0: LEHRAN ਤੇ ਆਉਣ ਵਾਲੇ ਦਿਨਾਂ 'ਚ ਨਾ ਅਸੀਂ ਇੰਸਟਾਗ੍ਰਾਮ ਤੇ ਬੜੇ ਵੱਡੇ ਵੱਡੇ ਕੁਝ ਇੱਕ ਗਿਫਟ ਕੱਢਣ ਜਾ ਰਹੇ ਹਾਂ ਸੋ ਇੰਸਟਾਗ੍ਰਾਮ ਪੰਜਾਬੀ ਲੈਣਾ ਫੋਲੋ ਕਰੋ ਤੇ ਆਉਣ ਵਾਲੇ ਦਿਨਾਂ 'ਚ ਫਿਰ ਜੋ ਵੀ ਸਾਡੇ ਪ੍ਰਾਈਜ਼ ਨੇ ਕੰਟੈਸਟ ਨੇ ਤੁਸੀਂ ਈਜ਼ੀਲੀ ਐਂਟਰ ਕਰ ਸਕਦੇ ਹੋ ਸੋ ਜਸਟ ਸਟੇ ਟਿਊਨ ਤੇ ਤੁਸੀਂ ਜੁੜੇ ਰਹੋ ਫੋਲੋ ਕਰ ਲਓ ਇੱਕ ਵਾਰ ਤੇ ਆਪ ਤੁਹਾਨੂੰ ਹੀ ਫਾਇਦਾ ਹੋਣਾ ਸੋ ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਮੈਸੇਜ ਜ਼ਰੂਰ ਦੇ ਦੇਵਾਂ ਸਾਡੇ ਦੁਆਬਾ ਟਰੈਵਲ ਦਾ ਇੱਕ ਵਾਰ ਫਿਰ ਤੋਂ ਦੁਆਬਾ ਟਰੈਵਲ ਦੇ ਅਮਨ ਅਤੇ ਸੌਰਵ ਜੀ ਨੂੰ ਤੁਸੀਂ ਕਾਲ ਕਰਨੀ ਹੈ ਦੁਆਬਾ ਟਰੈਵਲ ਜੇ ਕਿਸੇ ਨੇ ਵੀ ਇੰਡੀਆ ਜਾਣਾ ਹੁਣ ਨਵਾਂ ਫੇਰ ਮੇਰੇ ਕੋਲ ਆਇਆ ਟੋਰੋਂਟੋ ਟੂ ਦਿੱਲੀ ਕੁਝ ਕੁ ਸੀਟਾਂ ਬਾਕੀ ਨੇ ਅਕਤੂਬਰ ਦੀ ਵਨ ਵੇ ਟਿਕਟ ਹੈ $995 ਦੇ ਵਿੱਚ ਅਕਤੂਬਰ ਵਨ ਵੇ ਤੁਹਾਨੂੰ ਟਿਕਟ ਮਿਲ ਰਹੀ ਹੈ ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਦੇ ਨਾਲ ਤੁਸੀਂ ਸੰਪਰਕ ਜ਼ਰੂਰ ਕਰੋ ਸੋ ਇੱਕ ਦੋ ਕੁਇਕ ਮੈਸੇਜਸ ਨੇ ਤੇ ਫਿਰ ਬੱਲੇ ਬੱਤੀ ਬੋਰ ਦਾ ਖੜਾਕਾ ਵੀ ਸੁਣ ਲਾਂਗੇ
1: रक्षा बंधन राजधानी लेकर आए हैं भाई बहन एम ब्लेसिंग्स गिव अवे जीतो इलेक्ट्रिक स्कूटर प्ले स्टेशन 5 डायसन एयर रैप निंटेंडो स्विच रेबान मेटा ग्लासेस और भी बहुत सारे एक्साइटिंग प्राइजेस
2: राजधानी की किसी भी लोकेशन पर विजिट करें परचेज करें 12 से 29 अगस्त तक QR कोड स्कैन करके अपनी इन्फो और एंट्री सबमिट करें
1: 26 लोकेशंस अक्रॉस कनाडा
3: फॉर मोर इन्फॉर्मेशन विजिट rajdhanisweets.ca
4: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ T.Water ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ T.Water ਟੈਕਸੀ 6473708368 ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ T.Water ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ
6: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
0: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ

0: बस अमेजिंग, पता नहीं है ना क्या, एक ऐसी ताकत है, एक ऐसी हुण यू नो पता नहीं जादू जिहा ही आ। सुनो ते ऐ लगदा कि बस वी सुनी चलो ते बंदा थकदा ही नहीं। सो ओके, ਲੈਕੇ ਚੱਲਦੇ ਆ ਤੁਹਾਨੂੰ ਕੁਝ ਸਪੌਂਸਰਸ ਕੋਲ। ਸਾਡੇ ਨਾਲ ਸਰਾਸ਼ ਜੀ ਜੁੜ ਰਹੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਪਹਿਲਾਂ ਤਾਂ ਸਰਾਸ਼ ਵੈਲਕਮ ਸਰ, ਕੀ ਹਾਲ ਹੈ?
1: ਵਧੀਆ ਜੀ, ਵਧੀਆ ਜੀ, ਤੁਸੀਂ ਸੁਣਾਓ?
0: ਵਧੀਆ ਵਧੀਆ, ਕੀ ਬਣਦਾ?
1: ਬਸ ਜੀ ਡਰਾਈਵਿੰਗ ਹੋਮ।
0: ਡਰਾਈਵਿੰਗ ਹੋਮ
1: ਅੱਜ ਬਸ ਪਾਰਕਿੰਗ ਦਾ ਕਾਰ ਦਾ
0: ਪਾਰਕਿੰਗ ਦਾ ਕਾਰ ਤੁਸੀਂ ਠੀਕ ਹੈ, ਚਲੋ ਘਰੇ ਵੀ ਰਹਿਣਾ ਚਾਹੀਦਾ ਕਦੇ ਕਦੇ। ਸੋ ਸਰਾਸ਼

0: ਦੱਸੋ ਫਿਰ ਤੁਸੀਂ ਜਿਹੜੇ ਸਾਡੇ ਲਿਸਨਰਸ ਨਵੇਂ ਨੇ ਵੀ ਕੀ ਕੰਮ ਕਰਦੇ ਹੋ?
1: ਹਾਂਜੀ, ਐਜੂਕੇਸ਼ਨ ਕੰਸਲਟਿੰਗ ਫਰਮ ਹੈ ਜੀ ਸਾਡੀ, 8 ਸਾਲ ਹੋ ਗਏ, ਬਹੁਤ ਲੋਕ ਅਸਿਸਟ ਕਰ ਚੁੱਕੇ ਹੈ। ਅਭੀ ਗਵਰਨਮੈਂਟ ਲਾਈਕ ਲੋਨ ਦੇ ਰਹੀ ਹੈ 50,000 ਸੇ 1,70,000 ਡਾਲਰ ਕਾ, ਆਪ ਸਕਿੱਲ ਡਿਵੈਲਪ ਕਰਤੇ ਹੈ ਗਵਰਨਮੈਂਟ ਕਾ ਲੋਨ ਬਿਨਾ ਕ੍ਰੈਡਿਟ ਚੈੱਕ ਕੇ, ਬਿਨਾ ਗਰੰਟੀ ਕੇ ਹਾਸਿਲ ਕਰਤੇ ਹੈ। ਐਸਾ ਲੋਨ ਆਪਕੋ ਕੈਨੇਡਾ ਮੇ ਨਹੀਂ, ਧਰਤੀ ਪੇ ਕਹੀਂ ਨਹੀਂ ਮਿਲੇਗਾ, ਕਿਉਂਕਿ ਇਹ 0% ਹੈ 2 ਸਾਲ ਤੱਕ, ਔਰ ਉਸਕੇ ਬਾਅਦ ਵੀ 2.5% ਵਿਆਜ ਹੈ ਸਾਲ ਕਾ। ਔਰ ਮਤਲਬ ਕਿਤਨੀ ਦੇਰ ਬਾਅਦ ਆਪ ਦੇਣਾ ਸਟਾਰਟ ਕਰ ਰਹੇ ਲੋਨ ਕੋ, ਔਰ ਲੋਨ 0 ਸੇ ਲੇਕੇ 2.5% ਹੈ, ਜੋ ਕਿ ਕਹੀਂ ਨਹੀਂ ਮਿਲਣਾ ਆਪਕੋ।
0: ਸੋ ਲੋਨ ਤੁਹਾਨੂੰ ਸਰਾਂਸ਼ ਨੇ ਲੈ ਕੇ ਦਿੰਦੇ ਨੇ, ਤੇ ਇਹ ਜੋ ਲੋਨ ਹੈ ਸਟੱਡੀ ਲਈ ਹੈ ਸਰਾਂਸ਼। ਸੋ ਮੇਨ ਕੁਐਸਚਨ ਹੁੰਦਾ ਜਿਹੜੇ ਲੋਕ ਸੁਣ ਰਹੇ ਆ ਕਿ ਕਿਹਨੂੰ ਕਿਹਨੂੰ ਇਹ ਲੋਨ ਮਿਲ ਸਕਦਾ?
1: ਹਾਂਜੀ, PR ਹੈ ਜਿਨਕਾ ਸਟੇਟਸ ਪ੍ਰੋਟੈਕਟਡ ਪਰਸਨ ਹੈ, ਜਾਂ ਫਿਰ ਆਪ ਮੰਨ ਕੇ ਚੱਲੇ ਸਿਟੀਜ਼ਨ ਹੈ, ਔਰ ਚਾਹੇ ਸਿੰਗਲ ਮਦਰ ਹੈ, ਉਬਰ ਡਰਾਈਵਰ ਹੈ, ਚਾਹੇ ਫੁੱਲ ਟਾਈਮ ਜੋਬ ਕਰਤੇ ਹੈ, ਚਾਹੇ ਹਾਊਸ ਵਾਈਫ ਹੈ, ਸਕਿੱਲ ਡਿਵੈਲਪ ਕਰੇ, ਫੁੱਲੀ ਆਨਲਾਈਨ ਕੋਰਸਿਸ ਕਰੇ, ਔਰ ਆਪ ਸਕਿੱਲ ਵੀ ਹਾਸਿਲ ਕਰਤੇ, ਆਪਕੋ ਐਂਡ ਮੇ ਸਰਟੀਫਿਕੇਟ ਮਿਲਤਾ, ਚਾਹੇ ਬਿਜ਼ਨਸ ਕਾ ਕੋਰਸ ਕਰੇ, ਚਾਹੇ ਅਕਾਊਂਟਿੰਗ ਕਾ ਕਰੇ, ਔਰ ਸਾਥ ਮੇਂ ਆਪ 50,000 ਸੇ ਲੇਕੇ 170,000 ਡਾਲਰ ਹਾਸਿਲ ਕਰੇ, ਔਰ ਕਹੀਂ ਵੀ ਆਪ ਉਸ ਪੈਸੇ ਕੋ ਯੂਜ਼ ਕੈਸੇ ਵੀ ਕਰ ਸਕਤੇ ਹੈ।
0: ਵੈਰੀ ਗੁੱਡ। ਐਂਡ ਇਸ ਦੇ ਨਾਲ ਨਾਲ ਇਹ ਜੋ ਲੋਨ ਹੈ ਇਹ ਤਾਂ ਚਲੋ ਮਿਲ ਗਿਆ, ਪਰ ਇਹਦੀਆਂ ਕੀ ਰਿਕੁਆਇਰਮੈਂਟਸ ਨੇ? ਕੋਈ ਕ੍ਰੈਡਿਟ ਚੈੱਕ, ਕੋਈ ਤੁਹਾਡੇ ਕੋਲ ਘਰ ਹੋਣਾ ਜ਼ਰੂਰੀ ਹੈ? ਕੀ ਐਗਜ਼ੈਕਟ ਐਲੀਜੀਬਿਲਟੀ ਰਿਕੁਆਇਰਮੈਂਟਸ ਨੇ?
1: ਹਾਂਜੀ, ਜਾਂ ਪੇ ਬੈਂਕ ਨਹੀਂ ਗਵਰਨਮੈਂਟ ਲੋਨ ਦੇ ਰਹੀ ਹੈ, ਤਾਂ ਫਿਰ ਇਸ ਲਈ ਕੋਈ ਕ੍ਰੈਡਿਟ ਚੈੱਕ ਨਹੀਂ ਹੈ, ਕੋਈ ਗਰੰਟੀ, ਕੋਈ ਗਰੰਟਰ ਜਾਂ ਐਸਾ ਕੁਛ ਨਹੀਂ ਹੈ ਇਸਕੇ ਅੰਦਰ, ਔਰ ਲਾਈਕ ਤੋ ਅਗਰ ਘਰ ਨਹੀਂ ਹੈ ਮੈਟਰ ਹੀ ਨਹੀਂ ਕਰਤਾ, ਇਹ ਕੁਸ਼ਚਨ ਹੀ ਨਹੀਂ ਹੈ। ਕੁਸ਼ਚਨ ਕਿਆ ਹੈ, ਆਪਕੇ ਬੱਚੇ ਕਿਤਨੇ ਹੈ, ਕੁਸ਼ਚਨ ਕਿਆ ਹੈ, ਆਪ ਮੈਰਿਡ ਹੈ, ਕਿਉਂਕਿ ਜੈਸੇ ਆਪ ਮੈਰਿਡ ਹੈ ਆਪਕੇ ਬੱਚੇ ਜ਼ਿਆਦਾ ਹੈ, ਇਹ ਕੁਸ਼ਚਨ ਹੈ, ਇਸ ਪੇ ਲੋਨ ਬੇਸ ਕਰਤਾ ਹੈ, ਤੋ ਲੋਨ ਬੜ ਜਾਤਾ ਹੈ। ਲਾਈਕ ਅਗਰ ਫੈਮਿਲੀ ਆਫ 5 ਹੈ ਤੋ ਲੋਨ 170,000 ਡਾਲਰ ਚਲਾ ਜਾਤਾ ਹੈ, ਹਸਬੈਂਡ ਵਾਈਫ ਦੋਨੋ ਪੜ ਰਹੇ ਹੈ, ਆਸਾਨ ਸੇ ਫੁੱਲੀ ਆਨਲਾਈਨ ਕੋਰਸ ਕਰ ਰਹੇ ਹੈ, ਅਟੈਂਡੈਂਸ ਲਗਾ ਰਹੇ ਹੈ, ਔਰ ਲਾਈਕ ਬਿਨਾ ਕ੍ਰੈਡਿਟ ਚੈੱਕ 0% ਪੇ ਲੋਨ ਹਾਸਿਲ ਕਰਤੇ ਹੈ।
0: ਸੋ ਅੱਛਾ, ਜੇ ਬੱਚੇ ਨੇ ਤਾਂ ਤੁਹਾਨੂੰ ਹੋਰ ਬੈਨੀਫਿਟ ਹੈ?
1: ਹਾਂਜੀ, ਔਰ ਬੱਚੇ ਅਗਰ ਛੋਟੇ ਨੇ 11 ਸਾਲ ਤੋਂ, ਤੋ ਔਰ ਜ਼ਿਆਦਾ ਬੈਨੀਫਿਟ ਹੈ, ਆਪਕੀ ਕਾਲਜ ਕੀ ਫੀਸ ਦੀ ਬਾਹਰ ਹੀ ਬਾਹਰ ਕਵਰ ਹੋ ਜਾਤੀ ਹੈ ਲੋਨ ਆਪਕਾ ਸਾਰਾ।
0: ਕਿੰਨਾ ਕੁ ਦੱਸੋ ਥੋੜ੍ਹਾ ਯਾਰ, ਕਿੰਨਾ ਕੁ ਫਰਕ ਪੈ ਜਾਂਦਾ ਜੇ ਬੱਚੇ ਨੇ?
1: ਹਾਂਜੀ, ਬੱਚੇ ਨੇ ਅਗਰ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਤਾਂ ਉਨਕੋ ਆਏਗਾ ਅਰਾਊਂਡ 80,000 ਡਾਲਰ, ਔਰ ਉਸਮੇ ਸੇ 80,000 ਮੇ ਸੇ 20,000 ਕਾਲਜ ਕੀ ਫੀਸ ਚਲੀ ਗਈ। ਠੀਕ ਹੈ, ਅਗਰ ਬੱਚੇ ਆਪ ਮੰਨ ਕੇ ਚੱਲੇ ਫੈਮਿਲੀ ਆਫ 4 ਹੈ, ਦੋ ਬੱਚੇ ਹੈ ਔਰ 11 ਸਾਲ ਸੇ ਨੀਚੇ ਹੈ, ਤਾਂ ਉਨਕੋ 1.5 ਲੱਖ ਆਇਆ, ਕਾਲਜ ਕੀ ਫੀਸ ਅਲੱਗ ਸੇ ਕਵਰ ਹੋ ਗਈ, ਔਰ 1.5 ਲੱਖ ਉਹਨਾਂ ਨੇ ਵਾਪਸ ਕਰਾ, 2.5 ਸਾਲ ਬਾਅਦ ਵਾਪਸ ਕਰਨਾ ਸਟਾਰਟ ਕਰਾ, ਮਤਲਬ ਆਪਕੇ ਸਾਫ਼ ਕਾਮ ਹੈ, 8 ਸਾਲ ਸੇ ਕਰ ਰਹੇ, ਕੋਈ ਡਾਕੂਮੈਂਟ ਆਪਕਾ ਐਡਿਟ ਨਹੀਂ ਹੋਤਾ ਇਸਕੇ ਅੰਦਰ, ਕੋਈ ਕਮਿਸ਼ਨ ਨਹੀਂ ਹੈ, ਕੋਈ 2 ਨੰਬਰੀ ਕਾਮ ਨਹੀਂ, ਤਾਂ ਕਮਿਸ਼ਨ ਵੀ ਨਹੀਂ ਹੈ, ਨਾ ਕੋਈ ਸੈਟਿੰਗ ਹੈ ਬੈਂਕ ਕੋ ਮੈਂ ਕਿ ਪੈਸੇ ਖਿਲਾ ਦੇਂਗੇ, ਕਾਗਜ਼ ਨਕਲੀ ਲਗਾ ਦੇਂਗੇ, ਸਾਫ਼ ਕਾਮ ਹੈ, ਸਾਫ਼ ਤਰੀਕੇ ਸੇ ਹੈ। ਆਪ ਆਏ ਹਮਾਰੇ ਆਫਿਸ ਮੇ 218 ਐਕਸਪਰਟ ਬੁਲੇਵਰਡ ਪੇ, ਅਭੀ ਆਪ ਹਮੇ ਕਾਲ ਕਰ ਸਕਤੇ ਹੈ, ਅਸੈਸਮੈਂਟ ਕਰਾਏ, ਐਂਡ ਲਾਈਕ ਆਪ ਦੇਖਿਆ ਕਿਤਨੇ ਕੇ ਲਈ ਐਲੀਜੀਬਲ ਹੈ।
0: ਓਕੇ, ਐਂਡ ਤੁਹਾਡੀ ਕਿੰਨੀ ਫੀਸ ਹੈ?
1: $199 ਹੈ, $200 ਕਾਮ ਹੋਣੇ ਕੇ ਬਾਅਦ। ਲੋਕ ਪੁੱਛਤੇ ਹੈ ਫੀਸ ਕਮ ਕਿਉਂ ਹੈ, ਭਾਈ ਸਾਹਿਬ ਕੋਈ ਸੈਟਿੰਗ ਨਹੀਂ ਹੈ ਨਾ, ਫਿਰ ਹਮ ਜੋ ਬੈਨੀਫਿਟ ਆਪਕੋ ਅੱਛੀ ਤਰ੍ਹਾਂ ਪਾਸ ਕਰ ਰਹੇ ਬਿਨਾਂ ਕੋਈ ਟੀਕਾ ਲਗਾਏ, ਤੋ ਇਸ ਲਈ ਹਮ ਇੱਥੇ ਠੋਕ ਕੇ ਐਡਵਰਟਾਈਜਮੈਂਟ ਕਰਤੇ, ਕਿਉਂਕਿ ਕੋਈ ਹਮਨੇ ਟਿੱਚ ਛੁੱਟ ਕਿਸੀ ਕਾ, ਲੋਕੋ ਨੇ ਹਮਾਰੇ ਪੈਸਾ ਜ਼ਰੂਰ ਦੇਣਾ, $200-$400 ਹਮਨੇ ਕਿਸੀ ਕੇ ਨਹੀਂ ਦੇਣੇ, ਤੋ ਇਸ ਲਈ ਅਬ ਸਾਫ਼ ਕਾਮ ਸਾਫ਼ ਤਰੀਕੇ ਸੇ ਕਰ ਰਹੇ ਹੈ। ਨੰਬਰ ਨੋਟ ਕਰੇ, ਅਭੀ ਕਾਲ ਕਰੇ, ਅਸੈਸਮੈਂਟ ਕਰਾਏ, ਕਾਮ ਹੋਣੇ ਕੇ ਬਾਅਦ $200 ਫੀਸ ਹੈ, ਔਰ ਕੋਈ ਹਿਡਨ ਚਾਰਜਿਸ, ਮਿੱਠੀ ਬਾਤ ਤੇ ਪਰਸੈਂਟੇਜ ਨਹੀਂ ਨਹੀਂ ਨਹੀਂ ਹੈ। ਨੰਬਰ 437-264-31-75, 437-264-31-75, ਹੁਣੇ ਕਾਲ ਕਰੋ, ਐਸਟੀਮੇਟ ਲਓ 437-264-31-75, 437-264-31-75,
0: 437-264-31-75, 437-264-31-75, ਸਰਾਂਸ਼ ਦਾ ਇੱਕੋ ਇੱਕ ਨੰਬਰ ਹੈ 437-264-31-75। ਸਰਾਂਸ਼, ਬਹੁਤ ਸ਼ੁਕਰੀਆ ਸਰ।
1: ਥੈਂਕ ਯੂ ਜੀ।
0: ਸੋ ਵੈਰੀ ਗੁੱਡ, ਸਰਾਂਸ਼ ਨਾਲ ਕਰੋ ਗੱਲ ਯਾਰ, ਤੁਹਾਨੂੰ ਬੈਨੀਫਿਟ ਬੈਨੀਫਿਟ ਬੈਨੀਫਿਟ ਹੀ ਬੈਨੀਫਿਟ ਹੋ ਰਿਹਾ, ਤੇ ਜ਼ਰੂਰ ਤੁਹਾਡੇ ਲਈ ਹਾਜ਼ਰ ਨੇ ਮਿਸਟਰ ਸਰਾਂਸ਼। ਤੇ ਦੇਖੋ ਤੁਹਾਨੂੰ ਵਧੀਆ ਯਾਰ ਲੋਨ ਦੁਬਾਰੇ ਨੇ, ਪੜ੍ਹਾਈ ਕਰੋ ਆਪਣੀ, ਤੁਸੀਂ ਐਜੂਕੇਸ਼ਨ ਦੇ ਵਿੱਚ ਵਾਧਾ ਕਰੋ ਤੇ ਵਧੀਆ ਜੋਬ ਜੂਬ ਤੇ ਲੱਗੋ, ਤੇ ਬੈਨੀਫਿਟ ਹੀ ਬੈਨੀਫਿਟ ਹੈ। ਸੋ ਓਕੇ, ਇਹ ਤਾਂ ਹੋ ਗਈ ਸਰਾਂਸ਼ ਹੁਣਾਂ ਦੀ ਗੱਲਬਾਤ। ਇੱਕ ਮੈਂ ਤੁਹਾਨੂੰ ਮੱਲੀ ਟੈਂਟ ਸਰਵਿਸਿਜ਼ ਦਾ ਨੰਬਰ ਫਿਰ ਤੋਂ ਦੇਵਾਂ, ਕਿਉਂਕਿ ਮੱਲੀ ਟੈਂਟ ਵਾਲਿਆਂ ਨੇ ਜਦੋਂ ਟੈਂਟ ਲਾਤਾ ਨਾ ਤੁਹਾਡੇ ਘਰੇ, ਐਂ ਲੱਗੂਗਾ ਕਿ ਤੁਹਾਡੇ ਘਰ ਦਾ ਬੈਂਕੁਇਟ ਹਾਲ ਹੀ ਬਣ ਗਿਆ। ਸੋ ਮੱਲੀ ਟੈਂਟ ਸਰਵਿਸਿਜ਼, ਬਹੁਤ ਹੀ ਜ਼ਬਰਦਸਤ ਟੀਮ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਇਹਨਾਂ ਕੋਲ ਅਵੇਲੇਬਲ ਨੇ। ਟੇਬਲ, ਚੇਅਰਾਂ, ਡਾਂਸ ਫਲੋਰ, ਸਟੇਜ, ਬਾਰ, ਲਾਈਟਾਂ, ਨਾਲ ਲਗਜ਼ਰੀ ਪੋਰਟੇਬਲ ਵਾਸ਼ਰੂਮ, मल्ली टेंट 6479992569 6479992569। मल्ली टेंट सर्विसेज दी टीम दे नाल तुसीं संपर्क करो ते अपने मनपसंद दे साइज दा टेंट लवाओ। पखे पुखे चाहिए ने सारा कुछ, मैं कहना कोई ऐसी चीज जिहड़ी नहीं करदे। ते मास्टर जूलर दी जिहड़ी ज्वेलरी है ना, सोने की कोई भी खरीदारी करनी है, ये भी किसी विआह शादी के फंक्शन लई तुसीं हुण होने वाली जिहड़ी बोटी है उहनूं वधिया सोने के राणी हार आदि लैके देने आ, तां तुसीं एक बार ना मास्टर जूलर की नवीं लोकेशन एयरपोर्ट रोड से मेफील्ड 6231 मेफील्ड रोड से जाओ, जिहड़ा नवां प्लाजा बनिया 3000 स्क्वेयर फुट दे विच, ऐसा एक लग्जरी इन्होंने शोरूम रेडी करवाया ना, बल्ले बल्ले बल्ले। तुसीं कहोगे नवी यार क्या कमाल दी ज्वेलरी है, क्या सिलेक्शन है। सो विजिट कर लो ते मास्टर ज्वेलर्स एयरपोर्ट रोड एंड मेफियर्ड ब्रांड न्यू, जो नवी लोकेशन हो तो उ चाह चढ़ दिता। सो जाओ मास्टर ज्वेलर्स से गेड़ा मारो।

0: ਵਾਹ ਨਿਮਰਤ ਖਹਿਰਾ ਯਾਰ ਬੜਾ ਸੁਣਿਆ ਨੀ ਨਿਮਰਤ ਖਹਿਰੇ ਨੇ, ਹੁਣ ਮੇਰਾ ਤਾਂ ਨਿਮਰਤ ਖਹਿਰਾ ਤਾਂ ਕੋਈ ਕਾਫੀ ਚਿਰ ਹੋ ਗਿਆ ਕੋਈ ਗਾਣਾ ਹੀ ਨਹੀਂ ਨਵਾਂ ਆਇਆ ਹੈ। ਸੋ ਚਲੋ ਬੜਾ ਯਾਰ ਸਮਾਂ ਚੱਲਿਆ, ਬੜੀਆਂ ਸੋਹਣੀਆਂ ਸੋਹਣੀਆਂ ਫਿਲਮਾਂ ਵੀ ਆਈਆਂ। ਇੱਕ ਗਾਣਾ ਨਹੀਂ ਸੀ ਅਰਜੁਨ ਨਾਲ ਕਿ ਤੁਸੀਂ ਕੀ ਕਰਦੇ ਜੇ
1: ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ ਡਿਸਕਾਊਂਟ ਤਾਂ ਮਿਲਣੇ ਮਿਲਣੇ, ਨਾਲ ਟ੍ਰੇਲਰ ਪੂਰਾ ਜਿਹੜਾ ਤੋਹਫਿਆਂ ਦਾ ਪਰਿਵਾਰਾਂ ਵਾਸਤੇ ਲਏ ਆ। ਸੋ ਜਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਯਾਦ ਰੱਖਣਾ, ਤੇ ਨਾਲ ਦੀ ਨਾਲ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ। ਜੀ ਹਾਂ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਜਿਹਦੀ ਰੈਗੂਲਰ ਕੀਮਤ $6,700 ਸੀ, ਸਿਰਫ $199 ਦਾ ਮਿਲਣਾ ਲਾਈਵ ਓਨ ਲੋਕੇਸ਼ਨ ਪ੍ਰੋਗਰਾਮ ਦੇ ਉੱਪਰ। ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਸਿਰਫ $199 ਦਾ, ਤੇ ਨਾਲ ਟੋਸਟਰ ਬਿਲਕੁਲ ਫ੍ਰੀ ਗਿਫਟ ਮਿਲਣਾ। ਸੋ ਸਾਰੀਆਂ ਡੀਲਾਂ ਦੇ ਤੋਹਫੇ ਲੈਣ ਵਾਸਤੇ ਪਹੁੰਚਣਾ ਕਿੱਥੇ ਆ ਜੀ? 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਨਵੀ ਭਾਜੀ।
0: ਵੈਰੀ ਗੁੱਡ, 6685 ਟੋਮਕਨ ਰੋਡ ਤੇ ਕੱਲ ਨੂੰ ਸ਼ਾਮੀ ਅਸੀਂ ਲਾਈਵ ਹੋਵਾਂਗੇ ਤੇ ਤੁਸੀਂ ਵੀ ਹੋਵੋਗੇ। ਜੇ ਅਸੀਂ ਹੋਵਾਂਗੇ ਤੇ ਤੁਸੀਂ ਤਾਂ ਫਿਰ ਪਹੁੰਚਣਾ ਹੀ ਯਾਰ ਸਾਡੇ ਸੱਦੇ ਤੇ। ਤੁਸੀਂ ਦੇਖੋ ਨਾਲੇ ਤੁਹਾਨੂੰ ਡੀਲਾਂ ਮਿਲਦੀਆਂ ਨੇ, ਹੁਣ ਤਾਂ ਤੁਹਾਨੂੰ ਬੈਨੀਫਿਟ ਹੀ ਬੈਨੀਫਿਟ ਹੈ। GTA ਕ੍ਰੈਡਿਟ ਦੇ ਰੇਖਾ ਤੇ ਨਦੀਮ ਜੀ ਪਿਛਲੇ ਤਕਰੀਬਨ 25 ਸਾਲਾਂ ਤੋਂ ਕਰਜ਼ਾ ਮਾਫ ਕਰਵਾ ਰਹੇ ਆ। ਸਿਰ ਕਰਜ਼ਾ ਚੜ ਗਿਆ, ਜ਼ਿਆਦਾ ਟੈਨਸ਼ਨ ਨਹੀਂ ਲੈਣੀ। GTA ਕ੍ਰੈਡਿਟ ਦੇ ਰੇਖਾ ਤੇ ਨਦੀਮ ਕਾਲ ਕਰ ਲਓ 416-650-1100। ਕੋਈ ਵੀ ਲਾਈਨ ਆਫ ਕ੍ਰੈਡਿਟਸ ਨੇ, ਕੋਈ ਸਟੂਡੈਂਟ ਲੋਨ ਨੇ, ਕੋਈ ਕ੍ਰੈਡਿਟ ਕਾਰਡ ਦੇ ਬਿੱਲ ਬੱਤੀਆਂ ਨੇ, ਤਾਂ 416-650-1100 ਤੇ ਸੰਪਰਕ ਤੁਸੀਂ ਕਰੋ ਜਲਦੀ ਤੋਂ ਜਲਦੀ। ਫੈਸ਼ਨ ਆਈਕਿਊ ਨੇ ਜਿਹੜੀ ਡੀਲ ਲਾਤੀ ਯਾਰ, ਉਹ ਤਾਂ ਜਿਹੜਾ ਲੈ ਗਿਆ ਸੋ ਲੈ ਗਿਆ, ਰਹਿ ਗਿਆ ਸੋ ਰਹਿ ਗਿਆ। ਫੈਸ਼ਨ ਆਈਕਿਊ ਤੇ 50% ਆਫ ਹੈ। ਜੇ ਤੁਸੀਂ ਲੇਡੀਜ਼, ਸਾਡੀਆਂ ਲੇਡੀਜ਼ ਇੱਕ ਸੂਟ ਲੈਂਦੇ ਹੋ ਦੂਜਾ ਅੱਧੀ ਪ੍ਰਾਈਸ, ਜੂਲਰੀ ਇੱਕ ਸੈੱਟ ਲਓ ਦੂਜਾ ਅੱਧੀ ਪ੍ਰਾਈਸ, ਲੇਡੀਜ਼ ਦੀ ਜੁੱਤੀ ਇੱਕ ਲਓ ਦੂਜੀ ਅੱਧੀ ਪ੍ਰਾਈਸ, ਸਾਡੇ ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਤੇ ਜੁੱਤੀਆਂ ਇੱਕ ਲਓ ਦੂਜੀ 25% ਆਫ। ਹੁਣ ਇੰਡੀਆ ਦੀਆਂ ਟਿਕਟਾਂ ਬੁੱਕ ਕਰਾ ਰਹੇ ਹੋ, ਟੈਚੀ ਵੀ ਲੈ ਲਓ, 3 ਪੀਸ ਲਗੇਜ ਟੈਚੀਆਂ ਦਾ ਸੈੱਟ 149 ਦਾ, 3 ਕੁਇਲਟ ਤੇ ਕੰਫਰਟਰ ਸੈੱਟ $99 ਦੇ, 6 ਬੈਡਸ਼ੀਟ ਸੈੱਟ $99 ਨੂੰ, 258 ਕੁਈਨ ਸਟਰੀਟ ਈਸਟ ਕੁਈਨ ਕੈਨੇਡੀ, 7071 ਏਅਰਪੋਰਟ ਰੋਡ ਆਪਣਾ ਏਅਰਪੋਰਟ ਡੇਰੀ, ਤੇ 11655 ਮਕਵੀਨ ਡਰਾਈਵ ਮਕਵੀਨ ਐਂਡ ਕੈਸਲ ਮੋਰ, ਤੇ 509 ਵਿਲਸਨ ਐਵਨਿਊ ਕਿਚਨਰ। ਫੈਸ਼ਨ ਫੈਸ਼ਨ ਫੈਸ਼ਨ IQ ਤੇ ਪਹੁੰਚੋ, ਡੀਲਾ ਲਓ ਤੇ ਵਧੀਆ ਚੱਕ ਦਿਓ ਕਿਰਾਂ ਫੱਟੇ, ਫਿਰ ਫੈਸ਼ਨ IQ ਤੇ ਪਹੁੰਚੋ। 9181 ਹਾਂਜੀ ਹਾਂਜੀ ਹਾਂਜੀ ਭਾਜੀ,
2: ਮੈਂ ਟਾਈਮ ਤਾਂ ਥੋੜਾ ਹੀ ਆ, ਮੈਂ ਗਾਣਾ ਜਿੱਤੇ ਆਇਆ ਇੱਕ ਪੁਰਾਣਾ ਜਿਹਾ,
0: ਕਿਹੜਾ ਜੀ?
2: ਕਾਲਾ ਡੋਰੀਆ,
0: ਕਾਲਾ ਡੋਰੀਆ
2: ਕੁੰਡੇ
0: ਨਾਲ ਅੜੀਆ, ਕੁੰਡੇ ਨਾਲ ਅੜੀਆ ਦੇ ਰਾਨ ਨਹੀਂ ਨਾਲ ਅੜੀ ਹੈ ਨਾ। ਹੁਣ ਤਾਂ ਗਾਣੇ ਬੜੇ ਬਦਲ ਗਏ, ਇੱਕ ਨਵਾਂ ਆਇਆ ਉਹਦਾ ਗਾਣੇ ਦਾ ਨਾਂ ਵੀ ਮੈਂ ਕੱਲ ਆਇਆ ਸੀਗਾ, ਉਸ ਗਾਣੇ ਦਾ ਨਾਂ ਵੀ ਕਾਲਾ ਡੋਰੀਆ, ਪਰ ਤੁਸੀਂ ਸੁਣਨਾ ਕਿੱਦਾਂ ਦਾ ਡੋਰੀਆ ਉਹ
2: ਲਾ ਲਓ।
0: ਨਹੀਂ ਸੁਣੋ, ਦੋ ਸੁਣੋ ਸੁਣੋ ਸੁਣੋ ਦੋ ਕੁ ਬੋਲ

0: ਬੰਨੀਏ ਹੋਏ ਤੇ ਸ਼ੀਸ਼ਾ ਵੈਰੀਆਂ ਦਾ ਵੀ ਤੂੰ ਭੰਨਿਆ ਹੋਏ ਜਾਂ ਕੁਛ ਏਦਾਂ ਦਾ।
1: ਚੱਲ ਇਹ ਲਾ ਲਓ, ਉਹ ਤਾਂ ਬੜੀ ਬਾਈ ਸੁਣਦੇ ਰਹਿੰਦੇ ਅਸੀਂ।
0: ਚਲੋ ਥੈਂਕ ਯੂ। ਨਹੀਂ ਤੁਸੀਂ ਸੁਣੇ ਨੀ ਯਾਰ, ਤੁਸੀਂ ਮੇਰੀ ਗੱਲ ਹੀ ਨੀ ਸਮਝੇ। ਮੈਂ ਤੁਹਾਨੂੰ ਇਹ ਨੀ ਸੀ ਕਹਿ ਰਿਹਾ ਵੀ ਮੈਂ ਇਹ ਲਾਉਣਾ, ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਡਿਫਰੈਂਸ ਦੇਖੋ ਗਾਣਿਆਂ ਦੇ ਵਿੱਚ ਕਿੰਨਾ ਆ ਗਿਆ। ਪਹਿਲਾਂ ਕਾਲਾ ਡੋਰੀਆ ਜਿਹੜਾ ਆਪਣੇ ਪ੍ਰਕਾਸ਼ ਕੌਰ ਹੁਣਾਂ ਨੇ ਗਾਇਆ ਉਹ ਡਿਫਰੈਂਟ ਸੀ, ਹੁਣ ਲੈਂਬੋ ਨਾਲ ਬੰਨ ਲਿਆ ਤੇ ਵੈਰੀਆਂ ਦੇ ਸ਼ੀਸ਼ੇ ਵੀ ਭੰਨ ਲਏ, ਨਾਲੇ ਇਹ ਵੀ ਕਰ ਲਿਆ ਉਹ ਵੀ ਕਰ ਲਿਆ। ਸੋ ਪੁਰਾਣੇ ਗਾਣਿਆਂ ਦੀ ਤਰਜ਼ ਚੱਕ ਕੇ ਗਾਣਾ ਦੇ ਟਾਈਟਲ ਵੀ ਚੱਕ ਕੇ ਤੇ ਕਰਤਾ ਐਨ ਪੂਰਾ ਮਾਡਰਨਾਈਜ਼ ਹੈ ਪਰਮੀਸ਼, ਕਿਆ ਬਾਤ ਹੈ। ਜਦੋਂ ਨਾ ਪਰਮੀਸ਼ ਇੱਥੇ ਆਇਆ ਅਗਲੀ ਵਾਰੀ ਪਰਮੀਸ਼ ਨਾਲ ਇੰਟਰਵਿਊ ਕਰਾਂਗੇ ਪੱਕੀ। ਸੋ ਖੈਰ ਹੁਣ ਮੈਂ ਕੋਈ ਨਾ ਕਾਲਾ ਡੋਰੀ ਤੁਹਾਡਾ ਲਾ ਦਿੰਦਾ ਯਾਰ, ਤੁਸੀਂ ਜਿਹੜਾ ਲੈਜੈਂਡਰੀ ਕਾਲਾ ਡੋਰੀ ਉਹਦੀ ਰਿਕੁਐਸਟ ਕੀਤੀ ਹੈ ਅਤੇ ਉਹ ਸੀਗਾ ਸੁਰਿੰਦਰ ਕੌਰ ਪ੍ਰਕਾਸ਼ ਕਰ, ਉਹ ਸੁਣਦੇ ਦੇਖਦੇ ਆ ਉਹ ਇਸ ਕਾਲੇ ਡੋਰੀਏ ਦੇ ਨਾਲ ਉਹ ਕਿੰਨਾ ਕੁ ਅਲੱਗ ਕਿੰਨਾ ਕੁ ਵੱਖਰਾ ਅਤੇ ਫਿਰ

0: ਓਕੇ ਸੌਰੀ ਯਾਰ, ਮੈਨੂੰ ਲੱਗਦਾ ਵੋਲਿਊਮ ਕੱਟਿਆ ਗਿਆ ਸੀ ਪ੍ਰਭ। ਵੋਲਿਊਮ ਓਕੇ, ਮੈਂ ਵੋਲਿਊਮ ਸੈੱਟ ਕਰਾਵਾਂ, ਇੱਕ ਸੈਕਿੰਡ ਜਾਓ।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045715।

ਜੀ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਜੁੜ ਚੁੱਕੇ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਖੂਬਸੂਰਤ ਸ਼ਾਮ ਔਰ ਖੂਬਸੂਰਤ ਸ਼ਾਮ ਦੇ ਵਿੱਚ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਹੋਵੇ ਔਰ ਨਾਲ ਪ੍ਰਭ ਸੰਧੂ ਹੋਣ ਫਿਰ ਤਾਂ ਗੱਲ ਬਣ ਜਾਂਦੀ ਹੈ ਚਾਹ ਦੀਆਂ ਗਲਾਸੀਆਂ ਲੈ ਲਓ ਟਿਮ 'ਤੇ ਜਾ ਕੇ ਆਪਣਾ ਸਾਥ ਹੁਣ ਪੂਰੇ 10 ਵਜੇ ਤੱਕ ਬਣੇ ਰਹਿਣਾ ਸੋ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋਣਗੇ ਅੱਜ ਮੌਸਮ ਬਹੁਤ ਖੂਬਸੂਰਤ ਔਰ ਖੂਬਸੂਰਤ ਮੌਸਮ ਦੇ ਨਾਲ ਨਾਲ ਬਹੁਤ ਖੂਬਸੂਰਤ ਚਿਹਰੇ ਮੇਰੇ ਨਾਲ ਸਟੂਡੀਓ 'ਚ ਬਣੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਰਹਾਂਗੇ ਸੋ ਪਹਿਲਾਂ ਤੁਸੀਂ ਸੁਣਾਓ ਠੀਕ ਠਾਕ ਹੋ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਅੱਜ ਬਹੁਤ ਖੂਬਸੂਰਤ ਕਰਨੀਆਂ ਅਤੇ ਸਾਥ ਇੱਦਾਂ ਹੀ ਆਪਣਾ ਬਰਕਰਾਰ ਰਹਿਣਾ ਆ 905-673-3337 905-673-3337

ਸੋ 905-673-3337 905-673-3337 ਸਟੂਡੀਓ ਦੇ ਘੜੇ ਦੇ ਮੁਤਾਬਕ 8:33 ਹੋ ਗਿਆ। ਸੋ ਆਪਣੇ ਕੋਲ ਆਲਮੋਸਟ 12-13 ਮਿੰਟ ਹੈਗੇ, ਪਰ ਗੱਲਾਂ ਬਾਤਾਂ ਕਰ ਲਓ, ਉਸ ਤੋਂ ਬਾਅਦ ਫਿਰ ਖਬਰਾਂ ਨਾਲ ਜੁੜਾਂਗੇ, ਉਸ ਤੋਂ ਬਾਅਦ ਫਿਰ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਲੰਮੀਆਂ ਗੱਲਾਂ ਬਾਤਾਂ।

0: 905-673-3337 ਓਕੇ ਮੈਂ ਪਹਿਲਾਂ ਸਵਾਗਤ ਕਰਦਾ ਹਮੇਸ਼ਾ ਦੀ ਤਰ੍ਹਾਂ ਮੇਰਾ ਸਾਥ ਦੇ ਰਹੇ ਨੇ ਮੈਂ ਥੋੜ੍ਹਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਗੁਮਨਾਮ ਐਂਡ ਸਾਡੇ ਨਾਲ ਸਟੂਡੀਓ ਦੇ ਵਿੱਚ ਨਵੇਰ ਕੰਫਰਟ ਤੋਂ ਸੰਧੂ ਸਾਹਿਬ ਵੀ ਜੁੜੇ ਹੋਏ ਨੇ ਸੋ ਗੁਮਨਾਮ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ
1: ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਅਤੇ ਸੰਧੂ ਸਾਹਿਬ ਕੀ ਹਾਲ ਚਾਲ ਆ
2: ਖੂਬਸੂਰਤ ਸ਼ਾਮ ਦੇ ਵਿੱਚ ਸਵਾਗਤ ਹੈ ਤੁਹਾਡਾ ਦੋਨੇ ਹੱਥ ਜੁੜ ਕੇ ਤੁਹਾਨੂੰ ਦੋਨਾਂ ਵੀਰਾਂ ਨੂੰ ਤੁਹਾਡੇ ਜਿੰਨੇ ਵੀ ਸਰੋਤੇ ਆ ਅੱਜ ਪਹਿਲੀ ਵਾਰੀ ਮੈਨੂੰ ਆਉਣ ਦਾ ਮੌਕਾ ਮਿਲਿਆ ਇਸ ਪ੍ਰੋਗਰਾਮ 'ਤੇ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ 'ਤੇ ਬਹੁਤ ਬਹੁਤ ਹੀ ਸਵਾਗਤ ਕਰਦਾ
0: ਹੱਥ ਜੋੜੋ ਭਾਵੇਂ ਨਾ ਜੋੜੋ ਵਿਖਣੇ ਤਾਂ ਹੈ ਨਹੀਂ ਪਰ ਜ਼ੁਬਾਨ ਦੇ ਵਿੱਚ ਰਸ ਹੋਣਾ ਚਾਹੀਦਾ ਸਰੋਤਿਆਂ ਤਾਂ ਲੱਗਣਾ ਵੀ ਜੋੜੇ ਹੀ ਹੋਏ ਆ
2: ਬਿਲਕੁਲ ਜੀ ਬਿਲਕੁਲ
0: ਅੱਜ ਇੱਦਾਂ ਦੀਆਂ ਮਸ਼ਕਰੀਆਂ ਚੱਲਣੀਆਂ ਹਾਂ
2: ਠੀਕ ਹੈ
0: ਤੁਸੀਂ ਸ਼ਾਇਰ ਹੋ ਅਤੇ ਸ਼ਾਇਰ ਲੋਕ ਆਉਣ ਅਤੇ ਮਜ਼ਾਕ ਨਾ ਹੋਵੇ ਸੀਰੀਅਸ ਨਹੀਂ ਹੋਣਾ
2: ਮੈਂ ਕੋਈ ਪ੍ਰੋਫੈਸ਼ਨਲ ਨਹੀਂ ਮੈਂ ਤਾਂ ਵੇਖੋ ਜਸਟ ਸ਼ੌਂਕ ਨਾ ਆਪਣਾ
0: ਐਂ ਕਹਿੰਦੇ ਹੁੰਦੇ ਸ਼ਾਇਰ ਕਹਿੰਦੇ ਹੁੰਦੇ ਮੈਂ ਸ਼ਾਇਰ ਨਹੀਂ ਬਸ ਥੋੜੀਆਂ ਮੈਂ ਸ਼ਾਇਰ ਤੋਂ ਨਹੀਂ
2: ਤੁਮਨੇ ਮੁਝੇ ਸ਼ਾਇਰ
0: ਬਣਾ ਦਿਆ ਇੱਦਾਂ ਹੀ ਲੋਕਾਂ ਦੇ ਇਲਜ਼ਾਮ ਲਾਉਂਦੇ ਸ਼ਾਇਰ ਆ ਬੜੇ ਸ਼ਾਤਰ ਹੁੰਦੇ ਆ 905-673-3337 905-673-3337 ਸਾਡੇ ਕੋਲ ਇੱਕ ਸ਼ਾਇਰ ਬੈਠਾ ਬੜਾ ਭੋਲਾ ਜਿਹਾ
2: ਗੁਮਨਾਮ
0: ਇਹ ਕਿਸੇ ਨੂੰ ਇਲਜ਼ਾਮ ਲਾਉਂਦੇ ਨੇ ਕਿਸੇ ਦੇ ਸ਼ਾਇਰਾ ਆਪਣੇ ਤੇ ਲਈ ਜਾਂਦਾ ਅੱਛਾ ਸ਼ਾਇਰਾਂ ਦੇ ਵੀ ਨਾ ਅਲੱਗ ਅਲੱਗ ਨਾ ਆਪਣੇ ਆਪਣੇ ਦਾਇਰੇ ਬੜੇ ਬਣਾਏ ਹੋਏ ਆ
2: ਬਿਲਕੁਲ
0: ਸ਼ਾਇਰਾਂ ਨੇ ਕੋਈ ਚੜ੍ਹਦੀ ਕਲਾ 'ਤੇ ਲਿਖਦਾ
2: ਬਿਲਕੁਲ
0: ਕੋਈ ਢਹਿੰਦੀ ਕਲਾ 'ਤੇ ਲਿਖਦਾ
2: ਬਿਲਕੁਲ
0: ਢਹਿੰਦੀ ਕਲਾ ਦਾ ਮਤਲਬ ਕਿ ਡਾਊਨ ਮਤਲਬ ਆਪਣੇ ਆਪ ਨੂੰ ਜਿੱਦਾਂ ਸ਼ਿਵ ਕੁਮਾਰ ਨੇ ਆਪਣੇ ਆਪ ਨੂੰ
2: ਉਹਨੇ ਦੇਖੋ ਅੱਜ ਵੀ ਕਹੂੰਗਾ ਕਿ ਦੇਖੋ ਸ਼ਿਵ ਦੇ ਨਾਲ ਜੁੜਿਆ ਬਿਹਰਾਂ ਦਾ ਸੁਲਤਾਨ ਜਿੰਨੀ ਬਿਹਰਾ ਉਹਨੇ ਡੂੰਘੀ ਗਾਈ ਆ ਨਾ ਸ਼ਾਇਦ ਕਿਸੇ ਦੇ ਹੋਰ ਹਿੱਸੇ ਨਹੀਂ
1: ਹਾਂਜੀ ਬਿਲਕੁਲ
0: ਸੋ ਬਿਲਕੁਲ 905-673-3337 ਹੁਣ ਤੁਸੀਂ ਨਾ ਮੈਨੂੰ ਡਾਊਨ ਲਿਜਾ ਲਿਜਾ ਕੇ ਡਾਊਨ ਲਿਜਾਂਗੇ ਮੇਰਾ ਖੂਬਸੂਰਤ ਪਸੰਦੀਦਾ ਸੌਂਗ ਬਾਹੂ ਸੁਣਨਾ ਪੈਣਾ ਮੈਨੂੰ ਜਿਸ ਹਿਸਾਬ ਤੋਂ ਸ਼ਾਇਰਾਂ ਦੀ ਗੱਲ ਕਰਤੀ

0: 905-673-3337 905-673-3337 ਕਿਉਂ ਨਾ ਗੁਮਨਾਮ ਆਪਾਂ ਸ਼ਹਿਰਾਂ ਵੱਲ ਨਾ ਜਾਈਏ, ਨਹੀਂ ਤਾਂ ਇੱਕ ਉੱਤੋਂ ਸ਼ਾਮਾਂ ਸ਼ਾਮਾਂ ਢਲਦੀਆਂ ਸ਼ਾਮਾਂ, ਲੌਡਾ ਵੇਲਾ ਤਰਕਾਲਾ,
1: ਹਾਂਜੀ
0: ਹੈ ਨਾ, ਇਹ ਵੈਸੇ ਹੀ ਸ਼ਾਇਰਾਂ ਸ਼ਾਇਰਾਂ ਦੇ ਨਾਲ ਬੜੀ ਮੁਹੱਬਤ ਹੁੰਦੀ ਆ ਤਰਕਾਲਾ ਨਾਲ
2: ਜਾਣਦੀ
0: ਨਹੀਂ। ਇਸ ਵੇਲੇ ਘਟਾਵਾਂ ਦੇ ਨਾਲ ਨਾਲ ਨਾ ਹਨੇਰੇ ਦੇ ਨਾਲ ਨਾਲ ਯਾਦਾਂ ਆ ਜਾਂਦੀਆਂ।
1: ਬਿਲਕੁਲ ਸੱਚ ਹੈ,
0: ਜਿਹੜੀ ਜਿਹੜਾ ਸੂਰਜ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਆ,
1: ਹਾਂਜੀ
0: ਉਦੋਂ ਤੁਹਾਨੂੰ ਫੁਰਤੀ ਆਉਂਦੀ ਆ, ਉਦੋਂ ਤੁਹਾਨੂੰ ਟੁੱਟ ਕੇ ਕੰਮ ਕਰਨ ਦੀ
2: ਐਨਰਜੀ
0: ਐਨਰਜੀ ਆਉਂਦੀ ਆ, ਅਤੇ ਜਿੱਦਾਂ ਜਿੱਦਾਂ ਛਾਵਾਂ ਪੈਂਦੀਆਂ ਬੰਦਾ ਢਾਲਾ ਜਿਹਾ ਹੁੰਦਾ ਜਾਂਦਾ, ਫਿਰ ਉਹਨੂੰ ਸਕੂਨ ਚਾਹੀਦਾ, ਜੇ ਸਕੂਨ ਦੇ ਨਾਲ ਨਾਲ ਫਿਰ ਉਹਨੂੰ ਕਲਮ ਚਾਹੀਦੀ ਆ,
2: ਅਤੇ
0: ਕਲਮ ਦੇ ਨਾਲ ਨਾਲ ਫਿਰ ਕਹਿੰਦਾ।
2: ਪਰ ਇੱਕ ਗੱਲ ਪ੍ਰਭ ਜੀ, ਮੈਂ ਆਪਣੇ ਕਿਸੇ ਬਾਰੇ ਨਹੀਂ ਕਹਿੰਦਾ, ਤੁਸੀਂ ਯਕੀਨ ਕਰਿਓ
0: ਜੀ,
2: ਮੈਨੂੰ ਭਾਵੇਂ ਸਵੇਰੇ ਤੜਕੇ 4 ਵਜੇ ਮਿਲ ਲਿਓ ਚਾਹੇ ਸ਼ਾਮੀ 10 ਵਜੇ ਤੱਕ ਮੈਂ ਜਾਗਦਾ ਹੁੰਦਾ, ਮੇਰੀ એનર્ਜੀ ਤੁਹਾਨੂੰ ਕਦੀ ਨਹੀਂ ਲੱਗੂਗੀ ਯਾਰ ਡਾਊਨ ਆ, ਮੈਂ ਆਲਵੇਜ਼ 100% એનર્ਜੀ ਹੁੰਦੀ ਕਿਸੇ ਵਾਲੇ ਵੀ।
0: ਹੁਣ ਇਦਾਂ ਦੀਆਂ ਗੱਲਾਂ ਤਾਂ ਕਰਕੇ ਸਾਨੂੰ ਸਾੜੋ ਨਾ ਨਾ, ਹੁਣ ਤੁਸੀਂ ਕਹਿਣਾ ਮੈਂ 10 ਕਿਲੋਮੀਟਰ ਸਾਈਕਲ ਚਲਾ ਕੇ ਆਇਆ, ਯਾਰ ਤੁਸੀਂ ਸਾਡੇ ਨਾਲ ਦੁਸ਼ਮਣੀ ਕੋਈ ਤੁਹਾਡੀ,
1: ਇਹ ਪੁਰਾਣੀਆਂ ਖੁਰਾਕਾਂ ਦਾ ਸਾਡੇ
0: ਤੋਂ ਨਹੀਂ ਚੱਲਦਾ ਸਾਈਕਲ, ਸਾਡੇ ਤੋਂ ਨਹੀਂ ਇੰਨੀ ਮਿਹਨਤ ਹੁੰਦੀ, ਸੋ ਅਸੀਂ ਵੀ ਕਰਾਂਗੇ ਜਦੋਂ ਹੁਣ ਤੁਸੀਂ ਚਲੋ ਐਨੀ ਵੇ 960 ਸਾਲ ਦੀ ਉਮਰ ਦੇ ਵਿੱਚ ਇਹ ਸੌਕਰ ਖੇਡਦੇ ਨੇ, ਕੋਈ ਕਹਿ ਦੋ ਇਹਨੂੰ 60 ਸਾਲ ਦਾ,
1: ਇਹ ਤਾਂ ਲੱਗਦਾ।
0: ਹੁਣ ਜੇ ਸਰੋਤਿਆਂ ਨੂੰ ਮੈਂ ਵਿਖਾਉਣਾ ਚਾਹੁੰਦਾ ਜੀ ਕਿਸਾਨ ਸਾਹਿਬ ਦਿਖਾਵਾਂ ਮੈਂ, ਅਤੇ ਕੋਈ ਨਹੀਂ 9 ਤੋਂ 10 ਗੱਲਾਂ ਬਾਤਾਂ ਖੂਬਸੂਰਤ ਕਰਾਂਗੇ। 905-673-3337 ਸਾਡੇ ਨਾਲ, ਸਾਡੇ ਪ੍ਰਾਊਡ ਸਪੋਂਸਰ ਸੁੱਖ ਬਾਈ ਜੀ ਜੁੜ ਚੁੱਕੇ ਨੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ। ਕੱਲ੍ਹ ਨੂੰ ਇਸ ਵੇਲੇ ਅਸੀਂ ਮਹਿਫਲ ਲਾਈ ਹੋਣੀ ਆ ਉੱਥੇ ਜਾ ਕੇ, ਇਸ ਵੇਲੇ ਕੀ ਆਪਾਂ 6 ਵਜੇ ਮਹਿਫਲ ਲਾ ਲੈਣੀ ਹੈ ਗ੍ਰੈਂਡ ਹੋਮ ਫਰਨੀਚਰ 'ਤੇ 6885 ਟੋਮਕੋ ਰੋਡ। ਕੱਲ੍ਹ ਨੂੰ ਬਹੁਤ ਸਾਰੀ ਤੁਹਾਡੀ ਬੱਚਤ ਕਰਾਉਣੀ ਆ, ਅਤੇ ਧੱਕੇ ਨਾਲ, ਵੈਸੇ ਤਾਂ ਸੁੱਖ ਬਾਈ ਜੀ ਪਿਆਰ ਨਾਲ ਹੀ ਤੋਹਫੇ ਦੇ ਦਿੰਦੇ ਆ, ਪਰ ਕੱਲ੍ਹ ਨੂੰ ਥੋੜ੍ਹਾ ਜਿਹਾ ਧੱਕਾ ਅਸੀਂ ਕਰਾਂਗੇ। ਪੰਜਾਬੀ ਲਹਿਰਾਂ ਦੇ ਸੁਣਨ ਵਾਲੇ ਸਰੋਤਿਆਂ ਨੂੰ ਨਾ ਅਸੀਂ ਬਹੁਤ ਸਾਰੇ ਤੋਹਫੇ ਦਵਾਉਣੇ ਉੱਥੇ ਬਹਿ ਕੇ, ਕਿਉਂ ਸੁੱਖ ਬਾਈ ਜੀ?
3: ਬਿਲਕੁਲ ਸੰਧੂ ਸਾਹਿਬ, ਤੁਹਾਡਾ ਹਮੇਸ਼ਾ ਹੀ ਧੱਕਾ ਚੱਲਦਾ ਸਰ, ਚੱਲਦਾ ਰਹੂਗਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਜੋ ਵੀ ਤੁਸੀਂ ਕੱਲ ਉਹ ਕਹੋਗੇ ਸਰ, ਸਿਰ ਮੱਥੇ ਜਿਹੜਾ ਵੀ ਤੋਹਫਾ ਤੁਸੀਂ ਪਰਿਵਾਰਾਂ ਨੂੰ ਦੇਣਾ, ਟ੍ਰੇਲਰ ਹੀ ਮੰਗਵਾ ਲਿਆ ਗਿਫਟਾਂ ਦਾ, ਕਿਉਂਕਿ
0: ਪੰਜਾਬ
3: ਲੋਕੇਸ਼ਨ ਪ੍ਰੋਗਰਾਮ ਚੱਲਣਾ, ਤੇ ਤੋਹਫੇ ਡਿਸਕਾਊਂਟ ਮਿਲਣੇ ਆ, ਕਾਫੀ ਟੇਬਲ ਲੈਣਾ ਤਾਂ ਵੀ ਤੋਹਫਾ, ਬੈਡਰੂਮ ਸੈੱਟ ਲੈਣਾ ਤਾਂ ਵੀ ਤੋਹਫਾ, ਸੋਫਾ ਸੈੱਟ ਲੈਣਾ ਤਾਂ ਵੀ ਤੋਹਫਾ, ਡਾਇਨਿੰਗ ਟੇਬਲ ਲੈਣਾ ਤਾਂ ਵੀ ਤੋਹਫਾ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਬੈਡਰੂਮ ਸੈੱਟ ਲੈਣਾ, ਤੇ ਲੈਣਾ ਵੀ ਪੇਟੀ ਵਾਲਾ, ਸਟੋਰੇਜ ਵਾਲੇ ਬੈਡਰੂਮ ਸੈੱਟ ਦੀ ਗੱਲ
0: ਕਰਦੇ ਆ,
3: ਕੁਈਨ ਸਾਈਜ਼ ਦਾ ਪੇਟੀ ਵਾਲਾ ਬਾਈ ਜੀ ਬੈੱਡ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡ ਲੱਗੇ ਹੋਏ ਨੇ, ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ, ਸਟੋਰੇਜ ਵਾਲਾ ਬੈੱਡ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ 1500-1600 ਦੱਸੀ, ਓਨਲੀ ਫੋਰ ਦਿਸ ਵੀਕਐਂਡ 799 799 ਡਾਲਰ ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਗਿਫਟ ਮਿਲਣਾ, ਸੋ ਬਹੁਤ ਸਾਰੀਆਂ ਡੀਲਾਂ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਇਸ ਵੀਕਐਂਡ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹੈ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ ਸੰਧੂ ਸਾਹਿਬ।
0: ਕੀ ਬਾਤ ਹੈ ਜੀ, ਬਿਲਕੁਲ 6885 ਟੋਮਕਨ ਰੋਡ ਅਸੀਂ ਵੀ ਪਹੁੰਚਣਾ, ਤੇ ਕੱਲ ਨੂੰ ਤੁਸੀਂ ਵੀ ਪਹੁੰਚਿਓ, ਫਿਰ ਰਲ ਮਿਲ ਕੇ ਉੱਥੇ ਗੱਲਾਂ ਬਾਤਾਂ ਕਰਾਂਗੇ, ਨਾਲੇ ਦੁਆ ਸਲਾਮ ਕਰਾਂਗੇ, ਨਾਲੇ ਤੁਹਾਨੂੰ ਫਰਨੀਚਰ ਦਵਾਉਣਾ ਉੱਥੇ, ਤੇ ਨਾਲੇ ਫਿਰ ਬਈ ਚਾਹ ਦੀਆਂ ਕੋ ਚੁਸਕੀਆਂ ਵੀ ਥੋੜੀਆਂ ਲਵਾਵਾਂਗੇ, ਸੋ ਕੱਲ ਨੂੰ ਪਹੁੰਚਣਾ ਤੁਸੀਂ 6885 ਟੋਮਕੋ ਰੋਡ, ਗ੍ਰੈਂਡ ਹੋਮ ਫਰਨੀਚਰ 'ਤੇ ਮਿਲਦੇ ਆ, ਲਾਈਵ ਆਨ ਲੋਕੇਸ਼ਨ ਪੰਜਾਬੀ ਲਹਿਰਾਂ ਦਾ ਹੋਣ ਜਾ ਰਿਹਾ, ਸੋ 905-673-3337।
4: ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ, ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ, ਟੌਪ ਦੀ ਪ੍ਰਾਈਸ। ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ।
0: ਸੋ ਬਿਲਕੁਲ ਜੀ, 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਵਿੱਚ, ਅਤੇ ਮੇਰੀ ਚਾਹ ਦਾ ਕੱਪ ਆਏ ਹਾਏ ਚਾਹ ਮੁੱਕ ਗਈ ਹੈ ਸੰਧੂ ਸਾਹਿਬ, ਅਤੇ ਚਾਹ ਤੋਂ ਗੱਲ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਚਾਹ ਇਕੱਲੇ ਪੀਣ ਦਾ ਸਵਾਦ ਨਹੀਂ ਆਉਂਦਾ ਸੰਧੂ ਸਾਹਿਬ,
5: ਪਹਿਲੀ ਗੱਲ ਕਿ ਮੈਂ ਚਾਹ ਨਹੀਂ
0: ਪੀਂਦਾ, ਹਾਂ
5: ਦੂਜੀ ਗੱਲ ਮੈਂ ਇਕੱਲਾ ਚਾਹ ਨਹੀਂ ਪੀਂਦਾ,
0: ਆਏ ਹਾਏ
5: ਕਹਿੰਦਾ ਚਾਹ ਦਾ ਕੱਪ ਹੋਵੇ,
0: ਹਾਂ
5: ਗੱਪ ਛੱਪ ਹੋਵੇ,
0: ਹਾਂ
5: ਖੱਪ ਨਾ ਹੋਵੇ, ਲਾਗੇ ਬੈਠਾ ਸੱਜਣ ਸੱਜਣ ਹੋਵੇ, ਸੱਪ ਨਾ ਹੋਵੇ,
1: ਵਾਹ ਜੀ ਵਾਹ।
0: ਸੰਤ ਸਾਹਿਬ ਕਹਿੰਦੇ ਕਿ ਵਾਕਿਆ ਹੀ ਚਾਹ ਜਿਹੜੀ ਆ ਨਾ, ਚਾਹ ਤੇ ਚੂਹ, ਇਹ ਇਕੱਲਿਆਂ ਚੰਗੀ ਨਹੀਂ ਲੱਗਦੀ ਅਤੇ ਇਕੱਲਿਆਂ ਪੀਤੀਆਂ ਬਿਮਾਰੀ ਲੱਗ ਜਾਂਦੀ ਹੈ। ਕਹਿੰਦੇ ਕਿ ਅੱਜ ਫਿਰ ਇਕੱਲਿਆਂ ਚਾਹ ਪੀਤੀ ਏ ਅਤੇ ਤੱਕ ਕੇ ਉਹਦੀ ਰਾਹ ਪੀਤੀ ਏ
1: ਅਤੇ
0: ਲੰਘੇ ਪਾਣੀ ਮੁੜ ਨਹੀਂ ਆਉਂਦੇ ਸੋਚ ਕੇ ਇੱਕੋ ਸਾਹ ਪੀਤੀ ਏ
1: ਆਏ ਹਾਏ।
0: ਸੋ ਚਾਹ ਤਾਂ ਫਿਰ ਇੱਦਾਂ ਹੀ ਆ, ਚਾਹ ਤਾਂ ਇਕੱਲਿਆਂ ਪੀ ਨਹੀਂ ਸਕਦੇ।
1: ਤੁਸੀਂ ਵੀ ਸ਼ਾਇਰ ਹੋ, ਤੁਸੀਂ ਦੱਸਿਆ ਹੀ ਨਹੀਂ
0: ਆ। ਬਸ ਇੱਦਾਂ ਹੀ ਚੋਰੀ ਚੋਰੀ ਦੀਆਂ ਕਰਕੇ ਇੱਧਰੋਂ ਉੱਧਰੋਂ ਆਪਾਂ ਪੜ੍ਹ ਲਈ ਦੀਆਂ 905-673-7333 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਅੱਜ ਨਾ ਆਪਾਂ ਆਪਣੇ ਕੋਲ 5 ਮਿੰਟ ਹੈਗੇ ਆ, ਅੱਜ ਵਿਸ਼ਾ ਆਪਾਂ ਹੁਣੇ ਅਨਾਊਂਸ ਕਰ ਦਈਏ।
1: ਹਾਂਜੀ
0: ਸੁਨ ਸਾਹਿਬ, ਮੈਨੂੰ ਕੋਈ ਕਾਲ ਆਉਂਦੀ ਤਾਂ ਮੈਂ ਕਹਿੰਦਾ ਨਾ ਹਾਈ ਤੇ ਰੱਖ, ਜਾਂ ਮੈਂ ਕਹਿ ਦਿੰਦਾ ਨਾ ਕਿਆ ਬਾਤ ਆ, ਮੈਨੂੰ ਕੋਈ ਚੰਗੀ ਗੱਲ ਕਵੇ ਤਾਂ ਮੈਂ ਕਹਿਣਾ ਕਿਆ ਬਾਤ ਹੈ।
5: ਹੋਰ ਆ ਚੱਕ,
0: ਹਾਂ ਚੱਕ
1: ਚੱਕ
0: ਇੱਥੇ ਰੱਖ
5: ਤਕੀਆ ਕਲਾਮਾ ਬੰਦੇ ਦਾ।
0: ਅੱਛਾ ਇਹ ਤਕੀਆ ਕਲਾਮ ਸਭ ਦੇ ਹੁੰਦੇ ਆ?
5: ਬਿਲਕੁਲ 100%, 99%। ਦੇਖੋ ਤੁਸੀਂ ਜਦੋਂ ਕਿਸੇ ਨਾਲ ਹਮੇਸ਼ਾ ਗੱਲਬਾਤ ਕਰੋਗੇ ਨਾ ਤੇ ਤੁਹਾਨੂੰ ਲੱਗੂਗਾ ਕਿ ਬੰਦਾ ਆਪਣੀ ਗੱਲਬਾਤ ਇਹ ਵਰਡ ਬਹੁਤ ਵਾਰੀ ਯੂਜ਼ ਕਰਦਾ। ਜਿੱਦਾਂ ਮੇਰਾ ਇੱਕ ਵਾਕਫ ਸੀ, ਉਹ ਮੈਂ ਗੱਲ ਕਰੀ, ਇਹ ਤਾਂ ਠੀਕ ਆ,
0: ਇਹ ਤਾਂ ਠੀਕ ਆ, ਪਰ ਆਪਾਂ ਸਰੋਤਿਆਂ ਨੂੰ ਪੁੱਛੀਏ ਕਿ ਹੁਣ ਕਿਹੜੇ ਕਿਹੜੇ ਤਕੀਏ ਕਲਾਮ ਜ਼ਿਆਦਾ ਸੁਣੇ ਤੁਸੀਂ? ਅੱਛਾ ਇਹ ਤਕੀਏ ਕਲਾਮ ਵੀ ਕਈ ਅਜੀਬ ਵੀ ਹੁੰਦੇ ਹੋਣੇ
5: ਨਾ? ਚਲੋ ਚਲੋ ਔਨ ਕਰਨੀ, ਕਈ ਗੱਲਾਂ ਕਰਦੇ
0: ਨਹੀਂ, ਦੇਖੋ ਮਰਿਆਦਾ 'ਚ ਰਹਿ ਕੇ। ਅਜੀਬ ਮਤਲਬ ਤੁਸੀਂ ਕਿਸੇ ਨੇ ਹੱਥ ਤੇਰੀ ਦੀ ਕਹਿਤਾ, ਆਪਣੇ ਬਜ਼ੁਰਗ ਹੱਥ ਤੇਰੀ ਦੀ, ਹੈਨਾ? ਸਿਆਣਿਆਂ ਦੇ, ਪੁਰਾਣੇ ਬਜ਼ੁਰਗਾਂ ਦੇ ਬੜੇ ਤਕੀਏ ਕਲਾਮ ਹੁੰਦੇ ਸੀ। ਕਈ ਵਾਰੀ ਤੁਹਾਡੇ ਤਕੀਆ ਕਲਾਮ ਤੋਂ ਪਿੰਡ ਵੀ ਵੱਜੇ ਹੋਏ ਆ।
5: ਕਈ ਵਾਰੀ ਕੀ ਹੁੰਦਾ ਕਿ ਤੁਹਾਡੇ ਤਕੇ ਕਲਮ ਤੁਹਾਡੀ ਅੱਲ ਪੈ ਜਾਂਦੀ
0: ਹੈ, ਅੱਲ ਪੈ ਜਾ। ਹਾਂ ਬਿਲਕੁਲ। ਸੋ ਨਾ ਆਪਾਂ
5: ਹਾਲ ਦੀ ਗੱਲ ਕਰਦਾ, ਸਾਡੇ ਅਸੀਂ ਪਿੰਡ, ਮੈਂ ਮੇਰੇ ਨਾਨਕੇ ਆ ਉੱਥੇ ਤੇ ਸਾਡੇ ਪਰਿਵਾਰ ਨੂੰ ਮਤਲਬ ਜਿੱਦਾਂ ਕਹਿ ਲਓ ਕਿ ਮੈਂ ਨਾਨਕੇ ਪਰ ਮੋਟੇ ਪਰਿਵਾਰ 'ਚੋਂ। ਉਸ ਪਿੰਡ 'ਚ ਅੱਲ ਕੀ ਸੀ? ਠੱਗ, ਨੈਚੁਰਲੀ ਕੋਈ ਨੂੰ ਕਰ ਦੇਵਗੇ, ਬਿਜੜੇ, ਕਾਂ, ਕਾਂ ਤਾਂ ਕਹਿੰਦੇ ਬੋਲਦੇ ਬਹੁਤ ਸੀ, ਤੋਤੇ, ਘੁੱਗੀ ਮਾਰ, ਘੁੱਗੀਆਂ ਮਾਰਦੇ ਹੋਣਗੇ, ਇੱਦਾਂ ਹੀ ਸੁਰਮੇ। ਮਤਲਬ ਉਸ ਪਿੰਡ 'ਚ ਮੈਂ ਹੁਣ ਨਵਾਂ ਤਾਂ ਮਿਲਦਾ, ਬਹੁਤ ਸਾਰੇ ਉਹਨਾਂ ਦੀਆਂ ਅੱਲਾਂ ਸੀ, ਸਿਰਫ ਇਸ ਕਰਕੇ ਕਿ ਉਹ ਬਹੁਤ ਜ਼ਿਆਦਾ ਇਹ ਚੀਜ਼ਾਂ ਯੂਜ਼ ਕਰਦੇ ਸੀ।
0: ਅੱਛਾ ਇੱਕ ਇੱਕ ਇਹ ਹੋ ਗਿਆ, ਇੱਕ ਸਲੈਂਗ ਜਿਵੇਂ ਆਪਾਂ ਕਹਿੰਦੇ ਹਾਂ ਕਿ ਕਿਸੇ ਨੇ ਤਕੀਆ ਕਲਾਮ, ਤੁਸੀਂ ਕਾਲ ਕਰਕੇ ਦੱਸਣਾ ਕਿ ਬਈ ਤੁਸੀਂ ਸਭ ਤੋਂ ਅਜੀਬ ਤਕੀਆ ਕਲਾਮ ਤੁਹਾਡੇ ਸੱਜਣ ਮਿੱਤਰ, ਭੈਣ ਭਰਾ, ਮਾਂ ਪਿਓ, ਦਾਦਾ ਮਾਮਾ, ਚਾਚਾ ਫੁੱਫਾ, ਕਿਸੇ ਦਾ ਕੋਈ ਤਕੀਆ ਕਲਾਮ ਤੁਸੀਂ ਸਾਨੂੰ ਦੱਸਣਾ ਕਿ ਯਾਰ ਆਹ ਤਕੀਆ ਕਲਾਮ ਬੜਾ ਵਧੀਆ। ਅਤੇ ਨਾਲ ਦੀ ਨਾਲ ਆਪਾਂ ਇਹ ਵੀ ਗੱਲਬਾਤ ਕਰਾਂਗੇ, ਕੱਚੇ ਨਾਂ ਬੜੇ ਕਈਆਂ ਦੇ ਹੁੰਦੇ ਸੀਗੇ, ਕੱਚੇ ਨਾਂ ਬੜੇ ਅਜੀਬੋ ਗਰੀਬ। ਮੈਂ ਦੱਸਦਾ, ਤੁਸੀਂ 80 ਹੋ ਜਾਣਾ।
5: ਮੇਰਾ ਆਪਣਾ ਪਾਇਆ ਸੀ,
0: ਉਹ ਕੀ ਸੀ ਦੱਸੋ ਦੱਸੋ?
5: ਕਹਿਣਾ ਨੀ ਚਾਹੁੰਦਾ ਮੈਂ ਨਾ, ਜਦੋਂ ਸਕੂਲੇ ਨਵੀਂ ਕਲਾਸ ਗਿਆ ਨਾ ਜੀ, ਤੇ ਚਲੋ ਮੈਂ ਓਨੇਰ ਨੀ ਕਹਿੰਦਾ, ਬਾਬੇ ਦੀ ਕਿਰਪਾ ਨਾਲ ਮੈਂ ਸੋਹਣਾ ਸੁਨੱਖਾ ਸੀ, ਤੇ ਉਹ ਕਹਿੰਦਾ ਯਾਰ ਇਹ ਭਾਵੇਂ ਪੁਰਜਾ ਹੀ ਜਾਪਦਾ।
0: ਅੱਛਾ ਨੀ, ਇੱਕ ਵਾਰ ਨਾ ਅਸੀਂ ਕਿਸੇ ਦੇ ਵਿਆਹ ਤੇ ਗਏ ਤੇ ਉਹ ਜਿਹੜੀ ਕੁੜੀ ਦਾ ਵਿਆਹ ਸੀਗਾ ਉਹ ਸਾਡੇ ਪਰਿਵਾਰ ਦੇ ਵਿੱਚੋਂ ਗਾਂਹ ਦੀ ਗਾਂਹ ਸੱਜਣਾ ਮਿੱਤਰਾਂ ਦਾ ਸੀ, ਤੇ ਉਹ ਕਹਿਣ ਕਿ ਚਿੜੇ ਪਾਣੀ ਲਿਆ, ਚਿੜੇ ਪਾਣੀ ਲਿਆ। ਮੈਂ ਵੇਖਾਂ ਵੀ ਚਿੜਾ ਚਿੜਾ ਮੁੰਡਾ ਹੋਣਾ ਕੋਈ, ਤੇ ਉਹ ਕੁੜੀ ਦਾ ਨਾਮ ਉਹਨਾਂ ਨੇ ਚਿੜਾ ਰੱਖਿਆ, ਤੇ ਉਹ ਮੈਂ ਪੁੱਛ ਲਿਆ, ਮੈਂ ਕਿਹਾ ਭਾਈ ਚਿੜੇ ਦਾ ਮਤਲਬ ਕੁੜੀ ਦਾ ਨਾਮ ਚਿੜਾ? ਉਹ ਕਹਿੰਦੇ ਉਹ ਸਾਡਾ ਨਾਨਾ ਆਇਆ ਸੀ ਤੇ ਇਹ ਭੱਜ ਭੱਜ ਕੇ ਕੰਮ ਕਰਦੀ ਸੀ, ਉੱਡ ਉੱਡ ਕੇ ਕੰਮ ਕਰਨਾ, ਉਹ ਤਾਂ ਬਜ਼ੁਰਗ ਵੀ ਨਾਂ ਦੇ ਦਿਆ ਕਰਦੇ ਸੀਗੇ, ਤੇ ਉਹ ਨਾਂ ਦੇ ਤਾ ਵੀ ਇਹ ਸਾਡਾ ਚਿੜਾ ਆ, ਪਿਆਰ ਨਾਲ, ਮੁਹੱਬਤ ਨਾਲ।
5: ਹੋਰ ਦੱਸਦਾ ਜੀ, ਫੌਜ 'ਚ ਜਦੋਂ ਲੈਫਟੀਨੈਂਟ ਜਾਂਦਾ ਨੀ ਪਰਚੀ ਹੁੰਦਾ, ਉੱਥੇ ਹਰ ਅਫਸਰ ਦਾ ਛੋਟਾ ਨਾਂ ਰੱਖਦੇ ਆ।
1: ਅੱਛਾ ਜੀ,
5: ਮੈਂ ਇੱਕ ਸੁਣਦੇ ਤੁਸੀਂ ਪੋਡਕਾਸਟ ਆ, ਲੈਫਟੀਨੈਂਟ ਜਨਰਲ ਨੇ ਇੱਕ, ਉਹਨਾਂ ਨਾਂ ਟੈਣੀ ਪਾਇਆ ਸੀ ਉਹਨਾਂ ਨੇ,
0: ਟੈਣੀ
5: ਟੈਣੀ, ਉਹ ਹੈ ਤੀ ਸਾਢੇ ਸਿਫਟ ਜਵਾਨ, ਲੈਫਟੀਨੈਂਟ ਮਿਖਲ ਜਨਰਲ ਟਾਇਰ ਹੋਏ ਆ।
0: ਪਤਲਾ ਹੋਣਾ?
5: ਨਹੀਂ ਨਹੀਂ, ਮਤਲਬ ਉੱਚਾ ਲੰਮਾ ਬਹੁਤ ਸੀ।
0: ਅੱਛਾ, ਲੰਬਾ
1: ਕਰਕੇ,
5: ਪਰ ਉੱਥੇ ਹਰ ਅਫਸਰ ਦਾ ਛੋਟਾ ਨਾਂ ਰੱਖਦੇ,
0: ਪਰ ਉਹਦੇ ਵਿੱਚ ਕੁਛ ਨਾ ਕੁਛ ਖਾਸ ਵੇਖ ਕੇ ਰੱਖਿਆ ਜਾਂਦਾ ਸੀਗਾ ਵੀ ਇਹਦੇ ਵਿੱਚ, ਆਧਾਰ ਤੇ
5: ਟੈਣੀ ਕਹਿ ਲਓ ਛੋਟਾ ਜਿਹਾ ਜਿੱਦਾਂ, ਤੇ ਉਹ ਅੱਛਾ ਫਿਰ ਉਹ ਜਿਹੜੇ ਆਫਿਸਰ ਆ ਉਹ ਆਪਸ ਦੇ ਵਿੱਚ ਬਹੁਤ ਸਾਰੇ ਜਿੱਦਾਂ ਕਹਿ ਲਓ ਉਹਨਾਂ ਨੂੰ ਮਜ਼ਾਕ ਕਰਦੇ ਸੀ ਜਾਂ ਉਹਨਾਂ ਨੂੰ ਟਾਸਕ ਦਿੰਦੇ ਸੀ, ਉਹਨਾਂ ਦਾ ਮਜ਼ਾਕ ਉਡਾਉਂਦੇ ਸੀ।
1: ਹਾਂਜੀ,
5: ਇੱਦਾਂ ਦੀਆਂ ਗੱਲਾਂ ਮੈਂ ਉਹਨਾਂ ਕੋਲ ਸੁਣਦਾ
1: ਰਹਿੰਦਾ। ਨਾਮ ਤੋਂ ਯਾਦ ਆਇਆ ਪ੍ਰਭ ਜੀ, ਅਮਿਤਾਭ ਬੱਚਨ ਵੀ ਬਹੁਤ ਜਣੇ ਲੰਬੂ ਲੰਬੂ ਦੇ ਨਾਂ ਨਾਲ ਜਾਣਦੇ ਹੁੰਦੇ ਸੀਗੇ, ਉਹਨਾਂ ਨੂੰ ਵੀ ਲੰਬੂ ਕਹਿੰਦੇ ਹੁੰਦੇ ਸੀ।
5: ਕਈਆਂ ਦੇ ਛੋਟੇ ਨਾਮ ਹੁੰਦੇ ਆ ਜਿਹੜੇ ਕਿ ਪਰਿਵਾਰ ਨੂੰ ਪਾਏ ਜਾਂਦੇ, ਆਪਾਂ ਪਰਿਵਾਰ ਨਾਲ ਜਿੱਦਾਂ ਹੁਣ ਸ਼ਿੰਦਾ ਕਹਿ ਦਿੰਦੇ ਆ, ਲਾੜਨਾ ਲਾਡਾ ਕਹਿ ਦਿੰਦੇ ਆ, ਇਹ ਸਾਰੇ ਛੋਟੇ ਨਾਂ ਹੀ,
1: ਛੋਟੇ ਨਾਂ
0: ਜੀ। ਬਿਲਕੁਲ। ਸੋ 905-673-7333-37 ਅੱਜ ਨਾ ਸਲੈਂਗਸ ਤੇ ਗੱਲ ਕਰਾਂਗੇ, ਮਾਫ ਕਰਨਾ ਤਕੀ ਕਲਾਮ ਤੇ। ਸੋ ਤਕੀ ਕਲਾਮ ਤੁਸੀਂ ਕਿਹੜੇ ਕਿਹੜੇ ਸੁਣੇ ਆ, ਕਿਹੜੇ ਕਿਹੜੇ ਤੁਹਾਨੂੰ ਲੱਗਿਆ ਕਿ ਯਾਰ ਇਹ ਤਕੀ ਕਲਾਮ ਬੜਾ ਅਜੀਬ ਆ, ਜਾਂ ਇੱਕ ਤੁਹਾਡਾ ਕੋਈ ਦੋਸਤ ਆ ਉਹ ਇੱਕੋ ਹੀ ਗੱਲ ਹਰ ਗੱਲ ਨੇ ਕੋਲ ਕਹਿ ਦਿੰਦਾ, ਜਿਵੇਂ ਮੈਂ ਕਈ ਵਾਰੀ ਕਈ ਸੱਜਣ ਪਿਆਰੇ ਆਉਂਦੇ ਤਾਂ ਮੈਨੂੰ ਕਹਿੰਦੇ ਕਿਆ ਬਾਤ ਆ ਕਿਆ ਬਾਤ ਆ, ਉਹਨਾਂ ਨੂੰ ਇਹ ਲੱਗਦਾ ਮੇਰਾ ਤਕੀ ਕਲਾਮ ਪਤਾ ਰੇਡੀਓ 'ਤੇ ਹੀ ਆ, ਉਹ ਇੱਥੇ ਫਿਰ ਮੈਨੂੰ ਵਾਹ ਵਾਹ ਕਰਨੀ ਪੈਂਦੀ ਅਤੇ ਫਿਰ ਮੈਂ ਕਿਆ ਬਾਤ ਕਹਿ ਦਿੰਦਾ। ਤੇ ਇੱਦਾਂ ਬੜੇ ਸਾਰੇ ਤੱਕੀ ਕਲਾਮ ਤੁਹਾਡੇ ਆਸ ਪਾਸ ਤੁਹਾਡੇ ਦੋਸਤਾਂ ਦੇ ਸੱਜਣਾ ਮਿੱਤਰਾਂ ਦੇ ਤੁਹਾਡੇ ਸਰਕਲ 'ਚ ਹੋਣੇ ਆ ਅਤੇ ਉਹਨਾਂ 'ਤੇ ਗੱਲਬਾਤ ਕਰਾਂਗੇ 9 to 10 ਬਸ ਹੁਣ 15 ਮਿੰਟਾਂ ਬਾਅਦ ਅਸੀਂ ਮਾਫ ਕਰਨਾ 15 ਮਿੰਟ ਦੀਆਂ ਖਬਰਾਂ ਲਵਾਂਗੇ ਫਿਰ 9 to 10 ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਜੁੜਾਂਗੇ ਅਤੇ ਸਟੇ ਟਿਊਨਡ AM 530 ਦੀ ਸੁਪਰ ਹਿੱਟ ਫਰਕੁਐਂਸੀ ਦੇ ਨਾਲ ਗੱਲਾਂ ਬਾਤਾਂ ਇੱਦਾਂ ਹੀ ਚੱਲਦੀਆਂ ਰਹਿਣੀਆਂ ਬਸ ਸਟੇ ਟਿਊਨਡ ਅਤੇ ਡਰਾਈਵ ਸੇਫ ਅਤੇ ਅੱਜ ਵੈਸੇ ਤਾਂ ਵੀਰਵਾਰ ਆ ਅਤੇ ਮਿੰਨੀ ਵੀਕਐਂਡ ਥੋੜ੍ਹਾ ਸਟਾਰਟ ਹੋ ਚੁੱਕਿਆ ਆ ਅਤੇ ਕੱਲ੍ਹ ਨੂੰ ਤੁਹਾਡੇ ਚਿਹਰਿਆਂ 'ਤੇ ਸਮਾਈਲ ਹੋਣੀ ਆ ਬਰਾਛਾਂ ਪੂਰੀਆਂ ਖਿੜ ਜਾਣੀਆਂ ਜਿਵੇਂ ਫੁੱਲ ਖਿੜ ਜਾਂਦੇ ਆ ਅੱਛਾ ਸਾਡੇ ਬਜ਼ੁਰਗ ਖੁੱਲ੍ਹ ਕੇ ਸਾਨੂੰ ਬਰਾਛਾਂ ਖਿੜੀਆਂ ਵੀ ਕਹਿੰਦੇ ਹੁੰਦੇ ਸੀ ਵੇਖੀਦੀਆਂ ਕਿਵੇਂ ਬਰਾਛਾਂ ਖਿੜੀਆਂ ਜ਼ਿਆਦਾ ਖੁਸ਼ ਬੰਦਾ ਹੋਵੇ ਤਾਂ ਸੋ ਇਹ ਇਹ ਬਜ਼ੁਰਗਾਂ ਨੇ ਦਿੱਤੀਆਂ ਹੋਈਆਂ ਚੀਜ਼ਾਂ ਕਈ ਵਾਰੀ ਇੱਦਾਂ ਦੀਆਂ ਗੱਲਾਂ ਕਹਿ ਲੈਣੀਆਂ ਚਾਹੀਦੀਆਂ ਕਿਉਂਕਿ ਅਲੋਪ ਹੁੰਦੀਆਂ ਕਿਸੇ ਨੂੰ ਪਤਾ ਨਹੀਂ ਵੀ ਬਰਾਛਾਂ ਖਿੜੀਆਂ ਕੀ ਹੁੰਦੀਆਂ ਅੱਛਾ ਬਰਾਛਾਂ ਨਹੀਂ ਕਿਸੇ ਨੂੰ ਪਤਾ ਹੋਣਾ
1: ਮੈਨੂੰ ਨਹੀਂ ਪਤਾ ਸੀ ਪ੍ਰਭ ਜੀ
0: ਹਾਂ ਚੱਲਣੀਆਂ ਤੇ ਤੁਸੀਂ ਸ਼ਿਰਕਤ ਕਰ ਸਕਦੇ ਹੋ ਕੋਈ ਵੀ ਪਿਆਰਾ ਗੀਤ ਸੰਗੀਤ ਸੁਣਨਾ ਆਪਣੇ ਮਨਪਸੰਦ ਦਾ ਤੇ ਨਾਲ ਦੀ ਨਾਲ ਅਸੀਂ ਬਹੁਤ ਸਾਰੇ ਖੂਬਸੂਰਤ ਸੁਨੇਹੇ ਤੁਹਾਨੂੰ ਦਿਆਂਗੇ ਨਾਲ ਦੀ ਨਾਲ ਗੱਲਾਂ ਬਾਤਾਂ ਦੇ ਨਾਲ ਨਾਲ ਮਿਊਜ਼ਿਕ ਵੀ ਹੋਣਾ ਚਾਹੀਦਾ ਤੇ 905-673-3337 905-673-3337

0: ਸੋ ਬਿਲਕੁਲ ਜੀ ਸਮਾਂ ਹੋ ਚੁੱਕਿਆ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿਲੋਂਹਣਾ ਨਾਲ ਜੁੜਨ ਦਾ, ਖਬਰਾਂ ਦੇ ਨਾਲ ਸਾਂਝ ਪਾਉਣ ਦਾ। ਸੋ ਪ੍ਰੋਫੈਸਰ ਸਾਹਿਬ ਜੁੜ ਚੁੱਕੇ ਨੇ ਸਾਡੇ ਨਾਲ, ਚੱਲਦੇ ਹਾਂ ਜੀ ਜਲੰਧਰ, ਦੇਸ਼ ਦੁਨੀਆਂ ਦੀਆਂ ਖਬਰਾਂ ਦੇ ਨਾਲ ਸਾਂਝ ਪਾਉਣੇ। ਇਸ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਵਾਂਗੇ 9 ਤੋਂ 10। ਇੱਥੇ ਮੈਨੂੰ ਦਿਓ ਇਜਾਜ਼ਤ, ਪਰ ਇਜਾਜ਼ਤ 15 ਕੁ ਮਿੰਟਾਂ ਦੀ ਹੈ, ਫਿਰ ਮਿਲਦੇ ਹਾਂ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ। ਸੋ ਪ੍ਰੋਫੈਸਰ ਸੁਦੀਪ ਸਿੰਘ ਢਿਲੋਂ,
1: ਸਤਿ ਸ਼੍ਰੀ ਅਕਾਲ ਜੀ। ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ। ਇੱਕ ਵੱਡਾ ਘਟਨਾਕ੍ਰਮ ਵਾਪਰਿਆ ਮਹਾਰਾਸ਼ਟਰ ਦੇ ਇਤਿਹਾਸਿਕ ਸ਼ਹਿਰ ਨਾਂਦੇੜ ਵਿਖੇ, ਜਿੱਥੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਦੇ ਨਜ਼ਦੀਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉੱਤੇ ਕੁਝ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕੀਤੇ ਜਾਣ ਦੀ ਵੱਡੀ ਸਾਹਮਣੇ ਆਈ ਹੈ। ਇਸ ਹਮਲੇ ਦੌਰਾਨ ਸੁਖਬੀਰ ਬਾਦਲ ਦੇ ਹੱਥ ਤੇ ਮੋਢੇ ਤੇ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਮੇਰੀ ਜਾਣਕਾਰੀ ਮੁਤਾਬਕ ਸੁਖਬੀਰ ਬਾਦਲ ਆਪਣੇ ਪਰਿਵਾਰਕ ਮੈਂਬਰਾਂ ਤੇ ਪਾਰਟੀ ਆਗੂਆਂ ਸਮੇਤ ਨਾਂਦੇੜ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸਨ। ਜਦੋਂ ਗੁਰਦੁਆਰਾ ਸਾਹਿਬ ਦੇ ਨੇੜੇ ਮੌਜੂਦ ਤੰਤਰ ਨਿਹੰਗ ਬਾਣੀ ਵਿੱਚ ਮੌਜੂਦ ਇੱਕ ਵਿਅਕਤੀ ਵੱਲੋਂ ਉਹਨਾਂ ਉੱਤੇ ਹਮਲਾ ਕੀਤਾ ਗਿਆ। ਮੁੱਢਲੀ ਜਾਣਕਾਰੀ ਮੁਤਾਬਕ ਹਮਲਾਵਰ ਨੇ ਕਿਰਪਾਨ ਦੇ ਨਾਲ ਹਮਲਾ ਕੀਤਾ ਅਤੇ ਇਹ ਵਾਰ ਕੀਤਾ, ਜਿਸ ਤੋਂ ਤੁਰੰਤ ਬਾਅਦ ਵੀਰ ਬਾਦਲ ਦੇ ਨਾਲ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਸ ਵਿਅਕਤੀ ਨੂੰ ਦਬੋਚ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਮੌਜੂਦ ਜ਼ੈਡ ਪਲੱਸ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਹਮਲਾਵਰ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਪ੍ਰਸ਼ਾਸਨ ਵੱਲੋਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਸੁਖਬੀਰ ਬਾਦਲ ਦੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਜ਼ਿਆਦਾ ਸਖ਼ਤ ਕਰ ਦਿੱਤਾ ਗਿਆ। ਉੱਧਰ ਬਿਕਰਮ ਸਿੰਘ ਮਜੀਠੀਆ ਨੇ ਸੁਖਬੀਰ ਬਾਦਲ ਤੇ ਹੋਏ ਇਸ ਹਮਲੇ ਦੀ ਨਿਖੇਧੀ ਕਰਦਿਆਂ ਮਾਮਲੇ ਦੀ ਤੁਰੰਤ CBI ਜਾਂਚ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ December 2024 ਵਿੱਚ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਧਾਰਮਿਕ ਸੇਵਾ ਨਿਭਾਉਣ ਸਮੇਂ ਸੁਖਬੀਰ ਬਾਦਲ ਉੱਤੇ ਹਮਲਾ ਹੋਇਆ ਸੀ। ਪੰਜਾਬ ਦੇ ਵੋਟਰਾਂ ਸੰਬੰਧੀ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਕਿ ਵੋਟਰ ਸੂਚੀਆਂ ਦੀ ਸੁਧਾਈ ਦੀ ਪ੍ਰਕਿਰਿਆ ਦੇ ਪਹਿਲੇ ਗੇੜ ਤੋਂ ਬਾਅਦ ਡਰਾਫਟ ਵੋਟਰ ਸੂਚੀ ਜਾਰੀ ਹੋ ਗਈ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਕਰਵਾਈ ਜਾ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਯਾਨੀ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ SIR ਦੌਰਾਨ ਵੋਟਰ ਸੂਚੀ ਦਾ ਖਰੜਾ ਯਾਨੀ ਕਿ ਡਰਾਫਟ ਜਾਰੀ ਕਰ ਦਿੱਤਾ ਗਿਆ। ਪਤਾ ਲੱਗਿਆ ਕਿ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੌਰਾਨ ਫਾਰਮ ਨਾ ਭਰਨ ਵਾਲੇ 20,04,000 ਵੋਟਰਾਂ ਦਾ ਨਾਂ ਵੋਟਰ ਸੂਚੀ ਦੇ ਖਰੜੇ ਵਿੱਚੋਂ ਬਾਹਰ ਕੀਤਾ ਗਿਆ। ਵੋਟਰ ਸੂਚੀ ਦੇ ਖਰੜੇ ਵਿੱਚੋਂ ਬਾਹਰ ਕੀਤੇ ਜਾਣ ਵਾਲੇ ਇਹਨਾਂ ਲੱਖਾਂ ਵੋਟਰਾਂ ਵਿੱਚੋਂ 6.5 ਲੱਖ ਵੋਟਰ ਅਜਿਹੇ ਨੇ ਜਿਹਨਾਂ ਦੀ ਮੌਤ ਹੋ ਚੁੱਕੀ ਹੈ। 1,19,000 ਵੋਟਾਂ ਡੁਪਲੀਕੇਟ ਪਾਈਆਂ ਗਈਆਂ ਨੇ। 9,44,000 ਵੋਟਰ ਸ਼ਿਫਟ ਹੋ ਚੁੱਕੇ ਨੇ ਅਤੇ 4,12,000 ਵੋਟਰ ਅਜਿਹੇ ਨੇ ਜਿਹਨਾਂ ਨਾਲ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਕਿਹਾ ਜਾ ਰਿਹਾ ਕਿ ਸੰਪਰਕ ਨਹੀਂ ਹੋ ਸਕਿਆ। ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ 13 ਅਗਸਤ ਨੂੰ ਵੋਟਰ ਸੂਚੀ ਦਾ ਖਰੜਾ ਜਾਰੀ ਹੋਣ ਤੋਂ ਬਾਅਦ ਵੋਟਰਾਂ ਵੱਲੋਂ 12 ਸਤੰਬਰ ਤੱਕ ਆਪਣੇ ਇਤਰਾਜ਼ ਜਾਂ ਦਾਅਵੇ ਪੇਸ਼ ਕੀਤੇ ਜਾ ਸਕਣਗੇ, ਜਿਨ੍ਹਾਂ ਨੂੰ ਚੋਣ ਅਧਿਕਾਰੀਆਂ ਵੱਲੋਂ ਵਿਚਾਰਿਆ ਜਾਵੇਗਾ। ਪੰਜਾਬ ਦੇ ਵੋਟਰਾਂ ਦੀ ਫਾਈਨਲ ਵੋਟਰ ਸੂਚੀ 12 ਅਕਤੂਬਰ ਨੂੰ ਜਾਰੀ ਕੀਤੀ ਜਾਣੀ ਹੈ। ਪੰਜਾਬ ਵਿੱਚ ਪਿਛਲੀ ਵਾਰ ਯਾਨੀ ਕਿ 2026 ਦੇ ਜੂਨ ਮਹੀਨੇ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਦਾ ਕਾਰਜ ਸ਼ੁਰੂ ਕਰਨ ਸਮੇਂ ਵੋਟਰਾਂ ਦੀ ਕੁੱਲ ਗਿਣਤੀ 2,14,00,000 ਦਰਜ ਕੀਤੀ ਗਈ ਸੀ, ਜੋ ਕਿ ਹੁਣ ਵੋਟਰ ਸੂਚੀਆਂ ਸੁਧਾਈ ਕਰਨ ਤੋਂ ਬਾਅਦ ਡਰਾਫਟ ਵੋਟਰ ਸੂਚੀ ਵਿੱਚ ਘੱਟ ਕੇ 1,93,00,000 ਰਹਿ ਗਈ ਹੈ। ਚੋਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੋਟਰ ਸੂਚੀ ਦੇ ਖਰੜੇ ਵਿੱਚੋਂ ਬਾਹਰ ਕੀਤੇ ਜਾਣ ਵਾਲੇ ਨਾਵਾਂ ਵਿੱਚ ਜੋ ਵੋਟਰ ਸ਼ਾਮਲ ਨੇ ਉਹ ਹੁਣ ਆਉਂਦੀ 12 ਸਤੰਬਰ ਤੱਕ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਆਪਣੀ ਵੋਟ ਬਣਵਾ ਸਕਦੇ ਨੇ। ਗੁਆਂਢੀ ਸੂਬੇ ਹਰਿਆਣੇ ਵਿੱਚ ਵੀ ਇੱਕ ਵੱਡਾ ਸੰਘਰਸ਼ ਚੱਲ ਰਿਹਾ ਹੈ। ਉੱਥੇ ਸਿੱਖ ਜਥੇਬੰਦੀਆਂ ਵੱਲੋਂ ਅੰਬਾਲਾ ਦਾ ਹਾਈਵੇ ਜਾਮ ਕੀਤਾ ਗਿਆ। ਦਰਅਸਲ ਪੰਜੋਖਰਾ ਸਾਹਿਬ ਗੁਰੂ ਘਰ ਵਿਖੇ ਗੁਰਸਿਮਰਨ ਮੰਡ ਦੀ ਕੁੱਟਮਾਰ ਦੇ ਮਾਮਲੇ ਵਿੱਚ ਕੁਛ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 500 ਲੋਕਾਂ ਦੇ ਇੱਕ ਜਥੇ ਨੇ ਅੰਬਾਲਾ GT ਰੋਡ ਉੱਤੇ ਧਰਨਾ ਆਇਆ ਜਿਸ ਵਿੱਚ ਲੰਘੇ ਕੱਲ ਕਾਫੀ ਕੁਝ ਹੋਇਆ। ਗੁਰਸਿਮਰਨ ਮੰਡ ਖਿਲਾਫ ਕੇਸ ਦਰਜ ਕਰਨ ਤੇ ਉਸ ਉੱਤੇ ਹਮਲੇ ਦੇ ਦੋਸ਼ ਹੇਠ ਕਾਰਵਾਈ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਅੰਬਾਲਾ ਦੀ ਸਿੱਖ ਸੰਗਤ ਵੱਲੋਂ ਦਿੱਲੀ ਅੰਬਾਲਾ ਕੌਮੀ ਮਾਰਗ ਜਾਮ ਕਰ ਦਿੱਤਾ ਗਿਆ। ਇਸ ਦੌਰਾਨ ਸਥਿਤੀ ਤਣਾਅਪੂਰਨ ਹੋਣ ਤੇ ਭੀੜ ਨੂੰ ਖੰਡਾਉਣ ਲਈ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਵੀ ਛੱਡੇ। ਸਿੱਖ ਸੰਗਤ ਨੇ ਪਹਿਲਾਂ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਵਿਖੇ ਮੀਟਿੰਗ ਕੀਤੀ, ਜਿਸ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਮਗਰੋਂ ਵੱਡੀ ਗਿਣਤੀ ਵਿੱਚ ਲੋਕ ਅੰਬਾਲਾ ਨਾਰਾਇਣਗੜ੍ਹ ਰੋਡ ਤੇ ਪਹੁੰਚ ਗਏ। ਪੁਲਿਸ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਵੱਲੋਂ ਰਾਹ ਜਾਮ ਕਰ ਦਿੱਤਾ ਗਿਆ। ਸੰਗਤ ਦਾ ਇਹ ਦੋਸ਼ ਹੈ ਕਿ ਗੁਰਸਿਮਰਨ ਮੰਡ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਤੁਰੰਤ ਸਿੱਖ ਨੌਜਵਾਨਾਂ ਉੱਤੇ ਕਾਰਵਾਈ ਕੀਤੀ, ਜਦਕਿ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਉੱਤੇ ਢੁੱਕਵੀਂ ਕਾਰਵਾਈ ਨਹੀਂ। ਸਿੱਖ ਸੰਗਤ ਨੇ ਗੁਰਸਿਮਰਨ ਮੰਡ ਖਿਲਾਫ਼ ਕੇਸ ਦਰਜ ਕਰਨ, ਨੌਜਵਾਨਾਂ ਖਿਲਾਫ਼ ਕੀਤੀ ਗਈ ਕਾਰਵਾਈ ਰੱਦ ਕਰਨ ਤੇ ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਰੱਖੀ ਹੈ। ਪੁਲਿਸ ਨੇ ਭਰੋਸਾ ਦਿੱਤਾ ਕਿ ਸੰਗਤ ਦੀਆਂ ਮੰਗਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਜਿਹੜੇ ਵਿਅਕਤੀ ਪਹਿਲਾਂ ਹੀ ਹਿਰਾਸਤ ਵਿੱਚ ਨੇ ਉਹਨਾਂ ਸੰਬੰਧੀ ਕਾਰਵਾਈ ਅਦਾਲਤੀ ਪ੍ਰਕਿਰਿਆ ਰਾਹੀਂ ਹੀ ਹੋ ਸਕਦੀ ਹੈ। ਤੁਹਾਨੂੰ ਚੇਤੇ ਕਰਾ ਦਈਏ ਕਿ ਬੀਤੀ 7 ਅਗਸਤ ਨੂੰ ਸੋਸ਼ਲ ਮੀਡੀਆ ਉੱਤੇ ਆਪਣੇ ਬਿਆਨਾਂ ਕਰਕੇ ਅਕਸਰ ਚਰਚਾ ਵਿੱਚ ਰਹਿੰਦੇ ਗੁਰਸਿਮਰਨ ਸਿੰਘ ਮੰਡ ਸੁਰੱਖਿਆ ਕਰਮਚਾਰੀਆਂ ਸਮੇਤ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਵਿਖੇ ਪਹੁੰਚਿਆ ਸੀ। ਇਸ ਦੌਰਾਨ ਉੱਥੇ ਵਿਵਾਦ ਮਗਰੋਂ ਭੀੜ ਤੇ ਕੁਝ ਨਿਹੰਗ ਸਿੰਘਾਂ ਵੱਲੋਂ ਮੰਡ ਦੀ ਕੁੱਟਮਾਰ ਕਰਨ ਤੇ ਉਸਦੀ ਗੱਡੀ ਦੀ ਭੰਨ ਤੋੜ ਦਾ ਮਾਮਲਾ ਸਾਹਮਣੇ ਆਇਆ ਸੀ। ਮੌਕੇ ਤੇ ਮੌਜੂਦ ਸੰਗਤ ਦਾ ਕਹਿਣਾ ਸੀ ਕਿ ਮੰਡ ਨੇ ਸੰਗਤ ਵਾਲੇ ਰਾਹ ਵਿੱਚ ਗੱਡੀ ਵਾੜੀ ਅਤੇ ਕੁੱਝ ਲੋਕਾਂ ਨੂੰ ਗੱਡੀ ਹੇਠਾਂ ਦਰੜਿਆ, ਜਿਸ ਤੋਂ ਬਾਅਦ ਉੱਥੇ ਭੜਕੇ ਲੋਕਾਂ ਨੇ ਉਸਦੀ ਕੁੱਟਮਾਰ ਕੀਤੀ ਸੀ। ਬਾਅਦ ਵਿੱਚ ਪੁਲਿਸ ਨੇ ਕੁਝ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਸੀ, ਜਿਸ ਤੋਂ ਬਾਅਦ ਸਾਰਾ ਵਿਵਾਦ ਸ਼ੁਰੂ ਹੋਇਆ ਤੇ ਹੁਣ ਸਿੱਖ ਸੰਗਤ ਨੇ ਅੰਬਾਲਾ ਵਿਖੇ ਧਰਨਾ ਲਾਇਆ। ਪਿਛਲੇ ਦਿਨੀ ਏਅਰ ਇੰਡੀਆ ਦੀ ਇੱਕ ਫਲਾਈਟ ਜਿਸ ਵਿੱਚ ਪਾਇਲਟ ਦੇ ਨਸ਼ੇ ਹੋਣ ਦੀ ਹਾਲਤ ਪਤਾ ਲੱਗੀ ਸੀ, ਉਸ ਤੋਂ ਬਾਅਦ ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈਸ ਦੇ ਸਾਰੇ ਪਾਇਲਟਾਂ ਦੀ ਹੁਣ ਰੋਜ਼ਾਨਾ ਜਾਂਚ ਕੀਤੀ ਜਾਵੇਗੀ ਕਿ ਉਹਨਾਂ ਨੇ ਜਹਾਜ਼ ਉਡਾਉਣ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀ ਸ਼ੁਦਾ ਦਵਾਈਆਂ ਜਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਹੋਵੇਗਾ, ਇਹ ਚੈੱਕ ਕੀਤਾ ਜਾਵੇਗਾ ਤੇ ਇਹ ਟੈਸਟ ਅੱਜ ਤੋਂ ਹੀ ਲਾਜ਼ਮੀ ਕਰ ਦਿੱਤਾ ਗਿਆ। ਇਹਨਾਂ ਦੋਵਾਂ ਏਅਰਲਾਈਨਾਂ ਵਿੱਚ 5,000 ਤੋਂ ਵੱਧ ਪਾਇਲਟ ਕੰਮ ਕਰ ਰਹੇ ਨੇ ਤੇ ਹੁਣ ਰੋਜ਼ਾਨਾ ਉਹਨਾਂ ਦਾ ਡੋਪ ਟੈਸਟ ਕੀਤਾ ਜਾਵੇਗਾ। ਇਹ ਸਖ਼ਤ ਫੈਸਲਾ ਪਿਛਲੇ ਹਫ਼ਤੇ ਫੁਕੇਟ ਤੋਂ ਦਿੱਲੀ ਆ ਰਹੀ ਉਡਾਣ ਦੇ ਪਾਇਲਟ ਦਾ ਡਰੱਗ ਟੈਸਟ ਪੋਜ਼ਿਟਿਵ ਆਉਣ ਤੋਂ ਬਾਅਦ ਲਿਆ ਗਿਆ। ਦਰਅਸਲ ਜਦੋਂ ਇਹ ਫਲਾਈਟ ਭੁਵਨੇਸ਼ਵਰ ਉੜੀਸਾ ਵਿੱਚੋਂ ਗੁਜ਼ਰ ਰਹੀ ਸੀ ਤਾਂ ਅਚਾਨਕ ਮੌਸਮ ਦੇ ਖਰਾਬ ਹੋਣ ਵਰਗੇ ਹਾਲਾਤ ਪੈਦਾ ਹੋ ਗਏ ਸੀ ਤੇ ਜਹਾਜ਼ ਅਚਾਨਕ ਹੀ 300 ਫੁੱਟ ਹੇਠਾਂ ਆ ਗਿਆ ਸੀ, ਜਿਸ ਕਾਰਨ ਕਈ ਯਾਤਰੀਆਂ ਅਤੇ ਕਰੂ ਮੈਂਬਰ ਨੂੰ ਸੱਟਾਂ ਲੱਗੀਆਂ ਸੀ। ਬਾਅਦ ਵਿੱਚ ਡਰੱਗ ਟੈਸਟ ਦੇ ਦੌਰ ਵਿੱਚ ਇਹ ਪਤਾ ਲੱਗਾ ਕਿ ਪਾਇਲਟ ਵੱਲੋਂ ਗਾਂਜਾ ਪੀਤਾ ਗਿਆ ਸੀ ਅਤੇ ਮੁੱਖ ਪਾਇਲਟ ਦੇ 2 ਵਾਰ ਡਰੱਗ ਟੈਸਟ ਕੀਤੇ ਗਏ ਤੇ 2ਵਾਰ ਰਿਪੋਰਟ ਪੋਜ਼ਿਟਿਵ ਆਈ ਸੀ। ਫਲਾਈਟ ਵਿੱਚ ਸਫ਼ਰ ਕਰ ਰਹੇ ਕਿ ਯਾਤਰੀ ਨੇ ਵੀ ਇਹ ਦੋਸ਼ ਲਾਇਆ ਸੀ ਕਿ ਉਡਾਣ ਤੋਂ ਪਹਿਲਾਂ ਹੀ ਪਾਇਲਟ ਦੀ ਹਾਲਤ ਸ਼ੱਕੀ ਜਾਪ ਰਹੀ ਸੀ ਤੇ ਉਹ ਨਸ਼ੇ ਵਿੱਚ ਲੱਗ ਪਿਆ ਸੀ ਅਤੇ ਇਹਨਾਂ ਸ਼ਿਕਾਇਤਾਂ ਨੂੰ ਵੇਖਦਿਆਂ ਹੁਣ ਦੇਸ਼ ਅੰਦਰ ਏਅਰ ਇੰਡੀਆ ਦੇ ਸਾਰੇ ਪਾਇਲਟਾਂ ਦੀ ਸਖ਼ਤੀ ਨਾਲ ਜਾਂਚ ਕੀਤੀ ਜਾਵੇ। ਪੰਜਾਬ ਵਿੱਚ ਇੱਕ ਨਿਵੇਕਲਾ ਮਾਮਲਾ ਸਾਹਮਣੇ ਆਇਆ। ਨੰਗਲ ਪੁਲਿਸ ਨੇ ਰੋਪੜ ਜ਼ਿਲ੍ਹੇ ਦੇ ਨੰਗਲ ਉਪ ਮੰਡਲ ਦੇ 14 ਪਿੰਡਾਂ ਨਾਲ ਸੰਬੰਧਿਤ ਜ਼ਮੀਨੀ ਰਿਕਾਰਡ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ FIR ਦਰਜ ਕੀਤੀ ਹੈ। FIR ਦਰਜ ਹੋਣ ਨਾਲ ਮਾਲ ਰਿਕਾਰਡ ਗਾਇਬ ਹੋਣ ਦੇ ਲੰਮੇ ਸਮੇਂ ਤੋਂ ਲਟਕ ਰਹੇ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ। ਡਿਪਟੀ ਕਮਿਸ਼ਨਰ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਨੰਗਲ ਖੇਤਰ ਦੇ 14 ਪਿੰਡਾਂ ਦਾ ਜ਼ਮੀਨੀ ਰਿਕਾਰਡ ਹੀ ਗਾਇਬ ਹੋ ਗਿਆ ਹੈ ਅਤੇ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਤੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ। ਗਾਇਬ ਹੋਇਆ ਜ਼ਮੀਨ ਦਾ ਰਿਕਾਰਡ ਇਸ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਵਿੱਚ ਮਾਲਕੀ, ਕਬਜ਼ੇ ਅਤੇ ਜ਼ਮੀਨੀ ਹਿੱਸਿਆਂ ਵਿੱਚ ਤਬਦੀਲੀਆਂ ਨਾਲ ਸੰਬੰਧਿਤ ਵੇਰਵੇ ਸ਼ਾਮਲ ਨੇ। ਖ਼ਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖ਼ਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਲੋਕ ਸਭਾ ਵਿੱਚ ਮੌਨਸੂਨ ਇਜਲਾਸ ਦੇ ਅਖੀਰਲੇ ਦਿਨ ਬਿਨਾਂ ਚਰਚਾ ਦੇ 11 ਬਿੱਲ ਪਾਸ ਕੀਤੇ ਗਏ। ਐਤਕੀ ਦਾ ਮੌਨਸੂਨ ਸੈਸ਼ਨ ਸਭ ਤੋਂ ਘੱਟ ਕੰਮਕਾਜ ਵਾਲੇ ਸੈਸ਼ਨਾਂ ਵਿੱਚੋਂ ਇੱਕ ਸਾਬਤ ਹੋਇਆ, ਜਿਸ ਵਿੱਚ ਹੰਗਾਮਾ ਜ਼ਿਆਦਾ ਹੋਇਆ ਪਰ ਸਾਰਥਕ ਮੁੱਦਿਆਂ ਉੱਤੇ ਬਹਿਸ ਬਹੁਤ ਘੱਟ ਹੋ ਸਕੀ। ਵਿਰੋਧੀ ਧਿਰ ਕੇਂਦਰ ਸਰਕਾਰ ਉੱਤੇ ਇਲਜ਼ਾਮ ਲਾ ਰਹੀ ਹੈ, ਜਦਕਿ ਕੇਂਦਰ ਸਰਕਾਰ ਵਿਰੋਧੀ ਧਿਰਾਂ ਉੱਤੇ ਇਲਜ਼ਾਮ ਲਾ ਰਹੀ ਹੈ ਕਿ ਉਹਨਾਂ ਕਰਕੇ ਕਾਰਵਾਈ ਨਹੀਂ ਚੱਲ ਸਕੀ। ਪਰ ਕੁੱਲ ਮਿਲਾ ਕੇ ਮੌਨਸੂਨ ਸੈਸ਼ਨ ਬਿਨਾਂ ਕਿਸੇ ਠੋਸ ਚਰਚਾ ਦੇ ਖਤਮ ਹੋਇਆ ਹੈ। ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਇੱਕ ਸੇਵਾ ਮੁਕਤ ਸੀਨੀਅਰ ਮੈਡੀਕਲ ਅਫਸਰ ਡਾਕਟਰ ਨੇ 80 ਕਰੋੜ ਰੁਪਏ ਦੀ ਆਪਣੀ ਜਾਇਦਾਦ ਸਰਕਾਰ ਨੂੰ ਦਾਨ ਕੀਤੀ ਹੈ ਅਤੇ ਨਾਲ ਦੇ ਨਾਲ ਆਪਣੀ ਦੇਹ ਵੀ ਦਾਨ ਕਰਨ ਦਾ ਐਲਾਨ ਕੀਤਾ ਤੇ ਹਿਮਾਚਲ ਸਰਕਾਰ ਦਾ ਕਹਿਣਾ ਕਿ ਡਾਕਟਰ ਨੇ ਤਿਆਗ ਦੀ ਇੱਕ ਮਿਸਾਲ ਪੇਸ਼ ਕੀਤੀ ਹੈ। ਅਯੁੱਧਿਆ ਦੇ ਸ਼੍ਰੀ ਰਾਮ ਮੰਦਿਰ ਵਿੱਚ ਪੁਜਾਰੀਆਂ ਲਈ ਨਵਾਂ ਡਰੈਸ ਕੋਡ ਲਾਗੂ ਕਰਨ ਦਾ ਫੈਸਲਾ ਹੋਇਆ। ਹੁਣ ਕੋਈ ਵੀ ਪੁਜਾਰੀ ਸਿਲਾਈ ਕੀਤੇ ਹੋਏ ਕੱਪੜੇ ਪਹਿਨ ਕੇ ਨਹੀਂ ਆਵੇਗਾ, ਸਗੋਂ ਉਹਨਾਂ ਨੂੰ ਮੰਦਿਰ ਵਿੱਚ ਹੀ ਟਰਸਟ ਵੱਲੋਂ ਧੋਤੀ ਅਤੇ ਚਾਦਰ ਪਹਿਨਣ ਲਈ ਦਿੱਤੀ ਜਾਵੇਗੀ। ਤੇ ਦਿਨਾਂ ਦਿਨਾਂ ਪ੍ਰਬੰਧ ਨੂੰ ਲੈ ਕੇ ਉੱਠੇ ਸਵਾਲਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਅਮਰੀਕਾ ਵੱਲੋਂ ਪ੍ਰਵਾਸੀਆਂ ਸੰਬੰਧੀ ਹੋਰ ਕਾਰਵਾਈ ਕਰਦਿਆਂ 600 ਤੋਂ ਵੱਧ ਵੀਜ਼ੇ ਰੱਦ ਕੀਤੇ ਗਏ। ਪੰਜਾਬ ਵੱਲੋਂ ਰਾਜਸਥਾਨ ਤੋਂ 1,44,000 ਕਰੋੜ ਰੁਪਏ ਦੀ ਪਾਣੀ ਦੀ ਰੋਇਲਟੀ ਵਸੂਲਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਸ ਸੰਬੰਧੀ ਬਕਾਇਦਾ ਰਾਜਸਥਾਨ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ। ਭਲਕੇ ਭਾਰਤੀ ਸਮੇਂ ਮੁਤਾਬਕ 15 ਅਗਸਤ ਦੇਸ਼ ਦਾ ਆਜ਼ਾਦੀ ਦਿਹਾੜਾ, ਇਸ ਸੰਬੰਧੀ ਸਮਾਗਮ ਹੋਣੇ ਨੇ, ਤਿਆਰੀਆਂ ਚੱਲ ਰਹੀਆਂ ਨੇ ਤੇ ਅੱਜ ਭਾਰਤੀ ਸਮੇਂ ਮੁਤਾਬਕ 14 ਅਗਸਤ ਦਾ ਦਿਨ 1947 ਦੀ ਵੰਡ ਨੂੰ ਵੀ ਚੇਤੇ ਕੀਤਾ ਜਾ ਰਿਹਾ ਹੈ ਤੇ ਇਸ ਮੌਕੇ ਕਈ ਥਾਈ ਵੰਡ ਨੂੰ ਚੇਤੇ ਕਰਦੇ ਸਮਾਗਮ ਵੀ ਹੋ ਰਹੇ ਨੇ। ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਵੱਲੋਂ ਵੀ ਗੁਰੂਗ੍ਰਾਮ ਵਿਖੇ ਅੱਜ ਵੰਡ ਤ੍ਰਾਸਦੀ ਦਿਵਸ ਦੀ ਸਮਾਗਮ ਕਰਵਾਇਆ ਜਾ ਰਿਹਾ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ। ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਮਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ, ਹੋਰ ਜਾਣਕਾਰੀ ਲਈ ਸੰਪਰਕ ਕਰੋ 2264841007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।
1: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ, ਗੀਤ ਤੇ ਕਿੱਸੇ, ਕਹਾਣੀਆਂ ਦੀ ਉਡਾਨ ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਦੇ ਨਾਲ। ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ, ਆਪਣਿਆਂ ਤੋਂ ਗੈਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ।
2: ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ। ਤੰਦੂਰੀ ਪਨੀਰ ਪੀਜ਼ਾ, ਬਟਰ ਚਿਕਨ ਪੀਜ਼ਾ, ਚਾਟ ਪੀਜ਼ਾ, ਮੱਖਣੀ ਪਨੀਰ ਪੀਜ਼ਾ, ਸ਼ਾਹੀ ਪਨੀਰ ਪੀਜ਼ਾ, ਕੱਲੇ ਪੀਜ਼ੇ ਨਹੀਂ, ਜਿੱਥੇ ਤੁਸੀਂ ਫਿਸ਼ ਪਕੌੜਾ, ਬੈਸਟ ਸੋਇਆ ਚਾਪ, ਮਲਾਈ ਵਿੰਗਸ, ਕਰੰਚੀ ਮੋਮੋ, ਮਲਾਈ ਮੋਮੋ, ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ। ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ, ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ 2 ਕਾਉਂਟੀ ਕੋਰਟ ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696, 905-840-9696।
3: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
0: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
3: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
0: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
1: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਸ, ਤੁਸੀਂ ਡ੍ਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ 905-805-3000। ਡ੍ਰੀਮ ਹੋਮ ਅਪਲਾਈਂਸਸ, 905-805-3000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਅਰਜੰਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਂਸ।
4: ਸੱਚ ਕਿਹੋ ਜਿਹਾ ਹੁੰਦਾ?
5: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
6: ਮਿੱਟੀ ਚੁਗਦੀ ਫਸਲ ਸੱਚ ਹੈ,
5: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸ਼ਾਮ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਹਮੇਸ਼ਾ ਦੀ ਤਰ੍ਹਾਂ ਗੁਮਨਾਮ। ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਅੱਜ ਦੀ ਖੂਬਸੂਰਤ ਸ਼ਾਮ ਦੇ ਵਿੱਚ ਇੱਕ ਵਾਰ ਫਿਰ ਮਹਿਫਲ ਲੈ ਕੇ ਹਾਜ਼ਰ ਹੋ ਗਿਆ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਸਟੂਡੀਓ ਦੇ ਘੜੀ ਦੇ ਮੁਤਾਬਿਕ 9:07 ਹੋ ਚੁੱਕਿਆ ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ ਵੀਰਵਾਰ ਦੀ ਖੂਬਸੂਰਤ ਸ਼ਾਮ ਔਰ ਨਾਲ ਦੀ ਨਾਲ ਆਗਾਜ਼ ਹੋਣ ਲੱਗਿਆ ਜੀ ਵੀਕਐਂਡ ਦਾ ਸੋ ਵੀਕਐਂਡ ਦੀਆਂ ਐਡਵਾਂਸ ਦੇ ਵਿੱਚ ਤੁਹਾਨੂੰ ਮੁਬਾਰਕਾਂ ਸੋ ਕੱਲ੍ਹ ਨੂੰ ਤੁਸੀਂ ਇੰਜੋਏ ਕਰਨਾ ਆ ਹਫ਼ਤੇ ਦਾ ਆਖਰੀ ਦਿਨ ਸੋ 905-673-3337 ਮੇਰੇ ਨਾਲ ਸਟੂਡੀਓ ਦੇ ਵਿੱਚ ਗੁਮਨਾਮ ਜੁੜੇ ਹੋਏ ਨੇ ਗੁਮਨਾਮ ਵੈਲਕਮ ਕੀ ਹਾਲ ਚਾਲ ਹੈ
1: ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਸਾਰੇ ਠੀਕ ਹੋਣਗੇ ਜਿੱਥੇ ਕਿਤੇ ਜੋ ਘਰ ਵਿੱਚ ਵੀ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਵੀ ਬਹੁਤ ਸਾਰਾ ਪਿਆਰ ਅਤੇ ਜਿਹੜੇ ਵਿਚਾਰੇ ਕੰਮਾਂ 'ਤੇ ਹੋਣਗੇ ਇਸ ਟਾਈਮ ਜਾਂ ਜਿਹੜੇ ਕੰਮ ਕਰ ਰਹੇ ਨੇ ਕਿਉਂਕਿ ਅੱਜ ਦਾ ਜੀ ਜੂਨੀਅਰ ਵੀਕਐਂਡ ਆਪਾਂ ਇਹਨੂੰ ਕਹਿ ਦਿੰਦੇ ਹਾਂ ਤਾਂ ਓਬਵੀਅਸ ਜੀ ਗੱਲ ਆ
0: ਅੱਛਾ ਕੰਮ ਕਰਨ ਵਾਲੇ ਬੰਦੇ ਨੂੰ ਵਿਚਾਰਾ ਪਤਾ ਨਹੀਂ ਕਿਉਂ ਕਹਿੰਦੇ ਯਾਰ ਕੰਮ ਕਰਨ ਵਾਲਾ ਕਰਮਾਂ ਵਾਲਾ ਬੰਦਾ ਹੁੰਦਾ ਕੰਮ ਕਰਮਾਂ ਨਾਲ ਮਿਲਦਾ
1: ਕਰਮਾਂ
0: ਬਜ਼ੁਰਗ ਕਿਹਾ ਕਰਦੇ ਸੀ ਨਾ
1: ਨਹੀਂ ਇਹ ਤਾਂ ਸਹੀ ਗੱਲ ਹੈ ਕਿਰਤ ਕਰਨ ਵਾਲਾ ਕਰਮਾਂ ਵਾਲਾ ਹੀ ਹੁੰਦਾ
0: ਪਰ ਨਾਲ ਵਿਚਾਰਾ ਵੀ ਕਹਿ ਦਿੰਦੇ
1: ਵਿਚਾਰਾ ਉਸ ਵੇ ਨਾ ਨਹੀਂ ਕਹਿ ਰਹੇ ਜੀ ਕਿ ਮੈਜ਼ਰੇਬਲ ਨਹੀਂ ਕਹਿ ਰਹੇ ਆਪਾਂ
0: ਸੋ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਇੰਨਾ ਕੁ ਤਾਂ ਸੰਧੂ ਸਾਹਿਬ ਸਟੂਡੀਓ 'ਚ ਆਏ ਹੋਏ ਇੰਨਾ ਕੁ ਤਾਂ ਬਣਦਾ ਹੀ ਆ ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ

0: ਮੈਂ ਕੱਲਾ ਕਿਉਂ ਲਾਵਾਂ, ਆਪਾਂ ਸਾਰੇ ਰਲ ਮਿਲ ਕੇ ਲਾਉਣੇ ਆ।
1: ਹਾਂਜੀ,
0: ਹੋ ਸਕਦਾ ਕਿ ਤੁਹਾਨੂੰ ਇਹ ਚੀਜ਼ ਦਾ ਪਤਾ ਹੋਵੇ, ਹੁਣ ਮੈਨੂੰ ਨਹੀਂ ਪਤਾ, ਅਤੇ ਸੰਧੂ ਸਾਹਿਬ ਨੇ ਮੁਸ਼ਕਿਲ 'ਚ ਪਾਤਾ। ਅੱਛਾ, ਸੰਧੂ ਸਾਹਿਬ ਹੁੰਦੇ ਮੁਸ਼ਕਿਲ ਵਾਲੇ ਆ, ਜਿੰਨੇ ਸੰਧੂ ਸਾਹਿਬ ਆ। ਅੱਛਾ, ਪਿਆਰੇ ਵੀ ਉਨੇ ਆ। ਸੋ 905-673-3333 ਸੰਧੂ ਸਾਹਿਬ, ਮੈਂ ਚਾਹੁੰਦਾ ਕਿ ਜਿਹੜੀ ਤੁਸੀਂ ਇਹ ਬੁਝਾਰਤ ਆ, ਕਹਾਵਤ ਆ, ਸਵਾਲ ਆ, ਉਲਝਣ ਆ, ਗੁੰਝਲ ਆ, ਜੋ ਵੀ ਆ, ਇਹ ਤੁਸੀਂ ਆਪਦੇ ਮੁੱਖੋਂ ਫਰਮਾਓ।
2: ਗੁੰਝਲ ਇਹ ਆ ਜੀ, ਬੁਝਾਰਤ ਹੀ ਕਹਿ ਸਕਦੇ ਆ ਕਿ ਦੋ ਦਰਖਤਾਂ ਉੱਪਰ ਪੰਛੀ ਬੈਠੇ ਆ।
0: ਦੋ ਦਰਖਤਾਂ ਉੱਪਰ ਪੰਛੀ ਬੈਠੇ,
2: ਪੰਛੀ ਬੈਠੇ ਆ।
0: ਪੰਛੀ ਬਹੁਤ ਸਾਰੇ ਆ, ਜ਼ਿਆਦਾ, ਇੱਕ ਤੋਂ ਜ਼ਿਆਦਾ
2: ਜ਼ਿਆਦਾ ਹਨ। ਉਹ ਕਹਿੰਦੇ ਆ ਕਿ ਪੰਛੀ ਇੱਕ ਦਰਖਤ ਵਾਲੇ ਆ ਵੀ ਜੇ ਤੁਸੀਂ ਸਾਡੇ ਲਾ ਜਾਓਗੇ ਤਾਂ ਅਸੀਂ ਦੁੱਗਣੇ ਹੋ ਜਾਵਾਂਗੇ।
0: ਇੱਕ ਵਾਲੇ ਕਹਿੰਦੇ, ਜਿਵੇਂ ਮੈਂ ਇੱਧਰ ਬੈਠਾ, ਮੈਂ ਕਹਿੰਦਾ ਸੰਧੂ ਸਾਹਿਬ ਮੇਰੇ ਵੱਲ ਆ ਜਾਓਗੇ, ਅਸੀਂ ਦੁੱਗਣੇ ਹੋ ਜਾਵਾਂਗੇ।
2: ਹਾਂਜੀ,
0: ਤੇ ਤੁਸੀਂ ਕਹਿੰਦੇ ਹੋ।
2: ਦੂਜੇ ਵਾਲੇ ਕਹਿੰਦੇ ਵੀ ਜੇ ਤੁਸੀਂ ਸਾਡੇ ਆ ਜਾਓਗੇ ਤੇ ਆਪਾਂ ਬਰਾਬਰ ਹੋ ਜਾਵਾਂਗੇ।
0: ਓਕੇ, ਮੈਂ ਜਿੱਦਾਂ ਕਿ ਮੈਂ ਇੱਕ ਪੰਛੀ ਹਾਂ ਤੇ ਮੈਂ ਕਹਿੰਦਾ ਸੰਧੂ ਸਾਹਿਬ ਮੇਰੇ ਵੱਲ ਆ ਜਾਓਗੇ ਤੇ ਮੈਂ ਦੁੱਗਣੇ ਹੋ ਜਾਵਾਂਗੇ, ਤੁਸੀਂ ਕਹਿੰਦੇ ਹੋ ਕਿ ਨਹੀਂ ਤੁਹਾਡੇ ਵੱਲੋਂ ਤੇ ਬਰਾਬਰ ਹੋ ਜਾਵਾਂਗੇ,
2: ਬਰਾਬਰ ਹੋ
0: ਜਾਵਾਂਗੇ। ਇਹ ਕਿੱਦਾਂ ਹੋ ਸਕਦਾ?
2: ਬਸ ਇਹ ਦੱਸਣਾ ਕਿ ਕਿੰਨੇ ਪੰਛੀ ਨੇ ਦੋਨਾਂ ਦਰਖਤ ਅਲੱਗ ਅਲੱਗ, ਵੀ ਉਹ ਦੁੱਗਣੇ ਤੇ ਬਰਾਬਰ ਕਿੱਦਾਂ ਹੋ ਸਕਦੇ? ਬਸ ਸਿੰਪਲ ਜਿਹਾ ਕੁਐਸਚਨ।
1: ਸਿੰਪਲ ਜਿਹਾ ਤੇ ਨਹੀਂ ਹੈ ਜੀ, ਕਿਉਂਕਿ ਮੈਂ ਉਦੋਂ ਦਾ ਹੀ ਸੋਚ ਰਿਹਾ ਜਦੋਂ ਸੰਧੂ ਸਾਹਿਬ ਨੇ ਆਪਾਂ ਨੂੰ ਬਾਹਰ ਦੱਸੀ।
0: ਓਕੇ, ਲੈਟ ਮੀ ਰਿਪੀਟ ਇਟ, ਮੈਨੂੰ ਲੱਗਦਾ ਮੈਂ ਭੁੱਲ ਗਿਆ। ਓਕੇ, ਦੋ ਪੰਛੀ,
2: ਦੋ ਦਰਖਤ
0: ਤੇ ਉਹਨਾਂ ਦੇ, ਉਹਨਾਂ ਦਰਖਤਾਂ ਦੀਆਂ ਟਾਹਣੀਆਂ ਦੇ ਉੱਪਰ ਕੁਛ ਪੰਛੀ ਬੈਠੇ ਹੋਏ ਆ, ਇੱਕ ਤੋਂ ਜ਼ਿਆਦਾ ਪੰਛੀ ਬੈਠੇ ਹੋਏ ਆ, ਅਤੇ ਆਪਸ ਮੇ ਉਹ ਗੱਲਾਂ ਕਰਦੇ ਆ। ਸੰਧੂ ਸਾਹਿਬ ਇੱਕ ਪੰਛੀ ਆ ਅਤੇ ਉਹ ਕਹਿੰਦੇ ਆ ਕਿ ਮੇਰੇ ਵੱਲ ਆ ਜਾ ਅਤੇ ਅਸੀਂ ਦੁੱਗਣੇ ਹੋ ਜਾਵਾਂਗੇ, ਅਤੇ ਦੂਜੇ, ਮੈਂ ਨਹੀਂ ਬੈਠਾ, ਦੋਵੇਂ ਸੰਧੂ ਇੱਕੋ ਜਿਹੇ ਹੋ ਜਾਣਗੇ। ਦੂਜੇ ਪਾਸੇ ਬੈਠਾ ਆ ਗੁਮਨਾਮ, ਇਹ ਵੀ ਇੱਕ ਪੰਛੀ ਆ। ਹੁਣ ਮੋਰ, ਕਾਂ, ਘੁੱਗੀ, ਕਬੂਤਰ, ਉਹ ਤੁਸੀਂ ਆਪਦੇ ਆਪਦੇ ਦਿਮਾਗ 'ਚ ਇਮੈਜਿਨ ਕਰ ਲਓ। ਇਹ ਦੋਨੋਂ ਪੰਛੀ ਆ ਅਤੇ ਇਹਨਾਂ ਦਾ ਝੁੰਡ ਆ, ਉਹ ਦੋਵਾਂ ਦਾ ਵੀ ਹੋ ਸਕਦਾ, ਦਸਾਂ ਦਾ ਵੀ ਹੋ ਸਕਦਾ, ਪੰਜਾਂਵਾਂ ਦਾ, ਉਹ ਤੁਸੀਂ ਹਿਸਾਬ ਲਾਉਣਾ ਵੀ ਕਿੰਨੇ ਪੰਛੀ ਹੋਣਗੇ, ਇੱਕ ਦੂਜੇ ਪਾਸੇ ਜਾਣਗੇ,
2: ਦੁੱਗਣੇ
0: ਇੱਕ ਹੀ ਇੱਕ ਤੋਂ ਜ਼ਿਆਦਾ?
2: ਦੇਖੋ ਉਹ ਤਾਂ ਕੁਐਸਚਨ ਹੈ ਜੀ, ਜੇ
1: ਕੁਆਂਟੀਟੀ ਦੱਸਣੀ,
2: ਜੇ ਉੱਧਰ ਜਾਣਗੇ ਤਾਂ ਦੁੱਗਣੇ ਹੋਣਗੇ,
0: ਇੱਧਰ ਜਾਣਗੇ
2: ਤਾਂ ਬਰਾਬਰ ਹੋਣਗੇ,
0: ਬਰਾਬਰ। ਅੱਛਾ, ਕਿੰਨੇ ਪੰਛੀ ਇੱਧਰ ਉੱਧਰ ਜਾਣ ਬਰਾਬਰ ਹੋਣ ਅਤੇ ਕਿੰਨੇ ਉੱਧਰ ਆਉਣ ਅਤੇ ਇੱਧਰ,
2: ਔਰ ਕਿੰਨੇ ਕਿੰਨੇ ਪੰਛੀ ਬੈਠੇ,
0: ਕਿੰਨੇ ਕਿੰਨੇ ਪੰਛੀ, ਇਹ ਵੀ
2: ਯਾਨੀ ਕਿ ਇੱਕ ਪਾਸੇ ਕਿੰਨੇ ਬੈਠੇ, ਇੱਕ ਪਾਸੇ ਕਿੰਨੇ, ਕਿੱਦਾਂ ਦੁੱਗਣੇ ਅਤੇ ਕਿੱਦਾਂ ਬਰਾਬਰ ਹੋਣ, ਸਿੰਪਲ।
0: 905-673-3333 ਅੱਛਾ, ਜਿਹਨੂੰ ਸਵਾਲ ਨਹੀਂ ਸਮਝਿਆ ਉਹ ਵੀ ਕਾਲ ਕਰ ਦੇਣਾ, ਕਿਉਂਕਿ ਮੈਂ ਵੀ ਤੁਹਾਡੇ ਵਾਂਗੂ ਹੀ ਹਾਂ। ਸੋ 905-673-3333 ਨੰਬਰ ਬੋਲ ਸਨਖਿਆ,
1: 905-673-3337
0: ਆਹ ਮੈਨੂੰ ਕੁਦਰਤੀ ਗੱਲ ਚੇਤੇ ਆ ਗਈ, ਨੰਬਰ ਬੋਲ ਸਨਖਿਆ।
1: ਹਾਂਜੀ,
0: ਪਤਾ ਤੁਸੀਂ
1: ਜੱਟ ਟੋਰਾਂਟੋ ਦਾ।
0: 905-673-3333 ਇਹ ਤੁਸੀਂ ਦੱਸਣਾ ਆ ਕਿ, ਅੱਛਾ ਕਿਤੇ ਚੋਰੀ ਸ਼ੁਰੂ ਤਾਂ ਨਾ ਫੜੀ ਜਾਵੇ, ਫਿਰ ਘੰਟਾ ਕੀ ਕਰਾਂਗੇ, ਅਗਲਾ ਵੀ ਸਵਾਲ ਤਿਆਰ ਰੱਖੋ, ਕਿਉਂਕਿ ਲਾਈਨ ਸਾਰੀਆਂ ਬਿਜ਼ੀ ਹੋ ਗਈਆਂ।
2: ਚਲੋ ਸਰ, ਉੱਥੇ ਬੜੇ ਸਿਰ ਦੇ ਤੁਹਾਡੇ, ਬੜੇ ਬੜਾ ਕਮਾਲ ਔਰ ਬੜਾ ਜ਼ਹੀਨ ਆ ਤੁਹਾਡਾ।
0: ਇੰਨੇ ਵੀ ਸੁਰਦ ਨਾ ਹੁਣ ਕਿ ਪਹਿਲੀ ਜੇ ਫੜ ਲੈਂਦੇ ਬਾਅਦ ਘੰਟਾ ਕਰਾਂਗੇ, ਇਹ ਤਾਂ ਕੇਲੇ ਵਾਲੀ ਮਾਈ ਵਾਲੀ ਗੱਲ ਬੰਨੀ ਆ। ਕੋਈ ਮੇਰੇ ਵਰਗੀ ਮਾਈ ਸੀ ਤੇ ਵੇਚਣ ਚਲੀ ਗਈ ਉਹ ਕੇਲੇ ਬਾਜ਼ਾਰ 'ਚ, ਤੇ ਕਹਿੰਦੀ ਵੀ $12 ਨੂੰ ਦਰਜਨ ਤੇ $12 ਨੂੰ ਦਰਜਨ, ਤੇ ਉਹ ਮੇਰੇ ਵਰਗਾ ਆਇਆ ਕਹਿੰਦਾ ਮਾਈ ਸਾਰੇ ਹੀ ਪਾ ਦੇ, ਉਹ ਕਹਿੰਦੀ ਮੈਂ ਨਹੀਂ ਦਿੰਦੀ, ਉਹ ਕਹਿੰਦਾ ਕਿਉਂ, ਉਹ ਕਹਿੰਦੀ ਤੈਨੂੰ ਵੇਚ ਦੂੰ ਮੈਂ ਸਾਈ ਤੁਹਾਡੀ ਕੀ ਕਰੂੰਗੀ, ਉਹ ਦਿਮਾਗੋਂ ਪੈਦਲ ਸੀ ਮੇਰਾ।
2: ਨਹੀਂ ਚਲੋ ਸਰੋਤੇ, ਮੈਂ ਹਮੇਸ਼ਾ ਕਹਿੰਦਾ ਕਿ ਜੋ ਇੱਕ ਬ੍ਰੇਨ ਨਾਲ ਵੱਧ ਬ੍ਰੇਨ ਆ,
1: ਬੜੇ
2: ਜ਼ਹੀਨ ਹੈ 530 ਦੇ ਦਿਸ ਨਾਲ
0: ਜੀ। ਓਕੇ, ਸੋ ਪਹਿਲੀ ਤਾਂ ਗੱਲ ਇਹ ਹੈ ਕਿ ਜੋ ਇੱਕ ਸਰੋਤਾ ਸਵਾਲ ਦੇ, ਬਾਕੀ ਸਾਰੇ ਕੱਟ ਨਾ ਜਾਇਓ, ਸਾਰੇ ਵਨ ਬਾਏ ਵਨ ਆਪਾਂ ਸਭ ਨਾਲ ਗੱਲਬਾਤ ਕਰਾਂਗੇ, ਅਤੇ ਹੋ ਸਕਦਾ ਕਿਸੇ ਦਾ ਨਾਂ ਸਹੀ ਹੋਵੇ। ਅਤੇ ਭੁਪਿੰਦਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
3: ਹਾਂਜੀ, ਇੱਕ ਪਾਸੇ 5 ਆ ਜੀ, ਇੱਕ ਪਾਸੇ 7 ਆ।
0: ਇੱਕ ਪਾਸੇ 5 ਆ ਤੇ ਇੱਕ ਪਾਸੇ 7 ਆ।
3: ਹਾਂਜੀ, 5 ਵਾਲਿਆਂ ਚੋਂ ਜੇ 7 ਵਾਲਿਆਂ ਚ ਜਾਊ ਤਾਂ 8 ਹੋ ਜਾਣਗੇ, ਦੁੱਗਣੇ ਹੋ ਗਏ ਜੀ। ਜੇ 7 ਵਾਲਿਆਂ ਚੋਂ 5 ਹੋਣਗੇ ਉਧਰੋਂ 6 ਰਹਿ ਜਾਣਗੇ, ਤੇ ਉਹ ਵੀ ਬਰਾਬਰ ਹੋ ਜਾਣਗੇ 6।
0: ਅੱਛਾ, ਤੁਸੀਂ ਕਹਿੰਦੇ ਹੋ 6-6 ਹੋ ਜਾਣਗੇ। ਚਲੋ ਐਨੀਵੇ, 905-673-3333 ਹੁਣ 12-13-15-16 ਇਹ ਤੁਸੀਂ ਸੋਚਣਾ ਆ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। 6972 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
4: ਸਤਿ ਸ਼੍ਰੀ ਅਕਾਲ ਨਮਸਕਾਰ ਬਾਊ ਜੀ,
0: ਨਮਸਕਾਰ ਬਾਊ ਜੀ,
4: ਠੀਕ ਠਾਕ। ਅੱਛਾ, ਮੈਂ ਤੁਹਾਡੇ ਵੈਸੇ ਤਾਂ ਸਿੰਪਲ ਹੀ ਆ, ਦੋ ਹੀ ਆ, ਠੀਕ ਆ, ਦੋ ਪੰਛੀ ਆ, ਇੱਕ ਉਧਰ ਬੈਠਾ ਇੱਕ ਉਧਰ ਬੈਠਾ, ਰਾਈਟ? ਪੰਛੀ ਤਾਂ ਦੋ ਹੋ ਗਏ, ਤੇ ਜੇ ਇੱਧਰ ਉਧਰ ਜਾਊਗਾ ਤਾਂ ਵੀ ਇੱਕ ਤੇ ਇੱਕ ਦੋ ਹੋ ਜਾਣਗੇ।
0: ਅੱਛਾ, ਤੁਸੀਂ ਕਹਿੰਦੇ ਹੋ ਕਿ ਦੋ ਹੀ ਪੰਛੀ ਆ, ਪਹਿਲੇ ਸੱਜਣ ਕਹਿੰਦੇ ਇਹ 5 ਤੇ 8, 7, 5, ਆਈ ਡੋਨਟ ਨੋ।
4: ਨਹੀਂ ਨਹੀਂ ਜੀ, ਬਿਲਕੁਲ ਸਹੀ ਆ, ਇਹ ਇਦੋਂ ਵੱਧ ਤਾਂ ਹੋਣਾ ਹੀ ਨਹੀਂ।
0: ਚਲੋ, ਤੁਸੀਂ ਸੁਣਦੇ ਰਹੋ, ਤੁਸੀਂ ਵੀ ਗਲਤ ਹੋ, ਸੰਧੂ ਸਾਹਿਬ ਨੇ ਸਿਰ ਮਾਰਤਾ ਕਿ ਤੁਸੀਂ ਗਲਤ ਹੋ। ਸੋ 905 673 3337 ਗਰੇਵਾਲ ਸਾਹਿਬ ਜੁੜ ਚੁੱਕੇ ਨੇ। ਗਰੇਵਾਲ ਸਾਹਿਬ ਸਤਿ ਸ਼੍ਰੀ ਅਕਾਲ।

0: ਸਵਾਗਤ ਹੈ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ।
1: ਤੁਸੀਂ ਐਂ ਕਰੋ ਕਿ ਸਵਾਲ ਹੁਣ ਪੜ੍ਹ ਕੇ ਲਿਆਓ, ਇਹ ਤਾਂ ਜਦੋਂ ਮੈਂ ਪੰਜਵੀਂ 'ਚ ਪੜ੍ਹਦਾ ਸੀ ਉਦੋਂ ਦਾ ਮੈਨੂੰ ਪਤਾ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਅਗਲੀ ਕਾਲ ਜੀ 0691, ਤੁਸੀਂ ਆਉਣੇ ਰਹੋ ਜੀ।
2: ਹਾਂਜੀ
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਇਹਦਾ ਆਨਸਰ ਹੈਗਾ 3 ਤੇ 5 ਜੀ।
0: 3 ਤੇ 5, ਪਹਿਲਾਂ ਸੀ 5 ਤੇ 7, ਇੱਕ ਬਾਈ ਦਾ ਸੀ 1 ਤੇ 1। ਚਲੋ ਜੀ,
2: 3 ਤੇ 5 ਐ ਦੱਸ ਵੀ ਦਿੰਦੇ ਜੀ।
0: ਜੀ
2: ਹੁਣ 5 ਵਾਲੇ ਕਹਿੰਦੇ ਸਾਡੇ ਚ ਆ ਜਾਓ
0: ਜੀ,
2: ਉਧਰ ਇੱਕ ਉਧਰ ਜਾ ਵੜਿਆ ਤਾਂ 6 ਹੋ ਜਾਣਗੇ, 3 ਦੂਣੀ 6 ਵੀ ਉਹ ਦੁੱਗਣੇ ਹੋ ਗਏ ਉਹਨਾਂ ਨੂੰ। ਤੇ ਜੇ 3 ਵਾਲੇ ਕਹਿੰਦੇ ਸਾਡੇ ਚ ਆ ਜਾਓ ਤੁਸੀਂ, ਉਦਾਂ ਜੇ 5 ਚੋਂ ਇੱਧਰ ਇੱਕ ਆ ਗਿਆ ਫਿਰ ਉਹ 4-4 ਹੋ ਜਾਣਗੇ,
0: ਫਿਰ ਉਹ 4-4 ਹੋ ਜਾਣਗੇ। ਚਲੋ ਜੀ, ਆਪਾਂ ਹੁਣ ਦੇਖਦੇ ਹਾਂ ਕਿ ਅਗਲੀ ਕਾਲ ਕੀ ਕਹਿੰਦੇ। 905-673-33-37, 905-673-33-37। ਅੱਛਾ, ਮੈਨੂੰ ਤਾਂ ਸਾਰੇ ਸਵਾਲ ਸਹੀ ਲੱਗ ਰਹੇ ਵੀ 3 ਤੋਂ 5, 1 ਤੋਂ 2 ਨਹੀਂ, 1 ਤੋਂ 2 ਵਾਲੇ 1-1 ਵਾਲੀ ਨਹੀਂ ਗੱਲ ਬਣੀ, ਉਹ ਤਾਂ ਕੋਈ ਭਾਜੀ ਮੇਰੇ ਵਰਗੇ ਸੀਗੇ, ਉਹ ਛੱਡ ਗਏ ਜੋ ਹੈਗਾ ਸੀ ਉਹਨਾਂ ਕੋਲ। ਮੈਂ ਵੀ ਇਹੀ ਕਹਿਣਾ ਸੀਗਾ,
3: ਉਹਨਾਂ ਨੂੰ ਇਹ ਮੌਕਾ ਮਿਲਦਾ ਸੀ ਬਹੁਤ ਆਦਤਾਂ ਦਾ, ਕਹਾਵਤਾਂ ਦਾ। ਹੁਣ ਤਾਂ ਖੈਰ ਟਿਕਟੋਕ ਤੇ ਇੰਸਟਾਗ੍ਰਾਮ ਤੇ ਫੋਨ ਤੋਂ ਵਿਹਲਨੀ ਆ, ਇਹ ਉਹ ਲੋਕ ਨੇ ਜਿਹੜੇ ਕਹਾਣੀਆਂ ਸੁਣਦੇ ਸੀ, ਬੁਝਾਰਤਾਂ ਸੁਣਦੇ ਸੀ, ਉਹ ਸਾਡੇ ਟਾਈਮ ਦੇ
4: ਅੱਜ ਦੇ ਜ਼ਮਾਨੇ 'ਚ ਜਿਵੇਂ ਮੈਂ ਵਾਂ ਜੀ, ਮੈਨੂੰ ਤਾਂ ਸੋਚ ਹੀ ਪਾਤਾ ਸੀ।
0: ਓਕੇ, ਅੱਛਾ ਨਹੀਂ, ਮੈਂ ਕਹਾਣੀਆਂ ਤੋਂ ਮੈਨੂੰ ਚੇਤੇ ਆਇਆ, ਤੁਸੀਂ ਕਦੀ ਦਾਦੀ ਦੀਆਂ ਬਾਤਾਂ ਸੁਣੀਆਂ?
3: ਬਹੁਤ ਜ਼ਿਆਦਾ।
0: ਕਿਹੜੀਆਂ ਕਿਹੜੀਆਂ ਬਾਤਾਂ ਹੁੰਦੀਆਂ ਤੁਹਾਨੂੰ ਯਾਦ ਆ? ਮੈਨੂੰ ਧੁੰਦਲੀਆਂ ਯਾਦ ਆ ਬਾਤਾਂ। ਅੱਛਾ, ਉਹ ਬਾਤਾਂ ਬੜੀਆਂ ਰੋਮਾਂਟਿਕ ਹੁੰਦੀਆਂ ਸੀਗੀਆਂ।
3: ਨਹੀਂ, ਇੱਦਾਂ ਕਿ ਸਾਡੇ ਜਦੋਂ ਮੈਂ ਪੜ੍ਹਦਾ ਸੀ ਪਿੰਡ ਨਵੀਂ ਦਸਵੀਂ ਸਕੂਲ, ਉਹਨਾਂ ਸਾਡੇ ਲਾਈਟ ਨਹੀਂ ਸੀ ਹੁੰਦੀ
0: ਜੀ,
3: ਤੇ ਸਿਆਲਾਂ 'ਚ 6 ਕੁਝ ਹਨੇਰਾ ਹੋ ਜਾਂਦਾ ਸੀ, ਰੋਟੀ ਫਾੜੀ ਖਾ ਕੇ ਅੰਦਰ ਵੜਦੇ, ਤੇ ਸਾਡੇ ਦਾਦੀ ਜੀ ਬਹੁਤ ਜ਼ਿਆਦਾ ਮਤਲਬ ਆਪਣੇ ਨੌਲੇਜ ਰੱਖਦੇ ਸੀ, ਤੇ ਅਸੀਂ ਉਹਨਾਂ ਕੋਲ ਬਹੁਤ ਸਾਰੇ ਰੂਪ ਬਸੰਤ ਦਾ ਕਿੱਸਾ ਸੁਣਦੇ ਸੀ। ਫਿਰ ਮਤਲਬ ਇਹ ਮਸ਼ਹੂਰ ਸੀ ਉਹਨਾਂ ਟਾਈਮਾਂ ਦੇ ਉੱਪਰ, ਤੇ ਉਹ ਸਾਨੂੰ ਬਹੁਤ ਸਾਰੇ ਬਜ਼ਾਰਤਾਂ ਬਹੁਤ ਸਾਰੀਆਂ, ਕਿਉਂਕਿ ਖੁਦ ਵੀ, ਕਿਉਂਕਿ ਜਿਹੜੇ ਉਹ ਬਜ਼ੁਰਗ, ਅੱਛਾ ਉਹ ਪੜ੍ਹਦੇ ਨਹੀਂ ਸੀ, ਸੁਣੀਆਂ ਸੀ, ਮੈਂ ਤੁਹਾਨੂੰ ਸੁਣਾਈ, ਤੁਸੀਂ ਗਾਂਹ ਸੁਣਾਈ।
0: ਅੱਛਾ ਚਲੋ, ਬਜ਼ਾਰਤਾਂ ਛੱਡੋ, ਜਿਹੜੀਆਂ ਬਾਤਾਂ ਹੁੰਦੀਆਂ ਸੀ ਉਹ ਇੱਕ ਤਰ੍ਹਾਂ ਦੀਆਂ ਕਹਾਣੀਆਂ ਹੁੰਦੀਆਂ ਸੀ, ਜਿਹਨੂੰ ਅਸੀਂ ਬਾਤਾਂ ਕਹਿੰਦੇ ਸੀਗੇ, ਉਹਨਾਂ ਦੇ ਮੋਰਲ ਆਫ ਦਾ ਸਟੋਰੀ ਵੀ ਹੁੰਦਾ ਸੀਗਾ।
3: ਬਿਲਕੁਲ,
0: ਮਤਲਬ ਵੀ ਮੋਰਲ ਆਫ ਦਾ ਸਟੋਰੀ ਵੀ ਐਂਡ ਦਾ ਨਤੀਜਾ ਕੀ ਨਿਕਲਿਆ।
4: ਹਾਂਜੀ,
0: ਮੈਂ ਨਾ ਇੱਕ ਸਾਡੀ ਦਾਦੀ ਜੀ ਇੱਕ ਬਾਤ ਸੁਣਾਉਂਦੇ ਹੁੰਦੇ ਸੀ ਲਾਲੀ ਦੇ ਮਾਸ ਵਾਲੀ, ਉਹ ਮੈਨੂੰ ਮੇਰੀ ਤੱਕ ਪੂਰੀ ਨਹੀਂ ਹੋਈ, ਉਹ ਮੈਂ ਬਹੁਤ ਛੋਟਾ ਸੀਗਾ ਤੇ ਦਾਦੀ ਸਾਡੇ ਚੜ੍ਹਾਈ ਕਰ ਗਏ, ਤੇ ਉਹ ਅਜੇ ਤੱਕ ਉਹ ਮਤਲਬ ਸਮਥਿੰਗ ਬੜੀ ਕਿਰਿਓਸਟੀ ਵਾਲੀ ਸੀ, ਤੇ ਮੈਂ ਚਾਹੁੰਦਾ ਵੀ ਉਹ ਕਿਸੇ ਨੂੰ ਪਤਾ ਹੋਵੇ ਤੇ ਸੁਣਾਓ, ਪਰ ਮੈਂ ਉਹ ਕਿਸੇ ਨੂੰ ਲੰਬੀ ਆ ਤੇ ਹੁਣ ਨਹੀਂ ਮੈਂ ਤੁਹਾਨੂੰ ਕਨਫਿਊਜ਼ ਕਰਨਾ ਚਾਹੁੰਦਾ। ਤੇ 28-25 ਕੀ ਹਾਲ ਚਾਲ ਮਾਲਕੋ, ਠੀਕ ਠਾਕ ਹੋ?
2: ਹਾਂਜੀ ਮਾਲਕੋ, ਠੀਕ ਠਾਕ ਹੈ, ਸਤਿ ਸ਼੍ਰੀ ਅਕਾਲ ਬਾਬਾ ਸੰਧੂ ਜੀ।
0: ਕੀ ਬਾਤ ਆ,
2: ਕਿਆ ਬਾਤ ਹੈ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ।
0: ਅੱਛਾ ਅੱਛਾ, ਇਹ ਕਿਆ ਬਾਤ ਤੇ ਵੀ ਗੱਲਬਾਤ ਕਰ ਰਹੇ ਸੀ ਆਪਾਂ, ਤੇ ਤੁਸੀਂ ਹਾਂ ਯਾ ਯਾ, ਤੁਸੀਂ ਮੈਨੂੰ ਇਹ ਦੱਸੋ ਕਿ ਇਹ ਜਿਵੇਂ ਹੁਣ ਮੈਂ ਕਿਆ ਬਾਤ ਕਹਿ ਦਿੰਦਾ, ਕੋਈ ਤੁਹਾਡੇ ਸੱਜਣ ਮਿੱਤਰ ਦੋਸਤ ਸਰਕਲ ਦੇ ਵਿੱਚ ਹੋਰ ਹੈਗੇ ਜਿਹੜੇ ਇੱਦਾਂ, ਜਿਹੜੇ ਤਕੀਏ ਕਲਾਮ, ਜਿਹੜੇ ਕੋਈ ਤੁਹਾਡੇ ਸਰਕਲ ਦੇ ਵਿੱਚ ਜਿਹੜੇ ਇੱਕੋ ਗੱਲ ਕਰਦੇ, ਜਿਹੜੇ ਕਈ ਕਹਿੰਦੇ ਇੱਥੇ ਰੱਖ, ਕਈ ਕਹਿੰਦੇ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਕਈ ਤਾਂ ਕਹਿੰਦੇ ਹਨਾ,
2: ਬਹੁਤ ਯਾਰ ਦੋਸਤ ਉਹਨਾਂ ਦੇ ਅੱਡੋ ਅੱਡ, ਜਿੱਦਾਂ ਨੇਮ ਵੀ ਆ ਤੇ ਪਲੱਸ ਜਿੱਦਾਂ ਉਹਨਾਂ ਦੇ ਆਪਾਂ ਗੱਲ ਕਰਦੇ ਸੀਗੇ ਵੀ ਛੋਟੇ ਨੇਮ ਵੀ ਹੈਗੇ ਆ, ਨਿਕ ਨੇਮ ਕਹਿੰਦੇ ਜਿਹੜਾ
0: ਜੀ,
2: ਪਲੱਸ ਇਹ ਜ਼ਿਆਦਿਆਂ ਨੂੰ ਮੈਂ ਦੇਖਿਆ, ਹੁਣ ਜਿੱਦਾਂ ਮੈਂ ਆਪਣੀ ਗੱਲ ਕਰਾਂ ਹਨਾ
0: ਜੀ,
2: ਮੈਂ ਆਪਣੇ ਬਹੁਤ ਕਹਿੰਦਾ।
0: ਅੱਛਾ, ਆਪਣੇ
2: ਮਾਮਾ
0: ਤੇਰਾ ਕਿਵੇਂ ਹੋ ਗਿਆ, ਹੈ ਤਾਂ ਮੇਰਾ
2: ਠੀਕ ਬਹੁਤ ਕਹਿੰਦੇ ਠੀਕ ਆ
0: ਠੀਕ ਆ। ਓਕੇ, ਆਪਾਂ ਦੋਸਤਾਂ ਨੂੰ ਵੀ ਪੁੱਛੀਏ ਵੀ ਤੁਹਾਡੇ ਦੋਸਤ ਮਿੱਤਰਾਂ ਕੋਲੇ ਕੋਈ ਏਦਾਂ ਦੇ ਸ਼ਬਦ ਹੈਗੇ ਆ ਜਿਹੜੇ ਉਹਨਾਂ ਨੂੰ ਲੱਗਣਾ?
2: ਯਾਨੀ ਕਿ ਸਾਡੀ ਮੇਰੀ ਉਹ ਭੈਣ ਉਦਾਂ ਸੀ ਦੁਆਬੇ ਤੋਂ ਆ, ਬਟ ਉਹ ਦੂਜੇ ਵਿਆਹੀ ਹੋਈ ਆ ਤੁਹਾਡੇ ਮਾਲਵੇ ਦੇ ਵਿੱਚ, ਆਪਣੇ ਇੱਧਰ ਕੀ ਕਹਿੰਦੇ ਆ ਮੋਗੇ ਜ਼ਿਲ੍ਹੇ 'ਚ।
0: ਹਾਂ, ਸਾਡੇ ਨਾਨਾ ਜੀ ਕਹਿੰਦੇ ਨੇ ਹਲਾ,
2: ਹਾਂ ਹਲਾ, ਤੇ ਬਾਕੀ ਉਹ ਯਾਨੀ ਕਿ ਉਹ ਜ਼ਿਆਦੇ
0: ਮਤਲਬ
2: ਬਾਈ ਜੀ ਕਹਿੰਦੇ ਬਾਈ ਜੀ।
0: ਹਮ,
2: ਆਪਣੇ
0: ਸਵਾਲ
2: ਆ ਜਵਾਬ ਵੀ ਦੇਣਾ ਸੀਗਾ। ਹਾਂਜੀ, ਉਹ ਪੁਰਾਣੀ ਆਪਣੇ ਖਾਬ ਤੇ 5 ਤੇ 7 ਵਾਲੀ ਗੱਲ ਆ, ਜਿੱਦਾਂ
0: ਪੰਜ ਤੇ ਸੱਤ, ਅੱਛਾ ਵੀ ਇਹ ਚਾਰ ਤੋਂ ਪੰਜ ਵੀ ਹੋ ਗਿਆ, ਚਾਰ ਤੋਂ ਛੇ ਵੀ ਹੋ ਗਿਆ, ਤੇ ਇੱਕ ਪੰਜ ਤੋਂ ਸੱਤ ਹੋ ਗਿਆ, ਇੱਕ ਦੋ ਤੋਂ ਦੋ ਸੀ, ਇੱਕ ਇੱਕ ਤੋਂ,
2: ਇਹ ਪਲੱਸ ਇਹ ਵੀ ਦੱਸ ਦਿੰਦੇ ਆ, ਇਹ ਹਰੇ ਤੋਤੇ ਆ,
0: ਇਹ ਕੀ ਹਰੇ ਤੋਤੇ?
2: ਹਾਂ, ਤੇ ਇੱਕ ਜਿਹੜੀ ਤੁਸੀਂ ਦਾਦੀ ਦੀ ਗੱਲ ਕਰਦੇ ਆ, ਇੱਕ ਤੁਸੀਂ ਹੋਰਾਂ ਨੂੰ ਪੁੱਛਿਓ, ਬਲੱਲੀ ਵਾਲੀ ਕਹਾਣੀ ਸੁਣੀ ਆ ਆਪਣੇ, ਜਿੱਦਾਂ ਬਾਕੀ ਸਰੋਤਿਆਂ ਨੂੰ ਪੁੱਛਦੇ ਆ।
0: ਇੱਕ ਨਾ ਰਾਜਾ ਸੀ, ਇੱਕ ਰਾਜਾ ਸੀ, ਤੇ ਉਹਨੂੰ ਨਾ ਲਾਲੀ, ਪਤਾ ਕੀ ਹੁੰਦੀ ਲਾਲੀ, ਇੱਕ ਪਿੰਡਾਂ ਦੇ ਵਿੱਚ ਲਾਲੀ ਨਾਂ ਦਾ ਜਾਨਵਰ ਹੁੰਦਾ ਸੀਗਾ, ਲਾਲੀ ਸਭ ਤੋਂ ਲਾਲੀ ਪਤਾ,
3: ਲਾਲੀ ਪੰਛੀ ਹੁੰਦਾ
0: ਜੀ, ਹਾਂ ਯੈਲੋ ਚੁੰਜ ਵਾਲੀ,
3: ਬਿਲਕੁਲ,
0: ਤੇ ਛੋਟੀ ਜੀ ਇੱਕ ਜਾਨਵਰ ਹੁੰਦਾ ਲਾਲੀ, ਤੇ ਉਹ ਸਮਥਿੰਗ ਲਾਈਕ ਚਿੜੀ ਪਰ ਬਿਗਰ ਦੈਨ ਚਿੜੀ। ਉਹ ਰਾਜੇ ਨੂੰ ਲਾਲੀ ਦਾ ਮਾਸ ਖਾਣ ਦੀ ਆਦਤ ਸੀ, ਤੇ ਉਹ ਜਿੱਦਣ ਕਹਿੰਦੇ ਕੋਈ ਉਹਨੂੰ ਨਹੀਂ ਮਿਲਦਾ ਸੀ, ਤੇ ਉਹ ਕਿਸੇ ਆਪਣੇ ਜੀ ਨੂੰ ਮਾਰ ਦਿੰਦਾ ਸੀ, ਤੇ ਉਹ ਏਦਾਂ ਹੀ ਰਾਣੀ ਸੀ ਉਹਦੀ ਮਤਰੇਈ ਮਾਂ ਸੀ, ਉਹ ਇੱਕਦਮ ਉਹਨੇ ਕਹਿੰਦੇ ਆਪਣਾ ਬੱਚਾ ਮਾਰ ਕੇ ਰਾਜੇ ਨੂੰ ਖਵਾਤਾ, ਕਿਉਂਕਿ ਲਾਲੀ ਮਿਲੀ ਨੀ ਉਸ ਦਿਨ ਉਹਨੂੰ, ਤੇ ਉਹਨੂੰ ਐ ਸੀ ਵੀ ਮੈਨੂੰ ਨਾ ਝਟਕਾ ਦੇ ਰਾਜਾ, ਤੇ ਉਹਨੇ ਆਪਣਾ ਮਤਰੇਆ ਬੱਚਾ, ਕਿਉਂਕਿ ਰਾਣੀਆਂ ਉਦੋਂ ਬਹੁਤ ਹੁੰਦੀਆਂ ਸੀ ਰਾਜਿਆਂ ਦੀਆਂ, ਜਾਂ ਦੋ ਹੁੰਦੀਆਂ ਸੀ ਜਾਂ ਤਿੰਨ ਹੁੰਦੀਆਂ ਸੀ, ਤੇ ਉਹਦੀ ਅਸਲੀ ਮਾਂ ਨਹੀਂ ਸੀ, ਤੇ ਉਹ ਮਤਰੇਈ ਮਾਂ ਨੇ ਤੇ ਉਹ ਬੱਚੇ ਨੂੰ ਰਾਜੇ ਦੇ ਨੂੰ, ਤੇ ਉਹ ਕਹਿਤਾ ਕਿ ਗੁੰਮ ਹੋ ਗਿਆ, ਤੇ ਉਹਨੂੰ ਕਿਤੇ ਉਹ ਉਹਦੇ ਉਹਦੇ ਨਾ ਹੱਡੀ ਉਹਦੀ ਉਂਗਲ ਦੀ ਰਾਜੇ ਦੇ ਅੜੀ, ਤੇ ਜਿੱਦਾਂ ਮੇਰੀ ਦਾਦੀ ਸੁਣਾਉਂਦੇ ਹੁੰਦੇ ਸੀਗੇ, ਹਾਂ ਨਹੀਂ ਨਹੀਂ ਮੌਤ ਨਹੀਂ ਹੋਈ, ਉਹ ਉਹਨੂੰ ਉਹਨੂੰ ਪਤਾ ਲੱਗਿਆ ਕੋਈ ਮਹਿਸੂਸ ਹੋਇਆ ਕਿ ਮੈਂ ਕੁਛ ਗਲਤ ਖਾ ਰਿਹਾ, ਵੀ ਉਹਨੂੰ ਉਹਦੇ ਪੁੱਤਰ ਦੀ ਯਾਦ ਆਈ, ਤੇ ਕਹਿੰਦਾ ਮਤਲਬ ਉਹਨੇ ਆਪਣੇ ਪੁੱਤਰ ਨੂੰ ਯਾਦ ਕੀਤਾ, ਰਾਣੀ ਨੂੰ ਪੁੱਛੋ, ਕਹਿੰਦੀ ਪਤਾ ਨਹੀਂ ਵੀ ਬਾਗਾਂ 'ਚ ਖੇਡਣ ਗਿਆ ਸੀਗਾ, ਤੇ ਉਹ ਜਿਹੜਾ ਪੁੱਤਰ ਸੀ ਉਹ ਕਹਿੰਦੇ ਲਾਲੀ ਬਣ ਗਿਆ, ਉਹ ਰੋਜ਼ ਆ ਕੇ ਉੱਥੇ ਬੈਠਿਆ ਕਰੇ, ਤੇ ਉਹ ਕਿਆ ਕਰੇ ਕਿ ਮਾਂ ਰਾਣੀ ਰਿੱਧਾ ਬਾਪ ਰਾਜ ਖਾਧਾ, ਰੋਜ਼ ਆ ਕੇ ਕਿਆ ਕਰੇ ਉਹ ਦਰਖਤ 'ਤੇ ਬਹਿ ਕੇ, ਤੇ ਉਸ ਉਦੋਂ ਬਾਅਦ ਮੈਨੂੰ ਉਹ ਕਹਾਣੀ ਫਲੈਟ ਆ, ਮੈਨੂੰ ਉਦੋਂ ਬਾਅਦ ਜਾਂ ਸਮਝ ਨਹੀਂ ਸਾਡੀ, ਮੈਨੂੰ ਬੱਚਾ ਸੀ ਬਹੁਤ ਛੋਟਾ ਸੀ ਮੈਂ, ਤੇ ਮੈਨੂੰ ਇਹਦੀ ਇਹਦੀ ਸਟੋਰੀ ਐਂਡ ਨਹੀਂ ਮੈਨੂੰ ਪੂਰਾ, ਮੈਂ ਪਿਛਲੇ 20-30 ਸਾਲਾਂ ਤੋਂ ਮੈਂ ਕੋਸ਼ਿਸ਼ ਕਰ ਰਿਹਾ ਵੀ ਕਿਤੋਂ ਲੱਭ ਜੇ ਮੈਨੂੰ, ਪਰ ਉਦੋਂ ਬਜ਼ੁਰਗ ਆਈ ਡੋਂਟ ਨੋ ਕਿ ਕਿੱਥੋਂ ਲਿਆਉਂਦੀ ਸੀ ਇਦਾਂ ਦੀਆਂ ਕਹਾਣੀਆਂ।
2: ਹਾਂ ਮੈਂ ਤਾਂ ਆਸਟ੍ਰੇਲੀਆ, ਠੀਕ ਹੈ ਗੱਲ ਆ, ਹਾਂਜੀ ਇਹਦੇ ਵਿੱਚ ਵਧੀਆ ਗੱਲ ਆ, ਤੁਸੀਂ ਮਤਲਬ ਕਾਫੀ ਇਹ ਨੌਲੇਜ ਲਈ ਜਾਂ ਆਪਣੇ ਅੰਡਰਸਟੈਂਡ ਲਈ ਹੁਣ ਪਤਾ ਲੱਗਣਾ ਚਾਹੀਦਾ ਅੱਜ ਕੱਲ ਦੀ ਗਾਂ ਬੱਚਿਆਂ ਨੂੰ ਵੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਬਾਈ ਜੀ। 905-673-3337, 905-673-3337।

0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ gifts 905-805-3000 Argentia Road, Mississauga, Dream Home Appliances.
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ।

ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰੋਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 4378700001 4378700001।

0: ਰੇਡੀਓ ਉਡਾਣ ਪ੍ਰਭ ਸੰਧੂ ਦੇ ਨਾਲ ਆਪਣਾ ਬਿਜ਼ਨਸ ਲੱਖਾਂ ਸੁਣਨ ਵਾਲੇ ਸਰੋਤਿਆਂ ਤੱਕ ਪਹੁੰਚਾਉਣ ਲਈ ਕਾਲ 437-870-0001।
1: ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜ ਚੁੱਕੇ ਹੋ ਰੇਡੀਓ ਉਡਾਨ। ਸਾਡੇ ਸਟੂਡੀਓ ਨੰਬਰ ਹੈ 905-673-3334। ਮੈਂ ਗੁਮਨਾਮ ਅਤੇ ਹੁਣ ਫਿਲਹਾਲ ਮੇਰੇ ਹੱਥ 'ਚ ਕਮਾਨ ਹੈ ਅੱਜ ਦੇ ਰੇਡੀਓ ਦੀ। ਤਾਂ ਆਪਣੇ ਨਾਲ ਸਟੂਡੀਓ 'ਚ ਜੁੜ ਚੁੱਕੇ ਨੇ ਸੰਧੂ ਸਾਹਿਬ। ਸੰਧੂ ਸਾਹਿਬ, ਤੁਸੀਂ ਮੈਂ ਸੁਣਿਆ ਸ਼ਾਇਰ ਹੋ।
2: ਬਸ ਥੋੜ੍ਹਾ ਜਿਹਾ ਕੀ ਕਹਿੰਦੇ ਆ, ਗੁਣਗੁਣਾਉਣ ਦਾ ਸ਼ੌਕ ਹੈ।
1: ਹਾਂਜੀ, ਤਾਂ ਕਿਉਂ ਨਾ ਇੱਕ ਮਿੱਠੀ ਸ਼ਾਇਰੀ ਸੁਣਾ ਦਿਓ ਸੰਧੂ ਸਾਹਿਬ।
3: ਬੜੀਆਂ ਲਾਈਨਾਂ ਜੀ, ਪਿਆਰੀਆਂ ਜੀ ਹੈ।
1: ਹਾਂਜੀ।
3: ਹੱਥੀ ਖੁਦ ਨੂੰ ਜ਼ਹਿਰ ਪਿਆਣਾ ਔਖਾ ਹੈ, ਬੇਕਦਰਾਂ ਦੇ ਨਾਲ ਜਿਉਣਾ ਔਖਾ ਹੈ। ਜਿੱਥੇ ਜ਼ਖਮ ਉਧੇੜਨ ਵਾਲਾ ਜ਼ਾਲਮ ਹੈ, ਉੱਥੇ ਰੋਜ਼ ਦਿਹਾੜੀ ਸਿਉਣਾ ਔਖਾ ਹੈ। ਇਸ਼ਕ ਦੀ ਵਾਹੀ ਕਰਕੇ ਬੰਜਰ ਸੀਨੇ 'ਤੇ ਆਪਣੇ ਪਨ ਦੀ ਫਸਲ ਲਗਾਉਣਾ ਔਖਾ ਹੈ। ਜ਼ਿੰਮੇਵਾਰੀ ਅਤੇ ਫਿਕਰਾਂ ਦੀਆਂ ਭੀੜਾਂ ਵਿੱਚ ਪਾਗਲ ਬਣ ਕੇ ਇੱਕ ਨੂੰ ਚਾਹੁਣਾ ਔਖਾ ਹੈ। ਚਿੱਤ ਕਰੇ ਤਾਂ ਵਿਰਲੇ ਸਰੀਰ ਰੋਕ ਰਵੀਂ, ਤੁਰ ਗਏ ਤਾਂ ਮੁੜ ਕੇ ਆਉਣਾ ਔਖਾ।
1: ਵਾਹ ਜੀ ਵਾਹ, ਬਹੁਤ ਬਹੁਤ ਪਿਆਰੀ ਸ਼ਾਇਰੀ ਹੈ ਸੰਧੂ ਸਾਹਿਬ ਜੀ। ਅਤੇ ਹੁਣ ਆਪਾਂ ਇੱਕ ਕਾਲ ਲੈਂਦੇ ਹਾਂ
4: ਜੀ। ਬਹੁਤ ਸ਼ੁਕਰੀਆ। ਆਈ ਥਿੰਕ ਆਪਣੇ ਨਾਲ ਕਾਲਸ ਬਹੁਤ ਸਾਰੀਆਂ ਨੇ, ਪਰ ਰਸ਼ਮੀਤ ਜੀ ਜੁੜ ਚੁੱਕੇ ਨੇ ਸਾਡੇ ਨਾਲ, ਕਾਰ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਹੈ ਤੁਹਾਡੇ ਰੇਡੀਓ ਪ੍ਰੋਗਰਾਮ ਉਡਾਨ 'ਚ।
5: ਕੋਈ ਵੀ ਕੁਐਸਚਨ ਹੈਗਾ ਕਿਸੇ ਵੀ ਕਲਾਇੰਟ ਦਾ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499। ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਗਰੰਟੋਰ ਬਾਰੇ। ਅੱਗੇ ਵੀ ਮੈਂ ਕਾਫੀ ਵਾਰ ਇਸ ਬਾਰੇ ਗੱਲ ਕੀਤੀ ਹੈ ਕਿ ਗਰੰਟੋਰ ਕੌਣ ਹੁੰਦਾ, ਕਿਵੇਂ ਅਸੀਂ ਗਰੰਟੀ ਪਾਉਂਦੇ ਹਾਂ ਤੇ ਕਿਵੇਂ ਸਾਡੀ ਰਿਸਪੋਂਸੀਬਿਲਿਟੀ ਬਣ ਜਾਂਦੀ ਹੈ। ਸੋ ਅੱਜ ਇੱਕ ਇਨਕੁਆਇਰੀ ਆਈ, ਸੋ ਲਾਈਵ ਕੇਸ ਹੈਗਾ ਕਿ ਸਮਝੀਏ ਕਿ ਕਿੱਦਾਂ ਇਸ਼ੂਜ਼ ਆ ਸਕਦੇ ਨੇ। ਸੋ ਬੇਸਿਕਲੀ ਜਦੋਂ ਮਾਰਕੀਟ ਪੀਕ ਤੇ ਸੀਗੀ, ਉਸ ਵੇਲੇ ਜਿਹਨੇ ਆਪਣੀ ਗਰੰਟੀ ਪਾਈ ਸੀ, ਸੋ ਐਜ਼ ਅ ਗਰੰਟੋਰ ਕਿਸੇ ਦੇ ਨਾਲ ਕਰ ਲਿੱਤਾ ਸੀਗਾ। ਹੁਣ ਉਹ ਆਪਣਾ ਨਾਮ ਕੱਢਣਾ ਚਾਹ ਰਹੇ ਨੇ। ਹੁਣ ਕੱਢਣ ਵੇਲੇ ਉਸ ਪ੍ਰੋਪਰਟੀ ਦੀ ਵੈਲਿਊ ਡਾਊਨ ਚਲੀ ਗਈ ਹੈ। ਸੋ ਸਮਝਣ ਦੇ ਤੌਰ ਤੇ ਲਈਏ ਕਿ ਮਿਲੀਅਨ ਡਾਲਰ ਦਾ ਅਗਰ ਘਰ ਸੀ, 8 ਲੱਖ ਦੀ ਵੈਲਿਊ ਰਹਿ ਗਈ ਹੈ। ਹੁਣ 8 ਲੱਖ ਦੀ ਵੈਲਿਊ ਰਹਿ ਗਈ ਹੈ, ਜਦੋਂ ਮੈਂ ਗਰੰਟੋਰ ਦਾ ਨਾਮ ਕੱਢਣਾ ਹੈ, ਉਸ ਪ੍ਰੋਸੈਸ ਨੂੰ ਅਸੀਂ ਕਹਿ ਦਈਏ ਕਿ ਮੈਂ ਰੀਫਾਈਨੈਂਸ ਕਰ ਰਹੀ ਹਾਂ, ਮੌਰਗੇਜ ਨਵੇਂ ਸਿਰੋਂ ਕਰ ਰਹੀ ਹਾਂ, ਕਿਉਂਕਿ ਟਾਈਟਲ ਚੇਂਜ ਹੋ ਰਿਹਾ ਹੈਗਾ। ਸੋ ਜਦੋਂ ਨਵੇਂ ਸਿਰੋਂ ਮੌਰਗੇਜ ਕਰ ਰਹੀ ਹੈਗੀ ਹੈ, ਟਾਈਟਲ ਚੇਂਜ ਹੋ ਰਿਹਾ ਹੈਗਾ, ਉਸ ਵੇਲੇ ਸਾਰੇ ਇਨਕਮ ਡਾਕੂਮੈਂਟਸ ਤੇ ਲੱਗਦੇ ਹੀ ਹੈ, ਬਟ ਉਸਦੇ ਨਾਲ ਨਾਲ ਅਪਰੇਜ਼ਲ ਵੀ ਦੁਬਾਰਾ ਹੁੰਦਾ। ਅਪਰੇਜ਼ਲ ਮਤਲਬ ਪ੍ਰੋਪਰਟੀ ਦਾ ਮੁੱਲ ਦੁਬਾਰਾ ਪੈਂਦਾ। ਹੁਣ ਮੇਰੀ ਅਗਰ ਮੌਰਗੇਜ 8 ਲੱਖ ਦੀ ਕਹਿ ਰਹੀ ਹੈ ਤੇ ਘਰ ਵੀ 8 ਲੱਖ ਦਾ ਹੀ ਹੈ, ਤੇ ਦੈਟ ਮੀਨਸ ਕਿ 100% ਲੋਨ ਤੇ ਕੋਈ ਵੀ ਬੈਂਕ ਨਹੀਂ ਦੇਗਾ। ਜੇ ਉਹ ਸਿਚੁਏਸ਼ਨ ਹੈਗੀ ਹੈ ਤੇ ਇਸ ਦੇ ਹਿਸਾਬ ਦੇ ਨਾਲ ਕਿ ਜਿਹਨੇ ਗਰੰਟੋਰ ਬਣੇ ਸੀ, ਜੋ ਗਰੰਟੀ ਪਾਈ ਸੀ, ਉਹਨੇ ਹੁਣ ਆਪਣਾ ਘਰ, ਫਸਟ ਟਾਈਮ ਹੋਮ ਬਾਇਰ ਸੀਗੇ, ਆਪਣਾ ਘਰ ਲੈਣਾ ਹੁਣ ਚਾਹ ਰਹੇ ਨੇ, ਬਟ ਉਸ ਘਰ ਚੋਂ ਨਾਮ ਹੀ ਨਹੀਂ ਨਿਕਲ ਸਕਦਾ। ਹੁਣ ਨਾਮ ਨਹੀਂ ਨਿਕਲ ਸਕਦਾ, ਜੇ ਘਰ ਵੇਚਣ ਜਾਈਏ ਤਾਂ ਵੀ ਸ਼ਾਰਟਫਾਲ ਹੋਏਗੀ, ਕਿਉਂਕਿ ਅਗਰ 8 ਲੱਖ ਦਾ ਵੀ ਵਿਕੇ ਤੇ ਉਹ ਤੇ 8 ਲੱਖ ਦੀ ਹੀ ਤੇ 100% ਮੌਰਗੇਜ ਖੜੀ ਹੈਗੀ ਹੈ। ਦੈਟ ਬੀਂਗ ਸੈਡ, ਐਸੀ ਸਿਚੁਏਸ਼ਨਸ ਵਿੱਚ ਅਸੀਂ ਫਸ ਸਕਦੇ ਹੈਗੇ ਆ ਜਦੋਂ ਅਸੀਂ ਕਦੀ ਗਰੰਟੀ ਪਾਉਂਦੇ ਹੈਗੇ ਆ। ਕੋਸ਼ਿਸ਼ ਕਰੀਏ ਬਿਨਾ ਗਰੰਟੋਰ ਤੋਂ ਆਪਣਾ ਘਰ ਕਲੋਜ਼ ਕਰੀਏ, ਕਿਉਂਕਿ ਲੇਟਰ ਔਨ ਨਾਮ ਕੱਢਣਾ ਵੀ ਸੌਖਾ ਕੰਮ ਨਹੀਂ ਹੈਗਾ। ਜੇ ਇਹੋ ਜਿਹੀ ਸਿਚੁਏਸ਼ਨ ਹੈਗੇ ਹੋ, ਕੋਈ ਨਾਮ ਕੱਢਣਾ ਹੈਗਾ ਜਾਂ ਕਦੀ ਪਵਾਇਆ ਸੀ ਜਾਂ ਕੋਈ ਕੁਐਸਚਨ ਹੈਗਾ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ।
4: ਬਹੁਤ ਸ਼ੁਕਰੀਆ ਜੀ। ਤੁਸੀਂ ਮੌਰਗੇਜ ਦੇ ਰਿਲੇਟਡ ਕੋਈ ਵੀ ਤੁਹਾਡਾ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਤੁਸੀਂ ਰਸ਼ਮੀਤ ਕੌਰ ਹੋਣਾ ਨੂੰ ਗੱਲਬਾਤ ਕਰ ਸਕਦੇ ਹੋ 647-543-9499। ਅਤੇ ਤੁਹਾਨੂੰ ਇੱਕ ਮੈਸੇਜ ਦਈਏ, ਅਪਕਮਿੰਗ 23 ਵਾਲਾ ਅਗਸਤ ਵਾਲਾ ਸੰਡੇ ਸਾਂਝਾ ਵਿਰਸਾ ਮੀਡੀਆ ਵੱਲੋਂ ਪਿਕਨਿਕ ਕਰਾਈ ਜਾ ਰਹੀ ਆ। ਤੁਸੀਂ ਪਿੰਡਾਂ ਵਰਗਾ ਮਾਹੌਲ, ਖੇਤਾਂ ਵਰਗਾ ਮਾਹੌਲ ਅਤੇ ਚਾਰੇ ਪਾਸੇ ਹਰਿਆਲੀ, ਸੋ ਬੱਲੇ ਬੱਲੇ ਹੈਰੀਟੇਜ ਫਾਰਮ, ਜਿੱਥੇ ਤੁਹਾਡੇ ਬੱਚਿਆਂ ਨੇ ਬਹੁਤ ਇੰਜੋਏ ਕਰਨਾ, ਜਿੱਥੇ ਤੁਸੀਂ ਬੜਾ ਫਨ ਕਰ ਸਕਦੇ ਹੋ, ਫੋਟੋਆਂ ਖਿੱਚ ਸਕਦੇ ਹੋ, ਉੱਥੇ ਪਿੰਡਾਂ ਵਰਗਾ ਮਾਹੌਲ ਹੋਣਾ, ਮੱਕੀ ਦੀ ਰੋਟੀ, ਸਰਸੋਂ ਦਾ ਸਾਗ, ਸੋ ਬੜਾ ਸਾਰਾ ਫੂਡ, ਬੜੀਆਂ ਸਾਰੀਆਂ ਐਕਟੀਵਿਟੀਆਂ, ਗੇਮਾਂ ਹੋਣੀਆਂ ਉੱਥੇ, 11 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਰੌਣਕ ਮੇਲਾ ਹੋਣਾ 23 ਅਗਸਤ 23rd of August ਸੰਡੇ ਵਾਲੇ ਦਿਨ। ਸੋ ਤੁਸੀਂ ਹਰਜੀਤ ਜੰਜੂਆ ਭਾਅ ਜੀ ਉਹਨਾਂ ਨੂੰ ਕਾਲ ਕਰ ਸਕਦੇ ਹੋ, ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਕੋਈ ਤੁਸੀਂ ਸਪੋਂਸਰਸ਼ਿਪ ਕਰਨੀ ਆ, ਕੋਈ ਉੱਥੇ ਕੋਈ ਟਾਈਮ ਦੇ ਰਿਗਾਰਡਿੰਗ, ਕੋਈ ਸਮੇਂ ਦੇ ਰਿਗਾਰਡਿੰਗ, ਕੋਈ ਦਿਨ ਦੇ ਰਿਗਾਰਡਿੰਗ ਕੋਈ ਗੱਲਬਾਤ, 647-8352-5-6475-8352-942-94 ਸਾਂਝਾ ਵਿਰਸਾ ਮੀਡੀਆ ਲੈ ਕੇ ਆ ਰਹੀ ਜੀ ਪਿਕਨਿਕ ਸੈਲੀਬ੍ਰੇਸ਼ਨ। ਇਹ ਦੂਜੀ ਸਾਂਝਾ ਵਿਰਸਾ ਮੀਡੀਆ ਦੀ ਦੂਜੀ ਪਿਕਨਿਕ ਆ, ਸੋ ਤੁਸੀਂ ਜ਼ਰੂਰ ਆਓ। ਸਾਰੇ ਸੁਣਨ ਵਾਲੇ ਸੋਤਿਆਂ ਨੂੰ ਬੇਨਤੀ ਹੈ ਕਿ ਆਓ, ਫਿਰ ਮਿਲਦੇ ਹਾਂ ਉੱਥੇ, ਗੱਲਾਂ ਬਾਤਾਂ ਕਰਾਂਗੇ ਰਲ ਮਿਲ ਕੇ, ਨਾਲੇ ਮਹਿਫਲਾਂ ਲਾਵਾਂਗੇ, ਖਾਵਾਂਗੇ, ਪੀਵਾਂਗੇ, ਇੰਜੋਏ ਕਰਾਂਗੇ। ਸੋ 905-673-3337 ਬਹੁਤ ਸਾਰੀਆਂ ਕਾਲਸ ਆਈਆਂ ਸੀਗੀਆਂ ਅਤੇ ਗੱਲਾਂ ਬਾਤਾਂ ਆਪਣੀਆਂ ਚੱਲ ਰਹੀਆਂ। 905-673-3337-905-673-3337 ਸੰਧੂ ਸਾਹਿਬ, ਸ਼ਾਇਰੀ ਸਿਰਫ ਕਹਿੰਦੇ ਆਸ਼ਕੀ ਲਿਖਦੇ ਆ ਜਾਂ ਕੋਈ ਵੀ ਲਿਖ ਸਕਦਾ?
3: ਦੇਖੋ ਜੀ, ਜਿਹੜਾ ਬੰਦਾ ਆਪਣੀ ਗੱਲਬਾਤ ਨੂੰ ਲਫਜ਼ਾਂ 'ਚ ਲਿਖ ਕੇ ਪਰੋ ਸਕਦਾ ਵਾ, ਉਹ ਹਰ ਬੰਦਾ ਇੱਕ ਰਾਈਟਰ ਆ, ਕੁਛ ਵੀ ਹੈ,
4: ਆਸ਼ਕ ਨਹੀਂ ਹੈਗਾ।
3: ਨਹੀਂ, ਜ਼ਰੂਰੀ ਨਹੀਂ ਹੈ, ਇੱਦਾਂ ਨਹੀਂ ਹੁੰਦਾ। ਮਤਲਬ ਹਾਂ, ਬਹੁਤੇ ਵੈਸੇ ਜਿਹੜੀ ਇਹ ਸ਼ਾਇਰੀ ਹਿੱਸੇ ਆ ਜਿਹੜੇ ਮੇਰੇ ਵਰਗੇ ਕੋਈ ਟੁੱਟੇ ਹੋਏ ਉਸ ਚੀਜ਼ ਤੋਂ, ਜਿਹਨਾਂ ਨੂੰ ਮਤਲਬ
4: ਟੁੱਟੇ ਹੋਏ ਹੋ।
3: ਨਹੀਂ ਨਹੀਂ, ਮੇਰਾ ਨਹੀਂ ਇਹੋ ਚੱਕਰ
4: ਹੈ, ਮੁੰਡੇ ਫਾਈਵ ਕਿਵਿਕ ਲਿਆ ਸੋ ਸਮਝ
3: ਪੜੀ, ਮੇਰਾ ਜ਼ਿੰਦਗੀ ਦਾ ਇਹੋ ਕੋਈ ਚੱਕਰ ਨਹੀਂ। ਵੇਖੋ, ਜੋ ਜੰਮੇ ਆ ਬਸ ਕੰਮ ਨੂੰ ਰਿਲੇਟਡ ਰਹੇ ਜੀ, ਬਸ ਕਰਮ ਹੀ ਸਾਡਾ ਕੰਮ ਰਿਹਾ ਹਮੇਸ਼ਾ।
4: ਕੀ ਬਾਤ, ਹੁਣ ਵੀ ਇੱਦਾਂ ਚਾਹੀਦਾ।
3: ਮੈਂ ਵੀ ਚਲੋ, ਦੇਖੋ ਅੱਜ ਆਏ ਹਾਂ, ਤੁਹਾਡੇ ਸਰੋਤਿਆਂ ਨੂੰ ਕੋਈ ਬੈਨੀਫਿਟ ਦਈਏ
4: ਜੀ,
3: ਆਪਾਂ ਜ਼ਰੂਰ ਕੰਮ ਦੀ ਗੱਲ ਕਰਦੇ ਹਾਂ।
4: ਸੋ ਬਿਲਕੁਲ ਜੀ, ਨਵ ਏਅਰ ਕੰਫਰਟ ਦੀ ਗੱਲਬਾਤ ਕਰਦੇ ਹਾਂ। ਸੰਧੂ ਸਾਹਿਬ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਨੇ ਹੀਟ ਐਂਡ ਕੂਲਿੰਗ, ਸੰਧੂ ਸਾਹਿਬ ਕਿਹੜੀਆਂ ਕਿਹੜੀਆਂ ਸੇਵਾਵਾਂ ਦਿੰਦੇ ਆਪਾਂ?
3: ਸਾਡਾ ਮੇਨ ਕੰਮ ਜਿੱਦਾਂ ਆਪਣੇ ਕਹਿ ਲਓ ਕਿ ਹੀਟਿੰਗ ਐਂਡ ਕੂਲਿੰਗ ਦਾ, ਉਹਦੇ ਵਿੱਚ ਆਪਾਂ ਜਿੱਦਾਂ ਕਹਿ ਸਕਦੇ ਕਿ ਤੁਹਾਡੇ ਘਰ 'ਚ ਜਿੰਨੇ ਵੀ ਹੀਟਿੰਗ ਸਿਸਟਮ ਪੂਰਾ ਹੀ ਇੰਸਟਾਲ ਕਰਦੇ ਹਾਂ
4: ਜੀ,
3: ਕਸਟਮ ਕਰਦੇ ਹਾਂ, ਏਸੀ ਇੰਸਟਾਲ ਕਰਦੇ ਹਾਂ, ਵਾਟਰ ਹੀਟਰ, ਟੈਂਕਲੈਸ, ਗੈਸ ਲੈਨ, ਹਿਊਮਿਡੀਫਾਇਰ, ਜਿੰਨੇ ਵੀ ਰਿਲੇਟਡ ਨੇ, ਐਚ ਵੈਕ ਨੂੰ ਕਹਿੰਦੇ ਆ, ਮਤਲਬ ਹੀਟਿੰਗ, ਵੈਂਟੀਲੇਸ਼ਨ ਐਂਡ ਏਅਰ ਕੰਡੀਸ਼ਨਿੰਗ, ਮੇਨ ਇੱਕ ਸਿੰਪਲ ਵਰਡ ਐਚ ਵੈਕ ਆ। ਫਿਰ ਇਹ ਨਾਲ ਅੱਜ ਕੱਲ੍ਹ ਬਹੁਤ ਸਾਰੀਆਂ ਗੌਰਮੈਂਟ ਦੇ ਰਿਬੇਟ ਪ੍ਰੋਗਰਾਮ ਚੱਲਦੇ ਆ, ਕਈ ਵਾਰੀ ਸਰੋਤਿਆਂ ਨੂੰ ਕਈ ਵਾਰੀ ਆਪਾਂ ਨਹੀਂ ਪਹੁੰਚ ਹੁੰਦੀ, ਪਤਾ ਲੱਗਦਾ, ਅਤੇ ਉਹਦੇ 'ਚ ਸਰੋਤੇ ਲਾਹਾ ਲੈ ਸਕਦੇ। ਉਹ ਐਨ ਬੀ ਐਚ ਦਾ ਪ੍ਰੋਗਰਾਮ ਆ, ਉਹਨੂੰ ਬੋਲਦੇ ਹੋਮ ਰੈਨੋਵੇਸ਼ਨ ਦੇ ਤਹਿਤ। ਕੋਈ ਵੀ ਸਰੋਤਾ ਜਿਹੜਾ ਵਾ ਉਹ 5000 ਦੀ ਰਿਬੇਟ ਲੈ ਸਕਦਾ ਵਾ, ਜਿਹੜਾ ਕਿ ਤੁਹਾਨੂੰ 6 ਵੀਕ ਤੋਂ ਲੈ ਕੇ 8 ਵੀਕ ਚੈੱਕ ਆ ਜਾਂਦਾ। ਤੁਸੀਂ ਆਪਣੇ ਘਰ ਦੀ ਐਟਿਕ ਇੰਸੂਲੇਸ਼ਨ ਕਰ ਸਕਦੇ ਹੋ, ਗਰਾਜ ਦੇ ਉੱਪਰ ਕਮਰੇ ਠੰਡੇ ਜਾਂ ਗਰਮ, ਉੱਥੇ ਤੁਸੀਂ ਐਟਿਕ ਇੰਸੂਲੇਸ਼ਨ ਕਰ ਸਕਦੇ ਹੋ, ਇੰਸੂਲੇਸ਼ਨ ਕਰ ਸਕਦੇ ਹੋ। ਕਈ ਵਾਰੀ ਵਿੰਡੋ ਜਿਹੜੀਆਂ ਤੁਹਾਡੇ ਉਹਨਾਂ ਵਿੱਚ ਹਵਾ ਅੰਦਰ ਇੰਟਰ ਹੁੰਦੀ, ਉਹਦੇ ਉੱਤੇ ਤੁਸੀਂ ਉਹਨੂੰ ਏਅਰ ਸੀਲਿੰਗ ਬੋਲਦੇ, ਉਹ ਕਰਾ ਸਕਦੇ ਹੋ। ਵਿੰਡੋ ਚੇਂਜ ਕਰ ਸਕਦੇ ਹੋ, ਡੋਰ ਆਪਣੇ ਜੇ ਕੋਈ ਲੱਗਦਾ ਕੋਈ ਲੀਕ ਹੁੰਦਾ ਉਹ ਚੇਂਜ ਕਰ ਸਕਦੇ ਹੋ, ਔਰ ਜਿਨ੍ਹਾਂ ਦੀ ਬੇਸਮੈਂਟ ਨਹੀਂ ਬਣੀ ਉਹਨਾਂ ਦੇ ਵਿੱਚ ਵੀ ਇੰਸੂਲੇਸ਼ਨ ਪਾ ਸਕਦੇ ਹੋ। ਟੋਟਲ 5000 ਦੀ ਹੈਗੀ ਹੈ ਜਿੱਥੇ ਆਪਣੀ ਐਨਬੀ ਦੀ ਗੈਸ ਆ, ਜਿੱਥੇ ਐਨਬੀ ਦੀ ਗੈਸ ਨਹੀਂ ਆ, ਫਾਰ ਐਗਜ਼ਾਮਪਲ ਫਾਰਮ ਹਾਊਸ ਆ, ਉੱਥੇ ਹਾਈਡਰੋ ਆ ਪਰ ਪੇਨ ਆਇਲ ਆ, ਜਾਂ ਜਿਹੜੀ ਫਰਨਸ ਆ ਉਹ ਟੋਟਲੀ ਨੈਨਬੇ ਤੇ ਗੈਸ 'ਤੇ ਨਹੀਂ ਹੈਗੀ, ਉਹਨਾਂ 10000 ਰਿਬੇਟ ਆ। ਇੱਦਾਂ ਹੀਟ ਪੰਪ 'ਤੇ ਰਿਬੇਟ ਆ, ਬਹੁਤ ਸਾਰੇ ਪ੍ਰੋਗਰਾਮ ਚੱਲਦੇ ਆ। ਮੈਨੂੰ ਕੋਈ ਵੀ ਸੋਤਾ ਕਾਲ ਕਰ ਸਕਦਾ, ਨੰਬਰ ਮੈਂ ਦੇ ਦਿੰਦਾ ਇੱਕ ਵਾਰੀ, 647-7640-40। ਕੋਈ ਵੀ ਬੰਦਾ ਮੇਰੇ ਨਾਲ ਗੱਲ ਕਰੇ, ਉਹਨਾਂ ਨੂੰ ਬਹੁਤ ਸਾਰੇ ਬੈਨੀਫਿਟ ਲੈ ਕੇ ਦੇਵਾਂਗਾ। ਔਰ ਸਾਡਾ ਕੰਮ ਵੀ ਬੜਾ ਸਾਫ਼ ਸੁਥਰਾ ਜੀ, ਮੈਂ ਕੋਈ ਅਟਰੈਕਸ਼ਨ ਐਡ ਨਹੀਂ ਕਰਦਾ।
4: ਰਿਬੇਟ ਤੁਸੀਂ ਲੈ ਕੇ ਦਿੰਦੇ ਹੋ?
3: ਬਿਲਕੁਲ ਜੀ।
4: ਓਕੇ,
3: 6 ਤੋਂ 8 ਹਫ਼ਤੇ ਬਾਅਦ ਚੈੱਕ ਤੁਹਾਡੇ ਨਾਂ ਦਾ ਆਏਗਾ, ਬਕਾਇਦਾ ਐਨਬੀ ਦਾ ਪ੍ਰੋਗਰਾਮ ਆ ਹੋਮ ਰੈਨੋਵੇਸ਼ਨ ਤਹਿਤ, ਅਤੇ ਉਹ ਬਿਲਕੁਲ ਫੇਅਰ 'ਚ। ਕੋਈ ਵੀ ਇਹ ਹੈ ਨਹੀਂ ਆ ਕਿ ਚੈੱਕ ਨਹੀਂ ਆਊਗਾ ਜਾਂ ਕੋਈ ਇਹੋ ਜਿਹਾ ਸਕੈਮ, ਨੋ ਨਥਿੰਗ, ਕਿਉਂਕਿ ਗੌਰਮੈਂਟ ਚਾਹੁੰਦੀ ਕਿ ਉਹਨਾਂ ਜਿਹੜੇ ਨੈਚੁਰਲ ਸੋਰਸ ਆ ਬਚੇ ਰਹਿਣ। ਤੁਸੀਂ ਆਪਣੇ ਘਰ ਨੂੰ ਜਿਹੜੀ ਬੇਫਾਲਤੂ ਤੁਹਾਡੇ ਹੀਟ ਲੋਸ ਹੋ ਰਹੀ ਹੈ ਕਿਸੇ ਕਾਰਨ, ਜਾਂ ਤੁਹਾਡੇ ਘਰ ਦੀ ਕੂਲਿੰਗ ਲੋਸ ਹੋ ਰਹੀ ਆ, ਉਹਨੂੰ ਤੁਸੀਂ ਕੰਟਰੋਲ ਕਰਕੇ ਸਾਲ ਦਾ 30-35% ਸੇਵ ਕਰਦੇ ਹੋ। ਸਾਰੇ ਪੈਸੇ ਤੁਹਾਨੂੰ ਐਨਬ੍ਰਿਜ ਜਿਹੜੀ ਆ ਉਹ ਕੰਪਨੀ ਦੇ ਰਹੀ ਆ, ਪਰ ਤੁਹਾਨੂੰ ਇੱਕ ਹੀ ਪੈਸੇ ਦੇਣੇ ਪੈਣਗੇ। ਪਰ ਤੁਹਾਡਾ ਆਡਿਟ ਹੋਏਗਾ ਪ੍ਰੋਪਰ, ਤੁਹਾਡੇ ਘਰ 'ਚ ਕਿੰਨਾ ਹੀਟ ਲੋਸ ਆ, ਕਿੰਨੀ ਨੈਗੇਟਿਵ ਏਅਰ ਆ, ਕੋਰ ਚੈੱਕ ਕਰਕੇ ਤੁਹਾਡੇ ਹਰ ਬੰਦਾ ਐਲੀਜੀਬਲ ਆ। ਇੱਕੋ ਸ਼ਰਤ ਆ ਕਿ ਤੁਹਾਡਾ ਘਰ 2016 ਤੋਂ ਪੁਰਾਣਾ ਚਾਹੀਦਾ ਵਾ, ਅਤੇ ਤੁਹਾਨੂੰ 5000 ਦੀ ਰਿਬੇਟ ਆ ਜਿੱਦਾਂ ਜਿੱਦਾਂ ਤੁਸੀਂ ਮਤਲਬ ਐਲੀਜੀਬਲ ਹੁੰਦੇ ਹੋ। ਕੁਛ ਕੋਈ ਕੰਡੀਸ਼ਨ ਨਹੀਂ ਹੈ, ਹਰ ਬੰਦਾ ਐਲੀਜੀਬਲ ਹੈ, ਜਸਟ ਇੱਕੋ ਕੰਡੀਸ਼ਨ ਤੁਹਾਡਾ 2016 ਤੋਂ ਪੁਰਾਣਾ ਘਰ ਹੋਵੇ, ਉਹਦੇ ਕੋਈ ਕ੍ਰਾਈਟੇਰੀਆ ਤੁਹਾਡੇ ਘਰ ਆਏਗਾ, ਕੁਛ ਗੜਬੜ ਨਹੀਂ ਆ, ਉਹਨੇ ਆਪਣਾ ਕੰਮ ਕਰਨਾ, ਤੁਹਾਡੇ ਘਰ ਕੀ ਆ ਕਿ ਡਿਜ ਮੈਟਰ, ਵੀ ਤੁਹਾਡੇ ਬੇਸਮੈਂਟ ਕਰੇ ਕਹਿੰਦੇ ਬੇਸਮੈਂਟ ਦੇਖਣ ਆਉਣਗੇ, ਲੀਗਲ ਨਹੀਂ, ਉਹ ਕੋਈ ਮਸਲਾ ਨਹੀਂ। ਅਤੇ ਕੋਈ ਬੰਦਾ ਸਰੋਤਾ ਮੈਨੂੰ ਕਾਲ ਕਰੇ, ਆਪਾਂ ਉਹਨੂੰ ਸੇਵਾਵਾਂ ਦੇਵਾਂਗੇ।
4: ਨੰਬਰ ਇੱਕ ਵਾਰ ਫਿਰ ਦੇ ਦਿਓ।
3: ਮੇਰਾ ਨੰਬਰ ਹੈਗਾ 647-7066-6640, 647-7066-6640
4: 647-7066-6640 'ਤੇ ਤੁਸੀਂ ਕਾਲ ਕਰਨੀ ਆ, ਅਤੇ ਭਾਅ ਜੀ ਹੁਣਾਂ ਨੂੰ ਤੁਸੀਂ ਕਾਲ ਕਰ ਲਓ, ਪੂਰਾ ਵਧੀਆ ਤੁਹਾਨੂੰ ਕੰਮ ਕਰਕੇ ਦੇਣਗੇ, ਰਿਬੇਟਾਂ ਲੈ ਕੇ ਦੇਣਗੇ। ਸੋ ਤੁਸੀਂ ਕਾਲ ਕਰਕੇ ਅਤੇ ਨਵ ਏਅਰ ਕੰਫਰਟ ਗੂਗਲ ਵੀ ਕਰ ਸਕਦੇ ਹੋ ਜੇ ਇਨ ਕੇਸ ਤੁਹਾਨੂੰ ਨੰਬਰ ਨਹੀਂ ਸਮਝ ਆਇਆ ਜਾਂ ਤੁਹਾਨੂੰ ਰੇਡੀਓ ਉਡਾਨ ਦੇ ਇੰਸਟਾਗ੍ਰਾਮ 'ਤੇ ਡੀ ਐੱਮ ਕਰ ਦਿਓ ਅਤੇ ਨੰਬਰ ਤੁਹਾਨੂੰ ਪਹੁੰਚਦਾ ਕਰ ਦਿਆਂਗੇ। ਸੋ ਸੁਣ ਸਾਹਿਬ ਕੋਈ ਨਾਲ ਸ਼ਹਿਰੀ ਵੀ ਹੋ ਜਾਵੇ, ਤੁਸੀਂ ਜਦੋਂ ਹੀਟਿੰਗ ਕੂਲਿੰਗ ਦਾ ਕੰਮ ਕਰਨ ਨਾਲ ਸ਼ਹਿਰੀ ਵੀ ਸੁਣਾ ਕੇ ਆਉਣੇ
6: ਨੂੰ ਬੜਾ ਕਿੰਨੇ ਮਜ਼ਾਕ ਦੀ ਗੱਲ ਹੁੰਦੀ,
4: ਸ਼ਹਿਰੀਆਂ ਫ੍ਰਿਜ, ਤੁਸੀਂ ਐਂ ਕਰੋ ਵੀ ਕੰਮ ਕਰਾਓ ਹੀਟਿੰਗ ਕੂਲਿੰਗ ਦਾ, ਸ਼ਹਿਰੀਆਂ ਫ੍ਰਿਜ।
6: ਮੈਂ ਦੱਸਦਾ ਜੀ ਸੋਤੇ ਕਾਲ ਕਰਦੇ ਕੰਮ ਕਰੇ, ਭਾਅ ਜੀ ਇੱਦਾਂ ਕਰੋ ਪਹਿਲਾਂ ਸ਼ੇਅਰ ਸੁਣੋ। ਮੈਂ ਕਿਹਾ ਜੀ ਕੰਮ ਦਾ ਟਾਈਮ ਆ ਸ਼ੇਅਰ ਨਹੀਂ, ਮੈਂ ਕਿਹਾ ਰੇਡੀਓ ਤੱਕ ਹੀ ਆ। ਬੜੀਆਂ ਸਭ ਪਿਆਰੀਆਂ ਲੈਣਾ, ਅੱਖਾਂ ਦੇ ਵਿੱਚ ਅੱਖਾਂ ਪਾ ਕੇ ਵੇਖਿਆ ਕਰ, ਸਾਨੂੰ ਸਾਰੀਆਂ ਸ਼ਰਮਾਂ ਲਾ ਕੇ ਵੇਖਿਆ ਕਰ, ਜਦ ਮੈਂ ਕੋਲ ਸੀ ਤੇਰੇ ਕਦਰ ਨਹੀਂ ਕੀਤੀ, ਹੁਣ ਮੇਰੀਆਂ ਕੰਧਾਂ ਤੇ ਤਸਵੀਰਾਂ ਲਾ ਕੇ ਵੇਖਿਆ ਕਰ, ਜਦ ਵੀ ਲੱਗੇ ਤੇਰੇ ਜਿਹਾ ਹੋਰ ਨੇ ਕੋਈ ਤੂੰ ਕਬਰਾਂ ਦੇ ਵਿੱਚ ਜਾ ਕੇ ਵੇਖਿਆ ਕਰ, ਸੱਜਣ ਬੇਲੀ ਰੁੱਸ ਜਾਏ ਤੇ ਕੀ ਹੁੰਦਾ ਆਪਣੀ ਗੁੱਡੀ ਆਪ ਘਟਾ ਕੇ ਵੇਖਿਆ ਕਰ, ਬੇਅਦਬ ਆਸ਼ਕ ਹੈ ਤਾਂ ਅਦਬ ਸਿੱਖ ਯਾਰ ਤੇ ਕਰਵਲ ਜੁੱਤੀ ਲਾ ਕੇ ਵੇਖਿਆ ਕਰ।
1: ਵਾਹ ਜੀ ਵਾਹ, ਬਹੁਤ ਬਹੁਤ ਖੂਬਸੂਰਤ,
4: ਘਰੋਂ ਕਢਾਉਣਗੇ ਸੰਧੂ ਸਾਹਿਬ ਲੱਗਦਾ 905-673-33-35-6-7-3-3-7। ਸੋ ਜੁੜੇ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ M530 ਤੋਂ ਪ੍ਰਾਪਤ ਸੰਧੂ ਦੇ ਨਾਲ। ਸੋ ਦੇਖ ਆਨੰਦ ਬਾਜਾ ਕਰਨਾ, ਸੰਧੂ ਸਾਹਿਬ ਰੋਜ਼ ਲੈ ਕੇ ਆਇਆ ਕਰੀਏ,
1: ਹਾਂਜੀ ਹਾਂਜੀ
4: ਪੈਸੇ ਡਬਲ ਕਰ ਦਈਏ, ਰੋਜ਼ ਲਿਆ ਕਰੀਏ, ਟਾਈਮ ਪੇਡ ਆ।
6: ਕਈ ਸਰੋਤੇ ਜਾਣਦੇ ਹੋਣਗੇ, ਮੈਂ ਆਪਣੇ ਕੰਮ ਦੀ ਗੱਲ ਨਾ ਕਰਨ ਦੇ ਬਜਾਏ ਮੈਂ ਕਮਿਊਨਿਟੀ ਦੇ ਕੋਈ ਮੁੱਦੇ ਆ ਜਾਂ ਕੋਈ ਇਨਪੁੱਟ ਆ, ਕੋਈ ਟੋਪਿਕ ਚੱਲਦਾ, ਮੈਂ ਬਹੁਤੀ ਵਾਰੀ ਆਪਣੇ ਕੰਮ ਦੀ ਨਾ ਗੱਲ ਕਰਕੇ ਗੱਲਾਂ ਕਰਦਾ, ਸਭ ਨੂੰ ਪਤਾ ਵਾ
4: ਨਹੀਂ, ਅਸੀਂ ਨੀ ਕਮਿਊਨਿਟੀ ਦੇ ਮੁੱਦੇ, ਅਸੀਂ ਇੱਥੇ ਹੱਸਣਾ ਖੇਡਣਾ,
6: ਨਹੀਂ ਨਹੀਂ
4: ਕੋਈ ਸਾਰਾ ਦਿਨ ਚੱਲਦੇ ਰਹਿੰਦੇ ਮੁੱਦੇ,
6: ਜਿੱਦਾਂ ਦਾ ਕੋਈ ਹੋਸਟ ਆ ਉਦਾਂ ਦੀ ਗੱਲਬਾਤ ਹੋ ਜਾਂਦੀ।
4: ਅੱਛਾ ਹਾਂਜੀ,
6: ਤੁਸੀਂ ਹੁਣ ਦੇਖੋ ਕਈ ਹੋਸਟ ਆ ਬੜੇ ਸੰਜੀਦਾ ਨੇ, ਉੱਥੇ ਤੁਸੀਂ ਚੁਲਬ ਲਈਆਂ ਜਾਂ ਇੱਦਾਂ ਦੀਆਂ ਗੱਲਾਂ ਨਹੀਂ ਕਰ ਸਕਦੇ, ਉਹ ਸੰਜੀਦਾ ਨੇ, ਉਹਨਾਂ ਦੇ ਸਵਾਲ ਸ਼ਾਮਿਲ।
4: ਅਸੀਂ ਕਿੰਨਾ ਚਾਹੁੰਦੇ ਹਾਂ,
6: ਬਸ ਮੈਂ ਹੁਣ ਕੀ ਕਹਾਂ, ਸਵੇਰੇ ਕੁਛ ਹੋਰ ਸ਼ਾਮ ਨੂੰ ਕੁਛ ਹੋਰ,
4: ਗਿਰਗਿਟਾਂ ਸੀ ਅਸੀਂ ਗਿਰਗਿਟਾਂ,
6: ਸਵੇਰ ਦੇ ਪ੍ਰੋਗਰਾਮ ਦੇਖੋ ਰਮੇਸ਼ ਜੀ ਆਉਂਦੇ ਆ, ਉੱਥੇ ਤੁਸੀਂ ਕੋਈ ਇੱਦਾਂ ਦੀ ਗੱਲ ਨਹੀਂ ਕਰ ਸਕਦੇ, ਉੱਥੇ ਗੱਲ ਹੋਣੀ ਜਸਟ ਇਨਫੋਰਮੇਟਿਵ
4: ਜੀ
6: ਕਿ ਤੁਸੀਂ ਕੀ ਸੁਣਨਾ ਚਾਹੁੰਦੇ, ਉੱਥੇ ਤੁਸੀਂ ਚੀਜ਼ਾਂ ਨਹੀਂ ਇੰਟਰੋਡਿਊਸ ਕਰ ਸਕਦੇ
4: ਜੀ। ਬਿਲਕੁਲ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਕਿ ਉਹਦੀ ਮਰਿਆਦਾ ਉਸ ਤਰ੍ਹਾਂ ਦੀ,
6: ਬਿਲਕੁਲ।
4: ਸੋ ਇੱਥੇ ਤੁਸੀਂ ਹਾਸਾ ਖੇਡਾ ਕਰ ਸਕਦੇ ਹੋ ਕਿਉਂਕਿ ਸ਼ਾਮ ਨੂੰ ਥੱਕੇ
6: ਟੁੱਟੇ, ਸ਼ਰਾਰਤ ਬਸ ਕੋਈ ਸ਼ਰਾਰਤ ਤੁਹਾਡੀ ਹੋਣੀ ਚਾਹੀਦੀ,
4: ਤੁਸੀਂ ਸਾਡੇ ਲੀੜੇ ਨਾ ਪੜਾ ਦਿਓ,
6: ਬੰਦਾ ਥੋੜਾ ਸ਼ਰਾਰਤੀ ਹੋਣਾ ਚਾਹੀਦਾ।
4: ਬਿਲਕੁਲ, ਇਹ ਦੇਖੋ ਇਹ ਸ਼ਾਮ ਸ਼ਾਮ ਹੈ ਸ਼ਰਾਰਤੀ,
6: ਬਿਲਕੁਲ।
4: ਸੋ ਉੱਤੋਂ ਵੀਕਐਂਡ,
6: ਬਿਲਕੁਲ।
4: ਸਰ ਸਾਹਿਬ ਕੀ ਪ੍ਰੋਗਰਾਮ ਸ਼ਾਮ ਦਾ,
6: ਬਸ ਇੱਥੇ ਆਉਣ
1: ਆਪਾਂ,
4: ਤੁਹਾਡੇ ਉਹਨਾਂ ਰੌਣਕ ਹੋ ਗਈ, ਨਹੀਂ ਤਾਂ ਹੁਣ ਅਸੀਂ ਦੀਦਾਰ ਸੰਧੂ ਲਾਇਆ ਹੋਣਾ ਸੀਗਾ, ਤੁਸੀਂ ਵਧੀਆ ਗੱਲਾਂ ਸਾਨੂੰ, ਦੇਖੋ ਆਹ ਜਿਹੜੀਆਂ ਗੱਲਾਂ ਨਾ ਸਰੋਤੇ ਇੰਜੋਏ ਕਰ ਰਹੇ ਹੋਣੇ ਆ। ਅੱਛਾ ਚਲੋ ਸਰੋਤੇ ਕਾਲ ਕਰਕੇ ਦੱਸੋ ਵੀ ਤੁਹਾਨੂੰ ਜਬਲੀਆਂ ਲੱਗਦੀਆਂ ਕਿ ਵਧੀਆ ਲੱਗਦੀਆਂ, ਜੇ ਕੋਈ ਸੁਣ ਰਿਹਾ ਤੇ ਮੈਨੂੰ ਦੱਸੋ ਕਿ ਏਦਾਂ ਦੀਆਂ ਗੱਲਾਂ ਆਪਾਂ ਸੰਧੂ ਸਾਹਿਬ ਨੂੰ ਲਿਆ ਕੇ ਏਦਾਂ ਦੀਆਂ ਗੱਲਾਂ ਬਾਤਾਂ ਕਰ ਸਕਦੇ ਹਾਂ, ਮੈਨੂੰ ਵਧੀਆ ਲੱਗਿਆ, ਮੈਨੂੰ ਲੱਗਦਾ ਨੀ ਮੈਂ ਰੇਡੀਓ ਪ੍ਰੋਗਰਾਮ ਕਰ ਰਿਹਾ, ਮੈਨੂੰ ਇਹ ਲੱਗ ਰਿਹਾ ਕਿ ਆਪਾਂ ਗੱਲਾਂ ਕਰ ਰਹੇ
6: ਹਾਂ। ਹੈਗਾ ਨਾ ਜਿੱਦਾਂ ਸ਼ਾਮਾਂ ਪਈਆਂ ਪੰਛੀ ਕਰ ਮੁੜਾਏ, ਹੋਇਆ ਕੁਪਨ ਹੇਰਾ ਪੁੱਤ ਕਦੋਂ ਕਰ ਆਵਣਗੇ, ਪੰਜਾਬ ਡੀਕਦਾ ਸ਼ਾਮ ਨੂੰ ਪੰਛੀ ਵੀ ਘਰ ਮੁੜਾਉਂਦੇ ਆ, ਹੁਣ ਤੁਹਾਡੇ ਬਹੁਤ ਸਾਰੇ ਸਰੋਤੇ ਘਰ ਮੁੜ ਰਹੇ ਹੋਣਗੇ ਆਪਣੇ ਕੰਮਾਂ ਤੋਂ, ਔਰ ਸਲਾਮ ਆ ਉਹਨਾਂ ਨੂੰ ਜਿਹੜੇ ਇੰਨੀ ਮਿਹਨਤ ਕਰਨ, ਬਹੁਤ ਸਲਾਮ ਆ, ਹਾਰਡ ਵਰਕਿੰਗ ਕਰਨੀ, ਮੈਨੂੰ ਲੱਗਦਾ ਵਾ ਕਿ ਸਾਡੇ ਹਿੱਸੇ ਆ ਇਹਨਾਂ ਕੰਟਰੀ 'ਚ ਆ ਕੇ,
4: ਸਾਰਿਆਂ ਨੇ ਕਰਨੀ ਨਾ ਮੁੜਨਾ, ਕਈਆਂ ਨੇ ਮੈਂ ਖਾਣੇ ਵਾਲੇ ਜਾਣਾ। 905-673-33-37 ਦੱਸੋ ਯਾਰ ਇੱਦਾਂ ਦੀ ਜੁਗਲਬੰਦੀ ਤੁਹਾਨੂੰ ਵਧੀਆ ਲੱਗੂਗੀ ਜੇ ਆਪਾਂ ਇੱਦਾਂ ਦੀਆਂ ਗੱਲਾਂ ਬਾਤਾਂ ਕਰੀਏ, ਸੋ ਇੱਧਰ ਉੱਧਰ ਦੀਆਂ ਛੱਡ ਕੇ ਜੇ ਇੱਦਾਂ ਦੀਆਂ ਗੱਲਾਂ ਬਾਤਾਂ ਸੰਧੂ ਸਾਹਿਬ ਨਾਲ ਕਰ ਲਿਆ ਕਰੀਏ, ਤੁਹਾਨੂੰ ਕੀ ਲੱਗਦਾ ਚੱਲੂ ਕਿ ਇੱਦਾਂ ਆਪਾਂ ਬਣਾ ਸਕਦੇ ਹਾਂ ਇੱਦਾਂ ਦਾ ਕੰਸੈਪਟ ਕੋਈ? 905-673-33-37 ਅਤੇ ਆਪਾਂ ਚੱਲੀਏ ਹੁਣ ਗੱਡੀ ਮੋੜੀਏ, 6685 ਟੋਮਕੋ ਰੋਡ ਤੋਂ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਬਾਈ ਜੀ ਸਾਡੇ ਨਾਲ ਜੁੜੇ ਹੋਏ ਨੇ ਲੰਬੇ ਸਮੇਂ ਤੋਂ, ਅਤੇ ਕੱਲ੍ਹ ਨੂੰ ਲਾਈਵ ਔਨ ਲੋਕੇਸ਼ਨ ਵੀ ਉੱਥੇ ਕਰਾਂਗੇ। ਸੋ ਜੌਨ ਮਸੀਹ ਨਾਲ ਗੱਲਬਾਤ ਕਰੀਏ ਭਾਅ ਜੀ ਹੁਣਾਂ ਨਾਲ, ਅਤੇ ਉਸ ਤੋਂ ਬਾਅਦ ਫਿਰ ਚੱਲਦੇ ਹਾਂ ਜੀ। ਜੀ ਮਸੀਹ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
7: ਜੀ, ਬਹੁਤ ਹੀ ਸ਼ਾਇਰੀ ਇਹਨਾਂ ਦੀ, ਬਹੁਤ ਅੱਛੀ, ਬਹੁਤ ਹੀ ਪਿਆਰੀ, ਔਰ ਤੁਸੀਂ ਸਾਰੇ ਮਿਲ ਕੇ ਗ੍ਰੇਟ ਜੌਬ, ਕੀਪ ਇਟ ਅਪ।
4: ਥੈਂਕ ਯੂ ਸੋ ਮਚ ਸਰ, ਬਹੁਤ
7: ਸ਼ੁਕਰੀਆ,
4: ਬਹੁਤ ਸ਼ੁਕਰੀਆ। 905-673-33-37 ਲਓ ਜੀ, ਹੁਣ ਪੰਪ ਮਿਲ ਚੁੱਕਿਆ ਆ, ਆਪਾਂ ਭਰ ਚੁੱਕੇ ਹਾਂ, ਹੁਣ ਇੱਧਰ ਉੱਡਣਾ ਬਸ, ਬਾਕੀ ਸੁਰਤਾਂ ਨਾਲ ਬਾਅਦ ਚ ਗੱਲ ਕਰਾਂਗੇ। 905-673-33-37 ਸੁੱਖ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਤੁਸੀਂ ਆਉਣੇ ਰਹੋ,
8: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇਹ ਚੱਕਰ ਲਾਓ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ। 5 ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ, ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, ਸੋਫਾ ਐਂਡ ਲਫਸਟ ਚਾਰ ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 2,2500 ਸੀ, ਪੰਜ ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲਫਸਟ 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ।
4: ਤੇ
8: ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਟ੍ਰੈਸਰ ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ,
4: ਸੋਲਿਡ ਵੁੱਡ
8: ਟ੍ਰੈਸਰ ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ 1500-1600 ਸੀ, 599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਕੁਈਨ ਸਾਈਜ਼ ਦਾ ਬੈੱਡ, ਟ੍ਰੈਸਰ ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਰਾਈਟ ਵੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472620000, 647-262-0000, ਜਾਂ ਪਰਿਵਾਰ ਪਹੁੰਚ ਸਕਦੇ ਨੇ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ
4: ਰੋਡ। ਬਾਈ ਜੀ ਕਿਆ ਬਾਤ ਹੈ, 6085 ਟੋਮਕਨ ਰੋਡ, 6085 ਟੋਮਕਨ ਰੋਡ 'ਤੇ ਤੁਸੀਂ ਪਹੁੰਚ ਸਕਦੇ ਹੋ। ਰੋਡ 'ਤੇ ਨਹੀਂ ਪਹੁੰਚਣਾ, ਤੁਸੀਂ ਗ੍ਰੈਂਡ ਹੋਮ ਫਰਨੀਚਰ 'ਤੇ ਪਹੁੰਚਣਾ, 905-673-3337, 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ। ਨਾਲ ਦੀ ਨਾਲ ਤੁਹਾਨੂੰ ਲਵਾਨਾ ਵੈਲਨ ਸਪਾ ਦਾ ਸੁਣਿਆ ਦੇਈਏ। ਲਵਾਨਾ ਵੈਲਨ ਸਪਾ ਭਾਈ, ਤੁਸੀਂ ਵਰਕ ਫਰੋਮ ਹੋਮ ਕਰਕੇ, ਜ਼ਿਆਦਾਤਰ ਬਹਿਣ ਕਰਕੇ, ਡਰਾਈਵਿੰਗ ਕਰਕੇ, ਤੁਹਾਡੀ ਅਪਰ ਬੈਕ, ਲੋਅਰ ਬੈਕ ਪੇਨ ਦੇ ਵਿੱਚ, ਅੱਛਾ ਨਹੀਂ, ਬੈਕ ਪੇਨ ਦੇ ਵਿੱਚ ਪੇਨ ਹੀ ਹੁੰਦੀ ਆ, ਸੋ ਪੇਨ ਤੁਹਾਡੇ ਹੋ ਰਹੀ ਆ, ਪੁਰਾਣੀ ਨਵੀਂ ਪੇਨ, ਤੁਸੀਂ ਲੰਬੇ ਸਮੇਂ ਤੋਂ ਪੇਨ ਤੋਂ ਪਰੇਸ਼ਾਨ ਹੋ, ਜਾਂ ਤੁਸੀਂ ਬਿਊਟੀ ਸਰਵਿਸ ਲੈਣੀ ਆ। ਬ੍ਰੈਂਪਟਨ ਦੇ ਵਿੱਚ ਨਾ ਲਵਾਨਾ ਵੈਲਨੈਸ ਸਪਾ ਖੁੱਲ੍ਹ ਚੁੱਕਿਆ, ਜਿੱਥੇ ਇੱਕੋ ਛੱਤ ਥੱਲੇ ਬਹੁਤ ਸਾਰੀਆਂ ਸਰਵਿਸਿਜ਼ ਮਿਲਣਗੀਆਂ, ਜਿੱਥੇ ਪ੍ਰੋਫੈਸ਼ਨਲ ਰਜਿਸਟਰਡ ਥੈਰਾਪਿਸਟ ਨੇ ਨਾ ਕੋਲ, ਸਿਆਟਕਾ ਬੈਕ ਪੇਨ ਆ, ਜਾਂ ਤੁਹਾਡੀ ਅਪਰ ਬੈਕ ਪੇਨ, ਲੋਅਰ ਬੈਕ ਪੇਨ ਜਿਵੇਂ ਮੈਂ ਗੱਲ ਕੀਤੀ ਆ, ਤੁਸੀਂ ਇਹਨਾਂ ਕੋਲ ਇੱਕ ਵਾਰੀ ਪਹੁੰਚੋ, ਤੁਹਾਡੀ ਭੀੜ ਇਹਨਾਂ ਨੇ ਇੱਦਾਂ ਗੈਪ ਕਰ ਦੇਣੀ ਜਿਵੇਂ ਮੇਰੀ ਚੁਟਕੀ ਵੱਜੀ ਆ। ਸੋ ਬਹੁਤ ਵਧੀਆ ਜਗ੍ਹਾ ਆ, ਔਰ ਪ੍ਰੋਫੈਸ਼ਨਲ ਹਾਈਜੀਨਿਕ ਮਾਹੌਲ ਆ, ਤੁਸੀਂ ਇੱਕ ਵਾਰੀ ਲਵਾਨਾ ਵੈਲਨੈਸ ਸਪਾ 'ਤੇ ਜ਼ਰੂਰ ਜਾ ਕੇ ਹੋ। ਔਰ ਲੇਡੀਜ਼ ਵਾਸਤੇ ਬਹੁਤ ਸਾਰੀਆਂ ਸਰਵਿਸ ਨੇ ਇਹਨਾਂ ਕੋਲ, ਅੱਗੇ ਮੈਂ ਐਡ ਚਲਾਊਂਗਾ ਅਤੇ ਸੁਣਾਊਂਗਾ, ਬਹੁਤ ਸਾਰੇ ਮਸਾਜ ਨੇ, ਫਿਰ ਇਹਨਾਂ ਕੋਲ ਬੋਡੀ ਕੰਟੋਰਿੰਗ, ਬੜੇ ਸਾਰੇ ਲੇਡੀਜ਼ ਦੇ ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ ਅਤੇ ਹਾਈਡਰਾ ਫੇਸ਼ੀਅਲ, ਬੜਾ ਕੁਛ ਹੈ ਯਾਰ। ਹੁਣ ਇਹ ਤਾਂ ਕੋਈ ਲੇਡੀਜ਼ ਬੋਲੇ ਤਾਂ ਚੰਗਾ ਲੱਗਦਾ, ਐਡ ਮੈਂ ਸੁਣਾਊਂਗਾ ਬਾਅਦ ਵਿੱਚ। ਲਵਾਨਾ ਵੈਲਨੈਸ ਸਪਾ 'ਤੇ ਇੱਕ ਗੇੜਾ ਮਾਰ ਕੇ ਆਇਓ, ਰੇਡੀਓ ਡਾਨ ਦਾ ਰੈਫਰੈਂਸ ਦੇ ਦਿਓ, ਤੁਹਾਨੂੰ ਬਹੁਤ ਸਾਰੇ ਡਿਸਕਾਊਂਟ ਵੀ ਮਿਲ ਜਾਣੇ ਆ। ਲਵਾਨਾ ਵੈਲਨੈਸ ਸਪਾ, 416-8583-5385, 416-8583-5385, ਲਵਾਨਾ ਵੈਲਨੈਸ ਸਪਾ।
6: ਕਹਿੰਦੇ ਤੁਹਾਡਾ ਲੱਕ,
4: ਹਾਂ
6: ਲੱਕ,
4: ਲੱਕ ਤੇ ਲੱਕ,
6: ਲੱਕ ਮੈਨੂੰ ਬੈਕ,
4: ਹਾਂ
6: ਲੱਕ ਮੈਨੂੰ ਕਿਸਮਤ,
4: ਕਿਸਮਤ
6: ਦੋਨੇ ਤਕੜੀ ਹੋਣੀ ਚਾਹੀਦੀ, ਕਿਉਂਕਿ ਕੈਨੇਡਾ 'ਚ ਲੱਕ ਦਾ ਵੀ ਜ਼ੋਰ ਲੱਗਦਾ, ਤੇ ਲੱਕ ਦਾ ਵੀ ਲੱਗਦਾ,
4: ਦੋਨਾਂ
1: ਜੀਵਾ।
4: ਤੁਸੀਂ ਗੱਲਾਂ ਡੂੰਘੀਆਂ ਕਰ ਜਾਂਦੇ ਹੋ, ਪਰ ਅਸੀਂ ਡਿੱਗ ਵੀ ਸਕਦੇ ਹਾਂ ਡੂੰਘੀ ਗੱਲ 'ਚ, ਧਿਆਨ ਨਾਲ। 905-673-3337 ਸਾਡੇ ਨਾਲ, ਮਾਫ ਕਰਨਾ, ਗੁਰਜੀਤ ਜੀ ਜੁੜ ਚੁੱਕੇ ਨੇ, ਬਹੁਤ ਮੈਨੂੰ ਕਿਸੇ ਹੋਰ ਕਾਲਰ ਦਾ ਭੁਲੇਖਾ ਪੈ ਗਿਆ। ਗੁਰਜੀਤ ਜੀ ਜੁੜ ਚੁੱਕੇ ਨੇ ਆਲ ਕਾਇੰਡ ਇੰਸ਼ੋਰੈਂਸ ਤੋਂ, ਇੰਸ਼ੋਰੈਂਸ ਬਾਬਤ ਗੱਲਬਾਤ ਕਰਦੇ ਹਾਂ। ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਬਿਲਟੀ, ਟਰੈਵਲ ਇੰਸ਼ੋਰੈਂਸ, ਜੇ ਤੁਹਾਡੇ ਪੇਰੈਂਟਸ ਇੰਡੀਆ ਤੋਂ ਆਏ ਹੋਏ ਨੇ ਤਾਂ ਸੁਪਰ ਵੀਜ਼ਾ ਇੰਸ਼ੋਰੈਂਸ ਦਾ ਕਦੀ ਵਿਸਾ ਨਾ ਖਾਓ, ਕਿਉਂਕਿ ਬਾਅਦ ਵਿੱਚ ਕਹਿੰਦੇ ਹੁੰਦੇ ਕਿ ਅਬ ਕੀ ਕਹਿੰਦੇ ਹੁੰਦੇ, ਚਿੜੀਆ ਚੌਕੀ ਕੇ ਖਸਨ ਸਾਹਿਬ, ਕਿਹੜੀ ਕਹਾਵਤ ਆ
6: ਉਹ,
4: ਅਬ ਪਛਤਾਏ ਕਿਆ ਹੋਏ,
6: ਚਿੜੀਆ ਚੌਕੀ ਖੇਲ,
4: ਹਾਂ ਇੱਥੇ ਚਿੜੀਆਂ ਹੈਗੀਆਂ, ਬਿਲਕੁਲ ਓਕੇ, ਆਪਾਂ ਗੁਰਜੀਤ ਜੀ ਤੋਂ ਪੁੱਛਦੇ ਹਾਂ। ਗੁਰਜੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਹੈ ਰੇਡੀਓ ਪ੍ਰੋਗਰਾਮ ਦਾ ਅੱਜ।
9: ਜੀ ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀਰੇ, ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਬਹੁਤ ਸੋਹਣੀ ਸ਼ੁਰੂਆਤ ਕੀਤੀ ਆ ਕਿ ਬਾਅਦ ਦੇ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ। ਬਹੁਤ ਵਾਰੀ ਕਾਲ ਆਉਂਦੀ ਆ ਕਿ ਬੈਕ ਡੇਟਡ ਕੁਛ ਹੋ ਸਕਦਾ, ਕਿਤੇ ਏਦਾਂ ਨੀ। ਹੁਣ ਜਿਹੜੀ ਸੰਧੂ ਸਾਹਿਬ ਨੇ ਗੱਲਬਾਤ ਕੀਤੀ ਆ ਲੱਕ ਤੇ ਲੱਕ, ਸਪੈਸ਼ਲੀ ਗੱਲਬਾਤ ਕਰਨੀ ਚਾਹੁੰਗੀ ਹੁਣ ਕਿ ਬਹੁਤ ਸਾਰੇ ਸਾਡੇ ਲਿਸਨਰ ਹੈਗੇ ਆ ਕਿ ਜਿਹੜੇ ਸੈਲਫ ਇੰਪਲਾਇਡ ਕੰਮ ਕਰਦੇ ਆ, ਜਦੋਂ ਸੈਲਫ ਇੰਪਲਾਇਡ ਕੰਮ ਕਰਦੇ ਆ ਤੇ ਉੱਥੇ ਕਿ ਨਾ ਕੋਈ WSIB ਦੀ ਕਵਰੇਜ ਹੈਗੀ ਆ ਤੇ ਨਾ ਹੀ ਕੋਈ EID ਆਪਸ਼ਨ ਹੈਗੀ ਆ ਕਿ ਸਾਡੇ ਕੋਲ ਕੋਈ ਕੰਮ ਤੋਂ ਬੈਨੀਫਿਟ ਨਹੀਂ ਹੈਗੇ, ਕਿਉਂਕਿ ਤੁਸੀਂ ਓਨਰ ਵੀ ਖੁਦ ਹੋ, ਇੰਪਲਾਈ ਵੀ ਖੁਦ ਹੋ, ਉੱਥੇ ਬਹੁਤ ਜ਼ਰੂਰੀ ਹੋ ਜਾਂਦਾ ਕਿ ਆਪਣੀ ਇਨਕਮ ਨੂੰ ਜ਼ਰੂਰ ਪ੍ਰੋਟੈਕਟ ਕਰਕੇ ਰੱਖੋ ਕਿ ਇਨਕੇਸ ਕਿਤੇ ਕੋਈ ਸੱਟ ਚੋਟ ਲੱਗਦੀ ਆ, ਇੰਜਰੀ ਹੁੰਦੀ ਹੈ, ਜਿੰਨੇ ਮਹੀਨੇ ਤੁਸੀਂ ਕੰਮ ਤੇ ਨਹੀਂ ਜਾ ਸਕਦੇ ਉਨੇ ਮਹੀਨੇ ਤੁਹਾਨੂੰ ਘਰ ਬੈਠਿਆਂ ਨੂੰ ਇੱਕ ਮੰਥਲੀ ਇਨਕਮ ਪ੍ਰੋਵਾਈਡ ਹੁੰਦੀ ਹੈ, ਜਿੰਨੇ ਦਾ ਵੀ ਬੈਨੀਫਿਟ ਲਿਆ ਹੈਗਾ। ਹੁਣ ਪ੍ਰਭ ਜੀ ਜਦੋਂ ਬੈਨੀਫਿਟ ਲੈਣਾ ਹੈਗਾ ਨਾ, ਉੱਥੇ ਕਈ ਵਾਰੀ ਸਾਡੇ ਲੋਕ ਮਿਸਟੇਕ ਕਰ ਦਿੰਦੇ ਹੈਗੇ ਆ ਕਿ ਬੈਨੀਫਿਟ ਜਿਹੜਾ ਮਿਲਦਾ ਹੈਗਾ ਦੋ ਤਰ੍ਹਾਂ ਦੇ ਨਾਲ, ਕਿ ਤੁਸੀਂ ਆਪਣੀ ਗ੍ਰੋਸ ਇਨਕਮ ਤੇ ਲੈ ਸਕਦੇ ਹੋ ਜਾਂ ਆਪਣੀ ਨੈਟ ਇਨਕਮ ਤੇ ਲੈ ਸਕਦੇ ਹੋ। ਹੁਣ ਜਦੋਂ ਟਰਕਿੰਗ ਦੀ ਗੱਲ ਕਰਦੇ ਹਾਂ ਤੇ ਗ੍ਰੋਸ ਇਨਕਮ ਕਾਫੀ ਹੈ, ਬਟ ਉੱਥੇ ਟੈਕਸ ਜਿਹੜਾ ਹੈਗਾ ਘੱਟ ਇਨਕਮ ਤੇ ਭਰਿਆ ਜਾਂਦਾ ਹੈਗਾ, ਤੇ ਉੱਥੇ ਤੁਸੀਂ ਆਪਣੀ ਗ੍ਰੋਸ ਇਨਕਮ ਦੇ ਵੀ ਜਿਹੜਾ ਬੈਨੀਫਿਟ ਲੈ ਸਕਦੇ ਹੈਗੇ ਆ। ਜਦੋਂ ਵੀ ਹੁਣ ਸਪੋਜ਼ ਕਿਸੇ ਨੇ ਕਹਿ ਲਓ ਕਿ 4000 ਦਾ ਬੈਨੀਫਿਟ ਲਿਆ, ਬਟ ਐਲੀਜੀਬਿਲਿਟੀ ਅਗਰ 3000 ਦੀ ਬਣਦੀ ਹੈ, ਜਦੋਂ ਕਿਤੇ ਕੋਈ ਕਲੇਮ ਆਇਆ ਤੇ ਕੰਪਨੀ ਨੇ ਉੱਥੇ 3000 ਹੀ ਦੇਣਾ ਹੈਗਾ, ਡਜ਼ਨਟ ਮੈਟਰ ਕਿ ਚਾਹੇ ਤੁਸੀਂ 4000 ਤੇ ਪ੍ਰੀਮੀਅਮ ਭਰ ਰਹੇ ਸੀ। ਇਸ ਲਈ ਮੇਕ ਸ਼ੋਰ ਕਰੋ ਕਿ ਤੁਸੀਂ ਕਿੰਨੇ ਦੇ ਲਈ ਐਲੀਜੀਬਲ ਹੈਗੇ ਆ, ਤੇ ਨਾਲ ਦੀ ਨਾਲ ਜਿੰਨੇ ਵੀ ਸਾਡੇ ਵੀਰ US ਨੂੰ ਜਾਂਦੇ ਆ ਉਹਨਾਂ ਦੇ ਲਈ ਹੈਗਾ ਕਿ ਡਿਸਬਿਲਟੀ ਦੇ ਨਾਲ ਪ੍ਰੋਪਰ ਇੱਕ ਟਰੈਵਲ ਇੰਸ਼ੋਰੈਂਸ ਦਾ ਪਲਾਨ ਹੋਵੇ ਕਿ ਜਿਹੜਾ ਤੁਹਾਨੂੰ ਪਹਿਲੇ ਦਿਨ ਤੋਂ ਕਵਰ ਕਰੇ। ਬਹੁਤ ਵਾਰੀ ਅਸੀਂ ਦੇਖਦੇ ਹੈਗੇ ਆ ਕਿ ਜਿਹੜਾ ਪਲਾਨ ਹੈਗਾ ਉਹ ਸਾਲ ਦਾ ਐਨੂਅਲ ਪਲਾਨ ਲੈ ਲਿਆ ਜਾਂਦਾ। ਜਦੋਂ ਐਨੂਅਲ ਪਲਾਨ ਲੈਂਦੇ ਆ ਨਾ, ਉਹ ਰੈਗੂਲਰ ਟਰੈਵਲਰ ਦੇ ਲਈ ਹੈਗਾ ਕਿ ਅਗਰ ਤੁਹਾਡੇ ਸਾਡੇ ਕਿਸੇ ਦੇ ਕੋਈ ਰਿਸ਼ਤੇਦਾਰ ਹੈਗੇ ਆ, ਕੋਈ ਬਿਜ਼ਨਸ ਚੱਲ ਰਿਹਾ ਹੈਗਾ ਕਿ ਸਾਲ ਚ 5-4 ਵਾਰੀ ਤੁਸੀਂ ਵਿਜ਼ਿਟ ਕਰਨਾ ਹੈਗਾ, ਬਟ ਜਦੋਂ ਤੁਸੀਂ ਐਜ਼ ਅ ਪ੍ਰੋਫੈਸ਼ਨਲ ਡਰਾਈਵਰ ਕੰਮ ਕਰ ਰਹੇ ਆ ਤਾਂ ਤੁਸੀਂ ਉਸ ਪਾਲਿਸੀ ਦੇ ਵਿੱਚੋਂ ਐਕਸਕਲੂਡ ਹੈਗੇ ਆ। ਪਲੱਸ ਦੋਨੋਂ ਹੀ ਕੇਸਿਸ ਦੇ ਵਿੱਚ, ਚਾਹੇ ਲੋਕਲ ਡਰਾਈਵ ਕਰ ਰਹੇ ਹੋ ਚਾਹੇ ਲੌਂਗ ਹੌਲ ਤੇ ਚੱਲ ਰਹੇ ਹੋ, ਦੋਨੋਂ ਹੀ ਪਾਲਿਸੀਜ਼ ਦੇ ਵਿੱਚ ਤੁਹਾਡੇ ਕੋਲ ਇੱਕ $10,000 ਦਾ ਐਕਸੀਡੈਂਟ ਮੈਡੀਕਲ ਟ੍ਰੀਟਮੈਂਟ ਬੈਨੀਫਿਟ ਵੀ ਇਨਕਲੂਡ ਹੈਗਾ ਕਿ ਅਗਰ ਕਿਤੇ ਕੋਈ ਇੰਜਰੀ ਹੋ ਜਾਂਦੀ ਹੈ, ਡਾਕਟਰ ਤੁਹਾਨੂੰ ਕੋਈ ਫਿਜ਼ੀਓ, ਕਾਰੀਓ, ਮਸਾਜ, ਉਹ ਸਾਰੇ ਐਕਸਪੈਂਸ ਜਿਹੜੇ ਹੈਗੇ ਆ 100% ਕਵਰ ਹੁੰਦੇ ਆ। ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ ਡਿਸਬਿਲਟੀ ਇੰਸ਼ੋਰੈਂਸ ਦੇ ਰਿਗਾਰਡਿੰਗ, ਜਾਂ ਤੁਹਾਡੀ ਕੋਈ ਟਰਕਿੰਗ ਕੰਪਨੀ ਹੈਗੀ ਆ ਗਰੁੱਪ ਦੇ ਵਿੱਚ ਵੀ ਆਪਣੇ ਡਰਾਈਵਰ ਦੇ ਲਈ ਹੈਲਥ ਐਂਡ ਡੈਂਟਲ ਦੇ ਡਿਸਬਿਲਟੀ ਦੇ ਬੈਨੀਫਿਟ ਲੈਣੇ ਆ, ਜਾਂ ਆਪਣੇ ਲਈ ਲਾਈਫ ਕ੍ਰਿਟੀਕਲ ਡਿਸਬਿਲਟੀ ਦਾ ਕੋਂਬੋ ਪਲਾਨ ਲੈਣਾ, ਤੇ ਨੰਬਰ ਜੀ 416-627-3111। ਪੇਰੈਂਟਸ ਇੱਥੇ ਆ ਰਹੇ ਆ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਆਉਣ ਵਾਲੇ ਦਿਨਾਂ ਦੇ ਵਿੱਚ ਘਰ ਬਾਰ ਲੈਣਾ, ਉਹਦੇ ਲਈ ਪਲੈਨਿੰਗ ਕਰਨੀ ਹੈ, ਕੋਈ ਮੋਰਗੇਜ ਇੰਸ਼ੋਰੈਂਸ ਲੈਣੀ ਹੈਗੀ ਆ, ਜਾਂ ਆਪਣਾ ਫਸਟ ਹੋਮ ਸੇਵਿੰਗ ਅਕਾਊਂਟ ਓਪਨ ਕਰਨਾ ਆ, ਹਾਈ ਇਨਕਮ ਟੈਕਸ ਬ੍ਰੈਕਟ ਦੇ ਵਿੱਚ ਆਉਂਦੇ ਹੋ, RRSP ਨੂੰ ਵੀ ਯੂਜ ਕਰ ਸਕਦੇ ਹੋ, ਤੇ ਨਾਲ ਦੀ ਨਾਲ ਆਪਣਾ ਟੈਕਸ ਫ੍ਰੀ ਸੇਵਿੰਗ ਅਕਾਊਂਟ, ਤਿੰਨੋਂ ਅਕਾਊਂਟ ਬਹੁਤ ਵਧੀਆ। ਤੁਹਾਡੇ ਸਿਨੈਰੀਓ ਦੇ ਵਿੱਚ ਕਿਹੜਾ ਅਕਾਊਂਟ ਬੈਸਟ ਹੈਗਾ, ਉਹਦੀ ਗਾਈਡੈਂਸ, ਉਹਦੀ ਐਡਵਾਈਸ ਚਾਹੀਦੀ ਆ, ਤੇ ਨੰਬਰ ਜੀ 416-627-3111। ਪ੍ਰਭ ਜੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ।
4: ਨਾਲ ਦੀ ਨਾਲ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਸੋ ਤੁਸੀਂ ਕਾਲ ਕਰ ਲੈਣੀ ਹੈ ਜੀ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ। ਗੁਰਜੀਤ ਸੂਰੀ ਉਹਨਾਂ ਨੂੰ 416-627-3111। ਗੁਰਜੀਤ ਸੂਰੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਗੁਰਜੀਤ ਜੀ। ਸੋ ਨਾਲ ਦੀ ਨਾਲ ਨਵਰੂਪ ਬਾਈ ਜੀ ਜੁੜੇ ਹੋਏ। ਨਵਰੂਪ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਚੜ੍ਹਦੀ ਕਲਾ ਜੀ।
10: ਭਾਜੀ ਤੰਗ ਮਾੜੀ ਜੀ ਸਲਿਪ ਹੋਈ ਤੇ ਮੈਨੂੰ ਗੱਲਾਂ ਯਾਦ ਆ ਗਈਆਂ ਦੋ, ਬੈਕ ਪੇਨ ਦੀ ਪੇਨ ਵਾਲੀ
4: ਜੀ ਜੀ।
10: ਤੇ ਭਾਜੀ ਇੱਕ ਵਾਰ ਦੁਕਾਨ ਤੇ ਪੜਿਆ ਲਿਖਿਆ ਵੀ ਕੇਲਿਆਂ ਦਾ ਬਨਾਨਾ ਸ਼ੇਕ,
4: ਮੇਰੇ ਵਰਗਾ ਹੋਣਾ ਕੋਈ?
10: ਆਹੋ ਦੂਜਾ ਨੀ ਸੁਣੀ, ਦੂਜਾ ਸੁਣੋਗੇ ਉਹ ਤੋਂ ਬਾਅਦ ਹਾਸਾ ਬਹੁਤ ਬਣਾ ਸਾਡਾ। ਭਾਜੀ ਉਹਨੇ ਸਟਾਲ ਖੋਲਿਆ ਸਾਡੇ ਉੱਥੇ ਸ਼ਹਿਰ, ਹਾਂਜੀ ਅਸੀਂ ਗਏ ਖਾਣ ਤੇ ਉਹਨੇ ਲਿਖਣਾ ਸੀ ਜਿੱਦਾਂ ਸਪੋਜ਼ ਰਾਜੂ ਸਨੈਕ ਸ਼ੋਪ, ਹਾਂਜੀ ਸਟਾਲ ਹੀ ਉਹਦਾ, ਉਹਨੇ ਭਾਜੀ ਲਿਖਤਾ ਰਾਜੂ ਸਨੈਕ ਸਨੀਕ ਸ਼ੋਪ ਲਿਖਦਾ ਭਾਜੀ।
4: ਇੰਗਲਿਸ਼ ਨਹੀਂ ਆਉਂਦੀ ਵਿਚਾਰੇ ਨੂੰ, ਕਈਆਂ ਨੂੰ ਤੇ ਉਹ ਫਿਰ ਲਗਾਉਣਾ ਇੰਗਲਿਸ਼ ਚਲਾਉਂਦੇ ਆ ਤੇ ਉਹ ਫਿਰ ਵਿੱਚ ਕੁਛ ਨਾ ਕੁਛ ਹੋਰ ਮਤਲਬ ਬਣ ਜਾਂਦਾ,
10: ਬਿਲਕੁਲ ਕੇਲਿਆਂ ਦਾ ਬਣੇ ਨਾ ਸ਼ੇਕ।
4: ਅੱਛਾ ਤੁਸੀਂ ਰੇਡੀਓ ਸੁਣ ਰਹੇ ਹੋ? ਸੰਧੂ ਸਾਹਿਬ ਜੁੜੇ ਹੋਏ ਨੇ ਅੱਜ, ਫਿਰ ਥੋੜੀਆਂ ਜਿਹੀਆਂ ਮਸ਼ਕਰੀਆਂ ਨੀ ਕਹਿੰਦੇ ਜਿਹਨੂੰ ਬਜ਼ੁਰਗ ਜੀ, ਹਾਂ ਉਹ ਮਸ਼ਕਰੀਆਂ ਜੀ ਕਰ ਰਹੇ ਸੀ ਇੱਕ ਦੂਜੇ ਨੂੰ, ਸੰਧੂ ਸਾਹਿਬ ਨਿੱਕੀਆਂ ਨਿੱਕੀਆਂ ਮੁਸ਼ਕਰੀਆਂ ਚ ਹੱਸਣਾ।
10: ਮੈਂ ਭਾਜੀ ਫਿਰ ਮਿਸ ਕਰ ਗਿਆ, ਪਰ ਚਲੋ ਮੇਰੀ ਵੀ ਮਸ਼ਕਰੀ
4: ਤੁਹਾਡੀ ਐਡ ਕਰ ਲੈਣੇ ਸੀ ਪਰ ਤੁਹਾਡੀ ਗੈਰ ਅੱਜ ਲੱਗ ਗਈ, ਏਦਾਂ ਨਾ ਕਰਿਆ ਕਰੋ, 9 ਵਜੇ ਟਿਊਨ ਕਰ ਲਿਆ ਕਰੋ।
11: ਸਾਡੇ ਯਾਰਾ ਕੀ ਯਾਦ ਕਰਾਤਾ, ਕਿੰਨੇ ਸਾਲਾਂ ਬਾਅਦ ਕਰਾਤਾ, ਬੜਾ ਸੋਹਣਾ ਸੀ ਲੱਗਦਾ ਗੁੱਸਾ ਉਹਦਾ ਨਾਕੇ ਉੱਤੇ ਹੋਈ ਰੱਖ ਦੀ ਦਾ, ਚਿਹਰਾ ਚੇਤੇ ਆ ਗਿਆ ਮੈਨੂੰ ਉਸ ਕਮਲੀ ਦਾ ਹਸਵੀ ਦਾ, ਚਿਹਰਾ ਚੇਤੇ ਆ ਗਿਆ ਮੈਨੂੰ ਉਸ ਕਮਲੀ ਦਾ ਹਸਵੀ ਦਾ।
1: ਚੰਗੀ
11: ਤਾਂ ਸੀ ਬਹੁਤ ਨਾ ਦਿਲ ਦੀ ਮਾੜੀ ਸੀ, ਕੀ ਮੇਰੇ ਨਾਲ ਜੀਦੀ ਕਦੇ ਆੜੀ, ਘਰ ਵਾਲੇ ਵਾਂਗੂ ਉਹਦਾ ਮੇਰਾ ਖਿਆਲ ਜਿਹਾ ਹੋਈ ਰੱਖ ਦੀ ਦਾ, ਚਿਹਰਾ ਚੇਤੇ ਆ ਗਿਆ ਮੈਨੂੰ ਉਸ ਕਮਲੀ ਦਾ ਹਸਵੀ ਦਾ, ਚਿਹਰਾ ਚੇਤੇ ਆ ਗਿਆ ਮੈਨੂੰ ਉਸ ਕਮਲੀ ਦਾ ਹਸਵੀ ਦਾ। ਕਹਿੰਦਾ ਭੁੱਲਿਆ ਤਾਂ ਨੀ ਜਾਂਦਾ ਪਰ ਕੋਸ਼ਿਸ਼ ਕਰਦਾ, ਯਾਦ ਉਹਦੀ ਤੋਂ ਪਹਿਲਾਂ ਵਾਂਗੂ ਹੋਈ ਡਰਦਾ, ਪਿਆਰ ਨਾਲ ਮੇਰਾ ਨਾਮ ਛਵੀ ਛਵੀ ਉਹਦਾ ਹੋਈ ਜਪਦੀ ਦਾ, ਚਿਹਰਾ ਚੇਤੇ ਆ ਗਿਆ ਮੈਨੂੰ ਉਸ ਕਮਲੀ ਦਾ ਹਸਵੀ ਦਾ। ਹਾਂਜੀ
1: ਵਾਹ ਜੀ ਵਾਹ ਛਵੀ, ਬਹੁਤ ਸੋਹਣੀ ਸ਼ਾਇਰੀ ਆ, ਤੇ ਸ਼ਾਇਰੀ ਤੋਂ ਹੁਣ ਆਪਾਂ ਸੰਧੂ ਜੀ ਤੋਂ ਇੱਕ ਸੁਣਦੇ
3: ਹਾਂ। ਕਹਿੰਦਾ ਬੜੀਆਂ ਧੁੱਪਾਂ ਪਿੰਡੇ ਹੰਡਾਈਆਂ, ਬੜੀਆਂ ਧੁੱਪਾਂ ਪਿੰਡੇ ਹੰਡਾਈਆਂ, ਇਹ ਅਕਲਾਂ ਇੱਕਦਮ ਨਹੀਂ ਆਈਆਂ, ਜਿੱਥੇ ਲੋਕਾਂ ਸਭ ਚ ਸਿਖਾਏ ਉੱਥੇ ਡਿਗਰੀਆਂ ਕੰਮ ਨਹੀਂ ਆਈਆਂ।
4: ਹਾਏ ਹਾਏ ਵਾਹ, ਹੁਣ ਮੈਂ ਵੀ ਸੁਣਾਵਾਂ ਇੱਕ।
1: ਹਾਂਜੀ ਹਾਂਜੀ ਪ੍ਰਭੂ ਜੀ।
4: ਫਰੈਸ਼ ਹੈ ਟਾਨਿਕ ਜਫਰ ਮਲਕ, ਹੁਣ ਤੁਸੀਂ ਯਾਦ ਰੱਖਣਾ ਆ, ਜੇ ਤੁਹਾਡੇ ਵਾਲ ਝੜ ਰਹੇ ਆ, ਵਾਲ ਪਤਲੇ ਹੋ ਰਹੇ ਆ, ਤੇ ਤੁਹਾਨੂੰ ਲੱਗਦਾ ਕਿ ਅੱਗੇ ਜਾ ਕੇ ਹੇਅਰ ਟ੍ਰਾਂਸਪਲਾਂਟ ਕਰਾਉਣਾ ਪੈਣਾ, ਤਾਂ ਜਫਰ ਮਲਕ ਹੁਣ ਦਾ 21 ਸਾਲਾਂ ਦੇ ਤਜਰਬੇ ਵਾਲਾ ਫਰੈਸ਼ ਹੇਅਰ ਟੋਨਿਕ ਜ਼ਰੂਰ ਲਾਓ। ਤੁਸੀਂ ਇੱਕ ਵਾਰੀ ਇੱਕ ਹੇਅਰ ਟੋਨਿਕ ਇਸਤੇਮਾਲ ਕਰਨਾ ਹੈ, ਬਾਅਦ ਤੁਸੀਂ ਆਪਣੇ ਆਪ ਲੈ ਆਉਣਾ, ਇੱਕ ਜਾਦੂ ਆ, ਤੁਹਾਡੇ ਵਾਲ ਵਾਪਸ ਲੈ ਕੇ ਆਊਗਾ, ਡਿੱਗਦੇ ਵਾਲਾਂ ਪਤਲੇ ਨੂੰ ਮੋਟੇ ਕਰੂਗਾ, ਜਿਹੜੇ ਵਾਲ ਥਿਨ ਨਹੀਂ ਹੋ ਜਾਂਦੇ ਕਈ ਵਾਰ ਤੁਹਾਡੇ, ਸੋ ਉਹਨਾਂ ਵਾਲਾਂ ਦੇ ਵਿੱਚ ਜਾਨ ਆਊਗੀ। ਸੋ ਇਹ 21 ਸਾਲਾਂ ਦੇ ਤਜਰਬੇ ਬਾਅਦ ਬਣਾਇਆ ਗਿਆ, ਪਿਓਰ ਮੇਡ ਇਨ ਕੈਨੇਡਾ ਔਰਗੈਨਿਕ ਆ, ਇਹ ਕੋਈ ਚਾਈਨੀ ਤੇਲ ਨਹੀਂ ਹੈਗਾ, ਪਰ ਇਹ ਕੋਈ ਇਹ ਨਹੀਂ ਹੈਗਾ ਕਿ ਤੁਸੀਂ ਇਹ ਕਿਸੇ ਨੇ ਬਣਾਇਆ ਕਿਤੋਂ ਲੇਬਲ ਲਾ ਕੇ, ਜਿੱਦਾਂ ਆਪਣੇ ਲੋਕ ਕਰਦੇ ਆ। ਤੁਸੀਂ ਫਰੈਸ਼ ਹੇਅਰ ਟੋਨਿਕ ਲੈਣ ਦੇ ਲਈ ਜਫਰ ਮਲਕ ਹੋਣਾ ਨੂੰ ਤੁਸੀਂ ਇੱਕ ਵਾਰ ਕਾਲ ਕਰ ਲਓ, ਤੁਸੀਂ ਥੈਂਕ ਯੂ ਕਹਿਣਾ ਮੈਨੂੰ, ਤੁਹਾਡੀਆਂ ਵਾਲਾਂ ਦੀਆਂ ਸਾਰੀਆਂ ਪ੍ਰੋਬਲਮਾਂ ਦੂਰ ਹੋ ਜਾਣੀਆਂ। 647-521-5169 647-521-5159 ਹੁਣ ਸ਼ਾਇਰੀ ਸੁਣਾਵਾਂ।
1: ਹਾਂਜੀ ਹੁਣ
4: ਸੁਣਾ। ਓਕੇ, ਡਰੀਮ ਹੋਮ ਅਪਲਾਈਸਿਸ, ਡਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ, ਜੇ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਤੁਸੀਂ ਅਪਲਾਈਸਿਸ ਲੈਣ ਜਾ ਰਹੇ ਸੀ, ਤਾਂ ਰੋਕੋ ਠਹਿਰੋ ਸਮਝੋ, ਬਹੁਤ ਸਾਰੀ ਤੁਹਾਡੀ ਸੇਵਿੰਗ ਕਰਾ ਦੇਣੀ, ਕਿਉਂਕਿ ਡਰੀਮ ਹੋਮ ਅਪਲਾਈਸਿਸ 29-15 ਅਰਜਨਟੀਆ ਰੋਡ। ਦੇਖੋ ਸ਼ਾਇਰੀ ਕਿੱਦਾਂ ਦੀ, ਸ਼ਾਇਰੀ ਦੇ ਨਾਂ 'ਤੇ ਮੇਰੇ ਮੂੰਹ 'ਚੋਂ 15 ਦੇ ਨਾਂ 'ਤੇ 35 ਨਿਕਲ ਰਹੇ ਆ। ਸੋ 29-15 ਅਰਜਨਟੀਆ ਰੋਡ ਮਿਸੀਸਾਗਾ 'ਤੇ ਲੋਕੇਟਡ ਨੇ। ਅਤੇ ਬਾਈ ਜੀ ਕਹਿੰਦੇ ਕਿ ਤੁਸੀਂ ਪੂਰੇ ਸ਼ਹਿਰ 'ਚੋਂ ਕੋਟੇਸ਼ਨ ਲੈ ਕੇ ਆਓ, ਤੁਹਾਨੂੰ ਪ੍ਰਾਈਜ਼ ਮੈਚ ਨਹੀਂ ਬੀਟ ਕਰਕੇ ਦੇਵਾਂਗੇ, ਗਰੰਟੀ ਆ ਸਾਡੀ। ਸੋ ਇੱਕ ਤਾਂ ਤੁਹਾਡੀ ਇਹ ਸੇਵਿੰਗ ਹੋ ਗਈ, ਤੁਹਾਨੂੰ ਪ੍ਰਾਈਜ਼ ਐਕਸਟਰਾ ਨਹੀਂ ਲੱਗਣਾ। ਦੂਜੀ ਉਹ ਕਹਿੰਦੇ ਰੇਡੀਓ ਡਾਨ ਦਾ ਰੈਫਰੈਂਸ ਦਿਓ, ਅਤੇ ਤੁਹਾਨੂੰ ਡਿਲੀਵਰੀ ਬਿਲਕੁਲ ਫਰੀ ਆ। ਅਤੇ ਤੀਜਾ, ਚਾਹੇ ਤੁਸੀਂ 5 ਅਪਲਾਈਸ ਲਏ, ਚਾਹੇ 4 ਲਏ, ਚਾਹੇ 3 ਲਏ, ਚਾਹੇ 2 ਲਏ ਆ, ਇੰਸਟਾਲੇਸ਼ਨ ਬਿਲਕੁਲ ਫਰੀ। ਸੋ ਡਰੀਮ ਹੋਮ ਅਪਲਾਈਸਿਸ 29-15 ਅਰਜੰਟੀਆ ਰੋਡ ਮਿਸੀਸਾਗਾ 905-805-3000 ਅਰਜੰਟੀਆ ਰੋਡ ਮਿਸੀਸਾਗਾ, ਡਰੀਮ ਹੋਮ ਅਪਲਾਈਸਿਸ। ਹੁਣ ਸ਼ਾਇਰੀ ਸੁਣਾਓ ਮੈਨੂੰ, ਐਸੇ ਦੋ ਕੈਡ
3: ਨੇ। ਮੈਂ ਤਾਂ ਦੱਸਦਾ, ਜਦੋਂ ਆਪਾਂ ਕਲੋਜਿੰਗ ਰਿਮਾਰਕਸ ਵੀ ਲਵਾਂਗੇ,
4: ਹਾਂਜੀ,
3: ਕਿ ਚਲੋ ਸਰੋਤੇ ਬਹੁਤ ਸਾਰੇ ਜੁੜੇ ਆ
4: ਜੀ,
3: ਅਤੇ ਮੈਂ ਚਾਹੂੰਗਾ ਕੋਈ ਵੀ ਸਰੋਤਾ ਸਾਨੂੰ ਜੇ ਸਾਡੇ ਹੀਟਿੰਗ ਐਂਡ ਕੂਲਿੰਗ ਦੇ ਬਤਲਕਾ ਕਰ ਗਏ, ਬਹੁਤ ਪ੍ਰੋਫੈਸ਼ਨਲ ਆ ਜੀ,
4: ਹਾਂਜੀ,
3: ਔਰ ਕਈ ਸਾਲਾਂ ਤੋਂ ਇੱਥੇ ਕੰਮ ਕਰਦੇ ਪਏ, ਆਲਮੋਸਟ 20 ਸਾਲ ਹੋ ਚੱਲੇ ਆ, ਅਤੇ ਉਹਦੇ ਲਈ ਸਾਨੂੰ ਕੋਈ ਵੀ ਯਾਦ ਕਰਦਾ ਵਾ, ਅਸੀਂ ਉਹਨੂੰ ਪੂਰਾ ਉਡਾਨ ਦਾ ਹਵਾਲਾ ਦੇਵੇ, ਤੁਹਾਡਾ ਨਾਂ ਲਵੇ, ਤਾਂ ਉਸ ਤੋਂ ਵੀ ਵੱਧ ਮਾਨਤਨ ਕਰਾਂਗੇ,
4: ਡਿਸਕਾਊਂਟ ਦੇਵੋਗੇ,
3: ਹਾਂਜੀ,
4: ਤੁਸੀਂ ਵੀ ਡਿਸਕਾਊਂਟ ਦੇਵੋਗੇ ਨਾਂ ਦੇ,
3: ਪੱਕਾ ਜੀ,
4: ਪੱਕਾ।
3: ਅਤੇ ਹੁਣ ਮੈਂ ਇੱਕ ਬਹੁਤ ਦੋ ਲੈਣਾ ਸੁਣਾਊਂਗਾ,
4: ਨਹੀਂ ਪਹਿਲਾਂ ਨੰਬਰ ਦਿਓ,
3: ਨੰਬਰ
4: ਡਿਸਕਾਊਂਟ ਤਾਂ ਲੈਣਾ ਸੀ,
3: ਨੰਬਰ ਹੈਗਾ ਜੀ ਮੇਰਾ।
4: ਦੇਖੋ ਹੀਟਿੰਗ ਕੂਲਿੰਗ ਦੀ ਕੋਈ ਵੀ ਪ੍ਰੋਬਲਮ ਆ ਗਈ, ਸੰਧੂ ਸਾਹਿਬ ਨੇ ਬਸ ਚੈੱਕ ਅੱਧਾ ਪਾੜ ਲਓ ਤੁਸੀਂ ਵਿੱਚੋਂ, 500 ਚੈੱਕ ਆ, ਤੇ ਤੁਸੀਂ ਕਹਿਣਾ ਵੀ ਆ ਰੇਡੀਓ ਡਾਨ ਦਾ $100 ਲਾ ਲਿਆ, ਉਹ ਚ 50 ਮੈਨੂੰ
3: ਕੋਈ ਗੱਲ ਕਰ ਲਾਂਗੇ ਹੁੰਦਾ। ਤੇ ਨੰਬਰ ਹੈਗਾ ਜੀ ਮੇਰਾ 647
4: ਜੀ
3: 706-6640-6640 ਮੈਂ ਹੁਣ ਸ਼ਾਇਰੀ ਸੁਣਾਉਣਾ ਚਾਹੁੰਦਾ ਹਾਂ।
4: 6477-706-706-66-4040 ਕਿਉਂਕਿ ਭਾਈ ਬੱਚਤ ਅਸੀਂ ਕਰਾਉਣੀ ਸਰੋਤਿਆਂ ਦੀ, ਹੁਣ ਆਉਂਦੇ ਹੋ।
6: ਲੜਕੀ ਕਹਿੰਦੀ ਆ ਕਿ ਮਤ ਜਾ ਮੇਰੇ ਸਾਵਲੇ ਰੰਗ,
4: ਲੜਕੀ ਕਹਿੰਦੀ ਆ ਕਿ
6: ਲੜਕੀ ਕਹਿੰਦੀ ਆ ਕਿ ਮਤ ਜਾ ਮੇਰੇ ਸਾਵਲੇ ਰੰਗ ਪਰ,
4: ਅੱਛਾ
6: ਮੈਨੇ ਆਜ ਵੀ ਦੇਖਿਆ ਦੂਰ ਸੇ ਕਹੀਂ ਜ਼ਿਆਦਾ ਚਾਹੇ ਕਸ਼ਕੀ,
4: ਤੁਸੀਂ ਮਹਾਰਾਜ ਨੌਂਦਰਾ ਮਰਵਾਓਗੇ ਸਾਡੇ, ਤੁਸੀਂ ਤਾਂ ਪੂਰਾ ਆਸ਼ਕਾਨਾ ਮਾਹੌਲ ਕੀਤਾ ਇੱਥੇ ਪਰਿਵਾਰਕ ਸ਼ੋਅ, ਨਹੀਂ ਬਿਲਕੁਲ ਮਜ਼ਾਕ ਕਰ ਰਿਹਾ, ਪਰ ਬੜਾ ਹੀ ਖੂਬਸੂਰਤ ਤੁਸੀਂ ਲਿਖਦੇ ਹੋ ਔਰ ਬੜਾ ਹੀ ਉਹਨਾਂ ਹੀ ਖੂਬਸੂਰਤ ਤੁਸੀਂ ਬਿਆਨ ਕਰਦੇ ਹੋ, ਅਤੇ ਜਿਹੜੀ ਤੁਹਾਡੀ ਸਮਾਈਲ ਆ ਨਾ ਆਹ ਇੱਥੇ ਰੱਖ, ਕਿਆ ਬਾਤ ਆ, ਇਹਦਾ ਕੋਈ ਮੁੱਲ ਨਹੀਂ ਸੰਸਾਰ, ਅਤੇ ਜਿੰਦਾ ਦਿਲ ਇਨਸਾਨ ਹੋ, ਜਿਉਂਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਅਤੇ ਰੇਡੀਓ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਪਿਆਰ, ਬਹੁਤ ਸਤਿਕਾਰ, ਬਹੁਤ ਮੁਹੱਬਤ, ਅਤੇ ਇਸੇ ਵੇਲੇ ਇਸੇ ਘੜੀ ਇਸੇ ਪਲ ਕੱਲ੍ਹ ਨੂੰ ਫਿਰ ਮਿਲਾਂਗੇ ਨਵਾਂ ਪ੍ਰੋਗਰਾਮ, ਨਵੀਆਂ ਗੱਲਾਂ, ਨਵੀਆਂ ਬਾਤਾਂ ਲੈ ਕੇ, ਅਤੇ ਸਾਨੂੰ ਇੱਥੇ ਇਜਾਜ਼ਤ ਦੇਣੀ ਪੈਣੀ ਆ, ਕੱਲ੍ਹ ਨੂੰ ਮਿਲਾਂਗੇ, ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਅਤੇ ਨਾਲ ਦੀ ਨਾਲ ਜਾਂਦੇ ਜਾਂਦੇ ਫੈਸ਼ਨ ਆਈਕਨ ਨੂੰ ਯਾਦ ਰੱਖੋ ਤੁਸੀਂ, 905-453-2225 ਹੁਣ ਸ਼ਾਇਰੀ ਬਣਦੀ ਹੈ ਜਾਂਦੇ ਜਾਂਦੇ, ਅਤੇ ਨਾਲ ਦੀ ਨਾਲ ਵਾਓ ਈਟਸ ਨੂੰ ਯਾਦ ਰੱਖਣਾ ਤੁਸੀਂ,
1: ਹਾਂਜੀ
4: 905-677-0090 ਵਾਓ ਈਟਸ, $3.99 ਦੇ ਵਿੱਚ ਏਅਰਪੋਰਟ 'ਤੇ, ਏਅਰਪੋਰਟ 'ਤੇ ਡੈਰੀ ਵਾਲੇ ਇੰਟਰਸੈਕਸ਼ਨ 'ਤੇ ਵਾਓ ਈਟਸ ਆ, $3.99 ਦੇ ਪੂਰਾ ਬਕਟ ਭਰ ਕੇ ਦੇਣਗੇ ਤੁਹਾਨੂੰ ਵੈਜ ਮੋਮੋ ਦਾ, ਆਪਾਂ ਵੀ ਖਾ ਕੇ ਆਈਏ,
1: ਮੈਂ ਤਾਂ ਚੱਲਿਆ ਜੀ,
4: ਸੋ ਬਿਲਕੁਲ, ਸੋ ਵਾਓ ਈਟਸ 905-677-0090 ਹੁਣ ਸ਼ਾਇਰੀ ਬਣਦੀ ਆ, ਚਲੋ ਸ਼ਾਇਰੀ ਕੱਲ੍ਹ ਨੂੰ ਸੁਣਾਵਾਂਗੇ, ਹੁਣ ਡਰੀਮ ਹੋਮ ਅਪਲਾਇੰਸ 905-805-3000, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਸ਼ੁਭ ਰਾਤਰੀ, ਸਾਨੂੰ ਸਭ ਫਤਿਹ ਬੁਲਾ ਦਿਓ,
6: ਦੋਨੇ ਹੱਥ ਛੋੜ, ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਨਾਈਟ ਆਬਾਦ, ਸਾਰੇ ਖੁਸ਼ ਰਹੋ, ਹੱਸਦੇ ਖੇਡਦੇ ਰਹੋ, ਤਾਂ ਉਹ ਇੱਕ ਪਿਆਰਾ ਜਿਹਾ ਗਾਣਾ ਸੁਣਾਉਂਦੇ ਹਾਂ ਤੁਹਾਨੂੰ,
4: ਸੋ ਬਿਲਕੁਲ ਜੀ, ਮਿਲਦੇ ਹਾਂ ਆਪਾਂ ਕੱਲ੍ਹ ਨੂੰ ਇਸੇ ਵੇਲੇ ਇਸੇ ਘੜੀ ਇਸੇ ਪਲ 'ਤੇ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਮੈਂ ਜਿੰਨੀ ਵਾਰੀ ਲਵ ਯੂ ਕਹਿਤਾ ਇੰਨੀ ਵਾਰੀ ਤਾਂ ਮੈਂ ਕਦੇ ਘਰੇ ਨਹੀਂ ਕਿਹਾ, ਸੋ 905-677-3037, ਬਸ ਖੁਸ਼ ਰਹੋ, ਇੰਜੋਏ ਇੰਜੋਏ ਕਰੋ ਆਉਣ ਵਾਲੇ ਵੀਕਐਂਡ ਨੂੰ, ਅਤੇ ਆਪਾਂ ਕੱਲ੍ਹ ਨੂੰ ਮਿਲਦੇ ਹਾਂ, ਗੁੱਡ ਨਾਈਟ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ bremptoncashandcarry2023@gmail.com ਤੇ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਨਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ, ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ। ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ, ਵੇਖਿਓ ਪੰਜਾਬੀ ਓ ਪੰਜਾਬੀ ਨਾ ਭੁਲਾ ਦਿਓ, ਵੇਖਿਓ

ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਅਦਾਬ ਨਮਸਕਾਰ ਨਿੱਘੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ

ਘੜੀ ਦਾ ਨੀ ਪਤਾ ਕਿਸੇ ਪਲ ਦਾ ਨੀ ਪਤਾ, ਘੜੀ ਦਾ ਨੀ ਪਤਾ ਕਿਸੇ ਪਲ ਦਾ ਨੀ ਪਤਾ, ਉਹ ਵੀ ਦਿੰਦੇ ਨੇ ਸਲਾਹਾਂ ਜਿਨ੍ਹਾਂ ਨੂੰ ਕਿਸੇ ਗੱਲ ਦਾ ਨੀ ਪਤਾ। ਘੜੀ ਦਾ ਨੀ ਪਤਾ ਕਿਸੇ ਪਲ ਦਾ ਨੀ ਪਤਾ, ਉਹ ਵੀ ਦਿੰਦੇ ਨੇ ਸਲਾਹਾਂ ਜਿਨ੍ਹਾਂ ਨੂੰ ਕਿਸੇ ਗੱਲ ਦਾ ਨੀ ਪਤਾ। ਲੋਕੀ ਆਉਣ ਵਾਲੇ ਸਾਲਾਂ ਦੇ ਪਲਾਨ ਸੋਚੀ ਬੈਠੇ ਹੈ, ਲੋਕੀ ਆਉਣ ਵਾਲੇ ਸਾਲਾਂ ਦੇ ਪਲਾਨ ਸੋਚੀ ਬੈਠੇ ਹੈ। ਅਸੀਂ ਅੱਜ ਵਿੱਚ ਜਿਉਂਦੇ ਹਾਂ ਸਾਡਾ ਕੱਲ੍ਹ ਦਾ ਨੀ ਪਤਾ, ਅਸੀਂ ਅੱਜ ਵਿੱਚ ਜਿਉਂਦੇ ਹਾਂ ਸਾਡਾ ਕੱਲ੍ਹ ਦਾ ਨੀ ਪਤਾ, ਸਾਡਾ ਕੱਲ੍ਹ ਦਾ ਨੀ ਪਤਾ। ਇਹ ਬਿਲਕੁਲ ਸਹੀ ਗੱਲ ਹੈ ਕਿ ਲਾਈਫ ਬਹੁਤ ਹੀ ਅਨਸਰਟਨ ਹੈ। ਅਸੀਂ ਐਵੇਂ ਲੰਮੇ ਲੰਮੇ ਦਾਈਏ ਕਰਦੇ ਰਹਿੰਦੇ ਹਾਂ, ਲੰਮੇ ਲੰਮੇ ਪਲਾਨ ਕਰਦੇ ਰਹਿੰਦੇ ਹਾਂ। ਮੈਂ ਕਈ ਵਾਰੀ ਅਕਸਰ ਕਹਿੰਦਾ ਹੁੰਦਾ ਕਿ ਜੋ ਕੁਛ ਸਾਡਾ ਪ੍ਰੈਜੈਂਟ ਦੇ ਵਿੱਚ ਹੈ ਨਾ, ਜੋ ਕੁਝ ਸਾਡਾ ਇਸ ਵੇਲੇ ਵਰਤਮਾਨ ਦੇ ਵਿੱਚ ਹੈ, ਸਾਡੇ ਲਈ ਇਹੀ ਸਭ ਕੁਝ ਹੈ। ਇਸੇ ਦੇ ਉੱਪਰ ਹੀ ਸਾਨੂੰ ਭਰੋਸਾ ਕਰਨਾ ਚਾਹੀਦਾ ਹੈ ਅਤੇ ਇਸੇ ਨੂੰ ਹੀ ਬਿਹਤਰ ਬਣਾਉਣ ਦੇ ਲਈ ਸਾਨੂੰ ਆਪਣਾ ਜੋ ਵੀ ਪਲਾਨ ਕਰਨੀ ਚਾਹੀਦੀ ਹੈ ਉਹ ਕਰਨੀ ਚਾਹੀਦੀ ਹੈ। ਸੋ ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ 'ਤੇ, ਜੋ ਲਗਾਤਾਰ ਸਵੇਰੇ 4 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਸਾਡੇ ਪ੍ਰੋਗਰਾਮ ਤੱਕ ਤੁਹਾਡੇ ਮਨੋਰੰਜਨ ਕਰਦੇ ਨੇ ਸਾਡੇ ਦੋਸਤ ਮਿੱਤਰ ਭੈਣ ਭਰਾ, ਸਾਰੇ ਆਪਣੀ ਆਪਣੀ ਸਮਰੱਥਾ ਦੇ ਮੁਤਾਬਕ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ, ਪੰਜਾਬੀ ਸੱਭਿਆਚਾਰ ਦੇ ਨਾਲ, ਪੰਜਾਬੀ ਜਨ ਜੀਵਨ ਦੇ ਨਾਲ, ਪੰਜਾਬੀ ਮਾਂ ਬੋਲੀ ਦੇ ਨਾਲ ਜੋੜਨ ਦੀ ਆਪਣੀ ਆਪਣੀ ਸਮਰੱਥਾ ਮੁਤਾਬਕ ਕੋਸ਼ਿਸ਼ ਕਰਦੇ ਨੇ ਸੋਰੀ ਅਤੇ ਇਸ ਵੇਲੇ ਵਾਰੀ ਆਉਂਦੀ ਹੈ ਸਾਡੀ, ਸਾਡੀ ਵੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਇੰਨੀ ਦੂਰ 14,000 ਕਿਲੋਮੀਟਰ ਦੂਰ ਆਪਣੇ ਪੰਜਾਬ ਤੋਂ ਟੁੱਟ ਕੇ ਬੈਠੇ ਪੰਜਾਬੀ ਭੈਣ ਭਰਾਵਾਂ ਨੂੰ ਆਪਣੇ ਪੰਜਾਬ ਦੇ ਨਾਲ, ਪੰਜਾਬੀ ਮਾਂ ਬੋਲੀ ਦੇ ਨਾਲ, ਪੰਜਾਬੀ ਵਿਰਸੇ ਦੇ ਨਾਲ, ਪੰਜਾਬੀ ਸੱਭਿਆਚਾਰ ਦੇ ਨਾਲ, ਜੋ ਜੋ ਕੁਝ ਅਸੀਂ ਉੱਥੇ ਹੰਡਾ ਕੇ ਆਏ ਹਾਂ, ਜੋ ਜੋ ਕੁਝ ਅਸੀਂ ਬਿਤਾ ਕੇ ਆਏ ਹਾਂ, ਜੋ ਜੋ ਕੁਝ ਅਸੀਂ ਜਿਉਂ ਕੇ ਆਏ ਹਾਂ ਆਪਣੀ ਜ਼ਿੰਦਗੀ ਨੂੰ ਉੱਥੇ, ਔਰ ਉਸ ਜ਼ਿੰਦਗੀ ਦੇ ਵਿੱਚ ਆਪਣੇ ਬਚਪਨ ਨੂੰ, ਆਪਣੀ ਜਵਾਨੀ ਨੂੰ,

0: ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ। ਵਿਸ਼ਵ ਪੰਜਾਬੀ ਸਭਾ ਦੁਆਰਾ ਚਲਾਇਆ ਜਾਂਦਾ ਰੇਡੀਓ ਪ੍ਰੋਗਰਾਮ ਸਬਰੰਗ, ਜਿਸ ਨੂੰ ਤੁਸੀਂ ਬਹੁਤ ਸਤਿਕਾਰ ਦਿੰਦੇ ਹੋ, ਮਾਣ ਦਿੰਦੇ ਹੋ, ਬਹੁਤ ਪਿਆਰ ਕਰਦੇ ਹੋ। 13 ਅਗਸਤ ਹੋ ਗਈ ਅੱਜ, ਵੀਰਵਾਰ ਦਾ ਦਿਨ ਹੈ। 22 ਡਿਗਰੀ ਟੈਂਪਰੇਚਰ ਇਸ ਵੇਲੇ ਹੈ ਤੇ 28 ਡਿਗਰੀ ਅੱਜ ਦੁਪਹਿਰ ਵੇਲੇ ਤੱਕ ਟੈਂਪਰੇਚਰ ਰਿਹਾ ਸੀ ਵੱਧ ਤੋਂ ਵੱਧ। ਅੱਜ ਕੱਲ 14 ਅਗਸਤ ਹੋ ਜਾਣੀ ਹੈ, ਸ਼ੁੱਕਰਵਾਰ ਦਾ ਦਿਨ ਫਰਾਈਡੇ ਹੋਏਗਾ ਤੇ ਫਰਾਈਡੇ ਦਾ ਇੱਕ ਆਪਣਾ ਮਜ਼ਾ ਹੁੰਦਾ ਹੈ ਵੀਕਐਂਡ ਦਾ। ਕੱਲ ਟੈਂਪਰੇਚਰ ਰਹੇਗਾ 28 ਡਿਗਰੀ ਟੈਂਪਰੇਚਰ, ਔਰ 6:22 ਤੇ ਕੱਲ ਸੂਰਜ ਦੇਵਤਾ ਨੇ ਦਰਸ਼ਨ ਦੇਣੇ ਨੇ ਤੇ 8:33 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ ਹੈ। ਸੋ ਸਭ ਰੰਗ ਰੇਡੀਓ, ਜਿਸ ਨੂੰ ਚਲਾਇਆ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ, ਇਸ ਦੀ ਦੇਖ ਰੇਖ ਦੇ ਵਿੱਚ ਨਿਕਾਲਿਆ ਜਾਂਦਾ ਹੈ ਵਿਸ਼ਵ ਪੰਜਾਬੀ ਸਾਂਝ। ਇਸ ਦੀ ਐਪ ਡਾਊਨਲੋਡ ਕਰਕੇ ਤੁਸੀਂ ਪੜ੍ਹ ਸਕਦੇ ਹੋ। vps24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਸਾਡੇ IPTV ਚੈਨਲ ਦੇ ਨਾਲ ਜੁੜ ਸਕਦੇ ਹੋ, ਔਰ ਉੱਥੇ ਵਧੀਆ ਅੱਛੀਆਂ ਅੱਛੀਆਂ ਬਹੁਤ ਪੰਜਾਬੀ ਦੀਆਂ ਫਿਲਮਾਂ ਅਸੀਂ ਉੱਥੇ ਅਪਲੋਡ ਕਰਦੇ ਰਹਿੰਦੇ ਹਾਂ। ਨਾਲ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਜਿਹੜੇ ਜਿਹੜੇ ਪ੍ਰੋਗਰਾਮ ਆਰਗੇਨਾਈਜ਼ ਕੀਤੇ ਜਾਂਦੇ ਨੇ ਜਾਂ ਬਾਕੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਸਾਡੀ ਇਸ ਸਭਾ ਦੇ ਦੁਆਰਾ ਕੋਈ ਪ੍ਰੋਗਰਾਮ ਹੁੰਦਾ, ਉਸ ਦੀ ਰਿਕਾਰਡਿੰਗ ਸਾਡੇ ਕੋਲ ਆ ਜਾਂਦੀ ਹੈ ਔਰ ਅਸੀਂ ਇਸ ਨੂੰ ਅਪਲੋਡ ਕਰਦੇ ਰਹਿੰਦੇ ਉਸ 'ਤੇ। ਸੋ ਸਾਡੇ ਇਸ ਪ੍ਰੋਗਰਾਮ ਨੂੰ ਵੀ ਅਸੀਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਉੱਥੇ ਅਪਲੋਡ ਕਰ ਦਿੰਦੇ ਹਾਂ। ਕੋਈ ਦੋਸਤ, ਮਿੱਤਰ, ਭੈਣ ਭਰਾ ਅਗਰ ਸਾਡੇ ਪ੍ਰੋਗਰਾਮ ਨਾਲ ਇਸ ਵੇਲੇ ਜੁੜਨ ਤੋਂ ਕਿਸੇ ਕਾਰਨ ਵਾਂਝਾ ਰਹਿ ਜਾਏ ਤਾਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਫਿਰ ਤੁਸੀਂ ਆਪਣੀ ਆਵਾਜ਼, ਤੁਹਾਡੇ ਆਪਣੇ ਰੇਡੀਓ ਪ੍ਰੋਗਰਾਮ ਦੀ ਆਵਾਜ਼ ਨੂੰ ਉੱਥੇ ਤੁਸੀਂ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਭਵਨ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਇੱਕੋ ਇੱਕ ਐਸਾ ਆਡੀਟੋਰੀਅਮ ਜਿੱਥੇ ਤੁਸੀਂ ਹਰ ਵੀਕਐਂਡ ਤੇ ਕੋਈ ਨਾ ਕੋਈ ਪੰਜਾਬੀ ਦੇ ਨਾਲ, ਪੰਜਾਬ ਦੇ ਨਾਲ, ਪੰਜਾਬੀਅਤ ਦੇ ਨਾਲ ਸੰਬੰਧਿਤ ਪ੍ਰੋਗਰਾਮ ਦੇਖ ਸਕਦੇ ਹੋ, ਮਾਣ ਸਕਦੇ ਹੋ। ਫ੍ਰੀ ਆਫ ਕਾਸਟ ਉੱਥੇ ਤੁਸੀਂ ਆ ਸਕਦੇ ਹੋ, ਤੁਹਾਨੂੰ ਖੁੱਲ੍ਹਾ ਸੱਦਾ ਹੁੰਦਾ ਹੈ। ਤੁਸੀਂ ਖੁਦ ਵੀ ਕੋਈ ਪ੍ਰੋਗਰਾਮ ਆਰਗੇਨਾਈਜ਼ ਕਰਨਾ ਹੈ ਪੰਜਾਬ ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ, ਤਾਂ ਤੁਹਾਨੂੰ ਵੀ ਉਸ ਦੀਆਂ ਸੇਵਾਵਾਂ ਜਿਹੜੀਆਂ ਫ੍ਰੀ ਆਫ ਕਾਸਟ ਜਿਹੜੀਆਂ ਮਿਲ ਸਕਦੀਆਂ ਨੇ। ਸੋ ਸਾਡਾ ਪ੍ਰੋਗਰਾਮ ਇੱਕ ਉੱਥੇ ਚੈੱਕਆਊਟ ਕੀਤਾ ਹੋਇਆ, ਕੱਲ ਵੀ ਮੈਂ ਉਸਦਾ ਜ਼ਿਕਰ ਕੀਤਾ ਸੀ। 15 ਅਗਸਤ ਨੂੰ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ ਪ੍ਰੋਗਰਾਮ ਬਹੁਤ ਅੱਛਾ ਇੱਕ ਹੋ ਰਿਹਾ ਉੱਥੇ। ਸਾਡੇ ਪੰਜਾਬ ਤੋਂ ਬਹੁਤ ਅੱਛੇ 3-4 ਸਾਡੇ ਦੋਸਤ ਆਏ ਹੋਏ ਨੇ ਇੰਨੀ ਦਿਨੀ ਇੱਥੇ ਕੈਨੇਡਾ ਦੇ ਵਿੱਚ, ਜਿਨ੍ਹਾਂ ਨੇ ਆਪਣੇ ਆਪਣੇ ਫੀਲਡ ਦੇ ਵਿੱਚ, ਆਪਣੇ ਆਪਣੇ ਖੇਤਰ ਦੇ ਵਿੱਚ ਬਹੁਤ ਨਾਮਣਾ ਖੱਟਿਆ ਸਾਡੇ ਉੱਥੇ ਪੰਜਾਬ ਦੇ ਵਿੱਚ। ਅਰਵਿੰਦਰ ਭੱਟੀ ਦਾ ਨਾਮ ਤੁਸੀਂ ਜਾਣਦੇ ਹੋ, 89 ਤੋਂ ਲੈ ਕੇ 2021 ਤੱਕ ਦੂਰਦਰਸ਼ਨ ਦੇ ਉੱਪਰ ਖਬਰਾਂ ਪੰਜਾਬੀ ਦਾ ਬੁਲੇਟਿਨ ਲੈ ਕੇ ਜਿਹੜੇ ਸਾਡੇ ਦੋਸਤ ਆਉਂਦੇ ਹੁੰਦੇ ਸੀ, ਔਰ ਬਹੁਤ ਸਾਰੀਆਂ ਪੰਜਾਬੀ ਦੀਆਂ ਫਿਲਮਾਂ ਦੇ ਵਿੱਚ ਵੀ ਉਸਨੇ ਕੰਮ ਕੀਤਾ। ਸੋ ਉਹਨਾਂ ਨੂੰ ਵੀ ਅਸੀਂ ਰੂਬਰੂ ਕਰਨਾ ਹੈ 15 ਨੂੰ। ਔਰ ਇੱਕ ਸਾਡੇ ਹੋਰ ਦੋਸਤ ਪਾਲੀ ਭੁਪਿੰਦਰ, ਜਿਨ੍ਹਾਂ ਦਾ ਨਾਟਕ ਦੀ ਦੁਨੀਆਂ ਦੇ ਵਿੱਚ ਨਾਮ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ, ਤੇ ਬਹੁਤ ਅੱਛੇ ਉਹ ਲੇਖਕ ਨੇ, ਬਹੁਤ ਅੱਛੇ ਨਿਰਦੇਸ਼ਕ ਵੀ ਨੇ, ਤੇ ਬਹੁਤ ਵਧੀਆ ਟੀਚਰ, ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹ ਰਿਟਾਇਰ ਹੋਏ ਨੇ ਤੇ ਉਹ ਵੀ ਅੱਜ ਕੱਲ੍ਹ ਇੰਨੀ ਦਿਨੀ ਇੱਥੇ ਨੇ। ਬਾਲ ਮੁਕੰਦ ਸ਼ਰਮਾ ਜੀ, ਜਿਨ੍ਹਾਂ ਦਾ ਜ਼ਿਕਰ ਮੈਂ ਕੱਲ੍ਹ ਵੀ ਕੀਤਾ ਸੀ, ਜਸਵਿੰਦਰ ਭੱਲਾ ਦੇ ਨਾਲ ਛਨਕਾਟਾ ਸੀਰੀਜ਼ ਜਿਹੜੀ 26-27 ਜਿਹੜੀਆਂ ਉਹਨਾਂ ਦੀਆਂ ਕੈਸਟਸ ਆਈਆਂ ਸੀ, ਉਹਦੇ ਵਿੱਚ ਬਾਲ ਮੁਕੰਦ ਸ਼ਰਮਾ ਜੀ ਜਿਹੜੇ ਜਸਵਿੰਦਰ ਭੱਲਾ ਜੀ ਦੇ ਜੋੜੀਦਾਰ ਹੋਇਆ ਕਰਦੇ ਸਨ, ਉਹ ਵੀ ਇੰਨੀ ਦਿਨੀ ਇੱਥੇ ਬ੍ਰਮਟਨ ਦੇ ਵਿੱਚ ਨੇ। ਸੋ ਡਾਕਟਰ ਸਾਧੂ ਰਾਮ ਲੰਗਿਆਣਾ ਇੱਕ ਬਾਘਾ ਪ੍ਰਾਣਾ ਤੋਂ ਸਾਡੇ ਵਿਸ਼ਵ ਪੰਜਾਬੀ ਸਭਾ ਦੇ ਉੱਥੋਂ ਦੇ ਪ੍ਰਧਾਨ ਨੇ, ਬਾਘਾ ਪ੍ਰਾਣਾ ਦੇ ਮਾਲਵਾ ਜ਼ੋਨ ਦੇ। ਸੋ ਉਹ ਵੀ ਇੰਨੀ ਦਿਨੀ ਇੱਥੇ ਨੇ। ਸੋ ਉਹਨਾਂ ਚਾਰਾਂ ਦੋਸਤਾਂ ਨੇ ਸ਼ਿਰਕਤ ਕਰਨੀ ਹੈ 15 ਅਗਸਤ ਨੂੰ 5 ਵਜੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ। ਅਸੀਂ ਇੱਕ ਰੂਬਰੂ ਪ੍ਰੋਗਰਾਮ ਆਰਗੇਨਾਈਜ਼ ਕਰਨ ਜਾ ਰਹੇ ਹਾਂ ਵਿਸ਼ਵ ਪੰਜਾਬੀ ਸਭਾ ਦੇ ਵੱਲੋਂ। ਤੁਹਾਨੂੰ ਸਾਰੇ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ ਨੂੰ ਉੱਥੇ ਆਉਣ ਦੇ ਲਈ ਖੁੱਲ੍ਹਾ ਸੱਦਾ। ਤੁਸੀਂ ਵੀ ਆਓ, ਉਹਨਾਂ ਨੂੰ ਮਿਲੋ, ਉਹਨਾਂ ਦੇ ਵਿਚਾਰ ਵੀ ਸੁਣੋ, ਤੇ ਜੋ ਗੱਲਾਂ ਬਾਤਾਂ ਅਸੀਂ ਉਹਨਾਂ ਦੇ ਬਾਰੇ ਕਰਾਂਗੇ ਉਹਦੇ ਵਿੱਚ ਵੀ ਤੁਹਾਨੂੰ ਸਾਰਿਆਂ ਨੂੰ ਆਉਣ ਦੇ ਲਈ ਖੁੱਲ੍ਹਾ ਸੱਦਾ ਹੈ। ਸੋ ਮੇਰੇ ਨਾਲ ਸਾਡੇ ਹੁਸਨੈਣ ਜੀ ਵੀ ਜੁੜ ਗਏ ਨੇ। ਹੁਸਨੈਣ ਜੀ ਇਸ ਵੇਲੇ ਥੋੜ੍ਹਾ ਜਿਹਾ ਤਿਆਰੀ ਤੁਰੀ ਉਹਨਾਂ ਦੀ, ਬਸ ਸੌਣ ਦੀ ਤਿਆਰੀ ਹੁੰਦੀ ਹੈ, ਬੈਡਰੂਮ ਦੇ ਵਿੱਚ ਹੁੰਦੇ ਨੇ ਤੇ ਉੱਥੋਂ ਨਿਕਲ ਕੇ ਆਉਂਦੇ ਬੜੇ ਰਿਲੈਕਸ ਦੇ ਮੂਡ ਦੇ ਵਿੱਚ। ਤੇ ਹੁਸਨੈਣ ਜੀ ਬਹੁਤ ਵਧੀਆ ਲੱਗਦਾ ਤੁਸੀਂ ਆਉਂਦੇ ਹੋ, ਤੇ ਸਾਡੇ ਦੋਸਤਾਂ, ਸਾਡੇ ਸਰੋਤਿਆਂ ਨੂੰ ਬਹੁਤ ਇਸ ਚੀਜ਼ ਦੀ ਖੁਸ਼ੀ ਹੁੰਦੀ ਹੈ ਕਿ ਤੁਸੀਂ ਮੇਰੇ ਨਾਲ ਜੁੜਦੇ ਹੋ, ਔਰ ਤੁਹਾਡੀ ਆਵਾਜ਼ ਦੇ ਜ਼ਰੀਏ ਅਸੀਂ ਅੱਛੀਆਂ ਅੱਛੀਆਂ ਚੀਜ਼ਾਂ ਉਹਨਾਂ ਤੱਕ ਪਹੁੰਚਾਉਂਦੇ ਹਾਂ।
1: ਬਹੁਤ ਸ਼ੁਕਰੀਆ ਜਨਾਬ, ਸੱਚੀ ਪੁੱਛਦੇ ਜੀ ਮੈਂ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਣਾ ਵਾ।
0: ਅੱਛਾ ਅੱਛਾ ਅੱਛਾ,
1: ਤੁਹਾਡਾ ਨੌਲੇਜ ਵਸੀ, ਤੁਹਾਡਾ ਬੋਲਣ ਦਾ, ਤੁਹਾਡਾ ਅੰਦਾਜ਼, ਔਰ ਤੁਹਾਡੇ ਇਲਮ ਤੋਂ ਜਿਹੜਾ ਨਾ ਮੈਂ ਬਹੁਤ ਮੁਤਾਸਰ ਵੀ ਹੁੰਦਾ ਔਰ ਸਿੱਖਣਾ ਵਾ ਤੁਹਾਡੇ ਕੋਲ।
0: ਦੇਖੋ ਸੁਨੈਣ ਜੀ, ਇੱਦਾਂ ਹੈ ਕਿ ਇਨਸਾਨ ਨਾ ਸਾਰੀ ਉਮਰ ਹੀ ਸਿੱਖਦਾ ਰਹਿੰਦਾ।

0: ਜੀ ਜੀ
1: ਕੋਈ ਜ਼ਰੂਰੀ ਨਹੀਂ ਹੁੰਦਾ ਤੁਸੀਂ ਆਪਣੇ ਉਸਤਾਦਾਂ ਤੋਂ ਟੀਚਰਾਂ ਤੋਂ ਜਿਨ੍ਹਾਂ ਤੋਂ ਪੜ੍ਹੇ ਹੋ ਸਭ ਕੁਝ ਉਹਨਾਂ ਤੋਂ ਸਿੱਖਣਾ ਤੁਹਾਨੂੰ ਜ਼ਿੰਦਗੀ ਵੀ ਬਹੁਤ ਕੁਝ ਸਿਖਾਉਂਦੀ ਹੈ ਜ਼ਿੰਦਗੀ ਦੇ ਵਿੱਚ ਤੁਹਾਨੂੰ ਬਹੁਤ ਵਾਰ ਐਸੇ ਐਸੇ ਦੋਸਤਾਂ ਦੇ ਨਾਲ ਮਿਲਣ ਦਾ ਮੌਕਾ ਮਿਲਦਾ ਹੈ ਜਿਨ੍ਹਾਂ ਤੋਂ ਤੁਸੀਂ ਬਹੁਤ ਕੁਝ ਸਿੱਖਦੇ ਹੋ ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਜ਼ਿੰਦਗੀ ਚ ਪਹਿਲੇ ਨਹੀਂ ਜਾਣਦੇ ਔਰ ਤੁਹਾਡੇ ਕੋਲੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਹਾਡੇ ਦੋਸਤ ਤੁਹਾਡੇ ਤੋਂ ਸਿੱਖਦੇ ਆ
0: ਮੈਂ ਨਾ ਜਿਹੜੀ ਅੱਜ ਤੁਸੀਂ ਗੱਲ ਦੱਸੀ ਹੈ ਨਾ ਕਿ ਤੁਸੀਂ ਵਾਪਸ ਜਾਣਾ ਜਿਹੜਾ ਦੋਸਤ ਕੋਈ ਵੀ ਚੀਜ਼ ਦੇਵੇ ਤੇ ਉਹਨੂੰ ਚੈੱਕ ਕਰ ਲੈਣਾ
1: ਇਹ ਬਿਲਕੁਲ ਸਹੀ ਗੱਲ ਹੈ
0: ਔਰ ਸੱਚੀ ਗੱਲ ਇਹ ਵੇ ਕਿ ਮੈਂ ਪਿਛਲੀ 2 ਦਫਾ ਆਇਆ ਵਾ ਨਾ ਤੇ ਮੇਰਾ ਤਾਂ ਤੁਹਾਨੂੰ ਪਤਾ ਸਾਡਾ ਤੇ ਫਕੀਰਾਂ ਵਾਲਾ ਹਿਸਾਬ ਹੈ ਕਿ ਜਿਹੜੇ 2-4 ਕੱਪੜੇ ਸੂਟ ਲਿਆਈਦੇ ਉਂਝ ਹੀ ਜਾਈਦਾ ਜਾਂ ਦੋਸਤਾਂ ਦੇ ਗਿਫਟ ਹੁੰਦੇ ਨੇ ਪਿਛਲੀ ਦਫਾ ਵੀ ਕਮ ਅਜ ਕਮ ਮੇਰੇ ਕੋਲ 15 ਕਿਲੋ ਵਜ਼ਨ ਸੀ ਦੋਸਤਾਂ ਦਾ
1: ਅੱਛਾ ਅੱਛਾ
0: ਯਾਨੀ ਇੱਕ ਬੈਗ ਉਹ ਹੀ ਸੀ ਤੇ ਇਸ ਦਫਾ ਵੀ ਇੱਕ ਬੰਦੇ ਦੀ ਅੱਜ ਮੈਨੂੰ ਕਾਲ ਆਈ ਕਿ ਹਸਨੈਣ ਸਾਹਿਬ ਕੋਈ ਮੇਰਾ ਜ਼ਿਆਦਾ ਨਹੀਂ 15 ਕਿਲੋ ਵਜ਼ਨ ਬਣਨਾ ਤੇ ਉਹ ਲਈ ਆਉਣਾ ਮੈਂ ਆਖਿਆ ਜੀ ਚਲੋ ਜਿਸ ਤਰ੍ਹਾਂ ਲੜਨ ਮਨਜ਼ੂਰ ਤੁਸੀਂ ਕਰਿਓ ਕੋਸ਼ਿਸ਼ ਆਂਦਾ ਮੈਂ ਤੁਹਾਨੂੰ ਲਿਸਟ ਭੇਜਾਂਗਾ
1: ਜੀ ਜੀ
0: ਤੁਸੀਂ ਸਮਾਨ ਵੀ ਖੁਦ ਖਰੀਦਣਾ
1: ਕਿਆ ਬਾਤ ਹੈ ਕਿਆ ਬਾਤ
0: ਤੇ ਮੈਂ ਆਖਿਆ ਜੀ ਉਹਦੀ ਪੇਮੈਂਟ ਪੇਮੈਂਟ ਮੈਂ ਤੁਹਾਨੂੰ ਕਰ ਦਿਆਂਗਾ ਬਾਅਦ ਚ
1: ਜੋ ਤੁਸੀਂ ਉੱਥੇ ਆਓਗੇ ਪਾਕਿਸਤਾਨ
0: ਹਾਂਜੀ ਉੱਥੇ ਆਵਾਂਗੇ
1: ਅੱਛਾ ਅੱਛਾ
0: ਤੇ ਮੈਂ ਕਿਹਾ ਮੇਰੇ ਕੋਲ ਤਾਂ ਇੱਥੇ ਰਾਈਡ ਵੀ ਕੋਈ ਨਹੀਂ ਹੈਗੀ ਥੋਰੀਆ ਸਾਹਿਬ ਦੀ ਗੱਡੀ ਵੀ ਕਿਤੇ ਗਈ ਕੋਈ ਦੋਸਤ ਮੰਗ ਕੇ ਲੈ ਗਿਆ ਤੇ ਉਹਨਾਂ ਦਾ ਅੱਗੋਂ ਬੜਾ ਨਾ ਕਿ ਮੈਂ ਕਿਸੇ ਦੋਸਤ ਨੂੰ ਭੇਜਣਾ ਜੀ ਤੁਹਾਨੂੰ ਪਿਕ ਕਰ ਲੈਣਗੇ ਸਮਾਨ ਸਮੂਨ ਖਰੀਦ ਲਿਆਓ
1: ਅੱਛਾ ਪਿਕ ਤੁਹਾਨੂੰ ਕਰਕੇ ਉਹ ਲੈ ਜਾਣਗੇ ਤੇ ਸਮਾਨ ਤੁਸੀਂ ਖਰੀਦੋ
0: ਤੇ ਮੈਂ ਆਖਿਆ ਤੁਸੀਂ ਉਹਨਾਂ ਦੀ ਡਿਊਟੀ ਲਾ ਦਿਓ ਆਪਣੇ ਦੋਸਤ ਦੀ ਉਹ ਮੈਨੂੰ ਸਮਾਨ ਦੇ ਜਾਣ ਮੈਂ ਇੰਨਾ ਕਰ ਦਿਆਂਗਾ ਤੁਹਾਡਾ ਲੈ ਜਾਵਾਂਗਾ ਮੈਂ ਆਪਣਾ ਭਾਵੇਂ ਮੈਨੂੰ ਇੱਥੇ ਅੱਧਾ ਕੱਢ ਕੇ ਵੀ ਜਾਣਾ ਪਿਆ ਨਾ ਤੁਹਾਡਾ ਆ ਜਾਏਗਾ ਉਹਨੇ ਕਿਹਾ ਜੀ ਮੈਂ ਉਹਨਾਂ ਨੂੰ ਨਹੀਂ ਕਹਿਣਾ ਲਿਆਉਣਾ ਤਾਂ ਸਹੀ ਮੈਂ ਆਖਿਆ ਜੀ ਚਲੋ ਮੈਂ ਹੁਣ ਅਰੋੜਾ ਸਾਹਿਬ ਨਾਲ ਗੱਲ ਕਰਾਂਗਾ ਜੋ ਮੈਨੂੰ ਮਸ਼ਵਰਾ ਦੇਣਗੇ ਮੈਂ ਉਂਝ ਕਰ ਲਾਂਗਾ
1: ਨਹੀਂ ਨਹੀਂ ਨਹੀਂ ਹੁਸਨੈਣ ਜੀ ਮੈਂ ਨਾ ਤੁਹਾਨੂੰ ਆਪਣੇ ਤਜਰਬੇ ਦੇ ਵਿੱਚ ਇਹ ਗੱਲ ਦੱਸੀ ਹੈ ਕਿ ਜਿਹੜੇ ਇੰਟਰਨੈਸ਼ਨਲ ਲਾਅ ਹੈਗੇ ਨਾ ਜਿਹੜੇ ਏਅਰਪੋਰਟ ਦੇ ਉੱਪਰ
0: ਜੀ ਜੀ
1: ਮੇਰੀ ਤਾਂ ਤੁਹਾਨੂੰ ਇਹ ਦਰਖਾਸਤ ਹੈ ਕਿ ਮੈਂ ਔਨ ਏਅਰ ਹੀ ਮੇਰੇ ਦੋਸਤ ਮਿੱਤਰ ਵੀ ਜ਼ਰੂਰ ਇਹਦੇ ਨਾਲ ਪਾਰਟਿਸਪੇਟ ਕਰਨਗੇ ਸਾਨੂੰ ਦੱਸਣਗੇ ਉਹਨਾਂ ਦਾ ਤਜਰਬਾ ਜ਼ਿਆਦਾ ਇਸ ਲਾਈਨ ਦੇ ਵਿੱਚ ਆਉਣ ਜਾਣ ਦਾ ਏਅਰਲਾਈਨਸ ਦੇ ਉੱਪਰ ਆਉਣ ਦਾ ਏਅਰਪੋਰਟ ਦੇ ਉੱਪਰ ਜਿਹੜੀ ਚੈਕਿੰਗ ਹੁੰਦੀ ਉਹਨੂੰ ਸਾਰੀ ਨੂੰ ਜੋ ਸਾਰੀ ਸਕੈਨਿੰਗ ਹੁੰਦੀ ਹੈ ਜੋ ਐਕਸਾਈਜ਼ ਦੀ ਹੁੰਦੀ ਹੈ ਸੋ ਕੋਈ ਵੀ ਤੁਹਾਨੂੰ ਦੋਸਤ ਮਿੱਤਰ ਤੁਹਾਨੂੰ ਸਮਾਨ ਪਕੜਾਏ ਨਾ ਸੋ ਮੇਰੀ ਰਾਏ ਹੈ ਕਿ ਪਹਿਲਾਂ ਉਸ ਸਮਾਨ ਨੂੰ ਆਪ ਖੁਦ ਪੈਕਟ ਬਣਾ ਕੇ ਦੇ ਵੀ ਜਾਏ ਨਾ ਤੁਹਾਨੂੰ ਤੇ ਉਹਨੂੰ ਖੋਲ ਕੇ ਜ਼ਰੂਰ ਦੇਖੋ ਉਹਦੇ ਵਿੱਚ ਹੈ ਕੀ ਹੈ
0: ਜੀ ਸਹੀ ਬਾਤ
1: ਇਹਦੇ ਵਿੱਚ ਕੋਈ ਦੋ ਰਾਏ ਨਹੀਂ ਐਵੇਂ ਨਾ ਕਿਸੇ ਤੇ ਤੁਸੀਂ ਵਿਸ਼ਵਾਸ ਕਰਕੇ ਪੈਕਟ ਫੜ ਲਿਓ ਖੁਦਾ ਨਾ ਖਾਸਤਾ ਕੋਈ ਐਸੀ ਚੀਜ਼ ਹੋਈ ਨਾ ਤੇ ਏਅਰਪੋਰਟ ਦੇ ਉੱਪਰ ਜਿਹੜੇ ਇੰਟਰਨੈਸ਼ਨਲ ਲਾਅ ਹੈਗੇ ਨਾ ਉਹ ਲਾਅ ਐਸੇ ਹੈ ਕਿ ਕੋਈ ਤੁਹਾਡੀ ਉੱਥੇ ਸੁਣਵਾਈ ਨਹੀਂ ਹੋਣੀ ਫਿਰ ਉੱਥੇ ਫਿਰ ਬਸ ਤੁਹਾਡੇ ਕੋਲੋਂ ਚੀਜ਼ ਬਰਾਮਦ ਹੋਈ ਤੁਸੀਂ ਜ਼ਿੰਮੇਵਾਰ ਹੋ ਉਸ ਦੇ ਤੁਹਾਨੂੰ ਕਿਸੇ ਨੇ ਫੜਾਈ ਹੈ ਸੱਜਣ ਨੇ ਦੋਸਤ ਨੇ ਮਿੱਤਰ ਨੇ ਦੂਸਰੀ ਗੱਲ ਕਿ ਜਿਹੜੀ ਚੀਜ਼ ਕੋਈ ਵੀ ਇਲੈਕਟ੍ਰੋਨਿਕ ਚੀਜ਼ ਤੁਸੀਂ ਲੈ ਕੇ ਵੀ ਜਾਂਦੇ ਹੋ ਨਾ ਤਾਂ ਉਹਦਾ ਬਿੱਲ ਜ਼ਰੂਰ ਨਾਲ ਰੱਖੋ
0: ਬਹੁਤ ਅੱਛਾ
1: ਸਾਡੇ ਦੇਸ਼ਾਂ ਦੇ ਵਿੱਚ ਸਾਡੇ ਇੰਡੀਆ ਦੇ ਵਿੱਚ ਵੀ ਤੁਹਾਡੇ ਪਾਕਿਸਤਾਨ ਦੇ ਵਿੱਚ ਵੀ ਹੋਏਗਾ ਕਿ ਉਹਨਾਂ ਨੇ ਇੱਕ ਲਿਮਿਟ ਰੱਖੀ ਹੋਈ ਹੈ ਕਿ ਇੰਨੀ ਕੀਮਤ ਤੱਕ ਤੁਸੀਂ ਕੋਈ ਚੀਜ਼ ਬਾਹਰੋਂ ਲੈ ਕੇ ਆ ਸਕਦੇ ਹੋ ਅਗਰ ਉਸ ਦੀ ਇਵੈਲੂਏਸ਼ਨ ਤੋਂ ਬਾਅਦ ਬਿੱਲ ਤੁਹਾਡੇ ਕੋਲ ਹੋਏਗਾ ਜੇ ਉਸ ਦੀ ਕੀਮਤ ਜ਼ਿਆਦਾ ਹੋਏਗੀ ਤਾਂ ਉਸ ਦਾ ਤੁਹਾਨੂੰ ਕਸਟਮ ਡਿਊਟੀ ਉਹਨਾਂ ਨੇ ਉੱਥੇ ਫਿਰ ਉਹਦੇ ਚਾਰਜਸ ਬਹੁਤ ਡਬਲ ਟ੍ਰਿਪਲ ਜਿਹੜੇ ਹੁੰਦੇ ਆ ਉਹ ਤੁਹਾਨੂੰ ਚਾਰਜ ਉੱਥੇ ਕਰਨਗੇ ਤੁਹਾਡੇ ਤੋਂ ਸੋ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਤੇ ਦੋਸਤ ਮਿੱਤਰ ਨੂੰ ਤੁਸੀਂ ਉਹ ਕਹਿੰਦੇ ਵੀ ਸਖੀ ਨਾਲੋ ਸੂਮ ਭਲਾ ਜਿਹੜਾ ਤੁਰਤ ਦੇਵੇ ਜਵਾਬ ਦੇ ਦਿਓ ਵੱਖਰੀ ਗੱਲ ਹੈ ਜੇ ਕਿਸੇ ਦੋਸਤ ਮਿੱਤਰ ਨੂੰ ਤੁਸੀਂ ਜਵਾਬ ਨਹੀਂ ਵੀ ਦੇ ਸਕਦੇ ਲਿਜਾਣਾ ਪੈਣਾ ਵੀ ਹੈ ਥੋੜਾ ਬਹੁਤਾ ਤੇ ਕੋਈ ਗੱਲ ਨਹੀਂ ਲੇਕਿਨ ਇਹ ਸਾਰੀਆਂ ਚੀਜ਼ਾਂ ਵੇਰੀਫਾਈ ਕਰਕੇ ਬਸ
0: ਬਹੁਤ ਅੱਛਾ
1: ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਚਲੋ ਦੋਸਤੋ ਗੱਲਬਾਤ ਥੋੜੀ ਜਿਹੀ ਹੋਰ ਸਾਈਡ ਤੇ ਚੱਲ ਪਈ ਹੁਸਨੈਣ ਜੀ ਨੇ ਜਾਣਾ ਐਕਚੁਅਲੀ 19 ਅਗਸਤ ਨੂੰ ਵਾਪਸ ਤੇ ਉਹ ਅੱਜ ਇਸ ਸਿਲਸਿਲੇ 'ਚ ਗੱਲਾਂ ਬਾਤਾਂ ਹੁੰਦੀਆਂ ਸੀ ਤੇ ਮੈਂ ਥੋੜਾ ਜਿਹਾ ਇਹਨਾਂ ਨੂੰ ਆਪਣਾ ਤਜਰਬਾ ਸ਼ੇਅਰ ਕੀਤਾ ਸੀ ਇਹਨਾਂ ਨੇ ਔਨ ਏਅਰ ਵੀ ਗੱਲਬਾਤ ਕਰ ਲਈ ਤੇ ਚਲੋ ਕੋਈ ਹਰਜ ਨਹੀਂ ਤੁਹਾਡਾ ਵੀ ਕੋਈ ਤਜਰਬਾ ਹੋਵੇ ਤੁਸੀਂ ਬਹੁਤ ਪੁਰਾਣੇ ਆਉਂਦੇ ਜਾਂਦੇ ਹੋ ਬੜੇ ਲੰਬੇ ਸਮੇਂ ਤੋਂ ਆਉਣ ਜਾਣ ਵਾਲੇ ਹੋ ਤੇ ਤੁਸੀਂ ਵੀ ਜ਼ਰੂਰ ਆਪਣਾ ਕੋਈ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰੋ ਸਾਡੇ ਖਲੀਲ ਜੀ ਸਾਡੇ ਬਹੁਤ ਤਜਰਬੇਕਾਰ ਸਾਡੇ ਲਿਸਨਰ ਵੀ ਨੇ ਰੈਗੂਲਰ ਲਿਸਨਰ ਵੀ ਨੇ ਤੇ ਬੜਾ ਤਜਰਬਾ ਵੀ ਇਹਨਾਂ ਦਾ ਬਹੁਤ ਵਧੀਆ ਤੇ ਬਹੁਤ ਵਧੀਆ ਰਾਏ ਵੀ ਦਿੰਦੇ ਨੇ ਖਲੀਲ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
2: ਜੀ ਸਤਿ ਸ੍ਰੀ ਅਕਾਲ ਕਿਵੇਂ ਹੈ ਦਰਸ਼ਕ ਸਾਹਿਬ
1: ਤੁਹਾਡੀ ਆਵਾਜ਼ ਕੋਈ ਡਰਾਈਵਿੰਗ ਦੇ ਵਿੱਚ ਹੋਈ ਹੈ ਕਿੱਥੇ ਹੈ ਕੋਈ ਕਲੀਅਰ ਨਹੀਂ ਤੁਹਾਡੀ ਆਵਾਜ਼ ਥੋੜੀ ਜੀ ਅੱਜ
2: ਮੈਂ ਐਕਚੁਅਲੀ ਹੈਮਿਲਟਨ ਸੇ ਲੰਡਨ ਕੀ ਤਰਫ ਜਾ ਰਹਾ ਹੂੰ ਤੋ ਇਸ ਲਈ ਹਾਈਵੇ ਪੇ ਥਾ ਮਗਰ ਆਪਕੀ ਬਾਤਚੀਤ ਸੁਨਾ
1: ਜੀ
2: ਤੋ ਹੁਸੈਨ ਜੀ ਕੋ ਬੜਾ ਜ਼ਬਰਦਸਤ ਟਿਪ ਦੇਨੇ ਕੇ ਲਈ ਹਾਜ਼ਰ ਹਾਂ ਪਹਿਲੀ ਚੀਜ਼ ਤੋ ਯੇ ਹੈ ਕਿ ਆਪ ਯਾਦ ਰੱਖੀਏਗਾ ਕੋਈ ਵੀ ਲਿਕਵਿਡ ਪਰਫਿਊਮ ਹੈ ਜਾਂ ਕੋਈ ਐਸੀ ਚੀਜ਼ ਹੈ 30 ml ਯਾਨੀ ਕਿ 30 ml ਸੇ ਬੜ ਕੇ ਅਗਰ ਹੈ ਤੋ ਉਹ ਹੈਂਡ ਕੈਰੀ ਮੇ ਨਹੀਂ ਰੱਖਣਾ
1: ਨਹੀਂ ਰੱਖਣਾ
2: ਸਿਕਿਉਰਿਟੀ ਸੇ ਨਿਕਾਲ ਕੇ ਫੇਂਕ ਦੇਤੇ ਹੈ ਪਹਿਲੀ ਚੀਜ਼
1: ਜੀ ਜੀ
2: ਕੋਈ ਵੀ ਚੀਜ਼ ਚਾਹੇ ਉਹ ਕੋਈ ਵੀ ਚੀਜ਼ ਹੋ 30 ml ਦੇਖ ਲੈਣਾ ਕੋਈ ਕਰੀਮ ਹੈ ਸਨੋਚ ਬਣੀਏ ਵੀ ਇਹ ਹੋ ਗਈ ਬਾਤ ਦੂਸਰੀ ਬਾਤ ਇਲੈਕਟ੍ਰੋਨਿਕ ਕੇ ਕੋਈ ਵੀ ਆਈਟਮਸ ਹੈ तो आप उनको पहले डिक्लेयर कर देना ये मेरे पास है बोल के, एक बात हो गई।
1: बैटरी वाली
2: दूसरा जो आप उस पर इलेक्ट्रॉनिक की कोई भी चीज हो तो आप वो पहले बता देना उनको कि ये मेरे पास टैबलेट है या बोला है या चार्जेबल है, वो बैटरी निकालो बोल के, ताकि वो रहता है। फिर वो प्लेन में बैठने से पहले वो सिक्योरिटी वाले आके आपको नाम पुकार के बोलते जरा नीचे आओ पहले तुझे मेरे को गल करना थी, तो सब तमाम चीजों से बचने के लिए एक पर। दूसरी बात ये कि कभी भी इम्बार्केशन करते हैं तो एक फॉर्म में एक सवाल करते हैं अमेरिका कनाडा में, वो ये कि ये दो तीन सवाल का जवाब आप अपने होश आवाज में दे रहे हैं बोल के उस पर टिक रहता। पहला सवाल, यहाँ तुमने ये बैग अपने खुद से पैक किया है? हाँ या ना? हाँ मैंने किया है। इस बैग में सारी चीजें तुम्हारे सामने इंग्रेडिएंट है, जो भी इंग्रेडिएंट है तुम्हें मालूम है कंटेंट क्या है?
1: जी,
2: हाँ या ना?
1: जी,
2: हाँ मैंने सर। तीसरा और आखिरी, तुम्हारा बैग तुम्हारे से 12 घंटे से दूर रहा है तुम्हारे से? हाँ या ना? तो अगर आप ये सबके जवाब हाँ बोल दिए कि
0: रिपीट करना तीसरा,
2: तो फिर उससे होता ही है कि फिर बाद में चार्जेस देते हैं। अतल इम्कान कोशिश करिए, और आपकी बात सही है, चाहे कोई भी हो आप कोई के देखने पे कोई मजाका नहीं है, क्योंकि पुराना मुहावरा है
1: जी, जी।
2: पाकिस्तान और इंडिया में और पंजाब में तो बहुत सुनते हैं, लेकिन वो पंजाबी में नहीं मालूम क्या बोलते, लेकिन उर्दू में बोल देता हूँ, और वो मुहावरा है कि नादान की दोस्ती जी का जंजाल।
1: बिल्कुल सही बात है जी, बिल्कुल सही बात है, पंजाबी में भी ऐसे ही बोलते हैं।
2: हाँ तो इसलिए एहतियात कर लो बेहतर है, कोई मजाका नहीं है, बुरा मानने की कोई बात नहीं है, कोई चीज छोड़ के दे रहे हैं। इसकी सीधा और सीधी मिसाल मैं यूँ देता हूँ दर्शन साहब, आप दुनिया के किसी बैंक में जाइए, पंजाब नेशनल बैंक इंडिया का रहो या TD बैंक या स्कोशिया यहाँ का रहो, वहाँ काउंटर पे लिखा रहता प्लीज काउंट दी नोट बिफोर यू लीव द काउंटर।
1: बिल्कुल सही बात है, बिल्कुल सही बात है, बिल्कुल सही बात है।
2: देखो इनके दिल, बाद में आप हटने के बाद बोलेंगे जी एक एक एक नोट कम थी इसमें, उन्होंने बोलता तो मैं मानता कि तुझी कम थी, तुझी इसे ही नहीं गिनना पहले क्यों नहीं गिने, अब मैं आपको अटेंड नहीं करता, हो सकता है एक नोट चिपक में डाल लियो ये चिपक गई। तो मेरा मतलब क्या है, असल इम्कान कोशिश करिए कि लंबे चक्कर से बचिए। बात इतनी है,
1: थैंक यू। सो दोस्तों तुसी भी जुड़े हो साडे नाल, 647-367-5353। सो गलबात साडी चाली थोड़ी जी ट्रैक नवा बन गया अज, ते आपां गलबात कोई नहीं कर लांगे, इस ते ही लो शुरुआत करदे आं आपां एक बड़े खूबसूरत जे गीत दे नाल, ते तुहानू जोड़दे आं वधिया जे मजेदार जिहा गीत तुहानू सुणाउणे आं, मानक साहब दे नाल तुहानू जोड़दे आं, उहनां दा प्यारा जिहा गीत सुणो, फिर गलबात नूं आपां अगे तोरांगे।

0: ਮਾਨਕ ਸਾਹਿਬ ਨੂੰ ਤੁਸੀਂ ਸੁਣ ਰਹੇ ਸੀ, ਬਹੁਤ ਖੂਬਸੂਰਤ ਉਹਨਾਂ ਦਾ ਗਾਣਾ ਇੱਕ। ਚਲੋ ਗੱਲਬਾਤ ਨੂੰ ਆਪਾਂ ਅੱਗੇ ਚਾਲੂ ਰੱਖਾਂਗੇ। 647-367-5353 6473-6753। ਹੁਸਨੈਨ ਜੀ, ਅੱਜ ਕੱਲ੍ਹ ਨਾ ਆਪਾਂ ਦੁਨੀਆਂ ਦੇ ਵਿੱਚ ਇੱਕ ਇਹ ਵੀ ਰੀਤ ਜਿਹੜੀ ਚੱਲੀ ਹੈ ਕਿ ਅਸੀਂ ਪਹਿਰਾਵਾ ਦੇਖ ਕੇ ਨਾ ਉਹਦਾ ਆਦਮੀ ਦਾ
1: ਜੀ ਜੀ
0: ਕੋਸ਼ਿਸ਼ ਕਰਦੇ ਹਾਂ ਜੱਜ ਕਰਨ ਦੀ ਕਿ ਆਦਮੀ ਕਿੱਦਾਂ ਦਾ ਹੋ ਸਕਦਾ।
1: ਸਹੀ ਬਾਤ,
0: ਇਹ ਨਹੀਂ ਦੇਖਦੇ ਕਿ ਉਹ ਆਦਮੀ ਅੰਦਰੋਂ ਕਿੱਦਾਂ ਦਾ। ਸਿਰਫ ਪਹਿਰਾਵੇ ਤੋਂ ਹੀ ਅਸੀਂ ਕਈ ਵਾਰੀ ਜੱਜਮੈਂਟ ਕਰ ਲੈਂਦੇ ਵੀ ਆਦਮੀ ਚੰਗਾ ਹੋਏਗਾ ਜਾਂ ਮਾੜਾ ਹੋਏਗਾ ਜਾਂ ਨਹੀਂ ਹੋਏਗਾ। ਮੈਂ ਨਾ ਬਾਈ ਚਾਂਸ ਪੜ੍ਹ ਰਿਹਾ ਸੀ ਇੱਕ ਵਾਰ, ਕਹਿੰਦੇ ਨਿਜ਼ਾਮ ਹੈਦਰਾਬਾਦੀ ਨੇ ਨਾ ਇੱਕ ਵਾਰੀ ਆਪਣੇ ਵਜ਼ੀਰ ਨੂੰ ਕਿਹਾ ਭਾਈ ਆਪਣੇ ਇਲਾਕੇ ਦੇ ਵਿੱਚ ਮੇਰੇ ਰਾਜ ਦੇ ਵਿੱਚ ਜਿੰਨੇ ਵੀ ਬਹੁਤ ਵਧੀਆ ਵਧੀਆ ਸ਼ਾਇਰ ਹੈਗੇ ਨੇ ਨਾ ਉਹਨਾਂ ਨੂੰ ਤੁਸੀਂ ਬੁਲਾਓ ਇੱਕ ਵਾਰੀ ਤੇ ਮੈਂ ਇੱਕ ਮੁਸ਼ਾਇਰਾ ਕਰਵਾਉਣਾ ਉਸ ਮਾਮਲੇ ਦੇ ਵਿੱਚ। ਸੋ ਸਾਡੇ ਇੱਕ ਬੀਬੀ ਗੋਸਲ ਜੀ ਆ ਗਏ, ਇਹਨਾਂ ਦੀ ਗੱਲ ਸੁਣ ਲਈ। ਹਾਂਜੀ ਸਤਿ ਸ੍ਰੀ ਅਕਾਲ ਜੀ। ਮੇਰੇ ਰਾਜ ਦੇ ਵਿੱਚ ਜਿੰਨੇ ਵੀ ਬਹੁਤ ਵਧੀਆ ਵਧੀਆ ਸ਼ਾਇਰ ਹੈਗੇ ਨੇ ਨਾ ਉਹਨਾਂ ਨੂੰ ਤੁਸੀਂ ਬੁਲਾਓ ਇੱਕ ਵਾਰੀ ਤੇ ਮੈਂ ਇੱਕ ਮੁਸ਼ਾਇਰਾ ਕਰਵਾਉਣਾ ਉਸ ਮਾਮਲੇ ਦੇ ਵਿੱਚ। ਸੋ ਸਾਡੇ ਇੱਕ ਬੀਬੀ ਗੋਸਲ ਜੀ ਆ ਗਏ, ਇਹਨਾਂ ਦੀ ਗੱਲ ਸੁਣ ਲਈ। ਹਾਂਜੀ ਸਤਿ ਸ੍ਰੀ ਅਕਾਲ ਜੀ।
2: ਕਸ਼ਮੀਰ ਚ ਉਥੋਂ ਵੀ ਮੈਂ ਕੁਛ ਆਰ ਟੀ ਪੀ ਚੀਜ਼ਾਂ ਖਰੀਦੇ ਮੰਗ ਲੱਗਦੀਆਂ ਕੁਛ ਪੰਜਾਬ ਤੋਂ ਖਰੀਦੇ ਆ ਚਲੋ ਉਸ ਵੇਲੇ ਜੰਗ ਸੀਗੇ ਕਈਆਂ ਮੇਰੇ ਸਕਾਲਰਸ਼ਿਪ ਆ ਰਹੇ ਨੇ ਆਰ ਟੀ ਪੀ ਚਾ ਜਦੋਂ ਅਸੀਂ ਇੱਥੇ ਰਿਪੋਰਟ ਕੀਤਾ ਉਹ ਕਹਿੰਦੇ ਤੁਹਾਡਾ ਸੋਨੇ ਦੀਆਂ ਤਾਂ ਹੈ ਨੀ ਸੋਨੇ ਦੀਆਂ ਤੇ ਫਿਰ ਉਹਨਾਂ
0: ਖਬਰ ਸੁਣੀ ਸੀ ਕਿ ਪੰਜਾਬ ਤੋਂ ਕੋਈ ਦੋਸਤ ਆਏ ਉਹ ਪਿੰਨੀਆਂ ਬਣਾ ਕੇ ਲਿਆਏ ਤੇ ਪਿੰਨੀਆਂ ਦੇ ਵਿੱਚ ਕੋਈ ਚੀਜ਼ ਹੈਗੀ ਸੀ ਮਿਕਸ ਕਰਕੇ ਲਿਆਂਦੀ ਉਹ ਵੀ ਇੱਥੇ ਪਕੜੀ ਗਈ ਏਅਰਪੋਰਟ ਤੇ ਬੜਾ ਖੱਪ ਪਈ ਸੀ ਉਸ ਚੀਜ਼ ਦਾ ਉੱਥੇ ਰੌਲਾ ਪਿਆ ਸੀ ਪਿੰਨੀਆਂ ਦੇ ਵਿੱਚ ਨਾ ਕੋਈ ਚੀਜ਼ ਵਿੱਚ ਕੋਈ ਛੋਟੀ ਮੋਟੀ ਕੋਈ ਚੀਜ਼ ਕੋਈ ਹਾਈਡ ਕਰਨ ਵਾਸਤੇ ਨਾ ਛੁਪਾ ਕੇ ਉਹ ਡੈਲੀਬਰੇਟਲੀ ਜਾਣ ਬੁੱਝ ਕੇ ਲੈ ਕੇ ਆਏ ਸੀ ਇਸ ਚੀਜ਼ ਨੂੰ।
2: ਅੱਛਾ
0: ਹਾਂਜੀ ਹਾਂਜੀ
2: ਬੜਾ ਕੁਛ ਕਰ ਰਹੇ ਪਤਾ ਨੀ ਇੰਨਾ ਕਿੱਥੇ ਤੁਸੀਂ ਲਿਆ ਕੇ ਕਿੱਥੇ ਨਹੀਂ ਜਾਣਾ
0: ਕਿੱਥੇ ਨਾਲ ਲੈ ਕੇ ਜਾਣਾ ਪੈਸੇ ਲਾਲਚ ਜਿਹੜਾ ਨਾ ਲਾਲਚ ਐਕਚੁਲੀ ਉਹ ਬੜੇ ਬੜੇ ਪੁੱਠੇ ਕੰਮ ਕਰਨ ਵਾਸਤੇ ਨਾ ਆਦਮੀ ਨੂੰ ਮਜਬੂਰ ਕਰ ਦਿੰਦਾ ਫਿਰ ਲਾਲਚ ਦੇ ਵਿੱਚ
2: ਕਰੀ ਹੋ ਗਿਆ ਸੀ ਜੁੱਤੀਆਂ ਪਾ ਕੇ ਉਹ ਸਾਰਾ ਕੁਝ ਅੱਜ ਕੱਲ ਤਾਂ ਸਾਰਾ ਕੁਝ ਜੁੱਤੀਆਂ ਵੀ ਲਾਉਂਦੇ ਜੁੱਤੀਆਂ ਹੀ ਪਾ ਕੇ ਲੈ ਜਾਂਦੇ ਕਈ
0: ਚਲੋ ਕੋਈ ਨੀ ਜੀ 19 ਤੱਕ ਸਾਡੇ ਨਾਲ ਹੈ ਕੋਈ ਗੱਲ ਨੀ। ਥੈਂਕ ਯੂ ਥੈਂਕ
2: ਯੂ।
0: ਸੋ ਦੋਸਤੋ ਗੱਲਬਾਤ ਅਸੀਂ ਕਰ ਰਹੇ ਸੀ ਕਿ ਅੰਤਰਰਾਸ਼ਟਰੀ ਉਡਾਨਾਂ ਦੇ ਉੱਪਰ ਜਦੋਂ ਅਸੀਂ ਜਾਂਦੇ ਹਾਂ ਲੋਕਲ ਦੇ ਵਿੱਚ ਦੇਖੋ ਜਿਹੜੀਆਂ ਡੋਮੈਸਟਿਕ ਫਲਾਈਟਸ ਹੁੰਦੀਆਂ ਨਾ ਉਹਨਾਂ ਦੇ ਰੂਲਸ ਕੰਪੈਰੇਟਿਵਲੀ ਇੰਨੇ ਟਾਈਟ ਨਹੀਂ ਹੁੰਦੇ ਹੁੰਦੇ ਤਾਂ ਉੱਥੇ ਵੀ ਹੈ ਆਫਟਰ ਆਲ ਉਡਣਾ ਤਾਂ ਅਸਮਾਨ ਦੇ ਵਿੱਚ ਹੀ ਉਸ ਜਹਾਜ਼ ਨੇ ਵੀ ਭਾਵੇਂ ਡੋਮੈਸਟਿਕ ਵਾਲਾ ਵੀ ਹੋਵੇ ਲੇਕਿਨ ਜਿਹੜੀ ਇੰਟਰਨੈਸ਼ਨਲ ਫਲਾਈਟ ਹੁੰਦੀ ਨਾ ਉੱਥੇ ਬਹੁਤ ਜ਼ਿਆਦਾ ਜਿਹੜੇ ਅਹਤਿਆਤ ਜਿਹੜੇ ਹੈ ਨਾ ਉਹ ਉਹਨਾਂ ਚੀਜ਼ਾਂ ਨੂੰ ਵਰਤਣੇ ਚਾਹੀਦੇ ਵੀ ਹੈ ਖੈਰ ਕਿਉਂਕਿ ਦੇਖੋ ਕਿੰਨੇ ਦੁਨੀਆਂ ਦੀ ਲਾਈਫ ਜਿਹੜੀ ਉਹ ਬਿਲਕੁਲ ਰਿਸਕ ਦੇ ਵਿੱਚ ਹੁੰਦੀ ਜੇ ਇੰਨੀ ਸਿਕਿਉਰਿਟੀ ਨਾ ਹੋਵੇ ਜੇ ਇੰਨੀ ਚੈੱਕ ਇਨ ਨਾ ਹੋਵੇ ਜੇ ਇੰਨੀਆਂ ਕੋਈ ਬੈਟਰੀ ਵਾਲੀ ਚੀਜ਼ ਦੀ ਡੈਕਲੇਰੇਸ਼ਨ ਨਾ ਹੋਵੇ ਖੁਦਾ ਨਾ ਖਾਸਤਾ ਉੱਤੇ ਕੋਈ ਇਸ ਤਰ੍ਹਾਂ ਦੀ ਚੀਜ਼ ਹੋ ਜਾਵੇ ਤਾਂ ਫਿਰ ਉਹ ਬੜੀ ਮੁਸ਼ਕਲ ਜਿਹੜੀ ਹੋ ਜਾਂਦੀ ਹੈ। ਸੋ ਪਿਛਲੇ ਵਾਰੀ ਮੈਂ ਹੁਸਨੈਨ ਜੀ ਨਾਲ ਗੱਲ ਕਰ ਰਿਹਾ ਸੀ ਕਿ ਮੇਰਾ ਬੇਟਾ ਨਾ ਬਾਈ ਚਾਂਸ ਇੱਥੋਂ ਗਿਆ ਤੇ ਉਹਨਾਂ ਦੇ ਕੋਈ ਮੇਰੇ ਬੇਟੇ ਦੇ ਇਨ ਲਾਜ ਦੇ ਵਿੱਚ ਉਹ ਦਿੱਲੀ ਦੇ ਵਿੱਚ ਕੋਈ ਰਿਲੇਟਿਵ ਹੈ ਸੀ ਉਹਨਾਂ ਦੇ ਉਹਨਾਂ ਨੇ ਉਹਨਾਂ ਨੂੰ ਕਹਿਤਾ ਕਿ 2 ਟੈਲੀਫੋਨ ਇੱਥੋਂ ਲੈ ਕੇ ਆਉਣੇ ਆ ਮੋਬਾਈਲ 2। ਅੱਛਾ ਇਹਨਾਂ ਨੇ 2 ਮੋਬਾਈਲ ਇੱਥੋਂ ਭਾਈ ਖਰੀਦ ਲਏ ਉਹਦੇ ਮੁਤਾਬਕ ਬਿੱਲ ਉਹਦਾ ਨਾਲ ਰੱਖਿਆ ਚਲੋ ਕੋਈ ਗੱਲ ਨਹੀਂ ਬਿੱਲ ਅੱਛਾ ਉਹਨੇ ਰੱਖ ਲਏ ਸਿਆਣਪ ਕੀਤੀ ਕਿ ਬਿੱਲ ਨਹੀਂ ਇੱਧਰ ਉੱਧਰ ਕਿਤੇ ਹੋ ਗਿਆ ਤੇ ਉਹ ਦਿੱਲੀ ਜਦੋਂ ਏਅਰਪੋਰਟ ਤੇ ਗਿਆ ਨਾ ਉੱਥੇ ਉਤਰਿਆ ਤੇ ਉਹਨੇ ਪੁੱਛਿਆ ਵੀ ਕਸਟਮ ਵਾਲਿਆਂ ਨੇ ਕਿਉਂਕਿ ਉਹ ਰੈਂਡਮਲੀ ਪੁੱਛਦੇ ਹਰ ਇੱਕ ਨੂੰ ਨਹੀਂ ਪੁੱਛਦੇ ਉਹ ਰੈਂਡਮਲੀ ਵਿੱਚੋਂ ਵਿੱਚੋਂ ਜਿਹਦਾ ਮਰਜ਼ੀ ਜਦੋਂ ਆਉਂਦੇ ਨਾ ਪੈਸੰਜਰ ਵਾਪਸ ਆਪਣਾ ਸਮਾਨ ਲੈ ਕੇ ਉਹ ਰੈਂਡਮਲੀ ਫਿਰ ਵਿੱਚੋਂ ਵਿੱਚੋਂ ਰੋਕ ਲੈਂਦੇ ਕਿਸੇ ਨਾ ਕਿਸੇ ਨੂੰ ਭਾਈ ਤੁਸੀਂ ਆਪਣਾ ਸਮਾਨ ਚੈੱਕ ਕਰਾਓ ਤੁਸੀਂ ਚੈੱਕ ਕਰਾਓ ਬਾਈ ਚਾਂਸ ਇਹਨੂੰ ਰੋਕ ਲਿਆ ਇਹਨੂੰ ਪੁੱਛਿਆ ਵੀ ਤੁਹਾਡੇ ਕੋਲ ਕੀ ਹੈ ਤੇ ਇਹਦੇ ਮਨ ਚ ਐਸੀ ਕੋਈ ਗੱਲ ਨਹੀਂ ਇਹ ਕਹਿੰਦਾ ਵੀ ਹਾਂ ਮੇਰੇ ਕੋਲ 2 ਮੋਬਾਈਲ ਹੈਗੇ ਆ ਉਹ ਹੈਂਡਬੈਗ ਦੇ ਵਿੱਚ ਹੀ ਸੀ ਇਹਨੇ 2 ਮੋਬਾਈਲ ਦਿਖਾਏ ਉਹਨੂੰ ਬਿੱਲ ਨਾਲ ਹੈਗੇ ਸੀ ਤੇ ਡੱਬਾ ਬੰਦ ਤੇ ਉਹ ਇਹਨਾਂ ਨੇ ਫਿਰ ਉਹਦੀ ਕੀਮਤ ਚੈੱਕ ਕੀਤੀ ਵੀ ਭਾਈ ਕਿੰਨੀ ਕੀਮਤ ਹੈ ਤੇ ਉਹ ਫਿਰ ਜਿੰਨੀ ਕੀਮਤ ਦਾ ਸਮਾਨ ਲੈ ਕੇ ਜਾ ਸਕਦਾ ਸੀ ਨਾ ਉਹ ਉਸ ਤੋਂ ਦੋਨੋਂ ਜ਼ਿਆਦਾ ਕੀਮਤ ਦੇ ਸੀਗੇ। ਉਹ ਉਹਨਾਂ ਨੇ ਫਿਰ ਉਹਨੂੰ ਕਸਟਮ ਉੱਥੇ ਪਾ ਕੇ 60,000 ਰੁਪਇਆ ਨਾ ਉਹਦੇ ਤੋਂ ਚਾਰਜ ਕੀਤਾ। ਚਲੋ ਵੱਖਰੀ ਗੱਲ ਹੈ, ਉਹਨੇ 60,000 ਰੁਪਏ ਉੱਥੇ ਕਰ ਦਿੱਤਾ, ਉਹ ਬਿੱਲ ਸੀ ਉਹਦੇ ਕੋਈ ਮਾਇੰਡ ਕੋਈ ਐਸੀ ਮੈਲਾਫਾਈਡ ਇੰਟੈਂਸ਼ਨ ਕਰਕੇ ਉਹ ਨਹੀਂ ਲੈ ਕੇ ਜਾ ਰਿਹਾ ਸੀ, ਉਹ ਵੀ ਉਹਨੇ ਜਦੋਂ ਉਹਨਾਂ ਨੂੰ ਦੱਸ ਵੀ ਦਿੱਤਾ, ਉੱਥੋਂ ਰਿਸੀਵ ਵੀ ਉਹ ਹੀ ਕਰਨਾ ਹੈ ਜਿਹਨਾਂ ਦੇ ਫੋਨ ਸੀ, ਉਹ ਉੱਥੋਂ ਰਿਸੀਵ ਕਰਕੇ ਕਰ ਗਿਆ, ਉਹਨੇ ਦੱਸਤਾ ਵੀ ਭਾਈ ਆਹ ਤੁਹਾਡੇ ਮੋਬਾਈਲ ਆ ਗਿਆ ਤੇ ਆਹ ਨਾਲ ਸਲਿੱਪ ਜਿਹੜੀ 60,000 ਰੁਪਇਆ ਲੱਗ ਗਿਆ ਇੱਥੇ ਕਸਟਮ ਦਾ ਹੋਰ, ਕਿਉਂਕਿ ਕੀਮਤ ਜ਼ਿਆਦਾ ਦੇ ਸੀ, ਇਸ ਕਰਕੇ ਤੇ ਉਹ ਉਹਨਾਂ ਨੇ 60,000 ਚਲੋ ਉਹਨੂੰ ਟ੍ਰਾਂਸਫਰ ਕਰ ਦਿੱਤਾ। ਸੋ ਮੇਰਾ ਮਤਲਬ ਕਹਿਣ ਤੋਂ ਗੱਲ ਇਹ ਸੁਣਾਉਣ ਦਾ ਮਤਲਬ ਇਹ ਹੈ ਕਿ ਕੋਈ ਵੀ ਚੀਜ਼ ਜਦੋਂ ਤੁਸੀਂ ਲੈ ਕੇ ਜਾਂਦੇ ਹੋ ਨਾ, ਉਸ ਦੇ ਰੂਲਸ ਐਂਡ ਰੈਗੂਲੇਸ਼ਨ ਨੂੰ ਧਿਆਨ ਦੇ ਵਿੱਚ ਰੱਖ ਲਓ ਕਿ ਇੱਕ ਲਿਮਿਟ ਹੈਗੀ ਉੱਥੇ ਕਿ ਤੁਸੀਂ ਇਲੈਕਟ੍ਰੋਨਿਕ ਚੀਜ਼ ਵੀ ਜਿਹੜੀ ਲੈ ਕੇ ਜਾਣੀ ਹੈ ਨਵੀਂ ਬ੍ਰਾਂਡ ਨਿਊ, ਉਹ ਕਿੰਨੇ ਹਜ਼ਾਰ ਦੀ ਉਹਨਾਂ ਦੀ ਕੋਈ ਲਿਮਿਟ ਰੱਖੀ ਹੋਈ, ਮੇਰੇ ਧਿਆਨ 'ਚ ਨਹੀਂ ਹੈ ਕਿ ਇੰਨੀ ਕੁ ਦੀ ਚੀਜ਼ ਤੁਸੀਂ ਲੈ ਕੇ ਜਾ ਸਕਦੇ ਹੋ ਵਿਦਾਊਟ ਡਿਊਟੀ ਤੋਂ, ਜੇ ਇਸ ਤੋਂ ਜ਼ਿਆਦਾ ਹੋਏਗੀ ਤੇ ਫਿਰ ਤੁਹਾਨੂੰ ਉਹਦੀ ਡਿਊਟੀ ਜਿਹੜੀ ਹੈ ਨਾ ਉਹ ਪੇ ਕਰਨੀ ਪਏਗੀ। ਸੋ ਇਸ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਸੋ ਗੱਲਾਂ ਬਾਤਾਂ ਅੱਜ ਨਾ ਚੱਲ ਪਈਆਂ ਇਹਦੀਆਂ,
1: ਜਹਾਜ਼ਾਂ ਦੀਆਂ
0: ਚੱਲ ਪੈਣਗੀਆਂ, ਏਅਰਲਾਈਨ ਦੀਆਂ ਚੱਲਾਂ ਚੱਲ ਪਈਆਂ। ਮੈਨੂੰ ਇੱਕ ਗੱਲ ਯਾਦ ਆ ਗਈ ਬਾਈ ਚਾਂਸ, ਉਹ ਕਹਿੰਦੇ ਇੱਕ ਵਾਰ ਨਾ ਪਲੇਨ ਦੇ ਵਿੱਚ ਨਾ ਪੈਸੰਜਰ ਜਾ ਰਹੇ ਸੀ ਤੇ ਪਲੇਨ ਉੱਤਰ ਅਸਮਾਨ ਦੇ ਉੱਪਰ ਜਾ ਰਿਹਾ ਸੀ ਤੇ ਅਚਾਨਕ ਨਾ ਥੋੜੀ ਜਿਹੀ ਉਹਦੇ ਵਿੱਚ ਗੜਬੜ ਹੋਈ, ਹਿਲਜੁਲ ਹੋਈ ਥੋੜੀ ਜਿਹੀ, ਤੇ ਅਨਾਊਂਸਮੈਂਟ ਉਹਨਾਂ ਨੇ ਕੀਤੀ ਕਿ ਟ੍ਰੰਬਲੈਂਸ ਜਿਹੜੀ ਹੋ ਰਹੀ ਹੈ ਜੀ ਤੇ ਅਸੀਂ ਤੁਹਾਨੂੰ ਖਾਣਾ ਖੁਣਾ ਜਿਹੜਾ ਬਾਅਦ ਦੇ ਵਿੱਚ ਸਪਲਾਈ ਕਰਾਂਗੇ ਤੇ ਜਿੰਨੀ ਸਟੇਬਲ ਹੋ ਲੈਂਦੇ ਹੋ ਥੋੜਾ ਜਿਹਾ ਫਲਾਈਟ ਨੂੰ, ਤੇ ਗੜਬੜ ਜਿਹੜੀ ਉਹ ਟ੍ਰੰਬਲੈਂਸ ਜਿਹੜੀ ਹੋਈ ਜਾ ਰਹੀ ਸੀ ਉਹ ਸਾਰੇ ਬੜੇ ਲੋਕਾਂ ਦੇ ਵਿੱਚ ਘਬਰਾਹਟ ਪੈ ਜਾਂਦੀ ਹੈ ਵੀ ਬੜੀ ਘਬਰਾਹਟ ਵਾਲੀ ਗੱਲ। ਉਹ ਕਹਿੰਦੇ ਵੀ ਇੱਕ ਕੁੜੀ ਇੱਕ ਨਾ ਬੈਠੀ ਹੋਈ ਸੀ ਉੱਥੇ ਸੀਟ ਦੇ ਉੱਪਰ, ਉਹਨੇ ਆਪਣੀ ਇੱਕ ਵੀਡੀਓ ਗੇਮ ਜੀ ਉਹਨੇ ਪਕੜੀ ਹੋਈ ਸੀ, ਆਰਾਮ ਨਾਲ ਉਹ ਖੇਡੀ ਜਾਂਦੀ ਸੀ ਤੇ ਹੱਸੀ ਜਾਂਦੀ ਸੀ, ਉਹਦੇ ਕੋਈ ਚਿਹਰੇ ਦੇ ਉੱਪਰ ਕੋਈ ਅਸਰ ਨਹੀਂ, ਉਹ ਆਰਾਮ ਨਾਲ ਉਹ ਖੇਡੀ ਜਾ ਰਹੀ ਹੈ ਤੇ ਹੱਸੀ ਜਾ ਰਹੀ ਹੈ। ਫਿਰ ਉਸ ਤੋਂ ਬਾਅਦ ਫਿਰ ਅਨਾਊਂਸਮੈਂਟ ਫੋਰ ਹੋਈ, ਜਦੋਂ ਗੜਬੜ ਜ਼ਿਆਦਾ ਵਧੀ ਨਾ ਤੇ ਫਿਰ ਅਨਾਊਂਸਮੈਂਟ ਉੱਥੋਂ ਹੋਈ ਪਾਇਲਟ ਵੱਲੋਂ, ਭਾਈ ਜਹਾਜ਼ ਦੇ ਵਿੱਚ ਗੜਬੜ ਜਿਹੜੀ ਵੱਧ ਗਈ ਹੈ ਕਾਫੀ ਤੇ ਬੜੀ ਮੁਸ਼ਕਲ ਹੈ ਤੇ ਕੋਈ ਵੀ ਘਟਨਾ ਜਿਹੜੀ ਵਾਪਰ ਸਕਦੀ ਹੈ ਤੇ ਅਸੀਂ ਆਪਣੇ ਵੱਲੋਂ ਮੈਕਸੀਮਮ ਕੋਸ਼ਿਸ਼ ਕਰਦੇ ਹਾਂ ਕਿ ਇਸ ਨੂੰ ਸੁਰੱਖਿਅਤ ਕਿਤੇ ਨਾ ਕਿਤੇ ਅਸੀਂ ਉਤਾਰ ਲਈਏ ਤੇ ਅਦਰਵਾਈਜ਼ ਨਾ ਬਸ
1: ਅੱਲਾ ਦੀ
0: ਮਤਲਬ ਹਵਾਲੇ ਆ ਸਭ ਕੁਝ ਤੇ ਖਤਮ ਹੋ ਵੀ ਸਕਦਾ, ਮਤਲਬ ਇਦਾਂ ਦੀ ਅਨਾਊਂਸਮੈਂਟ ਕਰ ਦਿੱਤੀ ਉਹਨਾਂ ਨੇ। ਦੇਖੋ ਜੀ ਭਾਜੜ ਪੈ ਗਈ, ਰੋਣਾ ਪਿੱਟਣਾ ਪੈ ਗਿਆ ਉੱਥੇ, ਬੱਚਿਆਂ ਦਾ, ਲੇਡੀਜ਼ ਦਾ, ਬੰਦਿਆਂ ਦਾ, ਸਾਰਾ ਘਬਰਾਹਟ ਪੈ ਗਈ ਵੇ ਕੀ ਬਣ ਗਿਆ ਉੱਥੇ। ਲੇਕਿਨ ਉਹ ਕੁੜੀ ਜਿਹੜੀ ਇੱਕ ਬੈਠੀ ਨਾ ਸੀਟ ਦੇ ਉੱਪਰ, ਉਹ ਆਪਣੀ ਗੇਮ ਖੇਡੀ ਜਾਂਦੀ ਹੈ ਤੇ ਹੱਸੀ ਜਾਂਦੀ ਹੈ, ਗੇਮ ਖੇਡੀ ਜਾਂਦੀ ਹੈ ਤੇ ਹੱਸੀ ਜਾਂਦੀ, ਉਹਨੂੰ ਕੋਈ ਇਸ ਚੀਜ਼ ਦਾ ਅਸਰ ਨਹੀਂ ਉਸ ਦੇ ਉੱਪਰ ਵੀ ਕੀ ਹੋਣਾ, ਕੀ ਹੋ ਰਿਹਾ, ਕੀ ਅਨਾਊਂਸਮੈਂਟ ਹੋ ਰਹੀ ਹੈ। ਖੁਦਾ ਨਾ ਖਾਸਤਾ 15-20 ਮਿੰਟ ਅੱਧੇ ਘੰਟੇ ਬਾਅਦ ਨਾ ਉਹ ਰੋਣਾ ਕਰ ਲਾਉਣਾ ਸ਼ਾਂਤ ਜਿਹੜਾ ਹੋ ਗਿਆ ਨਾ ਤੇ ਜਹਾਜ਼ ਜਿਹੜਾ ਨਾ ਸੁਰੱਖਿਅਤ ਲੈਂਡ ਕਰ ਗਿਆ ਏਅਰਪੋਰਟ ਦੇ ਉੱਪਰ ਉੱਪਰ ਗਿਆ। ਜਦੋਂ ਉੱਤਰ ਗਿਆ ਨਾ ਉੱਥੇ ਤੇ ਉਹ ਇੱਕ ਬੰਦਾ ਨਾ ਅਚਾਨਕ ਉਸ ਕੁੜੀ ਦੇ ਕੋਲ ਗਿਆ, ਉਹ ਕੁੜੀ ਨੂੰ ਕਹਿੰਦਾ ਵੀ ਬੇਟਾ ਜਹਾਜ਼ ਦੇ ਵਿੱਚ ਕਿੰਨੀ ਕੁਰਲਾਹਟ ਮੱਚ ਗਈ ਸੀ, ਕਿੰਨੀ ਹਾਹਾਕਾਰ ਮੱਚ ਗਈ ਸੀ ਜਦੋਂ ਇੱਦਾਂ ਦੀ ਅਨਾਊਂਸਮੈਂਟ ਹੋਈ ਵੀ ਸਭ ਕੁਝ ਤਬਾਹ ਹੋ ਸਕਦਾ, ਵੀ ਆਪਣੇ ਆਪ ਨੂੰ ਬਸ ਸਟੇਬਲ ਕਰਕੇ ਬੈਠੇ ਰਹੋ, ਅਸੀਂ ਕੋਸ਼ਿਸ਼ ਕਰਦੇ ਹਾਂ, ਤੇਰੇ ਚਿਹਰੇ ਦੇ ਉੱਪਰ ਕਿਉਂ ਅਸਰ ਜਿਹੜਾ ਨਹੀਂ ਹੈਗਾ ਸੀ, ਤੂੰ ਆਰਾਮ ਨਾਲ ਆਪਣੀ ਗੇਮ ਖੇਡੀ ਜਾਣੀ ਤੇ ਹੱਸੀ ਜਾਣੀ ਹੈ। ਉਹ ਕੁੜੀ ਨੇ ਕੋਈ ਜਵਾਬ ਬੜਾ ਖੂਬਸੂਰਤ ਦਿੱਤਾ, ਉਹ ਕਹਿੰਦੀ ਮੈਨੂੰ ਪਤਾ ਸੀ ਇਹ ਜਹਾਜ਼ ਡਿੱਗ ਸਕਦਾ ਹੀ ਨਹੀਂ। ਉਹ ਕਹਿੰਦੇ ਵੀ ਤੈਨੂੰ ਕਿਉਂ ਪਤਾ ਸੀ? ਉਹ ਕਹਿੰਦੇ ਮੈਨੂੰ ਇਸ ਕਰਕੇ ਪਤਾ ਸੀ ਕਿ ਜਹਾਜ਼ ਨੂੰ ਚਲਾਉਣ ਵਾਲਾ ਪਾਇਲਟ ਹੈ ਨਾ ਜਿਹੜਾ ਮੇਰਾ ਬਾਪ ਹੈ।
1: ਕਿਆ ਬਾਤ ਹੈ!
0: ਉਹ ਮੇਰਾ ਬਾਪ ਹੈ, ਉਹਨੂੰ ਮੇਰੇ ਬਾਪ ਨੂੰ ਪਤਾ ਸੀ ਕਿ ਮੇਰੀ ਕੁੜੀ ਜਿਹੜੀ ਹੈ ਨਾ ਜਹਾਜ਼ ਦੇ ਵਿੱਚ ਬੈਠੀ ਹੈ ਤੇ ਮੇਰੇ ਬਾਪ ਨੇ ਜਹਾਜ਼ ਡਿੱਗਣ ਨਹੀਂ ਦੇਣਾ ਸੀ, ਮੈਨੂੰ ਵਿਸ਼ਵਾਸ ਹੀ ਮੇਰੇ ਪਿਤਾ ਤੇ ਇੰਨਾ ਹੈ ਕਿ ਮੇਰੇ ਪਿਤਾ ਨੇ ਜਹਾਜ਼ ਡਿੱਗਣ ਦੇਣਾ ਹੀ ਨਹੀਂ। ਸੋ ਗੱਲ ਦੇ ਵਿੱਚ ਮੈਸੇਜ ਕਿੱਡਾ ਹੈ ਕਿ ਅਸੀਂ ਵੀ ਉਸ ਅੱਲਾ ਤਾਲਾ, ਉਸ ਪਰਮਾਤਮਾ, ਉਸ ਅਕਾਲ ਪੁਰਖ ਦੇ ਉੱਪਰ ਜਦੋਂ ਡੋਰੀਆਂ ਸਿੱਟ ਦੀਏ ਨਾ, ਜਦੋਂ ਸਾਡੇ ਜਹਾਜ਼ ਦੇ ਜ਼ਿੰਦਗੀ ਨੂੰ ਚਲਾਉਣ ਵਾਲਾ ਹੈ ਹੀ ਉਹ ਹੈ ਕਿ ਅਸੀਂ ਐਵੇਂ ਛੋਟੀਆਂ ਛੋਟੀਆਂ ਗੱਲਾਂ ਬਾਤਾਂ ਨੂੰ ਲੈ ਕੇ ਘਬਰਾਹਟ ਮਚਾਈ ਰੱਖਦੇ ਯਾਰ, ਕਿਤੇ ਇਹ ਨਾ ਹੋ ਜੇ। ਜੇ ਸਾਡਾ ਵਿਸ਼ਵਾਸ ਹੈਗਾ ਨਾ ਉਹਦੇ ਵਿੱਚ ਤੇ ਫਿਰ ਜਿਵੇਂ ਉਹਨੇ ਰੱਖਣਾ ਨਾ, ਸਾਡੀ ਜ਼ਿੰਦਗੀ ਦੇ ਜਹਾਜ਼ ਨੂੰ ਉਹਨੇ ਆਪਣੇ ਆਪ ਸੁਰੱਖਿਅਤ ਉਤਾਰ ਵੀ ਲੈਣਾ, ਆਪਣੇ ਆਪ ਸੁਰੱਖਿਅਤ ਉਹਨੇ ਉਡਾ ਕੇ ਲੈ ਵੀ ਜਾਣਾ।
1: ਇਹਦੇ ਚੋਂ ਜੀ ਤੁਹਾਡੀ ਗੱਲ ਚੋਂ ਇੱਕ ਮੈਸੇਜ ਬੜਾ ਵੱਡਾ ਮਿਲਿਆ ਬੱਚਿਆਂ ਨੂੰ ਕਿ ਜਿੰਨੇ ਵੀ ਬੱਚੇ ਨੇ
0: ਜੀ
1: ਉਹ ਇਸ ਗੱਲ ਤੋਂ ਇੱਕ ਸਬਕ ਲੈਣ ਵੀ ਕਦੀ ਵੀ ਜ਼ਿੰਦਗੀ ਜੀ ਤੁਹਾਡੇ ਵਾਲਦਿਆਂ ਤੁਹਾਡੇ ਵਾਸਤੇ ਬੁਰਾ ਨਹੀਂ ਕਰ ਸਕਦੇ।
0: ਬਿਲਕੁਲ ਬਿਲਕੁਲ,
1: ਤੁਹਾਡੇ ਵਾਸਤੇ ਜਿਹੜਾ ਵੀ ਉਹਨਾਂ ਦਾ ਫੈਸਲਾ ਹੈ ਉਹ ਵਧੀਆ ਹੁੰਦਾ ਹੈ।
0: ਬਿਲਕੁਲ ਬਿਲਕੁਲ।
1: ਔਰ ਆਪਣੇ ਮਾਂ ਪਿਓ ਤੇ ਤੁਹਾਨੂੰ ਇੰਨਾ ਹੀ ਯਕੀਨ ਹੋਣਾ ਚਾਹੀਦਾ ਜਿੰਨਾ ਉਸ ਬੱਚੀ ਨੂੰ ਆਪਣੇ ਬਾਪ,
0: ਜਿੰਨਾ ਉਸ ਅਕਾਲ ਪੁਰਖ, ਜਿੰਨਾ ਉਸ ਵਾਹਿਗੁਰੂ ਤੇ ਅਸੀਂ ਵਿਸ਼ਵਾਸ ਰੱਖਦੇ ਨਾ, ਕਿਉਂਕਿ ਅਸੀਂ ਕਹਿੰਦੇ ਨਾ ਕਿ ਮਾਂ ਬਾਪ ਪਰਮਾਤਮਾ ਦਾ ਦੂਸਰਾ ਰੂਪ ਹੈ। ਪਰਮਾਤਮਾ ਨੂੰ ਅਸੀਂ ਦੇਖਿਆ ਨੀ ਕਿਸੇ ਨੇ ਵੀ, ਲੇਕਿਨ ਮਾਂ ਬਾਪ ਨੂੰ ਆਪਣੇ ਬੱਚਿਆਂ ਦੀ ਔਲਾਦ ਦੀ ਖਾਤਰ ਕੀ ਕੀ ਕੁਝ ਕਰਦੇ ਆ ਅਸੀਂ ਆਪਣੀ ਅੱਖਾਂ ਦੇ ਨਾਲ ਦੇਖਿਆ ਹੈ ਬਚਪਨ ਦੇ ਵਿੱਚ ਅਸੀਂ ਛੋਟੇ ਛੋਟੇ ਹੁੰਦੇ ਸੀ
1: ਨਾ ਕਿ ਰੱਬ ਦਾ ਰੂਪ ਜੇ ਤੱਕਣਾ ਹੋਵੇ ਤੱਕ ਲੋ ਲੋਕੋ ਮਾਂ ਏ
0: ਜੀ ਜੀ
1: ਤੇ ਮਾਂ ਏ ਰੱਬ ਦੀ ਰਹਿਮਤ ਹਸਨੈਨ ਅਕਬਰ ਮਾਂ ਏ ਰੱਬ ਦੀ ਰਹਿਮਤ ਲੋਕੋ ਮਾਂ ਹੀ ਠੰਡੀ ਛਾਂ ਏ
0: ਬਿਲਕੁਲ ਬਿਲਕੁਲ ਬਿਲਕੁਲ ਦੇਖੋ ਜੀ ਮਾਂ ਬਾਪ ਦਾ ਮੈਂ ਤਾਂ ਕਈ ਵਾਰੀ ਅੱਗੇ ਵੀ ਜ਼ਿਕਰ ਕੀਤਾ ਅੱਗੇ ਕਈ ਵਾਰੀ ਆਪਾਂ ਵਿਸ਼ਾ ਡਿਸਕਸ ਕੀਤਾ ਹੈ ਕਿ ਮਾਂ ਤੇ ਬਾਪ ਦੋ ਐਸੇ ਰਿਸ਼ਤੇ ਹਨ ਜਿਨ੍ਹਾਂ ਦਾ ਕੋਈ ਸਬਸਟੀਟਿਊਟ ਹੈ ਨਹੀਂ ਦੁਨੀਆਂ ਦੇ ਵਿੱਚ ਸਾਡੇ ਭੈਣ ਜੀ ਆਏ ਨੇ ਭੈਣ ਜੀ ਸਾਡੇ ਗੁਰਮੀਤ ਭੈਣ ਜੀ ਸਤਿ ਸ੍ਰੀ ਅਕਾਲ
3: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
0: ਤੁਹਾਡਾ ਨਾਮ ਸਹੀ ਪਹਿਚਾਣਿਆ ਨਾ ਮੈਂ ਅੱਜ
3: ਹਾਂਜੀ ਬਿਲਕੁਲ ਬਿਲਕੁਲ ਸਹੀ
0: ਪਹਿਚਾਣਿਆ ਜੀ ਆਇਆਂ ਨੂੰ ਜੀ
3: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
0: ਸਤਿ ਸ੍ਰੀ ਅਕਾਲ ਜੀ
3: ਕਹਿੰਦੇ ਨੇ ਵਿਸ਼ਵਾਸ ਤੇ ਬਹੁਤ ਵੱਡੀ ਚੀਜ਼ ਹੈ
0: ਜੀ
3: ਸਾਰੇ ਕਹਿੰਦੇ ਨੇ ਜੀ ਪੈਸਾ ਤਾਂ ਦੁੱਖ ਵੇਲੇ ਕੰਮ ਆਊ ਪਹਿਲਾਂ ਤੁਹਾਨੂੰ ਦੁੱਖ ਆਊ ਕਿਉਂ ਤੁਸੀਂ ਸੋਚਿਆ ਕਿਉਂ ਨੈਗੇਟਿਵ
0: ਬਿਲਕੁਲ ਬਿਲਕੁਲ
3: ਤੁਸੀਂ ਪੋਜ਼ਿਟਿਵ ਕਿਉਂ ਨਹੀਂ ਸੋਚਦੇ ਕਹਿੰਦੇ ਪਰਮਾਤਮਾ ਨੂੰ ਯਾਦ ਰੱਖੋ ਉਹ ਤੁਹਾਨੂੰ ਦੁੱਖ ਆਉਣਾ ਹੀ ਨਹੀਂ ਦਿੰਦਾ ਇਹ ਸਾਡੀ ਸੋਚ ਆ ਪਹਿਲਾਂ ਸੋਚ ਲਓ ਜੀ ਆਹ ਹੋ ਜਾਊ ਉਹ ਹੋ ਜਾ ਵਾਏ
0: ਬਿਲਕੁਲ ਜੀ
3: ਕਿਉਂ ਤੁਸੀਂ ਇੰਜੋਏ ਕਰੋ ਲਾਈਫ ਨੂੰ ਇੰਜੋਏ ਕਰੋ ਠੀਕ ਹੈ ਪੈਸਾ ਜੋੜ ਲਓ ਦੁੱਖ
0: ਬਿਲਕੁਲ ਸਹੀ ਗੱਲ ਹੈ
3: ਜੇ ਤੁਸੀਂ ਨੈਗੇਟਿਵ ਵੱਲ ਜਾਓਗੇ ਤਾਂ ਉਹਨੇ ਹਾਵੀ ਹੋ ਜਾਣਾ ਤੁਹਾਡੀ ਪੋਜ਼ਿਟਿਵ ਤੇ
0: ਜੀ ਜੀ ਜੀ ਜੀ
3: ਜੀ ਤੁਸੀਂ ਹਰ ਵੇਲੇ ਡਰੂ ਡਰੂ ਡਰੂ ਡਰੂ ਕਰੀ ਜਾਣਾ ਪਰ ਮੈਂ ਤੇ ਅੱਜ ਤੱਕ ਡਰੀ ਨਹੀਂ
0: ਜੀ ਜੀ ਜੀ ਜੀ ਐਕਚੁਅਲੀ ਭੈਣ ਜੀ ਗੱਲ ਦੱਸਾਂ ਕੀ ਹੈ ਮੈਂ ਕੱਲ ਗੱਲ ਕੀਤੀ ਸੀ ਕੱਲ ਤੁਸੀਂ ਪਤਾ ਨਹੀਂ ਪ੍ਰੋਗਰਾਮ ਸੁਣਿਆ ਜਾਂ ਨਹੀਂ ਸੁਣਿਆ ਕਹਿੰਦੇ ਵੀ ਸਾਨੂੰ ਨਾ ਜਿਹੜੀ ਐਕਸੈਪਟੈਂਸ ਹੈ ਨਾ ਉਸ ਚੀਜ਼ ਨੂੰ ਪਹਿਲੇ ਮੰਨਣਾ ਪੈਣਾ ਸਾਡੇ ਮਨ ਦੇ ਵਿੱਚੋਂ ਜਿਹੜਾ ਕਿਉਂ ਸ਼ਬਦ ਹੈ ਨਾ ਉਹਨੂੰ ਕੱਢਣਾ ਪੈਣਾ ਸਾਡੀ ਮਨ ਕਿ ਮੇਰੇ ਨਾਲ ਇਹ ਕਿਉਂ ਹੋਇਆ ਉਹਦੇ ਨਾਲ ਇਹ ਕਿਉਂ ਹੋਇਆ ਉਹਦੇ ਨਾਲ ਕਿਉਂ ਹੋ ਰਿਹਾ ਉਹਦੇ ਨਾਲ ਕਿਉਂ ਹੋ ਰਿਹਾ ਦੇਖੋ ਤੇਰੇ ਨਾਲ ਜੋ ਹੋਣਾ ਉਹ ਤੇਰੇ ਨਾਲ ਹੋਣਾ ਦੂਸਰੇ ਨਾਲ ਜੋ ਹੋਣਾ ਜੋ ਤੇਰੇ ਨਾਲ ਹੋਣਾ ਉਹਦੇ ਨਾਲ ਹੋਣਾ
3: ਆਪਣਾ ਦੂਜਾ ਆਪ ਹੀ ਵੱਢੋਗੇ
0: ਹਾਂ ਕੋਈ ਆਦਮੀ ਜਿਹੜਾ ਸਾਈਕਲ ਤੇ ਜਾ ਰਿਹਾ ਹੁੰਦਾ ਉਹ ਵੀ ਦੇਖੋ ਗਾਣੇ ਗਾਉਂਦਾ ਜਾ ਰਿਹਾ ਬੜੀ ਮਸਤੀ ਜਾ ਰਿਹਾ
3: ਕੋਈ
0: ਆਦਮੀ ਕਾਰ ਦੇ ਵਿੱਚ ਜਾ ਰਿਹਾ ਉਹ ਵੀ ਸੜਦਾ ਕੁੜਦਾ ਤੁਰਿਆ ਫਿਰਦਾ ਰੋਂਦਾ ਜਾਈ ਜਾਣ ਡਿਆ ਦੇਖੋ
3: ਜੱਜ ਕਰਦੇ ਆਪਾਂ ਹੁਣ ਜੇ ਮੇਰੇ ਹੱਥ ਚ ਕੋਈ ਖਾਲੀ ਭਾਂਡਾ ਹੈਗਾ ਤੇ ਤੁਸੀਂ ਜੱਜ ਕਰ ਲਿਆ ਮੰਗਣ ਚੱਲੀ ਹੈ ਹੋ ਸਕਦਾ ਨਹੀਂ ਨਹੀਂ ਨਹੀਂ ਹੋ ਸਕਦਾ ਮੈਂ ਵੰਡ ਕੇ ਆਈ ਹਾਂ
0: ਵੰਡ ਕੇ ਆਈ
1: ਹੋਈ ਕੀ ਬਾਤ ਹੈ ਵਾਹ ਵਾਹ
3: ਖਾਲੀ ਜੇ ਤੁਸੀਂ ਖਾਲੀ ਦੇਖ ਕੇ ਜੱਜ ਕਰ ਲਿਆ ਮੈਨੂੰ
0: ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਸਹੀ ਅਸੀਂ ਏਦਾਂ ਹੀ ਜੱਜਮੈਂਟ ਕਰਦੇ
3: ਹਾਂ ਦਸ ਪੁਆਇੰਟ ਇੱਥੇ ਆਪਾਂ ਮਾਰ ਖਾ ਜਾਂਦੇ ਹਾਂ ਅਸੀਂ ਪਰਮਾਤਮਾ ਸਾਡੀ ਸੁਣਦਾ ਸੁਣ ਅਸੀਂ ਸੋਚਦੇ ਹੀ ਨਹੀਂ ਚੰਗਾ ਤੇ ਸਭ ਸੁਣ ਕੇ
0: ਚਲੋ ਸ਼ੁਕਰੀਆ ਬਹੁਤ ਬਹੁਤ
3: ਥੈਂਕ ਯੂ ਬੱਚੇ ਥੈਂਕ ਯੂ ਰਾਜੇ ਭਾਈ
0: ਸਾਡੇ ਨਾਲ ਡਾਕਟਰ ਸਾਹਿਬ ਜੁੜੇ ਨੇ ਡਾਕਟਰ ਜਸਵੀਰ ਚੌਹਾਨ ਜੀ ਡਾਕਟਰ ਸਾਹਿਬ ਕੀ ਹਾਲ ਚਾਲ ਹੈ
4: ਸਤਿ ਸ੍ਰੀ ਅਕਾਲ ਜੀ ਮੈਂ ਤਾਂ ਠੀਕ ਠਾਕ ਸਭ ਨੂੰ ਮੈਂ ਸੋਚਦਾ ਹੁੰਦਾ ਕਿ ਸਭ ਠੀਕ ਠਾਕ ਰਹਿਣ
0: ਚਲੋ ਬਹੁਤ ਵਧੀਆ ਗੱਲ ਹੈ ਵੈਸੇ ਡਾਕਟਰ ਜਿਹੜੇ ਨਾ ਘੱਟ ਹੀ ਸੋਚਦੇ ਵੀ ਠੀਕ ਠਾਕ ਰਹਿਣ ਉਹ ਕਹਿੰਦੇ ਵੀ ਜੇ ਡਾਕਟਰ ਸਾਰਿਆਂ ਨੂੰ ਸੋਚਣਗੇ ਠੀਕ ਠਾਕ ਰਹਿਣਗੇ ਤੇ ਮਰੀਜ਼ ਕਿੱਥੋਂ ਆਉਣਗੇ ਸਾਡੇ ਕੋਲੇ ਫਿਰ
4: ਚਾਹੇ ਚਾਹੇ ਇੰਡੀਆ ਲੈ ਲਓ ਚਾਹੇ ਪਾਕਿਸਤਾਨ ਲੈ ਲਓ ਚਾਹੇ ਇੱਥੇ ਕੈਨੇਡਾ ਲੈ ਲਓ ਇਹ ਮੈਡੀਕਲ ਮਾਫੀ ਆ ਨਾ ਇਹਨੇ ਸਭ ਨੂੰ ਬਰਬਾਦ ਕਰਕੇ ਰੱਖ ਦਿੱਤਾ
0: ਮੇਰੇ ਨਾ ਡਾਕਟਰ ਸਾਹਿਬ ਸੱਚੀ ਗੱਲ ਮੇਰਾ ਇੱਕ ਅੰਮ੍ਰਿਤਸਰ ਨਾ ਦੋਸਤ ਹੈਗਾ ਹੈ ਬਹੁਤ ਨਿੱਘਾ ਦੋਸਤ ਹੈ ਤੇ ਉਹ ਡਾਕਟਰ ਹੈ ਉਹ ਮੈਂ ਸ਼ਾਮ ਨੂੰ ਕਈ ਵਾਰੀ ਬੈਠਦੇ ਹਾਂ ਉਹਦੇ ਕਲੀਨਿਕ ਤੇ ਉੱਤੇ ਬੈਠ ਜਾਂਦੇ ਹਾਂ ਤੇ ਅਸੀਂ ਉਹਨੂੰ ਕਈ ਵਾਰੀ ਮਜ਼ਾਕ ਕਰਦੇ ਹੁੰਦੇ ਵੀ ਡਾਕਟਰ ਸਾਹਿਬ ਤੁਸੀਂ ਤਾਂ ਹੱਥ ਜੋੜ ਕੇ ਪ੍ਰੇ ਕਰਦੇ ਹੋਗੇ ਕਿ ਕੋਈ ਨਾ ਕੋਈ ਬਿਮਾਰੀ ਫੈਲੇ ਤੇ ਉਹ ਹੱਸਦਾ ਹੁੰਦਾ ਕਈ ਵਾਰੀ ਇਹਦੇ ਵਿੱਚ ਕੋਈ ਸ਼ੱਕ ਨੀ ਖਰੇ ਡਾਕਟਰਾਂ ਨੂੰ ਤਾਂ ਭਾਈ ਬਿਮਾਰੀ ਫੈਲਣ ਦੇ ਨਾਲ ਹੀ ਭਾਅ ਹੈਗਾ ਇਹਦੇ ਵਿੱਚ ਕੋਈ ਸ਼ੱਕ ਨੀ
4: ਹੁਣ ਦੇਖੋ ਤੁਸੀਂ ਪਾਕਿਸਤਾਨ ਜਾਂ ਇੰਡੀਆ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਬੜੇ ਬੈਠੇ ਨੇ ਨਾ ਉੱਥੇ ਉੱਥੇ ਦਵਾਈ ਨੀ ਮਤਲਬ ਉਹਨਾਂ ਨੂੰ ਲੈਣ ਦੀ ਹਿੰਮਤ ਨੀ ਹੈਗੀ
0: ਜੀ ਜੀ ਜੀ ਜੀ ਜੀ
4: ਤੇ ਉਹਨਾਂ ਨੂੰ ਫਿਰ ਦੇਸੀ ਤਰੀਕੇ ਦੱਸੇ ਵੀ ਆਹ ਤਰੀਕਾ ਵਰਤ ਲਓ ਤੇ ਇਹਦੇ ਨਾਲ ਤੁਸੀਂ ਠੀਕ ਹੋ ਜਾਓਗੇ
0: ਚਲੋ ਡਾਕਟਰ ਸਾਹਿਬ ਇੱਕ ਮਿੰਟ ਹੋਲਡ ਕਰੋ ਇੱਕ ਮਿੰਟ ਹੋਲਡ ਕਰੋ ਜਿਹੜਾ ਸਾਡੇ ਕਾਲਰ ਨੇ ਉਹਨਾਂ ਦੀ ਗੱਲ ਸੁਣ ਲਈਏ ਤੁਸੀਂ ਘਰ ਦੇ ਬੰਦਿਆਂ ਨੂੰ ਆਪਾਂ ਕਰਵਾ ਸਕਦੇ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਚਰਨ ਜੀ ਕੀ ਹਾਲ ਚਾਲ ਨੇ
5: ਵਿਚਾਰ ਸੁਣ ਕੇ ਬਹੁਤ ਵਧੀਆ ਲੱਗਦਾ ਹੈ
0: ਚਲੋ ਬਹੁਤ ਵਧੀਆ ਗੱਲ ਹੈ ਜੀ ਸ਼ੁਕਰੀਆ ਤੇ ਤੁਸੀਂ ਆਪ ਵੀ ਆਪਣੇ ਵਿਚਾਰ ਵੀ ਪੇਸ਼ ਕਰਿਆ ਕਰੋ ਨਾ ਤੁਹਾਡਾ ਵੀ ਬਹੁਤ ਲੰਬਾ
5: ਮੇਰਾ ਇਹੋ ਹੀ ਵਿਚਾਰ ਆ ਵੀ ਹਰ ਇਨਸਾਨ ਨੂੰ ਆਪਣੇ ਅੰਦਾਜ਼ ਵਿੱਚ ਜੀਣਾ ਚਾਹੀਦਾ ਹੈ
0: ਬਿਲਕੁਲ ਸਹੀ ਗੱਲ ਹੈ ਕਿਸੇ ਦੂਸਰੇ ਵੱਲ ਦੇਖ ਕੇ ਨਹੀਂ ਆਪਣੀ ਸਮਰੱਥਾ ਦੇ ਮੁਤਾਬਕ ਆਪਣੀ ਚਾਦਰ ਵੇਖ ਕੇ ਆਪਣੇ ਪੈਰ ਪਸਾਰੋ ਬਸ।
5: ਤੁਸੀਂ ਕਹਿੰਦੇ ਨਾ ਵੀ ਬੰਦਾ ਸਾਈਕਲ ਤੇ ਜਾਂਦਾ ਤਾਂ ਗਾਣੇ ਗਾਉਣ ਡਿਆ
0: ਜੀ।
5: ਮੈਂ ਜੀ 7 ਸਾਲ ਬਲਦਾਂ ਨਾਲ ਬੈਲਾਂ ਬਲਦਾਂ ਨਾਲ ਖੇਤੀ ਕੀਤੀ ਆ ਤੇ ਬੜਿਆ ਹੋਣਾ ਵਾ ਕੱਦੂ ਦੇ ਵਿਚ
0: ਜੀ ਜੀ ਜੀ
5: ਝੋਨੇ ਦਾ ਝੋਨੇ ਦਾ ਕੱਦੂ ਕਰਦੇ ਟ੍ਰੇਨਾਂ ਗਾਉਣੀਆਂ ਆਪਣੀ ਮੈਂ ਅਲੀ ਸਾਹਿਬ ਦੀਆਂ
0: ਜੀ ਜੀ ਜੀ ਜੀ ਜੀ ਜੀ ਜੀ ਜੀ ਜੀ
5: ਜਿਹੜੇ ਰੋਗ ਵਾਲੇ ਲਾਉਂਦੇ ਨੇ ਉਹ ਫਿਰ ਵੀ ਚੰਗੇ ਲੱਗਦੇ ਨੇ।
0: ਮਨ ਦੀ ਮਨ ਦੀ ਸੰਤੁਸ਼ਟੀ ਹੈ ਨਾ ਇਹਦੇ ਚ ਕਿਹੜੀ ਗੱਲ ਹੈ।
5: ਮੈਂ ਖੁਸ਼ ਹੁੰਦਾ ਸੀਗਾ ਜੀ, ਹੁਣ ਵੀ ਖੁਸ਼ੀ ਰਹੀ
0: ਬਸ
5: ਫਿਰ ਵੀ ਖੁਸ਼ ਰਹੀ।
0: ਇਸ ਤੋਂ ਵੱਡਾ ਕੋਈ ਤੁਹਾਡੀ ਥੈਰੇਪੀ ਨੀ ਹੈਗੀ ਜਿਹੜਾ ਬੰਦਾ ਆਪਣੇ ਆਪ ਨੂੰ ਖੁਸ਼ ਰੱਖ ਸਕਦਾ ਨਾ ਉਹਦੇ ਨਾਲ ਦਾ ਕੋਈ ਨੀ ਹੈਗਾ ਜੀ ਇੱਥੇ। ਬਿਲਕੁਲ ਚਲੋ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ। ਹਾਂਜੀ ਡਾਕਟਰ ਸਾਹਿਬ ਆ ਜਾਓ ਜੀ। ਡਾਕਟਰ ਸਾਹਿਬ ਆਉਣੇ ਹੋ ਤੁਸੀਂ ਜੀ। ਡਾਕਟਰ ਸਾਹਿਬ ਹਾਂਜੀ ਹਾਂਜੀ ਡਾਕਟਰ ਸਾਹਿਬ ਆਉਣੇ ਹੋ ਤੁਸੀਂ
6: ਜੀ। ਮੈਂ ਕਿਹਾ ਵੀ ਜਿਹੜੇ ਮਤਲਬ ਇੱਥੇ ਮੈਂ ਹਰ ਕਿਸੇ ਦਾ ਚੰਗਾ ਹੀ ਮੰਗਦਾ ਹੁੰਦਾ, ਮੈਂ ਮਾੜਾ ਕਰਦਾ ਨਹੀਂ ਮੰਗਦਾ।
0: ਨਹੀਂ ਨਹੀਂ ਉਹ ਤਾਂ ਤੁਸੀਂ ਸੀਰੀਅਸ ਲੈ ਕੇ, ਮੈਂ ਤਾਂ ਮਜ਼ਾਕ ਕਰਦਾ ਦੋਸਤਾਂ ਮਿੱਤਰਾਂ ਨੂੰ ਮਜ਼ਾਕ ਕਿ ਵੀ ਡਾਕਟਰ ਸੋਚਦੇ ਹੋਣੇ ਭਾਈ ਕੋਈ ਨਾ ਕੋਈ ਪ੍ਰੋਬਲਮ ਹੋਏ ਤੇ ਤਾਂ ਹੀ ਹੈ ਨਾ, ਚਲੋ ਦੋਸਤਾਂ ਮਿੱਤਰਾਂ ਨੂੰ ਮਜ਼ਾਕ ਕਰ ਲਈਦਾ।
6: ਸਾਡੇ ਕੋਲ ਮੇਰੇ ਜੇਬ ਦੇ ਵਿੱਚ ਭਾਵੇਂ $10 ਹੋਣ ਮੈਂ ਤਾਂ ਹੀ ਅਮੀਰ
0: ਹਾਂ। ਬਸ ਅਸਲੀ ਗੱਲ ਹੈ ਜੀ ਆਪਣੀ, ਅਸਲੀ ਗੱਲ ਹੈ ਕਿ ਆਪਣਾ ਮਾਈਂਡ ਸੈਟ ਅਪ ਕਰ ਲਓ ਤੁਸੀਂ ਕਿ ਮੈਂ ਇੰਨੇ ਦੇ ਵਿੱਚ ਆਪਣੇ ਆਪ ਨੂੰ ਖੁਸ਼ ਰੱਖਣਾ ਤੇ ਰਹੋਗੇ, ਅਦਰਵਾਈਜ਼ ਪੈਸੇ ਦੀ ਲਾਲਸਾ ਤਾਂ ਐਸੀ ਹੈ ਕਿ ਜਿੰਨੀ ਵਧਾਈ ਜਾਓਗੇ ਨਾ ਜਿੰਨੀ ਵਧਾਈ ਜਾਓਗੇ ਇਹ ਕਦੇ ਵੀ ਤੁਹਾਡੀ ਸੈਟੀਸਫੈਕਸ਼ਨ ਹੋਣ ਨਹੀਂ ਦਿੰਦਾ ਬਿਲਕੁਲ
6: ਕਦੇ ਵੀ ਨਹੀਂ ਹੋ ਸਕਦੀ।
0: ਹਾਂ ਚਲੋ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ। ਡਾਕਟਰ ਜਸਵੀਰ ਚੌਹਾਨ ਜੀ, ਤੁਹਾਨੂੰ ਕੋਈ ਸਮੱਸਿਆ ਹੋਵੇ ਸਿਹਤ ਸੰਬੰਧੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। 647-993-1484 ਨੰਬਰ ਇਹਨਾਂ ਦਾ, 6479931484। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਮਿਹਰਬਾਨੀ ਜੀ।
6: ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ।
7: ਹੈਲੋ
0: ਹਾਂਜੀ ਹਾਂਜੀ ਆਉਣੇ ਰਹੋ ਤੁਸੀਂ।
7: ਹਾਂਜੀ ਸਤਿ ਸ਼੍ਰੀ ਅਕਾਲ ਜੀ। ਇਹ ਦੇਖੋ ਜਦੋਂ ਹਨਾ ਟੀਵੀ ਸੀਗਾ ਬਹੁਤ ਜ਼ਿਆਦਾ ਟੌਪਿਕ, ਉਹ ਆਰਾਮ ਆਉਂਦਾ ਨਹੀਂ ਸੀ। ਮੈਂ ਸਾਡੇ ਪਾਕਿਸਤਾਨ ਦੇ ਘਰਾਂ ਚੋਂ ਜੈਲਦਾਰ ਸੀਗੇ, ਉਹਨਾਂ ਦੀ ਕੁੜੀ ਨੂੰ ਵੀ ਹੋ ਗਿਆ ਮੁੰਡੇ ਨੂੰ ਵੀ ਹੋ ਗਿਆ ਟੀਵੀ ਤਪਦਿਕ, ਟੀਵੀ ਹੋ ਗਿਆ ਨਾ
0: ਜੀ ਜੀ।
7: ਉਹ ਸ਼ਿਮਲੇ ਲੈ ਕੇ ਗਿਆ ਕੋਈ ਕੁੜੀ, ਭਰਾ ਮਾਰਿਆ ਭੈਣ ਨੂੰ ਨੀ ਪਤਾ, ਭੈਣ ਮਾਰੀ ਭਰਾ ਨੂੰ ਦੱਸਦਾ ਵੀ ਏਦਾਂ ਸ਼ੌਕ ਲੱਗੂਗਾ। ਕੋਈ ਉਹ ਜਿਹੜੀ ਦਵਾਈ ਨਿਕਲੀ ਨਾ ਉਹਦੇ ਨਾਲ ਲੋਕਾਂ ਨੂੰ ਬਹੁਤ ਨਰਮੇ ਦਾ ਇੱਕ ਮਾਸਟਰ ਵੀ ਮਰਿਆ ਬੜੇ ਸੀ। ਉਹ ਉਸ ਵੇਲੇ ਇਲਾਜ ਇਹ ਨਹੀਂ ਸੀ, ਉਹ ਸ਼ੁਰੂ ਦੀ ਬਿਮਾਰੀ ਸੀ ਉਹ। ਦੇਖੋ ਜੇ ਉਹਨਾਂ ਸੁਣੋ, ਜੇ ਤੁਸੀਂ ਨਾ ਕੱਢੀ ਹੁੰਦੀ ਕੋਈ ਐਸੀ ਚੀਜ਼ ਹੈਗੀ ਆ, ਜਿਵੇਂ ਹੁਣ ਕੈਂਸਰ ਆ, ਕੈਂਸਰ ਦੇ ਜੇ ਡਾਕਟਰਾਂ ਕੋਲ ਨਾ ਜਾਓ ਬਹੁਤ ਜ਼ਰੂਰੀ।
0: ਫੋਨ ਤੁਸੀਂ ਕਰ ਸਕਦੇ ਹੋ 647-367-5353। ਅੱਜ ਸਾਡੀ ਗੱਲਬਾਤ ਚੱਲ ਰਹੀ ਸੀ, ਏਅਰਲਾਈਨਾਂ ਦੀ ਗੱਲਬਾਤ ਚੱਲ ਰਹੀ ਸੀ ਕਿ ਏਅਰਪੋਰਟ ਤੇ ਹੁਸੈਨ ਜੀ ਨੇ ਜਾਣਾ 19 ਤਰੀਕ ਨੂੰ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਅਹਿਤਿਆਤ ਵਰਤਣਾ ਚਾਹੀਦਾ ਤੇ ਆਦਮੀ ਜਿਹੜਾ ਸੰਤੁਸ਼ਟ ਕਿੱਦਾਂ ਰਹਿ ਸਕਦਾ। ਗੱਲ ਥੋੜੀ ਜਿਹੀ ਇੱਧਰ ਵੀ ਚੱਲ ਪਈ ਸੀ ਕਿ ਆਦਮੀ ਨੂੰ ਹਮੇਸ਼ਾ ਸੋਚ ਜਿਹੜੀ ਆਪਣੀ ਨਾ ਉਹ ਪੋਜ਼ਿਟਿਵ ਰੱਖਣੀ ਚਾਹੀਦੀ ਹੈ, ਨੈਗੇਟਿਵ ਕਦੇ ਸੋਚਣਾ ਨਹੀਂ ਚਾਹੀਦਾ, ਅੱਛਾ ਸੋਚਣਾ ਚਾਹੀਦਾ। ਅੱਛਾ ਸੋਚੋਗੇ ਤੇ ਹਮੇਸ਼ਾ ਤੁਹਾਡੇ ਨਾਲ ਅੱਛਾ ਹੀ ਹੋਊਗਾ।
1: ਇਹਨਾਂ ਚੀਜ਼ਾਂ ਦੇ ਨਾਲ ਨਾਲ ਇੱਕ ਚੀਜ਼ ਦੀ ਹੋਰ ਵੀ ਅਹਿਤਿਆਤ ਕਰਨੀ ਚਾਹੀਦੀ ਹੈ ਸਾਡੇ ਮੁਸਾਫਰਾਂ ਨੂੰ
0: ਜੀ ਜੀ।
1: ਖਾਣ ਪੀਣ ਦਾ ਵੀ ਬੜਾ ਧਿਆਨ ਨਾਲ ਖਾ ਕੇ ਜਾਣਾ ਚਾਹੀਦਾ, ਕੋਈ ਮਸਲਾ ਖਰਾਬ ਨਾ ਕਰ ਲੈ ਬੰਦਾ।
0: ਇਹ ਵੀ ਗੱਲ ਬਿਲਕੁਲ ਠੀਕ ਹੈ ਕਿਉਂਕਿ ਉੱਥੇ ਸਾਰਾ ਕੁਝ ਨਾ ਜਿਹੜਾ ਕੌਂਟੀਨੈਂਟਲ ਜਿਹਾ ਹੁੰਦਾ ਕਈ ਵਾਰੀ ਆਪਾਂ ਨੂੰ ਚੀਜ਼। ਮੇਰੀ ਦੱਸਾਂ ਹੁਸਨੈਣ ਜੀ ਕੀ ਆਦਤ, ਮੈਂ ਜਦੋਂ ਜਾਣਾ ਹੋਏ ਨਾ ਤੇ ਮੈਂ ਘਰੋਂ ਆਪਣੇ 2-3 ਪਰੌਂਠੇ ਜਿਹੜੇ 4 ਨਾ ਆਪਾਂ ਬਣਾ ਕੇ ਰੱਖੀ ਦਾ, ਉਹ ਜਿਹੜਾ ਏਅਰਲਾਈਨ ਦੇ ਵਿੱਚ ਜਿਹੜੀਆਂ ਚੀਜ਼ਾਂ ਮਿਲਦੀਆਂ ਨੇ ਉਹ ਆਪਣੇ ਪਸੰਦ ਦੀਆਂ ਹੁੰਦੀਆਂ ਨਹੀਂ, ਨਾ ਹੀ ਉਹ ਖਾ ਸਕਦੇ, ਐਵੇਂ ਬੱਬਲ ਬੱਕੀਆਂ ਜਿਹੀਆਂ ਹੁੰਦੀਆਂ, ਉਹ ਆਪਾਂ ਨੂੰ ਕੋਈ ਸਵਾਦ ਨਹੀਂ ਆਉਂਦਾ। ਆਪਣੇ ਆਰਾਮ ਨਾਲ 2-3 ਪਰੌਂਠੇ ਰੱਖੇ ਹੁੰਦੇ ਆ, ਚੁੱਪ ਕਰਕੇ ਇੱਕ ਅੱਧਾ ਪਰੌਂਠਾ ਖਾ ਲਓ, ਚਾਹ ਦਾ ਕਾਫੀ ਦਾ ਕੱਪ ਲਓ, ਪੀਓ ਤੇ ਆਰਾਮ ਨਾਲ ਸੌਂ ਜਾਓ ਬਸ ਚੁੱਪ। ਤੇ ਬਿਲਕੁਲ ਮੈਂ ਅੱਗੇ ਕਈ ਵਾਰੀ ਕਹਿੰਦਾ ਹੁੰਦਾ ਕਿ ਸਭ ਤੋਂ ਵੱਡਾ ਡਾਕਟਰ ਬੰਦਾ ਆਪਣੇ ਆਪ ਦਾ ਖੁਦ ਹੈ।
1: ਬਿਲਕੁਲ,
0: ਜੇ ਤੁਸੀਂ ਕਿਸੇ ਦੂਸਰੇ ਨੂੰ ਕੋਸ਼ਿਸ਼ ਕਰੋਗੇ ਨਾ ਕਿ ਦੂਸਰਾ ਤੁਹਾਡੇ ਬਾਰੇ ਸੋਚੇ, ਉਹ ਬਾਅਦ ਦੇ ਵਿੱਚ ਹੈ, ਪਹਿਲੇ ਨੰਬਰ ਤੇ ਤੁਸੀਂ ਖੁਦ ਹੀ ਹੋ, ਕਿਉਂਕਿ ਤੁਹਾਡਾ ਸਰੀਰ ਹੈ ਸਭ ਤੋਂ ਨਜ਼ਦੀਕੀ, ਤੁਹਾਡਾ ਸਾਥੀ ਜਿਹੜਾ ਨਾ ਤੁਹਾਡਾ ਸਰੀਰ ਹੈ, ਤੁਹਾਡੀ ਪਤਨੀ ਵੀ ਬਾਅਦ ਚ ਹੈ, ਬੱਚੇ ਵੀ ਬਾਅਦ ਚ ਹੈ, ਤੇ ਸਾਰਾ ਕੁਝ ਮਾਂ ਬਾਪ ਸਾਰੇ ਬਾਅਦ ਚ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣੇ ਸਰੀਰ ਦੇ ਖੁਦ ਜਿਹੜੇ ਮਾਲਕ ਹੋ।
1: ਤੇ ਦੂਸਰਾ ਇੱਥੇ ਇੱਕ ਮੈਂ ਹੋਰ ਵੀ ਮਸ਼ਵਰਾ ਦੇਣਾ ਜਿਹੜਾ ਮੈਂ ਤਜਰਬਾ ਕਰਕੇ ਆਇਆ ਵਾਂ।
0: ਜੀ ਜੀ।
1: ਕਿ ਜਿਸ ਵੇਲੇ ਮੈਂ ਆ ਰਿਹਾ ਸਾਂ ਨਾ, ਜਿਸ ਵੇਲੇ ਕਤਰ ਤੋਂ ਇਧਰ ਵਾਸਤੇ ਅਸੀਂ ਫਲਾਈਟ ਫੜੀ ਸੀ, ਤੇ ਮੇਰੇ ਨਾਲ ਦੀ ਸੀਟ ਦੇ ਉੱਤੇ ਇੱਕ ਜਿਹੜੀ ਸਵਾਰੀ ਬੈਠੀ ਸੀ ਨਾ, ਉਹਨੂੰ ਫਲੂ ਵੀ ਸੀ ਔਰ ਖਾਂਸੀ ਵੀ ਸੀ।
0: ਅੱਛਾ ਅੱਛਾ।
1: ਤੇ ਮੈਂ ਉਦੋਂ ਸੋਚਿਆ ਸੀ ਕਿ ਮੇਰੀ ਜੇਬ ਦੇ ਵਿੱਚ ਕਿਉਂ ਇੱਕ ਦੋ ਜਿਹੜੇ ਮਾਸਕ ਨਹੀਂ ਹੈਗੇ। ਮਾਸਕ ਲਾਜ਼ਮੀ ਹੋਣੇ ਚਾਹੀਦੇ ਸਨ ਕੋਲ, ਔਰ ਮਾਸਕ ਨਾ ਹੋਣ ਦੀ ਵਜ੍ਹਾ ਤੋਂ ਉਹ ਮੈਨੂੰ ਪ੍ਰੋਬਲਮ ਬਣ ਗਿਆ ਸੀ ਇੱਥੇ।
0: ਆਹੋ ਤੁਸੀਂ ਆਓਗੇ 10-12 ਦਿਨ ਤੁਹਾਨੂੰ ਰਿਹਾ ਤੁਹਾਡੀ ਪ੍ਰੋਬਲਮ ਸਮੱਸਿਆ।
1: ਅੱਲਾ ਮੈਂ ਹੈਰਾਨ ਸਾਂ ਕਿ ਮੈਨੂੰ ਕਦੀ ਐਸਾ ਹੋਇਆ ਹੀ ਨਹੀਂ, ਮੈਂ ਪਿੱਛੇ ਵੀ 2 ਫੇਰੇ ਹੋ ਗਈ ਆ, ਕੋਈ ਕਦੀ ਪ੍ਰੋਬਲਮ ਨਹੀਂ ਆਇਆ।
0: ਜੀ ਜੀ।
1: ਲੇਕਿਨ ਉਹ ਹੁਣ ਤਜਰਬਾ ਆਇਆ ਵੇ, ਹੁਣ ਮੈਂ ਪਹਿਲੇ ਜਿਹੜੇ ਮਾਸਕ ਲੈ ਕੇ ਨਾਲ ਲੈ ਕੇ ਫੇਰ ਟੁਰਾਂਗਾ।
0: ਮੈਨੂੰ ਨਾ ਸੁਨੈਣ ਜੀ, ਚਲੋ ਹੁਣ ਗੱਲਾਂ ਚੱਲ ਪਈਆਂ, ਇੱਕ ਵਾਰੀ ਅਸੀਂ 2021 ਦੇ ਵਿੱਚ ਜਦੋਂ ਆਪਣੇ 2020 ਦੇ ਵਿੱਚ ਕੋਵਿਡ ਸੀ ਨਾ, ਕੋਰੋਨਾ ਸੀ ਬਹੁਤ ਜ਼ਬਰਦਸਤ।
1: ਜੀ ਜੀ।
0: ਤੇ 2021 ਦੇ ਮਾਰਚ ਦੇ ਵਿੱਚ ਮੈਨੂੰ ਆਉਣ ਦਾ ਇੱਥੇ ਮੌਕਾ ਮਿਲਿਆ, ਉਦੋਂ ਇੱਕ ਵਾਰੀ ਬੱਚਿਆਂ ਕੋਲੇ ਆਏ ਅਸੀਂ ਇੱਥੇ।
1: ਜੀ ਜੀ।
0: 5 ਵਾਰ ਤਾਂ ਸਾਡਾ ਟੈਸਟ ਹੋਇਆ ਉੱਥੋਂ। ਇੱਕ ਵਾਰ ਤਾਂ ਪਹਿਲੇ ਉੱਥੇ ਚੱਲਣ ਤੋਂ ਪਹਿਲੇ ਟੈਸਟ ਕਰਾ ਕੇ, ਉਹ ਕੈਨੇਡਾ ਅਰਾਈਵਲ ਇੱਕ ਫਾਰਮ ਭਰਨਾ ਪੈਂਦਾ ਸੀ ਔਨ ਏਅਰ, ਉਹ ਭਰਨਾ ਸੀ ਉਹ, ਤੇ ਉਸ ਫਾਰਮ ਭਰਨ ਤੋਂ ਬਿਨਾਂ ਤੇ ਉਹ ਐਪ ਡਾਊਨਲੋਡ ਕਰਕੇ ਭਰਨਾ ਪੈਂਦਾ ਸੀ, ਉਹਦੇ ਬਿਨਾਂ ਤੁਸੀਂ ਕੈਨੇਡਾ ਦੇ ਵਿੱਚ ਐਂਟਰ ਹੋ ਹੀ ਨਹੀਂ ਸਕਦੇ ਸੀ।
1: ਜੀ ਜੀ।
0: ਇੱਕ ਵਾਰ ਉੱਥੇ ਸਾਡਾ ਹੋਇਆ ਚੈੱਕ ਹੋਇਆ ਕੋਵਿਡ ਦਾ। ਅੱਛਾ, ਮਜ਼ਾ ਦੇਖੋ, ਅਸੀਂ ਜਦੋਂ ਦੋਹਾ ਤੋਂ ਅੱਗੇ ਫਲਾਈਟ ਲੈਣੀ ਸੀ ਨਾ, ਦੋਹਾ ਤੋਂ ਅੱਗੇ ਜਿਹੜੀ ਕੈਨੇਡਾ ਦੀ ਫਲਾਈਟ ਸੀ ਉਹਦੇ ਵਿੱਚ 550-600 ਪੈਸੰਜਰ ਵਾਲਾ ਸੀ ਜਹਾਜ਼, ਤੇ ਪੈਸੰਜਰ ਉਹਦੇ ਵਿੱਚ ਸਾਰੇ 250-300 ਹੀ।
1: ਅੱਛਾ।
0: ਤੇ ਉਹ ਆਰਾਮ ਨਾਲ 4-4, 5-5 ਵਾਲੀਆਂ ਪਿੱਛੇ ਸੀਟਾਂ ਜਿਹੜੀਆਂ ਖੁੱਲੀਆਂ ਡੁੱਲੀਆਂ ਪਈਆਂ, ਉੱਥੇ ਆਰਾਮ ਨਾਲ ਆਪਾਂ ਜਾ ਕੇ ਪੈ ਗਏ। ਜਦੋਂ ਮਾਸਕ ਪਾਇਆ ਨਾ, ਇੱਕ ਵਾਰ ਸੀਟ ਤੇ ਜਿਹੜੀ ਤੋਂ ਪੈ ਗਏ, ਉਹ ਸੀਟ ਦੇ ਨੇੜੇ ਕੋਈ ਆਉਂਦਾ ਹੀ ਕੋਈ ਨਹੀਂ ਫਿਰ ਤੁਹਾਡੇ ਨਾਲ, ਉਹ ਖੁੱਲੇ ਡੁੱਲੇ ਤੋਂ ਆਏ। ਅੱਛਾ, ਫਿਰ ਇੱਥੇ ਜਦੋਂ ਪਹੁੰਚੇ ਟੋਰਾਂਟੋ ਏਅਰਪੋਰਟ ਤੇ, ਇੱਥੇ ਉਤਰਦਿਆਂ ਹੀ ਫਿਰ ਸਾਡਾ ਇੱਕ ਵਾਰੀ ਟੈਸਟ ਹੋਇਆ। ਅੱਛਾ, ਉੱਥੋਂ ਉਤਰਦਿਆਂ ਟੈਸਟ ਹੋਇਆ, ਤੇ ਉੱਥੋਂ 3 ਦਿਨ ਵਾਸਤੇ ਫਿਰ ਬੇਟੇ ਨੇ ਇੱਥੇ ਹੋਟਲ ਬੁੱਕ ਕਰਾਇਆ ਸੀ, 3 ਦਿਨ ਕੁਆਰੰਟਾਈਨ ਉੱਥੇ ਹੋਟਲ 'ਚ ਰਹਿਣਾ ਸੀ। ਜਦੋਂ ਉਸ ਟੈਸਟ ਦਾ ਆਇਆ ਨਾ ਜਵਾਬ, ਰਿਜ਼ਲਟ ਆਇਆ, ਉਸ ਤੋਂ ਬਾਅਦ ਬੇਟਾ ਸਾਨੂੰ 10:30 ਵਜੇ ਆ ਕੇ ਰਾਤ ਨੂੰ ਘਰੇ ਲੈ ਕੇ ਗਿਆ। ਅੱਛਾ, ਫਿਰ ਉਹਨਾਂ ਨੇ ਇੱਕ ਕਿੱਟ ਦਿੱਤੀ ਸੀ ਨਾਲ ਏਅਰਪੋਰਟ ਤੇ ਕਿ 8-10 ਇੱਕ ਵਾਰੀ ਜਾ ਕੇ ਤੁਸੀਂ ਘਰੇ 7 ਦਿਨ ਕੁਆਰੰਟਾਈਨ ਰਹਿਣ ਤੋਂ ਬਾਅਦ ਇੱਕ ਵਾਰੀ ਫਿਰ ਟੈਸਟ ਕਰਨਾ, ਘਰੇ ਵੀਡੀਓ ਕਾਲ ਆਉਂਦੀ ਸੀ ਤੁਹਾਨੂੰ, ਉਹ ਤੁਹਾਨੂੰ ਦੱਸਦੇ ਸੀ ਵੀ ਇੱਦਾਂ ਟੈਸਟ ਕਰੋ, ਨੱਕ ਦੇ ਵਿੱਚ ਉਹ ਪਾ ਕੇ ਨੀਡਲ ਜੀ, ਤੇ ਉਹ ਟੈਸਟ ਕਰਕੇ ਬੰਦ ਕਰਕੇ ਤੇ ਆਪਣੇ ਘਰ ਦੇ ਦਰਵਾਜ਼ੇ ਦੇ ਉੱਪਰ ਬਾਹਰ ਰੱਖ ਦਿਓ। ਫਿਰ ਉਹ ਲੈ ਜਾਂਦੇ ਸੀ ਘਰੋਂ ਚੁੱਕ ਕੇ, ਤੇ ਫਿਰ ਉੱਥੋਂ ਰਿਪਲਾਈ ਆਉਂਦਾ ਸੀ ਵੀ ਤੁਹਾਡਾ ਟੈਸਟ ਕਲੀਅਰ ਹੈ, ਤੇ ਫਿਰ ਤੁਸੀਂ ਕਿਤੇ ਕੈਨੇਡਾ ਦੇ ਵਿੱਚ ਬਾਹਰ ਜਾ ਸਕਦੇ ਸੀ, ਅਦਰਵਾਈਜ਼ ਨਹੀਂ। ਫਿਰ ਜਦੋਂ ਵਾਪਸ ਗਏ ਆ, ਵਾਪਸ ਇੱਥੋਂ ਫਿਰ ਪਹਿਲਾਂ ਟੈਸਟ ਹੋਇਆ ਜਹਾਜ਼ ਦੇ ਉੱਪਰ ਚੜ੍ਹਨ ਤੋਂ ਪਹਿਲੇ, ਫਿਰ ਜਦੋਂ ਅੰਮ੍ਰਿਤਸਰ ਪਹੁੰਚੇ ਉਤਰੇ ਉੱਥੇ ਫਿਰ ਟੈਸਟ ਹੋਇਆ। ਸੋ ਮੈਂ ਦੇਖਿਆ ਵੀ ਆਉਣ ਜਾਣ ਦੇ ਵਿੱਚ 5 ਵਾਰ ਉਦੋਂ ਟੈਸਟ ਹੀ ਟੈਸਟ ਹੋਇਆ। ਇੰਨੀ ਉਦੋਂ ਦਹਿਸ਼ਤ ਜਿਹੜੀ ਨਾ, ਦੇਖੋ ਕੁਦਰਤ ਦਾ ਜਦੋਂ ਬੰਦਾ ਰਿਐਕਸ਼ਨ ਹੁੰਦਾ ਨਾ, ਕੁਦਰਤ ਨੇ ਸਾਰੀ ਦੁਨੀਆਂ ਨੂੰ ਦੇਖਿਆ ਕਿਵੇਂ ਐ ਖੂੰਜੇ ਦੇ ਵਿੱਚ ਲਾਇਆ ਸੀ, ਉਦੋਂ ਕੋਈ ਹਿਲਦਾ ਨਹੀਂ ਸੀ, ਕੋਈ ਜੁਲਦਾ ਨਹੀਂ ਸੀ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਕਿਸੇ ਹੋਰ ਪਾਸੇ ਚੱਲ ਪਿਆ, ਕੋਈ ਨਹੀਂ, ਤੁਸੀਂ ਤੁਹਾਡੇ ਲਈ ਵੀ ਮੈਦਾਨ ਖੁੱਲ੍ਹਾ, ਤੁਸੀਂ ਵੀ ਆਪਣਾ ਕੋਈ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਹੋ, ਤੇ ਮੈਂ ਇੱਕ ਤੁਹਾਡੇ ਨਾਲ ਮੈਸੇਜ ਛੋਟਾ ਜਿਹਾ ਸ਼ੇਅਰ ਕਰਦਾ, ਉਸ ਤੋਂ ਬਾਅਦ ਆਪਾਂ ਚਾਲੂ ਰੱਖਾਂ ਗੱਲਾਂ ਨੂੰ। ਸਾਡੇ ਮੇਨ ਪ੍ਰਾਊਡ ਸਪੌਂਸਰ ਬ੍ਰਮਟਨ ਕੈਸ਼ ਐਂਡ ਕੈਰੀ, 100 ਕੈਨੇਡੀ ਰੋਡ, ਫੋਨ ਨੰਬਰ 905-230-4800। ਤੁਸੀਂ ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਵੀ ਚੀਜ਼ ਲੈਣੀ ਹੋਏ, ਘਰ ਦੀ ਕਿਚਨ ਦੇ ਵਿੱਚ, ਆਪਣੇ ਰੈਸਟੋਰੈਂਟ ਦੇ ਲਈ ਕੋਈ ਗਰੋਸਰੀ ਚਾਹੀਦੀ ਹੋਏ, ਜਾਂ ਕੋਈ ਬਰਤਨ ਚਾਹੀਦਾ ਹੋਏ, ਡਿਸਪੋਜ਼ੇਬਲ ਕੋਈ ਵੀ ਸਮਾਨ ਚਾਹੀਦਾ ਤੁਹਾਨੂੰ, ਕਿੰਨੀ ਵੀ ਮਾਤਰਾ ਦੇ ਵਿੱਚ, ਕਿਸੇ ਵੀ ਡਿਜ਼ਾਈਨ ਦੇ ਵਿੱਚ, ਕਿਸੇ ਵੀ ਕਲਰ ਦੇ ਵਿੱਚ, ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਮੈਡੀਸਨ ਤੁਹਾਨੂੰ ਚਾਹੀਦੀ, ਜਿਹੜੀ ਅਕਸਰ ਅਸੀਂ ਘਰਾਂ ਦੇ ਵਿੱਚ ਫਸਟ ਏਡ ਦੇ ਤੌਰ ਤੇ ਵਰਤਦੇ ਸੀ, ਉਹ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਕੋਈ ਔਜ਼ਾਰ ਚਾਹੀਦਾ ਹੋਵੇ ਘਰ ਦੇ ਵਿੱਚ ਵਰਤਣ ਵਾਸਤੇ, ਬੈਕਯਾਰਡ ਦੇ ਵਿੱਚ ਜਾਂ ਫਰੰਟ ਦੇ ਉੱਪਰ, ਇਹਨਾਂ ਦਿਨਾਂ ਦੇ ਵਿੱਚ ਅਕਸਰ ਅਸੀਂ ਛੋਟੀ ਮੋਟੀ ਬਾਗਬਾਨੀ ਜਾਂ ਫੁੱਲ ਪੌਦੇ ਲਗਾਉਣੇ ਆ, ਉਹਦੇ ਵਾਸਤੇ ਕੋਈ ਵੀ ਔਜ਼ਾਰ ਚਾਹੀਦਾ ਹੋਵੇ, ਕੋਈ ਪੰਜਾਬੀ ਥੀਮ ਡਿਵੈਲਪ ਕਰਨਾ ਹੋਵੇ ਘਰ ਦੇ ਵਿੱਚ, ਕੋਈ ਫੰਕਸ਼ਨ ਆ ਤੇ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਕੋਈ ਵੀ ਚੀਜ਼ ਤੁਹਾਨੂੰ ਮਿਲ ਸਕਦੀ ਹੈ ਬ੍ਰਮਟਨ ਕੈਸ਼ ਐਂਡ ਕੈਰੀ ਤੋਂ, 905-230-4800, ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ ਬ੍ਰਮਟਨ ਕੈਸ਼ ਐਂਡ ਕੈਰੀ। ਹਾਂਜੀ ਖਲੀਲ ਜੀ, ਸਤਿ ਸ੍ਰੀ ਅਕਾਲ ਜੀ। ਐਨ
8: जी सत श्री अकाल। प्लेन का और ये सफर का जिक्र हो रहा था तो मुझे याद आया कि दो बड़े अनाउंसमेंट होते हैं
0: जी।
8: एक एयर इंडिया का सुना तो आपको बड़ा जबरदस्त, क्योंकि वो आर्टिस्ट अंदर जिंदा है मेरे अभी भी।
0: अच्छा,
8: वही फिल्मों वाला। तो एयर इंडिया की अनाउंसमेंट कुछ इस तरह से होती है, एयर इंडिया की उड़ान 140 दिल्ली के लिए तैयार है
0: जी।
8: यात्रियों से निवेदन है कि विमान की तरफ प्रस्थान करें।
0: हाँ।
8: ये दूरी हम 7 घंटे 37 मिनट में दूर करेंगे
0: जी।
8: किसी किस्म का आपको कोई चीज चाहिए?
0: हाँ।
8: तो बिना झिझक पुकारिए।
0: क्या बात,
8: कैप्टन सुरजीत सिंह करोड़ा की तरफ से अभिनंदन है।
0: क्या बात है, क्या बात।
8: इमेरिट्स का इस तरह, इमेरिट्स एयरलाइंस कैसा होता, तेहरानल इमारत रकम 6 7 8 मुरजो इंतवार सीमा बैद सैदती व सदती असाहकुम कुली भी खैर। लेडीज एंड जेंटलमैन, आई एम योर कैप्टन स्पीकिंग, वी आर फ्लाइंग 30,000 feet अबव द ग्राउंड, सून वी आर गोइंग टू लैंड इट दुबई इंटरनेशनल एयरपोर्ट। थैंक यू वेरी मच फॉर चूजिंग इमिरेट्स एयरलाइन।
0: क्लीन जी, वाकया तुहाडी साडी फिल्म इंडस्ट्री नू बड़ा घाटा पिया है, तुसी उदो मिस कर गए जिहड़ा उदो सनी देओल दे जिहड़ा फ्रेंड दा रोल।
8: अरे अरे क्या पूछते हैं,
0: काश वो तुहाडा सपना उदो फुलफिल हो जांदा ते अज तुहानू असी स्टार दे तौर ते मिलना सी फिर।
8: बहुत बहुत बुलाना रिग्रेट करता हूँ, लेकिन देखिए आर्टिस्ट जो है वो अभी भी जिंदा है। बोलते ना ये जो जरासीम है ये कुदरती होता,
0: रखना चाहिए, मरने देना भी नहीं चाहिए।
8: इसीलिए तो आपके प्रोग्राम में, हर प्रोग्राम में हाजिर होता हूँ कि वो बंदा जो अंदर मेरे है आर्टिस्ट, उसको जिंदा रखता हूँ मैं। ये भी बहुत बड़ी कला है कि आप एक दफा सुने और याद रहना। कितनों को याद रहता है, इतने बार इमेरिट से सफर करे लोग, इतने बार दुआ आप गए, इतने बार गए, लोगों को याद भी नहीं रहता किस तरह से उनका तलफ्फुज़ वगैरह।
0: बहरहाल थैंक यू सो मच, लव यू। बुला के आपकी इस कला का मुजाहरा करेंगे रेडियो के थ्रू। थैंक यू वेरी मच,
8: थैंक यू सो मच मेरी जान।
0: सो दोस्तों 647-367-5353 साढ़े दूसरे पड़ाऊ स्पॉन्सर विलेज ऑफ इंडिया, शुद्ध शाकाहारी भोजन दे विच जानिया पहचानिया नाम। पिछले 3 दहाकियां तो तुसी इन्हां दा वफे एक बार जरूर ट्राई करो। तरह तरह दियां सब्जियां, तरह तरह दे सैलड, तरह तरह

0: ਗੱਡੀਆਂ ਉੱਥੇ ਪਾਰਕ ਕਰੋ। ਟਿੱਕੀਆਂ, ਗੋਲ ਗੱਪੇ, ਨੂਡਲਸ ਬਹੁਤ ਵਧੀਆ ਵਧੀਆ ਉੱਥੇ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ ਤੁਸੀਂ ਇੰਜੋਏ ਕਰ ਸਕਦੇ ਹੋ। ਘਰ ਦੇ ਵਿੱਚ ਲਾਈਵ ਕੇਟਰਿੰਗ ਕਰਵਾਉਣੀ ਹੈ, ਟਰੱਕ ਇਹਨਾਂ ਦਾ ਹਾਇਰ ਕਰੋ, ਜੋ ਮੈਨਿਊ ਡਿਸਾਈਡ ਕਰੋਗੇ ਉਹ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਗਰਮਾ ਗਰਮ ਪਹੁੰਚਾਇਆ ਜਾਏਗਾ। ਟਿਫਨ ਲਗਵਾਉਣਾ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਸਾਰੀਆਂ ਸੇਵਾਵਾਂ ਤੁਹਾਨੂੰ ਮਿਲ ਸਕਦੀਆਂ ਨੇ। ਵਿਲੇਜ ਆਫ ਇੰਡੀਆ 114 ਕੈਨੇਡੀ ਰੋਡ, ਫੋਨ ਨੰਬਰ 905-450-3333, 6403 ਐਰਨ ਮਿਲ ਪਾਰਕਵੇ, ਮਿਸੀ ਸਾਗਾ, ਵਿਲੇਜ ਆਫ ਇੰਡੀਆ, ਫੋਨ ਨੰਬਰ 905-542-1333। ਲੰਡਨ ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਹੈ। ਕੋਈ ਪ੍ਰੋਪਰਟੀ ਲੈਣ ਦੀ ਸੋਚ ਰਹੇ ਹੋ, ਕੋਈ ਗਰੋਸਰੀ ਸਟੋਰ, ਕੋਈ ਗੈਸ ਸਟੇਸ਼ਨ, ਕੋਈ ਪੀਜ਼ਾ ਸਟੋਰ, ਕੋਈ ਆਫਿਸ ਚਾਹੀਦਾ, ਪਲਾਜ਼ਾ ਦੇ ਵਿੱਚ ਕੋਈ ਟਰੱਕ ਯਾਰਡ ਚਾਹੀਦਾ, ਤਾਂ ਨਾਮ ਯਾਦ ਰੱਖੋ, ਇੰਦਰ ਅਰੋੜਾ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ, ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ। ਫੋਨ ਨੰਬਰ 416-525-7400, 416-525-7400। ਹੁਸੈਨ ਜੀ, ਤੁਹਾਡੀ ਹਾਜ਼ਰੀ ਨਹੀਂ ਲੱਗੀ ਅੱਜ ਤਰਨਮ ਦੇ ਵਿੱਚ, ਤੇ ਇੱਕ ਦਾ ਸ਼ੇਅਰ ਤੁਸੀਂ ਸੁਣਾ ਦਿਓ, ਵਧੀਆ ਖੂਬਸੂਰਤ ਜਿਹਾ ਦਿਓ, ਤੁਹਾਡੇ ਹੀ ਮਨਪਸੰਦ ਹੋਇਆ ਜੀ। ਆਉਣ ਦਿਓ, ਆਉਂਦੇ ਆਉਂਦੇ ਹੋ, ਫਿਰ ਦਿਨ ਥੋੜੇ ਰਹਿੰਦੇ ਜਾਂਦੇ ਆ, ਤੇ ਫਿਰ ਅਸੀਂ ਰਿਕਾਰਡਿੰਗ ਲਾ ਲੂ ਲਿਆ ਕਰਾਂਗੇ ਤੁਹਾਡੀ।
1: ਚੜ੍ਹ ਚੰਨਾ

0: ਜੀ ਤੁਹਾਡੀ ਆਵਾਜ਼ ਨੂੰ ਅਸੀਂ ਤਾਂ ਮਿਸ ਕਰਾਂਗੇ ਕਰਾਂਗੇ, ਸਾਡੇ ਸਰੋਤੇ ਵੀ ਮਿਸ ਕਰਨਗੇ। ਬਹੁਤ ਬਹੁਤ ਬਹੁਤ ਸ਼ੁਕਰੀਆ। ਸੋ ਮੈਂ ਨਾ ਇੱਕ ਗੱਲ ਥੋੜੀ ਜਿਹੀ ਸ਼ੁਰੂ ਕੀਤੀ ਸੀ ਕਿ ਕਿਸ ਤਰ੍ਹਾਂ ਅਸੀਂ ਆਦਮੀਆਂ ਦੇ ਲਿਬਾਸ ਤੋਂ ਕੋਸ਼ਿਸ਼ ਕਰਦੇ ਉਹਨੂੰ ਪਹਿਚਾਨਣ ਦੀ, ਉਹਦੀ ਜਿਹੜੀ ਅੰਦਰ ਦੇ ਜਿਹੜੇ ਗੁਣ ਹਨ ਉਹਨਾਂ ਨੂੰ ਨਹੀਂ ਪਹਿਚਾਣਦੇ। ਉਹ ਇੱਕ ਵਾਰੀ ਹਜ਼ਰਤ ਨਿਜ਼ਾਮਪੁਰੀ ਜਿਹੜਾ ਹੈਦਰਾਬਾਦ ਦਾ ਜਿਹੜਾ ਸੀ ਨਾ ਨਿਜ਼ਾਮ, ਉਹਨੇ ਵਜ਼ੀਰ ਨੂੰ ਕਿਹਾ ਵੀ ਜਿੰਨੇ ਆਪਣੇ ਰਾਜ ਦੇ ਵਿੱਚ ਸ਼ਾਇਰ ਹੈ ਨਾ ਉਹਨਾਂ ਸਾਰਿਆਂ ਨੂੰ ਤੁਸੀਂ ਬੁਲਾਓ, ਮੈਂ ਮੁਸ਼ਾਇਰਾ ਲਾਉਣਾ। ਸਾਰੇ ਸ਼ਾਇਰ ਆਏ ਉਹਦੇ ਵਿੱਚ ਭਾਗ ਲੈਣ ਵਾਸਤੇ, ਤੇ ਮਿਰਜ਼ਾ ਗਾਲਬ ਵੀ ਕਹਿੰਦੇ ਉੱਥੇ ਆਇਆ।
1: ਜੀ ਜੀ।
0: ਸੋ ਮਿਰਜ਼ਾ ਗਾਲਬ ਕਹਿੰਦੇ ਬੜਾ ਗਰੀਬ ਸੀ ਵਿਚਾਰਾ, ਪਾਟੀ ਉਹਦੀ ਅਚਕਨ ਸੀ ਤੇ ਪਜਾਮਾ ਵੀ ਉਹਨੇ ਵਿਚਾਰੇ ਨੇ ਟਾਕੀਆਂ ਲੱਗੇ ਵਾਲਾ ਪਾਇਆ ਤੇ ਚੱਪਲਾਂ ਪਾਈਆਂ ਤੇ ਕੈਪ ਟੋਪੀ ਜੀ ਲਈ ਤੇ ਉਹ ਵਿਚਾਰਾ ਆ ਗਿਆ ਤੇ ਉਹਨੂੰ ਦਰਬਾਨ ਜਿਹੜਾ ਬਾਹਰ ਖੜਾ ਸੀ ਨਾ ਤੇ ਉਹ ਕਹਿੰਦਾ ਵੀ ਭਾਈ ਤੂੰ ਕਿਵੇਂ ਇੱਥੇ ਆਇਆ? ਉਹ ਕਹਿੰਦਾ ਭਾਈ ਮੈਂ ਮਿਰਜ਼ਾ ਗਾਲਬ ਹਾਂ ਤੇ ਅੱਜ ਮੁਸ਼ਾਇਰਾ ਤੇ ਰਾਜੇ ਦੇ ਦਰਬਾਰ ਦੇ ਵਿੱਚ ਮੈਨੂੰ ਬੁਲਾਇਆ। ਉਹ ਕਹਿੰਦਾ ਯਾ ਤੂੰ ਤੇ ਕਹਿੰਦਾ ਮਿਰਜ਼ਾ ਗਾਲਬ, ਐਡਾ ਵੱਡਾ ਉਹ ਸ਼ਾਇਰ, ਤੂੰ ਥੋੜਾ ਮਿਰਜ਼ਾ ਗਾਲਬ ਹੈ, ਪਾਟੇ ਤੇਰੇ ਕੱਪੜੇ, ਚੱਲ ਵਾਪਸ। ਉਹਨੂੰ ਨੇ ਵਾਪਸ ਮੋੜ ਦਿੱਤਾ ਤੇ ਅਗਲੇ ਦਿਨ ਉਹਦਾ ਇੱਕ ਦੋਸਤ ਨਾ ਸ਼ਾਇਰ ਉਹਨੂੰ ਮਿਲਿਆ ਮਿਰਜ਼ਾ ਗਾਲਬ ਨੂੰ ਵੀ ਕੱਲ ਉੱਥੇ ਰਾਜ ਦਰਬਾਰ ਦੇ ਵਿੱਚ ਮੁਸ਼ਾਇਰਾ ਸੀ ਤੇ ਤੂੰ ਭਾਈ ਉੱਥੇ ਆਇਆ ਨਹੀਂ। ਤੇ ਉਹ ਕਹਿੰਦਾ ਵੀ ਮੈਂ ਤਾਂ ਉੱਥੇ ਗਿਆ ਸੀ ਤੇ ਮੇਰੇ ਕੱਪੜੇ ਹੀ ਇੱਦਾਂ ਦੇ ਸੀ, ਮੈਨੂੰ ਦਰਬਾਰ ਨੇ ਬਾਹਰੋਂ ਹੀ ਮੋੜ ਦਿੱਤਾ ਗੇਟ ਦੇ ਉੱਪਰ। ਉਹ ਕਹਿੰਦਾ ਵੀ ਕੱਲ ਫੇਰ ਹੈ ਤੇ ਮੇਰੇ ਕੋਲ ਇੱਕ ਸੂਟ ਹੈਗਾ ਬੜਾ ਵਧੀਆ ਖੂਬਸੂਰਤ ਬਹੁਤ ਵਧੀਆ, ਮੇਰੇ ਕੋਲ ਇੱਕ ਐਕਸਟਰਾ ਹੈ ਤੇ ਤੂੰ ਉਹ ਪਾ ਲੈ ਤੇ ਮੇਰੇ ਨਾਲ ਚੱਲ।
1: ਵਾਹ।
0: ਅਗਲੇ ਦਿਨ ਮਿਰਜ਼ਾ ਗਾਲਬ ਨੇ ਉਹ ਸੂਟ ਪਾ ਲਿਆ ਤੇ ਦਰਬਾਨ ਉਹਨੂੰ ਸਲੂਟਾਂ ਮਾਰੇ, ਆਓ ਜੀ ਆਓ। ਮਿਰਜ਼ਾ ਗਾਲਬ ਜੀ ਅੰਦਰ ਲੈ ਗਏ ਤੇ ਅੰਦਰ ਜਦੋਂ ਮੁਸ਼ਾਇਰਾ ਹੋਇਆ ਬਹੁਤ ਵਧੀਆ, ਉਸ ਤੋਂ ਬਾਅਦ ਜਦੋਂ ਸਾਰੇ ਖਾਣਾ ਖਾਣ ਲੱਗੇ ਨਾ ਤੇ ਮਿਰਜ਼ਾ ਗਾਲਬ ਕੀ ਕਰੇ ਕਿ ਸਬਜ਼ੀ ਲਵੇ ਆਪਣੇ ਪਜਾਮੇ ਨੂੰ ਲਾ ਲਵੇ, ਰੋਟੀ ਦੀ ਬੁਰਕੀ ਲਵੇ ਤੇ ਆਪਣੀ ਕਮੀਜ਼ ਨੂੰ ਲਾ ਲਵੇ, ਇੱਦਾਂ ਲਾਈ ਜਾਵੇ। ਤੇ ਰਾਜੇ ਨੇ ਪੁੱਛਿਆ ਮਿਰਜ਼ਾ ਗਾਲਬ ਜੀ ਵੀ ਤੁਸੀਂ ਖਾਣਾ ਖਾਂਦੇ ਕਿਉਂ ਨਹੀਂ, ਸਾਰਾ ਕੁਝ ਕੱਪੜਿਆਂ ਨੂੰ ਲਾਈ ਜਾਂਦੇ? ਉਹ ਕਹਿੰਦਾ ਜੀ ਭੁੱਖ ਤਾਂ ਮੇਰੇ ਕੱਪੜਿਆਂ ਨੂੰ ਲੱਗੀ ਹੈ, ਮੈਨੂੰ ਥੋੜਾ ਭੁੱਖ ਲੱਗੀ ਹੈ। ਉਹ ਕਹਿੰਦਾ ਵੀ ਮੈਂ ਕੱਲ ਵੀ ਆਇਆ ਸੀ ਤੇ ਮੇਰੇ ਕੱਪੜੇ ਵੇਖ ਕੇ ਉਹਨਾਂ ਨੇ ਤੁਹਾਡੇ ਦਰਬਾਰ ਨੇ ਮੈਨੂੰ ਵਾਪਸ ਭੇਜ ਦਿੱਤਾ, ਅੱਜ ਮੇਰੇ ਕੱਪੜਿਆਂ ਨੂੰ ਉਹਨੇ ਅੰਦਰ ਆਉਣ ਦਿੱਤਾ, ਮੈਨੂੰ ਤਾਂ ਅੰਦਰ ਮਿਰਜ਼ਾ ਗਾਲਬ ਨੂੰ ਤਾਂ ਉਹਨੇ ਕੱਲ ਵੀ ਨਹੀਂ ਅੰਦਰ ਆਉਣ ਦਿੱਤਾ। ਸੋ ਅਸੀਂ ਆਦਮੀ ਦੀ ਅੰਦਰ ਦੀ ਜਿਹੜੀ ਕੁਆਲਿਟੀ ਹੈ ਨਾ, ਗੁਣਾਂ ਨੂੰ ਅਸੀਂ ਨਹੀਂ ਦੇਖਦੇ, ਅਸੀਂ ਦੇਖਦੇ ਹਾਂ ਕਿ ਬਾਹਰੋਂ ਆਦਮੀ ਲਿਸ਼ਕਿਆ ਪੁਸ਼ਕਿਆ ਜਿਹੜਾ ਕਿੰਨਾ, ਤੇ ਇਹ ਜਿਹੜੀ ਹੈ ਨਾ ਅਸਲੀਅਤ ਜਿਹੜੀ ਨਹੀਂ। ਸੋ ਹੁਣ ਸਾਡੇ ਪ੍ਰੋਗਰਾਮ ਦਾ ਹੋ ਗਿਆ ਜੀ ਟਾਈਮ, ਤੇ ਹੁਣ ਆਪਾਂ ਮਿਲਾਂਗੇ ਕੱਲ। ਕੱਲ ਤੁਹਾਨੂੰ ਫਰਾਈਡੇ ਹੈ, ਫਰਾਈਡੇ ਬੜਾ ਹਲਕਾ ਫੁਲਕਾ ਜਿਹਾ ਦਿਨ ਹੈ, ਕੱਲ ਆਪਾਂ ਫਿਰ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ ਜਿਹੜੇ ਤੁਸੀਂ ਕਹੋਗੇ। ਤੇ ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ ਰਹੋ।

0: This is AM 530, CHLO AM, serving Brampton, Mississauga, Toronto, the GTA, and the world at am530.ca.
1: ਪੰਜਾਬੀ ਰਾਣਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ ਟੀ ਡਾਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡਾਟ ਵਾਟਰ ਟੈਕਸੀ। ਟੀ ਡਾਟ ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡਾਟ ਵਾਟਰ ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡਾਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

0: ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 to 8 905-204-1313 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905 7

0: रक्षाबंधन राजधानी लेकर आए हैं भाई बहन एंड ब्लेसिंग्स गिव अवे। जीतो इलेक्ट्रिक स्कूटर, प्लेस्टेशन 5, डायसन एयर रैप, निंटेंडो स्विच, रेबैन मेटा ग्लासेस और भी बहुत सारे एक्साइटिंग प्राइजेस।
1: राजधानी के किसी भी लोकेशन पर विजिट करें, परचेज करें 12 से 29 अगस्त तक। QR कोड स्कैन करके अपनी इन्फो और एंट्री सबमिट करें।
0: 26 लोकेशंस अक्रॉस कनाडा।
2: फॉर मोर इन्फॉर्मेशन विजिट rajdhanisweets.ca।
3: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475104-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 4164772040 4164720

ਹਮੇਸ਼ਾ ਨਾ ਇੱਕ ਪੋਜ਼ਿਟਿਵ ਸੋਚ ਰੱਖਣੀ ਬਹੁਤ ਜ਼ਰੂਰੀ ਆ। ਬਹੁਤ ਸਾਰੇ ਨਾ ਆਪਣੇ ਲੋਕ, ਆਪਾਂ ਬਹੁਤ ਆਪਟੀਮਿਸਟਿਕ ਹਾਂ, ਆਪਾਂ ਹਮੇਸ਼ਾ ਹੀ ਯਾਰ ਕੋਈ ਮਾੜੀ ਗੱਲ ਕਰਦੇ ਨਹੀਂ। ਇੰਡੀਆ ਦੀ ਫਲਾਈਟ ਹੈ ਨਾ, ਇੰਡੀਆ ਦੀ ਫਲਾਈਟ 14-15 ਘੰਟੇ ਦੀ ਹੈ ਡਾਇਰੈਕਟ, ਹਜੇ ਇੱਕ ਘੰਟਾ ਲੱਗਿਆ ਹੋਊਗਾ। ਜੇ ਕੋਈ ਪੁੱਛਦਾ ਹਾਂ ਵੀ ਕਿੰਨਾ ਕੁ ਟਾਈਮ ਰਹਿੰਦਾ, ਆਪਣੇ ਬੰਦੇ ਕਹਿਣਗੇ ਬੱਸ ਲੈ ਲਿਆ ਕੰਮ ਪਹੁੰਚ ਗਏ। ਸੋ ਇਹ ਜਿਹੜੀ ਸੋਚ ਹੈ ਨਾ, ਇਹ ਮੈਂ ਕਹਿੰਦਾ ਕਿ ਕਮਾਲ ਹੀ, ਇਹਦੇ ਵਰਗੀ ਰੀਸ ਹੀ ਕੋਈ ਨਹੀਂ। ਸੋ ਵਧੀਆ ਗੱਲ ਹੈ, ਅਤੇ ਹਮੇਸ਼ਾ ਚੜ੍ਹਦੀ ਕਲਾ ਵਾਲੀ ਸੋਚ ਕਿ ਬਸ ਲੈ ਲਿਆ ਕੰਮ। ਅਤੇ ਜਿਹੜਾ ਲੈ ਲਿਆ ਕੰਮ ਜਦੋਂ ਆਪਾਂ ਕਹਿ ਦਈਦਾ ਨਾ, ਫਿਰ ਵਾਕਈ ਇੱਕ ਐਕਸਾਈਟਮੈਂਟ ਜੀ ਬਣੀ ਰਹਿੰਦੀ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ, ਅਤੇ ਲਾਉਂਦੇ ਹਾਂ ਰੌਣਕਾਂ, ਕਰਦੇ ਹਾਂ ਗੱਲਾਂ ਬਾਤਾਂ, ਸੁਣਾਉਂਦੇ ਹਾਂ ਕੁਝ ਕੁ ਤੁਹਾਨੂੰ ਵਧੀਆ ਜੇ ਗਾਣੇ ਤੁਹਾਡੇ ਪਸੰਦ ਦੇ, ਸਾਡੇ ਪਸੰਦ ਦੇ, ਅਤੇ ਲੈਟਸ ਹੈਵ ਅ ਗੁੱਡ ਟਾਈਮ। ਇਹ ਜੋ 3 ਘੰਟੇ ਹੈ, 3 ਘੰਟੇ ਦੇ ਸਮੇਂ 'ਚ ਨਾ ਕੋਈ ਟੈਨਸ਼ਨ ਲੈਣੀ ਹੈ, ਨਾ ਕੋਈ ਤੁਸੀਂ ਸਟ੍ਰੈਸ ਲੈਣੀ ਹੈ। ਕੋਸ਼ਿਸ਼ ਰਹਿੰਦੀ ਹੈ ਕਿ ਆਪਾਂ ਬਸ ਪਿਆਰ ਵਾਲੀਆਂ ਗੱਲਾਂ ਬਾਤਾਂ ਕਰੀਏ, ਐਂਡ ਹੱਸਦੇ ਖੇਡਦੇ ਇਸ ਸ਼ਾਮ ਨੂੰ ਵਧੀਆ ਬਿਤਾਈਏ। ਸਾਰਿਆਂ ਦੀ ਲਾਈਫ ਦੇ ਵਿੱਚ ਮੈਨੂੰ ਪਤਾ ਬਹੁਤ ਸਾਰੀ ਟੈਨਸ਼ਨ ਹੈ, ਕਿਸ ਨੂੰ ਕੰਮ ਦੀ ਟੈਨਸ਼ਨ ਹੈ, ਕਿਸ ਨੂੰ ਕੋਈ ਫਾਈਨੈਂਸ਼ੀਅਲ ਪ੍ਰੈਸ਼ਰ ਹੈ, ਕਿਸ ਨੂੰ ਕੋਈ ਰਿਲੇਸ਼ਨਸ਼ਿਪਸ ਦੇ ਇਸ਼ੂ ਨੇ, ਚਲੋ ਜੋ ਵੀ ਹੈ। ਬਟ ਇਹ 3 ਘੰਟੇ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਕੋਈ ਟੈਨਸ਼ਨ ਨਾ ਰਹੇ, ਤੁਸੀਂ ਇਹ 3 ਘੰਟੇ ਬਸ ਖੂਬ ਸਾਡੇ ਨਾਲ ਇੰਜੋਏ ਕਰੋ ਪ੍ਰੋਗਰਾਮ ਨੂੰ। ਅਤੇ ਤੁਸੀਂ ਆਪ ਕਹੋ ਕਿ ਬੱਲੇ ਯਾਰ ਨਵੀ, ਤੁਸੀਂ ਪ੍ਰੋਗਰਾਮ ਐਸਾ ਪੇਸ਼ ਕੀਤਾ ਸਾਨੂੰ ਤਾਂ ਬਸ ਸਾਰੀਆਂ ਟੈਨਸ਼ਨਾਂ, ਸਾਰੇ ਸਟ੍ਰੈਸ ਅਸੀਂ ਭੁੱਲ ਹੀ ਗਏ। ਠੀਕ ਹੈ ਨਾ, ਸੋ ਆ ਜਾਓ ਫਿਰ, ਲੈਟਸ ਹੈਵ ਅ ਗੁੱਡ ਟਾਈਮ ਐਂਡ ਇੰਜੋਏ।

ਰਵਿੰਦਰ ਗਰੇਵਾਲ, ਰਵਿੰਦਰ ਗਰੇਵਾਲ ਸਾਹਿਬ ਯਾਰ ਲੈਜੈਂਡ ਬੰਦੇ ਨੇ, ਦੇਖੋ ਹਜੇ ਵੀ ਜਵਾਨ ਪਏ ਆ, ਭਾਵੇਂ ਇਹਨਾਂ ਦੀ ਬੱਚੀ ਦਾ ਹੁਣ ਬੇਟੀ ਦਾ ਵਿਆਹ ਹੋਇਆ ਹਿੰਮਤ ਸੰਧੂ ਨਾਲ, ਰਾਈਟ, ਉਹੀ ਹੈ। ਤੇ ਜਦੋਂ ਹਿੰਮਤ ਸੰਧੂ ਖੜਾ ਆਪਦੇ ਸਹੁਰੇ ਨਾਲ, ਲੱਗਦਾ ਜਿਵੇਂ ਦੋ ਭਰਾ ਖੜੇ ਹੁੰਦੇ ਆ। ਸੋ ਆਪਣੇ ਆਪ ਨੂੰ ਵਧੀਆ ਫਿੱਟ ਫਾਟ ਰੱਖਣਾ ਬਹੁਤ ਜ਼ਰੂਰੀ ਹੈ ਯਾਰ। ਹੁਣ ਸਾਰੀ ਉਮਰ ਭੰਗੜਾ ਪਾਇਆ ਇਹਨਾਂ ਨੇ, ਸਟੇਜ ਲਾਏ ਨੇ, ਐਕਸਰਸਾਈਜ਼ ਹੁੰਦੀ ਰਹੀ ਹੈ। ਸੋ ਐਕਸਰਸਾਈਜ਼ ਕਰੋਗੇ, ਥੋੜ੍ਹੇ ਆਪਣੀ ਇੱਕ ਹੈਲਥ ਉੱਤੇ ਫੋਕਸ ਕਰਦੇ ਰਹੋਗੇ, ਤੇ ਬੰਦਾ ਆਪਣੇ ਆਪ ਹੀ ਜਵਾਨ ਰਹੂਗਾ ਯਾਰ, ਬੰਦਾ ਬੜਾ ਹੁੰਦਾ ਹੀ ਨਹੀਂ ਕਦੇ। ਸੋ ਇਹ ਵੀ ਚੀਜ਼ਾਂ ਜ਼ਰੂਰੀ ਨੇ ਯਾਰ, ਸਿਹਤ ਪੱਖੋਂ ਤੁਸੀਂ ਤਾਂ ਹੀ ਫਿੱਟ ਰਹੋਗੇ ਜੇ ਤੁਸੀਂ ਸ਼ੁਰੂ ਕਰ ਲਓ ਇੱਕ ਯੰਗ ਏਜ ਤੋਂ। ਆਪਣੇ ਬੰਦੇ ਜਦੋਂ 60-70 ਸਾਲ ਦੀ ਉਮਰ ਹੁੰਦੀ ਹੈ, ਕਈ ਫਿਰ ਕਹਿੰਦੇ ਯਾਰ ਹੁਣ ਥੋੜ੍ਹੇ ਐਕਸਰਸਾਈਜ਼ ਲਾਉਣੀ ਸ਼ੁਰੂ ਕਰਦੇ ਹਾਂ, ਉਦੋਂ ਤਾਂ ਯਾਰ ਤੁਸੀਂ ਅੱਧਾ ਟਾਈਮ ਗਵਾ ਲੈਂਦੇ ਹੋ। ਸੋ ਸਟਾਰਟ ਅਰਲੀ, ਅਤੇ ਬਸ ਹਮੇਸ਼ਾ ਚੜ੍ਹਦੀ ਕਲਾ 'ਚ ਰਹੋਗੇ। ਯਾਦ ਰੱਖੋ, ਪੈਸ਼ਨ ਰੂਫਿੰਗ ਨੂੰ ਨਵੀਂ ਰੂਫ ਲੱਗਣ ਵਾਲੀ ਹੈ, ਰੂਫ ਦੀ ਕੋਈ ਵੀ ਰਿਪੇਅਰ ਹੈ, ਪੈਸ਼ਨ ਰੂਫਿੰਗ, ਪੈਸ਼ਨ ਰੂਫਿੰਗ। ਤੁਸੀਂ ਗੁਰਲਾਲ ਭਾਅ ਜੀ ਨੂੰ ਫੋਨ ਕਰੋ, ਫੁੱਲੀ ਇੰਸ਼ੋਰਡ ਕੰਪਨੀ ਹੈ। ਜੇ ਤੁਹਾਡੀ ਰੂਫ ਲੀਕ ਹੋ ਰਹੀ ਹੈ, ਰਿਪੇਅਰ ਕਰਾ ਲਓ। ਜੇ ਨਵੀਂ ਰੂਫ ਲੱਗਣ ਵਾਲੀ ਹੈ, ਡਿਲੇ ਨਾ ਕਰਿਆ ਕਰੋ ਯਾਰ, ਇਹ ਜੋ ਰੂਫ ਦਾ ਕੰਮ ਹੈ ਇਹ ਤਾਂ ਜ਼ਰੂਰੀ ਹੈ, ਇਹਦੇ ਬਿਨਾਂ ਸਰਨਾ ਨਹੀਂ ਆਪਣਾ। ਸੋ ਨਵੀਂ ਰੂਫ, ਰੂਫ ਦੀ ਰਿਪੇਅਰ ਤਾਂ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ, ਫੁੱਲੀ ਇੰਸ਼ੋਰਡ ਕੰਪਨੀ। 6479419 9413 6479419 9413, 647-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413, 6479-919-9413
ਹੈ ਜਾਂ ਤੁਸੀਂ ਕੋਈ ਹੋਰ ਫੰਕਸ਼ਨ ਆਪਣੇ ਘਰ ਰੱਖ ਰਹੇ ਹੋ, ਫਰੰਟ ਯਾਰਡ ਬੈਕ ਯਾਰਡ ਦੇ ਵਿੱਚ ਟੈਂਟ ਲਗਵਾਓ। ਮੱਲੀ ਟੈਂਟ ਕੋਲ ਛੋਟੇ ਸਾਈਜ਼ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਅਵੇਲੇਬਲ ਨੇ। ਇਹਨਾਂ ਕੋਲ ਟੇਬਲ, ਚੇਅਰਾਂ, ਡਾਂਸ ਫਲੋਰ, ਸਟੇਜ, ਲਾਈਟਾਂ, ਲਗਜ਼ਰੀ ਪੋਰਟੇਬਲ ਵਾਸ਼ਰੂਮ, ਸਾਰਾ ਕੁਛ ਹੈ। ਮੱਲੀ ਟੈਂਟ ਸਰਵਿਸਿਜ਼ 6479992569। ਤੁਹਾਨੂੰ ਪੱਖੇ ਚਾਹੀਦੇ ਆ, ਹੀਟਰ ਚਾਹੀਦੇ ਆ, ਸਾਰਾ ਕੁਛ ਪ੍ਰੋਵਾਈਡ ਕਰ ਦੇਣਗੇ। 6479992569 ਮੱਲੀ ਟੈਂਟ। ਸੋ ਸਟੂਡੀਓ ਚ ਗੱਲਾਂ ਬਾਤਾਂ ਮਾਰਦੇ ਆ ਤੁਹਾਡੇ ਨਾਲ। ਆਪਣਾ ਨੰਬਰ ਹੈ ਸਟੂਡੀਓ ਦਾ 905-673-3337, 905-673-3337, 905-673-3337 ਆਪਣਾ ਇੱਕ ਫੋਨ ਨੰਬਰ ਹੈ।

ਰਵਿੰਦਰ ਗਰੇਵਾਲ ਸਾਹਿਬ ਦਾ ਗੀਤ ਦੇਖ ਰਿਹਾ ਸੀਗਾ, ਨੀ ਮੈਂ ਲਵਲੀ ਜੀ ਲਵਲੀ ਚ ਪੜ੍ਹਦੀ ਤੇ ਪੀਯੂ ਚ ਜੱਟ ਪੜ੍ਹਦਾ। ਲਵਲੀ ਤੇ ਪੀਯੂ ਦਾ ਚਲੋ ਤੁਹਾਡੇ ਸਭ ਤੋਂ ਮੈਨੂੰ ਸੁਣਨ ਨੂੰ ਮਿਲਿਆ, ਅਸੀਂ ਕਿਹੜਾ ਲਵਲੀ ਪੀਯੂ ਚ ਪੜ੍ਹੇ ਹਾਂ ਕਿ ਇੱਕ ਬੜੀ ਕੀ ਕਹਿੰਦੇ ਹੁੰਦੇ ਆ ਇੱਕ ਨਾ ਫਾਈਟ ਜੀ ਚੱਲਦੀ ਹੁੰਦੀ ਸੀ ਵੀ ਲਵਲੀ ਦੀ ਟੌਹਰ ਹੈ ਪੀਯੂ ਦੀ ਟੌਹਰ ਹੈ, ਇਹ ਗੱਲ ਸੱਚ ਹੈ ਕਿ ਨਹੀਂ? ਲਵਲੀ ਵਾਲੇ ਤਾਂ ਕਹਿੰਦੇ ਹੋਣਗੇ ਯਾਰ ਸਾਡੇ ਨਾਲ ਕਰਕੇ ਦੇਖੋ ਮੁਕਾਬਲਾ ਕਿਸੇ ਵੀ ਚੀਜ਼ 'ਚ, ਅਤੇ ਪੀਯੂ ਵਾਲੇ ਕਹਿੰਦੇ ਹੋਣਗੇ ਤੁਸੀਂ ਤਾਂ ਹੈ ਹੀ ਕੱਖ ਨਹੀਂ ਸਾਡੇ ਅੱਗੇ। ਦੱਸਿਓ ਯਾਰ ਕਿਰਾਏ ਜੋ ਨਾ ਲਵਲੀ ਪੀਯੂ ਦੀਆਂ ਆਪਸ ਵਿੱਚ, ਹੁਣ ਦੇਖੋ ਗਾਣਾ ਵੀ ਬਣਿਆ ਆਪਸ ਵਿੱਚ, ਸੀਗਾ ਥੋੜ੍ਹਾ ਇਹ ਯਾਰ ਕਿ ਅਸੀਂ ਥੋੜ੍ਹੇ ਤੋਂ ਉੱਤੇ ਹਾਂ ਜਾਂ ਅਸੀਂ ਥੋੜ੍ਹੇ ਤੋਂ ਅੱਗੇ ਹਾਂ, ਇੱਕ ਰਾਈਵਲਰੀ ਜਿਹਨੂੰ ਕਹਿੰਦੇ ਆ ਕਿੰਨੀ ਕੁ ਰਹੀ ਹੈ ਇਹਨਾਂ ਦੋ ਯੂਨੀਵਰਸਿਟੀਜ਼ ਦੀ, ਲਵਲੀ ਅਤੇ ਆਪਣੇ ਪੀ ਯੂ ਦੀ। ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ, ਅਤੇ ਦੇਖਦੇ ਹਾਂ ਯਾਰ ਫਿਰ ਤੁਹਾਡੇ ਲਈ ਲਾਵਾਂਗੇ ਇਹ ਗਾਣਾ, ਬੜਾ ਖੂਬਸੂਰਤ ਗੀਤ ਹੈ ਰਵਿੰਦਰ ਗਰੇਵਾਲ ਸ਼ਿਪਰਾ ਗੋਇਲ ਹੋਰਾਂ ਦਾ, ਕਿ ਮੈਂ ਲਵਲੀ ਜੀ ਲਵਲੀ 'ਚ ਪੜ੍ਹਦੀ ਅਤੇ ਪੀ ਯੂ 'ਚ ਜੱਟ ਪੜ੍ਹਦਾ। ਸੋ ਦੇਖਦੇ ਹਾਂ ਨਾਲੇ ਜਿਹੜੇ ਪੜ੍ਹੇ ਆ ਇਹਨਾਂ ਸਕੂਲਾਂ ਦੇ ਵਿੱਚ, ਤੁਸੀਂ ਆਪਣੇ ਥੋੜ੍ਹੇ ਆ ਉਸ ਸਮੇਂ ਨੂੰ ਬਹਾਨੇ ਨਾਲ ਯਾਦ ਵੀ ਕਰ ਲਉਂਗੇ ਕਿ ਨਹੀਂ? ਇਹ ਚੀਜ਼ਾਂ ਦੇਖੋ ਬੰਦੇ ਦੇ ਚੇਤੇ ਰਹਿੰਦੀਆਂ, ਯਾਦ ਤਾਂ ਹੀ ਕਰੀਏ ਜੇ ਕਿਤੇ ਭੁੱਲੀਏ, ਹੈ ਠੀਕ ਹੈ ਨਾ ਗੱਲ। ਰਾਜਵੰਤ ਕੌਰ ਨੂੰ ਵੀ ਤੁਸੀਂ ਫੋਨ ਘੁਮਾ ਲਓ, ਤੁਹਾਡੇ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਆ, ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ। ਰਾਜਵੰਤ ਦਾ ਫਾਇਦਾ ਇਹ ਹੈ ਕਿ 25 ਤੋਂ ਵੱਧ ਕੰਪਨੀਆਂ ਦੇ ਨਾਲ ਡੀਲ ਕਰਦੇ ਆ ਤੇ ਤੁਹਾਨੂੰ 30% 30% ਤੱਕ ਦਾ ਡਿਸਕਾਊਂਟ ਲਿਖ ਦਿੰਦੇ ਆ। ਰਾਜਵੰਤ ਕੌਰ ਫੋਨ ਕਰ ਲਓ, ਇਹਨਾਂ ਨੂੰ ਕਾਲ ਕਰਨ ਦਾ ਕੋਈ ਖਰਚਾ ਨਹੀਂ। ਨੰਬਰ ਹੈ 647-674-4735 ਰਾਜਵੰਤ ਕੌਰ 647-674-4735 ਤੇ ਰਾਜਵੰਤ ਕੌਰ ਦੇ ਨਾਲ ਤੁਸੀਂ ਕਰੋ ਗੱਲਬਾਤ ਤੇ ਤੁਹਾਡੇ ਲਈ ਰਾਜਵੰਤ ਹੁਣੇ ਹਾਜ਼ਰ ਨੇ। ਸੋ ਨੰਬਰ ਆਪਣਾ ਸਟੂਡੀਓ ਦਾ 905-673-3337 905-673-3337 ਤੇ ਗੱਲਾਂ ਬਾਤ ਤੁਹਾਡੇ ਨਾਲ ਕਰ ਰਹੇ ਹਾਂ।

0: ਸੋ ਸਵਾਲ ਤੁਹਾਨੂੰ ਇਹ ਹੈ ਸਿੰਪਲ ਜਿਹਾ, ਮੈਂ ਦੋ ਤਿੰਨ ਹੀ ਕਾਲਾਂ ਲੈਣੀਆਂ, ਫਿਰ ਆਪਾਂ ਆਪਣੀ ਜੋ ਅੱਜ ਦੀ ਅਗਲੀ ਗੱਲਬਾਤ ਹੈ ਉਸ ਵੱਲ ਨੂੰ ਵਧਾਂਗੇ ਕਿ ਲਵਲੀ ਯੂਨੀਵਰਸਿਟੀ ਅਤੇ ਪੀ ਯੂ ਯੂਨੀਵਰਸਿਟੀ ਦਾ ਕੀ ਕੋਈ ਆਪਸ ਵਿੱਚ ਦੋਨਾਂ ਦੇ ਰਾਈਵਲਰੀ ਰਹੀ ਹੈ? ਕੀ ਇੱਕ ਦੂਜੇ ਨੂੰ ਲੱਗਦਾ ਸੀਗਾ ਕਿ ਯਾਰ ਅਸੀਂ ਲਵਲੀ ਤੋਂ ਵਧੀਆ, ਜਾਂ ਲਵਲੀ ਨੂੰ ਲੱਗਦਾ ਵੀ ਅਸੀਂ ਪੀ ਯੂ ਤੋਂ ਵਧੀਆ? ਕਿਉਂਕਿ ਫਿਰ ਮੈਂ ਤੁਹਾਡੇ ਲਈ ਗਾਣਾ ਲਾਉਣਾ, ਅਤੇ ਬਸ ਥੋੜ੍ਹਾ ਜਿਹਾ ਮੈਨੂੰ ਪਤਾ ਚੱਲ ਜਾਵੇ ਵੀ ਕਿ ਇਹ ਗਾਣੇ ਦਾ ਫਿਰ ਬਣਨ ਦਾ ਕਾਰਨ ਕੀ ਹੈ। ਇਹੀ ਕਾਰਨ ਹੁੰਦਾ ਵੀ ਅਸਲੀਅਤ ਹੈ, ਤਾਂ ਹੀ ਗਾਣੇ ਬਣਦੇ, ਗਾਣੇ ਬਣਦੇ ਹੀ ਸਾਰੇ ਅਸਲੀਅਤ ਅਤੇ ਅਸਲੀਆਂ ਚੀਜ਼ਾਂ ਦੇ ਉੱਤੇ ਨੇ। ਸੋ ਨੰਬਰ ਹੈ 9056733337, 905-673-3337 ਆਪਣਾ ਨੰਬਰ ਹੈ। ਕਿਹੜਾ ਦੱਸ ਸਕਦਾ ਮੈਨੂੰ ਕਿ ਲਵਲੀ ਪੀ ਯੂ ਦਾ ਆਪਸ ਵਿੱਚ ਕਿੱਦਾਂ ਦਾ ਇੱਕ ਰਿਸ਼ਤਾ, ਕੀ ਉਹਦੇ ਪਿੱਛੇ ਹਿਸਟਰੀ ਹੈ? ਅਤੇ ਫਿਰ ਗਾਣਾ ਲਾਵਾਂਗੇ, ਫਿਰ ਅੱਗੇ ਵਧਾਂਗੇ ਅਤੇ ਅਗਲੀ ਗੱਲਬਾਤ ਕਰਾਂਗੇ। 9056733337, 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਅਤੇ ਤੁਸੀਂ ਹਮੇਸ਼ਾ ਪੁੱਛਦੇ ਹੋ ਕਿ ਨਵੀ ਸਾਨੂੰ ਯਾਰ ਐਨਕਾਂ ਲਈ ਕੋਈ ਦੋ ਡੀਲ ਜੀ ਵਧੀਆ। ਸੋ ਬਿਯੋਂਡ ਆਈਵੇਅਰ ਦੇ ਰੋਮੀ ਭਾਜੀ ਨੇ ਚੱਕ ਤੇ ਫੱਟੇ ਬੈਕ ਟੂ ਸਕੂਲ ਪ੍ਰਮੋਸ਼ਨ, ਬਾਏ ਵਨ ਗਿੱਟ ਵਨ ਫ੍ਰੀ, ਮਿਕਸ ਐਂਡ ਮੈਚ ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਅਤੇ ਸਨ ਗਲਾਸਿਸ, ਸਾਰੇ ਜਿਹੜੇ ਬੱਚੇ 19 ਸਾਲ ਤੋਂ ਘੱਟ ਦੀ ਉਮਰ ਦੇ ਵਿੱਚ ਨੇ, ਸਿੰਗਲ ਵਿਜ਼ਨ ਐਨਕਾਂ ਰੈਗੂਲਰ $400 ਤੁਹਾਡੇ ਲਈ $99 ਦੇ ਵਿੱਚ, ਜਿਹਦੇ ਵਿੱਚ ਸਿਲੈਕਟ ਫਰੇਮ ਅਤੇ ਸਿੰਗਲ ਵਿਜ਼ਨ ਲੈਂਸਿਸ ਨੇ, ਅਤੇ ਪ੍ਰੋਗਰੈਸਿਵ ਐਨਕਾਂ ਦਾ ਪੈਕੇਜ ਰੈਗੂਲਰ 600 ਦੀ ਥਾਂ 'ਤੇ 249 ਚ ਫਰੇਮ ਅਤੇ ਐਸਲਰ ਡਿਜੀਟਲ ਪ੍ਰੋਗਰੈਸਿਵ ਲੈਂਸਿਸ, ਡਾਕਟਰ ਅਵੇਲੇਬਲ ਨੇ, ਤੁਹਾਡੀ ਬੋਲੀ ਬੋਲਦੇ ਨੇ, 10 ਸਾਲ ਦਾ ਐਕਸਪੀਰੀਅੰਸ ਹੈ, ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਨਾਲ ਡਾਇਰੈਕਟ ਬਿਲਿੰਗ ਕਰਦੇ ਨੇ। ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ ਤੇ, ਬਿਯੋਂਡ ਆਈਵੇਅਰ, 9057933937, 9057933937, ਰੋਮੀ ਨੂੰ ਕਾਲ ਕਰੋ ਐਟ ਬਿਯੋਂਡ ਆਈਵੇਅਰ, 9057933937 ਦੇ ਉੱਤੇ ਤੁਸੀਂ ਇਹਨਾਂ ਨਾਲ ਕਰੋ ਗੱਲਬਾਤ, ਤੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਸਾਡੇ ਨਾਲ ਸੁਖਭਾ ਜੀ ਜੁੜਿਆ ਗ੍ਰੈਂਡ ਹੋਮ ਫਰਨੀਚਰ ਤੋਂ, ਤੇ ਕੱਲ ਨੂੰ ਪੰਜਾਬੀ ਦਾ ਲਾਈਵ ਐਟ ਗ੍ਰੈਂਡ ਹੋਮ ਫਰਨੀਚਰ, ਡੇਰੀ ਟੌਮਕਿਨ, 6685 ਟੌਮਕਿਨ ਰੋਡ। ਸੋ ਜੀ ਵੈਲਕਮ,
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਕੱਲ ਨੂੰ ਫਰਾਈਡੇ ਵਾਲੇ ਦਿਨ ਲਾਈਵ ਓਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰਾਂ ਨੇ ਸਾਡੇ ਕੋਲ ਪਹੁੰਚਣਾ ਇਸ ਵੀਕਐਂਡ ਦੇ ਉੱਪਰ, ਸੋ ਤੋਹਫੇ ਡਿਸਕਾਊਂਟ ਜਿਹੜੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ, ਤੇ ਬਹੁਤ ਸਾਰੀ ਜਿਹੜੀ ਨਵੀਂ ਨਵੇਕਲੇ ਕਿਸਮ ਦੀ ਨਿਊ ਅਰਾਈਵਲ ਇਨਵੈਂਟਰੀ ਆ ਗਈ ਆ, ਜਿਹ ਚ ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ, ਹਾਈਡ੍ਰੋਲਿਕ ਬੈਡਰੂਮ ਸੈੱਟ, ਮਸਾਜਰ, ਪਾਵਰ ਰਿਕਲਾਈਨਰ, ਹਾਰਡ ਫੋਮ ਦੇ ਮੈਟਰਸ ਤੁਹਾਡਾ ਇੰਤਜ਼ਾਰ ਕਰ ਰਹੇ ਆ ਇਸ ਵੀਕਐਂਡ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 6085 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ, ਤੇ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ, 3-ਸੀਟਰ ਸੋਫਾ, 2-ਸੀਟਰ ਲੈਫਟ ਸੀਟ, 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ ਚੋਕਲੇਟ ਕਲਰ ਦਾ, ਬਰਾਊਨ ਚੋਕਲੇਟ ਕਲਰ ਲੈਦਰ ਦੇ ਵਿੱਚ ਰਿਕਲਾਈਨਰ ਸੋਫਾ ਐਂਡ ਲੈਫਟ ਸੀਟ ਫੁੱਲੀ ਫੁੱਲੀ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $2500 ਸੀ, ਇਸ ਵੀਕਐਂਡ ਦੇ ਉੱਪਰ ਸਿਰਫ $999 ਦਾ। ਜੀ ਹਾਂ, $2500 ਵਾਲਾ ਰਿਕਲਾਈਨਰ ਸੋਫਾ ਸੈੱਟ $1000 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇਣਾ, ਤੁਸੀਂ ਵੱਡੇ ਸਾਈਜ਼ ਦਾ ਟੈਲੀਵਿਜ਼ਨ, ਟੀਵੀ ਬਿਲਕੁਲ ਫ੍ਰੀ ਗਿਫਟ ਮਿਲਣਾ, ਸੋ ਬਹੁਤ ਸਾਰੀਆਂ ਡੀਲਾਂ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਇਸ ਵੀਕਐਂਡ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 6085 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੌਮਕਨ ਰੋਡ, 6685 ਟੌਮਕਨ ਰੋਡ ਦਾ ਵੀ ਭਾਜੀ
0: ਕਿਆ ਬਾਤ ਹੈ, 6085 ਟੌਮਕਨ ਰੋਡ ਤੇ ਕੱਲ ਨੂੰ ਅਸੀਂ ਸ਼ਾਮ ਨੂੰ 6 ਵਜੇ ਲਾਈਵ ਪ੍ਰੋਗਰਾਮ ਵੀ ਇੱਥੋਂ ਪੇਸ਼ ਕਰ ਰਹੇ ਹਾਂ, ਸੋ ਗੈਟ ਰੈਡੀ, ਤੇ 6085 ਟੌਮਕਨ ਰੋਡ ਡੇਰੀ ਅਤੇ ਟੌਮਕਨ ਦੇ ਬਿਲਕੁਲ ਕੋਰਨਰ ਦੇ ਉੱਤੇ ਤੁਹਾਡੇ ਲਈ ਹਾਜ਼ਰ ਇੱਕੋ ਇੱਕ ਵਨ ਐਂਡ ਓਨਲੀ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਤੁਸੀਂ ਗ੍ਰੈਂਡ ਹੋਮ ਤੇ ਇੱਕ ਗੇੜਾ ਲਗਾਓ, ਟੌਪ ਦੀਆਂ ਡੀਲਾਂ ਲਓ, ਤੇ ਜਦੋਂ ਅਸੀਂ ਪਹੁੰਚੇ ਹੁੰਦੇ ਹਾਂ ਫਿਰ ਤਾਂ ਬਹਿਜਾ ਬਹਿਜਾ ਹੋ ਜਾਂਦੀ ਹੈ, ਫਿਰ ਭਾਜੀ ਕਹਿੰਦੇ ਆਹ ਵੀ ਚੱਕ ਲਓ ਡੀਲ, ਉਹ ਵੀ ਚੱਕ ਲਓ ਡੀਲ, ਆਹ ਵੀ ਚੱਕ ਲਓ ਡੀਲ, ਸੋ ਡੀਲਾਂ ਸਾਡੇ ਹੁੰਦਿਆਂ ਉੱਥੇ ਬਹੁਤ ਸਾਰੀਆਂ ਰਹਿੰਦੀਆਂ ਨੇ, ਤੇ ਤੁਸੀਂ ਜਦੋਂ ਲਾਈਵ ਪ੍ਰੋਗਰਾਮ ਕੋਈ ਵੀ ਹੁੰਦਾ ਬੜੀ ਇੱਕ ਵੱਡੀ ਗਿਣਤੀ ਦੇ ਵਿੱਚ ਤੁਸੀਂ ਪਹੁੰਚਦੇ ਵੀ ਹੋ, ਤੇ ਪਹੁੰਚਣਾ ਤੁਹਾਡਾ ਜ਼ਰੂਰੀ ਵੀ ਹੈ ਕਿਉਂਕਿ ਤੁਸੀਂ ਅਗਰ ਆਉਣੇ ਹੋ ਤੇ ਤਾਂ ਹੀ ਫਿਰ ਡੀਲਾਂ ਤੁਹਾਨੂੰ ਦਵਾ ਸਕਦੇ, ਜੇ ਤੁਸੀਂ ਪਹੁੰਚੋਗੇ ਨਹੀਂ ਫਿਰ ਡੀਲ ਕਿੱਥੇ ਮਿਲੇਗੀ। ਪਿਛਲੇ ਹਫ਼ਤੇ ਕੋਈ ਸਾਡੇ ਸੱਜਣ ਗਏ ਇੱਥੇ ਤੇ ਕਹਿੰਦੇ ਨਵੀਂ ਯਾਰ ਕੈਸੀ ਡੀਲ ਮਿਲੀ ਸਾਨੂੰ ਗ੍ਰੈਂਡ ਹੋਮ ਫਰਨੀਚਰ ਤੋਂ ਕਿ ਬਸ ਛੱਡ ਹੀ ਗੱਲਾਂ ਦਿਓ, ਸੋ ਇਹੀ ਚੀਜ਼ਾਂ ਹੁੰਦੀਆਂ ਨੇ। ਸੋ ਚਲੋ ਸੁਣਦੇ ਹਾਂ ਕੁਝ ਗੀਤ ਤੇ ਫਿਰ ਵਾਪਸ ਆਵਾਂਗੇ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਲਹਿਰਾਂ ਬਹਿਰਾਂ ਤੁਹਾਡੇ ਨਾਲ ਸ਼ਾਮੀ 6 ਤੋਂ ਲੈ ਕੇ 9 ਵਜੇ ਤੱਕ ਖੂਬ ਲੱਗਦੀਆਂ ਨੇ, ਤੇ ਕੋਈ ਵੀ ਗੀਤ ਸੰਗੀਤ ਦੀ ਰਿਕੁਐਸਟ ਹੈ ਤੁਹਾਡੀ ਜਾਂ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੁੰਦੀ ਹੈ ਤਾਂ 9 ਵਜੇ ਤੱਕ ਇਹੀ ਨੰਬਰ ਆਪਣਾ ਰਹੇਗਾ 905-673-3337 905-673-3337 ਕੋਈ ਵੀ ਗਾਣਾ ਸੁਣਨਾ ਟੈਨਸ਼ਨ ਨਾ ਲਓ ਤੇ ਤੁਸੀਂ ਕੀ ਕਹਿੰਦੇ ਹੁੰਦੇ ਆ ਕਿ ਨਰਵਸ ਨਾ ਹੋਇਆ ਕਰੋ ਕਈ ਮਿੱਤਰ ਸੱਜਣ ਬਾਹਰ ਮਿਲਦੇ ਆ ਫੰਕਸ਼ਨਾਂ ਤੇ ਜਾਂ ਕਿਸੇ ਸਟੋਰ ਤੇ ਕਿਤੇ ਵੀ ਕਹਿਣਗੇ ਨਵੀ ਯਾਰ ਤੁਹਾਨੂੰ ਸੁਣੀਦਾ ਬਹੁਤ ਆ ਸੋਚੀਦਾ ਤਾਂ ਹੈ ਕਿ ਕਾਲ ਕਰੀਏ ਬਟ ਤੁਹਾਨੂੰ ਫਿਰ ਕਈ ਵਾਰ ਕਾਲ ਕਰਨ ਦੀ ਇੱਕ ਕਈ ਲੋਕ ਸ਼ਾਇਦ ਹੁੰਦੇ ਆ ਕਈ ਲੋਕਾਂ ਨੂੰ ਇੱਕ ਸੰਗ ਜੀ ਹੁੰਦੀ ਹੈ ਕਿ ਨਹੀਂ ਯਾਰ ਕਾਹਦੇ ਲਈ ਅਸੀਂ ਰੇਡੀਓ 'ਤੇ ਕਰਾਂਗੇ ਕਾਲ ਅਤੇ ਇੰਨਾ ਏਡੀ ਵੱਡੀ ਗਿਣਤੀ ਦੇ ਵਿੱਚ ਸਾਡੀ ਆਵਾਜ਼ ਸੁਣੀ ਜਾਊਗੀ ਫਿਰ ਕੀ ਹੈ ਤੁਹਾਡੀ ਇੱਕ ਟੌਰ ਬਣਦੀ ਹੈ ਪਰਸੋਂ 'ਚ ਉੱਥੇ ਕਾਲ ਨਹੀਂ ਸੀ ਆਈ ਇੱਕ ਵੀਰ ਕਹਿੰਦੇ ਨਵੀਂ ਯਾਰ ਮੈਂ ਰੇਡੀਓ 'ਤੇ ਕਾਲ ਕੀਤੀ ਅਤੇ ਮੈਨੂੰ ਕਾਲ ਤੋਂ ਬਾਅਦ ਕਿਸੇ ਯਾਰ ਦੋਸਤ ਦਾ ਫੋਨ ਆ ਗਿਆ ਕਹਿੰਦੇ ਕਿ ਯਾਰ ਤੂੰ ਹੀ ਸੀਗਾ ਤੂੰ ਹੁਣੇ ਪੰਜਾਬੀ ਦਾ ਤੇ ਕਾਲ ਕੀਤੀ ਕਹਿੰਦੇ ਹਾਂ ਮੈਂ ਹੀ ਸੀ ਮੈਂ ਕਿਹਾ ਵਧੀਆ ਨਾਲੇ ਤੁਹਾਡੀ ਪ੍ਰਮੋਸ਼ਨ ਹੋ ਗਈ ਨਾਲੇ ਇੱਕ ਯਾਰ ਬੇਲੀ ਜਿਹਦੇ ਨਾਲ ਤੁਹਾਡੀ ਗੱਲ ਹੀ ਨਹੀਂ ਹੋਈ ਇੰਨਾ ਚਿਰ ਉਹਦੇ ਨਾਲ ਤੁਹਾਡੀ ਗੱਲਬਾਤ ਹੋ ਗਈ ਸੋ ਕਾਲ ਕਰ ਲਿਆ ਕਰੋ ਅਤੇ ਕਾਲ ਦੇ ਫਾਇਦੇ ਆ ਕੋਈ ਨਾ ਕੋਈ ਸੁਣਦਾ ਕਹਿੰਦਾ ਯਾਰ ਅਸੀਂ ਇਹਨੂੰ ਫੋਨ ਘੁਮਾਉਂਦੇ ਇਹਦੇ ਨਾਲ ਗੱਲ ਹੀ ਨਹੀਂ ਕੀਤੀ ਇੰਨਾ ਚਿਰ ਹੋ ਗਿਆ ਸੋ ਚਲੋ ਸੁਣਦੇ ਆ ਲੋਕ ਬੋਲ ਅਤੇ ਫਿਰ ਵਾਪਸ ਆਉਂਦੇ ਹਾਂ ਅਤੇ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਕਰਾਂਗੇ ਹੋਰ ਸਾਡੇ ਕੁਝ ਇੱਕ ਸਪੋਂਸਰ ਸਾਡੇ ਨਾਲ ਜੁੜਨਗੇ ਅਤੇ ਅੱਜ ਦੀ ਜਿਹੜੀ ਆਪਣੀ ਡਿਸਕਸ਼ਨ ਆ ਆਪਾਂ ਉਸ ਵੱਲ ਨੂੰ ਵੀ ਵੱਧਦੇ ਹਾਂ ਅਤੇ ਦਿਓ ਸਾਨੂੰ 2-4 ਮਿੰਟ ਅਤੇ ਫਿਰ ਲਾਉਂਦੇ ਹਾਂ ਕੁਝ ਇੱਕ ਹੋਰ ਰੌਣਕਾਂ ਸੁਣਦੇ ਹਾਂ ਦੋਕਬੋਲ ਐਂਡ ਵੀ ਵਿਲ ਬੀ ਰਾਈਟ ਬੈਕ ਪ੍ਰੋਗਰਾਮ ਪੰਜਾਬੀ ਲਹਿਰਾਂ

0: ਵੀਵਾ ਗਿੱਲ ਸਾਹਿਬ ਗਰੇਵਾਲ ਸਾਹਿਬ ਨਹੀਂ ਰੀਸਾਂ ਚੱਕ ਤੇ ਫੱਟੇ ਸੋ ਪ੍ਰੋਗਰਾਮ ਪੰਜਾਬੀ ਓਕੇ ਇੱਕ ਤੁਹਾਨੂੰ ਅਸੀਂ ਜਾਣਕਾਰੀ ਦੇ ਦਈਏ ਯਾਰ ਤੁਸੀਂ ਐਚ ਕੇ ਮੂਵਰਸ ਨੂੰ ਯਾਦ ਰੱਖੋ ਨੰਬਰ ਵਨ ਟੋਪ ਦੀ ਆਪਣੇ ਸ਼ਹਿਰ ਦੀ ਮੂਵਿੰਗ ਕੰਪਨੀ ਹੈ 30 ਸਾਲ ਦਾ ਇਹਨਾਂ ਕੋਲ ਮੂਵਿੰਗ ਦਾ ਐਕਸਪੀਰੀਅੰਸ ਹੈ ਸੋ ਐਕਸਪੀਰੀਅੰਸਡ ਬੰਦੇ ਅਤੇ ਜਦੋਂ ਨਾ ਤੁਹਾਡਾ ਸਮਾਨ ਹੋਵੇ ਤਾਂ ਬਹੁਤ ਧਿਆਨ ਨਾਲ ਤੁਸੀਂ ਇੱਕ ਟੀਮ ਨੂੰ ਚੁਣੋ ਜਿਹਨਾਂ ਨੇ ਕੀਤਾ ਬਹੁਤ ਸਾਰਾ ਮੂਵਿੰਗ ਦਾ ਕੰਮ ਸੋ ਐਚ ਕੇ ਮੂਵਰਸ 416-524-6704-500-2426-4 4636 ਹੈਲੋ 4636 ਹੈਲੋ ਹਾਂਜੀ ਹਾਂਜੀ ਹਾਂਜੀ ਤੁਸੀਂ ਕਿੱਥੇ ਫੋਨ ਲਾਇਆ ਫੋਨ ਲਾ ਲਿਆ ਤੇ ਕਹਿੰਦੇ ਕਿ ਕੌਣ ਬੋਲਦਾ ਹੁਣ ਤੁਸੀਂ ਜਿੱਥੇ ਲਾਇਆ ਤੇ ਫਿਰ ਫੋਨ ਹੁਣ ਤੁਸੀਂ ਜਿੱਥੇ ਲਾਇਆ ਉੱਥੇ ਕਰੋ ਗੱਲਬਾਤ ਤੇ ਦੱਸੋ ਕਿ ਟੋਪਿਕ ਹੈ ਜੀ ਜਿਹੜਾ ਡਿਸਕਸ ਕਰਨਾ ਤੁਸੀਂ ਸੋ ਚਲੋ ਕੋਈ ਗੱਲ ਨਹੀਂ ਦੁਆਬਾ ਟਰੈਵਲ ਇਜ਼ ਨੰਬਰ ਵਨ ਦੁਆਬਾ ਟਰੈਵਲ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਜੇ ਇੰਡੀਆ ਦੀਆਂ ਟਿਕਟਾਂ ਬੁੱਕ ਕਰਨੀਆਂ ਸਾਰੇ ਕਰ ਹੀ ਰਹੇ ਆ ਹੁਣ ਤਾਂ ਸਮਾਂ ਯਾਰ ਮਸਾਂ ਸਰਦੀਆਂ ਆ ਰਹੀਆਂ ਨੇ ਮਸਾਂ ਇੰਡੀਆ ਜਾਣਗੇ ਲੋਕ ਕੋਈ 2 ਸਾਲਾਂ ਬਾਅਦ ਪਰਿਵਾਰ ਨੂੰ ਮਿਲ ਰਿਹਾ ਕੋਈ 5 ਸਾਲਾਂ ਬਾਅਦ ਮਿਲ ਰਿਹਾ ਕੋਈ 15 ਬਾਅਦ ਮਿਲ ਰਿਹਾ ਕਿ 20-25 ਬਾਅਦ ਵੀ ਮਿਲ ਰਿਹਾ ਲੰਬਾ ਸਮਾਂ ਇਹਨਾਂ ਤੁਸੀਂ ਡਿਲੇ ਨਾ ਕਰਿਆ ਕਰੋ ਬਟ ਤੁਸੀਂ ਯਾਦ ਰੱਖੋ ਦੁਆਬਾ ਟਰੈਵਲ ਟੋਰੋਂਟੋ ਟੂ ਦਿੱਲੀ ਵਨ ਵੇ ਟਿਕਟ ਹੈ $995 ਦੀ ਕੁਝ ਕੁ ਸੀਟਾਂ ਬਾਕੀ ਨੇ ਤੇ ਜੇ ਤੁਸੀਂ ਰਿਟਰਨ ਟਿਕਟ ਲੈਣੀ ਹੈ ਤਾਂ ਤੁਸੀਂ ਸਪਤੰਬਰ ਐਂਡ ਦੇ ਵਿੱਚ ਜਾਓ ਅਕਤੂਬਰ ਐਂਡ ਦੇ ਵਿੱਚ ਤੁਸੀਂ ਵਾਪਸ ਆਉਣਾ ਇੱਕ ਸਟੋਪ ਹੈ ਥੋੜ੍ਹਾ ਲੰਬਾ ਲੇ ਓਵਰ ਹੈ ਬਟ ਹੋਟਲ ਵੀ ਦੇ ਦੇਣਗੇ ਨਾਲ ਅਤੇ ਸਿਰਫ $1090 ਦੀ ਟਿਕਟ ਹੈ 1090 ਦੀ ਉਹ ਵੀ 2 ਅਟੈਚੀ ਉਹ ਵੀ ਰਾਊਂਡ ਟ੍ਰਿਪ ਸੋ ਦੁਆਬਾ ਟਰੈਵਲ 9057967800 9057967800 ਦੁਆਬਾ ਟਰੈਵਲ ਇਹਨਾਂ ਨੂੰ ਕਹਿ ਦਿਓ ਕਿ ਬਈ ਨਵੀਂ ਤੋਂ ਅਸੀਂ ਡੀਲ ਸੁਣੀ ਹੈ ਭਾਜੀ ਤੁਹਾਡੀ ਤੇ ਦੱਸੋ ਫਿਰ ਕੀ ਬਣਦਾ ਸੋ ਸਟੂਡੀਓ 'ਚ ਗੱਲਬਾਤ ਥੋੜ੍ਹਾ ਕਰਦੇ ਹਾਂ ਅਸੀਂ ਨਾ ਵੀਡੀਓ ਇੱਕ ਪਾਈ ਹੈ ਆਪਣੇ ਕੱਲ੍ਹ ਨਹੀਂ ਪਰਸੋਂ ਦੀ ਗੱਲ ਬਟ ਕੱਲ੍ਹ ਮੈਂ ਵੀਡੀਓ ਪਾਈ ਹੈ ਇੱਕ ਜਾਗੋ ਦੀ ਅਤੇ ਬੜੀ ਵੱਡੀ ਗਿਣਤੀ ਦੇ ਵਿੱਚ ਉਸ ਵੀਡੀਓ ਨੂੰ ਲੋਕਾਂ ਨੇ ਦੇਖਿਆ ਤੇ ਕਾਫੀ ਇੰਜੋਏ ਕੀਤਾ ਕੋਈ ਕਹਿੰਦਾ ਅਮੇਜ਼ਿੰਗ ਕੋਈ ਕਹਿੰਦਾ ਦਿਸ ਇਜ਼ ਸੋ ਸਵੀਟ ਕੋਈ ਕਹਿੰਦਾ ਵਾਹ ਵਾਓ ਅਮੇਜ਼ਿੰਗ ਬਲੈਸ ਯੂ ਗਾਇਜ਼ ਇੱਕ ਨੇ ਕਿਹਾ ਕਿ ਹਾਲ ਬੁੱਕ ਕਰਨਾ ਚਾਹੀਦਾ ਤੇ ਕਈ ਲੋਕਾਂ ਨੇ ਉਹ ਕਮੈਂਟ ਲਾਈਕ ਨਹੀਂ ਕੀਤਾ ਆਲਮੋਸਟ 30,000 ਬੰਦੇ ਨੇ ਉਹ ਵੀਡੀਓ ਦੇਖ ਲਈ ਦੇਖੋ ਤੁਹਾਨੂੰ ਮੈਂ ਥੋੜ੍ਹਾ ਜਿਹਾ ਸਵਾਲ ਪੁੱਛਣਾ ਚਾਹੁੰਦਾ ਹੁਣ ਆਪਾਂ ਜੇ ਤੁਹਾਨੂੰ ਪਤਾ ਹੀ ਆ ਸਟਰੀਟਸ ਦੇ ਉੱਤੇ ਸੜਕਾਂ 'ਤੇ ਜਾਗੋਆਂ ਕਰਦੇ ਹਾਂ ਰਾਈਟ ਜੇ ਹੁਣ ਤੁਹਾਡੇ ਨੇਬਰਸ ਨੂੰ ਕੋਈ ਮਾਇੰਡ ਨਹੀਂ ਹੈਗਾ ਦੇਖੋ ਕਈ ਸਟਰੀਟਸ ਬਹੁਤ ਕਨੈਕਟਿਡ ਨੇ ਇੱਕ ਦੂਜੇ ਦੀ ਬੜੀ ਬਣਦੀ ਹੈ ਸਭ ਦੇ ਨਾਲ ਜੇ ਹੁਣ ਤੁਸੀਂ ਸਾਰਿਆਂ ਨਾਲ ਗੱਲਬਾਤ ਕਰ ਲਈ ਕਿ ਯਾਰ ਆਪਾਂ ਇੱਦਾਂ ਕਰਨਾ ਅਤੇ ਸਾਰਿਆਂ ਨੂੰ ਚਾਹ ਬੜਾ ਹਰੇਕ ਬੰਦਾ ਇਨਵੋਲਵ ਹੁੰਦਾ ਤੁਸੀਂ ਮੇਰੀ ਵੀਡੀਓ ਦੇਖਿਓ ਤੁਸੀਂ ਆਪ ਕਹੋਗੇ ਨਵੀਂ ਯਾਰ ਕਿਆ ਬਾਤ ਹੈ ਸਾਨੂੰ ਵੀ ਸੱਦ ਲਿਆ ਕਰੋ ਟਿਕਟੋਕ 'ਤੇ ਪਈ ਹੈ ਪੇਜ ਹੈ ਪੰਜਾਬੀ ਦਾਰਾ ਤੁਹਾਡਾ ਕੀ ਖਿਆਲ ਹੈ ਮੈਂ ਨਾ ਜਸਟ ਜਨਰਲ ਤੁਹਾਡਾ ਓਪੀਨੀਅਨ ਲੈਣਾ ਚਾਹੁੰਦਾ ਵੀ ਆਪਾਂ ਸੜਕਾਂ 'ਤੇ ਜਾਗੋਆ ਕੱਢਦੇ ਹਾਂ ਕਈ ਲੋਕ ਕਹਿੰਦੇ ਆ ਕਿ ਤੁਸੀਂ ਹਾਲ ਬੁੱਕ ਕਰੋ ਹਾਲ 'ਚ ਕਰਨਾ ਚਾਹੀਦਾ ਹੁਣ ਸਿੱਧੀ ਜੀ ਗੱਲ ਮੈਂ ਵੀ ਆਪਣੀ ਜਾਗੋ ਕੀਤੀ ਤਾਂ ਮੈਂ ਸਟਰੀਟ 'ਤੇ ਕੀਤੀ ਸਾਰੇ ਸਟਰੀਟ ਵਾਲੇ ਬਹੁਤ ਖੁਸ਼ ਸਾਰੇ ਨੇ ਖੁੱਲ੍ਹ ਕੇ ਖੂਬ ਇੰਜੋਏ ਕੀਤਾ ਹਰੇਕ ਨੂੰ ਦੱਸਿਆ ਹੋਇਆ ਸੀ ਕਿ ਅਸੀਂ ਵੀ ਇੱਦਾਂ ਕਰ ਰਹੇ ਹਾਂ ਅਤੇ ਸਾਰੇ ਕਹਿੰਦੇ ਕੋਈ ਗੱਲ ਨਹੀਂ ਯਾਰ ਕਰੋ ਅਤੇ ਜੀ ਸੱਦ ਕੇ ਅਤੇ ਸਾਰਿਆਂ ਨੂੰ ਨਾਲੇ ਸੱਦਾ ਪੱਤਰ ਦਿੱਤਾ ਨਾਲੇ ਸਭ ਦੀ ਚਲੋ ਇੱਕ ਵਧੀਆ ਬਣੀ ਰਹਿੰਦੀ ਆਪਸ ਵਿੱਚ ਤੁਹਾਨੂੰ ਲੱਗਦਾ ਕਿ ਕੋਈ ਏਡਾ ਵੱਡਾ ਇਸ਼ੂ ਹੈ ਹੁਣ ਕੁਝ ਕੁ ਲੋਕ ਵੀਡੀਓਜ਼ ਪਾ ਦਿੰਦੇ ਆ ਕਿ ਆਹ ਦੇਖੋ ਕਿਵੇਂ ਸੜਕਾਂ ਦੇ ਉੱਤੇ ਯੂਨੋ ਜਾਗੋਆਂ ਕੀਤੀਆਂ ਜਾ ਰਹੀਆਂ ਨੇ ਹਾਲ ਬੁੱਕ ਕਰੋ ਲੋਕ ਤੰਗ ਹੁੰਦੇ ਆ ਮੈਨੂੰ ਤਾਂ ਨਹੀਂ ਲੱਗਦਾ ਯਾਰ ਕਿ ਲੋਕ ਤੰਗ ਹੁੰਦੇ ਆ ਜੇ ਹੁਣ ਕੋਈ ਗੱਡੀ ਆ ਰਹੀ ਹੁੰਦੀ ਹੈ ਸਾਰੇ ਪਾਸੇ ਹੋ ਜਾਂਦੇ ਆ ਅਤੇ ਕਹਿੰਦੇ ਆ ਵੀ ਪਹਿਲਾਂ ਗੱਡੀ ਨੂੰ ਲੰਘ ਲੈਣ ਦਿਓ ਫਿਰ ਆਪਾਂ ਜਾ ਕੇ ਆਪਣਾ ਫੰਕਸ਼ਨ ਕਰਾਂਗੇ ਸਗੋਂ ਤੇ ਗੋਰੇ ਗੋਰੇ ਕਈ ਆ ਜਾਂਦੇ ਆ ਤੇ ਉਹ ਵੀ ਬੜਾ ਇੰਜੋਏ ਕਰਦੇ ਕਿ ਬੱਲੇ ਯਾਰ ਇੰਨਾ ਵਧੀਆ ਖਾਣ ਪੀਣ ਨੂੰ ਮਿਲਿਆ ਕਿਆ ਇੱਕ ਮਾਹੌਲ ਬਣਿਆ ਤੁਸੀਂ ਉਹ ਤਾਂ ਸਗਾਂ ਤੇ ਚਾਅ ਚੜ ਜਾਂਦਾ ਬਹੁਤਿਆਂ ਨੂੰ ਬਟ ਤੁਹਾਡਾ ਕੀ ਖਿਆਲ ਹੈ ਤੁਹਾਨੂੰ ਲੱਗਦਾ ਕਿ ਆਪਾਂ ਜੋ ਇਹ ਸੜਕਾਂ ਦੇ ਉੱਤੇ ਆਪਣੇ ਫੰਕਸ਼ਨਸ ਕਰਦੇ ਆ ਜਾਗੋਆਂ ਕੱਢਦੇ ਆ ਤੁਹਾਨੂੰ ਇਸ ਦੇ ਨਾਲ ਕੋਈ ਇਸ਼ੂ ਹੈ ਨੰਬਰ ਹੈ ਆਪਣਾ 9056733337 9056733337 9056733337 ਆਪਣਾ ਨੰਬਰ ਹੈ 9056733337 ਅਤੇ ਤੁਹਾਡਾ ਥੋੜ੍ਹੇ ਜਿਹਾ ਓਪੀਨੀਅਨ ਲੈਂਦੇ ਹਾਂ ਵੀ ਤੁਸੀਂ ਇਸ ਚੀਜ਼ ਨੂੰ ਕਿਵੇਂ ਨੇ ਯੂਨੋ ਤੁਹਾਡਾ ਕੀ ਖਿਆਲ ਆ ਇਹਦੇ ਬਾਰੇ ਕੁਝ ਕੁ ਲੋਕ ਬੜੇ ਖਿਲਾਫ ਨੇ ਯਾਰ, ਦੋ ਤਿੰਨ ਜਣੇ ਨੇ ਕਮੈਂਟ ਕੀਤੇ ਆ ਕਿ ਹਾਲ ਬੁੱਕ ਕਰੋ, ਤੁਸੀਂ ਇਸ ਚੀਜ਼ ਨੂੰ ਪ੍ਰਮੋਟ ਨਾ ਕਰੋ। ਪ੍ਰਮੋਟ ਕਿਹੜੀ ਕਿਹੜੀ ਗੱਲ ਆ ਯਾਰ, ਦੁਨੀਆ ਇੰਜੋਏ ਕਰ ਰਹੀ ਹੈ। ਜਿਹੜੇ ਲੋਕ ਮੈਨੂੰ ਲੱਗਦਾ ਹੁੰਦਾ ਕਿ ਇੱਦਾਂ ਦੇ ਕਮੈਂਟ ਕਰਦੇ, ਉਹ ਸਗਾ ਤੇ ਦੁਖੀ ਨੇ, ਘਰੇ ਬੈਠੇ ਹੋਏ ਸਾਨੂੰ ਕੋਈ ਸੱਦ ਨਹੀਂ ਰਿਹਾ। ਸੋ ਥੋੜ੍ਹਾ ਜਿਹਾ ਫੀਡਬੈਕ ਲੈਣਾ ਵੀ ਜਿਹੜੀਆਂ ਆਪਾਂ ਸਟਰੀਟਸ ਦੇ ਉੱਤੇ ਸੜਕਾਂ ਤੇ ਜਾਗੋਆਂ ਕੱਢਦੇ ਜਾਂ ਕੋਈ ਵੀ ਫੰਕਸ਼ਨ ਕਰਦੇ ਹਾਂ ਏਡੇ ਵੱਡੇ ਆਪਾਂ ਘਰਾਂ 'ਚ, ਤੁਹਾਨੂੰ ਲੱਗਦਾ ਕਿ ਆਪਾਂ ਨੂੰ ਥੋੜ੍ਹਾ ਘਟਾਉਣਾ ਚਾਹੀਦਾ ਇਹ ਸਿਸਟਮ, ਜਾਂ ਏਡੀ ਕਿਹੜੀ ਗੱਲ ਆ, ਵਧੀਆ ਖੁੱਲ੍ਹ ਕੇ ਇੰਜੋਏ ਕਰੋ। ਦਿਨ ਖੁਸ਼ੀਆਂ ਦੇ ਨੇ ਅਤੇ ਦਿਨ ਖੁਸ਼ੀਆਂ ਦੇ ਤੁਹਾਨੂੰ ਬੜੇ ਧੂਮਧਾਮ ਨਾਲ ਮਨਾਉਣੇ ਚਾਹੀਦੇ ਨੇ। ਨੰਬਰ ਹੈ ਆਪਣਾ 9056733337 ਆਪਣਾ ਸਟੂਡੀਓ ਦਾ ਫੋਨ ਨੰਬਰ ਹੈ। GTA ਕ੍ਰੈਡਿਟ ਨੂੰ ਸਾਰੇ ਯਾਦ ਰੱਖੋ, ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦੇ ਟੈਨਸ਼ਨ ਨਾ ਲਓ। GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਕਾਲ ਕਰੋ, 25 ਸਾਲ ਹੋ ਗਏ ਇਹਨਾਂ ਨੂੰ ਕਰਜ਼ਾ ਮਾਫ ਕਰਵਾਉਂਦਿਆਂ ਨੂੰ। 4166501100 ਨੰਬਰ ਹੈ ਇਹਨਾਂ ਦਾ, 4166501100 GTA ਕ੍ਰੈਡਿਟ। 416-650-1100 416-650-1100 ਤੇ GTA ਕ੍ਰੈਡਿਟ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ ਅਤੇ ਤੁਹਾਡੇ ਲਈ ਹਾਜ਼ਰ ਨੇ। ਰੋਇਲ ਪਰਫਿਊਮ ਵਾਲੇ ਤੁਹਾਨੂੰ $500 ਵਾਲੇ ਪਰਫਿਊਮ $50 ਚ ਦੇ ਰਹੇ ਨੇ। ਮਾਰਕੀਟ ਦੇ ਵਿੱਚ ਜਿਹੜੇ ਪਰਫਿਊਮ 500 ਦੇ ਨੇ, ਉਹੀ ਖੁਸ਼ਬੂ ਉਹੀ ਫਰੈਗਰੈਂਸ $50 ਚ, ਤੇ ਉਹਦੇ ਨਾਲ ਨਾਲ ਦੋ ਪਰਫਿਊਮ ਖਰੀਦੋ ਤੇ ਇੱਕ ਬਿਲਕੁਲ ਫ੍ਰੀ ਹੈ। royalperfumes.co 1 Regan Road, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਹੀ ਲੋਕੇਟਡ ਨੇ, ਬਵੇਡਨ ਮੈਕਲੋਗਲਿਨ ਤੇ। ਇਹ ਆਪਣੇ ਓਇਲ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ, ਜਿੱਥੋਂ ਸ਼ਨੈਲ ਡੀਓਰ ਵਰਗੀਆਂ ਕੰਪਨੀਜ਼ ਕਰਦੀਆਂ ਨੇ, ਠੀਕ ਹੈ। royalperfumes.co 437-315-0701 437-315-0701 4373150701 ਰੋਇਲ ਪਰਫਿਊਮਸ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ ਐਂਡ ਆਪਣੇ ਮਨਪਸੰਦ ਦੇ ਪਰਫਿਊਮ ਤੁਸੀਂ ਜਲਦੀ ਤੋਂ ਪਹਿਲਾਂ ਲਓ ਅਤੇ ਵਧੀਆ ਯਾਰ, ਤੁਹਾਡੇ 'ਚੋਂ ਐਸੀ ਖੁਸ਼ਬੂ ਹੋਣੀ ਚਾਹੀਦੀ ਵੀ ਕੋਈ ਵੀ ਨੇੜੇ ਤੇੜੇ ਖੜ੍ਹੇ ਨਾ ਕਹੇ ਕਿ ਬੱਲੇ ਬੱਲੇ ਯਾਰ ਇਹ ਦੱਸੋ ਵੀ ਇਹ ਪਰਫਿਊਮ ਕਿਹੜਾ ਲਾਇਆ ਹੋਇਆ। ਅਤੇ ਮਿਸਟਰ ਸਿੰਘ ਪੀਜ਼ੇ ਨੇ ਵੀ ਬਹੁਤ ਬੜੀਆਂ ਜ਼ਬਰਦਸਤ ਡੀਲਾਂ ਲਾਈਆਂ ਨੇ। 2 large pizza, 4 topping, 4 free dipping sauce, 2 liter ਕੋਕ ਦੀ ਬੋਤਲ ਫ੍ਰੀ ਹੈ। ਇਹ ਡੀਲ ਸਿਰਫ $40 ਦੇ ਵਿੱਚ ਹੈ, ਮਿਸਟਰ ਸਿੰਘ ਪੀਜ਼ਾ। ਇਹਨਾਂ ਦੀਆਂ ਟੋਟਲ 30 ਲੋਕੇਸ਼ਨਾਂ ਨੇ ਅਤੇ ਨੰਬਰ ਹੈ 905-504-1000 9055004000 ਮਿਸਟਰ ਸਿੰਘ ਪੀਜ਼ਾ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337 ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475-504-1557
1: ਨਹੀਂ
0: ਨਹੀਂ ਆਹ ਕਿਹੜਾ ਗਾਣਾ ਲੱਗ ਗਿਆ ਪਿੱਛੇ ਕਰਿਆਲ ਸਾਹਿਬ, ਮੈਂ ਇੱਕ ਮੈਸੇਜ ਪਲੇ ਕਰਨ ਲੱਗਿਆ ਸੀਗਾ ਬਟ ਖੈਰ ਚਲੋ ਥੋੜੀਆਂ ਕਾਲਸ ਲੈਣੇ ਆ ਯਾਰ। ਤੇ ਹੁਣ ਜਾਗੋਆਂ ਬਾਰੇ ਤੇ ਆਪਣੇ ਫੰਕਸ਼ਨ ਬਾਰੇ, ਬੜੇ ਲੋਕਾਂ ਨੂੰ ਲੱਗਦਾ ਕਿ ਆਪਾਂ ਥੋੜ੍ਹਾ ਫਾਇਦਾ ਚੁੱਕ ਰਹੇ ਹਾਂ ਕਿ ਵੱਡੇ ਵੱਡੇ ਫੰਕਸ਼ਨ ਆਪਾਂ ਆਪਣੇ ਘਰਾਂ 'ਚ ਕਰਦੇ ਹਾਂ, ਆਪਾਂ ਕਈ ਵਾਰ ਸਾਰੀ ਸਟਰੀਟ ਰੋਕ ਲੈਂਦੇ ਹਾਂ, ਵੱਡੇ ਵੱਡੇ ਟੈਂਟ ਵੀ ਲਾ ਲੈਂਦੇ ਹਾਂ। ਤੁਹਾਨੂੰ ਇਸ ਚੀਜ਼ ਨਾਲ ਕੋਈ ਤਕਲੀਫ ਹੈ, ਤੁਹਾਨੂੰ ਲੱਗਦਾ ਆਪਾਂ ਕੁਛ ਗਲਤ ਕਰ ਰਹੇ ਹਾਂ ਜਾਂ ਯਾਰ ਇੰਜੋਏ ਕਰ ਲੈਣਾ ਚਾਹੀਦਾ ਅਤੇ ਐਵੇਂ ਨਹੀਂ ਬਿਨਾਂ ਕਿਸੇ ਗੱਲੋਂ ਕਿਸੇ ਨੂੰ ਕੁਛ ਕਹਿਣਾ ਚਾਹੀਦਾ। ਸੋ ਮੈਂ ਗੱਲ ਕੀਤੀ ਸੀਗੀ ਜੋ ਯੂਨੋ ਜਾਗੋ ਆਪਾਂ ਕੱਢਦੇ ਹਾਂ ਅਤੇ ਬੜੇ ਆਪਾਂ ਵੱਡੇ ਲੈਵਲ ਦੇ ਉੱਤੇ ਕਰਦੇ ਆ। ਤੁਸੀਂ ਦੇਖਦੇ ਹੋ ਸਟਰੀਟਸ ਦੇ ਉੱਤੇ ਟਰੈਕਟਰ ਤੇ ਦੋ ਦੋ ਟਰੈਕਟਰ, ਤਿੰਨ ਤਿੰਨ ਟਰੈਕਟਰ, ਪਿਕਅਪ ਟਰੱਕ, ਬੋਲੀਆਂ ਆਦਿ ਸਾਰੇ ਕਰਦੇ ਨੇ। ਤੁਹਾਨੂੰ ਇਸ ਚੀਜ਼ ਨਾਲ ਕੋਈ ਪ੍ਰੋਬਲਮ ਹੈ? ਤੁਹਾਡੇ ਨੇਬਰ, ਤੁਹਾਡੀ ਕਮਿਊਨਿਟੀ, ਤੁਹਾਡੇ ਆਲੇ ਦੁਆਲੇ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਤਕਲੀਫ ਹੈ? ਹੁਣ ਪਰਸੋਂ ਚੌਥੇ ਸਾਡੇ ਸਟਰੀਟ 'ਤੇ ਇੱਕ ਬਹੁਤ ਹੀ ਧੂਮਧਾਮ ਨਾਲ ਫੰਕਸ਼ਨ ਮਨਾਇਆ ਗਿਆ। ਸਾਰਿਆਂ ਨੇ ਖੂਬ ਇੰਜੋਏ ਕੀਤਾ, ਜਿਹੜੇ ਆਏ ਉਹਨਾਂ ਨੇ ਵੀ, ਜਿਹੜੇ ਬਾਕੀ ਦੇ ਸਟਰੀਟ 'ਤੇ ਰਹਿ ਰਹੇ ਸੀ ਕਿਸੇ ਨੇ ਕੋਈ ਕੰਪਲੇਂਟ ਨਹੀਂ ਕੀਤੀ। ਬਟ ਮੈਨੂੰ ਵੀਡੀਓ ਥੱਲੇ ਕੁਝ ਲੋਕਾਂ ਨੇ ਕਮੈਂਟ ਕੀਤਾ ਵੀ ਤੁਹਾਨੂੰ ਹਾਲ ਰੈਂਟ ਕਰ ਲੈਣਾ ਚਾਹੀਦਾ, ਤੁਸੀਂ ਇੱਦਾਂ ਦੀਆਂ ਚੀਜ਼ਾਂ ਨੂੰ ਪ੍ਰਮੋਟ ਨਾ ਕਰੋ। ਬਟ ਕਿਉਂ, ਇਸ਼ੂ ਕੀ ਆ? ਕੀ ਆਪਾਂ ਨੋਇਜ਼ ਬੜਾ ਕ੍ਰੀਏਟ ਕਰਦੇ ਹਾਂ? ਕੀ ਆਪਾਂ, ਤੁਹਾਨੂੰ ਲੱਗਦਾ ਕਿ ਯੂਨੋ ਜੋ ਆਪਾਂ ਨੂੰ ਅਲਾਓ ਕੀਤਾ ਜਾ ਰਿਹਾ ਆਪਾਂ ਫਾਇਦਾ ਉਸ ਚੀਜ਼ ਦਾ ਚੱਕ ਰਹੇ ਹਾਂ? ਲੋਕਾਂ ਨੂੰ ਇੰਨੀ ਤਕਲੀਫ ਕਿਉਂ ਹੈ? ਸਿੰਪਲ ਮੇਰਾ ਇਹ ਸਵਾਲ ਹੈ, ਕਿਉਂਕਿ ਬਹੁਤ ਕੁਝ ਕਮੈਂਟਸ ਆਈਆਂ ਜਿਹੜੇ ਲੋਕ ਕੰਪਲੇਨ ਕਰ ਰਹੇ ਨੇ, ਕਿਉਂ ਕਰਦੇ ਨੇ? ਇਹ ਮੈਂ ਤੁਹਾਨੂੰ ਬਸ ਪੁੱਛਣਾ ਚਾਹੁੰਦਾ। ਤੁਹਾਨੂੰ ਲੱਗਦਾ ਨਾ ਵੀ ਕੋਈ ਯਾਰ ਏਡੀ ਵੱਡੀ ਗੱਲ ਨਹੀਂ, ਇੰਜੋਏ ਕਰੋ, ਪਾਰਟੀਆਂ ਕਰੋ, ਇਹੀ ਤਾਂ ਲਾਈਫ ਹੈ? ਜਾਂ ਤੁਹਾਨੂੰ ਲੱਗਦਾ ਨਹੀਂ ਯਾਰ ਨਵੀਂ ਆਪਾਂ ਨੂੰ ਥੋੜ੍ਹਾ ਜਿਹਾ ਕੰਟਰੋਲ ਕਰ ਲੈਣਾ ਚਾਹੀਦਾ? ਤਾਂ ਤੁਸੀਂ ਦੱਸੋ, ਤੁਹਾਡਾ ਓਪੀਨੀਅਨ ਹੈ, ਕੋਈ ਗਲਤ ਨਹੀਂ, ਕੋਈ ਸਹੀ ਨਹੀਂ। ਜੇ ਤੁਹਾਨੂੰ ਲੱਗਦਾ ਕਿ ਨਵੀਂ ਆਪਾਂ ਥੋੜ੍ਹਾ ਜਿਹਾ ਕੰਟਰੋਲ ਕਰੀਏ, ਆਪਾਂ ਨੂੰ ਇੰਨਾ ਜ਼ਿਆਦਾ ਨਹੀਂ ਕਰਨਾ ਚਾਹੀਦਾ ਵੀ ਆਪਾਂ ਸਾਰੀ ਸਟਰੀਟ ਰੋਕੀਏ ਜਾਂ ਜੋ ਵੀ ਹੈ। ਅਤੇ ਸਟੂਡੀਓ ਦਾ ਨੰਬਰ ਹੈ ਆਪਣਾ 9056733337, 9056733337, 905-673-3373 ਆਪਣਾ ਨੰਬਰ ਹੈ। ਤੁਹਾਡਾ ਬਸ ਓਪੀਨੀਅਨ ਲੈਣਾ, ਕਿਉਂਕਿ ਆਪਾਂ ਸਾਰੇ ਦੇਖੋ ਬ੍ਰੈਂਪਟਨ, ਮਿਸੀਸਾਗਾ, ਕੈਲਡਨ ਇਹਨਾਂ ਏਰੀਆਜ਼ ਵਿੱਚ ਰਹਿੰਦੇ ਹਾਂ। ਅਤੇ ਜੇ ਤੁਹਾਨੂੰ ਲੱਗਦਾ ਕਿ ਆਪਾਂ ਕੁਛ ਪ੍ਰੋਬਲਮ ਜਾਂ ਇੱਕ ਨਿਊਸੈਂਸ ਕ੍ਰੀਏਟ ਕਰਦੇ ਹਾਂ ਤਾਂ ਦੱਸੋ। ਜੇ ਤੁਹਾਨੂੰ ਲੱਗਦਾ ਕਿ ਵਧੀਆ ਯਾਰ ਆਪਾਂ ਤਾਂ ਇੰਜੋਏ ਕਰ ਰਹੇ ਹਾਂ ਅਤੇ ਕਰਨਾ ਚਾਹੀਦਾ, ਤਾਂ ਤੁਸੀਂ ਦੱਸ ਸਕਦੇ ਹੋ। 905-673-3337, 9056733337 ਆਪਣਾ ਨੰਬਰ ਹੈ, 9056733337, 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਸੋ ਆ ਜਾਓ, ਕਰੀਏ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ, ਅਤੇ ਤੁਹਾਡੇ ਓਪੀਨੀਅਨਸ, ਤੁਹਾਡੇ ਵਿਚਾਰ, ਤੁਹਾਡੇ ਖਿਆਲ, ਅਤੇ ਕੀ ਸਹੀ ਹੈ ਕੀ ਗਲਤ ਹੈ ਹੁਣ ਤੁਸੀਂ ਦੱਸ ਸਕਦੇ ਹੋ, ਅਸੀਂ ਤੁਹਾਡੇ ਤੋਂ ਸੁਣਦੇ ਹਾਂ। ਮੈਂ ਇੱਕ ਤੁਹਾਨੂੰ ਗਿੱਲ ਫਾਰਮ ਵਾਲਿਆਂ ਦਾ ਮੈਸੇਜ ਦੇ ਦੇਵਾਂ। ਗਿੱਲ ਫਾਰਮ 'ਤੇ ਹਰ ਰੋਜ਼ ਫਰੈਸ਼ ਸਬਜ਼ੀਆਂ ਪਿਕ ਕੀਤੀਆਂ ਜਾਂਦੀਆਂ ਡਿਕਸੀ ਅਤੇ ਕਿੰਗ ਦੇ ਕੋਰਨਰ 'ਤੇ। ਸਾਗ, ਪਾਲਕ, ਮੇਥੇ, ਕੱਦੂ, ਗੋਭੀ, ਬੈਂਗਣ, ਫਲੀਆਂ, ਦੇਸੀ ਖੀਰੇ, ਸਵੀਟ, ਮਿੱਠੇ, ਵਾਟਰਮੈਲਨ, ਖਰਬੂਜੇ, ਦੇਸੀ ਫਾਰਮ ਦੇ ਆਂਡੇ। ਤੁਸੀਂ ਇੱਕ ਵਾਰ ਗਿੱਲ ਫਾਰਮ 'ਤੇ ਪਹੁੰਚੋ, 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ, ਗਿੱਲ ਫਾਰਮ। ਗਿੱਲ ਫਾਰਮ 'ਤੇ ਆਓ, 905-925-2300 ਨੰਬਰ ਹੈ। ਗਿੱਲ ਫਾਰਮ, ਡਿਕਸੀਅਨ ਕਿੰਗ, ਤੁਸੀਂ ਪਹੁੰਚੋਗੇ, ਤੁਸੀਂ ਆਪ ਕਹੋਗੇ ਨਵੀਂ ਯਾਰ ਕਿਆ ਫਰੈਸ਼ਨੈਸ ਹੈ। ਅਤੇ ਨਾ ਜਿਹੜਾ ਇਹਨਾਂ ਦਾ ਆਟਾ, ਇਹ ਹਰ ਰੋਜ਼ ਪੱਥਰ ਦੀ ਚੱਕੀ ਦੇ ਨਾਲ ਪੀਸਦੇ ਆ। ਸੋ ਫਰੈਸ਼ ਆਟਾ, ਸਾਰੇ ਇਹਨਾਂ ਦੇ ਜਿਹੜੇ ਨਿਊਟ੍ਰੀਐਂਟ ਨੇ ਉਹ ਪ੍ਰਜ਼ਰਵ ਕੀਤੇ ਜਾਂਦੇ ਨੇ। ਸੋ ਵੈਰੀ ਹਾਈ ਇਨ ਫਾਈਬਰ, ਵੈਰੀ ਹਾਈ ਕੁਆਲਿਟੀ। ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਕੋਰਨਰ 'ਤੇ ਗਿੱਲ ਫਾਰਮ, ਅਤੇ ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ। 905-925-2300 ਇਹਨਾਂ ਦਾ ਨੰਬਰ ਹੈ, 905-925-2300। ਜੀ 3865, ਹੈਲੋ।
2: ਹਾਂਜੀ, ਗੁੱਡ ਈਵਨਿੰਗ ਨਵੀਂ ਜੀ। ਮੈਂ ਵੀ ਤੁਹਾਡੀ ਉਹ ਵੀਡੀਓ ਦੇਖੀ ਸੀਗੀ, ਇੱਕ ਤਰੀਕੇ ਨਾਲ ਤੇ ਬੜਾ ਹੀ ਚੰਗਾ ਲੱਗਿਆ ਕਿ ਕਿੰਨੇ ਉਤਸ਼ਾਹ ਦੇ ਨਾਲ ਪੜੋਸੀ ਵੀ ਪਾਰਟਿਸਿਪੇਟ ਕਰ ਰਹੇ ਨੇ, ਉਹ ਖੁੱਲ ਕੇ ਕਰ ਰਹੇ ਨੇ। ਬਟ ਮੈਂ ਇਹਦੇ ਨਾਲ, ਮੈਨੂੰ ਲੱਗਦਾ ਕਿ ਦਿਸ ਇਜ਼ ਨਾਟ ਏ ਰਾਈਟ ਡਿਸੀਜਨ, ਕਪਲ ਆਫ ਰੀਜ਼ਨ। ਇੱਕ ਤੇ ਨੋਇਸ ਜਿਹੜੀ ਹੈ ਹੀ ਹੈ ਵੇ, ਸਾਰੀ ਗਲੀ ਦੇ ਵਿੱਚ ਜੇ 15 ਘਰ ਹੈਗੇ ਨੇ, ਉਹਦੇ ਵਿੱਚੋਂ ਹੋ ਸਕਦਾ ਕੁਛ ਘਰ ਵਾਲਿਆਂ ਨੂੰ ਪ੍ਰੋਬਲਮ ਹੋਏਗੀ ਉਹਦੇ ਵਿੱਚ। ਅਗਰ ਕੋਈ, ਜਿਸ ਤਰ੍ਹਾਂ ਮੈਂ ਬੜੀ ਪਹਿਲੇ ਆਇਆ ਸੀਗਾ, ਉਦੋਂ ਅਸੀਂ ਗਲੀਆਂ ਦੇ ਵਿੱਚ ਨਾ ਫੂਡ ਲਗਾਉਂਦੇ ਸੀਗੇ, ਸਾਰ ਅੱਗੇ ਲਗਾਉਂਦੇ ਸੀਗੇ, ਉਹਦੇ ਚ ਮੈਨੂੰ ਲੱਗਦਾ ਕਿਸੇ ਨੂੰ ਓਬਜੈਕਸ਼ਨ ਨਹੀਂ ਹੋਏਗੀ। ਇਹਦੇ ਵਿੱਚ ਇੱਕ ਇਹ ਵੀ ਹੋਏਗਾ, ਜਿਹਨੇ ਨਹੀਂ ਲਾਇਆ ਉਹਦਾ ਪੜੋਸੀ ਕਹੇਗਾ ਯਾਰ ਇਹਨਾਂ ਨੇ ਤੇ ਬੜੇ ਚੰਗੇ ਨੇ, ਇਹਨਾਂ ਨੇ ਲਾਇਆ ਨੀ, ਇਹ ਪਤਾ ਨੀ ਕੁਛ ਚਿੜਦੇ ਹੋਣਗੇ। ਫਾਈਨੈਂਸ਼ਲੀ ਵੀ ਹੋ ਸਕਦਾ, ਹਾਲਾਂਕਿ ਜਿਸ ਤਰ੍ਹਾਂ ਜਿਸ ਏਰੀਆ 'ਚ ਤੁਸੀਂ ਰਹਿੰਦੇ ਹੋ ਉੱਥੇ ਸਾਰੇ ਲੋਕ ਫਾਈਨੈਂਸ਼ਲੀ ਤਾਂ ਇੱਕੋ ਜਿੱਕੇ ਹੀ ਹੋਣਗੇ, ਕੋਈ ਮਾੜਾ ਮੋਟਾ ਹੋਏਗਾ, ਕਿਸੇ ਨੂੰ ਐਸੀ ਦਿੱਕਤ ਹੋ ਸਕਦਾ, ਕਈਆਂ ਨੂੰ ਫਾਈਨੈਂਸ਼ਲੀ ਵੀ ਵਧੀਆ। ਤੁਸੀਂ ਬੜੀ ਸੋਹਣੀ ਆ, ਦੇਖੋ ਜੀ ਸ਼ਾਰਟਸ ਲਾਏ ਸੀਗੇ, ਬੜਾ ਸੋਹਣਾ ਕੀਤਾ ਸੀ ਇੰਤਜ਼ਾਮ ਖਾਣ ਪੀਣ ਦਾ ਵੀ, ਤੇ ਉਹ ਹੋ ਸਕਦਾ ਕਿਸੇ ਨੂੰ ਉਹਦੇ ਲਈ ਫਾਈਨੈਂਸ਼ਲੀ ਵੀ ਸ਼ਾਇਦ ਦਿੱਕਤ ਲੱਗਦੀ ਹੋਵੇ, ਤੇ ਉਹ ਥੋੜਾ ਜਿਹਾ ਲੈਫਟ ਆਊਟ ਫੀਲ ਕਰੇ ਕਿ ਯਾਰ ਇਹ ਮੇਰੇ ਚਾਰ ਪੜੋਸੀਆਂ ਨੇ ਲਾਇਆ, ਮੈਂ ਨੀ ਲਾਇਆ। ਤੇ
0: ਉਹ ਵੀ ਜਿਹਨੇ ਨਹੀਂ ਲਾਇਆ ਉਹ ਵੀ ਲਾ ਲਵੇ, ਉਹਨੂੰ ਕਿਹੜਾ ਕੋਈ ਰੋਕ ਰਿਹਾ।
2: ਨਹੀਂ ਉਹਦੀ ਕੋਈ ਸਿਚੁਏਸ਼ਨ ਹੋ ਸਕਦੀ ਹੈ, ਕੋਈ ਹੋ ਸਕਦਾ ਵੀ ਉਹ ਉਸ ਤਰ੍ਹਾਂ ਸੋਸ਼ਲੀ ਨਾ ਕਰਨਾ ਚਾਹੁੰਦਾ ਹੋਵੇ ਜਾਂ
0: ਨਹੀਂ, ਪਰ ਫਿਰ ਉਹ ਜੇ ਨਹੀਂ ਲਾਉਣਾ ਚਾਹੁੰਦਾ ਉਹ ਆ ਕੇ ਇੰਜੋਏ ਕਰ ਲਵੇ, ਖਾਣਾ ਪੀਣਾ ਖਾ ਲਵੇ ਬਾਕੀਆਂ ਦਾ।
2: ਨਹੀਂ ਉਹ ਇੱਕ ਤਾਂ ਇੱਕ ਓਬਜੈਕਸ਼ਨ ਨੋਇਜ਼ ਦੀ ਵੀ ਹੈਗੀ ਹੈ ਨਾ, ਇਕੱਲੇ ਇੰਜੋਏ ਦੀ ਨਾ ਹੈਗੀ
0: ਜੀ,
2: ਬਾਕੀ ਬੰਦਿਆਂ ਨੂੰ ਤੁਸੀਂ ਜਬਰਦਸਤੀ ਨਾ ਵਿੱਚ ਪਾਓ। ਅਸੀਂ ਹੋਰ ਵੀ ਕਈ ਵਾਰੀ ਕਿੰਨੀਆਂ ਚੀਜ਼ਾਂ ਲਈ ਅਸੀਂ ਕਹਿੰਦੇ ਹੁੰਦੇ ਹਾਂ ਕਿ ਯਾਰ ਅਸੀਂ ਕਰਨਾ ਹੈ ਤੇ ਅਸੀਂ ਆਪਣੇ ਅਨਕਲੋਜ਼, ਜਾਂ ਮੈਂ ਆਪਣੇ ਪੜੋਸੀਆਂ ਨੂੰ ਪਹਿਲਾਂ ਹੀ ਦੱਸਦਾ ਯਾਰ 11 ਵਜੇ ਤੱਕ ਅਸੀਂ ਕੱਪ ਖਾਣਾ ਪਾਣਾ ਹੀ, ਪਲੀਜ਼ ਤੂੰ ਵੀ ਆ ਜਾ, ਜਾਂ ਇਸ ਤਰ੍ਹਾਂ, ਤੇ ਉਹ ਅਸੀਂ ਕਰ ਸਕਦੇ ਹਾਂ ਕੁਛ, ਬਟ ਮੇ ਬੀ ਲਾਈਕ ਬਹੁਤ ਕੁਛ ਲੋਕਾਂ ਨੂੰ ਨੋਇਜ਼, ਕੁਛ ਲੋਕਾਂ ਨੂੰ ਫਾਈਨੈਂਸ਼ੀਅਲ, ਕੁਛ ਲੋਕਾਂ ਨੂੰ ਸ਼ਾਇਦ ਵੈਸੇ ਹੀ ਸੋਸ਼ਲੀ ਵੀ ਯਾਰ ਮੇਰਾ ਕੀ ਲੱਗਦਾ ਮੈਂ ਐਵੇਂ ਵੱਧ ਵੱਧ ਕੇ ਮੈਂ ਜਾਵਾਂ, ਉਹ ਵੀ ਕਈ ਵਾਰੀ ਹੋ ਸਕਦਾ, ਤੇ ਮੈਨੂੰ ਲੱਗਦਾ ਕਿ ਸ਼ਾਇਦ ਇਟਸ ਨਾਟ ਰਾਈਟ।
0: ਠੀਕ ਹੈ,
2: ਲੁਕਸ ਨਾਈਸ, ਉਹ ਸੋਹਣਾ ਲੱਗਦਾ ਬੜੇ ਪਿਆਰ ਮੁਹੱਬਤ ਪੜੋਸੀਆਂ ਦੇ ਨਾਲ, ਬਟ ਆਈ ਥਿੰਕ
0: ਠੀਕ ਹੈ। ਸੋ ਤੁਹਾਨੂੰ ਵੀ ਲੱਗਦਾ ਕਿ ਆਪਾਂ ਨੂੰ ਬੈਂਕਟ ਹਾਲਸ ਦੇ ਵਿੱਚ ਕਰ ਲੈਣਾ ਚਾਹੀਦਾ, ਰਾਈਟ?
3: ਪ੍ਰੋਗਰਾਮ ਕਦੇ ਕਦੇ ਰੋਜ ਮਾੜਾ, ਯਾਨੀ ਕਦੇ ਕਦੇ ਜੇ ਕੋਈ ਕਰਦਾ ਵੀ ਆ ਤਾਂ ਠੀਕ ਆ, ਕਿਸੇ ਨੂੰ ਇਤਰਾਜ਼ ਨੀ ਹੋਣਾ ਚਾਹੀਦਾ ਇਹਦੇ ਵਿੱਚ।
0: ਰੋਜ਼ ਤਾਂ ਵੈਸੇ ਰੋਜ਼ ਤਾਂ ਕਿਹੜਾ ਕਰਦਾ, ਜਦੋਂ ਕੋਈ ਫੰਕਸ਼ਨ ਹੁੰਦਾ
3: ਤਾਂ ਕਿਸੇ ਕੋਲੇ ਟਾਈਮ ਆ ਰੋਜ਼ ਕਰਨ ਦਾ।
0: ਹਾਂ
3: ਹਾਂਜੀ, ਰੋਜ਼ ਨਹੀਂ ਕਰ ਹੁੰਦਾ ਵੀ ਆਏ ਆ, ਚੱਲ ਕਿਸੇ ਦਾ ਵਿਆਹ ਸ਼ਾਦੀ ਆ, ਕਿੰਨੇ ਸਾਲਾਂ ਮਗਰੋਂ ਕਿਸੇ ਘਰ ਦੇ ਵਿੱਚ ਵਿਆਹ ਆਇਆ ਤੇ ਉਹਨਾਂ ਨੇ ਉੱਚੀ ਮਿਊਜ਼ਿਕ ਵੀ ਲਾ ਲਿਆ ਤਾਂ ਕੋਈ ਗੱਲ ਨੀ
0: ਹਨਾ।
3: ਇੱਥੇ ਨਾ ਤਾਂ ਰੋਜ਼ ਗੋਰੇ ਪ੍ਰੋਗਰਾਮ ਕਰਦੇ ਨੇ, ਜੇ ਉਹ ਵੀ ਕਰਦੇ ਨੇ ਕਦੇ ਮਹੀਨੇ ਚ ਇੱਕ ਅੱਧੀ ਵਾਰੀ, ਕੋਈ ਗੱਲ ਨੀ, ਉਹ ਵੀ ਉੱਚੀ ਫੰਡ ਛੰਡ ਕਰ।
0: ਆਪਾਂ ਨਾ ਲੱਗਦਾ ਥੋੜਿਆ ਯਾਰ ਜ਼ਿਆਦੀ ਸੁਣ ਸੁਣਾ ਦੇ ਵਿੱਚ ਰਹਿਣਾ ਹੁਣ ਗਿਰ ਚੁੱਕੇ ਆ, ਵੀ ਕੋਈ ਰੌਲਾ ਨਾ ਹੋਵੇ, ਕੋਈ ਮਿਊਜ਼ਿਕ ਨਾ ਹੋਵੇ, ਤੇ ਪਤਾ ਨੀ ਉਹ ਜ਼ਿੰਦਗੀ ਜਿਹੜੀ ਥੋੜੀ ਉਹ ਜ਼ਿਆਦਾ ਹੀ ਆਪਾਂ ਲੋਕਾਂ ਤੋਂ ਦੂਰ ਹੋ ਰਹੇ ਆ। ਨਹੀਂ
3: ਹਾਂਜੀ, ਇੰਨਾ ਵੀ ਨੀ ਚਾਹੀਦਾ, ਮਨੁੱਖ ਇੱਕ ਸਮਾਜਿਕ ਪ੍ਰਾਣੀ ਆ, ਸੋਸ਼ਲ ਐਨੀਮਲ ਹੈ ਨਾ, ਵੀ ਉਹਦੇ ਵਿੱਚ
0: ਗੱਲਾਂ ਬਾਤਾਂ ਹੋਈਆਂ, ਇੱਕ ਦੂਜੇ ਨਾਲ ਸਾਂਝ ਵਧੀ, ਸੋ ਪਤਾ ਨੀ ਮੈਨੂੰ ਵਧੀਆ ਲੱਗਿਆ।
3: ਨਹੀਂ ਬਹੁਤ ਵਧੀਆ ਜੀ, ਉਹਨਾਂ ਨੂੰ ਵੀ ਸਗੋਂ ਵਧੀਆ ਲੱਗਿਆ ਹੋਣਾ, ਉਹਨਾਂ ਨੂੰ ਸੋਤੋਂ ਵੀ ਵਧੀਆ ਲੱਗਿਆ ਹੋਣਾ
0: ਜੀ ਜੀ,
3: ਵੀ ਇਹਨਾਂ ਨੇ ਸਾਨੂੰ ਬੁਲਾਇਆ, ਅਸੀਂ ਗਏ ਜਾਂ ਕੁਛ ਵੀ ਆ, ਚਾਹੇ ਕਈ ਵਾਰੀ ਆਪਾਂ ਨਹੀਂ ਵੀ ਜਾਣਦੇ ਨਾ, ਕੋਈ ਸਟਰੀਟ ਦੇ ਵਿੱਚ ਕੋਈ ਹੁੰਦਾ ਵੀ ਆ, ਜਾਂ ਕਿਸੇ ਹੋਰ ਵੀ ਹੁੰਦਾ ਨਾ, ਦੇਖ ਕੇ ਰੋਕ ਕੇ ਨਾ ਦੇਖਣ ਲੱਗ ਜਾਈਦਾ ਵੀ ਆਹ ਇੱਥੇ ਪ੍ਰੋਗਰਾਮ ਹੁੰਦਾ ਹਨਾ, ਸਗੋਂ ਜ਼ਿਆਦਾ ਖੁਸ਼ੀ ਹੁੰਦੀ ਹੁੰਦੀ ਆ ਵੀ ਐਵੇਂ ਦੀ ਕੋਈ ਗੱਲ ਨੀ ਹੈਗੀ, ਨਾ ਤਾਂ ਵਿਆਹ ਸ਼ਾਦੀਆਂ ਕੋਈ ਪ੍ਰੋਗਰਾਮ ਰੋਜ਼ ਰੋਜ਼ ਨਹੀਂ ਆਉਣੇ ਹੈਗੇ।
0: ਠੀਕ ਹੈ, ਥੈਂਕ ਯੂ ਤੁਹਾਡਾ ਵੀ, ਬਹੁਤ ਧੰਨਵਾਦ। ਸੋ ਚਲੋ ਨਹੀਂ ਠੀਕ ਹੈ, ਜੇ ਹੁਣ ਜਿਹੜੇ ਬਾਈ ਜੀ ਕਹਿੰਦੇ ਨਵੀਂ ਨਹੀਂ ਕਰਨਾ ਚਾਹੀਦਾ, ਉਹ ਵੀ ਆਪਣੇ ਥਾਂ ਤੇ ਠੀਕ ਨੇ, ਕਿਉਂਕਿ ਹਰੇਕ ਦਾ ਇੱਕ ਜ਼ਿੰਦਗੀ ਜਿਉਣ ਦਾ ਇੱਕ ਡਿਫਰੈਂਟ ਸਟਾਈਲ ਹੁੰਦਾ। ਫੈਸ਼ਨ ਆਈਕਿਊ ਨੇ ਜਿਹੜੀ ਡੀਲ ਲਾਤੀ ਨਾ, ਕਮਾਲ ਹੀ ਕਰਤੀ। ਲੇਡੀ ਸੁਣੋ, ਇੱਕ ਲੇਡੀ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੂਲਰੀ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਕੁੜਤੇ ਪਜਾਮੇ ਕੋਟ ਪੈਂਟ ਤੇ ਜੁੱਤੀਆਂ ਇੱਕ ਲਓ ਵੀਰੋ ਤੇ ਦੂਜੀ 25% ਆਫ, ਤੇ ਇੰਡੀਆ ਦੀ ਟੈਚੀ 3 ਪੀਸ ਟੈਚੀਆਂ ਦਾ ਸੈੱਟ 149 ਤਿੰਨ ਕੰਫਰਟਰ, ਤਿੰਨ ਕੁਇਲਟ ਸੈੱਟ $99 ਚ, 6 ਬੈਡਸ਼ੀਟ $99 ਚ। ਸੋ ਕੁਈਨ ਕੈਨੇਡੀ 258 ਕੁਈਨ ਸਟਰੀਟ ਈਸਟ, ਫੈਸ਼ਨ ਆਈਕਿਊ 7071 ਏਅਰਪੋਰਟ ਰੋਡ ਏਅਰਪੋਰਟ ਏਰੀ, 11655 ਮਕਵੀਨ ਡਰਾਈਵ ਮਕਵੀਨ ਐਂਡ ਮੇਫੀਲਡ, ਤੇ 509 ਵਿਲਸਨ ਐਵਨਿਊ ਕਿਚਨਰ 905-453-2225 ਨੰਬਰ ਹੈ, 905-453-2225 ਨੰਬਰ ਹੈ। 7323 ਹੈਲੋ
4: ਨਵੀਂ, ਸਤਿ ਸ੍ਰੀ ਅਕਾਲ, ਸਤਿੰਦਰ ਸੰਧੂ ਬੋਲ ਰਿਹਾ, ਪੰਜਾਬ ਡੇ ਦੀ ਇਨਫੋਰਮੇਸ਼ਨ ਸਾਂਝੀ ਕਰ ਲਈ ਸੀ।
0: ਹਾਂਜੀ ਹਾਂਜੀ, ਦੱਸੋ ਜੀ।
4: ਬਿਲਕੁਲ, ਇਸ ਵਾਰੀ ਦਾ ਜਿਹੜਾ ਪੰਜਾਬ ਡੇ ਹੈਗਾ 22 ਅਗਸਤ ਨੂੰ, ਬਿਲਕੁਲ ਨਵੀਂ ਜੀ ਲੋਕੇਸ਼ਨ ਹੈ, ਪੰਜਾਬ ਮੈਥਾਂ ਬਿਲਡ ਈਸਟ ਜਿਹੜਾ ਮਿਸਾਗਜ ਪੈਂਦਾ ਉੱਥੇ ਹੋਣ ਜਾ ਰਿਹਾ। 11 ਕੁਝ ਮੇਲਾ ਸ਼ੁਰੂ ਹੋਣਾ, ਪਹਿਲਾਂ ਭੈਣਾਂ ਵਾਸਤੇ, ਬੱਚਿਆਂ ਵਾਸਤੇ, ਸਦੀਪ ਦੀ ਬਾਜੀ, ਫਿਰ ਖੁੱਲਾ ਅਖਾੜਾ ਜੀ ਚ ਬਾਈ ਗਿੱਲ, ਹਰਦੀਪ, ਗੁਰਵਿੰਦਰ ਬਰਾੜ, ਐਲੀ ਮਾਂਗਟ ਔਰ ਦਗਾਣੇ ਦੀਆਂ ਜੋੜੀਆਂ ਦਿਲਰਾਜ, ਨੀਲਮ, ਹਰਿੰਦਰ ਸੰਧੂ ਤੇ ਹੋਰ ਜਿਹੜੇ ਕਲਾਕਾਰ ਹੈ ਜੀ ਉਹ ਪਰਫਾਰਮ ਕਰਨਗੇ। ਸਾਰਿਆਂ ਨੂੰ ਬੇਨਤੀ ਆ 22 ਅਗਸਤ ਦੀ ਜਿਹੜੀ ਤਰੀਕ ਹੈ ਉਹ ਰਾਤ ਨੂੰ ਰੱਖ ਲਓ, ਤੇ 50 ਮੈਥਸਨ ਬਿਲੀਵਰਡ ਈਸਟ ਤੇ ਪਹੁੰਚੋ, ਕੋਈ ਜਾਣਕਾਰੀ ਲੈਣੀ 416-1600 ਤੇ ਕਾਲ ਕਰ ਸਕਦੇ ਹੋ, ਉਹਨਾਂ ਨੇ ਦਿਨਾਂ ਦੇ ਵਿੱਚ ਆਪਾਂ ਕਰਾਂਗੇ ਜੀ ਗੱਲਬਾਤ ਦੁਬਾਰੇ
0: ਜੀ। ਗੁੱਡ ਲੱਕ ਸਰ, 22 ਅਗਸਤ ਨੂੰ ਪੰਜਾਬ ਦੇ ਮੇਲਾ ਹੋਣ ਜਾ ਰਿਹਾ, ਫ੍ਰੀ ਐਂਟਰੀ, ਫ੍ਰੀ ਪਾਰਕਿੰਗ ਤੇ ਸੱਦਾ ਪੱਤਰ ਸਭ ਲਈ ਖੁੱਲ੍ਹਾ ਅਖਾੜਾ ਬਹੁਤ ਸਾਰੇ ਕਲਾਕਾਰਾਂ ਦਾ। 22 ਅਗਸਤ ਨੂੰ ਪੰਜਾਬ ਡੇ ਮੇਲਾ, 50 ਮੈਥਸਨ ਬੁਲਵਰਡ ਈਸਟ। ਇਸ ਵਾਰ ਲੋਕੇਸ਼ਨ ਚੇਂਜ ਹੈ, ਆਮ ਤੌਰ ਤੇ ਵੁੱਡਬਾਈਨ ਮਾਲ ਪਾਰਕਿੰਗ ਲਾਟ ਹੁੰਦਾ, ਬਟ ਇਸ ਵਾਰ 50 ਮੈਥਸਨ ਬੁਲਵਰਡ ਈਸਟ। ਸ਼ੁਕਰੀਆ ਸਰ, ਬਹੁਤ ਧੰਨਵਾਦ ਜੀ। 6464 ਹੈਲੋ।
5: ਹਾਂਜੀ ਨਵੀਂ, ਸਤਿ ਸ੍ਰੀ ਅਕਾਲ। ਮੈਂ ਨਾ ਦੱਸਣਾ ਚਾਹੁੰਦਾ, ਮੈਂ ਵੀ ਏਅਰਪੋਰਟ ਐਂਡ ਲਕੋਸ ਤੇ ਲੱਗੇ ਰਹਿੰਦੇ ਹਾਂ। ਮੈਂ ਆਪਣੇ ਬੇਟੇ ਦਾ ਵਿਆਹ ਕੀਤਾ ਸੀ ਕੋਵਿਡ ਦੇ ਵਿੱਚ, ਸੌ ਬੰਦਾ ਘਰ ਚ ਪਿੱਛੇ ਬਹਿ ਕੇ ਆ, ਟੈਂਟ ਲਾਇਆ, 6 ਦਿਨ ਮਿਊਜ਼ਿਕ ਚੱਲਦਾ ਰਿਹਾ, 6 ਦਿਨ ਲਗਾਤਾਰ, ਉਹ ਵੀ ਹਾਲ ਵਾਲਾ ਮਿਊਜ਼ਿਕ ਜਿਹੜਾ ਬੁੱਕ ਕੀਤਾ ਸੀ ਹਾਲ ਲਈ, ਉਹੀ ਸਾਰਾ ਕੋਈ ਡੈਕੋਰੇਸ਼ਨ ਉਹੀ ਕਰਕੇ 6 ਦਿਨ ਕਰਿਆ। ਇੱਕ ਬੰਦੇ ਨੇ ਕੰਪਲੇਂਟ ਨੀ ਕੀਤੀ, ਸਾਡੇ ਜਿੰਨੇ ਵੀ ਨੇਬਰ ਆ ਸਾਰੇ ਉਹਨਾਂ ਨੇ ਸਾਰਾ ਬਾਹਰ ਦੀਆਂ ਪਾਵਰ ਲਾਈਟਸ ਆਨ ਕਰ ਦਿੱਤੀਆਂ, 6 ਦਿਨ ਹੀ ਆਨ ਰੱਖੀਆਂ। ਹੁਣ ਮੈਂ ਬੇਟੀ ਦਾ ਵਿਆਹ ਕੀਤਾ ਤਾਂ ਵੀ ਉਹਨਾਂ ਨੇ ਇੰਨਾ ਇੰਜੋਏ ਕੀਤਾ, ਉਹ ਚਲੇ ਸਾਰੇ ਆ ਕੇ ਖਾਂਦੇ, ਜਾਗੋ ਵੀ ਰੋਜ਼ ਉੱਥੇ ਬਾਹਰ ਹੀ ਕੱਢੀ, ਮੈਂ ਤਾਂ ਵਿਆਹ ਹੀ ਟੋਟਲੀ ਮੈਰਿਜ ਹੀ ਉੱਥੇ ਕੀਤੀ ਸੀ।
0: ਅੱਛਾ, ਸਾਰਾ ਕੁਛ ਹੀ ਤੁਸੀਂ ਘਰੇ ਕੀਤਾ ਹੈ?
5: ਸਾਰਾ ਕੁਛ ਘਰੇ ਕੀਤਾ ਸੀ ਕੋਵਿਡ ਕਰਕੇ।
0: ਠੀਕ ਹੈ,
5: ਆ ਬੇਟੀ ਨੇ ਹੁਣ ਜਾਗੋ ਕੱਢੀ ਆ, ਉਦੋਂ ਵੀ ਸੌਖ ਪੈਂਦਾ ਸੀ, ਸਾਰਿਆਂ ਨੇ ਫੂਡ ਇੰਜੋਏ ਕਰ ਕਰ ਇੰਜੋਏ ਕੀਤਾ, ਸਾਰੇ ਆ ਕੇ ਉਹ ਫੋਟੋ ਖਿੱਚਦੇ ਰਹੇ।
0: ਜੀ ਜੀ ਜੀ, ਸੋ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਪ੍ਰੋਬਲਮ ਇਸ ਵਿੱਚ ਹੈ?
5: ਨਾ ਨਾ ਨਾ, ਸਾਡੇ ਤਾਂ ਬਿਲਕੁਲ ਹੀ ਨਹੀਂ, ਉਹ ਤਾਂ ਬੜੇ ਖੁਸ਼ ਸੀ, ਉਹ ਤਾਂ ਵਿਚਾਰੇ ਇੰਨੇ ਚੰਗੇ ਬੰਦੇ ਆ ਮੇਰੇ ਨਾਲ ਨੇਬਰ ਪਾਕਿਸਤਾਨ ਤੋਂ ਆ, ਉਹ ਕਦੀ ਕੋਈ ਕਹਿਣਾ ਆਹ ਲਾਈਟ ਲਾ ਲਓ ਘਰ ਦੇ ਵਿੱਚ, ਸਾਡੇ ਕੋਲ ਆਹ ਲਾਈਟਾਂ ਹੈਗੀਆਂ ਲਾ ਲਓ, ਹੋਰ ਲਾ ਲਓ, ਟੈਂਟ ਲੱਗਾ ਰਿਹਾ ਚੱਲਦੇ ਰਹੇ,
0: ਜਦੋਂ ਅਗਲਿਆਂ ਨੂੰ ਤੁਸੀਂ ਸੱਦਦੇ ਵੀ ਹੋ ਨਾ, ਤਾਂ ਉਹ ਫਿਰ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ, ਦੋਸਤਾਂ ਨੂੰ, ਸਾਰਿਆਂ ਨੂੰ ਮਿਲਦੇ ਆ, ਉਹਨਾਂ ਨੂੰ ਵੀ ਲੱਗਦਾ ਕਿ ਅਸੀਂ ਵੀ ਇਹਨਾਂ ਦੇ ਫੈਮਿਲੀ ਦੇ ਇੱਕ ਮੈਂਬਰ ਹੀ ਹਾਂ।
5: ਉਹਨਾਂ ਨੇ ਵੀ ਏਦਾਂ ਹੀ ਜਦੋਂ ਅਸੀਂ ਜਾਗੋ ਕੱਢਦੇ ਸੀ, ਇੱਕ ਮੇਰੇ ਬ੍ਰਦਰ ਦਾ ਘਰ ਵੀ ਲੱਗ ਗਿਆ, ਇੱਕ ਨੇਬਰ, ਉਹਨਾਂ ਸਾਰਿਆਂ ਨੇ ਆਪਣੇ ਬਾਹਰ ਡਰਿੰਕਸ ਰੱਖ ਦਿੱਤੀਆਂ, ਤੇ ਤੁਸੀਂ ਆਹ ਦਿਨ ਦਿਨ ਹੈਗਾ ਆ ਜਾਓ, ਖਾਣਾ ਪੀਣਾ ਉੱਥੇ ਰੱਖ ਦਿੱਤਾ।
0: ਜੀ ਜੀ ਜੀ,
5: ਬਹੁਤ ਇੰਜੋਏ ਕੀਤਾ, ਕੋਈ ਏਦਾਂ ਦੀ ਗੱਲ ਨੀ ਸੀ ਭਾਈ ਤੁਸੀਂ ਇਹਨੂੰ ਆਹ ਨੀ ਕਰਨਾ ਜਾਂ ਉਹ ਨੀ, ਕੋਈ ਕੰਪਲੇਂਟ ਨੀ ਹੋਈ,
0: ਕੰਪਲੇਂਟ ਨੀ ਹੋਈ। ਠੀਕ ਹੈ,
5: ਉੱਚੀ ਮਿਊਜ਼ਿਕ ਚੱਲਦਾ ਰਿਹਾ, ਬਹੁਤ ਜ਼ਿਆਦਾ ਉੱਚੀ ਮਿਊਜ਼ਿਕ ਚੱਲਦਾ ਰਿਹਾ,
0: ਚਲੋ
5: ਕੋਈ ਇੰਜੋਏ ਕੀਤਾ ਨੀ।
0: ਠੀਕ ਹੈ ਸਰ, ਬਹੁਤ ਸ਼ੁਕਰੀਆ। ਤੇ 905-673-3337 ਆਪਣਾ ਨੰਬਰ ਹੈ। ਠੀਕ ਹੈ, ਦੇਖੋ ਬਾਈ ਜੀ ਕਹਿੰਦੇ ਕਿ ਸਾਨੂੰ ਤਾਂ ਸਕਦਾ ਯਾਰ, ਸਾਰੇ ਨੇ ਸਪੋਰਟ ਹੀ ਕੀਤੀ ਹੈ, ਲਾਈਟਾਂ ਲਾ, ਸੈਟਅਪ ਕਰ, ਮਿਊਜ਼ਿਕ ਲਾ, ਤੇ ਮਿਊਜ਼ਿਕ ਵਧੀਆ, ਚਲੋ ਮਿਊਜ਼ਿਕ ਵੀ ਇੱਕ ਰੂਹ ਦੀ ਖੁਰਾਕ ਹੈ ਕਿ ਨਹੀਂ। ਇੱਕ ਤੁਸੀਂ 5 ਰਿਵਰਸ ਡਕਟ ਕਲੀਨਿੰਗ ਨੂੰ ਜ਼ਰੂਰ ਯਾਦ ਰੱਖੋ, ਡਕਟ ਕਲੀਨ ਕਰਾਉਣੇ ਆ, ਟਾਈਮ ਸਿਰ ਕਰਾ ਲਓ। 5 ਰਿਵਰਸ ਡਕਟ ਕਲੀਨਿੰਗ ਬੜੀ ਵਧੀਆ ਟੀਮ ਹੈ ਐਂਡ ਰੀਜ਼ਨੇਬਲ ਰੇਟ ਹੈ। ਕੈਮਰਾ ਪਾ ਕੇ ਦਿਖਾਉਣਗੇ ਪਹਿਲਾਂ ਕਿੰਨੀ ਗੰਦਗੀ ਸੀ ਤੁਹਾਡੇ ਇਵੈਂਟਸ, ਤੇ ਬਾਅਦ ਦੇ ਵਿੱਚ ਕਿੰਨੀ ਸਫਾਈ ਹੈ। ਸੋ 5 ਰਿਵਰਸ ਡਕਟ ਕਲੀਨਿੰਗ, 437-688-7750, 437-688-7750, 5 ਰਿਵਰਸ ਡਕਟ ਕਲੀਨਿੰਗ ਵਾਲਿਆਂ ਨਾਲ ਸੰਪਰਕ ਕਰੋ। ਰੋਇਲ ਆਟੋ ਸੈਂਟਰ ਦੇ ਰਾਜ ਭਾਜੀ, ਗੱਡੀ ਦੀ ਊਬਰ ਲਿਫਟ ਦੀ ਸੇਫਟੀ ਹੋਣ ਵਾਲੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਇਸ਼ੂ ਹੈ, ਗੱਲ ਕੀ ਗੱਡੀ ਦੀ ਕੋਈ ਵੀ ਰਿਪੇਅਰ, ਤਾਂ ਰੋਇਲ ਆਟੋ ਸੈਂਟਰ ਦੇ ਰਾਜ ਭਾਜੀ ਸਟੀਲਸ ਅਤੇ ਮੈਲਨੀ ਦੇ ਨੇ, ਅਫੋਰਡੇਬਲ, ਰਿਲਾਇਬਲ ਤੇ ਆਨੈਸਟ ਸਰਵਿਸ। 9057991478 ਤੇ ਕਾਲ ਕਰੋ ਰੋਇਲ ਆਟੋ ਸੈਂਟਰ। 9181, ਹਾਂਜੀ ਕੀ ਕਹਿਣਾ ਚਾਹੁੰਦੇ
6: ਹੋ
0: ਜੀ?
6: ਹਾਂਜੀ, ਮੈਂ ਵੀ ਕਹਿੰਦਾ ਵੀ ਜਾਗੋ ਕੁੜੀ ਕੋਈ ਮਾੜੀ ਗੱਲ ਨੀ, ਕਿਉਂਕਿ ਕਿਸੇ ਨੇ ਸਾਡੇ ਰਿਸ਼ਤੇਦਾਰਾਂ ਦੀ, ਮੇਰੀ ਸਿਸਟਰ ਆ ਉਹਦੀ ਡਾਕਟਰ ਦੇ, ਮਤਲਬ ਘਰ ਸਾਰਿਆਂ ਦੇ ਘਰ ਵਿਆਹ ਸੀਗਾ ਉਹਦੇ ਦੇਵਰ ਦਾ, ਤਾਂ ਉਹਨਾਂ ਨੇ ਗੇਟ ਵਾਲੇ ਨੇ ਪੁੱਛਿਆ ਪਹਿਲਾਂ ਵੀ ਹਾਂ ਵੀ ਅਸੀਂ ਜਾਗੋ ਕੱਢਣੀ ਆ, ਉਹ ਕਹਿੰਦੇ ਕੋਈ ਪ੍ਰੋਬਲਮ ਨੀ, ਨਾਲੇ ਤਾਂ ਖੜਾ ਲਾ ਤਾ ਟਰੱਕ ਟਰੱਕ ਮੰਗਾਇਆ, ਨਾਲੇ ਸਾਰੇ ਕੀਤੀ, ਨਾਲੇ ਸਾਰੇ ਇੰਜੋਏ ਕਰਦੇ, ਨਾਲੇ ਵੀਡੀਓ ਬਣਾ ਲਈ ਸਾਰੇ,
0: ਸਾਰਿਆਂ ਨੂੰ ਪੁੱਛ ਲੋ, ਤੇ ਜੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਤਾਂ ਵਧੀਆ ਖੁੱਲ ਕੇ ਆਪਣਾ ਫੰਕਸ਼ਨ ਕਰੋ,
6: ਖੁੱਲ ਕੇ ਕਰੋ। ਉਹ ਬਾਈ ਜਿਹੜਾ ਪਹਿਲਾਂ ਆਇਆ ਸੀ, ਮੈਂ ਕੁਛ ਗੱਲ ਤਾਂ ਨੀ ਬੋਲਣਾ, ਪਰ ਉਹ ਮੈਨੂੰ ਲੱਗਦਾ ਆਪਣੇ
0: ਨਹੀਂ, ਚਲੋ ਸਾਰਿਆਂ ਦਾ ਆਪਦਾ ਆਪਦਾ ਓਪੀਨੀਅਨ ਹੁੰਦਾ, ਬਟ ਦੇਖੋ ਜੇ ਕੋਈ ਤੁਹਾਡੇ ਸਟਰੀਟ ਨੂੰ ਇਤਰਾਜ਼ ਨਹੀਂ ਤਾਂ ਆਈ ਥਿੰਕ ਕੋਈ ਏਡਾ ਵੱਡਾ ਇਸ਼ੂ ਨਹੀਂ। 9390, ਹਾਂਜੀ
7: ਬਸ ਦੂਜੀ ਗੱਲ ਆਂਢ ਗੁਆਂਢ ਬਣਾ ਕੇ ਰੱਖੋ ਤੇ ਜੇ ਵੀ ਕੋਈ ਫੰਕਸ਼ਨ ਕਰਦੇ ਆ ਨਾ ਚਾਹੇ ਘਰੇ ਚਾਹੇ ਬਾਹਰ ਜੇ ਇਹਨ ਪ੍ਰੋਪਰ ਵੇ ਨਾ ਕਰਦੇ ਆ ਨਾ ਪ੍ਰੋਪਰ ਤੁਸੀਂ ਸਿਟੀ ਕੋਲ ਆਪਣਾ ਜਿਹੜੀ ਵੋਇਸ ਨੋਇਸ ਪੋਲਿਊਸ਼ਨ ਹੁੰਦਾ ਉਹਦਾ ਲਾਇਸੈਂਸ ਲਓ ਉਹਨੂੰ ਸਿਟੀ ਨੂੰ ਦੱਸੋ ਵੀ ਅਸੀਂ ਜਾਗੋ ਕੱਢਣੀ ਆ ਤੇ ਵੀ ਅਸੀਂ ਆਹ ਟਾਈਮ ਤੇ ਕੱਢਣੀ ਉਹਨਾਂ ਕੋਲ ਪਰਮਿਸ਼ਨ ਲਓ ਪਲੱਸ ਮੇਰੇ ਚਾਚਾਈ ਦਾ ਬੇਟੇ ਦਾ ਵਿਆਹ ਹੈ 6-7 ਸਾਲ ਪਹਿਲਾਂ ਉਹਨਾਂ ਜਿਹੜੀ ਉਹਨੇ ਸਟੇਟ ਤੋਂ ਜਾਗੋ ਕੱਢਣੀ ਏਦਾਂ ਇਹਨਾਂ ਨੇ ਆਪਣੇ ਸਾਰੇ ਲਏ ਜਿਹੜੇ ਵੀ ਪਰਮਿਟ ਲੈਣੇ ਸੀ ਪਲੱਸ ਜੇ ਘਰਾਂ ਚ ਜਾ ਕੇ ਉਹਨਾਂ ਨੇ ਇਨਵੀਟੇਸ਼ਨ ਦਿੱਤੇ $50,000 ਦਾ ਟਿਮ ਕਾਰਡ ਦਾ ਵੀ ਭਾਈ ਵੀ ਸਾਡੇ ਫੰਕਸ਼ਨ ਹੋ ਰਿਹਾ ਕਿਉਂਕਿ ਪਹਿਲਾਂ ਵਿਆਹ ਸੀ ਘਰ ਦਾ ਵੀ ਸਾਡੇ ਫੰਕਸ਼ਨ ਹੋ ਰਿਹਾ ਵਾ ਵੀ ਤੁਸੀਂ ਆਓ ਸਾਨੂੰ ਜੁਆਇਨ ਕਰੋ
0: ਹਾਂਜੀ
7: ਉਹਦੇ ਨਾਲ ਜਿਹੜੇ ਉਹ ਹਾਂਜੀ ਉਹਨਾਂ ਨੂੰ ਗਿਫਟ ਕਾਰਡ ਦੇ ਗਿਆ ਏ ਵੀ ਭਾਈ ਆਲੇ ਆਲੇ ਦਿਨ ਸਾਡੇ ਫੰਕਸ਼ਨ ਚੱਲਣੇ ਆ ਤੇ ਤੁਹਾਨੂੰ ਖੁੱਲਾ ਇਨਵੀਟੇਸ਼ਨ ਆ ਤੁਸੀਂ ਆਪਣਾ ਪੂਰਾ ਪਰਿਵਾਰ ਆਓ ਲੈ ਕੇ ਘਰੇ ਕਿਉਂਕਿ ਜਦੋਂ ਤੁਸੀਂ ਫੂਡ ਟਰੱਕ ਮੰਗਾਇਆ 10-12 ਬੰਦੇ ਹੋਰ ਐਕਸਟਰਾ ਆਜੂਗੇ ਕੀ ਫਰਕ ਪੈਣਾ ਨਾਲੇ ਉਹਨਾਂ ਨੇ ਜੁਆਇਨ ਕੀਤਾ ਉਹ ਆਏ ਵਿੱਚ ਕਿਉਂਕਿ
0: ਜ਼ਰੂਰੀ ਹੈ ਦੇਖੋ ਪਹਿਲਾਂ ਤੁਸੀਂ ਸਾਰਿਆਂ ਨੂੰ ਦੱਸੋ ਸਗਾ ਤੇ ਮੈਂ ਤਾਂ ਕਹਿੰਦਾ ਕਿ ਉਹਨਾਂ ਨੂੰ ਵਿਆਹ ਦਾ ਕਾਰਡ ਵੀ ਦਿਓ ਉਹਨਾਂ ਨੂੰ ਮਠਿਆਈ ਦਾ ਡੱਬਾ ਵੀ ਦਿਓ ਅਗਲਿਆਂ ਨੂੰ ਇੰਝ ਲੱਗੇ ਵੀ ਇਹ ਸਾਨੂੰ ਇਨਵੋਲਵ ਕਰ ਰਹੇ ਆ ਜਿੱਥੇ ਫੰਕਸ਼ਨ ਹੋਏ ਉਹਨਾਂ ਨੇ 3 ਬੈਕਯਾਰਡਾਂ ਦੇ ਵਿੱਚ ਟੈਂਟ ਲਾਏ ਹੋਏ ਦੇਖੋ ਜੇ ਤੁਹਾਡੀ ਉਹੀ ਗੱਲ ਹੈ ਜੇ ਬਣਦੀ ਹੈ ਨਾਲ ਦੇ ਨਾਲ ਉਹਨਾਂ ਨੇ ਕਹਿਣਾ ਯਾਰ ਕਿ ਸਾਡਾ ਸਪੇਸ ਯੂਜ਼ ਕਰੋ ਇੱਕ ਮੇਰਾ ਮਿੱਤਰ ਹੈ ਉਹ ਵੀ ਉਹਨਾਂ ਨੇ ਫੰਕਸ਼ਨ ਕੀਤਾ ਉਹਦੇ ਪਹਿਲਾਂ ਉਹਦਾ ਵਿਆਹ ਹੋਇਆ ਸਾਰੀਆਂ ਫੈਂਸਾਂ ਉਹਨਾਂ ਨੇ ਲਾਈਆਂ ਉੱਥੇ ਟੈਂਟ ਲਾਇਆ ਤੇ ਫਿਰ ਮੁੰਡੇ ਦਾ ਵਿਆਹ ਹੋਇਆ ਮੇਰੇ ਫਰੈਂਡ ਦਾ ਉਹਨੇ ਫਿਰ ਫੈਂਸਾਂ ਲਾਈਆਂ ਉਸ ਤੋਂ ਅਗਲੇ ਸਾਲ ਹੁਣ ਐਤਕੀ ਮਹੀਨਾ ਹੋਇਆ ਉਹਨਾਂ ਦੇ ਮਾਸੀ ਦੇ ਮੁੰਡੇ ਦਾ ਵਿਆਹ ਹੋਇਆ ਉਹਨਾਂ ਨੇ ਵੀ ਫੈਂਸਾਂ ਲਾਈ ਵੀ ਇੰਨੀ ਬਣਦੀ ਆ ਵੀ ਉਹਨਾਂ ਨੇ 3 ਵਾਰ ਕਰ ਲਿਆ
7: ਪੰਜਾਬੀ ਰਹਿਣਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
8: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
7: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
8: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
7: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
8: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
7: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
8: ਪ੍ਰੋਗਰਾਮ ਪੰਜਾਬੀ ਲਹਿਰਾਂ
7: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
9: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ।
10: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: is AM 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
0: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-8935-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਹਾਵ ਭਾਵ ਚਿਹਰੇ ਉੱਤੇ ਪੜ੍ਹ ਲੈਂਦੀ ਹੈ। ਕਹਿੰਦਾ ਉਹ ਹਾਵ ਭਾਵ ਚਿਹਰੇ ਉੱਤੇ ਪੜ੍ਹ ਲੈਂਦੀ ਹੈ, ਤੁਰੰਤ ਆ ਕੇ ਬਾਂਹ ਮੇਰੀ ਉਹ ਫੜ ਲੈਂਦੀ ਹੈ, ਸੋਹਣੀ ਲੱਗਣ ਵਾਸਤੇ ਮੇਰੀਆਂ ਨਜ਼ਰਾਂ ਨੂੰ ਝਾਮੇ ਦੇ ਨਾਲ ਸਾਰਾ ਪਿੰਡਾ ਰਗੜ ਲੈਂਦੀ ਹੈ। ਅੱਛਾ, ਉਸਦੇ ਲਈ ਤਾਂ ਹੱਜ ਹੈ ਦੀਦਾਰ ਯਾਰ ਦਾ।

ਦਿਵਸ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਭ ਦਾ ਮਨਪਸੰਦ ਦਾ ਦਿਨ, ਸ਼ੁਕਰ ਆ ਸ਼ੁੱਕਰਵਾਰ ਆ ਗਿਆ, ਲੈ ਲਿਆ ਕੰਮ ਗੇਟ 'ਚ, ਵੀਕਐਂਡ ਹੋ ਗਿਆ ਸਟਾਰਟ, ਮੇਰਾ ਤਾਂ ਹੋ ਗਿਆ, ਬਾਕੀਆਂ ਦਾ ਕਈਆਂ ਦਾ ਹੋ ਗਿਆ ਕਿ ਨਹੀਂ, ਅੱਜ ਮੇਰਾ ਹੋ ਗਿਆ ਜਾਣੀ, ਹੈ ਨਾ। ਅਤੇ ਦੱਸ ਦਿਓ ਭਾਈ ਕਿਹਦਾ ਕਿਹਦਾ ਵੀਕਐਂਡ ਸਟਾਰਟ ਆ, ਕਈਆਂ ਦੇ ਸ਼ਾਮ ਨੂੰ ਹੋ ਜਾਣੇ ਆ, ਰਹਿ ਗਏ ਕੁਛ ਘੰਟੇ, ਲੈ ਲਿਆ ਕੰਮ ਗੇਟ 'ਚ, ਦਿਨ ਚੜਿਆ ਨਹੀਂ ਛਿਪਿਆ ਨਹੀਂ। 14 ਅਗਸਤ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣ ਦਿਓ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇ। ਅੱਜ ਦਾ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 17 ਟੈਂਪਰੇਚਰ ਆ ਮਿਸਿਸਾਗਾ ਮਾਲਟਨ ਦੇ ਵਿੱਚ, ਪੀਅਰਸਨ ਟੋਰਾਂਟੋ ਬਿਲਕੁਲ ਏਅਰਪੋਰਟ ਦੇ ਨੇੜੇ ਜੜਾਂ ਦੇ ਵਿੱਚ ਕਹਿ ਲਓ, 17 ਫੀਲ ਲਾਈਕ 16, 26 ਹੈਗਾ ਦੁਪਹਿਰ ਨੂੰ, ਸ਼ਾਮ ਨੂੰ 28 ਆ ਅਤੇ ਰਾਤ ਨੂੰ 23 ਟੈਂਪਰੇਚਰ। 6:22 ਦੇ ਸੂਰਜ ਸਾਹਿਬ ਜੀ ਆਪਾਂ ਦੇਣਗੇ ਦਰਸ਼ਨ ਅਤੇ 8:24 ਦੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ 'ਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਰੋਜ਼ਾਨਾ ਹੀ ਤਰ੍ਹਾਂ ਉਹੀ ਨੰਬਰ 905-673-3337, 905-673-3337। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ ਚਾਹੁੰਦੇ 416-477-2040, ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕੀਤੀ ਜਾ ਸਕਦੀ ਹੈ। ਵੱਖ ਵੱਖ ਹੋਰ ਬਹੁਤ ਐਪਾਂ ਨੇ ਜਿਹਨਾਂ 'ਤੇ ਤੁਸੀਂ 530 ਨੂੰ 30 ਨੂੰ ਸੁਣ ਸਕਦੇ ਹੋ, ਜੁੜ ਸਕਦੇ ਹੋ 530 ਦੇ, ਜਿੰਨੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਆ ਉਹ ਪ੍ਰੋਗਰਾਮਾਂ ਦੇ ਨਾਲ ਤੁਸੀਂ ਆਨੰਦ ਅਤੇ ਆਪਣੇ ਟਾਈਮ ਦੇ ਹਿਸਾਬ ਨਾਲ ਮਾਣ ਸਕਦੇ ਹੋ। ਜੇ ਮੈਸੇਜ ਪਾਉਣੇ ਆ, ਵਟਸਐਪ ਕਰਨਾ, ਫਿਰ ਇੱਕੋ ਹੀ ਨੰਬਰ 647-845-5594-6478-3552-949 ਨੰਬਰ ਆਪਣਾ। ਜੇ ਕਿਸੇ ਨੇ ਪਿਕਨਿਕ ਨੂੰ ਸਪੋਂਸਰਸ਼ਿਪ ਕਰਨਾ, ਤੁਹਾਡਾ ਬਿਜ਼ਨਸ ਆ ਕੋਈ, ਜਾਂ ਰੇਡੀਓ 'ਤੇ ਤੁਸੀਂ ਬਹੁਤ ਘੱਟ ਰੀਜਨੇਬਲ ਪ੍ਰਾਈਜ਼ ਦੇ ਵਿੱਚ ਐਡਵਰਟਾਈਜ਼ਮੈਂਟ ਕਰਾਉਣੀ ਚਾਹੁੰਦੇ ਹੋ, ਮਸ਼ਹੂਰੀ ਕਰਾਉਣੀ ਚਾਹੁੰਦੇ ਹੋ, ਜਾਂ ਤੁਸੀਂ ਉੱਥੇ ਪਿਕਨਿਕ 'ਤੇ ਕੋਈ ਕਰਨਾ ਚਾਹੁੰਦੇ ਹੋ, ਕੋਈ ਸਟਾਲ ਲਾਉਣਾ ਚਾਹੁੰਦੇ ਹੋ ਕਿਸੇ ਪ੍ਰਕਾਰ ਦਾ, ਸਿਰਫ ਫੂਡ ਵਾਲਿਆਂ ਸਟਾਲਾਂ ਨੂੰ ਫ੍ਰੀ ਆ ਉੱਥੇ ਮੈਂ ਕੀਤਾ, ਉਹ ਵੀ ਚਲੋ ਕੁਛ ਹੁਣ ਪੂਰੀ ਹੋ ਗਏ, 4-5 ਹੋ ਗਏ ਆ, ਬਹੁਤ ਆ। ਅਤੇ ਜਿਹੜੇ ਫੂਡ ਸਟਾਲ ਆ ਉਹਨਾਂ ਨੂੰ ਉੱਤੋਂ ਨਹੀਂ ਆਪਾਂ ਕੋਈ ਵੀ ਪੈਸਾ ਲਿਆ, ਉਹਨਾਂ ਨੂੰ ਇਹ ਕਹਿੰਦਾ ਵੀ ਆਪਣੇ ਰੀਜਨਲ ਪ੍ਰਾਈਜ਼ 'ਚ ਤੁਸੀਂ ਮਤਲਬ ਕੋਸਟ 'ਤੇ ਵੇਚ ਸਕਦੇ ਹੋ ਸਮਾਨ ਉੱਥੇ, ਹੈ ਨਾ। ਬਸ ਇੰਨੀ ਕੁ ਹੱਥ ਜੋੜ ਕੇ ਬੇਨਤੀ ਆ ਵੀ ਜੇ ਕਿਸੇ ਨੇ ਕੁਛ ਵੀ ਉੱਥੋਂ ਆਈਟਮ ਖਾਣੀ ਹੋਈ ਤਾਂ ਭਾਈ ਕੈਸ਼ ਕੁਛ ਲੈ ਕੇ ਆਇਓ, ਜਿਹੜੇ ਬਾਹਰ ਹੋਣਗੇ, ਮੈਨੂੰ ਹੁਣ ਬਾਕੀ ਪਤਾ ਨਹੀਂ ਮਸ਼ੀਨਾਂ ਵੀ ਹੋਣਗੀਆਂ ਗਈਆਂ ਕੋਲ ਤਾਂ, ਅਤੇ ਬਾਕੀ $10-20 ਭਜਾ ਪਾ ਲਿਆਇਓ ਕੈਸ਼। ਅਤੇ ਜੇ ਤੁਸੀਂ ਪਿਕਨਿਕ ਨੂੰ ਕੋਈ ਬਿਜ਼ਨਸ ਆ ਤੁਹਾਡਾ, ਕੋਈ ਹੋਰ ਤੁਸੀਂ ਕੰਮ ਉੱਥੇ ਕਰਦੇ ਹੋ, ਤੁਸੀਂ ਉਹਦਾ ਕੋਈ ਸਟਾਲ ਲਾਉਣਾ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ ਮੇਰੇ ਨਾਲ ਦਿਨ 'ਚ ਐਨੀ ਟਾਈਮ ਸੰਪਰਕ ਕਰ ਲਿਓ, 647-845-5594। ਇੱਥੇ ਵੀ ਪ੍ਰਮੋਟ ਕਰਾਂਗੇ ਤੁਹਾਡੇ ਬਿਜ਼ਨਸ ਨੂੰ, ਪੋਸਟਰਾਂ 'ਚ ਵੀ ਲਾਵਾਂਗੇ, ਉੱਥੇ ਵੀ ਤੁਹਾਨੂੰ ਐਡਵਰਟਾਈਜ਼ ਪੂਰਾ ਮਤਲਬ ਮਾਣ ਸਨਮਾਨ ਪੂਰਾ ਦਿੱਤਾ ਜਾਊਗਾ, ਕਰਿਆ ਜਾਊਗਾ ਤੁਹਾਡਾ। ਅਤੇ ਜੇ ਕਿਸੇ ਨੇ ਭਾਈ ਗੀਤ ਸੰਗੀਤ ਸੁਣਾਉਣਾ ਨਹੀਂ, ਸੁਣਾਉਣਾ ਤੁਸੀਂ, ਅਤੇ ਜਾਂ ਤੁਸੀਂ ਵੀਡੀਓ ਮਤਲਬ ਵੀਡੀਓ ਕਹਿਤਾ ਕੋਈ ਕਵਿਤਾ ਗਾਉਣੀ ਆ, ਤਾਂ ਜ਼ਰੂਰ ਤੁਸੀਂ ਉਹਦਾ ਵੀ ਮੈਨੂੰ ਮਾੜਾ ਜਿਹਾ ਲਿਖ ਕੇ ਭੇਜ ਦਿਉ, ਜਾਂ ਮੇਰੇ ਨਾਲ ਗੱਲ ਕਰ ਲਿਓ, ਕਿਉਂਕਿ ਉਹ ਵੀ ਆਪਾਂ ਸਕੈਜੂਅਲ ਦੇ ਵਿੱਚ ਆਪਾਂ ਨੂੰ ਪਾਉਣਾ ਪੈਣਾ, ਅਤੇ ਫਿਰ ਉਸ ਹਿਸਾਬ ਨਾਲ ਉੱਥੇ ਆਪਾਂ ਟਾਈਮ ਕਹਿ ਸਕਦੇ ਹਾਂ, ਜਿਹੜਾ ਆਪਣਾ ਸਟੇਜ ਸੈਕਟਰੀ ਕੋਈ ਵੀ ਹੋਊਗਾ ਹੋਊਗੀ ਜਾਂ ਹੋਊਗਾ। ਅਤੇ ਆਪਣੇ ਹੁਣ ਕਲਾਕਾਰ ਪਤਾ ਕਿਹੜੇ ਕਿਹੜੇ ਆ, ਪ੍ਰੀਤ ਬਰਾੜ ਐਂਡ ਕਮਲ ਬਰਾੜ, ਸੁਰਿੰਦਰ ਲਾਡੀ, ਬੌਬੀ ਪੰਧੇਰ, ਪਰਮਜੀਤ ਹੰਸ, ਰਾਜੂ ਧਾਲੀਵਾਲ, ਰੂਬੀ ਕੌਰ, ਕੇਵਲ ਐਂਡ ਸ਼ਰਮਾ ਬਾਈ ਦੀ ਕਮੇਡੀ, ਜਿਹਨੂੰ ਆਪਾਂ ਪੰਜਾਬੀ 'ਚ ਕੀ ਕਹਿੰਦੇ ਹਾਂ, ਭੰਡ ਕਰਨਾ, ਹੈ ਹੁੰਦੀਆਂ ਨਾ ਐਟਮਾਂ ਉਹਨਾਂ ਦੀਆਂ, ਭੰਡ ਪੁਣਾ ਐਂ ਕਹਿੰਦੇ ਨਾ, ਭੰਡੀ ਆ ਭੰਡ ਨੇ ਬੰਦੇ ਇਹ। ਅਤੇ ਇਹ ਮੈਨੂੰ ਕੁਛ ਹੋਰ ਕਹਿੰਦੇ ਸੀ ਵੀ, ਕਹਿੰਦੇ ਐਂ ਕਿਆ ਕਰਨਾ, ਮੈਨੂੰ ਚੜ੍ਹੇ ਹੀ ਨਹੀਂ ਦਿਮਾਗ 'ਤੇ ਮੂੰਹ 'ਤੇ, ਕਿਉਂ ਜੀ ਸੁਣਦੇ ਹਾਂ ਪ੍ਰੋਗਰਾਮ ਲਿਖ ਕੇ ਭੇਜੋ ਵੀ ਕੀ ਕਹਿਣਾ ਹੁੰਦਾ ਇਹਨੂੰ, ਕਮੇਡੀ ਕਲਾਕਾਰ, ਕਮੇਡੀ ਕਲਾਕਾਰ ਕਹਿ ਸਕਦੇ ਹਾਂ, ਇਹ ਕਹਿ ਸਕਦੇ ਹਾਂ ਕਮੇਡੀ ਕਲਾਕਾਰ ਨੇ। ਅਤੇ ਇੰਨੇ ਤਾਂ ਇੰਨੇ, ਫਿਰ ਰੀਸਾਂ ਰੂਸਾਂ ਜਿਹੜੀਆਂ ਬਜ਼ੁਰਗਾਂ ਦੀਆਂ, ਬਜ਼ੁਰਗਣੀਆਂ ਦੀਆਂ, ਹੈ ਨਾ, ਅਤੇ ਜਾਂ ਕੁੜੀਆਂ ਮੁੰਡਿਆਂ ਦੀਆਂ ਰੇਸਾਂ, ਜਾਂ ਹੋਰ ਬਹੁਤ ਸਾਰੀਆਂ ਗੇਮਾਂ ਬੱਚਿਆਂ ਲਈ ਗੇਮਾਂ। ਅਤੇ ਮੈਂ ਅੱਜ ਗੱਲ ਕਰਦਾ ਸੀ ਕੱਲ੍ਹ ਕਿਸੇ ਨਾਲ, ਕੋਈ ਜਿਵੇਂ ਆਪਾਂ ਨੂੰ ਕੋਈ ਉੱਥੇ ਕੋਈ ਛੋਟਾ ਮੋਟਾ ਜੇ ਕੋਈ ਜਾਦੂਗਰ ਹੋਵੇ ਬੱਚਿਆਂ ਨੂੰ ਖਿਡਾਉਣ ਵਾਲਾ, ਹੈ ਨਾ, ਅਤੇ ਜਾਂ ਕੋਈ ਹੋਰ ਸਟਾਲ, ਕੋਈ ਕੈਂਡੀ ਕੁੰਡੀ ਹੋ ਗਈ, ਉਹ ਕੀ ਹੁੰਦੀਆਂ, ਕੋਟਨ ਕੈਂਡੀ ਕਹਿੰਦੇ ਉਹਨੂੰ, ਰੂੰ ਬੁੱਢੀ ਮਾਈ ਦਾ ਝੱਟਾ ਐਂ ਕਹਿੰਦੇ ਸੀ ਨਾ, ਅਤੇ ਉਹ ਹੋਵੇ ਜਾਂ ਕੁਛ ਹੋਰ ਸਮਥਿੰਗ ਸਮਥਿੰਗ ਸਮਥਿੰਗ ਹੋ ਜੇ, ਕਿਉਂਕਿ ਬਹੁਤ ਕੁਛ ਆ, ਅਤੇ ਉਹ ਸੀਗਾ। ਅਤੇ ਬਾਕੀ ਉਹ ਵੀ ਹੋ ਸਕਦਾ, ਹੋ ਸਕਦਾ, ਮੈਂ ਪੱਕਾ ਸ਼ੋਰ ਨਹੀਂ, ਹੋ ਸਕਦਾ ਉਹ ਵੀ, ਹੈ ਨਾ, ਕਿਉਂਕਿ ਪੈਸੇ ਜ਼ਿਆਦਾ ਮੰਗਦਾ ਸੀ ਬੰਦਾ, ਅਤੇ ਫਿਰ ਆਪਾਂ ਕਿਹੜਾ ਪੈਸੇ ਵਾਲਾ ਕੋਈ ਕੰਮ ਕਰਦੇ ਹਾਂ, ਮੈਂ ਕਿਹਾ ਯਾਰ ਪੈਸੇ ਪੁਸਤ ਸਾਨੂੰ ਤਾਂ ਕੋਈ ਹੈ ਨਹੀਂ ਗੇ ਭਰਾਵਾ, ਕੀ ਕਰੀਏ ਹੁਣ, ਅਸੀਂ ਤਾਂ ਪਹਿਲਾਂ ਪੂਰਾ ਪੂਰਾ ਸਾਰ ਰਹੇ ਹਾਂ, ਅਤੇ ਜਿੰਨੇ ਕੁ ਆਉਣੇ ਆ, ਮੈਂ ਕਿਹਾ ਉਨੇ ਕੁ ਪਹਿਲੇ ਅਲੱਗ ਲੋਕਾਂ ਹਜੇ ਜੇਬ 'ਚੋਂ ਕਿੰਨੇ ਪੈਣਗੇ ਦੇਖੀ ਜਾਊ, ਹੋ ਸਕਦਾ 500-400 ਬੱਝ ਜੇ, ਹੋ ਸਕਦਾ 1500-2000 ਕੋਲੋਂ ਪੈ ਜਾਵੇ, ਇਹ ਹੁਣ ਰੱਬ ਦਾ ਰੇਖਾ। ਚਲੋ ਪਰਮਾਤਮਾ ਸੁੱਖ ਰੱਖੇ, ਨਿਪਰੇ ਚੜ੍ਹ ਜੇ ਬਸ ਤੁਸੀਂ।

0: ਆਉਣਾ, ਬੇਨਤੀ ਆ ਵੀ ਤੁਸੀਂ ਆਉਣਾ ਜ਼ਰੂਰ ਆ। ਉੱਥੋਂ ਵੀ ਖਾ ਸਕਦੇ ਹੋ ਤੁਸੀਂ ਆ ਕੇ ਪਿਕਨਿਕ 'ਤੇ, ਅਤੇ ਜੇ ਤੁਸੀਂ ਘਰੋਂ ਲੈ ਕੇ ਆਉਣਾ ਚਾਹੁੰਦੇ ਹੋ ਬਣਾ ਕੇ ਕੁਛ, ਤਾਂ ਤੁਹਾਡੀ ਉਹ ਵੀ ਖੁਸ਼ੀ ਆ। ਸਮਾਂ ਤਾਂ ਟਰੇ ਵੱਡੀ ਲੈ ਕੇ ਆਇਓ, ਆਪਾਂ ਵੀ ਖਾਵਾਂਗੇ ਰਲ ਮਿਲ ਕੇ ਸਾਰੇ ਜਣੇ, ਹੈ ਨਾ। ਅਤੇ ਕੁਰਸੀਆਂ ਕੱਲ੍ਹ ਲੈ ਕੇ ਆਇਓ ਆਪਣੀਆਂ ਨਾਲ ਪਲੀਜ਼, ਜੇ ਹੋ ਸਕੇ। ਅਤੇ ਜੇ ਨਹੀਂ ਹੈਗੀਆਂ ਮੇਰੇ ਵਰਗੇ, ਕਈ ਵਾਰ ਨਹੀਂ ਹੁੰਦੀਆਂ ਨਾ, ਅਤੇ ਫਿਰ ਭਾਈ ਆਪਣੇ ਘਰੋਂ ਕੋਈ ਚਾਦਰ ਚੂਦਰ, ਕੱਪੜਾ ਕੁਪੜਾ, ਦਰੀ ਦੁਰੀ ਜੀ, ਚਟਾਈ ਜਿਹਨੂੰ ਉਦਣ ਆਪਾਂ ਨਾ ਭੁੱਲ ਗਏ ਸੀ, ਚਟਾਈ ਉਹ ਲੈ ਆਇਓ। ਅਤੇ ਫਿਰ ਕਲਾ ਕਲਾਕਾਰ ਦੇਖਾਂਗੇ ਬੈਠ ਕੇ ਸਾਰੇ ਰਲ ਮਿਲ ਕੇ, ਫਿਰਾਂ ਤੁਰਾਂਗੇ, ਗੇਮਾਂ ਗੁੰਮਾਂ ਖੇਡਾਂਗੇ ਆਪਾਂ ਸਾਰੇ। 23 ਤਰੀਕ ਆ, ਚੇਤਾ ਰੱਖਿਓ, ਅਗਲਾ ਸੰਡੇ, ਅਗਲਾ ਐਤਵਾਰ, ਆਹ ਪਰਸੋਂ ਨੂੰ ਜਿਹੜਾ ਆਉਣਾ ਚੌਥੇ ਨੂੰ, ਇਹ ਨਹੀਂ ਜਿਹੜਾ ਉਹ ਤੋਂ ਅਗਲਾ ਆਉਣਾ, ਉਹ ਸੰਡੇ ਨੂੰ, ਐਤਵਾਰ ਨੂੰ। ਹੋਰ ਕਿਤੇ ਜਾਣ ਦੀ ਲੋੜ ਨਹੀਂ, ਸਿੱਧਾ ਬੱਲੇ ਬੱਲੇ ਫਾਰਮ, 13,219, 13 ਕਿ 23 ਆ, 13,219, ਅਤੇ ਉੱਥੇ ਪਹੁੰਚ ਜਾਓ, ਫਿਰ ਆਪਾਂ ਕਰਾਂਗੇ ਰਲ ਮਿਲ ਕੇ ਉੱਥੇ ਗੱਲਾਂ ਬਾਤਾਂ, ਅਤੇ ਫਿਰ ਭਾਈ ਵਧੀਆ ਵਧੀਆ ਵਧੀਆ ਵਧੀਆ ਹੋਊਗਾ। ਹਾਂਜੀ, 13,219 ਚੰਗੂਜੀ ਰੋਡ, ਕੈਲਡਨ ਦੇ ਵਿੱਚ ਆ। ਅਤੇ ਐਨੀ ਟਾਈਮ ਤੁਸੀਂ ਮੈਤੋਂ ਕੀ ਮੈਤੋਂ ਕੀ ਐਨੀ ਟਾਈਮ ਮੈਤੋਂ ਨੰਬਰ ਲੈ ਲਿਓ ਯਾਰ, ਫੋਨ ਕਰ ਲਿਓ, ਅਤੇ ਮੈਨੂੰ ਫੋਨ ਕਰ ਲਿਓ, 647-835-5594। ਕਰੀਏ ਫਿਰ ਗੱਲਾਂ ਬਾਤਾਂ, ਚੁਗਲੀਆਂ ਛਗਲੀਆਂ ਕਰੀਏ ਫਿਰ, ਚੁਗਲੀਆਂ 'ਚ ਬਹੁਤ ਵੱਡੀ ਐਕ ਮੈਂ ਲੈ ਕੇ ਆਇਆ, ਕਰਦਿਆਂ ਗੱਲਾਂ ਬਾਤਾਂ। 70-15 ਬਾਸੀ ਸਾਹਿਬ ਨੰਗਿਆ, ਸਤਿ ਸ਼੍ਰੀ ਅਕਾਲ ਜੀ, ਆਨ ਉਹ ਤਾਂ ਭਾਜੀ ਹੋ ਗਿਆ ਪਿਛਲੇ ਐਤਵਾਰ ਨੂੰ, ਲੇਟ ਹੋ ਗਿਆ ਤੁਸੀਂ। ਹਾਂ, ਉਹਨਾਂ ਦਾ ਤਿੰਨੇ ਭਰਾਵਾਂ ਦਾ ਪਿਛਲੇ ਐਤਵਾਰ ਸੀ, ਦ ਗ੍ਰੇਟ ਕੈਨੇਡੀਅਨ, ਉਹ ਕੀ ਆ ਆਪਣੇ ਉੱਥੇ ਕਸੀਨੋ 'ਚ ਥੀਏਟਰ ਗ੍ਰੇਟ, ਹਾਂ ਉਹ ਹੋ ਗਿਆ ਭਾਜੀ। ਤੁਸੀਂ 23 ਤਰੀਕ ਨੂੰ ਜ਼ਰੂਰ ਆਇਓ ਉੱਥੇ, ਜੇ ਨਹੀਂ ਹੈਗਾ ਪੋਸਟਰ ਜਿਹਾ ਮੈਂ ਤੋਂ ਮੰਗਾ ਲਓ ਮਾੜਾ ਜਿਹਾ, ਮੈਨੂੰ ਹਾਏ ਬਾਏ ਲਿਖ ਦਿਓ ਨੰਬਰ 'ਤੇ ਮੇਰੇ 'ਤੇ, ਪਿਕਨਿਕ ਆਪਣੀ, ਪਤਾ ਤੁਹਾਨੂੰ ਤਾਂ ਮੈਂ। ਹਾਂ ਸੁਣਿਆ ਨੀ, ਹੁਣ ਉਹਨੂੰ ਮਨ ਚ ਬਿਠਾ ਲਓ, ਆਉਣਾ ਤੁਸੀਂ ਮੈਨੂੰ ਮਿਲਣਾ ਉੱਥੇ ਆ ਕੇ, ਆ ਕੇ ਦੱਸਣਾ ਵੀ ਮੈਂ ਆਰਡੀ ਆ। ਆਰਡੀ ਦਾ ਫੁੱਲ ਨੇਮ ਕੀ ਆ? ਰਵਿੰਦਰ ਧਾਲੀਵਾਲ। ਹਾਂ ਚਲੋ, ਹੁਣ ਮੈਨੂੰ ਚੇਤਾ ਰਹਿ ਜੂ, ਚੇਤੇ ਨਾਲ ਮੈਨੂੰ ਮਿਲਿਓ ਆ ਕੇ, ਨਾ ਫੈਮਿਲੀ ਲੈ ਕੇ ਆਇਓ। ਲਵ ਜੂ ਭਾਜੀ, ਥੈਂਕ ਯੂ ਸੋ ਮਚ, ਮੈਨੂੰ ਭੇਜਿਓ, ਹਾਏ ਬਾਏ। ਬਿਲਕੁਲ ਜੀ, ਅਤੇ ਕੁਮਾਰੀ ਆਂਟੀ ਜੀ ਦਾ ਮੈਸੇਜ ਆ ਗਿਆ, ਗੁੱਡ ਮੋਰਨਿੰਗ, ਕਹਿੰਦੇ ਲੇਖਾਂ ਦੀਆਂ ਲੇਖੀਆਂ 'ਤੇ ਚੱਲਦਾ ਨਾ ਜ਼ੋਰ ਵੇ, ਬੰਦਾ ਕੁਝ ਹੋਰ ਸੋਚੇ, ਰੱਬ ਕੁਝ ਹੋਰ ਵੇ। ਆਹਾ ਕਿਆ ਬਾਤ ਆ, ਅੱਜ ਹੋਈਏ ਟਿਕਟੋਕ 'ਤੇ ਮਾੜਾ ਜਿਹਾ ਲਾਈਵ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਹੋ ਡਿਡਜੂ ਵੇਖਾ ਵਾਹ ਚੱਕ ਮੇ ਦਿਸ ਫਰਾਈਡੇ, ਫਰਾਈਡੇ ਜੀ, ਫਰਾਈਡੇ ਰੇਸ਼ਮ ਭਾਅ ਜੀ, ਥੈਂਕ ਯੂ ਸੋ ਮੱਚ, ਗੁੱਡ ਮੋਰਨਿੰਗ। ਅਤੇ ਪਰਮਿੰਦਰ ਜੀ ਦੀਆਂ ਕਾਫੀ ਖਬਰਾਂ ਆ ਗਈਆਂ, ਪਰਮਿੰਦਰ ਜੀ ਹਟ ਜਾਓ ਤੁਸੀਂ ਗੋਲੀਆਂ ਚਲਾਉਣ ਤੋਂ, ਕਿਉਂ ਇਹ ਕਰਦੇ ਹੋ? 71-72 ਤੋਂ ਰਾਜ ਭਾਅ ਜੀ, ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਰਾਜ ਭਾਅ ਜੀ। ਤੁਹਾਨੂੰ ਨਾ ਮੈਨੂੰ ਲੱਗਦਾ ਵੀ ਸੱਚੀ ਕਹਿੰਦਾ, ਮੈਨੂੰ ਕਿੱਥੇ ਹੋ ਤੁਸੀਂ, ਕਿੱਥੇ ਤੁਹਾਡਾ ਮੈਸੇਜ ਆਇਆ ਵਾਲਾ ਜਗਾੜ ਜਾ, ਕਿੱਥੇ ਤੁਹਾਨੂੰ ਪਹੁੰਚਿਆ ਨਹੀਂ ਆਪਣਾ ਉਹ ਪੋਸਟਰ ਜਿਹਾ, ਹੈ ਨਾ ਮੈਨੂੰ ਲੱਗਦਾ। ਚਲੋ ਕੋਈ ਨਹੀਂ, ਜ਼ਰੂਰ ਜ਼ਰੂਰ ਜ਼ਰੂਰ ਜ਼ਰੂਰ ਭਾਈ, ਤੁਸੀਂ ਆਪਣਾ ਬੇਨਤੀ ਹੋ ਆ ਵੀ ਆਪਾਂ ਰਲ ਮਿਲ ਕੇ ਗੱਲਾਂ ਬਾਤਾਂ ਕਰਾਂਗੇ। ਮੈਂ ਹੁਣ ਇੱਧਰ ਪੰਗਾ ਵੀ ਨਾਲ ਲੈਣ ਲੱਗ ਗਿਆ, ਹੈ ਨਾ, ਆਹ ਨਹੀਂ ਮੈਨੂੰ ਕਰਨਾ ਚਾਹੀਦਾ। ਚਲੋ ਕੋਈ ਨਹੀਂ, ਚਲੋ ਆ ਜਾਓ। ਜਸਪ੍ਰੀਤ ਹੋਣੀ ਕਹਿੰਦੇ ਸਾਡੀ ਆਪਣੀ ਪਿਕਨਿਕ ਆ, ਹੁਣ ਜਸਪ੍ਰੀਤ ਹੋਣੀ ਪਤਾ ਨਹੀਂ ਕਦ ਤੱਕ ਆਉਣਗੇ। ਅਮਿਸ਼ਨ ਸਰਟੀਫਾਈਡ ਅਮਿਸ਼ਨ ਇੰਸਪੈਕਟਰ ਨੇ ਸ਼ਿਵ ਸਿੱਧੂ ਸਾਹਿਬ, 647-949-9946 'ਤੇ ਸੰਪਰਕ ਕਰ ਲਿਓ ਤੁਸੀਂ, ਆਪਣੇ ਟਰੱਕਾਂ ਦਾ ਅਮਿਸ਼ਨ ਕਰਾਉਣਾ ਚਾਹੁੰਦੇ ਹੋ ਜਾੜ ਦੇ ਵਿੱਚ, ਸੱਦ ਕੇ ਕਿਤੇ ਜਾਣ ਦੀ ਲੋੜ ਨਹੀਂ, ਵੀ ਬਾਈ ਜੀ ਨੂੰ ਫੋਨ ਕਰ ਦਿਓ, ਸ਼ਿਵ ਜੀ ਨੂੰ, ਸ਼ਿਵ ਸਿੱਧੂ ਨੂੰ, ਸ਼ਿਵ ਜੀ ਨੂੰ, ਸ਼ਿਵ ਜੀ ਨਹੀਂ ਕਹਿਣਾ, ਸ਼ਿਵ ਸਿੱਧੂ ਸਾਹਿਬ, ਅਤੇ ਫਿਰ ਤੁਸੀਂ ਭਾਈ ਉੱਥੋਂ ਉਹਨਾਂ ਨੂੰ ਕਾਲ ਕਰ ਦਿਓ। ਮੇਰੇ ਦਿਮਾਗ 'ਚ ਗੱਲ ਘੁੰਮਗੀ ਜਿਹੜੀ ਮੈਂ ਚੁਗਲੀ ਕਰਨੀ ਅੱਜ, 647-949-9946, 647-949-9946 'ਤੇ ਸੰਪਰਕ ਕਰ ਲਿਓ। ਜਸਪ੍ਰੀਤ ਭਰੇ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਜਸਪ੍ਰੀਤ ਹੋਣੀ, ਕਹਿੰਦੇ ਆਵਾਂਗੇ ਆਵਾਂਗੇ ਆਵਾਂਗੇ, ਹੁਣ ਤਾਂ ਪਤਾ ਨਹੀਂ ਆਉਣਗੇ ਕਿ ਨਹੀਂ। 36-50 ਗੁੱਡ ਮੋਰਨਿੰਗ ਭਾਅ ਜੀ, ਸਤਿ ਸ਼੍ਰੀ ਅਕਾਲ ਸੁਖਵਿੰਦਰ ਗਿੱਲ ਸਾਹਿਬ, ਗਿੱਲ ਸਾਹਿਬ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਪਿਆਰ ਭਰੀ, ਇੱਦਾਂ ਹੀ ਆ ਫਿਰ, ਹੈ ਨਾ। ਇੱਕ ਪੋਸਟਰ ਬਣਾਇਆ ਯਾਰ ਮੈਂ ਕਲਾਕਾਰਾਂ ਦਾ, ਜੇ ਕਿਸੇ ਨੂੰ ਭੇਜਾਂ ਮੰਨ ਲਓ ਮੈਂ 2-4 ਜਣਿਆਂ ਨੂੰ ਤੁਹਾਡੇ 'ਚੋਂ ਹੀ, ਤਾਂ ਤੁਸੀਂ ਦੱਸ ਸਕਦੇ ਹੋ ਵੀ ਉਹ ਕਿੱਦਾਂ ਦਾ ਬਣਿਆ? 16 ਕੜ ਤੋਂ ਲਖਵਿੰਦਰ ਮਲਤਾਨੀ ਭਾਅ ਜੀ, ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਤੁਹਾਨੂੰ ਤੁਹਾਨੂੰ ਵੀ, ਅਤੇ ਮਲਤਾਨੀ ਭਾਅ ਜੀ ਪਤਾ ਨਹੀਂ ਯਾਰ ਕਿੱਥੇ ਰਹਿੰਦੇ ਨੇ, ਅਤੇ ਮੇਰੇ ਨਾਲ ਹਰਿਆੜੀ ਤੋੜ ਗਏ, ਅਤੇ ਚਲੋ ਕੋਈ ਨਹੀਂ, ਦੇਖਾਂਗੇ ਪਿਕਨਿਕ 'ਤੇ ਉੱਦਣ ਨੂੰ, ਇਹਨਾਂ ਨੂੰ ਵੀ ਦਰਸ਼ਨ ਬਹੁਤ ਚਿਰਾਂ ਵੱਧ ਕਰਨੇ ਆ। ਤੇ ਪੰਜਾਬੀ ਟਿਫਨ ਸਰਵਿਸ ਕੇਟਰਿੰਗ ਵਾਲਿਆਂ ਨੇ ਉੱਥੇ ਫਲੂਦਾ ਕੁਲਫੀ ਦਾ ਸਟਾਲ ਲਾਉਣਾ ਅਤੇ ਨਾਲ ਉਹਨਾਂ ਨੇ ਆਈਸਕ੍ਰੀਮ ਵਗੈਰਾ ਜਿਹੜੇ ਕੋਨ 'ਚ ਜਾਂ ਕੱਪਾਂ 'ਚ ਮਿਲਦੀਆਂ ਉਹ ਵੀ ਲਾਉਣੀਆਂ ਅਤੇ ਪਰਮਜੀ ਹੁਣਾਂ ਨਾਲ ਕਰਿਓ, ਉੱਥੇ ਸੰਪਰਕ ਜਾ ਕੇ ਮਿਲਿਓ ਨਾਲੇ ਇਹਨਾਂ ਨੂੰ ਅਤੇ ਨਾਲੇ ਗੱਲਬਾਤ ਕਰ ਲਿਓ। ਕੋਈ ਤੁਸੀਂ ਫੂਡ ਲੈਣਾ ਉੱਥੋਂ, ਮਤਲਬ ਇਹਨਾਂ ਦੇ ਘਰੋਂ, ਮਤਲਬ ਟਿਫਨ ਸਰਵਿਸ ਕੋਈ ਕਰਾਉਣੀ ਚਾਹੁੰਦੇ ਹੋ, ਮਿਲਟਨ ਐਂਡ ਓਕਵਿਲ ਦੇ ਵਿੱਚ ਫਰੀ ਡਿਲੀਵਰੀ ਫਰੀ ਆ ਕਹਿੰਦੇ, ਅਤੇ 437-430 ਦਸ ਤਰੇਟ, 437-430-1063 ਦੇ ਉੱਪਰ ਸੰਪਰਕ ਕਰ ਲਿਓ ਪਰਮਜੀ ਹੁਣਾਂ ਨਾਲ, ਅਤੇ ਹਾਈਜੈਨਿਕ ਹੋਮ ਮੇਡ ਫਰੈਸ਼ ਫੂਡ ਆ ਕਹਿੰਦੇ, ਐਨ ਸੱਚੀ ਗੱਲ, 437-430 ਦਸ ਤਰੇਟ। ਅਤੇ ਸਨੀ ਬਾਈ ਜੀ ਕਿੱਦਾਂ ਫਿਰ, 647-470-1245 ਦੇ ਸੰਪਰਕ ਕਰ ਲਿਓ। ਗਰਾਜ ਡੋਰ ਰਿਪੇਅਰ ਤੁਹਾਡਾ ਕੋਈ ਹੋਣ ਵਾਲਾ ਅਤੇ ਉਹਦੀ ਕੋਈ ਲੋਕ ਲੁੱਕ ਟੁੱਟ ਗਿਆ, ਮੰਨ ਲਓ ਕੋਈ ਨਾਟਕ ਢਿੱਲੇ ਹੋ ਗਏ, ਕੋਈ ਰੱਸੀ ਚੈਨ ਟੁੱਟ ਗਈ ਹੈ ਅਤੇ ਓਪਨਰ ਲਗਾਉਣਾ ਚਾਹੁੰਦੇ ਹੋ, ਅਤੇ 647-470-1245 647-470-1245 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅੱਛਾ ਹੈ ਜਾ, ਚਲੋ ਪੰਜਾਬ ਡੇ ਮੇਲਾ ਵੀ ਆ ਰਿਹਾ ਜੀ 22 ਤਰੀਕ ਨੂੰ, ਆਉਣ ਵਾਲੇ ਸ਼ਨੀਵਾਰ ਨੂੰ, ਕੱਲ੍ਹ ਨਹੀਂ ਜਿਹੜਾ ਅਗਲਾ ਸ਼ਨੀਵਾਰ ਹੋ, ਆਪਣੇ ਪਿਕਨਿਕ ਤੋਂ ਇੱਕ ਦਿਨ ਪਹਿਲਾਂ। ਅਤੇ ਫਿਰ ਪੰਜਾਬ ਡੇ ਮੇਲਾ ਭਾਈ, ਕਾਫੀ ਸਾਰੇ ਕਲਾਕਾਰ ਲੱਗਣੇ ਉੱਥੇ, ਬਹੁਤ ਸਾਰੇ ਨੇ, ਬਹੁਤ ਸਾਰੇ ਉਂਗਲਾਂ ਦੇ ਨਾਮ ਨੇ, ਅਤੇ ਆਪਾਂ ਜਾਣਾ ਉੱਥੇ ਸਾਰਿਆਂ ਨੇ। ਸ਼ਨੀਵਾਰ ਦਾ ਦਿਨ ਆਉਂਦਾ, ਪੁਸ਼ਪਿੰਦਰ ਸੰਧੂ ਸਾਹਿਬ 416-904-7323 'ਤੇ ਸੰਪਰਕ ਕੀਤਾ ਜਾ ਸਕਦਾ, ਅਤੇ ਜਾਂ ਫਿਰ ਜੋ ਖੁਸਾ ਭਾਅ ਜੀ ਜਸਵਿੰਦਰ ਜੀ 416-366-1600 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅਤੇ ਐਡਰੈਸ ਹੈਗਾ 50 ਮੈਥੇਸਨ ਬੁੱਲੇਵਰਡ, ਮਿਸਿਜ਼ਾਗਾ 'ਚ ਪੈਂਦਾ ਇਹ। ਅਤੇ ਬਹੁਤ ਸਾਰਾ ਕਲਾਕਾਰ ਜੀ, ਜੇ ਹਰਿੰਦਰ ਸੰਧੂ ਸਾਹਿਬ ਨੇ, ਕੁਲਵੰਤ ਬਾਈ ਜੀ ਆ, ਅਤੇ ਬੌਬੀ ਪੰਧੇਰ ਆ, ਰਾਜੂ ਧਾਲੀਵਾਲ ਆ, ਹੋਰ ਬਹੁਤ ਸਾਰੇ ਨੇ, ਬਹੁਤ ਸਾਰੇ ਕਲਾਕਾਰ ਆ ਸੱਚੀ। ਅਤੇ ਕਰਿਓ ਗੱਲਬਾਤ, 416-366-1600-416-904-7323 'ਤੇ ਪੁਸ਼ਪਿੰਦਰ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ। ਪੰਜਾਬ ਡੇ ਮੇਲਾ ਅਗਲੇ ਹਫ਼ਤੇ 'ਚ ਪੂਰੀਆਂ ਧੁੱਕੀ ਕੱਢਾਂਗੇ ਇਹ ਮੇਲੇ ਦੀ, ਨਾਲੇ ਆਪਣੀ ਪਿਕਨਿਕ ਦੀ, ਚੱਕ ਦੋ ਫਟੇ। 46-43 ਆਹ ਬਟਨ ਕਿਉਂ ਨਹੀਂ ਦੱਬਦਾ ਸਾਡੇ ਭਾਈ? ਹਾਂਜੀ ਕੁਲਦੀਪ ਜੀ, ਸਾਨੂੰ ਸਤਿ ਸ਼੍ਰੀ ਅਕਾਲ।
1: ਹਾਂਜੀ ਜੰਗਲਾ ਸਾਹਿਬ, ਤੁਹਾਨੂੰ ਤੁਹਾਡਾ ਭਾਈ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਤੇ ਚੜ੍ਹਦੀ ਕਲਾ ਜੀ।
0: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਕਿਵੇਂ ਹੋ?
1: ਬਹੁਤ ਵਧੀਆ ਜੀ, ਬਹੁਤ ਵਧੀਆ, ਕਿਰਪਾ ਮਾਲਕ ਦੀ। ਤੇ ਪੋਸਟਰ ਬਣਾਤਾ ਤਾਂ ਜੇ ਤੁਸੀਂ ਠੀਕ ਸਮਝੋ ਤਾਂ ਭੇਜਿਓ, ਕਰਦੇ
0: ਆਹੋ ਦੇਖੋ ਮੜਾ ਯਾਰ, ਉਹਨੂੰ ਸਿਲੈਕਟ ਸਹੀ ਆ ਜਾਂ ਵੀ ਐਵੇਂ ਤਾਂ ਨਹੀਂ ਪੰਗਾ ਲਿਆ ਮੈਂ?
1: ਨਹੀਂ ਨਹੀਂ, ਹੁੰਦਾ ਤਾਂ ਦੇਖੋ ਜੰਜੂਆ ਸਾਹਿਬ, ਤੁਸੀਂ ਸਿਆਣੇ ਹੋ, ਬੜੀ ਨੌਲੇਜ ਆ ਤੁਹਾਨੂੰ, ਹੁੰਦਾ ਤਾਂ ਠੀਕ ਹੀ ਆ ਵੀ ਕਈ ਵਾਰੀ ਕੋਈ ਮਾਈਨਰ ਮਾੜੀ ਮੋਟੀ ਕਈ ਵਾਰੀ ਗਲਤੀ ਰਹਿ ਜਾਂਦੀ ਹੈ ਸਾਡੇ ਕੋਲ,
0: ਬਹੁਤ ਰਹਿ ਜਾਂਦੀ ਹੈ,
1: ਪਾਸਟ ਵਿੱਚ ਇੱਕ ਵਾਰੀ ਨੰਬਰ ਗਲਤ ਲਿਖਿਆ ਗਿਆ, ਇੱਕ ਵਾਰੀ ਏਦਾਂ ਪੈ ਜਾਂਦਾ ਮਾੜਾ ਮੋਟਾ ਕੋਈ, ਹਨਾ ਵੀ ਉਹ ਚੱਲ ਜੇ ਚੈੱਕ ਹੋ ਜਾਵੇ ਤਾਂ ਵਧੀਆ ਗੱਲ ਆ। ਬਾਕੀ ਦੇਖੋ ਮੈਂ ਤਾਂ ਪਹਿਲਾਂ ਹੀ ਹੱਥ ਜੋੜ ਕੇ ਮਾਫ਼ੀ ਮੰਗੂੰਗਾ ਵੀ ਮੈਂ ਇੱਥੇ ਨਹੀਂ ਹੋਣਾ ਹੈਗਾ, ਤੇ ਹੋਰ ਕੋਈ ਮੇਰੇ ਲਾਇਕ ਸੇਵਾ ਹੋਈ ਤਾਂ ਜ਼ਰੂਰ ਦੱਸਿਓ। ਕੋਈ ਪਹਿਲਾਂ ਹੀ ਤੁਹਾਨੂੰ ਮੁਬਾਰਕਾਂ ਭਾਈ, ਕੰਗ੍ਰੈਚੁਲੇਸ਼ਨ, ਤੇ ਵਧੀਆ ਸਫਲ ਹੋਵੇ ਹਨਾ। ਅਗਾ ਵੀ ਐਵੇਂ ਮੈਂ ਕਹੀ ਜਾਵਾਂ ਜੀ, ਟਰਾਈ ਕਰਾਂਗੇ ਆ ਕਰਾਂਗੇ, ਇੱਥੇ ਨਹੀਂ ਹੋਣਾ, ਉਹ ਆਸਟ੍ਰੇਲੀਆ ਦਾ ਥੋੜਾ ਜਿਹਾ ਬਣ ਰਿਹਾ ਵਾ,
0: ਅੱਖਾਂ ਨਾਲ ਆਪਣੀਆਂ ਨਾਲ ਲੈਂਜਾਂ ਨਾਲ। ਤੇ
1: ਮੈਂ ਹਜੇ ਜਗਦਾ ਸੀ, ਮੈਂ ਕਿਹਾ ਵੀ ਅਸੀਂ ਇੰਨੇ ਜੋਗੇ ਕਿੱਥੇ ਆ ਕਿਸੇ ਚੀਜ਼ ਨੂੰ ਚੈੱਕ ਕਰੀਏ, ਫਿਰ ਮੈਂ ਨਹੀਂ ਕਿਹਾ ਵੀ ਚੱਲ ਆਪਣਾ ਫਰਕ
0: ਨਹੀਂ, ਮੈਂ ਵੀ ਉਹੀ ਕਿਹਾ, ਮੈਂ ਕਿਹਾ ਵੀ ਜੇ ਹੋ ਸਕੇ ਤਾਂ।
1: ਹਾਂ ਨਹੀਂ ਨਹੀਂ ਨਹੀਂ ਕੋਈ
0: ਨੀ, ਭੇਜੋ ਦੋ ਚਾਰ ਜਣਾਂ ਦੀ ਸਲਾਹ ਵਧੀਆ ਹੋ ਜਾਂਦੀ ਹੈ। ਆਪਣੇ ਮੁਲਤਾਨੀ ਭਾਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਗੁੱਡ ਮਾਰਨਿੰਗ ਭਾਜੀ ਕਹਿੰਦੇ ਅਮਰਜੀਤ ਮੁਲਤਾਨੀ ਸਾਹਿਬ। ਚਲੋ ਮੈਂ ਪਰਮਿੰਦਰ ਨੂੰ ਲੈ ਕੇ ਆਉਣਾ ਲੱਭ ਕੇ, ਆਪਾਂ ਕਰਦੇ ਹਾਂ ਗੱਲਾਂ। ਬਤਾ ਗੀਤ ਮੈਂ ਕਈ ਦਿਨ ਦਾ ਕੱਢਦਾ ਸੀ ਤੇ ਗੀਤ ਪਲੇ ਨਹੀਂ ਸੀ ਹੋ ਰਿਹਾ, ਸੁਣਿਓ ਤਾਂ ਕਿੱਦਾਂ ਦਾ ਲੱਗਿਆ?

0: ਕਿਆ ਬਾਤ ਆ, ਬਹੁਤ ਸੋਹਣਾ ਜੀ ਸੀ ਪ੍ਰਮੇਂਦਰ ਜੀ, ਲੰਘਿਆ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ। ਸਾਰੇ ਓਨਟਾਰੀਓ ਦੀਆਂ ਜਿੰਨੇ ਬਾਕੀ ਸ਼ਹਿਰ ਨੇ, ਚਾਹੇ ਪਿੰਡ ਨੇ ਚਾਹੇ ਕਸਬੇ ਨੇ, ਉਹ ਬਹੁਤ ਸੌਖੇ ਨੇ, ਤੇ ਬ੍ਰੈਂਪਟਨ ਦੇ ਵਿੱਚ ਲੋਕ ਸੌਖੇ ਵੀ ਬਹੁਤ ਨੇ ਤੇ ਔਖੇ ਵੀ ਬਹੁਤ। ਪਤਾ ਤੁਹਾਨੂੰ ਇਹ ਵੈਸੇ?
1: ਜੀ ਬਿਲਕੁਲ, ਓਨਟਾਰੀਓ ਦੇ ਵਿੱਚ ਕਿਉਂਕਿ ਆਪਾਂ ਲਗਾਤਾਰ ਟੱਚ 'ਚ ਹੀ ਰਹਿੰਦੇ ਹਾਂ, ਸੋ ਓਨਟਾਰੀਓ ਦੀ ਤਾਂ ਆਪਾਂ ਨੂੰ ਸਾਰੀਆਂ ਖਬਰਾਂ ਨੇ, ਇੱਕ ਟਰੱਕਿੰਗ ਲੈਣ ਦੀਆਂ ਜਾਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਜਾਂ ਘਰਾਂ ਦੇ ਮਾਮਲੇ।
0: ਨਹੀਂ ਨਹੀਂ, ਸਾਡੇ ਪੈਟਰਕ ਬਰਾਉਨ ਦੀਆਂ ਬਹੁਤ ਖਬਰਾਂ ਆਉਂਦੀਆਂ, ਮੇਅਰ ਦੀਆਂ ਸਾਡੇ ਬਹੁਤ ਇਲੈਕਸ਼ਨ ਆਉਂਦੀਆਂ
1: ਜੀ,
0: ਮੇਅਰ ਦੀ ਇਲੈਕਸ਼ਨ ਸਾਡੇ ਬਹੁਤ ਮਤਲਬ ਵਧੀਆ ਹੋਆ। ਸਾਡੇ ਅਮਲੋਹ ਸ਼ਹਿਰ ਦੇ ਵਿੱਚ ਸਾਡੇ ਮਿੱਤਰ ਨੇ, ਦੋਸਤ ਨੇ, ਦਰਸ਼ਨ ਸਿੰਘ ਚੀਮਾ ਸਾਹਿਬ, ਤੇ ਉਹਨਾਂ ਦੀ ਨੌਂ ਰਾਣੀ ਅੱਜ ਨਗਰ ਕੌਂਸਲ ਦੀ, ਸਾਡੇ ਕਹਿ ਲਓ ਕੀ ਕਹਿੰਦੇ ਹੁੰਦੇ ਆ, ਸਿਟੀ ਦੀ ਪ੍ਰਧਾਨ ਬਣੀ ਆ ਆਮ ਆਦਮੀ ਪਾਰਟੀ ਵੱਲੋਂ, ਅਤੇ ਉਹਨਾਂ ਨੂੰ ਚੀਮਾ ਫੈਮਿਲੀ ਨੂੰ ਬਹੁਤ ਬਹੁਤ ਵਧਾਈਆਂ ਸਾਡੇ ਵੱਲੋਂ। ਜੇ ਅੱਜ ਸਾਡੇ ਏਰੀਏ ਦੇ ਕਾਫੀ ਲੋਕ ਸੁਣਦੇ ਹੋ ਸਕਦੇ ਆ ਪ੍ਰੋਗਰਾਮ ਨੂੰ, ਅਤੇ ਦਰਸ਼ਨ ਚੀਮਾ ਭਾਅ ਜੀ ਨੂੰ ਅਤੇ ਉਹਨਾਂ ਦੀ ਨੌਂ ਰਾਣੀ ਨੂੰ, ਬਹੁਤ ਬਹੁਤ ਪਰਿਵਾਰ ਨੂੰ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਅਤੇ ਸਾਡੇ MLA ਗੈਰੀ ਬੜਿੰਗ, ਉਹਨਾਂ ਨੇ ਫਿਰ ਉਹਨਾਂ ਨੂੰ ਥਾਪੜਾ ਦਿੱਤਾ, ਬਸ ਐਂ ਕਹਿ ਸਕਦੇ ਹਾਂ। MLA ਸਾਹਿਬ ਤੁਹਾਡਾ ਵੀ ਥੈਂਕ ਯੂ ਕਰਦਾ ਮੈਂ ਬਾਅਦ 'ਚ ਪਰਸਨਲੀ ਤੁਹਾਨੂੰ ਫੋਨ, ਥੈਂਕ ਯੂ। ਅਤੇ ਪਰਮਿੰਦਰ ਜੀ, ਪੈਟਰਿਕ ਬਰਾਊਨ ਸਾਹਿਬ ਸਾਡੇ ਕਹਿੰਦੇ ਵੀ ਜਿਹੜਾ ਨਾ ਘਰ ਆ ਉਹਨੂੰ ਤੁਸੀਂ ਮੁਨਾਫਾਖੋਰ ਨਹੀਂ ਬਣਾ ਸਕਦੇ, ਮਾਲਕਾਂ ਨੂੰ ਚੇਤਾਵਨੀ ਦਿੱਤੀ ਹੋਈ ਆ ਕਹਿੰਦੇ ਅਸੀਂ। ਜੇ ਦੋ ਜਿਵੇਂ 2023 ਦੇ ਵਿੱਚ ਇੱਕ ਘਰ 'ਚ ਡੈਥ ਹੋ ਗਈ ਸੀਗੀ, ਹੈ ਨਾ, ਲੇਡੀਜ਼ ਦੀ ਅਤੇ ਬੱਚੇ ਦੀ, ਸ਼ਾਇਦ ਉਹਨਾਂ ਦੇ ਗੁੜੀਆ ਸੀ, ਅਤੇ ਉਹਨਾਂ ਦੇ ਨਾ ਘਰ ਉਹ ਨਹੀਂ ਸੀ ਲਾਏ ਹੋਏ ਫਾਇਰ ਫੋਰ ਅਲਾਰਮ ਅਲੋਰਮ, ਜਿਵੇਂ ਦੋ ਪੋਰਸ਼ਨਾਂ 'ਚ ਦੋ ਚਾਰ ਪੋਰਸ਼ਨ ਬਣਾਏ ਹੋਏ ਸੀ। ਅਤੇ ਉਹ ਕਹਿੰਦੇ ਵੀ ਜੇ ਇੱਦਾਂ ਦਾ ਸਾਨੂੰ ਕੋਈ ਹੋਰ ਮਿਲ ਗਿਆ, 135 ਦਿਨ ਤਾਂ ਉਹ ਬੰਦੇ ਨੂੰ ਜੇਲ੍ਹ ਹੋਈ ਜਿਹਦਾ ਘਰ ਸੀ ਮਕਾਨ ਮਾਲਕ, 135 ਦਿਨਾਂ ਦੀ, ਅਤੇ 10,000 ਰੁਪਈਆ ਉਹਨੂੰ ਜੁਰਮਾਨਾ ਰੱਖਤਾ। ਅਤੇ ਕਹਿੰਦੇ ਵੀ ਮੁਨਾਫਾਖੋਰ ਆਪਣੇ ਬੰਦੇ ਬਣ ਜਾਓ, ਅਤੇ ਜੇ ਨਾ ਬੰਦੇ ਬਣੇ ਨਾ ਤਾਂ ਸਾਨੂੰ ਕਹਿੰਦੇ ਬਣਾਉਣਾ ਆਉਂਦਾ ਉਹਨੂੰ। ਇਹ ਆ ਜੀ ਸਾਡੇ ਪੈਟਰਿਕ ਬਰਾਊਨ ਸਾਹਿਬ ਦੀ ਹਦਾਇਤ। ਅਤੇ ਫਿਰ ਹੁਣ ਅੱਗੇ ਕੀ ਆ ਕਰਨਾ ਅਜੇ ਪਤਾ ਨਹੀਂ, ਕਿਉਂਕਿ ਦਿਨ ਤਾਂ ਹੁਣ ਥੋੜ੍ਹੇ ਹੀ ਰਹਿੰਦੇ ਆ, ਦੁਬਾਰਾ ਰਿਪੀਟ ਹੁੰਦੇ ਆ ਜਾਂ ਕੋਈ ਹੋਰ ਆਉਂਦਾ, ਇਹ ਕਿਰਮਾ।
1: ਬਿਲਕੁਲ, ਤਾਂ ਹੀ ਮੈਂ ਕਿਹਾ ਸੀ ਕਿ ਭੁੰਡਾ ਦੇ ਖੱਖਰ 'ਚ ਹੱਥ ਪਾਉਣ ਦੇ ਬਰਾਬਰ ਆ, ਕਿਉਂਕਿ ਇੱਕ ਪਾਸੇ ਪੈਟਰਿਕ ਬਰਾਊਨ ਇਲੈਕਸ਼ਨ 'ਚ ਜਾ ਰਹੇ ਨੇ ਔਰ ਦੂਸਰੇ ਪਾਸੇ ਗੱਲ ਕਸੂਤੀ ਜਿਹੀ ਕਰ ਗਏ ਨੇ। ਅਮੂਮਨ ਆਪਾਂ ਦੇਖਦੇ ਹਾਂ ਕਿ ਵੱਡੀ ਗਿਣਤੀ ਤਾਂ ਭਾਈ ਹੈ ਹੀ ਇਸੇ ਲੈਣ ਦੇ ਬੰਦੇ ਕਿ ਆਪਣੇ ਘਰ ਕਿਰਾਏ 'ਤੇ ਦੇ ਕੇ, ਅੱਧਾ ਪੋਰਸ਼ਨ ਜਾਂ ਇੱਕ ਦੂਜਾ ਮਕਾਨ ਕਿਰਾਏ 'ਤੇ ਦੇ ਕੇ ਕਿਸੇ ਤਰ੍ਹਾਂ ਬੰਦਾ ਹੈਂਡ ਟੂ ਮਾਊਥ ਆਪਣੇ ਗੁਜ਼ਾਰਾ ਕਰ ਰਿਹਾ, ਔਰ ਪੈਟਰਿਕ ਬਰਾਊਨ ਦਾ ਇਹ ਜਿਹੜਾ ਬਿਆਨ ਆ ਮੈਨੂੰ ਲੱਗਦਾ ਕਾਫੀ ਕਸੂਤਾ ਬਿਆਨ ਆ, ਸੋ ਇਸ ਬਿਆਨ ਦਾ ਬੈਕਫਾਇਰ ਹੋ ਸਕਦਾ ਉਹਨਾਂ ਨੂੰ, ਸੋ ਦੇਖਦੇ ਹਾਂ ਕਿ ਸੁਣਨ ਵਾਲੇ ਕਿੰਨੀ ਕੁ ਗਹਿਰਾਈ ਨਾਲ ਸੁਣਦੇ ਨੇ ਜਾਂ ਕਿਵੇਂ ਰਿਐਕਟ ਹੁੰਦਾ ਇਹ ਬਿਆਨ, ਸੋ ਮੈਨੂੰ ਲੱਗਦਾ ਕਿ ਇਹ ਉਹਨਾਂ ਲਈ ਇੱਕ ਕਾਫੀ ਮੁਸ਼ਕਲਾਂ ਭਰਿਆ ਹੋ ਸਕਦਾ। ਜੀ
0: ਬਿਲਕੁਲ ਹੋ ਸਕਦਾ, ਪਰ ਇਹ ਆ ਵੀ ਉਹ ਤਾਂ ਕਹਿੰਦੇ ਸਾਨੂੰ 99.99% ਸਾਡੀ ਆਸ ਆ, ਅਸੀਂ ਰਿਪੀਟ ਹੋ ਰਹੇ 99.99%।
1: ਜੀ
0: ਦੇਖੋ ਹੁਣ ਕਿਸਮਤ ਕਰਮ ਲੋਕਾਂ ਦੇ ਕਿ ਉਹਨਾਂ ਦੇ, ਜਾਂ ਫਿਰ 14 ਲੱਖ ਦਾ ਇੱਕ ਘਰ ਹੋਰ ਕੈਸ਼ ਖਰੀਦਿਆ ਜਾ ਸਕਦਾ, ਅਤੇ ਜਾਂ ਫਿਰ ਭਾਈ ਆਪਣਾ ਅਗਲੇ ਹੋਰ ਕਿਤੇ ਨੂੰ ਦੇਖਣਗੇ। ਸੁਣਨ 'ਚ ਇਹ ਵੀ ਆਇਆ ਸੀ ਵੀ ਨਾਗਰਾ ਫਲ ਜਾ ਕੇ ਖੜਨ ਜਾ ਰਹੇ ਆ, ਉੱਥੋਂ ਮੇਅਰ ਲੜਨਾ ਇਹਨਾਂ ਨੇ, ਅਤੇ ਪਰ ਕੋਈ ਲੱਗ ਤਾਂ ਰਿਹਾ ਨਹੀਂ, ਫਾਰਮ ਫੁਰਮ ਤਾਂ ਇੱਥੇ ਭਰੇ ਆ। ਚਲੋ, ਕਨੇਡਾ ਦੇ ਦੋ ਸ਼ਹਿਰਾਂ ਵਿੱਚ ਚੱਲ ਗਈਆਂ ਗੋਲੀਆਂ, ਇੱਕ ਜ਼ਖਮੀ ਹੋ ਗਿਆ, ਮਾੜੀ ਖਬਰ ਆ ਜੀ, ਬਹੁਤ ਮਾੜੀ, ਸਰੀ ਅਤੇ ਕੈਲਗਰੀ ਦੀ, ਅਤੇ ਕੈਲਗਰੀ ਤਾਂ ਆਪਾਂ ਕੱਲ੍ਹ ਵੀ ਖਬਰ ਕਰਦੇ ਸੀ, ਅੱਜ ਫਿਰ ਖਬਰ ਸਾਹਮਣੇ ਆ ਗਈ ਆ। CBSA ਅਧਿਕਾਰੀਆਂ ਵੱਲੋਂ ਅੱਜ ਕੈਲਗਰੀ ਵਿਖੇ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਨੂੰ ਨੋਟਿਸ ਦੇ ਅਪੀਅਰ ਦਿੱਤੇ ਗਏ, ਅਤੇ ਉਹ ਕਹਿੰਦੇ ਜੀ ਭਾਈ 27 ਅਗਸਤ ਤੱਕ ਜੋ ਤੁਹਾਡੇ ਕੋਲ ਡੇਟ ਆ ਇਹਦਾ ਕਰ ਲਓ ਜੋ ਹੱਲ ਤੁਹਾਡੇ ਕੋਲ ਹੁੰਦਾ, ਨਹੀਂ ਤਾਂ ਫਿਰ ਸਤਿ ਸ਼੍ਰੀ ਅਕਾਲ ਅਤੇ ਸਤਿ ਸ਼੍ਰੀ ਅਕਾਲ ਗੱਡੇ। ਕਨੇਡਾ 'ਚ ਸਿੱਖ ਕਾਰੋਬਾਰੀ ਦੀ ਹੱਤਿਆ ਦੇ ਮਾਮਲੇ 'ਚ 3 ਸ਼ੱਕੀਆਂ ਦੀ ਭਾਲ ਆ ਜੀ। ਅੱਛਾ ਚਲੋ, ਅਤੇ ਮੋਹਨ ਭਾਗਵਤ ਦੀ ਕਨੇਡਾ ਫੇਰੀ 'ਤੇ ਹੰਗਾਮਾ, ਫੈਡਰਲ ਸਰਕਾਰ ਤੋਂ ਮੰਗੀ ਐਂਟਰੀ 'ਤੇ ਰੋਕ। ਅੱਛਾ ਪਰ ਮੈਨੂੰ ਰੋਕ ਉਹ ਮੰਨਦੇ ਮੰਗ ਰਹੇ ਆ ਕੱਲ ਮੇਰੀ ਪਰਸੋਂ ਕਿਸੇ ਨਾਲ ਗੱਲ ਹੁੰਦੀ ਸੀ ਭਾਜੀ ਉਹਨਾਂ ਨਾਲ ਕਿਸੇ ਨਾਲ, ਉਹ ਕਹਿੰਦੇ ਵੀ ਰੋਕ ਉਹ ਮੰਗਦੇ ਆ ਜਿਨ੍ਹਾਂ ਨੇ NDB ਪਾਰਟੀ ਦਾ ਬੇੜਾ ਗਰਕ ਕਰਤਾ। ਸਿਰਫ 6 ਜਣੇ ਰਹਿ ਗਏ ਉਸ, 6 MP ਨੇ ਉਹਨਾਂ ਦੇ, 5-6 NDP ਪਾਰਟੀ ਦੇ, ਉਹ ਮੰਗ ਕਰ ਰਹੇ ਆ ਕਹਿੰਦੇ। ਤੇ ਜਿਹੜੇ ਬੁਲਾ ਰਹੇ ਆ ਜਾਂ ਕੋਈ ਸੱਦ ਰਿਹਾ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ, ਕਹਿੰਦੇ ਆਜੂ ਅਗਲਾ ਮੁੜ ਜੂ। ਸਤਿ ਸ੍ਰੀ ਅਕਾਲ ਬੋਲੋ
1: ਹਰਜੀਤ ਜੀ। ਔਰ ਚਲੋ ਰੋਕ ਦੀ ਤਾਂ ਤੁਸੀਂ ਗੱਲ ਕੀਤੀ ਆ, ਪਰ ਨਾਲ ਦੀ ਨਾਲ ਇੱਕ ਹੋਰ ਵੀ ਵੱਧਵੀਂ ਗੱਲ ਇਹ ਵੀ ਹੋ ਸਕਦੀ ਆ, ਥੋੜੀ ਜਿਹੀ ਗੱਲ ਨੂੰ ਆਪਾਂ ਵਧਾ ਦਿੰਨੇ ਆ, ਕਿ ਵਿਰੋਧ ਦੇ ਵਿੱਚ ਕੋਈ ਪ੍ਰਦਰਸ਼ਨ ਵੀ ਹੋਣਗੇ, ਕਿਉਂਕਿ ਮੋਹਨ ਭਾਗਵਤ ਕੈਨੇਡਾ ਵੀ ਜਾ ਰਹੇ ਨੇ, ਅਮਰੀਕਾ ਵੀ ਜਾ ਰਹੇ ਨੇ, ਔਰ ਅਮੂਮਨ ਆਪਾਂ ਦੇਖਦੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਹੋਰ ਜਿਹੜੇ ਵੱਡੇ ਆਗੂ ਭਾਰਤ ਵੱਲੋਂ ਜਾਂਦੇ ਨੇ, ਅਕਸਰ ਉਹਨਾਂ ਦੇ ਵਿਰੋਧ ਦੇਖਣ ਨੂੰ ਮਿਲਦਾ। ਸੋ ਕੀ ਇਹ ਮਾਮਲਾ ਵੀ ਉਸੇ ਗੱਲ ਦੇ ਵਿੱਚ, ਉਸੇ ਲੜੀ ਚ ਅੱਗੇ ਪਰੋਇਆ ਜਾਊਗਾ, ਜਾਂ ਇਸ ਵਿਰੋਧ ਦਾ ਜਾਂ ਇਸ ਰੋਕ ਮੰਗਣ ਦਾ ਜਿਹੜੀ ਭਾਰਤੀ ਕਮਿਊਨਿਟੀ ਆ ਉਹਦੇ ਤੇ ਕੀ ਅਸਰ ਆ? ਬਹੁਤ ਸਾਰੇ ਐਸਪੈਕਟ ਨੇ ਇਸ ਮਾਮਲੇ ਚ, ਦੇਖਦੇ ਹਾਂ ਕਿ ਕਿਵੇਂ ਮਾਮਲਾ ਨਿਬੜਦਾ, ਜਾਂ ਇਹ ਰੋਕ ਕੀ ਹੁਣ ਅਖਬਾਰੀ ਬਿਆਨਾਂ ਤੱਕ ਸੀਮਿਤ ਰਹਿ ਜਾਏਗੀ, ਜਾਂ ਕੈਨੇਡਾ ਦੀ ਫੈਡਰਲ ਸਰਕਾਰ ਕੁਝ ਇਸ ਨੂੰ ਗੰਭੀਰਤਾ ਨਾਲ ਵੀ ਲੈਂਦੀ ਹੈ? ਜੀ
0: ਨਹੀਂ, ਉਹ ਵੀ ਚੀਜ਼ ਠੀਕ ਆ, ਪਰ ਜਿਵੇਂ ਹੁਣ ਕੱਲ੍ਹ ਸਟੂਡੈਂਟ ਪਰਸੋਂ ਚੱਕੀ ਆ CBSE ਵਾਲਿਆਂ ਨੇ, ਅਤੇ ਫਿਰ ਤਾਂ ਇਹ ਤਾਂ ਜੇ ਧਰਨੇ ਇੱਦਾਂ ਲਾਉਣ ਲੱਗ ਗਏ, ਮੁਜ਼ਾਹਰੇ ਹੋਣ ਲੱਗ ਗਏ, ਫਿਰ ਤਾਂ ਆਪਣਾ ਇੰਡੀਆ ਹੀ ਬਣ ਗਿਆ, ਉਰੇ ਪੰਜਾਬ ਹੀ ਬਣ ਜੂ ਸਾਡਾ ਤਾਂ।
1: ਬਿਲਕੁਲ, ਧਰਨੇ ਜਿਹੜੇ
0: ਹਰ ਗੱਲ 'ਤੇ ਧਰਨਾ, ਹਰ ਗੱਲ 'ਤੇ ਧਰਨਾ।
1: ਜੀ ਜੀ, ਔਰ ਵੈਸੇ ਥੋੜਾ ਜਿਹਾ ਮਾਹੌਲ ਅੱਗੇ ਨਾਲੋਂ ਬਦਲਿਆ ਹੋਇਆ ਵੀ ਆ, ਕਿਉਂਕਿ ਜਸਟਿਨ ਟਰੂਡੋ ਦੀ ਗੌਰਮੈਂਟ ਸੀ ਜਦੋਂ, ਉਦੋਂ ਹੋਰ ਤਰ੍ਹਾਂ ਦਾ ਮਾਹੌਲ ਸੀ। ਉਸ ਤੋਂ ਬਾਅਦ ਲਗਾਤਾਰ ਆਪਾਂ ਦੇਖਦੇ ਹਾਂ ਕਿ ਧਾਰਮਿਕ ਸਥਾਨਾਂ ਦੇ ਨੇੜੇ ਉਹ ਪਾਬੰਦੀਆਂ ਲੱਗੀਆਂ ਨੇ, ਨਵੇਂ ਕਾਨੂੰਨ ਆ ਗਏ ਨੇ, ਜਾਂ ਹੋਰ ਉਹ ਮਾਹੌਲ ਨਹੀਂ ਆ ਅੱਗੇ ਵਾਲਾ। ਜਿਹੜਾ CBSE ਵਾਲਾ ਤੁਸੀਂ ਰੇਡ ਦੀ ਗੱਲ ਕੀਤੀ ਆ, ਕੈਨੇਡਾ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇੱਦਾਂ ਕਦੇ ਹੋਇਆ ਹੋਊਗਾ ਕਿ ਕਿਸੇ ਪ੍ਰੋਟੈਸਟ ਦੇ ਵਿੱਚ CBSE ਦੀ ਟੀਮ ਪਹੁੰਚੀ ਹੋਵੇ। ਔਰ ਕਹਿੰਦੇ ਨੇ ਕਿ 11 ਤੋਂ 12 ਸਟੂਡੈਂਟਾਂ ਦਾ ਉਹਨਾਂ ਨੇ ਡਾਟਾ ਲੈ ਲਿਆ, 15 ਦਿਨ ਦਾ ਸਮਾਂ ਦਿੱਤਾ, ਨਹੀਂ ਤਾਂ ਉਹਨਾਂ ਨੂੰ ਚੜਾ ਦੇਣਾ। ਔਰ ਨਾਲ ਦੀ ਨਾਲ ਉੱਥੇ ਜਿਹੜਾ ਕੈਲਗਰੀ ਦੇ ਵਿੱਚ 1500-2000 ਸਟੂਡੈਂਟ ਜਿਹੜੇ ਬੈਠੇ ਨੇ, ਉਹਨਾਂ ਦਾ ਧਰਨਾ ਚੁਕਾਉਣ ਲਈ ਉਹਨਾਂ ਨੂੰ ਕਹਿਤਾ ਕਿ ਚੱਕ ਲਓ ਆਪਣਾ ਤੁਸੀਂ ਟੈਂਟ ਟੁੰਟ ਲਾ ਲਓ, ਤੁਸੀਂ ਜੇ ਲੜਨਾ ਲੀਗਲੀ ਲੜੋ, ਤੁਸੀਂ ਕਾਨੂੰਨੀ ਲੜੋ, ਧਰਨੇ ਲਾਉਣ ਦਾ ਕੋਈ ਕੈਨੇਡਾ ਦੇ ਵਿੱਚ ਕੋਈ ਕੰਮ ਨਹੀਂ ਹੈ।
0: ਬਿਲਕੁਲ, ਗੱਲ ਵੀ ਸਹੀ ਹੈ। ਚਲੋ ਜਤਿੰਦਰ ਆਈਡੀ ਆ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਭਾਈ ਜੀ, ਸਤਿ ਸ਼੍ਰੀ ਅਕਾਲ ਜੀ।
0: ਜੀ ਹਾਂ ਭਾਈ,
2: ਮੈਂ ਕਿਹਾ ਜੀ ਪੈਟਰਿਕ ਬਰਾਊਨ ਨੂੰ ਆਪਣੇ ਬੰਦਿਆਂ ਨੇ ਚੱਕ ਚੱਕ ਕੇ ਮੋਹਰੇ ਕੀਤਾ ਸੀਗਾ, ਹੁਣ ਆਹ ਇੱਦਾਂ ਦੇ ਬਿਆਨ ਦੇਣੇ ਆ। ਬ੍ਰੈਮਟਨ ਚ ਤਾਂ ਜੀ ਕਿੰਨਾ ਕਿੰਨਾ ਪ੍ਰੋਪਰਟੀ ਟੈਕਸ ਇਹਨੇ ਚੱਕ ਪਾਇਆ ਹਨਾ, ਤੇ ਲੋਕੀ ਫਿਰ ਇਹਨੂੰ ਮੁਨਾਫਾਖੋਰ ਕਹਿੰਦਾ ਹੈ ਵੀ, ਤੇ ਲੋਕਾਂ ਨੂੰ ਤੇ ਆਪ ਜਿਹੜਾ ਵੇਚ ਕੇ ਕਿੰਨੇ ਮਿਲੀਅਨ ਦੀ ਬਿਲਡਿੰਗ ਪਹਿਲਾਂ ਆਪ ਹੀ ਵੇਚਦੀ, ਤਾਂ ਮੁੜ ਕੇ ਦੁਬਾਰਾ ਹੀ ਫੇਰ ਉਹਨਾਂ ਨੂੰ ਹਨਾ, ਉਹਨਾਂ ਤੋਂ ਖਰੀਦ ਲਈ, ਉਹ ਮੁਨਾਫਾਖੋਰੀ ਨੀ ਹੈਗੀ।
0: ਮੁਨਾਫਾਖੋਰੀ
2: ਨੂੰ ਵੱਡਾ ਚੋਰ ਤਾਂ ਇਹ ਆ ਜੀ,
0: ਹੈਨਾ, ਬਿਲਕੁਲ 100%
2: ਹੈਨਾ। ਇਹ ਲੋਕ ਆਪਾਂ ਤਾਂ ਨੀ ਵੋਟ ਪਾਉਂਦੇ ਇਹਨੂੰ, ਹੈਨਾ, ਪਾਈ ਆ ਪਹਿਲਾਂ ਪਰ ਹੁਣ ਤਾਂ ਨੀ ਪਾਉਂਦੇ ਜੀ, ਆਪਾਂ ਬ੍ਰੈਮਟਨ ਚ ਰਹਿੰਦੇ ਜੀ।
0: ਸਹੀ ਗੱਲ, ਥੈਂਕ ਯੂ ਭਾਜੀ, ਥੈਂਕ ਯੂ। ਹਰਵਿੰਦਰ ਪ੍ਰਿੰਸਲ ਸਾਹਿਬ ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਪਰਮਿੰਦਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਪਰਮਿੰਦਰ ਜੀ, ਇਹ ਪੈਟਰਿਕ ਬਰਾਊਨ ਨੂੰ ਕਹੀ ਜਾਂਦੇ ਵੀ ਉਹਨੇ ਆਉਣਾ ਨੀ ਆਉਣਾ ਨੀ, ਪਹਿਲਾਂ ਗੱਲ ਦੱਸੋ, 30% ਦਾ ਵੋਟ ਮਸਾਂ ਪੈਂਦੀ ਆ, ਹੈਨਾ, 30% ਉਹਨਾਂ ਦੇ ਬੰਦੇ ਹੁੰਦੇ ਆ, ਕਿੰਨੇ ਕੁ ਲੋਕ ਜਾਂਦੇ ਆ ਵੋਟਾਂ ਪਾਉਣ? ਜਦ ਵੋਟ ਹੀ ਨੀ ਪੈਣੀ ਉਹਨਾਂ ਨੇ ਤਾਂ ਆਉਣਾ ਹੀ ਆਉਣਾ, ਠੀਕ ਆ ਜੀ। ਅੱਛਾ, ਦੂਜਾ ਮੈਂ ਪੁੱਛਣਾ ਸੀ ਵੀ ਜੇ ਕੋਈ ਵੀ ਸਰਕਾਰ ਦੇ ਖਿਲਾਫ਼ ਜਾਂ ਕਿਸੇ ਦੇ ਖਿਲਾਫ਼ ਵੀ ਗੱਲ ਕਰਦਾ, ਉਹਦਾ ਮਤਲਬ ਉਹ ਮੁੱਖ ਮੰਤਰੀ ਦੇ ਉਲਟ ਹੁੰਦਾ, ਕਿਉਂ ਸਰਕਾਰ ਦੇ ਖਿਲਾਫ਼ ਤਾਂ ਹਮੇਸ਼ਾ ਹੀ ਗੱਲ ਕਰਨੀ ਆ ਨਾ ਆਪਾਂ ਨੇ। ਅੱਛਾ, ਨੰਬਰ 2, ਇੱਕ ਦੱਸਿਓ, ਜੇ ਤੁਹਾਨੂੰ ਅੱਜ ਪਤਾ, ਅੱਜ ਨਹੀਂ ਕੱਲ ਨੂੰ, ਜਦ ਮੁੱਖ ਮੰਤਰੀ ਸਾਹਿਬ ਪੰਜਾਬ ਵਾਲੇ ਆਪਣਾ ਆ ਹੁਣ ਜਿਵੇਂ ਜਾਂਦੇ ਆ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ, ਉਦੋਂ ਇਹਨਾਂ ਨੂੰ TA DA ਜਾਂ ਹੋਰ ਕੁਛ ਲੈਂਦੇ ਆ ਕਿ ਨਹੀਂ? ਪਲੀਜ਼ ਦੱਸੋਗੇ ਸਰ, ਮੈਂ ਅੱਗੇ ਕੱਲ ਨੂੰ ਜਾਂ ਮੰਡੇ ਦੱਸ ਦਿਓ। ਥੈਂਕ ਯੂ ਸਰ, ਮੈਂ ਆਉਂਦੀ ਹਾਂ।
1: ਨਹੀਂ ਸਰ, ਕੱਲ ਸਾਬਕਾ ਵਿਧਾਇਕਾਂ ਦੀਆਂ ਪੈਨਸ਼ਨਾਂ ਦਾ ਰੱਪੜ ਪਾਇਆ ਸੀ, ਅੱਜ ਨਵਾਂ
0: ਕੱਲ ਕਲੀਅਰ ਕਰਤਾ, ਦੋ ਤਿੰਨ ਦੋ MLA ਨੂੰ ਲਿਆਂਦਾ ਆਪਾਂ, ਤਿੰਨਾਂ ਨੂੰ ਪਤਾ ਨਹੀਂ ਦੋ ਨੂੰ
1: ਜੀ,
0: ਕੱਲ ਕਰਾਤਾ ਕਲੀਅਰ ਵੀ ਕੋਈ ਪੈਨਸ਼ਨ ਪੁਨਸ਼ਨ ਨਹੀਂ ਕਿਸੇ ਨੂੰ ਡਬਲ ਮਿਲਦੀ, ਨਾ ਮਿਲਣੀ ਆ, ਨਾ ਮਿਲੀ ਸੀ, ਨਾ ਅੱਗੇ ਤੋਂ ਮਿਲੂਗੀ, ਪਹਿਲਾਂ ਵੀ ਨਹੀਂ ਸੀ ਮਿਲਦੀ। ਉਹ ਤਾਂ ਇੱਕ ਜੁਮਲੇਬਾਜ਼ੀ ਸੀ, 15-15 ਲੱਖ ਵਾਲਾ ਮੋਦੀ ਸਾਹਿਬ ਵਾਲੀ ਜੁਮਲੇਬਾਜ਼ੀ।
1: ਹਰਜੀਤ ਜੀ, ਇਹ ਜਿਹੜੀਆਂ ਵਿਧਾਇਕ ਹੋਣ, ਮੰਤਰੀ ਹੋਣ, ਮੁੱਖ ਮੰਤਰੀ ਜਿਵੇਂ ਪ੍ਰਿੰਸਲ ਸਾਹਿਬ ਕਹਿ ਕੇ ਗਏ ਨੇ, ਇਹਨਾਂ ਨੂੰ ਅਸਲ ਦੇ ਵਿੱਚ ਤਨਖਾਹ ਜਾਂ ਪੈਨਸ਼ਨਾਂ ਵਾਲਾ ਤਾਂ ਇੱਕ ਛੋਟੀ ਜਿਹੀ ਗੱਲ,
0: ਡਰਾਮਾ ਇੱਕ,
1: ਉਸ ਅਹੁਦੇ ਦੇ ਰਹਿ ਕੇ ਤੁਸੀਂ ਹੋਰ ਕੀ ਕਰ ਦਿੰਦੇ ਆ? ਅਸਲ ਮਸਲਾ ਤਾਂ ਉਹ ਆ, ਪੈਨਸ਼ਨਾਂ ਪੁੱਛਣਾ ਇਹਨਾਂ ਨੇ ਕੀ ਮਤਲਬ ਮਿਲੇ ਜਾਂ ਨਾ ਮਿਲੇ, ਉਹ ਤਾਂ ਸਾਡੇ ਤੁਹਾਡੇ ਵਰਗਿਆਂ ਲਈ ਵੈਲਫੇਅਰ ਦਾ ਇੱਕ ਮੁੱਦਾ ਜ਼ਰੂਰ ਆ, ਪਰ ਉਸ ਅਹੁਦੇ ਦੌਰਾਨ ਕੀ ਕੁਛ ਇਹ ਬਣਾ ਜਾਂਦੇ ਨੇ, ਮਸਲਾ ਅਸਲ ਚ ਉਹ ਆ।
0: ਸਿਡਨੀ ਸਟੂਡੈਂਟ ਪ੍ਰੋਟੈਸਟ, ਸਿਡਨੀ ਦੇ ਵਿਦਿਆਰਥੀ ਨਸਲ ਪ੍ਰਸਤੀ ਖਿਲਾਫ਼ ਨਿੱਤਰ ਗਏ ਨੇ ਜੀ, ਅਤੇ ਅਮਰੀਕਾ 'ਚ ਕਥਿਤ ਜਾਲੀ ਵਿਆਹ ਕਰਵਾਉਣ ਵਾਲੇ ਗਰੋਹ ਦੇ 11 ਮੈਂਬਰ ਗ੍ਰਿਫਤਾਰ ਕਰ ਲਏ। ਉਹ ਕਹਿੰਦੇ ਹਰੇਕ ਦੇ ਕਰਾਉਂਦੇ ਸੀ। ਅਮਰੀਕਾ 'ਚ ਭਾਰਤੀ ਮੂਲ ਦੇ 17 ਸਾਲਾਂ ਨੌਜਵਾਨ ਨੇ ਮਾਂ ਅਤੇ ਭਰਾ ਨੂੰ ਉਤਾਰਿਆ ਮੌਤ ਦੇ ਘਾਟ। ਬਾਕੀ ਅਗਲੀਆਂ ਖਬਰਾਂ ਨੂੰ ਪੰਜਾਬ ਵੱਲ, ਇੱਕ ਮੈਂ ਇੱਥੇ ਚੋਗਲੀ ਕਰਨੀ ਹੈ ਯਾਰ, ਚੁਗਲੀ ਨਹੀਂ ਗੱਲ ਆ, ਖਬਰ ਆ, ਮੈਨੂੰ ਕੱਲ੍ਹ ਕਿਸੇ ਨੇ ਕਹੀ ਸੀ। ਆਪਣੇ 15-10 ਭਵਿੰਦਰ ਜੀ, ਜੀ ਨੂੰ ਸਤਿ ਸ਼੍ਰੀ ਅਕਾਲ ਲੰਘਾ।
4: ਸਤਿ ਸ਼੍ਰੀ ਅਕਾਲ ਜੀ, ਪੈਟਰੀ ਦੀ ਗੱਲ ਸਹੀ ਹੈ ਜੀ, ਮੁਨਾਫ਼ਾ ਖੋਰ ਲੋਕ ਨਹੀਂ ਹੋਣੀ ਚਾਹੀਦੀ, ਸਰਕਾਰ ਮੁਨਾਫ਼ਾ ਖੋਰੇ ਹੁੰਦੀ ਹੈ। ਤੇ ਦੇਖੋ ਜਦੋਂ ਆਇਆ ਸੁੱਕਾ ਸੜਿਆ ਜੇ ਅਸੀਂ, ਹੁਣ
0: ਸੱਚੀ ਗੱਲ ਆ ਹਨਾ, ਹੁਣ ਕਿਵੇਂ ਬੱਕਰੇ ਵਾਂਗ ਪਲਿਆ ਫਿਰਦਾ
4: ਪੂਰਾ, ਹੁਣ ਦੇਖੋ
0: ਬੱਕਰੇ
4: ਆਉਣਾ ਵੀ ਉਦਾਂ ਹੀ ਹੈ ਹੁਣ, ਕਿਉਂਕਿ ਸਾਡਾ ਵਿਰੋਧੀ ਜਿਹੜਾ ਬਹੁਤ ਹੀ ਕਮਜ਼ੋਰ ਹੈ, ਉਹ ਤਾਂ ਕੱਖ ਵੀ ਨੀ, ਉਹ ਤਾਂ ਮੇਰਾ ਨੀ ਖਿਆਲ, ਉਹਨੇ ਆਉਣਾ 100%, ਤੁਸੀਂ ਤਾਂ 99 ਕਹਿੰਦੇ, ਮੈਂ 100 ਕਹਿੰਦਾ, ਉਹ ਜੋ ਤੇ ਮਰਦਾ ਨੀ ਉਹਨੇ ਰਹਿਣਾ, ਅਗਲੀ ਵਾਰ ਵੀ ਉਹਨੇ ਆਉਣਾ, ਇਸ ਤੋਂ ਬਾਅਦ ਵੀ
0: ਸਿੱਧੀ ਭਵਿੱਖਬਾਣੀ,
4: ਸਾਡੇ ਲੋਕਾਂ ਚ ਦਮ ਹੈ ਨੀ,
0: ਜਿੰਨਾ ਚਿਰ ਉਹਦੇ ਖਿਲਾਫ਼ ਨਾ ਕੋਈ ਵਾਈਟ ਕਮਿਊਨਿਟੀ ਚੋਂ ਨਹੀਂ ਆਉਂਦਾ ਸਟਰੋਂਗ ਪਰਸਨ, ਉਦਾਂ ਤਾਂ ਆਮ ਜਿਹੜੇ ਬਥੇਰੇ ਤੁਰੇ ਫਿਰਦੇ ਤੇ, ਸਟਰੋਂਗ ਜਿਹਦਾ ਨਾਮ ਹੋਵੇ ਉਨਾ ਚਿਰ ਪੈਟਰਕ ਨਹੀਂ ਹਾਰਦਾ,
4: ਉਨਾ ਚਿਰ ਨਹੀਂ ਹਾਰਦਾ,
0: ਜਿੰਨਾ ਮਰਜ਼ੀ ਕੋਈ ਆਪਣੇ ਬੰਦੇ ਜ਼ੋਰ ਲਾਈ ਜਾਣ,
4: ਹਾਂ, ਜਾਂ ਆਪਣਾ ਬੰਦਾ ਕੋਈ ਖਾਸ ਬਿਆਨ ਦੇਵੇ, ਇਹ ਤਾਂ ਬਿਆਨ ਹੀ ਕੋਈ ਨਹੀਂ ਦਿੰਦੇ,
0: ਬਿਆਨ ਇਹ ਡਰਦੇ ਨੇ ਸਾਰੇ ਹੀ,
4: ਸਾਰੇ ਡਰਦੇ,
0: ਸਭ ਡਰਦੇ ਨੇ,
4: ਰੇਡੀਓ ਤੇ ਕਰੀ ਜਾਂਦੇ ਆ, ਉਹ ਕਪੜਾ ਕੀਤਾ, ਉਹ ਕਪੜਾ ਕੀਤਾ, ਉਹ ਸਾਹਮਣੇ ਹੋ ਕੇ ਗੱਲ ਕਰਨਾ,
0: ਅੱਛਾ 9-10 ਖੜ ਗਏ, ਆ ਘੱਟੋ ਘੱਟ 7 ਤੱਕ ਤਾਂ ਮੈਨੂੰ ਲੱਗਦਾ ਉਹਦੇ ਆਪਦੇ ਖੜਾਏ ਹੋਣੇ ਨੇ ਵਿੱਚੋਂ,
4: ਆਪਦੇ ਹੀ
0: ਉਹਦੇ ਨੇ
4: ਜਿਹੇ ਆ,
0: ਹਾਂ,
4: ਇਹ ਤਾਂ ਹਜ਼ਾਰ ਡਾਲਰ ਲੈ ਕੇ ਵੀ ਖੜ ਜਾਂਦੇ,
0: ਪਿੱਛੇ ਪਿੱਛੇ 2-3 ਜਾਣੇ 4 ਜਾਣੇ ਖੜੇ ਸੀ ਨਾ, ਸਾਰੇ ਉਹਦੇ ਹੀ ਸੀ, ਹੁਣ ਕਿਵੇਂ ਜੱਫੀਆਂ ਪੈਂਦੀਆਂ ਉੱਥੇ
4: ਉਹਦੇ,
0: ਚਲੋ ਆਪਾਂ ਨੀ ਕਿਸੇ ਨਾਮ ਲੈਂਦੇ, ਹੁਣ ਕਿਵੇਂ ਜੱਫੀਆਂ ਪਾਉਂਦੇ ਨੇ ਅਗਲੇ,
4: ਲਾੜੀਆਂ ਰੱਖੀਆਂ ਪੱਗਾਂ ਬੰਨੀਆਂ, ਸਰਦਾਰ ਕਹਾਉਂਦੇ ਆ, ਉਹਦੇ ਭਈਏ ਆ, ਉਹਨੇ ਰੱਖੇ ਮੋਏ,
0: ਸਭ ਭਈਏ ਰੱਖੇ ਹੋਏ ਆ, ਸੱਚੀ ਗੱਲ,
4: ਸਮਝੋ,
0: ਥੈਂਕ ਯੂ। ਕੱਲ ਮੈਨੂੰ ਆਂਟੀ ਦਾ ਇੱਕ ਦਾ ਫੋਨ ਆਇਆ, ਚਲੋ ਮੈਂ ਨਾਮ ਨੀ ਲਾਊਂਗਾ ਏਅਰ ਤੇ, ਨੈਕਸਟ ਟਾਈਮ ਸੁਣਦੇ ਵੀ ਆ ਪ੍ਰੋਗਰਾਮ ਨੂੰ ਉਹ, ਤੇ ਉਹ ਕਹਿੰਦੇ ਵੀ ਮੈਂ, ਚਲੋ ਮੈਂ ਨਾਮ ਲੈ ਦਿੰਦਾ ਗੁਰਦੁਆਰਾ ਸਾਹਿਬ ਦਾ, ਡਿਕਸੀ ਗੁਰੂ ਘਰ, ਉਹ ਕਹਿੰਦੇ ਮੈਂ ਗਏ, ਹਿੰਦੂ ਕਮਿਊਨਿਟੀ ਤੋਂ ਆਂਟੀ ਬਿਲੋਂਗ ਕਰਦੇ ਆ, ਡਿਕਸੀ ਗੁਰੂ ਘਰ ਵਾਲੇ ਸੁਣ ਲਓ ਪਲੀਜ਼, ਜੇ ਹੋ ਸਕੇ ਜਾਂ ਉਹਨਾਂ ਨੂੰ ਕੋਈ ਦੱਸ ਦਿਓ ਜਾ ਕੇ, ਮੇਰੇ ਨਾਲ ਗੱਲ ਕਰ ਲੈਣ, ਉਹ ਮੈਂ ਮਿਲਾ ਵੀ ਦਊਂਗਾ ਉਹਨਾਂ ਨੂੰ। ਅਤੇ ਉਹ ਕਹਿੰਦੇ ਵੀ ਜਦ ਮੈਂ ਜੋੜੇ ਘਰ ਜਿਹੜਾ ਨਵਾਂ ਬਣਿਆ ਉੱਧਰੋਂ ਦਰਬਾਰ ਸਾਹਿਬ ਨੂੰ ਅੰਦਰ ਵੜੇ, ਅਤੇ ਮਹਾਰਾਜ ਦਾ ਇੱਦਾਂ ਨਮਸਕਾਰ ਬਾਹਰੋਂ ਮੈਂ ਕਹਿੰਦੇ ਕੀਤਾ, ਤਾਂ ਉੱਥੇ ਲਿਖਿਆ ਹੋਇਆ ਸੀ ਸ੍ਰਿਸ਼ਟ ਦੀ ਚਾਦਰ। ਪਰਮਿੰਦਰ ਜੀ, ਆਪਣੇ ਸ੍ਰਿਸ਼ਟ ਦੀ ਚਾਦਰ ਕੌਣ ਆ ਭਲਾ, ਕੋਈ ਆਈਡੀਆ ਹੈ? ਸ੍ਰਿਸ਼ਟ ਦੀ ਚਾਦਰ ਤਾਂ ਅਸੀਂ ਕਦੇ ਸੁਣਿਆ ਨਾ ਪੜ੍ਹਿਆ, ਵੀ ਹਿੰਦ ਦੀ ਚਾਦਰ ਤਾਂ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਹਨਾ, ਉਹ ਬਾਬਾ ਲਾਇਬ੍ਰੇਰੀ ਵਾਲਾ ਜਾਂ ਜੋ ਵੀ ਉੱਥੇ ਬੰਦਾ ਸੀ ਉਹ ਲੜ ਪਿਆ ਉਹਦੇ ਨਾਲ, ਆਂਟੀ ਨਾਲ, ਕਹਿੰਦਾ ਤੁਸੀਂ ਕਹਿੰਦਾ ਤੂੰ ਕੌਣ ਹੁੰਦੀ ਆ ਐਂ ਕਹਿਣੇ ਵਾਲੀ, ਅਸੀਂ ਨਹੀਂ ਕਹਿੰਦਾ ਹਿੰਦ ਕਹਿਣਾ, ਉਹ ਤਾਂ ਸ੍ਰਿਸ਼ਟ ਦੀ ਚਾਦਰ ਆ। ਉਹ ਕਹਿੰਦੇ ਵੀ ਚਲੋ ਜੇ ਸ੍ਰਿਸ਼ਟ ਵੀ ਲਿਖਣਾ ਤੁਸੀਂ ਸ੍ਰਿਸ਼ਟੀ ਲਿਖ ਦਿਉ, ਸ੍ਰਿਸ਼ਟੀ ਦੀ ਚਾਦਰ ਜਾਂ ਇੱਦਾਂ, ਨਹੀਂ ਜੀ ਕਹਿੰਦਾ ਅਸੀਂ ਜੋ ਲਿਖਿਆ ਅਸੀਂ ਲਿਖਿਆ, ਤੁਹਾਡਾ ਕਹਿੰਦਾ ਰਾਮ ਕੀ ਆ, ਤੁਸੀਂ ਕੌਣ ਹੁੰਦੇ, ਰਾਮ ਰਾਮ ਰਾਮ ਕੀ ਸੀ ਕਹਿੰਦਾ ਉਹ। ਚਲੋ ਆਂਟੀ ਬਹੁਤ ਸਟਰੋਂਗ ਨੇ ਉਹ, ਜਦ ਕੱਲ੍ਹ ਮੈਂ ਨਾ ਉਹਨਾਂ ਨੇ ਗੱਲ ਕੀਤੀ ਬਹੁਤ ਉਹਨਾਂ ਨੇ ਆਪਣੇ ਆਪ ਨੂੰ ਉਹ ਰੱਖਿਆ, ਉਹ ਕਹਿੰਦੇ ਵੀ ਮੈਂ ਉਹਨੂੰ ਬਹੁਤ ਸਮਝਾਇਆ ਵੀ ਰਾਮ ਜੀ ਵੀ ਸਾਰੇ ਗੁਰੂ ਬਾਬਾ ਲੋਕ ਮੰਨਦੇ ਆ, ਬਾਬਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਸਾਰੇ ਮੰਨਦੇ, ਮੈਂ ਵੀ ਤਾਂ ਹੀ ਆਈ ਹਾਂ ਮੱਥਾ ਟੇਕਣ, ਕਹਿੰਦਾ ਨਾ ਆਉਂਦੀ, ਤੈਨੂੰ ਕਹਿੰਦੇ ਸੱਦਿਆ ਸੀ ਲਾਇਬ੍ਰੇਰੀ ਦੇ ਜਿਹੜਾ ਇੰਚਾਰਜ ਆ ਉੱਥੇ ਜਾਂ ਉੱਥੇ ਉਸ ਟਾਈਮ ਬੈਠਾ ਉਹਦੇ ਵਰਡ ਹੈਗਾ ਡਿਕਸੀ ਗੁਰੂ ਘਰ ਦੀ, ਮੈਂ ਰਿਪੀਟ ਫਿਰ ਕਰ ਦਿੰਦਾ, ਡਿਕਸੀ ਗੁਰੂ ਘਰ ਦੀ ਆਹ ਵਰਡਿੰਗ ਸੀ ਕਹਿੰਦੇ ਮੇਰੇ ਲਈ, ਦੱਸੋ ਕਿੰਨੀ ਕੁ ਅਕਲਮੰਦੀ ਵਾਲੀ ਗੱਲ ਆ। ਫਿਰ ਕਹਿੰਦੇ ਸਾਨੂੰ ਕੜਾਹ ਖਾਣੇ ਨਾ ਕਹੋ, ਅਸੀਂ ਲੋਕਾਂ ਨੂੰ ਜੋੜਨਾ ਜਾਂ ਤੋੜਨਾ, ਇਹੋ ਜਿਹੇ ਤਾਂ ਸਾਡੇ ਸ੍ਰੀ ਸਾਹਿਬ ਵਾਲੇ ਨੇ, ਸ੍ਰੀ ਸਾਹਿਬ ਅਸੀਂ ਪਾ ਤਾਂ ਲੈਂਦੇ ਹਾਂ ਹਨਾ, ਸਿੱਖਦੇ ਅਸੀਂ ਕੁਛ ਨਹੀਂ, ਪਰ ਕਾਹਤੋਂ ਇੱਦਾਂ ਕਰਦੇ ਹੋ, ਗੁਰੂ ਗ੍ਰੰਥ ਸਾਹਿਬ ਤੁਹਾਡੇ ਪਿਓ ਦਾ, ਇਹਨਾਂ ਨੂੰ ਪੁੱਛੇ, ਕਿਸੇ ਦਾ ਹਿਰਦਾ ਬਲੂੰਦਰ ਹੋ ਜਾਂਦਾ ਊਂ, ਤੁਸੀਂ ਕਹਿੰਦੇ ਤੁਹਾਨੂੰ ਕੋਈ ਕੁਛ ਕਹਿ ਤਾਂ ਤੁਹਾਡੇ ਹਿਰਦੇ ਬਲੂੰਦਰ ਹੋ ਜਾਂਦੇ ਆ, ਫਿਰ ਤੁਸੀਂ ਕਿਰਪਾਨਾ ਕੱਢ ਲੈਂਦੇ 3-3 ਫੁੱਟੀਆਂ, ਆ ਕੱਲ੍ਹ ਸੁਖਬੀਰ ਦੇ ਬਾਦਲ 'ਤੇ ਮਾਰੀ ਹੋ ਆ, ਕਿੱਡੀ ਕੁ ਅਕਲ ਵਾਲਾ ਕੰਮ ਕੀਤਾ, ਕਾਹਦੇ ਤੁਸੀਂ ਲਿੰਗ ਸਿੰਘ ਹੋ, ਕਾਹਦੇ ਗੁਰੂ ਦੇ ਚੇਲੇ ਹੋ ਤੁਸੀਂ? ਗੁਰੂ ਸਾਹਿਬ ਦੇ, ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਨੂੰ ਬਣਾਤਾ ਜੀ, ਸਾਨੂੰ ਗੁਰੂ ਗੋਬਿੰਦ ਸਿੰਘ ਦਾ ਥਾਪੜਾ, ਆਹ ਥਾਪੜਾ ਦਿੱਤਾ ਸੀ ਵੀ ਕਿਸੇ ਦੇ ਗੁਰਦੁਆਰੇ ਦੇ ਆਏ ਦੇ ਅੰਦਰ ਬੰਦੇ ਦੇ ਜਾਂ ਬਾਹਰ ਕਿਤੇ ਉਹਦੇ ਮਾਰੋ ਤੁਸੀਂ ਆਹ ਚੱਕ ਕੇ, ਜਾਂ ਉਹਨੂੰ ਬੋਲ ਇਹੋ ਜਿਹੇ ਬੋਲ ਦਿਓ ਵੀ ਉਹ ਤਲਵਾਰ ਤੋਂ ਵੀ ਵੱਧ ਹੋਣ। ਸ਼ਰਮ ਕਰੋ ਯਾਰ ਮਾੜੀ ਮੋਟੀ, ਤੁਸੀਂ ਕਿਹੜੀਆਂ ਅਹੁਦੇ 'ਚ ਬੈਠੇ ਹੋ, ਪਦਵੀਆਂ 'ਤੇ ਬੈਠੇ ਹੋ ਤੁਸੀਂ? ਜੇ ਤੁਹਾਨੂੰ ਗੁਰੂ ਸਾਹਿਬ ਨੇ ਕੋਈ ਬਖਸ਼ ਦੇਤੀ ਹੈ ਕਿਤੇ ਬੈਠਣ ਦੀ ਕੁਰਸੀ, ਤਾਂ ਤੁਸੀਂ ਇੱਦਾਂ ਦੇ ਬੋਲ ਬੋਲਣੇ ਆ ਕਿਸ ਨੂੰ? ਆਏ ਨੂੰ ਡੁੱਬ ਕੇ ਮਰ ਜਾਓ, ਕਰਾ ਦਿਓ ਅੱਜ ਜੇ ਕਿਸੇ ਨੇ, ਮੈਂ ਉਹਨਾਂ ਨੂੰ ਦੱਸ ਦਿਓ ਜਾ ਕੇ ਵੀ ਹਰਜੀਤ ਇੱਦਾਂ ਕਹਿੰਦਾ ਸੀ, ਅਤੇ ਮੇਰੇ ਨਾਲ ਕਰ ਲੈਣ ਜਿਹਨੇ ਗੱਲ ਕਰਨੀ, ਕਰ ਦੇਣਾ ਮੈਨੂੰ ਬੈਨ, ਜਿਹਨੇ ਉੱਥੇ ਬੈਨ ਕਰਨਾ ਮੈਨੂੰ, ਲਾ ਲੈਣ ਜ਼ੋਰ। ਆ ਯਾਰ ਕੋਈ ਗੱਲਾਂ ਕਰਨ ਵਾਲੀਆਂ ਤੁਸੀਂ? ਰਵਿੰਦਰ ਭਾਜੀ ਨੰਗੇ ਹੋ, ਸਤਿ ਸ਼੍ਰੀ ਅਕਾਲ ਜੀ ਆਨੂੰ।
5: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ।
0: ਜੀ ਆਨੂੰ ਨੰਗੇ ਹੋ।
5: ਹਰਜੀਤ ਭਾਜੀ ਇਹਨਾਂ ਦਾ ਕੁਛ ਨੀ ਬਣ ਸਕਦਾ, ਇੰਗਲੈਂਡ ਦੇ ਵਿੱਚ ਜਾਂ ਹੋਰ ਕਈਆਂ ਕੰਟਰੀਆਂ ਦੇ ਵਿੱਚ ਮੁਸਲਮਾਨਾਂ ਨੇ ਕੜੇ ਪਾ ਪਾ ਕੇ ਆਪਣੀਆਂ ਕੁੜੀਆਂ ਗਰੂਮ ਕਰ ਲਈਆਂ, ਤੇ ਇਹ ਉਹਨਾਂ ਨੂੰ ਆਪਣੇ ਗੁਰੂ ਘਰਾਂ ਦੇ ਵਿੱਚ ਰਿਵਾਜਾਂ ਕਰਾਉਂਦੇ ਆ, ਠੀਕ ਆ, ਰੋਜੇ ਖਿਲਾਉਂਦੇ ਦੁਬਈ ਦੇ ਵਿੱਚ, ਉਹਨਾਂ ਮੋਹਰੇ ਇੰਨੇ ਕੋਡੇ ਹੁੰਦੇ ਵੀ ਸਾਡੀ ਗੱਲ, ਤੇ ਜੇ ਮਾੜਾ ਮੋਟਾ ਕੋਈ ਹੋਰ ਆ ਜਾਂਦਾ ਉਹਨਾਂ ਦੁਆਲੇ ਇੱਦਾਂ ਹੁੰਦੇ ਆ ਵੀ ਜਿੱਦਾਂ ਨਾ ਖਾਣਾ ਹੁੰਦਾ ਵਾ, ਠੀਕ ਨੀ?
0: ਉਹ ਕਹਿੰਦੇ ਮੈਨੂੰ ਸਿੱਧਾ ਹੀ ਕਿਹਾ ਵੀ ਤੂੰ ਕੀ ਕਰਨਾ ਈ ਉਹਦੇ ਨਾਂ ਦੀ। ਉਹ ਯਾਰ ਇਹ ਇੱਕ ਤੁਹਾਡੇ ਪੰਜਾਬ ਦੇ ਕਿਸੇ ਪਿੰਡ ਦਾ ਗੁਰਦੁਆਰਾ,
5: ਗੁਰੂ ਘਰ ਜਾ ਕੇ ਜਿਹੜੇ ਨਾ ਦੋ ਚਾਰ ਜਾਣੇ ਹੈਗੇ ਜਿਹਨਾਂ ਨੂੰ ਘਰੇ ਕੋਈ ਨਹੀਂ ਪੁੱਛਦਾ,
0: ਉਹ ਚੌਧਰੀ ਬਣੇ ਹੁੰਦੇ ਉੱਥੇ,
5: ਇਹ ਏਦਾਂ ਕਰਦੇ ਉੱਥੇ ਵੀ ਜਿੱਦਾਂ ਨਾ ਇਹਨਾਂ ਨੇ ਵੀ ਇਹ ਦੇਖਣਾ ਪਹਿਲਾਂ ਵੀ ਡੱਬਾ ਵਾਲਾ ਕਿਹੜਾ ਵਧੀਆ ਆਇਆ ਖਾਣ ਪੀਣ ਵਾਲਾ, ਉਹਨੂੰ ਫਿਰ ਗੈਪ ਕਰ ਲੈਣਾ ਜਾਂ ਖਾਣਾ ਵੀ ਆਹ ਵਧੀਆ ਚੀਜ਼ ਆ,
0: ਗੱਲਾਂ ਸਿੱਟੀ ਜਾਂਦੇ ਦਾਲਾਂ ਸਬਜ਼ੀ, ਉੱਥੇ ਤੁਸੀਂ ਨਾਸਾਂ ਚ ਉਂਗਲਾਂ ਮਾਰ ਮਾਰ ਕੱਪਾਂ ਨੂੰ ਸਾਡੇ ਨੂੰ ਉੱਪਰੋਂ ਹੱਥ ਫੜ ਕੇ ਤੁਸੀਂ ਵਿੱਚ ਉਂਗਲ ਪਾ ਕੇ ਉਹਦੇ ਤੁਹਾਨੂੰ ਚਾਹ ਫੜਾਉਂਦੇ ਹੋ ਜਾਂ ਪਾਣੀ ਫੜਾਉਂਦੇ ਹੋ। ਦੇਖ ਲਿਓ ਅੱਜ ਤੁਸੀਂ ਜਾਣਾ ਗੁਰਦੁਆਰਾ ਸਾਹਿਬ, ਬਹੁਤ ਸਾਰੇ ਨੇ, ਦੇਖ ਲਿਓ ਕੀ ਕਰਦੇ ਆ ਸਾਰੇ ਗੁਰਦੁਆਰਿਆਂ ਚ।
5: ਅਜੀਬ ਭਾਈ ਇਦਾਂ ਦੀ ਗੱਲ ਆ, ਬਾਬਾ ਸੀਗਾ ਇੱਕ ਬਜ਼ੁਰਗ ਸਿਆਣੇ ਉੱਥੇ ਹੁੰਦੇ ਆ,
0: ਸਾਲ
5: ਗੁਰੂ ਘਰ ਆ, ਦੋ ਚਾਰ ਬੰਦੇ ਮੈਂ ਦੇਖੇ ਜਿਹੜੇ ਪੱਕੇ ਉੱਥੋਂ ਰੋਜ਼ ਉਹਨਾਂ ਸਵੇਰੇ ਜਾਣਾ ਵਾ, ਉੱਥੇ ਖਾਣਾ ਪੀਣਾ ਸਾਰਾ ਕੁਛ ਚਲੇ ਚਲੇ, ਸਾਨੂੰ ਕਿਹਾ ਅਸੀਂ ਕਿਹੜਾ ਉੱਥੇ ਜਾ ਕੇ ਬਹੁਤ ਸੇਵਾ ਕਰੀ ਖਾਈ ਜਾਣ, ਪਰ ਮੁੜ ਕੇ ਜਿਹੜਾ ਦੂਜਾ ਨਾ ਹਾਂ ਵਾ
0: ਉੱਥੇ ਜਾ ਕੇ ਤੁਸੀਂ ਚੌਧਰਾਂ ਕਰਦੇ ਹੋ।
5: ਹਰੀ ਭਾਜੀ ਮੈਂ ਲਾਗੇ ਬੈਠਾ, ਮੇਰੇ ਬੇੜੇ ਲਾਗੇ ਬੈਠੇ, ਮੈਂ ਦੋ ਹੱਥ ਕੀਤੇ, ਮੈਂ ਕਿਹਾ ਜੀ ਬਾਬਾ ਪ੍ਰਸ਼ਾਦਾ ਇੱਕ ਦੇ ਦਿਓ ਜੀ, ਹੱਥ ਦੇ ਵਿੱਚ ਦੋ ਫੜੇ ਆ, ਮੈਂ ਕਿਹਾ ਬਾਬਾ ਜੀ ਇੱਕ ਲੈਣਾ,
0: ਅਮਰਜੀਤ ਭਾਜੀ ਸਤਿ ਸ਼੍ਰੀ ਅਕਾਲ ਜੀ ਆਨੂੰ।
6: ਹੈਲੋ ਹਾਂਜੀ ਭਾਈ
0: ਸਤਿ ਸ਼੍ਰੀ ਅਕਾਲ
6: ਜੀ, ਹਾਂਜੀ ਭਾਈ ਸਤਿ ਸ਼੍ਰੀ ਅਕਾਲ,
0: ਮੈਂ ਕਿਹਾ ਸਤਿ ਸ਼੍ਰੀ ਅਕਾਲ ਜੀ ਆਨੂੰ, ਆਜੋ ਲੰਘੋ।
6: ਹਾਂਜੀ ਹਾਂਜੀ ਭਾਜੀ, ਮੈਂ ਕੜੇ ਸ਼ਬਦਾਂ ਨਾਲ ਨਿਖੇਧੀ ਕਰਦਾ ਭਾਜੀ, ਇਹ ਬਹੁਤ ਗਲਤ ਗੱਲ ਹੈ ਜੀ, ਬਹੁਤ ਗਲਤ ਗੱਲ, ਨਾ ਨਾ ਗੁਰੂ ਘਰ ਮਹਾਰਾਜ ਦਾ ਸਭ ਦਾ ਸਾਂਝਾ ਜੀ,
0: ਬਿਲਕੁਲ ਨਹੀਂ ਨਹੀਂ ਮੈਂ ਜਾਣਾ ਉੱਥੇ, ਮੈਂ ਕਰਨੀ ਆ ਪ੍ਰਧਾਨ ਨਾਲ ਉੱਥੇ ਜਾ ਕੇ ਗੱਲ ਵੀ ਕਿਹੜਾ ਬਾਬਾ, ਪਹਿਲਾਂ ਬਾਬਾ ਲਿਆਓ ਸਾਡਾ, ਉਹ
6: ਗੁਰਦੁਆਰਾ
0: ਨੀ ਹੈਗਾ।
6: ਹਾਂਜੀ ਹਾਂਜੀ, ਸਟੂਡੈਂਟਾਂ ਨੂੰ ਗਲਤ ਜਿਹਾ ਬੋਲਿਆ ਸੀ, ਮੈਂ ਕਿਹਾ ਨਾ ਤੇਰੇ ਨਾਂ ਨੀ ਲੱਗਾ ਪ੍ਰਸ਼ਾਦਾ ਜਾਂ ਤੇਰੇ ਨਾਂ ਨੀ ਗੁਰੂ ਘਰ ਦਾ ਲੰਗਰ ਲੱਗਾ, ਮੈਂ ਕਿਹਾ ਤੂੰ ਕੌਣ ਹੋਣਾ ਏਦਾਂ ਦੀ ਗੱਲ ਕਹਿਣ ਵਾਲਾ, ਬਾਬਾ ਜੀ ਤੁਸੀਂ ਗਲਤ ਹੋ, ਹੱਥ ਜੁੜ ਕੇ ਮੈਂ ਮਾਫੀ ਮੰਗੀ ਉਹਨਾਂ ਕੋਲ, ਤੁਸੀਂ ਸਾਡੇ ਤੋਂ ਵੱਡੇ ਹੋ, ਪਰ ਇਹ ਚੀਜ਼ਾਂ
0: ਨਾ ਨਾ ਇਹਨਾਂ ਤੋਂ ਨੀ ਮਾਫੀ ਮੂਫੀ ਕੋਈ ਮੰਗਣੀ, ਇਹਨਾਂ ਦਾ ਜੂਤ ਫਿਰ ਉਪੜਾਂ ਦੇ ਇਕੱਠੇ ਕਰਕੇ ਇਹਨਾਂ ਨੂੰ। ਚਲੋ ਥੈਂਕ ਯੂ ਭਾਜੀ, ਥੈਂਕ ਯੂ ਕਮਲਜੀਤ ਭਾਜੀ, ਨੰਗੇ ਹੋ ਸਤਿ ਸ਼੍ਰੀ ਅਕਾਲ ਜੀ ਇਹਨੂੰ।
7: ਹਾਂਜੀ ਜਿੰਦਰ ਸਾਹਿਬ ਸਤਿ ਸ੍ਰੀ ਅਕਾਲ। ਦੁਖੀ ਹੋਈ ਉਹ ਜਨਤਾ ਤੇ ਉਹ ਘਰੋਂ ਵੀ ਦੁਖੀ ਹੁੰਦੇ, ਲੋਕਾਂ ਤੇ ਗੁੱਸਾ ਚਾੜਦੇ, ਫਿਰ ਜਾ ਕੇ
0: ਲੋਕਾਂ ਤੋਂ ਛਿੱਤਰੇ ਖਾਣਗੇ।
7: ਕੀ ਕਰਨਾ, ਮੈਂ ਤਾਂ ਇੱਕੋ ਗੱਲ ਸਪੜੀ ਹੈ ਜੀ, ਆਪਦਾ ਕੰਮ ਕਰੋ, ਆਪਦਾ ਘਰੇ ਬੈਠੋ, ਕੁਛ ਆਪਣੇ ਨਿਆਣਿਆਂ ਨਾਲ ਕੋਈ ਦੂਜੀ ਚੀਜ਼ ਕਰ ਲਓ।
0: ਪਰ ਇਹਨਾਂ ਨੂੰ ਘਰੇ ਬਿਠਾਉਂਦਾ ਕੌਣ ਆ, ਗੱਲ ਤਾਂ ਉਹ ਆ
7: ਹਾਂਜੀ,
0: ਇਹਨਾਂ ਨੂੰ ਬਿਠਾਉਂਦਾ ਘਰੇ ਕੌਣ?
7: ਮੈਂ ਬਾਕੀ ਦੇਖੋ ਬਰੈਂਪਟਨ ਦੀ ਇਲੈਕਸ਼ਨ ਆ ਜਿਹੜੀ, ਆਪਾਂ ਜੇ ਹੁਣ ਇਹ ਕਹੀਏ ਉਹਨੇ ਜਿੱਤਣਾ ਉਹਨੇ ਜਿੱਤਣਾ, ਪਰ ਦੇਖੋ ਫੇਰ ਇਹਦਾ ਮਤਲਬ ਏਦਾਂ ਫਿਰ ਸਾਡੇ ਤੇ ਉਹ ਬੰਦੇ ਜੋ ਮਰਜ਼ੀ ਕਰੀ ਜਾਣ, ਆਪਾਂ ਨੇ ਉਹ ਚੀਜ਼ਾਂ ਤਾਂ ਹੁੰਦੇ
0: ਨਾ ਨਾ ਨਾ, ਆਪਣਾ ਜ਼ੋਰ ਲਾਓ ਵੀ ਸਾਰੇ ਜਾਣੇ ਸਮਾਂ ਤੇ
7: ਜ਼ੋਰ ਲਾਉਣਾ ਅਸੀਂ ਲਾ ਰਹੇ ਹਾਂ। ਬਾਕੀ ਮੈਂ ਪਰਮਿੰਦਰ ਸਾਹਿਬ ਨੂੰ ਪੁੱਛਣਾ ਸੀ, ਮੈਂ ਕਿਹਾ ਬਿਹਾਰ ਦੇ ਵਿੱਚ ਯਾਰ ਉਹ MLSC ਜਿਹੜੇ ਆ ਉਹਨਾਂ ਦੇ BJP ਦੇ ਝੰਡੇ ਝੁੰਡੇ ਪਾਲ ਕੇ ਲੋਕੀ ਬੜਾ ਉੱਥੇ ਪਥਰਾਅ ਵਗੈਰਾ ਹੋ ਰਿਹਾ, ਕੁੱਟਾਮਾਰਾ ਵੀ ਹੋ ਰਹੀ ਆ, ਤੇ ਜੈਨਜੀ ਦਾ ਜਿਹੜਾ ਮੋਰਚਾ ਅੱਗੇ ਕੀ ਹੋਵੇ, ਆਪਣੇ ਸੋਸ਼ਲ ਮੀਡੀਆ ਦਾ ਬਹੁਤ ਵੀਡੀਓ ਆ ਰਹੀ ਆ ਉਹਨਾਂ ਦੀਆਂ,
0: ਆਪ ਬਣਾ ਲੋ ਨਹੀਂ ਆਪ ਬਣਾ ਲੋ
8: ਚੜਨ
0: ਦਾ ਹੱਥ ਟੁੱਟੇ ਹੋਏ ਨੇ। ਇੱਕ ਦਿਨ ਮੈਂ ਵੀਡੀਓ ਵੀ ਪਾਈ ਰਾਤ ਨੂੰ, ਮੈਂ ਬਣਾਏ 1 ਵਜੇ ਬਾਅਦ 12:30 1 ਵਜੇ ਰਾਤ ਨੂੰ ਮੈਂ ਆਪ ਬਣਾਇਆ ਸੀ। ਅੱਜ ਉਹਨਾਂ ਨੇ ਲੱਡੂ ਬਣ ਦੇਣਾ ਰੇਡੀਓ ਤੇ ਸਾਨੂੰ ਜਿਤਾ ਤਾ,
8: ਜਿਹੜੀ ਸੋਸ਼ਲ ਮੀਡੀਆ ਤੇ ਖਬਰ ਹੁੰਦੀ ਹੈ ਗਲਤ ਹੁੰਦੀ
0: ਹੈ, ਗਲਤ ਹੁੰਦੀ ਹੈ। ਥੈਂਕ ਯੂ ਥੈਂਕ ਯੂ ਥੈਂਕ ਯੂ ਜਸਜੀਤ ਭਾਜੀ, ਸਤਿ ਸ੍ਰੀ ਅਕਾਲ ਜੀ।
9: ਸਤਿ ਸ੍ਰੀ ਅਕਾਲ ਜੀ, ਮੈਂ ਦੋ ਗੱਲਾਂ ਕਰਨੀ, ਇੱਕ ਤਾਂ ਪੈਟਿੰਗ ਬਣਾਉਣ ਤਾਂ ਨਾ ਤੁਸੀਂ ਚਾਹੇ ਸਾਰਾ ਸ਼ਹਿਰ ਇੱਕ ਪਾਸੇ ਇਕੱਠਾ ਹੋ ਜਾਓ ਜੀ, ਉਹਨੂੰ 4-5 ਬਿਲਡਿੰਗਾਂ ਜਿਹੜੀਆਂ ਹੈਗੀਆਂ ਬ੍ਰਹਮਣੀ ਸਿਟੀ ਸੈਂਟਰ ਦੇ ਆਲੇ ਦੁਆਲੇ ਉਹੀ ਜਿਤਾ ਦਿੰਦੀਆਂ,
0: ਉਹਨਾਂ ਨੇ ਜਿਤਾ ਦੇਣਾ,
9: ਉਹ ਸਾਰੇ ਵੋਟ ਪਾਣੀ ਜਾਂਦੇ, ਅਸੀਂ ਵੋਟ ਪਾਣੀ ਜਾਂਦੇ,
0: ਬਸ ਰੌਲਾ ਤਾਂ ਹੈ
9: ਸਾਡਾ, 1000 ਘਰ ਹੁੰਦਾ ਜੀ ਵੋਟ ਪਾਉਣ ਵਾਲੇ ਬੰਦੇ, 1000 ਹੁੰਦੇ ਉਹਨਾਂ ਦੀ ਇੱਕ ਬਿਲਡਿੰਗ ਚ 5-6 ਬੰਦਾ ਹੁੰਦਾ,
0: ਬਸ ਆਹੀ ਤਾਂ
9: ਦੂਜੀ ਗੱਲ ਜਿਹੜੀ ਤੁਸੀਂ ਇਹ ਗੱਲ ਕਹੀ ਹੈ ਨਾ ਆਪਣਾ ਆਪਣੇ ਜਿਹੜੇ ਆ ਬਾਬੇ ਜੀ ਗੱਲਾਂ ਕਰਦੇ ਨੇ, ਉਹ ਮੈਨੂੰ ਬੜੀ ਹੈਰਾਨੀ ਹੁੰਦੀ, ਸਾਰੀ ਜ਼ਿੰਦਗੀ ਇੰਡੀਆ ਰਹਿ ਕੇ ਆਏ ਨੇ ਇੱਥੇ, ਕਿ ਪਤਾ ਨਹੀਂ ਕਿਹੜਾ ਸੱਪ ਸੁੱਕ ਜਾਂਦਾ ਇਹਨਾਂ ਨੂੰ ਇਹ ਜਿਹੀ ਗੱਲਾਂ ਕਰਨ ਲੱਗ ਜਾਂਦੇ ਨੇ। ਮੈਂ ਦੇਖੋ ਤੁਸੀਂ ਬੜਾ ਪਛਾਣ,
0: ਉੱਥੇ ਸਾਰਾ ਦਿਨ ਖੇਤਾਂ ਦੇ ਵਿੱਚੋਂ ਨਹੀਂ ਸੀ ਨਿਕਲਦੇ ਹੁੰਦੇ, ਮੈਂ ਖੜੇ ਪੈਰੇ
9: ਬਸ ਜੀ ਨਵੇਂ ਫਿਲੋਸਫਰ ਨਵੇਂ ਐਜੂਕੇਟਰ ਬਣੇ ਨੇ,
0: ਅਸੀਂ ਤਾਂ ਕਹਿੰਦਾ ਇਹੀ ਕਹਿਣਾ, ਅਸੀਂ ਨੀ ਕਹਿੰਦਾ ਹਿੰਦ ਕਹਿਣਾ, ਉਹ ਭਾਈ ਖਾਲਿਸਤਾਨੀ ਤੁਸੀਂ ਹੋਵੋਗੇ ਅਸੀਂ ਤਾਂ ਨੀ।
9: ਨਹੀਂ ਦੇਖੋ ਤੁਸੀਂ ਗੁਰਦੁਆਰੇ ਬੈਠੇ ਹੋ, ਪਹਿਲੀ ਗੱਲ ਕਹਿੰਦੇ ਮਿੱਠਤ ਨੀਵੀ ਨਾਨਕਾ
0: ਗੁਣ ਚੰਗਿਆਈਆਂ ਤੱਤ,
9: ਹੈ ਜਿਹੜੀ ਗੱਲ ਮਤਲਬ ਕਿ
0: ਹਿੰਦ ਦੀ ਚਾਦਰ ਨੂੰ ਇਹਨਾਂ ਨੇ ਹਿੰਦੁਸਤਾਨ ਨਾਲ ਜੋੜਤਾ, ਮੈਨੂੰ ਲੱਗਦਾ ਵੀ ਹਿੰਦ ਨਹੀਂ ਕਹਿਣਾ ਅਸੀਂ, ਲੈ ਦੱਸੋ ਫੜ ਲਓ ਇਹਨਾਂ ਦੀ ਪਹੁੰਚ
9: ਦਿਮਾਗਾਂ ਚ ਫੜਿਆ। ਚਲੋ
0: ਥੈਂਕ ਯੂ ਭਾਈ, ਥੈਂਕ ਯੂ ਗਲਦੀਪ ਭਾਜੀ, ਸਿੱਧਾ ਹੀ ਆ ਜਾਓ 10 ਸਕਿੰਟ।
10: ਹਾਂਜੀ ਜੰਗਲਾ ਸਾਹਿਬ, ਇਹ ਰਾਮ ਰੌਲਾ ਜਿਹੜਾ ਨਾ ਇਹ ਐਵੇਂ ਇਹਨਾਂ ਨੇ ਪਾਇਆ ਹੋਇਆ ਵਾ, ਇਹਨਾਂ ਨੂੰ ਜਿੱਦਾਂ ਸਹੀ ਗੱਲ ਆ, ਫਿਰ ਹਿਰਦਾ ਬਲੂੰਦ ਰਹਿ ਜਾਣਾ, ਘਰੇ ਕੋਈ ਪੁੱਛਦਾ ਨੀ ਹੈਗਾ, ਉੱਥੇ ਗੁਰੂ ਘਰ ਤਾਂ ਸਾਨੂੰ ਨਾ ਸਾਂਝਾ ਯਾਰ,
0: ਉਹ ਤਾਂ ਆਂਟੀ ਨੂੰ ਸਮਾਂ ਦੇ, ਉਹਨੂੰ ਕਹਿਣ ਵੀ ਤੇਰੇ ਰਾਮ ਕੀ ਕਰ ਲੂ ਸਾਡਾ, ਤੇਰਾ ਰਾਮ ਕੀ ਆ, ਤੂੰ ਰਾਮ ਕਾਹਤੋਂ ਮੰਨਦੀ ਆ, ਕੀ ਆ ਰਾਮ, ਉਹਨੂੰ ਐ ਕਹਿੰਦੇ ਪੈਨਸਲ ਲਾ ਕੇ ਦੱਸੋ ਯਾਰ,
10: ਰਾਮ ਰਾਮ
0: ਉਹ ਕਹਿੰਦੇ ਅਸੀਂ ਸਤਿਕਾਰ ਕਰੋ ਸਾਰੇ ਧਰਮਾਂ ਦਾ।
10: ਗੁਰੂ ਗੋਬਿੰਦ ਸਿੰਘ ਮਿਲੇ ਨੇ ਆਪਣੇ ਦਸਵੇਂ ਪਾਤਸ਼ਾਹ ਜੀ, ਪਤਾ ਗੱਲਾਂ ਮਰ ਜਾਂਦੇ ਇਹ, ਪਰੌਂਠੇ ਲਾਹੋ ਘਰੇ, 3 ਖੁੰਜੇ ਨਾਲੇ ਆਪ ਖਾਓ ਤੇ ਨਾਲੇ ਆਪਣੇ ਸਿੰਘਣੀ ਨੂੰ ਖਾਓ,
0: ਲਵ ਯੂ, ਥੈਂਕ ਯੂ, ਦਾਣਾ ਮੰਡੀ ਵਾਲੇ ਦੇ ਆਟਾ ਲੈ ਜਾਓ ਚੱਕ ਕੇ ਜਾਂਦੇ ਹੋਏ, ਤੇ ਆਟਾ ਜਿਹੜਾ ਮਰਜ਼ੀ ਲੈ ਜਾਓ, ਨਾਲ ਬਟਰ ਵੀ ਲੈ ਜਾਓ, ਤੇ ਕੇਕ ਲਾ ਕੇ ਘਰ ਵਾਲਿਆਂ ਨੂੰ ਖਿਲਾਓ ਤੇ ਨਾਲੇ ਆਪ ਖਾਓ, ਤੇ ਗੰਡਾ ਗੁੰਡਾ ਵੀ ਲੈ ਜਾਓ, ਤੇ ਮੁਰਗਾ ਮੁਰਗਾ ਬਣਾਓ, ਮੁਰਗਾ ਵੀ ਉੱਥੋਂ ਮਿਲ ਜਾਣਾ ਤੁਹਾਨੂੰ, ਬੱਕਰਾ ਵੀ ਮਿਲ ਜਾਣਾ, ਫਿਸ਼ ਵੀ ਮਿਲ ਜਾਣੀ, ਨਜ਼ਾਰੇ ਲਓ ਦਾਣਾ ਮੰਡੀ ਵਾਲਿਆਂ ਦਾ, ਚੱਕ ਲਿਓ ਸਮਾਨ, ਬ੍ਰਹਮਲੀ ਐਂਡ ਕੁਈਨ ਦਾ ਏਰੀਆ ਬਣਦਾ, ਤੇ ਤੁਸੀਂ ਤੁਸੀਂ ਤੁਸੀਂ ਕੁਆਲਿਟੀ ਲੋਜਿਸਟਿਕ ਅੰਕਲ ਨਾਲ ਸੰਪਰਕ ਕਰ ਲਿਓ 416-717-2929 ਦੇ ਉੱਪਰ ਜਸਵੀਰ ਭਾਜੀ ਨਾ, ਅਤੇ ਭਾਈ ਉੱਥੇ ਤੁਸੀਂ ਹੈਰਿੰਗ ਚੱਲਦੀ ਹੈ ਅਤੇ ਹੈਰ ਹੋ ਜਾਓ, ਟਰੱਕ ਚਲਾ ਲਓ ਅਤੇ ਚੱਕ ਲਿਓ, ਗੱਲਬਾਤ ਕਰ ਲਿਓ 416-455-9311। ਸੰਦੀਪ ਭਾਜੀ ਨਾਲ ਸੰਪਰਕ ਕਰ ਲਿਓ, ਬਿਊਟੀ ਉਹਨਾਂ ਵਾਲੇ ਨਾਲ, ਜੇ ਰੱਬ ਨਾ ਕਰੇ ਕਿਤੇ ਗੱਡੀ ਗੱਡੀ ਖੜ ਗਈ ਤੁਹਾਡੀ ਜਾਂ ਐਕਸੀਡੈਂਟ ਹੋ ਗਿਆ ਤਾਂ ਤੁਸੀਂ ਟੋ ਕਰਾ ਸਕਦੇ ਹੋ $100 ਦੇ ਵਿੱਚ, 299-544-5151 ਤੇ ਸੰਪਰਕ ਕੀਤਾ ਜਾ ਸਕਦਾ। ਤੇ ਰੰਗਲਾ ਪੰਜਾਬ ਸ਼ੋਅ ਹੋ ਰਿਹਾ 16 ਤਰੀਕ ਨੂੰ, ਪਰਸੋਂ ਨੂੰ, ਚੌਥੇ ਨੂੰ, ਐਤਵਾਰ ਨੂੰ, ਦਿਨ ਐਤਵਾਰ ਨੂੰ। ਮੈਨੂੰ ਜੀ ਹੁਣੇ ਕਰਾ ਰਿਹਾ ਅਨਮੋਲ ਜਾਦੂਗਰ, ਰੰਗਲੇ ਸਰਦਾਰ ਵਾਲੇ ਭਰਾ ਆਉਣੇ ਆ, ਅਤੇ ਡਰੋਨ ਸ਼ੋਅ ਕਾਫੀ ਤਗੜਾ ਹੋ ਰਿਹਾ ਉੱਥੇ, 416-671-1996, ਮੈਂ ਵੀ ਤੁਹਾਨੂੰ ਉੱਥੇ ਹੀ ਮਿਲੂੰਗਾ। ਅਤੇ ਆਪਾਂ ਹੁਣ ਹੈਡਲਾਈਨਸ ਕਰ ਲਈਏ, ਅਤੇ ਡਾਕਟਰ ਰਜਿੰਦਰ ਗਰਾਂ ਸਾਹਿਬ ਨਾਲ ਸੰਪਰਕ ਕਰ ਲਿਓ, 416-884-5486, ਸੰਧੂ ਸਾਹਿਬ 647-6640-43-45, ਬਾਈ ਜੀ ਸਿੱਧਾ ਹੀ 10-15 ਸਕਿੰਟ ਆ ਜੀ ਆਇਆਂ ਨੂੰ।
11: ਬਾਈ ਸਤਿ ਸ਼੍ਰੀ ਅਕਾਲ
0: ਜੀ ਆਇਆਂ ਨੂੰ।
11: ਬਾਈ ਜੀ ਅਸੀਂ ਸਾਰਾ ਕੁਝ ਦੇਖਿਆ, ਅਸੀਂ ਮਾਲਟਨ ਦੇ ਵਿੱਚ ਪਹਿਲਾਂ ਰਹੇ ਹਾਂ ਤੇ ਉੱਥੇ ਅਵਤਾਰ ਬਰਾੜ ਜੀ ਹੁੰਦੇ ਸੀ, ਉਹਨੇ ਬੜੀ ਸੇਵਾ ਕੀਤੀ ਹੈ ਨਾ।
0: ਹਾਂਜੀ,
11: ਤੇ ਸਾਰੇ ਹੀ ਜਿਵੇਂ ਤੁਸੀਂ ਕਹਿੰਦੇ, ਮੈਂ ਕਹਿਣ ਨੀ ਚਾਹੁੰਦਾ, ਮੈਂ ਅਰਲੀ ਮਾਰਨਿੰਗ ਆ।
0: ਨਹੀਂ ਨਹੀਂ ਕਹਿ ਦੀਦਾ ਹੁੰਦਾ, ਚੱਕੀ ਚੁੱਕੀ ਤਾਂ ਨਹੀਂ ਹੁੰਦਾ, ਚੱਕ ਦੋ
11: ਸਾਰੇ ਹੀ ਚੋਰ ਹੈ।
0: ਆ ਚੱਕ ਸਿਰਾ ਹੀ ਲਾਤਾ, ਬਸ ਐਂਡ ਹੋ ਗਿਆ,
11: ਸਾਰਾ ਕੁਝ ਦੇਖਿਆ ਵਾ।
0: ਸੱਚੀ ਗੱਲ,
11: ਤੇ ਮੈਂ ਤੈਨੂੰ ਪਤਾ ਹੀ ਹੈ, ਮੈਂ ਤੁਹਾਡੇ ਨਾਲ ਗੱਲ ਹੋਈ ਸੀ ਤੇ ਮੈਂ ਤੁਹਾਡੇ ਨਾਲ ਆ, ਕੋਈ ਚੱਕਰ ਨੀ। ਤੇ ਉੱਥੇ ਆਪਾਂ ਪਹਿਲਾਂ ਉਦੋਂ ਨਾ ਮਿਲਣਾ ਸੀਗਾ ਆਪਣੇ ਪਿਕਨਿਕ ਤੇ, ਤੇ ਆਪਾਂ ਪਹਿਲਾਂ ਬਾਈ ਖੋਸੇ ਦੇ ਪ੍ਰੋਗਰਾਮ ਤੇ ਮਿਲਾਂਗੇ।
0: ਹਾਂ ਨਹੀਂ ਅੱਜ ਕੱਲ ਚ ਵੀ ਮਿਲਦੇ ਆ ਆਪਾਂ, ਬਣਾਉਂਦੇ ਆ ਪ੍ਰੋਗਰਾਮ। ਆਪਣੇ ਦੇਸੀਆਂ ਨੇ ਲੱਸੀ ਕਰਾਉਣੀ ਆ, ਪੈਟਰਿਕ ਵਿਲ ਕਮ ਬੈਕ, ਨੋ ਸਟਰੋਂਗ ਓਪੋਜੀਸ਼ਨ। ਥੈਂਕ ਯੂ ਪਰਮਿੰਦਰ ਜੀ, ਹੁਣ ਤਾਂ ਫਿਰ ਮਗਰ ਕੀ ਰਹਿ ਗਿਆ, ਹੈਡਲਾਈਨ ਨਿਬੇੜ ਦੋ
12: ਜੀ। ਹੈਡਲਾਈਨ, ਸੁਖਵੀਰ ਬਾਦਲ ਉੱਤੇ ਹਮਲਾ, 90 ਮਿੰਟ ਚੱਲੀ ਸਰਜਰੀ, ਹਾਲਤ ਸਥਿਰ, ਅੱਜ ਹਵਾਈ ਰਸਤੇ ਆਉਣਗੇ ਪੰਜਾਬ। ਬਿਗ ਬ੍ਰੇਕਿੰਗ, ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਦੇ ਅੰਮ੍ਰਿਤਸਰ ਵਿਚਲੇ ਘਰ ਉੱਤੇ ਫਾਇਰਿੰਗ, ਵੱਜੀ ਗੋਲੀ, ਪੁਲਿਸ ਨੇ ਚੱਲੇ ਕਾਰਤੂਸ ਦਾ ਖੋਲ ਬਰਾਮਦ ਕੀਤਾ। ਜਗਤਾਰ ਸਿੰਘ ਹਵਾਰਾ ਪੈਰੋਲ ਮਾਮਲੇ ਚ ਨਵਾਂ ਮੋੜ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਨਤੀ ਦੇ ਬਾਵਜੂਦ ਦਿੱਲੀ ਜੇਲ੍ਹ ਵਿਭਾਗ ਵੱਲੋਂ 2 ਦਿਨ ਦੀ ਪੈਰੋਲ ਕੀਤੀ ਮਨਜ਼ੂਰ, ਹਵਾਰਾ ਨੇ ਕਰਤੀ ਨਾ। ਸੱਚਖੰਡ ਜਿਹੜੇ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਉੱਤੇ ਪੀਟੀਸੀ ਚੈਨਲ ਦਾ ਏਕਾ ਅਧਿਕਾਰ ਖਤਮ, ਦਿੱਲੀ ਹਾਈਕੋਰਟ ਨੇ SGPC ਨੂੰ ਦਿੱਤਾ ਝਟਕਾ, GTC ਪੰਜਾਬੀ ਖਿਲਾਫ ਸਟੇ ਦੇਣ ਤੋਂ ਨਾ ਜੀ।
0: ਬਿਲਕੁਲ ਪ੍ਰਮੇਂਦਰ ਜੀ, ਥੈਂਕ ਯੂ ਸੋ ਮਚ, ਜੁੜਦੇ ਮੰਡੇ ਵਾਲੇ ਦਿਨ ਪ੍ਰੋਗਰਾਮ, ਬਹੁਤ ਵਧੀਆ, ਥੈਂਕ ਯੂ। ਬਿਲਕੁਲ ਜੀ, 23 ਅਗਸਤ ਨੂੰ ਪਿਕਨਿਕ ਆ, ਆਪਣੀ ਚੇਤਾ ਰੱਖਿਓ, ਭੁਲਾਇਓ ਨਾ। ਅਤੇ ਹੁਣ ਮਿਲਦੇ ਹਾਂ ਮੰਡੇ ਨੂੰ, ਸੰਡੇ ਨੂੰ ਆਪਾਂ ਉੱਥੇ ਮਿਲਣਾ, ਸੈਚਰਡੇ ਨੂੰ ਕਿੱਥੇ ਮਿਲਣਾ, ਸੈਚਰਡੇ ਐਤਕੀ ਕੋਈ ਨਹੀਂ ਹੈਗੇ, ਪਰ ਹੋਰ ਤਾਂ ਉੱਤੋਂ ਕੰਮ ਕਰ ਲੈਣੇ ਆਪਾਂ। ਜੇ ਸਪੋਂਸਰਸ਼ਿਪ ਦੇਣੀ ਹੈ ਪਿਕਨਿਕ ਲਈ ਤੁਸੀਂ, ਤਾਂ ਕਰ ਲਿਓ ਗੱਲਬਾਤ, 647-884-5454, 2000 ਵਾਧਾ ਘੱਟਾ ਬੋਲਿਆ ਕਰ ਦਿਓ, ਮਾਫ਼ ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਸਾਂਝਾ ਵਿਰਸੇ ਦਾ, ਕਿਸੇ ਦਾ ਸਹਿਮਤ ਹੋਣਾ ਸਹਿਮਤ ਹੋਣਾ ਜ਼ਰੂਰ ਨਹੀਂ, ਬੁਲਾਈਏ ਫਤਿਹ ਆਪਣੇ ਦਵਾ ਸੱਜਰੀ ਸਵੇਰ ਲੈ ਕੇ ਸ਼ਮੀ ਪੱਠਲ ਨਹੀਂ ਹਾਜ਼ਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਵ ਏ ਨਾਈਸ ਵੀਕਐਂਡ।
13: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ, ਸ਼ਾਇਦ।
14: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
15: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਨੇਡਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763

0: Sanjha Virsa Media le aayde second annual picnic
1: Sunday 23rd August 11 AM to 4 PM at Balle Balle Farms.
0: Unlimited fun, masti te apne anda hoega saath pangda, gidda, games, food stalls, mehndi, sab kuch reasonable rates te.
1: Tusi apniya dishes vi bana ke le aa sakde ho. Pura picnic wala mahol, Punjab waliyan vibes. Aajo fir 23rd August din etwar sire 11 baje at Balle Balle Farms. 13219 Trinkozi Road, Caledon.
0: ਵਧੇਰੇ ਜਾਣਕਾਰੀ ਜਾਂ ਸਪਾਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 6478352594।
2: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬੱਬਲੀ ਦਾ ਵਿਜ਼ਿਟਰ ਵੀਜ਼ਾ ਵੀ ਲਗਵਾਉਣਾ ਹੈ।
3: ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
4: ਸ਼ਮੀ ਪੱਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
5: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪੱਠਲ।
6: ਸੁਪਰ ਵੀਜ਼ਾ ਤੇ ਵਿਜ਼ਿਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ ਜੀ ਦਾ ਨਾਮ
5: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: ਓਏ ਟਰੱਕ ਕਾਹਦਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਂਡ ਗੈਰੀ ਨੂੰ
3: 905-459-5533
1: 905-459-5533
3: PNJ ਸਪ੍ਰਿੰਗ ਵੀਲ ਅਲਾਈਨਮੈਂਟ

0: sad, jump are sad, grow are sad, happy sad, not it horsey be sad, bole sonny hall, sad see a car.
1: ਕਾਤੀ ਡਾਊਨ ਪੇਮੈਂਟ ਤੇ ਮਾਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਕਾਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮਾਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7463 416 917

ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਦ ਸ਼ਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਪੀਅਰਸਨ ਏਅਰਪੋਰਟ 'ਤੇ 16 ਡਿਗਰੀ ਸੈਲਸੀਅਸ ਤਾਪਮਾਨ ਹੈ ਜਿਹੜਾ ਇਸ ਵਕਤ ਦਰਜ ਕੀਤਾ ਗਿਆ, ਅਤੇ ਅੱਜ ਵੱਧ ਤੋਂ ਵੱਧ ਤਾਪਮਾਨ ਦਿਨ ਵੇਲੇ ਹੈ ਜਿਹੜਾ 28 ਡਿਗਰੀ, ਅਤੇ ਫੀਲ ਲਾਈਕ 33 ਡਿਗਰੀ ਸੈਲਸੀਅਸ ਹੈ ਜਿਹੜਾ ਇਹ ਹੋਵੇਗਾ। ਸੋ ਹਲਕੀ ਹਲਕੀ ਕਿਤੇ ਕਿਤੇ ਬੱਦਲਬਾਈ ਹੈ ਜਿਹੜੀ ਉਹ ਛਾਈ ਹੋਈ ਹੈ, ਸ਼ਾਇਦ 30% ਚਾਂਸਿਸ ਨੇ ਜੇ ਕਿਤੇ ਹਲਕੀ ਜਿਹੀ ਕਿਨਮਿਨ ਹੋ ਸਕੇ, ਪਰ ਉਹਦਾ ਜ਼ਿਆਦਾ ਚਰ ਚਾਂਸਿਸ ਇਹ ਹੈ ਵੀ ਨਹੀਂ ਹੋਵੇਗੀ। ਸੋ ਸ਼ੁਕਰ ਹੈ, ਅੱਜ ਸ਼ੁੱਕਰਵਾਰ ਹੈ, ਸ਼ੁੱਕਰਵਾਰ ਦਾ ਦਿਨ ਆਪਣਾ ਹੀ ਇੱਕ ਇਹਦਾ ਲੁਤਫ ਹੁੰਦਾ। ਕੱਲ੍ਹ ਜੂਨੀਅਰ ਫਰਾਈਡੇ ਸੀ ਅਤੇ ਅੱਜ ਆ ਗਿਆ ਸੀਨੀਅਰ ਫਰਾਈਡੇ। ਹਾਂਜੀ, ਸੋ ਹੈਪੀ ਫਰਾਈਡੇ ਤੁਹਾਨੂੰ ਸਾਰਿਆਂ ਨੂੰ, ਥੈਂਕ ਗੋਡ ਇਟਸ ਅ ਫਰਾਈਡੇ। ਹਾਂਜੀ, ਉੱਦਾਂ ਦਾ ਵੀਕਐਂਡ ਹੈ ਜਿਹੜੇ ਮੇਰੇ ਵਰਗਿਆਂ ਦੇ ਜ਼ਿਆਦਾ ਬਿਜ਼ੀ ਹੁੰਦੇ, ਪਰ ਫਿਰ ਵੀ ਇੱਕ ਪਤਾ ਨਹੀਂ ਮਨ ਦੇ ਵਿੱਚ, ਦਿਲ ਦੇ ਵਿੱਚ ਇੱਕ ਉਮੰਗ ਜਿਹੀ ਹੁੰਦੀ ਹੈ ਵੀ ਚਲੋ ਸ਼ੁੱਕਰਵਾਰ ਹੈ ਜਿਹੜਾ ਉਹ ਆ ਗਿਆ। ਪਰਮਾਤਮਾ ਇਹ ਵੀਕਐਂਡ ਤੁਹਾਡੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਇਸੇ ਤਰ੍ਹਾਂ ਬਰਕਰਾਰ ਰੱਖੇ, ਅਤੇ ਤੁਸੀਂ ਆਪੋ ਆਪਣੇ ਕੰਮਾਂ ਦੇ ਵਿੱਚ ਹੋਰ ਸਾਰੀਆਂ ਤਰੱਕੀਆਂ, ਬਹੁਤ ਸਾਰੀਆਂ ਤਰੱਕੀਆਂ ਕਰੋ। ਇਸ ਦੀ ਅਸੀਂ ਪਰਮਾਤਮਾ ਅੱਗੇ ਦੋਸਤੋ ਅਰਦਾਸ ਕਰਦੇ ਹਾਂ। ਮੂੰਹ ਦੇ ਮਿੱਠੇ ਅਤੇ ਦਿਲ ਦੇ ਮਾੜੇ ਸਾਨੂੰ ਭਾਉਂਦੇ ਨਾ, ਅਸੀਂ ਜਿਵੇਂ ਵੀ ਹਾਂ ਸਭ ਦੇ ਸਾਹਮਣੇ ਹਾਂ, ਸਾਨੂੰ ਦਿਖਾਵੇ ਕਰਨੇ ਆਉਂਦੇ ਨਾ। ਜੋ ਸਫ਼ਰ ਦੀ ਸ਼ੁਰੂਆਤ ਕਰਦੇ ਨੇ ਉਹੀ ਮੰਜ਼ਿਲ ਨੂੰ ਪਾ ਲੈਂਦੇ ਨੇ। ਬਸ ਚੱਲਣ ਦਾ ਹੌਸਲਾ ਰੱਖਣਾ ਜ਼ਰੂਰੀ ਹੈ, ਕਿਉਂਕਿ ਚੰਗੇ ਇਨਸਾਨਾਂ ਦਾ ਰਸਤੇ ਵੀ ਇੰਤਜ਼ਾਰ ਕਰਦੇ ਨੇ। ਵਕਤ 'ਚ ਬੜੀ ਤਾਕਤ ਹੈ, ਹਮੇਸ਼ਾ ਆਪਾਂ ਕਹਿੰਦੇ ਹਾਂ, ਵਕਤ ਨੂਰ ਨੂੰ ਬੇਨੂਰ ਬਣਾ ਦਿੰਦਾ, ਵਕਤ ਫਕੀਰ ਨੂੰ ਵੀ ਹਜ਼ੂਰ ਬਣਾ ਦਿੰਦਾ। ਜਦੋਂ ਵਕਤ ਬਦਲਣ ਦਾ ਵਕਤ ਆ ਜਾਵੇ, ਵਕਤ ਕੋਲੇ ਨੂੰ ਵੀ ਕੋਹੀਨੂਰ ਬਣਾ ਦਿੰਦਾ। ਸਿਆਣੇ ਬੰਦੇ

ਤੇ ਕੋਈ ਆ ਜਿਹੜਾ ਉਹ ਹੱਸ ਰਿਹਾ ਸੀਗਾ। ਕੌਣ ਹੱਸ ਰਿਹਾ ਸੀਗਾ? ਚਾਕੂ ਖੰਜਰ ਤੀਰ ਤਲਵਾਰ ਆਪਸ ਦੇ ਵਿੱਚ ਲੜ ਰਹੇ ਸੀਗੇ ਵੀ ਕੌਣ ਸਭ ਤੋਂ ਗਹਿਰਾ ਜ਼ਖਮ ਹੈ ਜਿਹੜਾ ਕਿਸੇ ਨੂੰ ਦਿੰਦਾ, ਪਰ ਕੋਈ ਹੈ ਜਿਹੜਾ ਉਹ ਹੱਸ ਰਿਹਾ ਸੀਗਾ ਤੇ ਉਹ ਕੋਈ ਕੌਣ ਹੈ? ਇਹ ਤੁਸੀਂ ਦੱਸ ਦਿਓ ਇਸ ਚੀਜ਼ ਨੂੰ ਹੈ ਜਿਹੜਾ, ਜਾਂ ਇਸ ਬੁਝਾਰਤ ਹੀ ਸਮਝ ਲਓ, ਇਸ ਪਹੇਲੀ ਨੂੰ ਹੈ ਜਿਹੜਾ ਪੂਰਾ ਕਰ ਦਿਓ ਵੀ ਕੋਈ ਜਿਹੜਾ ਸੀਗਾ ਉਹ ਇਹਨਾਂ ਦੀ ਲੜਾਈ ਨੂੰ ਦੇਖ ਕੇ ਹੱਸ ਰਿਹਾ ਸੀ ਤੇ ਉਹ ਹੱਸ ਕਿਉਂ ਰਿਹਾ ਸੀਗਾ। ਸੋ ਆਓ ਫਿਰ ਪ੍ਰੋਗਰਾਮ ਦੇ ਵਿੱਚ ਹੈ ਜਿਹੜਾ ਇੱਕ ਖੂਬਸੂਰਤ ਗੀਤ ਹੈ ਜਿਹੜਾ ਸ਼ਾਮਿਲ ਕਰਦੇ ਹਾਂ। ਕੁਛ ਕੁ ਜਿਹੜੀਆਂ ਮੇਰੇ ਤੱਕ ਫਰਮਾਇਸ਼ਾਂ ਜਿਹੜੀਆਂ ਉਹ ਪਹੁੰਚ ਚੁੱਕੀਆਂ ਨੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਜਿਹੜੇ ਮੇਰੇ ਕੋਲ ਨਾ ਇੱਕ ਉਹ ਸਤਰਾਂ ਆਈਆਂ ਸੀਗੀਆਂ, ਬੜਾ ਮੈਨੂੰ ਵਧੀਆ ਲੱਗਿਆ। ਕਹਿੰਦੇ ਮਤ ਕਰੋ ਬੜੇ ਬੜੇ ਵਾਅਦੇ, ਚੁਪਕੇ ਸੇ ਪਿਤਾ ਕੇ ਖਾਬੋਂ ਕੋ ਹਕੀਕਤ ਮੇਂ ਬਦਲ ਦੋ, ਆਜ ਉਨਕੇ ਨਾਮ ਸੇ ਤੁਮਹਾਰੀ ਪਹਿਚਾਨ ਹੈ ਨਾ, ਕਰੋ ਕੁਛ ਐਸਾ ਕਿ ਕੱਲ ਤੁਮਾਰੇ ਨਾਮ ਸੇ ਪਿਤਾ ਕੀ ਪਹਿਚਾਨ ਬਦਲ ਦੋ। ਕਿਆ ਬਾਤ ਹੈ, ਕਿਆ ਬਾਤ ਹੈ ਜੀ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਸੋ ਕੁਛ ਕੁ ਤੁਹਾਡੇ ਮੈਸੇਜ ਹੈ, ਕੁਲਦੀਪ ਭਾਅ ਜੀ ਗੁੱਡ ਮਾਰਨਿੰਗ, ਭਾਅ ਜੀ ਕੁਲਦੀਪ ਭਾਅ ਜੀ ਦਾ ਹੁਣ ਤਾਂ ਹੁਣੀ ਥੋੜ੍ਹੀ ਦੇਰ ਪਹਿਲਾਂ ਮੈਸੇਜ ਆਇਆ, ਗੁੱਡ ਮਾਰਨਿੰਗ ਭਾਅ ਜੀ, ਬਹੁਤ ਬਹੁਤ ਧੰਨਵਾਦ। ਗੁੱਡ ਮਾਰਨਿੰਗ ਟੂ ਆਲ, ਹੈਪੀ ਫਰਾਈਡੇ, ਹੈਪੀ ਫਰਾਈਡੇ ਭਾਅ ਜੀ। ਗਗਨ ਜੀ ਸਤਿ ਸ਼੍ਰੀ ਅਕਾਲ ਭਾਅ ਜੀ, ਹੈਪੀ ਫਰਾਈਡੇ, ਹੈਪੀ ਫਰਾਈਡੇ ਜੀ। ਤੇਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਗਿੱਲ ਸਾਹਿਬ ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਜੀ। ਗਗਨ ਜੀ ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਅਤੇ ਮਹਿਤਾਬ ਜੀ ਸਤਿ ਸ਼੍ਰੀ ਅਕਾਲ, ਅਮਨਦੀਪ ਜੀ ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹਰਮਨ ਜੀ ਹੋਣਾਂ ਦੇ ਮੈਸੇਜ ਆਏ ਨੇ, ਹਰਮਨ ਹੋਣੀ ਜਦੋਂ ਵੀ ਭੇਜਦੇ ਨੇ ਤਕਰੀਬਨ ਐਵਰੀ ਡੇ, ਇਹ ਇੱਕ ਬਿਊਟੀਫੁਲ ਥੋਟਸ ਜਿਹੜੇ ਨੇ ਜਾਂ ਕਈ ਵਿਚਾਰ ਮੈਂ ਤੁਹਾਡੇ ਨਾਲ ਸਾਂਝੇ ਕਰਦਾ, ਇਹ ਹਰਮਨ ਜੀ ਹੋਣਾਂ ਵੱਲੋਂ ਭੇਜੇ ਜਾਂਦੇ ਨੇ। ਬਹੁਤ ਬਹੁਤ ਧੰਨਵਾਦ ਭਾਅ ਜੀ ਤੁਹਾਡਾ। ਕਹਿੰਦੇ ਦੀਵਾ ਮਿੱਟੀ ਦਾ ਹੋਵੇ ਕਿ ਸੋਨੇ ਦਾ, ਪਰ ਕੀਮਤ ਉਸ ਦੇ ਚਾਨਣ ਦੀ ਹੈ। ਉਸੇ ਤਰ੍ਹਾਂ ਵਿਅਕਤੀ ਅਮੀਰ ਹੋਵੇ ਗਰੀਬ, ਪਰ ਕੀਮਤ ਹੈ ਜਿਹੜੇ ਉਸਦੇ ਸਲੀਕੇ ਦੀ, ਉਸਦੇ ਵਿਵਹਾਰ ਦੀ ਹੁੰਦੀ ਹੈ। ਜ਼ਿੰਦਗੀ ਇੱਕ ਸਫ਼ਰ ਹੈ, ਕਦੇ ਹਾਸਾ ਅਤੇ ਕਦੇ ਗਮ ਨੇ। ਜੋ ਮਿਲਿਆ ਕਬੂਲ ਕਰ ਲਿਆ, ਜੋ ਨਹੀਂ ਮਿਲਿਆ ਉਸਨੂੰ ਭੁੱਲ ਗਿਆ। ਡਿੱਗੇ ਵੀ ਹਾਂ ਅਤੇ ਸੰਭਲੇ ਵੀ ਹਾਂ, ਤਜਰਬਿਆਂ ਨੇ ਬਹੁਤ ਕੁਛ ਸਿਖਾਇਆ, ਜ਼ਿੰਦਗੀ ਨੇ ਸਿਖਾਇਆ ਇਹ ਸਾਨੂੰ, ਆਪਣੇ ਦਮ 'ਤੇ ਜੀਣਾ ਹੀ ਅਸਲੀ ਜਿੱਤ ਹੈ। ਜੇ ਸ਼ੀਸ਼ਾ ਨਾਮ ਦੀ ਚੀਜ਼ ਨਾ ਹੁੰਦੀ, ਚਿਹਰੇ ਨੂੰ ਸੰਵਾਰਨ ਦੀ ਰੀਝ ਨਾ ਹੁੰਦੀ, ਖੂਬਸੂਰਤੀ ਦੇ ਅਲੱਗ ਹੀ ਪੈਮਾਨੇ ਹੋਣੇ ਸੀ। ਲੋਕ ਸ਼ਕਲਾਂ ਦੇ ਨਹੀਂ ਰੂਹ ਦੇ ਦੀਵਾਨੇ ਹੋਣੇ ਸੀ। ਜਿਹੜਾ ਇਨਸਾਨ ਡਿੱਗ ਕੇ ਆਪਣੇ ਆਪ ਨੂੰ ਸੰਭਾਲ ਲੈਂਦਾ ਹੈ ਜਾਂ ਸੰਭਲ ਜਾਂਦਾ ਹੈ, ਉਹ ਇਨਸਾਨ ਜ਼ਿੰਦਗੀ ਜਿਉਣ ਦਾ ਹੁਨਰ ਹੈ ਜਿਹੜਾ ਸਿੱਖ ਲੈਂਦਾ। ਸੱਜਰੀ ਸਵੇਰ ਮੁਬਾਰਕ ਹੋਵੇ ਜੀ, ਵਾਹਿਗੁਰੂ ਮਿਹਰ ਕਰਨ। ਬਹੁਤ ਬਹੁਤ ਧੰਨਵਾਦ ਭਾਅ ਜੀ, ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਅਤੇ ਉੱਥੇ ਹੀ ਇੱਧਰ ਆ ਜਿਹੜਾ ਢਿੰਡਸਾ ਸਾਹਿਬ ਸਾਡੇ ਬਲਵੀਰ ਭਾਅ ਜੀ, ਉਹਨਾਂ ਨੇ ਭੇਜਿਆ, ਕਹਿੰਦੇ ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਭਾਅ ਜੀ। ਰਿਸ਼ਤੇ ਕਦੇ ਵੀ ਪੈਸੇ ਜਾਂ ਤੋਹਫ਼ਿਆਂ ਨਾਲ ਨਹੀਂ ਗੂੜੇ ਹੁੰਦੇ, ਰਿਸ਼ਤੇ ਹਮੇਸ਼ਾ ਪਿਆਰ ਅਤੇ ਇੱਜ਼ਤ ਦੇਣ ਨਾਲ ਗੂੜੇ ਹੁੰਦੇ ਨੇ। ਕਿਆ ਬਾਤ ਹੈ, ਕਿਉਂਕਿ ਪਿਆਰ ਤੋਂ ਵੱਡੀ ਕੋਈ ਦੌਲਤ ਨਹੀਂ ਅਤੇ ਇੱਜ਼ਤ ਤੋਂ ਵੱਡਾ ਕੋਈ ਤੋਹਫ਼ਾ ਨਹੀਂ ਹੁੰਦਾ। ਬਹੁਤ ਖੂਬ, ਬਹੁਤ ਸੋਹਣੀ ਗੱਲ ਹੈ ਜਿਹੜੀ ਸਵੇਰੇ ਸਵੇਰੇ ਲਿਖੀ ਅਮਰਜੀਤ ਭਾਅ ਜੀ। ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ, ਪਰਿਵਾਰ ਦੇ ਵਿੱਚ ਸੁੱਖ ਅਤੇ ਢੇਰ ਸਾਰੀਆਂ ਖੁਸ਼ੀਆਂ ਦੇਣ। ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਭਾਅ ਜੀ, ਬਹੁਤ ਬਹੁਤ ਧੰਨਵਾਦ। ਅਤੇ ਸਾਨੂੰ ਆ ਜਿਹੜਾ ਬਫਲੋ ਤੋਂ ਅਮਰਜੀਤ ਭਾਅ ਜੀ ਹੋਣੀ, ਗੁੱਡ ਮਾਰਨਿੰਗ ਭਾਅ ਜੀ। ਅਤੇ ਇਹਨਾਂ ਨੇ ਇੱਕ ਫਰਮਾਇਸ਼ ਭੇਜੀ ਹੈ, ਮੈਂ ਕਰ ਲੈਂਦਾ ਭਾਅ ਜੀ, ਉਹ ਆਲਰੇਡੀ ਕਿਊ ਅਪ ਕਰ ਲਈ, ਸੋਰੀ, ਉਹ ਮੈਂ ਕਰ ਲਈ ਹੈ ਕਿਊ ਅਪ ਤੁਹਾਡੀ। ਅਤੇ ਲਖਵਿੰਦਰ ਭਾਅ ਜੀ ਹੁਣ ਆਇਆ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਭਾਅ ਜੀ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਰੇਸ਼ਮ ਭਾਅ ਜੀ ਹੋਣਾਂ ਨੇ ਭੇਜਿਆ, ਕਹਿੰਦੇ ਹੈਲੋ, ਹੈਲੋ, ਹਾਊ ਡਿਡ ਯੂ ਵੇਕ ਅਪ, ਮੇ ਦਿਸ ਫਰਾਈਡੇ ਬ੍ਰਿੰਗ ਯੂ ਸਮਾਈਲਸ, ਗੁੱਡ ਨਿਊਜ਼ ਐਂਡ ਮੈਨੀ ਰੀਜ਼ਨਸ ਟੂ ਬੀ ਹੈਪੀ, ਗੁੱਡ ਮਾਰਨਿੰਗ, ਹੈਵ ਏ ਬਲੈਸਡ ਡੇ। ਕਿਆ ਬਾਤ ਹੈ ਰੇਸ਼ਮ ਭਾਅ ਜੀ, ਤੁਸੀਂ ਬੜਾ ਵਧੀਆ ਇਹ ਥੋਟ ਹੈ ਜਿਹੜਾ ਸਾਨੂੰ ਪਹੁੰਚਾਇਆ, ਬਹੁਤ ਬਹੁਤ ਧੰਨਵਾਦ। ਆਓ ਫਿਰ ਕੁਛ ਕੁ ਜਿਹੜੀਆਂ ਮੇਰੇ ਕੋਲ ਹੈਡਲਾਈਨਸ ਹੈ, ਹੈਡਲਾਈਨ ਦੇ ਰੂਪ ਦੇ ਵਿੱਚ ਹੀ ਹੈ, ਮੈਂ ਜਿਹੜੀਆਂ ਸਾਂਝੀਆਂ ਕਰਾਂਗਾ ਅਤੇ ਉਸ ਤੋਂ ਬਾਅਦ ਕੁਛ ਕੁ ਜਿਹੜੀਆਂ ਤੁਹਾਡੇ ਨਾਲ ਗੱਲਾਂ। ਅੱਜ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਹੈ ਜਿਹੜਾ ਉਹ ਰੇਡੀਓ ਦਾ ਸ਼ਿੰਗਾਰ ਬਣਦੇ, ਉੱਦਾਂ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਉਹੀ ਗੀਤ ਹੈ ਜਿਹੜੇ ਮੈਂ ਲਾਉਣਾ, ਜਿਹੜੇ ਮਿਸ ਹੋ ਜਾਂਦੇ ਆ ਉਹਨਾਂ ਨੂੰ ਮੈਂ ਹੋਰ ਦਿਨਾਂ ਦੇ ਵਿੱਚ ਸ਼ਾਮਿਲ ਕਰ ਲੈਂਦਾ। ਪਰ ਸ਼ੁੱਕਰਵਾਰ ਵਾਲੇ ਦਿਨ ਜਿੰਨੀਆਂ ਵੀ ਤੁਹਾਡੀਆਂ ਫਰਮਾਇਸ਼ਾਂ ਆਉਂਦੀਆਂ, ਕੋਸ਼ਿਸ਼ ਮੇਰੀ ਇਹ ਹੁੰਦੀ ਹੈ ਵੀ ਉਹਨਾਂ ਸਾਰੀਆਂ ਫਰਮਾਇਸ਼ਾਂ ਜਿਹੜੀਆਂ ਨਾ ਮੈਂ ਪੂਰੀਆਂ ਕਰਾਂ, ਉਹਨਾਂ ਸਾਰੀਆਂ ਫਰਮਾਇਸ਼ਾਂ 'ਤੇ ਮੈਂ ਜਿਹੜਾ ਆ ਫੁੱਲ ਚੜ੍ਹਾ ਦੇਵਾਂ, ਇਹ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ। ਕੈਨੇਡਾ ਅਤੇ ਅਮਰੀਕਾ ਵਿਚਕਾਰ ਜਿਹੜੀ ਵਪਾਰ ਅਤੇ ਟੈਰਿਫਾਂ 'ਤੇ ਲੈ ਕੇ ਜਿਹੜੀ ਗੱਲਬਾਤ ਤੇਜ਼ ਹੋ ਗਈ ਹੈ, ਕੈਨੇਡਾ ਦੇ ਮੰਤਰੀ ਆ ਜਿਹੜੇ ਡੋਮਿਨਿਕ ਲੀਬਲੈਂਕ ਨੇ ਵਾਸ਼ਿੰਗਟਨ ਵਿੱਚ ਅਮਰੀਕਾ ਟ੍ਰੇਡ ਜਿਹੜੇ ਰਿਪ੍ਰੈਜੈਂਟੇਟਿਵ ਹੈ ਗਰੀਅਰ ਨਾਲ ਮੁੜ ਮੀਟਿੰਗ ਕੀਤੀ ਹੈ ਅਤੇ ਦੋਵੇਂ ਦੇਸ਼ 19 ਅਗਸਤ ਦੀ ਡੈਡਲਾਈਨ ਤੋਂ ਪਹਿਲਾਂ ਸਮਝੌਤੇ ਕਰਨ ਦੀ ਕੋਸ਼ਿਸ਼ ਹੈ ਜਿਹੜਾ ਉਹ ਕਰ ਰਹੇ ਨੇ। ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੇਤਾਵਨੀ ਦਿੱਤੀ, ਜੇਕਰ ਸਮਝੌਤਾ ਨਹੀਂ ਹੁੰਦਾ ਤਾਂ ਲਗਭਗ $20 ਬਿਲੀਅਨ

0: ਕੈਨੇਡੀਅਨ ਸਮਾਨ ਉੱਤੇ 50% ਟੈਰਿਫ ਹੈ ਜਿਹੜਾ ਉਹ ਲੱਗ ਸਕਦਾ। ਖਾਸ ਗੱਲ ਇਹ ਹੈ ਕਿ ਪ੍ਰਸਤਾਵਿਤ ਨਵੇਂ ਟੈਰਿਫਾਂ ਦੇ ਵਿੱਚ ਕੁਜ਼ਮਾ ਦੇ ਤਹਿਤ ਆਉਣ ਵਾਲੇ ਕੁਝ ਸਮਾਨ ਨੂੰ ਵੀ ਆਮ ਛੋਟ ਹੈ ਜਿਹੜੀ ਉਹ ਨਹੀਂ ਦਿੱਤੀ ਗਈ ਹੈ। ਅੰਟਾਰੀਓ ਸਰਕਾਰ ਨੇ ਕੱਲ੍ਹ ਇਸ ਖ਼ਬਰ ਦੇ ਉੱਤੇ ਜਿਹੜਾ ਮੇਰੇ ਖਿਆਲ ਕਈ ਜਗ੍ਹਾ ਡਿਬੇਟ ਵੀ ਹੋ ਚੁੱਕੀ ਹੈ ਅਤੇ ਇਸ ਟਾਈਮ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਹੈ ਵੀ ਅੰਟਾਰੀਓ ਸਰਕਾਰ ਪ੍ਰੋਵਿੰਸ਼ੀਅਲ ਸਰਕਾਰ ਨੇ ਅੰਟਾਰੀਓ ਵਰਕਸ ODW ਅਤੇ ਅੰਟਾਰੀਓ ਡਿਸੇਬਿਲਟੀ ਸਪੋਰਟ ਪ੍ਰੋਗਰਾਮ ਲਈ ਯੋਗਤਾ ਦੇ ਨਿਯਮਾਂ ਦੇ ਵਿੱਚ ਜਾਂ ਸੋਸ਼ਲ ਜਿਹੜੀ ਹੈਲਪ ਅਸਿਸਟੈਂਸ ਮਿਲਦੀ ਹੈ ਉਹਨਾਂ ਦੇ ਵਿੱਚ ਬਦਲਾਅ ਕਰ ਦਿੱਤਾ। ਨਵੇਂ ਨਿਯਮਾਂ ਦਾ ਮੁੱਖ ਸੰਬੰਧ ਵਿਅਕਤੀਆਂ ਦੇ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਸਟੇਟਸ ਦੇ ਨਾਲ ਹੈ। CBC ਦੀ ਰਿਪੋਰਟ ਮੁਤਾਬਕ ਜਿਹੜੇ ਲੋਕ ਕੈਨੇਡਾ ਦੇ ਵਿੱਚ ਕਾਨੂੰਨੀ ਤੌਰ 'ਤੇ ਰਹਿਣ ਲਈ ਅਧਿਕਾਰਿਤ ਨਹੀਂ ਹੈ ਜਾਂ ਗੈਰ ਕਾਨੂੰਨੀ ਹੈ ਉਹ ਹੁਣ ਆਮ ਤੌਰ 'ਤੇ ਪ੍ਰੋਵਿੰਸ਼ੀਅਲ ਸੋਸ਼ਲ ਅਸਿਸਟੈਂਸ ਲਈ ਯੋਗ ਨਹੀਂ ਹੋਣਗੇ। ਅੰਟਾਰੀਓ ਵਰਕਸ ਉਹ ਪ੍ਰੋਗਰਾਮ ਹੈ ਜੋ ਆਰਥਿਕ ਮੁਸ਼ਕਲ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਰਹਿਣ ਸਹਿਣ ਅਤੇ ਹੋਰ ਜ਼ਰੂਰੀ ਖਰਚਿਆਂ ਲਈ ਮਦਦ ਦਿੰਦਾ ਹੈ, ਜਦਕਿ ODSP ਮੁੱਖ ਤੌਰ 'ਤੇ ਯੋਗ ਅਪਾਹਜ ਵਿਅਕਤੀਆਂ ਲਈ ਆਮਦਨ ਅਤੇ ਹੋਰ ਸਹਾਇਤਾ ਪ੍ਰਦਾਨ ਕਰਦਾ ਹੈ। ਇਸ ਫੈਸਲੇ ਨਾਲ ਇੱਕ ਵੱਡੀ ਚਰਚਾ ਇਹ ਛਿੜ ਗਈ ਹੈ ਕਿ ਟੈਕਸਪੇਅਰ ਦੇ ਪੈਸੇ ਨਾਲ ਮਿਲਣ ਵਾਲੀ ਜਿਹੜੀ ਸੋਸ਼ਲ ਅਸਿਸਟੈਂਸ ਹੈ ਸਿਰਫ ਉਹਨਾਂ ਲੋਕਾਂ ਲਈ ਹੋਣੀ ਚਾਹੀਦੀ ਹੈ ਜਿਨ੍ਹਾਂ ਕੋਲ ਕੈਨੇਡਾ ਵਿੱਚ ਕਾਨੂੰਨੀ ਇਮੀਗ੍ਰੇਸ਼ਨ ਸਟੇਟਸ ਹੈ ਜਾਂ ਮੁਸ਼ਕਲ ਹਾਲਾਤਾਂ ਵਿੱਚ ਹਰ ਵਿਅਕਤੀ ਨੂੰ ਘੱਟੋ ਘੱਟ ਬੁਨਿਆਦੀ ਮਦਦ ਹੈ ਜਿਹੜੀ ਉਹ ਮਿਲਣੀ ਚਾਹੀਦੀ ਹੈ। ਹੁਣ ਜਿਹੜੇ ਟੈਕਸਪੇਅਰ ਤਾਂ ਉਹ ਵੀ ਕਰਦੇ ਨੇ, ਚਲੋ ਵਿਜ਼ਟਰ ਨੂੰ ਛੱਡ ਕੇ ਜਿਹੜੇ ਬਾਕੀ ਹੈਗੇ ਹੈ ਭਾਵੇਂ ਸਟੱਡੀ ਪਰਮਿਟ 'ਤੇ ਹੋਣ ਜਾਂ ਫਿਰ ਵਰਕ ਪਰਮਿਟ 'ਤੇ ਹੋਣ, ਟੈਕਸ ਹੈ ਜਿਹੜਾ ਉਹ ਵੀ ਪੇ ਕਰਦੇ ਹੈ। ਕੀ ਤੁਸੀਂ ਅੰਟਾਰੀਓ ਸਰਕਾਰ ਦੇ ਇਸ ਫੈਸਲੇ ਦੇ ਨਾਲ ਸਹਿਮਤ ਹੋ? ਜੇ ਕਿਸੇ ਵਿਅਕਤੀ ਕੋਲ ਲੀਗਲ ਸਟੇਟਸ ਨਹੀਂ ਹੈ ਪਰ ਉਸ ਦੇ ਨਾਲ ਬੱਚੇ ਨੇ, ਛੋਟੇ ਬੱਚੇ ਨੇ ਜਾਂ ਪਰਿਵਾਰ ਹੈ, ਕੀ ਉਸ ਲਈ ਕੋਈ ਐਮਰਜੈਂਸੀ ਅਸਿਸਟੈਂਸ ਹੈ ਜਿਹੜੀ ਹੋਣੀ ਚਾਹੀਦੀ ਹੈ? ਉੱਦਾਂ ਤਾਂ ਕੈਨੇਡਾ ਜਿਹੜਾ ਲੰਬਰਦਾਰ ਹੈ ਵੀ ਜਿੱਥੇ ਵੀ ਕੋਈ ਵੀ ਹੈ ਜਿਹੜਾ ਕਹਿ ਲਓ ਵੀ ਭੀੜ ਪੈਂਦੀ ਹੈ ਅਤੇ ਉੱਥੇ ਮਿਲੀਅਨਸ ਆਫ ਬਿਲੀਅਨਸ ਆਫ ਡਾਲਰ ਦੀ ਹੈਲਪ ਕੀਤੀ ਜਾਂਦੀ ਹੈ, ਪਰ ਜਿਹੜੀ ਇਹ ਚੀਜ਼ ਹੈ ਕੁਛ ਕੁ ਲੋਕ ਹੈ ਜਿਹੜੇ ਇਹਦੇ 'ਤੇ ਹੈ ਜਿਹੜਾ ਹੈ ਉਹ ਸਰਕਾਰ ਦੇ ਨਾਲ ਨਹੀਂ ਸਹਿਮਤ ਵੀ ਅਸੀਂ ਬਾਹਰ ਇੰਨਾ ਪੈਸਾ ਭੇਜ ਰਹੇ ਨੇ। ਜਿਹੜੇ ਸਾਡੇ ਕੈਨੇਡਾ ਦੇ ਵਿੱਚ ਕਈ ਇੱਦਾਂ ਦੇ ਲੋੜਵੰਦ ਨੇ, ਅਸਲ ਲੋੜਵੰਦ ਨੇ, ਤੁਸੀਂ ਉਹਨਾਂ ਦੀ ਹੈਲਪ ਤੋਂ ਮੂੰਹ ਕਿਉਂ ਮੋੜ ਰਹੇ ਹੋ? ਕੈਲਗਰੀ ਦੇ ਵਿੱਚ ਜਿਹੜਾ ਪ੍ਰੋਟੈਸਟ ਚੱਲ ਰਿਹਾ ਸੀਗਾ, ਕੱਲ੍ਹ ਵੀ ਇਹ ਖਬਰ ਕਰਨੀ ਸੀ, ਉੱਦਾਂ ਅਸੀਂ ਉਹਦਾ ਪਹਿਲਾਂ ਵੀ ਕਿਹਾ ਸੀਗਾ ਕਿ ਡਿਪਲੋਮੈਟਿਕ ਜਿਹੜਾ ਚੈਨਲ ਹੈ ਜਿਹੜਾ ਉਹ ਫੜਨਾ ਚਾਹੀਦਾ ਸੀਗਾ। ਕੁਛ ਕੁ ਜਿਹੜੇ ਪੱਖ ਦੇ ਵਿੱਚ ਸੀ, ਕੁਛ ਕੁ ਜਿਹੜੇ ਇਹਦੇ ਵਿਰੋਧ ਦੇ ਵਿੱਚ ਸੀਗੇ। ਅੰਤਰਰਾਸ਼ਟਰੀ ਵਿਚਾਰੀਆਂ ਦੇ ਚੱਲ ਰਹੇ ਪ੍ਰਦਰਸ਼ਨ ਨੂੰ ਹੋਰ ਗੰਭੀਰ ਹੈ ਜਿਹੜਾ ਮੋੜ ਉਦੋਂ ਪਹੁੰਚ ਗਿਆ ਜਦੋਂ ਵੱਡੀ ਗਿਣਤੀ ਦੇ ਵਿੱਚ ਉੱਥੇ CBSA ਅਤੇ ਪੁਲਿਸ ਵਾਲੇ ਪਹੁੰਚ ਗਏ ਅਤੇ ਉਹਨਾਂ ਦੇ ਜਿਹੜੇ ਸਟੇਟਸ ਹੈ ਜਿਹੜੇ ਉਹ ਚੈੱਕ ਕੀਤੇ। ਇਹ ਮਾਮਲੇ ਨੇ ਉਸ ਵੇਲੇ ਹੋਰ ਧਿਆਨ ਖਿੱਚਿਆ ਜਦੋਂ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਅਧਿਕਾਰੀ ਪ੍ਰਦਰਸ਼ਨ ਵਾਲੀ ਥਾਂ 'ਤੇ ਪਹੁੰਚ ਕੇ ਉੱਥੇ ਮੌਜੂਦ ਕੁਛ ਲੋਕਾਂ ਦੇ ਜਿਹੜੇ ਇਮੀਗ੍ਰੇਸ਼ਨ ਸਟੇਟਸ ਹੈ ਜਿਹੜੇ ਉਹ ਦੋਸਤੋ ਚੈੱਕ ਕੀਤੇ। CBSA ਮੁਤਾਬਕ 20 ਲੋਕਾਂ ਦਾ ਸਟੇਟਸ ਹੈ ਜਿਹੜਾ ਉੱਥੇ ਜਾਂਚਿਆ ਗਿਆ ਅਤੇ 12 ਲੋਕਾਂ ਨੂੰ ਪੋਟੈਂਸ਼ੀਅਲੀ ਇਨਐਡਮਿਸੀਬਲ ਪਾਇਆ ਗਿਆ। ਇਸ ਵਿਵਾਦ ਦਾ ਵੱਡਾ ਸਵਾਲ ਇਹ ਹੈ ਵੀ ਜ਼ਿੰਮੇਵਾਰੀ ਕਿਸ ਦੀ ਹੈ? ਕੀ ਵਿਦਿਆਰਥੀਆਂ ਨੂੰ ਦਾਖਲਾ ਲੈਣ ਤੋਂ ਪਹਿਲਾਂ PGWP ਐਲੀਜੀਬਿਲਟੀ ਦੀ ਪੂਰੀ ਜਾਂਚ ਹੈ ਜਿਹੜੀ ਉਹ ਕਰਨੀ ਚਾਹੀਦੀ ਸੀ? ਇਸ 'ਤੇ ਜਿਹੜੇ ਕਈ ਸਵਾਲ ਹੈ ਜਿਹੜੇ ਖੜ੍ਹੇ ਹੋ ਰਹੇ ਸੀ। ਅੱਗੇ ਲਾਸਟ ਐਂਡ ਨੋਟ ਲੀਸਟ, ਇਹ ਮੈਂ ਖਬਰ ਤਾਂ ਸ਼ੇਅਰ ਹੋਣੀ ਹੋਣੀ ਸਾਰੀਆਂ ਹੈਡਲਾਈਨਸ ਕਰ ਦਿੱਤੀਆਂ, ਉਸ ਤੋਂ ਬਾਅਦ ਫਿਰ ਆਪਾਂ ਗੀਤ ਸੰਗੀਤ ਵੱਲ ਚੱਲਾਂਗੇ। ਸ਼ੌਨ ਚੈਨ ਸਕਾਰਬਰੋ ਨੌਰਥ ਦੇ ਜਿਹੜੇ ਲਿਬਰਲ MP ਨੇ ਪਿੱਛੇ ਜੇ ਜਿਹੜੇ ਉਹਨਾਂ ਦਾ ਕਹਿੰਦੇ ਵੀ ਮੇਰਾ ਐਕਸੀਡੈਂਟ ਹੋ ਗਿਆ ਸੀ ਇਸ ਕਰਕੇ ਮੈਨੂੰ ਆਟਵਾ ਜਾਣਾ ਜਿਹੜਾ ਆ ਉਹ ਔਖਾ ਲੱਗਦਾ, ਇਸ ਕਰਕੇ ਮੈਂ ਆਪਣੀ ਸੀਟ ਤੋਂ ਜਿਹੜਾ ਅਸਤੀਫਾ ਜਿਹੜਾ ਉਹ ਦੇ ਰਿਹਾ, ਰਿਜ਼ਾਈਨ ਦੇ ਰਿਹਾ ਆ। ਇਸ 'ਤੇ ਆਪਾਂ ਗੱਲਬਾਤ ਵੀ ਕੀਤੀ ਸੀ ਕਿਉਂਕਿ ਨਾਲ ਹੀ ਜਿਹੜਾ ਖਬਰ ਸਾਂਝੀ ਹੋਈ ਸੀ ਵੀ ਜੇ ਇੱਕ MP ਹੈ ਜਿਹੜਾ ਜੇ ਆਪਣੀ ਪੋਜੀਸ਼ਨ ਤੋਂ ਰਿਜ਼ਾਈਨ ਦਿੰਦਾ ਤਾਂ $2 ਮਿਲੀਅਨ ਦਾ ਜਿਹੜਾ ਖਰਚਾ ਬਾਏ ਇਲੈਕਸ਼ਨਸ 'ਤੇ ਆਉਂਦਾ। ਅੱਛਾ, ਇੱਕ ਗੱਲ ਇਹ ਹੁਣ ਤਕਰੀਬਨ ਹੈ ਜਿਹੜੀ ਇਹ ਸਾਫ਼ ਹੋ ਗਈ ਹੈ, ਕੋਈ ਵੀ MP ਹੈ ਜੇ ਆਪਣੀ ਪੋਜੀਸ਼ਨ ਸ਼ਾਦਾ ਕਿਤੇ ਨਾ ਕਿਤੇ ਦਾਲ ਦੇ ਵਿੱਚ ਹੈ ਜਿਹੜਾ ਜਾਂ ਕਹਿ ਲਓ ਦਾਲ ਹੈ ਜਿਹੜਾ ਉਹਦੇ ਵਿੱਚ ਕੁਛ ਨਾ ਕੁਛ ਹੈ ਜਿਹੜੀ ਗੜਬੜ ਜ਼ਰੂਰ ਹੁੰਦੀ ਹੈ, ਦਾਲ ਖਾਲੀ ਜ਼ਰੂਰ ਹੁੰਦੀ ਹੈ। ਹੁਣ ਖਬਰ ਇਹ ਆਈ ਹੈ ਵੀ ਸਕਾਰਬਰੋ ਨੌਰਥ ਦੇ ਜਿਹੜੇ ਲਿਬਰਲ MP ਹੈ ਸ਼ੌਨ ਚੈਨ, ਸੋਸ਼ਲ ਮੀਡੀਆ 'ਤੇ ਦਾਅਵਾ ਚੱਲ ਰਿਹਾ ਕਿ ਉਹ ਚੀਨ ਦੇ ਵਿੱਚ ਮੌਜੂਦ ਹੋਣ ਦੌਰਾਨ ਹਾਊਸ ਆਫ ਕਾਮਨਸ ਦੇ ਵਿੱਚ ਵੋਟ ਕਰ ਰਹੇ ਸਨ। ਇਹ ਵਿਵਾਦ ਉਸ ਵੇਲੇ ਵਧਿਆ ਜਦੋਂ ਸ਼ੈਨ ਨੇ ਸਿਹਤ ਕਾਰਨਾਂ ਕਰਕੇ ਅਸਤੀਫਾ ਦੇਣ ਦਾ ਐਲਾਨ ਕੀਤਾ ਅਤੇ ਉਹਨਾਂ ਦੀਆਂ ਹਾਲੇ ਚੀਨ ਯਾਤਰਾ ਬਾਰੇ ਆ ਜਿਹੜੇ ਸਵਾਲ ਉੱਠ ਰਹੇ ਨੇ। ਸ਼ੌਨ ਚੈਨ ਨੇ ਕਿਹਾ ਵੀ 2025 ਵਿੱਚ ਇੱਕ ਹੋਏ ਮੋਟਰਸਾਈਕਲ ਐਕਸੀਡੈਂਟ ਤੋਂ ਬਾਅਦ ਉਹਨਾਂ ਲਈ ਆਟਵਾ ਤੱਕ ਨਿਯਮਤ ਸਫ਼ਰ ਕਰਨਾ ਮੁਸ਼ਕਿਲ ਹੋ ਗਿਆ। ਇਸੇ ਕਾਰਨ ਉਹਨਾਂ ਨੇ ਸੰਸਦ ਮੈਂਬਰ ਵਜੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ। ਪਰ ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਹਨਾਂ ਦੀ ਜਿਹੜੀ ਟਰੈਵਲ ਹਿਸਟਰੀ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ। ਰਿਪੋਰਟਾਂ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਐਕਸੀਡੈਂਟ ਤੋਂ ਬਾਅਦ ਸ਼ੈਨਕ ਨੇ ਕਈ ਯਾਤਰਾਵਾਂ ਜਿਹੜੀਆਂ ਉਹ ਕੀਤੀਆਂ, ਜਿਨ੍ਹਾਂ ਦੇ ਵਿੱਚ ਚੀਨ ਦੀਆਂ 2 ਯਾਤਰਾਵਾਂ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਇਹ ਇਲਜ਼ਾਮ ਵੀ ਲੱਗਿਆ ਕਿ ਉਹ ਚੀਨ ਵਿੱਚ ਹੋਣ ਦੇ ਬਾਵਜੂਦ ਸੰਸਦ ਦੇ ਵਿੱਚ ਵੋਟ ਕਰ ਰਹੇ ਸਨ। ਇਹ ਮਾਮਲਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਸੰਸਦ ਦੇ ਨਿਯਮਾਂ ਅਧੀਨ ਕਿਸੇ MP ਦੀ ਲੋਕੇਸ਼ਨ ਅਤੇ ਰਿਮੋਟ ਵੋਟਿੰਗ ਨਾਲ ਸੰਬੰਧਿਤ ਨਿਯਮ ਹੈ ਜਿਹੜੇ ਉਹ ਲਾਗੂ ਹੁੰਦੇ ਨੇ। CBC ਦੀ ਰਿਪੋਰਟ ਦਾ ਮੁੱਖ ਮਕਸਦ ਵਾਇਰਲ ਹੋ ਰਿਹਾ ਦਾਅਵਿਆਂ ਨੂੰ ਫੈਕਟ ਚੈੱਕ ਕਰਨਾ, ਸੋਸ਼ਲ ਮੀਡੀਆ 'ਤੇ ਲੱਗ ਰਹੇ ਕਈ ਇਲਜ਼ਾਮਾਂ ਨੂੰ ਆਪਣੇ ਆਪ ਸਾਬਤ ਹੋਇਆ ਤੱਥ ਨਹੀਂ ਮੰਨਿਆ ਜਾਣਾ ਚਾਹੀਦਾ। ਇਸ ਮਾਮਲੇ ਦੇ ਵਿੱਚ ਵੱਡੀ ਚਰਚਾ ਇਹ ਛੇੜ ਦਿੱਤੀ ਹੈ ਕਿ MPs ਦੀਆਂ ਜਿਹੜੀਆਂ ਵਿਦੇਸ਼ ਯਾਤਰਾਵਾਂ ਨੇ ਜਾਂ ਰਿਮੋਟ ਵੋਟਿੰਗ ਹੈ ਅਤੇ ਟੈਕਸ ਪੇਅਰ ਫੰਡਡ ਟਰੈਵਲ ਐਕਸਪੈਂਸਿਸ ਬਾਰੇ ਆ ਜਿਹੜੀ ਹੋਰ ਟਰਾਂਸਪੇਰੈਂਸੀ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ। ਅਤੇ ਨਾਲ ਦੀ ਨਾਲ ਜਿਹੜਾ ਬਾਏ ਇਲੈਕਸ਼ਨ ਦੇ ਵਿੱਚ ਜਿਹੜਾ ਖਰਚਾ ਹੁੰਦਾ ਹੈ, ਕੀ ਇਹ MPs ਦੇ ਉੱਤੇ ਆ ਜਿਹੜਾ ਇਹ ਪਾਉਣਾ ਚਾਹੀਦਾ ਜਾਂ ਉਹਨਾਂ ਦੀ ਪਾਰਟੀ ਦੇ ਉੱਤੇ ਪਾਉਣਾ ਚਾਹੀਦਾ ਆ, ਰੈਦਰ ਦੈਨ ਟੈਕਸ ਪੇਅਰਸ ਦੇ ਪੈਸਿਆਂ ਦੇ ਨਾਲ ਜਿਹੜੇ ਇਹ ਬਾਏ ਇਲੈਕਸ਼ਨ ਆ ਜਿਹੜੇ ਕਰਾਏ ਜਾਂਦੇ ਨੇ। ਸੋ ਇਸ 'ਤੇ ਆ ਜਿਹੜੀ ਇੱਕ ਵਾਰ ਫਿਰ ਜਿਹੜੀ ਇਹ ਘੁੰਡ ਚਰਚਾ ਜਿਹੜੀ ਹੈ ਦੋਸਤੋ ਇਹ ਛਿੜ ਚੁੱਕੀ ਹੈ। ਅਤੇ ਇੱਕ ਤੁਹਾਨੂੰ ਦੱਸਦੀ ਹੈ ਖਬਰ ਇਹ ਆ ਰਹੀ ਹੈ ਜੋ ਅੱਜ ਤੁਸੀਂ ਵੱਖ ਵੱਖ ਸਟੇਸ਼ਨਾਂ 'ਤੇ ਸੁਣੋਗੇ ਵੀ ਜਾਂ ਸੋਸ਼ਲ ਮੀਡੀਆ 'ਤੇ ਪੜ੍ਹੋਗੇ ਵੀ, ਵੀ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਅੰਦਰ ਪੀਅਰ ਪੋਲੀਵ ਦੀ ਲੀਡਰਸ਼ਿਪ ਨੂੰ ਲੈ ਕੇ ਵੱਧ ਰਹੀ ਚਿੰਤਾ ਦੀ ਗੱਲ ਸਾਹਮਣੇ ਆ ਰਹੀ ਹੈ। ਇੱਕ ਰਿਪੋਰਟ ਦੇ ਵਿੱਚ ਮੁੱਖ ਦਾਅਵਾ ਕੀਤਾ ਗਿਆ ਕਿ ਕੁਝ ਕੰਜ਼ਰਵੇਟਿਵ MPs ਹੈ ਜਿਹੜੇ ਉਹ ਨਿੱਜੀ ਤੌਰ 'ਤੇ ਸਵਾਲ ਕਰ ਰਹੇ ਹਨ ਕਿ ਪੋਲੀਵ ਅਗਲੀ ਚੋਣ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਹਰਾ ਸਕਣਗੇ। ਇਸ ਟਾਈਮ ਇਹ ਦੁਬਿਧਾ ਆ ਕੰਜ਼ਰਵੇਟਿਵ ਕੌਕਸ ਦੇ ਅੰਦਰ ਕਿ ਉਹਨਾਂ ਦੀ ਅਗਵਾਈ ਹੇਠ ਉਹ ਆਪਣੀਆਂ ਸੀਟਾਂ ਬਚਾ ਲੈਣਗੇ, ਤਾਂ ਹੀ ਕਈ MP ਆ ਜਿਹੜੇ ਉਹ ਟਪੂਸੀਆਂ ਮਾਰ ਕੇ ਹੋਰਨਾਂ ਪਾਰਟੀਆਂ ਦੇ ਵਿੱਚ ਜਾ ਰਹੇ ਨੇ। ਇਹ ਚਿੰਤਾ ਉਸ ਵੇਲੇ ਵਧੀ ਜਦੋਂ ਕੰਜ਼ਰਵੇਟਿਵ ਕੌਕਸ ਵਿੱਚੋਂ ਕੁਝ MPs ਲਿਬਰਲ ਵੱਲ ਚਲੇ ਗਏ ਅਤੇ ਕਾਰਨੀ ਦੀ ਅਗਵਾਈ ਹੇਠ ਲਿਬਰਲਸ ਦੀ ਸਥਿਤੀ ਹੈ ਜਿਹੜੀ ਮਜ਼ਬੂਤ ਦਿਖਾਈ ਦੇ ਰਹੀ ਹੈ। ਹਾਲਾਂਕਿ ਪੋਲਿਵ ਨੇ ਕੰਜ਼ਰਵੇਟਿਵ ਪਾਰਟੀ ਦੇ ਗ੍ਰਾਸਰੂਟਸ ਅਤੇ ਮੈਂਬਰਾਂ ਦੇ ਵਿੱਚ ਮਜ਼ਬੂਤ ਸਮਰਥਨ ਮਿਲਦਾ ਰਿਹਾ ਹੈ, ਪਰ ਕੌਕਸ ਦੇ ਕੁਝ ਮੈਂਬਰਾਂ ਲਈ ਵੱਡਾ ਸਵਾਲ ਇਹ ਹੈ ਕਿ ਇਹ ਸਮਰਥਨ ਪੂਰੇ ਦੇਸ਼ ਦੇ ਵੋਟਰਾਂ ਵਿੱਚ ਵੀ ਟਰਾਂਸਲੇਟ ਹੋ ਸਕਦਾ। ਹੋਰ ਹਾਲੀਆ ਰਿਪੋਰਟਿੰਗ ਦੇ ਵਿੱਚ ਵੀ ਕੰਜ਼ਰਵੇਟਿਵ MPs ਦੀਆਂ ਆਪਣੀਆਂ ਸੀਟਾਂ ਨੂੰ ਲੈ ਕੇ ਚਿੰਤਾਵਾਂ ਦਾ ਜਿਹੜਾ ਜ਼ਿਕਰ ਹੈ ਦੋਸਤੋ ਹੋਇਆ ਹੈ। ਈ ਸਕੂਟਰਾਂ ਬਾਰੇ ਕੈਨੇਡੀਅਨ ਡਾਕਟਰਾਂ ਦੀ ਚੇਤਾਵਨੀ ਹੈ ਵੀ ਭਾਈ ਇਹ ਕੋਈ ਖਿਡੌਣੇ ਨਹੀਂ ਨੇ। ਪਿਛਲੇ ਸਾਲ ਦੇ ਕਰੀਬ ਕਹਿੰਦੇ 10 ਬੱਚੇ ਆ ਜਿਹੜੇ ਉਹਨਾਂ ਦੀ ਮੌਤ ਹੋ ਗਈ ਈ ਸਕੂਟਰਸ ਦੇ ਜਿਹੜੇ ਐਕਸੀਡੈਂਟ ਹੋਏ ਆ। ਕੈਨੇਡਾ ਦੇ ਵਿੱਚ ਈ ਸਕੂਟਰਾਂ ਅਤੇ ਈ ਬਾਈਕਾਂ ਦੀ ਵੱਧਦੀ ਵਰਤੋਂ ਦੇ ਨਾਲ ਬੱਚਿਆਂ ਅਤੇ ਨੌਜਵਾਨਾਂ ਦੇ ਵਿੱਚ ਗੰਭੀਰ ਹਾਦਸਿਆਂ ਦੀ ਗਿਣਤੀ ਵੀ ਚਿੰਤਾ ਦਾ ਕਾਰਨ ਬਣ ਰਹੀ ਹੈ। ਬੱਚਿਆਂ ਦੇ ਡਾਕਟਰਾਂ ਦਾ ਕਹਿਣਾ ਕਿ ਮਾਪਿਆਂ ਨੂੰ ਇਹਨਾਂ ਨੂੰ ਸਿਰਫ ਮਨੋਰੰਜਨ ਦਾ ਸਾਧਨ ਜਾਂ ਖਿਡੌਣਾ ਨਹੀਂ ਸਮਝਣਾ ਚਾਹੀਦਾ। ਅਤੇ 2025 ਦੇ ਅੰਕੜਿਆਂ ਮੁਤਾਬਕ ਡਾਕਟਰਾਂ ਵੱਲੋਂ ਨੌਜਵਾਨਾਂ ਨਾਲ ਜੁੜੇ 48 ਗੰਭੀਰ ਮਾਮਲੇ ਜਾਂ ਮੌਤਾਂ ਰਿਪੋਰਟ ਕੀਤੀਆਂ ਗਈਆਂ। ਇਹਨਾਂ ਵਿੱਚੋਂ 26 ਬੱਚਿਆਂ ਨੂੰ 2 ਦਿਨਾਂ ਤੋਂ ਵੱਧ ਹਸਪਤਾਲ ਦੇ ਵਿੱਚ ਰਹਿਣਾ ਪਿਆ ਅਤੇ 12 ਨੂੰ ICU ਦੇ ਵਿੱਚ ਜਿਹੜਾ ਦਾਖਲ ਕਰਵਾਇਆ ਗਿਆ। ਰਿਪੋਰਟ ਮੁਤਾਬਕ 2025 ਦੇ ਵਿੱਚ ਈ ਸਕੂਟਰ ਜਾਂ ਈ ਬਾਈਕ ਨਾਲ ਜੁੜੀਆਂ ਘਟਨਾਵਾਂ ਦੇ ਵਿੱਚ 10 ਕੈਨੇਡੀਅਨ ਨੌਜਵਾਨਾਂ ਦੀ ਮੌਤ ਵੀ ਹੋਈ ਹੈ। ਸੋ ਦੋਸਤੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਬਹੁਤ ਡੇਂਜਰਸ ਨੇ। ਕਈ ਵਾਰ ਜਿਹੜਾ ਆਪਾਂ ਦੇਖੋ ਦੇਖੀ ਬੱਚਿਆਂ ਨੂੰ ਲੈ ਦਿੰਦੇ ਹਾਂ, ਜੇ ਤੁਸੀਂ ਲੈ ਦਿੱਤਾ ਆ ਤਾਂ ਉਹਨਾਂ ਨੂੰ ਪ੍ਰੋਪਰ ਬੱਚਿਆਂ ਨੂੰ ਦੱਸੋ ਵੀ ਭਾਈ ਇਹਨਾਂ ਨੂੰ ਕਿੰਨੀ ਕੁ ਸਪੀਡ 'ਤੇ ਕਿੱਥੇ ਕੁ ਚਲਾਉਣਾ ਅਤੇ ਪ੍ਰੋਪਰ ਜਿਹੜੇ ਗੇਅਰਸ ਹੈ ਜਾਂ ਸੇਫਟੀ ਕਹਿ ਲਓ ਵੀ ਚੀਜ਼ਾਂ ਨੇ ਉਹ ਜ਼ਰੂਰ ਪਵਾਓ। ਅਤੇ ਇਹਦੇ ਵਿੱਚ ਇੱਕ ਸਵਾਲ ਇਹ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਈ ਸਕੂਟਰ ਚਲਾਉਣ ਦੀ ਇਜਾਜ਼ਤ ਹੈ ਜਿਹੜੀ ਇਹ ਹੋਣੀ ਚਾਹੀਦੀ ਹੈ। ਕੀ ਕੈਨੇਡਾ ਦੇ ਵਿੱਚ ਈ ਸਕੂਟਰ ਲਈ ਹੈਲਮੇਟ ਲਾਜ਼ਮੀ, ਸਪੀਡ ਲਿਮਿਟ ਜਾਂ ਸਖਤ ਉਮਰ ਸੀਮਾ ਹੋਣੀ ਚਾਹੀਦੀ ਹੈ? ਜੇ ਕੋਈ ਨਾਬਾਲਗ ਬੱਚਾ ਤੇਜ਼ ਰਫ਼ਤਾਰ ਨਾਲ ਬਿਨਾਂ ਹੈਲਮਟ ਈ ਸਕੂਟਰ ਚਲਾਉਂਦਾ ਹੈ ਤਾਂ ਜ਼ਿੰਮੇਵਾਰੀ ਕਿਹਦੀ ਹੈ? ਮਾਪਿਆਂ ਦੀ ਹੈ, ਬੱਚੇ ਦੀ ਹੈ ਜਾਂ ਸਰਕਾਰ ਦੀ ਹੋਣੀ ਚਾਹੀਦੀ ਹੈ? ਹੁਣ ਜੇ ਤਾਂ ਕਿਸੇ ਬੱਚੇ ਨੇ ਸੀਟ ਬੈਲਟ ਨਾ ਪਾਈ ਹੋਵੇ ਤੇ ਗੱਡੀ ਦੇ ਵਿੱਚ ਹੋਵੇ ਤਾਂ ਜੋ ਗੱਡੀ ਚਲਾ ਰਿਹਾ ਹੈ ਤਾਂ ਜ਼ਿੰਮੇਵਾਰੀ ਉਹਦੀ ਹੁੰਦੀ ਹੈ ਤੇ ਟਿਕਟ ਵੀ ਹੈ ਜਿਹੜੀ ਉਸ ਨੂੰ ਹੀ ਮਿਲਦੀ ਹੈ ਕਿ ਭਾਈ ਉਹ ਤਾਂ ਬੱਚਾ ਹੈ, ਤੇਰੀ ਜ਼ਿੰਮੇਵਾਰੀ ਸੀਗੀ ਵੀ ਬੱਚਾ ਜੇ ਗੱਡੀ 'ਚ ਹੈ ਤੇ ਉਹਦੀ ਸੀਟ ਬੈਲਟ ਹੈ ਜਿਹੜੀ ਉਹ ਲੱਗੀ ਹੋਣੀ ਚਾਹੀਦੀ ਸੀ। ਉਸੇ ਤਰ੍ਹਾਂ ਹੁਣ ਈ ਸਕੂਟਰ ਨੂੰ ਲੈ ਕੇ ਵੱਖ ਵੱਖ ਜਿਹੜੇ ਸਵਾਲ ਉੱਠ ਰਹੇ ਨੇ। ਦੋਸਤੋ ਕੀ ਤੁਸੀਂ, ਜੇ ਮੈਂ ਤੁਹਾਡੇ ਤੋਂ ਪੁੱਛਾਂ, ਤੁਸੀਂ ਆਪਣੇ ਕਿਸੇ ਬੱਚਿਆਂ ਨੂੰ ਆ ਜਿਹੜਾ ਈ ਸਕੂਟਰ ਲੈ ਕੇ ਦਿੱਤਾ, ਜਾਂ ਫਿਰ ਤੁਹਾਡੇ ਬੱਚਿਆਂ ਨੇ ਦੇਖੋ ਦੇਖੀ ਹੈ ਜਿਹੜਾ ਤੁਹਾਡੇ ਨਾਲ ਜਿੱਦ ਕੀਤੀ ਹੈ ਵੀ ਪਾਪਾ ਅਸੀਂ ਈ ਸਕੂਟਰ ਜਾਂ ਈ ਬਾਈਕ ਲੈਣਾ ਹੈ ਸਾਡੇ ਫਰੈਂਡ ਦੇ ਕੋਲ ਜਾਂ ਸਾਡੇ ਮਾਸੀ ਮਾਮੇ ਜਾਂ ਚਾਚੇ ਦੇ ਮੁੰਡੇ ਦੇ ਕੋਲ ਜਾਂ ਕੁੜੀ ਦੇ ਕੋਲ ਈ ਸਕੂਟਰ ਹੈ ਤੇ ਸਾਨੂੰ ਵੀ ਲੈ ਕੇ ਦਿਓ, ਅਸੀਂ ਵੀ ਆ ਜਿਹੜਾ ਇਹ ਚਲਾਉਣਾ ਹੈ, ਸਾਨੂੰ ਇਹ ਤੁਸੀਂ ਖਿਡਾਉਣਾ ਜਾਂ ਇਹ ਟੋਏ ਆ ਜਿਹੜਾ ਕਿਉਂ ਨਹੀਂ ਲੈ ਕੇ ਦਿੰਦੇ। ਕੀ ਤੁਹਾਡੇ ਬੱਚਿਆਂ ਨੇ ਇਸ ਗੱਲ ਦੀ ਮੰਗ ਕੀਤੀ ਹੈ ਤੁਹਾਨੂੰ ਜਾਂ ਤੁਸੀਂ ਲੈ ਕੇ ਦਿੱਤਾ ਤੇ ਤੁਹਾਡਾ ਤਜਰਬਾ ਫਿਲਹਾਲ ਹਜੇ ਤੱਕ ਕਿਵੇਂ ਦਾ ਰਿਹਾ ਜੇ ਤੁਸੀਂ ਆਪਣੇ ਬੱਚਿਆਂ ਨੂੰ ਈ ਸਕੂਟਰ ਜਾਂ ਈ ਬਾਈਕ ਲੈ ਕੇ ਦਿੱਤਾ? ਸੋ ਇਹਦੇ ਤੇ ਕੁਛ ਕੁ ਜੇ ਤੁਸੀਂ ਆ ਜਿਹੜੇ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ, ਸ਼ਾਇਦ ਤੁਹਾਡੇ ਵਿਚਾਰਾਂ ਦੇ ਨਾਲ ਹੋਰਨਾਂ ਨੂੰ ਆ ਜਿਹੜੀ ਕੋਈ ਸਿੱਖਿਆ ਮਿਲ ਸਕੇ, ਜਾਂ ਫਿਰ ਕੋਈ ਇਹੋ ਜਿਹੀ ਗੱਲ ਆ ਜਾਵੇ ਜਾਂ ਸਾਨੂੰ ਆ ਜਿਹੜਾ ਜਿਹਦੇ ਬਾਰੇ ਨੌਲੇਜ ਨਹੀਂ ਹੈ ਉਹਦੇ ਬਾਰੇ ਹੋਰ ਜਾਣਕਾਰੀ ਮਿਲ ਜਾਵੇ। ਸੋ ਸਟੂਡੀਓ ਦਾ ਨੰਬਰ 905-6 6 3 9 0 5 6 7 3 3 3 3 7। ਆਓ ਦੋਸਤੋ ਫਿਰ ਚੱਲਦੇ ਹਾਂ ਹੁਣ ਖਬਰਸਾਰ ਹੋ ਗਈ, ਹੁਣ ਚੱਲਦੇ ਹਾਂ ਆਪਾਂ ਗੀਤ ਸੰਗੀਤ ਨਾਲ। ਕੁਝ ਕੁ ਜਿਹੜੀਆਂ ਮੇਰੇ ਕੋਲ ਫਰਮਾਇਸ਼ਾਂ ਪਹੁੰਚੀਆਂ ਨੇ, ਸੋ ਉੱਥੋਂ ਦੀ ਹੈ ਜਿਹੜਾ ਮੈਂ ਸ਼ੁਰੂਆਤ ਕਰਦਾ ਤੇ ਇੱਕ ਮੈਂ ਤੁਹਾਡੇ ਕੋਲ ਜਿਹੜਾ ਇੱਕ ਹੈ ਜਿਹੜਾ ਮੈਂ ਸਵਾਲ ਹੈ ਜਿਹੜਾ ਪੁੱਛ ਲੈਂਦਾ ਥੋੜ੍ਹਾ ਜਿਹਾ ਉਦੀ ਐਵੇਂ ਹੁੰਦਾ ਕਈ ਵਾਰ। ਅੱਛਾ ਪਹਿਲਾਂ ਤਾਂ ਮੈਂ ਕਿਹੜੇ ਸੀਗੇ ਤੀਰ ਖੰਜਰ ਚਾਕੂ ਹੈ ਜਿਹੜੇ ਇਹ ਆਪਸ ਦੇ ਵਿੱਚ ਗੱਲ ਕਰ ਰਹੇ ਸੀਗੇ, ਲੜ ਰਹੇ ਸੀਗੇ ਇੱਕ ਤਰ੍ਹਾਂ। ਚਾਕੂ ਖੰਜਰ ਤੀਰ ਅਤੇ ਤਲਵਾਰ ਆਪਸ ਦੇ ਵਿੱਚ ਲੜਦੇ ਪਏ ਸੀਗੇ ਵੀ ਕੌਣ ਜ਼ਿਆਦਾ ਗਹਿਰਾ ਜ਼ਖਮ ਹੈ ਜਿਹੜਾ ਇਨਸਾਨ ਨੂੰ ਦਿੰਦਾ ਹੈ, ਅਤੇ ਪਿੱਛੇ ਜਿਹੜੇ ਸੀਗੇ ਕੋਈ ਮੁਸਕਰਾ ਰਿਹਾ ਸੀਗਾ, ਅਤੇ ਉਹ ਕੌਣ ਮੁਸਕਰਾ ਰਿਹਾ ਸੀਗਾ ਅਤੇ ਕਿਉਂ ਮੁਸਕਰਾ ਰਿਹਾ ਸੀਗਾ, ਇਹਦੇ 'ਤੇ ਆ ਜਿਹੜਾ ਚਾਨਣਾ ਪਾ ਦਿਓ ਵੀ ਇਹ ਕਿਹਦਾ ਦੀ ਗੱਲ ਹੈ ਜਿਹੜੀ ਕੀਤੀ ਜਾ ਰਹੀ ਹੈ। ਸੋ ਸਟੂਡੀਓ ਦਾ ਨੰਬਰ 905-6 7 3 3 3 7 'ਤੇ ਦੋਸਤੋ ਤੁਸੀਂ ਸਾਡੇ ਨਾਲ ਜਿਹੜੀ ਸਾਂਝ ਪਾ ਰਹੇ ਹੋ ਅਤੇ ਦੱਸਿਓ ਵੀ ਇਹਦੇ 'ਤੇ ਤੁਹਾਡੇ ਜਿਹੜੇ ਵਿਚਾਰ ਹੈ ਜਿਹੜੇ ਕੀ ਹੈ। ਅਤੇ ਇੱਕ ਨਾਲ ਮੈਂ ਇਹ ਪੁੱਛ ਲੈਂਦਾ, ਇਹੋ ਜਿਹੀ ਕਿਹੜੀ ਚੀਜ਼ ਹੈ, ਇਹੋ ਜਿਹੀ ਕਿਹੜੀ ਨਾਜ਼ੁਕ ਜਿਹੀ ਚੀਜ਼ ਹੈ, ਈਵਨ ਜੇ ਤੁਸੀਂ ਉਸ ਦਾ ਨਾਮ ਵੀ ਲੈ ਲੈਂਦੇ ਹੋ ਤਾਂ ਉਹ ਟੁੱਟ ਜਾਂਦੀ ਹੈ। ਦੁਨੀਆਂ ਦੇ ਵਿੱਚ ਇੱਕ ਇਹੋ ਜਿਹੀ ਇੰਨੀ ਨਾਜ਼ੁਕ ਚੀਜ਼ ਹੈ ਨਾ, ਇੱਕ ਤਾਂ ਨਾਜ਼ੁਕ ਇਹ ਹੁੰਦਾ ਹੱਥ ਲਾਏ ਕਈ ਵਾਰ ਟੁੱਟਣ ਦਾ ਡਰ ਰਹਿੰਦਾ, ਪਰ ਉਹ ਜੇ ਤੁਸੀਂ ਇਹ ਜਿਹੜਾ ਮਾੜਾ ਜਿਹਾ ਬੋਲ ਵੀ ਦਿੰਦੇ ਹੋ ਅਤੇ ਉਹ ਨਾਜ਼ੁਕ ਚੀਜ਼ ਹੈ ਜਿਹੜੀ ਉਹ ਟੁੱਟ ਜਾਂਦੀ ਹੈ। ਸੋ ਇਹੋ ਜਿਹੀ ਕਿਹੜੀ ਇਹ ਨਾਜ਼ੁਕ ਚੀਜ਼ ਹੈ? ਸਟੂਡੀਓ ਦਾ ਨੰਬਰ 905-6 7 3 3 3 7 ਇੱਕ ਕਾਲ ਡਰੋਪ ਹੋ ਗਈ ਮੇਰੀ, ਆ ਤਿੰਨ ਲਾਈਨਸ ਫਲੈਸ਼ ਕਰੀ ਹੈ, ਇੱਕ ਲਾਈਨਸ ਹਜੇ ਵੀ ਓਪਨ ਹੈ, ਤੁਸੀਂ ਕਾਲ ਕਰ ਸਕਦੇ ਹੋ। ਚਲੋ ਜੀ ਚੱਲਦੇ ਹਾਂ ਫਿਰ ਤੁਹਾਡੀਆਂ ਕਾਲਸ ਲੈਂਦੇ ਹਾਂ। ਕੁਲਦੀਪ ਭਾਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ ਆਨੂ ਜੀ।
1: ਹਾਂਜੀ ਸ਼ਮੀ ਭਾਜੀ, ਤੁਹਾਨੂੰ ਤੁਹਾਡੇ ਨਾਲ ਭਾਈ ਸੱਤੇ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਤੇ ਚੜ੍ਹਦੀ ਕਲਾ, ਹੈਪੀ ਫਰਾਈਡੇ।
0: ਹੈਪੀ ਫਰਾਈਡੇ ਭਾਜੀ, ਹੈਪੀ ਫਰਾਈਡੇ ਜੀ।
1: ਇਹ ਕੁਐਸਚਨ ਹੁਣ ਥੋੜਾ ਜਿਹਾ ਮੈਨੂੰ ਕਲੀਅਰ ਨਹੀਂ ਹੋਇਆ, ਜੇ ਮਾੜਾ ਜਿਹਾ ਦੁਬਾਰਾ ਦੱਸੋ। ਉਹ ਜਿਹੜਾ ਪਹਿਲਾਂ ਸੀ ਵੀ ਪਿੱਛੇ ਕੋਈ ਹੱਸਦਾ ਵਾ, ਉਹ ਨਹੀਂ ਦੁਬਾਰਾ ਸੁਣ ਸਕਿਆ, ਉਹ ਦੱਸਿਓ ਮਾੜਾ ਜਿਹਾ ਪਹਿਲਾਂ।
0: ਉਹ ਇਹ ਹੈ ਵੀ ਚਾਕੂ ਖੰਜਰ ਤੀਰ ਤੇ ਤਲਵਾਰ,
1: ਹਾਂਜੀ,
0: ਇਹ ਚਾਰ ਜਣੇ ਆ ਜਿਹੜੇ ਲੜਦੇ ਪਏ ਸੀਗੇ ਆਪਸ ਦੇ ਵਿੱਚ, ਵੀ ਸਭ ਤੋਂ ਵੱਧ ਗਹਿਰਾ ਜ਼ਖਮ ਹੈ ਜਿਹੜਾ ਇਨਸਾਨ ਨੂੰ ਕੌਣ ਦਿੰਦਾ। ਚਾਕੂ ਕਹਿੰਦਾ ਮੈਂ ਜੇ ਲੱਗ ਜਾਵਾਂ ਮੈਂ ਜ਼ਿਆਦਾ ਜ਼ਖਮ ਦੇ ਸਕਦਾ, ਖੰਜਰ ਕਹਿੰਦਾ ਮੈਂ ਜ਼ਿਆਦਾ ਜ਼ਖਮ, ਤੀਰ ਕਹਿੰਦਾ ਜਿੰਨਾ ਜ਼ਖਮ ਗਹਿਰਾ ਮੈਂ ਦੇ ਸਕਦਾ ਕੋਈ ਦੇ ਨਹੀਂ ਸਕਦਾ, ਤਲਵਾਰ ਕਹਿੰਦੀ ਮੈਂ ਤਾਂ ਦੋ ਟੋਟੇ ਕਰ ਦਿੰਦੀ ਹਾਂ, ਮੈਂ ਤਾਂ ਇੰਨਾ ਗਹਿਰਾ ਜ਼ਖਮ ਦਿੰਦੀ ਹੈ, ਪਰ ਕੋਈ ਹੈ ਜਿਹੜਾ ਉਹ ਮੁਸਕਰਾ ਰਿਹਾ ਸੀਗਾ ਇਹਨਾਂ ਦੀ ਲੜਾਈ ਦੇਖ ਕੇ। ਤਾਂ ਉਹ ਕੌਣ ਮੁਸਕਰਾ ਰਿਹਾ ਸੀਗਾ ਅਤੇ ਕਿਉਂ ਮੁਸਕਰਾ ਰਿਹਾ ਸੀਗਾ, ਕਿਉਂ ਹੱਸ ਰਿਹਾ ਸੀਗਾ ਇਹਨਾਂ ਦੀ ਲੜਾਈ ਦੇਖ ਕੇ?
1: ਉਹ ਸੀਗੀ ਜੀ ਇੱਕ ਕੜਵੀ ਜਵਾਨ।
0: ਸਹੀ ਗੱਲ ਹੈ, ਦੇਖ ਲਓ
1: ਕਹਿੰਦੇ ਆ ਬਈ, ਕਹਿੰਦੇ ਆ ਬਈ ਜਿਹੜੇ ਤਲਵਾਰਾਂ ਦੇ ਫੱਟ ਹੁੰਦੇ ਆ ਨਾ ਉਹ ਮਿਲ ਜਾਂਦੇ ਆ, ਤੇ ਕੌੜੀ ਗੱਲ ਕਹੀ ਉਹ ਦਿਲ ਚੋਂ ਜਾਂਦੀ ਨੀ
0: ਭਾਜੀ, ਜਾਂਦੀ ਨੀ, ਉਹ ਕਈ ਰਿਸ਼ਤੇ ਤਬਾਹ ਕਰ ਜਾਂਦੀ ਹੈ। ਭਾਵੇਂ ਇਹ ਜਿਹੜੇ ਫੱਟ ਹੈ, ਕੁਝ ਕੁ ਜਿਹੜੇ ਫੱਟ ਹੈ ਜਿਹੜੇ ਤਲਵਾਰਾਂ ਦੇ ਤੀਰਾਂ ਦੇ ਸਮੇਂ ਦੇ ਨਾਲ ਭਰ ਜਾਂਦੇ ਨੇ, ਪਰ ਜ਼ਬਾਨ ਦੇ ਜਿਹੜੇ ਦਿੱਤੇ ਹੋਏ ਫੱਟ ਹੈ ਜਿਹੜੇ ਉਹ ਕਈ ਵਾਰ ਤਾਂ ਉਮਰ ਤੱਕ ਹੈ ਜਿਹੜਾ ਬੰਦੇ ਦੇ ਨਾਲ ਚਲੇ ਜਾਂਦੇ ਨੇ।
1: ਹਾਂਜੀ ਸ਼ਮੀ ਜੀ, ਹੁਣ ਤੁਹਾਡੇ ਕੋਲ ਟਾਈਮ ਵੀ ਘੱਟ ਆ, ਇੱਕ ਜਿਹੜੀ ਟੂ ਵੀਲਰ ਦੀ ਸਵਾਰੀ ਆ ਨਾ, ਉਹਦਾ ਪਹਿਲਾਂ ਹੀ ਬਹੁਤ ਖਿਲਾਫ਼ ਆ, ਮੈਂ ਲਾਈਕ ਨੀ ਕਰਦਾ ਟੂ ਵੀਲ ਦੀ ਸਵਾਰੀ। ਈਵਨ ਸਕੂਟਰ ਮੋਟਰਸਾਈਕਲ ਵਾਈਫ ਨੇ ਬੜਾ ਰੌਲਾ ਪਾਇਆ ਸੀ, ਮੈਂ ਗੱਡੀ ਲੈ ਲਓ ਜਿਹੜੀ ਲੈਣੀ ਆ, ਤੇ ਮੋਟਰਸਾਈਕਲ ਦਾ ਲਾਇਸੈਂਸ ਲਾਓਗੇ ਫਿਰ ਮੋਟਰਸਾਈਕਲ ਆਊਗਾ ਨਾ। ਤੁਸੀਂ ਦੇਖ ਲਓ ਬਈ ਜਦ ਜਿੰਨੇ ਐਕਸੀਡੈਂਟ ਹੁੰਦੇ ਆ ਉਹਦੇ ਚ ਮੇਰਾ ਖਿਆਲ 2% ਵੀ ਸਰਵਾਈਵਲ ਰੇਟ ਨੀ ਹੈਗਾ ਉਹਦਾ।
0: ਜੀ ਜੀ ਬਿਲਕੁਲ,
1: ਤੋਂ ਕੀ ਕਰਾਉਣਾ ਆਪਾਂ ਜਿੱਦਾਂ ਹਨਾ। ਬਾਕੀ ਕੋਈ ਗੱਲ ਨੀ, ਗਾਣਾ ਗੁਣਾ ਲਾਓ ਜੀ ਵਧੀਆ, ਤੇ ਬਾਕੀ ਸੁਣਦੇ ਆ ਸਰੋਤਿਆਂ ਦੇ ਵਿਚਾਰ। ਥੈਂਕ ਯੂ
0: ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਜਤਿੰਦਰ ਭਾਜੀ, ਸਤਿ ਸ਼੍ਰੀ ਅਕਾਲ।
2: ਕਹੀ ਅਸੀਂ ਅਲਬਾ ਜੀ, ਕੀ ਹਾਲ ਚਾਲ ਹੈ ਜੀ?
0: ਵਧੀਆ ਜੀ ਵਧੀਆ, ਤੁਸੀਂ ਸੁਣਾਓ ਭਾਜੀ?
2: ਬਸ ਠੀਕ ਹੈ ਭਾਜੀ, ਮੈਂ ਇਹੀ ਕਹਿਣਾ ਸੀਗਾ ਜੀ, ਆਪਣੀ ਸ਼ਿਫਟ ਸਟਾਰਟ ਕਰੀ ਸੀ, ਪਹਿਲਾਂ ਹੀ ਰੇਡੀਓ ਆਨ ਕਰਿਆ, ਤੁਹਾਡਾ ਗਾਣਾ ਸੁਣਿਆ, ਬੜੀ ਪੋਜ਼ਿਟਿਵਿਟੀ ਵਾਲਾ ਗਾਣਾ ਸੀ, ਬਹਿਜੇ ਬਹਿਜੇ ਹੋ ਗਈ ਜੀ।
0: ਕੀ ਬਾਤ ਹੈ, ਅਨਮੋਲ ਭਾਜੀ ਦਾ ਗੀਤ ਜਿਹੜਾ।
2: ਹਾਂਜੀ
0: ਹਾਂਜੀ ਜੀ ਜੀ ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ
2: ਜੀ
0: ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਲਓ ਜੀ ਫਿਰ ਕੁਛ ਕੁ ਜਿਹੜੇ ਗੀਤ ਹੈ ਜਿਹੜੇ ਮੈਂ ਬੈਕ ਟੂ ਬੈਕ ਹੈ ਜਿਹੜੀਆਂ ਮੇਰੇ ਤੱਕ ਫਰਮਾਇਸ਼ਾਂ ਆਈਆਂ ਨੇ, ਇੱਕ ਅਮਰਜੀਤ ਭਾਜੀ USA ਵਾਲੇ, ਉਹਨਾਂ ਦੇ ਲਿਖਿਆ ਹੋਇਆ ਗੀਤ, ਅਤੇ ਗਾਇਆ ਹੈਗਾ ਸਤਵਿੰਦਰ ਬੁੱਗਾ ਭਾਜੀ ਹੋਣਾਂ ਨੇ, ਅਤੇ ਚਰਨਜੀਤ ਆਹੂਜਾ ਹੋਣਾਂ ਦੇ ਸੰਗੀਤ ਦੇ ਵਿੱਚ ਇਹ ਪਰੋਇਆ ਹੈ ਗੀਤ ਹੈ ਜਿਹੜਾ, ਇਹ ਤੁਹਾਡੇ ਰੇਡੀਓ ਸੈੱਟ 'ਤੇ। ਇਸ ਤੋਂ ਸਟਾਰਟ ਕਰਦੇ ਹਾਂ, ਉਸ ਤੋਂ ਬਾਅਦ ਫਿਰ ਮੈਂ ਤਿੰਨ ਗੀਤ ਹੈ ਜਿਹੜੇ ਹੋਰ ਕਿਊ ਅਪ ਕੀਤੇ ਹੋਏ ਨੇ।

0: ਅਮਰਜੀਤ ਭਾਜੀ, ਜਿਹੜੇ ਤੁਸੀਂ ਇਹ ਫਰਮਾਇਸ਼ ਹੈ ਤੁਹਾਡੀ ਲਿਖੀ ਹੋਈ ਰਚਨਾ, ਬਾ ਕਮਾਲ, ਮੈਨੂੰ ਨਹੀਂ ਸੀ ਪਤਾ ਵੀ ਤੁਸੀਂ ਇੰਨੀ ਖੂਬਸੂਰਤ ਹੈ ਜਿਹੜੇ ਲਿਖਦੇ ਹੋ, ਅਤੇ ਬਾਕੀ ਬੁੱਗਾ ਭਾਜੀ ਹੋਣਾਂ ਨੇ ਵੀ ਕਮਾਲ ਕੀਤਾ, ਬੜਾ ਹੀ ਕਮਾਲ। ਮੈਂ ਹਰ ਇੱਕ ਬੋਲ ਹੈ ਜਿਹੜਾ ਬੜੇ ਗੌਹ ਦੇ ਨਾਲ ਹੈ ਜਿਹੜਾ ਸੁਣ ਰਿਹਾ ਸੀਗਾ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਆ ਜਿਹੜੀ ਆਪਣੇ ਲਿਖੇ ਗੀਤ ਦੀ ਫਰਮਾਇਸ਼ ਮੇਰੇ ਤੱਕ ਪਹੁੰਚਾਈ। ਇਸੇ ਤਰ੍ਹਾਂ ਇੰਨੇ ਸੋਹਣੇ ਸੋਹਣੇ ਗੀਤ ਹੈ ਜਿਹੜੇ ਪੰਜਾਬੀ ਮਾਂ ਬੋਲੀ ਦੀ ਝੋਲੀ ਦੇ ਵਿੱਚ ਪਾਉਂਦੇ ਰਹੋ, ਅਤੇ ਇਸੇ ਤਰ੍ਹਾਂ ਖੂਬ ਸਾਰਾ ਪੰਜਾਬੀਆਂ ਦਾ ਪਿਆਰ ਹੈ ਜਿਹੜਾ ਤੁਸੀਂ ਖੱਟਦੇ ਰਹੋ। ਬਹੁਤ ਸੋਹਣਾ ਭਾਜੀ, ਬਹੁਤ ਸੋਹਣਾ ਧੰਨਵਾਦ, ਥੈਂਕ ਯੂ ਭਾਜੀ।
1: ਮਾਂ ਮਹਾਰਾਣੀ ਪਿਓ ਰਾਜਾਂ ਦਾ ਰਾਜਾ ਏ।
0: ਅੱਛਾ ਦੋਸਤੋ, ਇਹ ਗੀਤ ਹੈ ਜਿਹੜਾ ਮੈਂ ਲਾਉਣ ਲੱਗਾ, ਇਹ ਪਿਛਲੇ ਹਫ਼ਤੇ ਆ ਜਿਹੜੇ ਮੈਨੂੰ ਇੱਕ ਕਾਲ ਆਈ ਸੀਗੀ, ਅਤੇ ਉਹਦੇ ਵਿੱਚੋਂ ਆ ਜਿਹੜਾ ਮੈਂ ਕਿਹਾ ਜੀ ਇਹ ਜ਼ਰੂਰ ਲਾਊਂਗਾ ਮੈਂ ਗੀਤ, ਇਹ ਵੀਕਐਂਡ 'ਤੇ ਆਈ ਸੀ ਮੈਨੂੰ ਕਾਲ, ਅਤੇ ਇਸ ਰਿਸ਼ਤੇ ਇਸ ਗੀਤ ਨੂੰ ਆ ਜਿਹੜਾ ਧਿਆਨ ਨਾਲ ਸੁਣਿਓ। ਹਰ ਇੱਕ ਰਿਸ਼ਤੇ ਦੀ ਗੱਲ ਕੀਤੀ ਹੈ, ਪਰ ਇੱਕ ਰਿਸ਼ਤਾ ਜਿਹੜਾ ਆ ਜਿਹੜਾ ਖਾਸ ਹੁੰਦਾ ਇੱਕ ਇਨਸਾਨ ਵਾਸਤੇ, ਉਹਦਾ ਜ਼ਿਕਰ ਆ ਜਿਹੜਾ ਇਸ ਗੀਤ ਦੇ ਵਿੱਚ ਨਹੀਂ ਕੀਤਾ ਗਿਆ। ਬਹੁਤ ਖਾਸ ਹੈ ਉਹ ਰਿਸ਼ਤਾ ਇਨਸਾਨ ਵਾਸਤੇ, ਪਰ ਉਸ ਰਿਸ਼ਤੇ ਦਾ ਜ਼ਿਕਰ ਹੈ ਜਿਹੜਾ ਇਸ ਗੀਤ ਦੇ ਵਿੱਚ ਨਹੀਂ ਕੀਤਾ। ਬਾਕੀ ਜਿਹੜੇ ਹਰ ਇੱਕ ਜਿਹੜੇ ਖਾਸ ਜਿਹੜੇ ਬਹੁਤ ਖਾਸ ਹੁੰਦੇ ਰਿਸ਼ਤੇ, ਉਹਨਾਂ ਦੀ ਗੱਲ ਹੈ ਜਿਹੜੀ ਇਸ ਗੀਤ ਦੇ ਵਿੱਚ ਕੀਤੀ ਗਈ, ਅਤੇ ਹੁਣ ਤੁਸੀਂ ਦੱਸਿਓ ਉਹ ਕਿਹੜਾ ਰਿਸ਼ਤਾ ਆ ਜਿਹੜਾ ਇਸ ਗੀਤ ਦੇ ਵਿੱਚ ਹੈ ਜਿਹੜਾ ਹੋਣਾ ਚਾਹੀਦਾ ਸੀ, ਪਰ ਇਸ ਗੀਤ ਦੇ ਵਿੱਚ ਉਸ ਰਿਸ਼ਤੇ ਦੀ ਗੱਲਬਾਤ ਹੈ ਜਿਹੜੀ ਨਹੀਂ ਕੀਤੀ ਗਈ।

0: ਹਾਂ ਦੋਸਤੋ, ਅਤੇ ਉੱਥੇ ਹੀ ਆ ਜਿਹੜਾ, ਚਲੋ ਆ ਗੀਤ ਹੈ ਜਿਹੜਾ ਮੈਂ ਚਲਾਇਆ, ਇਹਦੇ ਵਿੱਚ ਦੱਸਿਓ ਇੱਕ ਰਿਸ਼ਤਾ ਜਿਹੜਾ, ਕਹਿੰਦੇ ਵੀ ਉਹਦੀ ਨਹੀਂ ਗੱਲ ਕੀਤੀ ਹੈ, ਬਾਕੀ ਭੈਣ ਭਰਾਵਾਂ ਅਤੇ ਯਾਰਾਂ ਦੋਸਤਾਂ ਦੀ ਜਿਹੜੀ ਗੱਲ ਕੀਤੀ। ਰਿਸ਼ਤਾ ਜਿਹੜਾ ਇਨਸਾਨ ਦੇ ਆਲੇ ਦੁਆਲੇ ਜਿਹੜਾ ਤਾਂ ਉਮਰ ਘੁੰਮਦਾ ਆ, ਆਖਰੀ ਸਾਹ ਤੱਕ ਘੁੰਮਦਾ, ਪਰ ਉਸ ਰਿਸ਼ਤੇ ਦੀ ਗੱਲਬਾਤ ਨਹੀਂ ਕੀਤੀ ਗਈ। ਸੋ ਦੱਸਿਓ ਕਿਹੜੇ ਉਸ ਰਿਸ਼ਤੇ ਦੇ ਬਾਰੇ ਆ ਜਿਹੜਾ ਕਿਹਾ ਗਿਆ। ਅਤੇ ਨਾਲ ਦੀ ਨਾਲ ਦੋਸਤੋ, ਇਸ ਟਾਈਮ ਓਨਟਾਰੀਓ ਦੇ ਵਿੱਚ ਜਿਹੜੀਆਂ ਮਿਊਂਸੀਪਲ ਇਲੈਕਸ਼ਨਸ ਹੋ ਰਹੀਆਂ ਨੇ, ਲਗਾਤਾਰ ਜਿਹੜਾ ਉਹਨਾਂ ਦਾ ਬੁਖਾਰ ਜਿਹੜਾ ਚੜ੍ਹਦਾ ਆ ਰਿਹਾ। ਸੋ ਵੱਖ ਵੱਖ ਜਿਹੜੇ ਉਮੀਦਵਾਰ ਆ ਆਪਣੇ ਪੇਪਰਸ ਆ ਜਿਹੜੇ ਭਰ ਰਹੇ ਨੇ। ਜੇ ਆਪਾਂ ਬਰੈਂਪਟਨ ਦੀ ਗੱਲ ਕਰੀਏ, ਇਸ ਵਕਤ ਬਰੈਂਪਟਨ ਦੇ ਵਿੱਚ ਮੇਅਰ ਦੀ ਚੋਣ ਵਾਸਤੇ ਕੁਝ ਕੁ ਜਿਹੜੇ ਖੜ੍ਹੇ ਨੇ, ਕੀ ਤੁਹਾਨੂੰ ਲੱਗਦਾ ਉਹਨਾਂ ਦੇ ਵਿੱਚ ਕੋਈ ਹੈ ਜੋ ਪੈਟਰਿਕ ਬਰਾਊਨ ਸਾਹਿਬ ਨੂੰ ਆ ਜਿਹੜਾ ਟੱਕਰ ਦੇ ਸਕਦਾ ਫਿਲਹਾਲ ਇਸ ਟਾਈਮ ਮੌਜੂਦਾ ਟਾਈਮ ਦੇ ਵਿੱਚ? ਤੁਹਾਨੂੰ ਲੱਗਦਾ ਵੀ ਕੋਈ ਇਹੋ ਜਿਹਾ ਉਮੀਦਵਾਰ ਹੈਗਾ ਜੋ ਪੈਟਰਿਕ ਬਰਾਊਨ ਸਾਹਿਬ ਦੀ ਕੁਰਸੀਆਂ ਜਿਹੜੀਆਂ ਨੇ ਉਹਨਾਂ ਦੇ ਪਾਵੇ ਹਿਲਾ ਸਕਦਾ? ਕੋਈ ਇਸ ਵਕਤ ਹੈ ਜਿਹੜਾ ਇਹੋ ਜਿਹਾ ਉਮੀਦਵਾਰ ਹੈ ਜਿਹੜਾ ਲੱਗਦਾ ਤੁਹਾਨੂੰ ਮੈਦਾਨ ਦੇ ਵਿੱਚ? ਬਾਕੀ ਜਿਹੜਾ ਇੱਕ ਹੈਲੀਕਾਪਟਰ ਦੀ ਕੱਲ੍ਹ ਮੈਂ ਇੱਕ ਖਬਰ ਸਾਂਝੀ ਕੀਤੀ ਸੀ ਵੀ ਬਰੈਂਪਟਨ ਜਾਂ ਪੀਲ ਰੀਜਨ ਨੂੰ ਇੱਕ ਹੈਲੀਕਾਪਟਰ ਦਿੱਤਾ ਗਿਆ ਜੋ ਪੀਲ ਰੀਜਨ ਦੇ ਉੱਤੇ ਹੈ ਜਿਹੜਾ ਚੱਕਰ ਲਾਉਂਦਾ ਰਹੇਗਾ। 4 ਘੰਟੇ ਇੱਕ ਵਾਰ ਤੇਲ ਭਰਤਾ ਅਤੇ 4 ਘੰਟੇ ਤੱਕ ਉਹ ਹਵਾ ਦੇ ਵਿੱਚ ਰਹੇਗਾ ਅਤੇ ਕੈਲਡਨ ਤੋਂ ਲੈ ਕੇ ਮਿਸੀਸਾਗਾ ਤੱਕ 6 ਮਿੰਟ ਦਾ ਸਫ਼ਰ, ਇਹ ਸਾਰਾ ਸਫ਼ਰ ਹੈ 6 ਮਿੰਟ ਦੇ ਵਿੱਚ ਹੈ ਜਿਹੜਾ ਉਹ ਪੂਰਾ ਕਰੇਗਾ। ਸੋ ਇੱਦਾਂ ਦੀ ਹੈ ਜਿਹੜੇ ਖਬਰ ਹੈ ਜਿਹੜੀ ਜਦੋਂ ਆਉਂਦੀ ਹੈ, ਕਿਉਂਕਿ ਆਪਾਂ ਕੱਲ੍ਹ ਹੈ ਜਿਹੜੀ ਮੈਨੂੰ ਕਿਸੇ ਨੇ ਵੀਡੀਓ ਭੇਜੀ, ਇਹ ਸੈਂਡਲਵੁੱਡ ਅਤੇ ਡਿਕਸੀ ਦੇ ਕੋਲ ਦੀ ਵੀਡੀਓ ਹੈ। ਇੱਕ ਸ਼ਖਸ ਹੈ ਜਿਹੜਾ ਉਸ ਬਲੈਕ ਓਕ ਹੈ, ਮੇਰੇ ਖਿਆਲ ਨਾਮ ਲਿਖਿਆ ਸੀਗਾ ਜੇ ਮੈਂ ਰੋਂਗ ਨਾ ਹੋਵੇ, ਇੱਕ ਬਲਿਊ ਓਕ ਤਾਂ ਸੁਣਿਆ, ਬਲੈਕ ਓਕ ਹੈ ਕਹਿੰਦੇ। ਉੱਥੇ ਜਿੰਨੇ ਵੀ ਘਰ ਸੀਗੇ ਉਹਨਾਂ ਦੇ ਡਰਾਈਵ ਵਿੱਚ ਜਿੰਨੀਆਂ ਵੀ ਗੱਡੀਆਂ ਸੀਗੀਆਂ, ਹਰ ਇੱਕ ਗੱਡੀ ਦੀ ਹੈ ਜਿਹੜੇ ਦਰਵਾਜ਼ੇ ਚੈੱਕ ਕੀਤੇ ਜਾ ਰਹੇ ਸੀ, ਕੋਈ ਗੱਡੀ ਦਾ ਦਰਵਾਜ਼ਾ ਜਿਹੜਾ ਖੁੱਲ੍ਹਾ ਤਾਂ ਨਹੀਂ ਤਾਂ ਕਿ ਚੋਰੀ ਕੀਤੀ ਜਾਵੇ। ਸੋ ਇਸ ਕਰਕੇ ਪਹਿਲਾਂ ਤਾਂ ਇਹ ਹੈ ਦੋਸਤੋ, ਰਾਤ ਨੂੰ ਗੱਡੀਆਂ ਖੜਾਉਂਦੇ ਹੋ, ਮੇਕ ਸ਼ੋਰ ਕਰਿਆ ਕਰੋ ਵੀ ਤੁਹਾਡੀਆਂ ਗੱਡੀਆਂ ਜਿਹੜੀਆਂ ਨੇ ਲੌਕ ਨੇ, ਕੋਈ ਵੀ ਵੈਲਿਊਏਬਲ ਆਈਟਮ ਹੈ ਜਿਹੜੀ ਆਪਣੀ ਗੱਡੀਆਂ ਦੇ ਵਿੱਚ ਨਾ ਛੱਡੋ। ਹੁਣ ਦੇਖਦੇ ਹਾਂ ਵੀ ਇਹ ਹੈਲੀਕਾਪਟਰ ਦੇ ਨਾਲ ਜਿਹੜੀ ਇੱਦਾਂ ਦੀਆਂ ਹੋਮ ਇਨਵੇਸ਼ਨ ਜਾਂ ਆਟੋ ਥੈਫਟ ਜਿਹੜੇ ਹੋ ਰਹੇ ਨੇ ਉਹਨਾਂ ਦੇ ਵਿੱਚ ਪੁਲਿਸ ਹੈ ਕਿੰਨੀ ਮੁਸਤੈਦੀ ਦੇ ਨਾਲ ਕੰਮ ਕਰਦੀ ਹੈ, ਕਿਉਂਕਿ ਇਹ ਗਿੱਲਾ ਰਿਹਾ ਲੋਕਾਂ ਦਾ ਵੀ ਕਾਲ ਕਰੀ ਦੀ ਵੀ ਭਾਈ ਗੱਡੀ ਹੈ ਜਿਹੜੀ ਸਾਡੀ ਹੁਣ ਡਰਾਈਵ ਤੋਂ ਚੋਰੀ ਹੋ ਗਈ ਹੈ, ਅਤੇ ਪੁਲਿਸ ਕਹਿੰਦੀ ਹੈ ਕੋਈ ਨਾ ਕੋਈ ਨਾ, ਹਜੇ ਸਾਡੀ ਜਿਹੜੀ ਫੋਰਸ ਹੈ ਕਿਸੇ ਹੋਰ ਪਾਸੇ ਜਿਹੜੀ ਬੜੀ ਬਿਜ਼ੀ ਹੈ, ਕੋਈ ਨਾ ਤੁਹਾਨੂੰ ਅਸੀਂ ਫੋਲੋ ਅਪ ਕਰਨਗੇ, ਅਤੇ 2-3 ਦਿਨ ਬਾਅਦ ਹੈ ਜਿਹੜਾ ਉਹ ਫਿਰ ਤੁਹਾਡੇ ਕੋਲ ਆ ਕੇ ਰਿਪੋਰਟ ਲਿਖਦੇ ਨੇ। ਕੀ ਇੱਦਾਂ ਦੀ ਇਨਵੈਸਟਮੈਂਟਸ ਦੇ ਨਾਲ ਇਹਨਾਂ ਚੀਜ਼ਾਂ ਦੇ ਉੱਤੇ ਤੇਜ਼ੀ ਆਵੇਗੀ? ਕੀ ਜਿਹੜੇ ਲੋਕ ਨੇ ਜਾਂ ਫਿਰ ਜਿਹੜੇ ਇਹ ਮੁਲਜ਼ਮ ਨੇ ਇਹ ਛੇਤੀ ਫੜੇ ਜਾਣਗੇ? ਇਹ ਹੁਣ ਸਮਾਂ ਦੱਸੇਗਾ, ਪਰ ਤੁਸੀਂ ਇਹਦੇ 'ਤੇ ਕੋਈ ਆਪਣੀ ਵਿਊ ਪੁਆਇੰਟ ਦੇਣਾ। ਸਟੂਡੀਓ ਨੰਬਰ 905-673-3337, ਸਾਰੀਆਂ ਲਾਈਨਸ ਫਲੈਸ਼ ਕਰ ਰਹੀਆਂ ਨੇ, 1 by 1 ਜਿਹੜੀਆਂ ਤੁਹਾਡੀਆਂ ਕਾਲ ਏਅਰ 'ਤੇ ਕਰਦਾ। ਸੰਧੂ ਸਾਹਿਬ ਜੀ, ਐਨੂ ਗੁੱਡ ਮਾਰਨਿੰਗ ਜੀ।
1: ਗੁੱਡ ਮਾਰਨਿੰਗ ਜੀ।
0: ਜੀ ਭਾਜੀ,
1: ਮੇਰਾ ਖਿਆਲ ਹੈ ਜੀ ਵਾਈਫ ਦਾ ਨਹੀਂ ਨਾਂ ਲਿਆ ਬੈਠੇ ਪਿਆ।
0: ਕੱਲਾ ਵਾਈਫ ਦਾ ਹੀ ਤੁਹਾਨੂੰ ਲੱਗਿਆ? ਹੋਰ ਵੀ ਹੈ ਇੱਕ ਰਿਸ਼ਤਾ ਜਿਹਦਾ ਨਾਂ ਨਹੀਂ ਲਿਆ?
1: ਮੈਨੂੰ ਤਾਂ
0: ਤੁਹਾਨੂੰ ਇਹ ਕਾਹਤੋਂ ਲੱਗ?
1: ਪਤਾ ਹੀ ਆ ਤੁਹਾਨੂੰ, ਜਾਣੀ ਜਾਣ
0: ਸਾਰਾ ਸੰਸਾਰ ਜਾਣੀ ਜਾਣ ਭਾਜੀ ਜੀ। ਠੀਕ ਹੈ ਭਾਜੀ, ਥੈਂਕ ਯੂ ਸੰਧੂ ਸਾਹਿਬ,
1: ਥੈਂਕ ਯੂ।
0: ਓਕੇ ਜੀ, ਓਕੇ, ਬਹੁਤ ਬਹੁਤ ਧੰਨਵਾਦ। ਅਗਲੀ ਗੱਲ ਤੇ ਹਰਵਿੰਦਰ ਭਾਜੀ ਜੀ, ਇਹਨੂੰ ਜੀ ਹਰਵਿੰਦਰ ਜੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ।
1: ਭਾਜੀ ਤੁਸੀਂ ਇਹ ਦੇਖੋ, ਸਾਰੇ ਆਪਾਂ ਕਹੀ ਜਾਂਦੇ ਹਾਂ ਨਾ, ਪੈਟਰਿਕ ਬਰਾਊਨ ਨੂੰ ਹਰਾਓ, ਪੈਟਰਿਕ ਬਰਾਊਨ ਨੂੰ ਹਰਾਓ, ਇਹਨੇ ਸਾਨੂੰ ਬਹੁਤ ਤੰਗ ਕੀਤਾ ਹੋਇਆ। ਇਹ ਹੈ ਨਾ, ਲਿਬਰਲ ਵਾਲਿਆਂ ਨੂੰ ਸਾਰਿਆਂ ਨੂੰ ਚਾਹੀਦਾ ਵੀ ਵੋਟ ਇਹਦੇ ਉਲਟ ਪਾਉਣ। ਇਹ ਹੈਗਾ ਕੰਜਰੇਟਿਵ ਦਾ, ਤੇ ਇੱਕ ਇਹ ਦੂਜਾ ਦੀ ਵੋਟ ਪਾਉਣ 30% ਤੋਂ ਘੱਟ ਬੰਦੇ ਜਾਂਦੇ ਆ ਤੇ ਹਾਰੂ ਕਿਵੇਂ?
0: ਬਿਲਕੁਲ ਬਿਲਕੁਲ,
1: 29% ਤਾਂ ਇਹਦੇ ਹੀ ਬੰਦੇ ਹੁੰਦੇ ਆ। ਵੋਟ 50-60% ਪਵੇ ਤਾਂ ਕਿਤੇ ਜਾ ਕੇ ਹਾਰੂਗਾ। ਪਲੀਜ਼ ਸਾਰਿਆਂ ਨੂੰ ਰਿਕੁਐਸਟ ਕਰੋ ਜੀ ਵੀ ਵੋਟਾਂ ਪਾਉਣ ਜ਼ਰੂਰ ਜਾਓ।
0: ਭਾਈ ਹਾਰੇ ਤਾਂ ਸਹੀ, ਪਰ ਕੋਈ ਖੜਾ ਹੈਗਾ ਇਸ ਟੱਕਰ ਦਾ, ਕੋਈ ਉਮੀਦਵਾਰ ਖੜਾ? ਤੁਹਾਨੂੰ ਲੱਗਦਾ ਵੀ ਇਸ ਵਕਤ ਕੋਈ ਹੈਗਾ ਜੋ ਪੈਟਰਿਕ ਬਰਾਊਨ ਸਾਹਿਬ ਨੂੰ ਕੋਈ ਟੱਕਰ ਦੇ ਸਕੇ ਇਸ ਵਕਤ ਉਮੀਦਵਾਰ? ਤੁਹਾਨੂੰ ਲੱਗਦਾ ਕੋਈ ਹੈ ਮੈਦਾਨ ਦੇ ਵਿੱਚ?
1: ਜਿੰਨਾ ਚਿਰ ਕੋਈ ਗੋਰਾ ਨਹੀਂ ਨਾ ਹੁੰਦਾ ਚੰਗਾ, ਉਨਾ ਚਿਰ ਇਹਨੇ ਹਾਰਨਾ ਨੀ, ਜ਼ੋਰ ਲਾ ਲੈਣ। ਸੱਚੀ ਗੱਲ ਆ,
0: ਭਾਵੇਂ ਉਹ ਪੈਰਾਸ਼ੂਟ ਰਾਹੀਂ ਆ ਜਾਵੇ, ਕੋਈ ਵੀ
1: ਪੈਰਾਸ਼ੂਟ ਰਾਹੀਂ ਆ ਜਾਵੇ, ਕਿਤੋਂ ਆ ਜਾਵੇ, ਚਾਹੇ ਕੋਈ ਲਿਬਰਲ ਦਾ ਆ ਜਾਵੇ, ਚੰਗਾ ਬੰਦਾ ਕੋਈ ਆ
0: ਜਾਵੇ,
1: ਇਹ ਤਾਂ ਹਾਰੂਗਾ, ਨਹੀਂ ਹਾਰਨਾ ਨੀ, ਕਿਉਂਕਿ ਇਹਦੇ ਹੁਣ ਜੜ ਬਹੁਤ ਮਜ਼ਬੂਤ ਆ। ਇਹਨੇ ਹੁਣ ਕੱਲ ਪਰਸੋਂ ਇੱਕ ਬਿਆਨ ਜਿਹੜਾ ਦਿੱਤਾ, ਦੇਖੋ ਵੀ ਮੈਂ ਘਰਾਂ ਨੂੰ ਇਹ ਨੀ ਬਣਨ ਦੇਣਾ, ਪ੍ਰੋਪਰਟੀ ਦੀ ਉਹ ਨੀ ਬਣਨ ਦੇਣੀ, ਖਾਣ ਪੀਣ ਨੂੰ ਨੀ ਬਣਨ ਦੇਣਾ, ਪਤਾ ਨੀ ਕੀ ਕੀ ਇਹਨੇ ਕਿਹਾ ਹੈ ਨਾ। ਇਹ ਤਾਂ ਸਿੱਧਾ ਸਾਰਾ ਕੁਛ ਕਹੀ ਜਾਂਦਾ, ਕਿਤੇ ਨਹੀਂ ਇਹਨੇ ਹਾਰਨਾ, ਵੈਸੇ ਪੱਕੀ ਗੱਲ ਆ।
0: ਥੈਂਕ ਯੂ ਜੀ ਜੀ, ਬਹੁਤ ਬਹੁਤ ਧੰਨਵਾਦ। ਪਰ ਤੁਸੀਂ ਇਹ ਸਮਝਦੇ ਹੋ ਵੀ ਕੁਛ ਕੁ ਹੱਦ ਤੱਕ ਆ ਜਿਹੜੇ ਮੇਅਰ ਸਾਹਿਬ ਆ ਜਿਹੜੇ ਠੀਕ ਵੀ ਹੋ ਸਕਦੇ, ਕਿਉਂਕਿ ਆ ਜਿਹੜੀਆਂ ਅੱਗਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ, ਜਾਂ ਫਿਰ ਆ ਜਿਹੜਾ ਜਿਸ ਹਿਸਾਬ ਨਾਲ ਕਈ ਪ੍ਰੋਪਰਟੀਜ਼ ਨੂੰ ਆ ਜਿਹੜਾ ਰੂਮਿੰਗ ਦੇ ਤੌਰ 'ਤੇ ਕੱਟ ਕੇ ਆ ਜਿਹੜਾ ਕਿੰਨੇ ਸਾਰੇ ਆ ਜਿਹੜੇ ਰੈਂਟਲ ਆ ਜਿਹੜੇ ਟੈਨੈਂਟਸ ਉਹਦੇ ਵਿੱਚ ਰੱਖੇ ਗਏ ਹੈ, ਕੀ ਤੁਹਾਨੂੰ ਲੱਗਦਾ ਵੀ ਕੁਛ ਕੁ ਵਾਸਤੇ ਆ ਜਿਹੜਾ ਸਾਰੀ ਸਿਟੀ ਨੂੰ ਆ ਜਿਹੜਾ ਇੱਕੋ ਰਸੇ ਜਿਹੜਾ ਪਰੋਇਆ ਜਾ ਰਿਹਾ, ਕੀ ਤੁਸੀਂ ਇਸ ਨੂੰ ਜਾਇਜ਼ ਸਮਝਦੇ ਪਏ ਹੋ? ਕੀ ਤੁਸੀਂ ਪੈਟਰਿਕ ਬਰਾਊਨ ਦੇ ਸਾਹਿਬ ਦੀ ਪਿਛਲੇ ਕਈ ਸਾਲਾਂ ਦੀ ਕਾਰਗੁਜ਼ਾਰੀ ਤੱਕ ਹੁਣ ਤੱਕ ਸਹਿਮਤ ਹੋ, ਜਾਂ ਫਿਰ ਤੁਹਾਨੂੰ ਇਹ ਲੱਗਦਾ ਵੀ ਨਹੀਂ ਹੁਣ ਆ ਜਿਹੜਾ ਚੇਂਜ ਦਾ ਟਾਈਮ ਹੈ? ਪਰ ਚੇਂਜ ਜੇ ਚੇਂਜ ਕੋਈ ਚੇਂਜ ਵਾਸਤੇ ਕੋਈ ਚਿਹਰਾ ਵੀ ਹੋਵੇ ਤਾਂ ਹੀ ਤਾਂ ਚੇਂਜ ਹੋਵੇ। ਹਾਂਜੀ 3631 ਜੀ, ਸਵਾਗਤ ਹੈ ਜੀ ਭਾਜੀ। ਫਰਮਾਇਸ਼ ਤੇ ਬਹੁਤ ਸੋਹਣੀ ਤੁਹਾਡੀ ਰਚਨਾ ਭਾਜੀ, ਕਮਾਲ ਕਰਤਾ,
1: ਧੰਨਵਾਦ ਭਾਜੀ। ਮੇਰੇ ਮੁਤਾਬਕ ਜੀਵਨ ਸਾਥ
0: ਜੀ, ਮੈਨੂੰ ਮੈਸੇਜ ਵੀ ਕਈ ਆਏ ਆ ਉੱਥੇ ਵੀ ਇਹੀ ਜੇਕਰ ਹੈ ਵੀ ਭਾਜੀ ਵਾਈਫ ਦੀ ਗੱਲ ਤਾਂ ਨੀ ਹੋ ਰਹੀ ਕਿਤੇ। ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਤੇ ਉੱਥੇ ਹੀ ਦੋਸਤੋ ਆਪਣੇ ਦੰਦਾਂ ਦੀ ਮਸੂੜਿਆਂ ਦੀ ਬਿਲਕੁਲ ਸਿਹਤ ਸੰਭਾਲ ਰੱਖੋ। ਜਦੋਂ ਵੀ ਆਪਾਂ ਸਿਹਤ ਸੰਭਾਲ ਦੀ ਗੱਲ ਕਰਦੇ ਹਾਂ, ਸਰੀਰ ਦੀ ਗੱਲ ਕਰਦੇ ਹਾਂ, ਉੱਦਾਂ ਤਾਂ ਲਖਵਿੰਦਰ ਭਾਜੀ ਆ ਜਿਹੜੇ ਡਾਇਟ ਪਲਾਨ ਆ ਭੇਜਦੇ ਰਹਿੰਦੇ ਆ ਵੀ ਆਹ ਚੀਜ਼ਾਂ ਖਾਣੀਆਂ ਚਾਹੀਦੀਆਂ, ਪਰ ਉਸ ਤੋਂ ਪਹਿਲਾਂ ਜਿਹੜਾ ਮੂੰਹ ਹੈ ਜਿਹਦੇ ਰਾਹੀਂ ਆ ਜਿਹੜਾ ਢਿੱਡ ਦੇ ਵਿੱਚ ਤੁਹਾਡੇ ਅੰਨ ਜਾਣਾ, ਉਸ ਦੀ ਸੰਭਾਲ ਬੜੀ ਜ਼ਰੂਰੀ ਆ। ਓਰਲ ਹੈਲਥ ਹੈ ਜਿਹੜੀ ਬਹੁਤ ਇੰਪੋਰਟੈਂਟ ਹੈ, ਕਈ ਵਾਰ ਅਸੀਂ ਇਸ ਨੂੰ ਅਣਗੌਲਿਆਂ ਕਰ ਦਿੰਦੇ ਹਾਂ। ਸੋ ਤੁਸੀਂ ਸਮਾਈਲਸ ਔਨ ਵੀਲਸ ਪ੍ਰੋਫੈਸ਼ਨਲ ਕਲੀਨਿੰਗ ਹੈ ਜਿਹੜੀ ਹਰ 6 ਮਹੀਨੇ ਬਾਅਦ ਹਰ ਸਾਲ 'ਤੇ 2 ਵਾਰ ਕਰਾਉਣੀ ਚਾਹੀਦੀ ਹੈ, ਪਰ ਘੱਟੋ ਘੱਟ 1 ਵਾਰ ਤਾਂ ਜ਼ਰੂਰ ਕਰਾਓ। ਸਮਾਈਲਸ ਔਨ ਵੀਲਸ ਬਲਬੀਰ ਕੌਰ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਓਰਲ ਹੈਲਥ ਵਾਸਤੇ ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਕੰਮ ਕਰਦੇ ਨੇ। ਕਈ ਵਾਰ ਘਰ ਦੇ ਵਿੱਚ ਮੈਂ ਕਹਿੰਦਾ ਵੀ ਬਜ਼ੁਰਗ ਹੁੰਦੇ ਨੇ, ਤੁਰਨ ਫਿਰਨ ਤੋਂ ਅਸਮਰਥ ਜਿਹੜੇ ਨੇ, ਹਾਂਜੀ, ਅਤੇ ਇਹ ਘਰ ਜਾ ਕੇ ਵੀ ਹੈ ਜਿਹੜਾ ਉਹਨਾਂ ਦੀ ਓਰਲ ਹੈਲਥ ਹੈ ਜਿਹੜੀ ਸਰਵਿਸਿਸ ਪ੍ਰੋਵਾਈਡ ਕਰਦੇ ਨੇ। ਬਾਕੀ ਤੁਸੀਂ ਇੱਕ ਕਾਲ ਕਰਨੀ ਹੈ, ਇਹਨਾਂ ਨੇ ਆਪਣਾ ਮੋਬਾਈਲ ਡੈਂਟਲ ਟਰੱਕ ਹੈ ਤੁਹਾਡੇ ਡਰਾਈਵੇ 'ਤੇ ਲਿਆ ਨਾ, ਅਤੇ ਇੱਕ ਇੱਕ ਕਰਕੇ ਸਾਰਾ ਜੀ ਹੈ ਜਿਹੜਾ ਆਪਣੇ ਦੰਦਾਂ ਦੀ ਮਸੂੜਿਆਂ ਦੀ ਸਿਹਤ ਸੰਭਾਲ ਹੈ ਜਿਹੜਾ ਉਹ ਕਰਵਾ ਸਕਦਾ। ਤੁਸੀਂ ਆ ਜਿਹੜਾ ਕਾਲ ਕਰ ਲਓ ਅਪੁਆਇੰਟਮੈਂਟ ਵਾਸਤੇ। ਕਈ ਵਾਰ ਇੱਦਾਂ ਹੁੰਦਾ ਤੁਸੀਂ ਖੇਡਣ ਜਾ ਰਹੇ ਹੋ ਕਿਤੇ, ਉੱਥੇ ਆ ਜਿਹੜਾ ਬੱਚਿਆਂ ਦੇ ਕਈ ਵਾਰ ਕੈਂਪ 'ਤੇ ਜਾ ਰਹੇ ਹੋ, ਉੱਥੇ 2-3 ਘੰਟੇ ਲੱਗ ਰਹੇ, ਤੁਸੀਂ ਉੱਥੇ ਉਹਦੀ ਅਪੁਆਇੰਟਮੈਂਟ ਬਣਾ ਲਓ, ਨਾਲੇ 1 ਪੰਥ 2 ਕਾਜ ਹੋ ਜਾਣਗੇ ਤੁਹਾਡੇ। ਸੋ ਨੰਬਰ ਹੈ 6479690008 6479690008। ਉੱਦਾਂ ਮੈਂ ਕਈ ਵਾਰ ਪੰਜਾਬੀ 'ਚ ਬੋਲਣ ਲੱਗਦਾ ਪਰ ਮੈਂ ਰੁਕ ਜਾਂਦਾ, ਮੈਂ ਕਿਹਾ ਗਲਤ ਨਾ ਬੋਲ ਹੋ ਜਾਵੇ, 6469 ਇਹਨਾਂ 'ਚ ਮੈਂ ਥੋੜ੍ਹਾ ਜਿਹਾ ਕਈ ਵਾਰ ਅੜ ਜਾਂਦਾ। 6479690008 ਸਮਾਈਲਸ ਔਨ ਵੀਲਸ ਅਤੇ ਬਲਬੀਰ ਕੌਰ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਦੋਸਤੋ ਇੱਕ ਮੈਂ ਪਰਸਨਲ ਤਜਰਬਾ, ਉਸ ਤੋਂ ਬਾਅਦ ਫਿਰ ਮੈਂ ਕਾਲਸ ਕਰਦਾ, ਪਰਸਨਲ ਤਜਰਬਾ ਮੈਂ ਸਾਂਝਾ ਕਰਦਾ। ਮੈਂ ਇੱਕ ਜਗ੍ਹਾ ਜਿਹੜਾ ਘਰ ਦਿਖਾਇਆ ਅਤੇ ਉਹਦੇ ਪਿਛਲੇ ਪਾਸੇ ਨਾ ਜਗ੍ਹਾ ਖਾਲੀ ਸੀਗੀ, ਅਤੇ ਮੇਰੇ ਜਿਹੜੇ ਪਰਿਵਾਰ ਸੀਗਾ, ਕਲਾਇੰਟ ਸੀਗੇ, ਉਹ ਕਹਿੰਦੇ ਵੀ ਭਾਜੀ ਇਹ ਤਾਂ ਵਧੀਆ, ਪਿੱਛੇ ਕੋਈ ਘਰ ਨਹੀਂ ਲੱਗਦਾ ਪਿਆ। ਪਰ ਜਿੱਦਾਂ ਜਗ੍ਹਾ ਖਾਲੀ ਸੀਗੀ ਮੈਨੂੰ ਲੱਗਦਾ ਸੀਗਾ ਵੀ ਇੱਥੇ ਕੋਈ ਨਾ ਕੋਈ ਜਿਹੜੀ ਹੈ ਕੰਸਟਰਕਸ਼ਨ ਹੋਵੇਗੀ, ਅਤੇ ਬਾਅਦ ਦੇ ਵਿੱਚ ਹੈ ਜਿਹੜਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਜੇ ਕੰਸਟਰਕਸ਼ਨ ਹੋ ਰਹੀ ਹੈ ਅਤੇ ਕੀ ਹੋ ਰਹੀ ਹੈ। ਅੱਛਾ, ਪਹਿਲਾਂ ਤਾਂ ਮੈਂ ਜਿਹੜਾ ਉਹਨੇ ਲਿਸਟਿੰਗ ਲਾਈ ਸੀ ਉਹ ਰਿਐਲਟਰ ਨੂੰ ਮੈਂ ਫੋਨ ਕੀਤਾ, ਮੈਂ ਕਿਹਾ ਜੀ ਪਿੱਛੇ ਤੁਹਾਨੂੰ ਆਈਡੀਆ ਹੈ ਵੀ ਕੀ ਆ ਰਿਹਾ? ਕਹਿੰਦੇ ਨਹੀਂ ਪਿੱਛੇ ਸ਼ਾਇਦ ਪਲਾਜ਼ਾ ਹੀ ਆਊਗਾ। ਮੈਂ ਕਿਹਾ ਤੁਹਾਨੂੰ ਕਿੱਦਾਂ ਪਤਾ? ਕਹਿੰਦੇ ਗੱਲ ਚੱਲਦੀ ਪਈ ਹੈ, ਪਲਾਜ਼ਾ ਆਊਗਾ ਪਿੱਛੇ ਤਾਂ ਪ੍ਰੋਪਰਟੀ ਦੀ ਕੀਮਤ ਹੋਰ ਵੱਧ ਜਾਵੇਗੀ। ਪਰ ਮੇਰੀ ਆਦਤ ਇਹ ਹੁੰਦੀ ਹੈ ਵੀ ਮੈਂ ਡਿਊ ਇੰਟੈਲੀਜੈਂਸ ਹੈ ਜਿਹੜੀ ਬੜੀ ਕਰਦਾ ਹੁੰਦਾ ਕੋਈ ਵੀ ਚੀਜ਼ ਬਾਬਤ। ਅੱਛਾ, ਅਤੇ ਮੈਂ ਜਿਹੜਾ ਆ ਮੈਂ ਇੱਕ ਵਾਰ ਗਿਆ ਫਿਰ ਉਸ ਏਰੀਏ 'ਚ, ਅਤੇ ਮੈਂ ਉਹ ਖਾਸ ਕਰਕੇ ਜਿਹੜੀ ਜਗ੍ਹਾ ਸੀਗੀ ਨਾ ਬਣੀ, ਮੈਂ ਉਹ ਫਿਰ ਇੱਕ ਵਾਰ ਉਹ ਦੇਖਿਆ ਵੀ ਉੱਥੇ ਕੀ ਆ ਸਕਦਾ। ਤਾਂ ਇੱਕ ਜਗ੍ਹਾ ਜੋਨੀਗਲ ਦਾ ਜਿਹੜਾ ਬੋਰਡ ਲੱਗਾ ਸੀ ਅਤੇ ਉੱਥੇ ਦੱਸਿਆ ਵੀ ਇੱਥੇ ਆ ਜਿਹੜਾ ਸੀਨੀਅਰ ਲਿਵਿੰਗ ਜਿਹੜੇ ਸੈਂਟਰ ਹੁੰਦੇ ਆ ਉਹ ਆਉਣੇ ਆ, ਅਤੇ ਜੇ ਉਹ ਆ ਜਾਵੇ ਤਾਂ ਉਸ ਜਗ੍ਹਾ ਦੀ ਦੋਸਤੋ ਪ੍ਰੋਪਰਟੀ ਦੀ ਵੈਲਿਊ ਆ ਜਿਹੜੀ ਵੱਧਦੀ ਨਹੀਂ ਹੈ, ਘੱਟ ਜਾਂਦੀ ਹੈ, ਤੁਸੀਂ ਆਪ ਸਮਝ ਸਕਦੇ ਹੋ। ਅਤੇ ਇਹ ਕਈ ਚੀਜ਼ਾਂ ਹੁੰਦੀਆਂ ਜਿਹੜੇ ਕਈ ਵਾਰ ਜਿਹੜੇ ਜਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ, ਜਾਂ ਫਿਰ ਉਹ ਵੇਚਣ ਦੇ ਸਿਲਸਿਲੇ ਦੇ ਵਿੱਚ ਆ ਜਿਹੜਾ ਝੂਠ ਬੋਲ ਦਿੰਦੇ ਆ ਜੀ ਪਲਾਜ਼ਾ ਆਊਗਾ, ਤਾਂ ਉਹੀ ਕਈ ਵਾਰ ਇਨਫੋਰਮੇਸ਼ਨ ਅੱਗੇ ਕਨਵੇ ਹੋ ਜਾਂਦੀ ਹੈ। ਸੋ ਇਸ ਕਰਕੇ ਜਿਨ੍ਹਾਂ ਦੇ ਨਾਲ ਵੀ ਕੰਮ ਕਰਦੇ ਹੋ ਠੀਕ ਹੈ ਕਰਦੇ ਹੋ, ਪਰ ਆਪਣੀ ਵੀ ਤੁਸੀਂ ਦੋਸਤੋ ਡਿਊ ਇੰਟੈਲੀਜੈਂਸ ਹੈ ਜਿਹੜੀ ਜ਼ਰੂਰ ਕਰਿਆ ਕਰੋ। ਕਰੋ ਤਾਂ ਕਿ ਬਾਅਦ ਦੇ ਵਿੱਚ ਜਿਹੜਾ ਤੁਹਾਨੂੰ ਪਛਤਾਣਾ ਨਾ ਪੈ ਜਾਵੇ ਵੀ ਭਾਈ ਜਿੱਥੇ ਅਸੀਂ ਘਰ ਲੈ ਰਹੇ ਹਾਂ ਵੀ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੀ ਡਿਵੈਲਪਮੈਂਟ ਹੋ ਰਹੀ ਹੈ, ਕਿਉਂਕਿ ਉੱਥੇ ਤੁਸੀਂ ਆਪਣੀ ਹਾਰਡ ਅਰਨਡ ਮਨੀ ਹੈ ਜਿਹੜੀ ਜਮ੍ਹਾਂ ਪੂੰਜੀ ਹੈ ਜਿਹੜੀ ਉਹ ਲਾਉਣੀ ਹੁੰਦੀ ਹੈ। ਸੋ ਇਹ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ ਜਦੋਂ ਵੀ ਆਪਾਂ ਕੋਈ ਵੀ ਘਰ ਹੈ ਜਿਹੜਾ ਉਹ ਖਰੀਦਣਾ ਹੁੰਦਾ। ਸੋ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਤੁਹਾਡਾ ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ਮੀ ਪਠਲ 416-916-7763-4169177763 ਤੇ ਤੁਸੀਂ ਦੋਸਤੋ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ ਜਾਂ ਫਿਰ ਪਲੈਨਿੰਗ ਕਰ ਰਹੇ ਹੋ ਭਾਵੇਂ ਇਸ ਸਾਲ ਲੈਣਾ ਜਾਂ ਅਗਲੇ ਸਾਲ ਲੈਣਾ। ਪਰ ਪਤਾ ਨਹੀਂ ਜੇ ਤਾਂ ਡੀਲ ਹੋ ਜਾਂਦੀ ਹੈ, ਮੈਨੂੰ ਲੱਗਦਾ ਵੀ ਆਲਰੇਡੀ ਹੈ ਜਿਹੜੀ ਪੋਜ਼ਿਟਿਵਿਟੀ ਹੈ ਜਿਹੜੀ ਮਾਰਕੀਟ ਦੇ ਵਿੱਚ ਮੈਂ ਦੇਖ ਰਿਹਾ, ਹਾਲਾਂਕਿ ਖਬਰਾਂ ਬਾਅਦ ਦੇ ਵਿੱਚ ਆਉਂਦੀਆਂ ਨੇ, ਪਰ ਮੈਂ ਤੁਹਾਨੂੰ ਗਰਾਊਂਡ ਰਿਐਲਿਟੀ ਹੈ ਜਿਹੜੀ ਉਹ ਦੱਸ ਦਿੰਦਾ। ਗਰਾਊਂਡ ਰਿਐਲਿਟੀ ਇਸ ਕਰਕੇ ਮੈਂ ਦੱਸਦਾ, ਤੁਹਾਨੂੰ ਪਤਾ ਇੰਨੇ ਸਾਲਾਂ ਤੋਂ ਮੈਂ ਇੱਥੇ ਬੈਠਾ ਤਾਂ ਕਿ ਅੱਜ ਤੱਕ ਮੈਂ ਇੱਦਾਂ ਦੀ ਕੋਈ ਖਬਰ ਨਹੀਂ ਜਿਹੜੀ ਬਾਅਦ ਦੇ ਵਿੱਚ ਹੈ ਜਿਹੜੀ ਕੰਟਰਾਡਿਕਟ ਹੋਵੇ, ਕਿਉਂ ਜੋ ਅਸਲ ਚੀਜ਼ ਹੈ ਉਹੀ ਤੁਹਾਡੇ ਅੱਗੇ ਪੇਸ਼ ਕਰਦਾ, ਭਾਵੇਂ ਮੇਰਾ ਪੇਸ਼ਾ ਹੈ ਉਹਦੇ ਨਾਲ ਜੁੜੀਆਂ ਹੋਈਆਂ ਨੈਗੇਟਿਵ ਚੀਜ਼ਾਂ ਵੀ ਮੈਂ ਤੁਹਾਡੇ ਅੱਗੇ ਰੱਖਦਾ ਹਾਂ। ਹਾਂਜੀ, ਸੋ ਰੀਅਲ ਸਟੇਟ ਬਾਬਤ ਤੁਸੀਂ ਅਪਸਾਈਜ਼ ਕਰਨਾ ਚਾਹੁੰਦੇ ਹੋ, ਵੈਰੀ ਬਿਊਟੀਫੁਲ ਇਹ ਟਾਈਮ ਹੈਗਾ ਆ, ਤੁਸੀਂ ਕਰ ਸਕਦੇ ਹੋ। ਬਹੁਤ ਵਧੀਆ ਡਾਲਰਾਂ ਦੇ ਵਿੱਚ ਹੈ ਜਿਹੜਾ ਜਾਂ ਕੀਮਤ ਦੇ ਵਿੱਚ ਹੈ ਜਿਹੜਾ ਤੁਹਾਨੂੰ ਇੱਕ ਵੱਡਾ ਘਰ ਵੀ ਹੈ ਦੋਸਤੋ ਇਸ ਵਕਤ ਮਿਲ ਸਕਦਾ। ਨੰਬਰ ਮੇਰਾ 416-917-7763-5005 ਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
2: ਗੁੱਡ ਮਾਰਨਿੰਗ ਸ਼ਮੀ ਸਾਹਿਬ ਤੇ ਸਾਰਿਆਂ ਸਰੋਤਿਆਂ ਨੂੰ ਗੁੱਡ ਮਾਰਨਿੰਗ
0: ਜੀ। ਵੈਰੀ ਗੁੱਡ ਮਾਰਨਿੰਗ ਭਾਜੀ, ਵੈਰੀ ਗੁੱਡ ਮਾਰਨਿੰਗ।
2: ਪਹਿਲੀ ਗੱਲ ਤਾਂ ਜੀ ਉਹਦੇ ਸੌਂਗ ਦੇ ਵਿੱਚ ਇੱਕ ਸਪੌਂਸ ਦੀ ਗੱਲ ਨੀ ਕਰੀ ਗਈ
0: ਜੀ ਜੀ,
2: ਤੇ ਬਾਕੀ ਜਿਹੜੀ ਇਲੈਕਸ਼ਨ ਜੀ, ਮੈਂ ਬ੍ਰਹਮਟਨ ਦੇ ਵਿੱਚ ਤਾਂ ਵੈਸੇ ਮੈਂ ਰਹਿੰਦਾ ਨੀ, ਤੇ ਬਾਕੀ ਸਾਰੇ ਸਿਟੀਆਂ ਦੇ ਵਿੱਚ ਇਲੈਕਸ਼ਨ ਹੋ ਰਹੇ ਆ
0: ਜੀ।
2: ਤੇ ਬਾਕੀ ਰਿਕੁਐਸਟ ਆਪਾਂ ਸਾਰੇ ਵੋਟਰ ਨੂੰ ਇਹ ਆ ਵੀ ਕਿ ਜਦੋਂ ਵੀ ਆਪਣੇ ਤੋਂ ਕੋਈ ਵੋਟ ਮੰਗਣ ਆਉਂਦਾ, ਰਾਈਟ, ਸਭ ਤੋਂ ਪਹਿਲੀ ਗੱਲ ਤਾਂ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਸਾਨੂੰ ਜੀ ਸਾਰੀਆਂ ਚੀਜ਼ਾਂ ਦੇ ਵਿੱਚ ਟ੍ਰਾਂਸਪੇਰੈਂਸੀ ਚਾਹੀਦੀ ਆ,
0: ਅਕਾਊਂਟੇਬਿਲਟੀ ਚਾਹੀਦੀ ਹੈ,
2: ਅਕਾਊਂਟੇਬਿਲਟੀ, ਟ੍ਰਾਂਸਪੇਰੈਂਸੀ। ਤੁਹਾਡੀ ਵੈਬਸਾਈਟ ਹੈਗੇ ਸਾਰੇ ਸਿਟੀਆਂ ਦੇ ਉੱਤੇ ਸਾਰਾ ਖਰਚਾ ਹੋਣਾ ਚਾਹੀਦਾ, ਜਿਹੜੇ ਕੰਟਰੈਕਟ ਆ ਤੁਹਾਡੇ ਸਾਰੇ ਓਪਨ ਹੋਣੇ ਚਾਹੀਦੇ ਆ, ਰਾਈਟ, ਵੀ ਕਿੱਥੇ ਤੁਸੀਂ ਕਿੰਨਾ ਖਰਚਾ ਕਰ ਰਹੇ ਆ, ਜੋ ਆਪਣੇ ਜੋ ਮੇਅਰ ਹੈਗੇ ਆ ਜਾਂ ਕੌਂਸਲਰ ਹੈਗੇ ਆ ਜਾਂ ਰੀਜਨਲ ਕੌਂਸਲਰ ਹੈਗੇ ਆ, ਉਹਨਾਂ ਦੀਆਂ ਤਨਖਾਹਾਂ ਤੋਂ ਬਗੈਰ ਹੋਰ ਉਹਨਾਂ ਦੇ ਕਿੰਨੇ ਪਰਕਸ ਉਹਨਾਂ ਨੂੰ ਮਿਲਦੇ ਆ ਜਾਂ, ਰਾਈਟ, ਉਹ ਕਿੰਨੇ ਪੈਸੇ ਹੋਰ ਕਿੱਥੇ ਕਿੱਥੇ ਖਰਚ ਹੁੰਦੇ ਉਹਨਾਂ ਦੇ ਸਾਰੇ, ਰਾਈਟ
0: ਜੀ ਜੀ।
2: ਤੇ ਜੇ ਇਹ ਚੀਜ਼ਾਂ ਹੋਣਗੀਆਂ ਤਾਂ ਫੇਰ ਹੀ ਕੁਛ ਨਾ ਕੁਛ ਹੋ ਸਕਦਾ, ਹਨਾ
0: ਭਾਜੀ। ਸੁਧਾਰ ਹੀ ਤਾਂ ਹੀ ਹੁੰਦਾ, ਸੁਧਾਰ ਹੀ ਤਾਂ ਹੀ ਹੁੰਦਾ ਜੇ ਤੁਸੀਂ ਸਵਾਲ ਪੁੱਛੋਗੇ।
2: ਹਾਂਜੀ, ਤੇ ਬਾਕੀ ਇੱਕ ਪ੍ਰਾਪਰਟੀ ਟੈਕਸ ਦਾ ਦੇਖੋ, ਕੱਲ ਵੀ ਇੱਕ ਰਿਪੋਰਟ ਆਈ ਆ ਕਿ ਜਿਹੜੇ ਆਪਣੇ ਐਵਰੇਜ ਜਿਹੜੇ ਆਪਣੇ ਕੈਨੇਡੀਅਨ ਹੈਗੇ ਆ
0: ਜੀ,
2: ਉਹਨਾਂ ਦਾ 42% ਜਿਹੜਾ ਉਹਦਾ ਉਹਨਾਂ ਦਾ ਮਨੀ ਆ ਅਰਨਿੰਗ ਉਹਨਾਂ ਦੀ ਟੈਕਸ ਦੇ ਵਿੱਚ ਜਾ ਰਹੀ ਹੈ।
0: ਬਿਲਕੁਲ ਜੀ, ਬਿਲਕੁਲ,
2: 42% ਦੇਖੋ,
0: ਬਹੁਤ ਜ਼ਿਆਦਾ ਹੁੰਦੀ ਭਾਜੀ, ਬਹੁਤ ਜ਼ਿਆਦਾ ਹੁੰਦੀ ਹੈ ਜੀ, ਸਹੀ ਗੱਲ ਹੈ। ਥੈਂਕ ਯੂ ਭਾਜੀ, ਥੈਂਕ ਯੂ। ਸੋ ਦੋਸਤੋ, ਇਹ ਚੀਜ਼ਾਂ ਨੇ ਜਿਨ੍ਹਾਂ 'ਤੇ ਅਮਲ ਕਰੋ ਜ਼ਰੂਰ ਆ, ਜਿਹੜਾ ਇਕੱਲੇ ਇਹ ਨਹੀਂ ਆਪਾਂ ਵੀ ਹਾਂ ਆਪਾਂ ਘਰ ਆ ਕੇ ਆ ਜਿਹੜਾ ਸੌ ਜਾਂਦੇ ਹਾਂ ਅਤੇ ਸਵੇਰ ਨੂੰ ਕੰਮ 'ਤੇ ਚੱਲ ਜਾਂਦੇ ਹਾਂ, ਜੇ ਤੁਸੀਂ ਆਪਣੇ ਆਪਣੇ ਬੱਚਿਆਂ ਵਾਸਤੇ ਆ ਜਿਹੜਾ ਜਾਗਰੂਕ ਹੋਵੋਗੇ, ਆਪਣੇ ਰਾਈਟਸ ਵਾਸਤੇ ਜਾਗਰੂਕ ਹੋਵੋਗੇ, ਤਾਂ ਹੀ ਇੱਕ ਨਰੋਇਆ ਸਮਾਜ ਆ ਜਿਹੜਾ ਸਿਰਜ ਸਕਦੇ ਆ। ਹਮੇਸ਼ਾ ਜਿਹੜੇ ਸਵਾਲ ਪੁੱਛੋ ਉਹਨਾਂ ਤੋਂ, ਉਹ ਕਿਹੜਾ ਤੁਹਾਨੂੰ ਕੁਛ ਕਹਿੰਦੇ ਆ, ਜਦੋਂ ਸਵਾਲ ਪੁੱਛੋਗੇ ਆਪ ਹੀ ਤੁਸੀਂ ਐਕਸਪ੍ਰੈਸ਼ਨ ਤੋਂ ਉਹਨਾਂ 'ਤੇ ਦੇਖ ਲੈਣਾ ਐਕਸਪ੍ਰੈਸ਼ਨ ਕਿੱਦਾਂ ਚੇਂਜ ਹੁੰਦੇ ਆ, ਆਪ ਹੀ ਪਤਾ ਚੱਲ ਜਾਂਦਾ। ਜਦੋਂ ਤੁਸੀਂ ਸਵਾਲ ਵੱਧ ਤੋਂ ਵੱਧ ਪੁੱਛੋਗੇ, ਅਗਲੇ ਨੂੰ ਵੀ ਹੋ ਜਾਣਾ ਵੀ ਭਾਈ ਲੋਕ ਜਾਗਰੂਕ ਹੋ ਗਏ ਆ, ਇਹ ਲੋਕ ਆ ਜਿਹੜੇ ਸੁਚੇਤ ਨੇ, ਹੁਣ ਸਵਾਲ ਪੁੱਛਣ ਲੱਗ ਗਏ, ਪਹਿਲਾਂ ਨਹੀਂ ਸੀ ਪੁੱਛਦੇ ਪਰ ਹੁਣ ਪੁੱਛਣੇ ਆ ਜਿਹੜੇ ਸ਼ੁਰੂ ਕਰ ਦਿੰਦੇ ਆ। ਪ੍ਰੋਵਨ ਟਰੱਕ ਰਿਪੇਅਰ ਐਂਡ ਟੈਸਟ, ਐਨੂਅਲ ਸੇਫਟੀ ਅਮਿਸ਼ਨ ਟੈਸਟ, ਆਇਲ ਚੇਂਜ ਕਰਾਉਣਾ ਚਾਹੁੰਦੇ ਹੋ, DPF ਸਿਸਟਮ ਰਿਪੇਅਰ ਕਰਾਉਣਾ ਜਾਂ ਫਿਰ ਟਰਾਂਸਮਿਸ਼ਨ ਡੈਫਰੀ ਬੈਲਟ ਕਰਾਉਣਾ ਚਾਹੁੰਦੇ ਹੋ, ਤਾਂ ਫਿਰ ਤੁਸੀਂ ਆ ਜਿਹੜਾ ਪ੍ਰੋਵਨ ਟਰੱਕ ਰਿਪੇਅਰ ਐਂਡ ਟੈਸਟ ਦੀ ਟੀਮ ਦੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਭਾਜੀ ਹੋਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਦੋਸਤੋ, ਪ੍ਰੋਗਰਾਮ ਦਾ ਜ਼ਰੂਰ ਹਵਾਲਾ ਇਹਨਾਂ ਨੂੰ ਦਿਓ, ਤੁਹਾਡੀ ਆ ਜਿਹੜੀ PM ਇੰਸਪੈਕਸ਼ਨ ਆ ਜਿਹੜੀ ਕੰਪਲੀਮੈਂਟਰੀ ਕੀਤੀ ਜਾਂਦੀ ਹੈ, ਸ਼ੋਪ ਰਾਊਂਡ ਕਰ ਲਿਓ, ਫਿਰ ਇੱਕ ਵਾਰ ਪ੍ਰੋਵਨ ਟਰੱਕ ਰਿਪੇਅਰ ਐਂਡ ਟੈਸ ਦੇ ਵਿੱਚ ਚੱਲ ਜਿਓ। ਨੰਬਰ ਨਹੀਂ ਆ, ਆਫਟਰ ਦਾ ਪ੍ਰੋਗਰਾਮ ਵੀ ਤੁਸੀਂ ਮੇਰੇ ਤੋਂ ਨੰਬਰ ਲੈ ਸਕਦੇ ਹੋ, 519-490-CARD 519-400-9061 ਜਾਂ ਫਿਰ 14 ਮੈਂਸਵੁੱਡ ਕੋਰਟ ਮਿਲਟਨ ਵਿਖੇ ਆ ਜਿਹੜੇ ਇਹ ਵਾਕਿਆ ਨੇ, ਅਤੇ ਉੱਥੇ ਹੀ ਭੰਗੜੇ ਦੇ ਵਿੱਚ ਇਨਰੋਲ ਕਰਨਾ, ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਵਿਰਸਾ ਸੱਭਿਆਚਾਰ ਦੇ ਨਾਲ ਜੋੜਨਾ ਚਾਹੁੰਦੇ ਹੋ, ਤਾਂ ਫਿਰ ਤੁਸੀਂ 647-5076-72 647-507-7672 ਤੇ ਤੁਸੀਂ ਹਰਜੋਤ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਦਾ ਭੰਗੜਾ ਅਕੈਡਮੀ ਤੋਂ ਨੇ। ਹੋਮ ਆਟੋ ਇੰਸ਼ੋਰੈਂਸ ਵਾਸਤੇ ਤੁਸੀਂ ਮਨਵੀਰ ਸਿੰਘ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਸ਼ੋਪ ਰਾਊਂਡ ਕਰ ਲਓ, ਇੱਕ ਵਾਰ ਮਨਵੀਰ ਉਹਨਾਂ ਨੂੰ ਵੀ ਕਾਲ ਕਰ ਲਓ, ਦੇਖੋ ਤੁਹਾਡੇ ਕਿੰਨੇ ਡਾਲਰਾਂ ਦੀ ਆ ਜਿਹੜੀ ਇਹ ਬੱਚਤ ਕਰਾ ਸਕਦੇ ਨੇ। ਸੋ ਮਨਵੀਰ ਸਿੰਘ ਉਹਨਾਂ ਦੇ ਨਾਲ ਹੋਮ ਆਟੋ ਇੰਸ਼ੋਰੈਂਸ ਵਾਸਤੇ, ਨੰਬਰ ਹੈ ਜੀ 647-219-2870-647-219-2867 7070 ਤੇ ਸੰਪਰਕ ਕੀਤਾ ਜਾ ਸਕਦਾ। ਆਈ ਪੀ ਟੀ ਵੀ ਘਰ ਦੇ ਵਿੱਚ ਲਾਉਣਾ ਤੇ ਰੁਦਰਾ ਆਈ ਪੀ ਟੀ ਵੀ ਵਾਲਿਆਂ ਦੇ ਨਾਲ ਸੰਪਰਕ ਕਰ ਲਿਓ 437-237-4700। ਲਾਸਟ ਲੈਣਾ ਬਾਕੀ ਜੀ ਪਲੀਜ਼ ਡਰੋਪ ਕਰ ਦਿਓ, ਸਾਰੀਆਂ ਲਾਈਨ ਫਲੈਸ਼ ਕਰ ਗਈਆਂ। ਲਖਵਿੰਦਰ ਭਾਅ ਜੀ ਗੁੱਡ ਮਾਰਨਿੰਗ। ਲਖਵਿੰਦਰ ਭਾਜੀ ਹੁਣਾਂ ਦਾ ਇਹੀ ਮੋਟੋ ਰਹਿੰਦਾ ਜੀ, ਸਿਹਤ ਦਾ ਜਿਹੜਾ ਆ ਬਿਲਕੁਲ ਖਿਆਲ ਰੱਖੋ। ਸੋ ਹੈਵ ਏ ਵੈਰੀ ਗੁੱਡ ਵੀਕਐਂਡ, ਹਾਂਜੀ ਖੁਸ਼ੀ ਖੁਸ਼ ਰਹੋ ਤੇ ਖੂਬ ਸਾਰੀਆਂ ਤਰੱਕੀਆਂ ਕਰੋ ਤੇ ਵੱਧ ਤੋਂ ਵੱਧ ਜਿਹੜਾ ਸਕਿੱਲ ਆ ਜਿਹੜੇ ਉਹਨਾਂ ਨੂੰ ਆਪਣੇ ਅਪਡੇਟ ਕਰੋ। ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ। ਰੀਅਲ ਸਟੇਟ ਦਾ ਦੋਸਤੋ ਮੇਰਾ ਕੰਮ ਇਹ ਹੈ ਵੀ ਮੈਂ ਫਾਈਨੈਂਸ਼ੀਅਲ ਅਸੈਸਮੈਂਟ ਤੋਂ ਤੁਹਾਡੀ ਸਟਾਰਟ ਕਰਦਾ, ਤੁਸੀਂ ਮੈਨੂੰ ਕਾਲ ਕਰਦੇ ਇੱਕਦਮ ਮੈਂ ਤੁਹਾਨੂੰ ਘਰ ਨਹੀਂ ਦਿਖਾਉਂਦਾ। ਪਹਿਲਾਂ ਮੈਂ ਇਹ ਦੇਖਦਾ ਵੀ ਤੁਹਾਡੀ ਅਪਰੂਵਲ ਹੈ ਜਿਹੜੀ ਮੌਰਗੇਜ ਦੀ ਅਪਰੂਵਲ ਹੈ ਹੋ ਜਾਂਦੀ ਹੈ, ਕਿਉਂਕਿ ਬੈਂਕ ਆ ਜਿਹੜੇ ਬਹੁਤ ਸਟ੍ਰਿਕਟ ਨੇ ਇਸ ਸਾਲ ਤੋਂ ਹੀ। ਸੋ ਇਸ ਕਰਕੇ ਮੈਂ ਤਾਂ ਜਦੋਂ ਦਾ ਇਹ ਪੇਸ਼ੇ ਦੇ ਵਿੱਚ ਆਇਆ ਮੈਂ ਮੌਰਗੇਜ ਤੋਂ ਹੀ ਸਟਾਰਟ ਕਰਦਾ ਕੰਮ। ਸੋ ਨੰਬਰ ਮੇਰਾ 416-917-7763। ਬਾਕੀ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸਬਿਲਟੀ ਇੰਸ਼ੋਰੈਂਸ ਵਾਸਤੇ 416-917-7763 ਇੱਥੇ ਦਿਓ ਇਜਾਜ਼ਤ। ਹੈਵ ਏ ਵੈਰੀ ਹੈਪੀ ਵੀਕਐਂਡ। ਅੱਜ ਪਾਕਿਸਤਾਨ ਦਾ ਇੰਡੀਪੈਂਡੈਂਸ ਡੇ ਹੈ ਅਤੇ ਕੱਲ੍ਹ ਇੰਡੀਆ ਦਾ ਇੰਡੀਪੈਂਡੈਂਸ ਡੇ ਹੈ। ਸੋ ਦੋਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬਲ ਵੱਲੋਂ ਪੈਰ ਪਰੇ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸ਼ੁੱਕਰਵਾਰ ਦਾ ਦਿਨ ਹੈ, ਅਗਸਤ ਮਹੀਨੇ ਦੀ 14 ਤਰੀਕ, ਤੁਹਾਡਾ ਵੈਲਕਮ ਕਰਦੇ ਹਾਂ। ਇਸ ਸ਼ੁੱਕਰਵਾਰ ਦੀ ਉਡੀਕ ਹੁੰਦੀ ਆ ਕਿ ਵੀਕਐਂਡ ਦੇ ਉੱਪਰ ਜਿਨ੍ਹਾਂ ਕੋਲ ਟਾਈਮ ਹੈਗਾ, ਟਾਈਮ ਫੈਮਿਲੀ ਦੇ ਨਾਲ ਸਪੈਂਡ ਕਰਦੇ ਹਨ। ਰੱਬ ਤੁਹਾਨੂੰ ਰਾਜਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਤੁਹਾਡਾ ਆਪਣਾ ਹੀ ਪ੍ਰੋਗਰਾਮ 5:30 AM ਡਾਇਲ 'ਤੇ ਸਵੇਰ ਤੋਂ ਸ਼ਾਮ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ, ਸੁਣਿਆ ਕਰੋ। ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਚੱਲਦੇ ਹਨ, ਕੋਈ ਗੀਤ ਸੰਗੀਤ, ਕੋਈ ਟਾਕ ਸ਼ੋਅ ਸਾਡੇ ਵਾਂਗੂ ਛੱਡਦਾ, ਕੋਈ ਖੋਜ ਕੇ ਪ੍ਰੋਗਰਾਮ ਲੈ ਕੇ ਆਉਂਦਾ। ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈਗਾ ਵਿਰਾਸਤ ਰੇਡੀਓ, ਵਿਰਾਸਤ ਟੀਵੀ 'ਤੇ 5:30 AM ਡਾਇਲ। ਵਿਰਾਸਤ ਟੀਵੀ ਦੇ ਉੱਪਰ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ ਸਵੇਰ ਤੋਂ ਸ਼ਾਮ ਤੱਕ। ਤੁਸੀਂ ਕੋਈ ਪ੍ਰੋਗਰਾਮ ਹੋਸਟ ਕਰਨਾ ਚਾਹੁੰਦੇ ਹੋ, ਕੋਈ ਇੰਟਰਵਿਊਜ਼ ਕਰਨਾ ਚਾਹੁੰਦੇ ਹੋ, ਦੱਸ ਦਿਓ, ਅਸੀਂ ਤੁਹਾਡੇ ਲਈ ਬੈਠੇ ਹਾਂ, ਤੁਹਾਡੇ ਵਾਸਤੇ ਹੀ ਬੈਠੇ ਹੈਗੇ ਹਾਂ। ਇਹ ਕਮਿਊਨਿਟੀ ਦਾ ਹੱਬ ਹੈਗਾ, ਮੀਡੀਆ ਹੱਬ ਵਿਰਾਸਤ ਟੀਵੀ ਅਤੇ ਵਿਰਾਸਤ ਰੇਡੀਓ। ਮੈਨੂੰ ਟੈਕਸਟ ਮੈਸੇਜ ਆਉਣ ਲੱਗ ਪਏ ਹਨ, ਕਾਲਾਂ ਥੋੜ੍ਹੀਆਂ ਠਹਿਰ ਕੇ ਕਰ ਲਿਓ, ਪ੍ਰੋਗਰਾਮ ਫੁੱਲ ਬਿਜ਼ੀ ਹੋਣਾ ਆ। ਅਵੀ ਧਾਲੀਵਾਲ ਜੀ ਵੀ ਪਹੁੰਚ ਰਹੇ ਹਨ, ਕਾਫੀ ਸਾਰੀ ਜਾਣਕਾਰੀ ਲੈ ਕੇ ਆਉਣਗੇ। ਮਿਊਨਿਸਪਲ ਇਲੈਕਸ਼ਨ ਵੱਖ ਵੱਖ ਸਿਟੀਜ਼ ਦੀਆਂ ਚੱਲ ਰਹੀਆਂ ਹਨ, ਕਿਉਂਕਿ ਅਕਤੂਬਰ ਵਿੱਚ ਵੋਟਾਂ ਪੈਣੀਆਂ। ਤੁਸੀਂ ਕਿੰਨਾ ਕੁ ਟੈਕਸ ਦਿੰਦੇ ਹੋ, ਤੁਹਾਡੀ ਸਿਟੀ ਵਿੱਚ ਕਿਹੜੀਆਂ ਮੁਸ਼ਕਲਾਂ ਆਈਆਂ ਹੋਈਆਂ ਹਨ, ਉਹ ਕੌਣ ਦੂਰ ਕਰ ਰਿਹਾ, ਪ੍ਰੋਪਰਟੀ ਟੈਕਸ ਵੱਧ ਰਹੇ ਘੱਟ ਰਹੇ, ਤੁਸੀਂ ਵੋਟ ਪਾ ਕੇ, ਵੋਟ ਜਿਹਨੂੰ ਮਰਜ਼ੀ ਪਾਇਓ, ਸੋਚ ਸਮਝ ਕੇ ਪਾਇਓ। ਮੈਂ ਬ੍ਰੈਂਪਟ ਦੀ ਸਾਈਟ ਦੇਖਿਆ, ਸਾਨੂੰ ਈਮੇਲ ਆ ਜਾਂਦੀ ਹੈ, ਕੋਈ ਨਵਾਂ ਰਜਿਸਟਰ ਹੁੰਦਾ, 10 ਤੋਂ ਵੱਧ ਤਾਂ ਮੇਰ ਦੀ ਸੀਟ ਲਈ ਖੜ੍ਹ ਗਏ ਹਨ। ਕਿਆ ਬਾਤ ਆ, ਹਰ ਇੱਕ ਨੂੰ ਹੈਗਾ ਖੜ੍ਹਨ ਵਾਸਤੇ ਹੱਕ, ਹੈਗਾ ਖੜ੍ਹਨ ਵਾਸਤੇ, ਜੇ ਖੜ੍ਹਦੇ ਹਨ ਤਾਂ ਖੜ੍ਹ ਲੈਂਦੇ ਹੋ। ਹਾਂ, ਕਿੱਦਾਂ ਖੜ੍ਹੇ, ਕਿਸੇ ਨੇ ਖੜ੍ਹੇ ਕੀਤੇ, ਕੀ ਕੀਤਾ, ਉਹ ਆਪਾਂ ਤੁਹਾਡੇ 'ਤੇ ਛੱਡ ਦਿੰਦੇ ਹਨ। ਕੱਲ੍ਹ ਮੈਂ ਉੱਥੇ ਗਿਆ ਸੀਗਾ ਜਿੱਥੇ ਤੁਸੀਂ, ਮੈਨੂੰ ਇੱਕ ਗੋਰੇ ਨੇ ਮੈਸੇਜ ਪਾਇਆ ਸੀ, ਕਹਿੰਦੇ ਵੀ 311 ਡਾਇਲ ਕਰ ਦੇਵੋ। ਜਿਹੜਾ ਬਹੁਤ ਵੱਡਾ ਵੱਡੀ ਬੁਸ਼ ਸੀਗੀ, ਦਰਖਤ ਸੀਗਾ, ਸਾਈਡ ਵਾਕ ਹੀ ਬਲੋਕ ਕਰਦਾ ਹੈ ਨਾ, ਤੁਸੀਂ ਬਿਲੀਵ ਨਹੀਂ ਕਰਨਾ। ਜਦੋਂ ਕੱਲ੍ਹ ਮੈਂ ਉੱਥੇ ਰਿਕਾਰਡਿੰਗ ਕਰ ਰਿਹਾ, ਇੱਕ ਫੈਮਿਲੀ ਤੁਰੀ ਜਾਂਦੀ ਗੋਰਿਆਂ ਦੀ, ਉਹ ਮਸੀਂ ਸਟਰੋਲਰ ਦਰਖਤ ਦੇ ਬੁਸ਼ ਦੇ ਵਿੱਚ ਹੀ ਲੈ ਕੇ ਲੰਘੀ ਆ। ਉਹ ਸਾਡੀ ਜਿਹੜੀ ਆ ਕੀਤੀ ਹੋਈ ਇੰਟਰਵਿਊ ਯੂਟਿਊਬ 'ਤੇ ਪਈ ਆ, ਫੇਸਬੁੱਕ 'ਤੇ ਪਈ ਆ, ਇੰਸਟਾਗ੍ਰਾਮ 'ਤੇ ਪਈ ਹੈਗੀ ਆ, ਦੇਖ ਸਕਦੇ ਹੋ। ਬੇ ਸਿਟੀ ਆਪਣੇ ਕੰਮ ਨਹੀਂ ਕਰ ਰਹੀ ਹੈਗੀ, ਜਿਹੜੇ ਘਰ ਨਹੀਂ ਕਰ ਰਹੇ ਆਪਾਂ ਦੱਸ ਦਈਦਾ। 311 ਡਾਇਲ ਕੀਤੀ, ਤੁਹਾਨੂੰ ਮੇਰੀ ਇਨਫੋਰਮੇਸ਼ਨ ਲੈ ਲਈ ਸੀ, ਲਾਈਵ ਡਾਇਲ ਕੀਤਾ ਸੀਗਾ, ਅਤੇ ਸ਼ਾਇਦ ਉਹ ਸਾਈਡ ਵਾਕ ਪ੍ਰੋਪਰ ਤਰੀਕੇ ਨਾਲ ਸੈੱਟ ਕਰ ਦੇਣ ਲੋਕਾਂ ਦੇ ਕ੍ਰੋਸ ਕਰਨ ਵਾਸਤੇ। ਲਓ ਜੀ, ਕਾਫੀ ਸਾਰੀਆਂ ਖਬਰਾਂ ਲੱਗੀਆਂ ਨੇ ਤੁਹਾਡੇ ਵਾਸਤੇ। ਮੌਸਮ 25 ਡਿਗਰੀ ਟੈਂਪਰੇਚਰ ਹੋ ਜਾਣਾ, 16 ਡਿਗਰੀ ਮੌਸਮ ਇਸ ਵੇਲੇ ਚੱਲ ਰਿਹਾ, ਟੈਂਪਰੇਚਰ ਚੱਲ ਰਿਹਾ, ਬੱਦਲ ਥੋੜ੍ਹੇ ਬਹੁਤ ਹੋਣਗੇ, ਧੁੱਪ ਛਾਈ ਰਹੇਗੀ, ਅਤੇ ਵੀਕਐਂਡ ਦਾ ਵੀ ਮੌਸਮ ਵਧੀਆ ਹੈਗਾ। ਬਹੁਤ ਸਾਰੇ ਪ੍ਰੋਗਰਾਮ ਹੁੰਦੇ ਤੁਹਾਡੇ ਵੀਕਐਂਡ ਦੇ ਉੱਪਰ, ਪਹੁੰਚਿਆ ਕਰੋ। ਬਹੁਤ ਸਾਰੇ ਪ੍ਰੋਗਰਾਮ ਦੇ ਉੱਪਰ ਸੋ ਕਾਲਡ ਵੱਖ ਵੱਖ ਲੀਡਰਾਂ ਨੇ ਪਹੁੰਚਣਾ, ਤੁਸੀਂ ਵੀ ਪੁੱਛ ਲਿਆ ਕਰੋ ਸਾਡੇ ਵਾਸਤੇ ਕੀ ਕਰ ਰਹੇ ਹਨ, ਵੀ ਆਹ ਕੰਮ ਕੱਲੇ ਨਹੀਂ ਹੋਇਆ। ਕਈ ਜਗ੍ਹਾ 'ਤੇ ਆਪਾਂ ਵਧਾਈ ਦੇਣਾ ਚਾਹੁੰਦੇ ਜਿਹਨਾਂ ਨੇ ਇਹਨਾਂ ਹੈਲੀਕਾਪਟਰ ਲੈ ਕੇ ਆਉਂਦਾ, ਇਹ ਚੋਰਾਂ ਨੂੰ ਜਾਂ ਹੋਰਾਂ ਲੋਕਾਂ ਨੂੰ ਫੜਨ ਵਾਸਤੇ, ਜਿਹੜੇ ਗਲਤ ਕੰਮ ਕਰਦੇ ਹਨ ਨਿਊਜ਼ ਵਾਸਤੇ, ਪੁਲਿਸ ਵਾਸਤੇ ਜਿਹੜੇ ਹੈਲੀਕਾਪਟਰ ਵਰਤੇ ਜਾਣਾ ਹੈਗਾ, ਮੋਸਟਲੀ ਪੁਲਿਸ ਨੇ ਵਰਤਣਾ ਹੈਗਾ, ਖਬਰਾਂ ਸਾਨੂੰ ਉੱਥੋਂ ਮਿਲ ਜਾਣੀਆਂ ਹੈਗੀਆਂ। ਸੋ ਕਈ ਪਾਸੇ ਚੰਗੇ ਵੀ ਕੰਮ ਹੁੰਦੇ ਹਨ, ਕਈ ਪਾਸੇ ਐਸੇ ਕੰਮ ਹੁੰਦੇ ਆ। ਬੌਨੀ ਕਰੋਂਬੀ ਜਦ ਜਿੱਤ ਪ੍ਰਾਪਤ ਕੀਤੀ ਸੀ, ਉਹ ਛੁੱਟੀਆਂ 'ਤੇ ਗਈ, ਕਿਉਂਕਿ ਪਰਸਨਲ ਵਕੇਸ਼ਨ ਸੀ ਬੌਨੀ ਕਰੋਂਬੀ ਦੀ, ਮੈਨੂੰ ਪਤਾ ਸੋਹਣੀ ਆ ਔਰਤ, ਅਤੇ ਜਮੈਕਾ ਵਿੱਚ ਵਕੇਸ਼ਨ ਕਰਨ ਕਈ ਡੱਗ ਫੋੜਨੇ, ਇਹਨਾਂ ਦੀ ਪਾਰਟੀ ਵਿੱਚ ਕਿਸੇ ਨੇ ਬੰਦਾ ਭੇਜ ਦਿੱਤਾ ਇਨਵੈਸਟੀਗੇਸ਼ਨ ਕਰਨ ਵਾਸਤੇ, ਇਹੀ ਕਰਨ ਹੁੰਦਾ ਹੈ। ਓਪੋਜੀਸ਼ਨ ਪਾਰਟੀਜ਼ ਆ, ਉਹ ਦੇਖਦੇ ਕੀ ਕਰਦੇ, ਮੈਨੂੰ ਪਤਾ ਸੋਹਣੀ ਲੱਗਦੀ ਹੈ, ਬੀਚ 'ਤੇ ਸੋਹਣੀ ਲੱਗਣੀ ਹੈ, ਫੋਟੋ ਸਾਨੂੰ ਵੀ ਭੇਜ ਦਿਓ। ਸੋ ਉਹ ਕਹਿੰਦੇ ਵੀ ਆਈ ਡੋਂਟ ਲਾਈਕ ਇਟ, ਇਟ ਸ਼ੁੱਡ ਨਾਟ ਹੈਪਨਡ, ਅਤੇ ਹੁਣ ਦੇਖੋ ਕੀ ਹੁੰਦਾ, ਬਾਅਦ ਵਿੱਚ ਮਾਫ਼ੀ ਦੇਣਾ ਨੇ ਕਿਆ ਮੰਗਣੀ ਆ। ਇੰਡੀਆ ਬਾਜ਼ਾਰ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ ਇੰਡੀਆ ਬਾਜ਼ਾਰ। ਚੈਨ ਸਿੰਘ ਬੋਲਾ ਦੇ 2 ਸਟੋਰ ਹਨ, ਇੱਕ ਹੈਗਾ ਰੈਕਸਟਿਲ ਦੇ ਵਿੱਚ, ਇੱਕ ਹੈਗਾ ਬ੍ਰੈਂਪਟਨ ਵੈਸਟ ਦੇ ਵਿੱਚ, ਔਨ ਕੈਨੇਡੀ ਰੋਡ ਆ। ਗਰੋਸਰੀ ਸ਼ਾਪਿੰਗ ਕਰ ਸਕਦੇ ਹੋ, ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ, ਅਤੇ ਸ਼ੇਰ ਆਟਾ ਸਰਾਈ ਸੇਲ 'ਤੇ ਲੱਗਿਆ ਹੁੰਦਾ ਆ ਇੰਡੀਆ ਬਾਜ਼ਾਰ ਰੈਕਸਟਿਲ ਵਿੱਚ, 2645 ਇਜ਼ਲਿੰਗਟਨ ਐਵਨਿਊ, ਥੋਬਕੋ ਕਹਿ ਦਿਓ, ਰੈਕਸਟਿਲ ਕਹਿ ਦਿਓ, ਟੋਰਾਂਟੋ ਕਹਿ ਲਓ, ਚੌੜਾ ਬਾਜ਼ਾਰ ਕਹਿੰਦੇ ਹੁੰਦੇ ਸੀਗੇ, ਉੱਥੇ ਵੀ ਇਹਨਾਂ ਦਾ ਦੂਸਰਾ ਸਟੋਰ ਹੈਗਾ। ਜਿੱਦਾਂ ਮੈਂ ਦੱਸ ਰਿਹਾ ਸੀਗਾ ਵੀ ਅਵੀ ਧਾਲੀਵਾਲ ਜੀ ਆ ਰਹੇ ਹਨ, ਤੁਹਾਡਾ ਗੱਲਬਾਤ ਮਾਣ ਵਾਸਤੇ, ਤੁਹਾਡੇ ਸਵਾਲਾਂ ਦੇ ਜਵਾਬ ਦੇਣ ਵਾਸਤੇ, ਅਤੇ ਉਹਨਾਂ ਨਾਲ ਲੰਬੀ ਚੌੜੀ ਆਪਾਂ ਗੱਲਬਾਤ ਕਰਾਂਗੇ। ਮੋਨਾ ਮਹਿੰਗੀ ਜੀ ਵੀ ਆਉਣਗੇ, ਮੋਨਾ ਮਹਿੰਗੀ ਆ ਗਏ ਹਨ। ਲਓ ਜੀ, ਮੋਨਾ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ।
1: ਥੈਂਕ ਯੂ ਸੋ ਮਚ ਬਲਜਿੰਦਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ ਜੀ।
0: ਗੁੱਡ ਮਾਰਨਿੰਗ, ਜਿੱਦਾਂ ਤੁਸੀਂ ਮੇਰਾ ਕਿਹੜਾ ਮੰਨਿਆ, ਭਾਜੀ ਹੁਣ ਦੇ ਮੰਨ ਲੈਂਦੇ ਹੁੰਦੇ, ਮੈਂ ਕਿਹਾ 6-5 ਤੇ ਆ ਗਏ, ਤੁਸੀਂ 6-5 ਤੇ ਆ ਗਏ, ਕਿਆ ਬਾਤ ਹੈ, ਰਿਸਪੈਕਟ ਦਿੰਦਾ, ਟਾਈਮ ਇਜ਼ ਵੈਰੀ ਇੰਪੋਰਟੈਂਟ ਹੁੰਦਾ ਆ। ਸੋ ਆਪਾਂ ਗੱਲ ਕਰੀ ਇੰਸ਼ੋਰੈਂਸ ਦੀ, ਵੀਕਐਂਡ ਦੇ ਉੱਪਰ ਬਹੁਤ ਸਾਰੇ ਜਿਹੜੇ ਪਰਿਵਾਰ ਹਨ ਤੁਹਾਨੂੰ ਘਰਾਂ ਵਿੱਚ ਸੱਦਦੇ ਆ, ਤੁਹਾਡੇ ਆਫਿਸ ਵਿੱਚ ਪਹੁੰਚਦੇ ਇਨਫੋਰਮੇਸ਼ਨ ਲੈਣ ਵਾਸਤੇ। ਮੈਂ ਸਦਾ ਕਹਿੰਦਾ ਹੁੰਦਾ ਵੀ ਸਿੱਖ ਲਿਆ ਕਰੋ ਕੁਝ ਨਾ ਕੁਝ, ਹਰ ਇੱਕ ਕੋਲੋਂ ਆਪਾਂ ਕੁਝ ਨਾ ਕੁਝ ਸਿੱਖਦੇ ਹਾਂ, ਅਤੇ ਇੰਸ਼ੋਰੈਂਸ ਛੋਟੀ ਵੱਡੀ ਕਿੰਨਾ ਕੁ ਅਫੋਰਡ ਕਰ ਸਕਦੇ ਹੋ, ਤੁਹਾਨੂੰ ਕਿੰਨੀ ਕੁ ਲੋੜ ਹੈ, ਸਾਨੂੰ ਸਭ ਕੁਝ ਦੱਸ ਦਿੰਦੇ ਹਨ, ਅੱਜ ਕੀ ਇਨਫੋਰਮੇਸ਼ਨ ਦੇਣੀ ਆ?
1: ਬਿਲਕੁਲ ਬਲਜਿੰਦਰ ਜੀ, ਅਕਸਰ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕ੍ਰਿਟੀਕਲ ਇਲਨੈਸ ਦੀ ਗੱਲ ਕਰਦੇ ਹਾਂ ਕਿ ਹੈਲਥ ਚੰਗੀ ਹੈਗੀ ਹੈ ਤਾਂ ਉਸ ਟਾਈਮ ਤੇ ਆਪਣੀ ਇੰਸ਼ੋਰੇਬਿਲਟੀ ਨੂੰ ਲੌਕ ਇਨ ਕਰ ਲਵੋ। ਪਰ ਉਹਨਾਂ ਦੇ ਲਈ ਅੱਜ ਗੱਲ ਕਰਾਂਗੇ ਜਿਹੜੇ ਇਸ ਟਾਈਮ ਹਾਰਡ ਟੂ ਇੰਸ਼ੋਰ ਹੈਗੇ, ਮਤਲਬ ਇਹ ਹੈ ਕਿ ਕਿਸੇ ਨਾ ਕਿਸੇ ਰੀਜ਼ਨ ਕਰਕੇ ਪਾਲਿਸੀ ਨਹੀਂ ਕਰਵਾ ਪਾਏ, ਜਾਂ ਫਿਰ ਉਸ ਟਾਈਮ ਤੇ ਇੱਥੇ ਨਹੀਂ ਆਏ ਸੀਗੇ, ਲੇਟ ਕੈਨੇਡਾ ਦੇ ਵਿੱਚ ਆਏ ਨੇ, ਉਸ ਤੋਂ ਪਹਿਲਾਂ ਕੋਈ ਨਾ ਕੋਈ ਹੈਲਥ ਇਸ਼ੂਜ਼ ਆ ਚੁੱਕੇ ਨੇ। ਕਾਫੀ ਇੱਦਾਂ ਦੀ ਸਿਚੁਏਸ਼ਨਸ ਹੁੰਦੀਆਂ ਨੇ ਕਿ ਪਹਿਲਾਂ ਕਦੇ ਕੋਈ ਹਾਰਟ ਅਟੈਕ ਦੀ, ਬਾਈਪਾਸ ਸਰਜਰੀ ਦੀ, ਕੈਂਸਰ, ਟਿਊਮਰ, ਕੋਈ ਨਾ ਕੋਈ ਇੱਦਾਂ ਦੀਆਂ ਕੰਡੀਸ਼ਨਸ ਕਈ ਵਾਰ ਜਦੋਂ ਆ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਪਰਸਨ ਨੂੰ ਇਹ ਲੱਗਦਾ ਕਿ ਹੁਣ ਤਾਂ ਕੋਈ ਪਾਲਿਸੀ ਨਹੀਂ ਮਿਲਣੀ। ਸੋ ਉਹਨਾਂ ਦੇ ਲਈ ਜ਼ਰੂਰ ਕਲੀਅਰ ਕਰਨਾ ਚਾਹਾਂਗੇ ਕਿ ਨੋਨ ਮੈਡੀਕਲ ਜਿਹੜੀਆਂ ਕਿ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਹੁੰਦੀਆਂ ਨੇ, ਉਹਦਾ ਮਕਸਦ ਇਹ ਜ਼ਰੂਰ ਹੈਗਾ ਕਿ ਨੋਨ ਮੈਡੀਕਲ ਜਿੱਦਾਂ ਨਾਮ ਤੇ ਹੈਗਾ ਕਿ ਕੋਈ ਬਲੱਡ ਟੈਸਟ, ਯੂਰਿਨ ਟੈਸਟ ਤਾਂ ਨਹੀਂ ਹੋਣਾ, ਪਰ ਸਪੈਸ਼ਲਾਈਜ਼ ਕਰਦੀਆਂ ਨੇ ਪਾਲਿਸੀਜ਼ ਉਹਨਾਂ ਦੇ ਲਈ ਜਿਨ੍ਹਾਂ ਨੂੰ ਇੱਦਾਂ ਦੇ ਹੈਲਥ ਇਸ਼ੂਜ਼ ਆ ਚੁੱਕੇ ਨੇ। ਅੱਜ ਦੀ ਡੇਟ ਦੇ ਵਿੱਚ ਪਰਸਨ ਸਟੇਬਲ ਹੈਗਾ ਤਾਂ ਮੇਕ ਸ਼ੋਰ ਕਰੋ ਕਿ ਆਪਣੀਆਂ ਪਾਲਿਸੀਜ਼ ਉਸ ਹਿਸਾਬ ਦੇ ਨਾਲ ਤੁਸੀਂ ਜ਼ਰੂਰ ਕਰਵਾਓ, ਕਿਉਂਕਿ ਮੇਨਲੀ ਚੀਜ਼ ਹੁੰਦੀ ਹੈ, ਮੈਂ ਕਾਫੀ ਵਾਰ ਦੇਖਦੀ ਹਾਂ ਕਿ 5 ਸਾਲ ਪਹਿਲਾਂ, 10 ਸਾਲ ਪਹਿਲਾਂ ਸਟੰਟ ਪਿਆ ਸੀ, ਕਦੇ ਬਾਈਪਾਸ ਸਰਜਰੀ ਹੋਈ ਸੀ, ਉਸ ਤੋਂ ਬਾਅਦ ਐਵਰੀਥਿੰਗ ਇਜ਼ ਨੋਰਮਲ, ਤਾਂ ਉਸ ਟਾਈਮ ਤੇ ਤੁਹਾਨੂੰ ਡੈਫੀਨੇਟਲੀ ਇੰਸ਼ੋਰੈਂਸ ਮਿਲ ਸਕਦੀ ਹੈ। ਚਾਹੇ ਪਰਪਸ ਹੈਗਾ ਮੋਰਗੇਜ ਨੂੰ ਕਵਰ ਕਰਨਾ ਮੋਰਗੇਜ ਇੰਸ਼ੋਰੈਂਸ ਦੇ ਨਾਲ, ਚਾਹੇ ਆਪਾਂ ਆਪਣੀਆਂ ਲਾਇਬਿਲਟੀਜ਼, ਹੋਰ ਕੋਈ ਲਾਇਬਿਲਟੀਜ਼ ਹੈਗੀਆਂ ਨੇ, ਜਾਂ ਫਿਰ ਫੈਮਿਲੀ ਯੰਗਰ ਹੈਗੀ ਹੈ, ਬੱਚੇ ਛੋਟੇ ਹੈ, ਡਿਪੈਂਡੈਂਟ ਹੈਗੇ ਤੁਹਾਡੇ ਉੱਤੇ, ਜਾਂ ਫਿਰ ਕਾਫੀ ਵਾਰ ਹੁੰਦਾ ਐਸਟੇਟ ਪਲੈਨਿੰਗ, ਇਸ ਟਾਈਮ ਤੇ ਪਰਸਨ ਨੂੰ ਕੋਈ ਇੱਦਾਂ ਦੀ ਹੋਲ ਲਾਈਫ ਪਾਲਿਸੀ ਚਾਹੀਦੀ ਹੈ ਜਿਹੜੀ ਕਿ ਲੇਟਰ ਔਨ ਸਟੇਜਿਸ ਤੇ ਉਹਨਾਂ ਦੀ ਕੈਪੀਟਲ ਗੇਨਸ, ਉਹਨਾਂ ਦੇ ਟੈਕਸੇਸ਼ਨ ਨੂੰ ਕਵਰ, ਫਾਈਨਲ ਟੈਕਸੇਸ਼ਨ ਨੂੰ, ਫਾਈਨਲ ਐਕਸਪੈਂਸਿਸ ਨੂੰ, ਫਿਊਨਰਲ ਕੋਸਟ ਐਕਸਪੈਂਸਿਸ ਨੂੰ ਕਵਰ ਕਰ ਸਕੇ। ਸੋ ਇਹ ਸਾਰੇ ਹੀ ਜਿਹੜੀਆਂ ਆਪਣੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਕਵਰ ਅਪ ਕੀਤਾ ਜਾ ਸਕਦਾ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਦੇ ਨਾਲ। ਐਸ ਲੌਂਗ ਐਸ ਪਰਸਨ ਦੀ ਏਜ 85 ਤੋਂ ਘੱਟ ਦੀ ਉਮਰ ਹੈਗੀ ਹੈ ਤਾਂ ਡੈਫੀਨੇਟਲੀ ਤੁਸੀਂ ਪਾਲਿਸੀਜ਼ ਲੈ ਸਕਦੇ ਹੋ। ਬੈਨੀਫਿਟ ਆਪਾਂ ਨੂੰ ਸਭ ਨਾਲੋਂ ਵੱਡਾ ਹੀ ਹੁੰਦਾ ਹੈਗਾ ਇਹਨਾਂ ਪਾਲਿਸੀਜ਼ ਦੇ ਨਾਲ, ਇੱਕ ਤਾਂ ਤੁਹਾਨੂੰ ਵਰਲਡ ਵਾਈਡ ਕਵਰੇਜ ਮਿਲਦੀ ਹੈਗੀ ਹੈ, ਦੂਜੀ ਚੀਜ਼ ਇਹ ਹੈਗੀ ਹੈ ਕਿ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ, ਬਹੁਤ ਵਾਰ ਹੁੰਦਾ ਕਿ ਕਾਫੀ ਵਾਰ ਆਪਾਂ ਨੂੰ 10 ਸਾਲ ਦੀ, 20 ਸਾਲ ਦੀ, 25 ਸਾਲ ਦੀ, ਕਿੰਨੇ ਟਾਈਮ ਦੀ, ਜਾਂ ਹੋਲ ਲਾਈਫ ਦੀ ਪਾਲਿਸੀ ਚਾਹੀਦੀ ਜਾਂ ਪੀਰੀਅਡ ਆਫ ਪਾਲਿਸੀ ਚਾਹੀਦੀ, ਉਸ ਤਰੀਕੇ ਦੀਆਂ ਆਪਸ਼ਨਸ ਆਪਾਂ ਆਪਣੇ ਹਿਸਾਬ ਦੇ ਨਾਲ ਚੂਜ਼ ਕਰ ਸਕਦੇ ਹੁੰਦੇ ਹਾਂ। ਇਹੀ ਚੀਜ਼ ਨੋਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ ਵੀ ਹੈਗੀ ਹੈ ਕਿ ਜੇ ਇਸ ਟਾਈਮ ਤੇ ਤੁਹਾਨੂੰ ਹੈਗਾ ਕਿ ਅਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹਾਂ ਪਰ ਪ੍ਰੀਵੀਅਸ ਹਿਸਟਰੀ ਵਿੱਚ ਕੋਈ ਹੈਲਥ ਇਸ਼ੂਜ਼ ਆ ਚੁੱਕੇ ਨੇ, ਤਾਂ ਇਸ ਟਾਈਮ ਤੇ ਤੁਹਾਨੂੰ ਡੈਫੀਨੇਟਲੀ ਕ੍ਰਿਟੀਕਲ ਇਲਨੈਸ ਮਿਲ ਜੂਗੀ। ਬਸ ਇੰਨਾ ਜ਼ਰੂਰ ਹੁੰਦਾ ਹੈ ਕਿ ਜਦੋਂ ਤੁਸੀਂ ਪਾਲਿਸੀ ਕਰਵਾਉਂਦੇ ਹੋ, ਲਾਸਟ 2 ਈਅਰਸ ਦੇ ਵਿੱਚ ਜੋ ਵੀ ਮੈਡੀਕਲ ਪ੍ਰੋਬਲਮਸ ਆਈਆਂ ਨੇ ਉਹ ਨੈਕਸਟ 2 ਈਅਰਸ ਦੇ ਲਈ ਐਕਸਕਲੂਜਨ ਚ ਰਹੂਗੀਆਂ। ਜੇ ਪਰਸਨ ਨੂੰ 1 ਸਾਲ ਪਹਿਲਾਂ ਕੋਈ ਬਾਈਪਾਸ ਸਰਜਰੀ ਹੋਈ ਸੀ ਤਾਂ ਉਹਨਾਂ ਦਾ ਨੈਕਸਟ 2 ਈਅਰਸ ਬਾਈਪਾਸ ਹਾਰਟ ਦੇ ਰਿਲੇਟਿਡ ਜਿਹੜਾ ਹੈਗਾ ਉਹ ਐਕਸਕਲੂਜਨ ਹੋਊਗਾ, ਬਾਕੀ ਸਾਰਾ ਕੁਝ ਕਵਰ ਹੋ। ਕੋਈ ਵੀ ਕੈਂਸਰ, ਬ੍ਰੇਨ ਟਿਊਮਰ, ਕੋਈ ਆਰਗਨ ਫੇਲਰ, ਇੱਦਾਂ ਦੀ ਕੋਈ ਵੀ ਕੰਡੀਸ਼ਨ ਅਕਰ ਹੁੰਦੀ ਹੈ ਤਾਂ ਉਹਨਾਂ ਦੇ ਕੋਲ ਫੁੱਲ ਕਵਰੇਜ ਹੋਏਗੀ। ਸੋ ਪਰ ਇੰਨਾ ਜ਼ਰੂਰ ਹੈਗਾ ਕਿ ਟਾਈਮ ਸਿਰ ਅਸੀਂ ਇਹਨਾਂ ਪਾਲਿਸੀਜ਼ ਨੂੰ ਲੌਕ ਇਨ ਕਰੀਏ। ਕਾਫੀ ਵਾਰ ਮੈਂ ਇਹ ਦੇਖਿਆ ਕਿ ਕਈ ਵਾਰ ਕਹਿ ਦਿੰਦੇ ਨੇ ਕਿ 10 ਸਾਲ ਪਹਿਲਾਂ ਇੱਦਾਂ ਦੀ ਬਾਈਪਾਸ ਸਰਜਰੀ ਹੋਈ ਸੀ, ਉਸ ਤੋਂ ਬਾਅਦ ਕੁਛ ਨਹੀਂ ਹੋਇਆ, ਹੁਣ 2 ਸਾਲ ਪਹਿਲਾਂ ਫਿਰ ਦੁਬਾਰਾ ਇੱਦਾਂ ਦੀ ਕੋਈ ਕੰਡੀਸ਼ਨ ਆ ਗਈ। ਸੋ ਉਹ ਜਿਹੜਾ 8 ਸਾਲ ਉਹਨਾਂ ਨੇ ਖਰਾਬ ਕੀਤੇ ਉਸ ਟਾਈਮ ਤੇ ਉਹਨਾਂ ਨੂੰ ਪਾਲਿਸੀ ਮਿਲ ਸਕਦੀ ਹੁੰਦੀ ਹੈ। ਸੋ ਇੱਦਾਂ ਦੇ ਸਾਡੇ ਲਿਸਟਰਸ ਨੂੰ ਕੋਈ ਵੀ ਕੰਸਰਨ ਹੈਗੇ ਨੇ, ਕਿਸੇ ਵੀ ਤਰ੍ਹਾਂ ਦੀਆਂ ਤੁਹਾਡੇ ਮਾਇੰਡ ਦੇ ਵਿੱਚ ਕੁਐਸਚਨ ਹੈ, ਕਾਫੀ ਵਾਰ ਇਹ ਵੀ ਹੁੰਦਾ ਹੈਲਥ ਬਿਲਕੁਲ ਠੀਕ ਹੈਗੀ ਹੈ ਪਰ ਕੋਈ ਡਰਾਈਵਿੰਗ ਲਾਇਸੈਂਸ ਸਸਪੈਂਡ ਹੋਇਆ ਸੀ, ਬਾਈ ਚਾਂਸ ਹੈ ਕਿ ਕੋਈ ਡਰੱਗ ਦੀ ਐਡਿਕਸ਼ਨ ਸੀਗੀ ਪਹਿਲਾਂ ਤੇ ਹੁਣ ਉਹ ਕੁਇਟ ਕਰ ਰਹੇ ਨੇ, ਕੋਈ ਇੱਦਾਂ ਦਾ ਟ੍ਰੀਟਮੈਂਟ ਲੈ ਰਹੇ ਨੇ ਉਸ ਨੂੰ ਕੁਇਟ ਕਰਨ ਦਾ ਡਰੱਗ ਐਡਿਕਸ਼ਨ ਨੂੰ, ਤਾਂ ਉਹ ਚੀਜ਼ਾਂ ਵੀ ਇਹਨਾਂ ਪਾਲਿਸੀਜ਼ ਦੇ ਵਿੱਚ ਕਾਊਂਟ ਹੁੰਦੀਆਂ ਨੇ ਜਿੱਥੇ ਸਟੈਂਡਰਡ ਮਾਰਕੀਟ ਦੇ ਵਿੱਚ ਤੁਹਾਨੂੰ ਪਾਲਿਸੀ ਨਹੀਂ ਮਿਲ ਪਾਉਂਦੀ। ਸੋ ਤੁਹਾਨੂੰ ਕੋਈ ਵੀ ਕੰਸਰਨ ਹੈ ਇੱਦਾਂ ਦਾ, ਚਾਹੇ ਲਾਈਫ ਸਟਾਈਲ ਦੇ ਰਿਲੇਟਿਡ ਪ੍ਰੋਬਲਮ ਹੈ, ਚਾਹੇ ਹੈਲਥ ਦੇ ਰਿਲੇਟਿਡ ਪ੍ਰੋਬਲਮ ਸੀਗੀ, ਡੈਫੀਨੇਟਲੀ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਦੇ ਨਾਲ ਜਾਂ ਨੋਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਨਾਲ ਤੁਸੀਂ ਆਪਣੀਆਂ ਜਿਹੜੀਆਂ ਲਾਇਬਿਲਟੀਜ਼ ਹੈਗੀਆਂ ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਪ੍ਰੋਟੈਕਸ਼ਨ ਦੇ ਸਕਦੇ ਹੈਗੇ ਹੋ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 416-516-1500. ਕੋਈ ਵੀ ਪਰਸਨ ਸਾਡੇ ਲਿਸਨਰਸ ਸਾਡੀ ਟੀਮ ਨੂੰ ਵੀ ਜੁਆਇਨ ਕਰਨਾ ਚਾਹੁੰਦੇ ਨੇ, ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਸਾਨੂੰ ਕੰਟੈਕਟ ਕਰਕੇ ਪੂਰੀ ਡਿਟੇਲਸ ਲੈ ਸਕਦੇ ਹੋ, ਪੂਰੀਆਂ ਟ੍ਰੇਨਿੰਗਸ, ਪ੍ਰੋਡਕਟ ਨੌਲੇਜ, ਪੂਰੀ ਹੈਲਪ ਪ੍ਰੋਵਾਈਡ ਕੀਤੀ ਜਾਂਦੀ ਹੈ, ਪੂਰੀ ਸਪੋਰਟ ਪ੍ਰੋਵਾਈਡ ਕੀਤੀ ਜਾਂਦੀ ਹੈ 416-500-1509. ਥੈਂਕ ਯੂ ਸੋ ਮਚ
0: ਕੁਲਜੀਤ, ਹੈਵ ਅ ਗੁੱਡ ਡੇ. ਤੁਸੀਂ ਫਾਇਮਰ ਬਣੇ ਹੋਏ ਮੋਨਾ ਮਹਿੰਗੀ ਜੀ ਨਾਲ ਸੰਪਰਕ ਕਰ ਸਕਦੇ ਹੋ. ਮੈਂ ਦੱਸ ਦੇਵਾਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਗਿਆ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵੱਲੋਂ 1136 ਮੈਡੀਸਨ ਬੁਲਵਾਰਡ ਤੇ ਮਿਸਾਗਾ ਦੇ ਵਿੱਚ. ਡਰਾਈਵ ਥਰੂ ਆਇਲ ਚੇਂਜ ਜਾਂ ਬ੍ਰੇਕ ਰਿਪੇਅਰ ਐਂਡ ਸਰਵਿਸ, ਏਸੀ ਰਿਪੇਅਰ, ਆਲ ਮੇਜਰ ਤੇ ਮਾਈਨਰ ਰਿਪੇਅਰ ਵੀ ਕਰਕੇ ਦਿੰਦੇ ਹਨ. ਤੇ ਇਹਨਾਂ ਦੇ ਕੋਲ ਡਾਇਮੰਡ ਟਰੱਕ ਪਾਰਟਸ ਅਵੇਲੇਬਲ ਹੁੰਦੇ ਹਨ. ਡਾਇਮੰਡ ਟਰੱਕ ਪਾਰਟਸ, ਸ਼ੀਟ ਬੰਪਰ, ਜੀਅਰ ਗਾਰਡਸ, ਟਰੱਕ ਲਾਈਟਸ, ਜੋ ਕੁਝ ਚਾਹੀਦਾ ਤੁਸੀਂ ਲੈ ਸਕਦੇ ਹੋ ਡਾਇਮੰਡ ਟਰੱਕ ਪਾਰਟਸ. ਸੁਰਜੀਤ ਜਾਂ ਬਲਕਾਰ ਜੀ ਨਾਲ ਗੱਲਬਾਤ ਕਰ ਲੈਣੀ ਆ. ਕਾਫੀ ਲੰਬੇ ਸਮੇਂ ਤੋਂ ਇਸੇ ਹੀ ਬਿਜ਼ਨਸ ਵਿੱਚ ਹਨ, ਜਿੱਥੇ ਟਰੱਕਾਂ ਦੀ ਰਿਪੇਅਰ ਕਰਦੇ. ਡਾਇਮੰਡ ਟਰੱਕ ਪਾਰਟਸ ਵੀ ਵੇਚਦੇ ਹਨ, ਰੇਡੀਏਟਰਸ ਵੀ ਮਿਲਦੇ ਹਨ, ਸਟੈਕ ਕਿੱਟ, ਸਟੇਨਲੈਸ ਸਟੀਲ ਬੰਪਰਸ ਮਿਲਦੇ ਹਨ. ਸੁਰਜੀਤ ਜਾਂ ਬਲਕਾਰ ਦਾ ਨੰਬਰ 905-212-9200 ਨੰਬਰ ਹੈਗਾ ਆ. ਜਸ ਭੁੱਲਰ ਸਾਹਿਬ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ. ਮੋਰਗੇਜ ਲੈਣੀ ਹੋਵੇ 416-732-2611 ਪ੍ਰੀ ਅਪਰੂਵਲ ਕਰਵਾ ਲਿਓ ਆਪਣੇ ਆਪ ਨੂੰ. ਅਤੇ ਬੀ ਕੇ ਟੈਕਸ ਐਂਡ ਅਕਾਊਂਟਿੰਗ, ਆਪਣਾ ਟੈਕਸ ਭਰਵਾਉਣਾ ਹੋਵੇ, ਪਾਲ ਮਾਂਗਰ ਸਾਹਿਬ ਨੰਬਰ 905-455-1414. ਜਸਪਾਲ ਗੁਹਣੀ ਆ 416-676-7070. ਐਲ ਪੀ ਰੂਫਿੰਗ, ਬਲਵਿੰਦਰ ਸਿੰਘ ਕਹਿੰਦੇ ਹੁਣ ਮੌਕਾ ਹੈਗਾ ਆਪਣੀ ਛੱਤਾਂ ਦੇ ਸ਼ਿੰਗਲ ਚੇਂਜ ਕਰਵਾ ਲਵੋ, ਇਹਨਾਂ ਵਾਸਤੇ ਵੀ ਕੰਮ ਸੌਖਾ ਹੋ ਜਾਂਦਾ ਹੈਗਾ ਅਤੇ ਤੁਹਾਡੇ ਵਾਸਤੇ ਵੀ ਕੰਮ ਸੌਖਾ ਹੋ ਜਾਂਦਾ, ਕਿਉਂਕਿ ਹੁਣ ਮੌਕਾ ਹੁੰਦਾ ਛੱਤ ਦੇ ਚੜ ਸਕਦੇ ਆ, ਦੇਖ ਸਕਦੇ ਆ ਕਿੰਨੇ ਕੁ ਸਾਲ ਇਹ ਸ਼ਿੰਗਲ ਰਹਿ ਸਕਦੇ ਆ. ਜੇ ਹੁਣੇ ਚੇਂਜ ਕਰਵਾਉਣ ਦਾ ਫਾਇਦਾ ਹੈਗਾ, ਕਿਤੇ ਲੀਕ ਹੋ ਰਹੇ ਆ, ਫਿਕਸ ਹੋ ਸਕਦੇ. ਕਮਰਸ਼ੀਅਲ ਜਿਹੜੀ ਰੂਫ ਆ ਉਹ ਰਿਪੇਅਰ ਕਰਵਾਉਣੀ ਹੋਵੇ ਤਾਂ ਉਹ ਵੀ ਕਰਵਾ ਸਕਦੇ. ਕਮਰਸ਼ੀਅਲ ਜਿਹੜੀ ਰੂਫ ਆ ਉਹ ਨਵੀਂ ਵੀ ਪਾ ਕੇ ਦਿੰਦੇ ਨੇ. ਇਸ ਅਮੇਜ਼ਿੰਗ, ਦੀਸ ਗਾਇਜ਼ ਡੂ ਅ ਗੁੱਡ ਜੋਬ. ਬਲਵਿੰਦਰ ਸਿੰਘ ਐਟ ਐਲ ਪੀ ਰੂਫਿੰਗ, ਕੌਂਕਰੀਟ ਦਾ ਕੰਮ ਵੀ ਕਰਦੇ, ਬਹੁਤ ਵੱਡੀ ਟੀਮ ਇਹਨਾਂ ਦੀ. 416-602-7216 ਚਾਰ ਲੇਨ ਪੇਂਟਿੰਗ, ਹੋਟਲ ਮੋਟਰ ਬਿਜ਼ਨਸ ਪੇਂਟ ਕਰਵਾਉਣੀ ਹੋਵੇ ਕਰਵਾ ਸਕਦੇ ਹੋ. ਨਾਲ ਦੇ ਨਾਲ ਇੱਟਾਂ ਵੀ ਪੇਂਟ ਕਰਕੇ ਦਿੰਦੇ ਨੇ, ਘਰ ਦੀ ਨਵਾਂ ਘਰ ਦਾ ਲੁੱਕ ਬਣਾ ਦਿੰਦੇ ਨੇ. ਗੋਰਾ ਧਨੋਵਾ 416-230-4000. ਅਤੇ ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ, ਤੁਹਾਡੇ ਵਾਸਤੇ ਪਰਸਨਲਾਈਜ ਮੋਰਗੇਜ ਸਲਿਊਸ਼ਨਸ ਲੈ ਕੇ ਆਉਂਦੇ ਹਨ. 6479-88-8731 'ਤੇ ਗੱਲਬਾਤ ਕਰ ਲਿਓ. ਮਾਡਰਨ ਡਾਇਗਨੋਸਟਿਕ ਰਿਪੇਅਰ ਵਾਲੇ ਥਰੂਵੇ ਮੇਰੇ ਵੀਰ ਗੁਰਿੰਦਰ ਹਿੰਦਾ ਜੀ, ਥਰੂਵੇ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹਨ. ਇਟਸ ਅਮੇਜ਼ਿੰਗ, ਦਿਸ ਗਾਇ ਹੈਜ਼ ਡਨ ਅ ਵੰਡਰਫੁਲ ਜੋਬ. ਜਿੱਥੇ ਫਲੈਟ ਬੈੱਡ, ਬੀ ਡੈਕ, ਬੀ ਟ੍ਰੇਨ, ਡਰੋਪ ਡੈਕ, ਕੋਇਲ ਵੈਲ ਟ੍ਰੇਲਰਸ, ਪਰ ਪਰਸਨਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹਨ. 1170 ਫੀਸਟ ਡਰਾਈਵ 'ਤੇ ਹਨ. 905-219-0080. ਗੁਰਮਿੰਦਰ ਤਨੇਸਰ ਸਾਹਿਬ ਹਿੰਦਾ ਬਾਈ ਕਹਿੰਦੇ ਹਨ ਧੰਨਵਾਦ, ਸਾਡੇ ਹਰ ਇੱਕ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ. ਬੜੀ ਜਲਦੀ ਆਪਾਂ ਅਵੀ ਧਾਲੀਵਾਲ ਜੀ ਨਾਲ ਵੀ ਗੱਲਬਾਤ ਕਰਨੀ ਆ. ਜਿਹੜੇ ਇੱਥੇ ਦੇ ਮੁੱਦੇ ਵੱਖ ਵੱਖ ਸਿਟੀ ਦੇ ਸੇਮ ਮੁੱਦੇ ਵੀ ਹੋ ਸਕਦੇ ਹੈਗੇ ਆ. ਤੁਸੀਂ ਦੇਖਣਾ ਤੁਸੀਂ ਕਿਸ ਚੀਜ਼ ਤੋਂ ਤੰਗ ਹੋ. ਮੈਨੂੰ ਪਤਾ ਇਨਸ਼ੋਰੈਂਸ ਨਾਲ ਦੀ ਨਾਲ ਪ੍ਰੋਪਰਟੀ ਟੈਕਸ ਅਤੇ ਵੱਧਦੇ ਜਾ ਰਹੀਆਂ ਟਿਕਟਾਂ ਜਿਹੜੀਆਂ ਹੈਗੀਆਂ ਤੁਹਾਨੂੰ ਮਿਲ ਰਹੀਆਂ ਹੈਗੀਆਂ, ਡਰਾਈਵੇ ਘੱਟ ਜੋੜੇ ਆ ਅਤੇ ਗੱਡੀਆਂ ਵੱਧ ਹੋ ਗਈਆਂ, ਸੜਕ 'ਤੇ ਲਾਉਣੀਆਂ ਪੈਂਦੀਆਂ. ਜੇ ਫਾਇਰ ਰੂਟ ਵਾਸਤੇ ਸੇਫ ਹੈਗਾ ਫਿਰ ਤਾਂ ਓਵਰਨਾਈਟ ਅਲਾਓ ਕਰ ਦੇਣਾ ਚਾਹੀਦਾ ਹੈਗਾ. ਜੇ ਸੇਫ ਹੈਗਾ, ਮੈਂ ਸੇਫਟੀ ਇਜ਼ ਅ ਮਸਟ, ਉਹ ਹੋਣੀ ਚਾਹੀਦੀ ਹੈਗੀ ਆ. ਸੋ ਅਵੀ ਧਾਲੀਵਾਲ ਜੀ ਨਾਲ ਗੱਲਬਾਤ ਕਰਾਂਗੇ. ਇੰਡੀਅਨ ਪੰਜਾਬੀ ਬਾਜ਼ਾਰ 115 ਫਾਜ਼ਲ ਟੋਮਾ ਰੋਡ 'ਤੇ ਹਨ. ਬਰੈਂਪਟਨ ਵਿੱਚ ਫਰੈਸ਼ ਫੂਡਸ ਐਂਡ ਵੈਜੀਟੇਬਲ ਟੇਕ ਆਊਟ ਰੈਸਟੋਰੈਂਟ ਵੀ ਹੈਗਾ ਆ. ਮੀਟ ਸ਼ਾਪ ਬਰਿਆਨੀ, ਵੀਕਐਂਡ ਉੱਪਰ ਮੀਟ ਬਾਰਬਿਕਿਊ ਕਰਨਾ ਹੋਵੇ ਤਾਂ ਉਹ ਵੀ ਲੈ ਸਕਦੇ. ਮਸਾਲੇ ਵਾਲਾ ਮੀਟ 905-799-5058 'ਤੇ ਗੱਲਬਾਤ ਕਰ ਲਿਓ. ਬੜੀ ਜਲਦੀ ਅਵੀ ਧਾਲੀਵਾਲ ਜੀ ਨਾਲ ਗੱਲਬਾਤ ਕਰਨੀ ਆ. ਤੁਸੀਂ ਦੇਖਦੇ ਰਹੋ ਵਿਰਾਸਤ ਟੀਵੀ, ਸੁਣਦੇ ਹੋ ਵਿਰਾਸਤ ਰੇਡੀਓ. ਬੂਟਾ ਧਾਲੀਵਾਲ ਜੀ ਪ੍ਰੋਗਰਾਮ ਸੁਣ ਰਹੇ, ਧੰਨਵਾਦ ਤੁਹਾਡਾ ਮੈਸੇਜ ਭੇਜਣ ਦਾ. ਸਟਾਰਗੇਟ ਅਲੀਅਸ ਦੀ ਬਹੁਤ ਵੱਡੀ ਟੀਮ ਹੈ ਜਿਹੜੇ ਪ੍ਰੋਗਰਾਮ ਨੂੰ ਸੁਣਦੇ ਹਨ. ਅਤੇ ਹੈਪੀ ਸਹੋਤਾ ਦਾ ਮੈਸੇਜ ਆਇਆ, ਦੂਰ ਬੈਠੇ ਹਨ ਪਰ ਪ੍ਰੋਗਰਾਮ ਸੁਣਦੇ ਹਨ. ਹੈਪੀ ਸਹੋਤਾ ਸਾਹਿਬ ਧੰਨਵਾਦ ਜੀ. ਅਤੇ ਨਾਲ ਨਾਲ ਜਿਹੜੇ ਪ੍ਰੋਗਰਾਮ ਹੁੰਦੇ, ਹੈਪੀ ਸਹੋਤਾ ਸਾਹਿਬ ਨੂੰ ਸਟਾਰਗੇਟ ਵਾਲਿਆਂ ਨੂੰ ਮਕੈਨਿਕ ਚਾਹੀਦੇ, ਇੱਕ ਦੋ ਮਕੈਨਿਕ ਦੀ ਲੋੜ ਹੈਗੀ ਆ, ਤੁਸੀਂ ਕਾਲ ਕਰ ਲੈਣਾ. ਅਤੇ ਲਓ ਜੀ, ਮੈਂ ਛੋਟੀ ਜਿਹੀ ਬ੍ਰੇਕ ਲੈ ਕੇ ਬੜੀ ਜਲਦੀ ਅਵੀ ਧਾਲੀਵਾਲ ਜੀ ਨਾਲ ਗੱਲਬਾਤ ਕਰਾਂਗੇ. ਤੁਹਾਡੀ ਆ ਸਟੂਡੀਓ ਨੰਬਰ 416-837-1515, 416-837-1515. ਇਹਨਾਂ ਬਾਅਦ ਵੀ ਸੰਪਰਕ ਕਰਨਾ ਹੋਵੇ 416-452-2222 ਦਾ ਸੰਪਰਕ ਕਰ ਲਿਓ. ਯੂ ਐਸ ਏ ਤੋਂ ਪਿਆਰਾ ਸਿੰਘ ਪ੍ਰੋਗਰਾਮ ਸੁਣ ਰਹੇ ਹਾਂ, ਧੰਨਵਾਦ ਸਾਡੇ ਨਾਲ ਕਨੈਕਟ ਕਰਨ ਵਾਸਤੇ. ਬ੍ਰੇਕ ਲੈਂਦੇ ਅਤੇ ਵਾਪਸ ਆਉਂਦੇ ਅਤੇ ਗੱਲਬਾਤ ਕਰਦੇ ਹਾਂ ਅਵੀ ਧਾਲੀਵਾਲ ਜੀ ਦੇ ਨਾਲ.

0: मसले दा हल।
1: एसी, फर्नेस, गैस लाइन, वाटर हीटर या ह्यूमिडिफायर सर्विस या इंस्टॉलेशन, नव एयर कंफर्ट दे जितेंद्र संधू नु कॉल लाओ ते लाइफ च कंफर्ट पाओ। कॉल 6477066640
2: 647-706-4640।
3: रोकी तू अपनी इंश्योरेंस किस्तों करवांदा यार?
4: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
3: वाह यार, नंबर ता दई मोना जी दा।
4: हां जी, तुसी भी नोट करो, इंश्योरेंस कोई भी होवे,
5: इंश्योरेंस फॉर यू दी मोना मेंगी जी।
4: जेड़े लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
6: विच किते भी घुमण फिरण लई या सस्ते टूर पैकेजेस लई याद रखो कटारिया टूर्स एंड ट्रैवल 905-678-1200। कटारिया टूर्स एंड ट्रैवल दो लोकेशन तो अपनिया सेवावां प्रदान करते ने। 2883 डेरी रोड ईस्ट मिसिसागा, सेकंड लोकेशन 4550 एबनेजर रोड ब्रैम्पटन।
7: स्टारगेट लॉजिस्टिक्स नॉर्थ अमेरिका दी वन ऑफ द फास्टेस्ट ग्रोइंग कंपनी, हायर कर रहे ने AZ ड्राइवर्स। जेकर तुहानू भी है कम दी पाल ता अज ही संपर्क करो स्टारगेट लॉजिस्टिक दे नाल। वर्क लोकली या क्रॉस बॉर्डर, सर्व कर दे ने GTA, मिडवेस्ट, मॉन्ट्रियल ते नॉर्थ अमेरिका दे विच। स्टारगेट लॉजिस्टिक, अज ही कॉल करो 905-564-9992 905-564-9292।
6: ओ जी हुण तुसी भी देर ना लगाओ, ग्रीन वैली सुपरमार्केट आओ। सुपर डील्स दे नाल ग्रोसरी ते डॉलर बचाओ। वेजिटेबल, फ्रेश फ्रूट्स, मीट, चिल्ड बियर, डाइन इन ते टेक आउट भी कर सकते हो। देर रात तक हफ्ते दे सत्तो दिन खुलता है। तंदूरी बाइट चाट एक्सप्रेस विच बैठ के वधिया स्वादले फूड दा मजा उठाओ। वधेरे जानकारी ते ऑर्डर लई कॉल कमाओ 905-913-1666, 905-913-1666 या पहुंचो 11665 मैकवीन ड्राइव मेफील्ड दे नुक्कड़ ते।
8: प्रोग्राम दे विच GN 530 AM डायल ते सुन रहे हो विरासत रेडियो, देख रहे हो विरासत टीवी। विरासत मीडिया कैंडा साडा सोशल मीडिया दा चैनल हैगा आ, ते नाल दी नाल यूट्यूब दे उपर, इंस्टाग्राम दे उपर ते वख-वख जिहड़े सॉफ्टवेयर होंदे जां सोशल मीडिया चैनल होंदे आ, फेसबुक दे उपर सानू देख सकदे हो, सुन ਰੱਖਦੇ ਹੋ। ਸਟੂਡੀਓ ਵਿੱਚ ਬਹੁਤ ਸਾਰੇ ਗੈਸਟ ਪਹੁੰਚਦੇ ਹੁੰਦੇ ਆ, ਕਈ ਵਾਰੀ ਔਨ ਲੋਕੇਸ਼ਨ ਪ੍ਰੋਗਰਾਮ ਕਰੀਦੇ ਹੁੰਦੇ ਹਨ। ਹੁਣ ਇਹੀ ਦੇਖਦੇ ਆ ਵੀ ਕਿੰਨੇ ਕੁ ਜਾਣੇ ਖੜੇ ਹੋਣਗੇ, ਇਹ ਕੌਣ ਕਿੱਥੋਂ ਆ ਕੇ ਡਿੱਗ ਪਿਆ। ਪਹਿਲਾਂ ਤਾਂ ਕਦੇ ਦੇਖੇ ਨਹੀਂ ਸੀਗੇ, ਸੁਣੇ ਨਹੀਂ ਸੀਗੇ। ਇਹ ਪੋਲੀਟਿਕਸ ਹੈ, ਪੋਲੀਟਿਕਸ ਬਹੁਤ ਵਧੀਆ ਵਧੀਆ ਗੇਮਾਂ ਖੇਡੀ ਜਾਂਦੀਆਂ, ਜੇ ਨਹੀਂ ਖੇਡੀ ਖੇਡਣੀਆਂ ਚਾਹੀਦੀਆਂ, ਪਰ ਖੇਡ ਰਹੇ ਹਨ। ਤੁਸੀਂ ਸਿਆਣੇ ਹੋ, ਤੁਹਾਨੂੰ ਪਤਾ ਕਿਹਨੂੰ ਵੋਟ ਪਾਉਣੀ ਆ, ਤੁਹਾਡੇ ਵਾਸਤੇ ਕੌਣ ਆਵਾਜ਼ ਬਣ ਕੇ ਬੈਠੇਗਾ। ਇਹ ਆਪਾਂ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਹਾਂ, ਕਿਉਂਕਿ ਜੇ ਵੱਖ ਵੱਖ ਵਾਰਡ ਦੇਖੀਏ, ਵੱਖ ਵੱਖ ਸਿਟੀ ਦੇ ਵਾਰਡ ਦੇਖੀਏ, ਕਈ ਵਾਰੀ ਉੱਪਰੋਂ ਵੱਡੇ ਲੈਵਲ ਦੇ ਬੰਦੇ, ਜੇ ਚਾਹੇ ਫੈਡਰਲੀ ਪ੍ਰੋਵਿੰਸ਼ਲੀ, ਕਰਦੇ ਰਹੇ ਖੜੇ ਵੀ ਇਸ ਬੰਦੇ ਨੂੰ ਖੜਾ ਕਰੋ, ਸਾਡੇ ਇਸ ਬੰਦੇ ਨੂੰ ਖੜਾ ਕਰੋ, ਵੀ ਆਪਾਂ ਇਹਨੂੰ ਗਾਹਾਂ ਅੱਗੇ ਲੈ ਕੇ ਆਵਾਂਗੇ। ਇਹ ਗੇਮਾਂ ਕਈ ਵਾਰੀ ਪਹਿਲਾਂ ਹੀ ਪਲਾਨ ਕੀਤੀਆਂ ਹੁੰਦੀਆਂ ਹਨ, ਪਰ ਤੁਹਾਡੀ ਸਿਟੀ 'ਚ ਵਧੀਆ ਤਰੀਕੇ ਨਾਲ ਚੱਲ ਰਹੀ ਹੈਗੀ ਤਾਂ ਵਾਈ ਨਾਟ ਲੀਵ ਦ ਸੇਮ ਪੀਪਲ। ਜੇ ਲੱਗਦਾ ਕੋਈ ਕੱਖ ਹੋ ਨਹੀਂ ਰਿਹਾ ਹੈਗਾ, ਫਿਰ ਆਵਾਜ਼ ਤਾਂ ਉਠਾਉਣੀ ਪੈਣੀ ਹੈ, ਕਿਸੇ ਨਵੇਂ ਕੈਂਡੀਡੇਟ ਨੂੰ ਲੈ ਕੇ ਆਉਣਾ ਪੈਣਾ ਹੈਗਾ ਆ। ਸੋ ਸਾਡੇ ਸਟੂਡੀਓ ਵਿੱਚ ਸਾਡੇ ਰਿਸਪੈਕਟਡ ਗੈਸਟ ਪਹੁੰਚੇ ਹੋਏ ਹਨ, ਅਵੀ ਧਾਲੀਵਾਲ ਜੀ। ਅਵੀ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਐਨਪੁਰ ਵਿੱਚ
9: ਤੰਬੜ ਸਾਹਿਬ, ਤੁਹਾਡਾ ਤੇ ਤੁਹਾਡੇ ਸਾਰੇ ਲਿਸਨਰਸ ਤੇ ਵਿਊਜ਼ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
8: ਸਤਿ ਸ਼੍ਰੀ ਅਕਾਲ ਅਵੀ। ਆਪਾਂ ਆਵਾਜ਼ ਬਣਨ ਦੀ ਕੋਸ਼ਿਸ਼ ਕਰੀ ਦੀ ਹੈਗੀ ਆ, ਤੁਸੀਂ ਵੀ ਉੱਥੇ ਸੀਗੇ ਜਿੱਥੇ ਆਪਾਂ ਇੱਕ ਵੀਡੀਓ ਪਾਈ ਸੀ, ਹੋਸਪਿਟਲ ਲੱਭ ਰਹੇ ਸੀਗੇ ਗਰਾਊਂਡ ਦੇ ਵਿੱਚੋਂ, ਉਹਦੀ ਆਪਾਂ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਉੱਥੇ ਇੱਕ ਦਰਖਤ ਸੀਗਾ, ਬਹੁਤ ਵੱਡੀ ਬੁਸ਼ ਸੀਗੀ ਨਾ, ਮੈਨੂੰ ਗੋਰੇ ਨੇ ਮੈਸੇਜ ਪਾਇਆ, ਕਹਿੰਦਾ ਵਾਈ ਡੋਂਟ ਯੂ ਕਾਲ 311 ਮੈਸੇਜ ਪਾਇਆ ਸੀਗਾ, ਅਤੇ ਮੈਨੂੰ ਵੀ ਦੁੱਖ ਲੱਗਾ, ਮੈਂ ਕਿਹਾ ਯਾਰ ਚੱਲ ਆਪਾਂ ਵੀ ਕਾਲ ਕਰਦੇ। ਫਿਰ ਉੱਥੇ ਜਾ ਕੇ ਦਰਖਤ ਹਜੇ ਬੁਸ਼ ਉੱਥੇ ਉੱਤੇ ਉੱਦੇ ਹੀ ਹੈ, ਕਿਸੇ ਨੇ ਕੱਟੀ ਹੈ ਨਹੀਂ, ਸਾਈਡ ਵਾਕ ਬਲੋਕ ਆ ਰਹੀ ਹੈਗੀ ਆ, ਅਤੇ ਨਾਲ ਦੀ ਨਾਲ ਕਈ ਵਾਰੀ ਸੜਕ ਦੇ ਐਂਬੂਲੈਂਸ ਨੂੰ ਸਾਈਡ 'ਤੇ ਹੋ ਕੇ ਜਾਣਾ ਪੈਂਦਾ। ਮੈਂ ਹੈਰਾਨ ਹੋ ਜਾਂਦਾ, ਚਲੋ ਆਪਾਂ ਤਾਂ ਖਬਰ ਦੇਖਦੇ, ਉੱਥੇ ਦੇ ਜਿਹੜੇ ਲੋਕ ਰਹਿੰਦੇ ਹਨ। ਜਦੋਂ ਮੈਂ ਕੱਲ੍ਹ ਰਿਕਾਰਡਿੰਗ ਕਰਦਾ ਸਾਂ ਨਾ, ਇੱਕ ਫੈਮਿਲੀ ਸੀ ਗੋਰਿਆਂ ਦੀ ਫੈਮਿਲੀ, ਉਹ ਸਟੋਲਰ ਦੇ ਬੱਚਿਆਂ ਨੂੰ ਲੈ ਕੇ ਜਦੋਂ ਗਈ, ਕਈ ਸੜਕ 'ਤੇ ਉੱਤਰ ਕੇ ਗਏ, ਉਹ ਦਰਖਤ ਦੇ ਵਿੱਚ ਹੀ ਨਿਕਲ ਔਖੀ ਹੋ ਕੇ ਲੰਘੀ। ਫਿਰ ਮੈਨੂੰ ਆਵਾਜ਼ ਮਾਰੀ, ਕਹਿੰਦੇ ਯਾ ਇਸ ਪ੍ਰੋਬਲਮ ਵੱਲ ਤੁਹਾਨੂੰ ਵੀ ਕਈ ਵਾਰੀ ਕਾਲ ਕਰਨਾ ਪੈਂਦਾ, ਦੱਸਣਾ ਪੈਂਦਾ ਵੀ ਇਹਦੀ ਹੈਲਪ, ਵੀ ਇਹਦੀ ਸਰਵਿਸ ਕਰੋ, ਇਹਨੂੰ ਰਿਪੇਅਰ ਕਰੋ ਜਾਂ ਇਹਨੂੰ ਕੱਟ ਦੇਵੋ, ਅਤੇ ਮੁੜ ਕੇ ਸਾਡੀਆਂ ਮੁਸ਼ਕਲਾਂ ਦੂਰ ਹੋ ਜਾਣ। ਸਿਟੀ ਆਫ ਬਰੈਂਪਟਨ ਆਪਾਂ ਇਹਦੀ ਆਪਾਂ ਗੱਲ ਕਰਦੇ, ਤੁਸੀਂ ਇਸ ਸਿਟੀ ਦੇ ਵਿੱਚ ਮੇਅਰ ਦੀ ਸੀਟ ਲਈ ਖੜ੍ਹੇ ਹੋ, ਲੜ ਰਹੇ ਹੋ, ਤੁਸੀਂ ਆਵਾਜ਼ ਬਣਨਾ ਚਾਹੁੰਦੇ ਹੋ, ਥੋੜ੍ਹਾ ਬਹੁਤ ਆਪਣੇ ਬਾਰੇ ਦੱਸ ਦਿਓ, ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈਗਾ, ਫਿਰ ਵੀ ਸ਼ੁਰੂਆਤ ਵਿੱਚ ਦੱਸ ਦਿਓ, ਫਿਰ ਆਪਾਂ ਵੀ ਤੁਸੀਂ ਇਕੱਲੇ ਖੜ੍ਹੇ ਆ, ਵੀ ਐਡੀ ਵੱਡੀ ਜੋਬ, ਵਧੀਆ ਪੈਸਾ।

0: ਕਮਾ ਦੇ ਹੋ, ਪਰ ਫਿਰ ਤੁਸੀਂ ਪੰਗੇ ਚ ਕਰ, ਮੈਂ ਪੰਗਾ ਕਹਿੰਦਾ ਹੁੰਦਾ ਕਿ ਇਹ ਕੰਮ ਕਰਨਾ ਇੰਨਾ ਸੌਖਾ ਹੈ ਨਹੀਂ, ਪਰ ਤੁਸੀਂ ਕਮਿਊਨਿਟੀ ਹੈਲਪ ਮਦਦ ਕਰਨਾ ਚਾਹੁੰਦੇ ਹੋ, ਤੁਸੀਂ ਕੱਲ੍ਹ ਲਿਖ ਰਹੇ ਹੋ ਆਪਣੇ ਬਾਰੇ ਦੱਸੋ।
1: ਤੰਬੜ ਸਾਹਿਬ ਜੇ ਮੈਨੂੰ ਕਈ ਕਿੰਨੇ ਸਾਲ ਲੰਬੇ ਸਮੇਂ ਤੋਂ 35-36 ਈਅਰ ਤੋਂ ਮੈਂ ਬ੍ਰੈਂਪਟਨ 'ਚ ਰਹਿ ਰਿਹਾ ਹਾਂ
0: ਜੀ,
1: ਅਤੇ ਬਹੁਤ ਸਾਰੇ ਹੁਣ ਜਦੋਂ ਪਿਛਲਾ ਤੁਸੀਂ ਪਹਿਲਾਂ ਦਾ ਬ੍ਰੈਂਪਟਨ ਅਤੇ ਹੁਣ ਪਿਛਲੇ ਜਿਹੜੇ 6-7 ਸਾਲ ਦੇ ਵਿੱਚ ਜੋ ਸਿਟੀ ਦਾ ਹਾਲ ਹੋ ਰਿਹਾ, ਜਦੋਂ ਮੈਂ ਲਾਸਟ 2 ਸਾਲ ਤੋਂ ਬਹੁਤ ਜ਼ਿਆਦਾ ਲੋਕਾਂ ਕੋਲ ਜਾਣ ਲੱਗਿਆ ਰਾਈਟ
0: ਜੀ,
1: ਮੈਂ ਐਵਰੀ ਵੀਕ 30-40 ਘਰਾਂ ਜਾਂਦਾ ਰਿਹਾ ਰਾਈਟ, ਵੈਸੇ ਗੱਲਬਾਤ ਕਰਨ ਵਿੱਚ ਕਿਵੇਂ ਤੁਹਾਨੂੰ ਕੀ ਪ੍ਰੋਬਲਮਸ ਆ, ਕੀ ਇਸ਼ੂਜ਼ ਆ ਜਿਹੜੇ ਤੁਸੀਂ ਫੇਸ ਕਰਦੇ ਹੋ। ਸੋ ਜਿਹੜਾ ਸਾਡੇ ਸਾਰੇ ਬ੍ਰੈਂਪਟੋਨੀਅਨਸ ਆ, ਕੋਈ ਇਹ ਚੀਜ਼ ਨਹੀਂ ਡਿਮਾਂਡ ਕਰਦੇ, ਕੋਈ ਵੀ ਕੋਈ ਮੇਰਾ ਗੱਲ ਨਹੀਂ ਮੰਗਦੇ ਰਾਈਟ
0: ਜੀ,
1: ਉਹ ਸਾਰੇ ਆਪੋ ਆਪਣੇ ਜਿੱਦਾਂ ਵਲਨਰੇਬਲ ਕਮਿਊਨਿਟੀ ਬ੍ਰੈਂਪਟੋਨੀਅਨਸ ਆਪਦੇ ਸਾਰੇ ਜੋਬ ਕਰਦੇ ਆ, ਪ੍ਰੋਪਰਟੀ ਟੈਕਸ 'ਤੇ ਪੇ ਕਰਦੇ ਆ, ਸਾਰਾ ਕੁਛ ਹੋਰ ਜੋ ਜਿੰਨੀ ਕੁ ਜੋਗੇ ਹੈਗੇ ਆਪਦੀ ਫੈਮਿਲੀ ਨੂੰ ਰਨ ਕਰ ਰਹੇ ਆ, ਪਰ ਜਿਹੜਾ ਇੰਨੀ ਕੋਸਟ ਪੇ ਕਰਨ ਦੇ ਬਾਅਦ ਮੰਗਦੇ ਕੀ ਆ, ਸਿਰਫ ਉਹਨਾਂ ਦੇ ਵੀ ਕਲੀਨ ਪਾਰਕ ਹੋਣ ਅਤੇ ਅਨਪਲੋਇਮੈਂਟ ਰੇਟ ਘਟੇ, ਬੱਚਿਆਂ ਨੂੰ ਜੋਬ ਮਿਲੇ, ਅਤੇ ਆਹ ਜਿੱਦਾਂ ਸਾਰੇ ਜਿਹੜੇ ਰੋਡ ਇਨਫਰਾਸਟ੍ਰਕਚਰ ਵਧੀਆ ਹੋਵੇ, ਅਫੋਰਡੇਬਿਲਟੀ ਬਹੁਤ ਵੱਡਾ ਇਸ਼ੂ ਆ, ਇੰਸ਼ੋਰੈਂਸ ਦਾ ਹੋ ਗਿਆ, ਸਰਵਿਸਿਜ਼ ਹੋ ਗਈਆਂ ਜਿਵੇਂ ਹੋਸਪਿਟਲ ਦਾ ਹੋ ਗਿਆ, ਪਲੱਸ ਜਿਵੇਂ ਰਿਕ੍ਰੀਏਸ਼ਨ ਸੈਂਟਰਸ ਹੋ ਗਏ, ਇਹਨਾਂ ਦੀ ਜਿਹੜੀ ਲੈਕ ਆਫ ਮੈਂਟੇਨੈਂਸ ਆ, ਕਿੰਨੇ ਰਿਕ੍ਰੀਏਸ਼ਨ ਸੈਂਟਰ ਦੇ ਆਸ ਪਾਸ ਬੰਦ ਹੀ ਪਏ ਆ ਰਾਈਟ
0: ਜੀ,
1: ਜਿਹੜੇ ਕਿ ਇਹ ਸੋ ਇਸ ਕਰਕੇ ਫਿਰ ਮੈਂ ਆਈ ਦਿਨ ਮੈਂ ਕਿਹਾ ਵੀ ਇਹਦੇ ਵਾਸਤੇ ਜਿਹੜੀ ਇੰਨੀ ਲੋਕਾਂ ਦੀ ਆਵਾਜ਼ ਚੱਕਣ ਵਾਸਤੇ ਵੀ ਨੀਡ ਟੂ ਰਿਪਲੇਸ ਦਾ, ਵੀ ਸਾਨੂੰ ਚੇਂਜ ਕਰਨੀ ਚਾਹੀਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਸਿਟੀ ਦੀ, ਅਦਰਵਾਈਜ਼ ਇਹ ਜਿਹੜੇ ਸੇਮ ਹੀ ਬੰਦੇ ਆਈ ਜਾਂਦੇ ਆ, ਅਤੇ ਦੇ ਆਰ ਵੈਰੀ ਕੰਫਰਟੇਬਲ ਏ ਕਰੀਅਰ ਪੋਲੀਟੀਸ਼ੀਅਨ ਦਾ, ਦੇ ਆਰ ਨਾਟ ਡੂਇੰਗ ਐਨੀਥਿੰਗ ਫਾਰ ਦਾ ਪਬਲਿਕ।
0: ਤੁਸੀਂ ਗੱਲਬਾਤ ਅੱਖਰ ਸ਼ਬਦ ਯੂਜ਼ ਕੀਤਾ ਮੈਰੀਕਲ, ਲੋਕੀ ਮੈਰੀਕਲ ਸੱਚੀ ਨਹੀਂ ਚਾਹੁੰਦੇ, ਲੋਕੀ ਕੰਮ 'ਤੇ ਜਾਂਦੇ ਕਹਿੰਦੇ ਬਹੁਤ ਲੱਕੀ ਹੈ, ਇੰਨੀ ਸੁੰਦਰ ਕੰਟਰੀ ਵਿੱਚ ਆਪਾਂ ਬੈਠੇ ਹਾਂ, ਸੁੰਦਰ ਸ਼ਹਿਰ ਸੁੰਦਰ ਹੈ ਕਿ ਨਹੀਂ ਤੁਹਾਨੂੰ ਪਤਾ, ਉੱਥੇ ਬੈਠੇ ਹਾਂ ਅਤੇ ਕੰਮ 'ਤੇ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਜਿਹੜੀ ਸਹੂਲਤਾਂ ਦੇਣੀਆਂ ਇਹ ਤਾਂ ਚੁਣੇ ਹੋਏ ਨੁਮਾਇੰਦਿਆਂ ਨੇ ਦੇਣੀ, ਕਿਉਂਕਿ ਤੁਹਾਡੀ ਟੈਕਸ ਵਧੀ ਪੈਸੇ ਨਾਲ ਇਹਨਾਂ ਦੀ ਤਨਖਾਹ ਮਿਲਦੀ ਆ, ਅਤੇ ਫਿਰ ਕੰਮ ਨਹੀਂ ਹੋ ਰਹੇ।
1: ਦੇਖੋ ਤੰਬੜ ਸਾਹਿਬ, ਜਿਹੜੇ ਸਾਡੇ ਹੋਰ ਵੀ ਪਾਰਕਾਂ ਦੀ ਇੰਨੀ ਪਾਰਕ ਸਾਡੇ ਪਬਲਿਕ ਪਾਰਕ, ਇਹਨਾਂ ਦੀ ਕੰਡੀਸ਼ਨ ਇੰਨੀ ਕੁ ਬੈਡ ਆ, ਨਾ ਉੱਥੇ ਕੋਈ ਲੈਟਰਿੰਗ ਸਾਈਨ ਲੱਗਾ ਵਾ, ਨਾ ਕੋਈ ਉੱਥੇ ਉਹਦੀ ਪ੍ਰੋਪਰ ਕਲੀਨਿਪ ਆ, ਨਾ ਉੱਥੇ ਕੋਈ ਮੈਂਟੇਨੈਂਸ ਆ, ਨਾ ਉਹਨਾਂ ਦੇ ਪ੍ਰੋਪਰ ਘਾਹ ਕੱਟੇ ਜਾਂਦੇ, ਜਿਹੜੇ ਟ੍ਰੇਲਸ ਹੈਗੀਆਂ ਜਾਂ ਹੋਰ, ਸੋ ਸਾਰਾ ਜਿਹੜਾ ਸਿਸਟਮ ਆ ਇਹ ਇੰਨਾ ਗੰਦਲਾ ਹੋ ਚੁੱਕਿਆ ਵੀ ਜਿਹੜੇ ਕੁਛ ਬੰਦੇ ਹੈਗੇ ਆ ਉਹ ਜਿਹੜੇ ਕੰਟਰੈਕਟਰਸ ਆ ਉਹਨਾਂ ਦੀ ਕੋਈ ਸੁਪਰਵਿਜ਼ਨ ਨਹੀਂ ਹੈਗੀ। ਸੋ ਰੋਡਸ ਜਿਹੜੀਆਂ ਕੰਡੀਸ਼ਨਸ ਦੇਖ ਲਓ, ਟ੍ਰੈਫਿਕ ਦੇਖ ਲਓ, ਪੋਟ ਹੋਲਸ ਰੋਡਸ ਦੇ ਵਿੱਚ, ਟ੍ਰੈਫਿਕ ਦੀ ਕੋਈ ਮੈਨੇਜਮੈਂਟ ਨਹੀਂ ਹੈਗੀ ਵੀ ਤੁਸੀਂ ਕਿਸ ਹਿਸਾਬ ਦੇ ਨਾਲ ਇਹਨਾਂ ਨੂੰ ਟ੍ਰੈਫਿਕ ਨੂੰ ਇੰਪਰੂਵ ਕਰੋਗੇ। ਹੁਣ ਤੁਸੀਂ ਦੇਖੋ ਜਿਵੇਂ ਆਪਣੇ ਹਾਈਵੇ 10 ਦੇ ਉੱਤੇ ਆ ਰਹੀ ਹੈਗੀ ਐਲ ਆਰ ਟੀ ਰਾਈਟ, ਐਲ ਆਰ ਟੀ ਆਉਣ ਦੇ ਨਾਲ, ਐਲ ਆਰ ਟੀ ਗੁੱਡ ਥਿੰਗ ਆ, ਐਲ ਆਰ ਟੀ ਤੁਸੀਂ ਬਣਾ ਰਹੇ ਹੋ ਅਤੇ ਤੁਹਾਡਾ ਜਿਹੜਾ 40% ਟ੍ਰੈਫਿਕ ਕਿੱਥੇ ਜਾਏਗਾ, ਕਿਉਂਕਿ ਅੱਗੇ ਤਿੰਨ ਲੇਨਾਂ ਸੀ ਹੁਣ 2 ਰਹਿ ਜਾਣੀਆਂ।
0: ਸਿਟੀ ਆਫ ਟੋਰਾਂਟੋ ਦੇ ਵਿੱਚ ਰੋਕਣਾ, ਸਿਟੀ ਆਫ ਟੋਰਾਂਟੋ ਦੇ ਵਿੱਚ ਹੁਣ ਕਹਿ ਰਹੇ ਜਿਹੜੇ ਬਾਈਕ ਲੇਨਸ ਲੈ ਕੇ ਆਏ ਸੀ ਨਾ,
1: ਹਾਂਜੀ,
0: ਅਤੇ ਕਹਿੰਦੇ ਉਹਨਾਂ ਨੇ ਖਰੇ ਕਿੰਨੇ 38,000 ਕਾਰਾਂ ਵਿੱਚ ਸਿਰਫ 100 ਬਾਈਕ ਲੰਘੇ ਆ,
1: ਹਾਂਜੀ
0: 38,000 ਕਾਰਾਂ ਪਾਸ ਹੋਈਆਂ, ਅੰਕੜੇ ਇੱਕ ਦੋ ਇੱਧਰ ਉੱਧਰ ਹੋ ਸਕਦੇ ਹੈਗੇ, ਤਾਂ ਸਿਰਫ 100 ਬਾਈਕ ਲੰਘੇ ਸੀਗੇ। ਕਹਿੰਦੇ ਵੀ ਉਹ 0.05% ਦੀ ਖਾਤਰ ਆਪਾਂ ਲਾਈਨ ਬਲੌਕ ਕਰ ਰਹੇ, ਲੋਕਾਂ ਨੂੰ ਦੁਖੀ ਕਰਦਾ, ਇਸੇ ਤਰ੍ਹਾਂ ਐਲ ਆਰ ਟੀ
1: ਹੰਡਰਡਸ ਆਫ ਮਿਲੀਅਨ ਡਾਲਰ ਇਹਨਾਂ ਨੇ ਵੇਸਟ ਕੀਤੇ ਬਾਈਕ ਲਾਈਨਾਂ ਬਣਾਉਣ ਵਾਸਤੇ। ਚਲੋ ਉਹ ਵੀ ਇੱਕ ਰਿਕੁਆਇਰਮੈਂਟ ਸੀ, ਪਰ ਉੱਥੇ ਕੀ ਹੋ ਸਕਦਾ ਸੀ, ਜਿਹੜੇ ਸਾਈਡ ਵਾਕ ਸੀਗੇ ਉਹਨਾਂ ਨੂੰ ਇੰਪਰੂਵ ਕੀਤਾ ਜਾ ਸਕਦਾ ਸੀਗਾ
0: ਜੀ,
1: ਵੀ ਬਾਈਕਿੰਗ ਵਾਸਤੇ
0: ਜੀ।
1: ਸੋ ਇਹਨਾਂ ਨੇ ਕੀ ਕਰਦੇ ਆ, ਸਮਰ ਦੇ ਵਿੱਚ ਉਹਨਾਂ ਨੂੰ ਬਾਈਕ ਲਾਈਨ ਬਣਾਉਂਦੇ ਆ, ਵਿੰਟਰ ਦੇ ਵਿੱਚ ਉਹਨੂੰ ਰਿਮੂਵ ਕਰਦੇ ਆ, ਦੁਬਾਰਾ ਫਿਰ ਸਮਰ ਚ ਲਾਉਂਦੇ ਆ, ਸਪਰਿੰਗ ਦੇ ਵਿੱਚ ਫਿਰ ਰਿਮੂਵ ਕਰਦੇ ਆ। ਐਲ ਆਰ ਟੀ ਗੁੱਡ ਥਿੰਗ ਜਿਹੜੀ ਹੈਗੀ ਟ੍ਰੈਫਿਕ ਨੂੰ ਇੰਪਰੂਵ ਕਰੇਗੀ, ਪਰ ਜਦੋਂ ਤੁਸੀਂ ਐਲ ਆਰ ਟੀ ਜਾਂ ਤਾਂ ਅੱਜ ਤੋਂ 100 ਸਾਲ ਪਹਿਲਾਂ 50 ਸਾਲ ਪਹਿਲਾਂ ਪਲਾਨ ਹੋਈ ਹੁੰਦੀ
0: ਜੀ,
1: ਜਾਂ 20 ਸਾਲ ਜਾਂ 25 ਸਾਲ ਜਦੋਂ ਉਸ ਹਿਸਾਬ ਦੇ ਇਨਫਰਾਸਟ੍ਰਕਚਰ ਅਵੇਲੇਬਲ ਸੀਗਾ, ਹੋਰ ਰਿਜ਼ਰਵ ਲੈਂਡ ਪਈਆਂ ਇਸ ਸਾਈਡ 'ਤੇ। ਹੁਣ ਜਿਵੇਂ ਹਾਈਵੇ 10 'ਤੇ ਆ ਰਹੀ ਆ, ਹੁਣ ਉਹਦੇ ਜਿਹੜਾ 40% ਟ੍ਰੈਫਿਕ ਜਿਹੜਾ ਹੋਰ ਵਧਿਆ ਵਧਣਾ ਜਦੋਂ ਐਲ ਆਰ ਟੀ ਦੇ ਕਰਕੇ ਲਾਈਨਾਂ ਜਿਹੜੀਆਂ 2 ਰਿਡਿਊਸ ਹੋਈਆਂ, ਹੁਣ ਜਾਂ ਤਾਂ ਸਾਨੂੰ ਕੈਨੇਡੀ ਰੋਡ ਨੂੰ ਇੰਪਰੂਵ ਕਰਨਾ ਪੈਣਾ, ਉੱਧਰੋਂ ਕੈਨੇਡੀ ਰੋਡ ਨੂੰ, ਟੌਮਕਨ ਰੋਡ ਨੂੰ, ਅਤੇ ਉੱਧਰਲੇ ਪਾਸੇ ਮੈਕਲੋਕਲਨ ਨੂੰ, ਅਤੇ ਚੰਕੂਜ਼ੀ ਪਲੱਸ ਡੇਵਿਸ, ਇਹਨਾਂ ਰੋਡਾਂ ਨੂੰ ਬਹੁਤ ਵੱਡੀ ਲੈਵਲ 'ਤੇ ਇੰਪਰੂਵ ਕਰਨਾ ਪੈਣਾ, ਨਹੀਂ ਤਾਂ ਜਿਹੜਾ ਗ੍ਰੈਡ ਲੋਕ ਹੋਏਗਾ ਜਿਹੜਾ ਹਾਈਵੇ 10 ਆ। ਸੋ ਇਹਨਾਂ ਦਾ ਜਿਹੜੀ ਟ੍ਰੈਫਿਕ ਸਟੱਡੀ ਆ ਜਾਂ ਫਿਊਚਰ ਇਹਨਾਂ ਦੀ ਪਲੈਨਿੰਗ ਆ ਕੋਈ ਨਹੀਂ ਹੈਗੀ। ਸੋ ਇਹ ਟਾਈਮ ਟੂ ਟਾਈਮ ਲੋਕਾਂ ਨੂੰ ਗੁੰਮਰਾਹ ਕਰਦੇ। ਹੁਣ ਜਿਵੇਂ ਹਸਪਤਾਲ ਦੀ ਗੱਲ ਲੈ ਲਓ ਤੁਸੀਂ
0: ਜੀ,
1: ਬ੍ਰੈਂਪਟਨ ਦੇ ਵਿੱਚ ਆਲਮੋਸਟ ਅਨਕਾਊਂਟਡ ਮਿਲੀਅਨ ਲੋਕ ਆ
0: ਜੀ,
1: ਸਾਡੇ ਕੋਲ ਇੱਕ ਹਸਪਤਾਲ
0: ਜੀ,
1: ਦੂਜਾ ਹਸਪਤਾਲ ਇਹਨਾਂ ਕੋਲ ਕਿੰਨੇ ਚਿਰ ਦੀ ਜਿਹੜੀ ਡਿਮਾਂਡ ਪੈਂਡਿੰਗ ਪਈ ਆ, ਕਿਉਂਕਿ ਹਸਪਤਾਲ ਦੀ ਜਿਹੜੀ ਫੰਡਿੰਗ ਇਨੀਸ਼ੀਅਲ ਫੰਡਿੰਗ ਆ 10% ਸਿਟੀ ਨੇ ਪੇ ਕਰਨੀ ਹੁੰਦੀ ਹੈ
0: ਜੀ,
1: ਪਲੱਸ ਜਿਹੜੀ ਜਿੰਨੀ ਕਿ ਸਾਰੀ ਇਕਵਿਪਮੈਂਟ ਤੇ ਪੈਣੀ ਆ ਉਹ ਸਾਰੀ ਸਿਟੀ ਨੇ ਰਿਪਲੇਸ ਕਰਨੀ ਆ, ਫਰਨੀਚਰ ਮਸ਼ੀਨਾਂ ਸਾਰਾ ਕੁਝ ਕਰਨਾ। ਤੁਸੀਂ ਦੇਖੋ ਸਾਡੀ ਇੰਨੀ ਪਾਪੂਲੇਸ਼ਨ ਆ, ਜੇ ਹੁਣ ਕੋਈ ਇੰਸੀਡੈਂਟ ਹੁੰਦਾ ਮਿਸਿਸਾਗਾ ਰੋਡ ਤੇ ਤੇ ਬਵੇੜ ਜਾਂ ਮੇਫੀਲਡ ਦੇ ਕੋਲੇ ਤੇ ਇੱਥੇ ਹਸਪਤਾਲ ਕਿੰਨੀ ਦੂਰ ਆ? ਇਹਨਾਂ ਨੂੰ ਦੋ ਨਹੀਂ ਜਿਹੜਾ ਤੀਜਾ ਹਸਪਤਾਲ ਆ ਉਹਦੀ ਵੀ ਲੈਂਡ ਰਿਜ਼ਰਵ ਕਰਨੀ ਚਾਹੀਦੀ ਆ। ਨੰਬਰ 6 ਵਾਰਡ ਦੇ ਵਿੱਚ 50 ਏਕੜ ਮਿਨੀਮਮ ਲੈਂਡ ਰਿਜ਼ਰਵ ਕਰ ਦੇਣੀ ਚਾਹੀਦੀ ਆ। ਸੋ ਇਹਨਾਂ ਨੂੰ ਥਰਡ ਤੇ ਫੋਰਥ ਹਸਪਤਾਲ ਦੀ ਵੀ ਲੈਂਡ ਰਿਜ਼ਰਵ ਕਰਨੀ ਚਾਹੀਦੀ ਆ। ਬਾਅਦ 'ਚ ਤੁਸੀਂ ਲੈਂਡ ਦੇ ਵਿੱਚ ਸਾਰੇ ਘਰ ਬਣਾ ਤੇ ਜਾਂ ਇੰਡਸਟਰੀ ਜੋ ਵੀ ਇਹਨਾਂ ਨੇ ਸਾਰੀ ਵੈਸੇ ਤਾਂ ਰੈਜੀਡੈਂਸ਼ੀਅਲ ਕੰਪਲੈਕਸ ਹੀ ਬਣਾ ਰਹੇ ਸਾਰੇ
0: ਜੀ,
1: ਤੇ ਬਾਅਦ 'ਚ ਤੁਸੀਂ ਲੈਂਡ ਕਿੱਥੋਂ ਲੈ ਕੇ ਆਉਣੀ ਆ
0: ਜੀ?
1: ਸੋ ਦੀਸ ਆਰ ਦਾ ਇਸ਼ੂਜ਼।
0: ਦੈਟਸ ਵੈਰੀ ਵੈਲ ਸਰ ਅਭੀ ਜੀ, ਮੈਂ ਕਹਿਣਾ ਚਾਹੁੰਦਾ ਦੱਸਣਾ ਚਾਹੁੰਦਾ ਜੇ ਦੇਖਿਆ ਜਾਵੇ ਵੀ ਹੁਣ ਤਾਂ ਇਹਨਾਂ ਕੋਲ ਜੋ ਹੈਗਾ ਹੀ ਹੈਗਾ ਆ, ਤੇ ਤੀਸਰਾ ਹੌਸਪੀਟਲ ਬਾਅਦ ਚਾਹੀਦਾ, ਉਹਦੀ ਜਗ੍ਹਾ ਕਿੱਥੇ ਹੈਗੀ ਆ? ਸ਼ਾਇਦ ਮਿੱਤਰਾਂ ਦੋਸਤਾਂ ਕੋਲ ਪ੍ਰੋਪਰਟੀ ਖਰੀਦੀ ਹੋਵੇ, ਬਾਅਦ 'ਚ ਇਹਨਾਂ ਨੇ ਵਾਪਸ ਬਾਏ ਬਾਏ ਕਰਨੀ ਹੋਵੇ, ਆਈ ਹੈਵ ਨੋ ਆਈਡੀਆ। ਪਰ ਤੀਸਰੇ ਹੌਸਪੀਟਲ ਵਾਸਤੇ ਵੀ ਜਗ੍ਹਾ ਚਾਹੀਦੀ, ਉਹ ਕਿੱਥੇ ਕਿੱਥੇ ਹੋਣਾ, ਪਲਾਨਿੰਗ ਹੁਣ ਤੋਂ ਸ਼ੁਰੂ ਹੋਣੀ ਚਾਹੀਦੀ ਹੈਗੀ ਆ।
1: ਪਰ ਦੇਖੋ ਵਾਰਡ ਨੰਬਰ 6 ਦਾ ਤੰਬੜ ਸਾਹਿਬ ਫਿਊਚਰ ਆਫ ਬ੍ਰੈਂਪਟਨ ਆ, ਜਿਹਦੇ 'ਚ ਲੈਂਡ ਅਵੇਲੇਬਲ ਆ। ਥੋੜ੍ਹੀ ਜਿਹੀ ਵਾਰਡ ਨੰਬਰ 10 'ਚ ਦੇ ਨੀਡ ਟੂ ਰਿਜ਼ਰਵ ਐਟ ਲੀਸਟ 50 to 100 ਏਕੜਸ ਫਾਰ ਹੌਸਪੀਟਲ ਇਫ ਦੇ ਵਾਂਟ ਟੂ ਬ੍ਰੈਂਪਟ। ਦੇ ਯੂਨੀਵਰਸਿਟੀ ਬਹੁਤ ਸਮੇਂ ਲੰਬੇ ਸਮੇਂ 'ਚ ਡਿਮਾਂਡ ਆ, ਪਰ ਯੂਨੀਵਰਸਿਟੀ ਐਂ ਸਟੇਟਮੈਂਟਾਂ ਦਾ ਨਹੀਂ ਬਣ ਜਾਂਦੀ। ਜਿਹੜੀ ਯੂਨੀਵਰਸਿਟੀ ਹੁੰਦੀ ਜਾਂ ਹੌਸਪੀਟਲ ਹੁੰਦੇ, ਇਹਨਾਂ ਦੀ ਲੈਂਡ ਜਿਹੜੀ ਆ ਰਿਜ਼ਰਵ ਆ, ਇਹਨਾਂ ਦੀ ਲੈਂਡ ਐਲੋਕੇਸ਼ਨ ਆ, ਜਾਂ ਇਹਨਾਂ ਨੂੰ ਲੈਂਡ ਜਿਹੜੀ ਹੁੰਦੀ ਆ ਪ੍ਰੋਵਾਈਡ ਸਿਟੀ ਨੂੰ ਕਰਨੀ ਪੈਂਦੀ ਆ। ਇਹਨਾਂ ਨੂੰ ਜੇ ਲੋਕਾਂ ਦੀ ਡਿਮਾਂਡ ਆ ਯੂਨੀਵਰਸਿਟੀ ਦੀ ਜਾਂ ਕੋਈ ਹੋਰ, ਇਹਨਾਂ ਨੇ ਲੈਂਡ 200 ਏਕੜ ਰਿਜ਼ਰਵ ਕਰਨੀ ਚਾਹੀਦੀ ਹੈ। ਯੂਨੀਵਰਸਿਟੀ ਕੋਈ 2 ਏਕੜ ਥੋੜ੍ਹਾ ਬਣ ਸਕਦੀ ਹੈ, ਕਿਉਂਕਿ ਦੇ ਬਿਗ ਕੰਪਲੈਕਸ ਇਨ ਜਿਹੜੇ ਕੰਪਲੈਕਸ ਬਣਦੇ ਅੰਦਰ ਰਹਿਣ ਦੇ, ਰਿਸਰਚ ਸੈਂਟਰ, ਹੋਰ ਪਾਰਕ, ਸਟੇਡੀਅਮ। ਸੋ ਦੇ ਸੋ ਮੱਚ ਹੈਜ਼ ਟੂ ਬੀ ਡਨ। ਹਲੇ ਇਹਨਾਂ ਦੇ ਕੋਲ ਕਹਿੰਦੇ ਹੁੰਦੇ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ। ਵਾਰਡ ਨੰਬਰ 6 ਦੇ ਵਿੱਚ ਤੇ ਕੁਛ ਏਰੀਆ ਦੇ ਵਿੱਚ ਹਲੇ ਲੈਂਡ ਅਵੇਲੇਬਿਲਿਟੀ ਹੈਗੀ ਆ, ਪਰ ਇਹ ਜੇ ਦੁਬਾਰਾ ਇਹ ਕੌਂਸਲ ਰਿਪੀਟ ਹੋ ਗਈ, ਇਹਨਾਂ ਦਾ ਕੋਈ ਮਤਲਬ ਨਹੀਂ। ਇਹਨਾਂ ਨੇ ਆਪਦੇ ਸਿਰਫ ਜਿਹੜੇ ਡਿਵੈਲਪਰ ਹੋ ਗਏ ਜਾਂ ਬਿਲਡਰ ਹੋ ਗਏ ਜਾਂ ਜਿਹੜੇ ਸ਼ਹਿਰ ਦੇ 10-20-25 ਬੰਦੇ ਆ ਜਿਨ੍ਹਾਂ ਦੀਆਂ ਜੇਬਾਂ ਦੇ ਵਿੱਚ ਪੈਸਾ ਜਾ ਰਿਹਾ ਟੈਕਸ ਪੇਅਰ ਦਾ, ਇਹ ਉਹਨਾਂ ਦਾ ਹੀ ਕੌਂਸਲ ਆ, ਹੋਰ ਕਿਸੇ ਦਾ ਇਹ ਕੁਛ ਨਹੀਂ ਸੋਚਦੇ। ਰਾਈਟ
0: ਅਭੀ ਜੀ, ਮੈਂ ਕਾਲਾ ਲੈਣੀ ਹੈ, ਲਾਈਨ ਟੈਸਟ ਹੋ ਜਾਣੀ, 2 ਕਾਲਾਂ ਸਿਰਫ ਲੈ ਜਾਂਦਾ, ਬਾਕੀ ਕਾਲਾਂ ਮੈਂ ਨਹੀਂ ਲੈਣੀਆਂ। ਕਮਲਜੀਤ ਸਿੰਘ, ਜਸਵੀਰ ਸਿੰਘ, ਤੁਸੀਂ ਲਾਈਨ ਹੋਲਡ ਕਰੋ, ਤੁਹਾਡੀ ਮੈਂ ਕਾਲ ਜ਼ਰੂਰ ਲੈਂਦਾ। ਮਨਜੀਤ ਚੀਮਾ ਜੀ ਹਨ, 18 ਸਾਲ ਤੋਂ ਵੱਧ ਐਕਸਪੀਰੀਅੰਸ ਹੋ ਗਿਆ ਇਹਨਾਂ ਦੇ ਰੀਅਲ ਸਟੇਟ ਦੇ ਵਿੱਚ। ਇੱਕ ਇਹਨਾਂ ਕੋਲ ਕਾਫੀ ਸਾਰੀਆਂ ਪ੍ਰੋਪਰਟੀਆਂ ਹੋਈਆਂ, ਇੱਕ ਘਰ ਆਇਆ ਬੜਾ ਵਧੀਆ ਸੇਲ 'ਤੇ, ਡਿਟੈਚ ਆ, 4 ਬੈਡਰੂਮ, 3 ਵਾਸ਼ਰੂਮ ਆ, ਬਿਲਟ ਇਨ 2018, 3300 ਸਕੁਏਅਰ ਫੁੱਟ ਘਰ ਹੈਗਾ। ਲੈਣਾ ਹੋਵੇ, ਦੇਖਣਾ ਹੋਵੇ, ਖਰੀਦਣਾ ਹੋਵੇ, ਮਨਜੀਤ ਚੀਮਾ ਦਾ ਡਾਇਰੈਕਟ ਨੰਬਰ 416-357-9965 ਹੈਗਾ ਇਹਨਾਂ ਦਾ ਨੰਬਰ ਅਤੇ ਮਕੈਨਿਕ ਚਾਹੀਦੇ ਹੈ 905-564-9992। ਤੁਸੀਂ ਐਪੀ ਸਹੋਤਾ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ, ਇੱਕ ਦੋ ਮੈਂ ਲਾਈਨਾਂ ਕਲੀਨ ਕਰ ਦੇਵਾਂ, ਉਸ ਤੋਂ ਬਾਅਦ ਫਿਰ ਆਪਾਂ ਅਭੀ ਧਾਲੀ ਬਾਈ ਨਾਲ ਗੱਲਬਾਤ ਜਾਰੀ ਰੱਖਾਂਗੇ। ਕਮਲਜੀਤ ਸਿੰਘ ਜੀ, ਤੁਸੀਂ ਆ ਜਾਓ ਪਹਿਲਾਂ।
2: ਹਾਂਜੀ ਤੰਬਰ ਸਾਹਿਬ, ਗੁੱਡ ਮਾਰਨਿੰਗ ਸਰ ਤੇ ਧਾਰੀਵਾਲ ਸਾਹਿਬ, ਤੁਹਾਨੂੰ ਵੀ। ਦੇਖੋ ਦੋ ਜੀ ਆਪਾਂ, ਹਾਂਜੀ, ਗੱਲਾਂ ਬਾਤਾਂ ਦੇਖੋ ਇਹ ਕਰਦੇ ਹਾਂ, ਤੁਸੀਂ ਵੀ ਆ ਕੇ ਦੱਸ ਦਿਓ, ਅਸੀਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਹੁਣ ਜੇ ਲੋਕੀ ਅਜੇ ਵੀ ਕਹਿਣ ਜੀ ਵੋਟਾਂ ਪਾਉਣ ਆਉਂਦੇ ਨੀ ਆਉਂਦੇ ਨੀ, ਤੇ ਭਾਈ ਆਲੇ ਦੁਆਲੇ ਕਹੋ ਨਾ ਅੱਗੇ ਗਿਆ ਇਹਨਾਂ ਦੇ ਉੱਚਿਆ ਕਿ ਏਦਾਂ, ਕਿਉਂਕਿ ਆਪਾਂ ਸਾਰੇ ਆ ਕੰਪਲੇਟ ਕਰੀ ਜਾਂਦੇ ਹਾਂ, ਐਫਰਟ ਤੋਂ ਕਰਦੇ ਨੀ, ਲੋਕਾਂ ਨਾਲ ਜਾ ਕੇ ਗੱਲਬਾਤ ਕਰੋ, ਦੱਸੋ। ਕੱਲ ਧਾਰੀਵਾਲ ਸਾਹਿਬ, ਮੈਂ ਨਹੀਂ ਆਪਣੇ ਪਿਛਲੇ ਸੈਟਰਡੇ ਦੀ ਗੱਲ, ਫਰਾਈਡੇ ਦੀ ਗੱਲ ਆ, ਉਧਰ ਮੈਂ ਗਿਆ ਜੀ ਇੱਥੇ ਗਲਦਰੂ ਪਾਰਕ ਦੇ ਵਿੱਚ, ਉੱਥੇ ਜਾ ਕੇ ਕੁਛ ਫੋਟੋਆਂ ਮੈਨੇ ਖਿੱਚੀਆਂ, ਮੈਂ ਤੁਹਾਨੂੰ ਭੇਜਦਾ ਅੱਜ, ਹਨਾ, ਤੇ ਵਾਰਡ ਨੰਬਰ 2 or 6 ਦੇ ਵਿੱਚ ਮੈਂ ਗਲਦਰੂ ਪਾਰਕ ਜਿਹੜਾ, ਉੱਥੇ ਕਿਰਾਏ ਦੀ ਟੁੱਟੀ ਨੂੰ ਮੈਂ ਕਿਹਾ 2 ਮਹੀਨੇ ਹੋ ਚੱਲੇ, ਉੱਥੇ ਬਸੀ ਬੰਦਾ ਡਿੱਗ ਵੀ ਸਕਦਾ, ਮਤਲਬ ਜਿੱਦਾਂ ਦੀ ਉਹ ਪੈਰਾਂ ਵਾਲੀ ਆ। ਔਰ ਉਹਦੇ ਬਾਅਦ ਜਿਹੜੀਆਂ ਉੱਥੇ ਆਲੇ ਦੁਆਲੇ ਮਸ਼ੀਨਾਂ ਉਹ ਲਾਈਆਂ ਆ, ਦੂਸਰੀਆਂ ਉਹ ਜਿਹੜੀਆਂ ਆਪਣੇ ਐਕਸਰਸਾਈਜ਼ ਕਰਨ ਵਾਲੀਆਂ, ਉਹ ਘੱਟੋ ਘੱਟ ਵੀ ਫੁੱਟ ਥੱਲੇ ਚਲ ਗਈਆਂ, ਉਹ ਮੀਂਹ ਪੈ ਕੇ ਉੱਥੇ ਬੰਦਾ ਕਰ ਹੀ ਨਹੀਂ ਸਕਦਾ, ਮਕੇ ਉਹਦੀ ਕੋਈ ਰਿਪੇਅਰ ਨਹੀਂ ਕੀਤੀ, ਥੱਲੇ ਇੱਕ ਜਿਹੜੀ ਉਹ ਡਰੋ ਫਲੋਰ ਪਾਉਂਦੇ ਨਾ ਬਲੈਕ ਟਾਰਫ ਜਿਹੀ ਹੁੰਦੀ ਹੈ, ਭੜਕਾ ਬੂਟੇ ਨਾਲ ਉਹ ਬਾਹਰ ਆ ਗਈ ਆ, ਉੱਥੇ ਮਤਲਬ ਉੱਥੇ ਉਹ ਕੰਮ ਨਹੀਂ ਹੋ ਰਿਹਾ। ਵਾਸ਼ਰੂਮ ਦਾ ਐਡਾ ਬੁਰਾ ਹਾਲ ਹੈ ਵੀ ਜਲੰਧਰ ਦਾ ਬੱਸ ਅੱਡੇ ਦੀ ਸਮੈਲ ਵਧੀਆ ਜੀ, ਉਦੋਂ ਵੀ ਭੈੜੀ ਹੈ ਜਿਹੜੇ ਸਾਡੀਆਂ ਟਾਈਮਾਂ 'ਚ ਹੁੰਦੇ ਜੀ। ਫਿਰ ਮੈਂ ਇੰਪਲਾਈ ਜਿਹੜੇ ਸੀਗੇ, ਮੈਂ ਉਹਨਾਂ ਨਾਲ ਗੱਲਬਾਤ ਕੀਤੀ, ਮੈਂ ਕਿਹਾ ਵੀ ਆਹ ਇੱਦਾਂ ਕਰਕੇ ਜਗ੍ਹਾ ਜਗ੍ਹਾ ਉੱਥੇ ਪਾਣੀ ਖੜਾ ਆ, ਕੋਈ ਬੰਦਾ ਉੱਥੇ ਦੇਖ ਨਹੀਂ ਰਿਹਾ ਉਹ, ਮੈਂ ਕਿਹਾ ਵੀ ਤੁਸੀਂ ਆਹ ਕਰਦੇ ਕਾਹਦੇ ਨੀ ਤੁਸੀਂ ਇਹ? ਉਹ ਕਹਿੰਦੇ ਵੀ ਆਪਣੇ ਕੌਂਸਲਰ ਨੂੰ ਜਾ ਕੇ, ਕਹਿੰਦੇ ਕੌਂਸਲਰ ਦਾ ਗੱਲ ਕਰੋ, ਉਹਨਾਂ ਨੇ ਫਿਰ ਨਾ ਵੀ ਲਿਆ, ਵਾਰ 2 or 6 ਦੀ ਗੱਲ ਕਰਿਆ ਜਿਹੜੇ ਭੈਣੀ ਹੋਣੀ ਹੈਗੇ ਆ। ਮਤਲਬ ਕੀ ਆ ਵੀ ਸਾਨੂੰ ਇਹ ਚੀਜ਼ਾਂ ਵੀ ਇਹ ਬੰਦੇ ਕਹਿੰਦੇ ਲਿਖਿਆ ਹੋਣਾ ਤਾਂ ਇਹਨਾਂ ਨੂੰ ਪਤਾ ਲੱਗਿਆ ਪਾਰਕਾਂ ਵਿੱਚ ਕੀ ਹੋ ਰਿਹਾ ਆ, ਜੇ ਕਿੱਥੇ ਕੋਈ ਚੀਜ਼ ਟੁੱਟੀ ਆ ਕਿੱਥੇ ਨਹੀਂ ਆ, ਤਨਖਾਹ ਆਈ ਜਾਂਦੀ ਆ, ਬਾਕੀ ਆਪਦਾ ਆਪਦਾ ਕੰਮ ਚੱਲ ਗਿਆ, ਨਹਾ ਧੋ ਕੇ ਓਪਰਚੁਨਿਟੀ ਹਾਲ ਚੱਲ ਗਿਆ, ਕੰਮ ਕਾਰ ਦਾ ਕੋਈ ਹੈ ਕੋਈ ਨਹੀਂ ਆ ਉੱਥੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਬ੍ਰੈਂਪਟਨ ਵਾਲਿਆਂ ਨੂੰ ਦੇਖਣੀਆਂ ਪੈਣੀਆਂ, ਉਹਨਾਂ ਲੋਕਾਂ ਤੋਂ ਬਚ ਕੇ ਰਹੋ, ਕੋਈ ਜਿਹੜੇ ਕਹਿੰਦੇ ਉੱਥੇ ਕੁਛ ਨਹੀਂ ਹੋ ਸਕਦਾ, ਨਹੀਂ ਹੋ ਸਕਦਾ ਭਾਈ ਤੁਸੀਂ ਘਰ ਬੈਠੋ, ਜਿਹੜੇ ਬੰਦੇ ਕਰਦੇ ਉਹਨਾਂ ਦਾ ਕਰਨ ਦਿਓ, ਬਾਕੀ ਧਾਰੀਵਾਲ ਸਾਹਿਬ ਲੜਾਈ ਜਾਰੀ ਰਹੇਗੀ, ਲੋਕਾਂ ਨੂੰ ਦਿਨ ਰਾਤ ਜੋ ਵੀ ਮੌਕਾ ਮਿਲਦਾ ਅਸੀਂ ਕਹਿ ਰਹੇ ਹਾਂ, ਹਰ ਬੰਦਾ ਦੁਖੀ ਆ, ਤੇ ਬਾਕੀ ਜੇ ਅਗਲੇ 5 ਸਾਲ ਹੋਰ ਰੋਣਾ ਤੇ ਤੁਹਾਡੀ ਮਰਜ਼ੀ ਆ, ਜੇ ਤੁਸੀਂ ਚਾਹੁੰਦੇ ਤੁਹਾਡੇ ਕੋਲ ਚਾਰ ਪੈਸੇ ਬਚਣਾ ਤਾਂ ਖੈਰ ਕੀ ਆ, ਮਹਿੰਗਾਈ ਇੰਨੀ ਹੋ ਗਈ ਆ ਕਿ ਆਪਾਂ ਕੁਛ ਤੱਕ ਆਪਣੇ ਬੱਚਿਆਂ ਵਾਸਤੇ ਕੋਈ ਚੰਗੀ ਚੀਜ਼ ਆਉਣ ਵਾਲੀ ਜਨਰੇਸ਼ਨ ਲਈ ਕਰ ਚਲੀਏ, ਕਿਉਂਕਿ ਟੋਟਲੀ ਕਰਪਟ ਮਹਿਕਮਾ ਸਾਰਾ, ਬਾਕੀ ਤੁਹਾਡੀ ਮਰਜ਼ੀ। ਥੈਂਕ ਯੂ ਸਰ ਤੁਹਾਡਾ ਟਾਈਮ ਦੇਤਾ।
0: ਧੰਨਵਾਦ, ਤੁਹਾਡੇ ਵਿਚਾਰ ਚਲੇ ਗਏ ਨੇ ਏਅਰ ਤੇ। ਜਸਵੀਰ ਸਿੰਘ ਜੀ ਤੁਸੀਂ ਆ ਜਾਓ।
3: ਅਮਰ ਸਾਹਿਬ ਸਤਿ ਸ੍ਰੀ ਅਕਾਲ, ਦੋਹਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਹੈਪੀ ਫਰਾਈਡੇ।
3: ਹੈਪੀ ਫਰਾਈਡੇ ਜੀ। ਪਹਿਲਾਂ ਤਾਂ ਧਾਲੀਵਾਲ ਸਾਹਿਬ ਨੂੰ ਵਧਾਈਆਂ, ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ, ਇਹਨਾਂ ਦੀ ਜਿੱਤ ਹੋਵੇ ਜੀ। ਅਸੀਂ ਹਾਥੀ ਹੋੜ ਕੇ ਜਿੰਨੇ ਵੀ ਬ੍ਰਹਮਟਨ ਦੇ ਨਿਵਾਸੀ ਆ ਉਹਨਾਂ ਨੂੰ ਬੇਨਤੀ ਕਰਦੇ ਹਾਂ, ਉਹ ਭਾਈ ਜੇ ਤੁਹਾਡੀ ਵੋਟ ਆਪ ਹੈ ਨੀ ਤਾਂ ਕਿਸੇ ਨੂੰ, ਜਿਹੜੇ ਤੁਹਾਡੀਆਂ ਫੈਮਿਲੀਆਂ ਹੈਗੀਆਂ, ਭੈਣ ਭਾਈ ਭਤੀਜੇ ਹੈਗੇ ਆ, ਉਹਨਾਂ ਨੂੰ ਕਹੋ ਆ ਸਿਟੀ ਦਾ ਜਿਹੜਾ ਹੈ ਨਕਸ਼ਾ ਆ ਜੋ ਸਾਨੂੰ ਇਹ ਲੁੱਟ ਕੇ ਖਾ ਗਏ ਆ, ਉਹਨਾਂ ਨੂੰ ਸਮਝਾਓ। ਉਹ ਕਹਿੰਦੇ ਹੁੰਦੇ ਜਦੋਂ ਤੁਸੀਂ ਸਾਡਾ ਘਰ ਦੇ ਵਿੱਚ ਕੋਈ ਫੰਕਸ਼ਨ ਹੁੰਦਾ ਬਾਤਾਂ ਨਾ ਪਾਇਆ ਕਰੋ, ਇਹ ਦੱਸਿਆ ਕਰੋ ਵੀ ਸਾਡੀ ਸਿਟੀ 'ਚ ਹੋ ਕੀ ਰਿਹਾ, ਪੈਸੇ ਦੀ ਲੁੱਟ ਕਿੱਦਾਂ ਹੋ ਰਹੀ ਆ, ਟੈਕਸ ਪੇਅਰ ਦੀ ਮਨੀ ਨੂੰ ਕਿੱਦਾਂ ਇਹ ਖਾ ਰਹੇ ਆ। ਕਹਿੰਦਾ ਮਤਲਬ ਜਿਹੜਾ ਕਮਲਜੀਤ ਨੇ ਬਾਈ ਨੇ ਦੱਸਿਆ ਹੈਗਾ ਗਰਾਊਂਡਾਂ 'ਚ ਆ ਕੇ ਦੇਖੋ, ਪਤੰਬਰ ਸਾਹਿਬ ਜਦੋਂ ਤੁਸੀਂ ਫੁੱਟਬਾਲ ਤੇ ਬਾਤ ਕਰਦੇ ਆ ਕਈ ਵਾਰ ਮੱਛਰ ਲੜ ਕੇ ਏਦਾਂ ਲੱਤਾਂ ਹੋ ਜਾਂਦੀਆਂ ਜਿੱਦਾਂ ਇੰਡੀਆ ਵਾਲੇ ਕੌਂਸਲੇ ਕੁੱਟਿਆ ਹੁੰਦਾ, ਇਹ ਬੰਦੇ ਜਿਹੜੇ ਆ ਪਤਾ ਨੀ ਜਿਹੜੇ ਸਾਡੇ ਕੌਂਸਲ ਆ ਸੁੱਤੇ ਪਏ ਆ। ਕਹਿੰਦਾ ਮਤਲਬ ਜਿਹੜੀਆਂ ਸਿਟੀ ਦੀਆਂ ਪ੍ਰੋਪਰਟੀਆਂ ਹੈਗੀਆਂ ਉਹ ਆਪਣੇ ਚੇਟਿਆਂ ਨੂੰ ਦਿੱਤੀਆਂ ਜਾਂਦੀਆਂ, ਜਿਹੜੀਆਂ ਟਰੱਕਾਂ ਦੀਆਂ ਜਾਲਾਂ ਆ ਉਹ ਲੀਜ਼ ਤੇ ਦਿੱਤੀਆਂ ਜਾਂਦੀਆਂ ਆ 90-90-50 ਸਾਲ ਲਈ। ਉਹ ਬ੍ਰਹਮਟਨ ਦੀਆਂ ਜਿੰਨੀਆਂ ਕਰੀਕਾਂ ਹੈਗੀਆਂ ਆ ਉਹ ਤੰਬਰ ਸਾਹਿਬ ਦੱਬ ਕੇ ਬਹਿ ਗਏ ਆ ਇਹ ਟਰੱਕ ਜਾਣਾ ਵਾਲੇ। ਸੋ ਕਹਿੰਦਾ ਮਤਲਬ ਇਹ ਆ ਬ੍ਰਹਮਟਨ ਸਿਟੀ ਨੂੰ ਜਿਹੜੀ ਇਨਕਮ ਆਉਣੀ ਸੀ ਉਹ ਪੈਰਾਂ ਦੇ ਥੱਲੇ ਦੱਬੀ ਗਈ ਆ। ਬਾਕੀ ਧਾਲੀਵਾਲ ਸਾਹਿਬ ਨੂੰ ਕਹਿਣਾ ਤਕੜੇ ਹੋ ਕੇ ਚੱਲੋ, ਮੈਂ ਸਾਰੇ ਬ੍ਰਹਮਟਨ ਦੇ ਜਿੰਨੇ ਨਿਵਾਸੀ ਹਾਥੀ ਹੋੜ ਕੇ ਬੇਨਤੀ ਕਰਨਾ, ਪਲੀਜ਼ ਧਾਲੀਵਾਲ ਨੂੰ ਇੱਕ ਚਾਂਸ ਦਿਓ। 4 ਸਾਲਾਂ ਬਾਅਦ ਜੇ ਨਹੀਂ ਵਧੀਆ ਕੰਮ ਕਰਦੇ ਭਾਈ ਸਾਹਿਬ ਨੂੰ ਚੇਂਜ ਕਰ ਦਿਓ। ਪਰ ਧਾਲੀਵਾਲ ਸਾਹਿਬ ਇਹਨਾਂ ਦੇ ਢਿੱਡ ਦੇ ਵਿੱਚ ਜਿਹੜੀਆਂ ਮੁੜ ਮੁੜ ਕੇ ਨਾਲਾ ਹਨਾ ਲੋਕਾਂ ਨੂੰ ਪ੍ਰਾਪਰਟੀਆਂ ਚ ਪੈਸਾ ਜਾ ਰਿਹਾ ਉਹ ਬਾਹਰ ਕੱਢ ਕੇ ਲਿਆ ਲੋਕਾਂ ਨੂੰ ਦੱਸੋ। ਧੰਨਵਾਦ ਆ,
0: ਧੰਨਵਾਦ ਤੁਹਾਡਾ। 8731 ਆ ਜਾਓ ਜੀ।
4: ਹਾਂਜੀ, ਤੰਬਰ ਸਾਹਿਬ ਦਵਿੰਦਰ ਪਵਾਰ ਬੋਲਦਾ।
0: ਪਵਾਰ ਸਾਹਿਬ ਕੀ ਹਾਲ ਚਾਲ?
4: ਬਹੁਤ ਵਧੀਆ, ਤੁਸੀਂ ਸੁਣਾਓ ਜੀ।
0: ਮੈਂ ਤਾਂ ਸੋਚਿਆ ਲੋਕੀ ਮੌਰਗੇਜ ਤੋਂ ਦੁਖੀ ਆ, ਲੋਕੀ ਤਾਂ ਸਾਰੇ ਪਾਸੇ ਦੁਖੀ ਆ, ਤੁਸੀਂ ਕਿਹਦਾ ਸੁੱਖ ਲਿਆ ਸਕਦੇ ਲੋਕਾਂ ਦੀ ਜਾਨ ਵਿੱਚ ਜਿੰਦ ਵਿੱਚ? ਮੌਰਗੇਜ ਅਪਰੂਵ ਹੋ ਰਹੀਆਂ ਹਨ?
4: ਬਿਲਕੁਲ ਹੋ ਰਹੀਆਂ ਜੀ, ਬਿਲਕੁਲ ਹੋ ਰਹੀਆਂ ਜੀ, ਇਹ ਜੀ ਕੋਈ ਗੱਲ ਨਹੀਂ,
0: ਹੋਣੀ ਵੀ ਚਾਹੀਦੀ। ਲੋਕੀ ਚਾਹੁੰਦੇ ਆਪਾਂ ਘਰ ਵਸਾਈਏ, ਘਰ ਨੂੰ ਸਾਂਭੀਏ, ਤੁਸੀਂ ਮਦਦ ਕਰਦੇ ਹੋ ਕਿਉਂਕਿ ਵੱਖ ਵੱਖ ਬੈਂਕਾਂ ਨਾਲ ਡੀਲ ਕਰਦੇ ਹੋ, ਪ੍ਰਾਈਵੇਟ ਮੌਰਗੇਜ ਨਾਲ ਡੀਲ ਕਰਦੇ ਹੋ, ਤੁਸੀਂ ਕੋਈ ਜਾਣਕਾਰੀ ਦੇਣੀ ਚਾਹੀਦੀ ਦੇ ਦੇਵੋ ਪਲੀਜ਼।
4: ਹਾਂਜੀ ਬਿਲਕੁਲ ਜੀ, ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਮੌਰਗੇਜਾਂ ਬਿਲਕੁਲ ਹੋ ਰਹੀਆਂ ਆ, ਪਰ ਇਹ ਹੈ ਕਿ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰੀ ਦੀ ਹੈ ਕਿ ਘਰ ਬਾਰ ਲੈਣਾ, ਘਰ ਬਾਰ ਹਮੇਸ਼ਾ ਲੈਣਾ ਚਾਹੀਦਾ, ਕਿਉਂਕਿ ਇੱਕ ਪੰਜਾਬੀ ਦੀ ਘਰ ਦਾ ਰੋਟੀ ਕੱਪੜਾ ਮਕਾਨ ਸਾਡੇ ਲਈ ਹਮੇਸ਼ਾ ਜ਼ਰੂਰੀ ਰਹਿੰਦਾ ਹੈ ਜੀ, ਤੇ ਉਹਦੇ ਕਰਕੇ ਹੈ ਕਿ ਤੁਸੀਂ ਇੱਕ ਵਾਰੀ ਪ੍ਰੀ ਅਪਰੂਵ ਜ਼ਰੂਰ ਹੋਵੋ ਜੀ ਪਹਿਲਾਂ, ਕਿਉਂਕਿ ਕਿਸੇ ਦੇ ਕਹਿਣ ਦੇ ਉੱਤੇ ਘਰ ਬਾਰ ਤੁਸੀਂ ਨਾ ਖਰੀਦੋ, ਤੇ ਕਿਸੇ ਦੇ ਕਹਿਣ ਦੇ ਉੱਤੇ ਸਾਰੀਆਂ ਕੰਡੀਸ਼ਨਾਂ ਬੇਵ ਨਾ ਕਰੋ। ਮੈਂ ਕਿਹਾ ਇੱਥੇ ਇਹ ਨਹੀਂ ਕਹਿੰਦਾ ਕਿ ਤੁਸੀਂ ਇਹ ਘਰ ਬਾਰ ਨਾ ਲਓ, ਪਰ ਘਰ ਬਾਰ ਜ਼ਰੂਰ ਲਓ, ਪਰ ਮੌਰਗੇ ਦੀ ਕੰਡੀਸ਼ਨ 5-7 ਦਿਨ ਦੀ ਜ਼ਰੂਰ ਰੱਖੋ ਵਿੱਚ ਉਹਦੇ।
0: ਕਈ ਵਾਰੀ ਆਪਾਂ ਸੋਚਦੇ ਨਹੀਂ ਹੈਗੇ 5-7 ਦਿਨ ਤੇ ਮੌਰਗੇਜ ਕੰਡੀਸ਼ਨ ਚਾਹੀਦੀ ਹੈਗੀ ਆ, ਤੁਸੀਂ ਆਪਣੇ ਆਪ ਨੂੰ ਸੇਫ ਕਰ ਲੈਂਦੇ ਹੋ ਕਿਉਂਕਿ ਬ੍ਰਿਜ ਲੋਨ ਲੈਣਾ ਬੜਾ ਔਖਾ ਹੋ ਜਾਂਦਾ,
4: ਕਿਉਂਕਿ 5-7 ਦਿਨ ਦੀ ਜਿਹੜੀ ਕੰਡੀਸ਼ਨ ਹੁੰਦੀ ਆ ਤੁਹਾਡੀ, ਉਹਦੇ ਟਾਈਮ ਦੇ ਵਿੱਚ ਜਿਹੜੀ ਮੌਰਗੇਜ ਅਪਰੂਵ ਹੋ ਜਾਂਦੀ ਆ ਤੇ ਤੁਹਾਡਾ ਦਿੱਤਾ ਹੋਇਆ ਡਿਪੋਜ਼ਿਟ ਤੁਹਾਡਾ ਬਚ ਜਾਂਦਾ, ਤੁਹਾਡੇ ਸਾਰੇ ਪੈਸੇ ਠੀਕ ਰਹਿੰਦੇ ਆ। ਅਗਰ ਤੁਹਾਡਾ ਜੇ ਮੌਰਗੇਜ ਅਪਰੂਵ ਨਹੀਂ ਹੁੰਦੀ ਤੇ ਤੁਹਾਡਾ ਦਿੱਤਾ ਹੋਇਆ ਡਿਪੋਜ਼ਿਟ ਤੁਹਾਨੂੰ ਵਾਪਸ ਮਿਲ ਜਾਂਦਾ ਹੈ, ਕਿਉਂਕਿ ਕਈ ਦਫ਼ਾ ਘਰ ਆਪਣਾ $1 million 2 million ਦਾ ਹੁੰਦਾ ਆ, ਆਪਾਂ ਉੱਥੇ ਲੱਖ 1.5 ਲੱਖ 2 ਲੱਖ ਦੇ ਦੇਈਦਾ ਡਿਪੋਜ਼ਿਟ, ਤੇ ਮੌਰਗੇਜ ਦੀਆਂ ਕੰਡੀਸ਼ਨ ਵੇਵ ਕਰ ਦੇਈਦੀ ਆ, ਸਾਡੀ ਮੌਰਗੇਜ ਅਪਰੂਵ ਨਹੀਂ ਹੁੰਦੀ ਫੇ ਉਸ ਤੋਂ ਬਾਅਦ ਫਿਰ ਸਾਨੂੰ ਜਿਹੜੀ ਹੈ ਕਈ ਦਫ਼ਾ ਪ੍ਰੋਬਲਮ ਇਹ ਆ ਜਾਂਦੀ, ਸਾਡਾ ਦਿੱਤਾ ਹੋਇਆ ਡਿਪੋਜ਼ਿਟ ਵੀ ਚਲੇ ਜਾਂਦਾ, ਕਿਉਂਕਿ ਇਸ ਵੇਲੇ ਸਾਨੂੰ ਕਈ ਇਹੋ ਜਿਹੀਆਂ ਕੰਡੀਸ਼ਨਾਂ ਦੇਖਣ ਨੂੰ ਮਿਲਦੀਆਂ ਆ ਕਿ ਜਿਹਨਾਂ ਨੇ ਉਦੋਂ ਡਾਊਨ ਪੇਮੈਂਟ ਪੂਰੀ ਕਰਨ ਦੇ ਲਈ ਮਗਰ ਸੈਕਿੰਡ ਮੌਰਗੇਜਾਂ ਲਾਈਆਂ ਹੋਈਆਂ ਆ, ਜੋ ਸੈਕਿੰਡ ਮੌਰਗੇਜ ਵਾਲੇ ਪੈਸੇ ਮੰਗ ਰਹੇ ਆ ਵਾਪਸ ਇਸ ਵੇਲੇ, ਪਰ ਉਹਨਾਂ ਦੇ ਘਰਾਂ ਦੀ ਇਸ ਵੇਲੇ ਵੈਲਿਊ ਉਨੀ ਨਹੀਂ ਆ ਰਹੀ ਕਿ ਉਹ ਪੈਸੇ ਵਿੱਚੋਂ ਕੱਢ ਕੇ ਉਹਨਾਂ ਨੂੰ ਦੇ ਸਕਣ, ਤੇ ਇਹੋ ਜਿਹੀ ਸਿਚੁਏਸ਼ਨ ਨਾ ਕ੍ਰੀਏਟ ਹੋਣ ਵੇ ਤੇ ਇਸ ਤੋਂ ਬਚਿਆ ਜਾ ਸਕਦਾ ਹੈ। ਹਮੇਸ਼ਾ ਇੱਕ ਦਫ਼ਾ ਕਾਲ ਜ਼ਰੂਰ ਕਰ ਲਓ, ਅਗਰ ਟਾਈਮ ਹੈਗਾ ਵੀਕਐਂਡ ਤੇ ਟਾਈਮ ਹੈਗਾ ਤਾਂ ਵੀ ਕਾਲ ਕਰ ਲਓ, ਆਪਾਂ ਬੈਠ ਕੇ ਤੁਹਾਨੂੰ ਇੱਕ ਵਾਰੀ ਦੱਸ ਸਕਦੇ ਹਾਂ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਕਿ ਤੁਹਾਡੀ ਕਿੰਨੀ ਇਨਕਮ ਆ ਤੇ ਉਹਦੇ ਲਈ ਕਿੰਨੇ ਤੁਹਾਡੇ ਹੋਰ ਖਰਚੇ ਆ ਤੇ ਤੁਸੀਂ ਕਿੱਥੋਂ ਤੱਕ ਕੁਆਲੀਫਾਈ ਕਰਦੇ ਆ ਤੇ ਕਿੱਥੋਂ ਤੱਕ ਤੁਹਾਡੀ ਅਫੋਰਡੇਬਿਲਟੀ ਹੈਗੀ ਆ। ਤੇ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 6478887831। ਇਸ ਤੋਂ ਇਲਾਵਾ ਕਈ ਦਫ਼ਾ ਭੈਣ ਭਰਾ ਇਹ ਹੁੰਦਾ ਕਿ ਘਰ ਸਾਡਾ ਲਿਆ ਹੁੰਦਾ, ਮੌਰਗੇਜ ਸਾਡੀ ਲੋਕ ਹੁੰਦੀ ਆ, ਤੋੜਨਾ ਨਹੀਂ ਚਾਹੁੰਦੇ, ਪੈਸੇ ਧੇਲੇ ਦੀ ਲੋੜ ਪੈ ਜਾਂਦੀ ਆ
0: ਜੀ,
4: ਆਪਾਂ ਫਿਰ ਪ੍ਰਾਈਵੇਟ ਮੌਰਗੇਜ ਜਾਂ ਸੈਕਿੰਡ ਮੌਰਗੇਜ ਲਈਦੀ ਆ। ਜੇ ਤੁਸੀਂ ਚਾਹੁੰਦੇ ਆ ਆਪਾਂ ਤੁਹਾਨੂੰ ਉਹਦੇ ਤੇ ਹੋਮ ਇਕਵਿਟੀ ਲਾਈਨ ਲੈ ਕੇ ਦੇ ਸਕਦੇ ਹਾਂ, ਉਹਦੀ ਬਿਊਟੀ ਇੱਕ ਇਹ ਹੈ ਕਿ ਅਗਰ ਉਹਦੇ ਅਕਾਊਂਟ ਚੋਂ ਪੈਸਾ ਤੁਸੀਂ ਚੱਕੋਗੇ ਤੇ ਇੰਟਰਸਟ ਪੇ ਕਰੋਗੇ, ਅਦਰਵਾਈਜ਼ ਕੋਈ ਇੰਟਰਸਟ ਨਹੀਂ ਪੈਂਦਾ। ਜਿਹੜੀ ਸੈਕਿੰਡ ਮੌਰਗੇਜ ਆ ਉਹ ਅੱਜ ਤੁਹਾਡੀ ਲੋਕ ਹੋ ਗਈ ਆ, ਅੱਜ ਤੁਹਾਡੀ ਫੰਡ ਹੋ ਗਈ ਆ, ਕੱਲ ਤੋਂ ਤੁਹਾਨੂੰ ਇੰਟਰਸਟ ਪੈਣਾ ਸ਼ੁਰੂ ਹੋ ਜਾਣਾ ਆ। ਇਸ ਕਰਕੇ ਹਮੇਸ਼ਾ ਹੋਮ ਇਕਵਿਟੀ ਲਾਈਨ ਨੂੰ ਤਰਜੀਹ ਦਿਆ ਕਰੋ ਤੇ ਹੋਰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਜੀ 647-988-8731। ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ ਕਿਸੇ ਵੀ ਤਰ੍ਹਾਂ ਦਾ, ਕੋਈ ਟਰੱਕ ਦਾ ਲੋਨ ਹੈ, ਟ੍ਰੇਲਰ ਦਾ ਲੋਨ ਹੈ, ਕੋਈ ਬਿਜ਼ਨਸ ਦੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਹਾਂ ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ 647-988-8731 647-988-8731।
0: ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਵੀਕਐਂਡ। ਬਹੁਤ ਵਧੀਆ ਗੱਲ ਕਹੀ ਹੈ, ਕੰਡੀਸ਼ਨ ਪਾਲਿਆ ਕਰੋ ਮੌਰਗੇਜ ਦੀ ਜਿਹਦੇ ਵਿੱਚ ਤੁਹਾਡਾ ਕਾਫੀ ਸਾਰਾ ਪੈਸਾ ਬਚ ਸਕਦਾ, ਹੈਡੇਕ ਬਚ ਸਕਦੀ ਹੈਗੀ ਆ। ਇੱਕ ਘਰ ਲੈ ਲਓ। ਅਵਤਾਰ, ਅਵਤਾਰ ਜੀ ਆ ਜਾਓ
5: ਜੀ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ।
0: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ ਵੀਰੇ, ਕੀ ਹਾਲ ਚਾਲ?
5: ਕਾਫੀ ਕੰਮ ਕਰਨ ਦੀ ਲੋੜ ਆ, ਨੰਬਰ ਕੱਢ ਕੇ ਲਿਆਉਣ ਦੀ ਲੋੜ ਆ ਇਹਨਾਂ ਨੂੰ
0: ਜੀ।
5: ਤੇ ਮੈਂ ਇਹਨਾਂ ਨੂੰ ਪੁੱਛਣਾ ਸੀਗਾ ਵੀ ਜਿਹੜੀ ਉਹ ਬਿਲਡਿੰਗ ਇਹਨਾਂ ਨੇ ਪਹਿਲਾਂ ਸੈਲ ਕੀਤੀ ਸੀ ਫਿਰ ਬਾਏ ਬੈਕ ਕੀਤੀ ਸੀ, ਕਿੰਨੇ ਮਿਲੀਅਨ ਦਾ ਸੀਗਾ ਚੱਕਰ ਉਹਦੇ ਵਿੱਚ, ਉਹਦੀ ਪਬਲਿਕ ਇਨਕੁਆਇਰੀ ਹੋ ਸਕਦੀ ਆ, ਉਹ ਪੁਸ਼ ਕਰਨਾ ਚਾਹੀਦਾ। ਜਿੱਥੇ ਜਿੱਥੇ ਵੀ ਧਾਂਦਲੀਆਂ ਹੋਈਆਂ ਨੇ ਉਹਨਾਂ ਦੇ ਲਈ ਇਨਕੁਆਇਰੀ ਹੋਣੀਆਂ ਚਾਹੀਦੀਆਂ ਨੇ ਵੀ ਹਾਂ ਬਿਹਾਈਂਡ ਦਾ ਸੀਨ ਕੀ ਸੀਗਾ, ਕੀ ਸੋਚ ਸੀਗੀ। ਤੇ ਬਾਕੀ ਜੋ ਵੀ ਨੰਬਰ ਐਕਚੁਅਲ ਨੰਬਰ ਨੇ ਸਾਰੇ ਉਹਨਾਂ ਇਹਨਾਂ ਨੂੰ ਧਾਰੀਵਾਲ ਸਾਹਿਬ ਨੂੰ ਉਹਨਾਂ ਦੇ ਉੱਤੇ ਕੰਮ ਕਰਨਾ ਚਾਹੀਦਾ
0: ਜੀ।
5: ਅਸਲੀਅਤ ਲੋਕਾਂ ਦੇ ਸਾਹਮਣੇ ਲਿਆ ਕੇ ਰੱਖਣੀ ਚਾਹੀਦੀ ਆ ਵੀ ਆਹ ਆਹ ਚੀਜ਼ਾਂ ਹੋਈਆਂ ਨੇ ਤੇ ਆਹ ਆਹ ਸਾਨੂੰ ਕਰਨੀਆਂ ਚਾਹੀਦੀਆਂ ਨੇ ਅੱਗੇ। ਤੇ ਬਾਕੀ ਹਾਲ ਤਾਂ ਪਤਾ ਹੀ ਆ ਸਾਰਿਆਂ ਨੂੰ, ਬਹਿਣ ਪੈਂਦਾ ਉਹ ਕੋਈ ਨਵੀਂ ਗੱਲ ਹੈ ਨੀ ਗੀ
0: ਜੀ।
5: ਸਾਰੇ ਪਾਸੇ ਕੈਮਰੇ, ਜਿਹੜੇ ਕੈਮਰੇ ਅਜੇ ਲੱਗੇ ਹੋਏ ਨੇ ਸਪੀਡ ਵਾਲੇ ਥਾਂ ਥਾਂ ਤੇ, ਇਹਨਾਂ ਦਾ ਕੀ ਸੀਨ ਆ? ਇਹ ਵੀ ਇਹ ਹੁਣ ਤੱਕ ਉਤਰੇ ਕਿਉਂ ਨੀ ਗਏ? ਹਜੇ ਤੱਕ ਸਾਡੇ ਵੱਲ ਕਾਹਦੇ ਝਾਕੀ ਜਾਂਦੇ ਆ ਨਾ?
6: ਪਾਵਾਂਗੇ ਕੋਈ ਗੱਲ ਨੀ, ਬਾਕੀ ਦੇਖੀ ਜੋ ਹੋਊਗਾ। ਤੇ ਦੂਸਰਾ ਜਿਹੜਾ ਆਪਣੇ, ਇੱਕ ਤਾਂ ਦੇਖੋ ਜੀ ਡਰਾਈਵਰ ਦੀ ਪੇ ਨੀ ਵੱਧਦੀ, ਤੇ ਜਿਹੜੀ ਕੰਮ ਆ ਧੱਕੇ ਨਾਲ ਘੱਟ ਰੇਟ ਦੇ ਕਰਾਈ ਜਾ ਰਹੀ, ਬਿਨਾਂ ਆਪਣੇ ਤੰਬੜ ਸਾਹਿਬ ਸਤਾਈਕ ਤੋਂ ਕੰਮ ਰੋਕੇ ਤੋਂ ਬਿਨਾਂ ਪੇ ਰੇਟ ਨੀ ਕਿਸੇ ਨੇ ਵਧਾਉਣਾ। ਇਹ ਸਤਾਈਕ ਹੀ ਕਰਨੀ ਪੈਣੀ ਆ, ਓਦਾਂ ਇਹ ਪੇ ਰੇਟ ਨਹੀਂ ਵਧਣਾ।
0: ਧੰਨਵਾਦ ਤੁਹਾਡਾ ਸੁਖਰਾਜ ਸੰਧੂ ਸਾਹਿਬ, ਉਹਨਾਂ ਦੀ ਟੀਮ ਇੱਕ ਬਹੁਤ ਰਾਈਡ ਕ੍ਰੋਸ ਕੈਨੇਡਾ ਇੱਕ ਇਵੈਂਟ ਲੈ ਕੇ ਆ ਰਹੇ ਹਨ, ਉਹਦੀ ਡੇਟ ਇਨਫੋਰਮੇਸ਼ਨ ਦੱਸ ਦੇਵਾਂਗੇ ਜ਼ਰੂਰ ਆਪਣੀ ਆਵਾਜ਼ ਉੱਥੇ ਵੀ ਤੁਸੀਂ ਉਠਾਣੀ। ਹੁਣ ਆਪਾਂ ਅਵਿਤਾ ਲਿਆ ਜੀ ਨਾਲ ਗੱਲ ਕਰਾਂਗੇ। ਗੱਲ ਕਰਨ ਤੋਂ ਪਹਿਲਾਂ ਦੱਸ ਦੇਵਾਂ ਕਾਫੀ ਸਾਰੀਆਂ ਜੋਬਸ ਅਵੇਲੇਬਲ, ਕੱਲ ਮੈਂ ਕਾਫੀ ਸਾਰਿਆਂ ਨੂੰ ਨੰਬਰ ਦਿੱਤਾ ਵੀ ਕਾਲ ਕਰ ਲਵੋ। ਆਫਿਸ ਦੀਆਂ ਜੋਬ ਅਵੇਲੇਬਲ ਆ, ਰਿਸੈਪਸ਼ਨਿਸਟ 55,000 ਤੋਂ ਲੈ ਕੇ 65,000 ਤੱਕ ਮਿਲਦਾ, ਟੈਕਨੀਕਲ ਇਨਸਾਈਡ ਸੇਲ 60-70,000 ਤੱਕ ਮਿਲਦਾ। ਆਪਣੇ ਬੱਚਿਆਂ ਨੂੰ ਇੱਕ ਗੱਲ ਕਹਿ ਦੇਵੋ, ਜੇ ਤੁਹਾਡੇ ਫੀਲਡ ਵਿੱਚ ਨਹੀਂ ਜੋਬ ਮਿਲਦੀ ਨਾ, ਸੇਲਸ ਦੀ ਜੋਬ ਵਿੱਚ ਤੁਹਾਡੀ ਐਜੂਕੇਸ਼ਨ ਦੇਖਦੇ ਸ਼ਾਇਦ ਉੱਥੇ ਵਧੀਆ ਕੰਮ ਕਰ ਸਕੋ। ਸੋ ਇਨਸਾਈਡ ਸੇਲ 60-70,000 ਡਾਲਰ ਮਿਲਦਾ, ਘਰ ਵਿਹਲਾ ਬੈਠਾ ਕੰਮ ਤੇ, ਇੱਕ ਹੋਰ ਕੰਮ ਤੇ ਲੱਗ ਜਾਵੇ, ਹੋਰ ਸਿੱਖਿਆ ਲੈ ਲਵੇ, ਵਿਹਲੇ ਬੈਠਣ ਨੂੰ ਕੋਈ ਹੋਰ ਕੰਮ ਕਰਕੇ ਪੈਸਾ ਵੀ ਕਮਾਉਣ ਲੱਗ ਪੈਂਦਾ ਹਨ। ਤੇ ਡਰਾਈਵਰ ਪੋਜੀਸ਼ਨ ਪੇ ਜਿਹੜੀ ਕਲਾਸ 1 ਸਿਟੀ PND $28 ਪਰ ਘੰਟੇ ਮਿਲਦੇ ਆ, $28 ਤੋਂ ਲੈ ਕੇ $40 ਪਰ ਘੰਟੇ ਮਿਲਦੇ ਆ। ਤੇ ਕਲਾਸ 3 ਸਿਟੀ PND $28 ਪਰ ਆਵਰ ਤੋਂ ਲੈ ਕੇ $40 ਪਰ ਆਵਰ ਮਿਲਦੇ ਆ। ਤੇ ਕਾਫੀ ਸਾਰੀਆਂ ਜੋਬਸ ਤੇ ਅਵੇਲੇਬਲ ਆ, ਤੇ ਨਾਲ ਦੀ ਨਾਲ ਇੰਜੀਨੀਅਰ ਜੋਬਸ, ਮਿਲ ਰੇਟ ਜੋਬਸ ਅਵੇਲੇਬਲ ਹਨ। 437-242-3158 437-242-3158 ਟੈਕਸਟ ਮੈਸੇਜ ਕਰ ਦੇਣਾ ਵੀ ਮੈਂ ਤੁਹਾਨੂੰ ਰੈਜ਼ਿਊਮੇ ਭੇਜਣਾ ਚਾਹੁੰਦਾ, ਤੇ ਯੂ ਵਿਲ ਗੇਟ ਅ ਗ੍ਰੇਟ ਜੋਬ। ਸੈਨੀ ਪੇਕਰ ਅਗਸਤੀ 30 ਤਰੀਕ ਨੂੰ, ਸਾਂਝਾ ਵਿਰਸਾ ਪੇਕਰ ਅਗਸਤੀ 23 ਤਰੀਕ ਨੂੰ, ਤੇ ਇਸ ਨਾਲ ਨਾਲ OKD ਗੁਰਮਤ ਅਕੈਡਮੀ ਸਤੰਬਰ ਦੀ 2 ਤਰੀਕ ਤੋਂ ਸ਼ੁਰੂ ਹੋ ਜਾਣੀ ਹੈਗੀ ਆ। ਤੇ ਅਲਟੇਰੀਓ ਖਾਲਸਾ ਦੁਆਰਾ ਦਾ ਸਪੋਰਟਸ ਫੈਸਟੀਵਲ ਇਸ ਵੀਕਐਂਡ ਦੇ ਹੈਗਾ 15-16 ਤਰੀਕ ਨੂੰ। ਅਭੀ ਜੀ ਆ ਜਾਓ, ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਨ। ਇੱਕ ਤਾਂ 2-3 ਜਿਹੜੇ ਮੁੱਦੇ ਸਾਹਮਣੇ ਬਹੁਤ ਲੰਬੇ ਸਮੇਂ ਤੋਂ ਆਏ ਹਨ, ਜਿਹੜੇ ਲੱਗਦਾ ਸਿਟੀ ਨੂੰ ਵੀ ਦੁੱਖ ਲੱਗਦਾ, ਇਹ ਤੇ ਦੁਆਰਾ ਗੱਲ ਲੱਗਣ। ਇੱਕ ਤਾਂ ਹੌਸਪੀਟਲ ਦਾ ਮੁੱਦਾ ਹੈਗਾ ਹੀ ਹੈਗਾ ਆ, ਇੱਕ ਉਹ ਜਿਹੜੀ ਬਿਲਡਿੰਗ ਵਿੱਚ ਉਹ ਮੁੱਦਾ ਹੈਗਾ ਆ, ਇੱਕ ਮੁੱਦਾ ਹੈਗਾ ਜਿਹੜਾ ਗਾਰਬੇਜ ਪਲਾਂਟ ਦੀ ਐਕਸਪੈਂਸ਼ਨ ਹੈਗੀ ਆ, ਜਿੱਥੇ ਗਾਰਬੇਜ ਬਰਨ ਹੁੰਦਾ ਆ, ਉਹਦੀ ਕਪੈਸਿਟੀ ਬਹੁਤ ਵੱਡੀ ਵਧਾ ਰਹੇ ਹਨ, ਤੇ ਇਹਦੇ ਵਿੱਚ ਲੋਕਾਂ ਦੇ ਲੰਗਸ ਵਿੱਚ ਸਾਹ ਵਿੱਚ ਸਾਹ ਲੈਣੇ ਔਖੇ ਹੋ ਸਕਦੇ ਹੈਗੇ ਆ, ਬਹੁਤ ਸਾਰੀਆਂ ਬਿਮਾਰੀਆਂ ਫੈਲ ਸਕਦੀ ਆ। ਸਿਰਫ ਇੱਕ ਬੰਦੇ ਨੇ ਅਗੇਂਸਟ ਪਾਈ ਸੀ ਤਾਂ ਜਿੱਥੇ ਮੈਨੂੰ ਪਤਾ ਲੱਗ ਰਿਹਾ ਵੀ ਗੁਰਪ੍ਰਤਾਪ ਤੂਰ ਨੇ, ਬਾਕੀ ਸਾਰਿਆਂ ਨੇ ਹਾਂ ਵਿੱਚ ਹਾਂ ਕਰਦੀ ਹੈਗੀ ਆ। ਸੋ ਕਾਲ ਆਪਣੇ ਸਿਲੈਕਟਡ ਜਿਹੜੇ ਬੰਦੇ ਅੱਗੇ ਭੇਜੇ ਹਨ, ਇਹ ਲੋਕਾਂ ਦੀ ਸਿਹਤ ਬਾਰੇ ਕੁਝ ਨਹੀਂ ਸੋਚਦੇ, ਤੁਸੀਂ ਕੀ ਕਹਿਣਾ ਚਾਹੁੰਦੇ ਹੋ?
1: ਪਹਿਲਾਂ ਪਹਿਲੇ ਕਾਲਰ ਦਾ ਜਵਾਬ ਦੇ ਦਈਏ, ਪਹਿਲਾਂ ਕਮਲਜੀਤ ਦਾ ਸੀਗਾ। ਦੇਖੋ ਜਿਵੇਂ ਉਹਨਾਂ ਨੇ ਕਿਹਾ ਸੀ ਕੰਸਟਰਕਸ਼ਨ, ਕੰਸਟਰਕਸ਼ਨ ਦਾ ਦੇਖੋ ਇਹਨਾਂ ਦੀਆਂ ਰੋਡਾਂ ਦੀ ਕੰਡੀਸ਼ਨ ਜਿਹੜੀ ਹੈਗੀ ਆ, ਇੱਕ ਜਿਹੜਾ ਕੰਟਰੈਕਟਰ ਆ, ਤੁਸੀਂ ਦੇਖੋਗੇ ਇੱਕ ਦੋ ਕੰਟਰੈਕਟਰ ਯਾਰ ਸ਼ਹਿਰ ਸ਼ਹਿਰ ਦੇ ਵਿੱਚ ਕੰਮ ਕਰ ਰਹੇ ਆ, ਥੋੜ੍ਹਾ ਜਿਹਾ ਥਾਂ ਪੱਟ ਦਿੰਦੇ ਆ, ਫਿਰ ਉੱਧਰੋਂ ਕਰੂ ਦੂਜੇ ਪਾਸੇ ਲੈ ਜਾਂਦੇ ਆ, ਅਤੇ ਇਹਨਾਂ ਦੀ ਜਿਹੜੀ ਕੰਸਟਰਕਸ਼ਨ ਦੀ ਇਹ ਅਨਾਊਂਸਮੈਂਟਾਂ ਕਰੀ ਜਾਂਦੇ ਆ ਪ੍ਰੋਜੈਕਟਾਂ ਦੀਆਂ, ਇਹਨਾਂ ਦੀ ਕੋਈ ਡੈਡਲਾਈਨ ਨਹੀਂ ਦਿੰਦੇ ਉਹ ਵੀ ਤੁਸੀਂ ਇਹ 2 ਵੀਕ 'ਚ ਕੰਮ ਕਰਨਾ, ਜਿਹੜਾ ਕੰਮ 2-2 ਵੀਕ ਦਾ ਇਹਨਾਂ ਨੂੰ 1-1.5 ਸਾਲ ਹੋ ਗਿਆ ਚੱਲਦੇ ਹਨ
0: ਜੀ।
1: ਅਤੇ ਪਾਰਕਸ ਦੀ ਜਿਹੜੀ ਕਿ ਇੰਨੀ ਬੈਡ ਕੰਡੀਸ਼ਨਸ ਆ, ਕੋਈ ਅਸੀਂ ਪਿਛਲੇ ਵੀਕ ਇੱਕ ਪਾਰਕ ਕਲੀਨਅਪ ਦਾ ਅਰੇਂਜਮੈਂਟ ਕੀਤਾ ਸੀ ਕਿਸੇ ਵਾਲੰਟੀਅਰ ਨੇ, ਮੈਂ ਵੀ ਸੀਗਾ ਨਾਲ ਉੱਥੇ, ਪਰ ਇੰਨੀ ਕੁ ਕੰਡੀਸ਼ਨ ਬੈਡ ਆ ਪਾਰਕਸ ਦੀ, ਕੋਈ ਗਾਰਬੇਜ ਕਲੈਕਸ਼ਨ ਨਹੀਂ ਕਰਦਾ ਉੱਥੋਂ, ਕੋਈ ਉਹਨਾਂ ਦੀ ਪ੍ਰੋਪਰ ਮੋਨੀਟਰਿੰਗ ਨਹੀਂ ਹੈਗੀ। ਸੋ ਇਹਦੇ ਵਿੱਚ ਸਾਰਾ ਹੀ ਇਸ ਸਿਸਟਮ ਜਿਹੜਾ ਹੈਗਾ ਇਹਨਾਂ ਦਾ ਆਲਰੇਡੀ ਹਿੱਲ ਚੁੱਕਿਆ, ਰਾਈਟ। ਸੋ ਇਹਨਾਂ ਦੇ ਸਿਰਫ ਇਸ ਵਕਤ ਕੀ ਹੋ ਰਿਹਾ, ਪਾਰਕਸ ਦੇ ਵਿੱਚ ਸਿਰਫ ਇਵੈਂਟ ਕਰ ਰਹੀਆਂ, ਕੁਛ ਬਹੁਤ ਹੰਡਰਡਸ ਇਵੈਂਟ ਹੁੰਦੇ ਆ ਵੀਕਐਂਡ ਦੇ ਉੱਤੇ, ਉਹ ਇਹਨਾਂ ਦੇ ਬਸ ਸਪੀਚ ਦੇਣ ਆਉਂਦੇ ਆ, ਸਪੀਚ ਦੇ ਕੇ ਬੰਦੇ ਰੱਖੇ ਚੌਧਰੀ ਸ਼ਹਿਰ 'ਚ, ਉਹ ਇਕੱਠ ਕਰਦੇ ਆ ਪਾਰਕਸ ਦੇ ਵਿੱਚ, ਕੋਈ ਮੂਵੀ ਨਾਈਟ ਕਰ ਰਿਹਾ, ਕੋਈ ਕੁਛ ਕਰ ਰਿਹਾ, ਅਤੇ ਬਸ ਉਹ ਸਪੀਚ ਦੇ ਕੇ ਚਲੇ ਜਾਂਦੇ ਆ। ਇਹ ਸਿਟੀ ਦਾ ਕੰਪਲੀਟ ਜਿਹੜੀ ਫੇਲੀਅਰ ਮੈਨੇਜਮੈਂਟ ਹੋ ਚੁੱਕੀ ਹੈ।
0: ਸੋ ਆਪਾਂ ਗੱਲ ਕਰੀਏ ਗਾਰਬੇਜ ਪਲਾਂਟ, ਜਿਹਦੇ ਗਾਰਬੇਜ ਬਰਨ ਕਰਦੇ
1: ਆ, ਗਾਰਬੇਜ ਪਲਾਂਟ ਦਾ ਜਿਹੜਾ ਇਹਨਾਂ ਦਾ 150 ਜਿਹੜਾ ਸੀਗਾ 150,000 ਟਨ ਦੀ ਕਪੈਸਿਟੀ ਸੀਗੀ, ਇਹਨਾਂ ਨੇ ਹੁਣ ਵਧਾ ਕੇ ਉਹਦੀ ਜਿਹੜੀ ਕਪੈਸਿਟੀ ਹੈ ਸੈਨੇਜੇਸਰ ਦੀ, ਜਿਹੜਾ ਗਾਰਬੇਜ ਬਰਨ ਕਰਨ ਵਾਲੀ ਮਸ਼ੀਨ, ਉਹਨੂੰ ਸੈਨੇਜੇਰਸ ਕਹਿੰਦੇ ਆ
0: ਜੀ।
1: ਸੋ ਉਹਦੀ ਜਿਹੜੀ ਕਪੈਸਿਟੀ ਇਹਨਾਂ ਨੇ 900,000 ਟਨ ਕਰ ਦਿੱਤੀ ਆ। ਪਰ ਇਹ ਜਿਹੜੀ ਅਨਾਊਂਸਮੈਂਟ ਹੁੰਦੀ ਆ ਜਦੋਂ ਕੋਈ ਗਾਰਬੇਜ ਪਲਾਂਟ ਦੀ ਐਕਸਪੈਂਸ਼ਨ ਹੁੰਦੀ ਆ, ਇਹ ਜਿਹੜੇ ਪਰਮਿਟ ਇਸ਼ੂ ਕਰਦੀ ਆ ਇਹਨਾਂ ਦੀ ਐਕਸਪੈਂਸ਼ਨ ਦੇ, ਇਹ ਸਿਟੀ ਕਰਦੀ ਆ। ਸੋ ਇਹਨਾਂ ਤੋਂ ਪਹਿਲਾਂ ਇਹਨਾਂ ਨੇ ਕੰਸਲਟਿੰਗ ਕੀਤੀ ਗਈ ਆ, ਸਾਰਾ ਕੁਛ ਕੀਤਾ ਇਹਨਾਂ ਨੇ ਇਹ ਜਾਣ ਕੇ ਕੀਤਾ। ਸੋ ਦੇਖੋ ਪਹਿਲੀ ਗੱਲ ਤਾਂ ਇਹ ਹੈ, ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਜਿਹੜਾ ਗਾਰਬੇਜ ਆ ਕਿਹੜੀ ਸਿਟੀ ਦਾ ਆ ਰਿਹਾ ਉੱਥੇ
0: ਜੀ,
1: ਨੰਬਰ ਇੱਕ। ਦੂਜਾ ਇਹ ਜਿਹੜੇ ਗਾਰਬੇਜ ਪਲਾਂਟ ਹੁੰਦੇ, ਜਿਹੜੇ ਹੋਰ ਤੁਸੀਂ ਕੰਟਰੀਆਂ 'ਚ ਦੇਖਦੇ ਹੋ, ਇਹ ਗਾਰਬੇਜ ਪਲਾਂਟ ਆ ਸਿਟੀ ਤੋਂ ਰੈਜੀਡੈਂਸ਼ੀਅਲ ਏਰੀਆ ਦੂਰ ਲਾਏ ਜਾਂਦੇ ਆ, ਰਾਈਟ
0: ਜੀ।
1: ਘੱਟੋ ਘੱਟ 10-15 ਕਿਲੋਮੀਟਰ ਦੂਰ ਹੋਣੇ ਚਾਹੀਦੇ।
0: ਇਹਨਾਂ
1: ਦੇ ਸਿਟੀ ਦੇ ਵਿੱਚ ਜਿਹੜਾ ਪਲਾਂਟ ਲੱਗਾ 7 ਨੰਬਰ ਵਾਰਡ ਵਿੱਚ, ਅਤੇ ਉਹਦੇ ਵਿੱਚ 7 ਆ ਮੇਰੇ ਖਿਆਲ ਜਾਂ 8 ਆ, ਅਤੇ ਜੋ ਵੀ ਹੈਗਾ ਇਹਦੇ ਵਿੱਚ ਲੌਂਗ ਟਰਮ ਦੇ ਵਿੱਚ ਇਹ ਗਾਰਬੇਜ, ਇਹ ਸਿਰਫ ਕਮਿਊਨਿਟੀ, ਸਾਰੇ ਬ੍ਰੈਮਟੋਨੀਅਨ ਨੂੰ ਹੀ ਇਹ ਕਮਿਊਨਿਟੀ ਨਹੀਂ ਮੰਨਦੇ, ਰਾਈਟ। ਇਹਨਾਂ ਨੂੰ ਇਹ ਮੇਰੇ ਖਿਆਲ ਨਾਲ ਇਹਨਾਂ ਨੇ ਇਹ ਕਮਿਊਨਿਟੀ ਨੂੰ ਗਾਰਬੇਜ ਹੀ ਮੰਨਦੇ, ਇਸ ਕਰਕੇ ਇਹ ਲਾ ਰਹੇ। ਉਹਦੇ ਵਿੱਚ ਪੋਲਿਊਸ਼ਨਸ, ਕੈਂਸਰ ਇਸ਼ੂਜ਼, ਸੋ ਬਾਕੀ ਇਹਦਾ ਟਰੱਕ ਟ੍ਰੈਫਿਕ ਬਹੁਤ ਵਧੇਗਾ ਇੱਥੇ, ਰਾਈਟ
0: ਜੀ।
1: ਸੋ ਇਹ ਯੂਜਲੀ ਜਿਹੜੇ ਗਾਰਬੇਜ ਪਲਾਂਟ ਹੁੰਦੇ ਆ ਦੂਰ ਲਾਏ ਜਾਂਦੇ ਆ, ਅਤੇ ਜਿੱਥੇ ਹਾਈਵੇ ਐਕਸੈਸਿਬਿਲਿਟੀ ਕੋਲੇ ਹੋਵੇ। ਹੁਣ ਕੈਨੇਡਾ ਦੇ ਵਿੱਚ ਇੰਨੀ ਥਾਂ ਥਾਂ 'ਤੇ ਲੈਂਡ ਪਈ ਆ, ਰਾਈਟ, ਅੰਟੇਰੀਓ ਦੇ ਵਿੱਚ, ਦੈਟ ਇਹ ਜਿਹੜਾ ਪਲਾਂਟ ਸੀ 15-20-25 ਕਿਲੋਮੀਟਰ ਸ਼ਹਿਰ ਤੋਂ, ਜਿਹੜੀ ਪਾਪੂਲੇਸ਼ਨ ਰੈਜੀਡੈਂਸ਼ੀਅਲ ਹਾਈ ਡੈਂਸਿਟੀ ਤੋਂ ਦੂਰ ਲਾਇਆ ਹੋਣਾ ਚਾਹੀਦਾ ਸੀ, ਰਾਈਟ।
0: ਜੀ ਹਾਂ, ਲਾ ਦੇਵੋ ਉੱਥੇ ਜਿੱਥੇ ਕੋਈ ਲੋਕ ਬਹੁਤ ਘੱਟ ਵੱਸਦੇ ਹਨ, ਜੋਬਸ ਕ੍ਰੀਏਟ ਕਰੋ ਅਤੇ ਸਿਟੀ ਤੋਂ ਬਾਹਰ ਲੈ ਕੇ ਜਾਵੋ। ਮੈਂ ਦੱਸ ਦੇਵਾਂ, ਹੁਣ ਤੁਸੀਂ ਇਹ ਭਾਵੇਂ ਪ੍ਰੋਗਰਾਮ ਸਾਂਭ ਕੇ ਰੱਖ ਲਿਓ, ਯੂਟਿਊਬ 'ਤੇ ਪਿਆ ਹੋਣਾ ਹੈਗਾ, ਯਾਦ ਰੱਖੋਗੇ ਵੀ ਇਹ ਪਲਾਨ ਕਰਕੇ ਵੀ ਕਿੰਨੀਆਂ ਕੁ ਬਿਮਾਰੀਆਂ ਹੋਰ ਲੱਗ ਰਹੀਆਂ ਹਨ, ਨਹੀਂ ਲੱਗਣੀਆਂ ਚਾਹੀਦੀਆਂ। ਪਰ ਇਹ ਸਿਟੀ ਦੇ ਵਿੱਚ ਪਲਾਂਟ ਹੈਗਾ ਆ, ਲੋਕ ਵੱਸਦੇ ਆ ਇੱਥੇ, ਲੋਕ ਹਰ ਰੋਜ਼ ਕੰਮਾਂ 'ਤੇ ਜਾਂਦੇ ਹਨ, ਪਰ ਜਿਹੜੀ ਕਪੈਸਿਟੀ ਵਧਾਈ ਗਈ ਹੈਗੀ ਆ, ਅਤੇ ਉਹ ਕਪੈਸਿਟੀ ਨਾਲ ਅਸੀਂ ਨਹੀਂ ਐਗਰੀ ਕਰਦੇ। ਤੁਸੀਂ ਪੜ੍ਹ ਕੇ ਦੇਖ ਲਿਓ ਇਸ ਪਲਾਂਟ ਦੀ ਇਨਫੋਰਮੇਸ਼ਨ, ਔਨਲਾਈਨ ਜਾ ਕੇ ਬੱਚਿਆਂ ਕੋਲ ਪੜ੍ਹਾਇਓ, ਅਤੇ ਪਤਾ ਲੱਗੇਗਾ ਵੀ ਕਿਸ ਹਿਸਾਬ ਦੀਆਂ ਬਿਮਾਰੀਆਂ ਲੱਗ ਸਕਦੀਆਂ ਹੈਗੀਆਂ। ਸੋ ਅਵੀ ਧਾਲੀਵਾਲ ਜੀ, ਬਹੁਤ ਸਾਰੇ ਉਹ ਖੜ੍ਹੇ ਆ, ਸਾਡੀ ਸੀਟ ਖੱਬੇ ਪਾਸੇ ਇੱਥੇ ਅਵੇਲੇਬਲ ਹੁੰਦੀ ਆ। ਮੈਂ ਈਮੇਲ ਪਾ ਤੀ ਇਸ ਵੀਕਐਂਡ ਦੇ ਸਿਟੀ ਦੇ ਜਿਹੜੇ ਪੁਰਾਣੇ ਚੁਣੇ ਹੋਏ ਨੁਮਾਇੰਦੇ ਹਨ, ਮੇਅਰ, ਡੈਪਟੀ ਮੇਅਰ, ਕੌਂਸਲ ਜਿਹੜੀ ਹੈਗੀ ਆ, ਉਹਨੂੰ ਮੈਂ ਈਮੇਲ ਪਾ ਦੇਵਾਂਗਾ ਵੀ ਅਸੀਂ ਚਾਹੁੰਦੇ ਸਾਡੀ ਵਾਰੀ ਇੱਕ ਵਾਰੀ ਇੱਥੇ ਸਾਡੇ ਰੇਡੀਓ ਟੀਵੀ 'ਤੇ ਆਵੋ, ਸਵਾਲਾਂ ਦੇ ਜਵਾਬ ਦੇਵੋ। ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਜੇ ਲੱਗਦਾ ਵੀ ਅਸੀਂ ਕੋਈ ਗਲਤ ਕਹਿ ਰਹੇ ਹੈਗੇ, ਆ ਜਾਓ, ਸਾਨੂੰ ਦੱਸ ਦੇਵੋ। ਕਮਿਊਨਿਟੀ ਜਾਣਨਾ ਚਾਹੁੰਦੀ ਆ, ਅਸੀਂ ਪੁੱਛ ਲਵਾਂ ਕਿਹੜੇ ਕੰਮ ਤੁਸੀਂ ਕੀਤੇ, ਕਿਹੜੇ ਕੰਮ ਨਹੀਂ ਕੀਤੇ, ਲੋਕ ਕੀ ਚਾਹੁੰਦੇ ਆ। ਪਰ ਲੋਕ ਅੱਕੇ ਪਏ ਆ, ਪਰ ਅਵੀ ਤਾਲੀ ਵਿੱਚ ਇੱਕ ਬਹੁਤ ਵੱਡੀ ਮੁਸ਼ਕਿਲ ਆ।
1: ਕਾਲਰ ਨੇ ਗੱਲ ਕੀਤੀ ਸੀ ਬਿਲਡਿੰਗ, ਤੁਸੀਂ ਪੁੱਛਿਆ ਇਹ ਜਿਹੜੀਆਂ ਜਿਹੜੇ ਇਹ ਜਿਹੜੇ ਕਹਿੰਦੇ ਨੇ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਆ, ਇਹ ਕੋਈ ਇਨਕੁਆਇਰੀ ਨਹੀਂ ਹੋਣ ਦਿੰਦੇ। ਇਹ ਤਾਂ ਹੀ ਹੋ ਸਕਦਾ ਜਦੋਂ ਜਿਹੜੀ ਕੌਂਸਲ ਆ ਚੇਂਜ ਹੋਵੇ, ਮੇਅਰ ਚੇਂਜ ਹੋਵੇ, ਆਉਣ ਸਾਰ ਪਹਿਲੇ 30 ਡੇਜ਼ ਦੇ ਵਿੱਚ। ਤੁਸੀਂ, ਮੈਂ www.avitaliwal.com 'ਤੇ ਤੁਸੀਂ ਜਾ ਕੇ ਦੇਖੋ, ਮੈਂ ਕਹਿੰਦਾ ਸਾਰੇ ਲੋਕ, ਤੁਸੀਂ ਸਾਰਾ ਦਿਨ ਕੰਮ ਕਰਦੇ ਹੋ, 8 ਘੰਟੇ ਕੰਮ ਕਰਦੇ ਹੋ, 10 ਕਰਦੇ ਹੋ, 2 ਘੰਟੇ ਕਮਿਊਟ ਕਰਦੇ ਹੋ ਜਾਣ ਦੇ, 2 ਆਉਣ ਦੇ, ਪਰ ਤੁਸੀਂ 15-20 ਮਿੰਟ ਕੱਢ ਕੇ, ਬੇਨਤੀ ਕਰਦਾ ਵਾਂ ਸਾਰੇ ਲਿਸਨਰਸ ਅਤੇ ਵਿਊਰ ਨੂੰ, 15-20 ਮਿੰਟ ਕੱਢ ਕੇ ਤੁਸੀਂ, ਜਾਂ 5-7 ਮਿੰਟ ਕੱਢ ਕੇ ਤੁਸੀਂ ਸਾਰੇ ਜਿਹੜੇ ਕੈਂਡੀਡੇਟਸ ਆ ਉਹਨਾਂ ਦੀ ਵੈਬਸਾਈਟ 'ਤੇ ਦੇਖ ਕੇ, ਉਹਨਾਂ ਦਾ 30 ਡੇਜ਼ ਪਲਾਨ, ਉਹਨਾਂ ਦਾ 60 ਡੇਜ਼, ਉਹਨਾਂ ਦਾ 100 ਡੇਜ਼, ਉਹਨਾਂ ਦਾ 1 ਈਅਰ, ਉਹਨਾਂ ਦਾ 2 ਈਅਰ, 3 ਈਅਰ, 4 ਈਅਰ ਪਲਾਨ ਤਾਂ ਰਿਵਿਊ ਕਰੋ, ਕੀ ਪਲਾਨ ਆ ਇਹਨਾਂ ਦੇ। ਸੋ ਇਸ ਵਕਤ ਤੁਹਾਨੂੰ ਮੈਂ ਇਹੀ ਬੇਨਤੀ ਕਰਦਾ ਵੀ ਪਲੀਜ਼ ਵਿਜ਼ਿਟ avitaliwal.com। ਸਾਰੀ ਮੈਂ ਅਸੀਂ ਪੂਰਾ ਫੁੱਲ ਪਲੈਟਫਾਰਮ ਲਾਂਚ ਕੀਤਾ ਉਹਦੇ ਉੱਤੇ, ਵੈਬਸਾਈਟ ਦੇ ਉੱਤੇ, ਅਤੇ ਉਹਨੂੰ ਪਲੀਜ਼ ਪੜ੍ਹੋ ਜ਼ਰੂਰ, ਹੈ ਨਾ।
0: ਤੁਸੀਂ ਚਾਂਸ ਲਿਆ, ਤੁਸੀਂ ਹੈਲਪ ਕਰਨਾ ਚਾਹੁੰਦੇ ਹੋ, ਪਰ ਕਿੱਦਾਂ ਫੀਲ ਕਰਦੇ ਹੋ? 10 ਜਣੇ ਹੋਰ ਹੋ ਗਏ ਰਜਿਸਟਰ,
1: ਦੇਖੋ ਤੰਬੜ ਸਾਹਿਬ, ਜੇ ਇਹ ਕੌਂਸਲ ਇੰਨੀ ਕੰਪੀਟੈਂਟ ਹੁੰਦੀ, ਇਹ ਸਿਰਫ ਗੇਮ ਪਲੇ ਹੋ ਰਹੀ ਆ ਵੋਟ ਸਪਲਿਟ ਦੀ। ਇਸ ਵਾਰ 10 ਕੈਂਡੀਡੇਟ ਆ, ਲਾਸਟ ਮਿੰਟ ਦੇ ਕੈਂਡੀਡੇਟ ਆ ਰਹੇ ਆ, ਕੱਲ੍ਹ ਵੀ ਕੁਛ ਕੈਂਡੀਡੇਟਾਂ ਨੇ ਰਜਿਸਟਰ ਕੀਤਾ ਹਾਲੇ 21। ਦੇਖੋ ਸਾਰਿਆਂ ਦਾ ਇਲੈਕਸ਼ਨ ਲੜਨ ਦਾ ਹੱਕ ਆ, ਮੈਨੂੰ ਇਹ ਨਹੀਂ ਮੈਂ ਕਹਿੰਦਾ, ਪਰ ਤੁਸੀਂ ਦੇਖੋ ਵੀ 21 ਤਰੀਕ ਤੱਕ ਹਾਲੇ ਹੋਰ ਕਿੰਨੇ ਕੈਂਡੀਡੇਟ ਆ। ਮੇਅਰ ਦੀ ਰੇਸ ਦੇ ਵਿੱਚ 10 ਕੈਂਡੀਡੇਟ ਆਲਰੇਡੀ ਆ ਚੁੱਕੇ ਆ, ਅਤੇ ਬਾਕੀ ਜਿਹੜੇ ਹੋਰ ਜਿਹੜੇ ਸਿਟੀ ਕੌਂਸਲਰਸ ਆ, ਰੀਜਨਲ ਕੌਂਸਲਰਸ ਆ ਜਾਂ ਹੋਰ ਆ, ਉਹਨੇ ਹਰੇਕ ਵਾਰਡ ਦੇ ਵਿੱਚ ਕਿਸੇ 'ਚ 8 ਆ, ਕਿਸੇ 10 ਆ। ਸੋ ਵੋਟ ਸਪਲਿਟ ਪੋਲਿਸੀ ਜਿਹੜੀ ਆ, ਡਿਵਾਈਡ ਕਰੋ ਰੂਲ ਕਰੋ, ਇਹ ਕੰਟੀਨਿਊ ਰਹਿਣੀ ਆ। ਸੋ ਇਹ ਲੋਕਾਂ ਨੂੰ ਡਿਸਾਈਡ ਕਰਨਾ ਪੈਣਾ ਵੀ ਕਈ ਕੈਂਡੀਡੇਟ ਦੀ ਉੱਥੇ ਕੋਈ ਇਨਫੋਰਮੇਸ਼ਨ ਵੀ ਨਹੀਂ ਹੈਗੀ। ਜੇ ਤੁਸੀਂ ਉਹਦੀ ਦੇਖੋ, ਜਦੋਂ ਤੁਸੀਂ ਉੱਥੇ ਐਪਲੀਕੇਸ਼ਨ ਕਰਦੇ ਹੋ, ਤੁਹਾਡਾ ਫੋਨ ਨੰਬਰ, ਤੁਹਾਡੀ ਵੈਬਸਾਈਟ, ਤੁਹਾਡਾ ਆਫਿਸ ਦਾ ਐਡਰੈਸ, ਸਾਰਾ ਕੁਛ ਤੁਸੀਂ ਲਿਖਣਾ ਹੁੰਦਾ ਕੀ ਰਿਲੀਜ਼ ਕਰਨਾ। ਬਹੁਤ ਸਾਰੇ ਕੈਂਡੀਡੇਟ ਨੇ ਕੋਈ ਇਨਫੋਰਮੇਸ਼ਨ ਨਹੀਂ ਪਾਈ, ਨਾ ਉਹਨਾਂ ਦੀ ਵੈਬਸਾਈਟ ਕਿਤੇ ਗੂਗਲ 'ਤੇ ਇਨਫੋਰਮੇਸ਼ਨ ਲੱਭਦੀ ਹੈ, ਨਾ ਕੋਈ ਉਹਨਾਂ ਦਾ ਕੋਈ ਸੋਸ਼ਲ ਮੀਡੀਆ ਅਕਾਊਂਟ ਆ, ਨਾ ਤੁਸੀਂ ਲੱਭ ਹੀ ਨਹੀਂ ਸਕਦੇ ਉਹਨਾਂ ਨੂੰ। ਉਹ ਸਿਰਫ ਕਨਫਿਊਜ਼ਨ ਕ੍ਰੀਏਟ ਕਰੀ ਜਾ ਰਹੀ ਹੈ।
0: ਸ਼ਾਇਦ ਕਿਸੇ ਮੇਅਰ ਦੀ ਜੇਬ ਵਿੱਚ ਪਈ ਹੋਵੇ ਮੇਰੀ ਆਹ ਇਨਫੋਰਮੇਸ਼ਨ ਹੈਗੀ ਆ, ਕੀ ਕਹਿਣਾ ਚਾਹੁੰਦਾ, ਲਓ ਜੀ ਆਪਾਂ ਇਹ ਛੱਡ ਦਿੰਦੇ ਹੈਗੇ ਤੁਹਾਡੇ ਦੇ ਉੱਪਰ, ਹਰ ਇੱਕ ਹੱਕ ਹੈਗਾ ਖੜਨ ਵਾਸਤੇ, ਖੜ ਸਕਦੇ ਹਨ, ਤੁਸੀਂ ਡਿਸਾਈਡ ਕਰਨਾ ਵੀ ਕਿਹਨੂੰ ਵੋਟ ਪਾਉਣੀ ਆ। ਇਟ ਵਿਲ ਲੀਵ ਇਟ ਅਪ ਟੂ ਯੂ, ਦੈਟਸ ਆਲ ਆਈ ਐਮ ਸੇਇੰਗ। ਸੋ ਅਭੀ ਧਾਲੀਵਾਲ ਜੀ ਮੇਅਰ ਦੀ ਸੀਟ ਲਈ ਖੜੇ ਹਨ ਸਿਟੀ ਆਫ ਬਰੈਂਪਟਨ ਦੇ ਵਿੱਚ, ਇਹਨਾਂ ਬਾਰੇ ਜਾਣ ਲੈਣਾ, ਕਾਫੀ ਲੰਬੇ ਸਮੇਂ ਤੋਂ ਆਵਾਜ਼ ਉਠਾਉਂਦੇ ਆ ਰਹੇ ਹਨ। ਤੁਸੀਂ ਕਹਿੰਦੇ ਸੀ ਨਾ ਵੀ ਜੇ ਕੋਈ ਬੰਦਾ ਆਵਾਜ਼ ਉਠਾਵੇ ਆਪਾਂ ਉਹਨੂੰ ਹੀ ਵੋਟ ਪਾਵਾਂਗੇ, ਜੇ ਆ ਕੇ ਕੁਝ ਕਹੇ, ਜੇ ਐਂਡ ਦੇ ਆ ਕੇ ਸਿਰਫ ਪੈਰਾਸ਼ੂਟ ਕਰ ਲਿਆ ਉਹਦੇ ਵਾਸਤੇ ਆਪਾਂ ਕਿੱਦਾਂ ਆਵਾਜ਼ ਬਣ ਸਕਦੇ ਹੈਗੇ, ਹੁਣ ਉਹਦੇ ਵਾਸਤੇ ਕਿੱਦਾਂ ਵੋਟ ਪਾ ਸਕਦੇ ਹਾਂ। ਪਰ ਤੁਹਾਡਾ ਹੱਕ ਹੈਗਾ, ਵੋਟ ਪਾਵੋ ਜਿਹਨੂੰ ਮਰਜ਼ੀ ਪਾਵੋ। ਪਰ ਅਭੀ ਜੀ ਲੋਕ ਬਾਹਰ ਨਹੀਂ ਆਉਂਦੇ ਵੋਟਾਂ ਪਾਉਣ ਵਾਸਤੇ, ਚੇਂਜ ਚਾਹੁੰਦੇ ਆ ਪਰ ਆਪ ਨਹੀਂ ਕੁਝ ਕਰਨਾ ਚਾਹੁੰਦੇ।
1: ਕਲੋਜ਼ ਟੂ 20,000 ਅਸੀਂ ਹੋਮ ਨੌਕ ਕਰ ਸਕਦੇ ਹਾਂ, ਹਾਈਵੇ 50 ਤੋਂ ਲੈ ਕੇ 4 ਟਨ ਤੱਕ, ਮੇਰੇ ਖਿਆਲ ਟੋਰਬਰਮ ਤੱਕ ਅਸੀਂ ਸਾਰੇ ਜਿਹੜੇ ਸਮਾਲ ਬਿਜ਼ਨਸ ਆ ਮੈਂ ਨੌਕ ਕਰ ਚੁੱਕਾ ਹਾਂ
0: ਜੀ।
1: ਜਿੰਨੇ ਇੰਨੇ ਪਲਾਜ਼ਿਆਂ ਦੇ ਵਿੱਚ ਛੋਟੇ ਛੋਟੇ ਬਿਜ਼ਨਸ ਆ, ਕੋਈ ਬੁਟੀਕ ਆ, ਕੋਈ ਬਾਰਬਰ ਸ਼ੋਪ ਆ, ਆਏ ਮੈਂ ਜਾਂ ਮੇਰੀ ਟੀਮ ਅਸੀਂ ਜਾਂਦੇ ਹਾਂ ਨਾ
0: ਜੀ।
1: ਅਸੀਂ 4 ਤੋਂ 5 ਪਲਾਜ਼ੇ ਰੋਜ਼ ਕੱਢਦੇ ਹਾਂ, ਸ਼ਾਮ ਨੂੰ ਡੋਰ ਨੌਕਿੰਗ ਕਰਦੇ ਹਾਂ, ਵੀਕਐਂਡ ਦੇ ਇਵੈਂਟ ਵੀ ਅਟੈਂਡ ਕਰਦੇ ਹਾਂ, ਚੈਰਿਟੀ ਇਵੈਂਟਸ ਵੀ ਜਾਂਦੇ ਹਾਂ, ਪਾਰਟੀਸਪੇਟਸ ਵੀ ਕਰ ਰਹੇ ਹਾਂ। ਪਰ ਇੰਨੇ ਕੁ ਲੋਕ ਪਰੇਸ਼ਾਨ ਆ, ਪਰ ਲੋਕ ਗਿਵ ਅਪ ਕਰ ਚੁੱਕੇ ਆ। ਲੋਕ ਕਹਿੰਦੇ ਯਾਰ ਨਹੀਂ ਕੁਛ ਹੋ ਸਕਦਾ, ਇਹ ਹੁਣ ਵੀ ਅਸੀਂ ਤਾਂ ਗਿਵ ਅਪ ਹੀ ਕਰ ਚੁੱਕੇ ਹਾਂ। ਜਿਹੜੇ ਸਮਾਲ ਬਿਜ਼ਨਸ ਆ ਇੰਨੇ ਕੁ ਜ਼ਿਆਦਾ ਸਫ਼ਰ ਕਰ ਰਹੇ ਆ, ਅਸੀਂ ਜਿੰਨੇ ਸਮਾਲ ਬਿਜ਼ਨਸ, ਇਹਨਾਂ ਦੀ ਕੋਸਟ ਕਿੰਨੀ ਵੱਧ ਗਈ ਆ, ਬਹੁਤ ਸਾਰੇ ਬੰਦ ਹੋ ਰਹੇ ਆ। ਸੋ ਮੇਰੀ ਇਹ ਪ੍ਰਪੋਜ਼ਲ ਆ ਵੀ ਜੇ ਜਿਹੜੇ ਸਮਾਲ ਬਿਜ਼ਨਸ ਆ ਜਿਹੜੇ ਸਟ੍ਰਿਪ ਪਲਾਜ਼ਾ 'ਚ ਰਨ ਕਰਦੇ ਆ
0: ਜੀ,
1: ਉਹਨਾਂ ਨੂੰ ਆਪਾਂ 1 ਸਾਲ ਦੇ ਵਿੱਚ 1 ਮਹੀਨੇ ਦਾ ਪ੍ਰੋਫਿਟ ਟੈਕਸ ਜਿਹੜਾ ਸਿਟੀ ਆਫ ਬਰੈਂਪਟਨ ਸ਼ੇਅਰ ਉਹਦਾ ਹੈਗਾ, ਉਹ ਆਪਾਂ ਐਗਜ਼ੈਂਪਟ ਕਰਾਂਗੇ
0: ਜੀ
1: 12 months 1 month
0: ਜੀ।
1: ਸੋ ਜਿਵੇਂ ਪ੍ਰੋਪਰਟੀ ਟੈਕਸ ਆ ਸਾਡਾ, ਜਿਹੜਾ ਬਰੈਂਪਟਨ ਦਾ ਪ੍ਰੋਪਰਟੀ ਟੈਕਸ ਆ ਟੋਰਾਂਟੋ ਦੇ ਨਾਲੋਂ 45% ਹਾਈ ਹੈ,
0: ਟੋਰਾਂਟੋ
1: ਦੇ ਨਾਲੋਂ। ਹਾਂ
0: ਵਾਓ,
1: 45%, ਕਿਉਂਕਿ ਉਹਨਾਂ ਦਾ 0.6 ਆ, ਸਾਡਾ 1.4 ਆ ਹੈ ਨਾ
0: ਜੀ,
1: 1.04 ਆ। ਸੋ ਜਿਹੜਾ ਸਾਡਾ 1 ਦੇ ਨਾਲੋਂ ਅਸੀਂ 40% ਆ, ਅਤੇ ਟੋਰਾਂਟੋ ਨਾਲ 45, ਅਤੇ ਮਿਸਿਸਾਗਾ ਨਾਲ 35%। ਤੁਸੀਂ ਦੇਖੋ ਤੁਸੀਂ ਸਾਰੇ ਤੁਹਾਡੀ ਤੁਸੀਂ ਸਾਰਿਆਂ ਨਾਲੋਂ ਐਵਰੇਜ 40% ਹਾਈ ਹੋ। ਸੋ ਮੈਂ ਇਹੀ ਕਿਹਾ, ਆਈ ਵਿਲ ਰਿਡਿਊਸ ਦਾ ਪ੍ਰੋਪਰਟੀ ਟੈਕਸ 40% ਨੈਕਸਟ 4 ਈਅਰਸ, ਫਸਟ ਐਵਰੀ ਈਅਰ 10%, ਕਿਉਂਕਿ ਉਹਨਾਂ ਦੇ ਨਾਲ ਇੱਕ ਐਵਲੈਂਸ ਹੀ ਲੈ ਕੇ ਆਵਾਂਗੇ ਵੀ ਜਿਸ ਹਿਸਾਬ ਦੇ ਨਾਲ ਜਿਸ ਹਿਸਾਬ ਦਾ ਜਿਹੜਾ ਪੈਸਾ ਆ ਰਿਹਾ ਸਿਟੀ ਦੇ ਵਿੱਚ ਉਹ ਕਿੱਥੇ ਲੱਗ ਰਿਹਾ, ਤੁਹਾਨੂੰ ਦੱਸਦਾ ਕਿੰਨੀ ਰੋਡ ਦੀ ਬੈਡ ਕੰਡੀਸ਼ਨ ਆ, ਪਾਰਕਸ ਦੀ ਬੈਡ ਕੰਡੀਸ਼ਨ ਆ, ਸਾਰੇ ਇਹਨਾਂ ਦੇ ਡਿਪਾਰਟਮੈਂਟ ਲੋਸ ਦੇ ਵਿੱਚ ਆ, ਰਾਈਟ।
0: ਹਾਸਪਿਟਲ ਮਿਸਿਸਾਗਾ ਵਿੱਚ
1: ਜਿਹੜੇ ਆਪਣੇ ਸੀਨੀਅਰਸ ਨੂੰ, ਜਦੋਂ ਸੀਨੀਅਰਸ ਆ, ਹੁਣ ਮੈਂ ਬਹੁਤ ਸਾਰੇ ਲੋਕਾਂ ਨੂੰ ਕਹਿੰਦਾ, ਮੈਂ ਕਿਹਾ ਜਿਹੜੇ ਹੁਣ ਆਪਣੇ ਸੀਨੀਅਰਸ ਪਾਰਕਾਂ 'ਚ ਬੈਠੇ ਆ ਜਾਂ ਹੋਰ ਬੈਠੇ, ਜਿੰਨੇ ਵੀ ਸਟ੍ਰਿਪ ਪਲਾਜ਼ੇ ਆ, ਹਰੇਕ ਸਟ੍ਰਿਪ ਪਲਾਜ਼ੇ ਦੇ ਵਿੱਚ ਛੋਟਾ ਕਮਿਊਨਿਟੀ ਸੈਂਟਰ ਚਾਹੀਦਾ, ਉੱਥੇ ਡੇ ਕੇਅਰ ਚਾਹੀਦਾ, ਰਾਈਟ
0: ਜੀ।
1: ਅਤੇ ਬਹੁਤ ਸਾਰੀਆਂ ਫੈਸਿਲਿਟੀਆਂ ਦੇਣ ਦੀ ਲੋੜ ਆ ਇਹ ਜਿਹੜੇ ਜਿਹੜੇ ਸੀਨੀਅਰਸ ਆ, ਇਸ ਵਾਸਤੇ ਜਿਵੇਂ ਹੁਣ ਦੇਖੋ ਮੋਸਟਲੀ ਸੀਨੀਅਰਸ ਪਾਰਕਾਂ 'ਚ ਬੈਠੇ ਆ। ਤੁਸੀਂ ਇਹ ਦੇਖੋ ਤੰਬੜ ਸਾਹਿਬ, ਜਦੋਂ ਆਪਾਂ ਅਸੀਂ ਲੋਕ ਰਿਟਾਇਰ ਹੋਵਾਂਗੇ, ਅੱਜ ਜਿਹੜੇ ਘਰ ਚੱਲ ਰਹੇ ਆ ਲੋਕਾਂ ਦੇ, ਜਿਹੜੇ ਸੀਨੀਅਰ ਪਾਰਕ 'ਚ ਬੈਠੇ, ਉਹਨਾਂ ਦੇ ਬੱਚੇ ਕੰਮ ਕਰ ਰਹੇ, ਸੀਨੀਅਰ ਥੋੜ੍ਹੀ ਥੋੜ੍ਹੀ ਪੈਨਸ਼ਨ ਆਉਂਦੀ, ਕਿਸੇ ਦੀ $1,000, ਕਿਸੇ ਦੀ $1,200 ਨਾ। ਪਰ ਜਦੋਂ ਟਰੈਂਡ ਚੇਂਜ ਹੋਈ ਜਾਂਦਾ, ਬੱਚੇ ਵੱਡੇ ਹੋ ਕੇ ਜਦੋਂ ਮੂਵ ਆਊਟ ਹੋ ਜਾਂਦੇ ਆ, ਅਤੇ ਜੇ ਤੁਸੀਂ ਜੇ ਇਹੀ ਕੰਟੀਨਿਊ ਰਿਹਾ, ਇੰਨਾ ਕੁ ਪ੍ਰੋਫਿਟ ਟੈਕਸ ਵੱਧ ਜਾਏਗਾ, ਜਿਹੜੀ ਗਾਂਹ ਵਾਲੀ ਫਿਊਚਰ ਜਨਰੇਸ਼ਨ ਆ 10 ਸਾਲ ਬਾਅਦ, ਉਹਨਾਂ ਨੇ ਜਦੋਂ ਰਿਟਾਇਰ ਹੋਣਾ, ਉਹਨਾਂ ਕੋਲੋਂ ਆਪਦੇ ਪ੍ਰੋਫਿਟ ਟੈਕਸ ਹੀ ਨਹੀਂ ਅਫੋਰਡ ਕਰ ਹੋਣੀ, ਰਾਈਟ।
0: ਕੋਸਟ
1: ਜਾਂ ਉਹਨਾਂ ਦੇ ਬੱਚੇ ਉਹਨਾਂ ਨਾਲ ਰਹਿਣ ਜਿਵੇਂ ਹੁਣ ਰਹਿ ਰਹੇ ਆ, ਰਾਈਟ
0: ਜੀ। ਕੋਸਟ ਬਹੁਤ ਵੱਧ ਗਈ ਹੈਗੀ ਆ, ਮੈਨੇਜ ਕਰਨਾ ਕਿਹਾ ਹੁੰਦਾ ਸਿਟੀ ਨੇ, ਕਰਨਾ ਹੁੰਦਾ ਸਹੂਲਤਾਂ ਕਿਨ ਲਿਆਉਣੀਆਂ ਸਿਟੀ ਨੇ ਲਿਆਉਣੀਆਂ, ਅਪਰ ਲੈਵਲ ਦੇ ਕਿਮ ਕਰ ਕਿਨ ਕੰਮ ਕਰਨਾ ਸਿਟੀ ਨੇ ਕਰਨਾ, ਤੁਹਾਨੂੰ ਦਿਸ ਰਿਹਾ ਹੈਗਾ। ਹੌਸਪੀਟਲ ਤੋਂ ਬੜਾ ਦੁੱਖ ਲਾਇਆ ਕਿਉਂਕਿ ਇਸ ਐਮਰਜੈਂਸੀ
1: ਸਰਵਿਸ, 10,000 ਸਟੂਡੈਂਟ ਗ੍ਰੈਜੂਏਟ ਹੋ ਰਿਹਾ ਐਵਰੀ ਈਅਰ ਹਾਈ ਸਕੂਲ ਦੇ ਵਿੱਚੋਂ ਇਸ ਪੀਲ ਰੀਜਨ ਦੇ ਵਿੱਚ। ਕੀ ਪਲਾਨ ਹੈ ਇਹਨਾਂ ਨੂੰ ਜੋਬ ਦੇਣ ਵਾਸਤੇ, ਜਿਹੜੀ ਜੋਬਸ ਹੈਗੀ ਆ ਛੋਟੀ ਛੋਟੀ ਜੋਬਸ ਆ ਸਿਕਿਉਰਿਟੀ ਗਾਰਡਸ ਦੀ ਜੋਬ ਆ ਜਾਂ ਜਿਹੜੇ ਛੋਟੇ ਹੋਰ ਹੈਗੀਆਂ ਉਸ ਸਾਰੀਆਂ ਪਬਲਿਕ ਸੈਕਟਰੀ ਜੋਬ ਤਾਂ ਪ੍ਰਾਈਵੇਟ ਕੰਪਨੀਆਂ ਨੂੰ ਜਾ ਰਹੀਆਂ ਆਪਦੇ ਯਾਰ ਦੋਸਤਾਂ ਨੂੰ ਸਾਰੇ ਕੰਟਰੈਕਟ ਦਿੱਤੇ ਜਾ ਰਹੇ ਆ ਸੋ ਮੈਂ ਕਹਿਣ ਦਾ ਮਤਲਬ ਤੁਸੀਂ ਅੱਜ ਨਹੀਂ
0: ਤੁਸੀਂ ਵਧੀਆ ਗੱਲ ਕੀਤੀ ਹੈਗੀ ਆ ਜਿਹੜੇ ਬੱਚੇ ਸਕੂਲ ਤੋਂ ਬਾਹਰ ਹੋ ਜਾਂਦੇ ਆ
1: ਹਾਂਜੀ
0: ਉਹਨਾਂ ਯੂਨੀਫਾਰਮ ਪਾ ਕੇ ਖੜਨਾ ਹੁੰਦਾ ਆ
1: ਹਾਂਜੀ ਪਰ ਜਿਹੜਾ ਰੈਜੀਡੈਂਟ ਆ ਉਹ ਜੋਬ ਹੀ ਨੀ ਮਿਲ ਰਹੀ ਕਿਤੇ ਉਹਨਾਂ ਦੇ ਬੱਚੇ ਜਿਹੜੇ ਪੇਰੈਂਟਸ ਮੈਂ ਗੱਲ ਕਰਦਾ ਹਾਂ ਜਾ ਕੇ ਘਰਾਂ ਦੇ ਵਿੱਚ ਉਹ ਇੰਨੇ ਕੁ ਪੇਰੈਂਟਸ ਸਟ੍ਰੈਸਡ ਆਊਟ ਆ ਕਹਿੰਦੇ ਅਸੀਂ ਬੱਚੇ ਨੂੰ ਪੜ੍ਹਾਇਆ ਉਹਦੇ ਨੂੰ ਸਾਡਾ $1 million ਖਰਚ ਆ ਗਿਆ ਬੱਚੇ ਨੂੰ ਪੜ੍ਹਾਉਣ ਤੇ ਕਿਉਂਕਿ ਬੱਚਾ ਜੇ ਤੁਸੀਂ 25 ਸਾਲ ਤੱਕ ਰੇਜ਼ ਕਰਦੇ ਹੋ ਇਟਸ ਕਾਸਟ ਲੋਟ ਆਫ ਮਨੀ
0: ਜੀ
1: ਤੇ ਉਹ ਕਹਿੰਦੇ ਸਾਨੂੰ ਇੰਨੀ ਕੁ ਸਟ੍ਰੈਸ ਆ ਇਹਨੂੰ ਜੋਬ ਨਹੀਂ ਮਿਲ ਰਹੀ ਪਲੱਸ ਇਹ ਘਰੇ ਰੋਜ਼ ਲੜਾਈ ਹੁੰਦੀ ਆ ਫਾਦਰ ਦੀ ਕਾਰ ਲੈ ਕੇ ਚਲੇ ਜਾਂਦਾ ਜਾਂ ਮਦਰ ਦੀ ਕਾਰ ਲੈ ਕੇ ਚਲੇ ਜਾਂਦਾ ਮੈਂ ਕਿਹਾ ਉਹ ਵਿਹਲਾ ਕਰੇ ਕੀ ਫਿਰ ਉਹ ਸੋ ਜੋਬ ਕ੍ਰੀਏਸ਼ਨ ਬਹੁਤ ਜ਼ਰੂਰੀ ਆ ਮੈਂ ਜਿਹੜਾ ਆਪਦਾ ਪਲਾਨ ਪਾਇਆ ਉਹਦੇ 'ਚ ਮੈਂ ਸਾਰਾ ਲਿਖਿਆ ਵੀ ਕਿਵੇਂ ਜੋਬ ਕ੍ਰੀਏਟ ਕੀਤੀ ਜਾਊ ਕਿਵੇਂ ਬ੍ਰੈਂਪਟਨ ਨੂੰ AI ਹੱਬ ਬਣਾਇਆ ਜਾਊਗਾ ਕਿਵੇਂ ਬ੍ਰੈਂਪਟਨ ਨੂੰ ਟੂਰਿਸਟ ਹੱਬ ਬਣਾਇਆ ਜਾਊਗਾ ਟੈਕਸੀ ਬਿਜ਼ਨਸ ਨੂੰ ਕਿਵੇਂ ਪ੍ਰਮੋਟ ਕੀਤਾ ਜਾਊਗਾ ਕਿਵੇਂ ਜਿਹੜਾ ਇਹ ਜਿਹੜਾ ਬ੍ਰੈਂਪਟਨ ਟ੍ਰਾਂਸਿਟ ਦਾ ਬਜਟ ਬੈਲੈਂਸ ਕੀਤਾ ਜਾਊਗਾ ਟੂਰਿਸਟ ਨੂੰ ਕਿਵੇਂ ਅਟਰੈਕਟ ਕੀਤਾ ਜਾਊ ਹਾਈ ਐਂਡ ਰੈਸਟੋਰੈਂਟ ਕਿਵੇਂ ਲੈ ਕੇ ਆਉਂਦੇ ਜਾਣਗੇ ਇੱਥੇ ਕਿਵੇਂ ਜਿਹੜੀ ਲੈਂਡ ਆਈਡੈਂਟੀਫਿਕੇਸ਼ਨ ਹੋ ਕੇ ਜਿਹੜੀ ਬਾਕੀ ਲੈਂਡ ਬਚੀ ਪਈ ਉਹਦੀ ਆਈਡੈਂਟੀਫਿਕੇਸ਼ਨ ਹੋ ਕੇ ਉਹਦੀ ਜ਼ੋਨਿੰਗ ਦੇ ਹਿਸਾਬ ਨਾਲ ਕਿਵੇਂ ਜਿਹੜੇ ਬਾਹਰਲੇ ਇੰਪਲੋਇਰਸ ਹੈਗੇ ਆ ਵੱਡੀਆਂ ਕੰਪਨੀਆਂ 'ਚ ਜਾਂ ਇੰਪਲੋਇਰ ਨੈਸ਼ਨਲ ਆ ਜਾਂ ਇੰਟਰਨੈਸ਼ਨਲ ਆ ਜਾਂ ਲੋਕਲ ਇੰਪਲੋਇਰ ਆ ਉਹਨਾਂ ਨੂੰ ਤੁਸੀਂ ਕਿਵੇਂ ਲੈਂਡ ਦੀ ਅਵੇਲੇਬਿਲਿਟੀ ਪ੍ਰੋਵਾਈਡ ਕਰੋਗੇ ਕਿਵੇਂ ਤੁਸੀਂ ਉਹਨਾਂ ਨੂੰ ਜਿਹੜੇ ਡਿਵੈਲਪਮੈਂਟ ਚਾਰਜ ਆ ਅਰਾਊਂਡ $30-40 ਪਰ ਸਕੁਆਇਰ ਫੁੱਟ ਆ ਵੀ ਤੁਸੀਂ ਕਿਵੇਂ ਉਹਨੂੰ ਪੇਮੈਂਟ ਪਲਾਨ ਦੇ ਵਿੱਚ ਕਨਵਰਟ ਕਰਕੇ ਇੰਪਲੋਇਰ ਨੂੰ ਲੈ ਕੇ ਆਓਗੇ ਇੱਥੇ ਕਿਵੇਂ ਜੋਬਸ ਕ੍ਰੀਏਟ ਕਰੋਗੇ ਜਿਹੜੀਆਂ ਫੇਅਰ ਚਾਂਸ ਕਿਵੇਂ ਬ੍ਰੈਂਪਟਨ ਦੇ ਲੋਕਾਂ ਨੂੰ ਦਿੱਤਾ ਜਾਊਗਾ ਵੀ ਜਿਹੜੀਆਂ ਕਿ ਜੋਬਸ ਆ ਪਹਿਲਾਂ #1 ਫੇਅਰ ਚਾਂਸ ਬ੍ਰੈਂਪਟਨ ਦੇ ਲੋਕਾਂ ਨੂੰ ਦਿੱਤਾ ਜਾਵੇ ਟ੍ਰੈਫਿਕ ਰਿਡਿਊਸ ਕਰਨ ਨੂੰ ਕਿਉਂਕਿ ਬਾਹਲੀ ਟਰੈਵਲਿੰਗ ਨਾ ਹੋਵੇ ਸੋ ਉਹਦੇ ਵਿੱਚ ਜੇ ਕੋਈ ਤੁਹਾਡੇ ਕੋਲ ਕੁਆਲੀਫਾਈਡ ਬੰਦੇ ਨਹੀਂ ਹੋਵੇ ਤੁਸੀਂ ਕਿਵੇਂ ਉਹਨਾਂ ਨੂੰ ਟ੍ਰੇਨਿੰਗ ਪ੍ਰੋਵਾਈਡ ਕਰੋਗੇ ਉਹਨਾਂ ਦਾ ਕਰੀਅਰ ਕਿਵੇਂ ਬਿਲਡ ਕਰੋਗੇ ਉਸ ਹਿਸਾਬ ਨਾਲ ਕਿਵੇਂ ਕੋਰਸ ਹੁਣ ਸਾਡੇ ਇੱਥੇ ਸਿਟੀ ਕਾਉਂਸਲਰ ਆ ਕੋਰਸ ਇਹਨਾਂ ਨੇ ਹਾਰਵਰਡ ਦੇ ਵਿੱਚੋਂ ਕੋਰਸਿਸ ਕੀਤੀਆਂ $15-15-20,000 ਇਹਨਾਂ ਨੇ ਕੋਰਸ ਕਰਨ ਦਾ ਉੱਥੇ ਇਹ ਸਿਟੀ ਨੂੰ ਖਰਚਾ ਪਾਇਆ ਰਾਈਟ ਮੈਂ ਤੁਹਾਨੂੰ ਮੈਂ ਰਿਪੋਰਟ ਕਢਾਈ ਹੈ ਇੱਕ ਕਈ ਬੰਦਿਆਂ ਦੀ ਰਾਈਟ ਤੁਹਾਡੇ ਜਿਹੜੇ ਕੋਰਸ ਹੋ ਰਹੇ ਆ ਤੁਸੀਂ ਕਾਹਦੇ ਵਾਸਤੇ ਕਰ ਰਹੇ ਹੋ ਉਹਨਾਂ ਦੀ ਕੋਸਟ ਸਿਰੀ ਟੈਕਸ ਪੇਅਰ ਪੇ ਕਰੇ 20-25,000 ਇੱਕ ਸਾਲ ਦਾ ਕਰਦੇ ਜਾਂ ਦੋ ਕਰਦੇ ਉੱਥੇ ਹੋਟਲ 'ਚ ਰਹਿੰਦੇ ਹੋ ਜਾਂ ਖਰਚੇ ਪਾਉਂਦੇ ਜਾਂ ਕਿਸੇ ਯੂਨੀਵਰਸਿਟੀ ਚੱਲੇ ਨੇ ਪਰ ਜਿਹੜੇ ਬਾਕੀ ਲੋਕਾਂ ਦੇ ਜਵਾਕ ਆ ਜਿਹੜੇ ਟੈਕਸ ਪੇਅਰ ਕਰਦੇ ਆ ਉਹਨਾਂ ਵਾਸਤੇ ਤੁਸੀਂ ਕੀ ਸੋਚ ਰਹੇ ਹੋ ਸੋ ਦੇਰ ਸੋ ਮੱਚ ਹੈਜ਼ ਟੂ ਬੀ ਡਨ ਜਿਵੇਂ ਬਹੁਤ ਸਾਰੇ ਹੋਰ ਕੌਂਸਲਰਸ ਨੇ ਆਵਾਜ਼ ਉਠਾਈ ਆ ਇੱਥੇ 50-50 ਏਕੜ ਦੇ ਟਰੱਕ ਸਟੋਰੇਜ ਯਾਰਡ ਆ ਜਿਹਨਾਂ ਦਾ ਪ੍ਰੋਫਿਟ ਟੈਕਸ $1500 ਸਾਲ ਦਾ ਜਾਂ ਇੱਥੇ ਬੇਸਮੈਂਟ ਦੇ ਵਿੱਚ ਕੋਈ ਮਾੜਾ ਜਿਹਾ ਵੀ ਇਸ਼ੂ ਆ ਗਿਆ ਉੱਥੇ ਇੰਨੀਆਂ ਵੱਡੀਆਂ ਵੱਡੀਆਂ ਟਿਕਟਾਂ ਦਿੰਦੇ ਆ ਇੱਥੇ ਵੱਡੀਆਂ ਵੱਡੀਆਂ 10-10,000 ਸਕੁਆਇਰ ਫੁੱਟ ਬਿਲਡਿੰਗਾਂ ਰਿਪੇਅਰ ਸ਼ਾਪਸ ਆ ਉਹ ਇਲੀਗਲ ਬਣਾਈਆਂ ਜਾਂਦੀਆਂ ਵੀਕਐਂਡ ਦੇ ਉੱਤੇ ਉਹਨਾਂ ਨੂੰ ਉਹ ਕਿਉਂਕਿ ਉਹਨਾਂ ਕੋਲ ਮਨੀ ਆ ਉਹ ਫਿਰ ਪੋਲੀਟੀਸ਼ੀਅਨਾਂ ਦੇ ਯਾਰ ਦੋਸਤ ਆ ਸੋ ਦੇਰ ਸੋ ਮੱਚ ਇਜ਼ ਹੈਪਨਿੰਗ ਇਨ ਦ ਸਿਟੀ ਰਾਈਟ ਨਾਓ
0: ਜੀ ਧੰਨਵਾਦ ਤੁਹਾਡਾ ਸਟੂਡੀਓ 'ਚ ਪਹੁੰਚਣ ਦਾ ਕੈਨੇਡਾ ਕੰਸੂਮਰ ਕਰੈਡਿਟ ਅਸਿਸਟੈਂਟ ਤੋਂ ਜਸਵੀਰ ਸਿੰਘ ਹੁਣ ਜਿਹੜੀ ਪ੍ਰੋਗਰਾਮ ਸਪੋਂਸਰ ਕਰਦੇ ਆ 416-502-3100 ਇਹਨਾਂ ਦਾ ਨੰਬਰ ਹੈ ਪਾਵਰ ਆਫ ਸੇਲ ਕਲੈਕਸ਼ਨ ਕਾਲਸ ਦੇ ਕੈਨ ਸਟੋਪ ਦੈਮ ਆਲ ਜਸਵੀਰ ਹੁੰਡਲ ਸਾਹਿਬ ਨਾਲ ਸੰਪਰਕ ਕਰ ਲੈਣਾ ਅਤੇ ਅਲਫਾ ਟਰਾਂਸਫਰ ਲੱਕੀ ਹੈ ਅਤੇ ਸੁਖੀ ਸੈਣੀ ਸਾਹਿਬ ਏਜ਼ ਡਰਾਈਵਰ ਦੀ ਸਦਾ ਲੋੜ ਰਹਿੰਦੀ ਹੈ ਕਾਲ ਕਰ ਲਿਓ ਬਹੁਤ ਵੱਡੀ ਕੰਪਨੀਆਂ ਅਤੇ ਵਧੀਆ ਕੰਪਨੀ ਹੈਗੀ ਔਨ ਟਾਈਮ ਪੈਸੇ ਦਿੰਦੇ ਹਨ 905-799-1525 ਇਹਨਾਂ ਦਾ ਨੰਬਰ ਹੈਗਾ ਏਮਸ ਵਿਸ਼ ਤੋਂ ਸੁਖਵਿੰਦਰ ਸਿੰਘ ਸੈਮ ਕੰਪਿਊਟਰ ਚਾਹੀਦੇ ਆ ਨੈਟਵਰਕਿੰਗ ਵਾਸਤੇ ਸਰਵਰ ਚਾਹੀਦੇ ਹਨ ਕੈਮਰੇ ਚਾਹੀਦੇ ਆ 416-613-80 ਕਿਹਾ ਸੀ ਦੁਆਬਾ ਸਵੀਟ ਸਰਵਿਸ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਆ 905-450-1455 ਟੋਪ ਆਟੋ ਕਲਿਜਨ ਗੁਰਦੇਵ ਥਿੰਡ ਜੀ ਦਾ ਨੰਬਰ ਮੈਂ ਦੇਣਾ 905-624-0770 ਬੋਡੀ ਵਰਕ ਦਾ ਕੰਮ ਕਰਕੇ ਦਿੰਦੇ ਹਨ CW ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ ਦਾ ਇੰਟਰਵਿਊ ਤੁਸੀਂ ਔਨਲਾਈਨ ਵੀ ਦੇਖ ਲਿਓ ਫਿਰ ਬੱਚੇ ਹਜੇ ਪੱਕੇ ਹੋ ਸਕਦੇ ਇੱਕ ਪ੍ਰੋਗਰਾਮ ਨੈਨੀ ਪ੍ਰੋਗਰਾਮ ਹੈਗਾ ਆ ਜੇ ਤੁਹਾਡਾ ਕਹਿਲਗੀ ਵਿੱਚ ਕੋਈ ਬੱਚਾ ਹੈਗਾ ਉਹ ਪੱਕਾ ਹੋਣਾ ਚਾਹੁੰਦਾ ਗ੍ਰੇਡ 12 ਚਾਹੀਦੀ ਆ 4 ਬੈਂਡ ਚਾਹੀਦੇ ਆ ਨੈਨੀ ਪ੍ਰੋਗਰਾਮ ਵਿੱਚ ਫਿੱਟ ਹੋ ਸਕਦਾ ਮਾਦਰ ਕਰ ਦਿਓ ਕਿਸੇ ਦੀ ਅਜੇ ਕਰ ਸਕਦੇ 905-670-4444 ਸਟਾਰ ਗੇਟ ਜੈਸਟਿਸ ਮਨਜੀਤ ਕੌਰ ਚੀਮਾ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ ਢਿੱਲੋ ਵੀੜੀ ਵਾਲੇ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਅਤੇ ਸੋਮਵਾਰ ਨੂੰ ਆਪਣੇ ਗੁਰਮੁਖ ਸਿੰਘ ਬਾਜੀ ਸਾਹਿਬ ਜਾਣਗੇ ਖਬਰਾਂ ਲੈ ਕੇ ਥਰੂ ਵਿੱਚ ਸਪੈਸ਼ਲਿਸਟ ਟ੍ਰੇਨਰ ਬਣਾ ਕੇ ਦਿੰਦੇ ਗੁਰਮਿੰਦਰ ਹਿੰਦਾ ਜੀ ਅਭੀ ਜੀ ਤੁਸੀਂ ਸਟੂਡੀਓ ਵਿੱਚ ਆਉਂਦੇ ਹੋ ਤੁਸੀਂ ਆਪਣਾ ਟਾਈਮ ਕੱਢ ਕੇ ਲੋਕਾਂ ਵਾਸਤੇ ਖੜ੍ਹੇ ਹੋ ਇੱਕ ਹੱਥ ਜੋੜ ਕੇ ਬੇਨਤੀ ਹੈਗੀ ਆ ਤੁਸੀਂ ਵੋਟ ਪਾਉਣੀ ਆ ਬਾਹਰ ਨਿਕਲਿਓ ਜ਼ਰੂਰ ਕਈ ਵਾਰ ਲੱਗਦਾ ਯਾਰ ਇਹ ਤਾਂ ਸਿਟੀ ਦੀਆਂ ਗੱਲਾਂ ਕਰੀਏ ਹੁਣ ਮੌਕਾ ਹੈਗਾ ਗੱਲਾਂ ਕਰਨ ਦਾ ਹੁਣ ਤਾਂ ਟਾਈਮ ਹੈਗਾ ਕਿਉਂ ਇਲੈਕਸ਼ਨਸ ਆਉਣੀਆਂ ਤੁਹਾਨੂੰ ਜਾਗਰਤ ਕਰ ਰਹੇ ਹੈਗੇ ਆ ਬਈ ਤੁਸੀਂ ਦੁਖੀ ਸੀਗੇ ਸੁਖੀ ਕਿੱਦਾਂ ਹੋ ਸਕਦੇ ਹੋ ਜੇ ਲੱਗਦਾ ਕੋਈ ਬੰਦਾ ਨਹੀਂ ਚਾਹਦਾ ਅਭੀ ਇੱਕ ਗੱਲ ਹੈਗੀ ਆ
1: ਥੋੜ੍ਹੀ ਥੋੜ੍ਹੀ ਬਚ ਗਿਆ ਮੈਂ ਦੇਖੋ ਆਪਾਂ ਕਈ ਸਾਲਾਂ ਤੋਂ ਲੱਗਿਆ ਵਾ ਜਦੋਂ ਲੋਕਾਂ ਦੀ ਪ੍ਰੋਬਲਮ ਦੇਖਣ ਵਾਸਤੇ
0: ਜੀ,
1: ਤੇ ਮੈਂ ਜਿਹੜਾ 4 ਮਈ ਨੂੰ ਐਪਲੀਕੇਸ਼ਨ ਭਰੀ ਹੈ ਨਾ
0: ਜੀ
1: ਮੇਅਰ ਦੀ, ਸਭ ਤੋਂ ਪਹਿਲਾਂ ਭਰੀ, ਉਦੋਂ ਬਾਅਦ 'ਚ ਮੈਂ ਆਫਿਸ ਵੀ ਖੋਲ੍ਹਿਆ, ਮੇਰੇ ਕੋਲ ਵਾਲੰਟੀਅਰ ਟੀਮ ਵੀ ਲੱਗੀ ਆ, ਮੇਰੇ ਕੋਲ ਓਵਰ 500 ਵਾਲੰਟੀਅਰ ਲੱਗਿਆ
0: ਜੀ,
1: ਅਸੀਂ ਬਹੁਤ ਸਾਰੇ ਏਰੀਆ ਦੇ ਵਿੱਚ ਮੇਰੇ ਵਾਲੰਟੀਅਰਸ ਨੇ ਕਲੋਜ਼ ਟੂ ਓਵਰ 1000 ਲੋਕਾਂ ਨੂੰ ਕੁਐਸਚਨ ਪੁੱਛੇ ਰਾਈਟ
0: ਜੀ।
1: ਐਕਚੁਅਲੀ ਇਹ ਗੁੱਡ ਨਿਊਜ਼ ਆ, ਵੀ ਆਰ ਲੀਡਿੰਗ ਦ ਕਰੰਟ ਮੇਅਰ ਬਾਈ ਡਬਲ ਡਿਜਿਟ
0: ਜੀ
1: ਇਸ ਵਕਤ।
0: That's good.
1: ਇਸ ਵਾਰ ਜਿਹੜੀ ਵੋਟ ਸਪਲਿਟ ਦੀ ਗੇਮ ਬਹੁਤ ਲਾਸਟ ਵੀਕਐਂਡ ਦੇ ਵਿੱਚ, ਲਾਸਟ ਵੀਕ ਦੇ ਵਿੱਚ ਤੇ ਅਗਲੇ ਵੀਕ 'ਚ ਆਏਗੀ ਰੇਟ
0: ਲੋਕਾਂ ਦੇ ਸ਼ਾਇਦ, ਜਦੋਂ ਫਿਰ ਲੋਕੀ ਕਹਿਣਗੇ ਸਾਡੀ ਇੰਸ਼ੋਰੈਂਸ ਮਹਿੰਗੀ ਹੈ, ਸਾਡੇ ਸਾਡੇ ਪ੍ਰੋਪਰਟੀ ਟੈਕਸ ਮਹਿੰਗੇ, ਸਾਨੂੰ ਟਿਕਟਾਂ ਲਗਾ ਰਹੇ ਹਨ, ਸਾਨੂੰ ਆਹ ਕਰ ਰਹੇ ਹਨ, ਫਿਰ ਲੋਕਾਂ ਦੇ ਛੱਡ ਦਿੰਦੇ। ਤੁਹਾਡੀ ਆਪਣੀ ਸਿਟੀ ਤੁਸੀਂ ਕਿਸ ਤਰ੍ਹਾਂ ਗਰੋ ਕਰਨੀ ਆ, ਵੱਖ ਵੱਖ ਸਿਟੀ ਵਿੱਚ ਮਿਊਨਸੀਪਲ ਇਲੈਕਸ਼ਨ ਹੋਣੀਆਂ ਤੇ ਤੁਸੀਂ ਕਿਹਨੂੰ ਵੋਟ ਪਾਉਣੀ ਆ, ਤੁਹਾਡੇ ਛੱਡ ਦਿੰਦੇ ਆ, ਅਖੀਰ ਵਿੱਚ ਆਪਣਾ ਥੋਂ ਪਤਾ ਛੱਡ ਦੇਵੋ।
1: ਮੈਂ ਇਹੀ ਕਹਿੰਦਾ ਵੀ 26 ਤਰੀਕ ਨੂੰ ਅਕਤੂਬਰ ਨੂੰ ਇਲੈਕਸ਼ਨ ਆ, ਉਦੋਂ ਪਹਿਲਾਂ ਐਡਵਾਂਸ ਪੋਲਿੰਗ ਆਏਗੀ ਤੇ ਆਪਣਾ ਆਫਿਸ ਹੈਗਾ 2 ਆਟੋਮੈਟਿਕ ਰੋਡ ਯੂਨਿਟ ਨੰਬਰ 112
0: ਜੀ।
1: ਆਪਣੇ ਆਫਿਸ ਦਾ ਕੈਂਪੇਨ ਨੰਬਰ 9058727000 ਤੇ ਮੇਰਾ ਸੈੱਲਫੋਨ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ 416-882-1200। ਆਪਾਂ ਨੂੰ ਬਹੁਤ ਸਾਰੇ ਵਾਲੰਟੀਅਰ ਦੀ ਹੋਰ ਵੀ ਲੋੜ ਹੈਗੀ ਆ, ਤੇ ਇਸ ਵਾਸਤੇ ਤੁਸੀਂ ਆਈ ਥਿੰਕ ਵੀ ਨੀਡ ਟੂ ਚੇਂਜ ਇਟ। ਇਫ ਯੂ ਵਾਂਟ ਹਾਇਰ ਪ੍ਰੋਪਰਟੀ ਟੈਕਸ, ਇਫ ਯੂ ਵਾਂਟ ਟੂ ਹਾਈ ਅਨਪਲੋਇਮੈਂਟ ਰੇਟ, ਇਫ ਯੂ ਵਾਂਟ ਅ ਮੋਰ ਕਰਪਸ਼ਨ, ਕੀਪ ਵੋਟਿੰਗ ਦਾ ਕਰੰਟ ਕਾਊਂਸਲ। ਸੋ ਇਫ ਯੂ ਵਾਂਟ ਅ ਚੇਂਜ, ਯੂ ਵਾਂਟ ਅ ਲੋਅਰ ਪ੍ਰੋਪਰਟੀ ਟੈਕਸ, ਮੋਰ ਜੋਬਸ ਫਾਰ ਯੂਅਰ ਚਿਲਡਰਨ, ਐਂਡ ਯੂ ਵਾਂਟ ਅ ਕਲੀਨ ਗ੍ਰੀਨਰ ਪਾਰਕਸ, ਐਂਡ ਯੂ ਵਾਂਟ ਅ ਸੀ ਦਾ ਸਿਟੀ ਫਲਰਸ਼ਿੰਗ ਵਿਦ ਐਜ ਅ ਟੂਰਿਸਟ ਹੱਬ, ਔਰ ਮੋਰ ਜੋਬਸ, ਏ ਆਈ ਹੱਬ, ਐਂਡ ਆਲ ਕਾਇੰਡ ਆਫ ਅਦਰ ਇਸ਼ੂਜ਼। ਸੋ ਯੂ ਵੋਟ ਫਾਰ ਅ ਚੇਂਜ। ਆਈ ਐਮ ਨਾਟ ਸੇਇੰਗ ਟੂ ਵੋਟ ਫਾਰ ਮੀ, ਦੇਰ ਆਰ ਅਦਰ ਕੈਂਡੀਡੇਟਸ ਮੇ ਬੀ ਡਿਜ਼ਰਵਿੰਗ ਦੈਟ ਟੂ। ਯੂ ਕੈਨ ਲੁੱਕ ਐਟ ਐਵਰੀਬਡੀਜ਼ ਪ੍ਰੋਫਾਈਲ, ਲੁੱਕ ਐਟ ਐਵਰੀਬਡੀਜ਼ ਪਲੈਟਫਾਰਮ, ਐਂਡ ਰੀਡ ਇਟ, ਐਂਡ ਵੋਟ ਅਕੋਰਡਿੰਗਲੀ। ਯੂ ਨੋ
0: ਵੋਟ ਫਾਰ ਅਵਿਤਾ ਲੇਬਲ, ਆਪਣੇ ਤਾਂ ਵੋਟ ਕਹਿੰਦੇ ਕਰੋ, ਪਵਾ ਲਿਆ ਕਰੋ, ਕਿਉਂਕਿ ਲੋਕੀ ਕਹਿੰਦੇ ਤੁਸੀਂ ਕਿਹਾ ਸੀਗਾ। ਧੰਨਵਾਦ ਸੁਣੀ ਵਿੱਚ ਪਹੁੰਚੇ ਆ।
1: ਹਾਂਜੀ ਹਾਂਜੀ, ਬਹੁਤ ਤੁਹਾਡਾ ਧੰਨਵਾਦ, ਥੈਂਕ ਯੂ, ਸਤਿ ਸ਼੍ਰੀ ਅਕਾਲ।
0: ਥੈਂਕ ਯੂ ਤੁਹਾਡਾ, ਆਵਾਜ਼ ਬਣ ਕੇ ਬੈਠੇ ਹੋ, ਸਾਨੂੰ ਵੀ ਮੌਕਾ ਮਿਲ ਜਾਂਦਾ ਵੀ ਕੀ ਕੁਝ ਖੋਜਣਾ ਪੈਂਦਾ ਸਿਟੀ ਦੇ ਵਿੱਚ, ਕੀ ਕਿਹੜੇ ਕੰਮ ਹੋਏ, ਕਿਹੜੇ ਕੰਮ ਨਹੀਂ ਹੋਏ। ਮੈਂ ਫਿਰ ਵੀ ਸੱਦਾ ਦੇ ਰਿਹਾ, ਆ ਜਾਓ, ਜੇ ਲੱਗਦਾ ਆਪਾਂ ਕੋਈ ਗਲਤ ਗੱਲ ਕਰ ਰਹੇ ਹੈਗੇ ਆ, ਇੱਥੇ ਆ ਕੇ ਸਵਾਲਾਂ ਦੇ ਜਵਾਬ ਦੇ ਦੇਵੋ ਜ਼ਰੂਰ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ। ਵੀਕਐਂਡ ਆ ਰਿਹਾ ਹੈਗਾ, ਵੀਕਐਂਡ ਦੇ ਉੱਪਰ ਪਰਿਵਾਰ ਸਮੇਤ ਨੌਰਥ ਵੱਲ ਨੂੰ ਚਲੇ ਜਾਓ ਯਾਰ, ਫਾਰਮਾਂ ਵਿੱਚ ਘੁੰਮ ਕੇ ਆਓ, ਤੁਸੀਂ ਕਿਆ ਕਹਿੰਦੇ ਆ ਚੈਰੀ ਬੈਰੀ ਪਿਕਿੰਗ ਕਰ ਸਕਦੇ, ਐਪਲ ਪਿਕ ਕਰ ਸਕਦੇ, ਬਹੁਤ ਸਾਰੀ ਐਕਟੀਵਿਟੀਜ਼ ਹੁੰਦੀ ਆ। ਪਰਿਵਾਰ ਨਾਲ ਰਹੋ ਯਾਰ, ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ, ਕਰ ਲਿਓ ਜ਼ਰੂਰ, ਇਹ ਮੁੜ ਕੇ ਵਾਪਸ ਨਹੀਂ ਮਿਲੇ। ਬਹੁਤ ਵਧੀਆ ਸਿੱਖਿਆ ਦੇ ਜਾਂਦੇ ਆ ਤੁਹਾਨੂੰ, ਨਾਲ ਰਹੋਗੇ, ਗੱਲਾਂ ਬਾਤਾਂ ਮਾਰੋਗੇ ਤਾਂ ਹੀ ਸਿੱਖਿਆ ਮਿਲ ਸਕਦੀ ਹੈ। ਜੇ ਗੁੰਮ ਹੋ ਗਏ, ਸੈੱਲਫੋਨ 'ਤੇ ਲੱਗੇ ਰਹੇ, ਫਿਰ ਉਹੀ ਕੰਮ ਹੋਣੇ ਹਨ। ਹੱਥ ਜੋੜ ਕੇ ਬੇਨਤੀ ਹੈ ਜੀ, ਜੋਬਾਂ ਚਾਹੀਦੀਆਂ ਹਨ, ਮੇਰੇ ਕੋਲ ਬਹੁਤ ਸਾਰੀਆਂ ਜੋਬਸ ਅਵੇਲੇਬਲ ਹਨ, ਮੈਨੂੰ ਬਾਅਦ ਵਿੱਚ ਟੈਕਸ ਕਰ ਲੈਣਾ, ਬੱਚੇ ਨੂੰ ਕਹਿੰਦੇ ਸਿਰਫ ਰੈਜ਼ਮੇ ਭੇਜ ਦਿਓ, ਸ਼ਾਇਦ ਜੋਬ ਮਿਲ ਜਾਵੇ। 416-451-2222 ਸਾਡੇ ਸਟੂਡੀਓ ਦਾ ਬਾਅਦ ਦਾ ਨੰਬਰ ਹੈ, 416-451-2222। ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਹੈਵ ਅ ਗੁੱਡ ਡੇ, ਅਤੇ ਬਾਬੇ ਦੀ ਫੁੱਲ ਕਿਰਪਾ।
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Oh, Rocky, you have insurance kis to karwanda yaar?
4: Oye, kalla main nahi, apni community da har banda insurance expert Mona Mengi ji kol karwande ne.
3: Wah, yaar number ta dai Mona ji da.
4: Haan ji, tusi vi note karo, insurance koi vi hove,
5: insurance for you di Mona Mengi ji.
4: Jede life insurance, critical illness insurance, super visa insurance ate har tarah di insurance de layi bharosemand naam hai. Hune call karo 416-500-1509 te.
5: Yaad rakho, Mona Mengi from Insurance for You.
4: 416-509-1509
5: or visit insuranceforyou.ca.
6: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
7: ਸੱਚ ਕਿਹੋ ਜਿਹਾ ਹੁੰਦਾ?
8: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
9: ਮਿੱਟੀ ਚੁਗਦੀ ਫਸਲ ਸੱਚ ਹੈ,
8: ਖੁਰੋ ਦੀ ਪਾਣੀ ਸੱਚ ਹੈ,

ਸਤਿਗੁਰ ਹੋਏ ਦਿਆਲ ਤਸਰਦਾ ਪੂਰੀਐ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀਐ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸਵੇਰ, ਖੂਬਸੂਰਤ ਸਰੋਤਾਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਹਮੇਸ਼ਾ ਦੀ ਤਰ੍ਹਾਂ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ। ਸਟੂਡੀਓ ਦੇ ਘੜੀ ਦੇ ਮੁਤਾਬਕ 7:04 ਹੋ ਚੁੱਕੇ ਨੇ, ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹੇਗਾ।

0: एक बार फिर सब का स्वागत खूबसूरत सवेर दे विच, चढ़दी कला वाली सवेर दे विच, पंजाबी लहरां दे हिस्से दे विच सब नूं जी आया, सत श्री अकाल, नमस्कार, आदाब। स्टूडियो का नंबर 905-673-3337 905-673-3337 नाल दी नाल जे तुसीं फोन डायल करके नंबर डायल करके रेडियो प्रोग्राम कैनेडा वाइड सुनना चाहते हो तो 416-477-2040 416-477-2040 डायल करके तुसीं रेडियो प्रोग्राम कैनेडा वाइड कितों भी तुसीं सुन सकते हो। तुहानू रेडियो प्रोग्राम 905-673-3337 कॉल करने की नहीं लोड़ जे तुसीं सिर्फ रेडियो प्रोग्राम सुनना चाहते हो। सो 905-673-3337 पंजाब की धरती ते लौड़ा वेला तरकाला ते ढलदी होई शाम दी सत श्री अकाल ते साढ़े वालों कनेडा की सोहनी सजरी सवेर की चढ़दी कला वाली फतेह प्रवान करियो रमेश जी, जी आयां नूं सत श्री अकाल, की हाल चाल जी?
1: ਬਸ ਸੰਧੂ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਔਰ ਆਪਾਂ ਖਬਰਾਂ ਦੇ ਵੱਲ ਜਾਣ ਤੋਂ ਪਹਿਲਾਂ ਦੱਸੀਏ ਕਿ ਮੱਲੀ ਟੈਂਟ ਸਰਵਿਸ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ। ਤੁਸੀਂ ਆਊਟਡੋਰ ਟੈਂਟ ਦੀਆਂ ਸੇਵਾਵਾਂ ਲੈਣੀਆਂ ਨੇ ਤੇ ਆਊਟਡੋਰ ਟੈਂਟ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਮੱਲੀ ਟੈਂਟ ਸਰਵਿਸ 647-999-2529-6497 999-2569 ਮੱਲੀ ਟੈਂਟ ਸਰਵਿਸਿਸ। ਨਾਲ ਦੀ ਨਾਲ ਗਿੱਲ ਫਾਰਮ, ਫਰਾਈਡੇ ਆ ਗਿਆ, ਵੀਕਐਂਡ ਆ ਗਿਆ, ਵੀਕਐਂਡ ਦੀਆਂ ਵੀ ਸਭ ਨੂੰ ਮੁਬਾਰਕਾਂ ਹੋਣ, ਅੱਜ ਚਾਹ ਚੜ੍ਹੇ ਹੋਣੇ ਸਭ ਨੂੰ, ਕਿਉਂਕਿ ਫਿਰ ਸ਼ਨੀਵਾਰ ਐਤਵਾਰ ਤੁਸੀਂ ਇੰਜੋਏ ਕਰਨਾ, ਬੀਚਾਂ 'ਤੇ ਜਾਣਾ, ਸੇਫ ਡਰਾਈਵਿੰਗ ਅਤੇ ਸੇਫ ਸਵਿਮਿੰਗ। ਇਸ ਸਮਰ ਦੇ ਵਿੱਚ ਬਹੁਤ ਸਿਆਣਪ ਵਰਤੀ ਆ, ਬਹੁਤੀਆਂ ਅਣਸਖਾਵੀਆਂ ਘਟਨਾ ਨਹੀਂ ਹੋਈਆਂ। ਸੋ ਇਸ ਤਰ੍ਹਾਂ ਜਦੋਂ ਤੁਸੀਂ ਡੂੰਘੇ ਪਾਣੀ ਵਾਲੀਆਂ ਝੀਲਾਂ ਵਾਲੀਆਂ ਥਾਵਾਂ 'ਤੇ ਜਾਂਦੇ ਹੋ ਤਾਂ ਬਹੁਤ ਸੇਫਟੀ ਦੇ ਨਾਲ ਜਾਣਾ ਤਾਂ ਕਿ ਕੋਈ ਅਣਗਹਿਲੀ ਨਾ ਹੋਵੇ, ਤਾਂ ਕਿ ਕੋਈ ਐਸੀ ਘਟਨਾ ਨਾ ਵਾਪਰੇ, ਬਾਅਦ ਵਿੱਚ ਕਮਿਊਨਿਟੀ ਨੂੰ ਉਸਦਾ ਅਫਸੋਸ ਹੋਵੇ। ਸੋ ਸੇਫਟੀ ਬਹੁਤ ਜ਼ਰੂਰੀ ਆ। ਸੋ ਨਾਲ ਦੀ ਨਾਲ ਗਿੱਲ ਫਾਰਮ ਡਿਕਸੀ ਅਤੇ ਕਿੰਗ ਰੋਡ, ਕਿੰਗ ਸਟਰੀਟ 'ਤੇ ਲੋਕੇਟਡ ਕੈਲਡਨ, ਫੁੱਲਾਂ ਦੇ ਸੋਹਣੇ ਸ਼ਹਿਰ ਦੇ ਵਿੱਚ ਹਰ ਤਰ੍ਹਾਂ ਦੀ ਪਨੀਰੀ ਤੁਹਾਨੂੰ ਮਿਲ ਜਾਣੀ ਹੈ, ਚੱਕੀ ਆਟਾ ਮਿਲ ਜਾਣਾ, ਤਾਜ਼ੀਆਂ ਸਬਜ਼ੀਆਂ। ਗਿੱਲ ਫਾਰਮ 416-898-7878 416-898-8778 ਗਿੱਲ ਫਾਰਮ 'ਤੇ ਚੱਲਦੇ ਹਾਂ। ਖਬਰਾਂ ਵੱਲ, ਦੇਸ਼ ਦੁਨੀਆ ਦੀਆਂ ਖਬਰਾਂ ਪੰਜਾਬ ਤੋਂ ਸ਼ੁਰੂਆਤ ਕਰਦੇ ਹਾਂ। ਜਿਹੜੀ ਖਬਰ ਤੋਂ ਕੱਲ੍ਹ ਸ਼ੁਰੂਆਤ ਕੀਤੀ ਸੀ ਰਮੇਸ਼ ਜੀ, ਉਸੇ ਤੋਂ ਫਿਰ ਅੱਜ ਸ਼ੁਰੂਆਤ ਕਰਦੇ ਹਾਂ। ਸੁਖਬੀਰ ਬਾਦਲ 'ਤੇ ਹੋਏ ਹਮਲੇ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਤੋਂ ਵੱਡੀ ਮੰਗ ਉੱਠੀ ਆ। ਕਿਹੜੀ ਮੰਗ ਆ ਜੀ, ਕਿਹਨੇ ਮੰਗ ਉਠਾਈ ਆ ਅਤੇ ਕੀ ਸਾਰੀ ਇਹ ਖਬਰ ਆ?

0: 905-673-3337 ਸਾਡੇ ਤੱਕ ਥੋੜ੍ਹੀ ਆਵਾਜ਼ ਨਹੀਂ ਪਹੁੰਚ ਰਹੀ ਰਮੇਸ਼ ਜੀ, ਆਈ ਥਿੰਕ ਸਾਡਾ ਰਾਬਤਾ ਟੁੱਟ ਗਿਆ ਆ, ਅਤੇ ਦੇਖਦੇ ਹਾਂ ਕਿ ਕੀ ਇਸ਼ੂ ਹੋਇਆ। ਇੱਦਾਂ ਅਕਸਰ ਹੁੰਦਾ ਨਹੀਂ, ਇੱਕ ਵਾਰ ਕਨੈਕਸ਼ਨ ਬਣ ਜਾਵੇ ਤਾਂ ਟੁੱਟਦਾ ਨਹੀਂ। ਸੋ 905-673-3337 ਮੈਂ ਜਾਣਾ ਸਿਸਟਮ ਦੇ ਵਿੱਚ ਟੁੱਬੀ ਮਾਰ ਕੇ ਅਤੇ ਚੈੱਕ ਕਰਦੇ ਹਾਂ ਵੀ ਹੋਇਆ ਕੀ ਆ। 905-673-3337 ਤਦ ਤੱਕ ਆਪਾਂ ਗੱਲਾਂ ਬਾਤਾਂ ਕਰ ਲੈਂਦੇ ਹਾਂ, ਕਿਉਂਕਿ ਵੀਕਐਂਡ ਆ। ਸੋ ਵੀਕਐਂਡ ਦੇ ਬੜੇ ਸਾਰੇ ਤੁਹਾਡੇ ਪਲਾਨ ਹੋਣੇ ਆ। ਸੋ ਕੀ ਪਲਾਨ ਆ ਇਸ ਵੀਕਐਂਡ ਦਾ? ਅਸੀਂ ਨਾ 28 ਅਗਸਤ ਨੂੰ ਤੁਹਾਡੇ 'ਤੇ ਕਰਨਾ ਇੱਕ ਬਹੁਤ ਵਧੀਆ ਸ਼ੋਅ ਲੈ ਕੇ ਆ ਰਹੇ ਹਾਂ, ਸਿਆਣੇ ਕਹਿੰਦੇ ਨੇ, ਬਾਏ ਜਰਨੈਲ ਸਿੰਘ। ਇਹ ਪੰਜਾਬੀ ਵਿਸ਼ਵ ਪੰਜਾਬੀ ਸਭਾ ਦੇ ਵਿੱਚ ਹੋਣਾ ਆ, ਅਤੇ ਮੈਂ ਸਾਰੀ ਜਾਣਕਾਰੀ, ਵੈਸੇ ਕਥੂਰੀਆ ਸਾਹਿਬ ਵੀ ਅਨਾਊਂਸ ਕਰਨਗੇ ਅਤੇ ਮੈਂ ਆਪਣੇ ਰੇਡੀਓ ਪ੍ਰੋਗਰਾਮ ਉਡਾਉਣ ਦੇ ਉੱਪਰ ਵੀ ਆਪਾਂ ਅਨਾਊਂਸ ਕਰਾਂਗੇ। 28 ਅਗਸਤ ਦੀ 6 ਤਰੀਕ ਨੂੰ ਬਿਲਕੁਲ ਫਰੀ ਐਂਟਰੀ ਆ, ਅਤੇ ਜ਼ਰੂਰ ਤੁਸੀਂ ਦਰਸ਼ਨ ਦੇਣੇ ਆ ਪੰਜਾਬੀ ਸਭਾ ਭਵਨ ਦੇ ਵਿੱਚ, ਅਤੇ ਉੱਥੇ ਫਿਰ ਮਿਲਦੇ ਹਾਂ। ਜਰਨੈਲ ਸਿੰਘ ਆ ਰਿਹਾ, ਸਿਆਣੇ ਕਹਿੰਦੇ ਨੇ ਟੂਰ ਲੈ ਕੇ, ਅਤੇ ਬਹੁਤ ਸਾਰੀਆਂ ਸਿਆਣੀਆਂ ਗੱਲਾਂ ਬਾਤਾਂ। ਪੰਜਾਬੀ ਫਿਲਮ ਇੰਡਸਟਰੀ ਦਾ ਜਾਣਿਆ ਪਹਿਚਾਣਿਆ ਨਾਮ ਜਰਨੈਲ ਸਿੰਘ ਪਹੁੰਚਣਗੇ, ਅਤੇ ਸਾਡਾ ਰਾਬਤਾ ਜੁੜ ਚੁੱਕਿਆ ਆ, ਕਨੈਕਸ਼ਨ ਸਾਡਾ ਬਣ ਗਿਆ ਆ, ਤਾਰਾਂ ਸਾਡੀਆਂ ਲੱਗਦੀਆਂ ਹੁਣ ਜੁੜ ਚੁੱਕੀਆਂ। ਚੈੱਕ ਕਰਦੇ ਹਾਂ ਜੀ, ਸਾਨੂੰ ਤੁਸੀਂ ਸੁਣ ਪਾ ਰਹੇ ਹੋ ਰਮੇਸ਼ ਜੀ?
1: ਜੀ ਜੀ ਜੀ ਬਿਲਕੁਲ ਪ੍ਰਭ ਜੀ, ਮੈਨੂੰ ਆਵਾਜ਼ ਬਿਲਕੁਲ ਠੀਕ ਆ ਰਹੀ ਹੈ ਜੀ। ਜੇ ਤੁਸੀਂ ਮੌਕਾ ਦਿਓ ਤੇ ਆਪਾਂ ਗੱਲ ਸ਼ੁਰੂ ਕਰੀਏ
0: ਜੀ। ਰਮੇਸ਼ ਜੀ, ਮੈਂ ਆਈ ਥਿੰਕ ਮੇਰੀ ਖਬਰ ਤੁਹਾਡੇ ਤੱਕ ਨਹੀਂ ਪਹੁੰਚੀ, ਆਪਾਂ ਕੱਲ੍ਹ ਵਾਲੀ ਖਬਰ ਤੋਂ ਹੀ ਸ਼ੁਰੂਆਤ ਕਰਦੇ ਹਾਂ। ਸੋ ਸੁਖਬੀਰ ਬਾਦਲ 'ਤੇ ਹੋਏ ਹਮਲੇ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਤੋਂ ਵੱਡੀ ਮੰਗ ਉੱਠੀ ਆ, ਇਹ ਮੰਗ ਕਿਹਨਾਂ ਵੱਲੋਂ ਉਠਾਈ ਗਈ ਆ? ਸੁਖਬੀਰ ਬਾਦਲ ਵੱਲੋਂ, ਅਕਾਲੀ ਦਲ ਵੱਲੋਂ, ਜਾਂ ਸਿੱਖ ਸੰਗਤਾਂ ਵੱਲੋਂ ਉਠਾਈ ਗਈ ਆ? ਕਿਹੜੀ ਇਹ ਮੰਗ ਆ ਅਤੇ ਕੀ ਇਹ ਸਾਰੀ ਖਬਰ ਆ
1: ਜੀ? ਸੰਧੂ ਸਾਹਿਬ, ਥੋੜ੍ਹਾ ਜਿਹਾ ਮੈਨੂੰ ਲੱਗਦਾ ਕਿ ਅੱਜ ਕਿਤੇ ਨਾ ਕਿਤੇ ਤਾਰਾਂ ਢਿੱਲੀਆਂ ਮਿੱਠੀਆਂ ਪੈ ਗਈਆਂ। ਉਮੀਦ ਕਰਦਾ ਕਿ ਉਹ ਹੁਣ ਠੀਕ ਰਹਿਣ। ਕੀ ਮੇਰੀ ਆਵਾਜ਼ ਸੰਧੂ ਸਾਹਿਬ ਠੀਕ ਜਾ ਰਹੀ ਹੈ ਸਰੋਤਿਆਂ ਤੱਕ?
0: ਬਿਲਕੁਲ ਜੀ, ਹੁਣ ਬਿਲਕੁਲ ਸਹੀ ਪਹੁੰਚ ਰਹੀ ਜੀ,
1: ਮਿਹਰਬਾਨੀ ਜੀ। ਸੰਧੂ ਸਾਹਿਬ, ਸੁਖਬੀਰ ਸਿੰਘ ਬਾਦਲ ਤੇ ਕੱਲ ਇਸ ਤੋਂ ਥੋੜਾ ਸਮਾਂ ਪਹਿਲਾਂ ਕਹਿ ਸਕਦੇ ਹਾਂ ਕਿ ਲਗਭਗ 27-28 ਘੰਟੇ ਪਹਿਲਾਂ ਨੰਦੇੜ ਸਾਹਿਬ ਇੱਕ ਸ਼ਹਿਰ ਹੈ ਜਿਹੜਾ ਸਿੱਖ ਭਾਈਚਾਰੇ ਦਾ, ਸਿੱਖ ਜਗਤ ਦਾ, ਸਿੱਖ ਪੰਥ ਦਾ ਇੱਕ ਤਖ਼ਤ ਹੈ, ਤਖ਼ਤ ਸ੍ਰੀ ਹਜ਼ੂਰ ਸਾਹਿਬ। ਉੱਥੇ ਸੁਖਬੀਰ ਸਿੰਘ ਬਾਦਲ ਆਪਣੀ ਧਰਮ ਪਤਨੀ ਦੇ ਨਾਲ ਨਤਮਸਤਕ ਹੋਣ ਗਏ ਸੀ, ਤੇ ਉੱਥੇ ਇੱਕ ਜਸਪਾਲ ਸਿੰਘ ਨਾਂ ਦੇ ਵਿਅਕਤੀ ਨੇ ਜਿਹੜਾ ਨਿਹੰਗ ਬਾਣੀ ਚ ਸੱਜਿਆ ਸੀ, ਲਗਭਗ ਕਹਿ ਸਕਦੇ ਹਾਂ ਕਿ 65-70 ਸਾਲ ਦੀ ਉਮਰ ਦਾ ਉਹ ਵਿਅਕਤੀ ਸੀ, ਜਿਸਨੇ ਹਮਲਾ ਕਰ ਦਿੱਤਾ ਸੁਖਬੀਰ ਸਿੰਘ ਬਾਦਲ ਤੇ। ਅਕਾਲੀ ਦਲ ਵਾਲੇ ਤੇ ਇਹ ਕਹਿੰਦੇ ਸੀ ਕਿ ਉਹ ਵਿਅਕਤੀ ਦਾ ਟਾਰਗੇਟ ਸੁਖਬੀਰ ਸਿੰਘ ਬਾਦਲ ਨੂੰ ਮਾਰਨਾ ਸੀ, ਉਹਨੇ ਚਾਕੂ ਸਿੱਧਾ ਜਿਹੜਾ ਖੰਚਰ ਹੈ ਸਿੱਧਾ ਸੁਖਬੀਰ ਸਿੰਘ ਬਾਦਲ ਦੇ ਦਿਲ ਵਿੱਚ ਮਾਰਨਾ ਸੀਗਾ, ਤੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਬਚਾਅ ਵਿੱਚ ਬਾਂਹ ਅੱਗੇ ਕਰ ਦਿੱਤੀ। ਸੁਖਬੀਰ ਸਿੰਘ ਬਾਦਲ ਦੀ ਬਾਂਹ ਤੇ ਕਾਫੀ ਕਹਿੰਦੇ ਸੱਟ ਲੱਗੀ, ਤੇ ਉਵੇਂ ਬਾਲ ਬਾਲ ਬਚਾਅ ਹੋ ਗਿਆ। ਸੁਖਬੀਰ ਸਿੰਘ ਬਾਦਲ ਨੂੰ ਮਾਰਨ ਦਾ ਉਹ ਵਿਅਕਤੀ ਦਾ ਟਾਰਗੇਟ ਸੀ। ਅਕਾਲੀ ਦਲ ਨੇ ਬਕਾਇਦਾ ਕੱਲ ਤੋਂ ਭੜਥੂ ਪਾਇਆ ਹੋਇਆ। ਅਕਾਲੀ ਦਲ ਕਹਿੰਦਾ ਹੈ ਕਿ ਸਾਜਿਸ਼ ਦੇ ਤਹਿਤ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕੀਤਾ ਜਾ ਰਿਹਾ, ਔਰ ਕੱਲੀ ਗੱਲ ਸੁਖਬੀਰ ਸਿੰਘ ਬਾਦਲ ਤੱਕ ਨਹੀਂ, SGPC ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਇੱਥੋਂ ਤੱਕ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਜੇਲ੍ਹ 'ਚ ਬੈਠਿਆਂ ਨੇ ਇੱਕ ਚਿੱਠੀ ਲਿਖ ਦਿੱਤੀ ਹੈ। ਉਹ ਕਹਿ ਰਹੇ ਆ ਕਿ ਅਕਾਲੀ ਦਲ ਨੂੰ ਖਤਮ ਕਰਨ ਦੀ ਚਾਲ ਹੈ, ਇੱਕ ਸਾਜਿਸ਼ ਦੇ ਤਹਿਤ ਇਹ ਸਾਰਾ ਕੁਛ ਕੀਤਾ ਗਿਆ, ਇੱਕ ਸਾਜਿਸ਼ ਦੇ ਤਹਿਤ। ਹੁਣ ਹਾਲਾਂਕਿ ਸਾਜਿਸ਼ ਕਿਹੜੀ ਤਹਿਤ, ਉਹ ਕੁਛ ਨਹੀਂ, NIA ਤੋਂ ਜਾਂਚ ਹੋਣੀ ਚਾਹੀਦੀ, CBI ਤੋਂ ਜਾਂਚ ਹੋਣੀ ਚਾਹੀਦੀ। ਅਕਾਲੀ ਲੀਡਰ ਕੱਲ ਤੋਂ ਇਹ ਗੱਲ ਲਗਾਤਾਰ ਦੁਹਰਾ ਰਹੇ ਹੈ। ਭਾਰਤੀ ਜਨਤਾ ਪਾਰਟੀ ਵੀ ਨਿੰਦਾ ਕਰ ਰਹੀ ਹੈ, ਆਮ ਆਦਮੀ ਪਾਰਟੀ ਦਾ ਬਹੁਤਾ ਇੱਥੇ ਪ੍ਰਤੀਕਰਮ ਨਹੀਂ, ਜਿੰਨਾ ਕਹਿ ਗੋਲਮੋਲ ਜਿਹਾ ਪ੍ਰਤੀਕਰਮ। ਹੁਣ ਤਾਜ਼ਾ ਰਿਪੋਰਟ ਤੇ ਹੈ ਕਿ ਸੁਖਬੀਰ ਸਿੰਘ ਬਾਦਲ ਆਪਣਾ ਇਲਾਜ ਕਰਾਉਣ ਤੋਂ ਬਾਅਦ ਜੋ ਬਾਂਹ ਤੇ ਸੱਟ ਚੁੱਟ ਲੱਗੀ, ਉੱਥੋਂ ਜਹਾਜ਼ ਦੇ ਰਾਹੀਂ ਦਿੱਲੀ, ਤੇ ਦਿੱਲੀ ਤੋਂ ਉਹਨਾਂ ਨੇ ਪੰਜਾਬ ਹੋਰ ਘੜੀ ਨੂੰ ਪਹੁੰਚ ਜਾਣਾ, ਦਿੱਲੀ ਸ਼ਾਇਦ ਇਸ ਵੇਲੇ ਹਵਾਈ ਅੱਡੇ ਤੇ ਪਹੁੰਚ ਚੁੱਕੇ ਹੋਣਗੇ ਉੱਥੋਂ। ਔਰ ਬਕਾਇਦਾ ਅਕਾਲੀ ਦਲ ਵਾਲੇ ਆਪਣੇ ਲੀਡਰ ਦਾ, ਜਿਹੜੀ ਦਿੱਲੀ ਦੀ ਟੀਮ ਹੈ, ਉੱਥੇ ਸਵਾਗਤ ਕਰਨ ਪਹੁੰਚ ਗਈ ਹੈ ਦਿੱਲੀ ਦੇ ਹਵਾਈ ਅੱਡੇ। ਜਿਹੜਾ ਵਿਅਕਤੀ ਜਸਪਾਲ ਸਿੰਘ ਆ ਉਹ ਗ੍ਰਿਫਤਾਰ ਹੈ, ਉੱਤੇ ਕਤਲ ਦੇ ਇਰਾਦੇ ਦਾ ਮੁਕੱਦਮਾ ਦਰਜ ਕੀਤਾ ਜਾ ਚੁੱਕਾ ਹੈ, ਜਿਹੜੀ ਹੁਣ ਤੱਕ ਦੀ ਜਾਂਚ ਪੜਤਾਲ ਵਿੱਚ ਉੱਥੋਂ ਦੀ ਪੁਲਿਸ ਨੇ, ਮਹਾਰਾਸ਼ਟਰ ਦੀ ਪੁਲਿਸ ਨੇ ਕਿਹਾ ਕਿ ਇੱਦਾਂ ਦੀ ਕੋਈ ਗੱਲਬਾਤ ਨਹੀਂ ਵਿੱਚੋਂ ਨਿਕਲੀ ਕਿ ਅਸੀਂ ਕਹੀਏ ਜੀ ਇਹਦੇ ਕੋਈ ਇਹ ਅਪਰਾਧਿਕ ਪ੍ਰਵਿਰਤੀ ਦਾ ਵਿਅਕਤੀ ਸੀ ਜਾਂ ਇਹਦੇ ਕਿਤੇ ਅਪਰਾਧਿਕ ਕਿਸੇ ਹੋਰ ਪ੍ਰਵਿਰਤੀ ਦੇ ਬੰਦਿਆਂ ਨਾਲ ਸੰਬੰਧ ਹੈ? ਕਹਿੰਦੇ ਫਿਲਹਾਲ ਇੱਦਾਂ ਦਾ ਕੋਈ ਜਾਣਕਾਰੀ ਨਹੀਂ ਮਿਲੀ ਜਿਹੜੀ ਉਸ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ ਜਿਨ ਸੁਖਬੀਰ ਸਿੰਘ ਬਾਦਲ ਤੇ ਹਮਲਾ ਕੀਤਾ ਸੀ। ਉਵੇਂ ਉਹ ਗ੍ਰਿਫਤਾਰ ਹੈ, ਸਖ਼ਤ ਧਾਰਾਵਾਂ ਦੇ ਤਹਿਤ ਪਰਚਾ ਦਰਜ ਹੈ। ਵੱਡੇ ਪੱਧਰ ਤੇ ਮਹਾਰਾਸ਼ਟਰ ਦੀ ਪੁਲਿਸ ਕਹਿੰਦੀ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ। ਹੁਣ ਤੱਕ ਤੇ ਕੇਵਲ ਜਸਪਾਲ ਸਿੰਘ ਹੀ ਹੈ, ਜਿਹੜਾ ਜਸਪਾਲ ਸਿੰਘ ਪਿਛਲੇ ਕੁਝ ਸਮੇਂ ਤੋਂ ਜਿਹੜਾ ਗੁਰਦੁਆਰਾ ਸਾਹਿਬ ਜਿੱਥੇ ਕੱਲ੍ਹ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋਇਆ ਸੀ, ਉਸ ਗੁਰੂ ਘਰ ਦੇ ਵਿੱਚ ਕਹਿੰਦੇ ਕਿ ਮਾਤਾ ਸਾਹਿਬ ਦੇਵਾ ਜਿਹੜਾ ਗੁਰਦੁਆਰਾ ਹੈ ਉੱਥੇ ਉਹ ਬੰਦਾ 1.5-2 ਸਾਲ ਤੋਂ ਰਹਿੰਦਾ ਸੀ। ਜਸਪਾਲ ਸਿੰਘ ਉੱਥੇ ਦਾ ਸੇਵਾਦਾਰ ਸੀ। ਹੁਣ ਉਹ ਹਮਲੇ ਦੀ ਘਟਨਾ ਤੋਂ ਬਾਅਦ ਜਿਹੜੀ ਸਿਆਸਤ ਹੈ, ਜਿਹੜਾ ਤੁਸੀਂ ਜ਼ਿਕਰ ਕੀਤਾ ਅਕਾਲ ਤਖ਼ਤ ਸਾਹਿਬ ਦਾ, ਦੇਖੋ ਕੱਲਾ ਅਕਾਲ ਤਖ਼ਤ ਸਾਹਿਬ ਨਹੀਂ, ਤਮਾਮ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਨਾਲ ਹੈ, ਅਕਾਲੀ ਦਲ ਦੇ ਨਾਲ ਹੈ, ਅਕਾਲੀ ਦਲ ਬਾਦਲ ਦੇ ਨਾਲ ਹੈ, ਉਹਨਾਂ ਨੇ ਇਹਦੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਬੜੇ ਸਖ਼ਤ ਸ਼ਬਦਾਂ ਚ। CBI ਤੋਂ ਜਾਂਚ ਹੋਵੇ, NIA ਜਾਂਚ ਕਰੇ, ਮੰਗ ਕੀਤੀ ਜਾ ਰਹੀ ਹੈ। ਔਰ ਭਾਈ ਬਲਵੰਸੂ ਰਾਜੋਆਣਾ ਜਿਹੜੇ ਜੇਲ੍ਹ ਚ ਬੈਠੇ ਹੈ, ਉਹ ਕਹਿੰਦੇ ਸੀ ਗੱਲ ਇਹ ਹੈ ਕਿ ਸਾਰਾ ਕੁਛ ਇੱਕ ਸਾਜਿਸ਼ ਦੇ ਤਹਿਤ ਮੈਨੂੰ ਜਾਪਦਾ ਕਿ ਇੱਕ ਸਾਜਿਸ਼ ਦਾ ਹਿੱਸਾ ਹੈ। ਭਾਈ ਬਲਵੰਸੂ ਰਾਜੋਆਣਾ ਜੇਲ੍ਹ ਚ ਚਿੱਠੀ ਲਿਖੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ, ਔਰ ਅਕਾਲੀ ਦਲ ਨੂੰ ਕਹਿੰਦੇ ਕਮਜ਼ੋਰ ਕਰਨ ਦੀ ਯੋਜਨਾ ਹੈ, ਉਹ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ, ਭਾਈ ਬਲਵੰਸੂ ਰਾਜੋਆਣਾ ਕਹਿੰਦੇ ਹੈ। ਔਰ ਕਹਿੰਦੇ ਮੈਨੂੰ ਇਹ ਲੱਗਦਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਜਿਹੜਾ ਇਹਤੇ ਕਾਰਵਾਈ ਕਰਨੀ ਚਾਹੀਦੀ ਹੈ, ਇੱਕ ਖਤਰਨਾਕ ਮਨਸੂਬਾ ਸੀ ਇਹ, ਭਾਈ ਬਲਵੰਸੂ ਰਾਜੋਆਣਾ ਨੇ ਚਿੱਠੀ ਚ ਲਿਖਿਆ। ਵੱਡੀ ਜਥੇਬੰਦੀ ਅਕਾਲੀ ਦਲ ਹੈ, ਕਹਿੰਦੇ ਉਹਨੂੰ ਖੇਰੂ ਖੇਰੂ ਕਰਨਾ ਚਾਹੁੰਦੇ ਨੇ ਕੁਛ ਤਾਕਤਾਂ, ਇਹ ਅਕਾਲੀ ਦਲ ਨੂੰ ਖਤਮ ਕਰਨ ਦੀ ਹੈ। ਪਹਿਲਾਂ ਵੀ ਬੜੇ ਅਕਾਲੀ ਲੀਡਰ ਕਤਲ ਕੀਤੇ ਗਏ ਸਮੇਂ ਸਮੇਂ ਤੇ, ਔਰ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਕਿ ਪੰਥਕ ਕਾਰਵਾਈ ਕਰੋ ਸਿੱਖ ਰਵਾਇਤਾਂ ਦੇ ਮੁਤਾਬਕ, ਕਿ ਜਿਹੜਾ ਗੁਰੂ ਘਰ ਦੇ ਵਿੱਚ ਇਹੋ ਜਿਹਾ ਕਰੇ। ਹੁਣ ਗੱਲ ਇਹ ਹੈ ਕਿ ਅੱਜ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋਇਆ ਤੇ ਪੰਥਕ ਕਾਰਵਾਈਆਂ ਦੀ ਗੱਲ ਹੋਣ ਲੱਗ ਪਈ ਕਿ ਗੁਰਦੁਆਰੇ ਚ ਹਮਲਾ ਹੋਇਆ ਜੀ, ਪੰਥਕ ਕਾਰਵਾਈ ਕਰੋ, ਗੁਰੂ ਘਰ ਚ ਕੋਈ ਕਿਵੇਂ ਕਿਸੇ ਨੂੰ ਕੁੱਟ ਮਾਰ ਸਕਦਾ, ਗੁਰੂ ਘਰ ਚ ਕਿਵੇਂ ਕੋਈ ਹਮਲਾ ਕਰ ਸਕਦਾ, ਸੁਖਬੀਰ ਸਿੰਘ ਬਾਦਲ ਤੇ 2 ਹਮਲੇ ਹੋ ਗਏ, ਉਦੋਂ ਵੀ ਤੁਸੀਂ ਕਾਰਵਾਈ ਨਹੀਂ ਕੀਤੀ, ਹੁਣ ਕਾਰਵਾਈ ਕਰ ਦਿਓ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਤੋਂ ਮੰਗ ਕੀਤੀ ਜਾ ਰਹੀ ਹੈ। ਔਰ ਜਥੇਦਾਰ ਸਾਹਿਬ ਆਪ ਇਸ ਹਮਲੇ ਦੀ ਨਿੰਦਾ ਕਰ ਚੁੱਕੇ ਹੈ। ਔਰ ਮੈਂ ਹੋਰ ਦੱਸਦਾ, ਅੱਜ ਇੱਕ ਹੋਰ ਹਮਲਾ ਤਾਂ ਨਹੀਂ ਕਹਿ ਸਕਦੇ, ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਹੈ, ਉਹਨਾਂ ਦੇ ਘਰ ਦੇ ਬਾਹਰ ਗੋਲੀ ਚੱਲਣ ਦੀ ਘਟਨਾ ਬੀਤੀ ਰਾਤ ਦੇ ਸਾਹਮਣੇ ਆਈ ਹੈ। ਉਹ ਉੱਥੇ ਕਹਿੰਦੇ ਗੋਲੀ ਚੱਲੀ, ਗੱਡੀ ਤੇ ਕੋਈ ਗੋਲੀ ਮਾਰ ਗਿਆ, ਹੋ ਸਕਦਾ ਹਵਾਈ ਫਾਇਰ ਵੀ ਕੀਤੇ ਹੈ, ਪੁਲਿਸ ਨੇ ਬਹੁਤਾ ਖੁਲਾਸਾ ਨਹੀਂ ਕੀਤਾ। ਗਿਆਨੀ ਰਘਵੀਰ ਸਿੰਘ ਨੇ ਬਕਾਇਦਾ ਕੁਛ ਤੱਥ ਦਿੱਤੇ ਆ ਜਿਹੜੇ ਇਹ ਪ੍ਰਗਟਾਵਾ ਕਰਦੇ ਆ ਕਿ ਗੋਲੀ ਘਰ ਦੇ ਬਾਅਦ ਚੱਲੀ ਹੈ। ਹੁਣ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ, ਉਹਨਾਂ ਦੇ ਲਈ ਵੀ ਅਕਾਲ ਤਖ਼ਤ ਦੇ ਜਥੇਦਾਰ ਜੀ ਨੇ ਹਾਂ ਦਾ ਨਾਰਾ ਮਾਰਿਆ, ਕਹਿੰਦੇ ਜੇ ਵੀ ਮੰਦਭਾਗਾ ਹੈ ਬਿਲਕੁਲ ਗਲਤ ਹੈ। ਸੋ ਏਦਾਂ ਦੀਆਂ ਗੱਲਾਂ ਬਾਤਾਂ ਪ੍ਰਭ ਸੰਧੂ ਜੀ ਕੱਲ ਦੀਆਂ ਚੱਲੀ ਜਾਂਦੀਆਂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ, ਤੇ ਸੁਖਬੀਰ ਸਿੰਘ ਬਾਦਲ ਹੁਣ ਜੋ ਉਹਨਾਂ ਦਾ ਉੱਥੇ ਇਲਾਜ ਸੀਗਾ ਬੀਤੀ ਰਾਤ ਹੋ ਗਿਆ, ਤੇ ਉੱਥੋਂ ਹੁਣ ਪੰਜਾਬ ਵਾਲੇ ਪਾਸੇ ਨੂੰ ਰਵਾਨਾ ਹੋ ਚੁੱਕੇ ਆ। ਰਸਤੇ ਚ ਉਹਨਾਂ ਨੇ ਦਿੱਲੀ ਤੇ ਦਿੱਲੀ ਤੋਂ ਬਾਅਦ ਫਿਰ ਪੰਜਾਬ ਆਉਣਾ ਆ, ਤੇ ਅਕਾਲੀ ਦਲ ਨੂੰ ਇਸ ਵੇਲੇ ਮੈਂ ਸਮਝਦਾ ਕਿ ਇੱਕ ਮੁੱਦਾ ਮਿਲ ਗਿਆ, ਤੇ ਉਸ ਮੁੱਦੇ ਦੀ ਗੂੰਜ ਅਕਾਲੀ ਦਲ ਨੇ ਵਾਹਵਾ ਚੁੱਕੀ ਹੋਈ ਹੈ, ਤੇ ਦੇਖਦੇ ਹਾਂ ਭਾਈ ਗੱਲ ਕਿੱਥੇ ਕੁ ਜਾ ਕੇ ਰੁਕਦੀ ਹੈ, ਕਦੋਂ ਕੁ ਤੱਕ ਇਹ ਮੁੱਦਾ ਰਹਿੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਵੱਡਾ ਹਮਲਾ ਹੋ ਗਿਆ।
2: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ

0: ਹਰਦੀਪ ਜੀ ਵੀ ਜੁੜੇ ਹੋਏ ਨੇ, ਗ੍ਰੈਂਡ ਹੋਮ ਫਰਨੀਚਰ ਤੋਂ ਟੀਮ ਜੁੜੀ ਹੋਈ ਹੈ ਸਾਡੇ ਨਾਲ, ਅੱਜ ਲਾਈਵ ਔਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ ਦਾ ਕਰਾਂਗੇ। ਸਭ ਤੋਂ ਪਹਿਲਾਂ ਮੈਂ ਹਰਦੀਪ ਜੀ ਵੱਲ ਚੱਲਦਾ। ਸੁਖਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
1: ਬਹੁਤ ਸ਼ੁਕਰੀਆ, ਧੰਨਵਾਦ ਸੰਤੂ ਸਾਹਿਬ। ਬਿਲਕੁਲ, ਅੱਜ ਸ਼ਾਮ ਨੂੰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਸਪੀਕਰ ਦੇ ਉੱਪਰ ਪਹੁੰਚਣਗੇ, ਇਹ ਵਾਅਦਾ ਦਾਵਾ ਤੁਹਾਡੇ ਨਾਲ ਔਨ ਏਅਰ ਕਰ ਰਹੇ ਹਾਂ ਵੀ ਲੋਐਸਟ ਪ੍ਰਾਈਸ ਫਰਨੀਚਰ ਦੇ ਉੱਪਰ ਮਿਲਣਗੀਆਂ, ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਨੂੰ ਮਿਲਣਗੇ, ਤੇ ਨਾਲ ਲੇਟੈਸਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ। ਡਿਜ਼ਾਈਨਰ ਫਰਨੀਚਰ ਜਿਹ 'ਚ ਕਿੰਗ ਸਾਈਜ਼ ਦੇ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ ਤੁਸੀਂ ਆਪਣੇ ਘਰ ਲੈ ਕੇ ਜਾਓਗੇ। ਸੋ ਜ਼ਰੂਰ ਚੱਕਰ ਲਾਓ ਇਸ ਵੀਕਐਂਡ ਦੇ ਉੱਪਰ, ਕਿਉਂਕਿ ਘੱਟ ਕੀਮਤਾਂ ਤੇ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣਾ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਰ ਰੋਡ ਦੇ ਉੱਪਰ, 6685 ਟੋਮਕਰ ਰੋਡ ਨੂੰ ਯਾਦ ਰੱਖਣਾ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ, ਸੋਫਾ ਲਪਸਿਡ ਐਂਡ ਚੇਅਰ, 3-ਸੀਟਰ ਸੋਫਾ, 2-ਸੀਟਰ ਲਪਸਿਡ ਨਾਲ ਸਿੰਗਲ ਚੇਅਰ, ਸੋਫਾ ਲਪਸਿਡ ਨਾਲ ਚੇਅਰ, ਕੰਪਲੀਟ ਸੋਫਾ ਸੈੱਟ, ਬਲੈਕ ਕਲਰ ਦਾ, ਲੈਦਰ ਦਾ, ਕਰੋਮ ਲੈਕਸ ਦੇ ਨਾਲ ਕੰਪਲੀਟ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ $1500 ਸੀ, ਸਿਰਫ $699 ਦਾ ਸੋਫਾ ਲਪਸਿਡ ਤੇ ਚੇਅਰ। ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਸਪੈਸ਼ਲ ਅੱਜ ਸ਼ਾਮ ਨੂੰ, ਸੋਫਾ ਲਪਸਿਡ ਤੇ ਚੇਅਰ ਤਿੰਨੋ ਹੀ ਪੀਸ $699 ਦੇ, ਤੇ ਨਾਲ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਸੱਦੂ ਸਾਹਿਬ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਸੁਖਬਾਈ ਜੀ। ਸੋ 6085 ਟੋਮਕਨ ਰੋਡ 'ਤੇ ਸਮਾਂ ਹੋ ਗਿਆ ਜੀ, ਚੱਲਦੇ ਹਾਂ ਇੰਸ਼ੋਰੈਂਸ ਦੇ ਬਾਬਤ ਗੱਲਬਾਤ ਕਰਦੇ ਹਾਂ, ਅਵੇਅਰਨੈਸ ਦੀ ਗੱਲਬਾਤ ਕਰਦੇ ਹਾਂ। ਮੋਨਾ ਮਹਿੰਗੀ ਜੀ ਸਾਡੇ ਨਾਲ ਲਾਈਨ 'ਤੇ ਨੇ। ਮੋਨਾ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ।
2: ਥੈਂਕ ਯੂ ਸੋ ਮੱਚ ਪ੍ਰਭ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਅਤੇ ਸਾਰੇ ਹੀ ਲਿਸਟਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਐਂਡ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
0: ਵੈਰੀ ਗੁੱਡ ਮਾਰਨਿੰਗ ਜੀ।
2: ਬਿਲਕੁਲ ਪ੍ਰਭ ਜੀ, ਜਿੱਦਾਂ ਕਿ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹੁੰਦੇ ਹਾਂ, ਅਕਸਰ ਅਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਪਰ ਜਦੋਂ ਵੀ ਇੰਸ਼ੋਰੈਂਸ ਦੀ ਗੱਲ ਆਉਂਦੀ ਹੈ ਤਾਂ ਹਰੇਕ ਪਰਸਨ ਦੇ ਮਾਇੰਡ ਦੇ ਵਿੱਚ ਇਹੀ ਚੀਜ਼ ਆਉਂਦੀ ਹੈਗੀ ਕਿ ਓਬਵੀਅਸਲੀ ਹੈ ਕਿ ਪਰਸਨ ਦੀ ਹੈਲਥ ਚੰਗੀ ਹੋਣੀ ਚਾਹੀਦੀ ਹੈ, ਕਿਸੇ ਵੀ ਤਰ੍ਹਾਂ ਦੇ ਹੈਲਥ ਇਸ਼ੂਜ ਨਾ ਹੋਣ ਪ੍ਰੈਜੈਂਟਲੀ ਔਰ ਪ੍ਰੀਵੀਅਸ ਹਿਸਟਰੀ ਦੇ ਵਿੱਚ। ਪ੍ਰੀਵੀਅਸ ਮੈਡੀਕਲ ਹਿਸਟਰੀ ਕਲੀਅਰ ਹੋਵੇ ਤਾਂ ਹੀ ਉਹਨਾਂ ਨੂੰ ਬੈਸਟ ਆਪਸ਼ਨਸ ਮਿਲ ਸਕਦੀਆਂ ਹੁੰਦੀਆਂ ਨੇ, ਪਰ ਉਹਨਾਂ ਦੇ ਲਈ ਮੈਂ ਜ਼ਰੂਰ ਗੱਲ ਕਰਨਾ ਚਾਹੂੰਗੀ ਜਿਹੜੇ ਕਿ ਹਾਰਡ ਟੂ ਇੰਸ਼ੋਰ, ਜਿਹਨਾਂ ਨੂੰ ਕਹਿ ਦਈਦਾ ਨੋਨ ਮੈਡੀਕਲ, ਜਿਹਨਾਂ ਦੇ ਲਈ ਜ਼ਰੂਰਤ ਹੁੰਦੀ ਹੈ, ਕਿਉਂਕਿ ਜਦੋਂ ਹੈਲਥ ਇਸ਼ੂਜ ਆ ਜਾਂਦੇ ਨੇ ਕਿਸੇ ਰੀਜ਼ਨ ਕਰਕੇ ਉਸ ਟਾਈਮ 'ਤੇ ਇੰਸ਼ੋਰੈਂਸ ਨਹੀਂ ਕਰਵਾ ਪਾਏ, ਜਾਂ ਫਿਰ ਜਦੋਂ ਉਹਨਾਂ ਦੇ ਹੈਲਥ ਇਸ਼ੂਜ ਆਏ ਸੀਗੇ ਬੈਕ ਹੋਮ ਕੰਟਰੀ ਦੇ ਵਿੱਚ ਸੀਗੇ, ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਆਏ ਨੇ, ਸੋ ਉਹਨਾਂ ਦੇ ਲਈ ਇੱਕ ਚੈਲੰਜ ਜ਼ਰੂਰ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਸਾਨੂੰ ਇੰਸ਼ੋਰੈਂਸ ਨਹੀਂ ਮਿਲਣੀ, ਸੋ ਉਹਨਾਂ ਦੇ ਲਈ ਮੈਸੇਜ ਜ਼ਰੂਰ ਕਨਵੇ ਕਰਨਾ ਚਾਹਾਂਗੇ ਕਿ ਉਹਨਾਂ ਦੇ ਲਈ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਪਾਲਿਸੀਜ਼ ਅਵੇਲੇਬਲ ਹੁੰਦੀਆਂ ਨੇ, ਜਿਹਦੇ ਨਾਲ ਕਿ ਈਜ਼ੀਲੀ ਉਹ ਆਪਣੇ ਮੋਰਗੇਜ ਨੂੰ ਕਵਰ ਕਰ ਸਕਦੇ ਨੇ ਮੋਰਗੇਜ ਇੰਸ਼ੋਰੈਂਸ ਦੀ ਤਰ੍ਹਾਂ। ਐਂਡ ਇਸੇ ਤਰੀਕੇ ਦੇ ਨਾਲ ਜੇ ਕਿਸੇ ਵੀ ਪਰਸਨ ਨੂੰ ਸਟੇਟ ਪਲੈਨਿੰਗ ਦੇ ਲਈ ਹੋਲ ਲਾਈਫ ਪਾਲਿਸੀ ਚਾਹੀਦੀ ਹੋਵੇ, ਫਾਈਨਲ ਐਕਸਪੈਂਸ ਕਵਰੇਜ, ਫਿਨਲ ਕੋਸਟ ਐਕਸਪੈਂਸ ਕਵਰੇਜ ਦੀ ਜ਼ਰੂਰਤ ਹੋਵੇ, ਤਾਂ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਕਵਰ ਅਪ ਕੀਤਾ ਜਾ ਸਕਦਾ ਹੈ। ਨੋਨ ਮੈਡੀਕਲ ਪਾਲਿਸੀਜ਼ ਦੇ ਵਿੱਚ ਇਹ ਜ਼ਰੂਰ ਚੀਜ਼ ਆ ਜਾਂਦੀ ਹੈਗੀ ਹੈ ਕਿ ਜਦੋਂ ਵੀ ਇਸ ਟਾਈਮ 'ਤੇ ਪਾਲਿਸੀ ਕਰਵਾਉਂਦੇ ਨੇ ਕੋਈ ਬਲੱਡ ਟੈਸਟ, ਯੂਰਿਨ ਟੈਸਟ ਨਹੀਂ ਹੁੰਦਾ, ਪਰ ਅਪਫਰੰਟ ਪੂਰੀ ਅੰਡਰ ਰਾਈਟਿੰਗ ਹੁੰਦੀ ਹੈਗੀ ਹੈ। ਐਂਡ ਨਾਲ ਦੀ ਨਾਲ ਇਹ ਵੀ ਚੀਜ਼ ਆ ਜਾਂਦੀ ਹੈਗੀ ਹੈ ਕਿ ਪ੍ਰੀਵੀਅਸ ਹਿਸਟਰੀ ਦੇ ਵਿੱਚ ਜੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਹਾਰਟ ਦੇ ਰਿਲੇਟਿਡ ਕੋਈ ਬਾਇਪਾਸ ਸਰਜਰੀ ਹੋਈ ਸੀ, ਕੈਂਸਰ ਦੀ ਕੋਈ ਪ੍ਰੋਬਲਮ ਸੀ, ਬ੍ਰੇਨ ਟਿਊਮਰ ਸੀ, ਇਹ ਹੈਲਥ ਦੇ ਰਿਲੇਟਿਡ ਜਿਹੜੇ ਕੰਸਰਨਸ ਹੈਗੇ ਆ ਉਹ ਤਾਂ ਹੁੰਦੇ ਹੀ ਹੁੰਦੇ ਆ, ਪਰ ਲਾਈਫ ਸਟਾਈਲ ਦੇ ਵਿੱਚ ਜੇ ਕਿਸੇ ਤਰ੍ਹਾਂ ਦੀ ਚੇਂਜਿਸ ਆਈਆਂ ਸੀ ਜਿਵੇਂ ਕਿ ਡਰਾਈਵਿੰਗ ਲਾਇਸੈਂਸ ਸਸਪੈਂਡ ਹੋਇਆ, ਜਾਂ ਫਿਰ ਪਰਸਨ ਨੂੰ ਕਿਸੇ ਤਰ੍ਹਾਂ ਦੀ ਡਰੱਗ ਐਡਿਕਸ਼ਨ ਸੀ, ਹੁਣ ਟ੍ਰੀਟਮੈਂਟ ਲੈ ਰਹੇ ਨੇ ਉਸਨੂੰ ਕੁਇਟ ਕਰਨ ਦਾ, ਸੋ ਇਹ ਸਾਰੀਆਂ ਚੀਜ਼ਾਂ ਦੇ ਕਰਕੇ ਵੀ ਆਪਾਂ ਨੂੰ ਸਟੈਂਡਰਡ ਮਾਰਕੀਟ ਦੇ ਵਿੱਚ ਇੰਸ਼ੋਰੈਂਸ ਨਹੀਂ ਮਿਲ ਪਾਉਂਦੀ ਹੈਗੀ ਹੈ। ਸੋ ਉੱਥੇ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਡੈਫੀਨੇਟਲੀ ਤੁਸੀਂ ਆਪਣੀ ਰਿਕੁਆਇਰਮੈਂਟਸ ਨੂੰ ਕਵਰ ਅਪ ਕਰ ਸਕਦੇ ਹੋ, ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਪ੍ਰੋਟੈਕਸ਼ਨ ਦੇ ਸਕਦੇ ਹੋ। ਇਸੇ ਤਰੀਕੇ ਦੇ ਨਾਲ ਨੋਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ ਵੀ ਇਹੀ ਚੀਜ਼ ਹੈਗੀ ਹੈ ਕਿ ਪ੍ਰੀਵੀਅਸ ਹਿਸਟਰੀ ਦੇ ਵਿੱਚ ਜੇ ਕਿਸੇ ਤਰੀਕੇ ਦੇ ਹੈਲਥ ਇਸ਼ੂਜ਼ ਆ ਚੁੱਕੇ ਨੇ, ਜ਼ਰੂਰ ਤੁਸੀਂ ਜੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹਜੇ ਤੱਕ ਨਹੀਂ ਕਰਵਾਈ, ਆਪਣੇ ਆਪ ਨੂੰ ਜ਼ਰੂਰ ਕਵਰ ਕਰੋ, ਦੁਬਾਰਾ ਕੋਈ ਹੋਰ ਕੰਡੀਸ਼ਨ ਜਾਂ ਉਹੀ ਸੇਮ ਕੰਡੀਸ਼ਨ ਆਫਟਰ 2 ਈਅਰਸ ਅਗਰ ਹੁੰਦੀ ਹੈਗੀ ਹੈ ਤਾਂ ਡੈਫੀਨੇਟਲੀ ਤੁਹਾਡੇ ਕੋਲ ਪ੍ਰੋਪਰ ਪ੍ਰੋਟੈਕਸ਼ਨ ਹੋਏਗੀ। ਸੋ ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-509-1509। ਕਈ ਵਾਰ ਇਹ ਵੀ ਹੁੰਦਾ ਕਿ ਪਹਿਲਾਂ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਪਾਲਿਸੀ ਕਰਵਾਈ ਸੀ, ਕਵਰੇਜ ਘੱਟ ਅਮਾਊਂਟ ਦੀ ਸੀਗੀ, ਤਾਂ ਵੀ ਅੱਜ ਦੀ ਡੇਟ ਦੇ ਵਿੱਚ ਤੁਸੀਂ ਜੇ ਕਵਰੇਜ ਨੂੰ ਇਨਕਰੀਜ਼ ਕਰਨਾ

0: ਚਾਹੁੰਦੇ ਹੋ ਤਾਂ ਵੀ ਜ਼ਰੂਰ ਕੰਟੈਕਟ ਕਰ ਸਕਦੇ ਹੋ ਜੀ 416-509-1509। ਥੈਂਕ ਯੂ ਸੋ ਮਚ ਜੀ।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਮੋਨਾ ਜੀ। ਤੁਸੀਂ ਮੋਨਾ ਜੀ ਹੁਣਾਂ ਨਾਲ ਰਾਬਤਾ ਕਰ ਸਕਦੇ ਹੋ ਜੇ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਤੁਹਾਡੀ ਇਨਕੁਆਇਰੀ। ਅਗਲੇ ਲਿੰਕ 'ਚ ਫਿਰ ਮਿਲਦੀ ਆ ਮੋਨਾ ਮਹਿੰਗੀ ਜੀ ਦੇ ਨਾਲ। ਸੋ 416-509-1509 ਮੋਨਾ ਮਹਿੰਗੀ ਜੀ, ਬਹੁਤ ਸ਼ੁਕਰੀਆ ਮੋਨਾ ਜੀ, ਥੈਂਕ ਯੂ ਸੋ ਮਚ। ਸੋ 905-673-3337 9056733 37 ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਹਰਮਨ ਬੱਤਾ ਜੀ। ਮੋਰਗੇਜ ਖਰੀਦਣੀ, ਮਾਫ਼ ਕਰਨਾ, ਘਰ ਖਰੀਦਣਾ, ਮੋਰਗੇਜ ਤੁਹਾਨੂੰ ਮਿਲ ਨਹੀਂ ਰਹੀ, ਮੋਰਗੇਜ ਵਿੱਚ ਪਰੇਸ਼ਾਨੀ ਆ ਰਹੀ ਆ। ਅੱਛਾ, ਮੋਰਗੇਜ ਖਰੀਦਣ ਵਾਲਾ ਕੰਮ ਹੀ ਹੁੰਦਾ, ਜਦੋਂ ਮੋਰਗੇਜ ਬੈਂਕ ਵਾਲੇ ਕਹਿੰਦੇ ਕਿ ਸੋਰੀ ਭਾਈ ਤੂੰ ਫਿੱਟ ਨਹੀਂ ਆ ਮੋਰਗੇਜ ਲਈ। ਸੋ ਮੋਰਗੇਜ ਦੇ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਤਾਂ ਤੁਸੀਂ ਹਰਮਨ ਬੱਤਾ ਜੀ ਨਾਲ ਗੱਲਬਾਤ ਕਰ ਲਓ। ਫਸਟ ਟਾਈਮ ਹੋਮ ਬਾਇਰ ਹੋ, ਰੀਨਿਊਲ, ਰੀਫਾਈਨਸਿੰਗ, ਪ੍ਰੀ ਅਪਰੂਵਲ, ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਅਕਸਰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਮੋਰਗੇਜ ਬ੍ਰੋਕਰ ਹਰਮਨ ਬੱਤਾ ਨੂੰ ਬਸ ਕਾਲ ਕਰ ਲਓ, ਵਨ ਕਾਲ ਅਵੇ ਆ, ਤੁਹਾਡੀ ਬਾਂਹ ਫੜ ਲੈਣਗੇ, ਹਾਂ ਕਹਿਤੀ ਤਾਂ ਮੋਰਗੇਜ ਕਰਵਾ ਕੇ ਦੇਣਗੇ। 647-685-9000 6476859000 ਹਰਮਨ ਬੱਤਾ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪਿਛਲੇ ਦਿਨੀ ਅਸੀਂ ਪਰੋਲ ਦੀਆਂ ਗੱਲਾਂ ਬਾਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਭਰੋਸਾ ਜਤਾਇਆ ਸੀ ਕਿ ਅਸੀਂ ਪੰਜਾਬ ਸਰਕਾਰ ਪੂਰੀ ਕਦਮ ਨਾਲ ਕਦਮ ਲਾ ਕੇ ਚੱਲੂਗੀ, ਅਸੀਂ ਨਾਲ ਖੜ੍ਹੇ ਹਾਂ, ਹਿਊਮਨ ਟ੍ਰੇਨਿੰਗ ਗਰਾਊਂਡ 'ਤੇ ਮਿਲਣੀ ਚਾਹੀਦੀ ਹੈ ਪੈਰੋਲ। ਪਰ ਇਹ ਕੀ ਖਬਰ ਆ ਕਿ ਭਾਈ ਜਗਤਾਰ ਸਿੰਘ ਹਵਾਰਾ ਨੇ ਪਰੋਲ ਦੀ ਪੇਸ਼ਕਸ਼ ਠੁਕਰਾ ਤੀ ਕਹਿੰਦੇ?
2: ਸੰਧੂ ਜੀ, ਕਹਾਣੀ ਇਹ ਆ, ਜਿੱਦਾਂ ਦੀ ਪਰੋਲ ਸਰਕਾਰਾਂ ਦੇ ਕੇ ਆਪਣੇ ਆਪ ਨੂੰ ਵਾਹਵਾ ਖੱਟਣਾ ਚਾਹੁੰਦੀਆਂ ਕਿ ਅਸੀਂ ਆਹ ਵੇਖੋ ਪਰੋਲ ਦੇ ਦਿੱਤੀ ਜਗਤਾਰ ਸਿੰਘ ਹਵਾਰਾ ਨੂੰ। ਜਗਤਾਰ ਸਿੰਘ ਹਵਾਰਾ ਕੋਈ ਕੱਲ੍ਹ ਦਾ ਛੋਕਰਾ ਨਹੀਂ ਹੈ, ਬੜਾ ਹੁਣ ਉਹਦਾ ਵੀ ਸੁੱਖ ਦੇ ਨਾਲ ਇੱਕ ਤਜਰਬਾ ਹੋ ਗਿਆ, ਜ਼ਿੰਦਗੀ ਦਾ ਵੀ ਤਜਰਬਾ ਆ। ਉਹ ਜਿਹੜਾ ਜਗਤਾਰ ਸਿੰਘ ਹਵਾਰਾ ਦੇ ਬਾਰੇ ਚਰਚਾ ਕਿ ਉਸਨੇ ਸਰਕਾਰ ਦੀ ਪੇਸ਼ਕਸ਼ ਠੁਕਰਾ ਦਿੱਤੀ, ਅਸਲ ਵਿੱਚ ਉਹਦੇ ਮਗਰ ਕਹਾਣੀ ਇਹ ਆ ਕਿ ਜਿਹੜੀ ਸਰਕਾਰਾਂ ਨੇ ਕੱਲ ਤੱਕ ਦੀ ਖਬਰ ਇਹ ਸੀ ਕਿ ਸਰਕਾਰਾਂ ਕਹਿੰਦੀਆਂ ਕਿ ਭਾਈ ਤੈਨੂੰ ਇੱਕ ਦਿਨ ਦੀ ਪੇਸ਼ਕਸ਼ ਦੇ ਦਿੰਦੇ, ਸਵੇਰੇ ਤੈਨੂੰ ਲੈ ਜਾਵਾਂਗੇ ਤੇ ਸ਼ਾਮ ਨੂੰ ਵਾਪਸ ਜੇਲ੍ਹ ਚ ਲੈ ਆਵਾਂਗੇ। ਇੱਕ ਦਿਨ ਦੀ ਵੀ ਕਾਹਨੂੰ, ਸੂਰਜ ਦੀਆਂ ਕਿਰਨਾਂ ਜਿੰਨਾ ਕੁ ਸਮਾਂ ਹੁੰਦੀਆਂ ਉਨੇ ਕੁ ਸਮੇਂ ਦੀ ਦੇ ਦਿੰਦੇ ਆ। ਫਿਰ ਕਹਿੰਦੇ ਕਿ ਚਲੋ, ਉਹ ਕਹਿੰਦਾ ਜੀ ਮੈਂ ਨੀ ਕੀ ਕਰਦੀ, ਮੈਂ ਨੀ ਲੈਣੀ, ਜਾਓ। ਫਿਰ ਉਹ ਦੂਜੀ ਪੇਸ਼ਕਸ਼ ਦਿੱਤੀ ਕਿ 2 ਦਿਨ ਦੀ ਕਸਟਡੀ। ਕਸਟਡੀ ਤੋਂ ਭਾਵ ਹੁੰਦਾ ਕਿ ਹੱਥ ਕੜੀਆਂ ਲੱਗੀਆਂ ਰਹਿਣੀਆਂ, ਪੁਲਿਸ ਨਾਲ ਹੋਊਗੀ, ਨਾ ਪੁਲਿਸ ਤੋਂ ਤੂੰ ਇੱਧਰ ਹੋਵੇ ਤੇ ਨਾ ਇੱਧਰ ਹੋਵੇ। ਨਹੀਂ ਤੇ ਆਮ ਤੌਰ ਤੇ ਪਰੋਲ ਜਿਹੜੀ ਹੈ ਉਹਦੇ ਕਾਫੀ ਰਿਲੈਕਸੇਸ਼ਨ ਹੁੰਦੀ ਕਾਫੀ। ਇੱਥੇ ਕਹਿੰਦੇ ਕਿ 2 ਦਿਨ ਦੀ ਦੇ ਦਿੰਦੇ, ਹੁਣ ਕਹਿੰਦੇ ਕਸਟਡੀ ਪਰੋਲ। ਜਗਤਾਰ ਸਿੰਘ ਹਵਾਰੇ ਨੇ ਇਹ ਵੀ ਪੇਸ਼ਕਸ਼ ਠੁਕਰਾ ਦਿੱਤੀ। ਹੁਣ ਗੱਲ ਤੇ 10 ਦਿਨ ਤੋਂ ਸ਼ੁਰੂ ਹੋਈ ਸੀ, ਪੰਜਾਬ ਦੇ ਸਰਕਾਰ ਨੇ ਤੇ 10 ਦਿਨ ਦੀ ਸਿਫਾਰਿਸ਼ ਵੀ ਕਰਤੀ ਸੀ ਕਿ 10 ਦਿਨ ਦੀ ਦਿਓ। ਪੰਜਾਬ ਦੇ ਮੁੱਖ ਮੰਤਰੀ ਦਾ ਦਾਅਵਾ ਕਿ ਉਹ ਰਾਜਪਾਲ ਨੂੰ ਇਹ ਕਹਿ ਕੇ ਵੀ ਆਏ ਆ ਜਾ ਕੇ ਕਿ ਮਹਾਰਾਜ ਦੇ ਦਿਓ 10 ਦਿਨ ਦੀ, ਤੇ ਜੇ 10 ਦਿਨ ਦੀ ਵੀ ਨਹੀਂ ਦੇਣੀ ਤੇ ਦੇਣੀ ਵੀ ਸ਼ਰਤਾਂ ਦੇ ਤਹਿਤ, ਭਾਵ ਕਿ ਦੁੱਧ ਵੀ ਦੇਣਾ ਤੇ ਦੇਣਾ, ਮੀਂਗਣਾ ਪਾ ਕੇ। ਮੈਨੂੰ ਲੱਗਦਾ ਕਿ ਉਹ ਕੋਈ ਬਹੁਤ ਚੰਗੀ ਗੱਲ ਨਹੀਂ ਆ ਸਰਕਾਰਾਂ ਲਈ, ਜਦਕਿ ਇਹ ਗੱਲ ਸਾਫ਼ ਜੱਗ ਜਾਹਰ ਹੋ ਚੁੱਕੀ ਆ ਕਿ ਜਗਤਾਰ ਸਿੰਘ ਹਵਾਰੇ ਨੇ ਪਹਿਲੀ ਵਾਰ ਪਰੋਲ ਮੰਗੀ। ਔਰ ਉਸ ਪਰੋਲ ਦਾ ਜਿਹੜਾ ਲੌਜਿਕ ਹੈ, ਜਿਹੜਾ ਕਾਰਨ ਹੈ, ਉਹਨਾਂ ਦੇ ਮਾਤਾ ਜੀ ਬਿਰਧ ਅਵਸਥਾ ਚ ਹੈ ਤੇ ਵਾਹਵਾ ਢਿੱਲੇ ਮੱਠੇ ਨੇ, ਬਾਪ ਕੀ ਬਿਮਾਰ ਹੈ। ਤੇ ਭਾਰਤੀ ਕਾਨੂੰਨ ਇਹ ਗੱਲ ਕਹਿੰਦਾ ਆ ਕਿ ਪਰੋਲ ਦਿੱਤੀ ਜਾ ਸਕਦੀ ਹੈ, ਭਾਰਤੀ ਕਾਨੂੰਨ ਇਸ ਗੱਲ ਦੀ ਆਗਿਆ ਦਿੰਦਾ ਹੈ। ਪਰ ਮਨੁੱਖੀ ਕਦਰਾਂ ਕੀਮਤਾਂ ਦੀ ਗੱਲ ਕਰੀਏ ਤੇ ਉਹਦੇ ਆਧਾਰ ਤੇ ਵੀ ਦੇਣੀ ਬਣਦੀ ਹੈਗੀ ਹੈ। ਸੋ ਇਸ ਕਰਕੇ ਜੇ ਪੇਸ਼ਕਸ਼ ਠੁਕਰਾਈ ਹੈ, ਮੈਂ ਸਮਝਦਾ ਕਿ ਨਾਰਾਜ਼ਗੀ ਦੇ ਵਿੱਚੋਂ ਹੈ ਕਿ ਤੁਸੀਂ ਕਿਉਂ ਇਸ ਤਰ੍ਹਾਂ ਕਰ ਰਹੇ ਹੋ। ਉਸ ਨਾਰਾਜ਼ਗੀ ਦੀ ਗੱਲ ਹੁਣ ਸਮਾਜ ਵਿੱਚ ਵੀ ਚਰਚਾ 'ਚ ਸ਼ੁਰੂ ਹੋ ਗਈ ਹੈ ਕਿ ਜਗਤਾਰ ਸਿੰਘ ਹਵਾਰੇ ਦੇ ਨਾਲ ਵਿਤਕਰਾ ਹੋ ਰਿਹਾ, ਉਹਦੀ ਮਾਤਾ ਬਿਮਾਰ ਹੈ ਤੇ ਉਹਨੂੰ ਪਰੋਲ ਵੀ ਨਹੀਂ ਦਿੱਤੀ ਜਾ ਰਹੀ। ਸੰਭਾਵਨਾ ਹੈ ਕਿ 1-2 ਦਿਨ 'ਚ ਹੋਰ ਚੰਗੀ ਖਬਰ ਆ ਜਾਏਗੀ। ਸੋ ਕੱਲ ਉਵੇਂ ਤੇ ਦੇਸ਼ ਨੇ ਕਹਿੰਦੇ ਆਜ਼ਾਦੀ ਦਾ ਦਿਹਾੜਾ ਮਨਾਉਣਾ ਆ, ਹੁਣ ਵੇਖਦੇ ਭਾਈ ਕਿ ਇਹ ਆਜ਼ਾਦੀ ਕਿਹਦੇ ਕਿਹਦੇ ਲਈ ਹੁੰਦੀ ਹੈ, ਜਗਤਾਰ ਸਿੰਘ ਹਵਾਰੇ ਨੂੰ ਕਿੰਨੇ ਕੁ ਦਿਨ ਦੀ ਇਹ ਆਜ਼ਾਦੀ ਦਿੰਦੇ ਆ, ਇਹ ਵੀ ਮੈਨੂੰ ਲੱਗਦਾ ਕਿ 1-2 ਦਿਨ 'ਚ ਹੁਣ ਸਥਿਤੀ ਸਾਫ਼ ਹੋ ਜਾਏਗੀ
1: ਜੀ। 905-673-3337 9056733 37 ਐਸੀਆਂ ਜਿਹੜੀਆਂ ਖਬਰਾਂ ਹੁੰਦੀਆਂ ਨਾ, ਕਈ ਵਾਰ ਤੁਹਾਡੇ ਜ਼ਿਹਨ 'ਤੇ ਅਸਰ ਬਹੁਤ ਕਰਦੀਆਂ। ਕਈ ਵਾਰ ਸਾਨੂੰ ਲੱਗਦਾ ਕਿ ਅਸੀਂ ਆਜ਼ਾਦ ਹੋ ਕੇ ਵੀ ਆਜ਼ਾਦ ਨਹੀਂ। ਕਈ ਵਾਰ ਸਾਨੂੰ ਪਰਸਨਲੀ ਤੌਰ 'ਤੇ, ਮੈਨੂੰ ਕਈ ਵਾਰੀ ਇੱਦਾਂ ਲੱਗਦਾ ਜਦੋਂ ਐਸੀਆਂ ਖਬਰਾਂ ਸੁਣਦੇ ਹਾਂ ਨਾ, ਤਾਂ ਸਾਨੂੰ ਇਹ ਲੱਗਦਾ ਕਿ ਮੈਨੂੰ ਲੱਗਦਾ ਕਿ ਭਾਰਤ ਦੇ ਸਾਰੇ ਤਬਕੇ ਆਜ਼ਾਦ ਹੋਏ ਆ ਇੱਕ ਤਬਕੇ ਨੂੰ ਛੱਡ ਕੇ, ਖਾਸ ਕਰਕੇ ਸਿੱਖਾਂ ਦੀ ਜੇ ਆਪਾਂ ਗੱਲ ਕਰੀਏ। 905-673-3337 ਹਰਵੀਨ ਮਾਵੀ ਜੀ ਨੂੰ ਯਾਦ ਰੱਖਣਾ ਆ ਤੁਸੀਂ। ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ 12 ਸਾਲਾਂ ਦਾ ਤਜ਼ਰਬਾ ਇਹਨਾਂ ਨੂੰ, ਤੁਸੀਂ ਆਪਣੀ ਆਟੋ ਹੋਮ ਇੰਸ਼ੋਰੈਂਸ ਕਟਵਾਉਣਾ ਚਾਹੁੰਦੇ ਹੋ, ਬਹੁਤ ਸਾਰੇ ਡਾਲਰ ਤੁਸੀਂ ਬਚਾਉਣਾ ਚਾਹੁੰਦੇ ਹੋ, ਮਲਟੀ ਇਹਨਾਂ ਕੋਲ ਡਿਸਕਾਊਂਟ ਬੰਡਲ ਡਿਸਕਾਊਂਟ ਮਲਟੀ ਪ੍ਰੋਪਰਟੀਆਂ ਤੁਹਾਡੇ ਕੋਲ ਅਤੇ ਗਰੁੱਪ ਅਤੇ ਬੰਡਲ ਡਿਸਕਾਊਂਟ ਲਗਾ ਕੇ ਬਹੁਤ ਸਾਰੇ ਡਾਲਰ ਤੁਹਾਡੇ ਬਚਾ ਦੇਣਗੇ। ਹਰਵੀਨ ਮਾਵੀ ਜੀ ਉਹਨਾਂ ਨੂੰ ਤੁਸੀਂ ਗੱਲਬਾਤ ਕਰ ਲੈਣੀ ਆ। 647-287-6472-87-0976 ਹਰਵੀਨ ਮਾਵੀ ਜੀ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਨਾਲ ਦੀ ਨਾਲ ਬ੍ਰੈਂਪਟਨ ਕ੍ਰੈਮਟੋਰੀਅਮ ਦਾ ਸੁਨੇਹਾ ਤੁਹਾਨੂੰ ਦੇਈਏ। ਕਮਿਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ। ਹੁਣ ਫਿਊਨਲ ਦੀ ਪ੍ਰੀ ਪਲਾਨਿੰਗ ਦੀ ਤੁਸੀਂ ਆਪਣੀ ਸੇਵਾ ਲੈ ਸਕਦੇ ਹੋ, ਆਪਣੀ ਪ੍ਰੀ ਪਲਾਨ ਕਰ ਸਕਦੇ ਹੋ, ਅੱਜ ਦੇ ਪ੍ਰਾਈਜ਼ ਲੌਕ ਕਰ ਸਕਦੇ ਹੋ। ਬ੍ਰੈਂਪਟੋਰੀਅਮ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਤੁਸੀਂ ਰਾਬਤਾ ਕਰ ਲਓ। 905-458-2222 905-458-2222 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਗਲੀ ਖਬਰ ਵੱਲ ਚੱਲਦੇ ਹਾਂ, ਉਸ ਤੋਂ ਬਾਅਦ ਫਿਰ ਸਮਾਂ ਹੋ ਜਾਣਾ, ਬਹੁਤ ਸਾਰੇ ਸਾਡੇ ਸਪੋਂਸਰ ਵੀ ਲਾਈਨ 'ਤੇ ਨੇ, ਅੱਜ ਫਰਾਈਡੇ ਦਾ ਦਿਨ ਥੋੜ੍ਹਾ ਜਿਹਾ ਬਿਜ਼ੀ ਹੁੰਦਾ ਆ। ਅਤੇ ਪੰਜਾਬ ਸਰਕਾਰ ਨੂੰ ਇੱਕ ਵਾਰ ਫਿਰ ਹੁਣ ਬੁੱਢੇ ਨਾਲੇ ਦੀ ਯਾਦ ਆ ਗਈ ਆ, ਕੁਛ ਕੁ ਮਸਲੇ ਆ ਰਮੇਸ਼ ਜੀ ਪੰਜਾਬ 'ਚ, ਉਹ ਪੰਜਾਬ ਦਾ ਖਹਿੜਾ ਨਹੀਂ ਛੱਡਦੇ। ਜਿਵੇਂ ਇੱਕ ਸੀਰੀਅਲ ਚੱਲਦਾ ਹੁੰਦਾ ਸੀ ਬਿਕਰਮ ਬਤਾਲ, ਉਹ ਬਤਾਲ ਬਿਕਰਮ ਨਾਲ ਚੰਬੜਿਆ ਰਹਿੰਦਾ ਸੀਗਾ, ਉਹ ਜਾਂਦਾ ਸੀ ਅਤੇ ਫਿਰ ਆ ਜਾਂਦਾ ਸੀਗਾ। ਕੁਛ ਕੁ ਮਸਲੇ ਇੱਦਾਂ ਪੰਜਾਬ ਨੂੰ ਚੰਬੜੇ ਹੋਏ ਆ, ਜਿਨ੍ਹਾਂ ਦੇ ਵਿੱਚੋਂ ਬੇਅਬਦੀ ਦਾ ਇੱਕ ਮਸਲਾ ਹੁਣ ਬਣ ਗਿਆ। ਜਿਵੇਂ ਪਿਛਲੇ ਦਿਨ ਤੁਸੀਂ ਬੜਾ ਬਖੂਬੀ ਕਿਹਾ ਕਿ ਇਹ ਹੁਣ ਇੱਦਾਂ ਹੀ ਰਹਿਣਾ, ਜਿਵੇਂ ਜੰਮੂ ਕਸ਼ਮੀਰ ਵਾਲਾ ਮਸਲਾ, ਇਹਦੇ 'ਤੇ ਕੋਈ ਕਾਰਵਾਈ ਨਹੀਂ ਹੁਣ ਅੱਗੇ ਜਾ ਕੇ, ਜੇ ਸਾਨੂੰ ਲੱਗੂ ਕਿ ਇਹ ਕੋਈ ਸਰਕਾਰਾਂ ਆਉਣਗੀਆਂ ਸੁਧਾਰ ਦੇਣਗੀਆਂ, ਕਿਉਂਕਿ ਜੇ ਸਾਨੂੰ 4.5-5 ਸਾਲ ਦੇ ਕਾਰਜਕਾਲ 'ਚ ਨਹੀਂ ਕੋਈ ਇਨਸਾਫ ਮਿਲਿਆ ਤਾਂ ਅੱਗੇ ਅਸੀਂ ਕੀ ਇਨਸਾਫ ਕਰ ਸਕਦੇ ਹਾਂ। ਜੀ ਰਮੇਸ਼ ਜੀ,
2: ਬੁੱਢੇ ਨਾਲੇ ਦਾ ਤੁਸੀਂ ਪ੍ਰਭ ਸੰਧੂ 'ਚ ਜ਼ਿਕਰ ਕੀਤਾ, ਬੁੱਢਾ ਨਾਲਾ ਵਾਕਿਆ ਹੀ ਪੰਜਾਬ ਦਾ ਬਹੁਤ ਵੱਡਾ ਮਸਲਾ ਹੈ। ਇੱਕ ਬੜੀ ਵੱਡੀ ਆਬਾਦੀ ਹੈ ਜਿਹੜੀ ਬੁੱਢੇ ਨਾਲੇ ਕਰਕੇ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਬੜੀਆਂ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਗਈ ਇੱਕ ਆਬਾਦੀ, ਕਿਉਂਕਿ ਬੁੱਢਾ ਨਾਲਾ ਖੈਰ ਨਾ ਅਸੀਂ ਰੱਖ ਦਿੱਤਾ, ਕਦੇ ਕਹਿੰਦੇ ਆ ਉੱਥੇ ਦਰਿਆ ਹੀ ਹੁੰਦਾ ਸੀ ਜਿਹੜਾ ਸਤਲੁਜ ਹੈ, ਉਹ ਹੁਣ ਇੱਕ ਨਾਲਾ ਆ। ਤੇ ਇਹ ਵੀ ਮੈਂ ਤੇ ਬੀਤੇ ਸਮੇਂ ਦੇ ਵਿੱਚ ਉਹਦੀ ਜੋ ਘੋਖ ਪੜਤਾਲ ਕੀਤੀ ਕਿ ਕਦੇ ਉਹਦਾ ਪਾਣੀ ਸਾਫ਼ ਸੁਥਰਾ ਵੀ ਹੁੰਦਾ ਸੀ ਪੀਣ ਯੋਗ ਹਾਲਾਤਾਂ 'ਚ, ਤੇ ਅੱਜ ਤੇ ਪ੍ਰਭ ਸੰਧੂ ਜੀ ਉਹ ਲੁਧਿਆਣੇ ਵਿੱਚੋਂ ਦੀ ਲੰਘਦਾ ਬੁੱਢਾ ਨਾਲਾ, ਜੇ ਅਸੀਂ ਕਹੀਏ ਕਿ ਪੰਜਾਬ ਦਾ ਸਭ ਤੋਂ ਘਾਤਕ ਗੰਦਾ ਨਾਲਾ, ਤੇ ਇਹ ਕਹਿਣ 'ਚ ਕੋਈ ਮੰਨ ਲਓ ਬੁਰਾਈ ਨਹੀਂ, ਉਹ ਇੱਦਾਂ ਦਾ ਬਣ ਗਿਆ। ਔਰ ਇਹ ਛੱਡੋ, ਬੁੱਢਾ ਨਾਲਾ ਤੇ ਹੈ ਹੀ ਹੈ, ਜਿਵੇਂ ਜਿਵੇਂ ਉਹਦਾ ਪਾਣੀ ਅੱਗੇ ਨੂੰ ਜਾਂਦਾ ਹੈ, ਬੁੱਢਾ ਨਾਲਾ ਜਿੱਥੇ ਜਾ ਕੇ ਜਿੱਥੇ ਵੀ ਮਿਕਸ ਹੁੰਦਾ ਹੈ ਸਤਲੁਜ ਵਿੱਚ, ਉਹ ਪਾਣੀ ਨੂੰ ਵੀ ਗੰਦਲਾ ਕਰਦਾ ਹੈ। ਇਹ ਵੀ ਛੱਡੋ, ਬੁੱਢੇ ਨਾਲੇ ਦੀ ਜਿਹੜੀ ਜ਼ਹਿਰ ਹੈ, ਜਿਵੇਂ ਹੌਲੀ ਹੌਲੀ ਹੇਠਾਂ ਨੂੰ ਰਿਸਦੀ ਹੈ ਧਰਤੀ ਤੇ ਹੇਠਾਂ, ਉਹ ਧਰਤੀ ਨੂੰ ਵੀ ਗੰਦਲਾ ਕਰ ਰਹੀ ਹੈ। ਔਰ ਬਹੁਤ ਵੱਡੇ ਪੱਧਰ ਤੇ ਬੁੱਢਾ ਨਾਲੇ ਤੇ ਸਿਆਸਤ ਹੋ ਹਟੀ, ਕਦੇ ਕੇਂਦਰ ਨੇ ਫੰਡ ਜਾਰੀ ਕਰ ਦਿੱਤੇ, ਕਦੇ ਪੰਜਾਬ ਨੇ ਕਰ ਦਿੱਤੇ, ਕਦੇ ਨੀਂਹ ਪੱਥਰ ਰੱਖ ਦਿੱਤੇ। ਔਰ ਬੀਤੇ ਸਮੇਂ 'ਚ ਅਸੀਂ ਇਹ ਵੀ ਖਬਰ ਸਾਂਝੀ ਕੀਤੀ ਸੀ ਕਿ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੇ ਜਾ ਕੇ ਆਪ ਆਪਣੀ ਸਰਕਾਰ ਦਾ ਰੱਖਿਆ ਨੀਂਹ ਪੱਥਰ ਤੋੜ ਦਿੱਤਾ ਸੀ ਕਿ ਕੀ ਫਾਇਦਾ ਰੱਖਣ ਦਾ, ਆਪ ਸਰਕਾਰ ਆਮ ਆਦਮੀ ਪਾਰਟੀ ਦਾ ਹੋਵੇ, ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਾ ਕੇ ਤੋੜ ਦਿੱਤਾ ਸੀ। ਉਹ ਵਿਧਾਇਕ ਖੈਰ ਹੁਣ ਇਸ ਦੁਨੀਆਂ 'ਚ ਨਹੀਂ ਹੈ, ਕੀ ਫਾਇਦਾ ਨੀਂਹ ਪੱਥਰ ਰੱਖਣ ਦਾ, ਜਦ ਕੰਮ ਹੀ ਨਹੀਂ ਹੋਣਾ। ਹੁਣ ਅੱਜ ਉੱਥੇ ਭਗਵੰਤ ਮਾਨ ਜੀ ਪਹੁੰਚੇ ਹੈ, ਔਰ ਭਗਵੰਤ ਮਾਨ ਜੀ ਨੇ ਜਿਹਨੂੰ ਆਪਾਂ ਜਿਹੜਾ CVC ਪਲਾਂਟ ਆਖਦੇ ਹਾਂ, ਜਿਹਨੂੰ ਆਪਾਂ ਕੰਪਰੈਸਡ ਬਾਇਓਗੈਸ ਆਖਦੇ ਹਾਂ, ਉਹਦਾ ਪਲਾਂਟ ਅੱਜ ਇੱਕ ਉਹਦਾ ਨੀਂਹ ਪੱਥਰ ਰੱਖਿਆ ਹੈ। ਹਾਲਾਂਕਿ ਉਹਦੀ ਜਿਹੜਾ ਤਿਆਰੀ ਹੋ ਕੇ ਜਦੋਂ ਸ਼ੁਰੂ ਹੋਣਾ ਉਹ ਸਤੰਬਰ ਤੇ 2027, ਕਰੀਬ ਕਰੀਬ ਇੱਕ ਸਾਲ ਲੱਗਣਾ, ਇੱਕ ਸਾਲ ਤੋਂ ਬਾਅਦ ਸਤੰਬਰ 2027 ਚੋਂ ਪਲਾਂਟ ਚਾਲੂ ਹੋਣਾ ਹੈ। ਉਹਦੇ ਵਿੱਚ ਇੱਕ ਗੈਸ ਬਣਨੀ ਹੈ ਜਿਹੜੀ ਗੈਸ ਲਾਹੇਵੰਦ ਹੋਊਗੀ ਬਹੁਤ ਸਾਰੀਆਂ ਚੀਜ਼ਾਂ ਲਈ, ਔਰ ਉਹ ਗੈਸ ਬਣਨੀ ਖਾਸ ਕਰਕੇ ਗੋਬਰ ਗੰਦਗੀ ਤੋਂ, ਜਿਹੜਾ ਗੋਬਰ ਹੈ, ਜਿਹੜਾ ਗੋਬਰ ਉੱਥੇ ਦੀਆਂ ਸੀਵਰੇਜ ਦੀਆਂ ਪਾਈਪਾਂ ਨੂੰ ਬਲੌਕ ਕਰ ਦਿੰਦਾ, ਕਿਉਂਕਿ ਡੈਰੀ ਦਾ ਉਦਯੋਗ ਵੀ ਲੁਧਿਆਣੇ ਦੇ ਕੰਢੇ ਤੇ ਕਿਤੇ ਕਿਤੇ ਹੈਗਾ। ਉਹ ਜਿਹੜਾ ਸਾਰਾ ਕਹਿੰਦੇ ਗੋਬਰ ਹੈ ਉੱਥੇ ਵਰਤਿਆ ਜਾਵੇਗਾ, ਉਹ ਇੱਕ ਤੇ ਗੋਬਰ ਦਾ ਨਿਪਟਾਰਾ ਹੋ ਜਾਏਗਾ, ਗੋਬਰ ਦੇ ਨਿਪਟਾਰੇ ਦੇ ਨਾਲ ਜਿਹੜੀ ਪਾਈਪਾਂ ਬਲੌਕਸ ਹੁੰਦੀਆਂ ਜਾਂ ਪਾਣੀ ਗੰਦਲਾ ਹੁੰਦਾ ਹੈ ਬੁੱਢੇ ਨਾਲੇ ਤੇ ਪ੍ਰਭਾਵ ਪੈਂਦਾ, ਉਹ ਵੀ ਸਹੀ ਹੋ ਜਾਏਗਾ। ਤੇ ਦੂਜੇ ਪਾਸੇ ਜਿਹੜਾ ਇਹਦਾ ਵਪਾਰ ਤੇ ਇੱਕ ਪਲਾਂਟ ਬਣ ਜਾਏਗਾ, ਰੁਜ਼ਗਾਰ ਵੀ ਮਿਲੇਗਾ ਤੇ ਉਹ ਗੈਸ ਵੀ ਕੰਮ ਆਵੇਗੀ। ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਉਹਦਾ ਨੀਂਹ ਪੱਥਰ ਰੱਖਿਆ, ਬਾਕੀ ਉਮੀਦ ਕਰਦੇ ਹਾਂ ਕਿ ਭਾਈ ਇਹ ਨੀਂਹ ਪੱਥਰ ਉਹਨਾਂ ਨੀਂਹ ਪੱਥਰਾਂ ਵਰਗਾ ਨਾ ਹੋਵੇ, ਜਿਹੜੇ ਨੀਂਹ ਪੱਥਰ ਬਸ ਲੱਭਦੇ ਨਹੀਂ, ਅਸੀਂ ਤੇ ਇਹੀ ਉਮੀਦ ਕਰਾਂਗੇ ਕਿ ਇਹ ਨੀਂਹ ਪੱਥਰ ਸਿਰੇ ਲੱਗ ਜਾਏ। ਬਾਕੀ ਭਾਈ ਵੇਖਦੇ ਹਾਂ ਕਰੀਬ ਕਰੀਬ ਇੱਕ ਸਾਲ ਦੀ ਕਹਾਣੀ ਹੈ ਕਿ ਇੱਕ ਸਾਲ ਚ ਇਹਦੀ ਪੱਥਰ ਸਿਰੇ ਲੱਗਦਾ ਕਿ ਨਹੀਂ ਲੱਗਦਾ।
3: Meet Kaur at 647-539-4499. Akal, Akal, Akal
1: Mortgages. ਅੱਜ ਫਰਾਈਡੇ ਦਾ ਦਿਨ ਆ ਅਤੇ ਬਹੁਤ ਸਾਰੇ ਸਰੋਤੇ ਲਾਈਨ 'ਤੇ ਆ ਅਤੇ ਅੱਜ ਰਮੇਸ਼ ਜੀ ਅੱਜ ਮੈਨੂੰ ਲੱਗਦਾ ਕਿ ਆਪਾਂ ਸਰੋਤਿਆਂ ਦੇ ਮੈਨੂੰ ਨਾ ਸਪੈਸ਼ਲ ਕਾਲ ਆਉਂਦੇ ਆ ਕਿ ਭਾਈ ਤੁਸੀਂ 4 ਕਾਲਾਂ ਲੈਂਦੇ ਹੋ 5 ਲੈਂਦੇ ਹੋ ਵੀ ਕਮ ਸੇ ਕਮ ਕਾਲ ਜ਼ਿਆਦੀਆਂ ਲਿਆ ਕਰੋ। ਅੱਜ ਸਰੋਤਿਆਂ ਨੂੰ ਥੋੜ੍ਹਾ ਜਿਹਾ ਟਾਈਮ ਦੇ ਦਈਏ ਪਰ ਸਰੋਤਿਆਂ ਨੂੰ ਰਿਕੁਐਸਟ ਆ ਕਿ ਤੁਸੀਂ ਸਿਰਫ 20 ਸਕਿੰਟ 'ਚ ਆਪਣੀ ਗੱਲ ਕਹਿਣੀ ਹੈ ਤਾਂ ਕਿ ਰਮੇਸ਼ ਜੀ ਉਸ ਗੱਲ ਦਾ ਜਵਾਬ ਸੀਮਤ ਸ਼ਬਦਾਂ ਦੇ ਵਿੱਚ ਦੇ ਸਕਣ ਅਤੇ ਫਿਰ ਹੀ ਫਾਇਦਾ ਆ ਤੁਹਾਨੂੰ ਔਨ ਏਅਰ ਕਰਨ ਦਾ। ਅਤੇ ਮੈਂ ਰਮੇਸ਼ ਜੀ ਤੋਂ ਇਜਾਜ਼ਤ ਚਾਹੂੰਗਾ, ਖਬਰਾਂ ਸਾਡੇ ਕੋਲ ਬਹੁਤ ਨੇ ਪਰ ਮੈਂ ਚਾਹੁੰਦਾ ਹਾਂ ਕਿ ਜਿੱਦਾਂ ਤੁਸੀਂ ਮੈਨੂੰ ਕੱਲ੍ਹ ਕਾਫੀ ਮੈਸੇਜ ਆਏ ਕਿ ਕਾਲਾਂ ਨਹੀਂ ਸਾਡੀਆਂ ਲੈਂਦੇ, ਸਮੇਂ ਸੀਮਤ ਹੋਣ ਕਰਕੇ ਸਾਨੂੰ ਕਾਲਾਂ ਅਸੀਂ ਨਹੀਂ ਲੈ ਸਕਦੇ। ਰਮੇਸ਼ ਜੀ ਜੇ ਤੁਹਾਡੀ ਆਗਿਆ ਹੋਵੇ ਆਪਾਂ ਇੱਕ ਖਬਰ ਤੋਂ ਬਾਅਦ ਕਾਲਸ ਦੇ ਵੱਲ ਚੱਲੀਏ।
2: ਜੀ ਜੀ ਸੁਣ ਸਾਹਿਬ,
1: ਆਪਾਂ ਇੱਕ ਖਬਰ ਲੈਂਦੇ ਹਾਂ ਉਸ ਤੋਂ ਬਾਅਦ ਆਪਾਂ ਕਾਲਸ ਦੇ ਵੱਲ ਚੱਲਦੇ ਹਾਂ, ਬਹੁਤ ਸਾਰੀਆਂ ਕਾਲਸ ਨੇ। ਸੋ ਫਿਰ ਆਪਾਂ ਜੇ ਗੱਲ ਕਰੀਏ SIR ਤੋਂ ਬਾਅਦ ਅੱਜ ਡਰਾਫਟ ਸੂਚੀ ਜਾਰੀ ਹੋ ਗਈ ਹੈ ਜੀ। ਇਹ ਡਰਾਫਟ ਸੂਚੀ ਕਿਹਨਾਂ ਨੂੰ ਲੈ ਕੇ ਆ, ਜਿਹੜੇ ਬਾਹਰ ਲੋਕ ਵਸੇ ਹੋਏ ਆ ਉਹਨਾਂ ਕਰਕੇ ਆ, ਜਾਂ ਇਹ ਕੋਈ ਚੰਗੀ ਖਬਰ ਆ, ਜਾਂ ਸਾਡੇ NRI ਵਾਸਤੇ ਦੱਸੋ ਖਬਰ ਕਿੱਦਾਂ ਦੀ ਹੈ, ਕਿਉਂਕਿ ਬਹੁਤ ਸਾਡੇ NRI ਭਾਈਚਾਰੇ ਦੇ ਵਿੱਚ SIR ਨੂੰ ਲੈ ਕੇ ਬੜਾ ਡਰ ਆ।
2: ਪ੍ਰਭ ਸੰਧੂ ਜੀ, ਡਰਾਫਟ ਸੂਚੀ SIR ਤੋਂ ਬਾਅਦ ਸਭ ਤੋਂ ਅਹਿਮ ਪੜਾਅ ਆ, ਕਿਉਂਕਿ SIR ਦਾ ਪਹਿਲਾ ਜਿਹੜਾ ਮੁੱਖ ਪੜਾਅ ਉਹ ਨਿਬੜ ਗਿਆ ਸੀ। ਨਿਬੜਨ ਤੋਂ ਬਾਅਦ ਜੇ ਤਰੀਕ ਦੇ ਹਿਸਾਬ ਦੇ ਨਾਲ ਗੱਲ ਕਰੀਏ ਤੇ ਕੱਲ ਹੀ ਡਰਾਫਟ ਸੂਚੀ ਜਾਰੀ ਹੋ ਗਈ ਸੀ। ਅੱਜ ਬਹੁਤ ਸਾਰੇ ਪਿੰਡਾਂ ਚ, ਕਸਬਿਆਂ ਚ, ਜਿੱਥੇ ਜਿੱਥੇ ਆ ਉੱਥੇ ਜਿਹੜੇ VLO ਹੈ ਉਹਨਾਂ ਦੇ ਹੱਥਾਂ ਚ ਉਹ ਫੜਾ ਦਿੱਤੀਆਂ ਗਈਆਂ ਕਿ ਭਾਈ ਤੁਸੀਂ ਹੁਣ ਲੋਕਾਂ ਨੂੰ ਜਾ ਕੇ ਦੱਸੋ ਕਿ ਆਪਣੇ ਆ ਕੇ ਨਾਮ ਚੈੱਕ ਕਰ ਲਓ ਡਰਾਫਟ ਸੂਚੀ ਚ। ਔਰ ਜਿੱਥੇ ਉਹ ਡਰਾਫਟ ਸੂਚੀ ਹਾਰਡ ਕਾਪੀ ਦੇ ਰੂਪ ਚ ਪਿੰਡਾਂ, ਸ਼ਹਿਰਾਂ, ਕਸਬਿਆਂ ਚ ਸਰਕਾਰ ਨੇ ਪਹੁੰਚਾ ਦਿੱਤੀ ਹੈ, ਉੱਥੇ ਆਨਲਾਈਨ ਵੀ ਬਕਾਇਦਾ ਜਿਹੜਾ ਪੰਜਾਬ ਰਾਜ ਚੋਣ ਕਮਿਸ਼ਨ ਆ ਉਹਦੀ ਵੈਬਸਾਈਟ ਤੇ ਜਾ ਕੇ ਤੁਸੀਂ ਵੇਖ ਸਕਦੇ ਹੋ ਕਿ ਮੇਰਾ ਨਾਂ ਉਹ ਚ ਹੈਗਾ ਕਿ ਨਹੀਂ ਹੈਗਾ। ਚਾਹੇ NRI ਹੈ, ਚਾਹੇ ਪੰਜਾਬ ਚ ਵੱਸਦਾ ਹੈ, ਚਾਹੇ ਕੋਈ ਬੰਬੇ ਬੈਠਾ ਹੈ, ਚਾਹੇ ਮਦਰਾਸ ਬੈਠਾ, ਉਹ ਆਨਲਾਈਨ ਜਾ ਕੇ ਆਪਣਾ ਨਾਮ ਚੈੱਕ ਕਰ ਸਕਦਾ ਕਿ ਉਸ ਵੋਟਰ ਸੂਚੀ ਚ ਮੇਰਾ ਹੈਗਾ ਕਿ ਨਹੀਂ ਹੈਗਾ। ਬਾਕੀ ਜਿਹੜਾ ਇੱਕ ਧੁੜਕੂ ਲੱਗਾ ਕਿ ਕਿਤੇ ਮੇਰੀ ਵੋਟ ਨਾ ਕੱਟੀ ਜਾਵੇ, ਮੈਂ ਤੇ ਵਿਦੇਸ਼ ਆ, ਮੈਂ ਤੇ ਲੰਬੇ ਸਮੇਂ ਤੋਂ ਪਿੰਡ ਨਹੀਂ ਰਹਿੰਦਾ, ਜਾਂ ਕੋਈ ਹੋਰ ਕਾਰਨ ਹੈ, ਉਹ ਮੈਨੂੰ ਲੱਗਦਾ ਕਿ ਧੁੜਕੂ ਕਾਫੀ ਹੱਦ ਤੱਕ ਅੱਜ ਦੂਰ ਹੋ ਜਾਣਾ ਹੈ। ਹਾਲਾਂਕਿ ਇਹਦੇ ਵਿੱਚ ਵੀ ਅਗਲੇ ਪੜਾਅ ਆ। ਹੁਣ ਇੱਕ ਪਹਿਲਾ ਪੜਾਅ ਤੇ ਐਤਵਾਰ ਨੂੰ ਹੀ ਹੈ SIR ਦੇ ਵਿੱਚ, ਜਦੋਂ ਲੋਕਾਂ ਚ ਜਾ ਕੇ ਸਰਕਾਰ ਨੇ ਇਹ ਗੱਲ ਦੱਸਣੀ ਹੈ ਕਿ ਭਾਈ ਆਹ ਲੋਕਾਂ ਦੇ ਨਾਮ ਹੈ, ਵਿਸ਼ੇਸ਼ ਕੈਂਪ ਲਾਏ ਜਾ ਰਹੇ ਪੰਜਾਬ ਦੇ ਹਰੇਕ ਬੂਥ ਤੇ, ਭਾਵ ਕਿ ਜਿੱਥੇ ਜਿੱਥੇ ਵੋਟਾਂ ਪੈਂਦੀਆਂ। ਫਿਰ ਉਹਦੇ ਵਿੱਚ ਜੇ ਕਿਸੇ ਦਾ ਨਾਮ ਨਹੀਂ, ਪ੍ਰਭ ਸੰਧੂ ਜੀ, ਘਬਰਾਉਣ ਦੀ ਲੋੜ ਨਹੀਂ, ਉਹ ਦੁਬਾਰਾ ਆਪਣੀ ਵੋਟ ਅਪਲਾਈ ਕਰ ਸਕਦਾ ਜੇ ਕਿਸੇ ਕਾਰਨ ਵੀ ਕੱਟਿਆ ਗਿਆ
1: ਜੀ।
2: ਫਿਰ ਜੇ ਕਈ ਹੋਰ ਅੜਚਨ ਹੈ, ਇਤਰਾਜ ਹੈ ਕਿ ਭਾਈ ਮੇਰਾ ਤੇ ਐਂ ਹੋ ਗਿਆ, ਮੇਰੀ ਕੱਟੀ ਗਈ, ਮੇਰੀ ਨਹੀਂ ਕੱਟੀ, ਮੇਰੀ ਪਤਨੀ ਦੀ ਕੱਟੀ, ਮੇਰੀ ਕਿਉਂ ਕੱਟੀ ਹੈ, ਤੁਸੀਂ ਉਹ ਆਬਜੈਕਸ਼ਨਾਂ ਦਾ ਸਮਾਂ ਵੀ ਸ਼ੁਰੂ ਹੋ ਗਿਆ ਸਮਾਂ। ਸੋ ਇਹ ਬੜਾ ਅਹਿਮ ਪੜਾਅ ਆ ਜਿਹੜੇ ਤੇ ਵਸਦੇ ਆ ਵਿਦੇਸ਼ਾਂ ਵਿੱਚ, ਜਿਹਨਾਂ ਨੇ SIR ਦੇ ਵਿੱਚ ਕਿਸੇ ਢੰਗ ਦੇ ਨਾਲ ਵੀ ਆਪਣੀ ਵੋਟ ਬਰਕਰਾਰ ਰਖਾ ਲਈ ਸੀ ਤੇ ਉਹ ਚੈੱਕ ਕਰਨਾ ਚਾਹੁੰਦੇ ਆ, ਤੇ ਉਹ ਪੰਜਾਬ ਰਾਜ ਚੋਣ ਕਮਿਸ਼ਨ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਆ, ਤਾਂ ਜੋ ਕਿ ਧੁੜਕੂ ਜਿਹੜਾ ਆਰ ਪਾਰ ਹੋ ਜੇ, ਪਤਾ ਲੱਗ ਜੇ ਕਿ ਵੋਟ ਹੈਗੀ ਕਿ ਨਹੀਂ ਹੈਗੀ, ਤੇ ਨਹੀਂ ਹੈਗੀ ਫਿਰ ਅਗਲੀਆਂ ਗੱਲਾਂ ਬਾਅਦ ਚ ਕਰਾਂਗੇ। ਤੇ ਮੈਨੂੰ ਲੱਗਦਾ ਕਿ ਇਹ ਡਰਾਫਟ ਸੂਚੀ ਦੇ ਨਾਲ ਹੁਣ ਅਗਲੇ 2-3 ਦਿਨ ਕਾਫੀ ਰੌਲਾ ਰੱਪਾ ਪੈਣਾ ਕਿ ਭਾਈ ਮੇਰਾ ਨਾਂ ਕੱਟਿਆ ਗਿਆ, ਕਿਉਂਕਿ ਸਿਆਸੀ ਪਾਰਟੀਆਂ ਨੇ ਰੌਲੇ ਪਾਉਣੇ ਆ। ਉਵੇਂ ਸਰਕਾਰ ਦਾ ਦਾਅਵਾ ਇਹ ਹੋਇਆ ਕਿ ਕਰੀਬ ਕਰੀਬ 10% ਯਾਨੀ 2 ਕਰੋੜ ਵੋਟਰ ਹੈ, ਤੇ 2 ਕਰੋੜ ਚੋਂ 20 ਲੱਖ ਨਾਮ ਜਿਹੜਾ ਉਹ ਕੱਟਿਆ ਗਿਆ, ਉਹ ਕੱਟਣ ਵਾਲੇ ਐਬਸੈਂਟ ਵੀ, ਐਬਸੈਂਟ ਤੋਂ ਭਾਵ ਕਿ ਜਿਹੜੇ ਵਿਦੇਸ਼ਾਂ ਨੂੰ ਚਲੇ ਗਏ ਜਾਂ ਹੋਰ ਕਿਸੇ ਕੰਮ ਕਾਰ ਬਾਹਰ ਗਏ ਹੈ, ਉਹਦੇ ਵਿੱਚ ਮ੍ਰਿਤਕ ਵੀ ਹੈ, ਉਹਦੇ ਵਿੱਚ ਡਬਲ ਵੋਟਰ ਵੀ ਹੈ, ਤੇ ਕੁਛ ਹੋਰ ਵੀ ਹੋ ਸਕਦੇ ਹੈ। ਕਰੀਬ 20 ਲੱਖ ਨਾਮ ਜਿਹੜਾ ਪੰਜਾਬ ਦੀਆਂ ਵੋਟਰ ਸੂਚੀਆਂ ਚੋਂ ਪ੍ਰਾਪਤ ਸੰਧੂ ਜੀ ਕੱਟਿਆ ਜਾ ਚੁੱਕਾ
1: ਜੀ। ਬਿਲਕੁਲ ਜੀ, 905-673-3337 905-673-3337 ਆਪਾਂ ਕਾਲ ਦੇ ਵੱਲ ਚੱਲਦੇ ਹਾਂ। ਪਹਿਲੀ ਕਾਲ ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ ਜੀ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ
4: ਜਿਵੇਂ ਜੀ, ਮੇਰਾ ਕੁਐਸਚਨ ਆ ਕਿ ਦੇਖੋ ਤੁਸੀਂ ਆਪਣੀ ਜੋਬ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹੋ, ਤੁਹਾਡਾ ਬਹੁਤ ਇਤਰਾਮ ਕਰਦੇ ਹਾਂ, ਤੁਹਾਡਾ ਵਿਰੋਧੀ ਕਦੋਂ ਕੋਈ ਮਰਦਾ ਜਦੋਂ ਤੁਸੀਂ ਉਹ ਕੰਮ ਕਰਦੇ ਜਿਹੜੇ ਵਾਕਿਆ ਹੀ ਸਮਾਜ ਵਿੱਚ ਨਾ ਸਤਿਕਾਰ, ਜਦੋਂ ਮੈਂ ਨਾਂ ਨਹੀਂ ਲੈਂਦਾ ਕਿਸੇ ਦਾ, ਸਾਨੂੰ ਉਹ ਕੰਮ ਕਰਨੇ ਜੇ ਕਿ ਸਾਡੇ ਲੋਕ ਗੱਲ ਨਾ ਪੈਣ, ਸਾਨੂੰ ਆਖ ਵਿੱਚ ਕਹਿਣ ਨਾ। ਮੈਂ ਇਹ ਕਹਿਣਾ ਵਾ ਕਿ ਜਦੋਂ ਆਵਾਮ ਦੇ ਵਿੱਚ ਤੁਸੀਂ ਵਿਚਰਨਾ ਵਾ ਤੁਹਾਡਾ ਘੱਟੋ ਘੱਟ ਇੰਨਾ ਕੁ ਸਤਿਕਾਰ ਹੋਵੇ, ਤੁਸੀਂ ਉਹੋ ਜਿਹੇ ਕੰਮ ਕਰੋ ਜਿਹੜੇ ਤੁਹਾਨੂੰ ਲੋਕੀ ਆ ਕੇ ਸੱਚ ਪਿੜ ਨਾ ਲਾਉਣ। ਜੇ ਲੱਗਦਾ ਕਿ ਮੇਰਾ ਇੱਥੋਂ ਜਾਣ ਦੇ ਨਾਲ ਕੌਮ ਦਾ ਭਲਾ ਹੋ ਸਕਦਾ, ਮੈਂ ਉਹ ਜੋਬ ਛੱਡ ਦੂੰਗਾ। ਮੈਨੂੰ ਲੱਗਦਾ ਕਿ ਇਸ ਪਰਿਵਾਰ ਨੂੰ ਪੰਥਕ ਕਹਿਣ ਦੇ ਬਾਵਜੂਦ ਆਪਣੀ ਜੋਬ ਛੱਡ ਕੇ ਕਿੰਨੇ ਕੰਮ ਕੀਤੇ ਮੈਂ ਨਾ ਲਊਂਗਾ, ਬਹੁਤ ਵੱਡੀ ਗੱਲ ਹੋਜੂਗੀ। ਆਪਾਂ ਸੁਭਦਾ ਸਾਧ ਸੁਨੇਹ ਸੁਣੀ ਕਿੰਨਾ ਕੁਛ ਕੀਤਾ, ਅੱਜ ਵੀ ਆਪਾਂ ਉੱਥੇ ਬੈਠੇ, ਆਪਾਂ ਨੂੰ ਛੱਡ ਕੇ ਜੇ ਸਾਡੇ ਪੰਥ ਦਾ ਭਲਾ ਹੁੰਦਾ ਤਾਂ ਆਪਾਂ ਨੂੰ ਛੱਡ ਦੇਣਾ ਚਾਹੀਦਾ ਵਾ। ਮੈਂ ਤੁਹਾਡੇ ਵਿਚਾਰ ਲੈਣਾ ਚਾਹੁੰਦਾ ਕੀ ਪਰਿਵਾਰ ਨੇ ਨਾ ਤੁਹਾਡਾ ਭਲਾ ਇਹ ਕਰ ਰਿਹਾ ਕਿ ਸਾਡਾ ਇਨਸਾਨ ਕਰੇ ਜੀ, ਜ਼ਰੂਰ ਦੱਸੋ
1: ਜੀ। ਬਹੁਤ ਸ਼ੁਕਰੀਆ ਸੰਧੂ ਸਾਹਿਬ। ਕੁਰਸੀਆਂ ਛੱਡਣੀਆਂ ਨੀ ਔਖੀਆਂ ਥੋੜੀ ਆ ਜੀ ਜੀ ਰਮੇਸ਼ ਜੀ।
2: ਇੱਥੇ ਤੇ ਗੱਲ ਸਰੋਤਿਆਂ ਨੇ ਤੇ ਬੜੀ ਸਿਧਾਂਤਕ ਗੱਲ ਕੀਤੀ, ਇੱਥੇ ਤੇ ਗੱਲ ਉਲਟ ਹੋ ਰਹੀ ਹੈ
1: ਜੀ।
2: ਚਲੋ ਮੈਂ ਇਸ ਗੱਲ ਦੀ ਮੈਂ ਵੀ ਨਿੰਦਾ ਕਰਦਾ, ਜੋ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋਇਆ ਸੱਟ ਚਾਹੇ ਥੋੜੀ ਲੱਗੀ ਚਾਹੇ ਬਹੁਤੀ ਲੱਗੀ ਹੈ, ਮੈਂ ਸਮਝਦਾ ਕਿ ਇਹ ਠੀਕ ਢੰਗ ਨਹੀਂ ਹੈ। ਇਹ ਢੰਗ ਨੂੰ ਅਸੀਂ ਕਦੇ ਵੀ ਸਮਾਜ ਵਿੱਚ ਸਹੀ ਢੰਗ ਨਹੀਂ ਕਹਿ ਸਕਦੇ ਸੱਚੇ ਢੰਗ ਨੂੰ। ਪਰੰਤੂ ਦੂਜੇ ਪਾਸੇ ਤੁਸੀਂ ਦੇਖੋ ਹਾਲਾਤ, ਹਾਲਾਤ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਓਦਾਂ ਸ਼ਾਇਦ ਸਾਨੂੰ ਤੁਹਾਨੂੰ ਪਤਾ ਵੀ ਨਾ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਮੱਥਾ ਟੇਕਣ ਗਏ ਹੈ ਤੇ ਜਹਾਜ਼ ਚ ਪੜ ਚੜ ਕੇ ਉਹਨਾਂ ਨੇ ਆਪਣੇ ਘਰ ਆ ਕੇ ਵੜ ਜਾਣਾ ਸੀਗਾ, ਕਿਸੇ ਨੂੰ ਵੀ ਨਹੀਂ ਪਤਾ ਲੱਗਣਾ ਸੀ। ਤੇ ਹੁਣ ਸੁਖਬੀਰ ਸਿੰਘ ਬਾਦਲ ਤੇ ਕੱਲ ਤੇ ਫੋਲੀ ਸਿੱਟੀ ਜਾਂਦੇ ਲੋਕ ਸੱਟ ਲੱਗੀ ਤੇ, ਉਹ ਦਿੱਲੀ ਹਵਾਈ ਅੱਡੇ ਪਹੁੰਚਿਆ, ਉੱਥੇ ਜਾ ਕੇ ਲਾਮ ਲਸ਼ਕਰ ਪਹੁੰਚ ਗਿਆ। ਪੰਜਾਬ ਵਾਲਿਆਂ ਨੇ ਇੱਥੇ ਹਨੇਰੀਆਂ ਲਿਆਂਦੀਆਂ, ਤੁਸੀਂ ਵੇਖਿਓ ਸੀ ਇਹਨਾਂ ਨੇ ਟਰੱਕ ਭਰ ਕੇ ਚਲੇ ਜਾਣਾ ਹਵਾਈ ਅੱਡੇ ਤੋਂ ਲੈਣ ਸੁਖਬੀਰ ਸਿੰਘ ਬਾਦਲ, ਪਤਾ ਨੀ ਕਿਹੜਾ ਰਣ ਜਿੱਤ ਕੇ ਆਇਆ। ਇੱਥੇ ਤੇ ਸੱਟ ਲੱਗਣ ਤੇ ਵੀ ਸਿਆਸਤ ਹੈ, ਇੱਥੇ ਤੇ ਉਹ ਸੁਖਬੀਰ ਸਿੰਘ ਬਾਦਲ ਤੇ ਜਿਹੜੀ ਸੱਟ ਚੋਟ ਲੱਗ ਗਈ ਹੈ ਉੱਥੇ ਵੀ ਸਿਆਸਤ ਹੋ ਗਈ ਹੈ। ਦੇਖੋ ਭਾਈ ਬਲਵੰਤ ਸਿੰਘ ਰਾਜੋਆਣਾ, ਮੈਨੂੰ ਬੜੀ ਅਜੀਬੋ ਗਰੀਬ ਵਰਤਾਰਾ ਲੱਗਦਾ ਹੈ ਕਿ ਇਸ ਮਸਲੇ ਤੇ ਚਿੱਠੀ ਲਿਖ ਰਹੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿ ਭਾਈ ਇੱਥੇ ਪੰਥਕ ਰਵਾਇਤਾਂ ਦੇ ਮੁਤਾਬਕ ਕਾਰਵਾਈ ਕਰੋ, ਤਾਂ ਕਰੋ ਕਿਉਂਕਿ ਸੁਖਬੀਰ ਸਿੰਘ ਬਾਦਲ ਤੇ ਸੱਟ ਲੱਗੀ ਹੈ। ਇੱਥੇ ਜੇ ਹੋਰ ਵਾਪਰਦਾ ਇਹੋ ਜਿਹਾ, ਅੱਜ ਸੁਖਬੀਰ ਸਿੰਘ ਬਾਦਲ ਤੇ ਆ ਗਏ ਤੇ ਪੰਥ ਦੀਆਂ ਰਵਾਇਤਾਂ ਯਾਦ ਆ ਗਈਆਂ। ਸੋ ਇਸ ਕਰਕੇ ਜਿਹੜਾ ਸਰੋਤਿਓ ਤੁਸੀਂ ਗੱਲ ਕੀਤੀ ਹੈ ਕਿ ਭਾਈ ਕੁਰਸੀਆਂ ਤੋਂ ਇੱਧਰ ਉੱਧਰ ਹੋਣ ਦੀ, ਇੱਥੇ ਤੇ ਕੁਰਸੀਆਂ ਨੂੰ ਪੱਕੇ ਕਰਨ ਦੇ ਲਈ ਬਹੁਤ ਯੋਜਨਾਬੰਦੀ ਕੀਤੀ ਜਾ ਰਹੀ। ਤੁਸੀਂ ਹੋਰ ਪਾਸੇ ਅੱਜ ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ, ਜਿਹੜਾ ਪਹਿਲਾ ਬਿਆਨ ਹੈ ਉਹ ਕਹਿੰਦਾ ਜੀ ਨਾ ਮੈਂ ਪਹਿਲਾਂ ਡਰਿਆ ਤੇ ਨਾ ਮੈਂ ਹੁਣ ਡਰਾਂ। ਉਹ ਤੇ ਏਦਾਂ ਪ੍ਰੈਸ ਵਰਤਾ ਉਹਨੂੰ ਤੇ, ਮੰਨ ਲਓ ਕਹਿਣ ਤੋਂ ਭਾਵ ਹੈ ਕਿ ਸਿਆਸੀ ਲੀਡਰਾਂ ਦੇ ਤੇ ਕੋਈ ਫੁੱਲ ਵੀ ਮਾਰਦੇ ਉਹ ਚੋਂ ਵੀ ਫਾਇਦਾ ਲੈ ਜਾਂਦੇ ਆ, ਇੱਥੇ ਤੇ ਵੱਟਾ ਵੱਜਾ ਹੈਗਾ। ਸੋ ਇਸ ਕਰਕੇ ਤੁਸੀਂ, ਮੈਨੂੰ ਲੱਗਦਾ ਕਿ ਅਸੀਂ ਤੁਸੀਂ ਭੁਲੇਖੇ ਚ ਆ, ਕੁਰਸੀ ਛੱਡਣ ਦੀ ਗੱਲ ਨਹੀਂ, ਇਹ ਕੁਰਸੀ ਪੱਕੇ ਕਰਨ ਦੀ ਗੱਲ ਇੱਥੇ ਸਾਰੀ ਹੋ ਰਹੀ ਹੈ
1: ਜੀ। ਬਿਲਕੁਲ ਜੀ। 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰਾ ਰਮੇਸ਼ ਹੁਸ਼ਿਆਰਪੁਰ ਜੀ ਲਾਈਨ ਤੇ ਜੁੜੇ ਹੋਏ ਨੇ ਰੋਜ਼ ਦੀ ਤਰ੍ਹਾਂ ਖਬਰਾਂ ਦੇ ਨਾਲ ਸਾਂਝ ਪਾ ਰਹੇ ਹਾਂ। ਮੋਨਾ ਮਹਿੰਗੀ ਜੀ ਇੱਕ ਵਾਰ ਫਿਰ ਸਾਡੇ ਨਾਲ ਜੁੜ ਚੁੱਕੇ ਨੇ, ਇੰਸ਼ੋਰੈਂਸ ਦੇ ਬਾਬਤ ਅਵੇਅਰਨੈਸ ਦਾ ਮੈਸੇਜ ਤੁਹਾਨੂੰ ਦੇ ਰਹੇ ਹਾਂ। ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ ਤੋਂ। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਹੈ ਤੁਹਾਡਾ।
0: ਥੈਂਕ ਯੂ ਸੋ ਮਚ ਪ੍ਰਭ ਜੀ, ਸਤਿ ਸ਼੍ਰੀ ਅਕਾਲ
1: ਜੀ ਮੋਨਾ।
0: ਬਿਲਕੁਲ ਪ੍ਰਭ ਜੀ, ਜਿੱਦਾਂ ਕਿ ਆਪਾਂ ਹੁਣੇ ਨਾਨ ਮੈਡੀਕਲ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੀ ਗੱਲ ਕਰ ਰਹੇ ਸੀਗੇ, ਥੋੜੀ ਜਿਹੀ ਗੱਲ ਇਸ ਤਰੀਕੇ ਦੇ ਨਾਲ ਕਰਨਾ ਚਾਹਾਂਗੇ ਕਿ ਸੇਵਿੰਗਸ ਪੁਆਇੰਟ ਆਫ ਵਿਊ ਤੋਂ। ਅਕਸਰ ਅਸੀਂ ਦੇਖਦੇ ਹਾਂ ਕਿ ਆਪਾਂ ਜਦੋਂ ਵੀ ਕੋਸ਼ਿਸ਼ ਕਰਦੇ ਹਾਂ ਕਿ ਸੇਵਿੰਗਸ ਕਰਨ ਦੀ, ਕਾਫੀ ਵਾਰ ਹੁੰਦਾ ਕਿ ਸੇਵਿੰਗਸ ਕਰਨੀ ਥੋੜੀ ਮੁਸ਼ਕਿਲ ਹੋ ਜਾਂਦੀ ਹੈ। ਜਿਸ ਜਿਸ ਤਰੀਕੇ ਦੇ ਨਾਲ ਇਨਕਮ ਇਨਕਰੀਜ਼ ਹੁੰਦੀ ਹੈ ਉਸੇ ਤਰੀਕੇ ਦੇ ਨਾਲ ਸਾਡੇ ਐਕਸਪੈਂਸਿਸ ਵੀ ਇਨਕਰੀਜ਼ ਹੋ ਜਾਂਦੇ ਹੈ। ਜੇ ਅਸੀਂ ਕੋਈ ਨਾ ਕੋਈ ਸੇਵਿੰਗਸ ਟੂਲ ਯੂਜ਼ ਕਰੀਏ, ਕੋਈ ETF ਐਸੇ ਹੋ ਗਿਆ, FHSA ਹੋ ਗਿਆ, ਡੈਫੀਨੇਟਲੀ ਥੋੜੀ ਬਹੁਤ ਅਸੀਂ ਸੇਵਿੰਗਸ ਕਰ ਪਾਉਂਦੇ ਹੁੰਦੇ ਹਾਂ। ਪਰ ਮੈਂ ਕਹੂੰਗੀ ਕਿ ਜੇ ਅਸੀਂ ਇੱਕ ਸਟ੍ਰਿਕਟ ਵੇ ਨਾਲ ਸੇਵਿੰਗਸ ਕਰਨਾ ਚਾਹੀਏ, ਇੱਕ ਇੱਦਾਂ ਦੀ ਡਿਸਿਪਲਿਨਡ ਵੇ ਨਾਲ ਸੇਵਿੰਗਸ ਕਰਨੀਆਂ ਚਾਹੀਏ, ਤਾਂ ਲਾਈਫ ਇੰਸ਼ੋਰੈਂਸ ਪਾਲਿਸੀਜ਼ ਬੈਸਟ ਟੂਲ ਹੁੰਦੀਆਂ ਨੇ। ਉਹਦੇ ਵਿੱਚ ਕੀ ਆ ਜਾਂਦਾ ਹੈਗਾ, ਕਿਉਂਕਿ ਇੱਕ ਤਾਂ ਪ੍ਰੋਟੈਕਸ਼ਨ ਤੇ ਨਾਲ ਦੀ ਨਾਲ ਜਿਹੜੀਆਂ ਸੇਵਿੰਗਸ ਪੁਆਇੰਟ ਆਫ ਵਿਊ ਤੋਂ ਤੁਸੀਂ ਉਸਦੇ ਵਿੱਚ ਪ੍ਰੀਮੀਅਮਸ ਪੇ ਕਰ ਰਹੇ ਹੈਗੇ ਹੋ, ਉਹਦੇ ਨਾਲ ਪ੍ਰੋਟੈਕਸ਼ਨ ਨੂੰ ਵੀ ਕੋਸਟ ਕਵਰ ਹੁੰਦੀ ਹੈ, ਨਾਲ ਦੀ ਨਾਲ ਤੁਹਾਡੀ ਸੇਵਿੰਗਸ ਦੇ ਲਈ ਵੀ। ਐਂਡ ਇੱਕ ਇੱਦਾਂ ਦੀ ਸੇਵਿੰਗਸ ਜਿਹਦੇ ਵਿੱਚ ਕਿ ਇੰਸ਼ੋਰੈਂਸ ਕੰਪਨੀ ਵੱਲੋਂ ਤੁਹਾਨੂੰ ਜਦੋਂ ਵੀ ਤੁਸੀਂ ਇਹਦੇ ਵਿੱਚ ਪ੍ਰੀਮੀਅਮਸ ਪੇ ਕਰ ਰਹੇ ਹੋ ਤਾਂ ਨਾਲ ਦੀ ਨਾਲ ਡਿਵੀਡੈਂਡਸ ਦਿੱਤੇ ਜਾਂਦੇ ਨੇ, ਜਿਹਦੇ ਨਾਲ ਕਿ ਤੁਹਾਡੀਆਂ ਕੈਸ਼ ਵੈਲਿਊਜ਼ ਵੀ ਗਰੋ ਹੁੰਦੀ ਹੈ, ਕਵਰੇਜ ਵੀ ਗਰੋ ਹੁੰਦੀ ਹੈਗੀ ਹੈ। ਐਂਡ ਲੇਟੈਸਟ ਸਟੇਜਿਸ ਤੇ ਜੇ ਤੁਸੀਂ ਆਪਣੇ ਲਈ ਮਨੀ ਚਾਹੋ ਤਾਂ ਡੈਫੀਨੇਟਲੀ ਉਹ ਵੀ ਕਢਾ ਸਕਦੇ ਹੁੰਦੇ ਹੋ, ਪਰ ਜੇ ਤੁਸੀਂ ਨਹੀਂ ਵੀ ਚਾਹੁੰਦੇ ਹੈਗੇ ਹੋ ਤਾਂ ਵੀ ਉਹ ਪੂਰੇ ਦੇ ਪੂਰੇ ਅਮਾਊਂਟ ਦੇ ਨਾਲ ਤੁਹਾਡੀ ਕਵਰੇਜ ਇਨਕਰੀਜ਼ ਹੁੰਦੀ ਚਲੀ ਜਾਂਦੀ ਹੈ। ਸੋ ਮੇਕ ਸ਼ੋਰ ਕਰੋ ਕਿ ਆਪਾਂ ਜਿੰਨੀ ਅਰਲੀ ਏਜਿਸ ਦੇ ਵਿੱਚ ਇਹ ਪਾਲਿਸੀਜ਼ ਕਰਵਾਉਂਦੇ ਹੈਗੇ ਹੋ ਉਨਾ ਹੀ ਜ਼ਿਆਦਾ ਬੈਨੀਫਿਟ ਹੁੰਦਾ ਹੈ, ਚਾਹੇ 5 ਸਾਲ 10 ਸਾਲ 15 ਜਾਂ 20 ਸਾਲ, ਜਿਹੜਾ ਵੀ ਟਾਈਮ ਫਰੇਮ ਤੁਸੀਂ ਚੂਜ਼ ਕਰਦੇ ਹੋ ਉਨੇ ਟਾਈਮ ਫਰੇਮ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਤੁਹਾਡੀ ਸਾਰੀ ਉਮਰ ਦੇ ਲਈ ਚੱਲਦੀ ਰਹਿੰਦੀ ਹੈ। ਸੋ ਮੇਕ ਸ਼ੋਰ ਕਰੀਏ ਕਿ ਜਿੰਨੀ ਜਲਦੀ ਇਹ ਆਪਸ਼ਨਸ ਨੂੰ ਚੂਜ਼ ਕਰਦੇ ਹੋ ਉਨੀ ਹੀ ਜ਼ਿਆਦਾ ਗਰੋਥ ਤੁਹਾਨੂੰ ਲੇਟਰ ਸਟੇਜਿਸ 'ਤੇ ਮਿਲਦੀ ਹੈਗੀ ਹੈ, ਚਾਹੇ ਤੁਸੀਂ ਆਪਣੀ ਪਰਸਨਲ ਲਾਈਫ ਇੰਸ਼ੋਰੈਂਸ ਪਾਲਿਸੀ ਦੀ ਗੱਲ ਕਰੀਏ ਚਾਹੇ ਕਾਰਪੋਰੇਟ ਓਨਡ ਪਾਲਿਸੀ ਈਵਨ ਕਿ ਕਾਰਪੋਰੇਸ਼ਨ ਦੇ ਵਿੱਚ ਵੀ ਕਾਫੀ ਵਾਰ ਹੁੰਦਾ ਹੈ ਕਿ ਰਿਟੇਨ ਅਰਨਿੰਗ ਪਈ ਹੈਗੀ ਆ ਉਸਨੂੰ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਓਬਵੀਅਸਲੀ ਐਜ਼ ਅ ਪੇ ਜਾਂ ਡਿਵੀਡੈਂਟ ਕੱਢੋਗੇ ਤਾਂ ਤੁਹਾਨੂੰ ਟੈਕਸੇਸ਼ਨ ਕਿਤੇ ਨਾ ਕਿਤੇ ਜ਼ਰੂਰ ਪੈਂਦਾ ਹੈਗਾ ਪਰ ਜੇ ਉਸਨੂੰ ਤੁਸੀਂ ਇਸੇ ਤਰੀਕੇ ਦੇ ਨਾਲ ਇਨਵੈਸਟ ਕਰਦੇ ਹੈਗੇ ਹੋ ਤਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗਰੋਥ ਵੀ ਲੈ ਸਕਦੇ ਹੋ ਆਪਣੀ ਰਿਟਾਇਰਮੈਂਟ ਪਲੈਨਿੰਗ ਵੀ ਕਰ ਸਕਦੇ ਹੋ ਤੇ ਆਪਣੇ ਕਾਰਪੋਰੇਸ਼ਨ ਦੀ ਤੇ ਆਪਣੀ ਫੈਮਿਲੀ ਦੀ ਪ੍ਰੋਟੈਕਸ਼ਨ ਵੀ ਕਰ ਸਕਦੇ ਹੋ ਕੋਈ ਵੀ ਇਸ ਤਰੀਕੇ ਦੀਆਂ ਡਿਟੇਲਸ ਚਾਹੀਦੀਆਂ ਹੋਣ ਤੁਸੀਂ ਆਪਣੇ ਲਈ ਬੱਚਿਆਂ ਦੇ ਲਈ ਜ਼ੀਰੋ ਏਜ ਤੋਂ ਬੱਚਿਆਂ ਦੇ ਲਈ ਵੀ ਪਾਲਿਸੀਜ਼ ਸ਼ੁਰੂ ਹੋ ਜਾਂਦੀਆਂ ਨੇ ਜਾਂ ਫਿਰ ਬਿਜ਼ਨਸ ਦੇ ਰਿਲੇਟਿਡ ਤੁਸੀਂ ਪਲੈਨਿੰਗ ਕਰਨਾ ਚਾਹੁੰਦੇ ਹੈਗੇ ਹੋ ਫਾਈਨੈਂਸ਼ੀਅਲ ਪਲੈਨਿੰਗ ਕਰਨਾ ਚਾਹੁੰਦੇ ਹੋ ਕਾਰਪੋਰੇਟ ਓਨਡ ਪਾਲਿਸੀ ਜਾਂ ਫਿਰ ਕੀ ਪਰਸਨ ਇੰਸ਼ੋਰੈਂਸ ਬਾਈ ਸੈਲ ਐਗਰੀਮੈਂਟ ਕੋਈ ਵੀ ਇਸ ਤਰੀਕੇ ਦੀ ਰਿਕੁਆਇਰਮੈਂਟ ਹੈਗੀ ਹੈ ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 4090 1509 409 509 1509 ਬੱਚਿਆਂ ਦੇ ਪਲਾਨ ਮੈਚੋਰ ਹੋ ਗਏ ਨੇ ਸੋ ਇਸ ਟਾਈਮ ਤੇ ਮੇਕ ਸ਼ੋਰ ਕਰੋ ਕਿ ਇਸ ਤਰੀਕੇ ਦੀ ਜੇ ਤੁਹਾਡੇ ਵੀ ਕੋਈ ਕੰਸਰਨ ਹੈਗਾ ਆਰ ਈ ਐਸ ਪੀ ਤੁਹਾਡੀ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਬੱਚੇ ਹੁਣ ਕਾਲਜ ਯੂਨੀਵਰਸਿਟੀ ਜਾ ਰਹੇ ਨੇ ਪਲਾਨ ਮੈਚੋਰ ਹੋ ਰਿਹਾ ਹੈਗਾ ਤੁਹਾਨੂੰ ਕੋਈ ਕੰਸਰਨ ਹੈਗਾ ਉਸ ਦੇ ਰਿਲੇਟਿਡ ਤਾਂ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜਾਂ ਫਿਰ ਇਸ ਟਾਈਮ ਤੇ ਨਵਾਂ ਪਲਾਨ ਸ਼ੁਰੂ ਕਰਨਾ ਹੋਵੇ ਬੱਚਿਆਂ ਦੀ ਆਰ ਈ ਐਸ ਪੀ ਦਾ ਤਾਂ ਵੀ 4106051509 ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110 ਇਨ ਬ੍ਰੈਂਪਟਨ ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਹੈਗੇ ਹੋ ਐਲ ਐਲ ਕਿਊ ਪੀ ਲਾਇਸੈਂਸ ਹੈਗੇ ਹੋ ਜਾਂ ਲਾਇਸੈਂਸ ਲੈ ਕੇ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਹਰ ਤਰੀਕੇ ਤੋਂ ਤੁਹਾਨੂੰ ਸਪੋਰਟ ਪ੍ਰੋਵਾਈਡ ਕੀਤੀ ਜਾਏਗੀ ਨੌਲੇਜ ਪੂਰੀ ਪ੍ਰੋਵਾਈਡ ਕੀਤੀ ਜਾਂਦੀ ਹੈ ਜ਼ਿਆਦਾ ਜਾਣਕਾਰੀ ਲਈ ਮੋਨਾ ਮਹਿੰਗੀ 416-509-1509 ਥੈਂਕ ਯੂ ਸੋ ਮਚ ਜੀ ਟਾਈਮ ਦੇਣ ਲਈ
1: ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਮੋਨਾ ਜੀ ਨੈਕਸਟ ਕਾਲ ਵੱਲ ਚੱਲਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੁਲਦੀਪ ਜੀ ਤੁਸੀਂ ਆਉਣੇ ਹੋ ਜੀ
5: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਸਰ
5: ਦੇਖੋ ਜੀ ਰਮੇਸ਼ ਜੀ ਜਦੋਂ ਭਾਈ ਰਾਜੋ ਉਹਨਾਂ ਨੂੰ ਫਾਂਸੀ ਹੋ ਰਹੀ ਸੀ ਤਾਂ ਕੋਰਟ ਦੇ ਸਖ਼ਤ ਹੁਕਮ ਵੀ ਹੋਏ ਸੀ ਉਹ ਫਾਂਸੀ ਕਿਸ ਤਰੀਕੇ ਨਾਲ ਰੱਦ ਕੀਤੀ ਗਈ ਤੇ ਕਿਸ ਤਰ੍ਹਾਂ ਰੱਦ ਹੋਈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਸ ਵੇਲੇ ਭਾਈ ਹਵਾਰਾ ਜੀ ਨੂੰ ਪਰੋਲ ਦੀ ਲੋੜ ਨਹੀਂ ਸੀ ਐਮ ਦੇ ਕਿਸੇ ਕਾਗਜ਼ ਦੀ ਉਹਨਾਂ ਦੇ ਦੁੱਖ ਦੇ ਪ੍ਰਗਟਾਵੇ ਦੀ ਲੋੜ ਨਹੀਂ ਇਸ ਵੇਲੇ ਇਹਨਾਂ ਨੂੰ ਲੈਟਰ ਲਿਖਣਾ ਚਾਹੀਦਾ ਵੀ ਹਵਾਰਾ ਜੀ ਦੇ ਖਿਲਾਫ਼ ਕੋਈ ਵੀ ਪੰਜਾਬ ਤੋਂ ਬਾਹਰ ਕੇਸ ਨਹੀਂ ਇਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਭੇਜਣਾ ਚਾਹੀਦਾ ਜੇ ਉਹ ਪੰਜਾਬ ਦੀ ਜੇਲ੍ਹ ਚਾਹੁੰਦੇ ਨੇ ਤੇ ਬਾਕੀ ਸਰਕਾਰਾਂ ਦੀ ਬਾਕੀ ਸਟੇਟਾਂ ਦੀ ਇੰਟਰਫੇਰ ਜਿਹੜੀ ਉਹ ਖਤਮ ਹੁੰਦੀ ਹੈ ਤੇ 2 ਮਹੀਨੇ ਤੋਂ ਜ਼ਿਆਦਾ ਹਰ ਸਾਲ ਉਹਨਾਂ ਨੂੰ ਪਰੋਲ ਮਿਲ ਸਕਦੀ ਹੈ ਇੱਕ ਗੱਲ ਇਹ ਜੀ ਦੂਜੀ ਗੱਲ ਇਹ ਅਸੀਂ ਇੱਕ ਘੰਟਾ 7-8 ਤੁਹਾਨੂੰ ਸੁਣਨੇ ਆ ਇਹ ਪਲੇਟਫਾਰਮ ਬੜਾ ਵੱਡਾ ਤੇ ਅਸੀਂ ਤੁਹਾਡੇ ਨਾਲ ਜੁੜਿਆ ਉਸ ਤੋਂ ਬਾਅਦ ਤੁਸੀਂ 23 ਘੰਟੇ ਲੈ ਕੇ ਫਿਰ ਸਾਡੇ ਕੋਲ 24 ਘੰਟੇ ਜਾਂਦੇ ਹੋ ਬੜਾ ਸਤਿਕਾਰ ਹੈ ਤੁਹਾਡਾ ਲੇਕਿਨ ਕੱਲ ਵੀ ਤੁਸੀਂ ਇਹ ਟਿੱਪਣੀ ਕੀਤੀ ਤੇ ਇਹ ਕੋਈ ਵੀ ਗੱਲ ਕਰਨ ਦੀ ਲੋੜ ਨਹੀਂ ਇਹ ਰਾਜਨੀਤਿਕ ਟਿੱਪਣੀ ਹੈ ਇੱਕ ਹੋਰ ਸਾਡੇ ਸਰੋਤੇ ਨੇ ਸਵਾਲ ਪੁੱਛਿਆ ਉਹਨਾਂ ਨੇ ਬਲਤੇਜ ਪੰਨੂ ਦਾ ਨਾਂ ਲਿਆ ਤੇ ਤੁਸੀਂ ਕਿਹਾ ਜੀ ਨਿੱਜੀ ਟਿੱਪਣੀ ਹੈ ਰਮੇਸ਼ ਜੀ ਤੁਹਾਨੂੰ ਯਾਦ ਹੋਏਗਾ ਪਹਿਲਾਂ ਇੱਕ ਚੱਲਦਾ ਸੀ ਜੀ ਮੀਡੀਆ ਪੰਜਾਬ ਇੰਡੀਆ ਦੇ ਵਿੱਚ ਤੇ ਬੜਾ ਸਤਿਕਾਰ ਹੁੰਦਾ ਸੀ ਉਹਨਾਂ ਨੇ ਬੜੇ ਬੜੇ ਨੋਟਾਂ ਨੂੰ ਵੰਡੋ ਤੇ ਬੜੇ ਬੜੇ ਲੀਡਰ ਜਿਹੜੇ ਨੇ ਸਪੋਰਟ ਕੀਤੇ ਲੇਕਿਨ ਉਹਨੂੰ ਇਹ ਅਧਿਕਾਰ ਨਹੀਂ ਮਿਲ ਗਿਆ ਕਿ ਕਿਸੇ ਦੀਆਂ ਧੀਆਂ ਭੈਣਾਂ ਦੀ ਭੈਣਾਂ ਦੇ ਨਾਲ ਬਦਸਲੂਕੀ ਕਰੇ ਹਾਂਜੀ ਤੁਸੀਂ ਬਲਤੇਜ ਪੰਨੂ ਇੱਥੋਂ ਗਏ ਨੇ ਉੱਥੇ ਕੀ ਕੁਛ ਹੋਇਆ ਸਾਰਾ ਕੁਛ ਪਤਾ ਹੈ ਤੁਹਾਡੀਆਂ ਮਜਬੂਰੀਆਂ ਅਸੀਂ ਸਮਝ ਸਕਦੇ ਹਾਂ ਜਿੱਥੇ ਤੁਸੀਂ ਬੋਲਣਾ ਜਿੱਥੇ ਨਹੀਂ ਬੋਲਣਾ 2-3 ਮਹੀਨੇ ਹੈਗੇ ਸਰਕਾਰ ਦੇ ਉਹ ਕੋਈ ਵੀ ਪ੍ਰੈਸ਼ਰ ਪਾ ਸਕਦੇ ਤੁਹਾਨੂੰ ਪੰਨੂ ਸਾਹਿਬ ਦਾ ਫੋਨ ਵੀ ਆ ਸਕਦਾ ਲੇਕਿਨ ਰਮੇਸ਼ ਜੀ ਚੋਰ ਨੂੰ ਚੋਰ ਕਹਿਣਾ ਮੈਂ ਕਹਿੰਦਾ ਸਭ ਤੋਂ ਵੱਡੀ ਗੱਲ ਹੈ ਦੂਸਰੀ ਨਾਲ ਗੱਲ ਕਰਾਂ ਰਮੇਸ਼ ਜੀ ਇਹ ਬਿਲਕੁਲ ਮੈਂ ਆਪਣੇ ਪਿੰਡ ਦੇ 53 ਸਾਲ ਦੀ ਮੇਰੀ ਉਮਰ ਹੈ ਤੇ ਹੰਢਾਇਆ ਹੋਇਆ ਸਾਰਾ ਕੁਛ ਥਾਣੇ ਦੀ ਤੇ ਜੇਲ੍ਹ ਦੀ ਜੋੜੀ ਵਰਨੀ ਇੱਕ ਵਾਰੀ ਔਖੀ ਹੈ ਦੁਬਾਰਾ ਔਖੀ ਨਹੀਂ ਤੇ ਜਿਹੜਾ ਬੰਦਾ ਕਈ ਵਾਰੀ ਰਹਿ ਜਾਂਦਾ ਨਾ ਤਾਂ ਮੈਂ ਤੁਹਾਨੂੰ ਸਿੱਖ ਧਰਮ ਦੀ ਗੱਲ ਦੱਸਣ ਲੱਗਾ ਹਾਂਜੀ ਪੁਰਾਣੀ ਗੱਲ ਇਹ ਹੈ ਸਿਮਰਨ ਸਿੰਘ ਮਾਨ ਉਹ ਐਮ ਪੀ ਬਣ ਕੇ ਨਿਕਲੇ ਸੀ ਤਾਜ਼ੀ ਹਧਾਰਨ ਹੈਗੀ ਹੈ ਅੰਮ੍ਰਿਤਪਾਲ ਜੀ ਮੌਜੂਦਾ ਨੇ ਐਮ ਪੀ ਇੰਨੀ ਟੈਨਸ਼ਨ ਨਹੀਂ ਲੈਣ ਦੀ ਲੋੜ ਚੋਰ ਨੂੰ ਚੋਰ ਦਾ ਸਾਧ ਨੂੰ ਸਾਧ ਕਿਹੜਾ ਚਾਹੀਦਾ ਮੈਂ ਤੁਹਾਨੂੰ ਲਾਸਟ ਜਿਹੜੀ ਹੈ ਗੱਲ ਇਹ ਕਹਾਂ ਕਿ ਆਪਾਂ ਜੋ ਕੁਛ ਕਰਨ ਡਿਆ ਸਭ ਕੁਛ ਡਰਾਮਾ ਜੀ ਇਹਨਾਂ ਨੂੰ ਪੰਜਾਬ ਦੇ ਵਿੱਚ ਲਿਆ ਕੇ ਉਹਨਾਂ ਦੇ ਨਾਲ ਕਰਨਾ ਚਾਹੀਦਾ ਬਾਕੀ ਜਿਹਨਾਂ ਨੂੰ ਕੋਈ ਸਜ਼ਾ ਮਿਲਣੀ ਜਿਹੜੀ ਸਰਕਾਰ ਆ ਰਹੀ ਉਹ ਸਾਰੀਆਂ ਸਰਕਾਰਾਂ ਚੰਗੀਆਂ ਨੇ ਪ੍ਰੋਗਰਾਮ ਮਿਲ ਸਕਦਾ ਤਾਂ ਬੜਾ ਵਧੀਆ ਚੜ੍ਹਦੀ ਕਲਾ
1: ਬਹੁਤ ਸ਼ੁਕਰੀਆ ਜੀ ਜਿਰਮੇ ਜੀ
2: ਨਹੀਂ ਚਲੋ ਇਹ ਸਰੋਤੇ ਮੇਰਾ ਅੱਜ ਵੀ ਇਹੀ ਕਹਿਣਾ ਪਏਗਾ ਕਿ ਤੁਹਾਡੀ ਇਹ ਨਿੱਜੀ ਟਿੱਪਣੀ ਚਲੀ ਗਈ ਹੈ ਮੈਂ ਕਿਵੇਂ ਇਸ ਗੱਲ ਤੇ ਟਿੱਪਣੀ ਕਰ ਸਕਦਾ ਹੈ ਦੇਖੋ ਦੋ ਚੀਜ਼ਾਂ ਨੇ। ਜਦੋਂ ਸਵਾਲ ਦੇ ਸੰਦਰਭ ਚ ਤੁਸੀਂ ਸਵਾਲ ਦੇ ਸੰਦਰਭ ਚ ਕਿਸੇ ਗੱਲ ਨੂੰ ਖੜਾ ਕਰੋਗੇ ਤੇ ਮੈਂ ਤਾਂ ਹੀ ਉੱਤੇ ਜਵਾਬ ਦੇ ਸਕਦਾ। ਜਦੋਂ ਤੁਸੀਂ ਆਪਣੀ ਰਾਏ ਰੱਖੋਗੇ, ਮੈਂ ਰਾਏ ਦੇ ਨਾਲ ਜ਼ਰੂਰੀ ਨਹੀਂ ਕਿ ਮੇਰੀ ਰਾਏ ਇਨ ਵਿਨ ਜੁੜੇ, ਜਾਂ ਮੈਂ ਉਸ ਰਾਏ ਦੀ ਪ੍ਰੋੜਤਾ ਕਰਾਂ, ਜਾਂ ਮੈਂ ਡਟ ਕੇ ਵਿਰੋਧ ਕਰਾਂ। ਨਾ ਮੇਰਾ ਵਿਰੋਧ ਕਰਨ ਦਾ ਬਹੁਤਾ ਅਧਿਕਾਰ ਹੈ, ਨਾ ਉਹਦਾ ਬਹੁਤਾ ਸਪੋਰਟ ਕਰਨ ਦਾ। ਇਸ ਕਰਕੇ ਐਂ ਦੀ ਗੱਲ ਨਹੀਂ ਹੈ। ਦੇਖੋ, ਮੈਂ ਉਦਾਹਰਣ ਦੇ ਤੌਰ ਤੇ ਤੁਸੀਂ ਭਾਈ ਅੰਮ੍ਰਿਤਪਾਲ ਹੋਣਾ ਦਾ ਜ਼ਿਕਰ ਕਰਕੇ ਹਟੇ ਹੋ, ਥੋੜਾ ਸਮਾਂ ਪਹਿਲਾਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਚਿੱਠੀ ਦਾ ਜ਼ਿਕਰ ਕਰਕੇ ਮੈਂ ਹਟਿਆ। ਹੁਣ ਕੁਝ ਟਿੱਪਣੀਆਂ ਏਦਾਂ ਦੀਆਂ ਵੀ ਨੇ, ਨਾ ਤਾਂ ਨਹੀਂ ਲਿਆ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਉਸ ਚਿੱਠੀ ਨੂੰ, ਜੇ ਪੜ੍ਹਦੇ ਆ ਇੱਕ ਚਿੱਠੀ, ਮੈਨੂੰ ਨਹੀਂ ਪਤਾ ਉਹ ਚਿੱਠੀ, ਮੈਂ ਵੀ ਯਤਨ ਕਰ ਰਿਹਾ ਕਿ ਉਹਦੀ ਐਕਚੁਅਲ ਕਾਪੀ ਜੇ ਮੇਰੇ ਕੋਲ ਆ ਜੇ, ਤੁਹਾਡੇ ਕੋਲ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਪਹੁੰਚ ਸਕਦੀ ਹੈ। ਉਹਦੇ ਵਿੱਚ ਇੱਕ ਚੀਜ਼ ਦਾ ਜ਼ਿਕਰ ਹੋ ਰਿਹਾ, ਉਹਨਾਂ ਨੇ ਨਾਮ ਕਿਸੇ ਦਾ ਨਹੀਂ ਲਿਖਿਆ। ਉਹ ਕਹਿੰਦੇ ਜੀ, ਸ਼ਰਾਬ ਪੀ ਕੇ ਐਸ਼ ਪ੍ਰਸਤੀ ਕਰਨ ਵਾਲੇ ਕੌਮ ਦੇ ਸ਼ਹੀਦ ਬਣਾਤੇ ਅਸੀਂ, ਆਸ਼ਕੀ ਕਰਨ ਵਾਲੇ ਚੋਲੇ ਪਾ ਕੇ ਅਸੀਂ ਸੰਤ ਬਣਾਤੇ। ਹੁਣ ਗੱਲ ਤੇ ਸਮਝ ਆਉਂਦੀ ਨਾ ਕਿਨ ਲਿਖੀ ਹੈ ਇਹ? ਨਾ ਤੇ ਆਮ ਆਦਮੀ ਪਾਰਟੀ ਨੇ ਲਿਖੀ ਹੈ, ਨਾ ਕਾਂਗਰਸ ਨੇ ਲਿਖੀ, ਨਾ ਭਾਜਪਾ ਨੇ ਲਿਖੀ ਹੈ, ਭਾਈ ਬਲਵੰਤ ਸਿੰਘ ਰਾਜੋਆਣਾ ਦਾ ਨਾਮ ਲੱਗ ਰਿਹਾ। ਸੋ ਐਂ ਦੀ ਗੱਲ ਨਹੀਂ ਹੈ ਮੇਰੇ ਕਹਿਣ ਤੋਂ ਭਾਵ ਕਿ ਰੌਲੇ ਸਾਰੀਆਂ ਥਾਵਾਂ ਤੇ ਹੈ। ਮੇਰੀ ਡਿਊਟੀ ਹੈ ਕਿ ਸਾਰਿਆਂ ਤੇ ਟਿੱਪਣੀ ਕਰਾਂ। ਤੁਸੀਂ ਐਂ ਦੇ ਮਨ ਚ ਨਾ ਰੱਖੋ ਕਿ ਸ਼ਾਇਦ ਮੈਂ ਕਿਸੇ ਨੂੰ, ਜਿਹੜਾ ਤੁਸੀਂ 3-4 ਮਹੀਨਿਆਂ ਦਾ ਜ਼ਿਕਰ ਕੀਤਾ ਕਿ 3-4 ਮਹੀਨੇ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੇ ਆ ਇਸ ਪਲੇਟਫਾਰਮ ਤੇ, ਜੋ ਇਸ ਪਲੇਟਫਾਰਮ ਜਾਂ ਮੈਂ ਜ਼ਿੰਮੇਵਾਰੀ ਨਿਭਾਈ ਹੈ, ਤੁਸੀਂ ਉਸ ਤੇ ਗਵਾਹ ਹੋ ਕਿ ਅਸੀਂ ਕਦੇ ਸਰਕਾਰਾਂ ਦਾ ਹੱਥ ਠੋਕਾ ਨਹੀਂ ਬਣੇ ਤੇ ਨਾ ਬਣਨਾ।
1: ਜੀ ਬਹੁਤ ਸ਼ੁਕਰੀਆ ਜੀ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਹਰਪਾਲ ਮਨਕੂ ਜੀ, ਤੁਸੀਂ ਆਉਣਰ ਹੋ ਜੀ। ਜੀ ਹਰਪਾਲ ਜੀ, ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣਰ ਹੋ ਜੀ। ਜੀ ਹਰਪਾਲ ਜੀ, ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣਰ ਹੋ ਜੀ।
6: ਹਾਂਜੀ ਹਾਂਜੀ, ਆ ਰਹੀ ਹੋ?
1: ਜੀ ਜੀ ਸਰ, ਆ ਰਹੀ, ਹੁਣ ਆ ਰਹੀ ਜੀ।
6: ਦੇਖੋ, ਮੈਂ ਇਹੀ ਕਹਿਣਾ ਚਾਹੁੰਦਾ, ਚਲੋ ਕਿਸੇ ਤੋਂ ਅਸਤੀਫਾ ਅਸੀਂ ਕੀ ਮੰਗਣਾ, ਸਾਡੀ ਅਸੀਂ ਤਾਂ ਆਪ ਹੀ ਕਰਨੀ ਹੈਗੇ ਆ। ਤੁਸੀਂ ਦੇਖੋ ਸੰਧੂ ਸਾਹਿਬ, ਅੱਧੀ ਕੌਮ ਇੰਦਰਾ ਗਾਂਧੀ ਨੂੰ ਸ਼ਹੀਦ ਮੰਨੀ ਜਾਂਦੀ ਆ, ਅੱਧੀ ਕੌਮ ਬਿਆਨ ਸਿੰਘ ਸਤਵੰਤ ਸਿੰਘ ਨੂੰ ਸ਼ਹੀਦ ਮੰਨੀ ਜਾਂਦੀ ਆ, ਅੱਧੀ ਕੌਮ ਹਵਾਰੇ ਨੂੰ ਸ਼ਹੀਦ ਮੰਨੀ, ਰਾਜੋਆਣੇ ਨੂੰ ਜਿੰਦੇ ਸ਼ਹੀਦ ਮੰਨੀ ਜਾਂਦੀ ਆ, ਅੱਧੀ ਬਿਆਨ ਸਿੰਘ ਨੂੰ ਸ਼ਹੀਦ ਮੰਨੀ ਜਾਂਦੀ ਆ, ਦਾਦੇ ਨੂੰ ਰਵਨੀਤ ਬਿੱਟੂ ਦੇ। ਅਸੀਂ ਕਿਤੋਂ ਅਸਤੀਫਾ ਲੈਣਾ? ਜੇ ਅਸੀਂ 40 ਸਾਲ ਪਹਿਲਾਂ ਅਸਤੀਫਾ ਮੰਗ ਲਿਆ ਹੁੰਦਾ ਗਾਂਧੀਆਂ ਤੋਂ, ਵੀ ਇਹਨਾਂ ਨੇ ਹਰਿਮੰਦਰ ਸਾਹਿਬ ਤੇ ਅਟੈਕ ਕੀਤਾ, ਸਾਡੇ ਕੋਲ ਸ਼ਾਇਦ ਨਿੱਜੀ ਹੱਕ ਹੁੰਦਾ ਕਿ ਅਸੀਂ ਕਿਸੇ ਦਾ ਅਸਤੀਫਾ ਮੰਗਦੇ। ਰੀਸੈਂਟਲੀ ਦੇਖ ਲਓ, ਰਾਜਾ ਬੜਿੰਗ ਇਹ ਕਹਿੰਦਾ ਵੀ ਮੇਰੀ ਪੱਗ ਰਾਹੁਲ ਗਾਂਧੀ ਨੇ ਮੈਨੂੰ ਦਿੱਤੀ ਆ, ਪੱਗ ਬੰਨਣ ਦੀ ਪਰਮਿਸ਼ਨ ਜਾਂ ਉਹਦੀ ਰਾਹੁਲ ਗਾਂਧੀ ਦੀ ਦੇਣ ਆ, ਜਦਕਿ ਸਾਡੀ ਪੱਗ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਆ। ਉੱਥੇ ਵੀ ਅਸੀਂ ਉਹਦਾ ਅਸਤੀਫਾ ਨਹੀਂ ਮੰਗਿਆ, ਅੱਜ ਵੀ ਅਸੀਂ ਕੁਛ ਬੰਦੇ ਉਹਨਾਂ ਦੀ ਜੀ ਹਜ਼ੂਰੀ ਚਾਪਲੂਸੀ ਕਰੀ ਜਾਂਦੇ ਆ। ਇਸ ਕਰਕੇ ਨਾ ਸਾਨੂੰ ਕਿਸੇ ਤੋਂ ਅਸਤੀਫਾ ਮੰਗਣ ਦੀ ਲੋੜ ਆ, ਨਾ ਹੀ ਸਾਡੇ ਕੋਈ ਕਿਸੇ ਤੋਂ ਅਸਤੀਫਾ ਮੰਗਣ ਦਾ ਕੋਈ ਹੱਕ ਹੈਗਾ ਆ। ਅਸੀਂ ਤਾਂ ਆਪ ਹੀ ਕਨਫਿਊਜ਼ ਹੈਗੇ ਆ, ਸਾਨੂੰ ਤਾਂ ਹਾਲੇ ਤੱਕ 300 ਸਾਲਾਂ ਚ ਇਹੀ ਨੀ ਪਤਾ ਲੱਗਾ ਸਾਡੇ ਦੁਸ਼ਮਣ ਕੌਣ ਆ ਤੇ ਸਾਡੇ ਦੋਸਤ ਕੌਣ ਆ। ਹਾਲੇ ਵੀ ਅਸੀਂ ਕਾਂਗਰਸ ਨੂੰ ਜਿਤਾਈ ਜਾਂਦੇ ਆ, ਇੰਨੀਆਂ ਬੇਅਦਬੀਆਂ ਕਰਨ ਦੇ ਬਾਅਦ, ਇੰਨੇ ਗ੍ਰੰਥ ਸਾਹਿਬ ਸਾੜਨ ਦੇ ਬਾਅਦ, ਇੰਨੇ ਕਤਲ ਕਰਵਾਉਣ ਦੇ ਬਾਅਦ, ਗਲਾਂ ਚ ਟਾਇਰ ਪਵਾਉਣ ਤੋਂ ਬਾਅਦ ਤੁਸੀਂ ਫੇਰ ਵੀ ਕਾਂਗਰਸ ਦੀ ਜੀ ਹਜ਼ੂਰੀ ਕਰੀ?
1: ਜੀ ਮਨਕੂ ਸਾਹਿਬ, ਆਪਾਂ ਫਾਈਨਲ ਕਰੀਏ ਕਿਉਂਕਿ 10 ਮਿੰਟ ਰਹਿ ਗਏ, ਕਾਲਾਂ ਬਹੁਤ ਆ।
6: ਕਹਿੰਦਾ ਵੀ ਅਸੀਂ ਅਸਤੀਫੇ ਮੰਗਦੇ ਆ
1: ਜੀ,
6: ਵੀ ਇੱਕ ਪਰਿਵਾਰ ਸਾਈਡ ਤੇ ਹੋਵੇ, ਕਈ ਪਰਿਵਾਰ ਬੈਠੇ ਆ ਜੀ ਸਾਡੇ ਕੋਲ, ਬਹੁਤ ਪਰਿਵਾਰ ਬੈਠੇ ਆ ਜਿਹੜੇ ਸਾਡੇ ਕੋਲ, ਜਿਹਨਾਂ ਦੇ ਅਸਤੀਫੇ ਪਹਿਲਾਂ ਹੋ ਜਾਣੇ ਚਾਹੀਦੇ ਸੀ, ਪਰ ਸਾਡੇ ਕੋਲ ਕੋਈ ਜਮਹੂਰੀ ਹੱਕ ਨਹੀਂ ਹੈਗਾ ਕਿਸੇ ਤੋਂ ਅਸਤੀਫਾ ਮੰਗਣ ਦਾ, ਕਿਉਂਕਿ ਅਸੀਂ ਆਪ ਬਹੁਤ ਕਨਫਿਊਜ਼ ਹੈ, ਸਾਡੀ ਕਨਫਿਊਜ਼ ਕੌਮ ਆ। ਅਸੀਂ ਮੈਂ ਉਹੀ ਦੱਸਿਆ, ਅੱਧੇ ਬੇਅੰਤ ਸਿੰਘ ਨੂੰ ਸ਼ਹੀਦ ਮੰਨ ਕੇ, ਅੱਧੇ ਇੰਦਰਾ ਗਾਂਧੀ ਨੂੰ ਸ਼ਹੀਦ ਮੰਨੀ ਜਾਂਦੇ, ਤੇ ਸਾਡੇ ਅਸੀਂ ਕਿਸੇ ਤੋਂ ਅਸਤੀਫੇ ਲੈਣੇ?
1: ਜੀ ਸਰ, ਬਹੁਤ ਸ਼ੁਕਰੀਆ ਸਰ। ਜੀ ਰਮੇਸ਼ ਜੀ।
2: ਨਹੀਂ ਨਹੀਂ, ਮੈਂ ਥੋੜਾ ਜਿਹਾ ਸਰੋਤੇ ਉਲਟਾ ਹੈ। ਅਸਤੀਫੇ ਮੰਗਣ ਦਾ ਤੁਹਾਨੂੰ ਸਾਨੂੰ 100% ਅਧਿਕਾਰ ਹੈ, ਕਨਫਿਊਜ਼ ਹੈ ਉਹ ਇੱਕ ਵੱਖਰਾ ਮੁੱਦਾ ਹੈ ਕਿ ਮੰਗਣਾ ਕਿਹਦਾ ਹੈ। ਮੈਂ ਤਾਂ ਹੀ ਵਾਰ ਵਾਰ ਇਹ ਗੱਲ ਕਹਿੰਦਾ ਹੁੰਦਾ ਕਿ ਆਪਾਂ ਨੂੰ ਪਾਰਟੀ ਜਾਂ ਇੱਕ ਧਰਮ ਜਾਂ ਜਾਤ ਨੂੰ ਮੂਹਰੇ ਰੱਖ ਕੇ ਨਹੀਂ ਫੈਸਲਾ ਕਰਨਾ ਚਾਹੀਦਾ, ਸਿਧਾਂਤ ਨੂੰ, ਅਸੂਲ, ਜਿਹੜਾ ਜਿਹੜਾ ਉਸ ਸਿਧਾਂਤ ਦੇ ਅਸੂਲ ਦੇ ਵਿੱਚੋਂ ਸਹੀ ਪਾਇਆ ਗਿਆ ਉਹਦਾ ਨਹੀਂ ਮੰਗਣਾ, ਜਿਹੜਾ ਪਾਇਆ ਗਿਆ ਜਿਹੜਾ ਗਲਤ ਆ ਉਹਦਾ ਮੰਗਣਾ, ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ, ਕਿਸੇ ਸਮਾਜ ਦਾ ਹੋਵੇ, ਕਿਸੇ ਧਰਮ ਦਾ ਹੋਵੇ, ਕਿਸੇ ਸੂਬੇ ਦਾ ਹੋਵੇ। ਮੈਨੂੰ ਲੱਗਦਾ ਕਿ ਇੱਥੇ ਜਾ ਕੇ ਕਨਫਿਊਜ਼ਨ ਦੂਰ ਹੋਣੀ ਹੈ ਜਦੋਂ ਅਸੀਂ ਇਹ ਫੈਸਲਾ ਕਰਾਂਗੇ। ਦੇਖੋ, ਸੁਖਬੀਰ ਸਿੰਘ ਬਾਦਲ ਦੇ ਅੱਜ ਉੱਥੇ ਕੱਲ ਹਮਲਾ ਹੋ ਗਿਆ, ਜੋ ਵੀ ਸਾਰਿਆਂ ਨੂੰ ਪਤਾ ਹੈ, ਭੜਥੂ ਪਿਆ ਹੋਇਆ ਐਸ ਜੀ ਪੀ ਸੀ ਤੋਂ ਲੈ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੱਕ। ਐਸ ਜੀ ਪੀ ਸੀ ਭਾਈ ਰਾਜੋਆਣਾ ਜੀ ਨੇ ਵੀ ਚਿੱਠੀ ਲਿਖ ਦਿੱਤੀ, ਅਕਾਲੀ ਲੀਡਰ ਤੇ ਪੁੱਛੋ ਹੀ ਨਾ, ਮੰਨ ਲਓ ਤੇ ਮੰਨ ਲਓ ਪੁੱਛੋ ਨਾ, ਸਵੇਰ ਸ਼ਾਮ ਦੇ ਬਿਆਨ ਤੇ ਬਿਆਨ, ਤੇ ਜਦੋਂ ਹੋਰ ਸਾਰਾ ਕੁਛ ਇਵੇਂ ਹੀ ਹੋ ਜਾਏ ਤੇ ਕਿਸੇ ਨੇ ਪੁੱਛਣਾ ਨਹੀਂ ਸੀਗਾ, ਰਵੱਈਆ ਤੇ ਦੋਹਰਾ ਹੈਗਾ ਹੀ ਹੈ। ਮੈਂ ਇਹੀ ਕਹਿੰਦਾ ਕਿ ਆਪਾਂ ਅਸੂਲ ਸਿਧਾਂਤ ਤੇ ਗੱਲ ਕਰੀਏ, ਸਾਡਾ ਰਾਈਟ ਹੈ, ਅਧਿਕਾਰ ਹੈ ਕਿ ਆਪਾਂ ਅਸਤੀਫੇ ਮੰਗਾਂਗੇ, ਜਿਹੜਾ ਵੀ ਗਲਤ ਹੋਵੇ ਉਹ ਤੋਂ ਮੰਗਾਂਗੇ, ਸਾਡੇ ਲਈ ਪਾਰਟੀ ਜਾਂ ਧਰਮ ਜਾਂ ਜਾਤ ਨਹੀਂ ਹੋਣਾ ਹੋਣਾ ਚਾਹੀਦਾ।
1: जी बहुत शुक्रिया। अगली कॉल हरविंदर जी, सत श्री अकाल, पर प्लीज सीमित रखियो ता कि 8 मिनटां दे विच तीन चार कॉल पले सके। जी सर।
7: प्रभ जी सत श्री अकाल जी।
1: सत श्री अकाल
7: जी। नवी सत श्री अकाल रमेश जी। जिवें राहुल गांधी जी कन्फ्यूज रहिंदे आ ना जी, अमृतपाल वाली पार्टी दा भी यही काम जे कहिंदे जे मुख्यमंत्री बनणगे, जिहड़ा पार्टी अज तक इहनूं पंजाब च नहीं लिया सी, इहनां ने पंजाब सरकार दे कदे बनाया भी करिए असीं पंजाब सरकार बह के कोई उह चंगा असीं करिए, अपनी जथेबंदी दा रोस प्रगटावा भी असीं अमृतपाल नूं पंजाब च लियाओ, ਇਹ ਮੁੱਖ ਮੰਤਰੀ ਕਿੱਥੇ ਬਣਾ ਲਾਂਗੇ, ਤੁਸੀਂ ਆਪਣਾ ਵਿਚਾਰ ਦੱਸਿਓ ਸਰ। ਥੈਂਕ ਯੂ
1: ਜੀ, ਬਹੁਤ ਸ਼ੁਕਰੀਆ ਜੀ ਰਮੇਸ਼ ਜੀ।
2: ਦੇਖੋ ਇਹ ਹੈ ਸਿਆਸੀ ਗੱਲ, ਵੈਸੇ ਤੇ ਮੈਂ ਦੱਸਦਾ ਕਿ ਤਾਜ਼ਾ ਤਰੀਨ ਕਰੀਬ ਕਰੀਬ 10-15 ਦਿਨ ਪਹਿਲੀ ਗੱਲ ਹੈ, ਪਾਰਸ ਪੰਜਾਬ ਦੀ ਪਾਰਟੀ ਚੰਡੀਗੜ੍ਹ ਦੇ ਵਿੱਚ ਬੈਰੀਕੇਡ ਤੋੜ ਕੇ ਮੁੱਖ ਮੰਤਰੀ ਦੇ ਘਰ ਦੇ ਨੇੜੇ ਤੇੜੇ, ਹਾਲਾਂਕਿ 500 ਮੀਟਰ ਦੂਰੀ, ਉੱਥੇ ਤੱਕ ਪਹੁੰਚਣ ਚ ਕਾਮਯਾਬ ਹੋ ਗਏ ਸੀ ਉਹਨਾਂ ਦੇ ਸਮਰਥਕ ਵਰਗ ਜਿਹੜੇ ਵਰਗ ਸੀ
1: ਜੀ।
2: ਮਤਲਬ ਕਹਿਣ ਤੋਂ ਭਾਵ ਆ ਕਿ ਬਾਰਸ ਪੰਜਾਬ ਨੇ ਬੈਰੀਕੇਡ ਤੇ ਤੋੜੇ ਆ, ਚੰਡੀਗੜ੍ਹ ਚ ਐਂਟਰੀ ਤੇ ਲਈ ਆ 10-15 ਦਿਨ ਪਹਿਲਾਂ, ਕਾਫੀ ਸੁਰਖੀਆਂ ਚ ਰਹੀ ਬਾਰਸ ਪੰਜਾਬ ਦੀ। ਔਰ ਬਾਰਸ ਪੰਜਾਬ ਦੀਆਂ ਸਿਆਸੀ ਪ੍ਰਾਪਤੀਆਂ ਕਿ ਲੀਡਰ ਕੁਛ ਟਾਵੇਂ ਟਾਵੇਂ ਜੁੜੇ ਵੀ ਆ, ਉਹਦੇ ਨਾਲ ਜੁੜ ਵੀ ਰਹੇ ਆ। ਬਾਰਸ ਪੰਜਾਬ ਦੀ ਪੋਲੀਟੀਕਲ ਪਾਰਟੀ ਦੀ ਜੇ ਸਿਆਸੀ ਸਪੀਡ ਦੀ ਗੱਲ ਕਰਾਂ, ਭਾਵਾਂ ਕਿ ਜ਼ਿਆਦਾ ਨਹੀਂ ਹੈ, ਜਿੰਨੀ ਹੋਣੀ ਚਾਹੀਦੀ ਉਨੀ ਨਹੀਂ ਹੈ, ਪਰੰਤੂ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਉਹ ਜੀਰੋ ਤੇ ਆ ਜਾਂ ਪਛਾਣ ਨੂੰ ਜਾ ਰਹੀ ਹੈ, ਭੋਰਾ ਹੀ ਸਹੀ, ਵਧੀਆ ਅੱਗੇ ਨੂੰ ਹੀ ਹੈ। ਮੇਰਾ ਤਜਰਬਾ ਇਹ ਕਹਿੰਦਾ ਕਿ ਉਹ ਅੱਗੇ ਨੂੰ ਵਧੀਆ, ਬਾਕੀ ਸਿਆਸੀ ਪ੍ਰਸਥਿਤੀਆਂ ਵਿੱਚ ਕਿੱਧਰ ਨੂੰ ਗੱਲ ਜਾਂਦੀ ਹੈ, ਕਿਉਂਕਿ ਅਸੀਂ ਵੀ ਖਬਰ ਸਾਂਝੀ ਕਰ ਚੁੱਕੇ ਹਾਂ ਕਿ ਇੱਥੇ ਸਮਝੌਤੇ ਤੇ ਲੱਗਦਾ ਹੈ ਕਿ ਸੁਖਬੀਰ ਸਿੰਘ ਵਾਲੇ ਦਲ ਦੇ ਨਾਲ ਭਾਜਪਾ ਦਾ ਹੋਣ ਜਾ ਰਿਹਾ, ਜੇ ਉਹਦੇ ਨਾਲ ਹੋ ਗਿਆ ਫਿਰ ਕਿੱਥੇ ਭਾਈ ਇੱਧਰਲੇ ਪਾਸੇ ਗੱਲ ਬਣਨੀ ਹੈ। ਸੋ ਇਸ ਕਰਕੇ ਸਿਆਸੀ ਸਥਿਤੀਆਂ ਕਿੱਧਰ ਨੂੰ ਜਾਣ ਕੇ ਇੰਤਜ਼ਾਰ ਕਰਨਾ ਪਏਗਾ ਥੋੜਾ ਸਮਾਂ।
1: ਸੋ ਬਿਲਕੁਲ ਜੀ, 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਨਾਲ ਦੀ ਨਾਲ ਇੱਕ ਵਾਰ ਫਿਰ ਹਰਵੀਨ ਮਾਵੀ ਜੀ ਦਾ ਸੁਣਿਆ ਹੱਥ ਹੁੰਦੀ ਹੈ। ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 12 ਸਾਲਾਂ ਦਾ ਤਜਰਬਾ, ਬੰਡਲ ਗਰੁੱਪ ਡਿਸਕਾਊਂਟ ਲਗਾ ਕੇ ਤੁਹਾਡੀ ਬਹੁਤ ਸਾਰੀ ਇੰਸ਼ੋਰੈਂਸ ਘਟਾ ਦੇਣਗੇ, ਬਹੁਤ ਸਾਰੇ ਡਾਲਰ ਤੁਹਾਡੇ ਬਚਾ ਦੇਣਗੇ। ਹਰਵੀਨ ਮਾਵੀ ਜੀ ਨੂੰ ਤੁਸੀਂ ਕਾਲ ਕਰ ਲਓ 647-287-6 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਮੋਨਾ ਮਹਿੰਗੀ ਜੀ 416-509-1509 ਇੰਸ਼ੋਰੈਂਸ ਬਾਬਤ ਸੇਵਾਵਾਂ ਦਿੰਦੇ ਨੇ। ਅਪਲਾਈਂਸ ਜੰਕਸ਼ਨ 2 ਲੋਕੇਸ਼ਨ ਤੋਂ ਸਰਵ ਕਰਦੇ ਨੇ। ਅਪਲਾਈਂਸਿਸ ਲੈਣ ਦੇ ਲਈ ਅਪਲਾਈਂਸ ਜੰਕਸ਼ਨ ਨੂੰ ਤੁਸੀਂ ਯਾਦ ਰੱਖੋ 905-450-0054-905-450-0054 ਅਪਲਾਈਂਸ ਜੰਕਸ਼ਨ। ਤਜਿੰਦਰ ਗਰੇਵਾਲ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ।
8: ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
1: ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਰ,
8: ਆਪਣੇ ਰਮੇਸ਼ ਸਾਨੂੰ ਪੁੱਛਣਾ ਸੀ, ਪਿੱਛੇ ਜੇ ਵਿਧਾਨ ਸਭਾ ਚ ਕੋਟਲੀ ਸਾਹਿਬ ਨੇ ਆਦਮਪੁਰ ਵਾਲੀ ਰੋਡ ਦੀ ਤਾਂ ਬ੍ਰਿਜ ਦੀ ਗੱਲ ਕੀਤੀ ਸੀ, ਉਹਦੇ ਉੱਤੇ ਕੋਈ ਅਪਡੇਟ ਦੇ ਸਕਦੇ ਵੀ ਕਿੱਦਾਂ ਬਣਨ ਦੇ ਵਿੱਚ ਕੋਈ ਹੈ ਸੰਭਾਵਨਾ ਕਿ ਨਹੀਂ?
1: ਜੀ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ ਰਮੇਸ਼ ਜੀ।
2: ਪ੍ਰਭ ਸੰਧੂ ਜੀ, ਇੰਨਾ ਕੁ ਹੈਰਾਨੀਜਨਕ ਵਰਤਾਰਾ ਆ ਉਹ, ਜਿਹਨੂੰ ਅਸੀਂ ਹੱਦ ਵੱਧ ਕਹਿੰਦੇ ਕਿ ਹੁਣ ਤਾਂ ਦਹਾਕਾ ਹੀ ਕਹਿ ਸਕਦੇ ਹਾਂ, ਮੈਨੂੰ ਲੱਗਦਾ ਦਹਾਕਾ ਆਰਾਮ ਨਾਲ ਕਹਿ ਸਕਦੇ, ਇੰਨਾ ਸਮਾਂ ਹੋ ਗਿਆ ਉਹ ਪੁਲ ਦੀ ਪੁਲ ਬਣਦੇ ਆ, ਜਿਹਨੂੰ ਆਦਮਪੁਰ ਵਾਲਾ ਪੁਲ ਕਹਿੰਦੇ ਆ। ਮਤਲਬ ਉਹ ਪੁਲ ਕਰਦਾ, ਇਹਨਾਂ ਤੋਂ ਪਹਿਲਾਂ ਰਸਤਾ ਹੀ ਚੰਗਾ ਸੀਗਾ, ਉਹ ਲੋਕਾਂ ਦਾ ਜਿਹੜੇ ਰੋਜ਼ ਉੱਥੋਂ ਦੀ ਲੰਘਦੇ ਆ ਉਹਨਾਂ ਦੇ ਦੇਖੋ ਕਿੱਡਾ ਉਹ ਸੰਤਾਪ ਹੈ। ਦੇਖੋ ਬੇਸਿਕਲੀ ਉਹ ਕੇਂਦਰ ਵਾਲੇ ਪ੍ਰੋਜੈਕਟ ਦੇ ਅਧੀਨ ਆਉਂਦਾ, ਪੰਜਾਬ ਦੀ ਸਰਕਾਰ ਨੇ ਉੱਤੇ ਉਹੀ ਜਵਾਬ ਦੇਣਾ ਹੁੰਦਾ ਰਟਿਆ ਰਟਾਇਆ ਕਿ ਅਸੀਂ ਲਿਖ ਦਿੱਤੀ ਜੀ ਚਿੱਠੀ, ਕਹਿ ਦਿੱਤਾ ਜੀ ਉਹ ਜੀ ਐਂ ਜੀ ਉਹ ਜੀ, ਕਿਉਂਕਿ ਉਹ ਕੇਂਦਰ ਦੇ ਅਧੀਨ ਹੈਗਾ ਆ। ਉਵੇਂ ਮੈਨੂੰ ਲੱਗਦਾ ਕਿ ਉਹ ਕੰਮ ਹੁਣ ਸਰੋਤੇ ਇਹਨਾਂ ਦਿਨਾਂ ਦੇ ਵਿੱਚ ਉਹ ਇੱਕ ਵਾਰ ਫਿਰ ਕੰਮ ਸ਼ੁਰੂ ਹੋਇਆ ਆ, ਪਰੰਤੂ ਅਜੇ ਕਾਫੀ ਸਾਰਾ ਕੰਮ ਅਧੂਰਾ ਆ।
9: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: 905-673-3337 ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਰਹੋ। ਲੰਬੇ ਸਮੇਂ ਤੋਂ ਬਹੁਤ ਸਾਰੀਆਂ ਕਾਲਸ ਹੋਲਡ ਤੇ ਨੇ। 9834
10: ਹੈਲੋ, ਸਤਿ ਸ਼੍ਰੀ ਅਕਾਲ ਜੀ ਭਾਜੀ। ਮੈਂ ਬਸ, ਮੈਂ ਤਾਂ ਇੱਕ ਮੈਨੂੰ ਆ ਨੰਬਰ ਨਾ ਉਹਨਾਂ ਦਾ ਦੁਬਾਰਾ ਦੱਸ ਦਿਓ, ਜਿਹੜਾ ਮਾਵੀ ਹੈ ਜਿਹੜੇ ਕਾਰਾਂ ਇੰਸ਼ੋਰੈਂਸ ਤੇ ਘਰਾਂ ਦੀ ਕਰਦੇ ਆ।
1: ਜੀ
10: ਹੌਲੀ ਦੇ ਕੇ ਬੋਲ ਦਿਓ ਥੋੜਾ ਜਿਹਾ,
1: 6472870976, ਚੰਗੇ ਚੀਜ਼ ਲਈ ਵੇਟ ਤਾਂ ਕਰਨੀ ਪੈਂਦੀ ਹੈ, 905-673-3337 ਇਹ ਤੁਹਾਡਾ ਰੋਸਾ ਸਿਰ ਮੱਥੇ ਜੀ, 905-673-3337 ਸੋ ਜੁੜੇ ਹੋ ਪੰਜਾਬੀ ਲਹਿਰਾਂ ਦੇ ਨਾਲ। ਤੇ ਜਾਂਦੇ ਜਾਂਦੇ ਇੱਕ ਖਬਰ ਵੱਲ ਆਪਾਂ ਝਾਤ ਪਾਲੀਏ ਜੀ, ਨਾਲ ਦੀ ਨਾਲ ਰਮੇਸ਼ ਜੀ, ਪੰਜਾਬ ਕਾਂਗਰਸ ਦੇ ਸਿਆਸੀ ਰੌਲਿਆਂ ਚੋਂ ਰਾਹੁਲ ਗਾਂਧੀ ਹੁਣ ਕਹਿੰਦੇ ਫਿਰ ਪੰਜਾਬ ਆਉਣਗੇ।
2: ਚਲੋ ਹੁਣ ਰਾਹੁਲ ਗਾਂਧੀ ਆ ਜਾਣ ਜੀ, ਜੀ ਆਇਆਂ ਨੂੰ ਹੈ, ਪਰੰਤੂ ਗੱਲ ਇਹ ਹੈ ਪ੍ਰਭ ਸੰਧੂ ਕਿ ਕਾਂਗਰਸ ਪਾਰਟੀ ਦੇ ਜਿੱਥੇ ਹਾਲਾਤ ਪਹੁੰਚ ਗਏ ਆ ਨਾ, ਇਹ ਹਾਲਾਤ ਇਸ ਵੇਲੇ ਸਮੇਟਣੇ ਬੜੀ ਜੁਗਤ ਦੀ ਗੱਲ ਹੈ। ਕੋਈ ਐ ਨੀ ਹੈ ਕਿ ਰਾਹੁਲ ਗਾਂਧੀ ਆ ਗਏ ਤੇ ਸਮਝ ਲਓ ਸਾਰੇ ਲੀਡਰ ਇਕੱਠੇ ਹੋ ਜਾਣੇ ਆ, ਪਰਸੋਂ ਨੂੰ ਜੱਫੀਆਂ ਪੈ ਜਾਣੀਆਂ ਨਹੀਂ ਹੈ। ਉਵੇਂ ਜਿਹੜਾ ਤੁਸੀਂ ਜ਼ਿਕਰ ਕੀਤਾ ਉਹ ਪਤਾ ਇਹ ਲੱਗਾ ਕਿ ਪੰਜਾਬ ਦੇ ਜਿਹੜੇ ਕਾਂਗਰਸ ਦੇ ਅੰਦਰੂਨੀ ਰੌਲੇ ਆ, ਜਿਹਨੂੰ ਆਪਾਂ ਕਹੀਏ ਕਿ ਧੜੇਬੰਦੀ ਹੈ, ਉਹ ਧੜੇਬੰਦੀ ਦੇਖੋ ਪੰਜਾਬ ਚ ਜੋ ਹੋਣਾ ਸੀ ਅਸੀਂ ਬੀਤੇ ਦਿਨਾਂ ਚ ਸਾਂਝ ਪਾਈ, ਖੋਰੂ ਖੱਪਾ ਇਹਨਾਂ ਨੇ ਪਾਇਆ, ਉਹ ਜੱਗ ਜਾਹਰ ਹੋ ਗਿਆ। ਦਿੱਲੀ ਦੇ ਵਿੱਚ ਰਾਹੁਲ ਗਾਂਧੀ ਕਿਸੇ ਵੀ ਪੰਜਾਬ ਦੇ ਲੀਡਰ ਨੂੰ ਚੱਜ ਦੇ ਨਾਲ ਮਿਲਿਆ ਹੀ ਨਹੀਂ, ਕਈ ਮਿਲਣ ਗਏ, ਅੱਜ ਵੀ ਕਈ ਦਿੱਲੀ ਬੈਠੇ ਹੈ। ਤੇ ਖਬਰ ਹੁਣ ਇਹ ਆ ਗਈ ਹੈ ਕਿ ਰਾਹੁਲ ਗਾਂਧੀ ਅਗਲੇ ਹਫ਼ਤੇ ਪੰਜਾਬ ਆ ਰਹੇ ਆ, 15 ਅਗਸਤ ਹੈ ਕੱਲ੍ਹ, ਤੇ ਉਹ ਤੋਂ ਬਾਅਦ ਅਗਲੇ ਹਫ਼ਤੇ ਉਹਨਾਂ ਨੇ ਅੰਮ੍ਰਿਤਸਰ ਆਉਣਾ। ਅੰਮ੍ਰਿਤਸਰ ਆ ਕੇ ਦਰਬਾਰ ਸਾਹਿਬ ਨਤਮਸਤਕ ਹੋਣਾ, ਤੇ ਅੰਮ੍ਰਿਤਸਰ ਸ਼ਹਿਰ ਤੋਂ ਨਤਮਸਤਕ ਹੋਣ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ ਤੋਂ ਆਪਣੀ ਕਾਂਗਰਸ ਦੀ ਚੋਣ ਮੁਹਿੰਮ ਦਾ ਆਗਾਜ਼ ਕਰਨਾ ਹੈ। ਹਾਲਾਂਕਿ ਕੋਈ ਬਹੁਤ ਵੱਡੀ ਗੱਲ ਨਹੀਂ, ਸਾਰੀਆਂ ਪਾਰਟੀਆਂ ਨੇ ਤੁਸੀਂ ਦੇਖਿਓ ਆਉਂਦੇ ਦਿਨਾਂ ਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੋਣ ਮੁਹਿੰਮ ਦਾ ਆਗਾਜ਼ ਕਰਨਾ, ਕਾਂਗਰਸ ਵੀ ਕਰੂ, ਵੱਡੀ ਗੱਲ ਨਹੀਂ। ਪਰੰਤੂ ਹੈਰਾਨੀ ਇਸ ਗੱਲ ਦੀ ਹੈ ਕਿ ਇੱਥੇ ਤੇ ਹਾਲਾਤ ਇਹ ਆ ਕਿ ਲੱਤਾਂ ਇੱਕ ਦੂਜੇ ਦੀਆਂ ਇਹਨਾਂ ਲੀਡਰਾਂ ਨੇ ਖਿੱਚ ਖਿੱਚ ਕੇ ਪਜਾਮੇ ਪਾੜ ਦਿੱਤੇ ਇੱਕ ਦੂਜੇ ਦੇ, ਤੇ ਰਾਹੁਲ ਗਾਂਧੀ ਕਹਿੰਦਾ ਮੈਂ ਚੋਣ ਮੁਹਿੰਮ ਦਾ ਆਗਾਜ਼ ਕਰਨਾ। ਜਿੱਦਾਂ ਦੀ ਚੋਣ ਮੁਹਿੰਮ ਦਾ ਆਗਾਜ਼ ਕਰਨਾ ਫਿਰ ਸਿੱਟੇ ਵੀ ਤੇ ਉਹੋ ਜਿਹੇ ਨਿਕਲਣੇ ਆ। ਸੋ ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਨੂੰ ਆਉਣਾ ਚਾਹੀਦਾ, ਪਰੰਤੂ ਆ ਕੇ ਪਹਿਲਾਂ ਪੰਜਾਬ ਦੇ ਕਾਂਗਰਸ ਦੇ ਅੰਦਰੂਨੀ ਮਸਲਿਆਂ ਨੂੰ ਨਿਬੇੜਨ ਦੀ ਜ਼ਰੂਰਤ ਹੈ। ਬਾਕੀ ਭਾਈ ਉਹ ਵੱਡੇ ਲੀਡਰ ਹੈ, ਉਹਨਾਂ ਦੀ ਮਰਜ਼ੀ ਹੈ ਤੇ ਪਾਰਟੀ ਉਹਨਾਂ ਦੀ ਹੈ, ਫੈਸਲਾ ਉਹਨਾਂ ਨੇ ਕਰਨਾ। ਪਰੰਤੂ ਮੈਂ ਬਹੁਤ ਵਾਰ ਜ਼ਿਕਰ ਕਰ ਚੁੱਕਾ ਕਿ ਕਾਂਗਰਸ ਦੇ ਸਿਆਸੀ ਹਾਲਾਤ ਪੰਜਾਬ 'ਚ ਇਸ ਵੇਲੇ ਬਹੁਤੇ ਫਿੱਟ ਨਹੀਂ ਹੈ, ਬਹੁਤੇ ਮਾਫਕ ਨਹੀਂ ਹੈ ਕਾਂਗਰਸ ਲਈ।
1: ਸੋ ਬਹੁਤ ਸ਼ੁਕਰੀਆ ਰਮੇਸ਼ ਜੀ, ਹੁਣ ਹਫ਼ਤੇ ਦੇ ਅਗਲੇ ਪੜਾਅ ਦੇ ਵਿੱਚ ਮਿਲਾਂਗੇ, ਸੋਮਵਾਰ ਨੂੰ ਫਿਰ ਥੋੜ੍ਹਾ ਸਾਡਾ ਰਾਬਤਾ ਹੋਣਾ ਹੈ। ਕੱਲ੍ਹ ਨੂੰ ਤੁਸੀਂ ਫਿਰ ਵੀਕਐਂਡ 'ਤੇ ਲੰਬੀ ਗੱਲਬਾਤ ਹੋ ਸਕਦੀ, ਜਿਹੜੇ ਸਰੋਤਿਆਂ ਨੇ ਨਾਰਾਜ਼ਗੀ ਆ ਉਹ ਕੱਲ੍ਹ ਨੂੰ ਭਾਈ ਕਾਲ ਕਰ ਲਿਓ, ਕੱਲ੍ਹ ਨੂੰ 2 ਘੰਟੇ ਦੇ ਪ੍ਰੋਗਰਾਮ 'ਚ ਬਹੁਤ ਸਾਰੀਆਂ ਗੱਲਾਂ ਤੁਹਾਡਾ ਰਮੇਸ਼ ਜੀ ਕਰਨਗੇ। ਸੋ ਰਮੇਸ਼ ਜੀ ਸਾਨੂੰ ਇੱਥੇ ਦਿਓ ਇਜਾਜ਼ਤ, ਸਮਾਂ ਅੱਜ ਅੱਗੇ ਇਜਾਜ਼ਤ ਨਹੀਂ ਦੇ ਰਿਹਾ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ, ਤੁਹਾਡਾ ਵੀ ਵੀਕਐਂਡ ਸ਼ੁਭ ਰਹੇ ਜੀ।
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
12: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475045715 57।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਆਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

0: ਵਾਹ ਵੀ ਵਾਹ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਪਿਆਰ ਸਤਿਕਾਰ ਵੈਲਕਮ ਸਵਾਗਤ ਹੈ, ਹੈਪੀ ਫਰਾਈਡੇ, ਵਾਹ ਬਈ ਵਾਹ। ਸੋ ਕੀ ਕਹਿੰਦੇ ਹੁੰਦੇ ਆ, ਇਹ ਤਾਂ ਪੂਰੇ ਵੀਕ ਦਾ ਸਭ ਤੋਂ ਪਿਆਰਾ ਸਭ ਤੋਂ ਲਾਡਲਾ ਦਿਨ ਹੈ। ਫਰਾਈਡੇ ਆਵੇ, ਫਰਾਈਡੇ ਨੂੰ ਤਾਂ ਚਾਅ ਚੜ੍ਹ ਜਾਂਦਾ, ਫਰਾਈਡੇ ਨੂੰ ਤਾਂ ਐਕਸਾਈਟਮੈਂਟ ਹੋ ਜਾਂਦੀ ਹੈ, ਫਰਾਈਡੇ ਨੂੰ ਤਾਂ ਇੱਕ ਬਹੁਤ ਹੀ ਕਹਿੰਦੇ ਹੁੰਦੇ ਆ ਕਿ ਵਿਆਹ ਤੋਂ ਵੱਧ ਚਾਅ ਹੁੰਦਾ ਹੈ। ਸੋ ਫਰਾਈਡੇ ਦਾ ਦਿਨ ਹੈ, ਸੋ ਅੱਜ ਦਿਨ ਫਰਾਈਡੇ ਦਾ ਇੰਜੋਏ ਕਰੋ ਅਤੇ ਸਭ ਨੂੰ ਬਹੁਤ ਸਾਰਾ ਪਿਆਰ ਸਾਡੇ ਵੱਲੋਂ ਐਂਡ ਆਲਵੇਜ਼ ਬੈਸਟ ਬੈਸਟ ਬੈਸਟ ਵਿਸ਼ਿਜ਼ ਹੋਣ। ਐਂਡ ਪ੍ਰੋਗਰਾਮ ਹੈ ਪੰਜਾਬੀ ਰਹਿਣ, ਨੰਬਰ ਹੈ ਆਪਣਾ 905-673-3337 'ਤੇ ਗੱਲਾਂ ਬਾਤਾਂ ਮਾਰਦੇ ਹਾਂ। ਖੂਬਸੂਰਤ ਸਵੇਰ ਹੈ ਐਂਡ ਬਹੁਤ ਹੀ ਪਿਆਰਾ, ਜਿਹਨੂੰ ਕਹਿੰਦੇ ਹੁੰਦੇ ਨਾ ਪਿਕਚਰ ਪਰਫੈਕਟ ਮੌਸਮ ਹੈ। ਸੋ ਇਸ ਮੌਸਮ ਨੂੰ ਖੂਬ ਇੰਜੋਏ ਕਰੋ ਅਤੇ ਮੌਸਮ ਦੇ ਵਿੱਚ ਫਿਰ ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ ਅਤੇ ਜਦੋਂ ਮੌਸਮ ਵਧੀਆ ਹੋਵੇ, ਗੱਲਾਂ ਬਾਤਾਂ ਸੋਹਣੀਆਂ ਹੋਣ ਐਂਡ ਇੱਕ ਪਿਆਰੀ ਦੀ ਸਾਂਝ ਹੋਵੇ, ਫਿਰ ਮੈਂ ਕਹਿੰਦਾ ਉਹਦੇ ਵਰਗੀ ਰੀਸ ਹੀ ਕੋਈ ਨਹੀਂ। ਸੋ ਲੈਟਸ ਹੈਵ ਅ ਗ੍ਰੇਟ ਮੋਰਨਿੰਗ ਐਂਡ ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਸਾਡੇ ਨਾਲ, ਮੋਢੇ ਨਾਲ ਮੋਢਾ ਜੁੜ ਕੇ ਇੱਕ ਦੂਜੇ ਦੀ ਹਮੇਸ਼ਾ ਸਪੋਰਟ ਕਰਦੇ ਰਹੀਏ, ਹਮੇਸ਼ਾ ਇੱਕ ਦੂਜੇ ਨਾਲ ਜੁੜ ਕੇ ਰਹੀਏ, ਹਮੇਸ਼ਾ ਬਸ ਸਾਥ ਦੇਈਏ, ਸਾਰਿਆਂ ਦਾ ਦਿਆ ਕਰੋ ਸਾਥ ਯਾਰ। ਮੈਨੂੰ ਲੱਗਦਾ ਪਿਛਲੇ ਵੀਕ ਹੀ ਗੱਲ ਕਰ ਰਿਹਾ ਸੀਗਾ ਸ਼ਾਮ ਵਾਲੇ ਸ਼ੋਅ 'ਚ ਕਿ ਵੀ ਜੇ ਆਪਾਂ ਇੱਕ ਦੂਜੇ ਦੀ ਸਪੋਰਟ ਕਰਨ ਲੱਗ ਗਏ ਨਾ, ਇੱਕ ਦੂਜੇ ਦੀਆਂ ਲੱਤਾਂ ਖਿੱਚਣੋਂ ਹਟ ਗਏ, ਇੱਕ ਦੂਜੇ ਨੂੰ ਬਿਨਾਂ ਕਿਸੇ ਗੱਲੋਂ ਐਵੇਂ ਫਾਲਤੂ ਦੀਆਂ ਗੱਲਾਂ ਕਹਿਣੋਂ ਬੰਦ ਕਰ ਦਈਏ, ਫਿਰ ਕੋਈ ਨਹੀਂ ਰੋਕ ਸਕਦਾ। ਆਪਣੀ ਕਮਿਊਨਿਟੀ ਆਲਰੇਡੀ ਬੜੀ ਕਮਾਲ ਦੀ ਹੈ, ਆਪਾਂ ਲੋਕ ਬਹੁਤ ਅੱਛੇ ਹਾਂ, ਕਈ ਹੈਗੇ ਆ ਵਿੱਚ ਵਿੱਚ ਜਿਹੜੇ ਐਵੇਂ ਬਿਨਾਂ ਕਿਸੇ ਗੱਲੋਂ ਤੰਗ ਕਰਨ ਵਾਲੇ ਹੁੰਦੇ ਆ, ਉਹਨਾਂ ਤੋਂ ਬਚੋ, ਉਹਨਾਂ ਦੇ ਨਾਲ ਤਾਂ ਮੈਂ ਕਹਿੰਦਾ ਉਹਨਾਂ ਗੱਲ ਹੀ ਨਾ ਕਰੋ ਅਤੇ ਚੰਗੇ ਰਹੋਗੇ। ਹੁਣ ਟੌਕਸਿਕ ਲੋਕਾਂ ਦਾ ਤੁਹਾਡੀ ਜ਼ਿੰਦਗੀ 'ਚ ਹੋਣਾ, ਉਹਦਾ ਫਾਇਦਾ ਵੀ ਕੀ ਹੈ? ਤੁਹਾਡੀ ਲਾਈਫ ਦੇ ਵਿੱਚ ਐਸੇ ਲੋਕ ਹੋਣੇ ਆ ਜਿਹੜੇ ਜਿਹਨਾਂ ਨਾਲ ਤੁਸੀਂ ਕਦੇ ਗੱਲ ਕਰੋ, ਬੰਦੇ ਐਨ ਬਸ ਉਹਨਾਂ ਨੂੰ ਖੁਸ਼ੀਆਂ ਹੋਣ, ਉਹਨਾਂ ਨੂੰ ਚਾਅ ਚੜ੍ਹੇ ਉਹ ਸਗਾ, ਅਤੇ ਤੁਸੀਂ ਉਹਨਾਂ ਨਾਲ ਗੱਲ ਕਰਨੀ ਚਾਹੋ, ਉਹ ਤੁਹਾਡੇ ਨਾਲ ਗੱਲ ਕਰਨੀ ਚਾਹੁਣ। ਸੋ ਇੱਦਾਂ ਦੇ ਲੋਕਾਂ ਨਾਲ ਥੋੜ੍ਹੇ ਜਿਹਾ ਸਰਕਲ ਬਣਾਇਆ ਕਰੋ। ਜਦੋਂ ਨਾ ਆਪਾਂ ਯੰਗ ਹੁੰਦੇ ਹਾਂ ਉਦੋਂ ਬਸ ਇਹੀ ਹੁੰਦਾ ਕਿ ਬਸ ਯਾਰ ਸਰਕਲ ਬਹੁਤ ਵੱਡਾ ਹੋਵੇ, ਹਰੇਕ ਨਾਲ ਮੇਰੀ ਬਣੇ। ਜਿਉਂ ਜਿਉਂ ਉਮਰ ਵੱਧਦੀ ਹੈ ਫਿਰ ਬੰਦੇ ਨੂੰ ਹੋਣ ਲੱਗ ਜਾਂਦਾ ਨਹੀਂ ਯਾਰ ਜਿੰਨਾ ਛੋਟਾ ਸਰਕਲ ਹੈ ਉਹ ਵਧੀਆ, 10-12 ਯਾਰ ਦੋਸਤਾਂ ਦੀ ਥਾਂ 'ਤੇ ਜੇ 2-4 ਹੀ ਹੋਣ ਚੰਗੇ ਉਹ ਸਭ ਤੋਂ ਵਧੀਆ। ਐਵੇਂ ਹਰੇਕ ਰਿਸ਼ਤੇਦਾਰ ਨਾਲ ਬਣਾ ਕੇ ਰੱਖਣ ਦੀ ਕੋਈ ਲੋੜ ਨਹੀਂ, ਜਿਹਨਾਂ ਨਾਲ ਤੁਹਾਡੀ ਬਣਦੀ ਹੈ ਉਹਨਾਂ ਨਾਲ ਬਣਾ ਕੇ ਰੱਖੋ, ਜਿਹੜੇ ਬਸ ਜਿਹਨਾਂ ਨਾਲ ਤੁਸੀਂ ਜੁੜੇ ਹੋ ਬਸ ਇਹਦੇ ਕਰਕੇ ਵੀ ਉਹ ਰਿਸ਼ਤੇਦਾਰ ਨੇ, ਉਹਦਾ ਕੀ ਫਾਇਦਾ? ਠੀਕ ਹੈ ਨਾ ਗੱਲ? ਮੈਂ ਮੰਨਦਾ ਕਿ ਚਲੋ ਇਹ ਬਲੱਡ ਦੇ ਰਿਸ਼ਤੇ ਨੇ, ਬਟ ਕਈ ਵਾਰ ਬਲੱਡ ਦੇ ਰਿਸ਼ਤੇ ਜਿਹੜੇ ਹੁੰਦੇ ਆ ਉਹ ਹਰ ਵਕਤ ਨਹੀਂ ਨਾ ਤੁਹਾਡੇ ਲਈ ਸਹੀ ਹੁੰਦੇ। ਸੋ ਖੈਰ ਆਲਵੇਜ਼ ਆਪਣੇ ਇੱਕ ਮਨ ਦੀ ਸ਼ਾਂਤੀ, ਇੱਕ ਜੋ ਤੁਹਾਡਾ ਦਿਲ ਕਹਿੰਦਾ ਉਹਦੀ ਵੀ ਕਦੇ ਸੁਣ ਲਿਆ ਕਰੋ ਐਂਡ ਠੀਕ ਰਹੋਗੇ। ਸੋ ਗੱਲਾਂ ਬਾਤਾਂ ਕਰਦੇ ਤੁਹਾਡਾ ਨਾ ਐਂਡ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ। ਇੱਕ ਤੁਸੀਂ ਜ਼ਰੂਰ ਯਾਦ ਰੱਖੋ, ਫਰੈਸ਼ ਫੂਡ ਸੈਂਟਰ ਨੂੰ ਗਰੋਸਰੀ ਕਰਨੀ ਹੋਵੇ ਤਾਂ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ 'ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਤੁਹਾਡੇ ਲਈ ਫਰੈਸ਼ ਫੂਡ ਸੈਂਟਰ ਲੋਕੇਟਡ ਹੈ। ਤੁਸੀਂ ਪਹੁੰਚੋ, ਵਧੀਆ ਮਨਪਸੰਦ ਦੀ ਆਪਣੀ ਗਰੋਸਰੀ ਕਰੋ, ਸਾਫ ਸੁਥਰਾ ਸਟੋਰ ਹੈ, ਕੈਨੇਡੀ ਐਂਡ ਮੇਫੀਲਡ ਦੇ ਬਿਲਕੁਲ ਨਾਲ ਹੈ, ਫਰੈਸ਼ ਫੂਡ ਸੈਂਟਰ 'ਤੇ ਤੁਸੀਂ ਗੇੜਾ ਜ਼ਰੂਰ ਇੱਕ ਮਾਰ ਕੇ ਆਓ। ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਅ ਜੀ ਨੂੰ ਵੀ ਯਾਦ ਰੱਖੋ, ਅਗਰ ਤੁਹਾਡੀ ਗੱਡੀ ਦਾ ਕੋਈ ਵੀ ਕੰਮ ਹੋਣ ਵਾਲਾ, ਉਬਰ ਲਿਫਟ ਦੀ ਸੇਫਟੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਵੀ ਕੰਮ ਹੈ, ਕੁਆਲਿਟੀ ਕਾਰ ਰਿਪੇਅਰ 171 ਰਦਰਫਰਡ ਰੋਡ ਸਾਊਥ, 905-460-1111, 905-460-1111 ਦੇ ਉੱਤੇ ਕਾਲ ਕਰੋ। ਸੌਰਭ ਰਤਨ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਸੌਰਭ ਜੀ ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਜਿਵੇਂ ਤੁਸੀਂ ਹੁਣੇ ਹੁਣੇ ਗੱਲ ਕੀਤੀ ਹੈਗੀ ਹੈ ਰਿਸ਼ਤਿਆਂ ਦੀ ਔਰ ਮੈਂਟਲ ਹੈਲਥ ਔਰ ਜਿਹੜੀ ਭਾਵਨਾਤਮਕ ਜ਼ਰੂਰਤਾਂ ਹੁੰਦੀਆਂ ਨੇ ਬੜੀਆਂ ਜ਼ਰੂਰੀ ਨੇ ਕੰਸਿਡਰ ਕਰਨੀਆਂ ਜਦੋਂ ਵੀ ਆਪਾਂ ਰਿਸ਼ਤਿਆਂ ਦੀ ਗੱਲ ਕਰਦੇ ਹਾਂ। ਮੈਂ ਤੁਹਾਡੇ ਨਾਲ 200% ਐਗਰੀ ਕਰਦਾ ਔਰ ਮੈਂ ਇਸ ਚੀਜ਼ ਨੂੰ ਫੋਲੋ ਵੀ ਕਰਦਾ ਡੇ ਟੂ ਡੇ ਲਾਈਫ ਦੇ ਵਿੱਚ, ਕਿਉਂਕਿ ਮੇਰਾ ਮੰਨਣਾ ਹੈ ਕਿ nothing is above your own mental and emotional health, which is, I think, one of the primary reasons jadon cheezan jehdiyan hagiyan ne physical taur te vi kharab honiyan shuru ho jandiyan. Aur isi tarah hi navi financial health jehdi hagi hai oh badi zaruri hai. Mere ko bahut sare listeners aunde ne, main gal baat karda, main unnu samjhan di koshish karda hai ki ek advisor di jehdi knowledge hai, information nahi, knowledge jehdi te understanding hai about the macroeconomics, jehda matlab ki hai ki fiscal policy, monetary, global cheezan kithe ja rahiyan ne. ਉਸ ਤੋਂ ਬਾਅਦ ਮਾਈਕਰੋ ਨੌਲੇਜ ਜਿਹੜੀ ਹੈਗੀ ਹੈ ਕਾਰਪੋਰੇਸ਼ਨਸ ਦੇ ਬਾਰੇ, ਸਟਾਕ ਮਾਰਕੀਟ ਦੇ ਬਾਰੇ, ਗਰੋਥ ਦੇ ਬਾਰੇ, ਆਉਣ ਵਾਲੇ ਟ੍ਰੈਂਡਸ ਦੇ ਬਾਰੇ, ਕੀ ਹੋ ਰਿਹਾ,

0: ਤੌਰ ਦੇ ਉੱਪਰ ਵੈਲਿਊ ਦੇ ਵਿੱਚ ਨਹੀਂ ਆਉਂਦੀਆਂ, ਇਹ ਬਿਟਵੀਨ ਗਰੋਥ ਐਂਡ ਮੋਮੈਂਟਮ ਆਉਂਦੀਆਂ। ਸੋ ਉਹ ਡਿਸੀਜਨ ਕਿਵੇਂ ਲੈਣੇ ਆ, ਉਹਨਾਂ ਚੀਜ਼ਾਂ ਨੂੰ ਕਿਵੇਂ ਪ੍ਰੋਗਰੈਸ ਕਰਨਾ ਹੈਗਾ, ਪ੍ਰੋਪੈਲ ਕਰਨਾ ਹੈਗਾ, ਇਹ ਆਪਣੇ ਆਪ ਨਹੀਂ ਹੋਣਾ। ਸੋ ਇਸ ਕਰਕੇ ਈਵਨ ਜਿਹੜੇ ਕਈ ਕਲਾਇੰਟਸ ਮੇਰੇ ਕੋਲ ਆਉਂਦੇ ਨੇ ਉਹ ਕਸਟਮਰ ਨਹੀਂ ਬਣ ਪਾਉਂਦੇ ਕਿਉਂਕਿ ਉਹਨਾਂ ਦੇ ਲਈ ਹਾਰਡ ਹੈ ਚੇਂਜ ਕਰਨਾ ਆਪਣੇ ਕਰੰਟ ਥੌਟ ਪ੍ਰੋਸੈਸ ਨੂੰ, ਔਰ ਇਹ ਸੁਭਾਵਕ ਹੁੰਦਾ। ਫਿਰ ਉਹ ਕੁਝ ਸਾਲਾਂ ਬਾਅਦ ਆਉਂਦੇ ਨੇ, ਫਿਰ ਉਹ ਗੱਲਬਾਤ ਹੁੰਦੀ ਹੈ ਕਿ ਯੈਸ ਯੂ ਆਰ ਸਟਿਲ ਲੀਡਿੰਗ ਦ ਚਾਰਟ ਐਂਡ ਵੀ ਆਰ ਸਟਿਲ ਸਟੈਂਡਿੰਗ ਦੇਅਰ। ਇਸ ਕਰਕੇ ਵੀ ਆਰ ਆਲ ਕਸਟੋਡੀਅਨ ਆਫ ਆਰ ਓਨ ਡਿਸੀਜਨਸ। ਜਿਹੜੀ ਰਿਫਲੈਕਸ਼ਨ ਆਫ ਚੇਂਜ ਹੈ ਉਹ ਪਹਿਲਾਂ ਆਉਣੀ ਚਾਹੀਦੀ ਹੈ ਜਦੋਂ ਤੁਸੀਂ ਉਹਨਾਂ ਨੇ ਐਕਚੁਅਲ ਅਬਿਲਿਟੀ ਆਫ ਚੇਂਜ ਨੂੰ ਤੁਸੀਂ ਐਗਜ਼ਰਟ ਕਰਨਾ, ਯੂਜ਼ ਕਰਨਾ ਹੈਗਾ। ਸੋ ਇਸ ਕਰਕੇ ਜਦੋਂ ਵੀ ਤੁਸੀਂ ਬੈਠੋ ਕਿਸੇ ਵੀ ਐਡਵਾਈਜ਼ਰ ਪਲੈਨਰ ਦੇ ਨਾਲ ਬੈਂਕ ਦੇ ਵਿੱਚ ਬਾਹਰ ਮੇਰੇ ਕੋਲ, ਤੇ ਇਹ ਦੇਖੋ ਕਿ ਤੁਹਾਡੇ ਪੈਸੇ ਦੀ ਦਿਸ਼ਾ ਕਿਵੇਂ ਬਦਲੇਗੀ, ਔਰ ਦਿਸ਼ਾ ਬਦਲਣ ਦੇ ਲਈ ਉਹਦੇ ਪਿੱਛੇ ਥੋਟਫੁਲਨੈਸ, ਪ੍ਰੋਪਰ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਸਿਰਫ ਇਨਫੋਰਮੇਸ਼ਨ ਨਾਲ ਕੁਛ ਨਹੀਂ ਹੁੰਦਾ, ਮੀਨਸ ਕਿ ਜੇ ਇਨਫੋਰਮੇਸ਼ਨ ਲੈ ਕੇ ਹੀ ਆਪਾਂ ਇਹ ਦੇਖਣਾ ਕਿ ਇਨਵੈਸਟ ਕਿੱਥੇ ਕਰਨਾ ਹੈ ਤੇ ਫੋਨ ਕਾਲ ਕਰਨੀ ਹੈਗੀ ਕਿਸੇ ਨੂੰ, ਉਹਦੇ ਨਾਲ ਗੱਲਬਾਤ ਨਹੀਂ ਬਣਨੀ। ਸੋ ਔਰ ਦੂਸਰੀ ਚੀਜ਼ ਲਾਸਟ ਮੈਂ ਕਹਾਂਗਾ, ਟਾਈਮ ਬੜਾ ਜ਼ਰੂਰੀ ਹੈ। ਮੈਂ ਇਹ ਚੀਜ਼ ਬੜੀ ਇਫੈਕਟਿਵਲੀ ਨੋਟ ਕੀਤੀ ਹੈ ਜਦੋਂ ਮੈਂ ਕੈਨੇਡਾ ਦੇ ਵਿੱਚ ਆਇਆ ਸੀਗਾ, ਪਹਿਲਾ ਬੇਟਾ ਜਦੋਂ ਮੇਰਾ ਹੋਇਆ, ਮੈਨੂੰ ਫਾਈਨੈਂਸ਼ੀਅਲ ਚੀਜ਼ਾਂ ਦਾ ਗਿਆਨ ਨਹੀਂ ਸੀਗਾ, RESP ਮੈਂ ਵੀ ਲਿੱਤੀ, ਔਰ ਮੈਂ ਕੋਈ ਬਹੁਤ ਜ਼ਿਆਦਾ ਕਰ ਨਹੀਂ ਪਾਇਆ ਕਿਉਂਕਿ ਉਹ ਡਿਸੀਜ਼ਨ ਮਾੜੇ ਸੀਗੇ, ਗਰੋਥ ਉੱਥੇ ਹੋ ਨਹੀਂ ਸਕਦੀ ਸੀਗੀ। ਸੋ ਆਈ ਵਾਜ਼ ਆਲਸੋ ਵਨ ਆਫ ਦਾ, ਆਈ ਵੁੱਡ ਸੇ ਕਿ ਮੇਰੇ ਨਾਲ ਇਹ ਚੀਜ਼ ਹੋਈ ਹੈ, ਲੇਕਿਨ ਉੱਥੋਂ ਸਿੱਖਣ ਦੀ ਲੋੜ ਹੈਗੀ ਆ। ਉੱਥੋਂ ਤੁਸੀਂ ਅਡੋਪਟ ਕਿਵੇਂ ਕੀਤਾ, ਚੇਂਜ ਕਿਵੇਂ ਕੀਤਾ, ਪੋਜ਼ਿਟਿਵਿਟੀ ਕਿਵੇਂ ਲਿਆਂਦੀ। ਇਹ ਨਹੀਂ ਹੈ ਕਿ ਗਲਤੀਆਂ ਨਹੀਂ ਹੁੰਦੀਆਂ, ਮੇਰੇ ਕੋਲ ਵੀ ਹੁੰਦੀਆਂ, ਬਟ ਦਾ ਓਨਲੀ ਥਿੰਗ ਇਜ਼ ਇਟ ਅ ਪਰਮਾਨੈਂਟ ਅਫੇਅਰ ਔਰ ਸਫੀਅਰ ਆਫ ਦਾ ਲਾਈਫ, ਔਰ ਇਜ਼ ਇਟ ਅ ਟੈਂਪਰੇਰੀ। ਸੋ ਇਹਨਾਂ ਚੀਜ਼ਾਂ ਵੱਲ ਧਿਆਨ ਦਿਓ, ਤੇ ਮੈਂ ਤੁਹਾਨੂੰ ਆਪਣੀ ਨਿੱਜੀ ਐਕਸਪੀਰੀਅੰਸ ਨਾਲ ਦੱਸ ਰਿਹਾ ਹੈਗਾ, ਵਿਦ ਆਲ ਡਿਊ ਰਿਸਪੈਕਟ ਐਂਡ ਟਰਸਟ, ਕਿ ਡੈਫੀਨੇਟਲੀ ਚੇਂਜ ਬ੍ਰਿੰਗਸ ਪੋਜ਼ਿਟਿਵ ਗਰੋਥ, ਪ੍ਰੋਵਾਈਡਡ ਉਹਦੇ ਪਿੱਛੇ ਇੱਕ ਮਾਈਂਡਫੁਲ ਅਪਰੋਚ ਹੈ। ਕੋਈ ਵੀ ਗੱਲਬਾਤ ਕਰਨੀ ਹੈ ਮੇਰੇ ਨਾਲ, ਫੀਲ ਫ੍ਰੀ ਟੂ ਗਿਵ ਮੀ ਅ ਕਾਲ 416-833-8533, 416-833-8533 ਨਵੀਂ। ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਸਰ ਵੀ ਤੁਸੀਂ ਸੁਣਿਆ ਹੋਵੇਗਾ ਵੀ ਕਿ ਹੁਣ ਤੁਸੀਂ ਵੀ ਕਿਹਾ ਵੀ ਚਲੋ ਸ਼ੁਰੂ ਚ ਬੰਦੇ ਨੂੰ ਫਾਈਨੈਂਸ਼ੀਅਲ ਗਿਆਨ ਨਹੀਂ ਹੁੰਦਾ। ਹੁਣ ਪਤਾ ਨਹੀਂ, ਮੈਂ ਕਿਤੇ ਦੇਖ ਰਿਹਾ ਸੀ ਕਿ ਸਿਰਫ ਮੈਨੂੰ ਲੱਗਦਾ ਕਿ 6-7% ਕੈਨੇਡੀਅਨਸ ਨੇ ਜਿਨ੍ਹਾਂ ਨੇ ਆਪਣਾ TFSA ਮੈਕਸ ਕੀਤਾ ਹੋਇਆ। ਇਹ ਹੁਣ ਚਾਹੀਦਾ ਹਰੇਕ ਨੂੰ ਵੀ ਹਰ ਸਾਲ ਤੁਸੀਂ ਆਪਣੀ ਜਿੰਨੀ ਮੈਕਸਿਮਮ ਕੰਟਰੀਬਿਊਸ਼ਨ ਕਰੋ, ਬਟ ਕੋਈ ਕਰਦਾ ਹੀ ਨਹੀਂ।
0: ਬਿਲਕੁਲ ਨਵੀਂ, ਉਹਦੇ ਤਿੰਨ ਕਾਰਨ ਨੇ ਕਿ ਅਸੀਂ ਫਾਈਨੈਂਸ਼ੀਅਲ ਜਿਹੜੀ ਨੌਲੇਜ ਹੈ ਉਹਨੂੰ ਲੈਣ ਦੇ ਲਈ ਕੋਈ ਬਹੁਤ ਵੱਡਾ ਉਪਰਾਲਾ ਨਹੀਂ ਕਰਦੇ ਹੈਗੇ, ਕਿਉਂਕਿ ਸਾਡੇ ਜਿਹੜੇ ਰੈਫਰੈਂਸ ਪੁਆਇੰਟਸ ਕੀ ਹੈਗੇ ਨੇ, ਸਾਡੇ ਰਿਲੇਟਿਵਸ, ਸਾਡੇ ਜਿਹਨੂੰ ਆਪਾਂ ਫੈਮਿਲੀ ਮੈਂਬਰਸ ਹੈ, ਸਾਡੇ ਯਾਰ ਦੋਸਤ, ਸਾਡੇ ਕੋਲੀਗਸ ਐਟ ਦਾ ਜਿਹੜਾ ਹੈਗਾ ਵਰਕ ਪਲੇਸ, ਔਰ ਚੌਥਾ ਜਿਹੜਾ ਹੈਗਾ ਉਹ ਹੈਗਾ ਗੂਗਲ ਬਾਬਾ, ਮਤਲਬ ਜਿੱਥੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ। ਮੋਸਟ ਆਫ ਦਾ ਟਾਈਮ ਸਾਨੂੰ ਇਹ ਲੱਗਦਾ ਹੈਗਾ ਵੈ ਕਿ ਇਹ ਛੋਟੇ ਛੋਟੇ ਬੇਬੀ ਸਟੈਪ ਲੈ ਕੇ ਸਾਨੂੰ ਕੋਈ ਬਹੁਤ ਜ਼ਿਆਦਾ ਅਚੀਵ ਨਹੀਂ ਹੋਣਾ। ਕੀ TFSA ਦੇ ਨਾਲ ਵੀ ਰਿਟਾਇਰ ਹੋਇਆ ਜਾ ਸਕਦਾ ਹੈ? ਕੀ TFSA ਇੱਕ ਰਿਟਾਇਰਮੈਂਟ ਵਹੀਕਲ ਬਣ ਸਕਦਾ? ਇਸ ਚੀਜ਼ ਦਾ ਹੀ ਗਿਆਨ ਨਹੀਂ ਹੈਗਾ ਉਹਨਾਂ ਨੂੰ। ਇਹ ਲੱਗਦਾ ਕਿ ਬੇਤੁਕੀਆਂ ਗੱਲਾਂ ਨੇ ਇਹ ਪੈਸੇ। ਆਲ ਦੀਸ ਪੀਪਲ ਟਾਕ ਐਂਡ ਟ੍ਰਾਈ ਟੂ ਐਕਸਾਈਟ ਅਸ ਟੂ ਬਿਕਮ ਦਾ ਕਸਟਮਰ, ਲੇਕਿਨ ਇਹਦੇ ਵਿੱਚ ਰਿਐਲਿਟੀ ਨਹੀਂ ਹੈ। ਅਨਫੋਰਚੁਨੇਟਲੀ ਰਿਐਲਿਟੀ ਇਹ ਹੈ ਕਿ ਦੇਰ ਆਰ ਲੋਟ ਆਫ ਕੈਨੇਡੀਅਨਸ ਹੂ ਹੈਵ ਕ੍ਰੀਏਟਡ ਹਿਸਟਰੀ ਵਿਦ ਦ TFSA ਅਕਾਊਂਟਸ ਬਾਈ ਇਨਵੈਸਟਿੰਗ ਇਨ ਡਿਫਰੈਂਟ ਸਿਕਿਉਰਿਟੀਜ਼। ਔਰ ਪ੍ਰੋਬਲਮ ਇਹ ਹੈ, ਆਲ ਦੋਜ਼ ਪੀਪਲ ਡੂ ਨਾਟ ਬੀਟ ਦਾ ਡਰਮ ਇਨ ਦਾ ਮਾਰਕੀਟ ਪਲੇਸ। ਉਹ ਆ ਕੇ ਇਹ ਨਹੀਂ ਦੱਸਦੇ ਪਏ ਹੈਗੇ ਕਿ ਅਸੀਂ ਆਹ ਮੰਜ਼ਿਲ ਅਚੀਵ ਕਰ ਲਈ ਜਾਂ ਅਸੀਂ ਇਹ ਕਰ ਲਿਆ ਹੈਗਾ। ਇਸ ਕਰਕੇ
1: ਤਾੜੀਆਂ ਉਹਦੇ ਲਈ ਨੀ ਵੱਜਦੀਆਂ ਜਿਹੜੇ ਬੰਦੇ ਨੇ TFSA ਮੈਕਸ ਕੀਤਾ ਹੋਇਆ, ਜਿਹੜੇ ਬੰਦੇ ਨੇ 30-35 ਸਾਲ ਦੀ ਉਮਰ ਦੇ ਵਿੱਚ $6-7 lakh ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕੀਤਾ ਹੋਇਆ। ਸੋ ਆਪਣੀ ਨਿਗਾਹ ਗਲਤ ਪਾਸੇ ਆ। ਸੋ ਫਾਈਨੈਂਸ਼ੀਅਲੀ ਸਟੇਬਲ ਹੋ ਜਾਓ ਤੇ ਬਾਕੀ ਸਾਰੀਆਂ ਚੀਜ਼ਾਂ ਦੀ ਕੋਈ ਲੋੜ ਨਹੀਂ। ਸਰਬ ਜੀ ਬਹੁਤ ਸ਼ੁਕਰੀਆ, ਥੈਂਕ ਯੂ। ਸਰਬ ਜੀ ਦਾ ਨੰਬਰ 416-833-8533। ਮੈਨੂੰ ਨਾ ਇਹ ਹੁਣ ਫਾਈਨੈਂਸ਼ੀਅਲ ਗੱਲਾਂ ਬਾਤਾਂ ਕਰਨ ਦੇ ਵਿੱਚ ਬਹੁਤ ਮਜ਼ਾ ਆਉਂਦਾ ਕਿਉਂਕਿ ਪਤਾ ਚੱਲਦਾ ਯਾਰ ਕਿ ਕਿੰਨੇ ਲੋਕ ਬਿਹਾਈਂਡ ਨੇ। ਸੋ ਬਿਹਾਈਂਡ ਨਾ ਹੋ, ਸਰਬ ਜੀ ਨੂੰ ਕਾਲ ਕਰੋ, ਹੀ ਵਿਲ ਗਿਵ ਯੂ ਅ ਪੁਸ਼ ਸਟਾਰਟ। ਸੋ 905-816-833-8533 ਇਹਨਾਂ ਦਾ ਇੱਕੋ ਇੱਕ ਫੋਨ ਨੰਬਰ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਰੌਣਕ ਮੇਲਾ ਪੰਜਾਬੀ ਲਹਿਰਾਂ ਦੇ ਵਿੱਚ ਤੁਹਾਡੇ ਨਾਲ ਜਦੋਂ ਲੱਗ ਜਾਂਦਾ ਫਿਰ ਉਹਦੇ

0: ਗਿਰੀ ਸੀ ਕੋਈ ਨੀ। ਇੱਕ ਅੱਜ ਯਾਰ ਵੈਡਿੰਗ ਸਿਚੁਏਸ਼ਨ ਦੇ ਉੱਤੇ ਗੱਲਬਾਤ ਆਪਾਂ ਕਰਨੀ ਹੈ ਤੇ ਉਹਦੇ ਉੱਤੇ ਥੋੜੀਆਂ ਕੁਝ ਕਾਲਸ ਲੈਣੀਆਂ ਚਾਹਾਂਗਾ ਤੇ ਨੰਬਰ ਆਪਣਾ ਇੱਕੋ ਇੱਕ ਹੈ 9056733337। ਗੱਲ ਅੱਜ ਆਪਾਂ ਕਰਾਂਗੇ ਇੱਕ ਕੁੜੀ ਬਾਰੇ। ਕੁੜੀ ਆਪਣੀ ਹੈ, ਆਪਣੀ ਕਮਿਊਨਿਟੀ ਦੀ ਹੈ ਤੇ ਉਸ ਕੁੜੀ ਨੇ ਵਿਆਹ ਕਰਾਉਣਾ ਕਿਸੇ ਹੋਰ ਕਮਿਊਨਿਟੀ ਦੇ ਨਾਲ। ਉਹਨੇ ਆਪਣੇ ਪੇਰੈਂਟਸ ਨੂੰ ਦੱਸਿਆ ਕਿ ਮਾਮ ਡੈਡੇ ਮੁੰਡਾ ਮੇਰੀ ਲਾਈਫ ਦੇ ਵਿੱਚ, ਅਸੀਂ ਇੰਨੇ ਚਿਰ ਤੋਂ ਟੁਗੈਦਰ ਹਾਂ ਤੇ ਕੁੜੀ ਪੰਜਾਬੀ ਹੈ ਮੁੰਡਾ ਗੋਰਾ। ਤੇ ਉਹਦੇ ਪੇਰੈਂਟਸ ਪਹਿਲਾਂ ਤਾਂ ਚਲੋ ਨਹੀਂ ਮੰਨੇ, ਅਪਸੈਟ ਹੋਏ ਵੀ ਚਲੋ, ਫਿਰ ਉਹ ਕਹਿੰਦੇ ਚੱਲ ਕੋਈ ਨਾ, ਤੇਰੀ ਮਰਜ਼ੀ ਹੈ, ਤੇਰੀ ਲਾਈਫ ਹੈ, ਇਸ ਦਿਨ ਰੋਕਣਾ ਤਾਂ ਹੈ ਨਹੀਂ ਗਾ, ਨਾ ਰੋਕ ਸਕਦੇ ਹਾਂ ਵੀ ਠੀਕ ਹੈ ਤੂੰ ਵਿਆਹ ਕਰਾ ਲੈ, ਬਟ ਜਿਹੜੀਆਂ ਰਸਮਾਂ ਹੋਣਗੀਆਂ ਉਹ ਸਿਰਫ ਆਪਣੀਆਂ ਹੋਣਗੀਆਂ, ਅਸੀਂ ਕੋਈ ਹੋਰ ਚਰਚ ਵਗੈਰਾ 'ਚ ਨਹੀਂ ਜਾਣਾ ਹੈਗਾ, ਨਾ ਅਸੀਂ ਕਿਸੇ ਯੂਨੋ ਗੋਰਿਆਂ ਦੀਆਂ ਰਸਮਾਂ ਨੂੰ ਫੋਲੋ ਕਰਨਾ। ਤੂੰ ਆਨੰਦ ਕਾਰਜ ਕਰ, ਵਿਆਹ ਤੂੰ ਸਾਡੇ ਮੁਤਾਬਕ ਕਰ ਤੇ ਕੋਈ ਨਾ, ਵਿਆਹ ਜੀ ਦੇ ਮਰਨ ਨਾਲ ਮਰਜ਼ੀ ਕਰਾ ਲਾ। ਉਹ ਕੁੜੀ ਕਹਿੰਦੀ ਮੈਂ ਆਏ ਕਿਵੇਂ ਕਰਾਂ ਹੁਣ, ਯੂਨੋ ਮੇਰੇ ਲਈ ਔਖਾ ਬਹੁਤ ਆ, ਮੈਂ ਉਹਨੂੰ ਕਿਵੇਂ ਸਮਝਾਉਗੀ ਕਿ ਮੇਰੇ ਪੇਰੈਂਟਸ ਚੱਲ ਮੰਨ ਤਾਂ ਗਏ ਬਟ ਉਹ ਕਹਿੰਦੇ ਕਿ ਵੀ ਤੇਰੇ ਕਲਚਰ ਦੀਆਂ ਜੋ ਵੀ ਚੀਜ਼ਾਂ ਨੇ ਉਹ ਫੋਲੋ ਨਹੀਂ ਕਰ ਸਕਦੇ। ਉਹ ਪੇਰੈਂਟਸ ਕਹਿੰਦੇ ਵੀ ਸਾਡੀ ਇੱਕ ਹੁਣ ਯੂਨੋ ਸ਼ਰਤ ਹੈ ਵੀ ਵਿਆਹ ਕਰਾ ਲਾ ਠੀਕ ਹੈ, ਬਟ ਅਸੀਂ ਰਿਸ਼ਤੇਦਾਰ ਨੂੰ ਆਏ ਨਹੀਂ ਕਹਿਣਾ ਵੀ ਤੁਸੀਂ ਉੱਥੇ ਆਓ, ਆਏ ਕਰੀਏ ਵੋ ਵੀ ਉਹ ਚੱਕਰਾਂ 'ਚ ਨਹੀਂ ਬਣਿਆ, ਨਾ ਅਸੀਂ ਚਾਹੁੰਦੇ ਹਾਂ ਕਿ ਅਸੀਂ ਹੋਰ ਕਿਸੇ ਕਲਚਰ ਯੂਨੋ ਦੀਆਂ ਟ੍ਰੈਡੀਸ਼ਨਸ ਨੂੰ ਫੋਲੋ ਕਰੀਏ। ਹੁਣ ਤੁਹਾਡਾ ਕੀ ਓਪੀਨੀਅਨ ਹੈ, ਇਹ ਇੱਕ ਪੇਰੈਂਟਸ ਦੀ ਆਈ ਸ਼ਰਤ ਰੱਖਣੀ ਠੀਕ ਹੈ? ਕਈ ਲੋਕ ਕਹਿਣਗੇ ਨਵੀਂ ਗੱਲ ਕਰੋ, ਮੰਨ ਗਏ ਇਹੀ ਬਹੁਤ ਵੱਡੀ ਗੱਲ ਹੈ, ਜੇ ਹੁਣ ਇੰਨਾ ਕੀ ਕਹਿ ਰਹੇ ਨੇ ਤਾਂ ਕੁੜੀ ਨੂੰ ਯੂਨੋ ਹੋਣਾ ਚਾਹੀਦਾ ਵੀ ਠੀਕ ਹੈ, ਐਟਲੀਸਟ ਮੇਰੇ ਪੇਰੈਂਟਸ ਮੰਨ ਤਾਂ ਗਏ ਤੇ ਜਿਵੇਂ ਉਹ ਕਹਿੰਦੇ ਉਵੇਂ ਮੈਂ ਕਰ ਲਵਾਂ। ਸੋ ਨੰਬਰ ਹੈ ਆਪਣਾ 9056733337। ਬਟ ਬੱਚਿਆਂ ਲਈ ਹੁਣ ਸ਼ਰਤ ਰੱਖਣੀ ਕਿ ਐਂ ਕਰੋ ਉਵੇਂ ਕਰੋ, ਜੇ ਤੁਸੀਂ ਮੰਨ ਹੀ ਗਏ ਤਾਂ ਫਿਰ ਪੂਰਾ ਹੀ ਮੰਨ ਜਾਓ, ਨਹੀਂ ਚਲੋ ਦੇਖਦੇ ਹਾਂ ਤੁਹਾਡਾ ਕੀ ਓਪੀਨੀਅਨ ਹੈ। ਤੇ ਨੰਬਰ ਹੈ ਆਪਣਾ 9056733337 9056733337 9258 ਹੈਲੋ
1: ਹੈਲੋ ਹਾਂਜੀ ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਸਰ, ਕੀ ਹਾਲ ਆ?
1: ਬਸ ਵਧੀਆ ਜੀ
0: ਜੀ।
1: ਇਹ ਤਾਂ ਬਿਲਕੁਲ ਮੇਰੀ ਲਾਈਫ ਦੇ ਨਾਲ ਦੇ ਟੌਪਿਕ ਹੈ ਤੇ ਮੈਂ ਇੰਡੀਆ ਪੰਜਾਬ ਤੋਂ ਤੇ ਮੇਰੀ ਵਾਈਫ ਹੈਗੀ ਹੈ ਗੁਜਰਾਤੀ ਕ੍ਰਿਸਚਨ ਤੇ ਆਪਾਂ 2 ਸਾਲ ਤੋਂ ਡੇਟ ਕਰ ਰਹੇ ਸੀ ਤੇ ਆਪਾਂ 2024 ਚ ਵਿਆਹ ਕੀਤਾ ਤੇ ਸਾਡਾ ਦੋਵੇਂ ਤਰੀਕੇ ਨਾਲ ਹੋਇਆ, ਦੋਵੇਂ ਪਾਸੇ ਰਸਮਾਂ ਹੋਈਆਂ। ਲੁਧਿਆਣੇ ਚ ਪਹਿਲੇ ਸਾਡੀ ਵੈਡਿੰਗ ਹੋਈ ਆਪਣੇ ਹਿੰਦੂ ਕਲਚਰ ਦੇ ਹਿਸਾਬ ਨਾਲ ਤੇ ਫਿਰ ਆਪਾਂ 2 ਦਿਨ ਬਾਅਦ ਜਾ ਕੇ ਗੁਜਰਾਤ ਚ ਚਰਚ ਜਾ ਕੇ ਵੈਡਿੰਗ ਕੀਤੀ ਹੈ ਤੇ ਮੇਰਾ ਕਹਿਣਾ ਇਹ ਹੈ ਕਿ ਪੇਰੈਂਟਸ ਨੂੰ ਸਿਰਫ ਕੁੜੀ ਦੇ ਪੇਰੈਂਟਸ ਨੂੰ ਸਿਰਫ ਆਪਣੇ ਹਿਸਾਬ ਨਾਲ ਨੀ ਕਰਨਾ ਚਾਹੀਦਾ, ਦੋਵੇਂ ਪਾਸੇ ਦੇ ਕਲਚਰ ਦਾ ਰਿਸਪੈਕਟ ਕਰੋ ਤੇ ਦੋਵੇਂ ਕਲਚਰ ਨੂੰ ਕੀ ਕਹਿੰਦੇ ਲੈ ਕੇ ਚੱਲੋ। ਮੁੰਡੇ ਦੇ ਵੀ ਘਰਦਿਆਂ ਦੀ ਚਾਹ ਤੋਂ ਇਹ ਕਿ ਹਾਂ ਵੀ ਸਾਡੇ ਮੁੰਡੇ ਦਾ ਵਿਆਹ ਸਾਡੇ ਹਿਸਾਬ ਨਾਲ ਹੋਵੇ, ਸੋ ਬੈਸਟ ਇਹੀ ਹੈ ਕਿ ਦੋਵੇਂ ਆਪਣਾ ਆਪਣਾ ਕਲਚਰ ਦੇ ਹਿਸਾਬ ਨਾਲ ਦੋਵੇਂ ਆਪਣੀ ਰਸਮਾਂ ਫੋਲੋ ਕਰਨ
0: ਆਪਣੇ ਹਿਸਾਬ ਨਾਲ ਕਰਨਾ। ਦੱਸ ਸੈਟ
1: ਹਾਂਜੀ ਇੱਦਾਂ ਨੀ ਕਹਿ ਸਕਦੇ ਤੇ ਮੈਂ ਵੀ ਘਰ ਇਹੀ ਕਿਹਾ ਸੀਗਾ ਕਿ ਦੇਖੋ ਦੋਵੇਂ ਪਾਸੇ ਹੋਣਗਾ ਤੇ ਕੁੜੀ ਦਾ ਚਾਅ ਹੁੰਦਾ ਹੈਗਾ ਪੂਰੇ ਬਚਪਨ ਤੋਂ ਕਿ ਹਾਂ ਵੀ ਮੇਰਾ ਵਿਆਹ ਹੋਏਗਾ ਤੇ ਉਹਨੇ ਮੁੰਡੇ ਦੇ ਕੰਪੈਰੀਜ਼ਨ ਚ ਕਾਫੀ ਜ਼ਿਆਦਾ ਸੁਪਨੇ ਸਜਾਏ ਹੁੰਦੇ ਆ ਤੇ
0: ਦੁੱਖ ਬਹੁਤ ਲੱਗਦਾ ਜਿਹੜੇ ਚਲੋ ਉਸ ਸੋਚ ਨੂੰ ਲੈ ਕੇ ਚੱਲਦੇ ਨੇ ਕਿ ਬਈ ਅਸੀਂ ਤਾਂ ਚਾਹੁੰਦੇ ਸੀ ਵੀ ਮੈਨੂੰ ਆਪਣੀ ਕਮਿਊਨਿਟੀ ਚ ਹੋਵੇ, ਐਂ ਹੋਵੇ ਵੋ ਹੋਵੇ। 9201 ਹੈਲੋ
2: ਹੈਲੋ ਸਤਿ ਸ਼੍ਰੀ ਅਕਾਲ ਨਵੀ।
0: ਸਤਿ ਸ਼੍ਰੀ ਅਕਾਲ ਜੀ।
2: ਮੇਰੇ ਤਾਂ ਹਿਸਾਬ ਨਾਲ ਉਹ ਠੀਕ ਹੈ, ਪੇਰੈਂਟਸ ਉਹ ਮੰਨ ਗਏ ਆ ਗੁੱਡਿਆ ਜੇ ਹੁਣ ਉਹ ਪੇਰੈਂਟਸ ਦੀ ਕੋਈ ਦੂਜੀ ਆਪਣੀ ਹੈਗੀ ਆ ਸ਼ਰਤ ਹੈਗੀ ਆ ਤਾਂ ਐਡੀ ਵੀ ਕੀ ਗੱਲ ਆ ਜਿੱਦਾਂ ਉਹ ਕਰ ਰਹੇ ਉਹ ਕਰਕੇ ਤਾਂ ਕੁੜੀ ਆਪਣਾ ਵਿਆਹ ਕਰਾ ਕੇ ਆਪਣਾ ਲਾਈਫ ਆਪਣੀ ਮੂਵ ਫਾਰਵਰਡ ਹੋਵੇ ਕੀ ਇਹਦੇ ਵਿੱਚ ਇਹਦੇ ਲਈ ਹੁਣ ਜੇ ਹੁਣ ਪੇਰੈਂਟਸ ਨਹੀਂ ਮੰਨਦੇ ਇਹਦਾ ਮਤਲਬ ਇਹ ਤਾਂ ਹੈ ਨੀ ਜੇ ਵਿਆਹ ਹੀ ਨੀ ਕਰਾਉਣਾ ਰਾਈਟ ਪੇਰੈਂਟਸ ਦੀ ਆਪਣੀ ਮਜਬੂਰੀ ਹੋ ਸਕਦੀ ਆ ਜੇ ਉਹ ਨਹੀਂ
0: ਪਰ ਤੁਹਾਨੂੰ ਲੱਗਦਾ ਨੀ ਭਾਜੀ ਕਿ ਪੇਰੈਂਟਸ ਨੂੰ ਹੁਣ ਕੁੜੀ ਦੀ ਖੁਸ਼ੀ ਚ ਸ਼ਾਮਿਲ ਹੋਣਾ ਚਾਹੀਦਾ ਜੇ ਹੁਣ ਉਹ ਵਿਆਹ ਕਰਾ ਹੀ ਰਹੀ ਹੈ ਉਹ ਇੰਨਾ ਕੁ ਮੰਨ ਗਏ ਵੀ ਉਹ ਕਹਿਣ ਠੀਕ ਹੈ ਵੀ ਜੋ ਦੂਜਾ ਕਲਚਰ ਹੈਗਾ ਆਪਾਂ ਉਹਦੀ ਵੀ ਚੀਜ਼ਾਂ ਫੋਲੋ ਕਰ ਲੈਂਦੇ ਆਪਣੀ ਵੀ ਕਰ ਲੈਂਦੇ
2: ਹਾਂਜੀ ਬਿਲਕੁਲ ਬਿਲਕੁਲ ਕਰਨਾ ਚਾਹੀਦਾ ਤੁਸੀਂ ਇਹ ਵੀ ਦੇਖੋ ਨਵੀਂ ਮੈਂ ਬਹੁਤ ਲੋਕਾਂ ਨੂੰ ਜਾਣਦਾ ਜਿਹੜੇ ਇਸ ਮੌਕੇ ਤੇ ਆਪਣਾ ਵਿਦਰੋਹ ਕਰਦੇ ਆ ਵੀ ਨਹੀਂ ਅਸੀਂ ਨੀ ਕਰਨਾ ਜੇ ਨੀ ਕਰਨਾ ਸਾਲ ਕੁ ਬਾਅਦ ਸਾਰੇ ਐਨ ਬੜਾ ਸੋਹਣਾ ਮਿਲਣ ਗਿਣ ਲੱਗ
0: ਪੈਂਦੇ ਆ
2: ਜ਼ਿੰਦਗੀ ਹੁੰਦੀ ਆ ਹਨਾ ਫਿਰ ਫਿਰ ਤੁਸੀਂ ਆਪਣੇ ਧੀ ਪੁੱਤ ਨੂੰ ਛੱਡ ਤਾਂ ਸਕਦੇ ਹੀ ਨੀ
0: ਬਿਲਕੁਲ
2: ਰਾਈਟ ਉਹ ਤੁਹਾਨੂੰ ਕਰਨਾ ਪੈਂਦਾ ਤੇ ਫਿਰ ਸਾਲ ਬਾਅਦ ਉਹ ਕੀਤਿਆਂ ਦਾ ਫਿਰ ਕੀ ਫਾਇਦਾ ਹੁੰਦਾ ਜਦੋਂ ਤੁਸੀਂ ਹੁਣ ਨੀ ਤੁਸੀਂ ਐਗਰੀ ਹੋ ਰਹੇ ਤੁਸੀਂ ਐਗਰੀ ਹੋਵੋ ਜਦੋਂ ਕੀ ਫਰਕ ਪੈਂਦਾ ਉੱਥੇ ਚਰਚ ਵਿੱਚ ਆ ਕੇ ਤੁਸੀਂ ਥੋੜੇ ਬੰਦੇ ਚਲੇ ਜਾਓ
0: ਥੋੜੇ ਚਲ ਜਾਓ
2: ਨਹੀਂ ਰਿਸ਼ਤੇਦਾਰ ਥੋੜੇ ਚਲ ਜਾਓ ਆਪਣੇ ਜਿਹੜੇ ਕਲੋਜ਼ ਫੈਮਿਲੀ ਹੈਗੇ ਭੈਣ ਭਰਾ ਉਹ ਚਲੇ ਜਾਣ ਬਾਕੀ ਜ਼ਰੂਰੀ ਨੀ ਹੈਗਾ ਵੀ
0: ਕੱਲ ਤੇ ਪਰਸੋਂ ਇੱਕ ਤੋਂ ਲੈ ਕੇ ਚਾਰ ਵਜੇ ਤੱਕ ਹੋ ਰਿਹਾ ਬਹੁਤ ਹੀ ਕਮਾਲ ਦੀ ਪ੍ਰੋਪਰਟੀ ਹੈ ਹਾਫ ਏਕੜ ਦੀ ਇੱਕ ਤਾਂ ਲੋਟ ਹੈ ਅੱਧੇ ਏਕੜ ਦੀ ਲੋਟ ਹੈ ਪੰਜ ਬੈਡਰੂਮ ਦਾ ਘਰ ਹੈ ਐਡਰੈਸ ਤੁਹਾਨੂੰ ਦਿੰਦੇ ਹਾਂ ਤੁਸੀਂ ਲਿਖ ਲਓ ਤੁਸੀਂ ਜਾ ਕੇ ਇਸ ਵੀਕਐਂਡ ਘਰ ਦੇਖ ਕੇ ਆਇਓ 199 ਨੌਰਥ ਸਰਵਿਸ ਰੋਡ ਮਿਸੀਸਾਗਾ ਮੇਨ ਗੱਲ ਇਹ ਹੈ ਕਿ ਲੋਕੇਸ਼ਨ ਬਹੁਤ ਵਧੀਆ ਯਾਰ ਲਿਵ ਐਂਡ ਇਨਵੈਸਟ ਬੜੀ ਇੱਕ ਵਧੀਆ ਰੀਡਿਵੈਲਪਮੈਂਟ ਓਪਰਚੁਨਿਟੀ ਆ ਮਿਸੀਸਾਗਾ ਦੀ ਇੱਕ ਬੜੀ ਤੇਜ਼ੀ ਨਾਲ ਗਰੋ ਕਰ ਰਹੀ ਏਰੀਆ ਸੋ ਅੱਧੇ ਏਕੜ ਦੀ ਲੋਟ ਕਿਊ ਈ ਡਬਲਿਊ ਅਤੇ ਹਰਨਟੇਰੀ ਦੇ ਕੋਲ ਮਿਲਦੀਆਂ ਨਹੀਂ ਇੱਦਾਂ ਦੀਆਂ ਲੋਟਾਂ ਅੱਜ ਕੱਲ੍ਹ ਸੋ ਇਨਵੈਸਟਰਸ ਲਈ ਬਹੁਤ ਵਧੀਆ ਪ੍ਰੋਪਰਟੀ ਆ ਕੰਟਰੈਕਟਰਸ ਲਈ ਤੁਸੀਂ ਫਿਊਚਰ ਰੀਡਿਵੈਲਪਮੈਂਟ ਲਈ ਕੁਛ ਲੱਭ ਰਹੇ ਸੀਗੇ 10 ਤੋਂ ਵੱਧ ਗੱਡੀਆਂ ਦੀ ਪਾਰਕਿੰਗ ਹੈ QEW ਹਰਨਟੇਰੀਓ ਫਿਊਚਰ ਹਰਨਟੇਰੀਓ LRT ਦੇ ਨੇੜੇ ਹੈ ਕੋਕਸਵਿਲ ਗੋ ਸਕੁਏਅਰ 1 ਪੋਰਟ ਕ੍ਰੈਡਿਟ QEW ਹਾਈਵੇ 403-401 ਰੇਅਰ ਓਪਰਚੁਨਿਟੀ ਹੈ ਯੂਨੀਕ ਪ੍ਰੋਪਰਟੀ ਇੱਕ ਹਾਈ ਡਿਮੈਂਡ ਏਰੀਆ ਦੇ ਵਿੱਚ ਸੋ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਤਾਂ 416-858-5858 416-858-5858 ਤੇ ਕਾਲ ਕਰੋ ਅੱਜ ਸ਼ਾਮੀ ਪੰਜਾਬੀ ਲਹਿਰਾ ਲਾਈਵ ਆਨ ਲੋਕੇਸ਼ਨ ਐਟ ਗ੍ਰੈਂਡ ਹੋਮ ਫਰਨੀਚਰ 6685 ਟੌਮਕਨ ਰੋਡ ਸੁਖਪਾ ਜੀ ਵੈਲਕਮ
3: ਬਹੁਤ ਸ਼ੁਕਰੀਆ ਧੰਨਵਾਦ ਨਵੀਂ ਬਾਈ ਜੀ ਬਿਲਕੁਲ ਅੱਜ ਸ਼ਾਮ ਨੂੰ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ ਤੇ ਜਿੰਨੇ ਵੀ ਪਰਿਵਾਰ ਸਾਡੇ ਲਿਸਨਰ ਸਾਡੇ ਕੋਲ ਪਹੁੰਚਣਗੇ ਤੋਹਫੇ ਡਿਸਕਾਊਂਟ ਤੁਹਾਨੂੰ ਜਿਹੜਾ ਆਨ ਏਅਰ ਵਾਅਦਾ ਕਰ ਰਹੇ ਹਾਂ ਵੀ ਲੋਵੈਸਟ ਪ੍ਰਾਈਸ ਹੋਣਗੇ ਤੇ ਤੋਹਫੇ ਵੱਡੇ ਵੱਡੇ ਦਿੱਤੇ ਜਾਣਗੇ ਫਰਨੀਚਰ ਦੇ ਉੱਪਰ ਸੋ ਜ਼ਰੂਰ ਇੱਕ ਚੱਕਰ ਲਾਓ ਇਸ ਵੀਕਐਂਡ ਦੇ ਉੱਪਰ 6685 ਟੌਮਕਨ ਰੋਡ ਦੇ ਉੱਪਰ 6685 ਟੌਮਕਨ ਰੋਡ ਦੇ ਉੱਪਰ ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਜੀ ਹਾਂ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ 6 ਚੇਅਰ ਸਿਰਫ $399 ਦੇ ਵਿੱਚ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ ਤੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਤੋਹਫਾ ਮਿਲੂਗਾ ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ ਹਾਰਡ ਫੋਮ ਵਾਲਾ ਕੁਈਨ ਸਾਈਜ਼ ਦਾ ਮੈਟਰਸ ਜਿਹਦੀ ਰੈਗੂਲਰ ਕੀਮਤ $500 ਸੀ ਸਿਰਫ 199 ਦਾ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ 199 ਦਾ ਤੁਸੀਂ ਆਪਣੇ ਘਰ ਲੈ ਕੇ ਜਾਣਾ ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਇਸ ਵੀਕਐਂਡ ਦੇ ਉੱਪਰ ਸੋ ਜ਼ਰੂਰ ਇੱਕ ਚੱਕਰ ਲਾਓ 6685 ਟੌਮਕਨ ਰੋਡ ਦੇ ਉੱਪਰ 6685 ਟੌਮਕਨ ਰੋਡ ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੌਮਕਨ ਰੋਡ 6685 ਟੌਮਕਨ ਰੋਡ ਦਾ ਵੀ ਭਾਜੀ
0: ਥੈਂਕ ਯੂ ਸਰ ਬਹੁਤ ਸ਼ੁਕਰੀਆ ਐਂਡ ਇੱਕ ਤੁਸੀਂ ਨਾਲ ਦੀ ਨਾਲ ਜ਼ਰੂਰ ਯਾਦ ਰੱਖੋ ਬਿਯੋਂਡ ਆਈਵਰ ਕਿਉਂਕਿ ਬਿਯੋਂਡ ਆਈਵਰ ਨੇ ਬਹੁਤ ਹੀ ਕਮਾਲ ਦੀਆਂ ਬੈਕ ਟੂ ਸਕੂਲ ਦੀਆਂ ਡੀਲਾਂ ਲਾਈਆਂ ਹੋਈਆਂ ਨੇ ਸੋ ਬੱਚਿਆਂ ਲਈ ਐਨਕਾਂ ਲੈਣੀਆਂ ਨੇ ਹੁਣ ਬੈਕ ਟੂ ਸਕੂਲ, ਬਾਏ ਵਨ ਗਿੱਟ ਵਨ ਫਰੀ, ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਤੇ ਸਨ ਗਲਾਸਿਸ ਇੱਕ ਕਿਲੋ ਦੂਜੀ ਫਰੀ ਜਿੰਨੇ ਵੀ ਬੱਚੇ 19 ਸਾਲ ਤੋਂ ਘੱਟ ਦੀ ਉਮਰ ਦੇ ਨੇ। ਐਂਡ ਸਿੰਗਲ ਵਿਜ਼ਨ ਐਨਕਾਂ ਰੈਗੂਲਰ 400 ਵਾਲੀਆਂ 99 'ਚ, ਪ੍ਰੋਗਰੈਸਿਵ ਐਨਕਾਂ ਰੈਗੂਲਰ 600 ਵਾਲੀਆਂ 249 ਦੇ ਵਿੱਚ, ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਬਿਯੋਂਡ ਆਈਵਰ, ਹੰਬਰ ਵੈਸਟ ਗੋਰਵੇ, 905-793-3937-8577। ਹੈਲੋ,
4: ਜਵਾਕ ਵੀ ਤਾਂ ਮਾਂ ਪਿਓ ਦੀ ਮੰਨ ਸਕਦੇ ਆ, ਹਾਲਾਂਕਿ ਮੈਨੂੰ ਲੱਗਦਾ ਵੀ ਜਵਾਕਾਂ ਨੂੰ ਜੇ ਮਾਂ ਪਿਓ ਦੀ ਮੰਨਣ ਤੇ ਉਹ ਉਹਨਾਂ ਨੂੰ ਗਲਤ ਰਾਹ ਤੇ ਨਹੀਂ ਤੋਰਨਗੇ। ਜਵਾਕ ਕਦੇ ਗਲਤ ਰਾਹ ਤੇ ਤੋਰ ਸਕਦੇ ਆ, ਜੇ ਕੰਪਰੋਮਾਈਜ਼ ਨਹੀਂ ਹੁੰਦਾ ਸੀਗਾ ਤਾਂ ਉਹਨਾਂ ਨੇ ਜਦੋਂ ਮੰਨ ਲਿਆ ਵੀ ਹਾਂ ਅਸੀਂ ਕਰ ਦਿੰਨੇ ਆ,
0: ਹਿਸਾਬ ਨਾਲ ਹੁੰਦਾ ਉਵੇਂ ਵੀ ਕਰ ਲੋ, ਆਪਣੇ ਹਿਸਾਬ ਨਾਲ ਵੀ ਕਰ ਲੋ।
4: ਗੱਲ ਤਾਂ ਉਹਨਾਂ ਦੇ ਉਹਨਾਂ ਤੋਂ ਵੀ ਪੁੱਛ ਕੇ ਦੇਖੋ ਨਾ ਵੀ ਉਹ ਮੰਨੇ ਕਾਹਤੋਂ ਆ।
0: ਦੇਖੋ ਹੁਣ ਜੀਵਨ ਸਾਥੀ ਜੇ ਤੁਸੀਂ ਚੁਣਨਾ, ਸਾਰੀ ਉਮਰ ਤੁਸੀਂ ਰਹਿਣਾ, ਹੁਣ ਫਿਰ ਕੀ ਹੋ ਗਿਆ ਜੇ ਕੁੜੀ ਨੇ ਗੋਰਾ ਲੱਭ ਲਿਆ? ਹੁਣ ਗੋਰਿਆਂ ਨਾਲ ਵੀ ਬਥੇਰੀਆਂ ਆਪਣੀਆਂ ਕੁੜੀਆਂ ਵਿਆਹ ਕਰਾ ਕੇ ਬਹੁਤ ਖੁਸ਼ ਨੇ।
4: ਵਧੀਆ ਗੱਲ ਆ, ਜਿੱਥੇ ਹੋਣਾ ਚਾਹੀਦਾ। ਮੇਰੇ ਦੋ ਤਿੰਨ ਫਰੈਂਡ ਆ, ਉਹਨਾਂ ਦਾ ਗੋਰਿਆਂ ਨਾਲ ਵੀ ਕਰਾਇਆ ਵਾ, ਕੁੜੀਆਂ ਵੀ ਆ ਉਹਨਾਂ ਦਾ ਗੋਰਿਆਂ ਨਾਲ ਕਰਾਇਆ ਵਾ ਵਿਆਹ। ਪਰ ਉਹਨਾਂ ਨਾਲ ਨਾ ਫਿਊਚਰ ਦੇ ਵਿੱਚ ਜਦੋਂ 5 ਸਾਲ ਲੰਘ ਜਾਂਦੇ ਆ, ਉਦੋਂ ਬਾਅਦ ਪ੍ਰੋਬਲਮਾਂ ਕ੍ਰੀਏਟ ਹੁੰਦੀਆਂ ਤੇ ਅਗਲਾ ਕਹਿੰਦਾ ਵੀ ਮੈਨੂੰ, ਮੈਂ ਯਾਰ ਤੇਰੇ ਨਾਲ ਹੁਣ ਮੈਂ ਸੈੱਟ ਨੀ ਬਹਿ ਰਹੀ, ਮੈਂ ਤਾਂ ਚੱਲਿਆ। ਫਿਰ ਉਹੀ ਕੁੜੀ ਕਹਿੰਦੀ ਆ ਜਾਂ ਮੁੰਡਾ ਕਹਿੰਦਾ, ਜ਼ਰੂਰੀ ਨੀ ਮੈਂ ਕੱਲੀ ਕੁੜੀ ਨੂੰ ਹੀ ਕਹਿ ਰਿਹਾ, ਮੁੰਡਾ ਵੀ ਕਹਿੰਦਾ ਜਾਂ ਗੋਰੀ ਕੁੜੀ ਛੱਡ ਜਾਂਦੀ ਆ ਵੀ ਯਾਰ ਨਹੀਂ ਮੇਰੇ ਤੇਰੇ ਨਾਲ ਹੁਣ ਵਿਚਾਰ ਨੀ ਡਲਦੇ, ਆਪਾਂ ਪਾਸੇ ਹੋ ਜਾਈਏ, ਫਿਰ ਉਹ ਘਰੇ ਆਉਂਦੀ ਆ ਵਾਪਸ।
0: ਨਹੀਂ ਪਰ ਹੁਣ ਵੀਰੇ ਬਹੁਤ ਸਾਰੇ ਮੁੰਡੇ ਕੁੜੀਆਂ ਐਸੇ ਨੇ ਜਿਨ੍ਹਾਂ ਦਾ ਪਿਛਲੇ 30-40 ਸਾਲ ਤੋਂ ਬਹੁਤ ਵਧੀਆ ਚੱਲ ਰਿਹਾ, ਭਾਵੇਂ ਗੋਰੇ ਗੋਰੇ ਨਾਲ ਵਿਆਹ ਕਰਾਏ ਹੋਏ ਆ।
4: ਹਾਂ, ਉਹ 100 ਚ 2% ਆ ਵੀਰੇ।
0: ਨਹੀਂ ਤੁਸੀਂ ਇਹ ਤਾਂ ਤੁਸੀਂ ਅੰਦਾਜ਼ਾ ਲਾ ਰਹੇ ਹੋ, ਤੁਹਾਡੇ ਕੋਲ ਫੈਕਟ ਥੋੜਾ ਹੈਗਾ ਕੋਈ?
4: ਇਹੀ ਤਾਂ ਅੰਦਾਜ਼ਾ ਨੀ, ਆਪਾਂ ਦੇਖਦੇ ਹਾਂ ਬ੍ਰੈਂਪਟਨ ਚ ਰਹਿੰਦੇ ਆਪਾਂ ਤੇ ਆਪਾਂ ਦੇਖ ਲਓ ਵੀ ਕਿੰਨੇ ਕੁ ਹੋਏ ਆ ਤੇ ਕਿੰਨੇ ਕੁ ਸਕਸੈਸਫੁਲ ਓਲਡ ਏਜ ਤੱਕ ਗਏ ਆ।
0: ਨਹੀਂ ਹੁਣ ਮੈਂ ਜਾਣਦਾ ਕੀ ਇਹਨੂੰ ਜਿਹੜੇ ਸਕਸੈਸਫੁਲ ਨੇ।
4: ਗੱਲ ਤਾਂ ਉਹੀ ਆ ਨਾ ਵੀ ਇਹ ਗੱਲ ਹੁੰਦੀ ਬਹੁਤ ਘੱਟ ਆ ਪਹਿਲਾਂ ਤਾਂ ਆਪਣੀ ਕਮਿਊਨਿਟੀ ਚ ਜਾਂ ਕਿਸੇ ਵੀ ਕਮਿਊਨਿਟੀ ਚ, ਮਤਲਬ ਕਿ ਜੇ ਆਪਾਂ 100% ਆ ਤਾਂ ਉਹਦੇ ਵਿੱਚੋਂ 5-4% ਇਹ ਹੁੰਦੀ ਆ ਹਨਾ, ਉਹਦੇ ਵਿੱਚ ਵੀ ਪ੍ਰੋਬਲਮ ਆ ਕ੍ਰੀਏਟ ਹੁੰਦੀਆਂ, ਬਾਅਦ ਚ ਵੀ ਇਸ਼ੂ ਆਉਂਦੇ
0: ਆ। ਵੀਰੇ ਦੇਖੋ, ਜੇ ਇੱਕ ਪੰਜਾਬੀ ਨੇ ਪੰਜਾਬੀ ਨਾਲ ਵਿਆਹ ਕਰਾਇਆ, ਉੱਥੇ ਕੀ ਪ੍ਰੋਬਲਮਸ ਨਹੀਂ ਹੁੰਦੀਆਂ? ਉੱਥੇ ਕੀ ਇਸ਼ੂਜ਼ ਨਹੀਂ ਆਉਂਦੇ? ਇਸ਼ੂ ਤਾਂ ਹਰੇਕ ਚ ਹੁੰਦੇ ਆ, ਜ਼ਰੂਰੀ ਥੋੜਾ
4: ਹੋ ਜਾਂਦੇ ਆ ਬਾਈ?
0: ਨਹੀਂ ਹੁੰਦੇ ਯਾਰ, ਉਹ ਤਾਂ
4: ਹੋ ਜਾਂਦੇ ਆ।
0: ਹੁਣ ਤੁਸੀਂ, ਮੇਰਾ ਇੱਕ ਮਿੱਤਰ ਹੈ, ਉਹ ਡਿਵੋਰਸ ਲੋਇਰ ਆ, ਕਹਿੰਦਾ ਨਵੀਂ ਰਿਕਾਰਡ ਤੋੜ ਪੰਜਾਬੀਆਂ ਦੇ ਡਿਵੋਰਸ ਹੋ ਰਹੇ ਆ, ਹੁਣ ਕੋਈ ਦੱਸਦਾ ਨੀ, ਇਹ ਗੱਲ ਤਾਂ ਇਹ ਆ।
4: ਨੰਦ ਕਾਰਜ ਕਰਨ, ਚਲੋ ਗੋਰੇ ਮੁੰਡਾ ਕਹਿੰਦਾ ਵੀ ਮੈਂ ਕਰਾ ਲੂੰਗਾ, ਜੇ ਉਹ ਮੁੰਡੇ ਕੁੜੀ ਦਾ ਮਾਂ ਪਿਓ ਨਹੀਂ ਕਹਿੰਦਾ ਤੇ ਚਰਚ ਚ ਕਿਹੜਾ ਉਹਨਾਂ ਨੇ ਉਹ ਕਰਨਾ, ਸਾਇੰਸ ਤਾਂ ਕੋਰਸ ਹੀ ਕਰਨੇ ਨਾ, ਮਾਂ ਪਿਓ ਨੇ ਵੀ ਹਾਂ ਸਾਡੀ ਸਹਿਮਤੀ ਆ।
0: ਨਹੀਂ ਠੀਕ ਹੈ, ਚਲੋ ਥੈਂਕ ਯੂ ਵੀਰੇ। ਚਲੋ ਦੇਖੋ, ਆਪਾਂ ਨਾ ਗੈਸ ਬਹੁਤ ਮਾਰਦੇ ਹਾਂ, ਇੱਕ ਤਾਂ ਵੀ ਇੰਨਾ ਪਰਸੈਂਟ, ਇਹ ਪਰਸੈਂਟੇਜ ਤਾਂ ਤੁਸੀਂ ਜੇਬ ਚੋਂ ਕੱਢੀਆਂ ਨੇ, ਇਹ ਪਰਸੈਂਟੇਜ ਕੋਈ ਆਨਲਾਈਨ ਥੋੜੋ ਤੁਹਾਨੂੰ ਕੋਈ ਫੈਕਟ ਸ਼ੀਟ ਮਿਲੀ ਵੀ ਇੰਨਾ ਪਰਸੈਂਟ ਗੋਰੇ ਤੇ ਪੰਜਾਬੀ ਦੇ ਡਿਵੋਰਸ ਹੁੰਦੇ ਆ, ਇੰਨਾ ਪਰਸੈਂਟ ਨਹੀਂ ਹੁੰਦਾ। ਹੁਣ ਭਾਵੇਂ ਯਾਰ ਤੁਸੀਂ ਦੇਖ ਲਓ ਆਪਣੇ ਪਰਿਵਾਰਾਂ ਦੇ ਵਿੱਚ ਕੀ ਕੋਈ ਇਸ਼ੂਜ਼ ਨਹੀਂ ਆਉਂਦੇ, ਡਿਵੋਰਸ ਨਹੀਂ ਹੁੰਦੇ, ਮੈਂ ਕਹਿੰਦਾ ਇੰਨੇ ਜ਼ਿਆਦਾ ਹੋ ਰਹੇ ਨੇ। ਸੋ ਜ਼ਰੂਰੀ ਨਹੀਂ ਵੀ ਤੁਸੀਂ ਜੇ ਕਿਸੇ ਇੰਡੀਅਨ ਨੇ ਗੋਰਿਆਂ ਨਾਲ ਵਿਆਹ ਕਰਿਆ ਤਾਂ ਹੀ ਡਿਵੋਰਸ ਹੋਣਗੇ। ਸੋ ਖੈਰ, ਓਕੇ, ਠੀਕ ਹੈ, ਤੁਹਾਡਾ ਅਗੇਨ ਤੁਸੀਂ ਆਪਣੇ ਥਾਂ 'ਤੇ ਸਹੀ ਹੋ ਕਿਉਂਕਿ ਤੁਹਾਡਾ ਆਪਦਾ ਓਪੀਨੀਅਨ ਹੈ, ਅਤੇ ਜਸਟ ਆਪਾਂ ਇੱਕ ਡਿਸਕਸ਼ਨ ਕਰ ਰਹੇ ਹੁੰਦੇ ਹਾਂ, ਸੋ ਯੂ ਹੈਵ ਫੁੱਲ ਰਾਈਟ ਕਿ ਤੁਸੀਂ ਆਪਣਾ ਓਪੀਨੀਅਨ ਨੂੰ ਫੁੱਲੀ ਇੰਟਾਈਟਲਡ ਹੋ। ਇੱਕ ਤੁਸੀਂ ਫੈਸ਼ਨ ਆਈਕਿਊ ਨੂੰ ਸਾਰੇ ਯਾਦ ਰੱਖੋ, ਕਿਸੇ ਨੇ ਵੀ ਕੱਪੜੇ ਲੈਣੇ ਆ, ਫੈਸ਼ਨ ਆਈਕਿਊ ਨੇ ਵੀ ਬੜੀ ਜ਼ਬਰਦਸਤ ਸੇਲ ਆ ਦਿੱਤੀ। ਫੈਸ਼ਨ ਆਈਕਿਊ ਤੇ ਲੇਡੀਜ਼ ਰੱਖੜੀ ਸਪੈਸ਼ਲ, ਸੋ ਇੱਕ ਲੇਡੀਜ਼ ਦਾ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਅਤੇ ਸਾਡੇ ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਅਤੇ ਜੁੱਤੀਆਂ ਇੱਕ ਖਰੀਦੋ ਅਤੇ ਦੂਜੀ 25% ਔਫ। ਇੰਡੀਆ ਦੀਆਂ ਫਲਾਈਟਾਂ ਹੁਣ ਬੁੱਕ ਹੋ ਰਹੀਆਂ ਨੇ ਬਈ। 3 ਪੀਸ ਲਗੇਜ ਅਟੈਚੀਆਂ ਦਾ ਸੈੱਟ ਲੈਣਾ 149 'ਚ, 6 ਬੈੱਡਸ਼ੀਟ ਦਾ ਸੈੱਟ $99 'ਚ, ਸੋ ਫੈਸ਼ਨ IQ 258 ਕੁਈਨ ਸਟਰੀਟ ਈਸਟ ਕੁਈਨ ਕੈਨੇਡੀ 7071 ਏਅਰਪੋਰਟ ਰੋਡ ਏਅਰਪੋਰਟ ਡੇਰੀ ਮਿਸੀਸਾਗਾ ਮੌਲਟਨ 11655 ਮਕਵੀਨ ਡਰਾਈਵ ਮਕਵੀਨ ਐਂਡ ਮੇਫੀਲਡ 509 ਵਿਲਸਨ ਐਵਨਿਊ ਕਿਚਨਰ ਫੈਸ਼ਨ IQ ਸੋ ਗੱਲ ਅੱਜ ਅਸੀਂ ਕਰ ਰਹੇ ਹਾਂ ਇੱਕ ਕੁੜੀ ਹੈ ਤੇ ਉਸ ਕੁੜੀ ਨੇ ਮੁੰਡਾ ਚੁਣਿਆ ਮੁੰਡਾ ਹੈਗਾ ਗੋਰਾ ਤੇ ਉਹਨੇ ਆਪਣੇ ਪੇਰੈਂਟਸ ਨੂੰ ਦੱਸਿਆ ਕਿ ਮਾਮ ਡੈਡ ਦੇਖੋ ਵੀ ਇੱਕ ਮੁੰਡਾ ਮੇਰੀ ਜ਼ਿੰਦਗੀ 'ਚ ਹੈਗਾ ਗੋਰਾ ਅਤੇ ਅਸੀਂ ਵਿਆਹ ਕਰਾਉਣਾ ਪੇਰੈਂਟਸ ਪਹਿਲਾਂ ਤਾਂ ਮੰਨੇ ਨਹੀਂ ਫਿਰ ਹਾਰ ਕੇ ਮੰਨ ਗਏ ਅਤੇ ਕਹਿੰਦੇ ਵਿਆਹ ਕਰਾ ਲਾ ਪਰ ਸਿਰਫ ਅਸੀਂ ਆਨੰਦ ਕਾਰਜ ਕਰਨੀ ਹੈ ਜੋ ਦੂਜਾ ਚਰਚ ਚੁਰਚ ਦੀਆਂ ਰਸਮਾਂ ਨੇ ਉਹ ਨਹੀਂ ਅਸੀਂ ਕਰਨੀਆਂ ਅਤੇ ਕੁੜੀ ਕਹਿੰਦੀ ਦੇਖੋ ਵੀ ਜੇ ਮੈਂ ਵਿਆਹ ਕਰਾ ਰਹੀ ਹਾਂ ਮੈਨੂੰ ਹੁਣ ਮੰਨਣੀ ਹੈ ਬਣੀ ਆਇਆ ਥੋੜ੍ਹਾ ਮੈਂ ਉਹਨਾਂ ਨੂੰ ਕਹੂੰਗੀ ਕਿ ਬਸ ਅਸੀਂ ਸਾਡੀਆਂ ਹੀ ਰਸਮਾਂ ਫੋਲੋ ਕਰਨੀਆਂ ਹੁਣ ਇੱਕ ਹੁਣ ਇਹ ਵੀਰ ਕਹਿ ਕੇ ਗਏ ਕਿ ਜੇ ਮੰਨ ਹੀ ਗਏ ਤਾਂ ਕੁੜੀ ਨੂੰ ਹੋਣਾ ਚਾਹੀਦਾ ਵੀ ਉਹ ਚੁੱਪ ਕਰਕੇ ਕਹੇ ਕਿ ਯੂਨੋ ਵੀ ਠੀਕ ਹੈ ਥੈਂਕ ਯੂ ਤੁਸੀਂ ਮੰਨ ਗਏ ਅਤੇ ਕਰਾ ਲੈਂਦੇ ਜਿਵੇਂ ਤੁਸੀਂ ਚਾਹੁੰਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਪੇਰੈਂਟਸ ਜ਼ਿਆਦਾ ਯਾਰ ਯੂਨੋ ਸਟ੍ਰਿਕਟ ਬਣ ਰਹੇ ਨੇ ਜੇ ਹੁਣ ਤੁਸੀਂ ਮੰਨ ਹੀ ਗਏ ਤਾਂ ਆਪਣੇ ਹੁਣ ਬੱਚੀ ਨੂੰ ਕਰਾ ਲੈਣ ਦਿਓ ਜਿਵੇਂ ਹੈਗਾ ਤੁਸੀਂ ਫੋਲੋ ਕਰੋ ਵਧੀਆ ਨਾਲੇ ਗੋਰਿਆਂ ਦੀਆਂ ਰਸਮਾਂ ਵੀ ਦੇਖ ਲਓ ਸੋ ਇਹ ਅੱਜ ਦੀ ਗੱਲਬਾਤ ਹੋ ਰਹੀ ਹੈ ਅਤੇ ਨੰਬਰ ਹੈ ਆਪਣਾ 9056733379056733337 ਆਪਣਾ ਨੰਬਰ ਹੈ 9056733337 9056673337 ਆਪਣਾ ਫੋਨ ਨੰਬਰ ਹੈ ਅਤੇ ਤੁਹਾਡੀਆਂ ਕਾਲਸ ਲੈ ਰਹੇ ਹਾਂ ਸਾਡੇ ਨਾਲ ਜੁੜ ਚੁੱਕੇ ਨੇ ਮਨਜੀਤ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਵੈਲਕਮ
5: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟਾਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਸੈੱਟ ਹੈ ਜਿਹੜਾ ਕਿ ਸਿਰਫ $2,999 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਹਾਂ ਇਸ ਟਾਈਮ ਕਾਫੀ ਕਸਟਮਰਸ ਨੇ ਜਿਹੜੇ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੁਸੀਂ ਬਿਲਡਰ ਦੇ ਨਾਲ ਨਵਾਂ ਘਰ ਬੁੱਕ ਕੀਤਾ ਸੋ ਪੂਰੇ ਦਾ ਪੂਰਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕ ਟਾਪ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 ਚ ਤੁਸੀਂ ਅਪਲਾਇੰਸ ਜੰਕਸ਼ਨ ਤੇ ਇਸ ਵੀਕਐਂਡ ਲਗਾ ਸਕਦੇ ਹਾਂ ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ ਜਿਹੜਾ ਕਿ $1,400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਤੁਸੀਂ ਇਸ ਵੀਕਐਂਡ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ ਸੋ ਕੋਈ ਵੀ ਡੀਲ ਤੁਸੀਂ ਅਪਲਾਇੰਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ ਨੰਬਰ ਟੂ ਕਾਲ ਇਜ਼
6: 905 450 0054 905 450 0054 2215 ਪੁੱਛਦੇ ਨੇ ਇਹ ਵੀ ਇੱਕ ਆਪਾਂ ਨੂੰ ਟੇਕਨ ਐਜ਼ ਗ੍ਰਾਂਟਿਡ ਨਹੀਂ ਲੈਣਾ ਚਾਹੀਦਾ ਜਿਹੜੀ ਕਮਿਊਨਿਟੀ ਚ ਆਪਾਂ ਹੁਣ ਡਿਸੀਜ਼ਨ ਲੈ ਰਹੇ ਆਪਾਂ ਆਪਣੇ ਬੱਚੇ ਰੇਜ਼ ਕਰਨੇ ਆ ਕਿਉਂਕਿ ਆਪਾਂ ਨੂੰ ਪਤਾ ਕੈਨੇਡਾ ਕਿਵੇਂ ਦਾ ਹੈ ਹਨਾ ਤੇ ਆਪਣਾ ਡਿਸੀਜ਼ਨ ਚ ਆਪਾਂ ਆਪਣੇ ਬੱਚੇ ਲੈ ਕੇ ਆਏ ਆ ਆਪਾਂ ਨੂੰ ਇੱਥੇ ਦਾ ਕਲਚਰ ਵੀ ਐਕਸੈਪਟ ਕਰਨਾ ਪੈਣਾ ਵੀ ਹੈਵ ਟੂ ਆਪਾਂ ਥੋਪ ਵੀ ਨਹੀਂ ਸਕਦੇ ਹੈਗੇ ਹਨਾ ਤੇ ਆਈ ਥਿੰਕ ਯੂ ਹੈਵ ਟੂ ਬੀ ਵੈਰੀ ਹੈਪੀ ਕਿ ਚਲੋ ਬੱਚੇ ਐਟਲੀਸਟ ਵਿਆਹ ਕਰਾ ਰਹੇ ਨੇ ਬਿਨਾਂ ਵਿਆਹ ਤੋਂ ਨਹੀਂ ਲੈ ਰਹੇ ਹੈਗੇ ਤੇ ਆਈ ਥਿੰਕ ਹੈਪੀ ਹੋਣਾ ਚਾਹੀਦਾ ਹੈ ਕਿ ਆਪਣੀ ਕਮਿਊਨਿਟੀ ਦੇ ਵਿੱਚ ਵੀ ਬਹੁਤ ਪ੍ਰੋਬਲਮਸ ਆਉਂਦੀਆਂ ਨੇ ਤੇ ਆਪਾਂ ਗੱਲ ਨਹੀਂ ਕਰਦੇ ਇਸ ਬਾਰੇ ਕਿਉਂਕਿ ਆਪਣੀ ਕਮਿਊਨਿਟੀ ਆ
0: ਨਹੀਂ ਆਪਾਂ ਨੂੰ ਉਹੀ ਹੈ ਨਾ ਆਪਾਂ ਨੂੰ ਲੱਗਦਾ ਕਿ ਯਾਰ ਸਾਡੀ ਕਮਿਊਨਿਟੀ 'ਚ ਤਾਂ ਡਿਵੋਰਸ ਨਹੀਂ ਹੁੰਦੇ ਸਾਡੀ ਕਮਿਊਨਿਟੀ 'ਚ ਤਾਂ ਲੜਾਈਆਂ ਨਹੀਂ ਹੁੰਦੀਆਂ ਜਦੋਂ ਕਿ ਤੁਸੀਂ ਦੇਖੋ ਆਪਣੇ ਪਰਿਵਾਰਾਂ 'ਚ ਕੀ ਕੁਛ ਹੋ ਰਿਹਾ
6: ਕੁੜੀ ਵਾਲੇ ਜਾਂ ਮੁੰਡੇ ਵਾਲੇ ਹੋਵੇ ਸੋ ਕਿ ਵਿਆਹ ਹੁੰਦਾ ਹੈ ਸਭ ਕੁਛ ਦਿੰਦੇ ਆ ਜੋ ਦੇਣਾ ਤਾਂ ਫਿਰ ਵੀ ਬਾਅਦ ਚ ਸੁਣਨਾ ਪੈਂਦਾ ਉਹ ਵਧੀਆ ਨੀ ਕੀਤਾ ਇਹ ਇੰਨਾ ਭਾਰੀ ਨੀ ਪਾਇਆ ਵਧੀਆ ਕੱਪੜੇ ਨੀ ਤੇ ਐਟਲੀਸਟ ਇਹ ਚੀਜ਼ ਸੋਰਟਡ ਆ ਅਗਰ ਮੇਰੇ ਬੱਚੇ ਹਾਲੇ ਜਾਣਗੇ ਆਈ ਵੁੱਡ ਬੀ ਹੈਪੀ ਕਿ ਜੋ ਚੀਜ਼ਾਂ ਅਸੀਂ ਦੇਖਿਆ ਵੀ ਕੋਈ ਸਟਰਗਲ ਕਰ ਰਿਹਾ ਸਾਡੀ ਕਮਿਊਨਿਟੀ ਦੇ ਵਿੱਚ ਤੇ ਉਹ ਐਟਲੀਸਟ ਸੋਰਟਡ ਨੇ ਕਿ ਤੁਸੀਂ ਕਿੰਨੇ ਕੁ ਦੇਖੇ ਨੇ ਕਿ ਗੋਰੇ ਮੁੰਡੇ ਨੇ ਪੰਜਾਬੀ ਕੁੜੀ ਮਾਰਤੀ ਉਹਨੂੰ ਸਾੜਤਾ
0: ਜੀ
6: ਕਿੰਨੇ ਕੁ ਸੋਹਣੇ ਹੋਣਗੇ ਮਤਲਬ ਸਿਨੈਰੀਓ ਕੱਢ ਲਓ ਕਿੰਨੇ ਕੁ ਸੋਹਣੇ ਹੋਣਗੇ ਆਪਾਂ ਪਰ ਆਪਾਂ ਹਰ ਨਿਤ ਸੁਣਦੇ ਹਾਂ ਮੁੰਡੇ ਨੇ ਕੁੜੀ ਮਾਰਤੀ ਕੁੜੀ ਨੇ ਮੁੰਡਾ ਮਾਰਤਾ ਐਟਲੀਸਟ ਸੈਪਰੇਟ ਤਾਂ ਹੋ ਜਾਂਦੇ ਆ ਨਾ ਦੇ ਹੈਵ ਗਟਸ ਟੂ ਸੇ ਆਈ ਡੋਨਟ ਵਾਂਟ ਟੂ ਬੀ ਵਿਦ ਯੂ ਨਾਓ ਇਸ ਆਪਣੀ ਨਿਭਣ ਰਹੀ ਹੈਗੀ
0: ਨਹੀਂ ਹੁਣ ਚਲੋ ਜਿਹੜੀ ਨਾ ਨਵੀਂ ਜਨਰੇਸ਼ਨ ਹੈ ਆਪਣੇ ਇੱਕ ਕਮਿਊਨਿਟੀ ਚ ਵੀ ਇਦਾਂ ਹੁਣ ਨਹੀਂ ਕੋਈ ਬਰਦਾਸ਼ਤ ਕਰਦਾ ਸਾਰੇ ਥੋੜੇ ਸਿਆਣੇ ਹੋ ਰਹੇ ਨੇ
6: ਡਿਵੋਰਸ ਹੋ ਰਹੇ ਨੇ ਜਦੋਂ ਬਰਦਾਸ਼ਤ ਕਰਨਾ ਬੰਦ ਕਰਤਾ ਨਾ ਰੋਂਗ ਨੂੰ ਰੋਂਗ ਕਹਿਣਾ ਬੰਦ ਕਰਤਾ ਮਤਲਬ ਵੀ ਰੋਂਗ ਨੂੰ ਕਹਿਤਾ ਵੀ ਇਹ ਰੋਂਗ ਆ ਤਾਂ ਡਿਵੋਰਸ ਹੋਣੇ ਸਟਾਰਟ ਹੋਏ ਨੇ ਅਦਰਵਾਈਜ਼ ਇੱਕ ਪਾਸੇ ਆਲਵੇਜ਼ ਕੰਪਰੋਮਾਈਜ਼ ਹੁੰਦਾ ਹੈ ਤੇ ਆਪਾਂ ਨੂੰ ਪਤਾ ਕਿਹੜਾ ਪਾਸਾ ਆਈ ਡੋਨਟ ਵਾਂਟ ਟੂ ਸੇ ਆਪਾਂ ਨੂੰ ਪਤਾ ਕਿਹੜਾ
0: ਪਾਸਾ ਨਹੀਂ ਥੈਂਕ ਯੂ ਜੀ ਥੈਂਕ ਯੂ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਥੈਂਕਸ ਫॉर योर ਕਾਲ ਸੋ 905-673-3373 ਆਪਣਾ ਫੋਨ ਨੰਬਰ ਹੈ ਤੇ ਕਮਲਜੀਤ ਢਿੱਲੋਂ ਵੀ ਸਾਡੇ ਨਾਲ ਨੇ ਫਿਰ ਅਗਲੀ ਕਾਲ ਲਵਾਂਗੇ 4111-1240 ਹੋਲਡ ਕਰੋ ਕਮਲਜੀਤ ਸਾਡੇ ਆਟੋ ਹੋਮ ਤੇ ਕਮਰਸ਼ੀਅਲ ਇੰਸ਼ੋਰੈਂਸ ਦੇ ਮਾਹਰ ਨੇ ਕਮਲਜੀਤ ਵੈਲਕਮ
7: ਥੈਂਕ ਯੂ ਨਵੀਨ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਅਗਰ ਕਿਸੇ ਦੀ ਵੀ ਰਿਨਿਊਅਲ ਆਈ ਹੋਈ ਹੈ ਪ੍ਰਾਈਜ਼ ਵੱਧ ਕੇ ਆਇਆ ਹੋਇਆ ਜਾਂ ਕਿਸੇ ਨੂੰ ਆਟੋ ਹੋਮ ਕਮਰਸ਼ੀਅਲ ਕੋਈ ਸਮਾਲ ਬਿਜ਼ਨਸ ਜਾਂ ਟਰੱਕ ਦੀ ਇੰਸ਼ੋਰੈਂਸ ਚਾਹੀਦੀ ਹੈ ਤੇ ਸਾਨੂੰ ਜ਼ਰੂਰ ਕਾਲ ਕਰਨਾ ਸਾਡੇ ਕੋਲ ਅਪ ਟੂ 40% ਡਿਸਕਾਊਂਟ ਚੱਲ ਰਿਹਾ ਕੋਈ ਵੀ ਸਾਲ ਦਾ 500 ਤੋਂ ਲੈ ਕੇ $1,000 ਸੇਵ ਕਰਦਾ ਤੇ ਆਪਾਂ ਤਾਂ ਹੀ ਕਹਿੰਦੇ ਹਾਂ ਕਿ ਤੁਸੀਂ ਆਪਣੀ ਪਾਲਿਸੀ ਸਾਡੇ ਨਾਲ ਚੇਂਜ ਕਰੋ ਫੋਨ ਨੰਬਰ ਹੈਗਾ 6 4 7 3 9 4 4 3 6 9 6 4 7 3 9 4 4 3 6 9 6 4 7 3 9 4 4 3 6 9 6 4 7 3 9 4 4 3 6 9 6 4 7 3 9 4 4 3 6 9 6 4 7 3 9 4 4 3 6 9 6 4 7 3 9 4 4 3 6 9 6 4 7 3 9 4 4 3 6 9 6 4 7 3 9 4 4 3 6 9 6 4 7 3 9 4 4 3 6 9 6 4 7 3 9 4 4 3 6 9 6 4 7 3 9 4 4 3 6 9 6 4 7 3 9 4 4 3 6 9 6 4 7 3 9 4 4 3 6 9 6 4 7 3 9 4 4 3 6 9 6 4 7 3 9 4 4 3 6 9 6 4 7 3 9 4 4 3 6 9 6 4 7 3 9 4 4 3 6 9 6 4 7 3 9 4 4 3 6 9 6 4 ਆਪਾਂ ਤੁਹਾਡਾ ਪ੍ਰੀਮੀਅਮ ਹੋਰ ਵੀ ਜ਼ਿਆਦਾ ਘੱਟ ਕਰਵਾ ਕੇ ਦੇਵਾਂਗੇ, ਤੁਹਾਨੂੰ ਕਨਵੈਕਸ਼ਨ ਫ੍ਰੀ ਅਤੇ ਕਲੇਮ ਫ੍ਰੀ ਡਿਸਕਾਊਂਟ ਮਿਲ ਕੇ ਪ੍ਰੀਮੀਅਮ ਹੋਰ ਵੀ ਘੱਟ ਹੋ ਸਕਦਾ। ਸੋ ਅਗਰ ਤੁਸੀਂ ਸਾਲ ਦਾ 500 ਤੋਂ ਲੈ ਕੇ $1,000 ਘੱਟ ਤੋਂ ਘੱਟ ਆਪਣੀ ਆਟੋ, ਹੋਮ ਅਤੇ ਕਮਰਸ਼ੀਅਲ ਇੰਸ਼ੋਰੈਂਸ 'ਤੇ ਸੇਵ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰ ਜ਼ਰੂਰ ਕਾਲ ਕਰਨਾ। ਆਈ ਐਮ ਵੈਰੀ ਕੌਨਫੀਡੈਂਟ ਅਸੀਂ ਤੁਹਾਡਾ ਪ੍ਰੀਮੀਅਮ ਜ਼ਰੂਰ ਘੱਟ ਕਰਵਾ ਕੇ ਦੇਵਾਂਗੇ। ਸਾਡੇ ਜੋ ਹੁਣ ਕਲਾਇੰਟ ਹੈਗੇ ਨੇ ਉਹ ਇਸ ਤੋਂ ਵੀ ਜ਼ਿਆਦਾ ਸੇਵ ਕਰ ਰਹੇ ਨੇ। ਸੋ ਅਗੇਨ ਫੋਨ ਨੰਬਰ ਹੈਗਾ 6473944369,
0: 6473 349 43 69। ਥੈਂਕ ਯੂ ਨਵੀ। ਥੈਂਕ ਯੂ ਜੀ। 6473 43 69 ਤੇ ਕਾਲ ਕਰੋ। ਕਮਲਜੀਤ ਕੌਰ ਢਿੱਲੋਂ ਤੁਹਾਡੇ ਲਈ ਹਾਜ਼ਰ ਹਨ। ਐਂਡ ਐਚ ਕੇ ਮੂਵਰਸ ਆਪਣੀ ਮੂਵਿੰਗ ਕੰਪਨੀ ਹੈ, ਐਚ ਕੇ ਮੂਵਰਸ। 30 ਸਾਲ ਦਾ ਤਜਰਬਾ ਇਹਨਾਂ ਕੋਲ, 30 ਈਅਰਸ। ਸੋ ਐਚ ਕੇ ਮੂਵਰਸ ਨੂੰ ਕਾਲ ਕਰ ਲਓ ਤੁਸੀਂ
8: 416-524-6704 Our kids are born here. If they want to get married with the white people, absolutely no problem. In fact, I have two daughters. They both are married to a white person. You know, and they both are happy.
0: Theek hai.
8: You know, so that is okay. That is not, as long as the kids are happy, that is the main thing. And we did the two wedding, one white wedding and one Indian wedding. They all really appreciate it to see our culture.
0: Yeah, so ਤੁਸੀਂ ਬੇਟੀ ਨੂੰ ਰੋਕਿਆ ਕਿ ਨਹੀਂ ਅਸੀਂ ਚਰਚ ਨਹੀਂ ਜਾਣਾ, ਅਸੀਂ ਹਾਈ ਨਹੀਂ ਕਰਨਾ, ਉਵੇਂ ਨਹੀਂ ਕਰਨਾ?
8: No, absolutely no. Whatever they planned, we agreed to it.
0: ਠੀਕ ਹੈ।
8: Yes, you have our full support.
0: Full support, ਠੀਕ ਹੈ।
8: Yes.
0: ਨਹੀਂ ਦੇਖੋ, thank you sir. And as a parent, ਦੇਖੋ support ਹੀ ਤਾਂ ਕਰ ਸਕਦੇ ਹੋ, support ਹੀ ਤਾਂ ਕਰਨੀ ਚਾਹੀਦੀ ਹੈ। ਜੇ ਇੱਕ ਪੇਰੈਂਟ ਬੱਚਿਆਂ ਦੀ ਸਪੋਰਟ ਨਾ ਕਰੇ, ਚਲੋ ਜਾਂ ਤਾਂ ਵੀ ਉਹ ਕੋਈ ਨਸ਼ਾ ਪਤਾ ਬੱਚਾ ਕਰ ਰਿਹਾ, ਕੋਈ ਬੱਚਾ ਬਹੁਤ ਹੀ ਕੋਈ ਗਲਤ ਰਾਹ ਪੈ ਰਿਹਾ, ਜੇ ਕੰਮ ਕਾਜ ਵਧੀਆ ਕਰ ਰਹੇ ਨੇ, ਪਾਰਟਨਰ ਉਹਨਾਂ ਨੇ ਲਾਈਫ ਪਾਰਟਨਰ ਆਪਣੇ ਹਿਸਾਬ ਦੇ ਨਾਲ ਚੁਣੇ ਨੇ, ਤਾਂ ਆਈ ਡੋਂਟ ਥਿੰਕ ਦੈਟ ਇਹਦੇ ਵਿੱਚ ਕੋਈ ਬੜਾ ਵੱਡਾ ਇਸ਼ੂ ਹੈ। ਸੋ ਖੈਰ, ਨੰਬਰ ਹੈ ਆਪਣਾ 9056733337, 905-673-3337, 9056733337 ਆਪਣਾ ਨੰਬਰ ਹੈ। ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ, ਜੇ ਤੁਸੀਂ ਕਿਚਨ ਰੈਡੀ ਕਰਾਉਣੀ ਹੈ ਟੋਪ ਆਫ ਦਾ ਲਾਈਨ ਨਾ, ਤਾਂ ਜਸਪਾਲ ਜੀ ਨੂੰ ਫੋਨ ਕਰੋ, ਫ੍ਰੀ ਐਸਟੀਮੇਟ ਲਓ, ਇਹਨਾਂ ਦਾ ਕੀਤਾ ਹੋਇਆ ਕੰਮ ਦੇਖੋ, ਇਹਨਾਂ ਦਾ ਕੰਮ ਦੇਖੋਗੇ ਤੁਸੀਂ ਆਪੇ ਕਹੋਗੇ ਨਵੀਂ ਯਾਰ ਕਿਆ ਬਾਤ ਹੈ, ਤਾਂ ਕਿਚਨਾਂ ਐਸੀਆਂ ਤਿਆਰ ਕਰਦੇ ਆ ਵੀ ਆਹ ਵੀ ਲਵਾ ਲਈਏ, ਉਹ ਵੀ ਲਵਾ ਲਈਏ, ਯੂ ਵਿਲ ਬੀ ਵੈਰੀ ਸੈਟਿਸਫਾਈਡ, ਇੰਨੀ ਗੱਲ ਹੈ, ਤੁਸੀਂ ਜ਼ਰੂਰ ਖੁਸ਼ ਹੋਗੇ ਇਹਨਾਂ ਦੀਆਂ ਕਿਚਨਸ ਦੇਖ ਕੇ। ਸੋ ਫ੍ਰੀ ਐਸਟੀਮੇਟ ਕਿਚਨ, ਕਾਊਂਟਰ ਟੋਪ ਤੁਸੀਂ ਲਵਾਉਣੇ ਨੇ, ਵੈਨਿਟੀਜ਼, ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਤੁਸੀਂ ਤਿਆਰ ਕਰਵਾਉਣਾ, ਤਾਂ ਫੋਨ ਨੰਬਰ ਇਹਨਾਂ ਦਾ ਹੈ 416-859-1920, 416-859-1920, 416-859-1920, ਜਸਪਾਲ ਜੀ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਕਰੋ। 1240, ਹੈਲੋ 1240, ਹੈਲੋ ਜੀ, ਹਾਂਜੀ,
9: ਸਤਿ
0: ਸ਼੍ਰੀ ਅਕਾਲ
9: ਜੀ, ਸਤਿ ਸ਼੍ਰੀ ਅਕਾਲ
0: ਜੀ,
9: ਪਤਾ ਕੀ ਗੱਲ ਆ, ਅੱਜ ਕੱਲ ਜਮ ਆਪਣੇ ਚ ਜ਼ਿਆਦਾ ਹੁੰਦਾ ਆ, ਆਪਣੇ ਲੋਕ ਤਾਂ ਇੰਨੇ ਕਿਤੇ ਲਾਲਚੀ ਹੋਏ ਆ, ਉਹ ਪਤਾ ਕੀ ਗੱਲ ਆ, ਉਹ ਜਿਹੜਾ ਬੰਦਾ ਨਾ ਲਿਖਦਾ ਉਹ ਹੋਰ ਲਿਖਾਉਂਦੇ ਆ, ਇਹ ਚ ਮੈਂ ਬਹੁਤ ਬਹੁਤ ਜਾਣਦਾ, ਉਹ ਵੀ ਮੈਂ ਹੁਣ ਪਿਛਲੇ ਦੇਖਿਆ ਕਿ ਆਪਣੇ ਸਮਾਂ ਇੱਕ ਦੋ ਨੂੰ ਜ਼ਿਆਦਾ ਤੰਗ ਕਰਦੇ ਆ, ਉਹ ਨਹੀਂ ਦੱਸਦੇ ਵੱਖਰੀ ਗੱਲ ਆ, ਉਹ ਨਹੀਂ ਦੱਸਦੇ ਵੱਖਰੀ ਗੱਲ ਆ, ਉਹ ਚੁੱਪ, ਤੇ ਜਿਹੜੇ ਇਹ ਲੋਕ ਸਾਡੇ ਪਿੰਡ ਦੇ ਮੁੰਡੇ ਨੇ ਵਿਆਹ ਕਰਾਇਆ ਤੇ ਬੈਨ ਕੋਲ ਰਹਿੰਦੇ ਆ, ਗੋਰੀ ਨਾ ਨਿਆਣੇ ਉਹਨੇ ਤਿੰਨ, ਇੰਨੇ ਪਿਆਰ ਨਾਲ ਹਜੇ ਤੱਕ ਗੱਲੇ ਛੱਡ, ਉਹ ਹਰੇਕ ਫੰਕਸ਼ਨ ਦੇ ਨਾਲ ਜਾਂਦੀ ਆ, ਉਹ ਵੀ ਉਹਦੇ ਫੰਕਸ਼ਨ ਦਾ ਭਰਾ ਭੈਣ ਉਹ ਮੁੰਡਾ ਵੀ ਜਾਂਦਾ, ਹੁਣ ਕੁੜੀ ਜੋ ਬਹੁਤ, ਤੇ ਜਾਣੀ ਮੈਂ ਗੱਲ ਕਰ, ਉਹਨੇ ਕਦੇ ਇੱਕ ਮੈਨੂੰ ਫਰ ਨੀ ਤੌਰ, ਇੰਨੇ ਪਿਆਰ ਨਾਲ ਰਹਿੰਦੇ, ਮੈਂ ਨੀ ਕੋਈ ਦੇਖੀ ਫਿਰ ਅਮਰੀ ਪਿਆਰ ਨਾਲ, ਮੈਂ ਦੱਸਦਾ ਇਹ ਤਾਂ ਹੁਣ ਤਾਂ ਬਹੁਤ ਜਨਰੇਸ਼ਨ ਜਦੋਂ ਸਿਆਣੇ ਹੋਏ ਉਹ ਨਿਆਣੇ, ਹੁਣ ਨੀ ਉਹ ਬੰਦਾ ਨਹੀਂ ਆ, ਠੀਕ ਆ, ਜਿਹੜੇ ਆਪਣੇ ਇੱਥੇ ਕਿੰਨੀ ਸ਼ਰਮ ਪਤਾ ਹੀ ਆ, ਵੱਖਰੀ ਗੱਲ ਆਪਾਂ ਬੋਲਦੇ, ਵੱਖਰੀ ਗੱਲ ਆਪਣੇ ਟਿੱਟ ਪੁੰਟੇ, ਇਹ ਤੁਸੀਂ ਆਪਣੇ ਨੂੰ ਆਪੋ ਇੱਕ ਦੂਜੇ ਨੂੰ ਸੈਟਲ ਹੋਣਾ, ਇੱਕ ਦੂਜੇ ਨੂੰ ਕੰਪਰੋਮਾਈਜ਼ ਕਰਨਾ ਆ, ਲਿਫ ਕੇ ਚੱਲੋ, ਇੱਕ ਦੂਜੇ ਨੂੰ ਰਿਸਪੈਕਟ ਦਿਓ, ਇੱਕ ਦੂਜੇ ਨੂੰ ਤੁਸੀਂ ਕਦੇ ਟੁੱਟੇ ਨੀ ਸਾਰੇ ਰਿਸ਼ਤੇ, ਪੈਸਾ ਵਿੱਚ ਰੱਖ ਲੈਣੇ ਆ, ਚਾਹੇ ਉਹ ਅੰਗਰੇਜ਼ੀ ਆ ਚਾਹੇ ਪੰਜਾਬੀ ਆ, ਉਦੋਂ ਰਹਿ ਰਹਿਣੇ ਨੀ,
0: ਅਗਰ ਪੇਰੈਂਟਸ ਮੰਨ ਗਏ ਤੇ ਹੁਣ ਕਹਿ ਰਹੇ ਆ ਕਿ ਠੀਕ ਹੈ ਅਸੀਂ ਮੰਨ ਤਾਂ ਗਏ, ਬਟ ਜੇ ਹੁਣ ਤੂੰ ਗੱਲ ਕਰੇ ਰਸਮਾਂ ਦੀਆਂ, ਸਿਰਫ ਅਸੀਂ ਆਨੰਦ ਕਰਨ ਦੇਣੀ ਆ ਤੈਨੂੰ, ਕੋਈ ਅਸੀਂ ਚਰਚ ਦੇ ਵਿੱਚ ਨਹੀਂ ਜਾਣਾ, ਤੇ ਇੰਨੀ ਗੱਲ ਤੈਨੂੰ ਮੰਨਣੀ ਪਊਗੀ, ਇਹਦਾ ਵੀ ਤੁਸੀਂ ਜਵਾਬ ਦਿਓ ਵੀ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ, ਕੀ ਪੇਰੈਂਟਸ ਆਪਣੇ ਥਾਂ ਤੇ ਸਹੀ ਨੇ ਵੀ ਚਲੋ ਯਾਰ ਕੁੜੀ ਕਈ ਕਹਿਣਗੇ ਕੁੜੀ ਸ਼ੁਕਰ ਕਰੇ ਕਿ ਮੰਨ ਹੀ ਗਏ, ਜੇ ਨਾ ਮੰਨਦੇ ਫਿਰ ਕੀ ਕਰਦੀ, ਸੋ ਇਹਦੇ ਬਾਰੇ ਵੀ ਜ਼ਰੂਰ ਆਪਣਾ ਓਪੀਨੀਅਨ ਤੁਸੀਂ ਦਿਓ, ਤੇ ਨਾਲ ਦੀ ਨਾਲ ਮੈਂ ਤੁਹਾਨੂੰ ਇੱਕ ਸਬਜ਼ੀ ਮਾਰਕੀਟ ਦੀ ਖੁਸ਼ਖਬਰੀ ਦੱਸਦਾ, ਸਬਜ਼ੀ ਮਾਰਕੀਟ ਜੋ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ, 24 ਘੰਟੇ 7 ਦਿਨ ਖੁੱਲ੍ਹਾ, ਪਹਿਲੀ ਗੱਲ ਤਾਂ 24/7 ਤੁਹਾਡੇ ਲਈ ਓਪਨ ਨੇ ਸਬਜ਼ੀ ਮਾਰਕੀਟ ਵਾਲੇ, ਐਂਡ ਲੋਕੇਸ਼ਨਾਂ ਦੋ ਨੇ, 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ, ਤੇ 10,970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ, ਤੇ ਖੁਸ਼ਖਬਰੀ ਇਹ ਹੈ ਕਿ ਇਹਨਾਂ ਦੀ ਨਵੀਂ ਲੋਕੇਸ਼ਨ ਹੁਣ ਆ ਰਹੀ ਹੈ ਜੋ ਕਿ ਖੁੱਲ੍ਹਣ ਜਾ ਰਹੀ ਹੈ ਵਿਲੀਅਮਸ ਪਾਰਕਵੇ ਤੇ ਟੋਰਬਰਮ ਦੇ ਕੋਰਨਰ ਤੇ, 24 ਘੰਟੇ 7 ਦਿਨ ਖੁੱਲ੍ਹੇ 24/7, ਅਸੀਂ ਬੜੀ ਜਲਦ ਡੇਟ ਅਨਾਊਂਸ ਕਰਾਂਗੇ ਕਦੋਂ ਖੁੱਲ ਰਿਹਾ, ਤੇ ਅਸੀਂ ਲਾਈਵ ਇੱਥੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਾਂਗੇ, ਸੋ ਗੈਟ ਰੈਡੀ ਫੋਰ ਦੈਟ ਐਟ ਸਬਜ਼ੀ ਮਾਰਕੀਟ। ਸਟੂਡੀਓ ਦਾ ਆਪਣਾ ਲਾਈਵ ਨੰਬਰ ਔਨ ਦੀ ਏਅਰ ਗੱਲਬਾਤ ਕਰਨ ਦੇ ਲਈ ਇੱਕੋ ਇੱਕ ਹੈ, 905-673-3337, 905-673-3337, 905-673-3337 ਤੇ ਗੱਲਬਾਤ ਆਪਣੀ ਹੋ ਰਹੀ ਹੈ, 905-673-3337। 3922, ਹੈਲੋ,
10: ਹੈਲੋ
0: ਜੀ, ਵੈਲਕਮ,
10: ਹਾਂਜੀ, ਗੁੱਡ ਮਾਰਨਿੰਗ ਜੀ,
0: ਗੁੱਡ ਮਾਰਨਿੰਗ ਜੀ,
10: ਇਹ ਤੁਸੀਂ ਟੌਪਿਕ ਬਹੁਤ ਅੱਛਾ ਚੁਣਿਆ ਹੈਗਾ, ਇਹ ਬਹੁਤ ਕੁਛ ਹੋ ਰਿਹਾ, ਲੇਕਿਨ ਅਸੀਂ ਸਿਰਫ ਬੱਚੇ ਦੀ ਖੁਸ਼ੀ ਚਾਹੁੰਦੇ ਹਾਂ, ਉਹ ਜਿਸ ਤਰ੍ਹਾਂ ਕਹਿੰਦੇ ਅਸੀਂ ਮੰਨ ਲੈਂਦੇ ਹਾਂ, ਲੇਕਿਨ ਜਿਸ ਤਰ੍ਹਾਂ ਚਰਚ ਨਹੀਂ ਜਾਣਾ, ਕਿਤੇ ਨਹੀਂ ਜਾਣਾ, ਜਿਹੜਾ ਵੀ ਧਰਮ ਹੈ ਉਹਨੂੰ ਠੀਕ ਹੈ, ਧਰਮ ਦਾ ਇੱਕੋ ਹੀ ਰਸਤਾ ਅਲੱਗ ਅਲੱਗ ਹੈਗਾ, ਠੀਕ ਹੈ ਜਾ ਕੇ ਮੱਥਾ ਟੇਕੋ ਉੱਥੇ ਵੀ ਜਾ ਕੇ, ਤੇ ਕਿਸੇ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਸਾਡਾ ਬੱਚਾ ਵਿਆਹ ਉੱਥੇ ਕਰ ਰਿਹਾ ਤਾਂ ਅਸੀਂ ਸਿਰਫ ਆਨੰਦ ਕਾਰਜ ਕਰਦੇ ਹਾਂ, ਅਸੀਂ ਉੱਥੇ ਨਹੀਂ ਜਾਣਾ, ਜਾਣਾ ਚਾਹੀਦਾ ਹੈਗਾ, ਤੁਸੀਂ ਦੂਜੇ ਧਰਮ ਚੋਂ ਵੀ ਸਿੱਖੋ, ਉਹਦੀਆਂ ਅੱਛੀਆਂ ਚੀਜ਼ਾਂ ਲਓ ਸਾਰੀਆਂ, ਸਭ ਕੁਛ ਅੱਛਾ ਲਓ, ਲੇਕਿਨ ਆਪਣੇ ਬੱਚੇ ਦੀ ਖੁਸ਼ੀ ਸਭ ਤੋਂ ਪਹਿਲਾਂ ਦੇਖੋ ਕਿ ਬੱਚਾ ਖੁਸ਼ ਹੈ ਤੇ ਅਸੀਂ ਖੁਸ਼ ਹਾਂ। ਉਹ ਦੁਖੀ ਹੈ ਤਾਂ ਸਾਡੀ ਤਾਂ ਜ਼ਿੰਦਗੀ ਓਦਾਂ ਹੀ ਨਰਕ ਹੋਵੇ। ਇੱਥੇ ਹੁੰਦੇ ਇੱਕ ਇੱਕ ਦੋ ਦੋ ਬੱਚੇ, ਆਪਣੀ ਕਮਿਊਨਿਟੀ ਵਿੱਚ ਤਾਂ ਕੋਈ ਜ਼ਿਆਦਾ ਬੱਚੇ ਨਹੀਂ ਹੁੰਦੇ, ਤੇ ਜੇ ਉਹੀ ਦੁਖੀ ਰਹਿਣਗੇ ਤਾਂ ਤੁਸੀਂ ਕੀ ਕਰੋਗੇ? ਇਸ ਕਰਕੇ ਐਕਸੈਪਟ ਇਟ ਐਜ਼ ਦੇ ਆਰ।
0: ਨਹੀਂ ਆਪਾਂ ਦੇਖੋ, ਤੁਸੀਂ ਬੜੀ ਸੋਹਣੀ ਗੱਲ ਕੀਤੀ, ਜੇ ਆਪਾਂ ਬੱਚੇ ਨੂੰ ਐ ਮਨਾ ਕਰਦੇ ਆ, ਬੱਚੇ ਨੂੰ ਰੋਕਦੇ ਆ, ਫਿਰ ਆਪਾਂ ਕਿਤੇ ਨਾ ਕਿਤੇ ਬੱਚੇ ਦੀ ਖੁਸ਼ੀ ਨੂੰ ਵੀ ਆਪਾਂ ਰੋਕ ਰਹੇ ਆ।
10: ਬਿਲਕੁਲ ਬਿਲਕੁਲ ਬਿਲਕੁਲ, ਗਿਵ ਦਮ ਦ ਵਿੰਗਸ ਟੂ ਫਲਾਈ। ਉਹਨਾਂ ਨੂੰ ਉਡਣ ਦਿਓ, ਜਿੰਨਾ ਉਡਣਾ ਚਾਹੁੰਦੇ ਆ, ਜਿੰਨੀ ਦੂਰ ਦੀ ਉਡਾਨ ਭਰਨਾ ਚਾਹੁੰਦੇ ਉਹਨੂੰ ਭਰਨ ਦਿਓ। ਲੇਕਿਨ ਹਾਂ, ਉਹਨਾਂ ਨੂੰ ਬਚਪਨ ਤੋਂ ਹੀ ਸਿਖਾਓ ਕਿ ਨਹੀਂ, ਤੁਸੀਂ ਆਪਣੀ ਗੱਲ ਆਪਣੇ ਪੇਰੈਂਟਸ ਨਾਲ ਕਰਨੀ ਹੈ, ਤੁਹਾਡਾ ਕੀ ਦੁੱਖ ਹੈ, ਤੁਹਾਡਾ ਕੀ ਅੱਛਾ ਕੀ ਬੁਰਾ ਹੈ, ਉਹਨਾਂ ਨਾਲ ਡਿਸਕਸ ਕਰੋ ਔਰ ਉਹਨਾਂ ਦੀ ਹਰ ਇੱਛਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ।
0: ਬਿਲਕੁਲ ਬਿਲਕੁਲ, ਨਹੀਂ ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ। ਦੇਖੋ ਜੇ ਆਪਾਂ ਚਾਹੁੰਦੇ ਹੀ ਖੁਸ਼ੀ ਹਾਂ ਤਾਂ ਆਪਾਂ ਫਿਰ ਇੰਨੀਆਂ ਕੋਈ ਲਿਮਿਟੇਸ਼ਨ ਕਿਉਂ ਲਾਉਂਦੇ ਹਾਂ, ਰਾਈਟ? ਇਹ ਵੀ ਇੱਕ ਸੋਚਣ ਵਾਲੀ ਗੱਲ ਹੈ। ਕਹਿ ਤਾਂ ਦਿੰਦੇ ਹਾਂ ਵੀ ਬੱਚੇ ਖੁਸ਼ ਰਹਿਣ, ਜੇ ਖੁਸ਼ ਰਹਿਣ ਤਾਂ ਖੁਸ਼ ਰਹਿਣ ਦਿਓ, ਖੁਸ਼ ਰਹਿਣ ਦੇਣਾ ਨਹੀਂ ਤੇ ਗੱਲਾਂ ਹੋਰ ਕਰਨੀਆਂ ਨੇ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵਾਲੇ ਨੇ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਤੁਹਾਡੇ ਲਈ ਲੋਕੇਟਡ ਹੈ ਨਵੀਂ ਲੋਕੇਸ਼ਨ ਤੇ। ਹੁਣ ਦੂਜੀ ਲੋਕੇਸ਼ਨ ਇਹਨਾਂ ਨੇ ਖੋਲ ਦਿੱਤੀ ਹੈ, 10841074 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਨੋ ਪਾਰਕਵੇ ਦਾ ਕੋਰਨਰ ਹੈ। ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ, ਬੜੀਆਂ ਵੱਡੀਆਂ ਵੱਡੀਆਂ ਇਹਨਾਂ ਨੇ ਡੀਲਾਂ ਲਾ ਦਿੱਤੀਆਂ, ਬਹੁਤ ਹੀ ਖਾਸ ਖਾਸ ਡਿਸਕਾਊਂਟ ਲਾ ਦਿੱਤੇ ਨੇ, ਕਿਉਂਕਿ ਇਹ ਚਾਹੁੰਦੇ ਆ ਤੁਸੀਂ ਆਓ ਤੇ ਨਵੀਂ ਲੋਕੇਸ਼ਨ ਇਹਨਾਂ ਦੀ ਦੇਖੋ। ਸੋ ਈਗਲ ਟਰੱਕ ਟਾਇਰ ਅਲਾਈਨਮੈਂਟ ਸੈਂਟਰ, ਸਟੀਲਸ ਅਤੇ ਜੇਮਸ ਨੋ ਪਾਰਕਵੇ ਦੇ ਕੋਰਨਰ ਤੇ, ਬਿਲਕੁਲ ਆਪਣੇ 401 ਤੋਂ ਉੱਤਰ ਅਨੁਸਾਰ ਤੁਹਾਡੇ ਲਈ ਹਾਜ਼ਰ ਨੇ। 4349 ਹੈਲੋ, ਹੈਲੋ ਜੀ, 4349
11: 505
0: ਹਾਂਜੀ, ਤੁਹਾਡਾ ਹੀ ਹੈ, ਤੁਹਾਡਾ ਹੀ ਹੈ, ਤੁਹਾਡਾ ਹੀ ਹੈ, ਤੁਸੀਂ ਹੀ ਹਾਂ ਜੋ।
11: ਓਕੇ ਓਕੇ, ਮੈਂ ਇਹ ਕਹਿਣਾ ਚਾਹੁੰਦਾ ਸੀ, ਹਾਂ
0: ਹਾਂ,
11: ਠੀਕ ਹੈ ਸਾਡੇ ਉਹਨਾਂ ਨੂੰ ਮੰਨਣਾ ਚਾਹੀਦਾ ਪੇਰੈਂਟਸ ਨੂੰ
0: ਜੀ,
11: ਪਰ ਲੜਕੀ ਜਿੱਥੇ ਵਿਆਹ ਕਰਾਉਣ ਲੱਗੀ ਆ, ਉਹ ਲੜਕੇ ਦੇ ਪੇਰੈਂਟਸ ਨਹੀਂ ਹੈਗੇ।
0: ਹੈਗੇ ਆ
11: ਤੇ ਉਹ ਲੜਕਾ ਵੀ ਸੋਚ ਸਕਦਾ ਵੀ ਮੇਰੇ ਪੇਰੈਂਟਸ ਵੀ ਮੇਰੀ ਗੱਲ ਕਿਤੇ ਮੰਨ ਲੈਣ, ਜਾਂ ਇੰਨੀਆਂ ਚੀਜ਼ਾਂ ਇਹਨਾਂ ਮੰਨ ਲਈਆਂ, ਇੱਕ ਵਿਆਹ ਕਰਾਉਣ ਦੀ ਗੱਲ ਵਾ ਤੇ ਚਲੋ ਉੱਥੇ ਕਰਾ ਲਓ।
0: ਪਰ ਇਹ ਵੀ ਮੰਨੀ ਆ, ਜਿਹੜਾ ਮੁੰਡਾ ਉਹਦੇ ਵੀ ਪੇਰੈਂਟਸ ਮੰਨੇ ਹੀ ਆ।
11: ਅਸੀਂ ਇੱਕੋ ਗੱਲ ਕਰੀ ਜਾਂਦੇ, ਬਸ ਸਾਨੂੰ ਮੰਨਣਾ ਚਾਹੀਦਾ, ਬਸ ਸਾਨੂੰ ਆਪਣੇ ਬੱਚੇ ਦੀ ਗੱਲ ਮੰਨਣੀ ਚਾਹੀਦੀ ਆ। ਪਹਿਲੀ ਗੱਲ ਤੇ ਹੁੰਦੀ ਆ, ਬੱਚੇ ਨੂੰ ਵੀ ਮਾਂ ਪਿਓ ਬਾਰੇ ਸੋਚਣਾ ਚਾਹੀਦਾ।
0: ਬੱਚਾ ਕਿਹੜਾ ਮਾਂ ਬਾਪ ਬਾਰੇ ਕੁਛ ਮਾੜਾ ਸੋਚ ਰਿਹਾ, ਉਹ ਤਾਂ ਵਿਆਹ ਕਰਾ ਰਹੀ ਅਗਲੀ।
11: ਆਹੋ, ਵਿਆਹ ਕਰਾ ਲਈ, ਉਹ ਮੰਨ ਗਿਆ, ਠੀਕ ਆ, ਕਰਾ ਲਾ ਤੂੰ। ਵਿਆਹ ਦੇ ਬੜਾ ਜ਼ੋਰ ਰੱਖਦੇ ਆ ਅਸੀਂ ਇਹ ਚੀਜ਼,
0: ਪਰ ਪੇਰੈਂਟਸ ਦਾ ਵੀ ਕੁਛ ਖਿਆਲ ਕੀਤਾ ਬੱਚੇ ਨੇ? ਨਹੀਂ, ਪਰ ਜਾਂ ਤਾਂ ਹੋਵੇ ਕੁੜੀ ਆਪਣੇ ਮਾਂ ਬਾਪ ਦੀ ਕੋਈ ਡਿਸਰਿਸਪੈਕਟ ਕਰ ਰਹੀ ਹੈ, ਕੁੜੀ ਆਪਣੇ ਮਾਂ ਬਾਪ ਬਾਰੇ ਮੰਦਾ ਚੰਗਾ ਬੋਲ ਰਹੀ ਹੈ, ਕੁੜੀ ਆਪਣੇ ਮਾਂ ਬਾਪ ਦਾ ਖਿਆਲ ਨਹੀਂ ਰੱਖ ਰਹੀ, ਏਦਾਂ ਦੀ ਕੋਈ ਗੱਲ ਨਹੀਂ ਹੈ। ਨਹੀਂ,
11: ਉਹ ਕਰ ਰਹੀ ਹੈ ਜਿਹੜੀ ਪੁੱਛਦੀ ਆ, ਠੀਕ ਕਰ ਰਹੀ ਆ। ਕੁੜੀ ਨੇ ਇਹ ਵੀ ਸੋਚਣਾ ਚਾਹੀਦਾ ਵੀ ਮੇਰੇ ਮਾਂ ਪਿਓ ਘੁੰਮ ਨਹੀਂ ਜਾਂਦੇ, ਜੇ ਐਟਲੀਸਟ ਉਹਨਾਂ ਕਹਿ ਦਿੱਤਾ ਵੀ ਵਿਆਹ ਹੀ ਇੱਥੇ ਕਰਾ ਲਈਏ, ਤੇ ਕੁੜੀ ਉਹਨੂੰ ਆਪਣੇ ਨੂੰ ਕਹਿ ਸਕਦੀ ਜਿੰਨਾ ਉਹਨੇ ਵਿਆਹ ਕਰਾਉਣਾ, ਚਲੋ ਉਹਨਾਂ ਦੀ ਆਹ ਗੱਲ ਮੰਨ ਲਈ, ਇਹ ਚ ਕੋਈ ਫਰਕ ਪੈ ਜਾਣਾ ਸੀ?
0: ਫਰਕ ਤਾਂ ਬਹੁਤ ਪੈਂਦਾ ਜੀ, ਮੰਨੋ ਚਾਹੇ ਨਾ ਮੰਨੋ, ਚਲੋ ਸ਼ੁਕਰੀਆ ਤੁਹਾਡਾ, ਬਟ ਹੁਣ ਫਰਕ ਤਾਂ ਬੜਾ ਪੈਂਦਾ ਜੇ ਹੁਣ ਦੇਖੋ ਮੁੰਡਾ ਉਹ ਨਹੀਂ ਚਾਹੁੰਦਾ ਵੀ ਅਸੀਂ ਵੀ ਆਪਣੀਆਂ ਰਸਮਾਂ ਫੋਲੋ ਕਰਨੀਆਂ, ਜੇ ਉਹ ਕਹਿ ਦੇਵੇ ਕਿ ਨਹੀਂ ਵੀ ਮੈਂ ਤਾਂ ਆਨੰਦ ਕਾਰਜ ਨਹੀਂ ਕਰਾਉਣੀ, ਮੈਂ ਤਾਂ ਬਸ ਚਰਚ ਦੇ ਵਿੱਚ ਜਾ ਕੇ ਵਿਆਹ ਕਰਾਉਣਾ, ਫਿਰ ਰਾਈਟ? ਹੁਣ ਦੇਖੋ ਜੇ ਉਹ ਮੰਨ ਗਏ ਨੇ ਕਿ ਹਾਂ ਬਈ ਜੇ ਅਸੀਂ ਤੁਹਾਡੇ ਕਲਚਰ ਨੂੰ ਫੋਲੋ ਕਰਾਂਗੇ, ਤੁਸੀਂ ਸਾਡੇ ਨੂੰ ਵੀ ਕਰ ਲਓ, ਤਾਂ ਇਹਦੇ ਵਿੱਚ ਬੁਰਾਈ ਵੀ ਕੀ ਹੈ? ਖੈਰ, ਸਾਡੇ ਨਾਲ ਸੁੱਖ ਭਾਜੀ ਜੁੜਿਆ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ, ਅੱਜ ਅਸੀਂ ਸ਼ਾਮ ਨੂੰ 6 ਵਜੇ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਐਟ ਗ੍ਰੈਂਡ ਹੋਮ ਫਰਨੀਚਰ, 6885 ਟੋਮਕਨ ਰੋਡ, ਡੇਰੀ ਟੋਮਕਨ। ਗੈਟ ਰੈਡੀ, ਤੇ ਤੁਸੀਂ ਜ਼ਰੂਰ ਸਭ ਨੇ ਗੇੜਾ ਮਾਰਨਾ ਤੇ ਵਧੀਆ ਟੌਪ ਦੀਆਂ ਤੁਹਾਨੂੰ ਡੀਲਾਂ ਦਵਾਵਾਂਗੇ। ਤੇ ਸੁੱਖ ਭਾਅ ਜੀ ਕਹਿੰਦੇ ਕਿ ਟ੍ਰੇਲਰਾਂ ਦੇ ਟ੍ਰੇਲੇ ਭਰ ਭਰ ਕੇ ਆਏ ਨੇ ਤੋਹਫਿਆਂ ਦੇ, ਸੋ ਹਰ ਇੱਕ ਪਰਚੇਜ਼ ਨਾਲ ਤੋਹਫਾ ਤੋਹਫਾ ਤੋਹਫਾ ਪੱਕਾ ਮਿਲੇਗਾ ਜੀ। ਸੁੱਖ ਭਾਅ ਜੀ ਕਿਵੇਂ ਹੋ?
3: ਬਹੁਤ ਸ਼ੁਕਰੀਆ ਧੰਨਵਾਦ ਨਬੀ ਬਾਈ ਜੀ। ਬਿਲਕੁਲ ਹਰੇਕ ਪਰਚੇਜ਼ ਨਾਲ ਤੋਹਫਾ ਮਿਲਣਾ, ਕਿਉਂਕਿ ਅੱਜ ਸ਼ਾਮ ਨੂੰ 6 ਵਜੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਨਾਲ ਦੀ ਨਾਲ ਜਿਹੜੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ, ਈਵਨ ਸਿੰਗਲ ਸਾਈਜ਼ ਦਾ ਮੈਟਰਸ ਵੀ ਤੁਸੀਂ $30 ਦਾ ਬਾਏ ਕਰਨਾ, ਤੋਹਫਾ ਉਹਦੇ ਨਾਲ ਵੀ ਦਿੱਤਾ ਜਾਣਾ। ਤੇ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ, ਚੋਕਲੇਟ ਕਲਰ ਦਾ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਪਸਿਡ, 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $2500 ਸੀ, ਓਨਲੀ ਫੋਰ ਦਿਸ ਵੀਕਐਂਡ 2500 ਵਾਲਾ ਰਿਕਲਾਈਨਰ ਸੋਫਾ ਸੈੱਟ ਸਿਰਫ $999 ਦਾ। ਜੀ ਹਾਂ, 2500 ਵਾਲਾ ਸੋਫਾ ਸੈੱਟ, ਰਿਕਲਾਈਨਰ ਸੋਫਾ ਸੈੱਟ $999 ਦਾ, ਤੇ ਨਾਲ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫ੍ਰੀ ਮਿਲੂਗਾ। ਸੋ ਕੌਫੀ ਟੇਬਲ ਤੁਸੀਂ ਫ੍ਰੀ ਲੈ ਕੇ ਜਾਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚਣਾ ਇਸ ਵੀਕਐਂਡ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਲੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685
0: ਟੋਮਕਨ ਰੋਡ। ਵੀਕਐਂਡ ਹੈ, ਵੀਕਐਂਡ ਤੇ ਵੀ ਟੀ ਡਾਟ ਵਾਟਰ ਟੈਕਸੀ ਜ਼ਰੂਰ ਯੂਜ਼ ਕਰੋ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡਾਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡਾਟ ਵਾਟਰ ਟੈਕਸੀ। ਟੀ ਡਾਟ ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡਾਟ ਵਾਟਰ ਟੈਕਸੀ, 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡਾਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਬਿਲਕੁਲ ਵੀਕਐਂਡ ਹੈ ਤੇ ਵੀਕਐਂਡ ਤੇ ਟੀ ਡਾਟ ਵਾਟਰ ਟੈਕਸੀ ਤੁਸੀਂ ਯੂਜ਼ ਕਰ ਲਈ। ਤੁਸੀਂ ਆਪ ਕਹੋਗੇ ਨਵੀਂ ਯਾਰ ਵਾਹ ਕਿਆ ਮਜ਼ਾ, ਤੇ ਐਂ ਲੱਗਿਆ ਜਿਵੇਂ ਸਾਡੀ ਪ੍ਰਾਈਵੇਟ ਹੀ ਟੈਕਸੀ ਹੈ। ਸੋ ਟੀ ਡਾਟ ਵਾਟਰ ਟੈਕਸੀ, ਕਿਸੇ ਨੇ ਵੀ ਮੋਰਗੇਜ ਕਰਾਉਣੀ ਹੈ, ਇੱਕੋ ਇੱਕ ਟੀਮ ਹਰਮਨ ਬੱਤਾ, ਹਰਮਨ ਤੋਂ ਵਧੀਆ ਸਰਵਿਸ ਨਹੀਂ ਕੋਈ ਦਿੰਦਾ। ਲੋਐਸਟ ਰੇਟ ਲੈ ਕੇ ਦੇਣਗੇ 647-9000-647-6859000। ਸ਼ਾਮ ਨੂੰ ਕਰਦੇ ਹਾਂ ਕੰਟੀਨਿਊ।
12: Hey, it's Jason McCoy. You know, my life is basically a country song. Farm in the middle of nowhere, wife, kids, dog, tractor, and yeah, terrible internet. Zoom calls, streaming, kids gaming, boom, everything crashes. What do you do? Well, Starlink is what you do. Fast, 400 megabytes per second, reliable, rain, snow, doesn't matter. We're streaming, working, even watching the game in 4K. And the best part? It's portable. Cottage, farm, wherever, we're connected. Bad internet? You need Starlink. Available everywhere.

ਮੈਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੇਈਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ੀਆਂ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ

0: ਅੰਮ੍ਰਿਤਸਰ ਸਵੇਰ ਦਾ ਖੂਬਸੂਰਤ ਲੋਕ ਖੂਬਸੂਰਤ ਮੁਲਕਾਂ ਚ CHLO ਡਿਜੀਟਲ AM ਫ੍ਰੀਕੁਐਂਸੀ ਰਹੀ ਟੋਰਾਂਟੋ ਪੈਨਸਿਲਵੇਨੀਆ ਨਿਊਯਾਰਕ ਵਾਸ਼ਿੰਗਟਨ ਨਿਊਜਰਸੀ ਤੱਕ ਜਿੱਥੇ ਸੁਣ ਰਹੇ ਹੋ ਉੱਥੇ ਬਾਰਡਰ ਟੂ ਬਾਰਡਰ ਰੇਂਜ ਦੇ ਵਿੱਚ ਸਾਨੂੰ ਸਾਰਨੀਆਂ ਦੇ ਬਾਰਡਰ ਤੋਂ ਲੈ ਕੇ ਚੈਟਮ ਤੋਂ ਲੈ ਕੇ ਲੰਡਨ ਕਿਚਨਰ ਵਾਟਲੋ ਕੇਮਬ੍ਰਿਜ ਦੇ ਨਾਲ ਨਾਲ ਵੁੱਡਸਟੌਕ ਤੋਂ ਹੁੰਦਾ ਹੈ ਪੈਰਿਸ ਜਾਂ ਬ੍ਰੈਂਟਫਰਡ ਬ੍ਰੈਂਟਫਰਡ ਤੋਂ ਸਿਮਕੋ ਕਾਉਂਟੀ ਹੁੰਦੇ ਹੋਏ ਤੁਸੀਂ ਵੇਨਫਲੀਟ ਪੋਰਟ ਕੋਲਬਰਨ ਹੁੰਦੇ ਹੋਏ ਜੋ ਰਿਜਵੇ ਦਾ ਏਰੀਆ ਕ੍ਰੋਸ ਕਰਦੇ ਹੋ ਅਤੇ ਫੋਟੇਰੀ ਬਾਰਡਰ ਤੱਕ ਸੁਣਦੇ ਹੋ ਨਾਇਗਰਾ ਫਾਲ ਤੋਂ ਲੈ ਕੇ ਹੈਮਿਲਟਨ ਹੈਮਿਲਟਨ ਤੋਂ ਲੈ ਕੇ ਸਾਨੂੰ ਤੁਸੀਂ ਸੁਣ ਰਹੇ ਹੋ ਇਸ ਸਮੇਂ GTA ਇੰਟਾਇਰ ਔਰ ਈਸਟ ਵਿੱਚ ਸਾਨੂੰ ਤੁਸੀਂ ਸੁਣ ਰਹੇ ਹੋ ਕਰਟਸ ਪੋਮਨਵੈਲ ਹੈਮਟਨ ਤੋਂ ਲੈ ਕੇ ਜੋ ਸਾਨੂੰ ਬੈਲਵਿਲ ਤੱਕ ਔਰ ਈਸਟ ਨੌਰਥ ਦੇ ਵਿੱਚ ਸਾਨੂੰ ਸੁਣ ਰਹੇ ਹੋ ਤੁਸੀਂ ਲਿੰਡਜੀ ਪੀਟਰਬਰੋ ਹੁੰਦੇ ਹੋਏ ਮਸਕੋਕਾ ਕਾਉਂਟੀ 'ਚੋਂ ਬੈਰੀ ਔਰ ਗ੍ਰੈਵਨਹਸਟ ਦੇ ਏਰੀਏ 'ਚ ਹਾਈਵੇ 11 'ਤੇ 400 ਦੇ ਉੱਪਰ ਤੁਸੀਂ ਸਾਨੂੰ ਉਰੇਲੀਆ ਤੱਕ ਸੁਣ ਰਹੇ ਹੋ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਉਮੀਦ ਦਿਨ ਖੁਸ਼ਗਵਾਰ ਰਹੇਗਾ ਚੜ੍ਹਦੀ ਕਲਾ ਵਾਲਾ ਨਿਰਭਉ ਨਿਰਵੈਰ ਰਹੇਗਾ ਮੁਸਕਰਾਹਟ ਚਿਹਰੇ ਦਾ ਹਿੱਸਾ ਰਹੇਗੀ ਰੋਸ਼ਨੀ ਰਸਤੇ ਦਿਖਾਵੇਗੀ ਅਤੇ ਤੁਸੀਂ ਚੱਲਦੇ ਰਹੋਗੇ ਇੱਕ ਵਾਰ ਫਿਰ ਤੋਂ ਇੱਕ ਖੂਬਸੂਰਤ ਸਵੇਰ ਜਿਸ ਵਿੱਚ ਪੀਅਰਸਨ ਏਅਰਪੋਰਟ ਦਾ ਟਰੈਕ 6 ਜਿੱਥੇ ਕੋਈ ਫਲਾਈਟ ਨਜ਼ਰ ਨਹੀਂ ਆ ਰਹੀ ਪਰ ਫਲਾਈਟਸ ਦੇ ਰੇਟ ਬਹੁਤ ਉੱਪਰ ਗਏ ਹੋਏ ਨੇ ਅਗਰ ਇੰਡੀਆ ਜਾਣਾ ਚਾਹੁੰਦੇ ਹੈਗੇ ਹੋ ਤਾਂ ਇੰਡੀਆ ਜਾਣ ਦੇ ਲਈ ਜਾਂ ਪਾਕਿਸਤਾਨ ਜਾਣ ਦੇ ਲਈ ਜਾਂ ਕੋਈ ਵੀ ਟੂਰ ਕਿਤੇ ਦਾ ਵੀ ਰੱਖਣਾ ਤਾਂ ਕੋਮਲ ਨੂੰ ਔਨਲਾਈਨ ਟਰੈਵਲ 'ਤੇ ਕਾਲ ਕਰਨੀ ਹੈ ਇਸ ਵਾਰ ਇੰਡੀਆ ਦੇ ਟਿਕਟ ਅਰਾਊਂਡ $3,000 ਦੇ ਆਸ ਪਾਸ ਦਿਵਾਲੀ ਦੇ ਦਿਨਾਂ 'ਚ ਜਾ ਰਹੇ ਨੇ ਜੇ ਤੁਸੀਂ ਅੱਜ ਬੁੱਕ ਕਰਾਉਂਦੇ ਹੋ ਅਤੇ ਕੋਮਲ ਬਹੁਤ ਸਾਰਾ ਡਿਸਕਾਊਂਟ ਲੈ ਕੇ ਦੇ ਸਕਦੇ ਔਨਲਾਈਨ ਟਰੈਵਲ 9052397711 9052397711 'ਤੇ ਔਨਲਾਈਨ ਟਰੈਵਲ ਨੂੰ ਕਾਲ ਕਰ ਸਕਦੇ ਹੋ ਰਿਵਾਜ਼ ਨੂੰ ਲੈ ਕੇ ਆਏ ਨੇ ਤੁਹਾਡੇ ਤੱਕ ਤਵਾ ਕਿਚਨ ਔਰ ਨਾਲ ਨਾਲ ਨਜ਼ਾਰਾ ਅਤੇ ਗਰੁੱਪ ਆਫ ਕੰਪਨੀ ਦੇ ਵਿੱਚੋਂ ਫੇਅਰ ਡੀਲ ਰਿਐਲਟੀ ਅਤੇ ਰਾਈਟ ਰਿਵਰ ਮੈਨੇਜਮੈਂਟ ਇਹ ਸਾਡੇ ਸਹਿਯੋਗੀ ਸਪੋਂਸਰਸ ਦੇ ਵਿੱਚੋਂ ਅਤੇ ਆਪ ਸਭ ਨੂੰ ਇੱਕ ਵਾਰ ਉਸ ਸਫ਼ਰ ਦੇ ਵੱਲ 'ਚ ਬਹੁਤ ਖੂਬਸੂਰਤ ਲੈ ਕੇ ਚੱਲਦੇ ਹਾਂ ਜਿੱਥੇ ਕੁਛ ਨੰਬਰਸ ਆਂਕੜੇ ਆਏ ਨੇ ਵਿਦਆਊਟ ਅਮੈਰੀਕਾ ਜਿਹੜਾ ਐਕਸਪੋਰਟ ਹੈ ਟੂਵਰਡਸ ਯੂਰਪ ਔਰ ਇੰਡੋਨੇਸ਼ੀਆ ਔਰ ਕੁਛ ਹੋਰ ਮੁਲਕਾਂ ਵੱਲ ਕੈਨੇਡਾ ਦਾ ਜਿਹੜਾ ਟ੍ਰਡੀਸ਼ਨਲ ਐਕਸਪੋਰਟ ਆ ਉਹ ਤੋਂ ਅਲੱਗ ਜਿਹਦੇ ਵਿੱਚ ਮਿਨਰਲਸ ਐਕਸਪੋਰਟ ਕੀਤੇ ਨੇ ਅਸੀਂ ਅਤੇ ਇਹ ਮਿਨਰਲਸ ਜਿਹੜੇ ਐਕਸਪੋਰਟ ਕੀਤੇ ਨੇ ਅਸੀਂ ਉਹਦੇ ਵਿੱਚ 50% ਆਫ ਦ ਟ੍ਰੇਡ ਜਿਹੜਾ US ਨਾਲ ਅਸੀਂ ਕਰਦੇ ਸੀ ਆਲਮੋਸਟ ਉਹਨੂੰ ਅਸੀਂ ਕਵਰ ਕੀਤਾ ਪਹਿਲੇ 1 ਸਾਲ ਦੇ ਵਿੱਚ ਮਾਰਕਰ ਨਹੀਂ ਕਈ ਜਗ੍ਹਾ ਤੁਹਾਨੂੰ ਫੇਲ ਕਈ ਜਗ੍ਹਾ ਬਹੁਤ ਲੇਟ ਨਹੀਂ ਪਰ ਬਹੁਤ ਜਲਦੀ ਰਿਜ਼ਲਟ ਆਉਂਦੇ ਨਜ਼ਰ ਵਿੱਚ ਦੇਖ ਆਉਂਦੇ ਹੋਏ ਦੇਖ ਸਕੋਗੇ ਅਤੇ ਇਹਦੇ ਨਾਲ ਨਾਲ ਕੁਛ ਹੋਰ ਗੱਲਾਂ ਬਾਤਾਂ ਖਬਰਾਂ ਮਿਊਂਸਪੈਲਿਟੀ ਦੇ ਇਲੈਕਸ਼ਨਸ ਨੇ ਕੁਛ ਹੋਰ ਅਵੇਅਰਨੈਸ ਦੇ ਨਾਲ ਗੱਲਾਂ ਬਾਤਾਂ ਲੈ ਕੇ ਸ਼ਾਮਿਲ ਹੋਵਾਂਗੇ ਪਰ ਨਾਲ ਮੇਰੇ ਸੰਤੋਸ਼ ਹੈ ਸੰਤੋਸ਼ ਸਤਿ ਸ਼੍ਰੀ ਅਕਾਲ
1: ਅਮਨ ਜੀ ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ ਅੱਜ ਦਾ ਦਿਨ ਤੁਹਾਡੇ ਸਾਰਿਆਂ ਲਈ ਬਹੁਤ ਹੀ ਪਿਆਰਾ ਪਿਆਰਾ ਹੋਵੇ ਔਰ ਬਹੁਤ ਪਿਆਰਾ ਦਿਨ ਚੜਿਆ ਔਰ ਅਸੀਂ ਤੁਹਾਡੇ ਨਾਲ 10 ਵਜੇ ਤੱਕ ਸਾਰੇ ਇੰਝ ਹੀ ਇੰਜੋਏ ਕਰਾਂਗੇ ਸ਼ੋਅ 'ਚ ਐਂਡ ਕੱਲ੍ਹ ਅਮਨ ਜੀ 3 ਘੰਟੇ ਦਾ ਸ਼ੋਅ ਹੈ ਸਾਰੇ ਜਾਣੇ ਟਿਊਨ ਰਹੋ ਸਾਡੇ ਰੇਡੀਓ ਚੈਨਲ ਤੇ
0: ਜ਼ਰੂਰ ਕੱਲ੍ਹ ਅਸੀਂ ਤੁਹਾਡੇ ਨਾਲ ਬਹੁਤ ਸਾਰੀਆਂ ਡੀਲਸ ਨੇ ਜਿਹੜੇ ਤੁਹਾਡੇ ਲਈ ਅਸੀਂ ਗ੍ਰੈਬ ਕਰ ਦਿੰਦੇ ਹਾਂ ਫਿਰ ਤੁਹਾਡੇ ਤੱਕ ਡਿਲੀਵਰ ਕਰਦੇ ਹਾਂ ਅਸੀਂ ਉਹਨਾਂ ਨੂੰ ਉਹਦੇ ਵਿੱਚ ਵੀ ਕਰਾਂਗੇ 3 ਘੰਟੇ ਹੁੰਦਾ ਜਿਹਦੇ 'ਚ ਅਸੀਂ ਡੀਟੇਲਡ ਕੁਛ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ ਅਤੇ ਸ਼ੋਅ ਸਭ ਤੋਂ ਬਿਜ਼ੀ ਟੋਰਾਂਟੋ ਦੇ ਸਭ ਤੋਂ ਬਿਜ਼ੀ ਸ਼ੋਅਜ਼ ਦੇ ਵਿੱਚੋਂ ਤੁਸੀਂ ਜਿਹੜਾ ਹੈਗਾ ਸ਼ੋਅ ਨੂੰ ਬਣਾ ਕੇ ਰੱਖਦੇ ਹੋ ਸਾਡੇ ਨਾਲ ਕੋਈ ਵੀ ਮਾਰਕੀਟਿੰਗ ਜਾਂ ਐਸੋਸੀਏਟ ਕਰਨਾ ਤੁਸੀਂ ਆਪਣੇ ਆਪ ਨੂੰ ਸਾਡੇ ਨਾਲ ਮਾਰਕੀਟਿੰਗ ਐਡਵਰਟੀਜ਼ਮੈਂਟ ਦੇ ਵਿੱਚ ਅਸੀਂ ਤੁਹਾਡੇ ਬਿਜ਼ਨਸ ਨੂੰ ਲੋਕਾਂ ਤੱਕ ਲੈ ਕੇ ਜਾ ਸਕਦੇ ਹਾਂ ਅਤੇ ਤਕਰੀਬਨ 1 ਲੱਖ+ ਲੋਕ ਜਿਹੜੇ ਹਰ ਸਮੇਂ AM 530 ਨੂੰ ਸੁਣਦੇ ਨੇ ਤਕਰੀਬਨ 1.8 ਮਿਲੀਅਨ ਲੋਕ ਜਿਹੜੇ ਨੇ ਟੋਰਾਂਟੋ ਅਤੇ ਟੋਰਾਂਟੋ ਦੇ ਬਾਹਰਲੇ ਸ਼ਹਿਰਾਂ 'ਚ 50% 1 ਮਿਲੀਅਨ ਲੋਕ ਟੋਰਾਂਟੋ ਤੋਂ ਬਾਹਰ ਵੀ ਜਿਹੜੇ ਇਸ ਸਮੇਂ ਜਿਹੜੇ ਕੋਈ ਵੀ ਰੇਡੀਓ ਸਟੇਸ਼ਨ ਕੋਈ ਟਿਕਟੋਕ ਕੁਛ ਨਹੀਂ ਤੁਹਾਡਾ ਦੇਖ ਰਹੇ ਉਹ ਤੁਹਾਨੂੰ ਦੇਖ ਸੁਣ ਸਕਦੇ ਨੇ ਇਸ ਚੈਨਲ ਦੇ ਰਾਹੀਂ ਐਕਸਕਲੂਸਿਵਿਟੀ ਦੇ ਨਾਲ ਤੁਸੀਂ ਆਪਣੇ ਬਿਜ਼ਨਸ ਲਈ ਜਿਵੇਂ ਮੇਰੇ ਨਾਲ ਰੋਜ਼ ਤਕਰੀਬਨ 1 ਦਿਨ ਛੱਡ ਕੇ ਇੱਕ ਬਿਜ਼ਨਸ ਕੰਟੈਕਟ ਕਰਦਾ 416-518-3200-416-518-3200 'ਤੇ ਗੱਲ ਕਰੋਗੇ 416-518-3200 ਸੰਤੋਸ਼ ਜੀ ਫਿਰ ਕਿਵੇਂ ਹੋ ਅੱਜ
1: ਜੀ ਜੀ ਅਮਨ ਜੀ ਬਹੁਤ ਵਧੀਆ ਚੜ੍ਹਦੀ ਕਲਾ
0: ਤੇ ਕੋਈ ਗੱਲਬਾਤ
1: ਅਮਨ ਜੀ ਜੀ ਜੀ ਬਿਲਕੁਲ ਗੱਲਬਾਤ ਹੈਗਾ ਅਮਨ ਜੀ ਅਸੀਂ ਸਾਰੇ ਜਾਣੇ ਸੌਂਦੇ ਆ ਤੇ ਫਿਰ ਸਾਡੀ ਚ ਐਨਰਜੀ ਦੁਬਾਰਾ ਆਉਂਦੀ ਆ ਹਨਾ ਮੇਰਾ ਇੱਕ ਕੁਐਸਚਨ ਸੀਗਾ ਇੱਕ ਬੰਦੇ ਦੀ ਕਾਲ ਆਈ ਮੈਨੂੰ ਉਹ ਕਹਿੰਦਾ ਹੈ ਕਿ ਮੈਂ 10 ਦਿਨ ਤੋਂ ਸੁੱਤਾ ਨਹੀਂ ਬਟ ਮੈਂ ਉਹਨੂੰ ਜਦੋਂ ਮਿਲੀ ਤਾਂ ਬਿਲਕੁਲ ਫਰੈਸ਼ ਸੀਗਾ ਇਹ ਪੋਸੀਬਲ ਕਿਵੇਂ ਕਿ ਬੰਦਾ 10 ਦਿਨ ਤੋਂ ਸੋਵੇ ਨਾ ਤੇ ਫਰੈਸ਼ ਹੋਵੇ ਬਿਲਕੁਲ ਵਧੀਆ
0: ਯਾਨੀ ਤੁਹਾਡੇ ਕੋਲ ਕੋਈ ਢੰਗ ਹੈਗਾ
1: ਜਾਗਿਆ
0: ਹੀ ਨੀ ਸੁੱਤਾ ਹੀ ਨੀ ਨਹੀਂ ਮੈਂ ਪਹਿਲਾਂ ਕੰਪਲੀਕੇਸ਼ਨ ਦੇਖ ਰਿਹਾ ਸੀ ਕੀ ਕ੍ਰੀਏਟ ਕਰ ਰਹੇ ਤੁਸੀਂ, ਮੈਨੂੰ ਐਂ ਲੱਗਦਾ ਤੁਹਾਡਾ ਸਵਾਲ ਸਿੱਧਾ ਤਾਂ ਹੁੰਦਾ ਨਹੀਂ, ਜਲੇਬੀ ਵਾਂਗੂ ਟੇਢਾ ਮੇਢਾ ਹੁੰਦਾ।
1: ਹਾਂਜੀ ਹਾਂਜੀ ਬਿਲਕੁਲ।
0: ਸੋ ਏਅਰ ਇੰਡੀਆ ਮੇਰੇ ਸਾਹਮਣੇ ਬਿਲਕੁਲ ਟਰੈਕ ਤੇ ਜਾ ਰਹੀ ਹੈ, ਨਵੇਂ ਏਅਰ ਇੰਡੀਆ ਨੇ ਆਪਣੇ ਜਹਾਜ਼ ਪਾਏ ਨੇ ਤੇ ਸਿੱਧੀਆਂ ਪੰਜਾਬ ਦੀਆਂ ਟਿਕਟਸ ਵੀ ਲੈਣੀਆਂ 905-239-77-11। ਸੰਤੋਸ਼ ਦੇ ਕੁਐਸਚਨ ਦਾ ਆਨਸਰ, ਸੰਤੋਸ਼ ਥੋੜਾ ਜਿਹਾ ਮੈਨੂੰ ਕਨਫਿਊਜ਼ਨ ਜੀ ਹੋ ਗਈ, ਥੋੜਾ ਸਵਾਲ ਕੀ ਹੈ ਜੀ? ਸਿੱਧਾ ਸਿੱਧਾ ਪੁੱਛੀ ਆਪਾਂ ਇਹਨੂੰ
1: ਜੀ, ਮੈਂ ਸਿੱਧਾ ਸਿੱਧਾ ਪੁੱਛਾਂ ਤੇ 10 ਦਿਨ ਕੋਈ ਬੰਦਾ ਸੁੱਤੇ ਬਿਨਾਂ ਕਿਵੇਂ ਰਹਿ ਸਕਦਾ?
0: ਇੰਪੋਸੀਬਲ ਕਹਿ ਕੇ ਖਤਮ ਕਰ ਦਿੱਤੀ ਜਾਊਗੀ ਗੱਲ?
1: ਨਹੀਂ, ਮੇਰੇ ਅਕੋਰਡਿੰਗ ਇੰਪੋਸੀਬਲ ਤੇ ਮਤਲਬ ਇੰਪੋਸੀਬਲ ਦਾ ਵੀ ਮਤਲਬ ਇੰਪੋਸੀਬਲ ਵੀ ਕਦੀ ਕਦੀ ਕਹਿੰਦਾ ਕਿ ਆਈ ਐਮ ਪੋਸੀਬਲ, ਲੇਕਿਨ ਇੱਥੇ ਇੰਪੋਸੀਬਲ ਵੀ ਨਹੀਂ ਹੈਗਾ। ਮਤਲਬ ਕਿਵੇਂ ਪੋਸੀਬਲ ਹੈ, 10 ਦਿਨ ਕੋਈ ਨਹੀਂ ਸੋਗਾ ਤੇ ਜ਼ਿੰਦਾ ਕਿਵੇਂ ਰਹੂਗਾ?
0: 905-673-33 ਸੰਦੀ, ਤੁਸੀਂ ਸੋਚਦੇ ਹੋ ਕੋਈ ਕੀ ਕੀਤਾ ਹੋਗਾ ਬੰਦੇ ਨੇ? ਔਰ ਤੁਸੀਂ ਕਹਿੰਦੇ ਹੋ ਰਿਹਾ, ਤੁਹਾਨੂੰ ਯਕੀਨ ਆ ਕਿ ਨਹੀਂ ਰਿਹਾ ਉਸ ਤਾਂ
1: ਬਿਨਾਂ ਸੋਤੇ? ਮਿਲੀ ਆ ਬਿਲਕੁਲ ਪਰਫੈਕਟ, ਮਤਲਬ ਮੇਰੇ ਤੋਂ ਵੀ ਜ਼ਿਆਦਾ એનર્ਜੀ ਸੀ ਉਹਦੇ ਵਿੱਚ।
0: ਕੀ ਪਤਾ ਕੀ ਖਾ ਰਹਾ ਉਹ ਬੰਦਾ ਫਿਰ। 905-673-33-37 ਸੰਤੋਸ਼ ਦਾ ਕੁਐਸਚਨ ਆ, ਤੁਸੀਂ ਸੰਤੋਸ਼ ਨੂੰ ਸੰਤੋਸ਼ ਦੇਣਾ ਹੈਗਾ ਆਨਸਰ ਕਰਕੇ। 905-673-33-37 9056733337 ਤੇ ਤੁਸੀਂ ਸਾਨੂੰ ਕਾਲ ਕਰ ਰਹੇ ਹੋ। ਸੋ ਫਰਾਈਡੇ ਆ, ਫਰਾਈਡੇ 'ਚ ਸੰਤੋਖ ਦਾ ਸਵਾਲ ਹੈਗਾ ਬਿਨਾਂ ਸੁੱਤੇ ਕਿਵੇਂ ਰਹਿ ਗਿਆ? 905-673-33-37 ਸਟੂਡੀਓ ਦੇ ਨੰਬਰ 'ਤੇ ਦੋ ਲਾਈਨਸ ਆ ਗਏ ਨੇ, ਮੈਨੂੰ ਲੱਗਦਾ ਸਾਰੇ ਢੰਗ ਦੱਸਣਗੇ, ਹੋਰ ਵੀ ਦੇਖ ਲੈਣਾ। ਇਮਰੈਟ ਜਿਹੜੀ ਹੈਗੀ ਆ, ਇਮਰੈਟ ਦੀ ਫਲਾਈਟ ਟੇਕ ਆਫ ਹੋਣ ਲੱਗੀ ਆ, ਪੂਰਾ ਟਰੈਕ ਬਹੁਤ ਸੋਹਣਾ ਲੱਗ ਰਿਹਾ ਮੇਰੇ ਸਾਹਮਣੇ। ਔਰ ਤੁਹਾਡੇ ਘਰਾਂ ਦੇ ਵਿੱਚ ਤੁਹਾਡੇ ਵਿੰਡੋਜ਼ ਔਰ ਡੋਰਸ ਅਗਰ ਰਿਪੇਅਰ ਕਰਾਉਣ ਵਾਲੇ ਨੇ, ਕਿਸੇ ਦੇ ਕੋਈ ਕੁੰਡੇ ਟੁੱਟੇ ਹੋਏ ਨੇ, ਕਿਸੇ ਦੇ ਕੋਈ ਜਾਲੀ ਟੁੱਟ ਗਈ, ਕਿਸੇ ਦਾ ਕੋਈ ਸ਼ੀਸ਼ਾ ਟੁੱਟਿਆ ਹੋਇਆ, ਸੋ ਨੋ ਵਰੀਸ, ਤੁਸੀਂ ਕੰਟੈਕਟ ਕਰਨਾ MH18 ਡੋਰ ਵਿੰਡੋਜ਼ ਰਿਪੇਅਰ ਵਾਲਿਆਂ ਨੂੰ, ਡੋਰ ਅਤੇ ਵਿੰਡੋਜ਼ ਰਿਪੇਅਰ ਕਰਦੇ ਨੇ। ਨੰਬਰ ਹੈ 6475510004। ਸ਼ੀਸ਼ੇ ਦਰਵਾਜ਼ੇ ਟਾਕੀਆਂ ਜੇ ਟੁੱਟ ਗਏ ਨੇ ਉਹਨੂੰ ਰਿਪੇਅਰ ਕਰਨਾ ਹੈਗਾ, 6475510004 ਦੇ ਉੱਤੇ MH18 ਡੋਰ ਐਂਡ ਵਿੰਡੋਜ਼ ਨੂੰ ਕੰਟੈਕਟ ਕਰਨਾ ਹੈਗਾ। ਫਸਟ ਕਾਲ ਪੀਟਰ ਮੇਰੇ ਕੋਲ ਆ। ਪੀਟਰ ਜੀ।
2: ਯੈਸ ਸਰ।
0: ਹਾਂਜੀ।
2: ਉਹ
0: ਰਾਤ ਕੋ ਸੋਤਾ ਹੈ, ਦਿਨ ਮੇ ਨਹੀਂ। ਅੱਛਾ ਪੀਟਰ, ਸੰਤੋਸ਼ ਹੁਣ ਬੋਲੋ।
1: ਨਹੀਂ ਅਮਨ ਜੀ, ਅਜੇ ਵੀ ਮੈਂ ਕਨਫਿਊਜ਼ ਆ।
0: 905-273-33-37 ਦੇ ਤੁਸੀਂ ਕਾਲ ਕਰਨੀ ਆ।

0: ਜਿਸ ਦੇ ਵਿੱਚ ਤੁਸੀਂ ਕਾਲ ਕਰ ਰਹੇ ਹੋ ਮਨਜੀਤ ਮੇਰੇ ਨਾਲ ਮਨਜੀਤ ਤੁਸੀਂ ਆਪਣਾ ਮੈਸੇਜ ਦਿਓ ਜੀ ਪਲੀਜ਼ ਮਨਜੀਤ ਔਨ ਏਅਰ
1: ਥੈਂਕ ਯੂ ਸੋ ਮਚ ਭਾਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਅੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕਐਂਡ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ $5,500 ਦੀ ਵੈਲਿਊ ਦਾ ਤਿੰਨ ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $29.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੁਸੀਂ ਨਵੇਂ ਡਿਜ਼ਾਈਨ ਦੇ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਕਿਚਨ ਦੇਖ ਰਹੇ ਹੋ ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕਟਾਪ 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਲਾਂਡਰੀ ਸੈਕਸ਼ਨ ਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਅਪਲਾਈਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਆ ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K 2026 ਦਾ ਲੇਟੈਸਟ ਮਾਡਲ ਹੈ ਜਿਹੜਾ ਕਿ $1,400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਅਪਲਾਈਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ ਪੇਮੈਂਟ 6 ਮਹੀਨਿਆਂ ਚ ਕਰਨੀ ਹੈ ਡਿਲੀਵਰੀ ਬਿਲਕੁਲ ਫ੍ਰੀ ਹੈ ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਈਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦ ਟਾਈਮ ਭਾਜੀ
0: ਥੈਂਕ ਯੂ ਸੋ ਮਚ
2: ਡਰਾਈਵ ਕਰ ਰਹੇ ਹੋ ਸ਼ੋ ਨੂੰ ਇੰਜੋਏ ਕਰ ਰਹੇ ਹੋ ਕੁਝ ਭੁੱਲ ਰਹੇ ਹੋ
3: ਡਰਾਈਵਿੰਗ ਲਾਇਸੈਂਸ
2: ਨੋ
3: ਪੁਲਿਸ ਆਫਿਸਰ
2: ਨੋ ਨੋ
3: ਟ੍ਰੈਫਿਕ ਲਾਈਟਸ
2: ਨੋ
3: ਦੈਨ
4: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ 647-325-9900 6473259100 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ
5: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ
6: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ ਰੋਹਨ ਚੋਪੜਾ ਚੋਪੜਾ ਬ੍ਰਦਰਸ ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141
7: ਸਿਮਰਨ ਬੜੀ ਪਤਲੀ ਹੋ ਗਈ ਹੈ ਕੁਝ ਖਾਂਦੀ ਖੁੰਦੀ ਨਹੀਂ
8: ਲੈ ਦੱਸ ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ ਤਾਂ ਟਿਫਨ ਲਵਾ ਲਾ ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋ
7: ਮਤਲਬ ਤੂੰ ਤਵਾ ਕਿਚਨ ਦੇ ਫੂਡ ਨੇ ਟੇਸਟ ਕੀਤਾ
9: ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ ਕਸਟਮਾਈਜ਼ ਟਿਫਨ ਪੈਕੇਜਸ ਅਵੇਲੇਬਲ ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ
10: 50 ਸਨੀਵੇਲ ਗੇਟ ਬ੍ਰੈਂਪਟਨ ਮਾਊਂਟਨੈਸ਼ ਐਂਡ ਬਵੇਡ ਦਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tawakitchen.ca 905-790-1699 905-790-1699 tawakitchen.ca
11: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ ਫਾਇਰ ਸਟੇਸ਼ਨ 5 ਸਟਾਰ ਹੋਟਲਸ ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ ਇਹਨਾਂ ਦਾ ਰੇਟ ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8404-84-01
12: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ ਜਿੱਥੇ ਤੁਸੀਂ ਟਰੱਕ ਵਾਸ਼ ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45 ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850 ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750 ਐਂਡ ਏਸੀ ਰੀਚਾਰਜ ਇਜ ਐਟ ਜਸਟ $180 ਸੋ ਰੀਚ ਆਊਟ ਟੂ ਦੈਮ ਕਾਲ ਐਟ 905-452-9955
13: ਯਾਰ ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ ਟਰਕਿੰਗ ਇੰਡਸਟਰੀ ਸਲੋ ਹੈ ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ ज्यादा इन्फॉर्मेशन ली आप जी कॉल करो 416-518-3200 416-518-3200।
14: हेलो ब्रो, किथे है तू?
15: मैं क्लाइंट नु मिलन जा रहा, सोच रहा सी टिम हॉर्टन्स च बैठ जाइए।
14: ओ यार, ये तो ओल्ड स्कूल हो गया, हुन तक क्लाइंट मीटिंग्स क्लासी होनी चाहिए ने। नजारा रेस्टोरेंट लेके जाओ उन्होंने, प्राइवेट बूथ्स ने, फुल प्राइवेसी मिलती है, फ्री वाईफाई ते लग्जरी एम्बियंस, बिजनेस मीटिंग भी सेट हो जाती है ते खाना भी बहुत बढ़िया।
15: ओहो, ये तो प्रॉपर प्रोफेशनल मीटिंग हो गई।
14: नजारा रेस्टोरेंट, 30 रैम्बलर ड्राइव, ब्रैम्पटन, मेजर इंटरसेक्शन स्टील्स एंड कैनेडी। हुने कॉल करो 905-451-2600 905-451-2600।

ਅੱਛੀ ਚਲੇ ਗਏ ਫੈਕਟਰੀ ਡਾਲ ਤੇ ਰੇਡੀਓ ਵਾਸ ਸੁਣ ਰਹੇ ਹੋ ਰੇਡੀਓ ਵਾਸ ਵਿੱਚ ਮੈਂ ਹਾਂ ਅਮਰਦੀਪ ਸਿੰਘ ਬੈਨੀਪਾਲ ਔਰ ਯੇ ਕਹਾਂ ਆ ਗਏ ਹਮ ਯੂੰ ਹੀ ਸਾਥ ਚਲਤੇ ਚਲਤੇ ਯਾਨੀ ਕਿ ਕਰੋਨਾ ਵਾਇਰਸ ਆਇਆ ਉਦੋਂ ਲੱਗਿਆ ਦੁਨੀਆ ਨੂੰ ਕਿ ਬਸ ਸਭ ਕੁਛ ਖਤਮ ਆ ਮਲੀਆ ਮੇਟ ਆ ਬਸ ਖਤਮ ਜੇ ਬਚ ਕੇ ਤਾਂ ਜ਼ਿੰਦਾਬਾਦ ਨਹੀਂ ਬਚੇ ਤਾਂ ਕਰੋਨਾ ਵਾਇਰਸ ਦੇ ਵਿੱਚ ਇੱਕ ਵਾਰ ਇੱਕ ਸ਼ਖਸੀਅਤ ਸਾਹਮਣੇ ਨਿਕਲ ਕੇ ਆਈ ਡੋਨਲਡ ਟਰੰਪ ਜਿਹੜਾ ਆਪਣੇ ਮੁਲਕ ਦੇ ਸ਼ਹਿਰੀਆਂ ਨੂੰ ਕਹਿ ਰਿਹਾ ਕਿ 2-3 ਲੱਖ ਬੰਦਾ ਮਰ ਸਕਦਾ ਸਟੇਜ ਦੇ ਉੱਤੇ ਖੜ੍ਹਾ ਹੋ ਕੇ ਜਦੋਂ ਨਿਊਯਾਰਕ ਦੇ ਵਿੱਚ ਲਾਸ਼ਾਂ ਨੂੰ ਟ੍ਰੇਲਰਸ ਦੇ ਵਿੱਚ ਢੋਇਆ ਜਾ ਰਿਹਾ ਸੀ ਇਨਸਾਨੀ ਲਾਸ਼ਾਂ ਨੂੰ ਕੋਈ ਇਹ ਬੁਚਰ ਸ਼ਾਪ ਦੇ ਉੱਪਰ ਡਿਲੀਵਰੀ ਨਹੀਂ ਕੀਤੀ ਜਾ ਰਹੀ ਸੀ ਇਨਸਾਨੀ ਲਾਸ਼ਾਂ ਟ੍ਰੇਲਰਸ ਦੇ ਵਿੱਚ 53 ਫੁੱਟ ਦੇ ਟ੍ਰੇਲਰਸ 'ਚ ਭਰ ਭਰ ਕੇ ਉਹਨਾਂ ਨੂੰ ਡਿਸਪੋਜ਼ ਯਾਨੀ ਕਿ ਉਹਨਾਂ ਨੂੰ ਅੰਤਿਮ ਸੰਸਕਾਰ ਨੇ ਜਿਹੜੇ ਉਹ ਕੀਤੇ ਜਾ ਰਹੇ ਸੀ ਬਾਹਰੋਂ ਬਾਹਰ ਉਹਨਾਂ ਦੇ ਘਰਦਿਆਂ ਤੋਂ ਉਸ ਸਮੇਂ ਇਹ ਆਦਮੀ ਫੁੱਲ ਸਿਕਿਉਰਿਟੀ ਦੇ ਨਾਲ ਸਟੇਜ ਦੇ ਉੱਤੇ ਖੜ੍ਹ ਕੇ ਕਹਿੰਦਾ ਸੀ ਕਰੋਨਾ ਵਾਇਰਸ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਇਹ ਤਾਂ ਐਵੇਂ ਰੌਲਾ ਹੀ ਆ ਡਾਕਟਰ ਫੌਸੀ ਜਿਹੜਾ ਹੈਗਾ ਹੁਣ ਉਹ ਹੀਅਰਿੰਗ ਦੇ ਅਧੀਨ ਹੈਗਾ ਜਿਹੜਾ ਇਹਨਾਂ ਦਾ ਚੀਫ ਸਾਇੰਟਿਸਟ ਰਿਹਾ ਅਮੈਰੀਕਾ ਦਾ ਅਤੇ ਉਹ ਇਸ ਸਮੇਂ ਕਾਂਗਰਸ ਅੱਗੇ ਸਵਾਲ ਜਵਾਬਾਂ ਦੇ ਘੇਰੇ ਦੇ ਵਿੱਚ ਹੈਗਾ ਫੌਸੀ ਦੇ ਨਾਲ ਖੜ੍ਹ ਕੇ ਇਸ ਆਦਮੀ ਨੇ ਬਹੁਤ ਸਾਰੇ ਅਨਾਊਂਸਮੈਂਟਸ ਕੀਤੇ ਅਤੇ ਦੁਨੀਆ ਨੂੰ ਵਕਤ ਪਾਇਆ ਉਸ ਸਮੇਂ ਦੌਰਾਨ ਲੋਕਾਂ ਨੇ ਬਲੈਕ 'ਚ ਸਮਾਨ ਵੇਚਿਆ ਕਿਉਂਕਿ ਮਹਾਂਮਾਰੀ ਆ ਗਈ ਸੀ ਲੋਕਾਂ ਨੇ ਰੱਜ ਕੇ ਪੈਸਾ ਬਣਾਇਆ ਜਿਨ੍ਹਾਂ ਨੂੰ ਮੈਂ ਵੱਡੇ ਕਾਰਪੋਰੇਟ ਅਤੇ ਗਰੀਡੀ ਪੀਪਲ ਕਹਿੰਦਾ ਹੁੰਦਾ ਇਹਨਾਂ ਗਰੀਡੀ ਲੋਕਾਂ ਨੇ ਲੋਕਾਂ ਨੂੰ ਲੁੱਟ ਕੇ ਪੈਸਾ ਬਣਾਇਆ ਯਾਨੀ ਕਿ ਉਹਦਾ ਖਾਣਾ ਪੀਣੇ ਦੀ ਸਪਲਾਈ ਬੰਦ ਕਰ ਦਿਉ ਇੱਥੇ ਵੀ ਸਰਕਾਰਾਂ ਫੇਲ ਹੋ ਗਈਆਂ ਮੈਨੂੰ ਵਿੰਸਟਨ ਚਰਚਿਲ ਯਾਦ ਆ ਜਾਂਦਾ ਕਿ ਜਦੋਂ ਸੈਕਿੰਡ ਵੁੱਡ ਵਾਰ ਲੱਗਦਾ ਇੰਗਲੈਂਡ ਦਾ ਇਹ ਨਾਮੀ ਗ੍ਰਾਮੀ ਜਿਹੜਾ ਇੱਕ ਪ੍ਰਾਈਮ ਮਿਨਿਸਟਰ ਹੋਇਆ ਜਿਸ ਨੂੰ ਬਹੁਤ ਪਿਆਰ ਦਿੱਤਾ ਜਾਂਦਾ ਚਰਚਿਲ ਇੱਕ ਰੇਡੀਓ ਸ਼ੋਅ ਦੇ ਰਾਹੀਂ ਅਨਾਊਂਸ ਕਰਦਾ ਕਿ ਬਹੁਤ ਸਾਰੇ ਲੋਕ ਸਟਾਕ ਕਰਨਾ ਸ਼ੁਰੂ ਕਰ ਚੁੱਕੇ ਨੇ ਜਿਹਦੇ ਕਾਰਨ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਘਰਾਂ 'ਚ ਦੀਵੇ ਨਹੀਂ ਬਲ ਰਹੇ ਅਤੇ ਉਹਨਾਂ ਦੇ ਘਰਾਂ 'ਚ ਹਨੇਰੇ ਨੇ ਮਤਲਬ ਉਹ ਕੁਛ ਵੀ ਖਰੀਦ ਨਹੀਂ ਪਾ ਰਹੇ ਉਹਨਾਂ ਦੀ ਅਪਰੋਚ ਖਤਮ ਹੋ ਗਈ ਮੇਰੀ ਆਪ ਸਭ ਨੂੰ ਬੇਨਤੀ ਹੈ ਐਜ਼ ਏ ਪ੍ਰਾਈਮ ਮਿਨਿਸਟਰ ਆਫ ਬ੍ਰਿਟੇਨ ਦ ਗ੍ਰੇਟ ਬ੍ਰਿਟੇਨ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਤੁਸੀਂ ਜਿਹੜਾ ਹੈਗਾ ਐਕਸਟਰਾ ਸਟੋਰੇਜ ਕਰਨੀ ਬੰਦ ਕਰ ਦਿਓ ਲੋੜ ਦੀਆਂ ਹੀ ਚੀਜ਼ਾਂ ਖਰੀਦੋ ਤਾਂ ਜੋ ਸਪਲਾਈ ਚੇਨ ਬਣੀ ਰਹੇ ਉਸ ਸਮੇਂ ਦੇ ਦੌਰਾਨ ਵਿੰਸਟਨ ਚਰਚਿਲ ਅਗਲੀ ਸਵੇਰ ਜਦੋਂ ਪਾਰਲੀਮੈਂਟ ਵੱਲ ਜਾ ਰਿਹਾ ਸੀਗਾ ਅਤੇ ਬੜਾ ਸਟ੍ਰੈਸਫੁੱਲ ਮਾਹੌਲ ਸੀ ਇੰਗਲੈਂਡ ਇਸ ਲੜਾਈ ਦੇ ਵਿੱਚ ਘਿਰ ਚੁੱਕਿਆ ਸੀ ਸਾਰੇ ਪਾਸਿਆਂ ਤੋਂ ਅਮੈਰੀਕਾ ਵੀ ਆ ਚੁੱਕਿਆ ਸੀ ਇਹਦੇ ਵਿੱਚ ਅਤੇ ਉਸ ਸਮੇਂ ਜੈਪਨੀਜ਼ ਅਤੇ ਜਿਹੜੇ ਯੂਰਪ ਦੇ ਵਿੱਚੋਂ ਹੀ ਬਾਗੀ ਖੜ੍ਹੇ ਹੋਏ ਜਰਮਨ ਨੇ ਕਾਫੀ ਨੁਕਸਾਨ ਕਰ ਦਿੱਤੇ ਸੀ ਸਾਰਿਆਂ ਦੇ ਅਤੇ ਉਸ ਸਮੇਂ ਜਦੋਂ ਵਿੰਸਟਨ ਚਰਚਿਲ ਜਾ ਰਿਹਾ ਉਹ ਦੇਖਦਾ ਕਿ ਇੱਕ ਗਰੋਸਰੀ ਸਟੋਰ ਦੇ ਬਾਹਰ ਬਹੁਤ ਲੰਬੀ ਲਾਈਨ ਲੱਗੀ ਬੜਾ ਦੁੱਖ ਹੋਇਆ ਅਤੇ ਡਰਾਈਵਰ ਨੂੰ ਕਿਹਾ ਕਿ ਤੁਸੀਂ ਗੱਡੀ ਰੋਕੋ ਮੈਂ ਇਹਨਾਂ ਕੋਲ ਜਾ ਕੇ ਆਉਣਾ ਜਾ ਕੇ ਇਹਨਾਂ ਨੂੰ ਕਹਿ ਕੇ ਆਉਣਾ ਕਿ ਕੱਲ੍ਹ ਮੈਂ ਐਡੀ ਵੱਡੀ ਸਪੀਚ ਦਿੱਤੀ ਇੰਨੀ ਭਾਵੁਕ ਹੋ ਕੇ ਜੋ ਮੁਲਕ ਪ੍ਰਤੀ ਵਫਾਦਾਰੀ ਲਈ ਸੀ ਜੋ ਮੁਲਕ ਪ੍ਰਤੀ ਸਿਟੀਜ਼ਨਸ਼ਿਪ ਦੀ ਬਣਦੀ ਰਿਸਪੋਂਸੀਬਿਲਿਟੀ ਦੀ ਸੀ ਬਹੁਤ ਸਾਰੇ ਲੋਕ ਨਵੇਂ ਉੱਤਰਦੇ ਨੇ ਇਸ ਮੁਲਕ ਦੇ ਵਿੱਚ ਉਹ ਆਪਣੇ ਅਧਿਕਾਰ ਜਾਣਦੇ ਨੇ ਆਪਣੀ ਜ਼ਿੰਮੇਵਾਰੀ ਨਹੀਂ ਜਾਣਦੇ ਇਸ ਮੁਲਕ ਦੇ ਪ੍ਰਤੀ ਮੈਂ ਕਈ ਵਾਰ ਕਹਿੰਦਾ ਕਿ ਜਸਟਿਨ ਟਰੂਡੋ ਨੇ ਗਲਤ ਕੁਛ ਨਹੀਂ ਕੀਤਾ ਸੀਗਾ ਉਹਨੇ ਕਿਹਾ 1988 ਦੇ ਦਹਾਕਿਆਂ ਦੇ ਵਿੱਚ ਜਿਹੜੇ ਲੋਕ ਭਾਰਤ ਤੋਂ ਇੱਥੇ ਉਤਰੇ ਸੀ ਉਹਨਾਂ ਨੇ ਹੋਟਲਸ ਤੋਂ ਲੈ ਕੇ ਟਰਾਂਸਪੋਰਟ ਇੰਡਸਟਰੀ ਤੋਂ ਲੈ ਕੇ ਹਰ ਸੈਕਟਰ ਦੇ ਵਿੱਚ ਗਰੋਸਰੀ ਸਟੋਰਾਂ ਤੋਂ ਲੈ ਕੇ ਹਰ ਚੀਜ਼ ਦੇ ਵਿੱਚ ਉਹਨਾਂ ਨੇ ਮਹਾਰਤ ਹਾਸਿਲ ਕੀਤੀ ਅਤੇ ਉਹਨਾਂ ਨੇ ਇੱਕ ਅੰਪਾਇਰ ਵਾਂਗੂੰ ਦੇ ਬਿਜ਼ਨਸ ਖੜ੍ਹੇ ਕਰ ਦਿੱਤੇ ਜਿਨ੍ਹਾਂ 'ਚ ਮਲਟੀਪਲ ਜੋਬਸ ਅੱਜ ਵੀ ਚੱਲ ਰਹੀਆਂ ਨੇ ਕੱਲ੍ਹ ਮੈਂ ਧਾਲੀਵਾਲ ਸਾਹਿਬ ਦੇ ਨਾਲ ਸੀ ਉਹਨਾਂ ਨੇ ਹੋਟਲਸ ਬਣਾਏ ਉਹਨਾਂ ਨੇ ਮੈਡੀਕਲ ਬਿਲਡਿੰਗਸ ਤਿਆਰ ਕੀਤੀਆਂ ਇਹਨਾਂ ਨੇ ਆਪਣੇ ਬੱਚੇ ਪੜ੍ਹਾਏ ਡਾਕਟਰ ਅਤੇ ਬਿਜ਼ਨਸ ਪਰਸਨੈਲਿਟੀਜ਼ ਬਣਾਏ ਬੜਾ ਕੁਛ ਕੀਤਾ ਇਹਨਾਂ ਲੋਕਾਂ ਨੇ ਇੱਥੇ ਇਹ 1988 ਦੇ ਦਹਾਕਿਆਂ ਦੇ ਆਏ ਲੋਕ ਨੇ ਟਰੂਡੋ ਸੋਚ ਰਿਹਾ ਸੀ ਕਿ ਮੇਰੇ ਪਿਓ ਦੇ ਟਾਈਮ ਦੇ ਉੱਤੇ ਇਹ ਲੋਕ ਆਏ ਸੀ ਅਤੇ ਮੇਰੇ ਪਿਓ ਦੀ ਪੀਅਰ ਟਰੂਡੋ ਦੀ ਜਿਹੜੀ ਹੈ ਚਮਕ ਦਮਕ ਦਾ ਕਾਰਨ ਬਣਿਆ ਸੀ ਕਿ ਇਹ ਲੋਕਾਂ ਨੇ ਆ ਕੇ ਇੱਥੇ ਜੋਬ ਜਨਰੇਟ ਕੀਤੇ ਸੀ ਜੋਬ ਕੀਤੀਆਂ ਨਿਕਲੀਆਂ ਸੋ ਟਰੂਡੋ ਫਸ ਗਿਆ ਜਿਹੜੇ ਆ ਨਵੇਂ ਬੁਲਾਏ ਜਿਨ੍ਹਾਂ ਨੂੰ ਇਹ ਪਤਾ ਵੀ ਦੁਪਹਿਰੇ 12 ਵਜੇ ਤੱਕ ਉੱਠ ਨਹੀਂ ਹੁੰਦਾ ਅੱਖਾਂ 'ਚੋਂ ਗਿੱਡ ਨਹੀਂ ਕੱਢ ਹੁੰਦੀ ਸਵੇਰੇ ਤੱਕ ਸੌਂ ਨਹੀਂ ਹੁੰਦਾ ਧਰਨਾ ਲਵਾ ਦਿਉ ਕੈਲਗਰੀ ਦੇ ਧਰਨੇ ਦੇ ਵਿੱਚ ਇਹਨਾਂ 'ਚੋਂ ਆਏ ਹੋਏ ਲੋਕ ਘੰਟੇ 'ਚ ਪਤਾਸ਼ ਦੇ ਪੱਤਿਆਂ ਵਾਂਗੂ ਖੜਾਤੇ ਜਿਹੜੇ ਮੁਲਕ ਦੇ ਪ੍ਰਸ਼ਾਸਨ ਨੂੰ ਇਸ ਮੁਲਕ ਦੇ ਸਿਸਟਮ ਨੂੰ ਥੁੱਕਦੇ

0: ਸੀ ਅੱਜ ਥੁੱਕ ਕੇ ਚੱਟਣ ਲਈ ਮਜਬੂਰ ਹੋ ਚੁੱਕੇ ਨੇ। ਯਾਨੀ ਕਿ ਇਹ ਲੋਕ ਇੱਜ਼ਤ ਨਹੀਂ ਕਰਦੇ ਸੀ। ਜ਼ਿੰਦਗੀ 'ਚ ਇੱਕ ਚੀਜ਼ ਯਾਦ ਰੱਖੋ, ਜਿਹੜਾ ਬੰਦਾ ਆਪਣੇ ਮਾਂ ਪਿਓ ਦੀ ਇੱਜ਼ਤ ਨਹੀਂ ਕਰਦਾ, ਉਹਦੇ ਤੋਂ ਇੱਜ਼ਤ ਤੁਸੀਂ ਆਪਣੇ ਲਈ ਬਿਲਕੁਲ ਵੀ ਨਹੀਂ ਸੋਚ ਸਕਦੇ ਕਿ ਤੁਹਾਡੀ ਵੀ ਕਰੂਗਾ। ਸੋ ਇਸ ਤਰ੍ਹਾਂ ਦੇ ਜਿਹੜੇ ਲੋਕ ਆਏ, ਇਹਨਾਂ ਨੇ, ਇਹਨਾਂ 'ਚ ਗੁੱਸੇ ਬਹੁਤ ਸੀ, ਇਹਨਾਂ 'ਚ ਬਹੁਤ ਕੁਛ, ਇਹਨਾਂ 'ਚ ਹੰਕਾਰ ਬਹੁਤ ਸੀ। ਅਤੇ ਮੈਂ ਦੁੱਖ ਨਾਲ ਵੀ ਕਹਿ ਰਿਹਾ ਅਤੇ ਮੈਨੂੰ ਅਫਸੋਸ ਵੀ ਹੁੰਦਾ, ਜਦੋਂ ਟੋਰਾਂਟੋ ਸਟਾਰ ਦਾ ਆਰਟੀਕਲ ਸਵੇਰੇ ਪੜ੍ਹ ਰਿਹਾ ਸੀ ਕਿ ਕੇਅਰਗਿਵਰ ਨੇ ਬੰਦੇ ਦੋ ਦੋ ਤਿੰਨ ਤਿੰਨ ਸਾਲ ਤੋਂ ਬੈਠੇ ਨੇ, ਕੋਈ ਪਰਿਵਾਰ ਕਿਸੇ ਕੰਟਰੀ ਤੋਂ ਆਇਆ, ਕੋਈ ਕਿਸੇ ਕੰਟਰੀ ਤੋਂ, ਅਤੇ ਉਹ ਲੋਕ ਹੁਣ ਵਾਪਸ ਜਾ ਰਹੇ ਨੇ। ਕਿਉਂ? ਉਹਨਾਂ ਦੇ ਪਰਮਿਟ ਰਿਨਿਊ ਨਹੀਂ ਹੋ ਰਹੇ। ਉਹਨਾਂ 'ਚੋਂ ਇੱਕ ਮੁੰਡਾ ਹਰਪ੍ਰੀਤ ਸਿੰਘ ਦਿੱਲੀ ਦਾ, ਉਹਦੀ ਵੀ ਆਰਟੀਕਲ ਆਈ ਸੀ, ਅਤੇ ਇੱਕ ਲੇਡੀ ਜਿਹੜੀ ਕਿ ਕੋਰੀਆ ਤੋਂ ਆਈ ਸੀ ਆਪਣੇ ਪਰਿਵਾਰ ਸਮੇਤ, ਉਹ ਵੀ ਵਾਪਸ ਜਾ ਰਹੀ ਹੈ। ਜਿਸ ਪਰਿਵਾਰ ਦੀ ਟੇਕ ਕੇਅਰ ਕਰ ਰਹੇ ਸੀ ਉਹ ਵੀ ਰੋ ਰਹੇ ਨੇ, ਕਿਉਂਕਿ ਸਾਨੂੰ ਕੋਈ ਹੋਰ ਬੰਦਾ ਕਿੱਥੋਂ ਮਿਲੂਗਾ। ਹੁਣ ਇਹ ਇੱਕ ਅਲੱਗ ਪੋਰਸ਼ਨ ਹੈ ਜਿਹੜਾ ਮੈਂ ਕਵਰ ਕਰ ਰਿਹਾ ਹੈਗਾ। ਪਰ ਦੂਸਰੇ ਪਾਸੇ ਉਹ ਲੋਕ ਜਿਹੜੇ ਧਰਨੇ ਲਾ ਕੇ ਕਿ ਸਾਡੇ ਹੀ ਪੈਸਿਆਂ 'ਤੇ ਚੱਲਦੀਆਂ ਸਰਕਾਰਾਂ ਨੇ, ਇਸ ਤਰ੍ਹਾਂ ਦੇ ਗੀਤ ਗਾ ਕੇ ਚੌਂਕਾਂ ਦੇ ਵਿੱਚ ਨੱਚਦੇ ਸੀ, ਸ਼ਰਾਬਾਂ ਪੀ ਕੇ ਗੱਡੀਆਂ ਦੇ ਬੋਨਟ 'ਤੇ ਚੜ੍ਹ ਕੇ, ਬਾਈ ਆ ਗਿਆ ਸਪੈਟੇ ਵੀ ਆ ਗਏ, ਬਾਈ ਆ ਗਿਆ ਮਾਮੇ ਆ ਗਏ, ਪਲਾਜ਼ਿਆਂ 'ਚ ਕਾਰਾਂ ਦੇ ਟਾਇਰ ਘੁੰਮਾਉਂਦੇ ਸੀ। ਸਭ ਦੇ ਪਛਵਾੜੇ ਅੱਜ ਗਰਮ ਕਰ ਦਿੱਤੇ ਨੇ ਇਸ ਸਿਸਟਮ ਨੇ। ਮਾੜਾ ਜਿਹਾ ਹੀ ਚੱਲਿਆ, ਸਿਸਟਮ ਨੇ ਸਿਰਫ 15 ਮਿੰਟ ਕੰਮ ਕੀਤਾ, 15 ਮਿੰਟਾਂ 'ਚ ਟੈਂਟ ਟੁੱਟ ਜੇ ਇਕੱਠੇ ਕਰਕੇ ਉਹ ਰੱਖਤੇ। ਪੁਲਿਸ ਨੇ ਆ ਕੇ ਟੈਂਟ ਚੁਕਾ ਤੇ, ਕਹਿ ਦਿੱਤਾ ਇਹ ਇਲੀਗਲ ਨੇ, ਤੁਸੀਂ ਨਹੀਂ ਲਾ ਸਕਦੇ, ਪ੍ਰੋਟੈਸਟ ਆਪਣਾ ਕਿਤੇ ਹੋਰ ਕਰੋ। ਅਤੇ CBSA ਨੇ ਆ ਕੇ ਹੱਥਾਂ 'ਚ ਚਲਾਨ ਫੜਾ ਦਿੱਤੇ ਕਿ ਹੁਣ ਤੋਂ 2 ਘੰਟੇ ਦੇ ਵਿੱਚ CBSA ਦੇ ਆਫਿਸ ਦੇ ਵਿੱਚ ਆ ਕੇ ਅਪੀਅਰ ਹੋਵੋ, ਜਿਹੜੇ ਜਿਹੜੇ ਲੋਕ ਆਊਟ ਆਫ ਸਟੇਟਸ ਨੇ ਤੁਹਾਨੂੰ ਅਸੀਂ ਉੱਥੇ ਬੈਠ ਕੇ ਕਾਰਵਾਈ ਕਰਨੀ ਹੈ। 2 ਘੰਟਿਆਂ ਦੇ ਵਿੱਚ ਧਰਨਾ ਖਾਲੀ ਕਰ ਦਿੱਤਾ। ਮੈਂ ਹਮੇਸ਼ਾ ਕਿਹਾ, ਸ਼ੁਰੂ ਤੋਂ ਕਿਹਾ ਕਿ ਤੁਸੀਂ ਆਪਣੇ ਹੱਕ ਲਈ ਕੋਰਟ ਵਿੱਚ ਜਾ ਸਕਦੇ ਹੋ ਕਿ ਜੀ ਸਾਡੀ ਜ਼ਿੰਦਗੀ ਦੇ 5 ਸਾਲ ਲੱਗੇ ਅਤੇ ਆਹ ਸਾਡੇ, ਕਿਉਂਕਿ ਕੋਰਟ ਵਿੱਚ ਜਦੋਂ ਸਾਡੇ ਕੋਲ ਪੇਪਰ ਵਰਕ ਹੀ ਨਹੀਂ ਹੈਗਾ, ਅਸੀਂ ਕੋਰਟ 'ਚ ਕਿਵੇਂ ਜਾਵਾਂਗੇ? ਅਤੇ ਅਸੀਂ ਫਿਰ ਉਹ ਕੁਛ ਕਰਦੇ ਹਾਂ ਜਿਹਦੇ ਨਾਲ ਪੂਰੀ ਕਮਿਊਨਿਟੀ ਦੀ ਬਦਨਾਮੀ ਹੁੰਦੀ ਆ। ਮੈਂ ਔਰੰਜਵੈਲ 'ਚ ਰਿਹਾ ਇੱਕ ਟਾਈਮ, ਕੈਲੇਡਨ 'ਚ ਰਿਹਾ ਸੀ, ਔਰੰਜਵੈਲ ਨੌਰਥ ਦੇ ਵਿੱਚ। ਜਦੋਂ ਸ਼ਹਿਰ 'ਚ ਜਾਂਦਾ ਸੀ ਨਾ, ਉੱਥੋਂ ਦੇ ਗੈਸ ਸਟੇਸ਼ਨ, ਉੱਥੋਂ ਦੇ ਮੋਟਲਸ, ਉੱਥੋਂ ਦੇ ਮੇਨ ਬਿਜ਼ਨਸਿਸ ਸੀ, ਉਹ ਭਾਰਤੀਆਂ ਦੇ ਓਨ ਕੀਤੇ ਹੋਏ ਸੀਗੇ। ਟੈਕਸੀ ਕੰਪਨੀਆਂ ਤੱਕ ਔਰੰਜਵੈਲ ਦੀਆਂ ਆਪਣੇ ਪੰਜਾਬੀ ਬੰਦੇ ਓਨ ਕਰਦੇ ਸੀਗੇ। ਇਹ ਲੋਕਾਂ ਦੀ ਮੈਂ ਗੱਲ ਕਰਦਾ ਜਿਹੜੇ 1988 ਦੇ ਦਹਾਕੇ ਦੇ ਆਏ ਹੋਏ ਲੋਕ, ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਮਿਹਨਤਾਂ ਕਰਕੇ ਕੰਮ ਸਿੱਖ ਕੇ ਫਿਰ ਖੋਲ੍ਹੇ। ਅੱਜ ਕੋਈ ਵੀ ਬੰਦਾ ਕਿਸੇ ਦੀ ਦੁਕਾਨ 'ਤੇ 2 ਮਹੀਨੇ ਲਈ ਕੰਮ ਕਰਦਾ, ਪ੍ਰਿੰਟਿੰਗ ਸ਼ੋਪ 'ਤੇ 30 ਮਹੀਨੇ 'ਚ ਖੋਲ੍ਹ ਕੇ, ਬਾਈ ਆ ਜਾਓ ਡੱਬੀ ਵਾਲਾ ਪਰਨਾ ਪਾ ਕੇ, ਰਬੜ ਵਾਲੀ ਚੱਪਲ ਪਾ ਕੇ ਅਤੇ ਚੱਪਲ ਗੈਂਗ ਬਣ ਕੇ ਮੈਨੂੰ ਤੁਸੀਂ ਸਪੋਰਟ ਕਰੋ। ਬੜਾ ਕੁਛ ਇੱਥੇ ਹੋਇਆ ਇੱਦਾਂ ਦਾ, ਬੜੇ ਇੰਡਸਟਰੀਜ਼ ਡਿਸਟਰੋਏ ਹੋ ਗਏ, ਬੜੇ ਅਨਪ੍ਰੋਫੈਸ਼ਨਲ ਲੋਕ ਜਿਹੜੇ ਉਹਨਾਂ 'ਚ ਐਂਟਰ ਹੋਏ, ਜਿਨ੍ਹਾਂ ਨੂੰ ਕੈਲਕੂਲੇਸ਼ਨਸ ਨਹੀਂ ਪਤਾ ਸੀ, ਬੈਂਕਾਂ ਦੇ ਲੋਨ ਸਿਸਟਮ ਤੱਕ ਬੰਦ ਕਰਾ ਦਿੱਤੇ। ਅੱਜ ਰੈਸਟੋਰੈਂਟ ਇੰਡਸਟਰੀ ਨੂੰ ਬੈਂਕਸ ਬਲੈਕਲਿਸਟ ਕਰ ਚੁੱਕੇ ਨੇ, ਯਾਨੀ ਕਿ ਪੈਸੇ ਦੇਵਾਂਗੇ ਉਹਨੂੰ ਦੇਵਾਂਗੇ ਜਿਹੜਾ ਡਿਜ਼ਰਵ ਕਰਦਾ, ਅਤੇ ਬੈਂਕਸ ਨੇ ਵੀ ਲੁੱਟ ਲਟਈਏ ਬਹੁਤ ਪਾਏ। ਮੈਨੂੰ ਯਾਦ ਆ, ਮੈਂ ਇੱਕ ਡੀਲਰਸ਼ਿਪ 'ਚ ਇੱਕ ਬੰਦੇ ਨਾਲ ਗਿਆ, ਉੱਥੇ ਬੈਠੇ ਬੈਠੇ ਉਹਨੇ ਮੇਰੀ ID ਲਈ, ਅਤੇ ਮੈਂ ਕਿਹਾ ਵੀ ਮੈਂ ਸੋਚ ਕੇ ਦੱਸਦਾ, ਅਤੇ ਮੈਨੂੰ ਕਹਿੰਦਾ ਅਪਰੂਵਡ। $2,50,000 ਦੀ ਗੱਡੀ ਉਹਨੇ ਮੈਨੂੰ 30 ਸੈਕਿੰਡ 'ਚ ਅਪਰੂਵ ਕਰ ਦਿੱਤੀ ਆਪਣੇ ਸੋਫਟਵੇਅਰ 'ਤੇ ਬਹਿ ਕੇ, ਸਕੋਸ਼ੀਆ ਬੈਂਕ 'ਤੇ ਰਾਹੀਂ। ਮੈਂ ਉਹਨਾਂ ਦਿਨਾਂ 'ਚ ਬੈਠਾ ਸੋਚਦਾ ਸੀ, ਮੈਂ ਕਿਹਾ ਜੇ ਮੈਨੂੰ ਇਹਨਾਂ ਨੇ ਅਪਰੂਵ ਕੀਤਾ, ਅੱਜ ਦੀਆਂ ਕਾਲੇ ਜਿਹੇ ਸ਼ੀਸ਼ੇ ਵਾਲੀਆਂ ਕਾਰਾਂ ਜਣਾ ਖਣਾ ਚੱਕੀ ਫਿਰਦਾ, ਅਤੇ ਫਿਰ ਲੋਕਾਂ 'ਚ ਸਾਈਡਾਂ ਮਾਰਦੇ ਫਿਰਦੇ ਆ, ਜਲੰਧਰ ਵਾਲੇ, ਦੁਆਬੇ ਵਾਲੇ, ਬੰਦੂਕ ਵਾਲੇ, ਗੋਲੀ ਵਾਲੇ, ਬਦਮਾਸ਼ ਵਾਲੇ, ਫਲਾਣੇ ਗਾਉਣੇ ਵਾਲੇ, ਇਹਨਾਂ ਨੇ ਜਲੰਧਰ ਦੁਆਬਾ ਇੱਥੇ ਵੀ ਯਾਦ ਰੱਖਿਆ, ਇਹਨਾਂ ਨੇ ਮੁਲਕ ਨੂੰ ਅਡੋਪਟ ਨਹੀਂ ਕੀਤਾ। ਇਹ ਬੜੀ ਵੱਡੀ ਗਲਤੀ ਹੋਈ। ਜਿਸ ਦਿਨ ਮੈਂ ਇਸ ਧਰਤੀ 'ਤੇ ਉਤਰਿਆ ਸੀ, ਮੱਥਾ ਟੇਕਿਆ ਸੀ ਪੀਅਰਸਨ ਏਅਰਪੋਰਟ ਦੇ ਉੱਤੇ, ਅਤੇ ਮਿੱਟੀ ਮੱਥੇ ਨੂੰ ਲਾ ਕੇ ਕਿਹਾ ਸੀ, ਹੇ ਸਤਿਗੁਰ ਸੱਚੇ ਪਾਤਸ਼ਾਹ, ਜੇ ਹੋ ਸਕਿਆ ਤਾਂ ਮੇਰਾ ਫਿਊਨਰਲ ਇਸੇ ਕੰਟਰੀ 'ਚ ਹੋਵੇ, ਯਾਨੀ ਕਿ ਮੈਂ ਆਪਣੀ ਅੰਤਿਮ ਅਰਦਾਸ ਨੇ ਜਿਹੜੀਆਂ ਮੇਰੇ ਇਸੇ ਮੁਲਕ 'ਚ ਚਾਹੁੰਦਾ। ਹੁਣ ਮੇਰੀਆਂ ਮਿਹਨਤਾਂ ਕੀਤੀਆਂ ਦੱਬ ਕੇ, ਬਹੁਤ ਕੁਛ ਕੀਤਾ, ਮਾੜੇ ਕੰਮ ਵੀ ਬਹੁਤ ਦੱਬ ਕੇ ਕੀਤੇ, ਪਰ ਜਿਹੜੇ ਮਾੜੇ ਕੰਮ ਕੀਤੇ ਉਹਦੇ ਸੁਸਾਇਟੀ 'ਤੇ ਅਸਰ ਨਹੀਂ ਪੈਣ ਦਿੱਤਾ। ਆਪਣੇ ਤੱਕ ਰੱਖੇ, ਅਤੇ ਤੁਹਾਡੇ 'ਚ ਕੋਈ ਵੀ ਦੁੱਧ ਧੋਤਾ ਨਹੀਂ ਹੈਗਾ ਜਿਹੜਾ ਮੈਨੂੰ ਕਾਲ ਕਰਕੇ ਕਹਿ ਦੇਵੇ। ਇਕੱਲੇ ਇਕੱਲੇ ਦੇ ਕਈ ਕਈ ਲੱਛਣ ਹੋਣਗੇ ਜਿਹੜੇ ਲੁਕੋਏ ਹੋਣਗੇ। ਮੈਂ ਬੋਲ ਕੇ ਕਹਿ ਦਿੰਦਾ, ਤੁਸੀਂ ਬੋਲ ਕੇ ਨਹੀਂ ਕਹਿੰਦੇ, ਕਿਉਂਕਿ ਤੁਸੀਂ ਕਹਿੰਦੇ ਤੁਸੀਂ ਬਹੁਤ ਵਧੀਆ ਹੈਗੇ ਹੋ। ਸਭ ਨੇ ਜ਼ਿੰਦਗੀ 'ਚ ਕੁਛ ਨਾ ਕੁਛ ਇਹੋ ਜਿਹਾ ਕੀਤਾ ਹੁੰਦਾ। ਸੋ ਫਾਰ ਮੇਰੀ ਗੱਲ ਕਿਤੋਂ ਘੁੰਮ ਕੇ ਕਿੱਥੇ ਚਲੀ ਗਈ? ਸੋ ਇਹ ਵੀ ਇੱਕ ਵਿਸ਼ਾ ਸੀ ਜਿਹਨੂੰ ਮੈਂ ਟੱਚ ਕਰਨਾ ਚਾਹੁੰਦਾ ਸੀ ਕਿ ਇਸ ਮੁਲਕ 'ਚ ਅਗਰ ਰਹਿਣਾ ਤਾਂ ਇਸ ਮੁਲਕ ਵਰਗੇ ਬਣਨਾ ਪੈਣਾ। ਦੀਵਾਲੀਆਂ, ਦੁਸਹਿਰੇ, ਨਗਰ ਕੀਰਤਨ ਸਭ ਮਨਾਓ, ਪਰ ਉਹਨਾਂ ਦੇ ਵਿੱਚ ਥੋੜ੍ਹਾ ਪਾਰਟੀਸਪੇਟ ਕਰੋ। ਇੱਕ ਸਮਾਂ ਇਹੋ ਜਿਹਾ ਆ ਜਾਣਾ, ਲੋਕਾਂ ਨੇ ਤੁਹਾਨੂੰ ਨਫ਼ਰਤ ਕਰਨੀ ਸ਼ੁਰੂ ਕਰ ਦੇਣੀ ਹੈ। ਅਸੀਂ ਸੜਕਾਂ ਬੰਦ ਕਰਕੇ ਗੁਰੂ ਪਾਤਸ਼ਾਹ ਦੀ ਹਾਜ਼ਰੀ ਦੇ ਵਿੱਚ ਚੱਲਦੇ ਹਾਂ, ਪਰ ਸਾਡਾ ਮਕਸਦ ਉੱਥੇ ਗੁਰੂ ਪਾਤਸ਼ਾਹ ਦੀ ਹਾਜ਼ਰੀ 'ਚ ਚੱਲਣਾ ਨਹੀਂ, ਇੱਕ ਮੇਲੇ ਵਰਗੇ ਮਾਹੌਲ 'ਚ ਪੀਜ਼ੇ ਬਰਗਰਾਂ ਖਾਣ ਦਾ ਹੁੰਦਾ। ਕਿਵੇਂ ਢੇਰਾਂ ਦੇ ਢੇਰ ਲੋਕਾਂ ਨੇ ਲਾਏ ਪੈਂਦੇ, ਅਤੇ ਮੈਨੂੰ ਯਾਦ ਹੈ ਇੱਕ ਲੰਗਰ ਵਾਲਾ ਬੰਦਾ ਮੇਰੇ ਕੋਲ ਆਇਆ, ਕਹਿੰਦਾ ਅਸੀਂ ਲੰਗਰ ਲਾਉਂਦੇ ਹਾਂ ਪੀਜ਼ੇ ਦਾ। ਮੈਂ ਕਿਹਾ ਅੱਛਾ, ਬਹੁਤ ਖੁਸ਼ੀ ਵਾਲੀ ਗੱਲ ਹੈ। ਮੈਂ ਕਿਹਾ ਵੀ ਪੀਜ਼ੇ ਦੇ ਲੰਗਰ ਤੁਸੀਂ ਲਾਉਂਦੇ ਹੋ? ਕਹਿੰਦਾ ਹਾਂ, 10 ਰੁਪਏ ਤੋਂ ਥੱਲੇ ਥੱਲੇ 8 ਰੁਪਏ ਤੱਕ ਲਾਰਜ ਪੀਜ਼ਾ ਲਈਦਾ। ਦੁਕਾਨ ਵਾਲੇ ਨੂੰ ਕਹਿੰਦਾ ਦੇਣਾ ਦੇ, ਨਹੀਂ ਤਾਂ ਫਿਰ ਦੂਜੇ ਕੋਲ ਚੱਲਿਆ। ਇਹ ਲੰਗਰ ਲਾਉਣ ਦੀ ਭਾਵਨਾ ਹੈਗੀ ਤੁਹਾਡੀ, ਕਿ ਤੁਸੀਂ ਕਿਸੇ ਤੋਂ ਖੋਹ ਕੇ, ਜਿਹੜਾ ਦੁਕਾਨ ਚਲਾ ਰਿਹਾ ਉਹਦੇ ਤੋਂ ਖੋ ਕੇ ਤੁਸੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹੋ ਆਪਣੀ ਸ਼ੋਭਾ ਦੇ ਵਿੱਚ ਕਿ ਮੈਂ ਲੰਗਰ ਲਾਇਆ ਹੋਇਆ, ਇਹ ਵੀ ਗਲਤ ਹੈ ਜੀ। ਅਤੇ ਜੇ ਮੈਂ ਬਿਲਕੁਲ ਕੁਛ ਗਲਤ ਬੋਲ ਰਿਹਾ, ਕੋਈ ਵੀ ਔਨ ਏਅਰ ਆ ਕੇ ਗੱਲ, ਮੈਂ ਕਿਸੇ ਕਮਿਊਨਿਟੀ, ਬੰਦੇ ਖਾਸ, ਵਿਅਕਤੀ, ਧਰਮ, ਜਾਤੀ, ਰੰਗ ਨੂੰ ਟਾਰਗੇਟ ਨਹੀਂ ਕਰ ਰਿਹਾ, ਮੈਂ ਸਿਰਫ ਹਰਕਤਾਂ ਅਤੇ ਆਦਤਾਂ ਨੂੰ ਟਾਰਗੇਟ ਕਰ ਰਿਹਾ। ਗੱਡੀਆਂ ਦੇ ਵਿੱਚ ਚਲਾ ਕੇ ਬੰਬ, ਦੀਵਾਲੀਆਂ ਬੰਦ ਕਰਾ ਦੇਣੀਆਂ ਇਹਨਾਂ ਮੁਲਕਾਂ 'ਚ ਜਿਹੜੀਆਂ ਟ੍ਰੈਡੀਸ਼ਨਲੀ ਮਨਾਈਆਂ ਜਾਂਦੀਆਂ ਸੀ, ਕਈ ਅਧਿਕਾਰ ਖੇਤਰਾਂ ਦੇ ਵਿੱਚ ਤਾਲੇ ਲਗਵਾ ਦਿੱਤੇ ਜਾਣੇ ਹੁਛਲਬਾਜ਼ੀ ਦੇ ਨਾਲ, ਫੁਕਰਾਪੰਥੀ ਦੇ ਨਾਲ। ਅਤੇ ਇਹ ਕੀ ਹੈਗਾ, ਇਹ ਅੱਜ ਸਿੱਟਾ ਇਹ ਆ ਕਿ ਮੂੰਹ 'ਚੋਂ ਰੋਣਾ ਨਹੀਂ ਨਿਕਲ ਰਿਹਾ, ਬਸ ਦੰਦੀਆਂ ਕੱਢ ਰਹੇ ਹਾਂ ਅਤੇ ਹਾਲਾਤ ਮਾੜੇ ਹੋਏ ਪਏ ਨੇ। ਮੁਲਕ ਨੇ ਚੱਦਰ ਪਸਾਰ ਕੇ ਬੁਲਾਇਆ ਅਤੇ ਅਸੀਂ ਲਿਬੜੇ ਹੋਏ ਪੈਰਾਂ ਦੇ ਨਾਲ ਗਾਰਾ ਉਸ ਚੱਦਰ ਦੇ ਉੱਤੇ ਫੈਲਾ ਦਿੱਤਾ, ਅਤੇ ਹੁਣ ਜਿਹੜੇ ਲੋਕਾਂ ਨੇ ਚੱਦਰ ਬਣਾਈ ਸੀ ਉਹ ਰੌਲਾ ਪਾ ਰਹੇ ਨੇ ਕਿ ਅਸੀਂ ਚੱਦਰ ਇੰਨੀ ਸਾਫ਼ ਬਣਾਈ ਸੀ ਅਤੇ ਤੁਸੀਂ ਕੂੜੇ ਵਾਲੇ ਬੰਦੇ ਉੱਤੇ ਚੜ੍ਹਾਏ। ਮੈਂ ਕਹਿੰਦਾ ਹੁੰਦਾ ਕਿ ਟਰੂਡੋ ਦੀ ਇੱਡੀ ਵੱਡੀ ਗਲਤੀ ਨਹੀਂ ਜਿੱਡੀ ਵੱਡੀ ਗਲਤੀ ਉਹਦੇ ਇਮੀਗ੍ਰੇਸ਼ਨ ਮਿਨਿਸਟਰ ਅਹਿਮਦ ਹੁਸੈਨ ਦੀ ਆ। ਉਹ ਮੇਰੇ ਕੋਲ ਇੰਟਰਵਿਊ 'ਤੇ ਆਉਂਦਾ ਅਤੇ ਮੈਂ ਉਹਨਾਂ ਨਾਲ ਗੱਲ ਕਰਦਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਮਿਨਿਸਟਰ ਤੁਸੀਂ ਉਹ ਲੋਕ ਲੈ ਕੇ ਆ ਰਹੇ ਹੋ, ਮੇਰੀ ਜਾਣ ਪਛਾਣ 'ਚੋਂ ਇੱਕ ਬੰਦੇ ਨੇ ਜਿਹੜੇ $100 million ਅਮੈਰੀਕਾ 'ਚ ਇਨਵੈਸਟ ਕਰ ਚੁੱਕੇ ਨੇ, ਬਿਕੋਜ਼ ਤੁਹਾਡਾ ਇਮੀਗ੍ਰੇਸ਼ਨ ਦੇ ਵਿੱਚ ਇਨਵੈਸਟਮੈਂਟ ਪ੍ਰੋਗਰਾਮ ਫੇਲ ਹੋਇਆ ਹੋਇਆ, ਤੁਸੀਂ ਉਹਨਾਂ ਨੂੰ ਕੁਆਲੀਫਾਈ ਨਹੀਂ ਹੋਣ ਦਿੰਦੇ, ਅਤੇ ਤੁਸੀਂ ਉਹਦੇ ਡਰਾਈਵਰ ਦੇ ਮੁੰਡੇ ਨੂੰ ਲੈ ਕੇ ਆਏ ਹੋ ਜਿਹੜਾ ਕਿ ਉੱਥੇ ਵੀ ਮੰਗਦਾ ਫਿਰਦਾ ਸੀ, ਇੱਥੇ ਤੁਹਾਡੇ ਤੋਂ ਮੰਗੂਗਾ ਕਿ ਤੁਹਾਨੂੰ ਦਊਗਾ ਕੁਛ ਨਹੀਂ, ਇਹ ਮੈਂ ਤੁਹਾਨੂੰ ਦੱਸ ਦਵਾਂ। ਤੁਸੀਂ ਸੋਚਦੇ ਹੋ ਲੇਬਰ, ਇਹਨਾਂ ਨੇ ਲੇਬਰ ਕਿੱਥੇ ਕਰਨੀਆਂ, ਇਹਨਾਂ ਤਾਂ ਘਰਾਂ 'ਚ ਕੰਮ ਨਹੀਂ ਕੀਤੇ, ਤੁਹਾਡਾ ਕਮਾ ਇਹ ਤਾਂ ਕੁਛ ਹੋਰ ਕਰਨਗੇ, ਉਹਨਾਂ ਨੇ ਆ ਕੇ ਉਹੀ ਸ਼ੁਰੂ ਕਰ ਦਿੱਤਾ ਜੋ ਕਰਦੇ ਸੀ। ਅੱਜ ਕੋਈ ਵੀ ਨਿਊਜ਼ ਪੇਪਰ ਚੱਕ ਲਓ, ਉਹਦੇ 'ਚ ਫੋਟੋਆਂ ਕਿਹਦੀਆਂ ਹੁੰਦੀਆਂ ਨੇ, ਮੁੱਛਾਂ ਤਿੱਖੀਆਂ ਚੂਹੇ ਵਰਗੀਆਂ ਚਿੰਦੀ ਬਦਮਾਸ਼ਾਂ ਦੀਆਂ ਫੋਟੋਆਂ ਹੁੰਦੀਆਂ ਨੇ। ਚਿੰਦੀ ਬਦਮਾਸ਼ ਫੜੇ ਜਾ ਚੁੱਕੇ ਨੇ, ਹੁਣ ਇਹ ਅੱਗੇ ਕੁਛ ਨਹੀਂ ਕਰ ਸਕਦੇ, ਇਹ ਲੋਕ ਫੇਲ ਹੋ ਗਏ ਹਰ ਪੱਖ ਤੋਂ ਲਾਈਫ ਦੇ ਵਿੱਚ। ਇਹ ਫੇਲ ਲੋਕ ਨੇ ਜਿਨ੍ਹਾਂ ਨੂੰ ਚੌੜ 'ਚ ਲੱਗਦਾ ਕਿ ਬਾਈ ਦੀ ਫੋਟੋ ਤਾਂ ਅਖਬਾਰ 'ਚ ਆਈ ਹੈ, ਬਾਈ ਦੇ ਛੱਡੋ। ਸੋ ਵਿੰਸਟਨ ਚਰਚਲ 'ਤੇ ਮੈਂ ਜਾਂਦਾ ਫਿਰ, ਵਿੰਸਟਨ ਚਰਚਲ ਦੀ ਮੈਂ ਗੱਲ ਕੀਤੀ। ਵਿੰਸਟਨ ਚਰਚਲ ਜਿਹੜਾ ਹੈਗਾ, ਉਸ ਸਮੇਂ ਜਦੋਂ ਦੀ ਮੈਂ ਗੱਲ ਕਰਦਾ ਪਿਆ, ਉਸ ਸਮੇਂ ਕੋਈ ਭੁਪਿੰਦਰ ਜੀ ਹੋਲਡ ਰੱਖੋ, ਸਾਰਿਆਂ ਨੂੰ ਹੋਲਡ ਰੱਖਣਾ ਪੈਣਾ ਜੀ, ਸਾਰੇ ਹੋਲਡ 'ਤੇ ਨੇ, ਪਲੀਜ਼ ਹੋਲਡ ਔਨ। ਸੋ ਉਸ ਸਮੇਂ ਵਿੰਸਟਨ ਚਰਚਲ ਲੋਕਾਂ ਕੋਲ ਉਤਰ ਕੇ ਜਾਂਦਾ ਔਰ ਉੱਤਰ ਕੇ ਜਾ ਕੇ ਉਹਨਾਂ ਨੂੰ ਕਹਿੰਦਾ ਹੈਗਾ ਕਿ ਮੈਂ ਕੱਲ੍ਹ ਭਾਸ਼ਣ ਦਿੱਤਾ ਸੀ ਰੇਡੀਓ ਦੇ ਉੱਤੇ, ਮੇਰਾ ਨਾਮ ਵਿੰਸਟਨ ਚਰਚਲ ਹੈ, ਮੈਂ ਇਸ ਮੁਲਕ ਦਾ ਪ੍ਰਧਾਨ ਹਾਂ, ਅਤੇ ਮੈਂ ਸੋਚ ਰਿਹਾ ਸੀ ਕਿ ਤੁਸੀਂ ਲੋਕ ਮੇਰੀ ਇਸ ਭਾਸ਼ਣ ਦਾ ਅਸਰ ਕਰੋਗੇ, ਮੈਂ ਤੁਹਾਡੇ ਸਾਹਮਣੇ ਖੜ੍ਹ ਕੇ ਫਿਰ ਗੁਜ਼ਾਰਿਸ਼ ਕਰਦਾ ਕਿ ਤੁਸੀਂ ਇੱਦਾਂ ਲਾਈਨ ਲਗਾ ਕੇ ਸਮਾਨ ਨਾ ਖਰੀਦੋ। ਤਾਂ ਲੋਕਾਂ ਨੇ ਵਿੰਸਟਨ ਚਰਚਲ ਨੂੰ ਜਦੋਂ ਹੱਥਾਂ 'ਚ ਫੜੇ ਲਿਫਾਫੇ ਦਿਖਾਏ ਕਿ ਇਹ ਅਸੀਂ ਐਕਸਟਰਾ ਖਰੀਦ ਲਿਆਏ ਸੀ, ਇਹ ਅਸੀਂ ਰਿਟਰਨ ਪਾਲਿਸੀ ਦੇ ਅੰਡਰ ਰਿਟਰਨ ਕਰਨ ਆਏ ਹਾਂ ਸਟੋਰ ਦੇ ਉੱਤੇ, ਤਾਂ ਜੋ ਲੋੜਵੰਦ ਲੋਕ ਲੈ ਸਕਣ, ਇਹ ਪਾਇਲਡ ਅਪ ਹੋ ਸਕੇ ਸਟੋਕਸ ਦੇ ਵਿੱਚ ਅਤੇ ਸਾਰੇ ਲੋਕ ਇਹਦੇ ਤੱਕ ਪਹੁੰਚ ਕਰ ਸਕਣ। ਇਹ ਹੁੰਦੀ ਹੈ ਦੇਸ਼ ਭਗਤੀ, ਇਹ ਹੁੰਦਾ ਦੇਸ਼ ਨੂੰ ਪਿਆਰ ਕਰਨਾ, ਇਹ ਹੁੰਦੇ ਨੇ ਮੁਲਕ, ਅਤੇ ਇਹ ਹੁੰਦੀਆਂ ਡੈਫੀਨੇਸ਼ਨਸ। ਆਪਣੇ ਆਪ ਨੂੰ ਅੱਛੇ ਬਣਾਓ, ਵਧੀਆ ਬਣਾਓ, ਇਹ ਮੁਲਕ ਸਭ ਨੂੰ ਪਿਆਰ ਕਰਦਾ ਕਰੂਗਾ, ਆਉਣ ਵਾਲੇ ਦਿਨਾਂ 'ਚ ਇਹ ਮੁਲਕ ਸ਼ਾਈਨ ਕਰੂਗਾ। ਡੋਨਲਡ ਟਰੰਪ ਨੇ ਪੂਰਾ ਜ਼ੋਰ ਲਾਇਆ ਹੋਇਆ ਕਿ ਮੁਲਕ ਦੀ ਇਕੋਨਮੀ ਡੈਮੇਜ ਹੋ ਜਾਵੇ, ਪੂਰਾ ਜ਼ੋਰ ਲਾ ਰਿਹਾ। ਕੱਲ੍ਹ ਦਾ ਮੈਂ ਗਲੋਬਲ ਮੇਲ ਦਾ ਆਰਟੀਕਲ ਪੜ੍ਹ ਰਿਹਾ ਸੀ ਜਿਹਦੇ 'ਚ ਇਹ ਦਰਸਾਇਆ ਗਿਆ ਕਿ ਡੋਨਲਡ ਟਰੰਪ ਇਸ ਮੁਲਕ ਨੂੰ ਤੋੜ ਕੇ ਫਾਈਨੈਂਸ਼ੀਅਲੀ ਇਹਦੀਆਂ ਸਟੇਟਸ ਨੂੰ ਅਲੱਗ ਅਲੱਗ ਕਰਾਉਣਾ ਚਾਹੁੰਦਾ ਹੈਗਾ, ਆਪਸ 'ਚ ਲੜਾਈ ਕਰਾਉਣੀ ਚਾਹੁੰਦਾ ਹੈ। ਅਤੇ ਡੋਨਲਡ ਟਰੰਪ ਉਸ ਲੈਵਲ ਦੇ ਉੱਤੇ, ਡੋਨਲਡ ਟਰੰਪ ਵਰਗੇ ਘਟੀਆ ਇਨਸਾਨ ਤੋਂ ਕੀ ਡਿਜ਼ਰਵ ਕੀਤਾ ਜਾ ਸਕਦਾ? ਜਿਸ ਆਦਮੀ ਦੀਆਂ ਸ਼ਰੇਆਮ ਤਸਵੀਰਾਂ, ਪਿਕਚਰਸ, ਵੀਡੀਓਜ਼ ਹੋਣ, ਛੋਟੇ ਛੋਟੇ ਬੱਚਿਆਂ ਨਾਲ ਕੋਈ ਕਰਮ ਕਰਦਾ ਹੋਵੇ, ਇਸ ਤਰ੍ਹਾਂ ਦਾ ਜਾਨਵਰ ਇਨਸਾਨ ਹੋਰ ਕੀ ਕਰ ਸਕਦਾ? ਐਪਸਟੀਨ ਫਾਈਲ ਲੁਕੀਆਂ ਨਹੀਂ ਹੈਗੀਆਂ, ਲੁਕਾਈਆਂ ਗਈਆਂ ਨੇ, ਅਤੇ ਸ਼ਰੇਆਮ ਵਿੱਚ ਤਸਵੀਰਾਂ ਰਿਲੀਜ਼ ਕੀਤੀਆਂ ਗਈਆਂ ਨੇ, ਨਾਂ ਰਿਲੀਜ਼ ਕੀਤੇ ਗਏ ਨੇ, ਆਈਲੈਂਡ 'ਤੇ ਇਹ ਲੋਕ ਰਹਿ ਰਹਿ ਕੇ ਆਉਂਦੇ ਰਹੇ ਨੇ, ਪਾਰਟੀਜ਼ 'ਚ ਇਕੱਠੇ ਰਹੇ ਨੇ। ਜਸਟ ਇਹ ਹੈ ਕਿ ਗੱਦੀ ਦੀ ਤਾਕਤ ਦੇ ਨਾਲ ਜਿਸ ਤਰ੍ਹਾਂ ਨਰਿੰਦਰ ਮੋਦੀ ਹੁਣੇ ਕਰ ਰਹੇ ਨੇ, ਉਸੇ ਤਰ੍ਹਾਂ ਦਾ ਕੁਛ ਤਾਂਡਵ ਇਹ ਲੋਕ ਕਰ ਰਹੇ ਨੇ। ਫਿਲਹਾਲ ਆਪ ਸਭ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ। ਭੁਪਿੰਦਰ ਮੇਰੇ ਨਾਲ ਆ, ਤੁਸੀਂ ਅਗਰ ਕਿਚਨਰ ਦੇ ਏਰੀਏ ਦੇ ਵਿੱਚ ਕੋਈ ਲਿਸਟਿੰਗ ਕਰਨੀ ਚਾਹੁੰਦੇ ਹੋ ਜਾਂ ਕਿਚਨਰ ਦੇ ਏਰੀਏ 'ਚ ਅਵੈਲਿਊਸ਼ਨ ਕਰਾਉਣੀ ਆ, ਕਿਚਨਰ ਵਾਟਰੂ ਕੈਂਬਰਿਜ ਲੰਡਨ ਜਾਂ ਵਟਸੌਕ ਤੋਂ ਲੈ ਕੇ ਗੋਲਫ ਤੱਕ, ਭੁਪਿੰਦਰ ਸਿੰਘ ਇਸੇ ਏਰੀਏ 'ਚ ਕੰਮ ਕਰਦੇ ਨੇ, ਤੁਸੀਂ ਕੋਈ ਲਿਸਟਿੰਗ ਪਰਚੇਸ ਕਰਨੀ ਆ, ਬੜੀ ਫਲੈਕਸੀਬਿਲਟੀ ਨਾਲ ਇਹ ਤੁਹਾਨੂੰ ਐਂਟਰੀ ਕਰਾ ਸਕਦੇ ਨੇ ਰੀਅਲ ਸਟੇਟ 'ਚ ਵਿਦ ਡਿਊਪਲੈਕਸ ਪ੍ਰੋਪਰਟੀਜ਼, ਡੂਅਲ ਇਨਕਮ ਪ੍ਰੋਪਰਟੀਜ਼ ਦੇ ਵਿੱਚ। ਭੁਪਿੰਦਰ ਜੀ ਦਿਓ ਮੈਸੇਜ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਰੇਡੀਓ ਵਾਇਸ ਨਾਲ ਸਾਰੇ ਦਰਸ਼ਕਾਂ ਨੂੰ, ਮੈਂ ਭੁਪਿੰਦਰ ਸਿੰਘ ਕਿਚਨ ਤੇ ਆਪਾਂ ਕੰਮ ਕਰਦੇ ਹੈਗੇ ਹਾਂ।
0: ਹਾਂਜੀ,
1: ਤੇ ਮੇਰੇ ਕੋਲ ਕੁਛ ਪ੍ਰੋਪਰਟੀਆਂ ਹੈਗੀਆਂ ਨੇ ਕਿਚਨ ਏਰੀਆ 'ਚ, ਤੇ ਇਹ ਪ੍ਰੋਪਰਟੀ ਜਿਵੇਂ ਹੁਣ ਮੇਰੇ ਕੋਲ ਨਵੀਂ ਹੈਗੀਆਂ ਨੇ, ਜਿਵੇਂ ਲੀਗਲ ਡੁਪਲਸ ਆ, ਆਲਮੋਸਟ 2800 ਸਕਿਓਰ ਦਾ ਹੈਗਾ, ਪਰ ਪੂਰੀ ਤਰ੍ਹਾਂ ਰੈਨੋਵੇਟ ਘਰ ਆ, ਮਤਲਬ ਕੁਛ ਵੀ ਕੰਮ ਕਰਨ ਲੋੜ ਨੀਗੀ, ਬੇਸਮੈਂਟ ਲੀਗਲ ਹੈਗੀ ਆ, ਤੇ ਲੋਟ ਸਾਈਜ਼ 40x190 ਲੋਟ ਹੈਗਾ, ਤੇ ਏਰੀਆ ਬਹੁਤ ਵਧੀਆ ਹੈਗਾ, ਕਲੋਜ਼ ਟੂ ਗੁਰੂ ਘਰ ਹੈਗਾ, ਹਾਈਵੇ ਕਲੋਜ਼ ਹੈਗਾ, ਤੇ 7 bedroom ਦਾ ਘਰ ਹੈਗਾ, ਤੇ 9 foot ceiling ਮੇਨ ਫਲੋਰ ਤੇ ਆ। ਤੇ ਇਸ ਪ੍ਰੋਪਰਟੀ ਬਾਰੇ ਕੋਈ ਵੀ ਹੋਰ ਇਨਫੋਰਮੇਸ਼ਨ ਚਾਹੀਦੀ ਆ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਨੰਬਰ ਤੇ
0: 519 590 8254 519-8952-5540 ਭਪਿੰਦਰ ਸਿੰਘ ਦਾ ਨੰਬਰ ਆ। 7 ਬੈਡਰੂਮ ਦੀ ਪ੍ਰਾਪਰਟੀ ਵਿਦ ਲੀਗਲ ਬੇਸਮੈਂਟ ਕਿਚਨਰ ਦੇ ਵਿੱਚ ਗੁਰੂ ਘਰ ਦੇ ਕੋਲ ਅਤੇ ਸਾਰੀ ਫੈਸਿਲਿਟੀਜ਼ ਕੋਲ ਨੇ, ਗੂਗਲ ਦਾ ਆਫਿਸ ਕੁਛ ਮਿੰਟ ਦੀ ਦੂਰੀ ਦੇ ਉੱਤੇ। ਅਤੇ ਤੁਸੀਂ ਅਗਰ ਇਸ ਲਗਜ਼ਰੀ ਏਰੀਆ 'ਚ ਰਹਿਣਾ ਚਾਹੁੰਦੇ ਹੈਗੇ ਜਿੱਥੇ ਲਗਜ਼ਰੀ ਲਿਵਿੰਗ ਹੈਗੀ ਆ ਅਤੇ ਹਾਈਲੀ ਪੇਡ ਲੋਕ ਜਿਹੜੇ ਕੰਮ ਕਰਦੇ ਨੇ ਰਹਿੰਦੇ ਨੇ ਤੁਹਾਡੇ ਗੁਆਂਢ ਦੇ ਵਿੱਚ, 519-519-08254। ਕੋਈ ਵੀ ਕਮਰਸ਼ਲ ਦੇ ਵਿੱਚ ਲੋਕਲ ਕਿਚਨ ਵਾਟਲੂ ਕੈਂਬਰੇਜ ਦੇ ਏਰੀਆ 'ਚ ਕੰਮ ਕਰਨਾ ਚਾਹੁੰਦਾ ਕਮਰਸ਼ਲ ਦੇ ਵਿੱਚ, ਅਤੇ ਕਮਰਸ਼ਲ ਦੇ ਵਿੱਚ ਵੀ ਇਹ ਕੰਮ ਕਰਦੇ ਨੇ, ਕੋਈ ਬਿਜ਼ਨਸ ਸੇਲ ਕਰਨਾ ਚਾਹੁੰਦਾ, ਪਰਚੇਸ ਕਰਨਾ ਚਾਹੁੰਦਾ, ਉਹ 'ਚ ਵੀ ਕੰਮ ਕਰਦੇ ਨੇ। ਕਿੰਨੇ ਸਾਲ ਹੋ ਗਏ ਭੁਪਿੰਦਰ ਤੁਹਾਨੂੰ ਇੱਥੇ ਕੰਮ ਕਰਦੇ ਆ?
1: ਮੈਨੂੰ 20 ਸਾਲ ਹੋ ਗਏ ਜੀ, ਪਰ ਮੈਂ 10 ਸਾਲ ਤੋਂ ਮੋਰ ਦੈਨ 10 ਈਅਰਸ ਬਿਜ਼ਨਸ ਹੈਗਾ, ਠੀਕ ਹੈ ਨਾ? ਅਤੇ ਤੁਸੀਂ ਬਾਕੀ ਸਰਵਿਸ ਲੈਣੀ ਗੱਲ ਕਰਨੀ ਆ, ਮੇਰੇ ਬੈਟਰ ਸਰਵਿਸ ਮਿਲ ਕੇ ਗੱਲ ਹੁੰਦੀ ਹੈ, ਠੀਕ ਹੈ ਨਾ? ਫੋਨ 'ਤੇ ਆਪਾਂ ਜੋ ਮਰਜ਼ੀ ਕਹੀ ਜੀ ਮੈਂ ਇੱਦਾਂ ਕਰਦੇ ਹਾਂ, ਪਰ ਲੇਕਿਨ ਸਰਵਿਸ ਆਲਵੇਜ਼ ਸਪੀਕ ਬਾਈ ਸੈਲਫ। ਅਤੇ ਤੁਸੀਂ ਰਿਵਿਊ ਕਰ ਸਕਦੇ ਹੋ ਮੇਰੀ ਪ੍ਰੋਫਾਈਲ ਨੂੰ, ਔਰ ਟੀਮ ਹੈਗੀ, ਮੈਂ ਟੀਮ ਮਤਲਬ ਮੇਨ ਟੀਮ ਲੀਡ ਕਰਦਾ, ਠੀਕ ਹੈ ਨਾ? ਅਤੇ ਬਾਕੀ ਅਗੇਨ ਅਸੀਂ ਇਸ ਵੀਕ ਸਾਡੇ ਗੁਰੂ ਘਰ ਕਿਚਨ 'ਚ ਮੇਲਾ ਹੈਗਾ ਸਪੋਰਟਸ ਡੇ ਆ, ਅਤੇ ਸਭ ਨੂੰ ਇਨਵਾਈਟ ਕਰਦੇ ਹਾਂ ਅਸੀਂ, ਤੁਸੀਂ ਉੱਥੇ ਆਓ ਅਤੇ ਸਾਨੂੰ ਮਿਲੋ। ਅਤੇ 2 ਦਿਨ ਦਾ ਮੇਲਾ ਹੈਗਾ, 15-16 ਤਰੀਕ ਦਾ, ਅਤੇ ਸਵੇਰ ਤੋਂ ਲੈ ਕੇ ਸ਼ਾਮੀ 7-8 ਤੱਕ ਉੱਥੇ ਹੀ ਆਉਣਗੇ ਜੀ, ਮੈਂ ਜ਼ਰੂਰ ਸਾਨੂੰ ਦਰਸ਼ਨ ਦਿਓ ਆਪਣੇ। ਬਹੁਤ
0: ਸ਼ੁਕਰੀਆ। ਅਤੇ ਨੰਬਰ ਅਗੇਨ 519-519-8254। ਥੈਂਕ ਯੂ ਭੁਪਿੰਦਰ। ਭੁਪਿੰਦਰ ਸਿੰਘ ਕਿਚਨ ਵਾਟਲੂ ਕੈਂਬਰੇਜ ਦੇ ਏਰੀਏ 'ਚ ਉੱਥੇ ਲੋਕਲ ਰਹਿੰਦੇ ਨੇ, ਅਤੇ 519-519-8254 519-509-8254 ਦੇ ਉੱਤੇ ਤੁਸੀਂ ਕਾਲ ਕਰਨੇ ਆ। ਵੀਕਐਂਡ ਦੇ ਮੁਬਾਰਕਬਾਦ। ਅਤੇ ਫਰੈਸ਼ ਗ੍ਰੋਸਰੀ ਡਿਪੂ ਮੇਰੇ ਨਾਲ ਹੋਲ 'ਤੇ ਨੇ, ਕੁਇਕਲੀ ਭਾਅ ਜੀ ਆਪਾਂ ਆਵਾਜ਼ ਦਈਏ, 2 ਕਾਲਸ ਮੇਰੇ ਕੋਲ ਹੋਰ ਹੋਲ 'ਤੇ ਤੁਹਾਡੇ ਤੋਂ ਬਾਅਦ। ਥੈਂਕ ਯੂ।
2: ਹਾਂਜੀ ਅਮਨ ਭਾਅ ਜੀ, ਸਤਿ ਸ਼੍ਰੀ ਅਕਾਲ ਔਰ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਵੀਕਐਂਡ ਆ ਗਿਆ ਜੀ, ਫਰਾਈਡੇ ਸੈਟਰਡੇ ਸੰਡੇ ਗ੍ਰੋਸਰੀ ਕਰਨ ਸਾਰਿਆਂ ਨੇ ਨਿਕਲ ਆਈ ਆ, ਤਾਂ ਜ਼ਰੂਰ ਪਹੁੰਚਿਓ ਗੇੜਾ ਦਿਓ ਫਰੈਸ਼ ਗ੍ਰੋਸਰੀ ਡੀਪੋ ਦੇ ਉੱਤੇ। ਬਹੁਤ ਹੀ ਸੋਹਣੀਆਂ ਸੋਹਣੀਆਂ ਡੀਲਸ ਲੈ ਕੇ ਇਸ ਵਾਰ ਵੀ ਅਸੀਂ ਹਾਜ਼ਰ ਹੋਏ ਹਾਂ ਜੀ। 400 ਗ੍ਰਾਮ ਮਖਾਣੇ ਦਾ ਪੈਕ ਬਹੁਤ ਹੀ ਪ੍ਰੀਮੀਅਮ ਕੁਆਲਿਟੀ 7 ਸਾਈਜ਼ ਦੇ ਵਿੱਚ ਸਿਰਫ $14 ਦੇ ਵਿੱਚ ਮਿਲਣਾ ਜੀ। 400 ਗ੍ਰਾਮ ਜਿਹੜਾ ਕਿ ਮਿਨੀਮਮ 15-16 ਡਾਲਰ ਜਾਂ $17 ਦਾ ਬੈਗ ਤੁਹਾਨੂੰ ਬਾਹਰ ਮਿਲਦਾ ਜੀ। ਇਹਤੋਂ ਇਲਾਵਾ ਲਕਸ਼ਮੀ ਦੇ ਐਕਸਟਰਾ ਲੌਂਗ ਗ੍ਰੇਨ ਬਾਸਮਤੀ ਰਾਈਸ ਤੁਹਾਨੂੰ ਮਿਲਣੇ ਆ ਜੀ ਸਿਰਫ $13 ਦਾ ਬੈਗ, ਜਿਹੜਾ ਕਿ ਮਿਨੀਮਮ 17-18 ਡਾਲਰ ਦਾ ਬੈਗ ਬਾਹਰ ਵੱਡੇ ਸਟੋਰਾਂ ਦੇ ਵਿੱਚ ਲੱਗਿਆ ਹੋਇਆ ਜੀ। ਇਹਤੋਂ ਇਲਾਵਾ ਮਸਟਰਡ ਆਇਲ ਦੀ ਡੀਲ ਹੈਗੀ ਆ ਜੀ, 5 ਲੀਟਰ ਮਸਟਰਡ ਆਇਲ ਤੁਹਾਨੂੰ ਸਿਰਫ ਤੇ ਸਿਰਫ 17.99 ਦੇ ਵਿੱਚ, ਬਿਲਕੁਲ ਜੀ 17.99 ਮਤਲਬ $18 ਦੇ ਵਿੱਚ ਮਿਲਣਾ ਜੀ 5 ਲੀਟਰ ਦਾ ਚੇਨਈ ਕੇਟਰ ਦਾ ਮਸਟਰਡ ਆਇਲ, ਵਨ ਆਫ ਦਾ ਪ੍ਰੀਮੀਅਮ ਬ੍ਰਾਂਡ ਹੈਗਾ ਜੀ, ਬਹੁਤ ਵਧੀਆ ਵਰਾਇਟੀ ਦੇ ਵਿੱਚ ਹੈਗਾ। ਦਾਲਾਂ ਦੇ ਵਿੱਚ ਡੀਲਾਂ ਦੀ ਸ਼ੁਰੂ ਕਰਦੀ ਹੈ ਤਾਂ 299 ਤੋਂ ਮਸੂਰ ਦਾਲ ਜਿਹੜੀ ਹੈ ਜੀ, ਰੈੱਡ ਸਪਲਿਟ ਮਸੂਰ ਦਾਲ 299 ਤੋਂ 4 ਪਾਉਂਡ ਦਾ ਬੈਗ ਸ਼ੁਰੂ ਹੋ ਜਾਂਦਾ ਜੀ। ਵਾਈਟ ਚਨੇ ਕਾਲੇ ਚਨੇ 399 ਤੋਂ ਸ਼ੁਰੂ ਹੋ ਜਾਂਦੇ ਨੇ ਜੀ, ਔਰ ਇਹਤੋਂ ਇਲਾਵਾ ਮੂੰਗ ਹੋਲ ਉੜਦ ਹੋਲ ਸਿਰਫ 499 ਤੋਂ ਸ਼ੁਰੂ ਹੋ ਜਾਂਦੇ ਨੇ ਜੀ। 4-4 ਪਾਉਂਡ ਦੇ ਬੈਗ ਤੁਹਾਨੂੰ ਮਿਲਣੇ ਜੀ ਫਰੈਸ਼ ਗ੍ਰੋਸਰੀ ਡਿਪੋ ਦੇ ਉੱਤੇ। ਆਟਿਆਂ ਦੇ ਵਿੱਚ ਗੋਲਡਨ ਟੈਂਪਲ ਆਟਾ ਸਿਰਫ $16 ਦਾ ਬੈਗ ਲੱਗਿਆ ਹੋਇਆ ਜੀ, ਜਿਹੜਾ ਮਿਨੀਮਮ 20-21 ਡਾਲਰ ਦਾ ਬਾਹਰ ਤੁਹਾਨੂੰ ਮਿਲਦਾ। ਸੋ ਹੋਰ ਵੀ ਬਹੁਤ ਸਾਰੀਆਂ ਅਮੇਜ਼ਿੰਗ ਡੀਲਸ ਨੇ ਜਿਹੜੀਆਂ ਤੁਸੀਂ ਲੈ ਕੇ ਜਾਣੀਆਂ ਜੀ ਫਰੈਸ਼ ਗ੍ਰੋਸਰੀ ਡਿਪੋ ਦੇ ਉੱਤੇ। 2 ਲੋਕੇਸ਼ਨ ਹੈ ਸਰਵ ਕਰਨ ਵਾਸਤੇ, 31 ਸਟੀਪਲ ਵੁਸ਼ ਐਵਨਿਊ ਬ੍ਰੈਂਪਟਨ, ਫੋਨ ਨੰਬਰ 905-458-1300। ਸੈਕਿੰਡ ਲੋਕੇਸ਼ਨ ਡਰਹਮ ਰੀਜਨ ਦੇ ਵਿੱਚ 1618 ਡੰਡਾ ਸਟਰੀਟ ਈਸਟ ਵਿਟਬੀ, ਫੋਨ ਨੰਬਰ ਹੈਗਾ 905-556-1651। ਸੋ ਦੋਵੇਂ ਲੋਕੇਸ਼ਨ ਤੇ ਸਾਰੀਆਂ ਡੀਲਸ ਚੱਲ ਰਹੀਆਂ। ਜੇ ਤੁਹਾਨੂੰ ਹੋਰ ਆਈਟਮਸ ਤੁਸੀਂ ਦੇਖਣੀ ਹੈ ਤਾਂ ਫਲਿੱਪ ਦੇ ਉੱਤੇ ਜਾ ਕੇ ਤੁਸੀਂ ਫਰੈਸ਼ ਗ੍ਰੋਸਰੀ ਡਿਪੂ ਪਾ ਕੇ ਚੈੱਕ ਕਰ ਸਕਦੇ ਹੋ। ਸੋ ਜ਼ਰੂਰ ਪਹੁੰਚਿਓ, ਸੇਵਿੰਗ ਦਾ ਆਨੰਦ ਲਿਓ ਜੀ। ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ। ਥੈਂਕ ਯੂ ਭਾਜੀ।
0: ਥੈਂਕ ਯੂ ਸੋ ਮਚ। ਔਰ ਏਮ 530 ਦੀ ਰੇਡੀਓ ਆਵਾਜ਼ ਸੁਣ ਰਹੇ ਹੋ, ਅਤੇ ਇਹ ਰੇਡੀਓ ਆਵਾਜ਼ ਦੇ ਵਿੱਚ ਅਸੀਂ ਯੂੰ ਗਏ ਯੂੰ ਵਾਪਸ ਆਏ।
3: ਜਾ ਵਿਆਇਆ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
4: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
5: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699, 905-790-1699। TAWAKitchen.ca.
6: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या जी टू लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
7: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, दैट इज 6476562810।
8: रुपिंदर गरेवाल लॉ ऑफिस, रियल एस्टेट ट्रांजैक्शन, विल बनाने लई, फैमिली लॉ जा फिर पावर ऑफ अटॉर्नी, ऑल सर्विसेज अंडर वन रूफ। कम्युनिटी दा जानिया पहचानिया नाम रुपिंदर गरेवाल, बैरिस्टर, सॉलिसिटर एंड नोटरी पब्लिक, लोकेटेड एट चिंक्यूजी एंड बवेट। फॉर ऑल सर्विसेज कॉल 9054971211, 9054971211।
9: रियल एस्टेट दी दुनिया विच आओ, अपने सुपनेयां नूं सच कर विखाओ। फेयरडील रियलिटी इंक ब्रोकरेज नाल हाथ मिलाओ।
10: रियल एस्टेट दीआं बारीकियां सिखो ते कंपनी वल्लों क्लाइंट्स लीड्स वी पाओ।
9: फेयरडील रियलिटी इंक ब्रोकरेज नवे एजेंट हायर कर रहे ने।
10: अज ही कॉल करो फेयरडील दे ब्रोकर ऑफ रिकॉर्ड हरदीप पंदेर नूं
9: 9056712000।
10: फेयरडील नाल हाथ मिलाओ, अपने सुपनेयां नूं सच कर विखाओ।
11: यार लास्ट वीकेंड असी तवा किचन तो केटरिंग ऑर्डर कीता सी, ऑनेस्टली बेस्ट डिसीजन सी। हाँ ब्रो, फूड वाज अमेजिंग, फ्रेश, हॉट ते फुल टेस्ट वाला। गेस्ट्स भी पूरे इंप्रेस हो गए, सर्विस भी टॉप नॉच सी, टाइम ते डिलीवरी, प्रॉपर पैकिंग ते सब कुछ ऑर्गेनाइज सी। मेन्यू भी बहुत फ्लेक्सिबल सी, करीज, रोटी, राइस, एवरीथिंग वाज परफेक्ट। ऑनेस्टली असी तां हुण हर फंक्शन लई तवा किचन ही चूज करांगे। Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton, 9057901699, 9057901699.
12: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
13: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ। ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ, ਸੱਚ ਮਨੋਂ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ। ਇਹਨਾਂ ਦੀ ਸਰਵਿਸ ਐਕਸੀਲੈਂਟ ਹੈ, ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ।
5: 50 Sunnyvale Gate, Brampton, Mountnash and Bovedda intersection, ya visit karo www.tawakitchen.ca, 905-790-1699, TAWAKitchen.ca.
14: You are listening to your favorite radio show, Radio Awaz, The Voice, Zindabad, Zindabad. For advertising, please call 416-518-3200.

0: कौन से रिश्ते कैसे रिश्ते, कौन से रिश्ते कैसे रिश्ते, सुन लिया तो सुलझ गए, सुना दिया तो उलझ गए। जिंदगी भी कुछ ऐसी है कि अगर पेशेंस है सुन दी तो रिश्ते भी ताही निभदे ने, अगर कुछ कह दता तो रिश्ते भी बड़ी जल्दी उलझ जाते हैं। संतोष जी, एक छोटा सा सवाल सी मेरा भी, सॉरी तुसी बहुत टाइम तो होड़ते हो, की हाल है तुहाडा, ठीक हो?
1: हाँ जी, हाँ जी, बहुत बढ़िया जी।
0: मैं क्या कि कौन से रिश्ते कैसे रिश्ते
1: जी,
0: किड़ा रिश्ता है, एक है जा रिश्ता है, कौन से रिश्ते कैसे रिश्ते, सुन लिया तो सुलझ गए, सुना दिया तो उलझ गए। ये सही है कि गलत है?
1: 101% सही है।
0: सही है,
1: बिल्कुल।
0: सुनने की पेशेंस लोगों से है?
1: नहीं
0: नहीं है ना, ताही रिश्ते च प्रॉब्लम है ना। 42% रेट आ, यानी कि 100 दे विचों 42 बंदे दा डिवोर्स जड़ा हैगा अमेरिका च ही रेट हैगा रिश्तों दे विच। 42% 100 दे विचों 42 लोकां दा डिवोर्स जड़ा हैगा अमेरिका च हो रहा हैगा। आ रिश्तों दी हालात ने इंपैक्टेड डाल दे, और मैं और संतोष थोड़े लिए हाजिर हाँ। तो अज दे शो नूं तुहाडे तक RSG कस्टम सोफा एंड एफओ होस्टरी जिहड़े सोफे बना के देंदे ने, इदां दे मैं एक फोटो दित्ती सी, एंट्रेंस के उत्ते सोफा बनवाया, बाहर पोर्च ग्लास ला के बनाया, तो वो एरिया नूं 4 चन्न ला दते सोफे ने, खतरा पैदा होगा कि कोई बाहरों ना चक्के ले जाए। सो RSG कस्टम सोफा, कस्टम सोफे रीजनेबल कीमत ते नाल तुहाडे लई तैयार करदे ने। अगर तुसी जो पुराने फर्नीचर नवा करना हैगा उनू भी नवा बना देंगे ने, तुहाडा रेस्टोरेंट है या तुहाडा होटल है तुहाडे लई काम आउणगे। RSG कस्टम सोफा एंड अपोस्ट्री 647-705-1317 647-705-1317। कुछ डॉक्टर्स ने जड़े फार्मासिस्ट ते नर्स प्रैक्टिशनर्स ने जड़े, अगर थोड़े रिश्तेदारों च बहुत सारे लोग ने सुन रहे हो, अगर ये लोग ग्रोथ चाहते ने लाइफ के, कोई डॉक्टर है अपने क्लीनिक होर बधाने चाहता है, मैडिकल बिल्डिंग्स के जड़े एंट्री है ने, तो इन एंट्री पॉइंट्स के वास्ते कोई भी डॉक्टर हैगा वो अपने क्लीनिकल प्रैक्टिस के जाना चाहता है, उन्होंने पेशेंट्स चाहिए ने, तो हुण वो जॉब करता है साइड बाय साइड, वो अपनी प्रैक्टिस भी करनी चाहता है। यस यू कैन डू, तो तुसी कॉन्टैक्ट करना, संतोष जी नंबर बोल दो
1: जी। बिल्कुल, 416-473-4162-42।
0: सो कोई भी फार्मासिस्ट का कोर्स कर चुका है अपने फार्मेसी जाना चाहता पूरी गाइडेंस के नाल, या थोड़े को फार्मेसी है तो होना चाहते हो, तुम चाहते काम बधे साडा, तो उदो ना उन्होंने दोनों कंडीशन के वास्ते भी तुम कॉन्टैक्ट करना। नर्स प्रैक्टिशनर्स जो है तुम हॉस्पिटल से काम कर करके अक चुके हो, तुम चाहते हो कि प्रैक्टिस जाइए अपनी प्रैक्टिस के, एक ग्रुप है कंपनी है प्रॉपरली तुम्हें अपने नाल जोड़ू, तो नंबर है 416-473-4242 के उत्ते टीम के नाल गल करोंगे साडे नाल, तो असी तुम्हें जोड़ा है अगे टाइप करा देवे। तो कुछ पेशेंट्स चाहिए ने, अगर तुसी कैलेडन ओरेंजबेल शेलबर्न ते तुसी नाल दे किसी भी शहर दे विच एरन दे विच रहने हो, तुहानू पंजाबी बोलदे डॉक्टर्स चाहिए ने जी, पंजाबी बोलदे डॉक्टर्स क्लिनिक दे विच रजिस्टर होना, तुसी 416-803-1616 जरा करे क्लिक, जे कोई फैमिली मैंबर भी मेडिसिन दे विच तां वी तुहानू अपॉर्चुनिटी दित्ती जाऊगी। कोई भी डेंटिस्ट जगह लभ रहे ने, डेंटिस्ट जगह नहीं मिलदियां, मेडिकल बिल्डिंग दे विच जगह चाहीदी है, 416-803-1616 ते कॉन्टैक्ट कर लियो, 416-803-1616 416-803-1616 नंबर के उत्ते तुसी कॉन्टैक्ट करना हैगा। तो संतोष को एक क्वेश्चन है, संतोष जी क्वेश्चन का जवाब तो उन्हें देता भी, वो बंदा दिन नहीं सौंदा सी, रात में सौंदा सी का।
1: जी बिल्कुल,
0: मना लिया मैं संतोष ने, मैं क्या संतोष सही जवाब है कि नहीं, कहते हाँ जी सही है। ओके क्वेश्चन है संतोष, क्वेश्चन दसो कि मैथमैटिक्स का क्वेश्चन है
1: जी,
0: जेड़ा भी विनर हैगा
1: जी,
0: दो विनर्स नू ट्यूजडे दा एक एक मूवी पास मिलूगा, एक एक आप खरीद लियो जे दो जने ने जाना, ठीक है, या दो मूवी पास कर दिंदे आ
1: जी,
0: दो मूवी पास होणगे विनर नू, ते ट्यूजडे दा ऑनलाइन ही मिलूगा, मिलना नहीं, जाना नहीं, आना नहीं, करना नहीं, ते तुसी कॉन्टैक्ट करना हैगा 416-473-4242 ते जिहड़ा विनर होगा 416-473-4242, हरदीप पंदेर ब्रोकर ऑफ रैकेट ने उन्होंने वालों होगा है मूवी पास। दो क्वेश्चन की है संतोष, एक नू बस मिलूगा ਨਾਂ ਬੋਲ ਦਾਂਗੇ ਜਾਂ ਤੁਸੀਂ ਕੋਈ ਵੀ ਇੱਕ ਜਣੇ ਦਾ ਬੋਲ ਦਾਂਗੇ, ਜਿੱਤੇ ਹਾਰੇ ਡਜ਼ਨਟ ਮੈਟਰ, ਪਾਰਟਿਸਿਪੇਟ ਕਰਨਾ। ਨੰਬਰ ਬੋਲੋ ਸੰਤੋਸ਼ ਤੇ ਨੰਬਰ ਬੋਲੋ ਕੀ ਹੈ ਜਿਹੜਾ ਤੁਸੀਂ ਕੁਐਸਚਨ ਪੁੱਛਣਾ।
1: ਮੈਥ ਦਾ ਕੁਐਸਚਨ ਹੈਗਾ ਹੈ 1 + 1 - 1 + 1 / 1।
0: ਦੁਬਾਰਾ
1: 1 + 1 - 1 + 1 / 1।
0: ਪੰਜਾਬੀ ਚ ਕਰ ਸਕਦੇ? ਇੱਕ
1: ਜੀ, ਇੱਕ ਜਮਾ ਇੱਕ ਘਟਾਓ ਇੱਕ ਜਮਾ ਇੱਕ ਭਾਗ ਇੱਕ।
0: ਠੀਕ ਹੈ, ਤੁਹਾਡਾ ਜਿਹੜਾ ਆਨਸਰ ਕਰ ਰਿਹਾ ਉਹਨੂੰ ਕਾਰਡ ਦੇ ਦੇਣਾ ਸੀ, ਇੱਕ ਗਿਫਟ ਕਾਰਡ ਡਾਇਮੰਡ ਇੰਸ਼ੋਰੈਂਸ ਵੱਲੋਂ। ਦੋ ਮੂਵੀ ਪਾਸ ਹੋਣਗੇ ਡਾਇਮੰਡ ਇੰਸ਼ੋਰੈਂਸ ਅਤੇ ਡਾਇਮੰਡ ਇੰਸ਼ੋਰੈਂਸ ਤੋਂ ਪਵਨ ਕੌਰ ਗਿੱਲ ਜਿਹੜਾ ਹੈਗਾ ਇਹ ਤੁਹਾਨੂੰ ਦੇਣਗੇ। ਸੰਤੋਸ਼ ਦੇ ਸਵਾਲ ਦੇ ਜਵਾਬ ਲਈ ਦੋ ਲਾਈਨ ਖਾਲੀ ਨੇ। ਪਵਨ ਮੇਰੇ ਨਾਲ ਹੋਲ 'ਤੇ ਸੀ। ਪਵਨ ਕੀ ਹਾਲ ਚਾਲ ਨੇ ਤੁਹਾਡੇ?
2: ਹਾਂਜੀ ਅਮਨ ਜੀ, ਸਤਿ ਸ਼੍ਰੀ ਅਕਾਲ, ਠੀਕ ਹੈ ਜੀ।
0: ਚੜ੍ਹਦੀ ਕਲਾ। ਸੋ ਪਵਨ ਆਟੋ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਗਾਰੰਟਿਡ ਲੋਸਟ ਪ੍ਰਾਈਸ ਦੇ ਵਿੱਚ ਲੈ ਕੇ ਜਾ ਸਕਦੇ ਨੇ, ਨਹੀਂ ਜਾਊਗੀ ਤਾਂ ਪਾਲਿਸੀ ਨੂੰ ਟੱਚ ਨਹੀਂ ਕੀਤਾ ਜਾਊਗਾ। ਗਾਰੰਟਿਡ ਪ੍ਰੋਗਰਾਮ ਦੇ ਵਿੱਚ ਇਹ ਹੁੰਦਾ। ਅਤੇ ਤੁਸੀਂ ਪਵਨ ਹੋਰਾਂ ਨੂੰ 647-325-9100 ਦੇ ਉੱਤੇ, ਪਵਨ ਜੀ ਇੱਕ ਨਾ ਮੂਵੀ ਪਾਸ ਹੋਣਗੇ ਦੋ ਔਨਲਾਈਨ ਦੇਣੇ ਨੇ ਆਪਾਂ ਨੇ, ਇਹ ਤੁਹਾਡੇ ਵੱਲੋਂ ਸਪੋਂਸਰਡ ਅਸੀਂ ਕਰਤੇ। ਅਤੇ ਇਹ ਜਿਹੜੇ ਮੂਵੀ ਪਾਸ ਨੇ ਇਹ ਮੰਗਲਵਾਰ ਦੀ ਮੂਵੀ ਦੇ ਹੋਣਗੇ, ਜਿਹੜੇ ਵੀ ਲੈਣਗੇ ਸ਼ਾਮ ਦੇ, ਹੈ ਨਾ। ਸੋ ਮੂਵੀ ਦੱਸ ਦੇਣਗੇ ਸਾਰੇ, ਉਹਦੇ ਪਾਸ ਮਿਲ ਜਾਣਗੇ। ਅਤੇ ਕਾਲ ਕਰਨ ਲਈ ਸਟੂਡੀਓ ਦੇ ਨੰਬਰ 905-673-3337। ਤੁਹਾਡੇ ਦੋ ਲਾਈਨ ਹੋਲ 'ਤੇ ਨੇ, ਇੱਕ ਖਾਲੀ ਹੈ ਬਸ ਹੁਣ। 9056733337 ਸੰਤੋਸ਼ ਨੇ ਕੁਐਸਚਨ ਪੁੱਛ ਲਿਆ। ਪਵਨ, ਆਟੋ ਅਤੇ ਹੋਮ ਇੰਸ਼ੋਰੈਂਸ ਇੱਕ ਐਸਾ ਪਾਰਟ ਹੈ ਜਿਸ 'ਚ ਲੋਕ ਇਗਨੋਰੈਂਟ ਬਹੁਤ ਸੀਗੇ ਹੁਣ ਨਹੀਂ ਗਏ, ਅੱਗੇ ਹੁੰਦੇ ਸੀ, ਨਾਓ ਦੇ ਆਰ ਅਵੇਅਰ। ਤੁਸੀਂ ਲਾਸਟ ਦੋ ਲੋਕਾਂ ਨੇ ਜਿਨ੍ਹਾਂ ਨੇ ਆਟੋ ਔਰ ਹੋਮ ਇੰਸ਼ੋਰੈਂਸ ਘਟੀ ਹੈ, ਜਸਟ ਨੰਬਰ ਦੇ ਨਾਲ ਕਿੰਨਾ ਕੁ ਫਰਕ ਪਿਆ?
2: ਹਾਂਜੀ ਅਮਨ ਜੀ, ਮੈਂ ਲਾਸਟ ਹੋਣੀ ਇੱਕ ਕੀਤੀ ਕੱਲੀ ਹੋਮ ਦੀ ਇੰਸ਼ੋਰੈਂਸ, ਤੇ ਉਹਨਾਂ ਨੇ ਜੀ ਕੱਲੀ ਹੋਮ ਦੇ ਵਿੱਚੋਂ ਹੀ $800 ਐਨੂਅਲ ਉਹਨਾਂ ਦਾ ਸੇਵਿੰਗ ਹੋਈ ਆ।
0: $800 ਸੇਵਿੰਗ ਐਨੂਅਲ ਹੋਈ ਆ?
2: ਐਨੂਅਲ ਉਹਨਾਂ ਦੀ ਸੇਵਿੰਗ ਹੋ ਗਈ 800 ਕੱਲੇ ਇੱਕ ਘਰ ਦੇ ਵਿੱਚੋਂ ਹੀ।
0: ਸਿਰਫ ਕਿਰਾਏਦਾਰ ਨੇ?
2: ਨਹੀਂ ਜੀ, ਉਹਨਾਂ ਦਾ ਆਪਣਾ ਘਰ ਆ।
0: ਅੱਛਾ, ਆਪਣਾ ਘਰ ਹੈਗਾ
2: ਦੇ ਵਿੱਚ? ਆਪਣਾ ਘਰ ਆ, ਹਾਂਜੀ, ਇੱਕ ਘਰ ਦੇ ਵਿੱਚੋਂ ਹੀ, ਤੇ ਉਹਨਾਂ ਨੇ $800 ਸੇਵ ਕੀਤੇ ਨੇ
0: ਸਾਲ ਦਾ ਸੇਵ ਹੋਇਆ ਜੀ। ਯਾਨੀ ਕਿ 2 ਮਹੀਨੇ ਦੀ ਕਾਰ ਦੀ ਗੈਸ ਜਿਹੜੀ ਫ੍ਰੀ ਹੋ ਗਈ, ਆਪਾਂ 5-10 ਸੈਂਟ ਲਈ ਗੈਸ ਸਟੇਸ਼ਨ ਤੇ ਲਾਈਨ ਲਾ ਕੇ ਖੜੇ ਰਹਿੰਦੇ ਹਾਂ। 6473259100 647-325-9100। ਤੇ ਪਵਨ, ਹੋਰ ਇਸ ਤੋਂ ਇਲਾਵਾ?
2: ਹਾਂਜੀ ਅਮਨ ਜੀ, ਇਸ ਤੋਂ ਇਲਾਵਾ ਮੇਰੇ ਕੋਲ ਇੱਕ ਦੋ ਗੱਡੀਆਂ ਆਈਆਂ ਸੀ, ਤੇ ਕੱਲੀਆਂ ਗੱਡੀਆਂ ਹੀ, ਹਨਾ, ਉਹਨਾਂ ਨੇ ਹੋਮ ਦੀ ਇੰਸ਼ੋਰੈਂਸ ਨਹੀਂ ਲਈ ਹਜੇ, ਕਿਉਂਕਿ ਉਹਨਾਂ ਦੀ ਕਲੋਜ਼ਿੰਗ ਹੋਣੀ ਸੀ। ਤੇ ਜੀ ਉਹਨਾਂ ਨੇ ਗੱਡੀਆਂ ਦੇ ਵਿੱਚੋਂ ਹੀ ਆਪਣਾ ਆਲਮੋਸਟ 1100 ਸੇਵ ਕੀਤਾ ਦੋ ਗੱਡੀਆਂ ਦੇ ਵਿੱਚ, ਜਸਟ ਆਟੋ ਇੰਸ਼ੋਰੈਂਸ ਵਿੱਚ ਹੀ।
0: ਜਸਟ ਆਟੋ ਇੰਸ਼ੋਰੈਂਸ ਦੋ ਗੱਡੀਆਂ 'ਚ $1100 ਦੀ ਸੇਵਿੰਗ, ਮੀਨਸ ਆ 3 ਮਹੀਨੇ ਦੀ ਗੈਸ ਤੁਸੀਂ ਇੱਕ ਗੱਡੀ ਦੀ ਫ੍ਰੀ ਪਾ ਕੇ ਚਲਾ ਰਹੇ ਹੋ। ਤੇ 6473259100 ਆਟੋ ਹੋਮ ਕਮਰਸ਼ਲ ਤੁਹਾਡਾ ਕੋਈ ਬਿਜ਼ਨਸ ਆ, ਬਿਜ਼ਨਸ ਵਗੈਰਾ ਤੇ ਫਰਕ ਪੈਂਦਾ ਆਟੋ ਇੰਸ਼ੋਰੈਂਸ ਦਾ ਜੀ? ਬਿਜ਼ਨਸ ਇੰਸ਼ੋਰੈਂਸ ਦਾ?
2: ਹਾਂਜੀ ਅਮਨ ਜੀ, ਬਿਜ਼ਨਸ ਇੰਸ਼ੋਰੈਂਸ ਵੀ ਮੈਂ ਇਹੀ ਕਹਿੰਦੀ ਹਾਂ ਚੈੱਕ ਕਰਵਾਉਣੀ ਚਾਹੀਦੀ ਆ, ਤੇ ਨਵੇਂ ਰੇਟਸ ਜਦੋਂ ਆਉਂਦੇ ਨੇ ਘੱਟ ਕੇ ਆਉਂਦੇ ਨੇ, ਕਈ ਵਾਰ ਚਲੋ ਵੱਧ ਕੇ ਵੀ ਆਉਂਦੇ ਨੇ, ਘੱਟ ਕੇ ਆਉਂਦੇ ਨੇ, ਤਾਂ ਤੁਹਾਨੂੰ ਜ਼ਰੂਰ ਚੈੱਕ ਕਰਵਾਉਣੀ ਚਾਹੀਦੀ ਆ।
0: 6473259100 ਪਵਨ ਕੌਰ ਗਿੱਲ, ਕੋਈ ਜਾਲੀ ਕੰਮ ਨਹੀਂ ਕਰਨਾ, ਕਈਆਂ ਦੀਆਂ ਪਾਲਿਸੀਜ਼ ਗਲਤ ਨੇ। ਬ੍ਰੈਂਪਟਨ 'ਚ ਇੱਕ ਬੰਦੇ 'ਤੇ ਹੁਣ ਚਾਰਜ ਲੱਗੇ ਨੇ, ਉਹਨੂੰ ਸਜ਼ਾ ਵੀ ਹੋਈ ਆ ਅਤੇ ਜੁਰਮਾਨਾ ਵੀ ਹੋਇਆ, ਘਰ ਦੇ ਵਿੱਚ ਅੱਗ ਲੱਗੀ ਸੀ। ਤੁਸੀਂ ਪ੍ਰੋਪਰਲੀ ਕਵਰਡ ਆਪਣੇ ਰੈਂਟਲ ਘਰਾਂ ਨੂੰ ਸਮਝੋ, ਪਵਨ ਨੂੰ ਕਾਲ ਕਰਕੇ ਕਿ ਮੇਰਾ ਭੈਣ ਜੀ ਇੱਦਾਂ ਦਾ ਰੈਂਟਲ ਆ, ਇੰਨੀ ਇੰਸ਼ੋਰੈਂਸ ਆਹ ਕੰਪਨੀ ਦੀ ਹੈ, ਸ਼ੀ ਵਿਲ ਚੈੱਕ ਫੋਰ ਯੂ ਕਿ ਤੁਹਾਡੀ ਇੰਸ਼ੋਰੈਂਸ ਕਵਰ ਕਰ ਰਹੀ ਹੈ ਕਿ ਨਹੀਂ। ਜਦੋਂ ਇਸ ਤਰ੍ਹਾਂ ਦੇ ਕੇਸ 'ਚ ਚਾਰਜ ਲੱਗਦੇ ਨੇ ਤਾਂ ਕਲੇਮ ਵੀ ਕੈਂਸਲ ਹੋ ਜਾਂਦਾ ਹੁੰਦਾ ਆਟੋ ਹੋਮ ਇੰਸ਼ੋਰੈਂਸ ਦਾ। 6473259100 ਪਵਨ ਕੌਰ ਗਿੱਲ, 647-325-9100। ਥੈਂਕ ਯੂ ਪਵਨ, ਥੈਂਕ ਯੂ ਸੋ ਮੱਚ। ਸੋ ਮੇਰੇ ਨਾਲ ਪਹਿਲੀ ਕਾਲ ਆ 7321 ਨੰਬਰ। ਹੈਲੋ ਜੀ, ਹਾਂਜੀ, ਹੈਲੋ, ਹਾਂਜੀ, ਕਿੰਨਾ ਜੀ? ਸੰਤੋਸ਼, ਸਮਝ ਨਹੀਂ ਆਇਆ ਕਿੰਨਾ ਬੋਲਿਆ, ਮੂੰਹ 'ਚ ਬੋਲੀ ਜਾਂਦੇ ਨੇ।
3: ਨੰਬਰ 2
0: ਮੈਂ ਕਿਹਾ ਕਿਤੇ ਸੰਦੂਕ। ਅੱਛਾ, ਤੇ ਹਰਸਿਮਰਨ, ਹਾਂਜੀ ਹਾਂਜੀ, ਹਰਮਨ, ਮੈਂ ਚੈੱਕ ਕਰਾਉਣਾ ਜੀ ਆਪਣੇ ਅੱਖਾਂ। ਹਾਂਜੀ ਹਾਂਜੀ, ਦੋ ਆਂਸਰ ਆ, ਹਰਮਨ ਦਾ ਵੀ ਦੋ ਆਂਸਰ ਆ। ਤੇ ਨੈਕਸਟ ਕਾਲ ਕੌਣ ਆ? 1577। ਹੈਲੋ, ਹਾਂਜੀ,
4: ਹਾਂਜੀ ਭਾਜੀ, ਇਹਦਾ ਵੀ ਆਂਸਰ ਦੋ ਹੈ ਜੀ ਭਾਜੀ, ਪੱਕਾ ਦੋ ਹੈਗਾ।
0: ਦੋ ਹੈਗਾ ਤੇ 8981 ਨੰਬਰ ਹੈ ਲਾਸਟ ਵਿੱਚ। ਹੈਲੋ
3: ਹੈਲੋ ਹਾਂਜੀ ਬਸ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਜੀ।
0: ਚੜ੍ਹਦੀ ਕਲਾ ਜੀ
3: ਆਨਸਰ ਹੈਗਾ ਇੱਕ
0: ਇੱਕ ਹੈ ਨਾ, ਤੁਹਾਡਾ ਨਾਂ ਬੋਲ ਦਿਓ ਪਲੀਜ਼।
3: ਬਲਜੀਤ ਸਿੰਘ।
0: ਦਲਜੀਤ ਸਿੰਘ।
3: ਬਲਜੀਤ ਬਲਜੀਤ ਸਿੰਘ।
0: ਬਲਜੀਤ ਸਿੰਘ। ਸੰਤੋਸ਼ ਕੁਐਸਚਨ ਰਿਪੀਟ ਕਰੋ ਕੁਇਕਲੀ। ਸੰਤੋਸ਼
1: ਜੀ ਜੀ ਬਿਲਕੁਲ ਸੌਰੀ, 1+1-1+1 / 1
0: ਵੇਅਰ ਹਾਊਸ ਮੈਨੇਜਰ ਹੋ, ਆਪਰੇਸ਼ਨ ਮੈਨੇਜਰ ਹੋ, ਸ਼ਿਪਿੰਗ ਡਿਪਾਰਟਮੈਂਟ ਦੇ ਵਿੱਚੋਂ ਜਾਂ ਪਰਚੇਸ ਡਿਪਾਰਟਮੈਂਟ ਦੇ ਵਿੱਚ ਹੈਗੇ ਹੋ, ਸੋ ਪਲੀਜ਼ ਤੁਸੀਂ ਐਮ ਕੇ ਪੈਲਟਸ ਆਪਣੀ ਕੰਪਨੀ ਦੱਸ ਸਕਦੇ ਹੋ। ਇਹ ISPM 15 ਸਰਟੀਫਿਕੇਟ ਨਾਲ ਬਣੀ ਹੋਈ ਸਕਿੱਡ ਹੈ ਜਿਹੜੀ ਕਿ ਦੁਨੀਆ ਭਰ 'ਚ ਐਕਸਪੋਰਟ ਕਰ ਸਕਦੇ ਹੋ ਤੁਸੀਂ। ਇੰਡੀਆ 'ਚ ਇਹਨਾਂ ਦੀ ਬਹੁਤ ਡਿਮਾਂਡ ਹੁੰਦੀ ਹੈ, ਅਤੇ ਮੈਨੂਫੈਕਚਰਰ ਹੀਟ ਟਰੀਟਡ ਪੈਲਟ ਹੁੰਦੀ ਆ, ਹੀਟ ਟਰੀਟਡ ਮਤਲਬ ਗਰਮ ਜਗ੍ਹਾ 'ਤੇ ਕਿੰਨੀ ਗਰਮ ਰਹਿ ਸਕਦੀ ਆ, ਅੱਗ ਨਾ ਫੜੇ ਇਹ, ਉਹ ਚੈੱਕ ਕੀਤਾ ਹੁੰਦਾ। ਅਤੇ ਤੁਸੀਂ ਵੇਅਰ ਹਾਊਸ ਦੇ ਵਿੱਚ ਕਸਟਮ ਪੈਲਟਸ ਤਿਆਰ ਕਰਾਉਣੀਆਂ ਨੇ, ਕੋਈ ਸ਼ਿਪਿੰਗ ਦਾ ਕੋਈ ਕੰਟੇਨਰਸ ਪੈਕ ਕਰਾਉਣੇ ਨੇ, ਜਾਂ ਤੁਸੀਂ ਪੈਕੇਜਿੰਗ ਦੇ ਲਈ ਕਸਟਮ ਪੈਲਟਸ ਜਿਹੜੀਆਂ ਬਣਾਉਣੀਆਂ ਚਾਹੁੰਦੇ ਹੋ, ਐਮ ਕੇ ਪੈਲਟਸ 3658662080 4-365-866 ਨੰਬਰ ਆ। info@mkpellets.ca ਨੰਬਰ ਦੇ ਉੱਤੇ ਤੁਸੀਂ ਈਮੇਲ ਕਰਕੇ ਜਿਹੜਾ ਹੈਗਾ ਇਸ ਈਮੇਲ ਐਡਰੈਸ ਦੇ ਉੱਤੇ info@mkpellets.ca 'ਤੇ ਤੁਸੀਂ ਮੈਸੇਜ ਕਰਨਾ ਪੈਲਟਸ ਦੇ ਐਕਸਪੋਰਟ ਵਾਸਤੇ। ਆਪਣੀ ਸਾਊਥ ਏਸ਼ੀਅਨ ਭਰਾਵਾਂ ਦੀ ਕਮਿਊਨਿਟੀ ਦੀ ਬਿਜ਼ਨਸ ਹੈ, ਔਰ ਇਹ ਬੜੀ ਉਮੀਦ ਨਾਲ ਜਿਹੜਾ ਰੇਡੀਓ 'ਤੇ ਆਏ ਨੇ ਕਿ ਬਹੁਤ ਸਾਰੇ ਲੋਕ ਸਾਨੂੰ ਨਵੇਂ ਮਿਲਣਗੇ ਫੋਰ ਸ਼ੋਰ। ਹਾਂਜੀ ਹੈਲੋ ਸੰਤੋਸ਼ ਦੇ ਸਵਾਲ ਦਾ ਜਵਾਬ ਹਜੇ ਵੀ ਇੰਤਜ਼ਾਰ ਕਰ ਰਿਹਾ ਕਿ ਭੁੱਖੇ ਕੋ ਰੋਟੀ ਕਾ ਬੇਕਾਰ ਕੋ ਰੋਜ਼ੀ ਕਾ ਇੰਤਜ਼ਾਰ ਹੈ, ਜ਼ਿੰਦਗੀ ਕੀ ਰੇਲਵੇ ਹਰ ਕੋਈ ਸਵਾਰ ਹੈ, ਆਪਣੀ ਆਪਣੀ ਮੰਜ਼ਿਲੋਂ ਕਾ ਸਭ ਕੋ ਇੰਤਜ਼ਾਰ। ਸੋ ਟਰੂ ਨੌਰਥ ਵਾਲੇ ਬੁਲਾ ਰਹੇ ਨੇ ਤੁਹਾਨੂੰ, ਅਗਰ ਤੁਸੀਂ ਕੰਟਰੈਕਟਰ ਹੋ, ਗ੍ਰੈਵਲ ਸਿੱਟਦੇ ਹੋ, ਲਾਈਨ 'ਚ ਲੱਗ ਕੇ ਖੜਦੇ ਹੋ ਲੰਬਾ ਲੰਬਾ, ਤੁਸੀਂ ਜਿਹੜਾ ਹੈਗਾ ਗ੍ਰੈਵਲ ਨਹੀਂ ਹੈ ਜਿਹੜਾ ਲੁੱਕ ਹੁੰਦੀ ਹੈ ਐਸ਼ਫਾਲਟ, ਜਾਂ ਤੁਸੀਂ ਸਿੱਟਦੇ ਹੈਗੇ ਹੋ ਪੱਟਿਆ ਹੋਇਆ ਕੌਂਕਰੀਟ ਜਾਂ ਫਾਊਂਡੇਸ਼ਨ ਪੱਟੀ ਹੋਈ ਸਿੱਟਣੀ ਹੁੰਦੀ ਹੈ ਵੇਸਟ, ਟਰੂ ਨੌਰਥ ਦਾ ਯਾਰਡ ਹੈ ਕੈਨੇਡੀ ਐਂਡ ਡੇਰੀ ਦੇ ਉੱਪਰ। ਟਰੂ ਨੌਰਥ ਗ੍ਰੈਵਲ ਪਾਉਂਦੀ ਹੈ ਕੰਪਨੀ, ਇਹਨਾਂ ਦਾ ਰੇਟ ਇਹਨਾਂ ਦੀ ਕੁਆਲਿਟੀ ਅਤੇ ਇਹਨਾਂ ਦੀ ਜਿਹੜੀ ਪੁਰਾਣੀ ਕੰਪਨੀ ਹੈ ਜਸਬਾਈ ਜੀ ਉਹਨਾਂ ਦੀ, ਤੁਸੀਂ ਟਰੂ ਨੌਰਥ 'ਤੇ ਨਾਲ ਕੰਟੈਕਟ ਕਰਨਾ। ਕਿਸੇ ਨੇ ਗ੍ਰੈਵਲ ਵੀ ਪਾਉਣੀ ਹੈ ਕਿਸੇ ਵੀ ਸ਼ਹਿਰ 'ਚ, ਕੋਈ ਵੀ ਸ਼ਹਿਰ, ਓਟਵਾ ਤੋਂ ਲੈ ਕੇ ਮੌਂਟਰੀਅਲ ਤੱਕ ਸੁਣ ਰਹੇ ਹੋ ਜਾਂ ਤੁਸੀਂ ਵਿੰਡਜ਼ਰ ਤੋਂ ਲੈ ਕੇ ਨੈਗਰਾ ਫਾਲ ਤੱਕ ਸੁਣ ਰਹੇ ਹੋ, ਕਿਸੇ ਵੀ ਸ਼ਹਿਰ 'ਚ ਟਰੂ ਨੌਰਥ 416-806-0623 ਤੁਹਾਡੀ ਬਜਰੀ ਦੇ ਨਾਲ, ਤੁਹਾਡਾ ਡਰਾਈਵਵੇ, ਤੁਹਾਡਾ ਕੋਈ ਪਾਰਕਿੰਗ ਲੋਟ ਬਣਾਉਣਾ ਆਪਣੀ ਪ੍ਰੋਪਰਟੀ 'ਚ 416-803-0623 ਔਰ HSP ਕੰਸਟਰਕਸ਼ਨ ਦੇ ਜਗਜੀਤ ਸਿੰਘ ਪਨੇਸਰ 416-671-0709 ਵਾਸ਼ਰੂਮਸ ਤੋਂ ਲੈ ਕੇ ਫਲੋਰ ਤੋਂ ਲੈ ਕੇ ਕਮਰਸ਼ੀਅਲ ਆਫਿਸ ਤੱਕ ਕੋਈ ਵੀ ਕੰਸਟਰਕਸ਼ਨ ਦਾ ਕੰਮ ਕਰਾਉਣਾ 416-671-0609 ਦੇ ਉੱਤੇ 416-671-0709 ਮਾਫੀ ਚਾਹੂੰਗਾ ਤੁਸੀਂ ਕਾਲ ਕਰਨੀ ਹੈ। ਅਤੇ ABS ਆਟੋਗਲਿਜ਼ਨ 416-520-1946 ਕਿਚਨ ਵਾਟਲੂ ਕੈਂਬਰਿਜ ਦੇ ਏਰੀਏ ਦੇ ਵਿੱਚ ਨੇ, ਅਤੇ ਨਾਲ ਨਾਲ ਤੁਸੀਂ ਪੰਜਾਬ ਟੈਕਸ ਸਲਿਊਸ਼ਨ ਦੇ ਜਗਜੀਤ ਸਾਚਾ ਜੀ ਅਕਾਊਂਟੈਂਟ ਦੀ ਭਾਲ ਦੇ ਵਿੱਚੋਂ, ਜਗਜੀਤ ਸਾਚਾ ਉਹਨਾਂ ਦੀ ਕੰਪਨੀ ਹੈ ਪੰਜਾਬ ਟੈਕਸ ਸਲਿਊਸ਼ਨ, ਕੈਂਬਰਿਜ ਦੇ ਵਿੱਚ ਬੈਠੇ ਨੇ, ਟੌਪ ਦੇ ਅਕਾਊਂਟੈਂਟ ਦੀ ਭਾਲ ਆ ਤੁਹਾਨੂੰ 416-720-3642 ਨੰਬਰ 'ਤੇ ਕਾਲ ਕਰਨੀ ਹੈ। ਔਰ ਤੁਸੀਂ ਪੰਜਾਬ ਇੰਸ਼ੋਰੈਂਸ ਦੇ ਸ਼ੇਰ ਜੰਗ ਸਿੰਘ ਰਾਣਾ ਹੋਣਾ ਦਾ ਇੱਕ ਮੈਸੇਜ ਅਸੀਂ ਦੇ ਰਹੇ ਹਾਂ ਪਿਛਲੇ ਲੰਬੇ ਸਮੇਂ ਤੋਂ, ODSP ਦੇ ਮੰਗੋ ਨਾ ਇੱਕ ਫੰਡ ਨੇ ਜਿਹੜੇ ਕਿ ਡਿਸੇਬਿਲਟੀ ਦੇ ਰੂਪ ਦੇ ਵਿੱਚ ਮਿਲਦੇ ਨੇ, ਅਗਰ ਤੁਹਾਡੇ ਕੋਈ ਬਿਮਾਰੀ ਲੱਗ ਗਈ, ਦਵਾਈ ਚੱਲਦੀ ਪਈ ਆ, ਕੰਡੀਸ਼ਨਸ ਨੇ, ਕਿਸੇ ਨੂੰ ਸ਼ੂਗਰ ਆ, ਕਿਸੇ ਦਾ ਕੁਛ ਵੀ ਹੈ, ਲਾਈਫ ਟਾਈਮ ਲਈ $90,000 ਦਾ ਫੰਡ ਤੁਹਾਨੂੰ ਮਿਲਣਾ ਤੁਹਾਡੀ ਲਾਈਫ ਸਟਾਈਲ ਨੂੰ ਚੱਲਦਾ ਰੱਖਣ ਵਾਸਤੇ। ਫੈਡਰਲ ਗਵਰਨਮੈਂਟ ਦੀ ਫੰਡਿੰਗ ਹੈ 416-910 RDSP 416-910-9000 'ਤੇ ਕਾਲ ਕਰੋਗੇ। ਔਰ ਤੁਸੀਂ ਅਗਰ ਐਗਜ਼ਾਮ ਲਿਖਣਾ ਰੀਅਲ ਸਟੇਟ ਦਾ, ਮੋਰਗੇਜ ਦਾ, ਇੰਸ਼ੋਰੈਂਸ ਦਾ, ਕਾਰ ਡੀਲਰਸ਼ਿਪ ਦਾ, ਕਾਰ ਦੀ ਇੰਸ਼ੋਰੈਂਸ ਦਾ, ਆਟੋ ਇੰਸ਼ੋਰੈਂਸ ਦਾ, ਬੈਂਕਿੰਗ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਬੈਂਕ ਦੇ 2 ਐਗਜ਼ਾਮ ਨੇ ਲਿਖ ਲਓ, ਇਹ ਐਗਜ਼ਾਮ ਸਪੈਸ਼ਲਾਈਜ਼ ਕਰਦੇ ਨੇ, ਤੁਹਾਨੂੰ ਰਾਈਟ ਵੇ ਪੇਰੋਲ ਜੋਬ ਮਿਲ ਜਾਂਦੀ ਹੈ ਬੈਂਕਸ ਦੇ ਵਿੱਚ। ਇਹਨਾਂ ਸਾਰੇ ਦੀ ਜਾਣਕਾਰੀ ਵਾਸਤੇ ਮਾਸਟਰ ਯੂਰ ਐਗਜ਼ਾਮ ਕੰਪਨੀ ਹੈ, ਐਗਜ਼ਾਮੀਨੇਸ਼ਨ ਦੇ ਵਿੱਚ ਹੈਲਪ ਕਰਦੀ ਹੈ, 2-3 ਤਰੀਕੇ ਨਾਲ ਇਹ ਤੁਹਾਡੇ, ਅਤੇ ਤੁਸੀਂ ਇਹਨਾਂ ਨੂੰ 437 3765657 376 5656 ਦੇ ਉੱਤੇ ਕਾਲ ਕਰਨੀ ਹੈ। ਹਾਈਲੈਂਡ ਆਟੋ ਰਿਪੇਅਰ ਸੈਂਟਰ ਹਾਈਲੀ ਰਿਕਮੈਂਡਡ, ਤੁਸੀਂ ਕਿਸੇ ਵੀ ਤਰ੍ਹਾਂ ਦੀ ਗੱਡੀ ਦੀ ਰਿਪੇਅਰ ਕਰਾਉਣੀ ਹੈ ਹਾਈਲੈਂਡ। ਗੈਰੀ ਗਰੇਵਾਲ ਹੋਣਾ ਕੋ ਬੇਫਿਕਰ ਹੋ ਕੇ ਚੱਲ ਜਾਓਗੇ, ਵਰਕਸ਼ਾਪ ਜਾਣ ਲੱਗਿਆ ਡਰ ਲੱਗਦਾ ਹੁੰਦਾ ਕਿ ਇੰਜਣ ਖੋਲ੍ਹ ਕੇ ਪਤਾ ਨਹੀਂ ਕੀ ਪਾ ਦੇਣਗੇ, ਪਹਿਲਾਂ ਖੋਲ੍ਹਣ ਤੋਂ ਐਸਟੀਮੇਟ ਦੇ ਦੇਣਗੇ, ਊਬਰ ਸਕਿੱਪ ਦੇ ਉੱਪਰ ਸਪੈਸ਼ਲ ਡਿਸਕਾਊਂਟ ਦੇ ਨਾਲ ਨਾਲ ਅਗਰ ਕੋਈ ਵੀ ਰਿਪੇਅਰ ਕਰਾਉਂਦੇ ਹੋ, ਰਿਪੇਅਰ ਕਰਾਉਣ ਤੋਂ ਬਾਅਦ ਰੇਡੀਓ ਆਵਾਜ਼ ਕਹਿ ਦਿਓ ਤੁਸੀਂ ਤੁਹਾਡੇ ਦਿਲਾਂ ਅਤੇ ਘਰਾਂ ਦੇ ਕੋਲ 38 ਆਟੋਮੈਟਿਕ ਡਰਾਈਵ ਜਿਹੜੇ ਵਿਲੀਅਮ ਪਾਰਕਵੇ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ 'ਤੇ ਨੇ, ਹਾਈਲੈਂਡ ਆਟੋ ਰਿਪੇਅਰ ਸੈਂਟਰ ਵਾਲਿਆਂ ਨੂੰ ਕੰਟੈਕਟ ਕਰੋਗੇ। ਔਰ ਪਰਮਸ ਕੁਇਕ ਲਿਊਬ ਹੈਗਾ ਨੈਗਰਾ ਫਾਲ ਦੇ ਵਿੱਚ, ਹਾਈਲੈਂਡ ਵਾਲਿਆਂ ਦਾ ਨੰਬਰ ਮੈਂ ਪਹਿਲਾਂ ਦੇ ਦੇਵਾਂ, 900 ਜਿਹੜਾ ਹੈਗਾ ਗੈਰੀ ਗਰੇਵਾਲ ਹੋਣਾ ਦਾ, ਸੋਰੀ ਮੈਂ ਮਾਫੀ ਚਾਹੂੰਗਾ ਇੱਕ ਵਾਰ ਮਿਕਸਅਪ ਹੋ ਗਿਆ ਮੈਥੋਂ, ਹਾਈਲੈਂਡ ਦਾ ਨੰਬਰ 905-463-63-63 905-463-63-63। ਔਰ ਰਾਈਟ ਵਿੰਡੋ ਫਿੱਟ, ਜਿਹੜੇ ਰਾਈਟ ਵਿੰਡੋ ਫੋਰਸ ਵਾਲੇ ਨੇ ਟਾਕੀਆਂ ਦਰਵਾਜ਼ੇ ਨਵੇਂ ਪਾਉਣੇ ਨੇ ਘਰ ਦੇ ਵਿੱਚ, ਰਾਈਟ ਵਿੰਡੋ ਫੋਰਸ ਦਾ ਨੰਬਰ ਹੈ 416-206-3200। ਸ਼ਬਾਨੂ ਦਾ ਨੰਬਰ ਹੈ, ਸਰਦੀਆਂ ਤੋਂ ਪਹਿਲਾਂ ਵਿੰਡੋਜ਼ ਬਣਵਾ ਲਓ ਆਪਣੀਆਂ, ਲੋਨ ਅਪਰੂਵ ਕਰਕੇ ਦੇਣਗੇ ਤੁਹਾਨੂੰ ਲੋਐਸਟ ਇੰਟਰਸਟ ਰੇਟ 'ਤੇ, 416-206-3200। ਪਰਮ ਕੁਇਕ ਲਿਊਬ ਐਂਡ ਰਿਪੇਅਰ, 13 ਰਿਚਮੰਡ ਸਟਰੀਟ ਨੈਗਰਾ ਫਾਲ ਦੇ ਵਿੱਚ, ਥੋਰਲ ਦੇ ਵਿੱਚ ਨੇ, 2894981300। ਡੈਂਟਿਸਟਰੀ ਐਟ ਰੈਂਬਲਰ, ਡਾਕਟਰ ਜਤਿੰਦਰ ਕੌਰ ਗਰੇਵਾਲ ਹੋਣਾ ਦਾ ਕਲੀਨਿਕ, 905-451-8211। ਦੰਦਾਂ ਦੇ ਲਈ, ਬ੍ਰੇਸਿਸ ਲਈ, ਚੈੱਕਅਪ ਵਾਸਤੇ, ਰੂਟ ਕਨਾਲ ਲਈ, 905-451-8211। ਨਾਨਕ ਡਕਟ ਕਲੀਨਿੰਗ, ਨਾਨਕ ਡਕਟ ਕਲੀਨਿੰਗ, 416-729-1521, 416-729-1521 ਦੇ ਉੱਤੇ ਡਕਟ ਕਲੀਨ ਕਰਾਓ। ਨਾਲ ਤੁਸੀਂ ਜਿਹੜਾ ਹੈਗਾ ਫਿਲਟਰ ਬਿਲਕੁਲ ਫ੍ਰੀ ਚੇਂਜ ਕਰਾਉਣਾ ਫਰਨੈਸ ਦਾ ਆਪਣਾ, ਨਾਨਕ ਡਕਟ ਕਲੀਨਿੰਗ। ਔਰ ਬੋਲਟਨ ਸਪਰਿੰਗ ਸ਼ਾਪ ਤੁਸੀਂ ਕਾਲ ਕਰਨੀ ਹੈ, 905-857-8222। ਕੋਈ ਵੀ ਰਿਪੇਅਰ ਸ਼ਾਪ ਆ, ਰਿਪੇਅਰ ਸ਼ਾਪ ਦੇ ਲਈ ਪਟੇ ਅਤੇ ਕਬਾਣੀਆਂ ਦੀ ਰਿਪੇਅਰ ਲਈ 905-857-8222। ਕੋਈ ਵੀ ਟੈਕਸ ਕਰ ਦਿਓ, ਇੱਕ ਕਾਲਰ ਤੁਹਾਨੂੰ ਅਸੀਂ ਟਿਕਟ ਚੁਕਾਉਣ ਲੱਗਿਆ, ਕੋਈ ਵੀ ਅਮਰੀਕ ਤੁਸੀਂ ਕਰ ਦਿਓ ਚਾਹੇ।
5: Let's go to the X. The CNE Grand 5050 is on now. Get your tickets today at cnef5050.com for more chances to win big and support a great cause. You could take home the guaranteed minimum grand prize of $250,000 or even more as the prize grows. Every ticket helps fund the CNE Foundation's community and youth programs. Please play responsibly. License RAF 156-8077.
6: Come and celebrate Toronto and do everything you want at the X.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
0: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955।
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ, ਹੁਣ ਸਮਝ ਅਪਲਾਈਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸਾਗਾ ਸਟੀਲ ਤੇ ਅਪਲਾਈਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸਾਗਾ ਸਟੀਲ ਤੇ ਅਪਲਾਈਸ ਜੰਕਸ਼ਨ, ਕਾਲ 905-450-0054 905-450-0054।
4: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000।
0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-292-5557-5557।

0: 8550 ਗੌਰ ਬ੍ਰਹਮ ਰੋਡ ਯੂਨਿਟ ਨੰਬਰ 1 905-799-8877 sofastudio.ca ਥੈਂਕ ਯੂ ਜੀ
1: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340
2: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਏ ਜੀ ਅਗਸਤ ਮਹੀਨੇ ਦੀ 14 ਤਰੀਕ ਸਾਲ 2026 ਅਤੇ ਦਿਨ ਅੱਜ ਹੋ ਗਿਆ ਜੀ ਸ਼ੁੱਕਰਵਾਰ ਦਾ ਅਤੇ ਅੱਜ ਜੁੰਮਾ ਵੀ ਹੈ ਜੀ। ਜੁੰਮੇ ਦੀ ਮੁਬਾਰਕਬਾਦ ਸਾਡੀ ਸਾਰੀ ਮੁਸਲਿਮ ਕਮਿਊਨਿਟੀ ਨੂੰ ਅਤੇ ਨਾਲ ਦੀ ਨਾਲ ਸਾਵਣ ਦਾ ਮਹੀਨਾ ਚੱਲ ਰਿਹਾ। ਅੱਜ 30 ਤਰੀਕ ਹੋ ਗਈ ਜੀ, 30 ਸਾਵਣ ਸੰਮਤ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:09, 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ ਅਤੇ ਅੱਜ ਫਰਾਈਡੇ ਦਾ ਦਿਨ ਹੈ ਜੀ। ਬਿਲਕੁਲ ਅੱਜ ਗੱਲਬਾਤ ਥੋੜ੍ਹੀ ਜਿਹੀ ਐਂਟਰਟੇਨਮੈਂਟ, ਥੋੜ੍ਹਾ ਜਿਹਾ ਜਿਹੜਾ ਅੱਜ ਸਪੈਸ਼ਲ ਦਿਨ ਹੈ ਉਹਦੀ ਗੱਲਬਾਤ ਕਰਦੇ ਹਾਂ ਅਤੇ ਫਿਰ ਤੁਸੀਂ ਵੀ ਗੱਲਬਾਤ ਕਰ ਸਕਦੇ ਹੋ 647-874-1313 6478741313 ਆਪਣੇ ਸਟੂਡੀਓ ਦਾ ਨੰਬਰ ਹੈ। ਟੈਂਪਰੇਚਰ ਜੇ ਦੇਖੀਏ ਤਾਂ ਇਸ ਸਮੇਂ 22 ਡਿਗਰੀ ਸੈਲਸੀਅਸ ਹੈ ਜੀ ਅਤੇ ਸਨੀ ਡੇ ਅੱਜ ਰਹਿਣ ਵਾਲਾ। ਹਾਈ ਜਾਣਾ 27 ਡਿਗਰੀ, ਲੋਅ ਜਾਣਾ 15 ਡਿਗਰੀ ਸੈਲਸੀਅਸ ਅਤੇ ਜਿਹੜਾ ਜ਼ਿਆਦਾ ਆਪਾਂ ਦੇਖ ਸਕਦੇ ਹਾਂ ਕਿਉਂਕਿ ਹੁਣ ਤਾਂ ਮਿਕਸ ਜਿਹਾ ਹੀ ਆ, ਬੱਦਲ ਵੀ ਆ ਅਤੇ ਧੁੱਪ ਵੀ ਆ, ਪਰ ਬੱਦਲਵਾਈ ਜ਼ਿਆਦਾ ਕਹਿੰਦੇ 2 ਵਜੇ ਦੇ ਕਰੀਬ ਹੋਊਗੀ ਅਤੇ ਹਵਾ 9 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ। ਸੋ ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅੱਜ ਦੇ ਦਿਨ ਨੂੰ। ਅਤੇ ਜੇ ਆਪਾਂ ਦੇਖੀਏ ਸੂਰਜ ਦੇਵਤਾ ਜੀ ਬਾਏ ਬਾਏ ਕਹਿਣਗੇ 8:24 ਤੇ ਸਨਸੈਟ ਹੋਣਾ। ਰਾਤ ਦਾ ਟੈਂਪਰੇਚਰ ਵੀ 22-21 ਅਤੇ ਸ਼ਾਮ ਨੂੰ ਨਹੀਂ ਕੱਲ੍ਹ ਸਵੇਰੇ 6 ਵਜੇ 17 ਡਿਗਰੀ ਸੈਲਸੀਅਸ ਅਤੇ 6:23 ਤੇ ਸਨਰਾਈਜ਼ ਸਵੇਰੇ ਹੋਵੇਗਾ। ਕੱਲ੍ਹ ਨੂੰ ਵੀ ਬੱਦਲ ਥੋੜ੍ਹੇ ਬਹੁਤੇ ਹੋਣਗੇ ਪਰ ਜ਼ਿਆਦਾ ਤੁਸੀਂ ਧੁੱਪ ਦਾ ਨਜ਼ਾਰਾ ਲਓਗੇ ਕਿਉਂਕਿ ਵੀਕਐਂਡ ਆ ਰਿਹਾ ਜੀ। ਸੈਟਰਡੇ ਸੰਡੇ ਤਾਂ ਮੌਸਮ ਬੜਾ ਵਧੀਆ ਹੋਣਾ ਚਾਹੀਦਾ ਕਿਉਂਕਿ ਖਾਣਾ ਪੀਣਾ, ਘੁੰਮਣਾ ਫਿਰਨਾ, ਗਰੋਸਰੀ ਕਰਨੀ, ਹੈ ਨਾ, ਸਾਰੇ ਕੰਮ ਕਾਜ ਜਿਹੜੇ ਹੈ ਜੀ, ਸਾਫ਼ ਸਫਾਈਆਂ, ਉਹ ਸਾਰਾ ਕੁਛ ਜਿਹੜਾ ਹੈਗਾ ਵੀਕਐਂਡ 'ਤੇ ਆਪਾਂ ਕਰਦੇ ਹੁੰਦੇ ਹਾਂ। ਸੋ ਕਰਾਂਗੇ ਜੀ ਉਹ ਵੀ ਗੱਲਬਾਤ। ਅਤੇ ਹੁਣ ਪਹਿਲਾਂ ਆਪਾਂ ਤੁਹਾਡੇ ਲਈ ਬੜਾ ਵਧੀਆ ਔਰ ਨੁਸਰਤ ਫਤਿਹ ਅਲੀ ਖਾਨ ਜੀ ਦੀ ਜੇ ਕਵਾਲੀ ਆਪਾਂ ਲਾ ਦਿੰਦੇ ਹਾਂ ਨਾ ਤਾਂ ਫਿਰ ਵੈਸੇ ਜੀ ਨਹੀਂ ਕਰਦਾ ਬੰਦ ਕਰਨ ਨੂੰ, ਹੈ। ਸੋ ਇਹ ਤਾਂ ਬੜੀ ਕਮਾਲ ਦੀ ਕਵਾਲੀ ਹੈਗੀ ਆ, ਮਨ ਅਟਕਿਆ ਬੇਪਰਵਾਹ ਦੇ ਨਾਲ। ਇਹ ਇੱਕ ਹੁਣ ਮੈਨੂੰ ਲੱਗਦਾ ਫਿਲਮ ਵੀ ਆਈ ਥਿੰਕ ਧੁਰੰਧਰ ਦੇ ਵਿੱਚ ਸੀਗਾ, ਉਹਦੇ 'ਚ ਵੀ ਸੀਗਾ ਇਹ ਸੌਂਗ, ਹੈ ਨਾ। ਅਤੇ ਲਓ ਜੀ ਅੱਜ ਹੋ ਗਈ 14 ਅਗਸਤ ਅਤੇ ਅੱਜ ਜਿਹੜੇ ਆਜ਼ਾਦੀ ਦੇ ਪਰਵਾਨੇ ਹੈ ਉਹਨਾਂ ਨੇ ਬੜੀ ਜੱਦੋ ਜਹਿਦ ਤੋਂ ਬਾਅਦ ਆਜ਼ਾਦੀ ਜਿਹੜੀ ਸਾਨੂੰ ਦਵਾਈ ਸੀਗੀ। ਅਤੇ 14 ਅਤੇ 15 ਅਗਸਤ ਦਾ ਜਿਹੜਾ ਦਿਨ ਹੁੰਦਾ ਬੜਾ ਹੀ ਸਾਡੇ ਲਈ ਇੱਕ ਅਹਿਮ ਦਿਨ ਹੈ ਜਿਸ ਦਿਨ ਆਪਾਂ ਆਪਣੀ ਆਜ਼ਾਦੀ ਨੂੰ ਮਾਣਿਆ। ਸੋ ਉਹ ਦਿਨ ਆਪਾਂ ਭੁੱਲ ਨਹੀਂ ਸਕਦੇ 14 ਅਤੇ 15, ਕਿਉਂਕਿ ਅੱਜ 14 ਅਗਸਤ ਹੈ ਅਤੇ ਕੱਲ੍ਹ ਨੂੰ 15 ਅਗਸਤ ਹੈ ਨਾ। ਅਤੇ ਪਾਕਿਸਤਾਨ 14 ਅਗਸਤ ਨੂੰ ਆਪਣੀ ਜਿਹੜੀ ਆਜ਼ਾਦੀ ਹੈ ਉਹ ਆਜ਼ਾਦੀ ਦਿਵਸ ਇੰਡੀਪੈਂਡੈਂਸ ਡੇ ਵਜੋਂ ਮਨਾਉਂਦਾ ਅਤੇ ਜਿਹੜਾ ਇੰਡੀਆ ਹੈਗਾ ਜੀ ਉਹ ਸੈਲੀਬ੍ਰੇਟ ਕਰਦਾ 15 ਅਗਸਤ ਨੂੰ। ਸੋ ਇਹਦੇ ਵਿੱਚ ਵੀ ਥੋੜ੍ਹਾ ਜਿਹਾ ਰਾਜ਼ ਹੈਗਾ ਕਿਉਂਕਿ ਮਿਡ ਨਾਈਟ ਸੀਗੀ ਜਦੋਂ ਦੋਨੋਂ ਕੰਟਰੀ ਨੂੰ ਜਿਹੜੀ ਆਜ਼ਾਦੀ ਦਿੱਤੀ ਗਈ ਸੀ, ਫਰੀ ਕੀਤਾ ਗਿਆ ਸੀ। ਸੋ ਸੇਮ ਸਟ੍ਰੋਕ ਜਿਵੇਂ ਆਪਾਂ ਕਹਿ ਸਕਦੇ ਹਾਂ ਨਾ, ਇੱਕੋ ਦਿਨ ਦੋ ਦੇਸ਼ ਬਣ ਗਏ ਸੀਗੇ। ਪਰ ਜੇ ਦੇਖਿਆ ਜਾਵੇ ਤਾਂ ਚੜ੍ਹਦਾ ਅਤੇ ਲਹਿੰਦਾ ਪੰਜਾਬ ਹੀ ਹੋਇਆ ਜੀ, ਪੰਜਾਬ ਦਾ ਹੀ ਬਟਵਾਰਾ ਹੋਇਆ ਅਤੇ ਬਟਵਾਰਾ ਫਿਲਮ ਵੀ ਆ ਰਹੀ ਇੱਕ, ਹੈ ਨਾ। ਸੋ ਬਟਵਾਰਾ ਤਾਂ ਪੰਜਾਬ ਦਾ ਹੀ ਹੋਇਆ, ਪੰਜਾਬ ਨੂੰ ਹੀ ਵੰਡਿਆ ਗਿਆ, ਬਾਕੀ ਤਾਂ ਭਾਰਤ ਦੇ ਜਿਹੜੇ ਬਾਕੀ ਸਟੇਟ ਹੈ ਉਹ ਤਾਂ ਪਹਿਲਾਂ ਵੀ ਭਾਰਤ ਦੇ ਵਿੱਚ ਹੀ ਸੀ ਅਤੇ ਬਾਅਦ ਦੇ ਵਿੱਚ ਵੀ। ਅਤੇ ਜੇ ਪਾਕਿਸਤਾਨ ਬਣਿਆ ਤਾਂ ਕਿਉਂਕਿ ਪੰਜਾਬ ਜਿਹੜਾ ਬਹੁਤ ਵੱਡਾ ਸੀਗਾ, ਬਹੁਤ ਵੱਡਾ ਸਟੇਟ ਸੀਗਾ, ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਇਲਾਕੇ ਸਰ ਕੀਤੇ ਸੀਗੇ ਅਤੇ ਐਡਾ ਵੱਡਾ ਪੰਜਾਬ ਸਟੇਟ। ਅਤੇ ਉਹਨਾਂ ਨੂੰ ਵੀ ਸੀਗਾ ਕਿ ਪੰਜਾਬ ਨੂੰ ਕਿਤੇ ਬਾਅਦ ਦੇ ਵਿੱਚੋਂ ਕੋਈ ਕਿਸੇ ਕਿਸਮ ਦੀ ਡੋਮੀਨੇਟ ਨਾ ਕਰ ਸਕੇ ਇੰਡੀਆ ਨੂੰ ਜਾਂ ਹੋਰ ਕਿਸੇ ਨੂੰ ਵੀ, ਬਾਕੀ ਕੰਟਰੀਆਂ ਨੂੰ ਵੀ ਆਪਣਾ ਆਪਣਾ ਡਰ ਰਹਿੰਦਾ ਨਾ। ਸੋ ਈਵਨ ਕਿ ਇੰਗਲੈਂਡ ਨੂੰ ਵੀ, ਜਿਨ੍ਹਾਂ ਨੇ ਆਜ਼ਾਦੀ ਸਾਨੂੰ ਦਿੱਤੀ ਬੜੀ ਮਿਹਨਤ ਮੁਸ਼ਕਤ ਤੋਂ ਬਾਅਦ। ਅਤੇ ਫਿਰ ਉਹਨਾਂ ਨੂੰ ਵੀ ਸੀਗਾ ਕਿ ਜੇ ਬਟਵਾਰਾ ਕਰਨਾ ਨਾ ਵੀ ਇਹਨਾਂ ਦਾ ਹੀ ਕਰੋ, ਇੱਥੇ ਇਹ ਨਾ ਵੱਡੀ ਸਟੇਟ ਕਿਤੇ ਰਹਿ ਜਾਵੇ। ਸੋ ਪੰਜਾਬ ਦਾ ਐਕਚੁਅਲੀ ਹੋਇਆ ਸੀ ਜੀ ਬਟਵਾਰਾ, ਪਾਕਿਸਤਾਨ ਬਣ ਗਿਆ, ਲਹਿੰਦਾ ਪੰਜਾਬ ਅਤੇ ਸਾਡੇ ਇੱਧਰ ਚੜ੍ਹਦਾ ਪੰਜਾਬ। ਅਤੇ ਜਿਹੜਾ ਫਿਰ ਉਸ ਸਮੇਂ ਲੋਕਾਂ ਦੇ ਨਾਲ ਵਰਤਾਰਾ ਹੋਇਆ, ਅਤੇ ਜੇ ਉਹ ਲੋਕਾਂ ਨੂੰ ਪੁੱਛਿਆ ਜਾਵੇ ਤਾਂ ਉਹ ਕਹਿੰਦੇ ਕਿ ਆਜ਼ਾਦੀ ਕੁਛ ਵੀ ਨਹੀਂ, ਅਸੀਂ ਤਾਂ ਉੱਜੜ ਗਏ, ਅਸੀਂ ਤਾਂ ਆਪਣੇ ਘਰਾਂ ਬਾਰਾਂ ਤੋਂ, ਆਪਣੀ ਪ੍ਰੋਪਰਟੀ ਤੋਂ, ਆਪਣੇ ਪਰਿਵਾਰਾਂ ਤੋਂ ਅਸੀਂ ਜਾਂਦੇ ਰਹੇ, ਸਾਡੇ ਵਾਸਤੇ ਕੀ ਆਜ਼ਾਦੀ ਹੈ।
ਸੋ ਆਜ਼ਾਦੀ ਉਹਨਾਂ ਵਾਸਤੇ ਆ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ, ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਨਮੋਸ਼ੀ ਨਹੀਂ ਝੱਲਣੀ ਪਈ, ਆਜ਼ਾਦੀ ਤਾਂ ਉਹਨਾਂ ਵਾਸਤੇ ਆ ਹੈ। ਸੋ ਉਹ ਸਮੇਂ ਨੂੰ ਜਿਹੜੇ ਲੋਕ ਹੈ ਉਹ ਯਾਦ ਕਰਦੇ ਆ ਅਤੇ ਫਿਰ ਗੱਲ ਨਹੀਂ ਕਰਨਾ ਚਾਹੁੰਦੇ, ਔਰ ਉਹ ਜਿਹੜੇ ਲੋਕ ਹੈ ਨਾ ਉਹ ਜਨਰੇਸ਼ਨ ਦੇ ਲੋਕ ਉਹ ਹੌਲੀ ਹੌਲੀ ਬਸ, ਕਿਉਂਕਿ ਸਮਾਂ ਹੁਣ ਦੇਖੋ ਕਿੰਨਾ ਲੰਘ ਚੁੱਕਿਆ, 47 ਤੋਂ ਬਾਅਦ ਹੁਣ ਆਪਾਂ 2026 ਦੇ ਵਿੱਚ ਹਾਂ, ਅਤੇ ਉਹ ਸਮਾਂ ਕਿੰਨਾ ਨਿਕਲ ਚੁੱਕਿਆ ਅਤੇ ਜਨਰੇਸ਼ਨ ਜਿਹੜੀ ਖਤਮ ਹੁੰਦੀ ਜਾ ਰਹੀ ਹੈ ਉਹ ਵਾਲੀ, ਅਤੇ ਜਿਹੜੇ ਫਿਰ ਅੱਗੇ ਸੀਗੇ ਉਹ ਬੜੇ ਛੋਟੇ ਸੀਗੇ ਔਰ ਇੰਨਾ ਪਤਾ ਨਹੀਂ ਹੁੰਦਾ, ਪਰ ਉਹਨਾਂ ਨੇ ਵੀ ਇੱਕ ਦਿਨ ਜਿਨ੍ਹਾਂ ਨੇ ਮਾੜਾ ਮੋਟਾ ਵੀ ਦੇਖਿਆ ਬਚਪਨ 'ਚ ਸੀ, ਜਵਾਨੀ 'ਚ ਸੀਗੇ, ਪਰ ਉਹਨਾਂ ਨੇ ਵੀ ਖਤਮ ਹੋ ਜਾਣਾ, ਅਤੇ ਉਸ ਤੋਂ ਬਾਅਦ ਤਾਂ ਫਿਰ ਕਿਤਾਬਾਂ ਦੇ ਵਿੱਚ ਹੀ ਜਿਹੜੀਆਂ ਗੱਲਾਂ ਲਿਖੀਆਂ ਹੋਣਗੀਆਂ ਉਹੀ ਆਪਾਂ ਪੜ੍ਹਾਂਗੇ ਅਤੇ ਉਹੀ ਆਪਾਂ ਸਮਝਾਂਗੇ, ਹੈ ਨਾ। ਐਕਚੁਅਲ ਦੇ ਵਿੱਚ ਜਿਨ੍ਹਾਂ ਇਹ ਹੰਢਾਇਆ ਹੁੰਦਾ ਅਸਲੀ ਦ੍ਰਿਸ਼ ਅਸਲੀ ਸੀਨ ਉਸ ਚੀਜ਼ ਦਾ ਉਹੀ ਬਿਆਨ ਕਰ ਸਕਦਾ। ਸੋ ਹੈ ਤਾਂ ਇਹ ਆਜ਼ਾਦੀ, ਪਰ ਜਿਨ੍ਹਾਂ ਦੇ ਪਰਿਵਾਰ ਵਿਛੜੇ, ਜਿਨ੍ਹਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੁਣ ਤੱਕ ਵੀ, ਸੋ ਆਪਾਂ ਦੇਖਦੇ ਹਾਂ ਨਾ ਬੜੇ ਕਈ ਬੜਾ ਤਰਸਦੇ ਆ ਜਿਹੜੇ ਬਜ਼ੁਰਗ ਹੁੰਦੇ ਆ। ਇੱਕ ਨਾ ਫਿਲਮ ਆਈ ਆ, ਮੈਂ ਥੋੜ੍ਹੀ ਜਿਹੀ ਦੇਖੀ ਆ, ਮੈਨੂੰ ਪੂਰੇ ਨੇ ਦੇਖੀ, ਮੈਂ ਵਾਪਿਸ ਆਊਂਗਾ, ਉਹ ਵੀ ਇਹੀ ਚੀਜ਼ ਹੈ। ਉਹਦੇ ਵਿੱਚ ਨਸੀਰੂਦੀਨ ਸ਼ਾਹ, ਉਹਨਾਂ ਨੇ ਬੜਾ ਹੀ ਵਧੀਆ ਰੋਲ ਕੀਤਾ। ਉਹਦੇ ਵਿੱਚ ਇਹੀ ਦਿਖਾਇਆ ਕਿ ਜਿਵੇਂ ਜਿਹੜੇ ਪਾਕਿਸਤਾਨ ਤੋਂ ਇੱਧਰ ਆਏ ਅਤੇ ਉਹ ਆਪਣੇ ਘਰ ਬਾਰ ਨੂੰ, ਆਪਣੇ ਪਰਿਵਾਰ ਨੂੰ, ਆਪਣੀ ਜਵਾਨੀ ਦੇ ਸਮੇਂ ਦੇ ਬਿਤਾਏ ਸਮੇਂ ਨੂੰ ਯਾਦ ਕਰਕੇ ਕਹਿੰਦੇ ਆ ਵੀ ਮੈਂ ਆਪਣੇ ਪਰਿਵਾਰ ਨੂੰ ਵੀ ਕਹਿੰਦਾ ਮੈਨੂੰ ਲੈ ਚੱਲੋ ਇੱਕ ਵਾਰ ਉੱਥੇ, ਹੈ ਨਾ। ਸੋ ਹੁੰਦਾ ਹੀ ਹੈ ਨਾ ਜਿੱਥੇ ਤੁਸੀਂ ਰਹੇ ਹੋ, ਅਤੇ ਫਿਰ ਜਦੋਂ ਉੱਥੇ ਤੁਸੀਂ ਜਾ ਨਹੀਂ ਸਕਦੇ ਫਿਰ ਤਾਂ ਕਹਿੰਦੇ ਆ ਵੀ ਮਰਨ ਵਾਲਾ ਹੀ ਕੰਮ ਹੋ ਜਾਂਦਾ ਵੀ ਹਾਏ ਅਸੀਂ ਮੈਂ ਕਿਉਂ ਜਿੰਦਾ ਅਤੇ ਕਿਉਂ ਮੈਂ ਉੱਥੇ ਜਾ ਨਹੀਂ ਸਕ ਰਿਹਾ, ਅਤੇ ਇਹ ਤੋਂ ਚੰਗਾ ਤਾਂ ਮੈਂ ਇਸ ਦੁਨੀਆਂ ਤੋਂ ਹੀ ਚੱਲਾ ਜਾਵਾਂ, ਹੈ। ਸੋ ਇੱਦਾਂ ਦੀਆਂ ਗੱਲਾਂ ਬਾਤਾਂ, ਬਿਲਕੁਲ ਜੀ, ਆਜ਼ਾਦੀ ਹੈ, ਠੀਕ ਹੈ, ਆਜ਼ਾਦੀ ਦਾ ਦਿਨ ਹੈ, ਅਤੇ ਸਰਕਾਰਾਂ ਜਿਹੜੀਆਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਮਨਾਉਂਦੀਆਂ ਇਹ ਦਿਨ, ਕਿ ਫੀਲ ਨਾ ਕਿਸੇ ਨੂੰ ਹੋਵੇ ਵੀ ਹਾਂ ਠੀਕ ਹੈ, ਉੱਧਰ ਧਿਆਨ ਹੀ ਨਾ ਜਾਵੇ, ਹੈ। ਸੋ ਪਾਕਿਸਤਾਨ ਅੱਜ ਸੈਲੀਬ੍ਰੇਟ ਕਰ ਰਿਹਾ ਜੀ, ਬਿਲਕੁਲ ਜਸ਼ਨੇ ਆਜ਼ਾਦੀ 14 ਅਗਸਤ, ਅਤੇ ਮੁਬਾਰਕਾਂ ਜੀ ਬਹੁਤ ਬਹੁਤ ਸਾਡੇ ਪਾਕਿਸਤਾਨ ਵੀਰ ਭੈਣ ਜਿਹੜੇ ਇੱਥੇ ਸੁਣ ਰਹੇ ਸਾਨੂੰ। ਅਤੇ ਕੱਲ੍ਹ ਨੂੰ 15 ਅਗਸਤ ਹੈ, ਕੱਲ੍ਹ ਨੂੰ ਭਾਰਤ ਆਪਣਾ ਆਜ਼ਾਦੀ ਦਿਵਸ ਮਨਾਵੇਗਾ, ਅਤੇ ਲਾਲ ਕਿਲ੍ਹੇ ਤੋਂ ਜਿਹੜਾ ਆਪਣਾ ਤਿਰੰਗਾ ਝੰਡਾ ਉਹ ਲਹਿਰਾਇਆ ਜਾਣਾ, ਪਰਚਮ ਜਿਹਨੂੰ ਕਹਿੰਦੇ ਆ, ਅਤੇ ਬਾਕੀ ਫਿਰ ਸਪੀਚਾਂ ਤਾਂ ਹੁੰਦੀਆਂ ਹੀ ਆ, ਬੜੀ ਤਰੱਕੀ ਅਸੀਂ ਕਰ ਲਈ ਹੁਣ ਅੱਗੇ ਅੱਗੇ ਇਹ ਕਰ ਲਵਾਂਗੇ, ਪਰ ਐਕਚੁਅਲੀ ਤਾਂ ਲੋਕਾਂ ਨੂੰ ਪੁੱਛ ਕੇ ਦੇਖਣਾ ਚਾਹੀਦਾ ਕਿ ਵਾਕਿਆ ਹੀ ਉਹਨਾਂ ਨੂੰ ਲੱਗਦਾ ਕਿ ਸਾਨੂੰ ਆਜ਼ਾਦੀ ਮਿਲੀ ਹੈ। ਜਿਹੜੇ ਮਾਈਨੋਰਟੀਜ਼ ਦੇ ਵਿੱਚ ਹੈਗੇ ਆ, ਜਿਹਦੇ ਵਿੱਚ ਆਪਾਂ ਇਹੀ ਕਹਿ ਸਕਦੇ ਹਾਂ ਕਿ ਪੰਜਾਬ ਆ ਜਾਂਦਾ, ਸਾਡੇ ਪੰਜਾਬੀ ਸਿੱਖ ਆ ਜਾਂਦੇ ਆ, ਅਤੇ ਉੱਧਰ ਮੁਸਲਿਮ ਜਿਹੜੇ ਕਿ ਕਹਿੰਦੇ ਆ ਵੀ ਸਾਨੂੰ ਤਾਂ ਕੋਈ ਆਜ਼ਾਦੀ ਨਹੀਂ ਮਿਲੀ, ਕਿਉਂ? ਕਿਉਂਕਿ ਉਹਨਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ, ਉਹਨਾਂ ਨੂੰ ਕੀ ਚਾਹੀਦਾ, ਉਹ ਕੀ ਚਾਹੁੰਦੇ ਆ, ਕੀ ਗੱਲਬਾਤ ਕਰਦੇ ਆ, ਉਹ ਤਾਂ ਸੁਣੀ ਨਹੀਂ ਜਾਂਦੀ ਉਹਨਾਂ ਦੀ, ਹੈ ਨਾ। ਸੋ ਬਾਕੀ ਆਜ਼ਾਦੀ ਦਾ ਦਿਹਾੜਾ ਜੀ, ਬਿਲਕੁਲ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ।

ਆਫੀਸ਼ੀਅਲੀ ਪਾਵਰ ਜਿਹੜੀ ਹੈਂਡਡ ਓਵਰ ਕੀਤੀ ਗਈ ਸੀ ਮੁਹੰਮਦ ਅਲੀ ਜਿਨ੍ਹਾਂ ਨੂੰ ਕਰਾਚੀ ਦੇ ਵਿੱਚ 14 ਅਗਸਤ 1947 ਦੇ ਵਿੱਚ, ਤੇ ਕਹਿੰਦੇ ਉਸ ਦਿਨ ਇਸਲਾਮਿਕ ਹੋਲੀ ਇਸਲਾਮਿਕ ਨਾਈਟ ਸੀਗੀ, 27th ਆਫ ਰਮਾਦਾਨ ਸੀ ਉਸ ਦਿਨ। ਸੋ ਕਈ ਵਾਰ ਕੋਇਨਸੀਡੈਂਟ ਹੋ ਜਾਂਦਾ ਨਾ ਕਿ ਸੇਮ ਉਹੀ ਕੋਈ ਡੇਟ ਵਧੀਆ ਆ ਜਾਂਦੀ ਆ। ਸੋ ਉਹਨਾਂ ਨੂੰ ਜਿਹੜਾ ਹੈਗਾ ਫਿਰ ਬੜਾ ਵਧੀਆ ਲੱਗਿਆ ਜੀ। ਬਾਕੀ ਫਿਰ ਭਾਰਤ ਦਾ ਕੱਲ੍ਹ ਨੂੰ ਹੈ ਜੀ 15 ਅਗਸਤ, ਕੱਲ੍ਹ ਨੂੰ ਸੈਟਰਡੇ ਆ, ਅਤੇ ਫਿਰ ਆਪਣਾ ਤਾਂ ਪ੍ਰੋਗਰਾਮ ਹੋਊਗਾ ਨਹੀਂ, ਆਪਾਂ ਤਾਂ ਮੰਡੇ ਪ੍ਰੋਗਰਾਮ ਕਰਾਂਗੇ। ਸੋ ਭਾਰਤ ਨੂੰ ਜਿਹੜੀ ਆਜ਼ਾਦੀ ਮਿਲੀ ਹੈ ਜੀ, ਬਿਲਕੁਲ ਜਿਹੜੇ ਇੰਡੀਅਨਸ ਹੈਗੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ। ਅਤੇ ਫਿਰ 15 ਅਗਸਤ ਨੂੰ ਜਿਹੜੀ ਹੈਗੀ ਆ ਓਬਜ਼ਰਵ ਕੀਤਾ ਜਾਂਦਾ ਜੀ ਇੰਡੀਪੈਂਡੈਂਸ ਡੇ ਆਫ ਇੰਡੀਆ। ਸੋ ਬਾਕੀ ਤਾਂ ਜਿਵੇਂ ਆਪਾਂ ਕਹਿੰਦੇ ਹਾਂ ਜਿਨ੍ਹਾਂ ਨੂੰ ਜਿਹੜੇ ਪਰਿਵਾਰ ਵਿਛੋੜੇ ਹੋਏ ਆ, ਜਿਨ੍ਹਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਸੋ ਅੰਮ੍ਰਿਤਾ ਪ੍ਰੀਤਮ ਨੇ ਵੀ ਸੀ ਬੜੀ ਵਧੀਆ ਜਿਹੜੀ ਕਵਿਤਾ ਹੈ ਨਾ ਉਹ ਲਿਖੀ ਸੀਗੀ 1947 ਦੇ ਬਟਵਾਰੇ ਦੇ ਸਮੇਂ ਜਦੋਂ ਭਾਰਤ ਪਾਕਿਸਤਾਨ ਬਣਿਆ ਹੈ। ਵਾਰਿਸ ਸ਼ਾਹ ਨੂੰ ਉਹਨੇ ਕਿਹਾ ਸੀ ਵੀ ਇੱਕ ਹੋਰ ਵਰਕਾ ਫੋਲ ਹੈ। ਸੋ ਬੜਾ ਬੜੀ ਵਧੀਆ ਉਹ ਕਵਿਤਾ ਹੈਗੀ ਆ। ਸੋ ਬਿਲਕੁਲ ਜੀ, ਤੁਸੀਂ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਵਧਾਈ ਦੇਣਾ ਚਾਹੁੰਦੇ ਹੋ, ਸਾਡੇ ਜਿੰਨੇ ਵੀ ਪਾਕਿਸਤਾਨੀ ਵੀਰ ਭੈਣ ਸੁਣ ਰਹੇ ਆ ਉਹ ਕਹਿਣਾ ਚਾਹੁੰਦੇ ਆ, ਪਰ ਤੁਸੀਂ ਕਾਲ ਕਰ ਸਕਦੇ ਹੋ ਜੀ 647-874-1313 ਆਪਣੇ ਸਟੂਡੀਓ ਦਾ ਨੰਬਰ ਹੈ। ਪਰ ਜੇ ਆਪਾਂ ਆਜ਼ਾਦੀ ਦਾ ਮੀਨਿੰਗ ਦੇਖੀਏ ਨਾ, ਜਿਹੜੇ ਤਾਂ ਵਧੀਆ ਕੰਮ ਕਰਦੇ ਆ, ਚਾਹੇ ਉਹ ਇੰਡੀਆ 'ਚ ਹੈ ਚਾਹੇ ਉਹ ਪਾਕਿਸਤਾਨ 'ਚ ਹੈ। ਹੁਣ ਪਾਕਿਸਤਾਨ ਦੇ ਵਿੱਚ ਜਿਹੜੇ ਫਾਰਮਰ ਪ੍ਰਾਈਮ ਮਿਨਿਸਟਰ ਮਿਸਟਰ ਇਮਰਾਨ ਖਾਨ ਹੈ, ਉਹਨਾਂ ਦਾ ਹਾਲ ਦੇਖੋ, ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ, ਉਹਨਾਂ ਨੂੰ ਕੋਈ ਉਹਨਾਂ ਦੀ ਸੁਣਵਾਈ

0: ਮਦਰ ਜਿਹੜੇ ਆ ਦੇਖੋ ਕਿੰਨੇ ਢਿੱਲੇ ਆ, ਕਿੰਨੇ ਬਿਮਾਰ ਆ, ਪਰ ਉਹਨਾਂ ਨੂੰ ਆਪਣੀ ਮਾਂ ਦੇ ਨਾਲ ਮਿਲਣ ਦੇ ਲਈ ਪੈਰੋਲ ਨਹੀਂ ਦੇ ਰਹੇ। ਸੋ ਉਹ ਵੀ ਫਿਰ ਕਹਿੰਦੇ ਮੈਨੂੰ ਨਹੀਂ ਚਾਹੀ ਚਾਹੀਦੀ ਇੱਕ ਦਿਨ ਦੀ ਹੈ। ਸੋ ਸਾਡੇ ਨਾਲ ਜੁੜਿਆ ਜੀ ਇੱਕ ਕਾਲਰ। ਹਾਂਜੀ ਸਤਿ ਸ਼੍ਰੀ ਅਕਾਲ
1: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਜੀ ਸਰ, ਕੀ ਹਾਲ ਚਾਲ?
1: ਮੈਂ ਕਿਹਾ ਜੀ, ਇਹ ਤੇ ਆਜ਼ਾਦੀ ਤਾਂ ਨਹੀਂ, ਇਹ ਤਾਂ ਉਜਾੜਾ ਸੀ ਪੰਜਾਬੀਆਂ ਦਾ ਕੀਤਾ ਗਿਆ ਸਰਕਾਰਾਂ ਵੱਲੋਂ। ਹਾਂਜੀ, ਤੇ ਹੁਣ ਵੀ ਆਜ਼ਾਦੀ ਦਾ ਨਾਮ ਤੇ ਉਹ ਮਾਰੇ ਜਿਹੜੇ ਆਪਣੇ ਸਿਆਸਤ ਦੇ ਵਿੱਚ ਆਮ ਜਿਹੜਾ ਲੜਾਈ ਪਾਈ ਹੈ ਹਿੰਦੂ ਸਿੱਖਾਂ ਦੀ। ਹੁਣ ਹਿੰਦੂ ਨੂੰ ਵੀ ਸਿਲੰਡਰ ਜਿਹੜਾ 1000 ਰੁਪਈਏ ਦਾ ਮਿਲਦਾ, ਸਿੱਖ ਨੂੰ 1000 ਰੁਪਈਏ ਦਾ ਮਿਲਦਾ, ਉਹ ਪਤਾ ਨੀ ਆਪਣੇ ਮਗਰ ਚਵਲੀਆਂ ਝਾੜਨ ਵਾਸਤੇ ਲਾਏ ਆ। ਪਤਾ ਨੀ ਸਿੱਖ ਪਤਾ ਨੀ ਕੀ ਲੈ ਜਾਣਗੇ ਜੇ ਇਹਨਾਂ ਨੂੰ ਰਾਜ ਮਿਲ ਗਿਆ ਜਾਂ ਕੁਛ ਗੱਲ ਕਰਦੇ ਸੱਚ ਹੱਕ ਦੀ। ਵੀ ਮਹਿੰਗਾਈ ਤੇ ਓਨੀ ਆ, ਸਾਰੇ ਲੀਡਰਾਂ ਦੇ ਸਾਰੇ ਕੰਮ ਹੁੰਦੇ ਹਨ ਜੀ, ਬਾਕੀ ਸਾਰੇ ਭੁੱਖੇ ਮਰ ਰਹੇ ਜੀ। ਆਜ਼ਾਦੀ ਕਾਹਦੀ ਆਜ਼ਾਦੀ ਮੈਨੂੰ ਸਮਝ ਨੀ ਆ ਰਹੀ। ਚੰਦ ਲੋਕਾਂ ਦੀ ਹੈ ਜਿਹਨਾਂ ਦੇ ਹੱਥ 'ਚ ਮੁੱਠੀ ਦੇ ਵਿੱਚ ਆ ਸਭ ਕੁਛ। ਹਾਂਜੀ
0: ਜੀ,
1: ਸਾਰਾ ਕੁਛ ਤੇ ਵੇਚਿਆ ਪਿਆ ਜੀ। ਨਾ ਸਾਡੇ ਕੋਲ ਦੂਜਾ ਏਅਰ ਦਾ ਕੋਈ, ਨਾ ਰੇਲ ਗੱਡੀਆਂ ਦਾ, ਨਾ ਕੋਈ ਬੱਸਾਂ ਦਾ ਸਾਡੇ ਕੋਲ ਕੋਈ ਹੈ ਮਹਿਕਮਾ, ਨਾ ਸਾਡੇ ਕੋਲ ਹੈਗਾ ਵੀ ਐਜੂਕੇਸ਼ਨ ਦਾ ਮਹਿਕਮਾ। ਹਾਂਜੀ, ਸਭ ਤੇ ਲੋਕਾਂ ਨੂੰ ਦਿੱਤੇ ਆਪਣੇ ਯਾਰਾਂ ਬੇਲੀਆਂ ਨੂੰ। ਕਾਹਦੀ ਜਾਂਦੀ ਹੈ ਜੀ, ਇਹ ਸਿਰਫ ਇੱਕ ਵੰਡਰ ਵਿਖਾ ਕੇ ਲੋਕਾਂ ਨੂੰ, ਤੇ ਬਸ ਚੰਦ ਲੋਕ ਜਿਹੜੇ ਉਹ ਵੋਟਾਂ ਦੇ ਸਿਰ ਦੇ ਉੱਤੇ ਜੀ ਉਹ ਨਜ਼ਾਰੇ ਲੈ ਰਹੇ, ਬਾਕੀ ਸਭ ਜਨਤਾ ਭੁੱਖੀ ਮਾਰੀ। ਕਿੰਨਾ ਹਾਰਡ ਹੋਇਆ ਗਰੀਬ ਵਾਸਤੇ, ਆਮ ਆਮ ਪਬਲਿਕ ਵਾਸਤੇ ਰੋਟੀ ਖਾਣੀ ਮੁਸ਼ਕਿਲ ਹੋਈ ਆ।
0: ਹਾਂਜੀ,
1: ਇੰਨੀ ਛਿੱਲ ਲਾਈ ਆ ਲੋਕਾਂ ਦੀ, ਕਾਹਦੀ ਜਾਂਦੀ ਹੈ ਮੈਨੂੰ ਸਮਝ ਨੀ ਆ ਰਹੀ। ਵੀ ਬਰਬਾਦੀ ਆ, ਹੋਰ ਬਰਬਾਦੀ ਵੱਲ ਜਾ ਰਹੇ ਆਪਾਂ। ਕਿੰਨਾ ਵੇਲੋ, ਕਿੰਨੇ ਕਰੋੜਾਂ ਦੇ ਅਰਬਾਂ ਦਾ ਇੱਥੇ ਕਰਜ਼ਾਈ ਆ ਇੰਡੀਆ ਵੀ, ਪਾਕਿਸਤਾਨ ਨੇ ਵੇਲੋ, ਪਾਕਿਸਤਾਨ ਤੇ ਉਦੋਂ ਜ਼ਿਆਦਾ ਬੁਰਾ ਹਾਲ ਆ।
0: ਸਹੀ ਗੱਲ ਹੈ, ਸਹੀ ਗੱਲ।
1: ਜੇ ਆਜ਼ਾਦੀ ਨੀ ਹੈ ਤੇ ਬਰਬਾਦੀ ਆ ਦੁਨੀਆਂ ਦੀ ਕੀਤੀ ਜੀ। ਹੋ ਸਕਦਾ ਜੇ ਕਿਤੇ ਉਹ ਰਾਜ ਰਹਿੰਦਾ ਸਾਡਾ ਸਿੱਖਾਂ ਦਾ, ਤੇ ਅੱਜ ਕੱਲ ਸਭ ਤੋਂ ਖੁਸ਼ਹਾਲ ਜਿਹੜਾ ਪੰਜਾਬ ਹੋਣਾ ਸੀ ਵਰਲਡ ਦੇ ਵਿੱਚ।
0: ਬਿਲਕੁਲ ਸਹੀ ਤੁਹਾਡੀ ਗੱਲ ਜੀ।
1: ਓਕੇ ਜੀ, ਧੰਨਵਾਦ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਤੇ ਗੱਲ ਤਾਂ ਇਹਨਾਂ ਦੀ ਸਹੀ ਆ ਕਿ ਜੇ ਸਾਡੇ ਕੋਲ ਰਾਜ ਹੁੰਦਾ ਦੇਖੋ ਫਿਰ ਕਿੰਨੀ ਤਰੱਕੀ ਕੀਤੀ ਹੋਣੀ ਸੀ। ਤੇ ਲਓ ਜੀ, ਨੈਕਸਟ ਕਾਲ ਤੇ ਆਪਾਂ ਚੱਲਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ।
2: ਹੈਲੋ ਜੀ।
0: ਹਾਂਜੀ ਜ਼ਫਰ ਜੀ, ਕੀ ਹਾਲ ਜੀ?
2: ਮੈਂ ਠੀਕ ਹਾਂ ਸਰਕਾਰ। ਮੈਂ ਇੱਕੋ ਗੱਲ ਕਹਿਣੀ ਹੈ ਕਿ ਯੋਮੇ ਆਜ਼ਾਦੀ ਦੀ ਮੁਬਾਰਕ ਇਸ ਵਾਸਤੇ ਹੈਗੀ ਹੈ
0: ਹਾਂਜੀ
2: ਕਿ ਅਸੀਂ ਅੰਗਰੇਜ਼ ਤੋਂ ਜਾਨ ਛੁਡਾਈ ਲਿੱਤੀ।
0: ਠੀਕ ਹੈ।
2: ਅੰਗਰੇਜ਼ ਦੇਖੋ, ਸਭ ਲੋਕ ਗੋਰੇ ਦੀ ਇੱਜ਼ਤ ਕਰਦੇ ਸਨ ਔਰ ਕਹਿੰਦੇ ਸਨ ਕਿ ਬਹੁਤ ਅੱਛੇ ਲੋਕ ਨੇ, ਇਹਨਾਂ ਨੂੰ ਹਕੂਮਤ ਕਰਨ ਦਾ ਤਰੀਕਾ ਆਉਂਦਾ। ਉਹਦੀ ਵਜ੍ਹਾ ਇਹ ਸੀ ਕਿ ਅਸੀਂ ਆਪਸ ਵਿੱਚ ਇੱਕ ਦੂਸਰੇ ਨਾਲ ਗੁੱਥਮ ਗੁੱਥਾਈ ਰਹੇ ਸਾਰੀ ਜ਼ਿੰਦਗੀ ਸਦੀਆਂ ਤੋਂ
0: ਜੀ।
2: ਕਸੂਰ ਸਾਡਾ ਹੈ। ਅਗਰ ਅਸੀਂ ਆਜ਼ਾਦੀ ਤੋਂ ਸਹੀ ਫਾਇਦਾ ਨਹੀਂ ਚੁੱਕਿਆ ਤਾਂ ਕਸੂਰ ਇਸ ਵਕਤ ਦੀ ਨਸਲ ਦਾ ਹੈਗਾ। ਗੱਲ ਨੂੰ ਸਮਝੋ, ਆਜ਼ਾਦੀ ਤੁਹਾਨੂੰ ਮਿਲੀ ਹੈ, ਇਹਨੂੰ ਤੁਸੀਂ ਹੁਣ ਕਿਵੇਂ ਵਰਤਣਾ ਹੈ ਇਹਦੇ ਬਾਰੇ ਸੋਚੋ, ਇਹਦੇ ਬਾਰੇ ਚੰਗੇ ਚਲੋ।
0: ਠੀਕ ਹੈ।
2: ਮੇਰੀ ਇਤਨੀ ਸਾਰੀ ਰਿਕੁਐਸਟ ਹੈ ਕਿ ਤੁਹਾਡੇ ਕੋਲ ਹਰ ਚੀਜ਼ ਮੌਜੂਦ ਹੈ, ਹੁਣ ਅਗਰ ਚੋਰਾਂ ਦੇ ਹੱਥ ਕੋਈ ਚੀਜ਼ ਆ ਗਈ ਹੈ ਤੇ ਇਹਦੇ ਮਤਲਬ ਆਜ਼ਾਦੀ ਖਰਾਬ ਨਹੀਂ ਹੋਈ। ਦੇਖੋ ਨਾ, ਪੰਡ ਚੋਰ ਚੁੱਕ ਕੇ ਲੈ ਜਾਣ ਤੇ ਪੰਡ ਦੇ ਵਿੱਚ ਸੋਨਾ ਤੇ ਸੋਨਾ ਹੈ ਨਾ।
0: ਹਾਂਜੀ,
2: ਕੀ ਖਿਆਲ ਹੈ?
0: ਨਹੀਂ, ਗੱਲ ਤਾਂ ਠੀਕ ਹੈ ਤੁਹਾਡੀ। ਉਹੀ ਹੈ ਨਾ, ਆਪਸ ਦੇ ਵਿੱਚ ਨਹੀਂ ਨਾ ਕੋਆਪਰੇਟ ਹੋ ਕੇ ਇਹਨਾਂ ਨੂੰ ਕੰਮ ਕਰਨਾ ਪੈਣਾ, ਪਰ ਆਪਸ ਦੇ ਵਿੱਚ ਲੜੀ ਜਾਂਦੇ ਆ। ਉਹ ਜਿਵੇਂ ਨਹੀਂ ਹੁੰਦਾ ਵੀ ਹੁਣ ਆਹ ਚੀਜ਼ ਮੈਨੂੰ ਮਿਲ ਜਾਏ, ਉਹ ਕਹਿੰਦਾ ਮੈਨੂੰ ਮਿਲ ਜਾਏ। ਓਵਰਆਲ ਦੇਸ਼ਾਂ ਬਾਰੇ ਨਹੀਂ ਸੋਚ ਰਿਹਾ, ਚਾਹੇ ਪਾਕਿਸਤਾਨ ਦੇ ਲੋਕ ਹੈ ਜਾਂ ਹਕੂਮਤ ਹੈ ਜਾਂ ਇੰਡੀਆ ਦੀ ਆ। ਜੀ
2: ਤੇ ਉਹ ਹੌਲੀ ਹੌਲੀ ਕਲਕੱਤੇ ਤੋਂ ਸ਼ੁਰੂ ਹੋਇਆ ਔਰ ਉਹਨੇ 100 ਸਾਲ ਹੀ ਪੂਰਾ ਇੰਡੀਆ ਪਤਾ ਕਰ ਲਿੱਤਾ ਸੀ। ਉਹਦੀ ਵਜ੍ਹਾ ਇਹ ਸੀ ਕਿ ਇਹ ਆਪਸ ਵਿੱਚ ਚੀਜ਼ ਲੜਦੇ ਸਨ, ਛੋਟੀਆਂ ਛੋਟੀਆਂ ਜਗੀਰਾਂ ਸਨ। 563 ਜਾਗੀਰਾਂ ਤੇ ਨਵਾਬਾਂ ਦੇ ਕੋਲ ਪੂਰਾ ਹਿੰਦੁਸਤਾਨ ਹੈਗਾ ਸੀ। ਇਕੱਠੇ ਹੋਏ ਹੀ ਨਹੀਂ, ਇਕੱਠੇ ਹੋ ਕੇ ਕਦੀ ਲੜੇ ਹੀ ਨਹੀਂ। ਜਿਸ ਵਕਤ ਆਜ਼ਾਦੀ ਹੋਈ ਤੇ ਉਸ ਵਕਤ ਉਹਨਾਂ ਨੂੰ ਇਹ ਖਿਆਲ ਆ ਗਿਆ ਕਿ ਅੱਗੇ ਰੋਣ ਸੀ ਉਹਨਾਂ ਕੋਲ ਛੁੱਟੇ ਤੇ ਫਿਰ ਅਸੀਂ ਆਪਸ ਵਿੱਚ ਜਾ ਲੜੀਏ। ਫਿਰ ਉਹਨਾਂ ਨੂੰ ਬਟਵਾਰਾ ਕਹਿ ਦਿੱਤਾ, ਚਲੋ ਬਟਵਾਰਾ ਹੋ ਗਿਆ। ਉਹ ਬਟਵਾਰੇ ਤੋਂ ਬਾਅਦ ਫਿਰ ਤੁਸੀਂ ਉਹ ਤੀਸਰਾ ਬੰਗਲਾਦੇਸ਼ ਬਣਾ ਦਿੱਤਾ। ਇਹ ਤੇ ਤੁਸੀਂ ਅੱਗੇ ਤੋਰੀ ਜਾ ਰਹੇ ਹੋ ਹਿਸਟਰੀ ਦੀ। ਤਾਰੀਖ ਨੂੰ ਪੜ੍ਹੋ
0: ਜੀ,
2: ਤਾਰੀਖ ਨੂੰ ਪੜ੍ਹੋ। ਜਿਹੜੀ ਆਜ਼ਾਦੀ ਤੁਹਾਨੂੰ ਮਿਲੀ ਹੈ ਉਹਦੇ ਤੋਂ ਤੁਸੀਂ ਕੀ ਫਾਇਦਾ ਚੁੱਕਿਆ ਤੇ ਕੀ ਉਹਦਾ ਤੁਸੀਂ ਨੁਕਸਾਨ ਕਰ ਰਹੇ ਹੋ? ਇਹਦੇ ਜ਼ਿੰਮੇਦਾਰ ਅਸੀਂ ਸਾਰੇ ਹਾਂ।
1: ਮੈਂ ਕਿਸੇ

0: ਨਹੀਂ ਕਹਿ ਰਿਹਾ, ਮੈਂ ਆਪਣੇ ਆਪ ਨੂੰ ਨਹੀਂ ਕੱਢ ਰਿਹਾ, ਅਸੀਂ ਸਾਰੇ ਜ਼ਿੰਮੇਦਾਰ ਹਾਂ। ਅਸੀਂ ਬੰਦੇ ਦੇ ਪੁੱਤਰ ਬਣ ਕੇ ਬੈਠੀਏ, ਸੋਚੀਏ ਕਿ ਜਿਹੜਾ ਹੱਕ ਹੈਗਾ ਉਹਨੂੰ ਦਿਓ, ਉਹਦੇ ਨਾਲ ਜ਼ਿਆਦਤੀ ਨਾ ਕਰੋ, ਆਪਣੀ ਹੱਥ ਦੇ ਅੰਦਰ ਰਵੋ, ਤੁਸੀਂ ਸਭ ਚੀਜ਼ਾਂ ਤੁਹਾਡੀਆਂ ਠੀਕ ਹੋ ਜਾਣਗੀਆਂ।
1: ਜੀ ਬਿਲਕੁਲ,
0: ਮੈਂ ਗਲਤ ਤੇ ਨਹੀਂ ਕਹਿ ਰਿਹਾ,
1: ਨਹੀਂ ਬਹੁਤ ਵਧੀਆ ਸਰ, ਥੈਂਕ ਯੂ ਤੁਹਾਡਾ।
0: ਕਦੇ ਅੱਜ ਲੋਕੀ ਭੁੱਖੇ ਮਰੇ ਨੇ ਤੇ ਕਦੀ ਹੋ ਸਕਦਾ ਲੋਕੀ ਭੁੱਖੇ ਮਰਨ
1: ਜੀ,
0: ਤੁਸੀਂ ਕੋਈ ਇਕੱਠੇ ਤੇ ਹੋਵੋ, ਤੁਹਾਨੂੰ ਕੌਣ ਭੁੱਖਾ ਮਾਰ ਰਿਹਾ ਪਹਿਲੇ ਵੇਖੋ, ਲੋਕੇਟ ਯੂਰ ਐਨੀਮੀ ਦੈਨ ਸ਼ੂਟ। ਅਸੀਂ ਜਿੱਥੇ ਗਲਤੀ ਕਰ ਰਹੇ ਹਾਂ ਉਹ ਇਹ ਕਿ ਅਸੀਂ ਆਪਣੇ ਦੁਸ਼ਮਣ ਨੂੰ ਲੋਕੇਟ ਨਹੀਂ ਕਰਦੇ। ਮੈਂ ਤੁਹਾਨੂੰ ਕਹੀ ਜਾ ਰਿਹਾ, ਤੁਸੀਂ ਮੈਨੂੰ ਕਹੀ ਜਾ ਰਹੇ ਹੋ, ਉਹਨੂੰ ਕਹੀ ਜਾ ਰਿਹਾ, ਉਹਨੂੰ ਕਹੀ ਜਾ ਰਿਹਾ,
1: ਠੀਕ ਹੈ।
0: ਗਲਤੀ ਸਾਡੇ ਚ ਹੈਗੀ, ਜੇ ਇਹਨੂੰ ਪਹਿਲੇ ਫੜੋ ਫਿਰ ਅੱਗੇ ਗੱਲ ਕਰਾਂਗੇ।
1: ਜੀ
0: ਜਸ਼ਨੇ ਰਾਜੀ ਮੁਬਾਰਕ ਹੋਵੇ
1: ਜੀ, ਬਹੁਤ ਬਹੁਤ ਜੀ, ਥੈਂਕ ਯੂ ਤੁਹਾਡਾ,
0: ਥੈਂਕ ਯੂ ਸੋ ਮਚ
1: ਜੀ, ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਲੋ ਜੀ ਨੈਕਸਟ ਕਾਲ ਤੇ ਆਪਾਂ ਚੱਲਦੇ ਆ। ਹੈਲੋ ਹੈਲੋ ਰੇਸ਼ਮ ਜੀ, ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ,
2: ਹੋਰ ਠੀਕ ਠਾਕ, ਚੜ੍ਹਦੀ ਕਲਾ ਜੀ, ਮੈਂ ਇੱਥੋਂ ਬਾਅਦ ਸੋਚ ਲਓ ਜੀ, ਉੱਥੇ ਜੀ
1: ਤੇ
2: ਆਪਾਂ ਇੱਥੇ ਬਾਰੇ ਸੋਚੋ ਜੀ।
1: ਇੱਥੇ ਦਾ ਵੀ ਸੋਚੋ, ਬਿਲਕੁਲ ਇੱਥੇ ਦਾ ਵੀ ਸੋਚਣਾ, ਇੱਥੇ ਵੀ ਹੋਣਾ, ਚਾਹੇ ਮਿਊਂਸੀਪਲ ਇਲੈਕਸ਼ਨ ਹੀ ਹੋਣੇ ਆ, ਦੇਖੋ ਫਿਰ ਸਾਰਿਆਂ ਨੂੰ ਆਪਣੀ ਆਪਣੀ ਪੈ ਜਾਣੀ। ਕੋਈ ਏਦਾਂ ਕਰਦਾ ਕਿ ਆਪਸ ਚ ਬਹਿ ਕੇ ਦੇਖ ਲਈਏ ਵੀ ਭਾਈ ਕਿਹੜਾ ਵਿਅਕਤੀ ਜਿਹੜਾ ਹੈਗਾ ਉਹ ਕੈਪੇਬਲ ਹੈ ਤੇ ਉਹਨੂੰ ਆਪਾਂ ਬਾਗਡੋਰ ਸੰਭਾਲ ਦਈਏ ਤਾਂ ਕਿ ਪ੍ਰੋਗਰੈਸ ਕਰ ਸਕੀਏ, ਸਭ ਕੁਛ ਵਧੀਆ ਵਧੀਆ ਹੋਵੇ ਡਿਵੈਲਪਮੈਂਟ, ਪਰ ਨਹੀਂ, ਸਭ ਨੂੰ ਆਪਣੀ ਆਪਣੀ ਪਈ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਹਾਂਜੀ ਹਾਂਜੀ ਕੈਪਟਨ ਸਾਹਿਬ, ਤੁਸੀਂ ਏਅਰ ਤੇ ਹੋ, ਬੜਾ ਤੁਸੀਂ, ਤੁਹਾਡੀ ਆਵਾਜ਼ ਮੈਨੂੰ ਬੜੀ ਦੇਰ ਬਾਅਦ ਸੁਣਨ ਨੂੰ ਮਿਲੀ ਹੈ, ਕਿੱਥੇ ਸੀਗੇ ਤੁਸੀਂ, ਠੀਕ ਠਾਕ ਹੋ?
3: ਦੇਖੋ ਜੀ, 1947 ਦੇ ਵਿੱਚ ਮੇਰੀ ਉਮਰ 6.5 ਸਾਲ ਸੀ, ਉਹ ਮੇਰੀਆਂ ਜ਼ਿੰਦਗੀ ਦੇ ਅੰਦਰ 10 ਲੱਖ ਲੋਕ ਜੋ ਆ ਉਸ ਵੇਲੇ ਮਾਰੇ ਗਏ, ਔਰ ਮੇਰੇ ਫਾਦਰ ਦੀ ਡਿਊਟੀ ਹੁੰਦੀ ਸੀ ਇਸੇ ਰੋਡ ਦੇ ਉੱਤੇ, ਜਿਹੜੇ ਮੁਸਲਮਾਨ ਸਾਡੇ ਭਰਾ ਪਾਕਿਸਤਾਨ ਨੂੰ ਜਾਣ ਜਾਂਦੇ ਸੀ, ਇੱਕ ਵੀ ਮੁਸਲਮਾਨ ਮੇਰੇ ਫਾਦਰ ਨੇ ਮਰਨ ਨੇ ਸੀ ਦਿੱਤਾ। ਗਲਤੀਆਂ ਸਾਡੀਆਂ ਅਸੀਂ ਭੁਗਤੀ ਜਾਂਦੇ ਹਾਂ, ਸਰਕਾਰਾਂ ਨੂੰ ਗੁਨਾਹਗਾਰ ਕਹਿ ਰਹੇ ਆ, ਤੇ ਇਸ ਆਜ਼ਾਦੀ ਤੋਂ ਬਾਅਦ ਤੁਹਾਨੂੰ ਕਿਹਨੇ ਕਿਹਾ ਸੀ ਕਿ ਪੰਜਾਬ ਦੇ 3 ਟੁਕੜੇ ਕਰ ਦਿਓ, ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਆਦਿ, ਮੈਂ ਕਿਹਨਾਂ ਨੇ 3 ਟੁਕੜੇ ਕਰਕੇ ਕੀ ਖੱਟਿਆ ਸੀ ਪੰਜਾਬ ਦੇ 3 ਟੁਕੜੇ ਕਰਕੇ, ਅਸੀਂ ਹਰਿਆਣਾ ਪਾਰ ਕਰਦੇ, ਸਾਡੇ ਵਾਸਤੇ ਰੁਕਾਵਟਾਂ ਪੈਦਾ, ਉਹਨਾਂ ਦੇ ਬੀਜੇ ਹੋਏ ਕੰਨੇ ਤੁਸੀਂ ਚੁਗੇ ਜਾਓ, ਗਲਤੀ ਸਾਡੀ ਹੈ, ਅਸੀਂ ਪੈਸੇ ਲੈ ਕੇ ਵੋਟਾਂ ਪਾਉਣੇ ਆ, ਸ਼ਰਾਬ ਪੀ ਕੇ ਵੋਟਾਂ ਪਾਉਣੇ ਆ, ਲਾਲਚ ਵੱਸ ਵੋਟਾਂ ਪਾਉਂਦੇ, ਮੈਂ 2 ਟਾਈਮ ਵੋਟਾਂ ਪਾਈਆਂ, ਕਿਸੇ ਤੋਂ ਪਾਣੀ ਦਾ ਕੱਪ ਪੀਤਾ, ਭੱਜੀ ਜਾਂਦੇ ਅਸੀਂ ਸਰਕਾਰਾਂ ਨੂੰ, ਸਰਕਾਰਾਂ ਨੇ ਕੋਈ ਗਲਤੀ ਨੀ, ਗਲਤੀ ਸਾਡੀ ਹੈ। ਹੁਣ ਵੇਖ ਲਈ ਹੈ ਕਿਸ ਤਰ੍ਹਾਂ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਲੜ ਰਹੇ ਆ, ਸਾਰੇ ਦੇ ਸਾਰੇ ਇਹਨਾਂ ਚ ਚੋਰ ਹੈਗੇ ਆ, ਕਿਸੇ ਨੇ ਕਿਸੇ ਦੇ ਚੰਨੀ ਵਰਗੇ ਦੇ ਕਰਤਾਨੇ ਤੋਂ 10 ਕਰੋੜ ਫੜਿਆ ਗਿਆ, ਹਿੰਮਤ ਰਤਨ ਆਪ ਪਾਰਟੀ ਦਾ 4 ਲੱਖ ਫੜਿਆ ਗਿਆ, ਜੱਜ ਦੇ ਕੋਲ 15 ਕਰੋੜ ਫੜਿਆ ਗਿਆ, ਤੁਸੀਂ ਜਾ ਕੇ ਉਹਨਾਂ ਲੋਕਾਂ ਨੂੰ ਕਿਉਂ ਵੋਟਾਂ ਪਾਉਂਦੇ ਆ ਜਿਹੜੇ ਭ੍ਰਿਸ਼ਟ ਹੋ ਚੁੱਕੇ ਆ? ਇਹ ਤਾਂ ਤੁਸੀਂ ਕਰ ਹੀ ਸਕਦੇ ਆ, ਬੜੇ ਬੜੇ ਤਖੜੇ ਬੰਦੇ ਹੋਏ ਆ ਪੰਜਾਬ ਦੇ ਧਰਤੀ ਦੇ ਉੱਤੇ, ਗਲਤੀਆਂ ਸਾਡੀਆਂ, ਭੁਗਤੀ ਆ, ਉਹ ਪਸਕਾਰਾਂ ਨੂੰ ਕਹਿ ਰਹੇ ਆ ਕੀ ਖੱਟਿਆ ਅਸੀਂ 3 ਟੁਕੜੇ ਕਰਤੇ। ਹੁਣ ਭਗਵੰਤ ਮਾਨ ਨੇ ਮੁੱਦਾ ਚੱਕਿਆ ਪਾਣੀ ਦਾ ਰਾਜਸਥਾਨ ਤੋਂ, ਹੁਣ ਪਾਣੀ ਲੈ ਕੇ ਆਇਆ, ਹੁਣ ਭਗਵੰਤ ਮਾਨ ਨੂੰ ਵੀ ਗਾਲਾਂ ਕੱਢੀ ਜਾਂਦੇ ਆ। ਸਤਿ ਸ੍ਰੀ ਅਕਾਲ
1: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਪਤਾ ਕੀ ਹੈ, ਹੁਣ ਕੋਈ ਵੀ ਸਰਕਾਰ ਬਣਦੀ ਹੈ ਨਾ, ਕਿਸੇ ਵੀ ਪਾਰਟੀ ਦੀ, ਉਹ ਦੂਜੇ ਪਾਰਟੀ ਦੀ ਜਿਹੜੀ ਸਰਕਾਰ ਬਣੀ ਹੈ ਨਾ, ਦੂਜੇ ਕਹਿੰਦੇ ਆ ਵੀ ਹੁਣ ਕਿਵੇਂ ਦਾ ਮਾਹੌਲ ਉਸ ਸਟੇਟ ਦੇ ਵਿੱਚ ਬਣਾ ਦਈਏ ਤਾਂ ਕਿ ਫਿਰ ਲੋਕ ਕਹਿਣ ਵੀ ਇਹਨਾਂ ਤੋਂ ਨਹੀਂ ਵੀ ਰਾਜ ਚੱਲਦਾ, ਤੇ ਮੁੜ ਕੇ ਫਿਰ ਸਾਡੇ ਕੋਲ ਹੀ ਆ ਜਾਵੇ। ਕੋਈ ਇਹ ਨਹੀਂ ਕਹਿੰਦਾ ਵੀ ਅਸੀਂ ਕੋਈ ਤਰੱਕੀ ਦਾ ਕੋਈ ਵਧੀਆ ਕੰਮ ਕਰੀਏ, ਨਾ, ਹੋਰ ਦਾ ਹੋਰ ਹੀ ਜਿਹੜਾ ਹੈਗਾ ਬਸ ਇੱਕ ਦੂਜੇ ਨੂੰ ਥੱਲੇ ਲਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਉਹਦੇ ਨਾਲ ਕੀ ਹੁੰਦਾ ਆਪ ਤਾਂ ਚਲੋ ਉਹ ਦੇਰ ਸਵੇਰ ਫਿਰ ਪਾਵਰ 'ਚ ਆ ਜਾਂਦੇ ਆ ਪਰ ਨੁਕਸਾਨ ਜਿਹੜਾ ਓਵਰਆਲ ਦੇਸ਼ ਦਾ ਜਾਂ ਸਟੇਟ ਦਾ ਅਤੇ ਲੋਕਾਂ ਦਾ ਅਲਟੀਮੇਟਲੀ ਲੋਕਾਂ ਦਾ ਨੁਕਸਾਨ ਹੁੰਦਾ ਅਤੇ ਲਓ ਜੀ ਹੁਣ ਸਾਡੇ ਨਾਲ ਮਨਜੀਤ ਜੁੜਿਆ ਉਹਨਾਂ ਤੋਂ ਆਪਾਂ ਅਪਲਾਇੰਸ ਜੰਕਸ਼ਨ 'ਤੇ ਕੀ ਚੱਲ ਰਿਹਾ ਡੀਲਸ ਵਧੀਆ ਵਧੀਆ ਲੈ ਕੇ ਆਉਂਦੇ ਹਮੇਸ਼ਾ ਅਤੇ ਮਨਜੀਤ ਨਾਲ ਗੱਲਬਾਤ ਕਰਦੇ ਹਾਂ ਮਨਜੀਤ ਸਤਿ ਸ਼੍ਰੀ ਅਕਾਲ
4: ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ $5,500 ਦੀ ਵੈਲਿਊ ਦਾ ਤਿੰਨ ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $29,999 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ ਇਸ ਟਾਈਮ ਕਾਫੀ ਕਲਾਇੰਟਸ ਨੇ ਜਿਹੜੇ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਜੇ ਤੁਸੀਂ ਕਿਚਨ ਰੈਨੋਵੇਟ ਕਰ ਰਹੇ ਹੋ ਤੇ ਬਿਲਟ ਇਨ ਅਪਲਾਈਸਿਸ ਦੇ ਨਾਲ ਕਿਚਨ ਡਿਜ਼ਾਈਨ ਕਰ ਰਹੇ ਹੋ ਤਾਂ ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ 36 ਇੰਚ ਦਾ ਬਿਲਟ ਇਨ ਕੁੱਕਟਾਪ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਪੂਰਾ ਬੰਡਲ ਹੈ ਜਿਹੜਾ ਕਿ ਸਿਰਫ $69,999 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ ਸਾਡੇ ਲਾਂਡਰੀ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ $14,999 ਚ ਅਪਲਾਈਸ ਜੰਕਸ਼ਨ ਤੇ ਤੁਸੀਂ ਅੱਜ ਸ਼ਾਮ 7 ਵਜੇ ਤੱਕ ਲਗਾ ਸਕਦੇ ਹਾਂ ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ ਜਿਹੜਾ ਕਿ $1,400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਤੁਸੀਂ ਅਪਲਾਈਸ ਜੰਕਸ਼ਨ ਤੇ ਇਸ ਵੀਕਐਂਡ ਲਗਾ ਸਕਦੇ ਹਾਂ ਸੋ ਕੋਈ ਵੀ ਡੀਲ ਤੁਸੀਂ ਅਪਲਾਈਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ ਵਿਜ਼ਿਟ ਕਰੋ ਅਪਲਾਈਸ ਜੰਕਸ਼ਨ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ ਨੰਬਰ ਟੂ ਕਾਲ ਇਜ 905-4504-905-450-0054-0054-0054 ਅਪਲਾਈਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਬ੍ਰਾਈਮ ਜੀ
1: ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੁਹਾਡਾ ਤੇ ਬਿਲਕੁਲ ਜੀ ਤੁਸੀਂ ਜ਼ਰੂਰ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹੋ ਮਨਜੀਤ ਦੇ ਨਾਲ ਕਿਉਂਕਿ ਨਾ ਬਹੁਤ ਵਧੀਆ ਵਧੀਆ ਡੀਲ ਜਿਹੜੀਆਂ ਤੁਸੀਂ ਲੈ ਸਕਦੇ ਹੋ ਅਪਲਾਈਸ ਜੰਕਸ਼ਨ ਤੋਂ ਦੋ ਲੋਕੇਸ਼ਨ ਤੋਂ ਸਰਵ ਕਰਦੇ ਆ ਨੰਬਰ ਇੱਕ ਵਾਰ ਮੈਂ ਫੇਰ ਦੇ ਦਿੰਦੀ ਹਾਂ 905-450-0054 ਤੇ ਗੱਲਬਾਤ ਤੁਹਾਡੀ ਹੋ ਸਕਦੀ ਹੈ ਤੇ ਜੇ ਤੁਸੀਂ ਘੁੰਮਣ ਫਿਰਨ ਜਾਣਾ ਜੀ ਕਿਤੇ ਵੀ ਇੰਡੀਆ ਨੂੰ ਜਾਣਾ ਚਾਹੁੰਦੇ ਹੋ ਤੇ ਹੁਣ ਅੱਗੇ ਅੱਗੇ ਫੈਸਟੀਵਲ ਆਉਣੇ ਜੀ ਬੜੇ ਵਧੀਆ ਵਧੀਆ ਤੇ ਆਪਣੇ ਰੈਲੇਟਿਵਸ ਨੂੰ ਤੁਸੀਂ ਮਿਲਣਾ ਆਪਣੀ ਧਰਤੀ ਨੂੰ ਛੂਹਣਾ ਜਾ ਕੇ ਹੈ ਕਿਉਂਕਿ ਬੜਾ ਆਪਾਂ ਨੂੰ ਪੰਜਾਬ ਜਾਣ ਦਾ ਨਾ ਇੱਕ ਬਹੁਤ ਹੀ ਦਿਲ ਦੇ ਵਿੱਚ ਅਰਮਾਨ ਹਮੇਸ਼ਾ ਹੀ ਰਹਿੰਦਾ ਵੀ ਫਟਾਫਟ ਅਸੀਂ ਕਿਹੜੀ ਘੜੀ ਚੱਲੇ ਜਾਈਏ ਹੈ ਨਾ ਤੇ ਹੁਣ ਜਦੋਂ ਤੁਸੀਂ ਜਾਣਾ ਚਾਹੁੰਦੇ ਹੋ ਪਲੈਨ ਕਰ ਰਹੇ ਹੋ ਤਾਂ ਟਿਕਟਾਂ ਤੁਸੀਂ ਦੁਆਬਾ ਟੂਰਸ ਐਂਡ ਟਰੈਵਲਸ ਤੋਂ ਲੈ ਲਓ ਕਿਉਂਕਿ ਇਹਨਾਂ ਕੋਲ ਬੜੇ ਵਧੀਆ ਰੇਟ 'ਤੇ ਟਿਕਟਾਂ ਪਹੁੰਚੀਆਂ ਹੋਈਆਂ ਦੀਪਾਂਸ਼ ਨੂੰ ਤੁਸੀਂ ਕਾਲ ਕਰ ਲਓ ਚਾਹੇ ਤੁਸੀਂ ਹੋਰ ਕਿਤੇ ਜਾਣਾ ਕਿਤੇ ਯੂਰਪ ਜਾਣਾ ਜਾਂ ਇੱਧਰ US ਜਾਣਾ ਘੁੰਮਣ ਜਾਂ ਕਿਤੇ ਕਿਸੇ ਹੋਰ ਕੰਟਰੀ 'ਚ ਵੀ ਜਾਣਾ ਚਾਹੁੰਦੇ ਹੋ ਤੇ ਦੁਆਬਾ ਟੂਰਸ ਐਂਡ ਟਰੈਵਲਸ ਤੇ ਬਾਕੀ ਕਰੂਜ਼ ਪੈਕੇਜ ਲੈਣਾ ਉਹ ਵੀ ਤੁਹਾਨੂੰ ਬੜੇ ਵਧੀਆ ਮਿਲ ਜਾਣਗੇ ਜੀ 905-673-1400 905-673-1400 ਤੇ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਲਓ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਬਹੁਤ ਵਧੀਆ ਤੁਸੀਂ ਆਪਣੇ ਟਰੱਕਾਂ ਨੂੰ ਵਾਸ਼ ਕਰਾਉਣਾ ਅੰਦਰੋਂ ਬਾਹਰੋਂ ਆਲ ਟਰੱਕ ਲਿਊਬ ਐਂਡ ਵਾਸ਼ ਤੇ ਤੁਸੀਂ ਪਹੁੰਚਣਾ ਕਿਉਂਕਿ ਇਹਨਾਂ ਨੇ ਨਾ ਬੜੇ ਸਪੈਸ਼ਲ ਲਾਏ ਹੋਏ ਆ ਔਰ ਐਵਰੀਥਿੰਗ ਕੋਈ ਵੀ ਤੁਹਾਨੂੰ ਨੀਡ ਹੈ ਤੁਹਾਨੂੰ ਆਪਣੇ ਟਰੱਕਾਂ ਨੂੰ ਚਾਹੇ ਤੁਸੀਂ ਰਿਪੇਅਰ ਕਰਾਉਣਾ ਚਾਹੇ ਉਹਨਾਂ ਨੂੰ ਧੋਣਾ ਲਿਸ਼ਕਾਉਣਾ ਪਛਕਾਉਣਾ ਤੇ ਉਹ ਸਾਰਾ ਕੁਛ ਅੰਡਰ ਵਨ ਰੂਫ ਹੈ ਔਰ ਡਿਸਕਾਊਂਟ ਤੁਹਾਨੂੰ ਬੜਾ ਵਧੀਆ ਮਿਲਣਾ ਤੁਸੀਂ ਗੁਣਤਾਸ ਰੇਡੀਓ ਦਾ ਰੈਫਰੈਂਸ ਦੇ ਦੇਣਾ ਅਤੇ ਤੁਹਾਨੂੰ ਡਿਸਕਾਊਂਟ ਬਹੁਤ ਵਧੀਆ ਮਿਲੂਗਾ ਇੱਕ ਇਹ ਪਲੱਸ ਪੁਆਇੰਟ ਹੈ ਦੂਜਾ ਪਲੱਸ ਪੁਆਇੰਟ ਇਹ ਹੈ ਕਿ 24/7 ਸਰਵਿਸ ਹੈ ਜਦੋਂ ਤੁਸੀਂ ਆਪਣੇ ਕੰਮ 'ਤੇ ਜਾਣਾ ਉਦੋਂ ਆਪਣਾ ਕੰਮ ਕਾਰ ਕਰਕੇ ਟਰੱਕ ਇਹਨਾਂ ਦੇ ਯਾਰਡ 'ਚ ਛੱਡੋ ਅਤੇ ਇਹਨਾਂ ਨੇ ਐਨ ਸਰਵਿਸ ਕਰਕੇ ਤੁਹਾਨੂੰ ਕਾਲ ਕਰ ਦੇਣੀ ਹੈ ਅਤੇ ਟਰੱਕ ਚੱਕੋ ਅਤੇ ਫਿਰ ਜਾਓ ਕੰਮ 'ਤੇ ਹੈ ਨਾ ਸੋ ਨੰਬਰ ਹੈਗਾ ਜੀ 905-452-9555 905-452-9955 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਹਾਂਜੀ ਅੰਕਲ ਜੀ ਹੋਰ ਕੀ ਐਡ ਕਰਨਾ ਚਾਹੁੰਦੇ ਹੋ ਹੈਲੋ ਅੰਕਲ ਜੀ ਕੁਛ ਕਹਿਣਾ ਚਾਹੁੰਦੇ ਹੋ ਹੋਰ ਨਹੀਂ ਤੇ ਲਓ ਜੀ ਆਪਾਂ ਇਹਨਾਂ ਦੀ ਕਾਲ ਜਿਹੜੀ ਹੈ ਡਿਸਕਨੈਕਟ ਕਰ ਦਿੰਦੇ ਹਾਂ ਅਤੇ ਫਿਰ ਆਪਾਂ ਹੁਣ ਗੱਲਬਾਤ ਕਰਦੇ ਹਾਂ ਪੰਜਾਬ ਇੰਸ਼ੋਰੈਂਸ ਤੋਂ ਸਾਡੇ ਨਾਲ ਰਾਣਾ ਭਾਅ ਜੀ ਜੁੜਿਆ ਅਤੇ RDSP ਤੁਸੀਂ ਨਾ ਇਹ ਪਲੈਨ ਇੰਨਾ ਵਧੀਆ ਇੱਕ ਤਾਂ ਜੇ ਤੁਹਾਡੇ ਪਰਿਵਾਰ 'ਚ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ ਨਾ ਤੇ ਸਰਕਾਰ ਤੁਹਾਡੀ ਹੈਲਪ ਕਰ ਰਹੀ ਹੈ ਤੇ ਜ਼ਰੂਰ ਤੁਸੀਂ ਇਹਦੇ ਲਈ ਜੇ ਐਲੀਜੀਬਲ ਹੋ ਤੁਸੀਂ ਤੇ ਜ਼ਰੂਰ ਤੁਸੀਂ ਕਾਲ ਕਰ ਲਓ ਪੰਜਾਬ ਇੰਸ਼ੋਰੈਂਸ ਦੇ ਸ਼ੇਰ ਜੰਗ ਸਿੰਘ ਰਾਣਾ ਜੀ ਨੂੰ ਤੁਸੀਂ ਕੰਟੈਕਟ ਕਰਨਾ ਜੀ ਨੰਬਰ ਹੈਗਾ 416-910-9000 ਤੇ ਗੱਲਬਾਤ ਕਰਨੀ ਹੈ 416-910-9000 ਤੇ ਉਹਨਾਂ ਦੀ ਜਵਾਨੀ ਆਪਾਂ ਸੁਣਦੇ ਹਾਂ ਕਿ ਆਰ ਡੀ ਐਸ ਪੀ ਪਲਾਨ ਹੈ ਕੀ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ
5: ਜਸਵਿੰਦਰ ਜੀ ਮੇਰੇ ਵੱਲੋਂ ਵੀ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਆਰ ਡੀ ਐਸ ਪੀ ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਇੱਕ ਲੌਂਗ ਟਰਮ ਸੇਵਿੰਗ ਪਲਾਨ ਹੈ ਜਿੱਦਾਂ ਆਪਾਂ ਆਪਣੇ ਬੱਚਿਆਂ ਦੇ ਐਜੂਕੇਸ਼ਨ ਪਲਾਨ ਓਪਨ ਕਰਦੇ ਹਾਂ ਜਦੋਂ ਬੱਚੇ ਯੂਨੀਵਰਸਿਟੀ ਕਾਲਜ ਜਾਂਦੇ ਹੈਗੇ ਨੇ ਤੇ ਉਦੋਂ ਪੇਰੈਂਟਸ ਨੂੰ ਹੈਲਪ ਹੁੰਦੀ ਹੈ ਵੀ ਬੱਚੇ ਆਪਣੀ ਹਾਇਰ ਐਜੂਕੇਸ਼ਨ ਈਜ਼ੀਲੀ ਕੰਪਲੀਟ ਕਰ ਲੈਂਦੇ ਨੇ ਸੋ ਉਸੇ ਤਰੀਕੇ ਨਾਲ ਫੈਡਰਲ ਗਵਰਨਮੈਂਟ ਦਾ ਪ੍ਰੋਗਰਾਮ ਹੈ 20 ਸਾਲਾਂ ਦੇ ਵਿੱਚ ਉਹਨਾਂ ਨੇ ਗ੍ਰਾਂਟ ਦੇਣੀ ਹੁੰਦੀ ਹੈ ਬਟ ਕਈ ਕੇਸਿਸ 'ਚ ਮੈਂ ਦੇਖਿਆ ਹੈਗਾ ਜਿਹੜੇ ਲੋਕ ਐਲੀਜੀਬਿਲਟੀ ਰੱਖਦੇ ਨੇ ਉਹਨਾਂ ਨੂੰ 10 ਸਾਲਾਂ ਦੇ ਵਿੱਚ ਹੀ ਸਾਰੀ ਇਹ ਗ੍ਰਾਂਟ ਮਿਲ ਜਾਂਦੀ ਹੈਗੀ ਹੈ ਸੋ ਬੇਸਿਕਲੀ ਲੌਂਗ ਟਰਮ ਸੇਵਿੰਗ ਪਲਾਨ ਦਾ ਮਤਲਬ ਇਹ ਹੈਗਾ ਵੀ ਜਿਹੜੇ ਵੀ ਲੋਕ ਫਿਜੀਕਲੀ ਜਾਂ ਮੈਂਟਲੀ ਡਿਸੇਬਲ ਹੈ ਉਮਰ ਉਹਨਾਂ ਦੀ 49 ਸਾਲ ਤੋਂ ਘੱਟ ਹੈ ਤੇ ਉਹਨਾਂ ਦਾ ਆਪਾਂ ਇਹ ਅਕਾਊਂਟ ਓਪਨ ਕਰ ਸਕਦੇ ਹਾਂ ਉਹਦੇ ਲਈ ਆਪਣੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ ਹੈ ਤੇ ਉਹਨਾਂ ਨੂੰ ਇਹ ਗ੍ਰਾਂਟਸ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਬੇਸਿਕਲੀ ਗਵਰਨਮੈਂਟ ਹੈਲਪ ਕਰਨਾ ਚਾਹੁੰਦੀ ਉਹਨਾਂ ਸਾਰੇ ਪਰਿਵਾਰਾਂ ਦੀ ਜਿਹਨਾਂ ਦੇ ਘਰ ਦੇ ਵਿੱਚ ਕੋਈ ਫਿਜੀਕਲ ਜਾਂ ਮੈਂਟਲੀ ਡਿਸੇਬਲ ਪਰਸਨ ਹੈਗਾ ਤਾਂ ਕਿ ਕੱਲ ਨੂੰ ਉਹ ਪਰਸਨ ਕਿਸੇ ਤੋਂ ਫਾਈਨੈਂਸ਼ੀਅਲ ਡਿਪੈਂਡੈਂਟ ਨਾ ਰਹੇ ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਬੇਸਿਕਲੀ ਗਵਰਨਮੈਂਟ ਨੇ ਇਹੀ ਕਿਹਾ ਹੈਗਾ ਵੀ ਜਿਹੜੀ ਆਪਾਂ ਡੇਲੀ ਐਕਟੀਵਿਟੀ ਕਰਦੇ ਹੈਗੇ ਅਗਰ ਉਹ ਪਰਫਾਰਮ ਕਰਨ ਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਆ ਰਹੀ ਹੈ ਜਿੱਦਾਂ ਦੇਖਣ ਦੇ ਵਿੱਚ ਸੁਣਨ ਦੇ ਵਿੱਚ ਬੋਲਣ ਦੇ ਵਿੱਚ ਕੱਪੜੇ ਪਾਉਣ ਦੇ ਵਿੱਚ ਵਾਕ ਕਰਨ ਦੇ ਵਿੱਚ ਖਾਣਾ ਖਾਣ ਦੇ ਵਿੱਚ ਵੀ ਆਪਾਂ ਨੂੰ ਕਿਸੇ ਦੀ ਹੈਲਪ ਦੀ ਕਹਿੰਦੇ ਵੀ ਲੋੜ ਪੈ ਰਹੀ ਹੈ ਜਾਂ ਪ੍ਰੋਪਰਲੀ ਆਪਾਂ ਆਪਣੇ ਆਪ ਇਹ ਕੰਮ ਨਹੀਂ ਕਰ ਪਾ ਰਹੇ ਤੇ ਆਪਾਂ ਆਪਣੇ ਡਾਕਟਰਸ ਤੋਂ ਜਿਹੜਾ ਹੈਗਾ T22-01 ਫਾਰਮ ਸਾਈਨ ਕਰਵਾ ਕੇ ਸੀਆਰਏ ਤੋਂ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਇਸ਼ੂ ਕਰਵਾ ਸਕਦੇ ਹਾਂ ਤੇ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 2800 ਇਹ ਗ੍ਰਾਂਟ ਸਟਾਰਟ ਹੈ ਬਟ ਬਹੁਤ ਘੱਟ ਲੋਕ ਹੈ ਜਿਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਹੈ ਤੁਸੀਂ ਕਾਲ ਕਰਨਾ ਆਪਾਂ ਪੰਜਾਬ ਇੰਸ਼ੋਰੈਂਸ ਵੱਲੋਂ ਤੁਹਾਨੂੰ ਹਰੇਕ ਸਟੈਪ ਤੇ ਗਾਈਡ ਕਰਾਂਗੇ ਕਿੱਦਾਂ ਆਪਾਂ ਮੈਕਸੀਮਮ ਇਹ ਬੈਨੀਫਿਟ ਲੈ ਸਕਦੇ ਹਾਂ ਮੇਰਾ ਨੰਬਰ ਹੈ 416-910-9000 416-910-9000 ਵੈਬਸਾਈਟ ਹੈ punjabinsurance.ca ਐਂਡ ਸੈਕੰਡਲੀ ਪਹਿਲੀ ਜਿਹੜੇ ਬੱਚੇ 18 ਸਾਲ ਦੀ ਉਮਰ ਤੋਂ ਛੋਟੇ ਨੇ ਤੇ ਪੇਰੈਂਟਸ ਦੇ ਕੋਲ ਉਹਨਾਂ ਦਾ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਤੇ $3480 ਹਰ ਸਾਲ ਪੇਰੈਂਟਸ ਨੂੰ ਐਕਸਟਰਾ ਜਿਹੜਾ ਹੈਗਾ ਇਸ $90 ਤੋਂ ਇਲਾਵਾ ਮਿਲ ਰਹੇ ਹੈਗੇ ਨੇ ਤੇ ਜਿਹਨਾਂ ਦੀ ਉਮਰ 18 ਸਾਲ ਤੋਂ ਅਬਵ ਹੈ ਉਹਨਾਂ ਨੂੰ ਸਾਰਿਆਂ ਨੂੰ $2450 ਹਰ ਸਾਲ ਗਵਰਨਮੈਂਟ ਵੱਲੋਂ ਨਵਾਂ ਜਿਹੜਾ ਬੈਨੀਫਿਟ ਸਟਾਰਟ ਹੋਇਆ ਕੈਨੇਡਾ ਡਿਸੇਬਿਲਟੀ ਬੈਨੀਫਿਟ ਜੋ ਪਿਛਲੇ ਸਾਲ ਸਟਾਰਟ ਹੋਇਆ ਤੇ ਅਗਰ ਆਪਾਂ ਉਹ ਵੀ ਅਪਲਾਈ ਨਹੀਂ ਕੀਤਾ ਤੇ ਪਿਛਲੇ ਸਾਲ ਤੋਂ ਆਪਾਂ ਜਿਹੜੀਆਂ ਰੈਟਰੋ ਐਕਟਿਵਲੀ ਜਿਹੜੇ ਬੈਨੀਫਿਟਸ ਨੇ ਉਹ ਲੈ ਸਕਦੇ ਹਾਂ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਵੈਬਸਾਈਟ ਹੈ punjabinsurance.ca ਤੇ ਲਾਸਟ ਵਿੱਚ ਮੈਂ ਕੁਝ ਕਾਮਨ ਐਗਜ਼ਾਮਪਲਸ ਦੇਣਾ ਚਾਹਾਂ ਕੁਝ ਕਾਮਨ ਕੰਪੇਅਰਡ ਕੰਡੀਸ਼ਨਸ ਬਾਰੇ ਦੱਸਣਾ ਚਾਹਾਂਗਾ ਜਿਹਦੇ ਅੰਡਰ ਜਿਹੜਾ ਹੈਗਾ ਇਹ ਗ੍ਰਾਂਟ ਅਪਲਾਈ ਕੀਤੀ ਜਾ ਸਕਦੀ ਹੈ ਅਗਰ ਇਹਨਾਂ ਚੋਂ ਤੁਹਾਨੂੰ ਕੋਈ ਵੀ ਇਸ਼ੂ ਹੈਗਾ ਤੇ ਜ਼ਰੂਰ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਜਿੱਦਾਂ ਕੋਈ ਪਰਸਨ ਇਨਸੁਲਿਨ ਡਿਪੈਂਡੈਂਟ ਹੈ ਉਹਨਾਂ ਨੂੰ ਵੀ ਕਵਰ ਕੀਤਾ ਜਾ ਰਿਹਾ ਆਟਿਜ਼ਮ ਡਾਊਨ ਸਿੰਡਰਮ ADHD ਡਾਇਮੈਂਸ਼ੀਆ ਅਲਜ਼ਾਈਮਰ CP ਦਾ ਇਸ਼ੂ ਹੈ ਡਿਵੈਲਪਮੈਂਟਲ ਡਿਲੇ ਐਪੀਲੈਪਸੀ ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸੇਬਿਲਿਟੀ ਕਰੋਨਿਕ ਕੰਡੀਸ਼ਨ MS ਦਾ ਇਸ਼ੂ ਹੈ ਸਵੇਅਰ ਕੋਲਾਈਟਿਸ ਸਵੇਅਰ ਫੰਕਸ਼ਨਲ ਕੋਈ ਲਿਮਿਟੇਸ਼ਨ ਹੈਗੀਆਂ ਨੇ ਉਹਨਾਂ ਨੂੰ ਸਵੇਅਰ ਆਰਥਰਾਈਟਿਸ ਕੋਰਨ ਡਿਜ਼ੀਜ਼ ਲੂਪਸ ਇਸ ਤੋਂ ਇਲਾਵਾ ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ ਕੈਂਸਰ ਦਾ ਕੋਈ ਪੇਸ਼ੈਂਟ ਹੈ ਅਗਰ ਉਮਰ 49 ਸਾਲ ਤੋਂ ਘੱਟ ਹੈ ਉਹਨਾਂ ਨੂੰ ਵੀ ਇਹ ਗ੍ਰਾਂਟ ਮਿਲ ਸਕਦੀ ਹੈ ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ ਹੈ ਕਿਸੇ ਨੂੰ ਹਾਰਟ ਡਿਜ਼ੀਜ਼ ਬਾਈਪੋਲਰ ਡਿਸਆਰਡਰ ਸਕਿਜ਼ੋਫਰੀਨੀਆ PTSD ਐਂਗਜ਼ਾਇਟੀ ਡਿਸਆਰਡਰ ਸਵੇਅਰ ਲਰਨਿੰਗ ਡਿਸਬਿਲਿਟੀ ਹੀਅਰਿੰਗ ਲਾਸ ਡੈਫਨੈਸ ਵਿਜ਼ਨ ਇੰਪੇਅਰਮੈਂਟ ਬਲਾਈਂਡਨੈਸ OCD ਪੋਲੀਓ ਪਾਰਕਿੰਸਨ ਪੈਰਾਲਾਈਸਿਸ ਹਿਪ ਇੰਜਰੀ ਪੇਨ ਗੁਲਕੋਮਾ ਇੱਕ ਲੰਬੀ ਲਿਸਟ ਹੈ ਜੋ ਤੁਸੀਂ ਸਾਨੂੰ ਕਾਲ ਕਰੋਗੇ ਆਪਾਂ ਤੁਹਾਨੂੰ ਗਾਈਡ ਕਰ ਦਾਂਗੇ ਵੀ ਵੈਦਰ ਯੂ ਆਰ ਕੁਆਲੀਫਾਈਡ ਫਾਰ ਆਲ ਦੀਸ ਗ੍ਰਾਂਟਸ ਆਰ ਨਾਟ ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ 416-910-9000 ਤੇ ਨਾਲੇ ਤਾਂ ਜਿਵੇਂ ਦੱਸਣਾ ਚਾਹੁੰਗਾ ਜਿਹੜੇ ਕੋਈ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਤੁਹਾਨੂੰ ਬੈਨੀਫਿਟਸ ਮਿਲਦੇ ਨੇ ਜਿਵੇਂ OSD ਵਗੈਰਾ ODSP ਵਗੈਰਾ ਤੇ ਉਹ ਵੀ ਮਿਲਦੇ ਰਹਿਣਗੇ ਉਹਨਾਂ ਤੇ ਵੀ ਇਸ ਗ੍ਰਾਂਟ ਦਾ ਜਿਹੜਾ RDSP ਦਾ ਜਿਹੜੀ $90,000 ਦੀ ਗ੍ਰਾਂਟ ਹੈ ਇਹਦਾ ਕੋਈ ਇੰਪੈਕਟ ਨਹੀਂ ਪਏਗਾ ਤੇ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਤੇ ਵੈਬਸਾਈਟ ਹੈ punjabinsurance.ca ਥੈਂਕ ਯੂ ਸੋ ਮਚ ਭੈਣ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ
1: ਜੀ ਥੈਂਕ ਯੂ ਭਾਜੀ ਥੈਂਕ ਯੂ ਵੈਰੀ ਮਚ Uh, ਬਿਲਕੁਲ ਜੀ ਜੁੜਿਆ ਤੁਸੀਂ ਗੁਣਤਾਸ ਰੇਡੀਓ ਦੇ ਨਾਲ ਤੇ ਹੁਣ ਆਪਾਂ ਨਿਰਦੇਵ ਸਿੱਧੂ ਜੀ ਸਾਡੇ ਨਾਲ ਜੁੜਿਆ ਉਹਨਾਂ ਤੋਂ ਆਪਾਂ ਮੌਰਗੇਜ ਦੀ ਜਾਣਕਾਰੀ ਵੀ ਲੈ ਲੈਂਦੇ ਹਾਂ ਫਿਰ ਤੁਹਾਡੇ ਲਈ ਗੀਤ ਮੈਂ ਬੜਾ ਵਧੀਆ ਕੱਢਿਆ ਤੇ ਉਹ ਫਿਰ ਤੁਹਾਨੂੰ ਸੁਣਾਉਂਦੇ ਆ ਨਿਰਦੇਵ ਜੀ ਸਵਾਗਤ ਤੁਹਾਡਾ
6: ਧੰਨਵਾਦ ਜਸਵਿੰਦਰ ਜੀ ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ ਤੇ ਤੁਹਾਨੂੰ ਸਾਰਿਆਂ ਨੂੰ ਹੈਪੀ ਫਰਾਈਡੇ
1: ਜੀ ਹੈਪੀ ਫਰਾਈਡੇ
6: ਥੈਂਕ ਯੂ ਤੇ ਆਪਾਂ ਅੱਜ ਗੱਲਬਾਤ ਕਰਾਂਗੇ ਜੀ ਸਿਕਿਓਰ ਲਾਈਨ ਆਫ ਕ੍ਰੈਡਿਟ ਦੇ ਬਾਰੇ ਜਸਵਿੰਦਰ ਜੀ ਜਿਹੜੀ ਸਿਕਿਓਰ ਲਾਈਨ ਕ੍ਰੈਡਿਟ ਹੈ ਉਹਨਾਂ ਭੈਣ ਭਰਾਵਾਂ ਨੂੰ ਬਣਾ ਕੇ ਦੇ ਸਕਦੇ ਹਾਂ ਜਿਹਨਾਂ ਕੋਲੇ ਆਪਣਾ ਘਰ ਹੈਗਾ ਤੇ ਘਰ ਦੇ ਵਿੱਚ ਉਹਨਾਂ ਦੀ ਐਕੁਇਟੀ ਹੈਗੀ ਹੈ ਉਹ ਬੇਸ਼ੱਕ ਸੈਲਫ ਇੰਪਲਾਇਡ ਹੈ ਬੇਸ਼ੱਕ ਉਹ ਪੇਰੋਲ ਤੇ ਕੰਮ ਕਰਦੇ ਹੈ ਦੋਨੋਂ ਹੀ ਕੈਟੇਗਰੀ ਦੇ ਭੈਣ ਭਰਾ ਇਹਦੇ ਵਾਸਤੇ ਐਲੀਜੀਬਲ ਹੋ ਸਕਦੇ ਹੈ ਜਿਹਨਾਂ ਦਾ ਕਿਸੇ ਕਾਰਨ ਕਰਕੇ ਕ੍ਰੈਡਿਟ ਖਰਾਬ ਹੋ ਗਿਆ ਜਾਂ ਆਪਣੀ ਉਹ ਇਨਕਮ ਨਹੀਂ ਸ਼ੋ ਕਰ ਸਕਦੇ ਐਜ਼ ਲੌਂਗ ਐਜ਼ ਉਹਨਾਂ ਦੇ ਘਰ ਦੇ ਵਿੱਚ ਚੰਗੀ ਐਕੁਇਟੀ ਹੈਗੀ ਹੈ ਉਹਨਾਂ ਦੇ ਘਰ ਦੇ ਉੱਪਰ ਵੀ ਆਪਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਹਾਂ ਤੇ ਜਿਹੜੀ ਐਗਜਿਸਟਿੰਗ ਮੌਰਗੇਜ ਹੈਗੀ ਹੈ ਬੇਸ਼ੱਕ ਤੁਹਾਡੀ ਕਿਸੇ ਬੈਂਕ ਦੇ ਨਾਲ ਚੱਲ ਰਹੀ ਹੈ ਜਾਂ ਕਿਸੇ ਬੀਲੈਂਡਰ ਨਾਲ ਚੱਲ ਰਹੀ ਹੈ ਉਹ ਉਸੇ ਤਰ੍ਹਾਂ ਹੀ ਚੱਲੀ ਜਾਏਗੀ ਉਹਦੇ ਨਾਲ ਨਾਲ ਸਿਕਿਓਰ ਲਾਈਨ ਆਫ ਕ੍ਰੈਡਿਟ ਤੁਹਾਨੂੰ ਬਣਾ ਕੇ ਦੇ ਦਾਂਗੇ ਜਦੋਂ ਤੁਹਾਨੂੰ ਲੋੜ ਹੈਗੀ ਹੈ ਤੁਸੀਂ ਉਹ ਤੋਂ ਆਪਣੇ ਡਾਲਰ ਬੋਰੋ ਕਰਕੇ ਤੁਸੀਂ ਆਪਣੇ ਕਿਸੇ ਵੀ ਕੰਮ ਕਾਜ ਵਾਸਤੇ ਵਰਤ ਸਕਦੇ ਹੋ ਜੇ ਉਹ ਤੋਂ ਤੁਸੀਂ ਡਾਲਰ ਯੂਜ਼ ਕਰੋਗੇ ਪੈਸੇ ਯੂਜ਼ ਕਰੋਗੇ ਤਾਂ ਹੀ ਤੁਹਾਨੂੰ ਉੱਥੇ ਕੋਈ ਪੈ ਪੈਣਾ ਕਿਸ਼ਤ ਆਉਣੀ ਜੇਕਰ ਨਹੀਂ ਯੂਜ਼ ਕਰਦੇ ਪੈਸਾ ਉਸ ਕੇਸ ਦੇ ਵਿੱਚ ਤੁਹਾਨੂੰ ਕੋਈ ਵਿਆਜ ਨਹੀਂ ਪੈਣਾ ਕੋਈ ਕਿਸ਼ਤ ਨਹੀਂ ਆਉਣੀ ਤੇ ਇੱਕ ਵਾਰੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣ ਜਾਂਦੀ ਹੈ ਉਸ ਤੋਂ ਪੈਸਾ ਚੱਕ ਕੇ ਤੁਸੀਂ ਆਪਣੇ ਕਿਸੇ ਵੀ ਕੰਮ ਕਾਜ ਵਾਸਤੇ ਵਰਤ ਸਕਦੇ ਹੋ ਬੇਸ਼ੱਕ ਤੁਸੀਂ ਕੋਈ ਸੈਕਿੰਡ ਮੌਰਗੇਜ ਚੱਕੀ ਹੈ ਮਹਿੰਗੇ ਭਾਅ ਦੇ ਕਰਜ਼ੇ ਚੱਕੇ ਆ ਉਹਨਾਂ ਨੂੰ ਪੇ ਆਫ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਖਰੀਦੀ ਸੀਗੀ ਉਹਦੀ ਡਾਊਨ ਪੇਮੈਂਟ ਵਾਸਤੇ ਪੈਸੇ ਚਾਹੀਦੇ ਜਾਂ ਕੋਈ ਹੋਰ ਪ੍ਰਾਪਰਟੀ ਖਰੀਦੀ ਸੀਗੀ ਉਹਦੀ ਹੁਣ ਅਪਰੇਜ਼ਲ ਵੈਲਿਊ ਘੱਟ ਆ ਰਹੀ ਉਹਦੇ ਵਾਸਤੇ ਪੈਸੇ ਚਾਹੀਦੇ ਹੈ ਘਰ 'ਚ ਰੈਨੋਵੇਸ਼ਨ ਕਰਨੀ ਹੈ ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣਾ ਚਾਹੁੰਦੇ ਹੈਗੇ ਹੋ ਆਪਣੀ ਇਨਕਮ ਉਹਦੇ ਕਰਕੇ ਜਨਰੇਟ ਕਰਨੀ ਚਾਹੁੰਦੇ ਹੋ ਜਾਂ ਬਿਜ਼ਨਸ ਵਾਸਤੇ ਪੈਸੇ ਚਾਹੀਦੇ ਹੈ ਗੱਲ ਕੀ ਕਿਸੇ ਵੀ ਕੰਮ ਕਾਜ ਵਾਸਤੇ ਪੈਸੇ ਸਿਕਿਓਰ ਲਾਈਨ ਆਫ ਕ੍ਰੈਡਿਟ ਤੋਂ ਆਪਣੀ ਮਰਜ਼ੀ ਮੁਤਾਬਕ ਚੱਕ ਕੇ ਵਰਤ ਸਕਦੇ ਹੋ ਤੁਹਾਡੇ ਕੋਲੇ ਘਰ ਹੈਗਾ ਘਰ 'ਚ ਐਕੁਇਟੀ ਹੈਗੀ ਹੈ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਜਾਂ ਤੁਹਾਨੂੰ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ ਤੁਸੀਂ ਪ੍ਰੀ ਅਸੈਸਮੈਂਟ ਕਰਵਾਉਣੀ ਹੈਗੀ ਹੈ ਪ੍ਰੀ ਅਪਰੂਵਲ ਲੈਣੀ ਹੈ ਜਾਂ ਤੁਹਾਨੂੰ ਮੌਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ ਜਾਂ ਮੌਰਗੇਜ ਤੁਹਾਡੇ ਰਿਨਿਊਅਲ ਵਾਸਤੇ ਆਈ ਹੈ ਕੋਈ ਵੀ ਮੌਰਗੇਜ ਦਾ ਸਵਾਲ ਹੈ ਕੋਈ ਜਾਣਕਾਰੀ ਚਾਹੀਦੀ ਹੈ ਨੰਬਰ ਹੈ ਜੀ 647-295-53-03 ਨਰਦੇਵ ਸਿੱਧੂ 6472-94-5503 ਟਾਈਮ ਦੇਣ ਲਈ ਧੰਨਵਾਦ ਜੀ
1: ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੁਹਾਡਾ ਬਿਲਕੁਲ ਜੀ ਨਰਦੇਵ ਸਿੱਧੂ ਜੀ ਨਾਲ ਗੱਲਬਾਤ ਕਰੋ 647-295-53-03 ਤੇ ਤੁਹਾਡੀ ਗੱਲਬਾਤ ਇਹਨਾਂ ਦੇ ਨਾਲ ਹੋ ਸਕਦੀ ਹੈ ਤੇ ਬਾਕੀ ਜੇਕਰ ਤੁਸੀਂ ਜੋਬ ਚਾਹੁੰਦੇ ਹੋ ਵਧੀਆ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕਾਲ ਕਰ ਲਓ ਤੁਹਾਡੇ ਕੋਲ AZ ਲਾਇਸੈਂਸ ਹੈਗਾ ਤੇ ਫਿਰ ਤੁਹਾਨੂੰ ਜੋਬ ਵਧੀਆ ਮਿਲ ਜਾਣੀ ਕਿਉਂਕਿ ਇਹ ਨਾ ਹਾਇਰ ਕਰ ਰਹੇ ਟਰੱਕ ਡਰਾਈਵਰਸ ਤੇ ਤੁਸੀਂ ਇਹਨਾਂ ਨੂੰ ਕਰੋ ਕਾਲ ਪਰ 2 ਸਾਲ ਦਾ ਹੋਵੇ ਤੁਹਾਨੂੰ ਤਜਰਬਾ ਨਾਲ ਦੀ ਨਾਲ ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ ਨੰਬਰ ਹੈਗਾ ਜੀ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕੰਟੈਕਟ ਕਰਨ ਦੇ ਲਈ 647-292-5757-29-25757 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਬਿਲਕੁਲ ਜੀ ਆਪਾਂ ਆਜ਼ਾਦੀ ਦੀ ਗੱਲਬਾਤ ਕਰ ਰਹੇ ਹਾਂ ਜੇ ਜਿਹੜੀ ਆਜ਼ਾਦੀ ਹੈ ਨਾ ਵੈਸੇ ਉਹੀ ਗੱਲ ਵੀ ਹੋਰ ਸਟੇਟਾਂ ਨੂੰ ਜਾਂ ਪੂਰੇ ਇੰਡੀਆ ਨੂੰ ਜਾਂ ਜਿਹੜਾ ਪਾਕਿਸਤਾਨ ਬਣਿਆ ਉਹ ਤਾਂ ਪੰਜਾਬ ਦੇ ਵਿੱਚੋਂ ਹੀ ਬਣਿਆ ਹੈ ਨਾ ਜ਼ਿਆਦਾ ਨੁਕਸਾਨ ਜਿਹੜਾ ਝੱਲਣਾ ਪਿਆ ਉਹ ਪੰਜਾਬ ਨੂੰ ਅਤੇ ਪੰਜਾਬ ਵਾਸੀਆਂ ਨੂੰ ਜਿਨ੍ਹਾਂ ਦੇ ਪਰਿਵਾਰ ਵਿਛੜੇ ਜਾਂ ਘਰ ਪ੍ਰੋਪਰਟੀਆਂ ਇੱਧਰ ਤੋਂ ਉੱਧਰ ਚਲੇ ਗਏ ਉੱਧਰ ਤੋਂ ਇੱਧਰ ਚਲੇ ਗਏ ਅਤੇ ਕਈਆਂ ਦੀਆਂ ਇੱਜ਼ਤਾਂ ਜਿਹੜੀਆਂ ਉਹ ਜਾਂਦੀਆਂ ਰਹੀਆਂ ਹੈ ਨਾ ਜਿਹੜੀਆਂ ਕੁੜੀਆਂ ਲੇਡੀਜ਼ ਸੀਗੀਆਂ ਕਈ ਕਿਸੇ ਨੂੰ ਕਿਸੇ ਨੇ ਮਾਰ ਦਿੱਤਾ ਕੁਛ ਕਰ ਦਿੱਤਾ ਪਤਾ ਨਹੀਂ ਕਿੰਨਾ ਕੁਛ ਹੋਇਆ ਹੈ ਨਾ ਕਿ ਜਿਨ੍ਹਾਂ ਦੇ ਨਾਲ ਉਹ ਬੀਤਿਆ ਉਹਨਾਂ ਨੂੰ ਹੀ ਪਤਾ ਅਸਲ ਦੇ ਵਿੱਚ ਆਪਾਂ ਨੂੰ ਤਾਂ ਕਿਸੇ ਨੂੰ ਕੁਛ ਨਹੀਂ ਪਤਾ ਹੈ ਨਾ ਸਿਰਫ ਜੇ ਆਪਾਂ ਬੁੱਕਸ ਪੜ੍ਹਦੇ ਹਾਂ ਜਾਂ ਦੇਖਦੇ ਹਾਂ ਆਪਾਂ ਉੱਥੋਂ ਅੰਦਾਜ਼ਾ ਲਾ ਸਕਦੇ ਹਾਂ ਪਰ ਜਿਨ੍ਹਾਂ ਨਾਲ ਕਈਆਂ ਨਾਲ ਤਾਂ ਬਹੁਤ ਹੀ ਕਹਿਰ ਹੋਇਆ ਹੋਣਾ ਅਤੇ ਉਹ ਆਪਾਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਅਤੇ ਜ਼ਿਆਦਾ ਨੁਕਸਾਨ ਤਾਂ ਪੰਜਾਬ ਨੂੰ ਵੀ ਝੱਲਣਾ ਪਿਆ ਜਿਵੇਂ ਹੁਣ ਚਲੋ ਜਿਹੜੇ ਅੰਗਰੇਜ਼ ਇੱਥੋਂ ਗਏ ਪੰਜਾਬ ਦੇ ਪੰਜਾਬ ਤੋਂ ਸਾਰਾ ਕੁਛ ਹੀ ਲੈ ਗਏ ਹੈ ਨਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਦੇਖੋ ਆਪਣਾ ਰਾਜ ਕਿੰਨਾ ਵਧੀਆ ਕਿੰਨਾ ਵੱਡਾ ਜੀਓਗ੍ਰਾਫੀਕਲੀ ਵੀ ਅਤੇ ਵੈਸੇ ਵੀ ਕਿ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਸੀ ਲੋਕਾਂ ਦੇ ਕੋਲ ਸੋਸ਼ਲ ਇਕਨੋਮਿਕ ਸਾਰਾ ਕੁਛ ਐਨ ਵਧੀਆ ਸੀਗਾ ਪਰ ਉਹ ਜਾਂਦੇ ਹੋਏ ਜਿਹੜੀਆਂ ਵਧੀਆ ਵਧੀਆ ਚੀਜ਼ਾਂ ਉਹ ਨਾਲ ਲੈ ਗਏ ਜਿਹਦੇ ਵਿੱਚ ਆਪਾਂ ਕਹਿੰਦੇ ਹਾਂ ਮਹਾਰਾਜੇ ਦੀ ਜਿਹੜੀ ਕੁਰਸੀ ਸੀਗੀ ਹੈ ਜਿਹਦੇ ਵਿੱਚ ਮਹਾਰਾਜਾ ਜਿੱਥੇ ਬਹਿੰਦੇ ਹੁੰਦੇ ਸੀ ਹੈ ਸੋਨੇ ਦੀ ਸੀਗੀ ਉਹ, ਬਾਕੀ ਕੋਹੇ ਨੂਰ ਹੀਰਾ ਹੋ ਗਿਆ, ਤਾਜ ਹੋ ਗਿਆ, ਹੋਰ ਸਾਜੋ ਸਮਾਨ ਕਿੰਨਾ ਜਿਹੜਾ ਕਿ ਉਹਨਾਂ ਦੇ ਕੋਲ ਪਿਆ। ਈਵਨ ਕਿ ਉਹ ਪ੍ਰਿੰਸ ਨੂੰ ਵੀ ਲੈ ਗਏ, ਜਿਹੜਾ ਦਲੀਪ ਕੁਮਾਰ ਦਲੀਪ ਸਿੰਘ ਸੀਗਾ ਉਹਨੂੰ ਵੀ ਆਪਣੇ ਨਾਲ ਲੈ ਗਏ। ਕਿਉਂ? ਕਿਉਂਕਿ ਖਤਰਾ ਹੋਣਾ ਕਿ ਬਾਅਦ ਦੇ ਵਿੱਚੋਂ ਇੱਥੇ ਕੋਈ ਉਹ ਰਾਜ ਸਥਾਪਿਤ ਨਾ ਕਰ ਲੈਣ ਜਾਣ। ਅਤੇ ਉਹ ਵੀ ਦੇਖੋ ਮਾਂ ਅਤੇ ਪੁੱਤ ਦਾ ਵਿਛੋੜਾ ਪਿਆ ਸੀਗਾ ਹੈ। ਸੋ ਮਹਾਰਾਜਾ ਦਲੀਪ ਸਿੰਘ ਦੇ ਸੋਰੀ ਪ੍ਰਿੰਸ ਜਿਹੜਾ ਦਲੀਪ ਸਿੰਘ ਸੀਗਾ ਉਹਨੂੰ ਆਪਣੇ ਨਾਲ ਲੈ ਕੇ ਚਲੇ ਗਏ ਸੀ। ਸੋ ਦੇਖ ਲਓ ਕੀ ਉਹਨਾਂ ਦੇ ਮਨ 'ਚ ਹੋਊਗਾ। ਕੁਛ ਤਾਂ ਇੱਦਾਂ ਦੀ ਗੱਲ ਹੋਊਗੀ ਨਾ ਕਿ ਇਹ ਬਾਅਦ 'ਚੋਂ ਫਿਰ ਨਾ ਸਿਰ ਚੁੱਕ ਲੈਣ ਅਤੇ ਉਹਨਾਂ ਦੀ ਜਿਹੜੀ ਜਨਰੇਸ਼ਨ ਹੈ ਉਹਨੂੰ ਅਸੀਂ ਆਪਣੇ ਕੋਲ ਰੱਖੀਏ ਤਾਂ ਕਿ ਕੁਛ ਹੋ ਹੀ ਨਾ ਸਕੇ। ਅਤੇ ਲਓ ਜੀ ਇੱਕ ਕਾਲਰ ਸਾਡੇ ਨਾਲ ਹੋਰ ਜੁੜੇ ਆ, ਉਹਨਾਂ ਦੀ ਸੁਣਦੇ ਹਾਂ ਗੱਲਬਾਤ। ਹਾਂਜੀ ਸਤਿ ਸ਼੍ਰੀ ਅਕਾਲ।
7: ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਭਾਜੀ, ਕੀ ਹਾਲ ਚਾਲ ਜੀ?
7: ਠੀਕ ਠਾਕ ਆ ਜੀ। ਭੈਣ ਜੀ, ਜੇ ਗੋਰੇ ਇੰਨੇ ਮਾੜੇ ਸੀ ਅਸੀਂ ਉਹਨਾਂ ਦੇ ਮਗਰ ਇੱਥੇ ਭੱਜੇ ਆਉਂਦੇ ਹਾਂ, ਅਸੀਂ ਉੱਥੇ ਰਹਿਣਾ ਨੀ ਚਾਹੁੰਦੇ। ਅਸੀਂ ਤਾਂ ਜਹਾਜ਼ ਭਰ ਭਰ ਕੇ ਆ ਰਹੇ ਇਸ ਮੁਲਖਾਂ ਇਹਨਾਂ ਮੁਲਖਾਂ ਨੂੰ।
1: ਹੁਣ ਉੱਥੇ ਫਿਰ ਸਰਕਾਰਾਂ ਉਹਦੇ ਅਕੋਰਡਿੰਗ ਕੰਮ ਨਹੀਂ ਨਾ ਕਰਦੀਆਂ, ਲੋਕਾਂ ਨੂੰ ਜੋ ਕੁਛ ਚਾਹੀਦਾ ਉਹ ਪ੍ਰੋਵਾਈਡ ਨਹੀਂ ਕਰਦੀਆਂ, ਫਿਰ ਉਹ ਬਾਹਰ ਲੱਭਦੇ ਆ ਵੀ ਬਾਹਰ ਦੂਜੇ ਕੰਟਰੀ 'ਚ ਜਾ ਕੇ ਆਪਾਂ ਸਾਨੂੰ ਉਹ ਸਹੂਲਤਾਂ ਮਿਲਣ। ਤਾਂ ਕਰਕੇ
7: ਜੇ ਪਹਿਲੇ ਇਹਨਾਂ ਨੂੰ ਰਹਿਣ ਦਿੰਦੇ ਨਾ ਕੱਢਦੇ ਉੱਥੋਂ, ਸ਼ਾਇਦ ਕੋਈ ਚੰਗਾ ਹੀ ਨਾ ਹੁੰਦਾ। ਪਰ ਜਿਹੜੇ ਹੁਣ ਆਏ ਆ ਉਹਨਾਂ ਨੇ ਤਾਂ ਭੁੱਖ ਮਰੀ ਪਾਤੀ ਆ ਹਿੰਦੁਸਤਾਨ ਚਾਹੇ ਪਾਕਿਸਤਾਨ ਆ। ਮੇਰਾ ਫਰੈਂਡ ਆ ਪਾਕਿਸਤਾਨ ਤੋਂ, ਦੱਸਦਾ ਹੁੰਦਾ ਕਹਿੰਦਾ ਬਹੁਤ ਬੁਰਾ ਹਾਲ ਹੈ ਲੋਕਾਂ ਦਾ ਇੱਧਰ, ਸਾਡੇ ਆਲੇ ਪਾਸੇ ਵੀ ਇਹੀ ਕੁਛ ਹੀ ਆ।
1: ਜੀ ਜੀ,
7: ਤਾਂ ਪੰਜਾਬ ਚ ਮਾੜਾ ਜਿਹਾ ਹੁਣ ਸਰਕਾਰ ਚੇਂਜ ਹੋ ਗਈ ਕਰਕੇ ਸਹੂਲਤਾਂ ਲੋਕਾਂ ਨੂੰ ਮਿਲਦੀਆਂ ਉੱਥੇ, ਸਰਕਾਰ ਨੇ ਥੋੜਾ ਬਹੁਤ ਕੀਤਾ ਆ, ਲੋਕਾਂ ਨੂੰ ਵਾਹ ਬਹੁਤ ਫੜੀ ਆ, ਲੋਕੀ ਮਾੜਾ ਜਿਹਾ ਰੋਟੀ ਖਾਣ ਜੋਗੇ ਹੋਏ, ਨਹੀਂ ਤਾਂ ਹਾਲਾਤ ਲੋਕਾਂ ਦੇ ਤਾਂ ਬਹੁਤ ਮਾੜੇ ਆ ਜੀ ਉੱਥੇ।
1: ਜੀ ਬਿਲਕੁਲ,
7: ਪਰ ਲੱਖਾਂ ਚ ਲੋਕੀ ਤਾਂ ਭੁੱਖੇ ਸੌਂਦੇ ਆ ਰਾਤ ਨੂੰ।
1: ਸਿਲੰਡਰ ਹੀ ਦੇਖੋ ਕਿੰਨਾ ਮਹਿੰਗਾ ਹੋ ਗਿਆ, ਉਹ ਹੀ ਨੀ ਮਿਲਦੇ ਪਿੱਛੇ, ਜਾਂ ਕਿੰਨਾ ਉਹਦੀ ਕਮੀ ਹੋ ਗਈ ਸੀਗੀ, ਲੋਕ ਚੋਰੀ ਕਰਨ ਲੱਗ ਗਏ ਸੀ ਦੇਖ ਲਓ।
7: ਇੱਥੇ ਇੱਕ ਗੁਜਰਾਤ ਵਾਲੀ ਸਾਈਡ ਤੋਂ ਬੰਦਾ ਆ, ਉਹ ਕਹਿੰਦਾ ਗੁਜਰਾਤ 'ਚ ਜਾ ਕੇ ਜਹਾਜ਼ ਖੜਾ ਕਰਤਾ ਲੋਕਾਂ ਨਾਲ ਲੜ ਲੜ ਕੇ ਆ ਜਾਣਾ ਕਹਿੰਦਾ ਉੱਥੋਂ। ਆਮ ਪਬਲਿਕ ਨੂੰ ਗਰੀਬੀ ਨੂੰ ਤਾਂ ਲੋਕਾਂ ਨੂੰ ਤਾਂ ਰਾਤ ਨੂੰ ਰੋਟੀ ਖਾਣ ਦੇ ਸੱਦੇ ਪਏ ਹੁੰਦੇ ਆ, ਕਹਿੰਦਾ ਮਹਿੰਗਾਈ ਨੇ ਬੁਰਾ ਹਾਲ ਕੀਤਾ ਵੱਡੇ ਸ਼ਹਿਰਾਂ 'ਚ ਇੱਥੇ।
1: ਜੀ ਜੀ ਜੀ ਜੀ, ਥੈਂਕ ਯੂ ਭਾਈ,
8: ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
9: ਇਹ ਹੋਈ ਹਨ ਸਕਾਈਡੋਮ ਗਰੁੱਪ ਆਫ ਕੰਪਨੀਜ਼, ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
8: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
10: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 647702 V23
11: लाइसेंस नंबर 10394।
12: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
13: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 6477652340 647-765-2340।
1: ਬਿਲਕੁਲ ਜੀ, ਕੋਈ ਵੀ ਕੁਐਸਚਨ ਕੰਸਰਨ ਤੁਹਾਡਾ ਹੁੰਦਾ ਨਾ ਇੰਸ਼ੋਰੈਂਸ ਨੂੰ ਲੈ ਕੇ, ਜਾਂ ਤੁਸੀਂ ਪਾਲਿਸੀ ਕਰਾਈ ਹੈ ਜਾਂ ਕੋਈ ਕਰਵਾਈ ਨਹੀਂ ਹੋਈ, ਤੇ ਤੁਸੀਂ ਜ਼ਰੂਰ ਮੈਨੂੰ ਕਾਲ ਕਰਨੀ ਹੈ। ਬਾਕੀ ਤੁਹਾਡੇ ਵਿਜ਼ਟਰ ਸੁਪਰ ਵੀਜ਼ਾ ਤੇ ਕੋਈ ਆਉਂਦੇ ਆ, ਜ਼ਰੂਰ ਉਹਨਾਂ ਦੇ ਲਈ ਇੰਸ਼ੋਰੈਂਸ ਲਿਆ ਕਰੋ, ਕਿਉਂਕਿ ਬੜੀਆਂ ਸਾਨੂੰ ਇੱਦਾਂ ਦੀਆਂ ਕਾਲਸ ਆਉਂਦੀਆਂ ਜਦੋਂ ਉਹ ਇੱਥੇ ਆ ਜਾਂਦੇ ਆ ਤੁਹਾਡੇ ਪਿਆਰੇ, ਤੇ ਉਸ ਤੋਂ ਬਾਅਦ ਹੋਸਪਿਟਲਾਈਜ਼ ਉਹਨਾਂ ਨੂੰ ਹੋਣਾ ਪੈਂਦਾ, ਜਦੋਂ ਵੱਡਾ ਸਾਰਾ ਬਿੱਲ ਬਣਦਾ ਫਿਰ ਇੰਸ਼ੋਰੈਂਸ ਯਾਦ ਆ ਜਾਂਦੀ ਹੈ। ਇਹਦਾ ਮਤਲਬ ਤਾਂ ਉਹੀ ਹੁੰਦਾ ਕਿ ਇੰਸ਼ੋਰੈਂਸ ਬਾਰੇ ਪਤਾ ਸਾਰਿਆਂ ਨੂੰ ਹੁੰਦਾ, ਪਰ ਜਿਵੇਂ ਆਪਾਂ ਕਹਿੰਦੇ ਹਾਂ ਨਾ ਬਈ ਕੋਈ ਨਹੀਂ ਕੁਛ ਨਹੀਂ ਹੁੰਦਾ, ਇੱਦਾਂ ਸੋਚ ਕੇ ਆਪਾਂ ਲੈਂਦੇ ਹੀ ਨਹੀਂ, ਪਰ ਜਦੋਂ ਫਿਰ ਪੈਸੇ ਲੱਗਣ ਦੀ ਗੱਲ ਆਉਂਦੀ ਹੈ ਵੀ ਹੁਣ ਬਿੱਲ ਐਡਾ ਵੱਡਾ ਬਣ ਗਿਆ ਉਹ ਅਸੀਂ ਕਿਵੇਂ ਪੇ ਕਰਨਾ, ਫਿਰ ਇੰਸ਼ੋਰੈਂਸ ਕੰਪਨੀਆਂ ਯਾਦ ਆ ਜਾਂਦੀਆਂ। ਪਰ ਨਾ ਫਿਰ ਇੰਸ਼ੋਰੈਂਸ ਕੰਪਨੀਆਂ ਉਹਨਾਂ ਨੇ ਜਦੋਂ ਤੁਹਾਨੂੰ ਇੰਨੀ ਵੱਡੀ ਰਕਮ ਪੇ ਕਰਨੀ ਹੈ ਨਾ, ਤਾਂ ਉਹਨਾਂ ਦਾ ਦਿਮਾਗ ਵੀ ਹੈਗਾ, ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਜੇ ਬੰਦਾ ਇੱਥੇ ਆ ਕੇ ਹੁਣ ਪਾਲਿਸੀ ਲੈ ਰਿਹਾ, ਇੱਕ ਤਾਂ ਤੁਹਾਨੂੰ ਵੇਟਿੰਗ ਪੈ ਜਾਂਦੀ ਹੈ, ਹੈ ਤੇ ਦੂਜੇ ਨੰਬਰ 'ਤੇ ਜੇ ਇੱਕਦਮ ਕਲੇਮ ਆਇਆ ਹੋਇਆ ਤੇ ਉਹਨਾਂ ਨੇ ਦੇਣਾ ਹੀ ਨਹੀਂ। ਸੋ ਇਸ ਕਰਕੇ ਉਹ ਵੀ ਸਮਾਰਟ ਹੈਗੇ ਆ, ਉਹਨਾਂ ਨੂੰ ਵੀ ਸਾਰਾ ਪਤਾ ਕਿ ਕੌਣ ਕਿੱਦਾਂ ਦੇ ਆ, ਹੈ ਤੇ ਉਹ ਇਸ ਕਰਕੇ ਜੋ ਵੀ ਤੁਹਾਡੇ ਇੱਥੇ ਪਹਿਲਾਂ ਆਉਣਾ ਹੈ ਨਾ, ਉਹਦੇ ਲਈ ਤੁਸੀਂ ਪਹਿਲਾਂ ਹੀ ਇੰਸ਼ੋਰੈਂਸ ਲੈ ਕੇ ਰੱਖੋ, ਜਦੋਂ ਉਹ ਲੈਂਡ ਕਰਦੇ ਆ ਨਾਲ ਦੀ ਨਾਲ ਇੰਸ਼ੋਰੈਂਸ ਜਿਹੜੀ ਸ਼ੁਰੂ ਹੋ ਜਾਵੇ, ਤੇ ਜੇ ਕੋਈ ਪ੍ਰੋਬਲਮ ਆਵੇ ਤਾਂ ਫਿਰ ਤੁਹਾਨੂੰ ਕਿਸੇ ਕਿਸਮ ਦਾ ਜਿਹੜਾ ਹੈਗਾ ਫਾਈਨੈਂਸ਼ੀਅਲ ਜਿਹੜਾ ਇਸ਼ੂ ਪੈਦਾ ਨਾ ਹੋਵੇ। ਸੋ ਮੇਰਾ ਨੰਬਰ ਤੁਸੀਂ ਨੋਟ ਕਰ ਲਓ, ਤੁਸੀਂ ਟਰੈਵਲ ਕਰਨ ਕਿਤੇ ਜਾ ਰਹੇ ਹੋ, ਤੇ ਉਦੋਂ ਵੀ ਅਸੀਂ ਬੜਾ ਸੋਚਦੇ ਹਾਂ ਜੇ ਕਿਸੇ ਦੇ ਨਾ $200-$300 ਬਣ ਜਾਂਦੇ ਆ ਕੋਈ ਮਹੀਨੇ ਵਾਸਤੇ ਕਿਤੇ ਜਾ ਰਿਹਾ ਇੰਡੀਆ ਜਾਂ ਕਿਤੇ ਹੋਰ, ਤਾਂ ਕਿਉਂਕਿ ਏਜ ਦੇ ਅਕੋਰਡਿੰਗ ਪ੍ਰੀਮੀਅਮ ਆਉਣਾ, ਤੇ ਅਸੀਂ 200-300 ਨੂੰ ਕਹਿੰਦੇ ਹਾਂ ਉਹ ਐਡਾ ਇੰਨਾ ਸਾਰਾ ਪ੍ਰੀਮੀਅਮ, ਐਡਾ ਵੱਡਾ ਅਸੀਂ ਰਕਮ ਕਿਵੇਂ ਪੇ ਕਰਨੀ ਹੈ। ਪਰ ਤੁਸੀਂ ਇਹ ਅੰਦਾਜ਼ਾ ਲਾਓ ਕਿ ਜੇ ਫਿਰ ਤੁਹਾਨੂੰ ਕੋਈ ਪ੍ਰੋਬਲਮ ਆ ਗਈ, ਹੋਸਪਿਟਲ ਜਾਣਾ ਪੈ ਗਿਆ, ਉੱਥੇ ਜਦੋਂ ਹਜ਼ਾਰਾਂ ਜਾਂ ਕਈ ਵਾਰ ਜੇ ਕੋਈ ਸਰਜਰੀ ਵਗੈਰਾ ਹੋ ਗਈ ਲੱਖਾਂ ਦਾ ਬਿੱਲ ਬਣ ਗਿਆ, ਫਿਰ ਤੁਸੀਂ ਇਹ ਅੰਦਾਜ਼ਾ ਲਾਓ ਕਿ ਪਹਿਲਾਂ ਆਪਾਂ 200-300 ਨਹੀਂ ਦੇ ਪਾ ਰਹੇ ਸੀਗੇ, ਤੇ ਫਿਰ ਅਸੀਂ ਐਡੀ ਵੱਡੀ ਰਕਮ ਉਹ ਕਿੱਥੋਂ ਦੇਣੀ ਹੈ ਫਿਰ। ਸੋ ਇਸ ਕਰਕੇ ਜਿਹੜਾ ਹਰ ਇੱਕ ਜਿਹੜਾ ਪੁਆਇੰਟ ਹੈ ਨਾ ਉਹ 'ਤੇ ਘੋਖਿਆ ਕਰੋ ਕਿ ਕਿਵੇਂ ਸਾਨੂੰ ਰਹੂਗਾ ਠੀਕ। ਸੋ ਇਸ ਕਰਕੇ ਮਾੜੇ ਜੇ ਥੋੜ੍ਹੇ ਬਹੁਤੇ ਪੈਸਿਆਂ ਪਿੱਛੇ ਇੰਨੀ ਪਰਵਾਹ ਨਾ ਕਰਿਆ ਕਰੋ, ਇਹ ਸੋਚਿਆ ਕਰੋ ਕਿ ਜ਼ਿਆਦਾ ਪੈਸੇ ਜਾਂ ਜ਼ਿਆਦਾ ਬਿੱਲ ਕੋਈ ਬਣ ਜਾਂਦਾ ਫਿਰ ਉਹ ਅਸੀਂ ਕਿੱਦਾਂ ਪੇ ਕਰਨਾ, ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ। ਜਾਂ ਫਿਰ ਉਹੀ ਗੱਲ ਹੈ ਕਿ ਹਾਂ ਸਾਡੇ ਬੈਂਕ ਅਕਾਊਂਟ 'ਚ ਬਥੇਰੇ ਪਏ ਆ ਲੱਖਾਂ ਕਰੋੜਾਂ, ਫਿਰ ਕੋਈ ਚੱਕਰ ਨਹੀਂ, ਫਿਰ ਇੰਸ਼ੋਰੈਂਸ ਦੀ ਲੋੜ ਨਹੀਂ ਹੁੰਦੀ ਹੈਗੀ, ਠੀਕ ਹੈ ਨਾ। ਸੋ ਪਰ ਜੇ ਤੁਸੀਂ ਅੰਦਾਜ਼ਾ ਲਾਓ ਜਿਹੜੇ ਇੰਨੇ ਵੱਡੇ ਵੱਡੇ ਸੈਲੀਬ੍ਰਿਟੀਜ਼ ਹੈ ਨਾ, ਮੈਂ ਨਾ ਮੈਨੂੰ ਟਾਈਮ ਮਿਲਿਆ ਨਹੀਂ, ਮੈਂ ਤੁਹਾਨੂੰ ਨਾ ਦੱਸੂੰਗੀ ਕਿ ਇੰਨੇ ਵੱਡੇ ਵੱਡੇ ਸੈਲੀਬ੍ਰਿਟੀਜ਼ ਆ ਪਲੇਅਰ ਸਾਰੇ ਆ ਬਾਲੀਵੁੱਡ ਹਾਲੀਵੁੱਡ ਸਟਾਰਸ, ਇਹਨਾਂ ਨੇ ਇੰਨੀਆਂ ਵੱਡੀਆਂ ਵੱਡੀਆਂ ਇੰਸ਼ੋਰੈਂਸਾਂ ਲਈਆਂ ਹੋਈਆਂ ਹੁੰਦੀਆਂ ਕਿ ਜੇ ਸਾਡੀ ਸਾਨੂੰ ਇੱਥੋਂ ਜਿਹੜੀ ਇਨਕਮ ਹੋ ਰਹੀ ਆ ਆਹ ਚੀਜ਼ ਤੋਂ, ਹੈ ਨਾ, ਜਿਵੇਂ ਹੁਣ ਕਈ ਸਿੰਗਰ ਹੈਗੇ ਉਹਨਾਂ ਨੇ ਆਪਣੇ ਗਲੇ ਦਾ ਜਿਹੜੀ ਇੰਸ਼ੋਰੈਂਸ ਕਰਾਈ ਹੁੰਦੀ ਹੈ, ਆ ਜਿਹੜੇ ਫੁੱਟਬਾਲਰ ਹੈਗੇ ਆ ਮੈਸੀ ਹੋ ਗਿਆ ਕ੍ਰਿਸਟੀਆਨੋ ਰੋਨਾਲਡੋ, ਇਹਨਾਂ ਨੇ ਆਪਣੀ ਲੈਗਸ ਦੀ ਜਿਹੜੀ ਇੰਸ਼ੋਰੈਂਸ ਕਰਾਈ ਹੋਈ ਹੈ ਕਿ ਇੱਥੋਂ ਸਾਨੂੰ ਇਨਕਮ ਹੋ ਰਹੀ ਹੈ, ਜਿਹੜੀ ਅਸੀਂ ਵਧੀਆ ਲਾਈਫ ਜੀ ਰਹੇ ਹਾਂ ਨਾ ਉਹ ਇਸ ਮਨੀ ਦੇ ਨਾਲ ਜੀ ਰਹੇ ਹਾਂ, ਅਤੇ ਜੇ ਸਾਨੂੰ ਕੋਈ ਇਸ਼ੂ ਸਾਡੇ ਇਹ ਅੰਗ ਨੂੰ ਹੋ ਜਾਂਦਾ ਅਤੇ ਉਹ ਤੋਂ ਬਾਅਦ ਸਾਨੂੰ ਇਨਕਮ ਨਹੀਂ ਹੋਣੀ, ਹੈ ਨਾ। ਸੋ ਉਹਨਾਂ ਨੇ ਇੰਨੀ ਵੱਡੀ ਵੱਡੀ ਜਿਹੜੀ ਰਕਮ ਹੈ ਨਾ ਮਤਲਬ ਜਿਹੜੀ ਇੰਸ਼ੋਰੈਂਸ ਹੈ ਉਹ ਕਰਾਈ ਹੋਈ ਹੁੰਦੀ ਹੈ, ਮਿਲੀਅਨ ਬਿਲੀਅਨ ਦੇ ਵਿੱਚ ਕਰਾਈ ਹੋਈ ਹੁੰਦੀ ਹੈ। ਸੋ ਇਸ ਕਰਕੇ ਤੁਸੀਂ ਵੀ ਆਪਣਾ ਧਿਆਨ ਰੱਖੋ, ਔਰ ਤੁਸੀਂ ਜਿਹੜਾ ਆਪਾਂ ਆਪ ਆ ਨਾ ਉਹ ਸਭ ਨਾਲੋਂ ਜ਼ਿਆਦਾ ਇੰਪੋਰਟੈਂਟ ਆ। ਸੋ ਮੇਰਾ ਨੰਬਰ ਹੈਗਾ ਜੀ 647-7563-43 6477652340, ਤੇ ਹੁਣ ਆਪਾਂ ਪਰਮਜੀਤ ਦਿਓਲ ਜੀ ਤੋਂ ਰੀਅਲ ਅਸਟੇਟ ਦੀ ਜਾਣਕਾਰੀ ਲੈਂਦੇ ਹਾਂ। ਜੀ ਸਰ,
14: ਸਤਿ ਸ੍ਰੀ ਅਕਾਲ ਜੀ, ਮੇਰੇ ਬੰਨੀਓ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬੜੇ ਪਲਾਜ਼ੇ ਦੇ ਵਿੱਚ ਲਿਸਟ ਕੀਤਾ ਗਿਆ ਵਾ, ਮਿਸਾਗਾ ਦੇ ਵਿੱਚ। ਇਹ ਤੁਹਾਨੂੰ ਡੈਕਸੀ ਅਤੇ ਇਗਲਿੰਗਟਨ ਏਰੀਆ ਦੇ ਵਿੱਚ ਮਿਲ ਰਿਹਾ ਵਾ, ਜਿਹੜਾ ਕਿ ਬਹੁਤ ਹੀ ਟੋਕਮੀ ਲੋਕੇਸ਼ਨ ਤੇ, ਜਿਸ ਦੇ ਵਿੱਚ ਪੀਜ਼ਾ ਸਟੋਰ ਦਾ ਬਿਜ਼ਨਸ ਚੱਲ ਰਿਹਾ ਵਾ, ਜਿਸ ਦੀ ਪ੍ਰਾਈਸ ਸਿਰਫ $499,000 ਰੱਖੀ ਗਈ ਹੈ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਯੂਨਿਟ ਖਰੀਦਣਾ ਚਾਹੁੰਦੇ ਹੋ ਇਨਵੈਸਟਮੈਂਟ ਲਈ, ਜਾਂ ਤੁਸੀਂ ਵਿਦ ਬਿਜ਼ਨਸ ਯੂਨਿਟ ਖਰੀਦਣਾ ਚਾਹੁੰਦੇ ਹੋ ਤਾਂ ਵੀ ਤੁਹਾਡੇ ਕੋਲ ਦੋਵੇਂ ਆਪਸ਼ਨ ਹਨ। ਇਸ ਦੀ ਹੋਰ ਇਨਫੋਰਮੇਸ਼ਨ ਲੈਣ ਲਈ ਅਤੇ ਬ੍ਰਾਂਟਨ ਦੇ ਵਿੱਚ ਲਿਸਟ ਕੀਤਾ ਹੋਇਆ ਇੱਕ ਯੂਨਿਟ, ਉਹਦੀ ਇਨਫੋਰਮੇਸ਼ਨ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਬਿਊਟੀ ਸਲੋਨ ਤੁਹਾਨੂੰ ਬਵੇੜ ਅਤੇ ਕੈਨੇਡੀ ਏਰੀਆ ਦੇ ਵਿੱਚ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ। ਇਸ ਦੀ ਸੇਲ $24,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ, ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ਼ ਲੌਂਗ ਟਰਮ 5+5 ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ। ਲੇਜ਼ਰ ਦੀ ਮਸ਼ੀਨ ਨਾਲ ਇਨਕਲੂਡ ਤੁਹਾਨੂੰ ਮਿਲ ਰਹੀ ਆ। ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਜਾਂ ਕੈਲਟਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਜਾਂ ਮਿਸਾਗਲ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਇੰਡੀਅਨ ਪੰਜਾਬੀ ਰੈਸਟੋਰੈਂਟ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਮੋਰ ਦੈਨ $50,000 ਤੋਂ ਉੱਪਰ ਪਰ ਮੰਥ, ਰੈਂਟ ਸਿਰਫ $5,100 ਪਰ ਮੰਥ ਇਨਕਲੂਡਿੰਗ TMI HST, ਲੀ ਜਿਹੜੀ ਆ ਲੌਂਗ ਟਰਮ 5+5 ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ, 18 ਬੰਦਿਆਂ ਦੀ ਸੀਟਿੰਗ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378 416-993-7378 ਥੈਂਕਸ ਜੀ।
1: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਮੈਂ ਇੰਸ਼ੋਰੈਂਸ ਦੀ ਗੱਲ ਕਰ ਰਹੀ ਸੀ ਨਾ, ਕ੍ਰਿਸਟੀਆਨੋ ਰੋਨਾਲਡੋ ਨੇ ਆਪਣੀ ਲੈਗਸ ਦੀ ਜਿਹੜੀ ਇੰਸ਼ੋਰੈਂਸ ਹੈ ਅਪਰੋਕਸੀਮੇਟ ਉਹਨੇ ਕਵਰੇਜ ਲਈ ਹੋਈ ਹੈ $144 million। ਤੇ ਜੇ ਆਪਾਂ ਗੱਲ ਕਰੀਏ ਮੈਸੀ ਦੀ, ਇਹ ਤਾਂ ਕ੍ਰਿਸਟੀਆਨੋ ਦੀ ਮੈਂ ਗੱਲ ਕੀਤੀ, ਮੈਸੀ ਨੇ ਆਪਣੇ ਲੈਫਟ ਫੁੱਟ ਦੀ ਜਿਹੜੀ ਇੰਸ਼ੋਰੈਂਸ ਆ ਉਹ ਕਰਵਾਈ ਹੋਈ ਆ $900 million ਦੀ। ਤੇ ਆਪਾਂ ਜੇ 50,000 $1,00,000 $2,00,000 ਦੀ ਕਰਾਉਣੀ ਹੁੰਦੀ ਆ ਇੱਥੇ, ਤੇ $40-50 ਵੀ ਨਹੀਂ ਬਣਦੇ, ਤੇ ਅਸੀਂ ਸਾਤੋਂ $40-50 ਦੇਣ ਨੂੰ ਵੀ ਆਪਾਂ ਕਹਿੰਦੇ ਹਾਂ ਚਲ ਛੱਡੇ ਪਰੇ, ਹੈ ਕਿਰਸ ਕਰਦੇ ਹਾਂ, ਨਹੀਂ ਕਰਨੀ ਚਾਹੀਦੀ। ਸੋ ਤੁਸੀਂ ਉਹ ਤਾਂ ਸਾਰਾ ਕੁਛ ਹੈ, ਅਤੇ ਨਾਲ ਫਿਰ ਆਪਣੇ ਪਰਿਵਾਰ ਦਿਆਂ ਵੀ ਆਪਾਂ ਰਿਸਪੋਂਸੀਬਿਲਟੀ ਹੁੰਦੀ ਹੈ ਕਿ ਸਾਡੇ ਜਾਣ ਤੋਂ ਬਾਅਦ ਉਹਨਾਂ ਨੂੰ ਕੋਈ ਉਣਤਾਈ, ਕੋਈ ਮੁਸ਼ਕਿਲ, ਕੋਈ ਦੁੱਖਾਂ ਦਾ ਸਾਹਮਣਾ ਨਾ ਕਰਨਾ ਪਵੇ, ਕੋਈ ਫਾਈਨੈਂਸ਼ੀਅਲ ਬਰਡਨ ਉਹਨਾਂ 'ਤੇ ਨਾ ਆਵੇ। ਸੋ ਇਸ ਕਰਕੇ ਜ਼ਰੂਰ ਆਪਣੀ ਇੰਸ਼ੋਰੈਂਸ ਲੈ ਕੇ ਰੱਖੋ। ਤੇ ਨੰਬਰ ਮੇਰਾ ਹੈਗਾ ਜੀ 647-7523-40 6477652340। ਤੇ ਮੈਨੂੰ ਨਾ ਅਮਰਜੀਤ ਭਾਜੀ ਨੇ US ਤੋਂ ਬਫਲੋ ਤੋਂ ਕਾਲ ਕਰਦੇ ਹੁੰਦੇ ਆ ਜੀ, ਉਹਨਾਂ ਨੇ ਮੈਨੂੰ ਸੌਂਗ ਭੇਜਿਆ ਇੱਕ, ਸੁਣਦੇ ਆ, ਥੋੜ੍ਹਾ ਜਿਹਾ ਟਾਈਮ ਹੈਗਾ ਆਪਾਂ ਕੋਲ। ਤੇ ਲਓ ਜੀ, ਕਿਉਂਕਿ ਇੰਡੀਪੈਂਡੈਂਸ ਡੇ ਹੈ ਅੱਜ ਪਾਕਿਸਤਾਨ ਦਾ ਤੇ ਕੱਲ੍ਹ ਨੂੰ ਇੰਡੀਆ ਦਾ, ਤੇ ਸਾਡਾ ਇੰਡੀਆ ਗੁਰੂਆਂ ਦੀ ਧਰਤੀ ਹੈ, ਜਾਨ ਤੋਂ ਪਿਆਰਾ ਇਹ ਸੌਂਗ ਹੈ। ਆਹ ਲਓ

0: ਜੀ ਇੱਕ ਨੰਬਰ ਮੈਂ ਦੇ ਦਵਾਂ ਬਿਊਟੀ ਸਲੂਨ ਤੇ ਤੁਸੀਂ ਪਹੁੰਚਣਾ ਹੈ ਪੀਐਲ ਪ੍ਰਾਈਮ ਲੁੱਕ ਸਟੂਡੀਓ ਬਹੁਤ ਹੀ ਸੋਹਣਾ ਇਹ ਬਣਿਆ ਹੋਇਆ ਨਵਾਂ ਨਕੋਰ ਗ੍ਰੈਂਡ ਓਪਨਿੰਗ ਹੁਣੇ ਹੁਣੇ ਹੋਈ ਜੁਲਾਈ ਦੇ ਵਿੱਚ ਤੇ ਤੁਸੀਂ ਥਰੈਡਿੰਗ ਵੈਕਸਿੰਗ ਫੇਸ਼ੀਅਲ ਹੇਅਰ ਕੱਟ ਹੇਅਰ ਕਲਰ ਕੁਛ ਵੀ ਕਰਾਉਣਾ ਚਾਹੁੰਦੇ ਹੋ ਹੇਅਰ ਟਰੀਟਮੈਂਟ ਤੁਸੀਂ ਲੈਣੇ ਕਿਉਂਕਿ ਨਾ ਇਹਨਾਂ ਦੇ ਰੇਟ ਬੜੇ ਵਧੀਆ ਰੇਟ ਤੁਸੀਂ ਦੇਖ ਕੇ ਹੈਰਾਨ ਰਹਿ ਜਾਣਾ ਕਿ ਇੰਨੇ ਘੱਟ ਤੇ ਬਾਕੀ ਇਹਨਾਂ ਨੇ ਤੁਹਾਨੂੰ ਡਿਸਕਾਊਂਟ ਵੀ ਦੇ ਦੇਣਾ ਤੁਸੀਂ ਗੁਰਦਾਸ ਰੇਡੀਓ ਦਾ ਰੈਫਰੈਂਸ ਦੇ ਦਿਓ ਮੈਨ ਵੀਮੈਨ ਦੋਨਾਂ ਵਾਸਤੇ ਹੀ ਆ ਇਹ ਪੀਐਲ ਪ੍ਰਾਈਮ ਲੁੱਕ ਸਟੂਡੀਓ ਚੰਨੀ ਭੈਣ ਜੀ ਨਾਲ ਤੁਸੀਂ ਕੰਟੈਕਟ ਕਰਨਾ ਕਿਉਂਕਿ ਇਹਨਾਂ ਨੂੰ ਫੇਸ਼ੀਅਲ ਵੀ ਜਿਹੜੇ ਹੈ ਬੜੇ ਘੱਟ ਰੇਟ ਤੇ ਤੁਹਾਨੂੰ ਬੜੇ ਵਧੀਆ ਵਧੀਆ ਜਿਵੇਂ ਗੋਲਡ ਫੇਸ਼ੀਅਲ $60 ਦੇ ਵਿੱਚ ਡਿਟੋਕਸ ਫੇਸ਼ੀਅਲ $75 ਚ ਐਂਟੀ ਏਜਿੰਗ ਫੇਸ਼ੀਅਲ $85 ਦੇ ਵਿੱਚ ਹੈ ਬ੍ਰਾਈਟਨਿੰਗ ਫੇਸ਼ੀਅਲ $75 ਚ ਮਾਈਕਰੋ ਨੀਡਲਿੰਗ ਤੁਸੀਂ ਕਰਾਉਣਾ ਚਾਹੁੰਦੇ ਹੋ $185 ਦੇ ਵਿੱਚ ਹੈ ਮਾਈਕਰੋ ਡਰਮਾ ਫੇਸ਼ੀਅਲ ਇਹਦੇ ਨਾਲ ਜਿਹੜੀ ਫੇਸ ਦੀ ਸਕਿਨ ਹੈ ਨਾ ਬਹੁਤ ਵਧੀਆ ਹੋ ਜਾਂਦੀ ਹੈ $85 ਦੇ ਵਿੱਚ ਤੇ ਬੁਕਿੰਗ ਤੁਸੀਂ ਕਰਾਓ ਜੀ ਅਪੁਆਇੰਟਮੈਂਟ ਬਣਾਓ ਤੇ 416-722-4215 416-722-4215 ਵੀਰ ਭੈਣ ਦੋਨਾਂ ਵਾਸਤੇ ਹੀ ਹੈ ਜੀ ਤੁਸੀਂ ਕੋਈ ਵੀ ਸਰਵਿਸ ਲੈਣੀ ਹੈ ਗੁਰਦਾਸ ਰੇਡੀਓ ਦਾ ਰੈਫਰੈਂਸ ਦੇਣਾ ਜ਼ਰੂਰ 416-722-4215 416-722-4215 ਲਓ ਜੀ ਈਗਲ ਟਰੱਕਸਿਸ ਦੇ ਬਿਲ ਸੇਖੋਂ ਕੋਲ ਵੀ ਤੁਸੀਂ ਪਹੁੰਚਣਾ ਹੈ ਜੀ ਕਿਉਂਕਿ ਵੀਕਐਂਡ ਤੇ ਬਹੁਤ ਵਧੀਆ ਟਰੱਕ ਜਿਹੜੇ ਬਿਲਕੁਲ ਰੈਡੀ ਖੜੇ ਇਹਨਾਂ ਦੇ ਕੋਲ ਤੇ ਤੁਸੀਂ ਜਾਓ ਟਰੱਕ ਲਓ ਤੇ ਲਓ ਨਜ਼ਾਰਾ ਦੇਖੋ ਕਿੰਨੇ ਵਧੀਆ ਤੁਹਾਡੀ ਡੀਲ ਹੈ ਜਿਹੜੀ ਇਹਨਾਂ ਨੇ ਬਣਾ ਕੇ ਦੇ ਦੇਣੀ ਹੈ ਤੇ ਨੰਬਰ ਤੁਸੀਂ ਨੋਟ ਕਰੋ ਆਲ ਟਰੱਕ ਲਿਊਬਰਨ ਵਾਸ਼ ਦਾ ਵੀ ਮੈਂ ਦਿੰਦੀ ਹਾਂ ਪਹਿਲਾਂ ਤਾਂ ਈਗਲ ਟਰੱਕ ਸੇਲਸ ਦਾ ਕਰੋ 416-819-6000 ਕਿਉਂਕਿ ਨਾ ਨਵਿਆਂ ਵਰਗੇ ਟਰੱਕ ਤੁਹਾਨੂੰ ਮਿਲ ਜਾਣੇ ਸੈਕਿੰਡ ਹੈਂਡ ਰੇਟ ਤੇ ਫਾਈਨਾਂਸਿੰਗ ਔਨ ਦਾ ਸਪੋਟ ਹੈ 416-819-6000 ਤੇ ਆਲ ਟਰੱਕ ਲਿਊਬ ਐਂਡ ਵਾਸ਼ 905-452-9955 ਬਾਕੀ ਤੁਹਾਨੂੰ ਕੋਈ ਵੀ ਨੰਬਰ ਚਾਹੀਦਾ ਹੁੰਦਾ ਤੁਸੀਂ ਮੈਨੂੰ ਕੰਟੈਕਟ ਕਰ ਲੈਣਾ ਜੀ 647-63-4340 6478741313 ਸਟੂਡੀਓ ਦਾ ਨੰਬਰ ਹੁੰਦਾ ਜੀ ਮੇਰਾ 6477652340 ਤੇ ਉਂਝ ਇੰਡੀਆ ਤਰੱਕੀ ਬਹੁਤ ਕਰ ਰਿਹਾ ਜੀ ਸ਼ੁਰੂ ਤੋਂ ਲੈ ਕੇ ਇੰਡੀਆ ਦੇ ਵਿੱਚ ਬੜਾ ਕੁਛ ਹੋਇਆ ਪਰ ਜਿਹੜੇ ਲੀਡਰ ਹੈ ਜਾਂ ਪਾਰਟੀਆਂ ਬਸ ਉਹ ਖਿੱਚੋ ਤਾਣ ਬੰਦ ਕਰ ਦੇਣਾ ਤਾਂ ਇੰਡੀਆ ਵਰਗੀ ਰੀਸ ਨਹੀਂ ਹੈ ਵੀ ਕੋਈ ਕੰਟਰੀ ਇੰਡੀਆ ਦੀ ਰੀਸ ਕਰ ਨਹੀਂ ਸਕਦਾ ਸੋ ਲਓ ਜੀ ਆਜ਼ਾਦੀ ਦੀਆਂ ਮੁਬਾਰਕਾਂ ਬਹੁਤ ਬਹੁਤ ਤੇ ਆਹ ਵਾਲਾ ਗਾਣਾ ਬੜਾ ਹੀ ਪਿਆਰਾ ਸੁਣਦੇ ਹਾਂ ਤੇ ਮਿਲਦੇ ਹਾਂ ਮੰਡੇ ਨੂੰ ਸਤਿ ਸ਼੍ਰੀ ਅਕਾਲ
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

0: ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜੈ ਜੈ ਜੈ ਸ਼੍ਰੀ ਰਾਮ ਹੋਵੇ, ਜੈ ਜੈ ਜੈ ਅੱਲਾ ਦੀ ਹੋਵੇ, ਜੀਸਸ ਮਹਾਰਾਜ ਦੀ ਸਦਾ ਸਦਾ ਜੈ ਹੋਵੇ, ਜਿੰਨੇ ਵੀ ਅਸਲੀ ਦੇਵੀ ਦੇਵਤੇ ਆ ਸਾਰਿਆਂ ਦੀ ਜੈ ਜੈਕਾਰ ਹੋਵੇ। ਜਿਹੜੇ ਡੁਪਲੀਕੇਟ ਬਾਬੇ ਆ ਉਹਨਾਂ ਨੂੰ ਯਾਦ ਨਹੀਂ ਕੀਤਾ, ਬੜੀ ਦੇਰ ਹੋ ਗਈ ਆ, ਉਹਨਾਂ ਦੇ ਵੀ ਜੈ ਜੈਕਾਰ ਹੋਵੇ, ਕਿਉਂਕਿ ਉਹਨਾਂ ਨੇ ਰੋਟੀ ਪਾਣੀ ਚਲਾਉਣਾ, ਕਿਸੇ ਦਾ ਹੱਥ ਦੇਖਣਾ, ਕਿਸੇ ਦੀਆਂ ਮਸਤਕ ਰੇਖਾ ਦੇਖ ਕੇ ਕਿਸੇ ਨੂੰ ਨੱਗ ਵੀ ਪਵਾਉਣਾ, ਕਿਸੇ ਨੂੰ ਕਹਿਣਾ 24 ਘੰਟੇ ਤੁਹਾਡਾ ਪਿਆਰ ਵਾਪਸ ਆ ਜਾਓ, ਬਹੁਤ ਤੈਨੂੰ ਕਹਿਣਾ ਤੁਹਾਡੇ ਬੱਚੇ ਕਹਿਣ ਲੱਗਦੇ, ਤੁਹਾਡੇ ਬੱਚੇ ਕਹਿਣੇ 'ਚ ਲੱਗ ਜਾਓ, ਬਹੁਤ ਤੈਨੂੰ ਕਹਿਣਾ ਤੁਹਾਡੀ ਸੱਸ ਤੰਗ ਬਹੁਤ ਕਰਦੀ ਆ, ਇਹਦਾ ਇਲਾਜ ਇਹ ਕਰ ਬੀਬਾ, ਫਿਰ ਸੱਸ ਤੇਰੀ ਤੈਨੂੰ ਤੰਗ ਨਹੀਂ ਕਰੂ। 24 ਘੰਟੇ ਲਈ ਬਾਬਿਆਂ ਦੀ ਵੀ ਜੈ ਜੈਕਾਰ ਹੋਵੇ। ਲਓ ਜੀ, ਸਟੂਡੀਓ ਦਾ ਨੰਬਰ ਹਲੇ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ ਤੁਹਾਡੇ ਵਾਸਤੇ, ਜਿਵੇਂ ਤੁਸੀਂ ਰੇਡੀਓ ਉੱਤੇ ਮੇਰੀ ਆਵਾਜ਼ ਵੀ ਰੋਜ਼ ਸੇਮ ਹੁੰਦੀ ਹੈ, ਔਰ ਪੰਜਾਬੀ ਵਿਰਸਾ ਰੇਡੀਓ ਦੇ ਨਾਲ ਤੁਸੀਂ ਜੁੜ ਗਏ ਆ, ਸਿੰਘ ਹਰਜੀਤ ਸ਼ੋਅ ਦੇ ਨਾਲ ਤੁਸੀਂ ਜੁੜ ਗਏ ਆ। ਸੁਣਾਓ, ਕੀ ਹਾਲ ਆ ਅਤੇ ਕੀ ਚਾਲ ਆ, ਸਭ ਖੁਸ਼ ਹੋ? ਹੈਂ, ਸਭ ਖੁਸ਼ ਆ ਬਈ, ਹੈਂ। ਜਬ ਵੋ ਹਮਸੇ ਦੂਰ ਹੋਏ ਤੋ ਹਮਨੇ ਪਤਾ ਨਹੀਂ ਕਿਆ ਐਸੀ ਨਾਦਾਨੀ ਕਰ ਦੀ ਕਿ ਉਹ ਹਮਸੇ ਔਰ ਖੁਸ਼ ਹੋ ਗਏ, ਔਰ ਵੀ ਖੁਸ਼ ਹੋ ਗਏ। ਜਦੋਂ ਇੱਕ ਦੂਜੇ ਤੋਂ ਦੂਰ ਹੋ ਜਾਂਦਾ ਨਾ ਬੰਦਾ, ਫਿਰ ਕਹਿੰਦੇ ਬੰਦਾ ਕਿਤੇ ਹੋਰ ਵੀ ਖੁਸ਼ ਹੋ ਜਾਂਦਾ। ਚਲੋ ਕੋਈ ਗੱਲ ਨਹੀਂ, ਚੰਗੀ ਗੱਲ ਆ, ਔਰ ਖੁਸ਼ ਰਹਿਣਾ ਵੀ ਚਾਹੀਦਾ ਬੰਦੇ ਨੂੰ, ਕਿਉਂਕਿ ਖੁਸ਼ ਦੇ ਨਾਲ ਜ਼ਿੰਦਗੀ ਹੁੰਦੀ ਹੈ, ਉਦਾਸੀ ਨਾਲ ਜ਼ਿੰਦਗੀ ਨਹੀਂ ਹੁੰਦੀ। ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਆ, 905-673-3337, 905-673-3337। ਅਤੇ ਅੱਜ ਦਾ ਪ੍ਰੋਗਰਾਮ ਕੀ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਫਰਾਈਡੇ ਦਾ ਦਿਨ ਹੈ, ਔਰ ਬਹੁਤਿਆਂ ਨੂੰ ਚਾਹ ਚੜ੍ਹੇ ਹੁੰਦੇ ਆ, ਘਰਾਂ ਵਿੱਚ ਫੈਮਿਲੀ ਗੈਦਰਿੰਗ ਹੋਣੀ ਆ, ਬਹੁਤਿਆਂ ਦੇ ਘਰਾਂ ਵਿੱਚ ਵਿਆਹ ਸ਼ਾਦੀਆਂ ਦੇ ਫੰਕਸ਼ਨ ਹੋਣੇ ਆ, ਬਹੁਤਿਆਂ ਨੇ ਫਰੈਂਡ ਸਰਕਲ 'ਚ ਕਿਤੇ ਨਾ ਕਿਤੇ ਆਉਣਾ ਜਾਣਾ ਹੁੰਦਾ, ਬਹੁਤਿਆਂ ਅੱਜ ਵਿਆਹ ਦੇ ਬੰਧਨ ਦੇ ਵਿੱਚ ਬੰਧੇ ਜਾਂਦੇ ਹੋਣੇ ਆ, ਅਤੇ ਬਹੁਤਿਆਂ ਨੇ ਅੱਜ ਘਰੇ ਜਾ ਕੇ ਜਾਣ ਲੱਗੇ ਕੁੱਕੜੀ ਵੀ ਲੈ ਕੇ ਜਾਣੀ ਹੋਣੀ ਹੈ, ਕਿਸੇ ਨੇ ਕੁੱਕੜ ਲੈ ਕੇ ਜਾਣਾ ਹੋਣਾ, ਕਿਸੇ ਨੇ ਬੱਕਰਾ ਲੈ ਕੇ ਜਾਣਾ, ਕਿਸੇ ਨੇ ਬੱਕਰੀ ਲੈ ਕੇ ਜਾਣੀ ਹੈ, ਘਰੇ ਜਾ ਕੇ ਬਣਾਉਣਾ ਹੋਣਾ, ਅਤੇ ਕਈਆਂ ਦੀ ਸਿਸਟਮ ਇੱਦਾਂ ਦਾ ਉਹ ਕਹਿੰਦੇ ਵੀ ਆਉਣ ਲੱਗੇ ਪਨੀਰ ਹੀ ਫੜ ਲਿਓ ਵੱਡਾ ਪੈਕਟ, ਉਹੀ ਧਰ ਲਾਂਗੇ, ਕਿਉਂਕਿ ਉਹ ਵੈਜੀਟੇਰੀਅਨ ਬੰਦੇ ਆ, ਜਾਂ ਮਸ਼ਰੂਮਸ ਲੈ ਜਾਓ, ਗ੍ਰੀਨ ਪੈਪਰਸ ਲੈ ਜਾਓ, ਜਾਂ ਯੈਲੋ ਪੇਪਰ ਲੈ ਜਾਓ, ਇਹ ਸਾਰੀਆਂ ਚੀਜ਼ਾਂ ਫਿਰ ਬਾਰਬਿਕਿਊ 'ਚ ਲਾ ਕੇ ਵਧੀਆ, ਗੋਭੀ ਵੀ ਲੈ ਜਾਓ ਤਾਜ਼ੀ ਤਾਜ਼ੀ, ਉਹ ਵੀ ਚੰਗੀ ਲੱਗਦੀ ਹੈ ਬਾਰਬਿਕਿਊ ਦੇ ਵਿੱਚ। ਲਓ ਜੀ, ਅੱਜ ਪਹਿਲੇ ਕਾਲ ਲਈ, ਹੈਲੋ
1: ਜੀ ਬਾਜੀ,
0: ਸਤਿ ਸ਼੍ਰੀ ਅਕਾਲ,
1: ਕਿਵੇਂ ਹਾਲ ਚਾਲ ਜੀ? ਸਤਿ ਸ਼੍ਰੀ ਅਕਾਲ ਜੀ,
0: ਕਿੱਦਾਂ ਪਿਆਰੇ ਹੋ, ਠੀਕ ਹੋ?
1: ਵਧੀਆ ਵਧੀਆ, ਤੁਸੀਂ ਸੁਣਾਓ,
0: ਅੱਜ ਦਿਨ ਕਿਹੜਾ?
1: ਅੱਜ ਦਿਨ ਚੜਿਆ ਸੱਜਣਾ ਦੇ ਸੋਹਣੇ ਸੋਹਣੇ ਰੰਗ ਵਰਗੇ।
0: ਹਾਏ, ਕਿਆ ਯਾਦ ਕਰਾਤਾ ਤੁਸੀਂ, ਮੈਂ ਤਾਂ ਕਿਹਾ ਨੀ, ਤੁਸੀਂ ਯਾਦ ਕਰਾਤਾ ਮੈਨੂੰ, ਦੇਖ ਲਓ
1: ਤੁਸੀਂ ਗਾਣਾ ਨਾ ਹੀ ਲਾਣਾ ਵਾਲਾ,
0: ਗਾਣਾ ਦੇਖਦੇ ਆ ਲਾਉਂਦੇ ਲਾਉਂਦੇ ਹੁਣ ਅੱਗੇ।
1: ਮੈਂ ਤਾਂ ਕਹਿੰਦਾ ਅੱਜ ਪੰਜਾਬੀ ਸੁਣਨਾ ਕਿ ਹਿੰਦੀ?
0: ਦੇਖੋ ਪਹਿਲੇ ਕਾਲਰ ਤੁਸੀਂ ਆ, ਇਹਦੇ ਵਿੱਚ ਮੈਂ ਤਾਂ ਕੁਛ ਆਪਣੀ ਚੋਇਸ ਦੇ ਨਹੀਂ ਸਕਦਾ, ਤੁਹਾਨੂੰ ਪਤਾ ਹੀ ਹੈ, ਚੋਇਸ ਤੁਹਾਡੀ ਹੈ।
1: ਆਪਾਂ ਪੰਜਾਬੀ ਲਗਾਉਂਦੇ ਹਾਂ,
0: ਠੀਕ ਹੈ ਸਰ?
1: ਚਲੋ ਜੀ, ਪਹਿਲੇ ਹੋ ਗਏ ਜੀ ਬੱਬੂ ਮਾਨ,
0: ਬੱਬੂ ਮਾਨ ਸਾਹਿਬ ਦੀ ਗ੍ਰੇਟ। ਦੂਜੇ ਆਰਟਿਸਟ?
1: ਦੂਜੇ ਹੋ ਗਏ ਜੀ ਅਮਰਿੰਦਰ ਗਿੱਲ ਭਾਜੀ।
0: ਉਹ ਬੱਲੇ ਸ਼ੇਰ ਦੇ, ਕੀ ਸਮਝਾਈਏ ਸੱਜਣਾ ਇਹਨਾਂ ਨੈਣ ਚੰਦਰਿਆਂ ਨੂੰ, ਅੱਛਾ ਬਈ ਵਾਹ।
1: ਤੇ ਤੀਜੇ ਹੋ ਗਏ ਜੀ ਹਰਭਜਨ ਮਾਨ,
0: ਇੱਕ ਹੋ ਗਏ ਮਾਨ ਸਾਹਿਬ ਹਰਭਜਨ ਮਾਨ ਸਾਹਿਬ, ਬੱਬੂ ਮਾਨ ਸਾਹਿਬ, ਤੀਸਰੇ ਹੋ ਗਏ ਕਿਹੜੇ ਸੀ? ਅਮਰਿੰਦਰ ਗਿੱਲ ਸਾਹਿਬ। ਲਓ ਜੀ, ਤਿੰਨੇ ਆਰਟਿਸਟ ਤੁਸੀਂ, ਮੁਕਾਬਲਾ ਬੜਾ ਫਸਵਾਂ ਜਿਹਾ ਕਰਤਾ ਤੁਸੀਂ ਅੱਜ।
1: ਮੈਂ ਤਾਂ ਚੌਥਾ ਆਰਟਿਸਟ ਦੱਸਣ ਲੱਗਾ ਸੀਗਾ, ਮੈਂ ਕਿਹਾ ਨਹੀਂ, ਬਟ ਲੋਕਾਂ ਨੇ ਫਿਰ ਉੱਧਰ ਵੋਟ ਪਾ
0: ਲਈ। ਨਹੀਂ ਨਹੀਂ, ਚੌਥਾ, ਮੇਰੀ ਗੱਲ ਸੁਣੋ, ਕਿਵੇਂ ਨਿਬੇੜਾਂਗੇ ਚੌਥੇ ਦਾ ਕੰਮ, ਦੱਸੋ। ਤੁਸੀਂ ਵੀ ਉਹੀ ਪੰਗੇ ਲੈਣ ਲਈ ਸਵੇਰੇ ਸਵੇਰੇ ਗੱਲ ਕਰਦੇ ਆ ਵੀ, ਦੱਸੋ ਹੈਂ ਵੀ ਤੁਸੀਂ ਪੰਗਾ ਪਾ ਦਿਓ, ਜਿੱਦਾਂ ਬੰਦਾ ਪੰਗਾ ਪਾ ਦਿਓ, ਆਪ ਨਿਕਲ ਗਿਆ, ਮੁੜ ਕੇ ਬੰਦੇ ਲੜਦੇ ਰਹਿਣਾ ਆਪਸੇ, ਤੁਹਾਡਾ ਹਿਸਾਬ ਤਾਂ ਉਹ ਆ ਵੀ ਚੌਥਾ ਕਿਵੇਂ ਅਸੀਂ ਨਿਬੇੜਾਂਗੇ ਕਿਵੇਂ ਕੰਮ ਨੂੰ, ਜਾਂ ਚੌਥਾ ਚੱਲ ਅੱਜ ਦੱਸ ਹੀ ਦਿਓ ਮੈਨੂੰ, ਕਿਵੇਂ ਨਿਬੇੜਾਂਗੇ ਕੰਮ?
1: ਹਾਂ
0: ਨਹੀਂ ਨਹੀਂ, ਚਾਰ ਤੁਸੀਂ ਆਰਟਿਸਟ ਦੱਸ ਦੇ, ਫਿਰ ਅਸੀਂ ਨਿਬੇੜਾਂਗੇ ਕਿਵੇਂ ਇਹਨਾਂ ਨੂੰ ਕੰਮ ਨੂੰ, ਕਿਹੜਾ ਲੱਗੂ?
1: ਚਾਰਾਂ 'ਚ ਜਿਹੜੇ, ਚਾਰਾਂ 'ਚ ਜਿਹਨਾਂ ਦੇ 3 ਵੋਟਾਂ ਆ ਗਈਆਂ,
0: ਹਾਂ
1: ਉਹ ਤੁਸੀਂ ਪੇਪਰ ਤੇ ਦੇਖ ਲਓ ਨਾ ਕਿਹਦੀ ਵੋਟ ਪੈ ਰਹੀ ਆ।
0: ਨਹੀਂ ਯਾਰ, ਤੁਸੀਂ ਮੇਰੀ ਗੱਲ ਨਹੀਂ ਸਰ, ਚਾਰਾਂ 'ਚੋਂ 3 ਵੋਟਾਂ, ਤਿੰਨਾਂ 'ਚੋਂ 3 ਵੋਟਾਂ ਹੋ ਗਈਆਂ, ਚਾਰਾਂ 'ਚੋਂ 3 ਵੋਟਾਂ ਹੋ ਗਈਆਂ।
1: ਮੈਂ ਤਾਂ ਕਹਿੰਦਾ 3 ਵੋਟਾਂ ਤਾਂ ਹੁੰਦੀਆਂ ਹੀ ਆ, ਅੱਜ ਅੱਜ ਤੁਸੀਂ 4 ਚੋਂ 3 ਕਰਕੇ ਦੇਖੋ।
0: ਅੱਛਾ, ਤੁਹਾਡਾ ਮਤਲਬ ਇਹ ਵੀ 4 ਚੋਂ 3 ਵੋਟਾਂ ਕਰ ਦਈਏ ਵੀ, ਜਿਹੜਾ ਜਿੱਤ ਜਾਵੇ ਤੇ ਉਹਦਾ ਲਾ ਦਈਏ ਆਪਾਂ?
1: ਹਾਂਜੀ
0: ਯਾਰ, ਤੁਸੀਂ ਕੋਈ ਨਾ ਕੋਈ ਪੰਗਾ ਨਵਾਂ ਹੀ ਪਾਉਂਦੇ ਮੇਰੀ ਜਾਨ ਨੂੰ,
1: ਟਰਾਈ ਤਾਂ ਕਰੋ।
0: ਅੱਛਾ ਹੁਣ ਦੁਬਾਰਾ ਬੋਲੋ, ਚੌਥਾ ਕਿਹੜਾ ਸੀ ਯਾਰ?
1: ਓਕੇ, ਪਹਿਲੇ ਹੋ ਗਏ ਜੀ ਅਮਰਿੰਦਰ ਗਿੱਲ,
0: ਹਾਂ ਹਾਂ,
1: ਦੂਸਰੇ ਹੋ ਗਏ ਬੱਬੂ ਮਾਨ,
0: ਮਾਨ ਸਾਹਿਬ, ਅੱਛਾ,
1: ਤੀਸਰੇ ਹੋ ਗਏ ਹਰਭਜਨ ਮਾਨ,
0: ਠੀਕ ਆ,
1: ਚੌਥਾ ਹੋ ਗਿਆ ਸੁਰਜੀਤ ਬਿੰਦਰ ਰੱਖੀਆ ਜੀ,
0: ਸੁਰਜੀਤ ਬਿੰਦਰ ਕੇ ਸਾਹਿਬ। ਚਲੋ ਦੇਖਦੇ ਆ ਵੀ ਹੁਣ, ਤੁਸੀਂ ਪੰਗੇ ਵਾਲੀ ਗੱਲ ਤਾਂ ਪਾਤੀ, ਅੱਜ ਦੇਖਦੇ ਆ ਵੀ ਨਿਬੜਦਾ ਕਿੱਧਰ ਕੰਮ। ਹੁਣ 3 ਕਾਲ ਜਿਹੜੀਆਂ ਹੋ ਗਈਆਂ ਉਹ ਜਿੱਤੂ ਗਈਆਂ ਨਾ?
1: ਹਾਂਜੀ,
0: ਚਲੋ ਠੀਕ ਆ, ਨਵਾਂ ਫਾਰਮੈਟ ਕਰ ਦਿੰਦੇ ਆ। ਪਹਿਲੀ ਕਾਲ, ਹੈਲੋ,
2: ਬਸ ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ, ਵਰਿੰਦਰ ਜੀ, ਕੀ ਹਾਲ ਚਾਲ ਆ? ਇਹ ਨਵਾਂ ਜਪ ਪਾਤਾ ਜਪਾਉ ਨੇ ਕਹਿੰਦਾ ਚਾਰ
1: ਬਾਈ ਨੇ ਚੌਥਾ ਚੱਕਰ ਪਾਤਾ ਰਹਿਣੇ ਤਿੰਨ ਪਾਸ ਹੀ ਚੌਥਾ ਚਲੋ ਬਾਈ ਜੀ ਆਪਣੀ ਆਪਣੀ ਸਾਧਾ ਆਪਾਂ ਨੂੰ ਬਾਈ ਸਾਰੇ ਵਧੀਆ ਆਪਾਂ ਸਾਰਾ ਲਾਈ ਕਰਦੇ ਹਾਂ
0: ਤੁਸੀਂ ਕੋਈ ਬੰਦਾ ਚੁਣ ਲਓ ਇੱਕ ਅਧਾ ਵਿੱਚ ਤੁਹਾਡੀ ਵੋਟ ਦੀ ਕੀਮਤ ਹੁੰਦੀ ਹੈ ਲੈ ਦੱਸ ਆਹ ਕੀ ਗੱਲ ਹੋਈ ਇੱਕ ਚੁਣਨ ਲਈ ਕਿਹਾ ਇੱਕ ਚੁਣਨ ਲਈ ਇੱਕ ਚੁਣੋ ਨਾ ਇੱਥੇ ਇਲੈਕਸ਼ਨ ਹੋਣੀ ਆ ਕੌਂਸਲਰ ਦੀਆਂ ਹੁਣ ਮੇਅਰ ਦੀਆਂ ਇਲੈਕਸ਼ਨ ਹੋਣੀ ਆ ਜੇ ਦੋ ਮੇਅਰ ਨੂੰ ਇਕੱਠੀਆਂ ਵੋਟਾਂ ਪਾਤੀਆਂ ਵੋਟ ਕਿਸੇ ਪਾਸੇ ਨਹੀਂ ਜਾਣੀ ਨੈਕਸਟ ਕਾਲ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਜੀ
2: ਹੋਰ ਜੀ ਚੜ੍ਹਦੀ ਕਲਾ ਵੀਰ ਜੀ
0: ਉਹ ਬੱਲੇ ਛੋਟੇ ਵੀਰ ਬੜੇ ਦਿਨਾਂ ਬਾਅਦ ਅੱਜ ਫੋਨ ਕੀਤਾ ਕੀ ਗੱਲ ਆ ਸੁੱਖ ਸਾਂ ਦਾ ਲੱਡੂ ਲੁੱਡੂ ਖਵਾਏ ਨੀ ਸਾਨੂੰ ਮੁੰਡਿਆ
2: ਲੱਡੂ ਭਾਜੀ ਦੱਸਾਂ ਮੈਂ ਦੱਸਾਂ ਕਦੋਂ ਆਵਾਂ ਜੀ ਡੱਬਾ ਲੈ ਗਿਆ ਤੁਹਾਡੇ
0: ਲਈ ਲੱਡੂ ਲੈ ਗਿਆ ਜੀ ਮੋਤੀ ਚੂਰ ਵਾਲੇ ਬਿਲਕੁਲ ਪਤਲੇ ਪਤਲੇ ਜਿਹੜੀ ਹੁੰਦੀ ਆ ਦੂਜੇ ਨਾ ਲੈ ਗਿਆ ਮੋਟੀ ਬੂੰਦੀ ਰਾਣੀ ਮੈਨੂੰ ਪਸੰਦ ਲੱਡੂ
2: ਠੀਕ ਆ ਜੀ ਤੁਹਾਨੂੰ ਦੂਜੇ ਕਿਹੜੇ ਕਿਹੜੇ ਚਾਹੀਦੇ ਆ
0: ਮੋਤੀ ਚੂਰ ਵਾਲੇ ਲੱਡੂ
2: ਠੀਕ ਆ ਭਾਜੀ ਮੈਂ ਕੱਲ ਆਵਾਂ ਫਿਰ ਲੈ ਕੇ ਤੁਹਾਨੂੰ
0: ਹਾਂਜੀ
2: ਕੱਲ ਮੇਲਾ ਫਿਰ ਮੈਂ ਕਿਹਾ ਲੈ ਕੇ ਆਵਾਂ
0: ਕੋਈ ਗੱਲ ਨੀ ਕੱਲ ਨੂੰ ਆਪਾਂ ਖਾ ਲਾਂਗੇ ਲੱਡੂ ਮੈਨੂੰ ਹੁਣ ਕੱਲ ਹੈਗਾ ਦੱਸੋ ਕਿਹੜਾ ਚੁਣਨਾ ਅੱਜ ਦਾ ਦੂਜਾ ਆਰਟਿਸਟ ਦੂਜਾ
2: ਬਿੰਦ ਰੱਖੀਆ
0: ਬੱਲੇ ਸ਼ੇਰ ਦੇ ਆ ਪੰਗੇ ਅੱਜ ਪਹਿਣਾ ਪੰਗਾ ਮੰਨ ਲਓ ਮੇਰੀ ਗੱਲ ਇਹ ਬੰਦਾ ਬਸ ਹੈ ਨਾ ਬੀਬਾ ਬੋਏ ਕੰਮ ਖਰਾਬ ਕਰ ਜਾਂਦਾ ਸਵੇਰੇ ਸਵੇਰੇ ਨੈਕਸਟ ਕਾਲ ਹੈਲੋ
3: ਹੈਲੋ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
3: ਕਿੱਦਾਂ ਜੀ ਭਾਜੀ
0: ਕਿਰਪਾ ਜੀ ਕਿਰਪਾ ਜਸਵਿੰਦਰ ਵੀਰਾ ਜੀ ਕਿੱਦਾਂ ਠੀਕ ਹੋ
3: ਬਹੁਤ ਵਧੀਆ ਤੁਸੀਂ ਸੁਣਾਓ ਕਿੱਦਾਂ ਸਿਹਤ ਜੀ
0: ਮੈਨੂੰ ਇਹ ਸਮਝ ਨਹੀਂ ਆਉਂਦੀ ਇਹ ਬੰਦਾ ਚਾਰ ਕਲਾਕਾਰ ਚ ਕਿਵੇਂ ਦੱਸ ਗਿਆ ਦੱਸੋ ਹੁਣ ਮੈਂ ਕੀ ਕਰਾਂ ਇਹਦੀ ਮੰਨੀ ਤਾਂ ਪੈਣੀ ਮੈਨੂੰ ਵੀਰ ਦੀ
3: ਕੋਈ ਗੱਲ ਨੀ ਭਾਵੇਂ ਛੇ ਵੀ ਚੱਲ ਜਾਣ ਭਾਈ ਕਰਨਾ ਤਾਂ ਆਪਾਂ ਵਿੱਚੋਂ ਇੱਕ ਦਾ ਹੀ ਹੈਗਾ ਬੱਬੂ ਮਾਨ ਸਾਹਿਬ ਨੂੰ ਫੜ ਲਓ ਕੋਈ ਗੱਲ
0: ਅੱਛਾ ਹੁਣ ਦੋ ਕਾਲਸ ਬੱਬੂ ਮਾਨ ਸਾਹਿਬ ਵਾਸਤੇ ਆ ਗਈਆਂ ਠੀਕ ਇੱਕ ਕਾਲ ਆਈ ਬਿੰਦਰ ਖੇ ਵਾਸਤੇ ਠੀਕ ਹੈ ਨਾ
3: ਹਾਂਜੀ ਹਾਂਜੀ
0: ਥੈਂਕ ਯੂ ਵੈਰੀ ਮਚ ਨੈਕਸਟ ਕਾਲ ਤੇ ਜਾਣੇ ਹੈਲੋ
3: ਜੀ ਵੀਰ ਜੀ ਬੱਬੂ ਮਾਨ ਥੈਂਕ ਯੂ
0: ਬੱਬੂ ਮਾਨ ਸਾਹਿਬ ਦਾ ਸਿਲੈਕਟ ਪਹਿਲਾਂ ਹੀ ਕਰਦੇ ਤੁਸੀਂ ਨੈਕਸਟ ਕਾਲ ਹੈਲੋ
4: ਹਾਂਜੀ
0: ਜਨਾਬ ਕੀ ਹਾਲ ਚਾਲ ਹੈ
4: ਬਸ ਵਧੀਆ ਵੀਰ ਜੀ ਬੱਬੂ ਮਾਨ ਜੀ ਲਾਓ ਮਿੱਤਰਾਂ ਦੀ ਛੱਤੀ ਤੋਂ ਉੱਡ ਗਈ
0: ਹਾਏ ਮਿੱਤਰਾਂ ਦੀ ਛੱਤੀ ਤੋਂ ਉੱਡ ਗਈ ਕਿਤੇ ਅੱਗੇ ਕੀ ਸੀ
4: ਸਿੰਘ ਹਰਜੀਤ ਕੋਲ ਜਾ ਕੇ ਪੈ ਗਈ
0: ਓਹੋ ਸੁਬਾ ਸੁਬਾ ਸੁਬਾ ਸੁਬਾ ਸੁਬਾ ਸੁਬਾ ਆਪਾਂ ਨੀ ਇੱਦਾਂ ਦਾ ਕੰਮ ਕਰਦੇ ਨਾ ਨਾ ਮਿੱਤਰਾਂ ਕੋਲ ਰਹਿਣ ਦੋ ਭਾਈ ਹੈਲੋ
5: ਭਾਈ ਜੀ ਸਤਿ ਸ਼੍ਰੀ ਅਕਾਲ ਜੀ
0: ਉਹ ਬੱਲੇ ਸ਼ੇਰ ਦੇ ਕੀ ਹਾਲ ਵੀਰਾ ਜੀ
5: ਵਧੀਆ ਵੀਰੇ ਵਧੀਆ ਜੀ ਵੱਡੇ ਵੀਰੇ ਕਾਇਮ ਆ
0: ਮੈਂ ਕਿਹਾ ਜੀ ਕਿਰਪਾ ਗੁਰੂ ਸਾਹਿਬ ਦੀ ਦੇਖੋ ਕਿਵੇਂ ਇੱਥੇ ਬਹਾਰ ਆਈ ਪਈ ਆ ਪੰਜਾਬੀ ਵਿਰਸਾ ਰੇਡੀਓ ਤੁਹਾਡੇ ਭਰਾਵਾਂ ਦੀ ਦੇਖੋ ਹੈ
5: ਤੇ ਭਾਈ ਜੀ ਬਹਾਰਾਂ ਤੁਹਾਡੇ ਨਾਲ ਹੀ ਹੈ
0: ਚੱਕਰ ਪਤਾ ਕੀ ਹੈ ਮੈਂ ਇੱਕ ਗੱਲ ਦੇਖੀ ਹੈ ਕਹਿੰਦੇ ਹੁੰਦੇ ਦਿਲ ਵਾਲਿਆਂ ਨੂੰ ਦਿਲ ਦੀ ਰਾਹ ਹੁੰਦੀ ਹੈ ਤੁਸੀਂ ਬਿਲੀਵ ਕਰਿਓ ਸ਼ਨੀ ਐਤਵਾਰ ਮੈਂ ਜਦੋਂ ਜਾਣਾ ਨਾ ਕਿਤੇ ਮੈਂ ਮਿਸ ਕਰਦਾ 11 ਤੋਂ 12 ਯਾਰ ਅੱਜ ਮੇਰੀ ਪਿਆਰਿਆਂ ਨਾਲ ਗੱਲ ਹੀ ਨਹੀਂ ਹੋਈ ਮੈਂ ਮਿਸ ਕਰਦਾ ਉਹਨਾਂ ਚੀਜ਼ਾਂ ਨੂੰ
5: ਤੇ
0: ਮੈਂ
5: ਕੱਲੇ ਨੀ ਮਿਸ ਕਰਦੇ ਵੀਰੇ ਤੁਸੀਂ ਅਗਲੇ ਕਾਲ ਤੋਂ ਵੀ ਪੁੱਛ ਲਿਓ ਸਾਰੀ ਮਿਸ ਕਰਦੇ
0: ਅੱਛਾ ਚਲੋ ਬੜੀ ਚੰਗੀ ਗੱਲ ਹੋਰ ਸੁਣਾਓ ਕੀ ਹਾਲ ਚਾਲ
5: ਤੂੰ ਜੱਟ ਦੀ ਪਸੰਦ ਜੱਟ ਦੇ ਵਿਆਹਣੀ
0: ਪਰ ਹੁਣ ਮਾਨ ਸਾਹਿਬ ਨਾ ਵੋਟਾਂ ਲੈ ਗਏ ਆ ਦੋ
5: ਬਟ ਬਾਈ ਜੀ ਆਪਾਂ ਫੋਨ ਇੱਕ ਅੱਧਾ ਹੋਰ ਲੈ ਲੈਣੇ ਆ ਜੀ
0: ਫਿਰ ਤਾਂ ਅੱਛਾ ਚੱਲ ਲੈ ਲਓ ਯਾਰ ਅੱਜ ਜਾਓ ਖੁੱਲੀ ਛੁੱਟੀ ਜਾਓ ਲੈ ਲਓ ਜਾਓ ਥੈਂਕ ਯੂ ਤੁਹਾਡਾ ਪਿਆਰ ਵੀ ਹੈ ਯਾਰ ਜੇ ਅਗਲਾ ਚਾਰ ਬੰਦੇ ਚੁਣ ਸਕਦਾ ਸਿੰਗਰ ਤੇ ਅਸੀਂ ਕਿਉਂ ਨੀ ਬਾਈ ਦੀ ਗੱਲ ਮੰਨ ਸਕਦੇ ਠੀਕ ਹੈ ਨਾ ਜਾਓ ਲੈ ਲਓ ਇੱਕ ਦੋ ਕਾਲ ਅੱਜ ਆ ਜਾਓ ਮੁਕਾਬਲਾ ਕਰ ਲਓ ਜਿਹਨੇ ਕਰਨਾ ਫਿਰ 905-673-3337 ਲੈ ਅੱਜ ਕਰ ਲਓ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ 905-673-3337 ਦੇ ਕਾਲ ਕੀਤੀ ਜਾ ਸਕਦੀ ਹੈ 749,000 ਦਾ ਘਰ ਲੰਡਨ ਸ਼ਹਿਰ ਦੇ ਵਿੱਚ ਆਇਆ ਡੀਟੈਚ ਘਰ ਦੇਖ ਲਓ ਤੁਸੀਂ ਡੀਟੈਚ ਘਰ ਦੀ ਗੱਲ ਕਰ ਰਹੇ ਹਾਂ ਵੱਖਰਾ ਡਰਾਈਵ ਆ ਛੱਤ ਵੱਖਰੀ ਆ ਸਭ ਕੁਝ ਸਾਂਝਾ ਨਹੀਂ ਹੈ ਕਿਸੇ ਨਾਲ ਵੀ ਲੰਡਨ ਸ਼ਹਿਰ ਅੱਜ ਕੱਲ੍ਹ ਪੂਰਾ ਕਹਿੰਦੇ ਹੁੰਦੇ ਨਾ ਪੂਰਾ ਫਾਰਮ ਤੇ ਹੈ ਕਿਉਂਕਿ ਇਹ ਬੜਾ ਲੰਡਨ ਸ਼ਹਿਰ ਅੱਜ ਕੱਲ੍ਹ ਤਰੱਕੀ ਤੇ ਜਾ ਰਿਹਾ ਆਉਣ ਵਾਲੇ ਸਮੇਂ 'ਚ ਲੰਡਨ ਸ਼ਹਿਰ ਕਹਿੰਦੇ ਹੋਰ ਮਹਿੰਗਾ ਹੋ ਜਾਣਾ ਕੰਮ ਤੇ ਜੇ ਤੁਸੀਂ ਚਾਹੁੰਦੇ ਆ ਲੰਡਨ ਸ਼ਹਿਰ 'ਚ ਘਰ ਲੈਣਾ 749,000 ਦਾ ਅਗਲੇ ਮੰਗ ਰਹੇ ਆ 5-10,000 ਹੋਰ ਘਟਾ ਦਿਓ ਠੀਕ ਆ ਆਪਣਾ ਕਿਹੜਾ ਮੁੱਲ ਲੱਗਦਾ ਕਹਿਣਾ ਹੀ ਆ ਤੁਸੀਂ ਵੀ ਬਾਈ ਅਸੀਂ 5-7,000 ਹੋਰ ਘੱਟ ਦੇਣਾ ਨੰਬਰ ਨੋਟ ਕਰ ਲਓ ਹਰਪ੍ਰੀਤ ਘਈਆਰਾਂ ਦਾ ਨੰਬਰ ਇੱਕੋ ਹੀ ਹੈ 519-685-6061 ਦੇ ਕਾਲ ਕੀਤੀ ਜਾ ਸਕਦੀ ਹੈ 519-685-6061 ਦੇ ਕਾਲ ਕੀਤੀ ਜਾ ਸਕਦੀ ਹੈ ਪੰਜਾਬੀ ਵਿਰਸਾ ਆਹ ਚੱਕੋ ਨੈਕਸਟ ਕਾਲ ਬੱਲੇ ਕਸ਼ਮੀਰ ਵੀ ਰਿਹਾ ਹੈਲੋ
6: ਹੈਲੋ
0: ਜੀ ਸਤਿ ਸ਼੍ਰੀ ਅਕਾਲ ਜੀ ਕਿਰਪਾ ਗੁਰੂ ਸਾਹਿਬ ਦੇ ਵੀਰ ਜੀ ਅੱਛਾ ਚਲੋ ਮੰਨ ਲਈ ਗੱਲ ਹੁਣ ਤੁਹਾਡੀ ਗੱਲ ਤਿੰਨ ਵੋਟਾਂ ਪੈ ਗਈਆਂ ਬੱਬੂ ਮਾਨ ਨੂੰ ਤਿੰਨ ਪੈ ਗਈਆਂ ਬਿੰਦ ਰੱਖੀਆਂ ਨੂੰ ਹੁਣ ਕਿਵੇਂ ਫੈਸਲਾ ਹੋ ਮੈਂ ਕਹਿੰਦਾ ਇਹੀ ਚੱਲੂ ਕੰਮ ਹੁਣ ਏਦਾਂ ਹੀ ਹੋ ਸਕਦਾ ਮੈਂ ਲਾਈਨ ਖਾਲੀ ਕਰਦਾ ਉਨੀ ਦੇਰ ਤੱਕ ਠੀਕ ਹੈ ਨਾ ਵੀਰਾ ਜੀ ਕਿਉਂਕਿ ਆਪਾਂ ਨੀ ਏਦਾਂ ਕਿਸੇ ਨਾਲ ਆਪਾਂ ਰਹਿਣਾ ਕੰਮ, ਆਪਾਂ ਪੂਰਾ ਫੇਅਰ ਕਰਨਾ ਕੰਮ, ਆਪਾਂ ਨੀ ਏਦਾਂ ਕੰਮ ਕਰਨਾ ਵੀ ਤੁਸੀਂ ਜੇ ਏਦਾਂ ਕਹੋ ਏਦਾਂ ਕਰਦੀ, ਆਪਾਂ ਵੀ ਬੇਈਮਾਨੀ ਵਾਲਾ ਕੰਮ ਨੀ ਆਪਣੇ ਹੁੰਦਾ ਕੋਈ ਪੰਜਾਬੀ ਵਿਰਸਾ। ਨੈਕਸਟ ਕਾਲ ਤੇ ਜਾਂਦੇ ਹਾਂ, ਨੈਕਸਟ ਕਾਲ। ਹੈਲੋ
6: ਯੰਗ ਬ੍ਰੋ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਸਰ, ਕੈਸੇ ਹੋ?
6: ਹੈਪੀ ਹੈਪੀ ਫਰਾਈਡੇ।
0: ਮੈਂ ਕਹਿੰਦਾ ਦੇਖੋ ਕਿੱਦਾਂ ਖਿੜੇ ਪਏ ਆ ਸਾਰੇ ਜਣੇ ਫਰਾਈਡੇ ਦੇ ਨਾਂ ਤੇ। ਹੈ
6: ਯੰਗ ਬ੍ਰੋ ਨਾਲ ਗੱਲ ਕਰਕੇ ਹੋਰ ਬੰਦਾ ਖੇਡਣਾ ਮਜ਼ਾ ਆਉਂਦਾ ਆਵਾਜ਼ ਸੁਣ ਕੇ ਭਰਾ ਦੀ।
0: ਕੀ ਬਾਤ ਹੈ, ਆਵਾਜ਼ ਯਾਰ ਮੇਰੀ ਸੋਹਣੀ ਜਿਆਦੀ ਹੈ ਵੈਸੇ, ਤੁਸੀਂ ਕਹਿੰਦੇ ਸਾਰੇ ਕਹਿੰਦੇ।
6: ਕੀ ਬਾਤ ਹੈ, ਪੂਰੇ ਪਾਵਰ ਆਉਂਦੀ ਭਰਾ ਗੱਲ ਕਰਕੇ ਸ਼ੋਅ ਰੀਲੀ।
0: ਬੜੀ ਮਿਹਰਬਾਨੀ, ਬੜੀ ਮਿਹਰਬਾਨੀ ਸਰ। ਅੱਜ ਫਿਰ ਅੱਛਾ ਹੁਣ ਪੈ ਗਿਆ ਪੰਗਾ।
6: ਹਾਂਜੀ
0: ਪੰਗਾ ਇਹ ਪੈ ਗਿਆ, ਤਿੰਨ ਵੋਟਾਂ ਪੈ ਗਈਆਂ ਬਿੰਦਰਕੇ ਸਾਹਿਬ ਨੂੰ ਤੇ ਤਿੰਨ ਵੋਟਾਂ ਪੈ ਗਈਆਂ ਬੱਬੂ ਮਾਨ ਸਾਹਿਬ ਨੂੰ, ਤੇ ਹੁਣ ਤੁਸੀਂ ਫੈਸਲਾ ਕਰ ਦੋ ਕਿੱਧਰ ਜਾਣਾ। ਦੇਖੋ ਮੇਰੀ ਚੋਇਸ ਜਿਹੜੀ ਹੋਰ ਤਰ੍ਹਾਂ ਦੀ ਹੈ, ਉਹ ਤੁਸੀਂ ਮੇਰੀ ਚੋਇਸ ਨੂੰ ਅੱਜ ਰਹਿਣ ਨਹੀਂ ਦਿਓ, ਕਿਉਂਕਿ ਅੱਛਾ ਤੁਸੀਂ ਬਿੰਦਰ ਕੇ ਸਾਹਿਬ ਨੂੰ ਜਿਤਾਤਾ ਨਾ।
6: ਹਾਂਜੀ
0: ਲੈ ਬਈ ਉਹ ਬੰਦਾ ਆਇਆ ਦੇਖ ਲਾ, ਤੇਰੀ ਗੱਲ ਮੰਨ ਲਈ ਸਾਰਿਆਂ ਨੇ, ਬੜੇ ਸ਼ੇਰ ਦੇ ਹੈ। ਬਿੰਦਰ ਕੇ ਸਾਹਿਬ ਦਾ ਗੀਤ ਬੜਾ ਪਿਆਰਾ ਸਾਡੀਆਂ ਲੇਡੀਜ਼ ਵਾਸਤੇ, ਉਹ ਗੀਤ ਆ ਵੈਸੇ ਜ਼ਿਆਦਾ ਪੇਕੇ ਹੁੰਦੇ ਮਾਵਾਂ ਨਾਲ ਹੈ। ਔਰ ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ, ਗੀਤ ਸੰਗੀਤ ਤਾਂ ਚੱਲਦੇ ਰਹਿੰਦੇ ਆ। ਕੱਲ੍ਹ ਇੱਕ ਸਾਨੂੰ ਲੇਡੀ ਦੀ ਕਾਲ ਆਈ ਸੀ, ਕਹਿੰਦੇ ਸੀ ਕਮਿਊਨਿਟੀ ਇਸ਼ੂ ਕਰਿਆ ਕਰੋ। ਆਹ ਕਮਿਊਨਿਟੀ ਇਸ਼ੂ ਆ ਜਿਹੜੀ ਹੁਣ ਮੈਂ ਗੱਲ ਕਰਨ ਲੱਗਾ। ਇੱਕ ਵੀਰ ਵੀ ਸੀ ਮੇਰਾ ਕੱਲ੍ਹ ਆਇਆ, ਆਈ ਥਿੰਕ ਬਲਵੰਤ ਭਾਜੀ ਸੀ, ਉਹ ਵੀ ਕਹਿੰਦੇ ਹਰਜੀਤ ਜੀ ਤੁਸੀਂ ਗੱਲ ਨਹੀਂ ਸੁਣੀ। ਵੀਰੇ ਮੈਂ ਸਾਰਿਆਂ ਦੀ ਗੱਲਾਂ ਸੁਣਦਾ ਹਾਂ, ਮੈਂ ਇਸ਼ੂ ਉਹ ਕਰਦਾ ਜਿਹੜੇ ਆਪਣੇ ਪਰਿਵਾਰ ਦੇ ਵਿੱਚ ਨਾ ਕੋਈ ਲਾਹੇਵੰਦ ਹੋਣ। ਹੁਣ ਸੁਣੋ ਇਸ਼ੂ ਕੀ ਹੈ। ਇਸ਼ੂ ਨਹੀਂ ਇਹਨੂੰ ਕਹਿ ਸਕਦੇ, ਫੈਮਿਲੀ ਮੈਟਰ ਹੋ ਸਕਦਾ। ਬਹੁਤ ਫੈਮਿਲੀਜ਼ ਗਾਣਾ ਲਾ ਦੇਣਾ, ਕੋਈ ਗੱਲ ਨਹੀਂ, ਗਾਣੇ ਲੱਗਣਗੇ, ਕੋਈ ਗੱਲ ਨਹੀਂ। ਬਹੁਤ ਪਰਿਵਾਰਾਂ ਦੇ ਵਿੱਚ ਇੱਥੇ ਜਿਨ੍ਹਾਂ ਦੇ ਹਸਬੈਂਡ ਆ ਆਪਣੀ ਵਾਈਫ ਨੂੰ ਆਪਣੀ ਮਾਂ ਨਾਲ ਮਿਲਣ ਨਹੀਂ ਦਿੰਦੇ, ਬਹੁਤ ਸੁਣਦੇ ਹੋਣੇ ਇੱਥੇ। ਮੈਂ ਇਹਦੇ ਬਾਰੇ ਜੇ ਝੂਠ ਗੱਲ ਕਹਾਂ ਤਾਂ ਤੁਸੀਂ ਮੈਨੂੰ ਦੱਸ ਦਿਓ। ਬਹੁਤ ਮੇਰੇ ਵੀਰ ਇੱਦਾਂ ਦੇ ਆ ਜਿਹੜੇ ਪ੍ਰੋਗਰਾਮ ਨੂੰ ਸੁਣਦੇ ਹੋਣੇ ਆ, ਪਰ ਉਹ ਆਪਣੀ ਵਾਈਫ ਨੂੰ ਆਪਣੇ ਮਦਰ ਨਾਲ ਅਤੇ ਆਪਣੇ ਡੈਡ ਨੂੰ ਮਿਲਣ ਨੂੰ ਮਨਾ ਕਰਦੇ ਆ, ਤੂੰ ਨਹੀਂ ਜਾਣਾ ਉੱਧਰ। ਆਹ ਇਸ਼ੂ ਆ, ਆਹ ਮੁੱਦਾ ਆ ਕਿ ਜਿਹੜੀਆਂ ਸਾਡੀਆਂ ਲੇਡੀਜ਼ ਸੁਣ ਰਹੀਆਂ ਉਹਨਾਂ ਦਾ ਅੱਗੋਂ ਕੀ ਫਰਜ਼ ਬਣਦਾ ਕਿ ਆਪਣੇ ਹਸਬੈਂਡ ਦੀ ਗੱਲ ਉਹ ਮੰਨਣ ਜਾਂ ਆਪਣੇ ਪੇਰੈਂਟਸ ਦੀ ਗੱਲ ਨੂੰ ਦੇਖਣ। ਜੇ ਸਪੋਜ਼ ਕਰੋ ਕੋਈ 40-45 ਸਾਲ ਦੀ 50 ਸਾਲ ਦੀ ਲੇਡੀ ਹੈ ਜਾਂ 35 ਸਾਲ ਦੀ ਆ ਜਾਂ 40 ਸਾਲ ਦੀ, ਪੰਗੇ ਤਾਂ 2-4-5 ਸਾਲ ਬਾਅਦ ਹੀ ਪੈਂਦੇ ਹੁੰਦੇ, ਪਹਿਲਾਂ ਤਾਂ 2-4 ਸਾਲ ਲੰਘ ਜਾਂਦੇ ਹੁੰਦੇ ਵਧੀਆ। ਸਟਾਰਟਿੰਗ ਪੰਗੇ ਤਾਂ ਉਦੋਂ ਹੀ ਹੁੰਦੇ ਜਦੋਂ ਬੱਚੇ ਥੋੜ੍ਹੇ ਵੱਡੇ ਹੋ ਜਾਂਦੇ, ਜਦੋਂ ਜੀਜਾ ਫਿਰ ਫੁੱਫੜ ਬਣ ਜਾਂਦਾ ਫਿਰ ਪੰਗੇ ਉਦੋਂ ਸਟਾਰਟ ਹੁੰਦੇ ਥੋੜ੍ਹੇ ਜਿਹੇ, ਠੀਕ ਹੈ ਨਾ। ਹੁਣ ਕੁੜੀ ਨੂੰ ਉਹਦਾ ਹਸਬੈਂਡ ਰੋਕ ਰਿਹਾ ਕਿ ਤੂੰ ਆਪਣੇ ਪੇਰੈਂਟਸ ਨੂੰ ਮਿਲਣ ਵਾਸਤੇ ਨਹੀਂ ਜਾਣਾ। ਜਿਹੜੇ ਬਜ਼ੁਰਗ ਬੈਠੇ ਆ ਉਹਨਾਂ ਵਾਸਤੇ ਤਾਂ ਧੀਆਂ ਧਿਆਨੀਆਂ ਸਭ ਤੋਂ ਵੱਡੀ ਚੀਜ਼ ਆ। ਸਾਡੇ ਪੇਰੈਂਟਸ ਵਾਸਤੇ ਧੀਆਂ ਕਿੰਨੀਆਂ ਇੰਪੋਰਟੈਂਟ ਆ, ਪੁੱਤਰ ਕਿੰਨੇ ਇੰਪੋਰਟੈਂਟ ਆ। ਹੁਣ ਜਿਹੜਾ

ਕੋਈ ਹੋਰ ਇਦਾਂ ਦਾ ਇਨਸਾਨ ਨਹੀਂ ਹੈ ਜਿਹੜਾ ਕਿ ਇੰਨੀ ਸਟਰਗਲ ਕਰਦਾ ਹੋਵੇ ਔਰ ਇੰਨੀਆਂ ਔਖਿਆਈਆਂ ਵਿੱਚੋਂ ਜਾਂਦਾ ਹੋਵੇ। ਬੱਚਿਆਂ ਨੂੰ ਜਨਮ ਦੇਣਾ, ਲੇਡੀਜ਼ ਨੂੰ ਦੇਣਾ, ਅੱਗੋਂ ਘਰ ਦੇ ਵਿੱਚ ਕੋਈ ਪ੍ਰਾਹੁਣੇ ਆ ਗਏ, ਜਵਾਈ ਭਾਈ ਆ ਗਿਆ, ਉਹਦਾ ਲੇਡੀਜ਼ ਜ਼ਿੰਮੇਵਾਰੀ। ਬੰਦੇ ਦਾ ਬਹਿ ਗਿਆ ਦਾਰੂ ਲੀ ਕੇ ਉੱਥੇ, ਬਣਾ ਬੀਬਾ ਮੀਟ ਬਣਾ, ਕੌਲੀਆਂ ਲਿਆ ਮੀਟ ਦੀਆਂ ਭਰ ਭਰ ਕੇ, ਇੱਥੇ ਕਿਹੜਾ ਘਰੇ ਆਪਾਂ ਕੰਮਾਂ ਵਾਲੀਆਂ ਰੱਖੀਆਂ ਵੀ ਲੇਡੀਜ਼ ਰੱਖੀਆਂ, ਕੋਈ ਆਪਾਂ ਨੂੰ ਹੈਲਪ ਕਰ ਦੂਗੀ, ਆਪ ਹੀ ਕਰਨਾ ਪੈਂਦਾ। ਪਰ ਮੈਂ ਆਪਣੀ ਓਪੀਨੀਅਨ ਦਊਂਗਾ ਤੁਹਾਨੂੰ, ਜਿਹੜੇ ਸਾਡੇ ਵੀਰ ਮੇਰੇ ਭਾਈ ਆ ਸਾਰੇ, ਉਹ ਜਿਹੜੇ ਇਸ ਤਰ੍ਹਾਂ ਆਪਣੀਆਂ ਮਿਸਿਸ ਨੂੰ ਰੋਕਦੇ ਨਾ, ਉਹ ਰੋਕਣ ਨਾ ਉਹਨਾਂ ਨੂੰ, ਕਿਉਂਕਿ ਉਹਨਾਂ ਦੇ ਵੀ ਉਹ ਪੇਰੈਂਟਸ ਆ, ਉਹਨਾਂ ਨੇ ਵੀ ਉਹਨਾਂ ਨੂੰ ਜੰਮਿਆ ਹੈ, ਉਹਨਾਂ ਦੇ ਵੀ ਉਹ ਨੌਂ ਦੇ ਮਾਸ ਦਾ ਰਿਸ਼ਤਾ ਹੈ ਉਹਨਾਂ ਦਾ, ਜਿਗਰ ਦੇ ਟੋਟੇ ਆ ਧੀਆਂ। ਜਦੋਂ ਆਪਣੇ ਪੇਰੈਂਟਸ ਨੂੰ ਮਿਲਣ ਤੁਸੀਂ ਰੋਕਦੇ, ਤੁਹਾਨੂੰ ਪਤਾ ਅੰਦਰ ਉਹ ਕਿੰਨੀਆਂ ਖਾਧੀਆਂ ਪੀਤੀਆਂ, ਕਿੰਨੀਆਂ ਰੋਂਦੀਆਂ ਹੋਣੀਆਂ, ਕੱਲੀਆਂ ਬੈਠੀਆਂ ਕਿਤੇ ਕੰਮ 'ਤੇ ਜਾਂਦੀਆਂ ਰੋਂਦੀਆਂ ਹੋਣੀਆਂ, ਮਨ ਦੇ ਵਿੱਚ ਉਹਦੇ ਕਿੰਨਾ ਵਿਰਾਗ ਹੋਏ ਆਪਣੇ ਪੇਰੈਂਟਸ ਪ੍ਰਤੀ। ਮੈਂ ਉਹਨਾਂ ਲੇਡੀਜ਼ ਨੂੰ ਰਿਕੁਐਸਟ ਕਰੂੰਗਾ, ਤੁਸੀਂ ਆਪਣੇ ਪੇਰੈਂਟਸ ਨੂੰ ਮਿਲਣ ਜ਼ਰੂਰ ਜਾਇਆ ਕਰੋ। ਪਤਾ ਨਹੀਂ ਉਹਨਾਂ ਜ਼ਿੰਦਗੀ ਕਿੰਨੀ ਲਿਖੀ ਹੈ, ਕਿੰਨਾ ਉਹਨਾਂ ਜ਼ਿੰਦਗੀ ਦਾ ਸਮਾਂ ਹੈ, ਜਾਇਆ ਕਰੋ ਉਹਨਾਂ ਨੂੰ। ਵੀਕਐਂਡ 'ਤੇ ਤੁਹਾਡੇ ਕੋਲ ਟਾਈਮ ਹੈ, ਸ਼ਾਮ ਨੂੰ ਟਾਈਮ ਹੈ, ਤੁਸੀਂ ਉਹਨੂੰ ਆਪਣੀ ਗੱਡੀ 'ਚ ਬਿਠਾ ਕੇ ਲੈ ਜਾਓ, ਕਦੀ ਗੁਰਦੁਆਰਾ ਸਾਹਿਬ ਲੈ ਜਾਓ, ਮੱਥਾ ਟਿਕਾ ਕੇ ਲੈ ਕੇ ਆਓ, ਕਦੀ ਆਪਣੇ ਡੈਡ ਨੂੰ ਮੋਮ ਨੂੰ ਬਾਹਰੋਂ ਇੱਕ ਕੌਫੀ ਲੈ ਦਿਓ, ਕਦੀ ਮੋਮ ਨੂੰ ਨਾਲ ਜਾ ਕੇ ਉੱਥੇ ਡੋਸਾ ਖਵਾਓ ਜਾ ਕੇ। ਤੁਸੀਂ ਉਹਨਾਂ ਦੀਆਂ ਆਂਦਰਾਂ, ਉਹ ਆਂਦਰਾਂ ਤੁਹਾਡਾ ਹਸਬੈਂਡ ਰੋਕਦਾ ਨਾ, ਉਹਨੂੰ ਨਾਈਸਲੀ ਇੱਕ ਵਾਰੀ ਕਹਿ ਦਿਓ ਤੂੰ ਮੈਂ ਨਹੀਂ ਮੰਨਣਾ ਇਹ ਗੱਲ ਤੇਰੀ, ਤੂੰ ਹੋਰ ਦੁਨੀਆ ਜਿਹੜੀ ਮਰਜ਼ੀ ਮੇਰੇ ਕੋਲ ਗੱਲ ਮਨਾ ਲੈ, ਮੈਂ ਆਪਣੇ ਪੇਰੈਂਟਸ ਨੂੰ ਮਿਲਣ ਤੋਂ ਨਹੀਂ ਰੋਕ ਸਕਦੀ। ਜਾਂ ਤਾਂ ਜਿਹੜੇ ਮੇਰੇ ਵੀਰ ਵੀ ਅੱਜ ਸੁਣ ਰਹੇ ਆ, ਦੇਖੋ ਜ਼ਿੰਦਗੀ ਹੈ, ਇਹ ਜ਼ਿੰਦਗੀ ਦੇ ਵਿੱਚ ਹਰ ਇਨਸਾਨ, ਹਰ ਵੇਲੇ ਬੰਦਾ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਗੱਲ ਸਿੱਖਦਾ, ਹਰ ਵੇਲੇ ਸਿੱਖਦਾ। ਕਈ ਵਾਰ ਅਸੀਂ ਕਹਿੰਦੇ ਯਾਰ ਅਸੀਂ ਬੜੇ ਐਕਸਪਰਟ ਹੋ ਗਏ ਹਾਂ, ਅਸੀਂ 70 ਸਾਲ ਦੇ ਹੋ ਗਏ ਹਾਂ, ਅਸੀਂ 60 ਦੇ ਹੋ ਗਏ, ਅਸੀਂ 40 ਦੇ ਹੋ ਗਏ, 50 ਦੇ ਹੋ ਗਏ ਹਾਂ, ਕਿ ਅਸੀਂ ਸਿੱਖਣ ਦੀ ਲੋੜ ਨਹੀਂ, ਸਾਡਾ ਜ਼ਿੰਦਗੀ ਦਾ ਐਕਸਪੀਰੀਅੰਸ ਬਹੁਤ ਹੋ ਗਿਆ। ਨਹੀਂ, ਝੂਠ ਆ। ਹਰ ਵੇਲੇ ਬੰਦਾ ਆਪਣੇ ਬੱਚਿਆਂ ਕੋਲ ਬੜੀਆਂ ਚੀਜ਼ਾਂ ਲਰਨ ਕਰਦਾ, ਸਪੈਸ਼ਲੀ ਜਿਹੜੇ ਕੈਨੇਡੀਅਨ ਬੋਰਨ ਬੱਚੇ ਆ। ਮੁੰਡਾ ਜਾਂਦਾ ਵੇ ਰਾਤ ਨੂੰ 2 ਵਜੇ ਘਰੋਂ ਬਾਹਰ ਆਵੇ, 2 ਵਜੇ ਘਰ ਨੂੰ ਮੁੜੇ, ਅਤੇ ਕੁੜੀ 2 ਵਜੇ ਆਵੇ, ਤਾਂ ਅਸੀਂ ਕਹਿੰਦੇ ਹਾਂ, ਅਤੇ ਅੱਗੋਂ ਉਹ ਦੋਨੇ ਸਿਸਟਰ ਅਤੇ ਬ੍ਰਦਰ ਇੱਕ ਦੂਜੇ ਸਾਹਮਣੇ ਕਹਿ ਦਿੰਦੇ ਆ ਡੈਡ ਨੂੰ ਅਤੇ ਮੋਮ ਨੂੰ, ਇਹ 2 ਵਜੇ ਆਉਂਦਾ ਘਰੇ, ਮੈਂ 2 ਵਜੇ ਆਉਂਦੀ ਹਾਂ ਵਾਪਸ, ਤੁਸੀਂ ਮੈਨੂੰ ਕਿਉਂ ਰੋਕਦੇ ਹਾਂ? ਤੁਹਾਡੇ ਕੋਲ ਆਂਸਰ ਹੈ? ਆਂਸਰ, ਕਿਉਂਕਿ ਸਾਡੀਆਂ ਉਹ ਧੀਆਂ, ਅਸੀਂ ਇਸ ਕਰਕੇ ਰੋਕਦੇ ਹਾਂ ਨਾ। ਪਰ ਅੱਜ ਵੀਕਐਂਡ ਸਟਾਰਟ ਹੋਇਆ, ਪ੍ਰੋਗਰਾਮ ਦਾ ਮਕਸਦ ਹੈ, ਅੱਜ ਅਚਾਨਕ ਸਵਾਬੀ ਇਹ ਗੱਲ ਆ ਗਈ ਮੇਰੇ, ਮੈਂ ਉਹ ਲੇਡੀਜ਼ ਨੂੰ ਜਿਹੜੇ ਸਾਡੇ ਆਏ ਸੀ ਕੱਲ੍ਹ ਕਾਲ, ਮੇਰੀਆਂ ਆਹ ਵਿਸ਼ੇ ਆ ਜੀ ਮੇਰੇ, ਮੈਂ ਇਸ ਵਿਸ਼ਿਆਂ ਦੀ ਗੱਲ ਕਰਦਾ ਕਿ ਇਸ ਵੀਕਐਂਡ ਦੇ ਉੱਤੇ ਜਿਹੜੇ ਮੇਰੇ ਵੀਰ ਵੀ ਸੁਣ ਰਹੇ ਆ, ਜਿਨ੍ਹਾਂ ਨੇ ਆਪਣੀਆਂ ਮਿਸਿਸ ਨੂੰ ਮਨ੍ਹਾ ਕੀਤਾ ਹੋਇਆ ਜਾਣ ਵਾਸਤੇ, ਆਪਣੇ ਪੇਰੈਂਟਸ ਨੂੰ ਮਿਲਣ ਵਾਸਤੇ, ਅੱਜ ਆਪ ਹੀ ਚਲ ਜਾਓ ਨਾਲ ਲੈ ਕੇ ਉਹਨੂੰ। ਤੁਹਾਡੇ ਘਰ ਦੇ ਜੇ ਵੱਡਿਆਂ ਦੇ ਆਸ਼ੀਰਵਾਦ ਉਹਨਾਂ ਤਾਂ ਹੁੰਦੇ ਹੀ ਆ, ਭਾਵੇਂ ਮਾਪੇ ਕਹਿੰਦੇ ਕਮਾਪੇ ਨਹੀਂ ਕਦੀ ਹੁੰਦੇ, ਪੁੱਤ ਕਪੁੱਤ ਹੋ ਜਾਂਦੇ ਆ, ਉਹਨਾਂ ਨੇ ਕੁਛ ਨਹੀਂ ਕਹਿਣਾ, ਭਾਵੇਂ ਤੁਹਾਡੇ ਸੱਸ ਆ ਭਾਵੇਂ ਸਹੁਰਾ, ਤੁਹਾਨੂੰ ਪਿਆਰ ਹੀ ਕਰਨਗੇ। ਇਸ ਵੀਕਐਂਡ ਦੇ ਉਹ ਮੈਂ ਆਪਣੇ ਵੀਰਾਂ ਨੂੰ ਰਿਕੁਐਸਟ ਕਰ ਰਿਹਾ, ਆਪਣੀਆਂ ਲੇਡੀਜ਼ ਜਿਹੜੀਆਂ ਸਾਡੀਆਂ ਸੁਣ ਰਹੀਆਂ ਉਹਨਾਂ ਰਿਕੁਐਸਟ ਕਰ ਰਿਹਾ ਕਿ ਤੁਸੀਂ ਇਸ ਵੀਕਐਂਡ ਦੇ ਤੁਸੀਂ ਆਪਣੇ ਪੇਰੈਂਟਸ ਨੂੰ ਮਿਲਣ ਜਾਣਾ, ਆਪਣੇ ਵੀਰਾਂ ਨੂੰ ਮਿਲਣ ਵਾਸਤੇ ਜਾਣਾ, ਜਿਨ੍ਹਾਂ ਦੇ ਸੋਹਣੇ ਸੋਹਣੇ ਗੁੜ ਦੇ ਤੁਸੀਂ ਰੱਖੜੀਆਂ ਬੰਨ੍ਹਦੀਆਂ, ਉਹਨਾਂ ਦੀ ਲੰਬੀ ਆਯੂ ਵਾਸਤੇ ਤੁਸੀਂ ਅਰਦਾਸ ਕਰਦੀਆਂ, ਉਹਨਾਂ ਨੂੰ 33 ਵਾਹ ਨਾ ਲੱਗੇ ਜਿਹਦੀ ਤੁਸੀਂ ਅਰਦਾਸ ਕਰਦੀ, ਉਹ ਗੁੜ 'ਤੇ ਧਾਗਾ ਬੰਨ੍ਹਦੀਆਂ। ਜਿਸ ਵੇਲੇ ਗੁੱਟ ਦੇ ਉੱਤੇ ਉਹ ਧਾਗਾ ਬੰਨਿਆ ਜਾਂਦਾ, ਜ਼ਿੰਦਗੀ ਦੇ ਵਿੱਚ ਉਹ ਦਿਲ ਦੇ ਵਿੱਚੋਂ ਐਸੀ ਹੂਕ ਨਿਕਲਦੀ ਆਪਣੇ ਭਰਾ ਵਾਸਤੇ ਕਿ ਮੇਰਾ ਭਰਾ ਲੰਬੀ ਉਮਰ ਵਾਲਾ ਹੋਵੇ। ਇਹ ਜ਼ਰੂਰੀ ਚੀਜ਼ਾਂ ਇਸ ਵੀਕਐਂਡ ਦੇ ਜਿਹੜੇ ਮੇਰੇ ਵੀਰ ਸੁਣ ਰਹੇ ਆ, ਆਪਣੀ ਮਿਸਿਜ਼ ਨੂੰ ਲੈ ਕੇ, ਬੱਚਿਆਂ ਨੂੰ ਨਾਲ ਲੈ ਕੇ, ਜਿਹੜੇ ਪਰਿਵਾਰਾਂ ਦੇ ਵਿੱਚ ਨਹੀਂ ਹੈ ਤਾਲਮੇਲ, ਉਹਨਾਂ ਜਾ ਕੇ ਕਰੋ, ਅਤੇ ਫਿਰ ਫਾਇਦਾ ਪੰਜਾਬੀ ਵਿਰਸਾ ਰੇਡੀਓ ਸੁਣਨ ਦਾ, ਅਤੇ ਫਿਰ ਫਾਇਦਾ ਇੰਟਰਟੇਨਮੈਂਟ ਕਰਨ ਦਾ, ਫਿਰ ਫਾਇਦਾ ਘਰ ਦੇ ਵਿੱਚ ਖੁਸ਼ੀਆਂ ਮਨਾਉਣ ਦਾ। ਜਿਸ ਘਰ ਦੇ ਵਿੱਚ ਵੱਡੇ ਬੈਠੇ ਹੋਣ, ਘਰਾਂ ਨੂੰ ਜਿੰਦਰੇ ਲੱਗ ਜਾਂਦੇ ਆ, ਘਰ ਦੇ ਵਿੱਚ ਪਰਛਾਵੇਂ ਹੀ ਬੜੇ ਵੱਡੇ ਹੁੰਦੇ ਆ ਵੱਡਿਆਂ ਦੇ। ਇਹ ਜ਼ਿੰਦਗੀ ਹੈ, ਇਹ ਸੱਚ ਹੈ। ਆ ਗਏ ਹਾਂ ਵੈਸਟਰਨ ਮੁਲਕਾਂ 'ਚ ਰੋਟੀ ਰੋਜ਼ੀ ਦੇ ਲਾਲਚ ਵਾਸਤੇ, ਵੀ ਸਾਡੇ ਮੁਲਕਾਂ 'ਚ ਇੰਨੀਆਂ ਸੁਵਿਧਾਵਾਂ ਨਹੀਂ ਸੀ, ਹੈਂ,
ਇੱਥੇ ਆ ਗਈਆਂ, ਪਰ ਆਪਣੇ ਜਿਹੜੇ ਕਰਮ ਆ, ਆਪਣੀ ਜਿਹੜੀ ਭਾਸ਼ਾ ਹੈ, ਆਪਣੇ ਜਿਹੜੇ ਸਾ

ਜ਼ਿੰਦਗੀ ਦਾ ਇੱਕ ਮਸਤਕ ਆ ਸਾਡੀ ਜ਼ਿੰਦਗੀ, ਜਿਹੜੇ ਸਾਡੇ ਮੱਥੇ ਦੇ ਆ ਮਕਸਦ ਸਾਡੀ ਜ਼ਿੰਦਗੀ ਦਾ, ਉਹਨੂੰ ਨਾ ਕਦੀ ਭੁੱਲੀਏ। ਪ੍ਰੋਗਰਾਮ ਪੰਜਾਬੀ ਵਿਰਸਾ, ਜਦੋਂ ਫਿਰ ਮਾਂ ਪਿਓ ਤੁਰ ਗਏ ਹੈ ਨਾ, ਤੇ ਕੁੜੀਓ ਉਹ ਕੁੜੀਓ ਫਿਰ ਰੋਵੋਗੀ ਕਲੀਆਂ ਬਹਿ ਕੇ, ਕੰਮ ਤੇ ਜਾਂਦਿਆਂ ਗੱਡੀਆਂ 'ਚ ਬਹਿ ਕੇ ਰੋਵੋਗੀਆਂ ਜਾ ਕੇ, ਫਿਰ ਨਹੀਂ ਮਿਲਣੇ ਮਾਪੇ, ਫਿਰ ਨਹੀਂ ਮਿਲਣੇ ਮਾਪੇ, ਫਿਰ

0: ਹੋ ਪੰਜਾਬੀ ਵਿਰਸਾ ਹੈਲੋ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ?
1: ਬਹੁਤ ਵਧੀਆ। ਆ ਜੀ, ਤੁਸੀਂ ਗੱਲ ਸੁਣਾਈ ਹੈ, ਇੱਕ ਮੈਂ ਤੁਹਾਨੂੰ ਵੀ ਗੱਲ ਸੁਣਾਉਣਾ
0: ਜੀ ਸਰ।
1: ਇੱਕ ਨਾ ਆਪਣੇ ਮੁੰਡੇ ਕੋਲ ਬਾਪ ਇਕੱਠੇ ਰਹਿੰਦੇ ਸੀ, ਮਤਲਬ ਬਾਪ ਨੇ ਦੇਖਦੇ ਸੀਗੀਆਂ ਤਿੰਨ ਕੁੜੀਆਂ, ਉਹਨੇ ਆਪਣੀਆਂ ਕੁੜੀਆਂ ਨੂੰ 5-5 ਹਜ਼ਾਰ ਰੁਪਇਆ ਦੇਤਾ। ਤੁਸੀਂ ਦੇਖੋ, 5-5 ਹਜ਼ਾਰ ਦਿੱਤਾ ਮੁੰਡੇ ਨੂੰ, ਜਿੱਦਣ ਪਤਾ ਲੱਗਿਆ ਉਹਨੇ ਕੁੜੀ ਨੂੰ ਫੋਨ ਕੀਤਾ, ਕਹਿੰਦਾ ਆਪਣੇ ਬਾਪ ਨੂੰ ਲੈ ਜਾ ਕੇ।
0: ਅਸੀਂ ਲੋਕ ਨਾ ਥੋੜੇ ਜਿਹੇ, ਮੈਂ ਦੇਖਿਆ ਭਾਜੀ, ਇੱਥੇ ਅਸੀਂ ਪੈਸਿਆਂ ਦੇ ਵਿੱਚ ਜ਼ਿਆਦਾ ਗਵਾਚ ਗਏ, ਇਨਕਲੂਡ ਮਾਈ ਸੈਲਫ, ਸਾਰੇ ਅਸੀਂ ਪੈਸੇ ਜ਼ਿਆਦਾ ਗਵਾਚ ਗਏ ਇੱਥੇ, ਪਤਾ ਨਹੀਂ ਕੀ ਗੱਲ। ਚਲੋ ਐਨੀਵੇ, ਥੈਂਕ ਯੂ ਹਰਵਿੰਦਰ ਜੀ, ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਵਿਰਸਾ, ਦੇਖੋ ਜੇ ਤਾਂ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਤੇ ਇਹਦੇ ਅਮਲ ਕਰ ਲਿਓ, ਨਹੀਂ ਤਾਂ ਇੱਕ ਕੰਨ 'ਚ ਸੁਣ ਕੇ ਦੂਜੇ ਕੰਨ 'ਚੋਂ ਕੱਢ ਦਈਓ। ਕਿੰਨੀਆਂ ਸਾਡੀਆਂ ਲੇਡੀਜ਼ ਅੱਜ ਇਸ ਮੇਰੀ ਗੱਲ ਨਾਲ ਸਹਿਮਤ ਆ, ਵੈਸੇ ਜਿਹੜੀ ਗੱਲ ਮੈਂ ਕਹੀ ਹੈ, ਪਿਆਰ ਦੇ ਨਾਲ ਆਪਣੇ ਹਸਬੈਂਡ ਕੋਲ, ਨਹੀਂ ਬਈ ਹੋ ਗਿਆ ਬਹੁਤ, ਹੋ ਗਿਆ ਬਹੁਤ, ਮੈਂ ਆਪਣੇ ਪਿਓ ਨੂੰ ਮਿਲਣ ਵਾਸਤੇ ਜਾਣਾ ਹੀ ਜਾਣਾ, ਮੈਂ ਆਪਣੀ ਮਾਂ ਨੂੰ ਮਿਲਣ ਵਾਸਤੇ ਜਾਣਾ ਹੀ ਜਾਣਾ, ਬੱਚਿਆਂ ਨੂੰ ਲੈ ਜਾਓ ਨਾਲ, ਨਾਨਾ ਨਾਨੀ ਦਾ ਪਿਆਰ ਦਵਾ ਕੇ ਲਿਆਓ, ਦੇਖਿਓ ਫਿਰ ਸਿਰ 'ਤੇ ਕਿਵੇਂ ਚੁੰਮਦੀਆਂ ਨਾਨੀਆਂ ਹੈਂ।

0: ਪ੍ਰੋਗਰਾਮ ਪੰਜਾਬੀ ਵਿਰਸਾ ਸੁਣ ਰਿਹਾ ਮੈਂ ਹਰਪ੍ਰੀਤ ਤੇ ਕਾਜੀ ਦਾ ਨੰਬਰ ਤੁਹਾਨੂੰ ਇੱਕ ਵਾਰੀ ਫੇਰ ਦੇ ਦਿੰਦਾ। ਲੰਡਨ ਸ਼ਹਿਰ ਦੇ ਵਿੱਚ ਇਹ ਜਿਹੜਾ ਘਰ ਇੱਕ ਆਇਆ 7,49,000 ਦਾ, ਔਰ ਇਹ ਜਿਹੜਾ ਘਰ ਹੈ ਮੈਂ ਤਾਂ ਯਾਰ ਭਾਵਕ ਸੱਚੀ ਹੋ ਜਾਂਦਾ ਇਹੋ ਜਿਹੇ ਗੀਤ ਲਾਉਣ ਨਾਲ। ਮੈਨੂੰ ਨਹੀਂ ਸਮਝ ਆਉਂਦੀ ਮੈਂ ਲਾਉਣਾ ਕਿਉਂ ਇਹ ਗੀਤ, ਪਰ ਆਈ ਹੈਵ ਨੋ ਆਈਡੀਆ ਕਿਉਂ ਲੱਗ ਜਾਂਦੇ ਮੇਰੇ ਕੋਲ ਇੱਦਾਂ ਦੇ ਗੀਤ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਇਹ ਸੌਂਗ ਤੁਸੀਂ ਬਹੁਤ ਵਧੀਆ ਲਗਾਇਆ ਜੀ, ਕਿਉਂਕਿ ਬਿਲਕੁਲ ਸੱਚੀ ਕਹਾਣੀ ਹੈ ਜੀ। ਮਾਵਾਂ ਦੇ ਨਾਲ ਹੀ ਹੁੰਦੇ ਨੇ ਪੇਕੇ, ਕਹਿੰਦੇ ਉਹ ਸੌਂਗ ਨੀ ਚੱਲਿਆ ਹੋਇਆ ਇੱਕ,
0: ਕਿਹੜਾ ਜੀ?
1: ਬਈ ਪੁੱਤ ਬਣਾਉਣ ਜ਼ਮੀਨਾਂ, ਧੀਆਂ ਦੁੱਖ ਬਣਾਉਂਦੀਆਂ ਨੇ।
0: ਹਾਂਜੀ ਹਾਂਜੀ ਹਾਂਜੀ ਹਾਂਜੀ ਹੈਗਾ। ਹਾਂਜੀ
1: ਹਾਂਜੀ, ਬਿਲਕੁਲ ਸੱਚੀਆਂ ਗੱਲਾਂ ਨੇ
0: ਜੀ। ਜੀ, ਮੈਂ ਚੰਗਾ ਮੈਸੇਜ ਦਿੱਤਾ ਤੇ ਨਹੀਂ ਚੰਗਾ ਲੱਗਾ ਜੀ ਤੁਹਾਨੂੰ ਜਿਹੜਾ ਮੈਂ ਮੈਸੇਜ ਦਿੱਤਾ ਸਾਰਿਆਂ ਨੂੰ?
1: ਤੁਸੀਂ
0: ਰੇਡੀਓ ਸੁਣ ਰਹੇ ਨਾਲ ਨਾਲ ਪਿੱਛੇ, ਬੜੀ ਮਿਹਰਬਾਨੀ ਤੁਹਾਡੀ, ਥੈਂਕ ਯੂ ਵੈਰੀ ਮਚ। ਬੰਦ ਕਰੋ ਯਾਰ ਇਹ ਗੀਤ, ਪਤਾ ਨਹੀਂ ਮੈਨੂੰ ਇਮੋਸ਼ਨਲ ਬਹੁਤ ਕਰ ਦਿੰਦਾ। ਆਈ ਡੋਨਟ ਨੋ, ਜਿਹੜੇ ਬਾਹਰ ਸੁਣ ਰਹੇ ਹੋਣੇ ਆ ਡੈਫੀਨੇਟਲੀ ਉਹ ਵੀ ਇਮੋਸ਼ਨਲ ਜੁੜ ਹੋਏ ਨੇ। ਪ੍ਰੋਗਰਾਮ ਪੰਜਾਬੀ ਵਿਰਸਾ, ਪੁਸ਼ਪਿੰਦਰ ਜੀ ਕੀ ਹਾਲ ਚਾਲ ਹੈ?
2: ਜੀ ਬਹੁਤ ਵਧੀਆ, ਪਹਿਲਾਂ ਤਾਂ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਤੁਹਾਡਾ, ਹਮੇਸ਼ਾ ਸੰਦੇਸ਼ ਜਿਹੜਾ ਕਰੰਟ ਅਫੇਅਰ ਤੇ ਹੁੰਦਾ ਰੱਖੜੀ ਦੇ ਤਿਉਹਾਰ ਲਈ, ਸਮੁੱਚੀ ਲੋਕਾਈ ਨੂੰ ਮੁਬਾਰਕਾਂ। ਮੈਂ ਵੀ ਇਹੀ ਕਹਿੰਦਾ ਹੁੰਦਾ ਵੀ ਕਦੇ ਵੀ ਤਿਉਹਾਰ ਆਵੇ ਉਹਨੂੰ ਜ਼ਰੂਰ ਮਨਾਉਣਾ ਚਾਹੀਦਾ ਜੀ, ਕਿਉਂਕਿ ਉਹਦੇ ਵਿੱਚ ਜਿੱਥੇ ਭੈਣ ਭਰਾ ਮਿਲਦੇ ਆ, ਪਰਿਵਾਰਾਂ ਨਾਲ ਮਿਲਣ ਦਾ ਮੌਕਾ ਮਿਲਦਾ, ਔਰ ਜਿਹੜੀ ਤੁਸੀਂ ਗੱਲ ਕੀਤੀ ਮਾਂ ਬਾਪ ਦੇ ਜਾਣ ਤੋਂ ਬਾਅਦ ਇਹ ਯਾਦਾਂ ਰਹਿੰਦੀਆਂ, ਖਾਸ ਤੌਰ ਤੇ ਰਿਸ਼ਤੇ ਜਿਹੜੇ ਆ ਜੀ ਇਹ ਸਾਂਭਣੇ ਬਹੁਤ ਜ਼ਰੂਰੀ ਹੁੰਦੇ ਆ।
0: ਜੀ ਜੀ ਜੀ ਜੀ, ਬੜੀ ਮਿਹਰਬਾਨੀ ਸਰ ਜੀ।
2: ਪੰਜਾਬ ਦੇ ਦੀ ਮੈਂ ਜਾਣਕਾਰੀ ਦੇ ਦਿੰਦਾ, ਇਸ ਤਿਉਹਾਰ ਦੇ ਮੌਕੇ ਤੇ 22 ਅਗਸਤ ਨੂੰ ਜਿਹੜਾ ਜੀ ਇਸ ਵਾਰੀ ਦਾ 36ਵਾਂ ਪੰਜਾਬ ਡੇ ਮੇਲਾ ਹੋਣ ਜਾ ਰਿਹਾ, ਜਿਹਦੇ ਤੁਸੀਂ ਵੀ ਮੈਂਬਰ ਹੋ। ਇਸ ਵਾਰੀ ਦੀ ਜਿਹੜੀ ਲੋਕੇਸ਼ਨ ਹੈ 50 ਮੈਥਨ ਬਿਲਵਡ ਈਸਟ ਮਿਸਾ ਹੈਗਾ, ਜਿਹੜਾ ਮੈਥਨ ਤੇ ਬਿਲਕੁਲ ਹਰਨਟਾਰੀ ਦੀ ਨੁੱਕਰ ਤੇ ਪੈਂਦਾ। 11 ਵਜੇ ਪ੍ਰੋਗਰਾਮ ਸ਼ੁਰੂ ਹੋਣਾ, ਜਿਹਦੇ ਵਿੱਚ ਪਹਿਲਾਂ ਬੱਚਿਆਂ ਵਾਸਤੇ ਪ੍ਰੋਗਰਾਮ ਰੱਖਿਆ, ਉਸ ਤੋਂ ਬਾਅਦ ਭੈਣਾਂ ਵਾਸਤੇ ਤੀਆਂ, ਸਦੀਪ ਦੀ ਬਾਜੀ, ਉਸ ਤੋਂ ਬਾਅਦ ਟਰੱਕ ਸ਼ੋਅ, ਜੀਪ ਸ਼ੋਅ, ਮੋਟਰਸਾਈਕਲ ਸ਼ੋਅ, ਫਿਰ ਖੁੱਲ੍ਹਾ ਅਖਾੜਾ ਜਿਹਦੇ ਵਿੱਚ ਬਾਈ ਗਿੱਲ, ਹਰਦੀਪ, ਗੁਰਵਿੰਦਰ ਬਰਾੜ, ਔਜਲਾ ਬ੍ਰਦਰ, ਕੁਲਵੰਤ ਸੇਖੋਂ, ਦਗਾਣੇ ਦੀ ਜੋੜੀ ਦਲਰਾਜ ਤੇ ਨੀਲਮ, ਹੈਰੀ ਸੰਧੂ, ਬੁੱਕਣ ਜੱਟ, ਹਰਿੰਦਰ ਸੰਧੂ ਤੇ ਦਗਾਣਾ ਜੋੜੀ ਅਮਨ ਧਾਲੀਵਾਲ, ਰਾਜੂ ਧਾਲੀਵਾਲ ਤੇ ਹੋਰ ਜਿਹੜੇ ਕਲਾਕਾਰ ਆ ਉਹ ਪਰਫਾਰਮ ਕਰਨਗੇ। ਸੋ ਤੁਸੀਂ ਪਹੁੰਚਣਾ ਕਿੱਥੇ ਜੀ? 50 ਮੈਥਨ ਬਿਲਵਡ ਈਸਟ ਮਿਸਾਗਾ। ਜੇ ਤੁਸੀਂ ਕੋਈ ਸਟਾਲ ਬੁੱਕ ਕਰਾਉਣੀ ਆ, ਸਪੋਂਸਰਸ਼ਿਪ ਜਾਂ ਕੋਈ ਜਾਣਕਾਰੀ ਲੈਣੀ ਆ, ਸਾਡੇ ਨਾਲ 416-904-4423 ਬਾਈ ਜਸਵਿੰਦਰ ਕੋਲ, ਸਾਡਾ ਨੰਬਰ 416-894-9400 ਜਾਂ 416-360-1600-1600, ਜਾਂ ਸਿੰਗਰਜੀਤ ਹੁਣਾਂ ਤੋਂ ਵੀ ਜਾਣਕਾਰੀ ਲੈ ਸਕਦੇ ਹੋ। 22 ਅਗਸਤ ਦਿਨ ਸ਼ਨੀਵਾਰ ਪੰਜਾਬ ਡੇ ਮੇਲਾ, 50 ਮੈਥਨ ਬਿਲਵਡ ਈਸਟ ਮਿਸ ਹੈਗਾ।
0: ਬੜੀ
2: ਮਿਹਰਬਾਨੀ ਜੀ, ਆਉਣ ਵਾਲੇ ਦਿਨ ਫਿਰ ਗੱਲਬਾਤ ਕਰਦੇ ਹਾਂ।
0: ਥੈਂਕ ਯੂ ਵੈਰੀ ਮਚ ਜੀ। ਪੰਜਾਬੀ ਵਿਰਸਾ, ਨੈਕਸਟ ਕਾਲ। ਹੈਲੋ, ਜਿਹਨਾਂ ਦੇ ਚਲੇ ਗਏ ਨਾ ਮਾਂ ਪਿਓ, ਉਹਨਾਂ ਨਾਲ ਪੁੱਛੋ।
3: ਮੈਂ ਸਮਝਦੀ ਹਾਂ, ਜਦੋਂ ਮੇਰੀ ਮਦਰ ਵੀ 2 ਸਾਲ ਪਹਿਲਾਂ ਚਲੇ ਗਏ, ਮਤਲਬ ਜਦੋਂ ਸੀਗੇ ਕਦੇ ਪੁੱਛਣ ਦੀ ਲੋੜ ਹੀ ਨੀ, ਇਧਰੋਂ ਉਧਰੋਂ ਆਏ, ਟਾਈਮ ਕੱਢ ਕੇ ਜਾਣਾ ਹੀ ਜਾਣਾ। ਠੀਕ ਹੈ,
0: ਮੈਨੂੰ ਇੱਕ ਗੱਲ ਤੁਸੀਂ ਆਨਸਰ ਮੈਂ ਤੁਹਾਡੇ ਕੋਲ ਲੈਣ ਜਾਣਾ, ਜਿਹੜੇ ਜਿਹਨਾਂ ਦੇ ਹਸਬੈਂਡ ਆਪਣੀਆਂ ਮਿਸਿਸ ਨੂੰ ਜਾਣ ਨਹੀਂ ਦਿੰਦੇ ਪੇਕੇ ਪਰਿਵਾਰਾਂ ਦੇ ਵਿੱਚ, ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦਿਓਗੇ?
3: ਨਹੀਂ, ਉਹਨਾਂ ਨੂੰ ਤਾਂ ਮੈਂ ਰੀਅਲੀ ਕਹੂੰਗੀ, ਮੈਂ ਸੱਚਵਾਡ ਆਲੇ ਦੁਆਲੇ ਮੈਂ ਦੇਖਿਆ ਕਿ ਸਿੱਧੀ ਦਿਲ ਸਿਚੁਏਸ਼ਨ ਨਹੀਂ ਆਈ, ਜੇ ਹੈਗੀ ਆ ਤਾਂ ਨਹੀਂ, ਪਲੀਜ਼ ਓਨੈਸਟਲੀ ਜ਼ਰੂਰ ਉਹਨਾਂ ਨੂੰ ਜਾਣ ਦੇਣਾ ਚਾਹੀਦਾ। ਜਦੋਂ ਕੋਈ ਆਪਣਾ ਚਲੇ ਜਾਂਦਾ ਹੈ ਨਾ, ਬਾਅਦ ਵਿੱਚ ਜਿਹੜਾ ਰਿਗਰੈਟ, ਮੇਰੇ ਹਸਬੈਂਡ ਵੀ ਗਏ ਆ, ਮੈਨੂੰ ਛੱਡ ਕੇ ਮੇਰੇ ਮਦਰ ਵੀ ਗਏ ਆ, ਤੇ ਮੈਨੂੰ ਪਤਾ ਹੈ ਕਿ ਆਪਾਂ ਜਿਹਨੇ ਜੇ ਜਿੰਨੇ ਮਰਜ਼ੀ ਆਪਣੇ ਆਰਗੂਮੈਂਟਸ ਆ, ਜਿੰਨੀਆਂ ਮਰਜ਼ੀ ਆਪਣੀ ਮਿਸਅੰਡਰਸਟੈਂਡਿੰਗ ਆ, ਜਦੋਂ ਬੰਦਾ ਚਲੇ ਜਾਂਦਾ ਨਾ, ਫਿਰ ਤੁਸੀਂ ਸਾਰੀ ਉਮਰ, ਮਤਲਬ ਟੱਚਵੁੱਡ, ਮੈਨੂੰ ਕੋਈ ਰਿਗਰੈਟ ਨਹੀਂ ਹੈਗਾ, ਨਾ ਮੇਰੇ ਹਸਬੈਂਡ ਨਾ ਮਦਰ ਨਾ, ਪਰ ਪਲੀਜ਼ ਪਲੀਜ਼ ਇਹ ਬਹੁਤ ਬਹੁਤ ਵੱਡੀ ਗੱਲ। ਮੈਂ, ਤੁਸੀਂ ਬਿਲੀਵ ਨਹੀਂ ਕਰਨਾ, ਮੈਂ 55-56 ਹੋ ਗਈ ਆ, ਮੈਂ ਇਹ ਗਾਣਾ ਸੁਣਦੀ ਹੁੰਦੀ ਸੀ, ਮੈਂ ਇਹਨੂੰ ਐਮੀ ਕੇ ਸਮਝਦੀ ਸੀਗੀ, ਤੇ ਮੈਂ 100% ਇਹ ਟਰੂ ਹੈਗਾ। ਮੈਂ ਆਪਣੇ ਭਰਾ ਭਰਜਾਈ ਜਾਂ ਕਿਸੇ ਨੂੰ ਵੀ ਇਹ ਨੀ ਕਹਿੰਦੀ, ਕੈਨੇਡਾ ਦੀ ਲਾਈਫ ਹੀ ਏਦਾਂ ਦੀ ਹੈਗੀ ਆ, ਤੁਹਾਨੂੰ ਜੇ ਤੁਸੀਂ ਜਾਓਗੇ ਇਧਰ ਉਧਰ, ਜਦੇ ਤੁਹਾਨੂੰ ਦੱਸਣਾ ਪੈਣਾ ਜਾਂ ਫੋਨ ਕਰਕੇ ਜਾਣਾ ਪੈਣਾ, ਤੇ ਅਗਲਿਆਂ ਦਾ ਵੀ ਟਾਈਮ ਹੁੰਦਾ ਜੀ ਨੂੰ।
0: ਅੱਛਾ, ਦੇਖ ਲਓ ਕੈਸੇ ਅਸੀਂ ਕਿਹੜੇ ਮੁਲਕਾਂ ਚ ਕਿਵੇਂ ਦੇ ਸਿਸਟਮ ਚ ਅਸੀਂ ਢਲ ਗਏ ਆ। ਉੱਥੇ ਕੋਈ ਹੁੰਦਾ ਸੀ, ਪਰ ਅੱਜ ਕੱਲ੍ਹ ਚਲੋ ਉੱਥੇ ਵੀ ਹੋ ਗਏ ਨੌਕਰੀ ਪੇਸ਼ਾ ਲੋਕ, ਤਾਂ ਉੱਥੇ ਉਹਨਾਂ ਦਾ ਸਿਸਟਮ ਇਦਾਂ ਦਾ ਹੁੰਦਾ, ਪਰ ਸਮੇਂ ਨਾਲ ਦੇਖੋ ਚੀਜ਼ਾਂ ਚੇਂਜ ਹੋ ਜਾਂਦੀਆਂ। ਔਰ ਬਲਬੀਰ ਜੀ, ਤੁਹਾਡਾ ਨਾਮ ਬਲਬੀਰ ਹੀ ਹੈ ਜੀ?
3: ਹਾਂਜੀ, ਮੈਂ ਕੋਲ ਜਸਟ ਮਾੜੀ ਜਿਹੀ ਗੱਲ ਕਰਨੀ ਚਾਹੁੰਦੀ। 3 ਸਾਲ ਪਹਿਲਾਂ ਮੇਰੀ ਮਦਰ ਦੀ ਮੈਂ ਜਾਂਦੀ ਹੁੰਦੀ ਸੀਗੀ, ਮੈਂ ਕਈ ਵਾਰ ਮੈਂ ਉਦੋਂ ਉਬਰ ਮੇਰੇ ਨਾਲ ਡਰਾਈਵ ਕਰਨੀ ਪੈਂਦੀ ਸੀਗੀ, ਮੈਂ ਬਿਜ਼ੀ ਹੋ ਜਾਣਾ, ਘਰ ਘਰ ਆ ਕੇ ਆਪਾਂ ਕਈ ਆਪਣੇ ਬੱਚਿਆਂ ਨਾਲ ਗੱਲ ਕਰਦੇ ਹਾਂ। ਮੈਂ ਆਪਣੇ ਉਹਦੇ ਬੇਟੇ ਨੂੰ ਕਿਹਾ, ਮੈਂ ਇਹਨੂੰ ਆਹ ਅੱਜ ਕੰਮ ਕੀਤਾ, ਆਹ ਕੀਤਾ, ਮੇਰੀ ਸਬਜ਼ੀ ਬਣਾਉਣੀ ਹੈਗੀ, ਤੁਸੀਂ ਬਲੀਵ ਨਹੀਂ ਕਰਨਾ, ਮੇਰੇ ਬੇਟੇ ਨੇ ਕਿਹਾ ਕਿ ਹੀ ਇਜ਼ ਯੋਰ ਮਦਰ, ਯੂ ਹੈਵ ਟੂ ਡੂ। ਮੈਨੂੰ ਗੱਲ ਇੰਨੀ ਵਧੀਆ ਲੱਗੀ ਕਿ ਮੈਂ ਕਿਹਾ ਦੈਟਸ ਗੁੱਡ, ਮੇਰਾ ਕੀਤਾ ਬਾਹਰ ਆ ਗਿਆ, ਤੁਸੀਂ ਯਾਦ ਰੱਖੋਗੇ ਕਿ ਮੈਂ ਆਪਣੀ ਮਦਰ ਲਈ ਕੀਤਾ, ਤੁਸੀਂ ਮੇਰੇ ਲਈ ਕਰੋਗੇ। ਆਪਾਂ ਨੂੰ ਆਪਣੇ ਬੱਚਿਆਂ ਲਈ ਜਿਹੜੇ
0: ਤੁਹਾਡਾ ਮਨ, ਦੇਖੋ ਮੈਂ ਦੇਖ ਤੁਸੀਂ ਆਪਣੀ ਮਦਰ ਨਾਲ ਨਾਲ ਤੁਹਾਡਾ ਮਨ ਭਰਿਆ ਜਾਂਦਾ ਮੈਂ ਦੇਖ ਰਿਹਾ
3: ਬਿਲਕੁਲ ਬਿਲਕੁਲ ਹਾਂਜੀ ਨਹੀਂ ਨਹੀਂ 100% ਜ਼ਿੰਦਗੀ ਦੀ ਅਸਲੀਅਤ ਆ ਮੈਂ ਆਪਣੀ ਲਾਈਫ ਚ ਕਹਿੰਦੀ ਆ ਜੋ ਮੇਰੇ ਤੋਂ 20-25-30 ਸਾਲ ਪਹਿਲਾਂ ਗੱਲਾਂ ਸੁਣਦੇ ਹੁੰਦੇ ਸੀ
0: ਸਿਆਣੇ
3: ਕਹਿੰਦੇ ਸੀ ਨਾ ਤੁਹਾਨੂੰ ਲਾਈਫ ਸਾਰੇ ਐਕਸਪੀਰੀਅੰਸ ਹੋ ਜਾਂਦੇ ਆ ਦੈਟਸ 100% ਟਰੂ ਥੈਂਕ ਯੂ ਜੀ ਮੈਂ ਤਾਂ ਰਹਿ ਨਹੀਂ ਹੋਇਆ ਮੇਰਾ ਕਾਲ ਕਰਨ ਲਈ
0: ਓਹੋ ਬੜੀ ਗੁੱਡ ਗੁੱਡ ਵਿਸ਼ੇਸ ਤੁਹਾਡੇ ਵਾਸਤੇ ਮੈਮ ਸੋ ਨਾਈਸ ਆਫ ਯੂ ਪ੍ਰੋਗਰਾਮ ਪੰਜਾਬੀ ਵਿਰਸਾ ਔਰ ਕਸ਼ਮੀਰ ਭਾਜੀ ਸਾਡੇ ਬੜੇ ਵਧੀਆ ਖਹਿਰਾ ਆਟੋ ਵਾਲੇ ਇਸ ਟਾਈਮ ਪ੍ਰੋਗਰਾਮ ਸੁਣ ਰਹੇ ਆ ਕਹਿੰਦੇ ਹਰਜੀਤ ਭਾਜੀ ਸ਼ੋਪ 'ਤੇ ਲੱਗਾ ਬਈ ਰੇਡੀਓ ਲੱਗਾ ਤੁਸੀਂ ਵੀ ਕੋਈ ਆਪਣੀ ਗੱਡੀ ਠੀਕ ਕਰਾਉਣੀ ਹੋਵੇ ਤੇਲ ਚੇਂਜ ਕਰਾਉਣਾ ਹੋਵੇ ਗੱਡੀ ਦਾ ਅਤੇ ਖਹਿਰਾ ਆਟੋ ਜਿੱਥੇ ਇਹ ਆਪ ਮਿਊਜ਼ਿਕ ਦੇ ਬੜੇ ਦੀਵਾਨੇ ਲੋਕ ਆ ਔਰ ਜਿੱਥੇ ਇਹਨਾਂ ਦਾ ਬੇਟਾ ਬਹੁਤ ਹੀ ਜ਼ਿਆਦਾ ਡੇ ਬਾਈ ਡੇ ਉੱਭਰ ਰਿਹਾ ਹੈ ਬੜੇ ਖੂਬਸੂਰਤ ਗੀਤ ਇਹਨਾਂ ਨੇ ਗਾਏ ਆ ਇਹਨਾਂ ਦੇ ਬੇਟੇ ਦਾ ਗੀਤ ਵੀ ਅਸੀਂ ਆਉਣ ਵਾਲੇ ਸਮੇਂ 'ਚ ਲਾਵਾਂਗੇ ਤੁਹਾਡੇ ਵਾਸਤੇ ਔਰ ਮੈਂ ਸਮਝਦਾ ਕਿ ਇਹ ਪੇਰੈਂਟਸ ਜਿਹੜੇ ਆ ਕਸ਼ਮੀਰ ਜਿਹੜਾ ਮੇਰਾ ਵੀਰ ਆ ਔਰ ਆਪਣੇ ਬੱਚਿਆਂ ਨੂੰ ਹਮੇਸ਼ਾ ਮਿਊਜ਼ਿਕ ਦੀ ਤਾਲੀਮ ਦਿੱਤੀ ਹੈ ਵੱਡੇ ਵੱਡੇ ਉਸਤਾਦ ਲੋਕਾਂ ਕੋਲ ਮਿਊਜ਼ਿਕ ਸਿੱਖ ਰਿਹਾ ਹੈ ਔਰ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਟੋਰਾਂਟੋ ਦਾ ਨਹੀਂ ਪੂਰੇ ਵਰਲਡ ਦਾ ਇਹ ਕਸ਼ਮੀਰ ਜੀ ਦਾ ਜਿਹੜਾ ਬੇਟਾ ਹੈ ਖਹਿਰਾ ਆਟੋ ਵਾਲਿਆਂ ਦਾ ਉਹ ਇੱਕ ਦਿਨ ਵੱਡਾ ਸਟਾਰ ਜ਼ਰੂਰ ਬਣੇਗਾ ਕਿਉਂਕਿ ਬਹੁਤ ਤਾਲੀਮ ਹਾਸਲ ਕਰ ਲਈ ਉਸਨੇ ਇਸ ਜਿਹੜੀ ਕਿ ਮਿਊਜ਼ਿਕ ਇੰਡਸਟਰੀ ਵਿੱਚ ਔਰ ਹੰਸ ਰਾਜ ਹੰਸ ਦੇ ਸ਼ੋਅ ਦੇ ਵੀ ਸਪੋਂਸਰ ਬਣ ਰਹੇ ਆ ਖਹਿਰਾ ਸਾਹਿਬ ਆਟੋ ਵਾਲੇ ਮੈਂ ਕਸ਼ਮੀਰ ਜੀ ਤੁਹਾਡਾ ਔਨ ਏਅਰ ਵੀ ਇੱਥੇ ਥੈਂਕ ਯੂ ਕਰ ਰਿਹਾ ਬਹੁਤ ਬਹੁਤ ਮਿਹਰਬਾਨੀ ਔਰ ਤੁਸੀਂ ਵੀ ਗੱਡੀਆਂ ਠੀਕ ਕਰਾਉਣੀਆਂ ਅਤੇ ਖਹਿਰਾ ਆਟੋ 'ਤੇ ਪਹੁੰਚੋ ਅੱਜ ਤੇਲ ਦੀ ਮੈਂ ਪ੍ਰਾਈਜ਼ ਲਾ ਹੀ ਦੇਵਾਂ ਸਸਤੀ ਉੱਦਾਂ ਤੇਲ ਕਿੰਨੇ ਦਾ ਚੇਂਜ ਕਰਦੇ ਆ ਅੱਜ ਕੱਲ੍ਹ ਬਈ ਬਾਜ਼ਾਰਾਂ 'ਚ ਜਿਹੜੀ ਇਹ ਕਾਰਾਂ ਕੂਰਾਂ ਤੇਲ ਆ ਕਿਸੇ ਨੂੰ ਆਈਡੀਆ ਕਿੰਨੇ ਕੁ ਪੈਸੇ ਲੈਂਦੇ ਤੇਲ ਮੈਨੂੰ ਦੱਸਿਓ ਤਾਂ ਮੈਂ ਅੱਜ ਸਪੈਸ਼ਲ ਰੇਟ ਲਾਈ ਦੇਵਾਂ ਇਸ ਵੀਕਐਂਡ ਦੇ ਖਹਿਰਾ ਆਟੋ ਦੇ ਅਤੇ ਜੇ ਕਿਸੇ ਨੂੰ ਮੈਨੂੰ ਉੱਦਾਂ ਹੀ ਆਈਡੀਆ ਦੇ ਦਿਓ ਕਾਰ ਦਾ ਤੇਲ ਕਿੰਨੇ ਦਾ ਚੇਂਜ ਕਰਦੇ ਆ ਮੈਨੂੰ ਤਾਂ ਪਤਾ 100 ਡਾਲਰ ਹੈਗਾ ਅਤੇ 80-90 ਡਾਲਰ ਕਿੰਨੇ ਦਾ ਹੁੰਦਾ ਤੇਲ ਚੇਂਜ ਕਰਦੇ ਮੈਨੂੰ ਦੱਸਿਓ ਮਾੜਾ ਜਿਹਾ ਫੋਨ ਕਰਕੇ ਵੀਰ ਕੋਈ ਸੱਜਣ ਦੱਸ ਦੇਵੇ ਮੈਨੂੰ ਕਿ ਗੱਡੀ ਦਾ ਤੇਲ ਕਿੰਨੇ ਦਾ ਚੇਂਜ ਕਰਦੇ ਆ ਬਾਕੀ ਵੀ ਆਪਣੀ ਮਰਜ਼ੀ ਨਾਲ ਮੈਂ ਰੇਟ ਲਾ ਦੇਣਾ ਇੱਥੇ ਠੀਕ ਆ 905-673-3337 905-673-3337 ਦੇ ਤੁਹਾਡੀਆਂ ਮੇਰੀਆਂ ਗੱਲਾਂ ਬਾਤ ਹੋ ਸਕਦੀਆਂ ਅੱਜ ਦਾ ਪ੍ਰੋਗਰਾਮ ਮਾਸਟਰ ਜਿਊਲਰ ਵੱਲੋਂ ਅਸੀਂ ਸਪੋਂਸਰ ਕਰ ਰਹੇ ਹਾਂ ਭੈਣਾਂ ਨੂੰ ਧੀਆਂ ਧਿਆਣੀਆਂ ਨੂੰ ਦਿੱਤਾ ਕਦੇ ਨਹੀਂ ਘਟਦਾ ਜ਼ਿੰਦਗੀ ਵਿੱਚ ਗੱਲ ਨੋਟ ਕਰ ਲਿਓ ਰੱਖੜੀ ਆ ਰਹੀ ਹੈ ਕੋਈ ਸੋਹਣਾ ਜਿਹਾ ਪਿਆਰ ਦਾ ਤੋਹਫਾ ਆਪਣੀ ਭੈਣ ਜੀ ਵਾਸਤੇ ਆਪਣੀ ਸਿਸਟਰ ਵਾਸਤੇ ਆਪਣੀ ਭੈਣ ਵਾਸਤੇ ਲੈਣਾ ਨਾ ਲੱਗੂਗਾ ਤੁਹਾਡਾ 500-1000 ਡਾਲਰ ਪਰ ਮੈਂ ਫਿਰ ਕਹਿ ਖੇਡਦਾ ਧੀਆਂ ਧਿਆਣੀਆਂ ਨੂੰ ਭੈਣਾਂ ਨੂੰ ਦਿੱਤਾ ਕਦੇ ਜ਼ਿੰਦਗੀ 'ਚ ਬੰਦੇ ਦੀ ਤੋਟ ਨਹੀਂ ਆਉਂਦੀ ਅਤੇ ਮਾਸਟਰ ਜੁੜੋ ਜਾ ਕੇ ਕੋਈ ਪਿਆਰ ਦਾ ਤੋਹਫਾ ਜਿਹੜਾ ਕਿ ਆਪਣੀ ਸਿਸਟਰ ਵਾਸਤੇ ਇਸ ਰੱਖੜੀ ਦਾ ਜ਼ਰੂਰ ਤੁਸੀਂ ਦਿਓ ਇਹ ਜਿਹੜੇ ਨਾ ਜਿਹੜੀਆਂ ਭੈਣਾਂ ਹੁੰਦੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਨਾ ਇਹ ਇੱਕ ਕਹਿੰਦੇ ਆ ਵੀ ਕੰਜਕਾਂ ਦਾ ਰੂਪ ਹੁੰਦੀਆਂ ਮਾਤਾ ਰਾਣੀ ਦੀਆਂ ਕੰਜਕਾਂ ਹੁੰਦੀਆਂ ਨੰਨੀਆਂ ਪਰੀਆਂ ਜਦੋਂ ਦੇ ਘਰ ਘਰ ਜਨਮ ਲੈਂਦੀਆਂ ਨਾ ਔਰ ਤੁਸੀਂ ਇਹਨਾਂ ਦੇ ਪੈਰ ਦੇਖਿਆ ਕਰੋ ਜਦੋਂ ਇਹਨਾਂ ਦੇ ਪੈਰ ਦੇਖਣ ਵਾਲੇ ਹੁੰਦੇ ਆ ਕੁੜੀਆਂ ਦੇ ਪੈਰ ਤੁਸੀਂ ਚੁੰਮ ਲਿਆ ਕਰੋ ਪੈਰ ਮੱਥਾ ਟੇਕ ਲਿਆ ਕਰੋ ਜਦੋਂ ਨਿੱਕੀਆਂ ਨਿੱਕੀਆਂ ਕੁੜੀਆਂ ਹੁੰਦੀਆਂ ਇਹ ਬੜੀਆਂ ਕਰਮਾਂ ਵਾਲੀਆਂ ਹੁੰਦੀਆਂ ਬਹੁਤ ਕਰਮਾਂ ਵਾਲੀਆਂ ਹੁੰਦੀਆਂ ਕੁੜੀਆਂ ਇਹ ਕਹਿਣ ਨੂੰ ਗੱਲ ਆ ਪੁਰਾਣੇ ਸਮੇਂ ਦਾ ਕੁੜੀਆਂ ਹੁੰਦੀਆਂ ਸੀ ਮਾਰ ਦਿੱਤੀਆਂ ਜਾਂਦੇ ਸੀ ਅੱਜ ਕੱਲ੍ਹ ਪੰਜਾਬ 'ਚ ਰੇਸ਼ੋ ਦੇਖੋ ਕਿੰਨੀ ਘਟੀ ਮੁੰਡੇ ਕੁਆਰੇ ਬੈਠੇ ਕੁੜੀਆਂ ਨਹੀਂ ਲੱਭਦੀਆਂ ਪੰਜਾਬ ਦੇ ਵਿੱਚ ਇਹ ਰੇਸ਼ੋ ਚੱਲ ਰਹੀ ਅੱਜ ਦੇ ਦਿਨ ਦੇ ਵਿੱਚ ਔਰ ਧੀਆਂ ਧਿਆਣੀਆਂ ਵਾਸਤੇ ਤੁਸੀਂ ਆਪਣੀਆਂ ਭੈਣਾਂ ਵਾਸਤੇ ਕੋਈ ਪਿਆਰ ਦਾ ਤੋਹਫਾ ਲੈਣਾ ਹੈ ਸੋਨੇ ਦਾ ਤਾਂ ਜ਼ਰੂਰ ਮਾਸਟਰ ਜੁੜੋ ਜਾਓ ਦੋ ਲੋਕੇਸ਼ਨ ਤੁਹਾਡੀ ਸੇਵਾ 'ਚ ਹਾਜ਼ਰ ਹੈ ਮੇਰਾ ਜ਼ਿਕਰ ਕਰੋ ਉੱਥੇ ਜਾ ਕੇ ਤੁਸੀਂ ਰੇਟ ਕਰੋ ਪਹਿਲਾਂ ਜਾ ਕੇ ਉਹਨਾਂ ਨਾਲ ਬਾਅਦ ਵਿੱਚ ਕਹੋ ਸਾਨੂੰ ਜੀ ਹਰਜੀਤ ਭਾਜੀ ਨੇ ਇੰਨਾ ਵਧੀਆ ਮੈਸੇਜ ਦਿੱਤਾ ਰੇਡੀਓ ਦੇ ਉੱਤੇ ਕਿ ਅਸੀਂ ਉਹ ਸੁਣ ਕੇ ਹੀ ਆ ਗਏ ਹਾਂ ਤੁਹਾਡੇ ਕੋਲੋਂ ਮਾਸਟਰ ਜਿਊਲਰ ਦੋ ਲੋਕੇਸ਼ਨ ਤੁਹਾਡੀ ਸੇਵਾ 'ਚ ਹਾਜ਼ਰ ਹੈ 905-906-2424 ਏਅਰਪੋਰਟ ਮੇਫਿਟ ਦੇ ਕੋਰਨਰ 'ਤੇ ਹੈ ਮਾਊਂਟ ਐਸ਼ ਐਂਡ ਬ੍ਰੈਂਪਟਨ ਜਿਹੜਾ ਬ੍ਰਵੇੜ ਹੈ ਜਿੱਥੇ ਫਟੀਨੋ ਵਾਲਾ ਪਲਾਸ ਹੈ ਉਹਦੇ ਵਿੱਚ ਹੈ ਮਾਸਟਰ ਜਿਊਲਰ ਸੋਨਾ ਇੱਦਾਂ ਪਿਆ ਕਿਲੋਆਂ ਦੇ ਹਿਸਾਬ ਨਾਲ ਸੋਨਾ ਪਿਆ ਕਿਲੋਆਂ ਦੇ ਹਿਸਾਬ ਨਾਲ ਮੈਂ ਤਾਂ ਕਹਿੰਦਾ ਮਨਾਂ ਦੇ ਹਿਸਾਬ ਨਾਲ ਸੋਨਾ ਪਿਆ ਇੰਨੀ ਵੱਡੀਆਂ ਸ਼ੋਪ ਆ ਇਹਨਾਂ ਦੀਆਂ ਮਾਸਟਰ ਜਿਊਲਰ ਵੱਲ ਦੀਆਂ 905-906-2424 ਦੇ ਕਾਲ ਕਰ ਲਿਓ ਨਹੀਂ ਤਾਂ ਉੱਥੇ ਜਾ ਹੀ ਵੜੋ ਕੋਈ ਆਪਣੀ ਭੈਣ ਵਾਸਤੇ ਛੋਟੀ ਭੈਣ ਆ ਤੁਹਾਡੀ ਵੱਡੀ ਭੈਣ ਆ ਉਹ ਤਾਂ ਮਾਂ ਨਹੀਂ ਆ ਹੋਰ ਕੀ ਹੈ ਔਰ ਤੁਹਾਨੂੰ ਗੁਰੂ ਸਾਹਿਬ ਨੇ ਨਹੀਂ ਕਮੀ ਪਾਉਂਦਾ ਮੈਂ ਤੁਹਾਨੂੰ ਇੰਨੀ ਗੱਲ ਗਰੰਟੀ ਕਰਦਾ ਇਹ ਮੈਂ ਔਨ ਏਅਰ ਕਹਿ ਰਿਹਾ ਕੋਈ 500-700 ਹਜ਼ਾਰ ਦੀ ਚੀਜ਼ ਲੈ ਜਾਓਗੇ ਨਾ ਸਿਸਟਰ ਵਾਸਤੇ ਗੁਰੂ ਨਾਨਕ ਸਾਹਿਬ ਜੀ ਗੁਰੂ ਸਾਹਿਬ ਜੀ ਨੇ ਤੁਹਾਨੂੰ ਘਾਟਾ ਪਾਉਣ ਲੱਗੇ ਮੈਂ ਤੁਹਾਨੂੰ ਇੰਨੀ ਗੱਲ ਦੱਸ ਦੇਣਾ ਇਹ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦਰਜ ਆ ਕਹਿੰਦੇ ਜਿਹੜੀਆਂ ਭੈਣਾਂ ਨੂੰ ਦਿੱਤਾ ਜ਼ਿੰਦਗੀ ਬੰਦੇ ਨੂੰ ਕੋਈ ਤੋਟ ਨਹੀਂ ਆਉਂਦੀ ਮੈਨੂੰ ਪੂਰੀ ਪੰਕਤੀ ਯਾਦ ਨਹੀਂ ਮੈਂ ਇਸ ਕਰਕੇ ਤੁਹਾਨੂੰ ਕਲੀਅਰ ਨਹੀਂ ਕਰ ਰਿਹਾ ਗੱਲ ਜ਼ਰੂਰ ਜਾਇਓ ਮਾਸਟਰ ਜਿਹੜੇ ਇਸ ਰੱਖੜੀ ਦੇ ਤੁਸੀਂ ਆਪਣੀਆਂ ਸਿਸਟਰ ਵਾਸਤੇ ਕੋਈ ਨਾ ਕੋਈ ਗਿਫਟ ਜ਼ਰੂਰ ਲੈ ਛੋਟਾ ਗਿਫਟ ਲੈ ਲਓ ਕੋਈ ਮੁੰਦੀ ਲੈ ਲਓ ਕੰਨਾਂ 'ਚ ਪਾਉਣ ਵਾਲੀਆਂ ਵਾਲੀਆਂ ਲੈ ਲਓ ਦੇਖਿਓ ਕਿਵੇਂ ਚਾਰ ਚੜ੍ਹ ਜਾਂਦਾ ਉਹਨੂੰ ਗਿਫਟ ਨਾਲ ਨਹੀਂ ਪਿਆਰ ਹੋਣਾ ਉਹਨੂੰ ਤੁਹਾਡਾ ਇੱਕ ਜਿਹੜਾ ਵਿਸ਼ਵਾਸ ਹੈ ਉਹਦੇ 'ਚ ਬੜਾ ਪਿਆਰ ਹੈ ਤੁਹਾਡਾ, ਕਿ ਉਹਨਾਂ ਕੋਲ ਕਿਹੜਾ ਕੁਛ ਹੋਣਾ ਨਹੀਂ ਘਰ, ਉਹ ਵੀ ਆਪਣੀਆਂ ਕਮਾਉਂਦੀ ਆਉਣੀ ਆ, ਘਰ ਵਾਲੇ ਉਹਨਾਂ ਦੇ ਵੀ ਕਮਾਉਂਦੇ ਹੋਣੇ ਆ, ਉਹਨੂੰ ਕਮੀ ਨਹੀਂ ਕਿਸੇ ਚੀਜ਼ ਦੀ ਹੁੰਦੀ, ਪਰ ਇੱਕ ਸਤਿਕਾਰ ਆ ਭੈਣਾਂ ਦਾ, ਜ਼ਰੂਰ ਕਰਿਓ। ਹੈਲੋ,
4: ਹੈਲੋ, ਹਾਂਜੀ ਹਰਜੀਤ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਾਹਿਬ ਸਾਹਿਬ ਜੀ, ਸਤਿ ਸ਼੍ਰੀ ਅਕਾਲ।
4: ਹਾਂਜੀ, ਜਿਹੜਾ ਤੁਸੀਂ ਆਪ ਪੁੱਛ ਰਹੇ ਸੀ ਓਇਲ ਚੇਂਜ ਜੀ, ਜਿਹੜੇ ਆਪਣੇ ਮੋਬਲ ਵਗੈਰਾ ਜਾਂ ਹੋਰ, ਉਹਦੇ 80 ਡਾਲਰ ਲੈਂਦੇ ਜੀ, ਕੈਸਟਰੋਲ ਦੇ 90 ਡਾਲਰ ਲੈਂਦੇ?
0: ਨਹੀਂ, ਆਮ ਗੱਡੀ ਕਿੰਨੇ ਦਾ ਪੈਂਦਾ ਤੇਲ, 80 ਦਾ?
4: ਹਾਂ, ਮਤਲਬ ਬ੍ਰਾਂਡ ਨੇ ਜੀ, ਜਿਹੜਾ ਮੋਬਲ ਵਗੈਰਾ ਜਾਂ ਹੋਰ ਕੋਈ ਬ੍ਰਾਂਡ ਆ, ਉਹ 80 ਡਾਲਰ ਚ ਚੇਂਜ ਕਰ ਦਿੰਦੇ ਜੀ, ਜਿਹੜਾ ਕੈਸਟਰੋਲ ਵਗੈਰਾ ਉਹਦੇ 90 ਕ ਲੈ ਲੈਂਦੇ ਜੀ।
0: ਚਲੋ ਆਪਾਂ ਅੱਜ ਬ੍ਰਾਂਡ ਜਾਂ ਉਹ ਯਾਰ, ਖੈਰਾ ਆਟੋ ਵਾਲਾ ਬੰਦਾ ਬਹੁਤ ਵਧੀਆ, ਮੈਨੂੰ ਪਤਾ ਉਹ ਵਧੀਆ ਤੇਲ ਪਾਉਂਦਾ, ਮੈਨੂੰ ਬੰਦਾ ਬਹੁਤ ਹਾਲੇ ਦਾ ਬੰਦਾ, ਮੈਂ ਅੱਜ ਲੱਗਾ ਅਨਾਉਂਸ ਕਰ ਹੁਣੇ, ਦੇਖਿਓ ਪੰਜਾਬੀ ਵਿਰਸਾ। ਨੈਕਸਟ ਕਾਲ, ਹੈਲੋ,
5: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
0: ਹਾਂ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
5: ਮੈਂ ਕਿਹਾ ਅੱਜ ਰੱਖੜੀ ਦੀ ਗੱਲ ਚੱਲ ਰਹੀ ਆ, ਰੱਖੜੀ ਦਾ ਕੋਈ ਗਾਣਾ ਸੁਣਾ ਦਿਓ। ਹਾਂਜੀ,
0: ਸੁਣਾ ਦਿਓ,
5: ਮੇਰੇ ਟਾਈਮ ਹੀ ਨਹੀਂ ਮਿਲਦਾ।
0: ਕੋਈ ਗੱਲ ਨਹੀਂ, ਸੁਣਾ ਦਿੰਦੇ ਹੁਣੇ। ਮੈਂ ਭੈਣਾਂ ਦੀ ਇੰਨੀ ਗੱਲ ਕਰਦੀ, ਗਾਣੇ ਦੇ ਉੱਤੇ ਗੱਲ ਕਰ ਦਿੱਤੀ, ਜਿਹੜੀ ਗੱਲ ਮੈਂ ਕਰ ਦਿੱਤੀ ਅੱਜ। $60 ਦੇ ਵਿੱਚ ਮੈਂ ਤੇਲ ਚੇਂਜ ਕਰ ਰਿਹਾ ਅੱਜ, ਐਵੇਂ ਮੇਰਾ ਮਨ ਜਿਹਾ ਆ ਗਿਆ। ਕੋਈ ਗੱਲ ਨਹੀਂ ਕਸ਼ਮੀਰ ਵੀਰੇ, ਕਰ ਦੇ $60 ਤੇਲ, ਕਾਰਾਂ ਦਾ ਤੇਲ ਚੇਂਜ ਹੋਊਗਾ। ਦੇਖੋ ਜੇ ਕੋਈ SUV ਆ, ਉਹ 'ਚ ਤੇਲ ਜ਼ਿਆਦਾ ਪੈਣਾ, $5-7 ਜ਼ਿਆਦਾ ਦੇ ਦਿਓ ਉਹਨਾਂ ਨੂੰ, $10। $60 ਦੇ ਵਿੱਚ ਓਇਲ ਚੇਂਜ, ਜਿਹਨਾਂ ਨੇ ਇਸ ਵੀਕਐਂਡ 'ਤੇ ਕਰਾਉਣਾ ਕਰਾ ਲਿਓ, ਨੰਬਰ ਲੱਗਾ ਮੈਂ ਦੱਸਣ। ਮੇਰੇ ਕੋਲ ਇਹਨਾਂ ਦੀ ਕੋਈ ਐਡ ਨਹੀਂ ਚੱਲਦੀ ਯਾਰ, ਮੈਂ ਇਹਨਾਂ ਦਾ ਕੋਈ ਬਿਜ਼ਨਸ ਨਹੀਂ ਕਰਦਾ, ਬਸ ਐਵੇਂ ਇੱਕ ਪਿਆਰ ਕਰਕੇ ਕਰ ਦਿੱਤਾ ਮੈਂ ਤੁਹਾਡੇ ਪਿਆਰ ਕਰਕੇ। ਇਹ ਪਿਆਰ ਤੁਹਾਡਾ ਹੀ ਹੈ, ਅਗਲੇ ਦੇ ਭਾਵੇਂ $10 ਪੱਲਿਓ ਪੈ ਜਾਣ, ਪਰ ਮੇਰਾ ਤੁਹਾਡੇ ਨਾਲ ਪਿਆਰ ਬਹੁਤ ਜ਼ਿਆਦਾ। ਬਿਜ਼ਨਸ ਮੈਂ ਇਹਦਾ ਜਸਟ ਕਰ ਲੂਗਾ, ਪਰ ਤੁਹਾਡਾ ਫਾਇਦਾ ਕਿੰਨਾ ਹੋ ਜਾਣਾ ਅੱਜ। $60 ਦੇ ਵਿੱਚ ਗੱਡੀਆਂ ਦਾ ਤੇਲ ਇਸ ਵੀਕਐਂਡ ਦਾ ਜਿਹਨੇ ਕਰਾਉਣਾ, ਨੰਬਰ ਨੋਟ ਕਰ ਲਓ, ਬੁਕਿੰਗ ਆਪਣੀ ਕਰਾ ਲਓ, ਮੈਨੂੰ ਫਿਰ ਨਾ ਕਿਹੋ ਬਈ ਉੱਥੇ ਜਾ ਕੇ ਸਾਡਾ ਲਿਆ ਨਹੀਂ, ਹੁਣੇ ਬੁਕਿੰਗ ਨੰਬਰ ਆਪਣਾ ਲਿਖਾ ਦਿਓ। ਮੈਂ ਪੁੱਛਿਆ ਨਹੀਂ ਬੰਦਿਆਂ ਨੂੰ, ਮੈਂ ਉਹਨਾਂ ਨਾਲ ਗੱਲ ਨਹੀਂ ਕੀਤੀ, ਤੁਹਾਨੂੰ ਪਤਾ ਔਨ ਏਅਰ ਮੈਂ ਲੱਗਾ ਹੋਇਆ ਸਾਰੇ ਕੰਮ ਕਰਨ। 647-271-4100 ਨੰਬਰ ਦੁਬਾਰਾ ਨੋਟ ਕਰ ਲਓ, 647-271-4100। $60 ਦੇ ਵਿੱਚ ਗੱਡੀਆਂ ਦਾ ਤੇਲ ਚੇਂਜ ਕਰਾਉਣਾ, ਜੇ ਕਾਰਡ ਦੇਣਾ ਉੱਤੇ ਟੈਕਸ ਲੱਗੂਗਾ, ਜੇ ਕੈਸ਼ ਦੇਣੇ ਆ $60 ਕੈਸ਼ ਦੇ ਦਿਓ, ਫਿਲਟਰ ਵਿੱਚ ਹੀ ਪਾ ਦੇਣਗੇ। ਹੋਰ ਦੱਸੋ, ਹੁਣ ਮੈਂ ਕੀ ਉਹਦੇ ਬੱਚੇ ਜਾਨ ਲੈ ਲਵਾਂ, ਹੁਣ ਇਸ ਤੋਂ ਜ਼ਿਆਦਾ ਤਾਂ ਨਹੀਂ ਮੈਂ ਕਰ ਸਕਦਾ ਵੀਰ ਮੇਰੇ। ਕਾਰਾਂ ਦਾ ਤੇਲ ਹੋਊਗਾ ਚੇਂਜ, ਦੇਖੋ ਪਹਿਲਾਂ ਦਾ ਵੈਨ ਦਾ ਨਹੀਂ ਹੋਊਗਾ, SUV ਦਾ ਨਹੀਂ ਹੋਊਗਾ, ਉਹਦੇ $5-10 ਜ਼ਿਆਦਾ ਦੇ ਦਿਓ, ਠੀਕ ਹੈ ਜੀ। ਨੰਬਰ ਇੱਕ ਵਾਰੀ ਫਿਰ ਨੋਟ ਕਰ ਲਓ, $60 ਦੇ ਵਿੱਚ ਤੇਲ ਚੇਂਜ ਹੋਊਗਾ ਤੁਹਾਡੀ ਗੱਡੀ ਦਾ, 647-271-4100, 647-271-4100। ਪ੍ਰੋਗਰਾਮ ਪੰਜਾਬੀ ਵਿਰਸਾ, ਮੈਨੂੰ ਲੱਗਦਾ ਜਸਵਿੰਦਰ ਭਾਜੀ। ਹੈਲੋ,
6: ਹਾਂਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਹੁਣੇ ਪੁਸ਼ਪਿੰਦਰ ਭਾਜੀ ਵੀ ਹਾਜ਼ਰੀ ਲਵਾ ਗਏ ਆ ਜੀ। ਸਰ, ਹੋਰ ਦਿਓ ਜਾਣਕਾਰੀ, ਹੋਰ ਦਿਓ ਮੇਲੇ ਦੀ ਜਾਣਕਾਰੀ।
6: ਆਹੀ ਲੱਗੀ ਆ, ਕਿਉਂਕਿ ਫਰਾਈਡੇ ਤੁਹਾਡਾ ਵੀ ਦਿਨ ਬਿਜ਼ੀ ਆ, ਬਸ ਇਹੀ ਆ ਜੀ, ਆਪਾਂ ਤਾਂ ਮੇਲਿਆਂ ਨੂੰ ਵਾਰ ਵਾਰ ਬੇਨਤੀ ਕਰਨੀ ਆ
0: ਜੀ,
6: ਲੋਕੇਸ਼ਨ ਜਿਹੜੀ ਆ ਉਹਦੇ ਕਰਕੇ ਜ਼ਿਆਦਾ ਕਹਿਣਾ ਪੈ ਰਿਹਾ,
0: 50 ਬੁਲੇਵਰਡ
6: ਆ ਜੀ, ਤੇ ਸ਼ਨੀਵਾਰ ਜਿਹੜੀ ਆ 22 ਅਗਸਤ ਦਿਨ ਵਿਹਲਾ ਰੱਖਣਾ, ਤੇ ਪਲੀਜ਼ ਬੇਨਤੀ ਆ ਵਾਰ ਵਾਰ ਕਿ ਵੇਲੇ ਨਾਲ ਪਹੁੰਚ ਜਾਣਾ, ਜੇ ਵੇਲੇ ਨਾਲ ਪਹੁੰਚ ਜਾਓਗੇ ਤੇ ਮੇਲਾ ਵੇਲੇ ਨਾਲ ਸ਼ੁਰੂ ਹੋ ਜਾਊਗਾ, ਤੇ ਫਿਰ ਸਾਰੀਆਂ ਐਕਟੀਵਿਟੀ ਦਾ ਤੁਸੀਂ ਪ੍ਰੋਪਰ ਆਨੰਦ ਮਾਣ ਲਓਗੇ।
0: ਠੀਕ ਹੈ, ਬਹੁਤ ਅੱਛੀ ਗੱਲ ਹੈ ਸਰ,
6: ਬਹੁਤ ਧੰਨਵਾਦ ਜੀ,
0: ਬੜੀ ਮਿਹਰਬਾਨੀ। ਔਰ ਅੱਜ ਵੀ ਜੇ ਕਿਸੇ ਨੇ ਸਟਾਲ ਲਾਣੇ ਹੋਣ ਤੇ 416-894-9400 ਦੇ ਕਾਲ ਕੀਤੀ ਜਾ ਸਕਦੀ ਹੈ। ਮੁੰਡੀ ਸਾਹਿਬ, ਕੀ ਹਾਲ ਚਾਲ ਹੈ ਸਰ?
7: ਬੜਾ ਸ਼ੁਕਰੀਆ ਜੀ, ਬੜੀ ਕਿਰਪਾ ਵਾਹਿਗੁਰੂ ਦੀ
0: ਜੀ। ਸਰ, ਕਿਰਪਾ ਹੋਣੀ ਜੀ ਚਾਹੀਦੀ ਹੈ ਵਾਹਿਗੁਰੂ ਦੀ, ਔਰ ਸਾਰਿਆਂ ਦੀ ਕਿਰਪਾ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਸਾਰਿਆਂ ਨੂੰ ਤੰਦਰੁਸਤੀਆਂ, ਔਰ ਬਸ ਮੈਂ ਕਹਿੰਦਾ ਦਾਤਾਂ ਬਖਸ਼ਣ ਤੰਦਰੁਸਤੀਆਂ ਜੀ। ਸਰ
7: ਜੀ, ਸਰ ਜੀ, ਜਿਵੇਂ ਆਪਾਂ ਪਿਛਲੀ ਵੀਕ ਵੀ ਇਸ ਪ੍ਰੋਡਕਟ ਦੀ ਗੱਲ ਕੀਤੀ ਆ ਕਿ ਜਿਹੜੇ ਆਪਣੇ ਕੋਲ ਘਰ ਆਏ ਨੇ, ਇਹ ਇੱਕ ਘਰ ਨਹੀਂ ਆ, ਇੱਕ ਬਿਜ਼ਨਸ ਮਸ਼ੀਨ ਆ, ਤੇ ਇੱਕ ਇਹੋ ਜਿਹਾ ਪ੍ਰੋਡਕਟ ਆ ਜਿਹੜਾ 100% ਸੋਲਿਡ ਸਿਕਿਓਰ, ਜਿਹੜਾ ਤੁਹਾਨੂੰ ਅਪ ਫਰੰਟ ਕੈਸ਼ ਫਲੋ ਵੀ ਦਿੰਦਾ ਆ। ਤੇ ਮੈਂ ਇੱਕ ਛੋਟਾ ਜਿਹਾ ਇੱਥੇ ਹਰਜੀਤ ਜੀ ਤੁਹਾਡੇ ਲਈ ਵੀ ਕੁਐਸਚਨ ਆ, ਕਦੀ ਏਦਾਂ ਹੋਇਆ ਹਿਸਟਰੀ ਦੇ ਵਿੱਚ ਕਿ ਤੁਸੀਂ ਘਰ ਬਾਏ ਕਰਦੇ ਹੋ, ਤੁਹਾਨੂੰ 13% ਮੋਹਰੇ ਪੈਸੇ ਮਿਲ ਗਏ?
0: ਨਹੀਂ ਨਹੀਂ, ਏਦਾਂ
7: ਮੋਹਰੇ ਘਰ ਬਾਏ ਕਰਨ ਦੇ ਵੀ ਤੁਹਾਨੂੰ ਪੈਸੇ ਮਿਲੇ ਹੋਣ?
0: ਨਾ ਬਈ ਨਾ, ਏਦਾਂ ਦਾ ਕਿੱਥੇ ਕੰਮ, ਦੱਸੋ ਆਪਾਂ ਨੂੰ ਪਤਾ ਹੀ।
7: ਇਹ ਇੱਕ ਅੰਟਾਰੀਓ ਗਵਰਨਮੈਂਟ ਦੀ ਕਹਿ ਲਓ ਡੱਗ ਫੋਰਡ ਨੂੰ ਵੀ ਸਿਹਰਾ ਜਾਂਦਾ ਇਸ ਚੀਜ਼ ਦਾ। ਸੋ ਜੇ ਤੁਸੀਂ $7.5 ਲੱਖ ਦਾ ਇਹ ਪ੍ਰੋਡਕਟ ਬਾਏ ਕਰਦੇ ਆ, ਤੁਹਾਨੂੰ $87,000 HST ਦਾ ਕ੍ਰੈਡਿਟ ਅਪ ਫਰੰਟ ਮਿਲਦਾ, ਤੁਹਾਡੀ ਡਾਊਨ ਪੇਮੈਂਟ ਬਣ ਜਾਂਦੀ ਆ, ਤੁਹਾਡੀ ਜੇਬ ਦੇ ਵਿੱਚ ਕੈਸ਼ ਆ ਜਾਂਦਾ ਆ, ਇਹ ਇੱਕ ਕਿਸਮ ਦਾ ਬਿਗ ਤੁਹਾਨੂੰ ਬੈਨੀਫਿਟ ਆ
0: ਜੀ ਜੀ।
7: ਇਹ ਪਹਿਲੋਂ ਕਦੀ ਨੀ ਹੋਇਆ ਜੀ, ਜਦ ਦਾ ਮੈਂ ਰੀਅਲ ਸਟੇਟ ਕਰਦਾ ਇਹ ਪਹਿਲੀ ਵਾਰੀ ਹੋਇਆ ਲਾਈਫ ਦੇ ਵਿੱਚ ਕਿ ਜੇ ਤੁਸੀਂ $7,500 ਦਾ ਘਰ ਲਿਆ ਤਾਂ ਤੁਹਾਨੂੰ $87,000 ਪਹਿਲੋਂ ਹੀ ਮਿਲ ਗਿਆ ਡਾਊਨ ਪੇਮੈਂਟ ਦਾ
0: ਜੀ ਜੀ ਜੀ ਜੀ।
7: ਜਿੱਦਣ ਤੁਸੀਂ ਕਲੋਜ਼ਿੰਗ ਕਰਨੀ ਆ ਤੁਹਾਨੂੰ ਉਹ $87,000 ਕੈਸ਼ ਵਾਪਸ ਆਉਣਾ ਆ
0: ਜੀ ਜੀ ਜੀ।
7: ਤੁਹਾਡੀ ਸਟੇਟਮੈਂਟ ਆਫ ਐਡਜਸਟਮੈਂਟ ਆ ਜਿਹੜੀ ਬਿਲਡਰ ਵੱਲੋਂ ਬਿਲਡਰ ਦੇ ਲੋਅਰ ਵੱਲੋਂ ਤੁਹਾਡੇ ਲੋਅਰ ਨੂੰ ਭੇਜੀ ਜਾਂਦੀ, ਉਹਦੇ ਵਿੱਚ ਇਹ ਤੁਹਾਨੂੰ ਕ੍ਰੈਡਿਟ ਪਾ ਕੇ ਉਹਨਾਂ ਨੇ ਅਪ ਫਰੰਟ ਦੇਣਾ, ਦੈਟ ਕੁਡ ਬੀ ਯੋਰ ਡਾਊਨ ਪੇਮੈਂਟ।
0: ਠੀਕ ਹੈ।
7: ਹੁਣ ਸੈਕੰਡ ਚੀਜ਼ ਇੱਥੇ ਇਹ ਚੱਲਦੇ, ਇਹ ਵੀ ਨੀ ਪਹਿਲਾਂ ਹੋਇਆ ਜੀ, ਜਿਹੜੀ ਦੂਸਰੀ ਜੱਗੋ ਤੇਰਵੀਆਂ ਦੀ ਆਪਾਂ ਗੱਲ ਕਰ ਲਈਏ ਜੇ, ਜਿਹੜੀਆਂ ਕਦੀ ਕਦੀ ਲਾਈਫ ਦੇ ਵਿੱਚ ਵਾਪਰ ਜਾਂਦੀਆਂ ਨੇ, ਤਦੀ ਇਹਨੂੰ ਕਹਿੰਦੇ ਵੀ ਜੱਗੋ ਤੇਰਵੀਆਂ ਗੱਲਾਂ ਦੇ ਵਿੱਚ ਕੋਈ ਨਾ ਕੋਈ ਇਹੋ ਜਿਹੀ ਗੱਲ ਹੋ ਜਾਂਦੀ ਆ। ਇੱਕ ਘਰ ਦੇ ਵਿੱਚ ਇੱਕ ਬਿਲਡਿੰਗ ਚ ਤੁਹਾਨੂੰ ਤਿੰਨ ਘਰ ਮਿਲਦੇ, ਇੱਕ ਦੀ ਪ੍ਰਾਈਸ ਤੇ ਇੱਕ ਦਾ ਪ੍ਰਾਪਰਟੀ ਟੈਕਸ ਦੇਣਾ, ਤਿੰਨ ਲੀਗਲ ਯੂਨਿਟ। ਹਾਂਜੀ ਜੀ
0: ਜੀ ਜੀ ਸੁਣ ਰਿਹਾ ਸਰ ਮੈਂ ਜੀ ਜੀ।
7: ਤਿੰਨ ਲੀਗਲ ਯੂਨਿਟ ਤੁਹਾਨੂੰ ਮਿਲਦੇ ਨੇ, ਇੱਕ ਤਿੰਨ ਬੈਡਰੂਮ ਦਾ, ਇੱਕ ਇੱਕ ਮਾਡਲ ਦੇ ਵਿੱਚ ਦੋ ਦੋ ਬੈਡਰੂਮ ਦੇ ਦੋ ਆ, ਇੱਕ ਦੇ ਵਿੱਚ ਇੱਕ ਬੈਡਰੂਮ ਦਾ, ਇੱਕ ਇੱਕ ਦੋ ਬੈਡਰੂਮ ਦਾ, ਦੂਸਰਾ ਇੱਕ ਬੈਡਰੂਮ ਪਲੱਸ ਡੈਨ, ਹਿਊਜ ਪ੍ਰੋਡਕਟ 3,000 square feet ਉੱਪਰ, ਪਰ ਤਿੰਨਾਂ ਦੀਆਂ ਵੱਖਰੀਆਂ ਵੱਖਰੀਆਂ ਐਂਟਰੈਂਸ। ਜੇ ਮੈਂ ਗਿਆ ਮੈਨੂੰ ਲੱਗਦਾ ਮੇਰਾ ਹੀ ਘਰ ਆ, ਜੇ ਦੂਸਰਾ ਬੰਦਾ ਗਿਆ ਉਹਨੂੰ ਲੱਗਦਾ ਮੇਰਾ ਹੀ ਆ, ਜਿਹੜਾ ਤੀਸਰਾ ਉਹਨੂੰ ਉਹਨੂੰ ਇਹ ਲੱਗਦਾ ਵੀ ਇਹ ਇਹਦਾ ਹੀ ਆ। ਇਹ ਇੱਕ ਬ੍ਰਿਲੀਅੰਸੀ ਦੇ ਨਾਲ ਇੱਕ ਬ੍ਰਿਲੀਅੰਟ ਬ੍ਰੇਨ ਯੂਜ ਕਰਕੇ ਜਿਹੜਾ ਆਰਕੀਟੈਕਚਰ ਪ੍ਰੋਡਕਟ ਆ ਡਿਜ਼ਾਇਨ ਕੀਤਾ ਗਿਆ
0: ਜੀ ਜੀ।
7: ਹੁਣ ਇੱਥੇ ਤੀਜੀ ਗੱਲ ਆਪਾਂ ਐਡ ਆਨ ਕਰ ਲਈਏ ਜੀ, ਇਹ ਨਾਗਰਾ ਫਾਲਸ ਦੇ ਵਿੱਚ ਘਰ ਹੈਗੇ ਨੇ, ਤੁਹਾਡੇ ਘਰ ਦੇ ਮੂਹਰੇ ਵੱਡਾ ਦਰਿਆ ਚੱਲਦਾ, ਦਰਿਆ ਚ ਕਿਸ਼ਤੀਆਂ ਭੱਜੀ ਫਿਰਦੀਆਂ, ਨਾਲ ਨਾਲ ਟ੍ਰੇਲ ਬਣੀ ਆ, ਹਸਬੈਂਡ ਵਾਈਫ ਉੱਠੋ ਵਾਕ ਕਰੋ, ਬੱਚਿਆਂ ਨੂੰ ਘੁਮਾਉਣ ਲਈ ਆਓ, ਸਾਈਕਲ ਤੇ ਰਾਈਡ ਕਰੋ, ਜੇ ਤੁਸੀਂ ਰਿਟਾਇਰਮੈਂਟ ਲਈ ਪ੍ਰੋਡਕਟ ਲੱਭਦੇ ਹੋ ਤਾਂ ਤੁਹਾਡੇ ਲਈ ਵਧੀਆ, ਇੱਕ ਹਿੱਸਾ ਚ ਤੁਸੀਂ ਰਹਿ ਲਓ, ਬਾਕੀ ਦੋਵੇਂ ਹਿੱਸੇ ਆਰਾਮ ਦੇ ਨਾਲ ਰੈਂਟ ਕਰੋ ਦੂਸਰੇ ਦੋਵੇਂ ਯੂਨਿਟ, ਤੇ ਆਪ ਫ੍ਰੀ ਵਾਂਗੂ ਚ ਘਰੇ ਰਹੋ, ਤੇ ਤੁਹਾਨੂੰ ਗੌਰਮੈਂਟ ਨੇ ਵੀ ਪੈਸੇ ਦੇ ਦੇਣੇ ਨੇ ਜਿਹੜਾ $87,000 ਤੁਹਾਨੂੰ HST ਦਾ ਕ੍ਰੈਡਿਟ ਆ।
0: ਠੀਕ ਆ।
7: ਦੂਸਰੀ ਗੱਲ ਆ ਜੀ, ਤੁਸੀਂ ਫਸਟ ਟਾਈਮ ਬਾਹਰ ਹੋ ਹਰਜੀਤ ਜੀ, ਫਸਟ ਟਾਈਮ ਬਾਹਰ ਲਈ ਇੰਨਾ ਕੇ ਟੋਪ ਨੋਚ ਪ੍ਰੋਡਕਟ ਆ ਭਾਈ, ਡਾਊਨ ਪੇਮੈਂਟ ਨਹੀਂ ਇਕੱਠੀ ਹੋਈ ਨਹੀਂ ਹੋਈ, ਤੁਹਾਡੇ ਕੋਲ ਇਹ ਡਾਊਨ ਪੇਮੈਂਟ ਮਿਲ ਗਈ ਇੱਧਰਲੇ ਪਾਸਿਓਂ, ਤੇ ਦੂਜਾ ਬੈਨੀਫਿਟ ਤੁਹਾਨੂੰ ਇਹਦੇ ਵਿੱਚ ਇਹ ਹੋ ਗਿਆ ਕਿ ਤੁਹਾਡੇ ਕੋਲ ਦੋ ਦੂਜੇ ਯੂਨਿਟ ਹੋਰ ਰੈਂਟ ਕਰ ਲਈ ਆ, ਜਿਹੜੇ ਤੁਹਾਡੇ ਘਰ ਦੀਆਂ ਕਿਸ਼ਤਾਂ ਤੇ ਪ੍ਰਾਪਰਟੀ ਟੈਕਸ ਦੇਣਗੇ, ਤੇ ਤੁਸੀਂ ਨਵਾਬ ਬਣ ਕੇ ਫ੍ਰੀ ਦੇ ਵਿੱਚ ਇਸ ਘਰ 'ਚ ਰਹੋ। ਡਾਊਨ ਪੇਮੈਂਟ ਦੇ ਪੈਸੇ ਗੌਰਮੈਂਟ ਨੇ ਦੇਤੇ, ਤੇ ਜਿਹੜਾ ਤੁਹਾਡੇ ਘਰ ਦੀਆਂ ਕਿਸ਼ਤਾਂ ਆ ਦੂਜੇ ਦੋ ਯੂਨਿਟ ਪੇ ਕਰਨਗੇ।
0: ਜਿਸ ਵੇਲੇ ਵੀ ਆਉਂਦੇ ਆ ਔਰ ਐਸਾ ਕਮਾਲ ਦਾ ਪ੍ਰੋਡਕਟ ਲੈ ਕੇ ਆਉਂਦੇ ਜਿਹੜੇ ਕਿ ਪਰਿਵਾਰਾਂ ਦਾ ਫਾਇਦੇ ਵਾਲਾ ਪ੍ਰੋਡਕਟ ਹੋਵੇ। ਡੇਲ ਜੀ ਕਿਹੜੇ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ ਆਪ ਜੀ ਨੂੰ ਇਹ ਪ੍ਰੋਡਕਟ ਬਾਰੇ?
7: ਜੀ 416-313-1313। ਇੱਕ ਵਾਰੀ ਮੈਂ ਫੇਰ ਨੰਬਰ ਦੱਸਦਾ ਜੀ, 416-313-1313। ਇੱਕ ਤੀਜੀ ਗੱਲ ਇੱਥੇ ਆਪਾਂ ਕਰਨੀ ਭੁੱਲ ਗਏ ਜੀ
0: ਜੀ,
7: ਇਹ ਮੈਂ ਦੱਸਵਾਂ ਜਿੰਨੇ ਵੀ ਭੈਣ ਭਰਾ ਸੁਣਦੇ ਨੇ, ਜੇ ਤੁਸੀਂ ਇਨਵੈਸਟਰ ਹੋ ਭਾਈ, ਮੌਜਾਂ ਵੱਡੀਆਂ, ਜੇ ਤੁਸੀਂ ਪੂਰਾ ਬਲਾਕ ਲੈ ਲੈਣੇ, ਬਲਾਕ ਦੇ ਵਿੱਚ ਤੁਹਾਨੂੰ 12 ਯੂਨਿਟ ਮਿਲਦੇ ਆ, ਤੇ ਤੁਹਾਨੂੰ $3,50,000 ਅਪ ਫਰੰਟ HST ਦਾ ਕ੍ਰੈਡਿਟ ਮਿਲਦਾ, ਜਿਹੜੇ ਤੁਹਾਡੇ ਪੈਸੇ ਕਦੀ ਤੁਸੀਂ ਕਦੀ ਮੋੜਨੇ ਨਹੀਂ, ਤੁਹਾਡੀ ਡਾਊਨ ਪੇਮੈਂਟ ਆ 12 ਯੂਨਿਟਾਂ ਦਾ, ਤੁਹਾਨੂੰ ਰੈਂਟ ਡਿੱਗੀ ਜਾਊਗਾ CMSC ਅਪਰੂਵਲ ਦੇ ਨਾਲ, ਤੁਹਾਡੇ ਕੋਲ 45 ਈਅਰ ਦੀ ਐਮੋਟਾਈਜੇਸ਼ਨ ਆ, ਜਿਹਦੇ ਨਾਲ ਤੁਹਾਡੀ ਕਿਸ਼ਤ ਘੱਟ ਕੇ ਬਹੁਤ ਥੱਲੇ ਹੋ ਜਾਣੀ, ਤੇ ਤੁਹਾਡੀ ਜੇਬ ਦੇ ਵਿੱਚ ਕੜਕ ਕੜਕ ਕਰਕੇ ਕਹਿ ਲਓ ਕਿ ਇੱਕ ਜਿਹੜੀ ਬਿਲਡਿੰਗ ਆ ਉਹਦੇ ਵਿੱਚ 1500, ਜੇ ਚਾਰ ਬਿਲਡਿੰਗਾਂ ਨੇ ਤਾਂ ਤੁਹਾਨੂੰ 6,000 ਤੁਹਾਡੀ ਜੇਬ ਚ ਕੈਸ਼ ਆਉਣਾ, ਸਾਰੇ ਖਰਚੇ ਕੱਢ ਕੇ, ਸਾਰੇ ਖਰਚੇ, ਡਾਊਨ ਪੇਮੈਂਟ ਤੁਹਾਡੀ 13% ਗੌਰਮੈਂਟ ਨੇ ਦੇ ਦਿੱਤੀ, ਤੁਹਾਨੂੰ $1,500 ਪਰ ਕਹਿ ਲਓ ਕਿ ਕੈਸ਼ ਫਲੋ ਆਉਂਦਾ, ਚਾਰਾਂ ਯੂਨਿਟਾਂ ਦਾ 6,000 ਕੈਸ਼ ਫਲੋ ਹੋ ਗਿਆ, ਪੈਸੇ ਵੀ ਗੌਰਮੈਂਟ ਨੇ ਦਿੱਤੀ, ਤੁਹਾਡੀ ਜੇਬ ਚ ਕੀ ਲੱਗਿਆ? ਲੈਬਰੋ ਜਾਟ ਤੁਹਾਡਾ ਸਾਰਾ ਪ੍ਰੋਡਕਟ ਹੋ ਗਿਆ। ਇਹਦੇ ਬਾਰੇ ਡੀਲ ਹੈ ਨੀ ਜੀ, 416-313-1313 ਜੀ।
0: ਹੰਸ ਰਾਜ, ਹੰਸ ਆਪਣੇ ਸ਼ਹਿਰ ਦੇ ਵਿੱਚ 17-18 ਨੂੰ ਆ ਰਹੇ ਆ ਇਸ ਵੀਕਐਂਡ ਦੇ, ਤੁਸੀਂ ਆਪਣੀਆਂ ਟਿਕਟਾਂ ਜਲਦੀ ਜਲਦੀ ਜਲਦੀ ਜਲਦੀ ਲੈ ਲਓ ਬਈ, ticketmaster.co ਟਿਕਟਾਂ ਤੁਹਾਨੂੰ ਮਿਲਣੀਆਂ। ਪੰਜਾਬੀ ਲਹਿਰਾਂ ਵਾਲੇ ਭਾਜੀ ਵੀ ਬੜੀ ਜਲਦੀ ਲਾਈਨ

0: ਵਾਹ ਬਈ ਵਾਹ। ਨਿੱਕੀ ਜਿਹੀ ਗੱਲ ਉੱਤੇ ਗੁੱਸਾ ਕਰ। ਔਰ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਸਾਡੇ ਵੱਡੇ ਵੀਰਾ ਜੀ ਲਾਈਨ ਤੇ ਇਸ ਟਾਈਮ ਆ ਚੁੱਕੇ ਆ, ਔਰ ਤੁਹਾਡੇ ਨਾਲ ਫਰਾਈਡੇ ਦੀਆਂ ਜਿੱਥੇ ਸ਼ੁਭ ਇਸ਼ਾਵਾਂ ਔਰ ਪੰਜਾਬੀ ਵਿਰਸਾ ਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਉਹਦੇ ਬਾਰੇ, ਔਰ ਜਿਹੜਾ ਸ਼ੋਅ ਆ ਰਿਹਾ ਹੈ ਹੰਸ ਰਾਜ ਹੰਸ ਦਾ, ਕੁਛ ਆਪਣੇ ਪਿਆਰ ਦੇ ਲਫ਼ਜ਼ ਜਿਹੜੇ ਹੋਣਗੇ ਸਾਰੇ ਪਰਿਵਾਰਾਂ ਤੱਕ ਸਾਂਝੇ ਕਰਨਗੇ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਆ ਜੀ?
1: ਬਹੁਤ ਬਹੁਤ ਪਿਆਰ ਅਤੇ ਸ਼ੁਭ ਇਸ਼ਾਵਾਂ ਹਰਜੀਤ ਜੀ। ਸ਼ੁੱਕਰਵਾਰ ਹੈ, ਜੁੰਮਾ ਹੈ ਔਰ ਵੀਕਐਂਡ ਬਿਲਕੁਲ ਨਜ਼ਦੀਕ ਹੈ। ਪੰਜਾਬੀ ਵਿਰਸਾ ਬਿਲਕੁਲ ਹਮੇਸ਼ਾ ਲੋਕਾਂ ਦੇ ਦਿਲਾਂ ਦੀ ਧੜਕਣ, ਦਿਲਾਂ ਦੀ ਨਬਜ਼ ਨੂੰ ਪਹਿਚਾਣ ਕੇ ਗੱਲਬਾਤ ਕਰਦਾ, ਔਰ ਇਹਦੇ ਲਈ ਤੁਹਾਨੂੰ ਮੈਂ ਬਹੁਤ ਬਹੁਤ ਸ਼ੁਭ ਇੱਛਾਵਾਂ ਦੇਣੀਆਂ ਚਾਹੁੰਦਾ।
0: ਥੈਂਕ ਯੂ ਜੀ।
1: ਤੇ ਨਾਲ ਦੀ ਨਾਲ ਤੁਸੀਂ 18 ਸਪਤੰਬਰ ਨੂੰ ਜਿਹੜਾ ਪਦਮ ਸ਼੍ਰੀ ਹੰਸ ਰਾਜ ਹੰਸ ਹੋਰਾਂ ਦਾ ਜਿਹੜਾ ਸ਼ੋਅ ਕਰਵਾ ਰਹੇ ਹੋ
0: ਜੀ,
1: ਮੈਂ ਸਮਝਦਾ ਕਿ ਹੰਸ ਰਾਜ ਹੰਸ ਦੋ ਹੀ ਗਾਇਕ ਪੰਜਾਬ ਨੇ ਜਿਹੜੇ ਸਿਰਮੌਰ, ਜਿਹਨਾਂ ਨੂੰ ਅਸੀਂ ਬਹੁਤ ਸੁਣਦੇ ਹਾਂ
0: ਜੀ।
1: ਇੱਕ ਸਰਦੂਲ ਸਿਕੰਦਰ ਜੋ ਸਾਡੇ ਵਿੱਚ ਨਹੀਂ ਰਹੇ ਸਰੀਰਕ ਤੌਰ ਉੱਤੇ
0: ਜੀ,
1: ਤੇ ਦੂਸਰਾ ਹੰਸ ਰਾਜ ਹੰਸ
0: ਜੀ।
1: ਇੱਕ ਵੇਲਾ ਸੀਗਾ ਜਦੋਂ ਹੰਸ ਰਾਜ ਹੰਸ ਇੱਕ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਪ੍ਰੋਗਰਾਮ ਵੀ ਕਰਦੇ ਸੀ, ਔਰ ਫਿਰ ਸਿਆਸਤ ਜਿਹੜੀ ਆ ਉਹ ਤੁਹਾਨੂੰ ਕਈ ਵਾਰ ਤੁਹਾਡੀ ਅਸਲੀ ਕਲਾ ਤੋਂ ਵਾਂਝਾ ਕਰ ਦਿੰਦੀ ਹੈ। ਇਹ ਗੱਲ ਖੁਦ ਹੰਸ ਰਾਜ ਹੰਸ ਆਪਣੀਆਂ ਇੰਟਰਵਿਊਜ਼ ਮੰਨਦੇ ਨੇ
0: ਜੀ ਜੀ ਜੀ,
1: ਪਰ ਉਹਨਾਂ ਦੇ ਅੰਦਰ ਇੱਕ ਬਹੁਤ ਵੱਡਾ ਕਲਾਕਾਰ ਬੈਠਾ। ਮੈਂ ਤੁਹਾਨੂੰ ਇੱਕ ਵੀਡੀਓ ਭੇਜੀ ਸੀ ਉਹਨਾਂ ਦੀ, ਲਾਲ ਚੰਦ ਯਮਲਾ ਜੱਟ ਨੂੰ ਉਹ ਗਾ ਰਹੇ ਆ। ਕਿਆ ਉਹਨਾਂ ਦੀ ਅਦਾਇਗੀ ਹੈ, ਕਿਆ ਉਹਨਾਂ ਦੀਆਂ ਸੁਰਾਂ ਨੇ, ਕਿਆ ਉਹਨਾਂ ਚ ਪਿਆਰ ਹੈ। ਔਰ ਇੱਕ ਹੈ ਕਿ ਹੰਸ ਰਾਜ ਹੰਸ ਨੇ ਭਾਵੇਂ ਉਹ ਵੱਡੇ ਗਾਇਕ ਬਹੁਤ ਮਤਲਬ ਅੰਤਰਰਾਸ਼ਟਰੀ ਪ੍ਰਸਿੱਧੀ ਦੇ, ਹਾਲੀਵੁੱਡ ਵਿੱਚ ਵੀ ਉਹਨਾਂ ਨੇ ਗਾਣੇ ਗਾਏ
0: ਜੀ ਜੀ ਜੀ ਜੀ,
1: ਬਾਲੀਵੁੱਡ 'ਚ ਤਾਂ ਗਾਏ ਹੀ ਗਾਏ ਆ, ਪਰ ਉਹਨਾਂ ਨੇ ਕਦੇ ਧਰਤੀ ਤੋਂ ਪੈਰ ਨਹੀਂ ਛੱਡੇ। ਮੈਂ ਹਰ ਸਾਲ ਪੰਜਾਬ ਜਾਂਦਾ ਔਰ ਇੱਕ ਸਧਾਰਨ ਭਾਵੇਂ ਉਹ ਮੈਂਬਰ ਪਾਰਲੀਮੈਂਟ ਰਹੇ, ਕਦੇ ਉਹਨਾਂ ਦੇ ਨਾਲ ਮੈਂ ਗਨਮੈਨ ਨਹੀਂ ਦੇਖੇ, ਕਦੇ ਕੋਈ ਗਾਰਡਨ ਨਹੀਂ ਦੇਖੀਆਂ, ਬਿਲਕੁਲ ਸਾਦਾ ਸੁਭਾਅ ਦੇ ਨਾਲ, ਕਿਉਂਕਿ ਜਿਹੜੇ ਸਹੀ ਅਰਥਾਂ ਚ ਕਲਾਕਾਰ ਹੁੰਦੇ ਆ
0: ਜੀ ਜੀ,
1: ਉਹਨਾਂ ਦੀ ਇੱਕ ਮੂੰਹੋਂ ਬੋਲ ਦੀ ਤਸਵੀਰ ਆ ਹੰਸ ਰਾਜ ਹੰਸ। ਉਹਨਾਂ ਦੇ ਗਲੇ ਚ ਪਤਾ ਨੀ ਕਿੰਨੀਆਂ ਕੁ ਗਰਾਰੀਆਂ ਨੇ, ਉਹਨਾਂ ਦੇ ਗਲੇ ਨੇ ਰਿਆਜ਼ ਹੀ ਇੰਨਾ ਜ਼ਿਆਦਾ ਕੀਤਾ ਹੋਇਆ
0: ਜੀ।
1: ਉਸਤਾਦ ਪੂਰਨ ਸ਼ਾਹ ਕੁੱਟੀ ਤੋਂ ਜਿਹੜੀ ਉਹਨਾਂ ਨੇ ਤਾਲੀਮ ਲਈ ਹੈ, ਔਰ ਅੱਜ ਵੀ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਮਹਾਰਥੀ ਕਹਿੰਦੇ ਆ, ਜਦੋਂ ਹੰਸ ਰਾਜ ਹੰਸ ਦਾ ਨਾਮ ਆਉਂਦਾ ਤਾਂ ਉਹ ਉਹਨਾਂ ਦੇ ਸਾਹਮਣੇ ਬੌਣੇ ਪੈ ਜਾਂਦੇ ਆ। ਤੋ ਮੈਂ ਸਮਝਦਾ ਕਿ ਐਸੇ ਕਲਾਕਾਰ ਨੂੰ, ਔਰ ਉਹਨਾਂ ਨੇ ਹੁਣ ਆਪਣਾ ਪੂਰਾ ਜੀਵਨ ਜਿਹੜਾ ਆਉਣ ਵਾਲਾ ਉਹ ਸੰਗੀਤ ਨੂੰ ਅਰਪਣ ਕਰ ਦਿੱਤਾ
0: ਜੀ ਜੀ।
1: ਮੇਰੇ ਨਾਲ ਪਿਛਲੇ ਦਿਨ ਉਹਨਾਂ ਦੀ ਗੱਲਬਾਤ ਹੋ ਰਹੀ ਸੀ, ਕਹਿਣ ਲੱਗੇ ਸਿਧਵਾਂ ਸਾਹਿਬ ਬਸ ਸੰਗੀਤ ਤੋਂ ਉੱਪਰ ਕੁਝ ਨਹੀਂ ਹੈ, ਗਾਇਕੀ ਤੋਂ ਉੱਪਰ ਕੁਝ ਨਹੀਂ ਹੈ, ਸਿਆਸਤਾਂ ਸੁਸਤਾਂ ਕਰਕੇ ਬਥੇਰੀਆਂ ਦੇਖ ਲਈਆਂ, ਸਿਆਸਤਾਂ ਲੋਕਾਂ ਨੂੰ ਤੋੜਦੀਆਂ ਤੇ ਸੰਗੀਤ ਲੋਕਾਂ ਨੂੰ
0: ਜੋੜਦਾ। ਵਾਹ ਬਈ ਵਾਹ,
1: ਬਿਲਕੁਲ। ਔਰ ਹੰਸ ਰਾਜ ਹੰਸ ਉਹਦੀ ਇੱਕ ਮਿਸਾਲ ਨੇ, ਪੰਜਾਬ ਔਰ ਪੰਜਾਬੀਅਤ ਦੀ ਬਹੁਤ ਵੱਡੀ ਉਹ ਸ਼ਖਸੀਅਤ ਨੇ। ਇੱਕ ਵੇਲਾ ਸੀ ਕਿ ਉਹਨਾਂ ਦਾ ਗੀਤ ਪੱਤਾ ਪੱਤਾ ਸਿੰਘਾਂ ਦਾ ਵੈਰੀ ਦੁਨੀਆਂ ਭਰ ਵਿੱਚ ਮਤਲਬ ਝੰਡੇ ਲਹਿਰਾਉਂਦਾ ਸੀਗਾ। ਤੋ ਉਹ ਇਸ ਤਰ੍ਹਾਂ ਦਾ ਕਲਾਕਾਰ ਹੈ ਕਿ ਉਹਨਾਂ ਨੂੰ ਬਹਿ ਕੇ ਸੁਣਨਾ ਇੱਕ ਇਬਾਦਤ ਵਰਗੀ ਗੱਲ ਹੈ। ਸੋ ਮੈਂ ਸਭ ਨੂੰ ਕਹੂੰਗਾ ਕਿ ਤੁਸੀਂ ਜ਼ਰੂਰ ਹੰਸ ਰਾਜ ਹੰਸ ਹੋਰਾਂ ਦੀ ਜੋ ਇਹ ਲਿਵਿੰਗ ਆਰਟ ਸੈਂਟਰ ਕਈ ਸ਼ੋਅ ਆਪਾਂ ਉੱਥੇ ਕਰਵਾਏ ਆ
0: ਜੀ ਜੀ,
1: ਬਹੁਤ ਹੀ ਅੱਛੀ ਉੱਥੇ ਲਾਈਟ ਐਂਡ ਸਾਊਂਡ ਦਾ ਇੰਤਜ਼ਾਮ ਆ, ਪਾਰਕਿੰਗ ਬੜੀ ਖੂਬਸੂਰਤ ਆ। ਔਰ ਬਾਕੀ ਹਰਜੀਤ ਤੁਹਾਡੀ, ਤੁਹਾਨੂੰ ਪਤਾ ਕਿ ਜਦੋਂ ਸ਼ੋਅ ਕਰਾਉਂਦੇ ਆ ਕਿਸੇ ਗੱਲ ਦੀ ਕਹਿੰਦੇ ਹੁੰਦੇ ਆ ਪੂਰਾ ਸਮੱਗਰੀ ਉਹਦੇ ਵਿੱਚ ਹੁੰਦੀ ਹੈ, ਉਹਦੇ 'ਚ ਕਿਸੇ ਪੱਖੋਂ ਕਮੀ ਨਹੀਂ ਰਹਿਣ ਦਿੰਦੇ, ਪੂਰੇ ਦਾ ਪੂਰਾ ਜਿਹੜਾ ਇੱਕ ਕਹਿੰਦੇ ਨੇ ਕਿ ਦਿਲਾਂ ਦੇ ਅੰਦਰ ਲੈ ਜਾਣ ਵਾਲਾ ਸ਼ੋਅ ਹੋਏਗਾ। ਜ਼ਰੂਰ ਤੁਸੀਂ ਆਉਣ ਵਾਲੇ ਦਿਨਾਂ 'ਚ ਅਸੀਂ ਵੱਧ ਸਮੇਂ 'ਚ ਗੱਲਬਾਤ ਕਰਾਂਗੇ
0: ਜੀ,
1: ਤੇ ਇੱਕ ਵਾਰੀ ਫਿਰ ਤੁਹਾਨੂੰ ਮੈਂ ਪੁਰਜ਼ੋਰ ਬੇਨਤੀ ਕਰੂੰਗਾ ਕਿ ਜ਼ਰੂਰ ਇਹਦੀਆਂ ਟਿਕਟਾਂ ਲਓ, ਇਹਨੂੰ ਸਪੋਂਸਰ ਕਰੋ, ਤੇ ਹੰਸ ਉਹਨਾਂ ਨੂੰ ਆਪਾਂ ਟੋਰਾਂਟੋ ਵਿੱਚ ਰੈੱਡ ਕਾਰਪਟ ਦੇਈਏ, ਮਾਣ ਪ੍ਰਾਣ ਦੇਈਏ, ਤੇ ਕਿਉਂਕਿ ਬੜੀ ਉਹਨਾਂ ਦੀ ਕੰਟਰੀਬਿਊਸ਼ਨ ਹੈ ਪੰਜਾਬੀ ਸੰਗੀਤ ਦੇ ਪ੍ਰਤੀ। ਤੋ ਹੋਰ ਜਾਣਕਾਰੀ ਲਈ 647-448-1000 ਤੇ ਕਾਲ ਕੀਤਾ ਜਾ ਸਕਦਾ ਮੇਰੇ ਵੱਲੋਂ, ਨਵੀਂ ਵੱਲੋਂ, ਪੰਜਾਬੀ ਲਹਿਰਾਂ ਵੱਲੋਂ ਤੇ AM530 ਵੱਲੋਂ। ਮੈਂ ਸਭ ਨੂੰ ਬੇਨਤੀ ਕਰਦਾ ਕਿ ਵੱਧ ਚੜ ਕੇ ਇਸ ਸ਼ੋਅ ਨੂੰ ਪ੍ਰਮੋਟ ਕਰੋ, ਸਪੋਂਸਰ ਕਰੋ ਤੇ ਟਿਕਟਾਂ ਖਰੀਦੋ।
0: ਬੜੀ ਮਿਹਰਬਾਨੀ ਜੀ, ਬਹੁਤ ਬਹੁਤ। ਔਰ ਇਹ ਕਲਾਕਾਰ ਵਾਕਈ ਦੇਖੋ, ਕਲਾਕਾਰ ਦੀ ਖਾਸੀਅਤ ਹੁੰਦੀ ਹੈ ਐਡੇ ਐਕਸਪਰਟਸ, ਤੁਹਾਨੂੰ ਪਤਾ ਕਿ ਆਪਣੀ ਜ਼ਿੰਦਗੀ 'ਚ ਭਾਅ ਜੀ ਨੇ ਪਤਾ ਨਹੀਂ ਕਿੰਨੀਆਂ ਸਟੇਜਾਂ ਕੀਤੀਆਂ, ਔਰ ਆਪਣੇ ਫਾਦਰ ਸਾਹਿਬ ਦੇ ਨਾਲ ਐਸੀਆਂ ਕਮਾਲ ਕਮਾਲ ਦੀਆਂ ਢਾਡੀ ਵਾਰਾਂ ਗਾਈਆਂ ਜਿਹੜੀਆਂ ਅੱਜ ਵੀ ਪਰਿਵਾਰਾਂ ਵਿੱਚ ਸੁਣੀਆਂ ਜਾਂਦੀਆਂ। ਜਦੋਂ ਕੋਈ ਕਲਾਕਾਰ ਦੂਸਰੇ ਕਲਾਕਾਰ ਦੀ ਇੰਨੀ ਤਾਰੀਫ ਕਰੇ ਤੇ ਉਹ ਸਮਝ ਲੈਣਾ ਚਾਹੀਦਾ ਬੰਦੇ ਨੂੰ ਵੀ ਇਹ ਕਲਾਕਾਰ ਕੁਛ ਐਸੀ ਗੱਲ ਨਹੀਂ, ਇਹ ਬੜਾ ਕਲਾਕਾਰ ਦੇ ਦਮ ਹੈ। ਤੇ ਫਿਰ ਟਿਕਟਾਂ ticketmaster.ca ਤੋਂ ਜਲਦੀ ਜਲਦੀ ਜਲਦੀ ਜਲਦੀ ਲੈ ਲਓ। ਏਸੀ ਤੁਹਾਡਾ ਖਰਾਬ ਹੋ ਗਿਆ, ਹਲੇ ਗਰਮੀ ਚੱਲ ਰਹੀ ਹੈ ਔਰ ਗਰਮੀ ਤੋਂ ਹਲੇ ਬਚੋ ਔਰ ਏਸੀ ਆਪਣੇ ਠੀਕ ਕਰਾਓ। ਜਿਹਨਾਂ ਨਵੇਂ ਲਾਉਣੇ ਨਵੇਂ ਲਾਓ। ਏਸੀ ਏਅਰ ਪ੍ਰੋ ਮੈਕੈਨੀਕਲ ਕੰਪਨੀ ਨੂੰ ਕਾਲ ਕੀਤੀ ਜਾ ਸਕਦੀ ਹੈ। ਇਹ ਪਰਮਜੀਤ ਭਾਜੀ ਨੂੰ 40 ਸਾਲ ਦਾ ਤਜਰਬਾ ਹੈ, 40 ਸਾਲ ਹੋ ਗਏ ਆ ਏਸੀ ਦਾ ਕੰਮ ਕਰਦਿਆਂ ਦਾ, ਹੀਟ ਦਾ ਕੰਮ ਕਰਦਿਆਂ। ਨਵੀਂ ਫਰਨਸ ਲਾ ਦੇਣਗੇ, ਨਵੇਂ ਵਾਟਰ ਟੈਂਕ ਜਿਹੜੇ ਹੀਟਰ ਹੁੰਦੇ ਆ ਉਹ ਲਾ ਦੇਣਗੇ ਤੁਹਾਡੇ ਘਰਾਂ ਦੇ ਵਿੱਚ ਘੱਟ ਕੀਮਤ ਦੇ ਉੱਤੇ। ਬਈ ਲਾਇਸੈਂਸ ਬੰਦੇ ਆ, ਜੇ ਘਰਾਂ ਦੇ ਏਸੀ ਠੰਡੇ ਨਹੀਂ ਹੋ ਰਹੇ, ਅੰਦਰ ਕਮਰੇ ਠੰਡੇ ਨਹੀਂ ਕਰ ਰਹੇ, ਫੋਨ ਕਰਕੇ ਪਤਾ ਕਰ ਲਓ ਇੱਕ ਵਾਰੀ। ਆਉਣ ਦਾ ਪੈਸਾ ਨਹੀਂ ਲੈਂਦੇ ਕੋਈ। ਚਲੋ ਇੰਨੀ ਗੱਲ ਮੈਂ ਔਨ ਏਅਰ ਕਹਿ ਰਿਹਾ ਕਿ ਜਿਹੜੇ $120 ਫੀਸ ਹੁੰਦੀ ਹੈ ਉਹ ਛੱਡ ਦਾਂਗੇ ਤੁਹਾਡੀ, ਗੈਸ ਦੇ ਪੈਸੇ ਜੋੜ ਦੇ ਦਿਓ ਜੇ ਭਰਾਉਣੀ ਹੋਈ। ਦੂਜੀ ਗੱਲ ਇਹ ਹੈ ਵੀਰਾ ਜੀ, ਜੇ ਉੱਤੇ ਸੈਕਿੰਡ ਫਲੋਰ 'ਤੇ ਹਵਾ ਨਹੀਂ ਜਾ ਰਹੀ, ਇਹਨੂੰ ਇੱਕ ਝੁਰਲੂ ਆ, ਇਹ ਕਿਹੜਾ ਝੁਰਲੂ ਨਵਾਂ ਆਇਆ ਹਰਜੀਤ ਜੀ, ਮੈਨੂੰ ਨਹੀਂ ਪਤਾ ਝੁਰਲੂ ਦਾ ਨਾਂ ਕੀ ਹੈ। ਇਹ ਝੁਰਲੂ ਲਾ ਦਿੰਦੇ ਆ ਔਰ ਜਿਹੜੀ ਹਵਾ ਹੈ ਤੁਹਾਡੇ ਸੈਕਿੰਡ ਫਲੋਰ 'ਤੇ ਪਹੁੰਚ ਜਾਂਦੀ ਹੈ। ਅਤੇ ਨੰਬਰ ਤੁਸੀਂ ਨੋਟ ਕਰ ਲਓ, ਮੈਂ ਨੰਬਰ ਤੁਹਾਨੂੰ ਦੇ ਰਿਹਾ ਇੱਕ ਵਾਰੀ ਫਿਰ ਤੋਂ ਇਹਨਾਂ ਭਾਅ ਜੀ ਦਾ। ਪਰਮਜੀਤ ਭਾਜੀ, ਟੋਨੀ ਭਾਜੀ ਨੂੰ ਕਾਲ ਕੀਤੀ ਜਾ ਸਕਦੀ ਹੈ, ਗੁਰਨੂਰ ਜੀ ਨੂੰ ਕਾਲ ਕੀਤੀ ਜਾ, ਨੰਬਰ ਇੱਕੋ ਹੀ ਹੈ 416-720-2081 'ਤੇ ਕਾਲ ਕੀਤੀ ਜਾ ਸਕਦੀ ਹੈ। 416-720-2081 'ਤੇ ਕਾਲ ਕੀਤੀ ਜਾ ਸਕਦੀ ਹੈ। A1 ਕੇਕ ਐਂਡ ਪੇਸਟਰੀ ਵਾਲੇ ਸਾਡੇ ਪ੍ਰੋਮ ਦੇ ਪ੍ਰਾਊਡ ਸਪੋਂਸਰ ਆ ਬਈ। ਇਸ ਵੀਕਐਂਡ ਦੇ ਕੋਈ ਇੰਡੀਆ ਤੋਂ ਪਰਿਵਾਰ ਆ ਰਿਹਾ, ਵੈਲਕਮ ਵਾਲੇ ਕੇਕ ਚਾਹੀਦੇ ਆ, ਕੋਈ ਬਰਥਡੇ ਆ, ਮਾਤਾ ਜੀ ਦਾ ਬਰਥਡੇ ਆ, ਪਾਪਾ ਜੀ ਦਾ ਬਰਥਡੇ ਆ, ਔਰ ਜ਼ਰੂਰ ਕੇਕ ਕੱਟਿਆ ਕਰੋ ਪਰਿਵਾਰਾਂ ਦੇ ਵਿੱਚ। ਜਦੋਂ ਬੱਚੇ ਫੋਟੋਆਂ ਖਿੱਚਦੇ ਨਾ, ਇੱਕ ਮੈਮਰੀਜ਼ ਹੋ ਜਾਂਦੀ ਹੈ ਜ਼ਿੰਦਗੀ ਦੇ ਵਿੱਚ। ਬਜ਼ੁਰਗਾਂ ਨਾਲ ਕੇਕ ਕੱਟਿਆ ਇੱਕ ਪਿਆਰ ਦੀ ਨਿਸ਼ਾਨੀ ਹੁੰਦੀ ਹੈ। ਔਰ ਪਿਓਰ ਵੈਜੀਟੇਰੀਅਨ ਜੇ ਤੁਸੀਂ ਕੇਕ ਬਣਾਉਣੇ ਆ ਇਸ ਵੀਕਐਂਡ ਦੇ, A1 ਕੇਕ ਐਂਡ ਪੇਸਟਰੀ ਵਾਲੇ 1075 ਲੋਰੀ ਮਾਲ ਡਰਾਈਵ ਦੇ ਉੱਤੇ ਆ। ਜੇ ਪਾਪਾ ਜੀ ਦੀ ਫੋਟੋ ਹੈਗੀ ਨਾ ਵਧੀਆ, ਚਾਦਰਾ ਚੂਦਰਾ ਲੱਗਾ, ਵਧੀਆ ਕੁੜਤਾ ਪਾਇਆ, ਤੁਰਲੇ ਵਾਲੀ ਪੱਗ ਛੱਡੀ ਹੈ, ਤੇ ਉਹ ਫੋਟੋ ਕੇਕ ਦੇ ਉੱਤੇ ਵੀ ਲਾ ਦੇਣਗੇ। A1 ਕੇਕ ਐਂਡ ਪੇਸਟਰੀ 905-564-2663 'ਤੇ ਕਾਲ ਕੀਤੀ ਜਾ ਸਕਦੀ ਹੈ। ਡਿਕਸੀ ਗੁਰੂ ਘਰ ਦੇ ਬਿਲਕੁਲ ਕੋਲ ਹੀ ਹੈ, ਨਾਲੇ ਮੱਥਾ ਟੇਕ ਕੇ ਉਹ ਇਸੇ ਬਹਾਨੇ 905-564-2663 'ਤੇ ਕਾਲ ਕਰ ਲਿਓ। ਹੰਸ ਭਾਜੀ, ਤੁਹਾਡੇ ਕਿਹੜੇ ਕਿਹੜੇ ਗੀਤਾਂ ਦੀ ਮੈਂ ਤਾਰੀਫ ਕਰਾਂ, ਮੈਨੂੰ ਤਾਂ ਚਾਅ ਹੀ ਚੜਿਆ ਪਿਆ। ਹਰਜੀਤ ਜੀ, ਤੁਸੀਂ ਹੰਸਰਾਜ ਹੰਸਾ ਦਾ ਸ਼ੋਅ ਕਰਾ ਰਹੇ ਹਾਂ ਟੋਰਾਂਟੋ ਦੇ ਵਿੱਚ।

ਪੂਰਾ ਬੈਂਡ ਪੂਰਾ ਆਰਕੈਸਟਰਾ ਨਾਲ ਲਾਈਵ ਬੈਂਡ ਦੇ ਨਾਲ ਲਿਵਿੰਗ ਆਰਟ ਸੈਂਟਰ ਮਿਸਿਸਾਗਾ ਪਾਰਕਿੰਗ ਬਿਲਕੁਲ ਫ੍ਰੀ ਹੈ।

ਉਹ ਭਾਈ ਤੇਲ ਵਾਲੇ ਦਾ ਨੰਬਰ ਦਿੱਤਾ ਤਾਂ ਹੈ ਮੈਂ ਹੁਣ ਦੁਬਾਰਾ ਫਿਰ ਲੈ ਲਓ ਕੋਈ ਗੱਲ ਨਹੀਂ ਮੇਰੇ ਵੀਰ ਹੋ ਤੁਸੀਂ ਨਹੀਂ ਲਿਖਿਆ ਗਾ ਦੁਬਾਰਾ ਨੰਬਰ $60 ਦੇ ਵਿੱਚ ਇਸ ਵੀਕਐਂਡ ਦੇ ਆਇਲ ਚੇਂਜ ਹੋਣਾ ਵੀਰ ਮੇਰੇ ਉਹ ਕਾਰਾਂ ਦਾ SUV ਵੈਨਾਂ ਦਾ $8-10 ਜ਼ਿਆਦਾ ਦੇ ਦਿਓ ਵੀਰ ਨੂੰ ਠੀਕ ਹੈ ਨਾ 647-271-4100 6472714100 ਭਾਵੇਂ 50 ਗੱਡੀਆਂ ਚੱਲ ਜਾਣ 100 ਗੱਡੀਆਂ ਚੱਲ ਜਾਣ 20 ਗੱਡੀਆਂ ਚੱਲ ਜਾਣ 200 ਗੱਡੀ ਚੱਲ ਜਾਵੇ ਇਸ ਵੀਕਐਂਡ ਦੇ ਅੱਜ ਕੱਲ੍ਹ ਅਤੇ ਪਰਸੋਂ ਤਿੰਨੇ ਦਿਨ $60 ਵਿੱਚ ਆਇਲ ਚੇਂਜ 647-271-4100 ਦੇ ਕਾਲ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੇ ਸ਼ੋਅ ਨੂੰ ਸਪੋਂਸਰ ਕਰਨਾ ਮੀਟ ਐਂਡ ਗ੍ਰੀਟ ਹੋਏਗਾ ਹੰਸ ਭਾਅ ਜੀ ਤੁਹਾਡੇ ਨਾਲ ਰੂਬਰੂ ਹੋਣਗੇ ਮੀਡੀਆ ਕਾਨਫਰੰਸ ਹੋਏਗੀ ਉਹਦੇ ਵਿੱਚ ਵੀ ਤੁਸੀਂ ਗੈਸਟ ਬਣ ਸਕਦੇ ਹਾਂ ਔਰ ਮੈਂ ਸਮਝਦਾ ਕਿ ਜੇ ਤੁਸੀਂ ਹੰਸ ਭਾਈ ਨਾਲ ਪਿਕਚਰਾਂ ਖਿਚਾਉਣੀਆਂ ਐਵੇਂ ਨਹੀਂ ਪਦਮ ਸ਼੍ਰੀ ਅਵਾਰਡ ਕਿਸੇ ਨੂੰ ਮਿਲਦੇ ਗਵਰਨਮੈਂਟ ਆਫ ਇੰਡੀਆ ਪਹਿਲਾਂ ਉਹਦੀ ਸਰਚ ਕਰਦੀ ਆ ਸਾਰਾ ਦੇਖਦੀ ਆ ਹਿਸਟਰੀ ਦੇਖਦੀ ਆ ਕਿ ਇਹਨਾਂ ਨੇ ਇੰਡੀਆ ਲੈਵਲ ਉੱਤੇ ਕੀ ਕੀਤਾ ਕੀ ਗਾਇਆ ਲਤਾ ਮੰਗੇਸ਼ਕਰ ਵਰਗਾ ਹੋ ਸਕਦਾ ਕਿ ਹੋਰ ਦੁਨੀਆ ਹੀ ਨਹੀਂ ਜੰਮ ਸਕਦਾ ਲਤਾ ਮੰਗੇਸ਼ਕਰ ਵਰਗਾ ਉਧਰੋਂ ਨੁਸਰਤ ਸਾਹਿਬ ਵਰਗਾ ਜੰਮ ਸਕਦਾ ਕਿ ਹੋਰ ਦੁਨੀਆ ਅੱਜ ਨੁਸਰਤ ਸਾਹਿਬ ਦੇ ਲਤਾ ਜੀ ਦੇ ਗੀਤ ਗਾ ਕੇ ਆਪਣੇ ਰੋਟੀ ਰੋਜ਼ੀ ਬਣਾ ਖਾਣ ਕਰ ਰਿਹਾ ਵੀਕਐਂਡ ਤੁਹਾਡਾ ਮੁਬਾਰਕ ਹੋਵੇ ਤੁਹਾਨੂੰ ਸਾਰਿਆਂ ਨੂੰ ਸ਼ੋਅ ਬਾਰੇ ਕੋਈ ਵੀ ਇਨਕੁਆਇਰੀ ਕਰਨੀ ਮੈਨੂੰ ਫੋਨ ਕਰ ਲਿਓ 647-448-1000 ਲਵ ਯੂ ਆਲ

0: HLO, AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Toddler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
5: 647-739-8710।
7: ਸ਼ੀਸ਼ਾ ਹੋ ਯਾ ਦਿਲ
8: www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ।
10: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
11: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
3: ਮੈਂ ਕਿਹਾ ਕਿੱਥੇ ਜਾ ਰਹੀ ਹੈ?
12: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
13: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
14: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
13: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800।
15: ਨਾਓ ਓਪਨ ਟਿਲ 2 AM।
16: ਇੰਡੀਅਨ ਫਰੂਟ ਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
17: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
16: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
13: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
18: ਕੰਡੀਸ਼ਨਸ ਅਪਲਾਈ।
19: ਆ ਭੈਣੇ, ਖਰੀਦ ਲਿਆ ਗਹਿਣੇ?
20: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
19: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
20: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
13: ਜਨਕ ਜਵੈਲਰਸ, ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
8: 800-800-7800.
18: Are you ready? ਇੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 647-429-4040
21: Ladies and gentlemen, introducing from CHLO AM 530, the number one radio host in the world, Dave
22: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ ਕੁਇਕ ਟਰੱਕ ਲਿਊਬ.com QTL ਬਿਕਾਜ਼ ਵੀ ਕੇਅਰ We

0: गुड आफ्टरनून, वेलकम टू डे टाला शो। आज के प्रोग्राम में बहनों और भाइयों आप सबका स्वागत है। आशावादियां उम्मीद करते हैं कि तुहाडा अज दा दिन अच्छा गुजर रहा होगा। साडी कोशिश रहेगी 2 बजे तक नैशनल इंटरनेशनल खबरां नाल जोड़ के रखिए। अगे चल के सुखी निज साहब वतन दूर तुहाडे लई पेश करनगे, किरण भी नाल होणगे, मनप्रीत इंडिया तो खबरां पेश करनगे। छतरी छाता रिपोर्ट हाजिर है। सूरज सिंह अज 6:20 ते आया ते 8:23 ते शाम नूं चले जाणा। जिहड़ा चंद है, चंद्रमा है, चंद मामा है, अज सवेरे 8:33 ते आया, सारा दिन नाल रहेगा ते शाम नूं 9:20 ते जाएगा। अज तकरीबन सारा दिन सूरज चमकेगा, तापमान 27 डिग्री। कल नूं सूरज चमकेगा, तापमान 26 डिग्री। संडे नूं बारिश पैण दे पूरे सार नजर आउंदे ने। सारा दिन छतरी छाता दी लोड़ पेगी, तापमान 25 डिग्री। मंडे नूं सूरज चमकेगा 26 डिग्री, ट्यूजडे नूं सूरज चमकेगा 27 डिग्री, बुधवार नूं सूरज चमकेगा, तापमान 29 डिग्री रहणगे। कल ब्लू जे आले 7-0 दे फर्क नाल बोस्टन तों हारे। बोस्टन नाल 4 गेमां सी, 4 चों 3 गेम्स इह जिते ने। ਜਦੋਂ ਇਰਾਨ ਔਰ ਅਮਰੀਕਾ ਦੀ ਲੜਾਈ ਸਮਝ ਲਓ ਜਾਂ ਇਜ਼ਰਾਈਲ ਦੀ ਲੜਾਈ ਸਮਝ ਲਓ, ਉੱਥੇ ਯੂ ਐਸ ਦਾ ਇੱਕ ਇਬਰਾਹਿਮ ਲਿੰਕਨ ਜਿਹੜਾ ਬੇੜਾ ਹੈ ਉੱਥੇ ਗਿਆ ਹੋਇਆ ਹੈ, ਪਾਣੀ 'ਚ, ਸਮੁੰਦਰ 'ਚ ਹੈ। ਔਰ ਉੱਥੇ ਕਿਉਂ ਹੁਣ ਇੰਨੇ ਮਹੀਨੇ ਤੁਸੀਂ ਇਕੱਠੇ ਰਹਿਣਾ ਛੋਟੇ ਜਿਹੇ ਸ਼ਿਪ 'ਚ, ਕਿ ਘਰੇ ਰਹਿੰਦੇ ਆ, ਮੀਆਂ ਬੀਬੀ ਤਾਂ ਲੜ ਪੈਂਦੇ ਆ। ਉੱਥੇ ਪਤਾ ਲੱਗਿਆ ਹੈ ਕਿ ਆਪਸ 'ਚ ਜਿਹੜੇ ਅੰਦਰ ਸੇਲਰ ਨੇ, ਮਰੀਨ ਨੇ, ਉਹ ਲੜ ਪਏ। US ਦੇ ਸੈਨੇਟਰ ਕਹਿੰਦੇ ਇਹ ਡਿਮਾਂਡ ਕੀਤੀ ਹੈ ਕਿ ਉਹਦੀ ਇਨਕੁਆਇਰੀ ਕੀਤੀ ਜਾਵੇ, ਬਾਕੀ ਇਹ ਹੋਇਆ ਕਿਉਂ ਹੋਇਆ ਕਿਉਂ ਨਹੀਂ ਹੋਇਆ। ਖੈਰ ਦੇਖਦੇ ਹਾਂ ਉਹ ਕਿਹੜੇ ਨਤੀਜੇ ਤੇ ਨਿਕਲਦੇ ਨੇ।
1: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
0: ਆਪਣੀ ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ, 10930 ਗੋਰਵੇ ਡਰਾਈਵ, ਯੂਨਿਟ C-X1, ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256, 905-913-5256, 913-5256।
2: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕੋਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 ਤੋਂ 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕੋਨ ਇਵੈਂਟ ਸਪੇਸ, 88 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631।
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ
3: ਹੈ। ਹਾਂਜੀ ਸਰ, ਤੁਸੀਂ ਕੀ ਲਓਗੇ?
4: ਮੁਰਗਾ ਲੈ ਆਓ ਜੀ।
3: ਕਿਹੜਾ ਵਾਲਾ ਸਰ, ਸਪੈਨਿਸ਼ ਜਾਂ ਫ੍ਰੈਂਚ?
4: ਉਹ ਜਿਹੜਾ ਮਰਜ਼ੀ ਲੈ ਆਓ, ਮੈਂ ਕਿਹੜੀਆਂ ਗੱਲਾਂ ਕਰਨੀਆਂ।
3: ਫਿੱਟੇ ਮੂੰਹ ਤੇਰੇ।
0: ਜੇ ਤੁਸੀਂ ਮੁਰਗਾ ਖਾਣਾ ਹੀ ਹੈ, ਟਿੱਕਾ ਜੰਕਸ਼ਨ ਜਾ ਕੇ ਉਹਨਾਂ ਨੇ ਕਿਹਾ ਸ਼ਰਾਬੀਆਂ ਦਾ ਚਿਕਨ ਟਿੱਕਾ, ਸ਼ਰਾਬੀਆਂ ਦਾ ਯੂ ਵਿਲ ਲਵ ਇਟ। ਖੈਰ, ਇਰਾਨ ਨੇ ਆਖਿਆ ਜਿਹੜਾ ਟਰੰਪ ਕਹਿੰਦਾ ਜਿਹੜਾ ਹਰਮੋਜ ਹੈ ਉਹ ਤੇ ਟਰੰਪ ਦਾ ਜਾਂ ਅਮਰੀਕਾ ਦਾ ਕੰਟਰੋਲ ਹੈ, ਕਹਿੰਦੇ ਝੂਠਾ, ਸਿਰੇ ਦਾ ਝੂਠਾ। ਪੁਲਿਸ ਨੇ ਕੁਝ ਬੰਦਿਆਂ ਨੂੰ ਫੜਿਆ ਹੈ, ਟੋਰਾਂਟੋ ਪੁਲਿਸ ਨੇ ਜਿਨ੍ਹਾਂ ਤੇ ਵੱਖੋ ਵੱਖਰੇ ਚਾਰਜਸ ਕੀਤੇ ਲਾਏ ਨੇ, ਤਿੰਨ ਬੰਦਿਆਂ ਨੂੰ ਫੜਿਆ, 150 ਚਾਰਜਸ ਲੱਗੇ ਆ, ਜਿਨ੍ਹਾਂ ਨੇ ਲੋਕਾਂ ਦੇ ਘਰਾਂ 'ਚ ਜਾ ਕੇ ਚੋਰੀਆਂ ਕੀਤੀਆਂ, ਸੋਨਾ ਚਾਂਦੀ ਗਹਿਣੇ ਗੱਟੇ ਇਸ ਤਰ੍ਹਾਂ ਦਾ ਸਮਾਨ ਚੋਰੀ ਕੀਤੇ ਆ। ਪੁਲਿਸ ਵਾਲੇ ਇਹ ਵੀ ਕਹਿੰਦੇ ਜਿਨ੍ਹਾਂ ਦਾ ਸਮਾਨ ਇਹ ਹੈ ਤੁਸੀਂ ਆਪਦਾ ਆ ਕੇ ਪਛਾਣੋ ਤੇ ਸਾਨੂੰ ਸਬੂਤ ਦਿਓ ਤੇ ਲੈ ਜਾਓ। ਚੋਰਾਂ ਤੋਂ ਸਮਾਨ ਖਰੀਦਣ ਵਾਲੇ ਘਰਾਂ ਦੇ ਵਿੱਚ ਬਣਾਏ ਟਿਫਨ ਜਿਹੜੇ ਖਰੀਦਦੇ ਨੇ, ਸ਼ਰਾਬ ਚੋਰੀ ਦੀ ਜਿਹੜੀ ਸ਼ਰਾਬ ਲੈਂਦੇ ਨੇ, ਦੇਸੀ ਸ਼ਰਾਬ ਜਿਹੜੀ ਟਿਕਟੋਕ ਤੇ ਵੇਚਦੇ ਨੇ ਜਾਂ ਲੈਂਦੇ ਨੇ, ਦੇਸੀ ਘਿਓ ਜਿਹੜਾ ਚੋਰੀ ਹੋਇਆ ਲੈਂਦੇ ਨੇ ਜਾਂ ਚੋਰੀ ਕਰਦੇ ਨੇ, ਜਿਹੜੇ ਲੈਂਦੇ ਨੇ ਉਹ ਵੀ ਉਨੇ ਹੀ ਚੋਰ ਨੇ ਜਿਹੜੇ ਚੋਰੀ ਕਰਦੇ ਨੇ। ਇਹਨਾਂ ਦੀਆਂ ਫੋਟੋਆਂ ਅਖਬਾਰਾਂ 'ਚ ਆਉਣੀਆਂ ਚਾਹੀਦੀਆਂ ਨੇ। ਪਿਕਨਿੰਗ ਦੇ ਇਲਾਕੇ 'ਚ ਐਕਸੀਡੈਂਟ ਹੋਇਆ, ਇੱਕ ਛੋਟਾ ਜਿਹਾ ਬੱਚਾ ਸੀ ਉਹਨੂੰ ਟਰਾਮਾ ਸੈਂਟਰ ਲੈ ਕੇ ਗਏ, ਉਹਦਾ ਇਲਾਜ ਚੱਲ ਰਿਹਾ। 35 ਸਾਲ ਪਹਿਲਾਂ ਇੱਕ ਕੈਨੇਡੀਅਨ ਨੇ ਸੈਕਸ਼ੂਅਲੀ ਅਸਲਟ ਕੀਤਾ ਸੀ ਕਿਸੇ ਨੂੰ। 64 ਸਾਲ ਦੇ ਕੈਨੇਡੀਅਨ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਕੈਲੀਫੋਰਨੀਆ ਤੋਂ। ਇੱਕ ਸੈਡ ਨਿਊਜ਼ ਇਹ ਹੈ, ਜਿਹੜੀ NDP ਦੀ ਲੀਡਰ ਹੁੰਦੀ ਆਂਡਰੀਆ ਹੋਰਵਰਥ, ਉਹ ਹੁਣ ਹੈਮਿਲਟਨ ਦੀ ਮੇਅਰ ਹੈ, ਉਹਨੇ ਦੱਸਿਆ ਹੈ ਕਿ ਸ਼ੀ ਵਾਜ ਅਬਿਊਜ਼ਡ ਬਾਈ ਹਰ ਰਿਲੇਸ਼ਨਸ਼ਿਪ, ਜਿਹੜਾ ਵੀ ਉਹਦਾ ਪਾਰਟਨਰ ਸੀ ਉਹਨੇ ਬੜਾ ਅਬਿਊਜ਼ ਕੀਤਾ। ਚੁੱਪ ਚੁਪੀਤੇ ਸਹਿੰਦੀ ਰਹੀ, ਹੁਣ ਤਾਂ ਪਤਾ ਲੱਗਾ ਕੋਰਟ ਕਚਹਿਰੀ 'ਚ ਜਾ ਕੇ ਜਦੋਂ ਜ਼ਮੀਨਾਂ ਦਾ ਵਿਵਾਦ ਹੋਇਆ। ਜਿਹੜੀਆਂ ਬੀਬੀਆਂ ਜਾਂ ਬੰਦੇ, ਉਹਨਾਂ ਨਾਲ ਵੀ ਹੁੰਦਾ ਹੀ ਹੁਣ ਇਸ ਤਰ੍ਹਾਂ ਦਾ ਡੋਮੈਸਟਿਕ ਅਬਿਊਜ਼ ਹੁੰਦਾ ਹੈ, ਚੱਲਣ ਦੀ ਲੋੜ ਨਹੀਂ ਹੈ ਬਾਈ ਜਾਂ ਭੈਣੋ, ਚੱਲਣ ਦੀ ਲੋੜ ਨਹੀਂ ਹੈ, ਇਹਦਾ ਇਲਾਜ ਨੇ। ਜੇ ਕਹਿੰਦੇ ਹੋ ਜੀ ਸਾਡਾ ਸਾਰੀ ਉਮਰ ਕੁੱਟ ਖਾਣੀ ਹੈ, ਖਾਈ ਜਾਓ, ਉਸ ਤੋਂ ਬਿਹਤਰ ਨਹੀਂ ਹੈ ਇਹਨਾਂ ਮੁਲਕਾਂ 'ਚ ਤੁਹਾਡੇ ਲਈ ਕਾਨੂੰਨ ਹੈਗੇ ਨੇ, ਤੁਹਾਡੇ ਲਈ ਸੁਰੱਖਿਆ ਹੈ, ਤੁਸੀਂ ਉਹਦਾ ਵੀ ਸਹਾਰਾ ਲੈ ਸਕਦੇ ਹੋ। ਅਨੀਸ਼ਾ ਜੀ ਵੈਲਕਮ ਟੂ ਦ ਸ਼ੋ।
5: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 6479462525।
6: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
7: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
6: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
7: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
6: 40 ਸਾਲਾਂ ਤੋਂ ਬੇਦਾਗ ਸਰਵਿਸ,
8: ਗਿੱਲ ਇੰਟਰਨੈਸ਼ਨਲ ਟ੍ਰੈਵਲ,
7: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
8: ਸਰਵਿੰਗ ਕੈਨੇਡਾ ਨੇਸ਼ਨ ਵਾਈਡ,
7: 9056710400 or 9057968800 or visit giltravels.ca.
9: Indian Fruitland, one stop for all your grocery needs.
10: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
9: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
11: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 6447184-1213, 6477841213।
0: 6447184-1213 ਇਹਨਾਂ ਦਾ ਨੰਬਰ ਹੈ। AAA ਲੈਂਡਸਕੇਪਿੰਗ ਇੰਟਰਲੋਕਿੰਗ ਦੇ ਜਿਹੜਾ ਕੰਮ ਆ ਬਹੁਤ ਆਲਾ ਕਰਦੇ ਨੇ, ਨੰਬਰ ਨੋਟ ਕਰ ਲਓ 6447184-1213। ਉਹ ਲੋਕ, ਉਹ ਰੇਡੀਓ ਹੋਸਟ, ਉਹ ਜਾਲੀ ਰੇਡੀਓ ਵਾਲੇ ਜਿਹੜੇ ਇਹ ਕਹਿੰਦੇ ਆ ਵੀ ਬੱਚੀਆਂ ਸ਼ਰਾਬ ਦਾ ਸੇਵਨ ਕਰਦੀਆਂ ਨੇ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ, ਨਾ ਬਾਕੀ ਮੁੰਡੇ ਕਰੀ ਜਾਂਦੇ ਉਹ ਠੀਕ ਹੈ, ਨਾਲੇ ਜੇ ਕਾਨੂੰਨੀ ਤੌਰ ਤੇ ਉਮਰ ਤੋਂ ਬਾਅਦ ਪੀਂਦੇ ਆ ਬੱਚੇ ਉਹ ਠੀਕ ਹੈ। ਹਾਂ ਜੇ ਬੱਚਿਆਂ ਦੀ ਪਰਵਰਿਸ਼ ਮਾਂ ਬਾਪ ਨੇ ਇਸ ਤਰੀਕੇ ਕੀਤੀ ਹੈ ਕਿ ਬੱਚੇ ਕਹਿਣ ਵਾਸਤੇ ਸ਼ਰਾਬ ਪੀਣੀ ਨਹੀਂ, ਉਹ ਚਾਹੇ 25 ਸਾਲਾਂ ਦੇ ਹੁਣ ਨਹੀਂ ਪੀਣੀ ਉਹਨਾਂ ਨੇ। ਸੋ ਤੁਸੀਂ ਸਿਰ ਸਾਡੀਆਂ ਬੱਚੀਆਂ ਸਾਡੀਆਂ ਬੱਚੀਆਂ ਠੀਕ ਆ, ਬੱਚਿਆਂ ਨੂੰ ਬੱਚੀਆਂ ਸਮਝੋ, ਲੇਕਿਨ ਮੁੰਡੇ ਵੀ ਜੇ ਦਾਰੂ ਪੀਂਦੇ ਆ ਇਸ ਸੇਮ ਥਿੰਗ। ਫਿਰ ਉਹ ਬਾਈ ਦੀ ਟਿਕਟੋਕ 'ਤੇ ਰੀਲ ਬਣਾਈ, ਰੀਲ ਬਣਾ ਬਣਾ ਕੇ ਉਹਨੂੰ ਨਿਚੋੜਿਆ ਬੰਦੇ ਨੂੰ। ਜਿਹੜੇ ਲੋਕ ਘਰ ਵਿੱਚ ਸਿੱਟਦੇ ਆ ਪਾਰਕਾਂ 'ਚ ਜਾ ਕੇ ਖਾ ਪੀ ਕੇ, ਜਿਹੜਾ ਪੇਪਰ ਪੂਪਰ ਆ ਜੋ ਵੀ ਆ ਚੱਕ ਕੇ ਉਹ ਮਾਰਦੇ ਆ, ਪਿਕਨਿਕ ਕਰਦੇ ਆ, ਰੋਟੀਆਂ ਬਣਾਉਂਦੇ ਆ, ਬੱਕਰੇ ਬਣਾਉਂਦੇ ਆ, ਉੱਥੇ ਗੰਦ ਪਾਏ ਆਉਂਦੇ ਆ, ਖਮਨ ਮੈਨ ਇਹ ਕੈਨੇਡਾ ਹੈ, ਇਹ ਕੈਨੇਡਾ ਹੈ। ਉਹ ਲੋਕ ਜਿਹੜੇ ਲੇਕ ਵਿੱਚ ਤੈਰਨ ਜਾਂਦੇ ਆ ਪਰ ਲੇਕਿਨ ਸਿਰ 'ਤੇ ਸ਼ੈਂਪੂ ਸਾਬਣ ਸੁਬਣ ਲਾ ਕੇ ਨਹਾਉਣ ਲੱਗ ਜਾਂਦੇ ਆ, ਰੀਅਲੀ ਖਮਾਨ ਯੂ ਮਸਟ ਬੀ ਸ਼ੇਮ ਆਫ ਯੂਰ ਸੈਲਫ। ਜਿਹੜੇ ਸੜਕ 'ਤੇ ਡੰਪ ਕਰ ਦਿੰਦੇ ਆ ਮੈਟਰਸ, ਸੋਫੇ, ਕੌਂਕੜ, ਲੱਕੜ, ਗੱਤਾ, ਗਾਰਬੇਜ, ਖਮਾਨ ਮੈਨ ਡੰਪ ਸਾਈਡਾਂ ਥਾਂ ਥਾਂ 'ਤੇ ਬਣੀਆਂ ਹੋਈਆਂ। ਉਹ ਲੋਕ ਜਿਹੜੇ ਮੂਰਤੀਆਂ ਗਣੇਸ਼ ਜੀ ਦੀਆਂ ਲਿਆ ਕੇ ਜਲ ਪ੍ਰਵਾਹ ਕਰਦੇ ਆ, ਰੀਅਲੀ ਇਹ ਗੰਗਾ ਮਈਆ ਨਹੀਂ ਹੈ ਤੁਹਾਡੀ ਇੱਥੇ। ਡਕ ਸਿਸਟਮ ਸਾਫ਼ ਕਰਾਉਣਾ ਨਾ ਸੁਣੋ,
12: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
13: ਜਸ਼ਨ ਟੈਂਟਸ ਦੇ ਨਾਲ।
12: ਵਿਆਹ ਹੋਵੇ, ਬਰਥਡੇ ਪਾਰਟੀ,
13: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
12: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
13: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ

0: ਪਹਿਲਾਂ ਕਾਲ ਕਰਕੇ ਟੈਸਟ ਕਰ ਲਓ। ਨੰਬਰ ਮੈਂ ਦੱਸ ਦਿੰਦਾ 416-277-4416 ਅੰਗਰੇਜ਼ੀ ਚ 416-277-4616 ਹੈ। ਖੜਕਾਓ ਘੰਟੀ।
1: Everest Transportation hire kar rahe ne cross border AC drivers, bahut hi shandar opportunity, dedicated auto parts, daily home runs, same truck te trailers, lagbhag 3000 mile per week milange, starting from Kushawa, Etobicoke ate Bolton, je tuhade kol vi hai valid AC license, clean CBOR te abstract US border eligibility te fast card, ta aaj hi Everest Transportation nu call karo 905-846-2229 extension है 4 या फिर 905-334-8222 यानी 905-846-2229 ते या फिर कॉल करो 905-334-82 एक्सटेंशन है 4।
2: अगर ये मेरा जी कर रहा है भी देख रहे मेरे हाथ से मुर्गी कमान होए ना मेरा सारा कुछ ही बदल के रखता।
3: ਸਾਰਾ ਕੁਛ ਬਾਅਦ ਚੋਂ ਬਦਲ ਨਹੀਂ, ਪਹਿਲਾਂ ਪਜਾਮਾ ਤਾਂ ਬਦਲ ਲਾ। ਸਵੇਰ ਦੀ ਮੇਰੀ ਸਲਵਾਰ ਪਾਈ ਫਿਰਦਾ
4: ਫਿੱਟੇ ਮੂੰਹ ਤੇਰੇ।

0: ਐਵਰੈਸਟ ਟਰਾਂਸਪੋਰਟ ਦਾ ਸੁਨੇਹਾ ਸੁਣਿਆ, ਐਵਰੈਸਟ ਟਰਾਂਸਪੋਰਟ ਵਾਲਿਆਂ ਨੂੰ ਆਟੋ ਪਾਰਟਸ ਦੇ ਡੈਡੀਕੇਟ ਰੂਟ ਲਈ ਡਰਾਈਵਰ ਚਾਹੀਦੇ ਨੇ। ਸੇਮ ਟਰੱਕ ਸੇਮ ਟ੍ਰੇਲਰ ਹੋਏਗਾ ਤੇ 3000 ਮੀਲ ਹਫ਼ਤੇ ਦੇ ਮਿਲਣਗੇ ਔਰ ਪੇ ਟੌਪ ਦੀ ਮਿਲੇਗੀ। ਨੰਬਰ ਹੈ ਇਹਨਾਂ ਦਾ 905-846-2229 ਐਕਸਟੈਂਸ਼ਨ 4। ਨਾਲ ਦੀ ਨਾਲ ਇਹਨਾਂ ਨੂੰ ਮਿਡ ਵੈਸਟ ਅਤੇ ਯੂ ਐਸ ਈਸਟ ਲਈ ਵੀ ਡਰਾਈਵਰਸ ਦੀ ਲੋੜ ਹੈ। ਸੁਨਹਿਰੀ ਮੌਕਾ ਹੈ ਵੱਡੀ ਫਰਮ ਨਾਲ ਕੰਮ ਕਰਨ ਦਾ। 905-846-2229 ਐਕਸਟੈਂਸ਼ਨ 4। ਰਹੀ ਗੱਲ ਪੈਟਰੋਲ ਦੀ, ਦੇਖੀ ਅੱਜ ਪੈਟਰੋਲ ਦੀ ਪ੍ਰਾਈਸ ਕੀ ਹੈ। ਅੱਜ ਅੱਧੀ ਰਾਤੋਂ ਪੈਟਰੋਲ ਦੀ ਪ੍ਰਾਈਸ 1 ਸੈਂਟ ਥੱਲੇ ਆਏਗੀ ਔਰ ਜਨਕ ਜੁਲੋ ਦੇ ਸਹਿਯੋਗ ਨਾਲ ਤੁਹਾਨੂੰ ਮੰਡੀਆਂ ਦੇ ਭਾਅ ਵੀ ਦੱਸ ਦਿੰਦੇ ਹਾਂ। ਟੋਰਾਂਟੋ ਸਟਾਕ ਐਕਸਚੇਂਜ, ਡਾਓ, ਨੈਸਡੈਕ ਇਹ ਥੱਲੇ ਜਾ ਰਿਹਾ ਹੈ। ਕਰੂਡ ਔਰ ਡਾਲਰ ਅਤੇ ਸੋਨਾ ਇਸ ਸਮੇਂ ਉੱਪਰ ਚੱਲ ਰਿਹਾ ਹੈ। ਟਿੱਕਾ ਜੰਕਸ਼ਨ 'ਤੇ ਆਪਾਂ ਵੱਖੋ ਵੱਖਰੇ ਖਾਣੇ ਖਾਂਦੇ ਹਾਂ ਔਰ ਹਰੇਕ ਦੀ ਆਪੋ ਆਪਣੀ ਚੋਇਸ ਹੁੰਦੀ ਆ। ਅੱਜ ਇੱਕ ਆਰਟੀਕਲ ਲਗਾਇਆ ਅਸੀਂ devtalda.com ਤੇ, ਉਹਦੀ ਗੱਲ ਅੱਗੇ ਜਾ ਕੇ ਕਰਦੇ ਹਾਂ। ਪਹਿਲਾਂ ਟਿੱਕਾ ਜੰਕਸ਼ਨ ਦਾ ਆ ਸੁਨੇਹਾ ਸੁਣੋ। ਟਿੱਕਾ ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਆ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 647-429-4040 ਲਾਈਵ ਕੁਕਿੰਗ ਕਰਾਉਣੀ ਆ ਘਰੇ, ਨੋ ਪ੍ਰੋਬਲਮ। 647-429-4040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 647-429-4040
1: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
0: ਹੋਰ ਖਬਰਾਂ ਚ ਖਬਰ ਹੈ, ਕੈਲਗਰੀ ਵਿਚ ਪੰਜਾਬੀ ਵਿਦਿਆਰਥੀਆਂ ਦਾ ਜਿਹੜਾ ਪ੍ਰੋਟੈਸਟ ਹੋ ਰਿਹਾ ਉਸ ਥਾਂ ਤੇ CBSA ਦੀ ਜਾਂਚ, ਵਿਦਿਆਰਥੀਆਂ ਵਿਚ ਰੋਸ। ਅੱਧੇ ਵਿਦਿਆਰਥੀਆਂ ਕੋਲ ਪ੍ਰੋਪਰ ਪੇਪਰ ਵਰਕ ਵੀ ਨਹੀਂ ਹੈ, ਉਹ ਪ੍ਰੋਟੈਸਟ ਜ਼ਰੂਰ ਕਰ ਰਹੇ ਆ। ਪਰ ਦੂਜੇ ਪਾਸੇ ਜੇ ਦੇਖਿਆ ਜਾਵੇ, ਸਿਰ ਪੰਜਾਬੀ ਹੀ ਸਟੂਡੈਂਟ ਪ੍ਰੋਟੈਸਟ ਕਿਉਂ ਕਰ ਰਹੇ ਆ? ਦੁਨੀਆਂ ਦੇ ਹੋਰ ਸਟੂਡੈਂਟ ਉਹ ਕਿੱਥੇ ਗਏ? ਥਿੰਕ ਅਬਾਊਟ ਇਟ। ਮੌਂਟਰੀਅਲ ਡੇ ਕੈਂਪ ਦੇ 16 ਸਾਲਾ ਕਰਮਚਾਰੀ ਦੇ ਜਿਨਸੀ ਅਪਰਾਧਾਂ ਦੇ ਦੋਸ਼ ਲਗਾਏ ਗਏ ਨੇ। ਸਾਡੇ ਨਾਲ ਗ੍ਰੈਂਡ ਫਰਨੀਚਰ ਤੋਂ ਸੁਖ ਸਾਹਿਬ ਹਾਜ਼ਰ ਨੇ। ਜਨਾਬ, ਕੀ ਹਾਲ ਹੈ?
2: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ, ਅੱਜ ਸਪੈਸ਼ਲ ਪ੍ਰਾਈਜ਼ ਦੇਣ ਲੱਗੇ ਆ ਜਿਨ੍ਹਾਂ ਪਰਿਵਾਰਾਂ ਨੇ ਪਾਵਰ ਰਿਕਲਾਈਨਰ ਸੋਫਾਸੈਟ ਲੈਣਾ ਆਪਣੇ ਫੈਮਿਲੀ ਰੂਮ ਦੇ ਲਈ। 5 ਸੈੱਟ ਆਏ ਨੇ ਪਾਵਰ ਰਿਕਲਾਈਨਰ, ਮਾਡਲ ਨੰਬਰ ਵੀ ਤੁਹਾਨੂੰ ਆਉਣੇ ਦੱਸ ਦਿੰਦੇ ਆ, ਚਾਹੇ ਗੂਗਲ ਕਰ ਲਿਓ ਪ੍ਰਾਈਜ਼। ਟਰਾਂਸਫਾਰਮਰ ਪਾਵਰ ਰਿਕਲਾਈਨਰ, ਟਰਾਂਸਫਾਰਮਰ ਪਾਵਰ ਰਿਕਲਾਈਨਰ, ਤੁਹਾਨੂੰ ਬਰਾਊਨ ਕਲਰ ਚਾਹੀਦਾ, ਬਲੈਕ ਕਲਰ ਚਾਹੀਦਾ, ਦੋਨੋਂ ਕਲਰ ਵੀ ਅਵੇਲੇਬਲ ਨੇ। ਪਾਵਰ ਰਿਕਲਾਈਨਰ, ਪਾਵਰ ਹੈਡਰੈਸ,

0: ਸੀ ਕੇਬਲ ਫੁੱਲੀ ਲੋਡਡ ਸੋਫਾ ਐਂਡ ਲਫਟਡ ਪਾਵਰ ਪਾਵਰ ਪਾਵਰ ਰਿਕਲਾਈਨਰ ਸੋਫਾ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ ਜੀ। ਪੰਜ ਸੈੱਟ ਆਏ ਨੇ ਜਿਹੜੇ ਪਰਿਵਾਰ ਸਪੀਕਰ ਦੇ ਉੱਪਰ ਆਉਣਗੇ। ਟਰਾਂਸਫਾਰਮਰ ਪਾਵਰ ਰਿਕਲਾਈਨਰ ਸੋਫਾ ਐਂਡ ਲਫਟਡ ਸੋਫਾ ਐਂਡ ਲਫਟਡ ਪਾਵਰ ਰਿਕਲਾਈਨਰ ਪਾਵਰ ਹੈਡਰੈਸਟ ਫੁੱਲੀ ਲੋਡਡ ਲੈਦਰ ਦੇ ਵਿੱਚ ਚੋਕਲੇਟ ਕਲਰ ਚਾਹੀਦਾ ਬਲੈਕ ਕਲਰ ਚਾਹੀਦਾ। $3500 ਵਾਲਾ ਰਿਕਲਾਈਨਰ ਸੋਫਾ ਸੈੱਟ ਪੰਜ ਪਰਿਵਾਰਾਂ ਨੂੰ ਮਿਲਣਾ ਸਿਰਫ $1499 $1499 ਟਰਾਂਸਫਾਰਮਰ ਰਿਕਲਾਈਨਰ ਸੋਫਾ ਐਂਡ ਲਫਟਡ ਪੰਜ ਪਰਿਵਾਰ ਜਿਹੜੇ ਰਾਈਟ ਵੇਲ ਸਟੋਰ ਆ ਜਾਣਗੇ $1499 $1499 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਤੋਹਫਾ ਲੈਣਾ ਨਹੀਂ ਭੁੱਲਣਾ ਤੇ ਜਿਹਨਾਂ ਪਰਿਵਾਰਾਂ ਨੇ ਆਪਣੇ ਕਿਚਨ ਦੇ ਲਈ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਰੀਅਲ ਮਾਰਬਲ ਰੀਅਲ ਪੱਥਰ ਦਾ ਡਾਇਨਿੰਗ ਟੇਬਲ ਵਿਦ 6 ਚੇਅਰ ਚੇਅਰਾਂ ਦੇ ਉੱਪਰ ਲੈਦਰ ਵਾਲੀਆਂ ਚੇਅਰਾਂ ਡਿਜ਼ਾਈਨਰ ਚੇਅਰਾਂ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ 1500 ਰੁਪਏ ਲੈਂਦੀਆਂ ਹੋ। ਜਿਹੜੇ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਸਿਰਫ $499 ਦਾ ਤੇ ਨਾਲ ਤੋਹਫਾ ਵੀ ਮਿਲਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚਣਾ ਕਿੱਥੇ ਆ ਜੀ? 6685 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਗਨ ਰੋਡ 6685 ਟੋਮਗਨ ਰੋਡ। ਧੰਨਵਾਦ ਜੀ ਭਾਜੀ।
1: ਥੈਂਕ ਯੂ ਸਰ। ਸੱਜੇ ਖੱਬੇ ਜੇਬਾਂ ਫੋਲੋ, ਪਰਸ ਫੋਲੋ, ਬਟੂਏ ਫੋਲੋ, ਸੰਦੂਕ ਫੋਲੋ, ਜਿਹੜਾ ਕੋਈ ਮਰਜ਼ੀ ਫੋਲੋ। ਇੱਕ $3,00,000 ਡਾਲਰ ਦੀ ਲੋਟਰੀ ਆ ਜਿਹੜੀ ਅਜੇ ਕਿਸੇ ਨੇ ਜਿੱਤੀ ਹੋਈ ਨੂੰ ਆਲਮੋਸਟ ਸਾਲ ਹੋ ਗਿਆ ਪਰ ਕਿਸੇ ਨੇ ਕਲੇਮ ਨਹੀਂ ਕੀਤੀ। ਹਫ਼ਤੇ ਦੋ ਹਫ਼ਤੇ 'ਚ ਇਹਦੀ ਮਨਿਆਦ ਖਤਮ ਹੋ ਜਾਣੀ ਆ। ਰਾਤੀ 8:45 'ਤੇ ਕਰੀਬ ਗੋਲੀਆਂ ਚੱਲੀਆਂ ਜੀ ਬ੍ਰੈਂਪਟਨ ਵਿਖੇ ਕੁਈਨ ਸਟਰੀਟ ਅਤੇ ਕੈਨੇਡੀ ਰੋਡ ਦੇ ਇਲਾਕੇ 'ਚ। ਆਪਣੀਆਂ ਸੀਟਾਂ ਗਵਾਉਣ ਦੇ ਚਿੰਤਤ ਨੇ ਕੰਜ਼ਰਵੇਟਿਵ ਦੇ ਜਿਹੜੇ ਐਮ ਪੀ ਨੇ, ਸੰਸਦ ਮੈਂਬਰ ਨੇ। ਨਿੱਜੀ ਤੌਰ 'ਤੇ ਪੋਲੀਵਰ ਦੀ ਲੀਡਰਸ਼ਿਪ ਤੋਂ ਨਾ ਖੁਸ਼ ਨੇ। ਕਹਿੰਦੇ ਪ੍ਰਧਾਨ ਮੰਤਰੀ ਕਾਰਨੀ ਨੂੰ ਹਰਾਉਣ ਦੀ ਯੋਗਤਾ 'ਤੇ ਸਵਾਲ ਉੱਠਦੇ ਨੇ। ਮੈਨੂੰ ਸਾਲ ਹੋ ਗਿਆ ਕਿ ਇਹਨੂੰ ਇਹ ਜਿੱਤ ਹੀ ਨਹੀਂ ਸਕਦਾ ਪੋਲੀਵਰ। ਉਹ ਜਿਹਦਾ ਆਪਦੀ ਪਾਰਟੀ 'ਤੇ ਕੰਟਰੋਲ ਨਹੀਂ, ਆਪਦੇ ਐਮ ਪੀਆਂ 'ਤੇ ਕੰਟਰੋਲ ਨਹੀਂ, ਉਹ ਕੀ ਕਰ ਲੂਗਾ? ਖੈਰ, ਕੋਲੰਬੀਆ 'ਤੇ ਭੂਚਾਲ ਵਿੱਚ ਬਚਾਅ ਕਾਰ ਜਾਰੀ ਹੈ। ਸੈਂਕੜੇ ਲੋਕ ਅਜੇ ਵੀ ਲਾਪਤਾ ਨੇ। ਕਮਲ ਜੀ ਸਰਾਂ ਦਾ ਸੁਨੇਹਾ ਸੁਣੋ ਤੇ ਆਏ।
2: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ।
3: ਓ ਤੂੰ ਰੇਫੜਾ,
4: ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ? 100 ਪਾਪੜ ਵੇਲਣੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
2: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਸਟ ਜਾਂ ਸੈਕੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 4163561870 416-356-1870 ਪੈਗੀ ਪੱਲੇ।
5: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 4169915939 416-999-5939
6: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫਿਰ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
7: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਵੇਟ ਤੇ ਗੋ ਰੂਟ 9057944667।
1: ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸ 9054508228। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦ ਸ਼ੋਅ ਸਰ।
8: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਫ੍ਰਿਜ ਦੇ ਆਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਪੇਟ ਕਰ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ। ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਂਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੌਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫ੍ਰਿਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ, ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫ੍ਰਿਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫ੍ਰਿਜ ਗਰਾਜ ਚ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1,200 ਵਾਲਾ $699 ਦਾ। ਇਹ 30-inch ਅਪਰਾਈਟ ਫ੍ਰੀਜ਼ਰ ਦੇ ਨਾਲ ਫ੍ਰਿਜ ਹੈ, 68-inch ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਮਿਲੇਗਾ, ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,600 ਵਾਲਾ ਜੀ, ਸਿਰਫ $1,899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1,799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1,000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ। 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ brampton appliances.com, ਤੇ ਵਨ ਵਰਲਡ ਹੈ ਜੀ, 9054502828, 905-450-2828 ਜੀ।
1: ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ, 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ। ਥੈਂਕ ਯੂ ਸਰ,
8: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ।
1: ਆਈ ਐਮ ਦੇਵ ਚਾਕਲਾ ਐਂਡ ਯੂ ਆਰ ਨਾਟ। ਆਪਾਂ ਤੜਕੇ ਲਾ ਲਾ ਕੇ ਸਬਜ਼ੀਆਂ ਖਾ ਰਹੇ ਹਾਂ, ਤੜਕੇ ਲਾ ਲਾ ਤਰੀਆਂ ਬਣਾ ਰਹੇ ਹਾਂ, ਨਿਹਾਰੀ ਬਣਾ ਰਹੇ ਹਾਂ, ਗੋਲਡ ਮੀਟ ਬਣਾ ਰਹੇ ਹਾਂ, ਲਾਲ ਮਾਸ ਬਣਾ ਰਹੇ ਹਾਂ, ਚਿਕਨ ਤਰੀ ਵਾਲਾ ਤੇ ਯੇ ਤੇ ਵੋ, ਦੇਸੀ ਘਿਓ ਪਾ ਪਾ ਕੇ ਖਾ ਰਹੇ ਹਾਂ, ਜਿਹੜੀਆਂ ਇਹ ਤਰੀਆਂ ਤੁਰੀਆਂ ਕਰੀਆਂ ਕੁਰੀਆਂ ਬਣਾਉਂਦੇ ਹਾਂ, ਕੀ ਇਹ ਸਾਡੇ ਲਈ ਸਿਹਤਮੰਦ ਆ ਜਾਂ ਨਹੀਂ? ਸੋਚਣ ਵਾਲੀ ਗੱਲ ਹੈ, ਸਿਹਤਮੰਦ ਆ ਕਿ ਨਹੀਂ? ਜੇ ਕਿਤੇ ਨਾ ਕੋਈ ਆਪਾਂ ਮੀਟ ਵਗੈਰਾ ਲਈਏ ਕਿਸੇ ਰੈਸਟੋਰੈਂਟ ਤੋਂ, ਉੱਤੇ ਮਾੜਾ ਜਿਹਾ ਤੇਲ ਹੋਵੇ, ਓਏ ਹੋਏ ਤੇਲ ਤਰੀ ਜਾਂਦਾ, ਉੱਤੇ ਤਰੀ ਐ ਕਿਹੋ ਜਿਹੀ ਆ ਬਣਾਤਾ ਜੀ, ਪਰ ਕੀ ਤੂੰ ਸਮਝਿਆ ਤੁਹਾਡੇ ਲਈ ਹੈਲਥੀ ਆ ਜਾਂ ਅਨਹੈਲਥੀ ਹੈ? ਖੈਰ, ਇਹਦੀ ਇੱਕ ਸਰਚ ਹੋਈ ਆ, ਉਹਦੀ ਜਿਹੜੀ ਰਿਪੋਰਟ ਹੈ ਉਹ ਅਸੀਂ devtatla.com ਤੇ ਤੁਹਾਡੇ ਲਈ ਲਗਾਈ ਹੈ, ਤੁਸੀਂ ਜਾਓ ਡੇਵ DAVE DE ਨਹੀਂ ਗੋਰਿਆਂ ਵਾਲਾ ਡੇਵ DAVE THLA.com, ਉੱਥੇ ਪੂਰੀ ਰਿਪੋਰਟ ਹੈ ਕਿ ਜਿਹੜੀ ਇਹ ਕਰੀ ਹੈ ਸਾਊਥ ਏਸ਼ੀਅਨ ਲਈ ਹੈਲਥੀ ਹੈ ਜਾਂ ਅਨਹੈਲਥੀ ਹੈ। ਸਾਡੇ ਨਾਲ ਸਟੂਡੀਓ ਚ ਪਹੁੰਚ ਚੁੱਕੇ ਨੇ ਜਤਿੰਦਰ ਬਾਈ। ਜਨਾਬ
3: ਕੀ ਹਾਲ ਹੈ? ਠੀਕ ਠਾਕ ਦੇ ਭਾਈ, ਤੁਸੀਂ ਠੀਕ ਹੋ ਜੀ?
1: ਵਧੀਆ ਵਧੀਆ, ਕਾਇਮ ਸਿਹਤ?
3: ਬਿਲਕੁਲ ਠੀਕ ਠਾਕ ਦੇ ਭਾਜੀ, ਕਿਰਪਾ ਮਾਰੇ ਦੀ।
1: ਕ੍ਰਿਕਟ ਦਾ ਕੀ ਹਾਲ ਹੈ?
3: ਕ੍ਰਿਕਟ ਦੇ ਭਾਜੀ ਥੋੜੇ ਬਿਜੀ ਸੀਗੇ ਕਰਕੇ ਕੀਤਾ ਨੀ, ਬੈਕ ਐਂਡ ਫੋਰਥ ਦੇਖਦੇ
1: ਹੋ। ਗੁੱਲੀ ਡੰਡਾ
3: ਉਹ ਵਧੀਆ ਚੱਲਦਾ ਭਾਜੀ, ਅੱਜ ਵੀ ਆ,
1: ਅੱਜ ਵੀ ਆ, ਠੀਕ ਆ। ਵੈਸੇ ਜਿਹੜਾ ਗੋਲਫ ਆ
3: ਜੀ,
1: ਮੈਂ ਅਨਿਲ ਸ਼ਰਮਾ ਜੀ ਆ ਆਪਣੇ, ਉਹ ਕਾਫੀ ਖੇਡਦੇ ਨੇ, ਤੁਸੀਂ ਖੇਡਦੇ ਹੋ, ਹੋਰ ਚਾਰ ਪੰਜਾਂ ਨੂੰ ਜਾਣਦਾ, ਮੇਰਾ ਇੱਧਰ ਮੂਡ ਹੀ ਨਹੀਂ ਬਣਿਆ ਕਦੇ।
3: ਤੁਸੀਂ ਦੇ ਭਾਈ ਆਪਾਂ ਹੁਣ ਆਪਾਂ ਇਸ ਮਹੀਨੇ ਦੇ ਵਿੱਚ ਮੈਂ ਤੁਹਾਡਾ ਕਰਦਾ,
1: ਉਹ ਬ੍ਰੈਂਪਟਨ ਟੀਵੀ ਪਲਾਈਸ ਦੇ ਨਾਲ ਜਿਹੜਾ ਰੇਂਜ ਆ, ਡਰਾਈਵਿੰਗ ਰੇਂਜ, ਉੱਥੇ ਚੱਲੀਏ ਕਦੇ
3: ਸੁਲਤਾਨ ਭਾਈ ਨੇ ਮੋਰੀ ਜਿਹੜੀ,
1: ਹਾਂ ਵਧੀਆ ਹੋ ਗਿਆ, ਉੱਥੇ ਜਾ ਕੇ ਡੰਡਾ ਗੁੱਲੀ ਡੰਡਾ ਖੇਲੀਏ।
3: ਇਹ ਦੇ ਭਾਈ ਇਦਾਂ ਤੁਸੀਂ ਨਾ ਦੇਖੋ, ਇੱਕ ਤਾਂ ਗੇਮ ਹੈਗੀ ਆ 4 ਘੰਟੇ ਦੀ ਗੇਮ ਆ ਭਾਜੀ, ਜੇ ਆਪਾਂ 18 ਹੋਲ ਖੇਲਦੇ ਆ, ਉਹ 4 ਘੰਟੇ ਦੇ ਵਿੱਚ ਤੁਸੀਂ ਭਾਜੀ ਜਿਹੜਾ ਦੇਖੋ ਕਿੰਨਾ ਗ੍ਰੀਨਰੀ ਆ, ਕਿੰਨਾ ਨੇਚਰ ਦੇ ਨਾਲ, ਸਾਰਾ ਕੁਝ ਉਹਨੇ ਕੀਤਾ।
1: ਗੱਲ ਸੁਣੋ ਵਾਲੇ ਸੱਤਾਂ ਜੀ ਨੇ ਕਰੋ, ਮੈਂ ਤਾਂ ਜਦੋਂ ਕਾਫੀ ਟਰੱਕ ਆਉਂਦਾ ਉਦੋਂ ਵਧੀਆ ਲੱਗਦਾ। ਪਹਿਲੀ ਵਾਰ ਮੈਂ ਅਵਤਾਰ ਚੰਡੂ ਭਾਜੀ ਨਾਲ ਗਿਆ ਤੇ ਕਾਫੀ ਟਰੱਕ ਤੋਂ, ਮੈਂ ਕਾਫੀ ਟਰੱਕ ਦਾ ਇੱਥੇ ਕੀ ਕੰਮ?
3: ਹਾਂਜੀ,
1: ਕਹਿੰਦੇ ਚ ਬੀਅਰ ਸੈਂਡਵਿਚ, ਮੈਂ ਉਹ ਪਹਿਲਾਂ ਕਿਉਂ ਨੀ ਦੱਸਿਆ?
3: ਜੇ ਦੋਨੋਂ ਫੈਮਿਲੀਆਂ ਦੇ ਭਾਜੀ ਆਪਣਾ ਮਕਾਨ ਪਾਉਣਾ ਚਾਹੁੰਦੇ ਨੇ, ਦੋ ਭਰਾ ਪਾਉਣੇ ਚਾਹੁੰਦੇ ਨੇ, ਬਹੁਤ ਰੀਜਨੇਬਲ ਪ੍ਰਾਈਸ ਆ ਦੀ ਭਾਜੀ। ਤੇ ਜੇ ਉਹਨਾਂ ਨੂੰ ਮੋਰਗੇਜ ਵਗੈਰਾ BTB ਵਗੈਰਾ ਚਾਹੀਦੀ ਆ, ਸੈਲਰ ਉਹ BTB ਦੇਣ ਨੂੰ ਵੀ ਰੈਡੀ ਨੇ ਭਾਜੀ। ਤੇ ਇਹ ਜਿਹੜੀ ਪ੍ਰੋਪਰਟੀ ਹੈ ਵਧੀਆ ਸਬ ਡਿਵੀਜ਼ਨ ਦੇ ਵਿੱਚ ਆ, ਬ੍ਰੈਂਪਟਨ ਤੋਂ 40-45 ਮਿੰਟ ਦੀ ਡਰਾਈਵ ਆ ਦੀ ਭਾਜੀ। ਤੇ ਜੇ ਕੋਈ ਵੀ ਸਾਡਾ ਸੋਤਾ ਏਰੀਆ ਤੋਂ ਬਾਹਰ ਜਾ ਕੇ ਆਪਣੇ ਲਈ ਤੁਸੀਂ ਕਸਟਮ ਮਕਾਨ ਬਣਾਉਣਾ ਚਾਹੁੰਦੇ ਹੋ, ਬਹੁਤ ਵਧੀਆ ਨੇ, ਵਾਕਆਊਟ ਬੇਸਮੈਂਟ ਦੀ ਪੋਟੈਂਸ਼ੀਅਲ ਵੀ ਹੈਗੀ ਆ, ਤੇ ਇਹਦੇ ਵਿੱਚ ਫੁੱਲੀ ਸਰਵਿਸ ਨੇ ਜਿਹੜੀ ਲੋਟ ਦੇ ਵਿੱਚ ਆ ਚੁੱਕੀ ਆ। ਜੇ ਸਾਡਾ ਕੋਈ ਵੀ ਸਰੋਤਾ ਆਪਣਾ 5-10 ਹਜ਼ਾਰ ਸਕੇਅਰ ਫੀਟ ਦਾ ਮਕਾਨ ਪਾਉਣਾ ਚਾਹੁੰਦਾ ਹੋਵੇ, ਬਿਲਕੁਲ ਕਲੀਨ ਲੋਟ ਨਹੀਂ, ਕੋਈ ਵਿੱਚ ਟ੍ਰੀ ਨਹੀਂ, ਬਿਲਕੁਲ ਕਲੀਅਰ, ਤੇ ਨੰਬਰ ਸਾਡਾ 416-265-22-22 416-265-22-22 ਦੀ ਭਾਜੀ।
1: ਇੱਕ ਸੈਕਿੰਡ ਦਿਓ
3: ਜੀ,
1: ਕੋਡੇ ਤੋਂ ਬਾਅਦ ਚ ਗੱਲ ਕਰਦੇ ਆ
3: ਜੀ।
1: ਮੈਸੇਜ ਆਇਆ, ਬੱਚੇ ਕਹਿੰਦੇ ਕਾਰ ਚ ਪ੍ਰੋਗਰਾਮ ਸੁਣਾਉਣਾ ਆਪਣੇ, ਛੋਟੇ ਬੱਚੇ।
3: ਅੱਛਾ ਜੀ,
1: ਇੱਕ ਦਾ ਨਾਮ ਹੈ ਨਿਯਮ,
3: ਨਿਯਮ ਓਕੇ,
1: ਤੇ ਨਾਲ ਬੇਟੀ ਆ ਉਹ ਹੈ ਰੈਨਾ,
3: ਰੈਨਾ
1: ਦੋਨੇ ਸੁਣ ਰਹੇ ਆ,
3: ਸੁਣੇ ਨੇ,
1: ਤੇ ਮੈਸੇਜ ਆਇਆ ਮਦਰ ਵੱਲੋਂ
3: ਜੀ
1: ਵੀ ਸਾਡੇ ਬੱਚੇ ਵੀ ਤੁਹਾਨੂੰ ਪ੍ਰੋਗਰਾਮ ਸੁਣ ਰਹੇ।
3: ਪਹਿਲਾਂ ਤਾਂ ਬੱਚਿਆਂ ਨੂੰ ਆਪਾਂ ਵਿਸ਼ ਕਰੀਏ,
1: ਹੈਗੀਆਂ
3: ਤੇ ਕਿਉਂਕਿ ਬੱਚੇ ਨੂੰ ਦੇ ਭਾਈ ਦੋ ਚੀਜ਼ਾਂ ਮੈਂ ਦੇਖੀਆਂ ਇੱਥੇ, ਇੱਕ ਤਾਂ ਬੱਚਿਆਂ ਨੂੰ ਪਾਰਕ ਚੰਗੀ ਲੱਗਦੀ ਆ ਤੇ ਦੂਜਾ ਪੂਲ ਭਾਜੀ।
1: ਹਾਂ,
3: ਵੀ ਦੋਨੋਂ ਚੀਜ਼ਾਂ ਬੱਚਿਆਂ ਦੇ ਲਈ ਇਸ ਸਮਰ ਦੇ ਵਿੱਚ ਜਿੰਨੇ ਵੀ।
1: ਇੱਕ ਹੋਰ ਚੀਜ਼ ਵਧੀਆ ਲੱਗਦੀ ਹੈ ਕਿਡਸ ਇੰਜੋਏਰ, ਉਹ ਜਿਹੜਾ ਲੈਪਟਾਪ ਜਾਂਦਾ ਫੜ ਕੇ ਸਾਰਾ ਦਿਨ ਗੇਮ ਖੇਡਦੇ ਰਹਿੰਦੇ ਉੱਤੇ,
3: ਉਹ ਦੇ ਭਾਜੀ ਉਹ ਗੇਮ ਦੇ ਅਟ੍ਰੈਕਸ਼ਨ ਨਾਲੋਂ ਜਿਹੜੀਆਂ ਭਾਈ ਬਾਹਲੀਆਂ ਆਊਟਸਾਈਡ ਐਕਟੀਵਿਟੀਆਂ ਨੇ, ਜੇ ਪੇਰੈਂਟਸ ਨਾਲ ਆਪ ਜਾਣ ਤੇ ਬੱਚੇ ਭਾਈ ਲਾਈਕ ਕਰਦੇ। ਮੇਰੇ ਬੱਚੇ ਨੇ ਦੇ ਭਾਜੀ ਮੈਂ ਗੋਲਫ ਦੇ ਨਾਲ ਲੈ ਜਾਣਾ, ਜੇ ਸਵੀਮਿੰਗ ਜਾਣੀ ਉੱਥੇ ਨਾਲ ਲੈ ਜਾਣਾ, ਹੁਣ ਜੇ ਸਲੋਨ ਤੇ ਕੰਮ ਵੀ ਹੈ ਭਾਜੀ ਉੱਥੇ ਵੀ ਨਾਲ ਲਿਆਉਣਾ, ਉਹਨਾਂ ਕੀ ਆ ਨਿਆਣੇ ਤੁਹਾਡੇ ਨਾਲ ਜੁੜ ਜਾਂਦੇ ਭਾਜੀ।
1: ਸੋ ਨਿਯਮ ਰਹਿਣਾ, ਇੰਜੋਏ ਯੋਰ ਡੇ। ਤੁਸੀਂ ਕੀ ਕਹਿ ਰਹੇ ਸੀਗੇ ਕੋਟੇਜ ਬਾਰੇ?
3: ਇਹ ਭਾਜੀ ਕੋਟੇਜ ਆਪਣੇ ਕੋਲ
1: ਹਾਂ
3: ਲਗਭਗ 2 ਏਕੜ ਚ ਬਣੀ ਆ।
1: ਅੱਛਾ,
3: ਬ੍ਰੈਂਪਟਨ ਤੋਂ 2 ਘੰਟੇ ਦੀ ਡਰਾਈਵ ਆ।
1: ਠੀਕ ਆ,
3: ਤੇ ਇਹ ਜਿਹੜੀ ਕੋਟੇਜ ਦੇ ਭਾਜੀ 2 ਏਕੜ ਦੇ ਵਿੱਚ ਬਣੀ ਆ,
1: 3 ਬੈਡਰੂਮ
3: ਉੱਪਰ ਨੇ, ਵਾਕ ਆਊਟ ਬੇਸਮੈਂਟ ਆ ਦੇ ਭਾਜੀ, ਬੈਕ ਸਾਈਡ ਪਾਣੀ ਨਾਲ ਲੱਗਦੀ ਆ, ਬੜੀ ਖੂਬਸੂਰਤ ਕੋਟੇਜ ਆ ਇਹ। ਜੇ ਸਾਡਾ ਕੋਈ ਵੀ ਸੁਰਤਾ ਦੇ ਭਾਜੀ, ਜਿੰਨਾ ਵੀ ਵਿੱਚ ਸਮਾਨ ਪਿਆ ਕੋਟੇਜ ਦੇ ਭਾਜੀ, 1-1.5 ਲੱਖ ਦਾ ਸਮਾਨ ਆ ਦੇ ਭਾਜੀ, ਸਾਰਾ ਕੁਛ ਵਿੱਚ ਇਨਕਲੂਡ ਆ। ਜੇ ਤੁਸੀਂ ਇਦਾਂ ਦੀ ਕੋਟਰ ਲੈਣਾ ਚਾਹੁੰਦੇ ਹੋ, ਛੋਟੀ ਜਿਹੀ ਇੱਕ ਇਨਵੈਸਟਮੈਂਟ ਆ, ਉਹਨਾਂ ਤੁਹਾਨੂੰ ਹਰੇਕ ਮਹੀਨੇ ਇੱਕ ਮੰਥਲੀ ਇਨਕਮ ਤੁਹਾਡੀ ਸੈੱਟ ਹੋ ਜਾਣੀ ਹੈ, ਤੁਹਾਨੂੰ 1,000-2,000 ਕੈਸ਼ ਫਲੋ ਨਿਕਲੂਗਾ ਇਸ ਕੋਟੇ ਦੇ ਵਿੱਚੋਂ।
1: ਗੁਰਬਾਣੀ ਰੇਡੀਓ ਚ ਅਗਰ ਤੁਸੀਂ ਲੈਣਾ ਹੈ, ਸਿਰਫ $20 ਕੋਸਟ ਪ੍ਰਾਈਸ ਤੇ ਮਿਲ ਰਿਹਾ ਹੈ। ਧਰਮ ਨੂੰ ਇਹ ਵੇਚਦੇ ਨੇ ਦੂਜਿਆਂ $49 ਦਾ ਵੇਚਦੇ ਗੁਰਬਾਣੀ ਰੇਡੀਓ। ਨਾ ਨਾ ਨਾ ਨਾ ਨਾ, ਰੱਬ ਨੂੰ ਵੇਚ ਕੇ ਨਹੀਂ ਇਹਨਾਂ ਨੇ ਪੈਸੇ ਕਮਾਉਣੇ, ਕਹਿੰਦਾ ਰੱਬ ਵੈਸੇ ਹੀ ਦਿੰਦਾ ਵਾ। ਗੁਰਬਾਣੀ ਰੇਡੀਓ ਲੈਣ ਲਈ 416-740-8100। ਕਤਰ, ਸਾਊਦੀ ਅਰਬ ਨੇ ਹਰਮੋਜ਼ ਵਿਚ UAE ਦੇ ਤੇਲ ਟੈਂਕ ਤੇ ਹਮਲੇ ਦੀ ਨਿੰਦਾ ਕੀਤੀ। ਇਟਸ ਨਾਟ ਅਮੈਰੀਕਨ ਟੈਂਕਰ, ਵਾਈ ਯੂ ਅਟੈਕਿੰਗ ਦੈਮ। ਬੰਗਲਾਦੇਸ਼ ਦੇ ਵਿਚ ਸ਼ਿਪ ਜਿਹੜਾ ਹੈ, ਸ਼ਿਪ ਯਾਰਡ ਤੇ ਐਕਸੀਡੈਂਟ ਹੋਇਆ, 8 ਲੋਕ ਉੱਥੇ ਮਾਰੇ ਗਏ, ਇਹ ਗੈਸ ਲੀਕ ਹੋਇਆ ਸੀ। ਆਪਣੀ ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ, 10930 ਗੋਰਵੇ ਡਰਾਈਵ, ਯੂਨਿਟ C-X1, ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256, 905-913-5256, 905-913-5256। ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਵਾਹ ਸ਼ੇਰਾ। ਖੈਰ, ਕਰਾਚੀ ਵਿੱਚ ਆਜ਼ਾਦੀ ਦਿਵਸ ਦੇ ਜਸ਼ਨ ਦੌਰਾਨ ਹਵਾਈ ਗੋਲਾਬਾਰੀ ਦੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ 'ਚ 2 ਦੀ ਮੌਤ ਹੋ ਗਈ, 94 ਜ਼ਖਮੀ ਹੋ ਗਏ। ਮਨਾ ਲਓ ਆਜ਼ਾਦੀ, ਆਹ ਕੋਈ ਟਾਂਗਾ, 2 ਦੀ ਮੌਤ ਹੋ ਗਈ, 94 ਜ਼ਖਮੀ ਹੋ ਗਏ, ਅਨਬਿਲੀਵੇਬਲ। 1946 ਵਿੱਚ ਵਿਆਹੇ ਸਰੀ ਜੋੜੇ ਦੀ 80ਵੀਂ ਵਰੇਗੰਢ ਹੈ, 80 ਸਾਲ ਹੋ ਗਏ ਵਿਆਹ ਕਰਾਇਆ ਨੂੰ, ਬਸੰਤਰ ਕੌਰ ਮੱਲੀ ਅਤੇ ਹਰਬੰਸ ਸਿੰਘ ਮੱਲੀ। ਵਾਓ, ਅੱਜ ਕੱਲ੍ਹ ਤਾਂ 80 ਸਾਲ ਕੋਈ ਜਿਉਂਦਾ ਨਹੀਂ ਹੈ। ਐਨੀਵੇ, ਜਾਂਦੇ ਹਾਂ ਆਉਂਦੇ ਹਾਂ।
9: Land, one stop for all your grocery needs. ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
10: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ।
11: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
12: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
11: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
13: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
11: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
13: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।

0: 20 ਸਾਲਾ ਪੰਜਾਬਣ ਦੀ ਇੱਕ ਹਾਦਸੇ ਵਿੱਚ ਮੌਤ ਹੋਈ ਕੈਲੀਫੋਰਨੀਆ ਦੇ ਅੰਦਰ। ਮੈਂ ਹੁਣੇ ਖਬਰ ਸੁਣਾ ਕੇ ਹਟਿਆ
1: ਜੀ ਭਾਜੀ,
0: ਆਪਣਾ ਇੱਕ ਜੋੜਾ ਹੈ ਬਸੰਤ ਕੌਰ ਮੱਲੀ ਤੇ ਹਰਬੰਸ ਸਿੰਘ ਮੱਲੀ
1: ਜੀ,
0: 80 ਸਾਲ ਹੋ ਗਏ ਵਿਆਹ ਕਰਾਏ ਨੂੰ।
1: 80 ਸਾਲ,
0: ਆਪਣੇ 80 ਸਾਲ ਦੀ ਉਮਰ ਨਹੀਂ ਅੱਜ ਕੱਲ ਕਿਸੇ ਦੀ।
1: ਦੈਟਸ ਭਾਜੀ ਗੁੱਡ,
0: ਇਟਸ ਅਨਬਿਲੀਵੇਬਲ। ਸਰੀ ਚ ਗੋਲੀਆਂ ਚੱਲੀਆਂ ਜੀ, ਇਮਾਰਤ ਨੂੰ ਨੁਕਸਾਨ ਤੇ ਜਿਹੜਾ ਹੋਇਆ ਹੋਇਆ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ। ਕੁਰੇਸ਼ੀਆ ਦੇ ਜੰਗਲ ਦੀ ਅੱਗ ਕਾਰਨ ਹਜ਼ਾਰਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ ਦਰਜਣਾਂ ਜ਼ਖਮੀ ਹੋ ਗਏ
1: ਜੀ।
0: ਬੈਂਕਾਕ ਵਿੱਚ 28 ਘੰਟਿਆਂ ਤੋਂ ਫਸੇ 200 ਭਾਰਤੀ, ਤਕਨੀਕੀ ਖਰਾਬੀ ਹੋਈ ਏਅਰ ਇੰਡੀਆ ਚ, ਉੱਥੇ ਲੜੀ ਜਾਂਦੇ ਆ ਜਿਹੜੇ ਮੂਹਰੇ ਕਾਊਂਟਰ ਤੇ ਹੁੰਦੇ ਆ
1: ਜੀ।
0: ਉਹ ਯਾਰ ਤਕਨੀਕੀ ਖਰਾਬੀ, ਚੰਗੀ ਗੱਲ ਆ ਤੁਹਾਨੂੰ ਨਾਲ ਨਹੀਂ ਲੈ ਕੇ ਗਏ
1: ਜੀ।
0: ਅਸੀਂ ਐਵੇਂ ਲੜਨ ਲੱਗ ਜਾਂਦੇ, ਉਹ ਵਿਚਾਰੇ ਮੂਹਰੇ ਵਰਕਰ ਆ, ਜੇ ਜਹਾਜ਼ ਖਰਾਬ ਆ ਤਾਂ ਚੰਗੀ ਗੱਲ ਹੀ ਆ, ਨਹੀਂ ਲੈ ਕੇ ਗਏ
1: ਹਾਂਜੀ।
0: ਅਸੀਂ ਉਹਨਾਂ ਨਾਲ, ਸਾਨੂੰ ਸਾਡੀ ਫਲਾਈਟ ਸੀ ਗਈ ਕਿਉਂ ਨੀ, ਨਾਲੇ ਉਹ ਕਿਹੜਾ ਵਿਚਾਰੇ ਪਾਇਲਟ ਆ,
1: ਪਾਇਲਟ ਨੀ ਵਿਚਾਰੇ,
0: ਉਹ ਤਾਂ ਕੰਮ ਕਰਦੇ ਜਿਵੇਂ ਤੁਸੀਂ ਕਰਦੇ ਹੋ ਜਾਂ ਮੈਂ ਕਰਦਾ। ਖੈਰ, ਜਿਹੜਾ ਹਿੰਦੁਸਤਾਨ ਹੈ
1: ਜੀ,
0: ਇਹਦਾ ਨਾਮ ਹਿੰਦੁਸਤਾਨ ਹੈ
1: ਜੀ,
0: ਭਾਰਤ ਹੈ, ਇੰਡੀਆ ਹੈ,
1: ਇੰਡੀਆ
0: ਹਰ ਦੇਸ਼ ਦਾ ਇੱਕੋ ਨਾਮ ਹੈ।
1: ਹਾਂ,
0: ਇਹ ਤਿੰਨ ਚਾਰ ਰੱਖੀ ਬੈਠੇ ਆ। ਅੱਛਾ, ਜਿਹੜਾ ਰਾਸ਼ਟਰੀ ਜਾਨਵਰ ਹੈ ਉਹ ਸ਼ੇਰ ਹੈ ਜਾਂ ਬਾਘ ਹੈ, ਹਰੇਕ ਦਾ ਇੱਕ ਹੁੰਦਾ, ਇਹਨਾਂ ਦਾ ਪਤਾ ਹੀ ਨਹੀਂ।
1: ਅੱਛਾ ਜੀ,
0: 5-6 ਸਾਲ ਹੋ ਗਏ ਕਿਸੇ ਨੇ ਇਹ ਜਿਹੜਾ ਰਿਪਬਲਿਕ ਆਫ ਇੰਡੀਆ ਅਸਲ ਦੇ ਵਿੱਚ ਕਾਨੂੰਨੀ ਤੌਰ ਤੇ, ਕਿਸੇ ਨੇ ਰਜਿਸਟਰ ਨਹੀਂ ਕਰਾਇਆ ਇਹ ਦੇਸ਼।
1: ਅੱਛਾ, ਰਜਿਸਟਰ ਨਹੀਂ ਕਰਾਇਆ, ਆਪਾਂ ਕਰਾ ਲਈਏ ਆਪਣੇ ਨਾਂ ਦੇ।
0: ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਪਾਣੀ ਰੋਕਣ ਦੇ ਢੁਕਵਾਂ ਜਵਾਬ ਦੇਣ ਦੀ ਧਮਕੀ ਦਿੱਤੀ ਹੈ। ਧਮਕੀਆਂ ਦੇਈ, ਚਲੋ ਹੋਰ ਨਾ ਕੁਛ ਕੰਮ ਕਰਿਓ। ਐਨੀਵੇ, ਤੁਸੀਂ ਕੀ ਫਰਮਾ ਰਹੇ ਸੀ ਜਨਾਬ?
1: ਦੀ ਭਾਜੀ, ਏਅਰਪੋਰਟ ਐਂਡ ਨਾਰਥ ਪਾਰਕ ਦੇ ਉੱਪਰ
0: ਹਾਂਜੀ,
1: ਜਿਹੜਾ ਕੋਰਨ ਵਾਲਾ ਪਲਾਜ਼ਾ ਐਲ ਸੀ
0: ਜਿੱਥੇ ਰੀਮੈਕਸ ਗੋਲਡ ਹੈ,
1: ਰੀਮੈਕਸ ਗੋਲਡ ਦੇ ਭਾਜੀ,
0: ਹਾਂ ਹਾਂ।
1: ਸੋ ਉੱਥੇ ਆਪਾਂ ਇੱਕ ਓਪਨਿੰਗ ਕਰਨ ਜਾ ਰਹੇ ਦੇ ਭਾਜੀ ਸਲੂਨ ਦੀ।
0: ਕਦੋਂ ਕਰਨੀ ਹੈ?
1: ਇਹ 1 ਸਤੰਬਰ ਨੂੰ ਹੁਣ ਜਾ ਰਹੀ ਦੇ ਭਾਜੀ।
0: ਓਕੇ,
1: ਤੇ ਆਲਰੇਡੀ ਕੰਮ ਚੱਲ ਰਿਹਾ। ਜੇ ਸਾਡਾ ਕੋਈ ਵੀ ਭੈਣ ਭਰਾ ਜਿਹਨੂੰ ਬਾਰਬਰ ਸ਼ਾਪ ਦੇ ਵਿੱਚ ਕੰਮ ਕੀਤਾ ਹੋਵੇ, ਐਕਸਪੀਰੀਅੰਸ ਹੋਵੇ, ਤੇ ਸਾਨੂੰ 1-2 ਬਾਰਬਰ ਚਾਹੀਦੇ ਨੇ ਭਾਜੀ, ਤੇ 1-2 ਕੁੜੀਆਂ ਵਾਲੇ ਸੈਕਸ਼ਨ ਦੇ ਵਿੱਚ ਸਾਨੂੰ ਕੁੜੀਆਂ ਚਾਹੀਦੀਆਂ ਜਿਹਨਾਂ ਨੂੰ ਐਕਸਪੀਰੀਅੰਸ ਹੋਵੇ ਕੰਮ ਕਰਨ ਆਉਂਦਾ ਹੋਵੇ,
0: ਠੀਕ ਹੈ,
1: ਤੇ ਤੁਸੀਂ ਜੋਬ ਅਪਲਾਈ ਕਰ ਸਕਦੇ ਹੋ, ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਨੰਬਰ ਸਾਡਾ 416-265-2222 ਦੇ ਭਾਈ। 1 ਸਤੰਬਰ ਤੋਂ ਅਨਲਿਮਿਟਡ ਹੇਅਰ ਕੱਟ, ਬੀਅਰ ਕੱਟ ਦੀ ਡੀਲ ਆਉਣ ਜਾ ਰਹੇ ਹਾਂ।
0: ਅਨਲਿਮਿਟਡ ਦਾ ਮਤਲਬ ਕੀ
1: ਦੇ ਭਾਈ? ਤੁਸੀਂ ਰੋਜ਼ ਆ ਕੇ ਸਟਾਈਲ ਕਰਾ ਸਕਦੇ ਹੋ, ਰੋਜ਼ ਰੈਡੀ ਹੋ ਕੇ।
0: ਰੋਜ਼ ਮੈਂ ਬਾਲ ਕਟਾਉਣ ਤੇ ਤੁਰ ਜਾਉਂ ਤੇ
1: ਵੀਕ ਚ ਇੱਕ ਵਾਰੀ ਭਾਈ ਹੇਅਰ ਕੱਟ ਹੋ ਗਿਆ,
0: ਅੱਛਾ,
1: ਵੀਕ ਚ ਇੱਕ ਵਾਰੀ ਬਾਈ ਬੀਅਰ ਕੱਟ ਹੋ ਗਈ,
0: ਅੱਛਾ,
1: ਵੀਕ ਚ ਇੱਕ ਵਾਰੀ ਫੇਸ ਕਲੀਨ ਅਪ ਹੋ ਗਿਆ,
0: ਓਕੇ,
1: ਦੇ ਨਾਲ ਹੌਟ ਟਾਵਲ ਹੋ ਗਿਆ,
0: ਅੱਛਾ।
1: ਇਹ ਤੁਹਾਨੂੰ ਵੀਕ ਬਾਅਦ ਮੈਨੀ ਸਰਵਿਸ ਭਾਜੀ,
0: ਠੀਕ ਹੈ।
1: ਤੁਹਾਨੂੰ ਉਹਦੇ ਲਈ ਅਪਾਇੰਟਮੈਂਟ ਲੈਣੀ ਪੈਣੀ, ਕੋਈ ਵੇਟਿੰਗ ਨਹੀਂ। 9 ਬਾਰਬਰ ਨੇ ਜਿਹੜੇ ਤੁਹਾਡੀ ਵੇਟ ਕਰਨਗੇ, ਪ੍ਰੋਪਰ ਤੁਹਾਨੂੰ ਹਾਈ ਐਂਡ ਦੀ ਸਰਵਿਸ ਮਿਲੇਗੀ ਦੇ ਭਾਜੀ। ਸਿਰਫ ਤੇ ਸਿਰਫ ਪੇ ਕੀ ਕਰਨੇ ਦੇ ਭਾਜੀ? ਰੋਜ਼ ਦੇ $3
0: ਦੱਸਿਟ।
1: ਸੋ ਇਸ ਪ੍ਰਾਈਜ਼ ਦੇ ਭਾਈ ਦੇ ਭਾਜੀ, ਤੁਸੀਂ ਜਦੋਂ ਮਰਜ਼ੀ ਰੋਜ਼ ਆ ਕੇ, ਜੇ ਤੁਸੀਂ ਕੰਮ ਤੇ ਆਉਂਦੇ ਹੋ, ਤੁਸੀਂ ਉੱਥੇ ਆਪਣੀ ਗੱਡੀ ਪਾਰਕ ਕਰਨੀ ਆ ਤੇ ਤੁਹਾਡਾ ਸਟਾਈਲ ਕਰਾ ਕੇ ਤੁਹਾਨੂੰ ਉੱਥੋਂ ਕਰਾਂਗੇ, ਕੋਈ ਐਕਸਟਰਾ ਚਾਰਜਸ ਨਹੀਂ,
0: ਠੀਕ ਹੈ,
1: ਠੀਕ ਹੈ ਜੀ। ਸੋ ਮੰਥਲੀ ਪਲਾਨ ਦੇ ਵਿੱਚ ਹੇਅਰ ਕੱਟ, ਬੀਅਰ ਕੱਟ ਅਨਲਿਮਿਟਡ ਕਰਾਉਣਾ ਚਾਹੁੰਦੇ ਹੋ ਤੇ ਸਾਡੇ ਨਾਲ ਕਰੀ ਗੱਲਬਾਤ ਕਰ ਲਿਓ, ਸਾਡਾ ਨੰਬਰ ਨੋਟ ਕਰ ਲਓ। ਜੇ ਤੁਸੀਂ ਜੋਬ ਵੀ ਲੈਣਾ ਚਾਹੁੰਦੇ ਹੋ ਤਾਂ ਵੀ ਗੱਲਬਾਤ ਕਰ ਲਿਓ। 416-265-2222, 416-265-2222।
0: ਗੋਰਵੇ ਤੇ ਕੰਟਰੀ ਸਾਈਡ ਦੇ ਕਾਰਨਰ ਤੇ ਹੈ ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ ਸੈਂਟਰ, ਜਿੱਥੇ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਪ੍ਰੋਫੈਸ਼ਨਲ ਲੋਕ ਤੁਹਾਨੂੰ ਸੇਵਾਵਾਂ ਦਿੰਦੇ ਨੇ। ਇੰਸ਼ੋਰੈਂਸ ਕੰਪਨੀ ਨਾਲ ਡਾਇਰੈਕਟ ਡੀਲ ਕਰਦੇ, ਤੁਹਾਨੂੰ ਪੈਸੇ ਦੇਣ ਦੀ ਲੋੜ ਨਹੀਂ, ਇੰਸ਼ੋਰੈਂਸ ਤੋਂ ਆਪੇ ਲੈ ਲੈਣਗੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹੈ। ਨੰਬਰ ਹੈ 956-913-5556, 913-5556। ਇੱਕ ਫਰਮ ਹੈ ਜੀ ਜਿਨ੍ਹਾਂ ਨੂੰ ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ US ਲਈ ਡਰਾਈਵਰਸ ਦੀ ਲੋੜ ਹੈ। ਐਕਸਪੀਰੀਅੰਸ ਦੇ ਹਿਸਾਬ ਨਾਲ ਤੁਹਾਨੂੰ ਪੈਸੇ ਚੰਗੇ ਖਾਸੇ ਦਿੱਤੇ ਜਾਣਗੇ। ਬਾਈ ਵੀਕਲੀ ਪੇ ਮਿਲੇਗੀ। ਤੁਸੀਂ ਵਹੀਕਲ ਦੀ ਮੰਗਣ ਨੂੰ ਫੋਨ ਕਰ ਲਓ 647-972-64-55, $972-64-55। $99 ਤੋਂ ਤੁਸੀਂ ਡਕ ਸਿਸਟਮ ਸਾਫ਼ ਕਰਾਉਣਾ ਹੈ ਆਪਣੇ ਘਰ ਦਾ। ਤੁਸੀਂ ਫਰਨੀਚਰ ਸਾਫ਼ ਕਰਦੇ ਹੋ ਸਾਲ ਚ 2 ਵਾਰ, ਡਕ ਸਿਸਟਮ ਕਿਉਂ ਨਹੀਂ ਕਰਾਉਂਦੇ ਭਾਈ ਸਾਹਿਬ? ਬਜ਼ੁਰਗ ਨੇ, ਸਾਹ ਦਾ ਇਸ਼ੂ ਆ, ਛੋਟੇ ਛੋਟੇ ਬੱਚੇ ਨੇ, ਸਾਹ ਦਾ ਇਸ਼ੂ ਆ, ਖਾਸ ਕਰਕੇ ਜਿਹੜੇ ਨਵੇਂ ਘਰ ਆ।
1: ਬਿਲਕੁਲ ਦੀਪਾ ਜੀ,
0: ਨਵੇਂ ਘਰ ਬਣਦੇ ਅਸੀਂ ਵਿੱਚ ਮੂਵ ਹੋ ਜਾਂਦੇ, ਅੱਲਾ ਵੀ ਨਵਾਂ ਘਰ ਆ। ਨਵੇਂ ਘਰ ਦੇ ਵਿੱਚ ਜਦੋਂ ਕੰਸਟਰਕਸ਼ਨ ਹੁੰਦੀ ਆ, ਉਹ ਸਾਰਾ ਜਿਹੜਾ ਘਟਾ ਹੈ ਉਹ ਪਾਈਪਾਂ ਚ ਪਿਆ।
1: ਦੀਪਾ ਜੀ, ਜੇ ਆਪਾਂ ਬੇਸਮੈਂਟ ਹੀ ਬਣਾਈਏ ਜਾਂ ਘਰ ਦੀ ਕੋਈ ਰੈਨੋਵੇਟਿੰਗ ਕਰੀਏ, ਉਦੋਂ ਬਾਅਦ ਵੀ ਬਹੁਤ ਜ਼ਰੂਰੀ ਆ, ਕਿਉਂਕਿ ਬੱਚਿਆਂ ਦੇ ਲਈ ਇਹਦੇ ਵਿੱਚ ਮੁੜ ਕੇ ਤੁਹਾਨੂੰ ਸਕਿਨ ਦਾ ਇਸ਼ੂ ਆ ਸਕਦਾ।
0: ਸੋ ਤੁਸੀਂ ਅਮਨ ਨੂੰ ਫੋਨ ਕਰ ਲਓ 416-277-4616, 277-4616। ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ, 647-201-6002
2: ਕਿਤੇ ਨੀ ਗੱਲਾਂ ਕਰਦੇ ਹੋ ਵੀ ਗੱਡੀ ਲੈਣੀ ਹੈ ਕੋਈ ਆਲੂ ਪਿਆ ਤੇ ਲੈਣੀ ਨੀ ਤਾਂ ਜੀ ਗੱਡੀ ਲੈਣੀ ਹੋਵੇ ਉਹ ਵੀ ਬੈਸਟ ਪ੍ਰਾਈਸ ਸੇਲ ਐਂਡ ਸਰਵਿਸ ਨਾਲ ਤੇ ਏਅਰਪੋਰਟ ਨਿਸਾਨ ਚੁੱਪ ਕਰਕੇ ਆ ਜਾਓ ਨਵੀਂ ਜਾਂ ਪੁਰਾਣੀ ਗੱਡੀ ਲੈ ਜਾਓ ਦੈਟਸ ਰਾਈਟ ਆ ਭਾਈ ਏਅਰਪੋਰਟ ਨਿਸਾਨ ਕਾਰਨਰ ਆਫ ਏਅਰਪੋਰਟ ਐਂਡ ਕੁਈਨ ਸਟਰੀਟ 905-791-4900 ਆ ਜਾਓ ਆ ਜਾਓ
3: ਤੁਸੀਂ ਵੀ ਡਾਕਟਰ ਡੈਂਟਿਸਟ ਆਈ ਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਸ ਵੈਲ ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ ਬੋਥ ਆਰ ਟੈਕਸੇਬਲ ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ ਇਨਵੈਸਟ ਕੀਤਾ ਜਾ ਸਕਦਾ ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ ਨੀਡ ਟੂ ਨੋ ਮੋਰ ਦਿਸ ਇਜ਼ ਉਮਰਪ੍ਰੀਤ ਚਾਵਲਾ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਐਂਡ ਨੰਬਰ ਟੂ ਕਾਲ ਇਜ਼ 647-446-1616 647-446-1616
0: ਜਤਿੰਦਰ ਜੀ
1: ਯੈਸ ਸਰ
0: ਬ੍ਰੈਂਪਟਨ ਟੀਵੀ ਅਪਲਾਈਂਸਸ ਤੇ
1: ਜੀ
0: 50 ਇੰਚ ਦਾ ਬ੍ਰੈਂਡ ਨੇਮ ਟੈਲੀਵਿਜ਼ਨ ਡੱਬਾ ਬੰਦ
1: ਠੀਕ ਹੈ ਜੀ
0: 299
1: ਦੇ ਦੇ ਭਾਜੀ
0: 299
1: ਭਾਈ 50 ਇੰਚ ਦਾ ਟੀਵੀ
0: 299
1: ਤੇ
0: 55 ਨਹੀਂ ਨਹੀਂ ਠਹਿਰ ਜੋ ਉਹਦੇ ਵਿਚਾਲੇ ਆਉਂਦਾ 55
1: ਜੀ
0: 399 55 ਇੰਚ 399 ਬੋਲਤੀ ਬੰਦ ਹੋ ਗਈ
1: ਇਦੋਂ ਵੱਡਾ ਕਦੇ ਭਾਈ ਟੀਵੀ ਇਦੋਂ ਵੀ
0: ਅੱਛਾ 65 ਇੰਚ ਦਾ 599
1: 65 ਇੰਚ ਦਾ
0: 599 ਡੱਬਾ ਬੰਦ ਬ੍ਰੈਂਡ ਨਿਊ 75 ਇੰਚ 699
1: 75 ਇੰਚ ਭਾਜੀ
0: ਹਾਂ 699 ਡੱਬਾ ਬੰਦ ਬ੍ਰੈਂਡ ਨਿਊ
1: ਓਹੋ ਤੇ ਭਾਈ ਬ੍ਰੈਂਡ ਕਿਹੜਾ ਹੈ
0: ਸੈਮਸੰਗ
1: ਬਹੁਤ ਤੁਹਾਡੀ
0: ਬ੍ਰੈਂਡ ਟੀਵੀ ਐਪ ਪਲਸ 905-450-2858
1: ਬ੍ਰੈਂਪਟਨ ਦੇ ਵਿੱਚ ਸਾਡੇ ਕੋਲ ਫਸਟ ਟਾਈਮ ਹੋਮ ਬਾਇਰ ਦੇ ਲਈ ਪ੍ਰੋਪਰਟੀਆਂ ਨੇ ਜੇ ਸਾਡਾ ਕੋਈ ਵੀ ਸਰੋਤਾ 3 ਬੈਡਰੂਮ ਦਾ ਸੈਮੀ ਡਿਟੈਚ ਲੈਣਾ ਚਾਹੁੰਦਾ ਹੋਵੇ ਫਿਨਿਸ਼ ਬੇਸਮੈਂਟ ਦੇ ਨਾਲ 6 ਤੋਂ 6.25 ਲੱਖ ਦੀ ਰੇਂਜ ਦੇ ਵਿੱਚ ਨੰਬਰ ਡਾਇਲ ਕਰਿਓ 416-265-2222 ਜੇ ਤੁਹਾਡੇ ਕੋਲ ਸੈਮੀ ਡਿਟੈਚ ਹੈ ਤੁਹਾਡੇ ਕੋਲ ਟਾਊਨ ਹਾਊਸ ਹੈ ਉਹਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਡੀਟੈਚ ਮਕਾਨ ਦੇ ਨਾਲ ਡੀਟੈਚ ਮਕਾਨ ਨਾਲ ਜਿਹੜਾ ਕਿ 0 ਤੋਂ 5 ਸਾਲ ਦੀ ਏਜ ਦੇ ਵਿੱਚ ਬਣਿਆ ਆ ਡੀਟੈਚ ਮਕਾਨ ਸਿੰਗਲ ਕਾਰ ਗਰਾਜ ਦੇ ਨਾਲ 2000 ਤੋਂ 2500 ਸਕੇਅਰ ਫੀਟ ਦਾ $8,50,000 ਦੇ ਵਿੱਚ ਨੰਬਰ ਇੱਕੋ ਇੱਕ ਡਾਇਲ ਕਰਨਾ ਪੈਣਾ 416-265-2222 ਡਬਲ ਕਾਰ ਗਰਾਜ ਵਿਦ ਲੀਗਲ ਬੇਸਮੈਂਟ 2 ਬੈਡਰੂਮ ਦੀ ਆਲਰੇਡੀ ਰੈਂਟ ਆਊਟ ਹੈ 4 ਤੋਂ 6 ਗੱਡੀਆਂ ਡਰਾਈਵੇ 'ਚ ਪਾਰਕਿੰਗ ਹੈ ਵਧੀਆ ਡਰਾਈਵੇ ਬਣਾਇਆ ਫੁੱਲੀ ਪੈਸੇ ਲਾਏ ਨੇ 2 ਬੈਡਰੂਮ ਦੀ ਲੀਗਲ ਬੇਸਮੈਂਟ 1099 ਦੇ ਵਿੱਚ ਲੈਣਾ ਚਾਹੁੰਦੇ ਹੋ ਨੰਬਰ ਇੱਕੋ ਇੱਕ ਡਾਇਲ ਕਰਨਾ ਹੈ 416-265-2222 416-265-2222
0: ਮੂਸੇ ਵਾਲਾ ਹੱਤਿਆ ਮਾਮਲੇ 'ਚ ਸੁਣਵਾਈ 28 ਅਗਸਤ ਤੇ ਪੈ ਗਈ
1: ਜੀ
0: ਇੱਥੇ ਜਦੋਂ ਕੋਈ ਵੀ ਕੇਸ ਚੱਲਦਾ ਕੋਈ ਮਰਡਰ ਦਾ ਹੋਵੇ ਚੋਰੀ ਠੱਗੀ ਦਾ ਹੋਵੇ ਰੇਪ ਦਾ ਹੋਵੇ ਡੋਮੈਸਟਿਕ ਅਬਿਊਜ਼ ਦਾ ਹੋਵੇ ਕੋਈ ਵੀ ਕੇਸ ਹੋਵੇ
1: ਜੀ
0: ਚੱਲ ਪਿਆ ਜਿੰਨਾ ਚਿਰ ਨਿਬੜਦਾ ਨਹੀਂ
1: ਹਾਂਜੀ
0: ਉਨਾ ਚਿਰ ਉਹ ਚੱਲੀ ਜਾਣਾ ਹਫ਼ਤੇ 'ਚ ਨਿਬੜ ਜੇ 10 ਦਿਨਾਂ 'ਚ ਨਿਬੜੇ 15 ਨਿਬੜ ਗਿਆ ਗੱਲ ਖਤਮ ਸਾਡੇ ਅੱਜ 1 ਤਰੀਕ ਪਈ ਅਗਲੀ ਤਰੀਕ 3 ਮਹੀਨਿਆਂ ਨੂੰ ਉਦੋਂ ਅਗਲੀ ਤਰੀਕ 4 ਮਹੀਨਿਆਂ ਨੂੰ ਫਿਰ 6 ਮਹੀਨਿਆਂ ਨੂੰ ਉਹ ਸਾਲਾਂ ਬੱਧੀ ਇਸੇ ਕੰਮ ਦੀ ਲੰਘਾ ਦਿੰਦੇ ਆ ਫਿਰ ਕਹਿੰਦੇ ਹਮਾਰਾ ਦੇਸ਼ ਮਹਾਨ ਹੈ ਖੈਰ ਸੁੱਖ ਸਾਹਿਬ ਤੋਂ ਦੇਖਦੇ ਹਾਂ ਕਿਹੜੀਆਂ ਮਹਾਨ ਮਹਾਨ ਕੀਮਤਾਂ ਲੈ ਕੇ ਆਏ ਆ ਗ੍ਰੈਂਡ ਫਰਨੀਚਰ ਤੋਂ ਜਨਾਬ
4: ਬਹੁਤ ਸ਼ੁਕਰੀਆ ਧੰਨਵਾਦ ਦੇ ਭਾਜੀ ਬਿਲਕੁਲ ਇਸ ਵੀਕਐਂਡ ਦੇ ਉੱਪਰ ਬੈਡਰੂਮ ਸੈੱਟ ਦੀ ਡੀਲ ਦਿੰਦੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਲਾਈਟ ਗ੍ਰੇ ਕਲਰ ਦਾ ਕਿੰਗ ਸਾਈਜ਼ ਦਾ ਬੈੱਡ ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ ਪਲੱਸ ਲੈਡਰ ਲੱਗਾ ਹੋਇਆ ਤੇ ਨਾਲ ਹਾਈਡ੍ਰੋਲਿਕ ਸਟੋਰੇਜ ਕਿੰਗ ਸਾਈਜ਼ ਦਾ ਬੈੱਡ ਲਾਈਟ ਗ੍ਰੇ ਕਲਰ ਦਾ ਡਰੈਸਰ ਦੇ ਡਰੋਰ ਜਿਹੜੇ ਸੋਫਟ ਕਲੋਜ਼ਰ ਨੇ ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ ਮਿਰਰ ਦੇ ਵਿੱਚ ਐਲਈਡੀ ਲਾਈਟ ਨਾਈਟ ਸੈਂਡ ਦੇ ਉੱਪਰ ਵਾਇਰਲੈਸ ਚਾਰਜਰ ਪਲੱਸ ਗੋਲਡਨ ਕਲਰ ਦੇ ਹੈਂਡਲ ਸੋ ਲਾਈਟ ਗ੍ਰੇ ਕਲਰ ਦਾ ਬੈੱਡਰੂਮ ਸੈੱਟ ਗੋਲਡਨ ਕਲਰ ਦੇ ਹੈਂਡਲਾਂ ਦੇ ਨਾਲ ਹਾਈਡ੍ਰੋਲਿਕ ਸਟੋਰੇਜ ਵਾਇਰਲੈਸ ਚਾਰਜਰ ਦੇ ਨਾਲ ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3,350 ਸੀ ਓਨਲੀ ਫੋਰ ਦਿਸ ਵੀਕਐਂਡ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਕੰਪਲੀਟ ਬੈੱਡਰੂਮ ਸੈੱਟ ਕਿੰਗ ਬੈੱਡ ਡਰੈਸਰ ਮਿਰਰ ਨਾਲ ਸਾਈਟੇਬਲ ਇਟਾਲੀਅਨ ਸੀਰੀਜ਼ ਦਾ ਬੈੱਡਰੂਮ ਸੈੱਟ ਸਿਰਫ $1,699 $1,699 ਦੇ ਨਾਲ ਇਸ ਵੀਕਐਂਡ ਲਈ ਕਿੰਗ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਗਿਫਟ ਮਿਲੂਗਾ ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਇਸ ਵੀਕਐਂਡ ਦੇ ਉੱਪਰ ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਗਨ ਰੋਡ 6685 ਟੋਮਗਨ ਰੋਡ ਦੇ ਭਾਜੀ
0: ਬੜੀ ਮਿਹਰਬਾਨੀ ਜਨਾਬ ਥੈਂਕ ਯੂ ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ, ਇਸ ਯੋਰ ਪ੍ਰੋਬਲਮ। ਰੀਅਲੀ, ਆਈ ਡੋਂਟ ਗਿਵ ਅ ਡੈਮ ਸ਼ਿਟ ਇਫ ਯੂ ਲਾਈਕ ਮੀ ਔਰ ਯੂ ਡੋਂਟ ਲਾਈਕ ਮੀ, ਇਟਸ ਨਨ ਆਫ ਮਾਈ ਪ੍ਰੋਬਲਮ।

0: Dave Dartler. And you are not. ਹਾਂਜੀ ਜਤਿੰਦਰ ਜੀ ਅਗਲੀ ਲਿਸਟਿੰਗ
1: ਦੇ ਭਾਜੀ ਫਾਰਮੋਸਾਂ ਦੀ ਗੱਲਬਾਤ ਕਰਦੇ ਹਾਂ। ਕੈਲਡਨ ਦੇ ਵਿੱਚ ਕਸਟਮ ਬਿਲਟ ਫਾਰਮੋਸ ਅਸੀਂ ਲਾਇਆ ਸੀਲ ਦੇ ਉੱਪਰ, ਤੇ ਜਿਹੜਾ ਕਸਟਮ ਬਿਲਟ ਮਕਾਨ ਆ ਇਹਦੀ 14 ਫੁੱਟ ਦੀ ਸੀਲਿੰਗ ਆ, 12 ਫੁੱਟ ਦੀ ਵੀ ਆ, 14 ਫੁੱਟ ਦੀ ਸੀਲਿੰਗ ਮੇਨ ਫਲੋਰ ਦੇ ਉੱਪਰ ਹੈਗੀ ਆ। 4 ਬੈਡਰੂਮ ਨੇ, 3 ਵਾਸ਼ਰੂਮ ਨੇ, ਪਲੱਸ ਪਾਊਡਰ ਰੂਮ ਆ, ਤੇ ਇਹਦੀ ਬੇਸਮੈਂਟ ਵਾਕਆਊਟ ਬਣੀ ਹੈ, ਆਲਮੋਸਟ ਰਿਵੀਲ ਆਊਟ ਹੈ, ਬੈਕ ਸਾਈਡ 'ਤੇ ਕੁਛ ਨਹੀਂ। ਹਾਈਵੇ 410 ਮੇਫੀਲ ਤੋਂ ਲੈ ਕੇ ਚੱਲਦੇ ਹਾਂ, 10 ਤੋਂ 15 ਮਿੰਟ ਦੀ ਡਰਾਈਵ ਆ। ਇਹ ਬੜੀ ਖੂਬਸੂਰਤ ਪ੍ਰੋਪਰਟੀ ਹੈ, ਬੜੀ ਰੀਝ ਨਾਲ ਸੈਲਰ ਨੇ ਬਣਾਈ ਹੈ। ਜੇ ਤੁਸੀਂ ਇੱਦਾਂ ਦਾ ਕਸਟਮ ਮਕਾ ਲੈਣਾ ਚਾਹੁੰਦੇ ਹੋ, 3 ਕਾਰਗਰਾਜ ਨੇ, 20-25 ਗੱਡੀਆਂ ਦੀ ਪਾਰਕਿੰਗ ਹੈ। ਨਾਲ ਦੀ ਨਾਲ ਕੈਲਡਨ ਦੇ ਵਿੱਚ ਸਾਡੇ ਕੋਲ ਇੱਕ ਪਾਵਰ ਆਫ ਸੇਲ 'ਤੇ ਮਕਾਨ ਆਇਆ, 2 ਏਕੜ ਦੇ ਲੋਟ ਦੇ ਉੱਤੇ ਲਗਭਗ 4500 ਸਕੇਅਰ ਫੀਟ ਦਾ ਮਕਾਨ ਬਣਿਆ। ਇਹ ਪਾਵਰ ਆਫ ਸੇਲ ਦੀ ਪ੍ਰੋਪਰਟੀ ਹੈ ਜਿਹੜੀ ਕਿ ਰੀਜ਼ਨੇਬਲ ਪ੍ਰਾਈਸ 'ਤੇ ਡੀਲ ਬਣ ਜਾਣੀ ਹੈ। ਜਾਂ ਤੁਸੀਂ ਕੈਲਡਨ ਦੇ ਵਿੱਚ 20 ਏਕੜ ਦਾ ਫਾਰਮ ਹਾਊਸ ਲੈਣਾ ਚਾਹੁੰਦੇ ਹੋ, ਸਾਡੇ ਨਾਲ ਗੱਲਬਾਤ ਕਰ ਲਿਓ। ਕਿੰਗ ਦੇ ਉੱਪਰ ਸਾਡੇ ਕੋਲ 10 ਏਕੜ ਵਾਈਟ ਬਿਲਟ ਦੇ ਵਿੱਚ ਪਏ ਨੇ, ਜਿਹੜੇ ਕਿ ਫਿਊਚਰ ਦੇ ਵਿੱਚ ਤੁਸੀਂ ਵਧੀਆ ਪੈਸੇ ਬਣਾ ਸਕਦੇ ਹੋ, ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ। 2 ਸਾਡੇ ਕੋਲ ਪੀਜ਼ਾ ਸਟੋਰ ਨੇ, ਬਾਏ ਕਰਨਾ ਚਾਹੁੰਦੇ ਹੋ, ਨੋਨ ਫਰੈਂਚਾਈਜ਼ ਆ, ਇਹਨਾਂ ਵਿੱਚ ਮੀਟ ਸ਼ਾਪ ਓਪਨ ਕਰ ਸਕਦੇ ਹੋ, ਇਹਨਾਂ ਦੇ ਵਿੱਚ ਸ਼ਵਰਮਾ ਓਪਨ ਕਰ ਸਕਦੇ ਹੋ, ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ। ਨੰਬਰ ਸਾਡਾ 1-1-416-265-22-2-462-2-262-2-262-2-262-2-262-2-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-262-
0: ਨੇ
1: ਜੀ ਭਾਜੀ
0: ਵੁੱਡਬ੍ਰਿਜ ਆ
1: ਦੇ ਭਾਜੀ ਉਹ
0: ਜਿਹੜਾ ਲੱਕੜ ਵਾਲਾ
1: ਦੇ ਭਾਜੀ ਬੜੀ ਖੂਬਸੂਰਤ ਪ੍ਰਾਪਰਟੀ ਆ 25-26 ਸਕੇਅਰ ਫੀਟ ਦਾ ਹੈਗਾ ਪੀਆ ਸਟੋਰ ਦੇ ਭਾਜੀ
0: ਠੀਕ ਆ
1: ਤੇ ਜਿਸ
0: ਠਹਿਰੋ ਠਹਿਰੋ ਤੁਸੀਂ ਪਾਣੀ ਪੂਣੀ ਪੀਓ ਮੈਂ
2: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ
3: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ ਇਹ ਟੌਪ ਕਲਾਸ ਫੈਮਿਲੀ ਰੈਸਟੋਰੈਂਟ 100 ਲੋਕਾਂ ਦੀ ਸੀਟਿੰਗ 100 ਤੋਂ 125 ਦੀ ਕਪੈਸਿਟੀ ਵਾਲਾ ਬੈਂਕਟ ਹਾਲ ਵੀ ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ
2: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ ਕਾਲ 6474294040 ਟਿੱਕਾ ਜੰਕਸ਼ਨ 2958 Queen Street East Unit 26 Brampton
4: Holdar Gunda Singh reporting sir Oh ki haal hai kudiye tera ni
5: main nahi dasna
4: kal tu uncle kehta si mainu eh dasda ki irada tera hai ni
5: irada ki hun uncle nu rakhdi thodi na banni di hundi hai
4: meri sun gall
5: haan ji
4: kal tu saade te mardi si
5: acha
4: ਗੱਲਾਂ ਦਿਲ ਦੀਆਂ ਕਰਦੀ ਸੀ
5: ਅੱਛਾ
4: ਐਵੇਂ ਮੋਢਿਆਂ ਉੱਤੇ ਚੜ੍ਹਦੀ ਸੀ
5: ਹੈਂ
4: ਅੱਜ ਕੀ ਗੱਲ ਹੋ ਗਈ ਤੈਨੂੰ ਨੇ
5: ਅੱਛਾ
4: ਗੱਲ ਖੋਲ ਕੇ ਦੱਸਦੀ ਮੈਨੂੰ ਨੇ
5: ਕੀ ਗੱਲ ਖੋਲ ਕੇ ਦੱਸਾਂ ਜਦੋਂ ਪਿਆਰ ਨਾਲ ਗੱਲ ਕਰਦੀ ਸੀ ਉਹ ਤੁਹਾਨੂੰ ਨਹੀਂ ਪਚਦੀ ਸੀ ਇੱਜ਼ਤ ਦਿੰਦੀ ਸੀ ਉਹ ਤੁਹਾਨੂੰ ਨਹੀਂ ਪਚਦੀ ਸੀ ਹੁਣ ਜੇ ਮੈਂ ਦੂਜਾ ਰੁੱਖ ਅਪਣਾਇਆ ਤਾਂ ਉਹ ਤੁਹਾਨੂੰ ਨਹੀਂ ਪਚ ਰਿਹਾ ਮੈਂ ਜਾਵਾਂ ਤਾਂ ਜਾਵਾਂ ਕਿੱਥੇ
4: ਇਹ ਵੀ ਗੱਲ ਹੈ ਜੀ
5: ਹਾਂ ਫੇਰ
4: ਤੂੰ ਆਇਆ ਕਰ ਕੇ ਲੈ ਨੂੰ ਛਾਲ ਮਾਰ ਜਾ ਕੇ
5: ਕਿਹੜੀ ਗੱਲੋਂ ਵੈਸੇ ਹੀ ਤੁਹਾਨੂੰ ਆ ਕੇ ਇੱਕ ਰੱਖੜੀ ਬੰਨਦੇ ਆਏ ਨੀ ਬੈਟਰ
4: ਹੁਣੇ ਕਹਿੰਦੀ ਸੀ ਰੱਖੜੀ ਨੀ ਬਣ ਸਕਦੀ
5: ਨਹੀਂ ਅੰਕਲ ਨੂੰ ਨੀ ਬਣ ਸਕਦੀ ਨਾ ਹੁਣ ਜੇ ਤੁਹਾਡੀ ਇੱਛਾ ਹੀ ਹੈ ਬਣਵਾਉਣ ਦੀ ਤਾਂ ਕੋਈ ਪ੍ਰੋਬਲਮ ਨੀ ਮੈਨੂੰ
4: ਹੈ ਕੋਈ ਗੁੱਡੀ ਦਾ ਦੀਨਮਾਨ ਭਾਈ ਤੈਨੂੰ ਨਜ਼ਰ ਆ ਰਿਹਾ
5: ਇਹਦਾ ਕੀ ਮਤਲਬ
4: ਦੂਰ ਤੱਕ ਵੀ ਕਿਤੇ ਮਤਲਬ ਤੁਹਾਨੂੰ ਥੋੜਾ ਬਹੁਤ ਲੱਗੇ ਵੀ ਇਧਰੋਂ ਦੀਨਮਾਨ ਹੈਗਾ ਕੋਈ
5: ਹੈਲੋ ਉਹਨਾਂ ਨੂੰ ਨਾ ਹਰ ਪਾਸਿਓਂ ਦੀਨਮਾਨ
4: ਨਜ਼ਰ ਆ ਮੈਂ ਬਹੁਤ ਬੇਇੱਜ਼ਤੀ ਕਰਾ ਲਈ ਹੈ ਮੈਂ ਇੱਥੇ ਸਿਰਫ ਅੱਜ ਇਹ ਕਹਿਣ ਆਇਆ ਵੀ ਭਾਈ ਸਾਹਿਬ ਹੁਣ ਮੈਂ ਨਹੀਂ ਆਇਆ ਕਰਨਾ
5: ਅੱਛਾ ਜੀ ਤੁਸੀਂ ਵੀ ਇੱਥੇ ਤਾਂ ਮੈਂ ਵੀ ਇੱਥੇ ਦੇਖ ਲਾਂਗੇ ਕੌਣ ਨਹੀਂ ਆਉਂਦਾ ਹਾਂ
6: ਸਤਿ ਸ੍ਰੀ ਅਕਾਲ ਜੀ
7: ਸਤਿ ਸ੍ਰੀ ਅਕਾਲ
6: ਓ ਬੋਲਦੇ ਬੋਲਦੇ ਨੀ ਤੁਸੀਂ ਸਾਡੇ ਨਾਲ ਯਾਰੀਆਂ ਲਾਓਗੇ ਨਾ ਤਾਂ ਖੱਟ ਜਾਓਗੇ
7: ਕਿਉਂ ਤੇਰੇ ਚ ਇਹੋ ਜਿਹਾ ਕੀ ਖਾਸ ਹੈ ਕਿ ਮੈਂ ਤੇਰੇ ਨਾਲ ਯਾਰੀ ਲਾਵਾਂ
6: ਲੈ ਹੈ ਕੌਣੀ ਵੀਰ ਤੇਰਾ ਕਾਲਜ ਦਾ ਪ੍ਰਧਾਨ ਆ ਮੈਂ ਕਿਹਾ ਸਤਿ ਸ੍ਰੀ ਅਕਾਲ
7: ਫਿੱਟੇ ਮੂੰਹ ਤੇਰੇ
0: ਹਾਂਜੀ ਸਾਹਿਬ
1: ਦੇ ਭਾਜੀ ਸਾਡੇ ਕੋਲ ਪੀਜ਼ਾ ਸਟੋਰ ਹੈਗਾ ਵੌਨ ਦੇ ਵਿੱਚ ਇਹ ਜਿਹੜਾ ਪੀਜ਼ਾ ਸਟੋਰ ਆ ਦੇ ਭਾਜੀ ਇਹਦੇ ਵਿੱਚ 25-30 ਜਣੇ ਅੰਦਰ ਡਾਈਨ ਕਰ ਸਕਦੇ ਨੇ
0: ਅੱਛਾ
1: ਇਹਦੇ ਵਿੱਚ ਭਾਜੀ ਵੁੱਡ ਓਵਨ ਦਾ ਪੀਜ਼ਾ ਸਟੋਰ ਹੈ
0: ਲਿਕਰ ਲਾਇਸੈਂਸ ਹੈ
1: ਲਿਕਰ ਲਾਇਸੈਂਸ ਹੈਗਾ ਪਰ ਸੈਲਰ ਜਿਹੜੀ ਹੁਣ ਨਹੀਂ ਸੈਲ ਕਰ ਰਿਹਾ ਨਵਾਂ ਜਿਹੜਾ ਸੈਲਰ ਆਊਗਾ ਉਹ ਸੈਲ ਕਰ ਸਕਦਾ ਉਹਦੀ ਹੈਲਪ ਕਰਾਂਗੇ
0: ਅੱਛਾ
1: ਦੇ ਭਾਜੀ ਨਾਲ ਖਾਸ ਗੱਲ ਕੀ ਹੈ ਪਾਸਤਾ ਵੀ ਬਣਦੇ ਨੇ ਸੈਲਡ ਵੀ ਬਣਦੇ ਨੇ ਦੇ ਭਾਜੀ
0: ਇਹ ਲਾਈਵ ਹੁੰਦਾ
1: ਲਾਈਵ ਸਾਰਾ ਕੁਝ ਦੇ ਭਾਈ ਲਾਈਵ ਕੁਕਿੰਗ ਹੁੰਦੀ ਹੈ ਇਹ ਜਿਹੜਾ ਪੀਜ਼ਾ ਸਟੋਰ ਆ 2500-2600 ਸਕੇਅਰ ਫੀਟ ਦਾ ਆ ਫਰੈਂਚਾਈਜ਼ ਬਿਜ਼ਨਸ ਆ ਤੁਸੀਂ ਸਿਰਫ ਕੀ ਕਰਨਾ ਇੱਕ ਵਾਰੀ ਸਿਰਫ ਡਾਊਨ ਪੇਮੈਂਟ ਪਾ ਕੇ ਲੈਣਾ ਆ ਬਹੁਤ ਵਧੀਆ ਬਣਾਇਆ ਬ੍ਰੈਂਡ ਨਿਊ ਬਣਾਏ ਸੀ ਸੈਲਨ ਦੇ ਭਾਜੀ
0: ਠੀਕ ਹੈ
1: ਬਹੁਤ ਪੈਸੇ ਲਾਏ ਨੇ
0: ਕਾਰਨਰ ਯੂਨਿਟ
1: ਆ ਦੇ ਭਾਜੀ ਨਾਲ ਗੈਸ ਸਟੇਸ਼ਨ ਆ ਕਾਲ ਕਰਨੀ ਆ 416-265-2222 ਤੁਹਾਨੂੰ ਸਾਰੀਆਂ ਜਿਹੜੀਆਂ ਫਰੈਂਚਾਈਜ਼ ਡਿਟੇਲ ਜਿਹੜੀਆਂ ਦੇ ਦੇਣੀਆਂ ਤੁਹਾਨੂੰ ਟ੍ਰੇਨਿੰਗ ਵੀ ਦੇ ਦੇਣੀ ਆ ਤੁਸੀਂ ਇੱਕ ਵਾਰ ਇਨਵੈਸਟਮੈਂਟ ਕਰਨੀ ਹੈ ਕੱਲ ਨੂੰ ਵਾਈਨ ਤੇ ਜਿਹੜਾ LLB ਦਾ ਲਾਇਸੈਂਸ ਆ ਉਹ ਵੀ ਨਾਲ ਤੁਹਾਨੂੰ ਹੈਲਪ ਕਰਾਂਗੇ ਲੈਣ ਦੇ ਵਿੱਚ 416-265-2222
0: ਥੈਂਕ ਯੂ ਸਰ
8: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
9: 32, 55, 80 ਆਏ ਨੇ। ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 to 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
10: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 Bowie Drive ਨੀਅਰ ਚਿੰਗੂਜ਼ੀ। ਕਾਲ 905-450-2828, 905-450-2828।
0: ਲਓ ਜੀ, ਉੱਪਰ ਵਾਲੇ ਦਾ ਦੁਆ ਕਰ ਮਰਿਆ, ਫਿਰ ਮਿਲਾਂਗੇ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ, ਹੈਵ ਅ ਬਿਊਟੀਫੁਲ ਵੀਕਐਂਡ।

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ ਦਿਸ ਇਜ਼ ਵਤਨੋਂ ਦੂਰ ਰੇਡੀਓ
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ
1: ਦਿਸ ਇਜ਼ ਵਤਨੋਂ ਦੂਰ ਰੇਡੀਓ

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन पिस्ता रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन 1850 एल्बन रोड ईटोबीको। वधेरे जानकारी ले कॉल करो 416-213-1165 ते 416-213-1165।
1: रोकी तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो, मोना मेंगी फ्रॉम इंश्योरेंस फॉर यू
2: 416-509-1509
3: और विजिट insuranceforyou.ca।
4: Kataria Tours and Travels located near 2883 Derry Road, East Upper Airport and Derry, the intersection upper. To see cheap flight tickets, Nepal de vichon, Toronto to Delhi, Delhi to Amritsar de route options sono chahide ne. Jan to see visa services Nepal de vichon, puri family vacation upper jaan di soch rahe ne, jithe tuhanu all inclusive vacation packages bhi milde ne. Pahunchna wa ji Kataria Tours and Travels, Airport and Derry, the intersection upper. Call kar sakde ho 905-678-1200. 905-678-1200 Kataria Tours and Travels, Airport and Derry, the intersection of Earth.
5: Aaj
6: ਉਹ ਤਾਂ ਹੋਣਾ ਹੀ ਹੈ ਜਦੋਂ ਤਿੰਨੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
5: ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਕਿਆ ਤੁਹਾਡੇ ਪਾਸ?
6: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
7: ਕਿਉਂ ਕਹਿ ਰਹੇ ਆਪਰ?
6: ਓ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
8: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
6: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
9: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
10: गेट सिलेक्टेड फ्रेम रेगुलर सिंगल विजन लेंसेज फॉर जस्ट $129। 35 रेजोल्यूशन ड्राइव, ब्रैम्पटन इन वॉलमार्ट प्लाजा। कॉल 905-460-8888, दैट्स 905-460-8888।
9: सर्विंग फ्रॉम 2 लोकेशंस, बेस्ट सर्विस बेस्ट प्राइस, स्पेक्स एक्सप्रेस के साथ।
11: सानी जारे जानी जारे जानी जारे जानी जारे जानी जारे गारे गारे जारे जानी जानी दानी दमा माधानी दा माधानी दा माधानी दा माधानी सारे रे रे रे रे गामा बामा गामा बामा गामा बामा गामा बामा गामा बादा बादा बामा रे गामा बामा बामा गा सारे गामा गामा गा रे सा धानी सारे गामा बादा बामा गा रे जानी दानी रे रे दानी रे रे दानी रे।
12: सत श्री अकाल जी, मैं हां तुहाडी अपनी पूजा ਤੇ ਤੁਸੀਂ ਸੁਣ ਰਹੇ ਹੋ ਵਤਨੋ ਦੂਰ ਸੁਖੀ ਨਿੱਜਰ ਦੇ ਨਾਲ।
13: ਲਿਸਨ ਲਾਈਵ ਵਤਨੋ ਦੂਰ ਰੇਡੀਓ ਵਿਦ ਸੁਖੀ ਨਿੱਜਰ।
14: ਦੋਸਤੋ, ਇੱਕ ਵਾਰੀ ਫਿਰ ਵਤਨੋ ਦੂਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਔਰ ਫਰਾਈਡੇ ਦਾ ਦਿਨ ਹੈ, ਦੁਪਹਿਰ ਹੈ, ਬਹੁਤ ਅੱਛਾ ਮੌਸਮ ਹੈ, ਵੀਕਐਂਡ ਆ ਰਿਹਾ ਹੈਗਾ ਔਰ ਤੁਹਾਡੇ ਲਈ ਕਾਫੀ ਖਬਰਾਂ ਲੱਭ ਕੇ ਲੈ ਕੇ ਆਏ ਹਾਂ। ਜਲੰਧਰ ਨਾਲ ਵੀ ਜੁੜ ਰਿਹਾ ਐਨੀ ਮਿੰਟ, ਸਟੂਡੀਓ ਚੋਂ ਕਿਰਨ ਹੋਰੀ ਮੇਰਾ ਸਾਥ ਦੇ ਰਹੇ ਨੇ ਤੇ ਲਾਈਵ ਪ੍ਰੋਗਰਾਮ ਸਾਡਾ ਚੱਲ ਰਿਹਾ ਹੈ। ਬੜੀ ਇੱਕ ਬ੍ਰੇਕਿੰਗ ਖਬਰ ਹੈ ਤੁਹਾਡੇ ਲਈ, ਉਹ ਹੈ ਟੈਲੀ ਟਾਈਮ ਇਲੈਕਟ੍ਰੋਨਿਕ ਤੋਂ। ਸੋ ਸੋਨੂ ਜੀ ਜੁੜ ਗਏ ਨੇ ਅੱਜ ਤੁਹਾਡੇ ਲਈ, ਕਾਫੀ ਵਧੀਆ ਸਮਰ ਦੀਆਂ ਡੀਲਸ ਲੈ ਕੇ ਹਾਜ਼ਰ ਨੇ ਸੋਨੂ ਜੀ। ਜੀ ਆਇਆਂ ਨੂੰ
15: ਵੀਕਐਂਡ ਆ ਗਿਆ ਤੇ ਬਹੁਤ ਵੱਡੀ ਡੀਲ ਵੀ ਲੱਗ ਗਈ ਆ, ਕਿਉਂਕਿ ਫਰਨੀਚਰ ਮੇਲਾ ਟੈਂਟ ਸੇਲ ਲੱਗ ਚੁੱਕੀ ਆ ਤੁਹਾਡੇ ਆਪਣੇ ਬ੍ਰੈਂਪਟਨ ਦੇ ਸ਼ਹਿਰ ਦੇ ਵਿੱਚ, ਉਹ ਵੀ ਮਾਈ ਫਰਨੀਚਰ MAI ਫਰਨੀਚਰ ਟੈਲੀ ਟਾਈਮ ਦੀ। ਜੇ ਤੁਸੀਂ ਭਾਲ ਰਹੇ ਆ ਨਵਾਂ ਫਰਨੀਚਰ ਤੇ ਤੁਹਾਨੂੰ ਚਾਹੀਦੀਆਂ ਡੀਲਾਂ ਤੇ ਆ ਜਾਓ ਫਿਰ ਗੱਡੀਆਂ ਘੁਮਾ ਕੇ 280 ਰਦਰਫੋਰਡ ਰੋਡ ਸਾਊਥ ਵਾਲੀ ਲੋਕੇਸ਼ਨ, ਰਦਰਫੋਰਡ ਰੋਡ ਐਂਡ ਗਲੇਡਨ ਵਾਲੀ ਲੋਕੇਸ਼ਨ, ਸਾਡੀ ਟੈਲੀ ਟਾਈਮ ਮਾਈ ਫਰਨੀਚਰ ਜਿੱਥੇ ਤੁਹਾਨੂੰ ਮਿਲ ਰਹੀਆਂ ਨੇ ਕੈਨੇਡੀਅਨ ਮੇਡ ਐਕਸੈਂਟ ਚੇਅਰਾਂ ਜਿਹੜੀਆਂ ਵਿਕ ਰਹੀਆਂ $500 ਨੂੰ $900 ਦੇ ਵਿੱਚ ਤੁਹਾਨੂੰ ਦਿੱਤੀਆਂ ਜਾ ਰਹੀਆਂ ਕਸਟਮ ਚੇਅਰਾਂ ਕੈਨੇਡੀਅਨ ਮੇਡ ਤੇ ਨਾਲ ਜੇ ਤੁਹਾਨੂੰ ਚਾਹੀਦਾ ਸੋਫਾ ਬੈਡ ਲੇਟੈਸਟ ਸੋਫਾ ਬੈਡ ਜਿਹੜਾ ਬਣਿਆ ਸੈਕਸ਼ਨਲ ਸੋਫੇ ਦੇ ਵਿੱਚ ਜਿਹੜੀ ਰੈਗੂਲਰ ਪ੍ਰਾਈਸ $1,999 ਲੈ ਕੇ ਜਾਓ ਸਿਰਫ $899 ਦੇ ਵਿੱਚ ਇਹਦੇ ਵਿੱਚ ਤੁਹਾਨੂੰ ਸੋਫਾ ਵੀ ਮਿਲਦਾ ਬੈਡ ਵੀ ਮਿਲਦਾ ਨਾਲ ਇਹਦੇ ਦੋ ਆਟਮਨ ਆਉਂਦੇ ਆ ਸੋ ਜੇ ਗੈਸਟ ਵੱਧ ਜਾਂਦੇ ਆ ਆਟਮਨ ਵੀ ਯੂਜ ਕਰ ਸਕਦੇ ਆ ਜੇ ਤੁਸੀਂ ਭਾਲ ਰਹੇ ਆ ਲੈਦਰ ਦੇ ਰਿਕਲਾਈਨਰ ਲੈਦਰ ਦੇ ਸੋਫਾ ਐਂਡ ਲਵ ਸੀਟ ਰਿਕਲਾਈਨਰ ਜਿਹਦੇ ਵਿੱਚ ਸਪੀਕਰ ਇੰਟਰਟੇਨਮੈਂਟ ਸਿਸਟਮ ਬਣਿਆ ਹੋਇਆ ਜਿਹਦੀ ਰੈਗੂਲਰ ਪ੍ਰਾਈਸ ਘੱਟ ਤੋਂ ਘੱਟ $5,000 ਸਾਡੇ ਕੋਲੋਂ ਲੈ ਕੇ ਜਾਓ ਐਟ ਦਿਸ ਵੀਕਐਂਡ ਟੈਂਟ ਮੇਲਾ ਸੇਲ ਜਿਹੜੀ ਲੱਗੀ ਹੋਈ ਆ $1,999 ਦੇ ਵਿੱਚ ਲੈਦਰ ਦੇ ਪਾਵਰ ਰਿਕਲਾਈਨਰ ਸੋਫਾ ਲਵ ਸੀਟ ਸਪੀਕਰ ਸਿਸਟਮ ਦੇ ਨਾਲ ਦਿੱਤਾ ਜਾਊਗਾ ਤੇ ਜੇ ਤੁਸੀਂ ਭਾਲ ਰਹੇ ਆ ਬੈਡਰੂਮ ਸੈੱਟ ਪੂਰਾ ਬੈਡਰੂਮ ਸੈੱਟ ਜਿਹਦੀ ਆਮ ਪ੍ਰਾਈਸ $1,999 ਤੁਹਾਨੂੰ ਦਿੱਤਾ ਜਾਊਗਾ ਸਿਰਫ ਸਿਰਫ $799 ਡਰੈਸਰ ਮਿਰਰ ਨਾਈਸਟੈਂਡ ਇੰਕਲੂਡ ਹੋਊਗਾ ਸੋ ਫਰਨੀਚਰ ਟੈਂਟ ਮੇਲਾ ਸੇਲ ਅੱਜ ਕੱਲ ਨੂੰ ਪਰਸੋਂ ਤੁਹਾਨੂੰ ਮਿਲੂਗੀ ਪਰ ਪਹੁੰਚਣਾ ਪੈਣਾ ਸਾਡੀ 280 ਰਦਰਫੋਰਡ ਰੋਡ ਸਾਊਥ ਵਾਲੀ ਲੋਕੇਸ਼ਨ ਉੱਤੇ ਤੇ ਤੁਹਾਨੂੰ ਡੀਲਾਂ ਮਿਲ ਰਹੀਆਂ ਨਾਟ ਓਨਲੀ ਔਨ ਫਰਨੀਚਰ ਪਰ ਅਪਲਾਇੰਸ ਦੀਆਂ ਡੀਲਾਂ ਵੀ ਤੁਹਾਨੂੰ ਜਲਦੀ ਦੱਸਾਂਗੇ ਪਰ ਤੁਸੀਂ ਗੱਡੀ ਘੁਮਾਓ ਜਾਂ ਕਾਲ ਕਰੋ ਐਟ 905-455-1666 ਤੇ ਜਾਂ ਆਓ ਪਹੁੰਚੋ ਸਾਡੇ ਕੋਲ 280 ਰਦਰਫੋਰਡ ਰੋਡ ਸਾਊਥ ਬਰੈਂਪਟਨ ਦੇ ਵਿੱਚ ਸੁਖੀ ਬੈਕ ਟੂ ਯੂ
14: ਬਹੁਤ ਬਹੁਤ ਧੰਨਵਾਦ ਜੀ ਬਹੁਤ ਜਲਦੀ ਫਿਰ ਜੁੜਾਂਗੇ ਆਪਾਂ ਥੈਂਕ ਯੂ ਸੋਨੂ ਜੀ ਔਰ ਇਸ ਦੇ ਨਾਲ ਨਾਲ ਦੱਸ ਦਿਓ ਜੀ ਕਿਰਨ ਜੀ ਤੁਸੀਂ ਵੀ ਲੰਘਿਆ ਹੋ ਆ ਜਾਓ
7: ਸਤਿ ਸ਼੍ਰੀ ਅਕਾਲ ਸੁਖੀ ਜੀ ਤੁਹਾਨੂੰ ਵੀ ਔਰ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਤੇ ਨੇਗੀ ਸਤਿ ਸ਼੍ਰੀ ਅਕਾਲ ਜੀ ਔਰ ਬਿਲਕੁਲ ਜੀ ਜਿੱਦਾਂ ਕਿ ਤੁਸੀਂ ਦੱਸਿਆ ਕਿ ਫਰਾਈਡੇ ਦੀ ਜਿਹੜੀ ਹੈ ਜੀ ਦੁਪਹਿਰ ਹੈਗੀ ਆ ਔਰ ਗੱਲਬਾਤ ਆਪਣੀ 1 ਘੰਟਾ ਹੋਊਗੀ ਜਿਹਦੇ ਵਿੱਚ ਕਿ ਸਪੋਂਸਰਸ ਦੇ ਮੈਸੇਜਸ ਤੇ ਅਸੀਂ ਗੱਲਬਾਤ ਕਰਾਂਗੇ ਕੁਛ ਕੁ ਜਿਹੜੇ ਜੀ ਟੋਪਿਕ ਤੇ ਦੁਨੀਆਦਾਰੀ ਦੀ ਗੱਲਬਾਤ ਕਰਾਂਗੇ ਗੀਤ ਸੰਗੀਤ ਦੇ ਨਾਲ ਕਿਉਂਕਿ ਅਸੀਂ ਤੁਹਾਡਾ ਇੰਟਰਟੇਨ ਕਰਾਂਗੇ ਕਿਉਂਕਿ ਅੱਜ ਵੀਕਐਂਡ ਜਿਹੜਾ ਜੀ ਆਫੀਸ਼ੀਅਲੀ ਸਟਾਰਟ ਹੋ ਚੁੱਕਿਆ ਹੈ ਔਰ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ 21 ਡਿਗਰੀ ਸ਼ਾਮ ਨੂੰ ਹੈਗਾ 22 ਡਿਗਰੀ ਓਵਰਨਾਈਟ ਹੈਗਾ ਹੈ ਜੀ 18 ਡਿਗਰੀ ਹਵਾ ਦੀ ਸਪੀਡ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇ ਜਿੱਥੇ ਕਿ ਏਅਰ ਕੁਆਲਿਟੀ ਇੰਡੈਕਸ ਹੈਗਾ 2 ਤੇ ਦਿਨ ਜਿੱਥੇ ਅੱਜ ਚੜਿਆ ਸੀ ਸਨਰਾਈਜ਼ ਹੋਇਆ ਸੀ 6:22 ਤੇ ਦਿਨ ਜਿਹੜਾ ਜੀ ਛਿਪ ਜਾਣਾ ਹੈਗਾ ਦਿਨ ਢਲ ਜਾਣਾ ਹੈ 8:23 ਤੇ ਸੋ ਇਹ ਸੀਗੀ ਕੁਸ਼ਕ ਜਿਹੜੀ ਅੱਜ ਦੀ ਵੈਦਰ ਰਿਪੋਰਟ ਔਰ ਸਾਡੇ ਲਿਸਨਰ ਸਾਡੇ ਨਾਲ ਕਿਸੇ ਗੱਲ ਤੇ ਵੀ ਜੇ ਪਾਉਣਾ ਚਾਹੁੰਦੇ ਨੇ ਸਾਂਝ ਤੇ ਸਾਡਾ ਨੰਬਰ 905-799-0999 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ
14: ਬਿਲਕੁਲ ਜੀ ਜਿੱਥੇ ਅਸੀਂ ਤੁਹਾਨੂੰ ਅੱਜ ਟੈਲੀ ਟਾਈਮ ਦੇ ਨਾਲ ਜੋੜੀ ਰੱਖਾਂਗੇ ਨਾਲ ਦੀ ਨਾਲ ਤੁਹਾਨੂੰ ਕੀ ਆ 427 ਦੀ ਵੀ ਗੱਲ ਕਰੀਏ ਕਿ ਉਹ ਵੀ ਇੱਕ ਬਹੁਤ ਵੱਡਾ ਸ਼ੋਰੂਮ ਗ੍ਰੈਂਡ ਓਪਨਿੰਗ ਆਪਣੀ ਕਰ ਚੁੱਕਾ ਹੈ 427 ਕੀਆ ਵਾਲੇ ਔਰ ਇੱਥੇ ਬਹੁਤ ਸਪੈਸ਼ਲ ਡੀਲ ਚੱਲ ਰਹੀਆਂ ਨੇ ਔਰ ਇਸ ਡੀਲ ਦੇ ਵਿੱਚ ਤੁਹਾਨੂੰ ਦੱਸੀਏ ਕਿ 16 ਤਰੀਕ ਤੱਕ ਜਾਣੀ ਕਿ ਸੰਡੇ ਤੱਕ ਤੁਹਾਨੂੰ ਈਵਨਿੰਗ ਤੱਕ ਵੀਕਐਂਡ ਤੇ ਵੀ ਖੁੱਲੇ ਨੇ ਹਾਈਬ੍ਰਿਡ ਵੀਕਐਂਡ ਹੈ ਹਾਈਬ੍ਰਿਡ ਦੀਆਂ ਜਿਹੜੀਆਂ ਗੱਡੀਆਂ ਨੇ ਸਾਰੀਆਂ ਦੇ ਉੱਤੇ ਸੇਲ ਚੱਲ ਰਹੀ ਹੈਗੀ ਆ ਤੁਸੀਂ ਪਹੁੰਚਣਾ ਹੈ ਜੀ QEW ਦੇ ਉੱਤੇ ਕੀਆ ਵਾਲੇ ਸ਼ੋਰੂਮ ਦੇ ਵਿੱਚ ਬਹੁਤ ਵੱਡਾ ਇਨਡੋਰ ਪਾਰਕਿੰਗ ਸਾਰਾ ਕੁਝ ਤੁਹਾਡੇ ਲਈ ਹੈ ਬਹੁਤ ਹੀ ਵਧੀਆ ਸ਼ੋਰੂਮ ਜਾ ਕੇ ਵਧਾਈਆਂ ਦਿਓ ਤੇ ਤੁਹਾਨੂੰ ਦੂਰੋਂ ਦਿਸੇਗਾ ਉੱਥੇ ਓਪਨਿੰਗ ਦੇ ਸਾਈਨ ਵੀ ਲੱਗੇ ਆ ਬਲੂਨ ਵਗੈਰਾ ਲੱਗੇ ਆ ਤੇ ਤੁਸੀਂ ਚੰਗੇ ਡਾਲਰਾਂ ਦੀ ਬਚਤ ਕਰ ਸਕਦੇ ਹੋ ਜੀ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਬੁੱਡਮਾਈਨ ਬੈਂਕਟ ਹਾਲ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ ਬੁੱਡਮਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ 'ਚ ਕੋਈ ਵੀ ਫੰਕਸ਼ਨ ਕਰਨਾ ਚਾਹੁੰਦੇ ਹੋ ਤੇ ਤੁਸੀਂ ਵਧੀਆ ਆਪਣੇ ਆਏ ਹੋਏ ਮਹਿਮਾਨਾਂ ਨੂੰ ਖੁਸ਼ ਕਰ ਸਕਦੇ ਹੋ ਔਰ ਵਧੀਆ ਦੇ ਮਾਹੌਲ ਉੱਥੇ ਦਾ ਹੁੰਦਾ ਹੋਟਲ ਵੀ ਨਾਲ ਇਨਕਲੂਡ ਹੈ ਗੈਸਟ ਦੂਰੋਂ ਆਉਣਗੇ ਤਾਂ ਤੁਹਾਨੂੰ ਕੋਈ ਗੱਡੀ ਦੀ ਲੋੜ ਨਹੀਂ ਉੱਥੇ ਰੁਕ ਵੀ ਸਕਦੇ ਨੇ ਨੰਬਰ ਹੈ 416-743-0003 ਦੇ ਉੱਤੇ ਕਾਲ ਕਰ ਲੈਣੀ ਇੰਸ਼ੋਰੈਂਸ ਸੰਬੰਧੀ ਮੋਨਾ ਮਹਿੰਗੀ ਹੋਰੀ 416-509-1509 ਇਹਨਾਂ ਦਾ ਨੰਬਰ ਹੈ ਜੁਐਲਰੀ ਦੀ ਸ਼ਾਪਿੰਗ ਕਰਨੀ ਹੈ ਸਿੰਘਾਪੁਰ ਜੁਐਲਰ 905-612-1500 ਤੇ ਇਸ ਦੇ ਨਾਲ ਹੀ ਕਟਾਰੀਆ ਟੂਰ ਐਂਡ ਟਰੈਵਲ ਦੀ ਗੱਲਬਾਤ ਕਰੀਏ ਕਟਾਰੀਆ ਟੂਰ ਐਂਡ ਟਰੈਵਲ ਦੇ ਉੱਤੇ ਵੀ ਜਿਹੜੀ ਦਿੱਲੀ ਤੋਂ ਕੈਨੇਡਾ ਆਉਣਾ ਚਾਹੁੰਦੇ ਹੋ ਟੋਰਾਂਟੋ ਆਉਣਾ ਚਾਹੁੰਦੇ ਹੋ $1,000 ਚ ਤੁਹਾਨੂੰ 1-way ਟਿਕਟ ਦੇ ਰਹੇ ਨੇ ਇਸ ਟਾਈਮ 905-678-1200 ਤੇ ਕਾਲ ਕਰ ਲਓ ਦੁਪਹਿਰ ਦਾ ਖਾਣਾ ਸ਼ਾਮ ਦਾ ਖਾਣਾ ਜਾਂ ਫਿਰ ਵੀਕਐਂਡ ਦੇ ਉੱਤੇ ਤੁਸੀਂ ਆਏ ਹੋਏ ਮਹਿਮਾਨਾਂ ਨੂੰ ਖੁਸ਼ ਕਰਨਾ ਨਾਲੇ ਵਧੀਆ ਖਾਣਾ ਖਵਾਉਣਾ ਚਾਹੁੰਦੇ ਹੋ ਤੇ ਟਿੱਕਾ ਜੰਕਸ਼ਨ ਦੀਆਂ ਸੇਵਾਵਾਂ ਲੈ ਸਕਦੇ ਹੋ 6474-2940 ਦੇ ਉੱਤੇ ਵੀਕਐਂਡ ਤੇ ਬਣ ਰਿਹਾ ਤੁਹਾਡਾ ਪ੍ਰੋਗਰਾਮ ਨਾਗਰਾ ਫਾਲ ਜਾਣ ਦਾ ਤੇ ਉੱਥੇ ਵੀ ਤੁਹਾਡੇ ਲਈ ਫ੍ਰੀ ਪਾਰਕਿੰਗ ਫਾਲ ਤੋਂ ਸਿਰਫ 2-3 ਮਿੰਟ ਦੀ ਦੂਰੀ ਦੇ ਉੱਤੇ ਢਾਬਾ ਆਨ ਦਾ ਫਾਲ ਖੁੱਲ੍ਹਾ ਹੈ ਉਹਦਾ ਮਜ਼ਾ ਵੀ ਜਾ ਕੇ ਲੈ ਸਕਦੇ ਹੋ ਜੀ ਅੱਜ ਦਾ ਪ੍ਰੋਗਰਾਮ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਹਾਂ ਪੀਜ਼ਾ ਡਿਪੂ ਵੱਲੋਂ ਵੀ ਕਾਫੀ ਵੀਕਐਂਡ ਦੇ ਉੱਤੇ ਸਪੈਸ਼ਲਸ ਪੀਜ਼ਿਆਂ ਦੇ ਉੱਤੇ ਆਫਰ ਹੈ, ਵਿੰਗਸ ਦੇ ਉੱਤੇ ਆਫਰ ਹੈ, ਔਰ ਵੈਜ ਨਾਨ ਵੈਜ ਪੀਜ਼ਾ ਤੁਸੀਂ ਆਰਡਰ ਕਰੋ, ਤੁਹਾਡੇ ਘਰ ਜਿਹੜਾ ਉਹ ਫ੍ਰੀ ਡਿਲੀਵਰੀ ਨਾਲ ਪਹੁੰਚ ਜਾਂਦਾ। ਹਰਪ੍ਰੀਤ ਸੈਣੀ ਹੋਰਾਂ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹੈਗੇ ਆ। ਕੋਈ ਵੀ ਆਪਣੀ ਇੰਸ਼ੋਰੈਂਸ, ਬੱਚਿਆਂ ਦੀ ਇੰਸ਼ੋਰੈਂਸ ਜਾਂ ਫਿਰ ਬੱਚਿਆਂ ਦੇ ਐਜੂਕੇਸ਼ਨ ਪਲਾਨ ਦੇ ਬਾਰੇ ਜਾਣਕਾਰੀ ਲੈਣੀ ਹੈ, 416-816-8765 ਤੇ ਗੱਲ ਕਰ ਸਕਦੇ ਹੋ
7: ਜੀ। ਔਰ ਨਾਲ ਦੀ ਨਾਲ ਜਿੱਥੇ ਕਿ ਅੱਜ ਦੇ ਪ੍ਰੋਗਰਾਮ ਨੂੰ ਮੁਕੇਸ਼ ਚੌਹਾਨ ਜੀ ਦੇ ਸਹਿਯੋਗ ਨਾਲ ਵੀ ਅਸੀਂ ਤੁਹਾਡੇ ਤੱਕ ਜਿਹੜਾ ਜੀ ਪੇਸ਼ ਕਰ ਰਹੇ ਹੈਗੇ ਆ। ਮੋਰਗੇਜ ਸੰਬੰਧੀ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੋਵੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਕਰ ਸਕਦੇ ਆ, ਭਾਵੇਂ ਤੁਸੀਂ ਪਹਿਲੀ ਵਾਰੀ ਜਿਹੜਾ ਜੀ ਘਰ ਪਰਚੇਸ ਕੀਤਾ ਉਹਦੀ ਮੋਰਗੇਜ ਕਰਾਉਣੀ ਆ, ਸੈਕਿੰਡ ਮੋਰਗੇਜ ਕਰਾਉਣੀ ਆ, ਕੋਈ ਲੋਨ ਕਰਾਉਣਾ ਆ, ਜਾਂ ਤੁਸੀਂ ਜਿਹੜਾ ਹੈ ਜੀ ਘਰਾਂ ਚੋਂ ਪੈਸਾ ਕੱਢ ਕੇ ਘਰ ਦੇ ਉੱਤੇ ਕਿਸੇ ਕੰਮ ਤੇ ਲਾਉਣਾ, ਰੈਨੋਵੇਸ਼ਨ ਦੇ ਰਿਲੇਟਡ ਕੋਈ ਪੈਸਿਆਂ ਦੀ ਲੋੜ ਪੈ ਗਈ ਹੈ ਤੁਹਾਨੂੰ, ਤੇ ਤੁਸੀਂ ਗੱਲਬਾਤ ਜਿਹੜੀ ਆ ਜੀ ਮੁਕੇਸ਼ ਚੌਹਾਨ ਦੇ ਨਾਲ ਜਿਹੜੀ ਆ ਜੀ ਕਰ ਸਕਦੇ ਆ। ਔਰ ਅਪ ਟੂ ਜਿਹੜਾ ਹੈ ਜੀ ਕਾਫੀ ਜਿਹੜਾ ਜੀ ਇਹ ਲੋਨ ਦੀ ਤੁਹਾਡੀ ਅਪ ਟੂ 85% ਆਫ ਦਾ ਲੋਨ ਵੈਲਿਊ ਜਿਹੜੀ ਜੀ ਤੁਹਾਡੀ ਮਦਦ ਕਰ ਦਿੰਦੇ ਨੇ। ਸੋ ਗੱਲਬਾਤ ਕਰ ਸਕਦੇ ਆ 6475127000 ਤੇ ਇਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ। ਔਰ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ, ਤੁਸੀਂ ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਹੈ, ਘਰਾਂ ਦੀ ਕੋਈ ਕਮਰਸ਼ੀਅਲ ਇੰਸ਼ੋਰੈਂਸ ਜਾਂ ਕੋਈ ਈਵੈਂਟ ਇੰਸ਼ੋਰੈਂਸ ਕਵਰੇਜਸ ਲੈਣੀਆਂ ਹੈ ਤੇ ਗੱਲਬਾਤ ਜੀਡੀ ਜੀ ਦੇ ਨਾਲ ਜਿਹੜੀ ਜੀ ਹੋ ਸਕਦੀ ਆ 416-902-0706 ਤੇ 416-902-0706 ਤੇ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹੈਗੇ ਆ। ਔਰ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਪ੍ਰੋਗਰਾਮ ਪੇਸ਼ ਕਰ ਰਹੇ ਹੈਗੇ ਆ। ਤੁਸੀਂ ਕੰਪ੍ਰਹੈਂਸਿਵ ਆਈ ਗਲਾਸਿਸ ਲੈਣੇ ਆ ਜਾਂ ਕੋਈ ਰੂਟੀਨ ਆਈ ਚੈੱਕਅਪ ਕਰਾਉਣਾ, ਬੱਚਿਆਂ ਦੇ ਤੁਸੀਂ ਜਿਹੜਾ ਹੈ ਜੀ ਆਈ ਟੈਸਟ ਕਰਾਉਣਾ ਆ, ਤੇ ਗੱਲਬਾਤ ਸਪੈਕਸ ਐਕਸਪ੍ਰੈਸ ਨਾਲ ਹੋ ਸਕਦੀ ਹੈ। ਇਹਨਾਂ ਦਾ ਨੰਬਰ 9054600888 ਤੇ ਇਹਨਾਂ ਦੇ ਨਾਲ ਜਿਹੜੀ ਗੱਲਬਾਤ ਹੋ ਸਕਦੀ ਆ। ਔਰ ਸੁੱਖੀ ਜੀ ਆਪਾਂ ਇੱਕ ਗੀਤ ਵੱਲ ਜ਼ਰੂਰ ਚੱਲਦੇ ਹਾਂ, ਬਟ ਉਹਦੇ ਤੋਂ ਪਹਿਲਾਂ ਆਪਾਂ ਦੱਸ ਦਈਏ ਕਿ ਹੁਣ ਗੀਤ ਤੋਂ ਬਾਅਦ ਆਪਾਂ ਥੋੜ੍ਹੀ ਜਿਹੀ ਜਿਹੜੀ ਹੈ ਜੀ ਗੱਲਬਾਤ ਕਰਾਂਗੇ। ਸਾਨੂੰ ਜਿਹੜਾ ਕਿ ਕੱਲ੍ਹ ਟੋਪਿਕ ਦਿੱਤਾ ਸੀ ਸਾਡੇ ਲਿਸਨਰ ਨੇ, ਉਹਨਾਂ ਦੀ ਅੱਜ ਵੀ ਸਾਨੂੰ ਮਾਰਨਿੰਗ ਦੇ ਵਿੱਚ ਕਾਲ ਆਈ ਤਾਂ ਉਹਨਾਂ ਨੇ ਪੁੱਛਿਆ ਤੁਸੀਂ ਕੱਲ੍ਹ ਗੱਲਬਾਤ ਜਿਹੜੀ ਜੀ ਨਹੀਂ ਕੀਤੀ। ਸੋ ਦੱਸ ਦਈਏ ਕਿ ਕੱਲ੍ਹ ਥੋੜ੍ਹਾ ਜਿਹਾ ਰੇਡੀਓ ਪ੍ਰੋਗਰਾਮ ਬਿਜ਼ੀ ਹੋ ਗਿਆ ਸੀ, ਇਹਦੇ ਕਰਕੇ ਗੱਲ ਨਹੀਂ ਹੋ ਪਾਈ, ਬਟ ਅੱਜ ਅਸੀਂ ਗੱਲਬਾਤ ਦੱਸਾਂਗੇ ਕੀ ਟੋਪਿਕ ਆ ਔਰ ਕਿੱਦਾਂ ਤਰੀਕੇ ਨਾਲ ਅਸੀਂ ਆਪਣੇ ਲਿਸਨਰਸ ਦਾ ਜਿਹੜਾ ਜੀ ਪੁਆਇੰਟ ਆਫ ਵਿਊ ਜਾਣਨਾ ਚਾਹੁੰਦੇ ਨੇ।
14: 9057999 0999 909-799-0999 ਤੇ ਕਾਲ ਕਰ ਸਕਦੇ ਹੋ, ਲਾਈਨਾਂ ਸਾਡੀਆਂ ਓਪਨ ਨੇ, ਇੰਤਜ਼ਾਰ ਕਰ ਰਹੇ ਹਾਂ ਤੁਹਾਡੀਆਂ ਕਾਲਸ ਦਾ ਵੀ।

0: ਜੀ ਦੋਸਤੋ ਬਤਨੋਦੂਰ ਦੇ ਵਿੱਚ ਇੱਕ ਵਾਰੀ ਫਿਰ ਸਵਾਗਤ ਹੈ 5:30 AM ਦੇ ਉੱਤੇ ਤੁਸੀਂ ਜੁੜੇ ਹੋਏ ਹੋ ਸਾਡੇ ਇਸ ਪ੍ਰੋਗਰਾਮ ਦੇ ਨਾਲ। ਇੰਡੀਆ ਵੀ ਸਾਡੀ ਲਾਈਨ ਜੁੜ ਗਈ ਹੈ, ਕੁਝ ਗੱਲਾਂ ਬਾਤਾਂ ਮਨਪ੍ਰੀਤ ਹੋਰਾਂ ਨਾਲ ਕਰਾਂਗੇ ਕਿ ਕਿਹੋ ਜਿਹਾ ਮਾਹੌਲ ਹੈ, ਕਿਉਂਕਿ ਅੱਜ ਜਿਹੜਾ ਹੈ 14 ਅਗਸਤ ਹੈ ਤੇ ਕੱਲ 15 ਅਗਸਤ ਹੈ, ਤੇ 15 ਅਗਸਤ ਤੇ 14 ਅਗਸਤ ਦੋ ਅਹਿਮ ਦਿਨ ਨੇ ਜਿਸ ਦਿਨ ਨੂੰ ਭਾਰਤ ਨੂੰ ਆਜ਼ਾਦੀ ਮਿਲੀ ਸੀਗੀ। 14 ਅਗਸਤ ਨੂੰ ਪਾਕਿਸਤਾਨ ਬਣਿਆ ਤੇ 15 ਨੂੰ ਹਿੰਦੁਸਤਾਨ। ਉਹਦੇ ਉੱਤੇ ਗੱਲਬਾਤ ਹੋਵੇਗੀ, ਕਿੱਦਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ। 9057990999 ਸਾਡਾ ਨੰਬਰ ਹੈ, ਤੇ ਨਾਲ ਪਹਿਲਾਂ ਉਸ ਤੋਂ ਦੱਸ ਦਵਾਂ ਤੁਹਾਨੂੰ ਕਿ ਸਾਡੀ ਟੀਮ ਜਿਹੜੀ ਰੀਮੈਕਸ ਗੋਲਡ ਨਾਲ ਅਸੀਂ ਕੰਮ ਕਰਦੇ ਹਾਂ, ਇੱਕ ਬਹੁਤ ਵੱਡਾ 17-18 ਏਕੜ ਲੈਂਡ ਦੇ ਵਿੱਚ ਪਲਾਜ਼ਾ ਬ੍ਰਮਟਨ ਦੇ ਏਰੀਆ 'ਚ ਬਣਨ ਜਾ ਰਿਹਾ ਹੈ, ਹਾਈਵੇ 410 ਤੇ ਹਾਈਵੇ 10 ਦੇ ਬਿਲਕੁਲ ਨਜ਼ਦੀਕ। ਔਰ ਜਿਹਦੀ ਓਪਨਿੰਗ, ਜਿਹਦੀ ਕਹਿ ਲਈਏ ਕਿ ਬੁਕਿੰਗ ਸ਼ੁਰੂ ਹੋ ਗਈ ਆ, ਰੈਂਡਰਿੰਗ ਵਗੈਰਾ ਸਾਡੇ ਕੋਲ ਆ ਗਈਆਂ ਨੇ। ਕੱਲ੍ਹ ਵੀ 3-4 ਬਿਜ਼ਨਸਮੈਨ ਜਿਹੜੇ ਨੇ ਉਹ ਆਪਣੇ ਜਿਹੜੇ ਨੇ ਉਹ ਯੂਨਿਟ ਬੁੱਕ ਕਰਵਾ ਕੇ ਗਏ ਨੇ, ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਤੇ ਤੁਹਾਡੇ ਲਈ ਵੀ ਸੁਨਹਿਰੀ ਮੌਕਾ ਹੈ, ਅਗਰ ਤੁਸੀਂ ਇਸ ਨੂੰ ਬੁੱਕ ਕਰਵਾਉਣਾ ਚਾਹੁੰਦੇ ਹੋ ਸਿਰਫ 5% ਡਾਊਨ ਦੇ ਕੇ ਤੁਸੀਂ ਬੁੱਕ ਕਰਵਾ ਸਕਦੇ ਹੋ। ਕੋਈ ਵੀ ਬਿਜ਼ਨਸ ਖੋਲ੍ਹਣਾ ਚਾਹੁੰਦੇ ਹੋ, ਉੱਥੇ ਗ੍ਰੋਸਰੀ ਸਟੋਰ ਖੋਲ੍ਹਣਾ ਹੈ, ਰੈਸਟੋਰੈਂਟ ਖੋਲ੍ਹਣਾ ਹੈ, ਕੋਈ ਬਿਊਟੀ ਨਾਲ ਰਿਲੇਟਡ ਕੋਈ ਸਟੋਰ ਖੋਲ੍ਹਣਾ ਹੈ, ਕੋਈ ਆਫਿਸ ਬਣਾਉਣਾ ਚਾਹੁੰਦੇ ਹੋ, ਲਾਅ ਦਾ ਆਫਿਸ, ਮੌਰਗੇਜ ਦਾ ਆਫਿਸ, ਇਮੀਗ੍ਰੇਸ਼ਨ ਦਾ ਆਫਿਸ, ਜਾਂ ਫਿਰ ਕੋਈ ਹੋਰ ਆਫਿਸ, ਤੇ ਜਾਂ ਫਿਰ ਤੁਸੀਂ ਕੋਈ ਮੈਡੀਕਲ ਦਾ ਆਫਿਸ ਬਣਾਉਣਾ ਚਾਹੁੰਦੇ ਹੋ, ਫਾਰਮੇਸੀ ਖੋਲ੍ਹਣੀ ਆ, ਡੈਂਟਿਸਟ ਖੋਲ੍ਹਣਾ, ਸਾਰਾ ਕੁਛ ਹਾਲੇ ਸਾਡੇ ਕੋਲ ਅਵੇਲੇਬਲ ਹੈਗਾ। ਔਰ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਇਸ ਵੀਕਐਂਡ ਦੇ ਉੱਤੇ ਇਹ ਪਬਲਿਕ ਲਈ ਵੀ ਓਪਨ ਹੋਵੇਗਾ, ਤੇ ਫਿਰ ਹੋਰ ਤੁਹਾਨੂੰ ਪਤਾ ਕਾਫੀ ਏਜੰਟ ਕੰਮ ਕਰਦੇ ਹੁੰਦੇ ਆ, ਤੇ ਨੈਕਸਟ ਵੀਕ ਤੋਂ ਫਿਰ ਕਈ ਚੀਜ਼ਾਂ ਐਕਸਕਲੂਸਿਵ ਹੋ ਜਾਣੀਆਂ। ਸੋ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਤੁਸੀਂ ਕਿਸੇ ਵੀ ਬਿਜ਼ਨਸ ਦੇ ਲਈ ਆਪਣਾ ਯੂਨਿਟ ਰਾਖਵਾਂ ਕਰਾਉਣਾ ਚਾਹੁੰਦੇ ਹੋ, ਨੰਬਰ ਹੈ 416-881-7070, 416-881-7070 ਦੇ ਉੱਤੇ। ਕਿਉਂਕਿ ਕੱਲ ਇੱਕ ਕਾਲ ਆਈ ਸੀ ਕਿਰਨ ਜੀ, ਉਹ ਕਹਿੰਦੇ ਜੀ ਤੁਹਾਡਾ ਨੰਬਰ ਨਹੀਂ ਚੱਲ ਰਿਹਾ ਜਿਹੜਾ ਰੀਅਲ ਸਟੇਟ ਵਾਲਾ। ਮੈਂ ਕਿਹਾ ਜੀ ਕਿਹੜਾ ਨੰਬਰ? ਕਹਿੰਦੇ ਜੀ 416-801। ਮੈਂ ਕਿਹਾ ਜੀ ਨਹੀਂ, 881 ਆ। ਸੋ ਤਾਂ ਮੈਂ ਬਾਰ ਬਾਰ ਦੱਸਦਾ, 81 ਯਾਨੀ ਕਿ 416-881-7070 ਤੇ ਤੁਸੀਂ ਜਿਹੜੀ ਹੈਗੀ ਆ ਕਾਲ ਕਰ ਸਕਦੇ ਹੋ, ਤੇ ਤੁਸੀਂ ਆਪਣਾ ਜਿਹੜਾ ਵੀ ਵਪਾਰ ਖੋਲ੍ਹਣਾ ਉਹਨੂੰ ਹੋਲਡ ਆਫ ਕਰਾ ਲਓ। ਯੂਨਿਟ 2 ਸਾਲ ਲੱਗ ਜਾਣੇ ਨੇ ਬਣਦਿਆਂ, ਥੋੜੇ ਥੋੜੇ ਪੈਸਿਆਂ ਤੱਕ ਤੁਸੀਂ ਜਿਹੜਾ 30% 2 ਸਾਲਾਂ 'ਚ ਦੇਣਾ, ਉਸ ਤੋਂ ਬਾਅਦ ਤੁਹਾਡੀ ਮੌਰਗੇਜ ਦਾ ਲੋਨ ਦਾ ਪ੍ਰਬੰਧ ਵੀ ਜਿਹੜੀ ਹੈਗੀ ਸਾਡੀ ਟੀਮ ਕਰਵਾ ਕੇ ਦੇਵੇਗੀ। ਨੰਬਰ 416-881-7070। 700 ਸਕੇਅਰ ਫਿੱਟ ਤੋਂ ਆਫਿਸ ਯੂਨਿਟ ਸ਼ੁਰੂ ਨੇ, ਬਾਕੀ ਤੁਹਾਡੀ ਇੱਛਾ ਜਿੱਡਾ ਮਰਜ਼ੀ ਲੈਣਾ ਤੁਸੀਂ ਲੈ ਸਕਦੇ ਹੋ, 700 ਲੈਣਾ, 1000 ਲੈਣਾ, 1500 ਸਕੇਅਰ ਫਿੱਟ ਲੈਣਾ, 2000 ਸਕੇਅਰ ਫਿੱਟ ਲੈਣਾ, ਈਵਨ 10,000 ਸਕੇਅਰ ਫਿੱਟ ਲੈਣਾ ਕਿਸੇ ਨੇ, ਉਹ ਵੀ ਅਵੇਲੇਬਲ ਹੈ। ਕਿਉਂਕਿ ਬਹੁਤ ਵੱਡਾ ਆਲਮੋਸਟ 2 ਲੱਖ ਸਕੇਅਰ ਫਿੱਟ ਦਾ ਇਹ ਪਲਾਜ਼ਾ ਬਣਨ ਜਾ ਰਿਹਾ। 416-881-7070 ਦੇ ਉੱਤੇ ਬੁੱਕ ਕਰਵਾ ਸਕਦੇ ਹੋ, ਹੋਲਡ ਕਰਵਾ ਸਕਦੇ ਹੋ ਕਿਸੇ ਵਪਾਰ ਲਈ ਵੀ ਆਪਣਾ ਜਿਹੜਾ ਯੂਨਿਟ। ਹੁਣ ਲਓ ਫਿਰ ਗੱਲ ਕਰਦੇ ਆ ਮਨਪ੍ਰੀਤ ਹੋਰਾਂ ਨਾਲ। ਮਨਪ੍ਰੀਤ ਜੀ ਵੈਲਕਮ ਜੀ ਆਇਆਂ ਨੂੰ।
1: ਬਹੁਤ ਬਹੁਤ ਸ਼ੁਕਰੀਆ ਸੁਖੀ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਜੀ ਆਇਆਂ
0: ਨੂੰ। ਮਨਪ੍ਰੀਤ ਜੀ, ਬੜੀ ਜੱਦੋਜਹਿਦ ਦੇ ਨਾਲ 1947 ਦੇ ਵਿੱਚ ਜੋ ਕਿ ਹਿੰਦੁਸਤਾਨ ਨੂੰ ਰਿਹਾ ਕੀਤਾ ਗਿਆ, ਕਹਿ ਦਈਏ ਕਿ ਇੱਕ ਤਰ੍ਹਾਂ ਦਾ ਆਜ਼ਾਦ ਕਰਵਾਇਆ ਗਿਆ, 14 ਅਗਸਤ ਉਹ ਦਿਨ ਸੀ ਪਹਿਲਾਂ ਪਾਕਿਸਤਾਨ ਵੱਲ ਨੂੰ, ਲੱਖਾਂ ਲੋਕ ਜਿਹੜੇ, ਲੱਖਾਂ ਕਹਿ ਲਈਏ ਜਿਹੜੇ ਮੁਸਲਮਾਨ ਭਾਈਚਾਰਾ, ਉਹ ਹਿੰਦੁਸਤਾਨ ਤੋਂ ਪਾਕਿਸਤਾਨ ਨੂੰ ਆਪਣੇ ਘਰ ਛੱਡ ਕੇ ਚਲੇ ਗਿਆ, ਤੇ ਲੱਖਾਂ ਹੀ ਲੋਕ ਉਧਰੋਂ ਜਿਹੜੇ ਸੀਗੇ ਉਹ ਹਿੰਦੁਸਤਾਨ ਨੂੰ ਆਏ। ਇੱਕ ਤਰ੍ਹਾਂ ਦਾ ਬਹੁਤ ਸਾਰੇ ਕਹਿੰਦੇ ਹੁੰਦੇ ਸੁੱਖੀ ਸਾਂਦੀ, ਕਿਹਦਾ ਦਿਲ ਕਰਦਾ ਘਰ ਛੱਡਣ ਨੂੰ। ਤੇ ਹੁਣ ਉਸ ਦਿਨ ਨੂੰ ਆਪਾਂ ਆਜ਼ਾਦੀ ਦੇ ਰੂਪ ਦੇ ਵਿੱਚ ਮਨਾਉਂਦੇ ਹਾਂ ਹਰ ਸਾਲ, ਤਕਰੀਬਨ 80 ਸਾਲ ਹੋ ਚੱਲੇ ਨੇ ਇਸ ਗੱਲ ਨੂੰ। ਸੋ ਕਿੱਦਾਂ ਪਹਿਲਾਂ ਤਾਂ ਤਿਆਰੀਆਂ ਚੱਲ ਰਹੀਆਂ ਨੇ, ਤੇ ਫਿਰ ਦੂਜੀ ਗੱਲ ਹੈ ਕਿ ਜਿਹੜੇ ਕੰਮ ਲਈ ਆਜ਼ਾਦੀ ਲਈ ਸੀ, ਕੀ ਸਾਡੇ ਲੀਡਰ ਜਿਹੜੇ ਉਸ ਤੋਂ ਬਾਅਦ ਆਏ ਜਾਂ ਫਿਰ ਸਾਡੇ ਹੋਰ ਅਹੁਦੇਦਾਰ ਆਏ, ਕੀ ਉਹੋ ਜਿਹਾ ਮੁਲਕ ਬਣੇ ਹੈ ਬਾਅਦ ਚੋਂ, ਕਿ ਸੁਧਾਰ ਹੋਏ ਜਾਂ ਹੋਰ ਖਰਾਬ ਹੋਏ, ਕੀ ਹੋਇਆ?
1: ਸੁਖੀ ਜੀ, ਸੁਧਾਰਾਂ ਦੀ ਤੁਸੀਂ ਗੱਲ ਕੀਤੀ, ਚਲੋ ਅਸੀਂ ਕਿਵੇਂ ਦੇ ਸਮਾਗਮ ਨੇ ਤੇ ਕਿਹੜੇ ਕੈਬਨਿਟ ਮੰਤਰੀ ਦੀ ਡਿਊਟੀ ਕਿੱਥੇ ਲੱਗੀ ਅਸੀਂ ਬਾਅਦ ਚੋਂ ਗੱਲ ਕਰਾਂਗੇ। ਮੈਨੂੰ ਲੱਗਦਾ ਹੈ ਵੀ ਵਿਗਾੜ ਜਾਂ ਸੁਧਾਰ ਦੀ ਜੇ ਗੱਲ ਕਰੀਏ ਤਾਂ ਵਿਗਾੜ ਪਹਿਲਾਂ ਵੀ ਕੋਈ ਨਹੀਂ ਸੀ, ਚਲੋ ਅਸੀਂ ਤਾਂ ਆਜ਼ਾਦੀ ਵੇਲੇ ਸੀਗੇ ਹੀ ਨਹੀਂ, ਔਰ ਜਿਹੜੇ ਸੀ ਜਾਂ ਜਿਹੜੇ ਉਸ ਤੋਂ ਬਾਅਦ ਕੋਈ 10 ਸਾਲ ਬਾਅਦ ਜਨਮੇ, ਕੋਈ 20 ਸਾਲ ਬਾਅਦ ਜਨਮੇ, ਤਾਂ ਉਹ ਗੱਲਾਂ ਜਿਹੜੀਆਂ ਸੀ ਪੁਰਾਣੀਆਂ ਨਹੀਂ ਸੀ ਹੋਈਆਂ, ਉਹ ਜੇ ਅੱਜ ਤਾਜ਼ੀਆਂ ਹੈ ਤੇ ਉਦੋਂ ਵੀ ਤਾਜ਼ੀਆਂ ਸੀਗੀਆਂ। ਤਾਂ ਮੈਨੂੰ ਲੱਗਦਾ ਵੀ ਉਦੋਂ ਵੀ ਕੋਈ ਐਸੇ ਵਿਗਾੜ ਨਹੀਂ ਸੀ ਜਿਨ੍ਹਾਂ ਦਾ ਕਰਕੇ ਦਰਾੜਾਂ ਕਹਿ ਸਕਦੇ ਹਾਂ ਪੈ ਗਈਆਂ, ਬਟਵਾਰੇ ਜਿਹੜੇ ਹੋ ਗਏ, ਤਾਂ ਉਦੋਂ

0: ਜਾਨਾਂ ਦੇ ਕੇ ਸ਼ਹੀਦੀਆਂ ਦੇ ਕੇ ਇਸ ਮੁਲਕ ਨੂੰ ਆਜ਼ਾਦ ਕਰਾਇਆ, ਦੂਜੇ ਪਾਸੇ ਸਾਡੇ ਹੀ ਮੁਲਕ ਦੇ ਅਸੀਂ ਵੀ ਉਹਨਾਂ 'ਚ ਆਉਂਦੇ ਹਾਂ, ਪੈਸੇ ਖਰਚ ਖਰਚ ਕੇ ਫਿਰ ਜਾ ਜਾ ਕੇ ਦੂਜੇ ਮੁਲਕਾਂ 'ਚ ਗੁਲਾਮ ਹੋ ਰਹੇ ਹਾਂ।
1: ਬਿਲਕੁਲ, ਇਹ ਤਾਂ ਬਹੁਤ ਕਹਿ ਸਕਦੇ ਆ ਗੰਭੀਰ ਮੁੱਦਾ ਕਹਿ ਸਕਦੇ ਆ, ਇਹ ਤਾਂ ਬਹੁਤ ਜਿਹੜਾ ਵਿਸ਼ਾ ਆ ਉਹ ਗੰਭੀਰ ਵੀ ਆ ਤੇ ਵਿਸ਼ਾਲ ਵੀ ਆ, ਕਿਉਂਕਿ ਜਿਹੜਾ ਸੁਖੀ ਜੀ ਆਉਣਾ ਜਾਣਾ ਜਿਹੜਾ ਏ ਇਹ ਕੋਈ ਅੱਜ ਦਾ ਨਹੀਂ, ਦੇਖੋ ਆਜ਼ਾਦੀ ਤੋਂ ਬਾਅਦ ਇਹ ਨਾਲ ਹੀ ਸਟਾਰਟ ਹੋ ਗਿਆ ਸੀਗਾ, ਤੇ ਅਸੀਂ ਵਾਕਈ ਭਾਵੇਂ ਕਹਿ ਲਈਏ ਵੀ ਦੂਜੇ ਦੇਸ਼ਾਂ 'ਚ ਜਾ ਕੇ ਤਰੱਕੀਆਂ ਕੀਤੀਆਂ, ਕਿਤੇ ਨਾ ਕਿਤੇ ਅਸੀਂ ਗੁਲਾਮੀ ਵੀ ਕੀਤੀ, ਪਰ ਉਸ ਗੁਲਾਮੀ ਤੋਂ ਬਾਅਦ ਬਾਦਸ਼ਾਹੀਆਂ ਵੀ ਪਾਈਆਂ ਤੇ ਉਹ ਗੁਲਾਮੀ ਜਿਹੜੀ ਆ ਭੁੱਲ ਜਾਂਦੀ ਹੈ, ਜਿਹਨੇ ਸਾਡਾ ਕੋਈ ਨੁਕਸਾਨ ਨਹੀਂ ਕੀਤਾ। ਗੱਲ ਇਹ ਹੈ ਨੁਕਸਾਨ ਸਿਰਫ ਇੰਨਾ ਹੋਇਆ ਕਿ ਅਸੀਂ ਵਤਨਾਂ ਤੋਂ ਦੂਰ ਹੋਏ, ਜਾਂ ਬਹੁਤੇ ਇਹ ਵਿਸਰ ਗਏ ਵੀ ਵਤਨੀ ਆਉਣਾ ਹੀ ਭੁੱਲ ਗਏ, ਘਰਾਂ 'ਚ ਘਾਹ ਉੱਗ ਗਏ, ਚੁੱਲ੍ਹਿਆਂ ਤੇ ਘਾਹ ਉੱਗ ਗਏ, ਤੇ ਉਹ ਵੱਡੇ ਵੱਡੇ ਮਹਿਲ ਮੁਨਾਰੇ ਜਿਹੜੇ ਉੱਧਰ ਜਾ ਕੇ ਕਮਾਈਆਂ ਕੀਤੀਆਂ ਸੀ ਪਾਏ ਸੀ, ਜਦੋਂ ਉਹਨਾਂ ਘਰਾਂ 'ਚ ਬਜ਼ੁਰਗ ਵੀ ਤੁਰ ਗਏ ਤਾਂ ਉਹਨਾਂ ਨੂੰ ਕਿਸੇ ਆ ਕੇ ਹੀ ਨਹੀਂ ਦੇਖਿਆ। ਉਹਨਾਂ ਤੇ ਕਈਆਂ ਦੇ ਕਬਜ਼ੇ ਨੇ ਤੇ ਕਈਆਂ ਦੇ ਕਬਜ਼ੇ ਵੀ ਹੈ ਨਹੀਂ ਆ, ਉਹ ਕੱਲੀਆਂ ਜਿਹੜੀਆਂ ਕੋਠੀਆਂ ਨੇ ਭੂਤ ਬੰਗਲੇ ਬਣੇ ਪਏ ਨੇ, ਸਿਰਫ ਆ ਤਰਾਸ ਦੀ ਆ, ਖੱਟਿਆ ਬਹੁਤ ਕੁਛ ਜਾ ਕੇ, ਕਿਉਂਕਿ ਪੈਦਾਇਸ਼ਾਂ ਬੱਚਿਆਂ ਦੀਆਂ ਉੱਧਰ ਦੀਆਂ ਹੋ ਗਈਆਂ, ਉਹਨਾਂ ਦੀ ਜਨਮ ਭੂਮੀ ਉੱਧਰ ਦੀ ਹੋ ਗਈ, ਤਾਂ ਉਹਨਾਂ ਨੇ ਇੱਧਰ ਨੂੰ ਮੂੰਹ ਨਹੀਂ ਕੀਤਾ ਤੇ ਕਰਦੇ ਵੀ ਕਿਵੇਂ, ਕਿਉਂਕਿ ਉਹਨਾਂ ਨੂੰ ਲਾਗ ਹੀ ਨਹੀਂ ਲੱਗੀ। ਮੈਂ ਕਹਿੰਦੀ ਹਾਂ ਪਤਾ ਨਹੀਂ ਗੱਲ ਵੱਡੀ ਆ ਕਿ ਛੋਟੀ ਆ, ਜਾਂ ਮੈਂ ਕਿਵੇਂ ਕਰਨ ਲੱਗੀ ਸੋਚ ਦੇ ਮੁਤਾਬਕ। ਸੁਖੀ ਜੀ, ਆਪਾਂ ਕਹਿੰਦੇ ਹਾਂ ਨਾ ਕਿ ਜਦੋਂ ਲੇਡੀ ਗਰਭਵਤੀ ਹੁੰਦੀ ਆ ਤਾਂ ਜੋ ਚੀਜ਼ ਮੱਥੇ ਲੱਗੇ ਤਾਂ ਉਹਦਾ ਸੁਭਾਅ ਉਹੋ ਜਿਹਾ ਹੋ ਜਾਂਦਾ। ਨਾ ਅਸੀਂ ਗਰਭ 'ਚ ਬੱਚਿਆਂ ਨੂੰ ਇੱਧਰ ਲੈ ਕੇ ਆਏ ਤੇ ਨਾ ਅਸੀਂ ਜਨਮ ਤੋਂ ਬਾਅਦ ਲੈ ਕੇ ਆਏ, ਉਹ ਉਹਨਾਂ ਨੇ ਮੁੱਖ ਮੋੜੇ। ਔਰ ਜਿਨ੍ਹਾਂ ਨੂੰ ਉਹ ਕਹਾਣੀਆਂ ਉੱਧਰ ਜਾ ਕੇ ਵੀ ਸੁਣਾਈਆਂ ਗਈਆਂ, ਕਿਤੇ ਇੱਧਰ ਵੀ ਲੈ ਕੇ ਆਂਦਾ ਗਿਆ, ਜਿਵੇਂ ਚੀਜ਼ਾਂ ਐਡਵਾਂਸ ਹੋਈਆਂ, ਸੋਸ਼ਲ ਮੀਡੀਆ ਵੀ ਆਇਆ, ਆਉਣ ਜਾਣ ਵੀ ਬਣਿਆ, ਵਿਆਹਾਂ ਸ਼ਾਦੀਆਂ ਤੇ ਆਉਣ ਜੋਗੇ ਹੋਏ, ਤੇ ਜਿਹੜੇ ਆਉਂਦੇ ਜਾਂਦੇ ਨੇ ਉਹਨਾਂ ਦਾ ਅਜੇ ਵੀ ਪਿਆਰ ਆ। ਪਰ ਗੱਲ ਇਹ ਆ ਵੀ ਉਸ ਗੁਲਾਮੀ ਨੇ ਬਾਦਸ਼ਾਹੀਆਂ ਬਹੁਤ ਦਿੱਤੀਆਂ, ਤੇ ਉੱਥੇ ਜਾ ਕੇ ਬਹੁਤ ਸਾਰੇ ਐਸੇ NRI ਭੈਣ ਭਰਾ ਜਿਨ੍ਹਾਂ ਨੇ ਪੰਜਾਬ ਨੂੰ ਵੀ ਬਹੁਤ ਕੁਝ ਦਿੱਤਾ, ਔਰ ਉਹਦੇ ਨਾਲ ਵੀ ਪੰਜਾਬ ਦੀ ਤਰੱਕੀ ਹੋਈ।
0: ਬਿਲਕੁਲ ਜੀ, ਇੱਕ ਵਾਰੀ ਫਿਰ ਅਸੀਂ ਤਾਂ ਦੋਵਾਂ ਮੁਲਕਾਂ ਦੇ ਇਸ ਦਿਵਸ ਦੇ ਉੱਤੇ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ, ਔਰ ਹੋ ਸਕੇ ਤਾਂ ਜ਼ਰੂਰ ਤੁਸੀਂ ਇਸ ਦਿਨ ਨੂੰ ਆਪਣੇ ਯਾਦ ਕਰਿਓ ਔਰ ਯਾਦ ਕਰੋ ਉਹਨਾਂ ਸ਼ਹੀਦਾਂ ਨੂੰ, ਅਤੇ ਨਾਲ ਹੀ ਜਿਵੇਂ ਮੈਂ ਪਹਿਲਾਂ ਵੀ ਦੱਸ ਕੇ ਗਿਆ ਕਿ ਸੈਂਕੜੇ ਨਹੀਂ ਲੱਖਾਂ ਲੋਕ ਜਿਹੜੇ ਦੂਸਰੇ ਪਾਸਿਓਂ ਰਾਤਾਂ ਨੂੰ ਵਿਚਾਰੇ ਆਪੋ ਆਪਣਾ ਘਰ ਬਾਰ ਛੱਡ ਕੇ ਜੋ ਜੋ ਸੀਗਾ ਛੱਡ ਕੇ ਇੱਧਰ ਨੂੰ ਤੁਰ ਪਏ, ਅਤੇ ਇੱਧਰਲੇ ਲੱਖਾਂ ਲੋਕ ਦੂਜੇ ਪਾਸੇ ਨੂੰ ਤੁਰ ਗਏ। ਪਰ ਦੇਖਣ ਵਾਲਾ ਸੀਨ ਕਿ ਉਹ ਕਿੱਦਾਂ ਦਾ ਮਾਹੌਲ ਹੋਵੇਗਾ, ਕਿਉਂਕਿ ਕੋਈ ਵੀ ਚੀਜ਼ ਕਿਸੇ ਨੂੰ ਭਾਵੇਂ ਇੱਕ ਪੈਨਸਲ ਹੀ ਡਿੱਗ ਜਾਏ ਉਹ ਵੀ ਛੱਡ ਕੇ ਜਿਹੜਾ ਤੁਰਨਾ ਬੜਾ ਔਖਾ ਹੁੰਦਾ, ਇਹ ਤਾਂ ਫਿਰ ਵੀ ਵਿਚਾਰੇ ਆਪੋ ਆਪਣੀਆਂ ਜ਼ਮੀਨਾਂ ਜਾਇਦਾਦ ਘਰ ਬਾਰ ਆਪਣੇ ਗਹਿਣੇ ਗੱਟੇ, ਫਿਰ ਰਸਤੇ ਦੇ ਵਿੱਚ ਉਹਨਾਂ ਨੂੰ ਕਿੰਨੀਆਂ ਔਖਿਆਈਆਂ ਦੇ ਨਾਲ ਪਹੁੰਚਣਾ ਪਿਆ, ਉਹ ਕਿਹੋ ਜਿਹਾ ਮਾਹੌਲ ਹੋਊਗਾ ਆਪਾਂ ਨੂੰ ਜ਼ਰੂਰ ਇਹਨਾਂ ਦੋਨਾਂ ਦਿਨਾਂ ਦੇ ਉੱਤੇ ਉਹਨਾਂ ਸ਼ਹੀਦਾਂ ਨੂੰ ਉਹਨਾਂ ਲੋਕਾਂ ਨੂੰ ਉਹਨਾਂ ਪਰਿਵਾਰਾਂ ਨੂੰ ਯਾਦ ਕਰਨਾ ਚਾਹੀਦਾ।
2: ਬਿਲਕੁਲ ਜੀ, ਔਰ ਸੁਖੀ ਜੀ ਇੱਥੇ ਇੱਕ ਚੀਜ਼ ਮੈਂ ਹੋਰ ਐਡ ਕਰਨਾ ਜਿਹੜੀ ਜੀ ਚਾਹੂੰਗੀ ਕਿ ਕਈ ਆਪਾਂ ਤਾਂ ਜ਼ਮੀਨਾਂ ਦੀ ਗੱਲ ਕਰ ਰਹੇ ਹਾਂ, ਕਈ ਵਾਰੀ ਤਾਂ ਲੋਕਾਂ ਨੇ ਆਪਣੇ ਵਿਚਾਰੇ ਪਰਿਵਾਰ, ਕਿਸੇ ਦੀਆਂ ਪਤਨੀਆਂ, ਕਿਸੇ ਦੀਆਂ ਬੇਟੀਆਂ, ਕਿਉਂਕਿ ਉਸ ਟਾਈਮ ਤੇ ਇਦਾਂ ਸੀਗਾ ਕਿ ਕੁੜੀਆਂ ਨੂੰ ਹਨਾ ਬਹੁਤਾ ਸੇਫ ਨਹੀਂ ਹੁੰਦਾ ਸੀ, ਤਾਂ ਉਹਨਾਂ ਨੂੰ ਪਿੱਛੇ ਛੱਡ ਕੇ ਆਏ ਸੀ ਕਿ ਠੀਕ ਆ ਜਦੋਂ ਬਟਵਾਰਾ ਅਸੀਂ ਵਾਪਸ ਲੈਣ ਜਾਵਾਂਗੇ, ਜਦੋਂ ਲੈਣ ਗਏ ਪਤਾ ਨਹੀਂ ਉਹ ਪਹੁੰਚੇ ਕਦੇ ਲੈਣ ਨਹੀਂ ਪਹੁੰਚੇ, ਲਾਈਕ ਸੋ ਬਹੁਤ ਸਾਰੀਆਂ ਚੀਜ਼ਾਂ ਆ ਜਿੱਦਾਂ ਕਿ ਆਪਾਂ ਨਹੀਂ ਦੇਖੀਆਂ ਬਟ ਜਦੋਂ ਮੂਵੀਜ਼ ਦੇਖਦੇ ਆ ਉਦੋਂ ਪਤਾ ਲੱਗਦਾ ਕਿ ਐਕਚੁਅਲੀ ਉਹਨਾਂ ਨੇ ਕੀ ਫੀਲ ਕੀਤਾ ਹੋਗਾ ਉਸ ਟਾਈਮ ਦੇ ਵਿੱਚ।
0: ਬਿਲਕੁਲ ਜੀ, ਕਿ ਜੇ ਕਿਸੇ ਸਾਡੇ ਸਰੋਤੇ ਦੇ ਵੀ ਵਿਚਾਰ ਹੋਣ ਭਾਵੇਂ ਉਹ ਜਿਹੜੇ ਮਰਜ਼ੀ ਮੁਲਕ ਨਾਲ ਰਿਲੇਟਡ ਹੋਵੇ ਉਹ ਵੀ ਆਪਣੇ ਦੇ ਸਕਦਾ 9057990999 9057990999 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਇੰਤਜ਼ਾਰ ਕਰ ਰਿਹਾ ਜੀ ਤੁਹਾਡੀਆਂ ਕਾਲ ਦਾ, ਛੋਟੀ ਜਿਹੀ ਲੈਂਦੇ ਹਾਂ ਬ੍ਰੇਕ, ਫਿਰ ਵਾਪਸ ਪਰਤ ਰਹੇ ਜੀ।
3: ਮਿੱਤਰਾਂ ਦੇ ਜੰਕਸ਼ਨ ਤੇ,
4: ਉਹ ਕਿਹੜੇ ਜੰਕਸ਼ਨ ਤੇ?
3: ਇੱਕਾ ਜੰਕਸ਼ਨ ਬ੍ਰੈਂਪਟਨ ਤੇ,
5: ਰਾਤ ਲੱਗੀਆਂ ਮਹਿਫਲਾਂ ਨਾਰੇ
3: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ, ਟਿੱਕਾ ਜੰਕਸ਼ਨ ਬ੍ਰੈਂਪਟਨ ਤੇ, ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% ਆਫ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6474940 40 6474294049 4040। ਟਿੱਕਾ ਜੰਕਸ਼ਨ ਬ੍ਰੈਂਪਟਨ।
6: ਇੱਕ ਲਾਈਫ ਹੈ ਜਿਸਮੇਂ ਲਵ ਹੈ,
7: ਯੇ ਕਹਤੇ ਮੁਝਸੇ ਸਭ ਹੈ,
8: ਪਰ ਇੱਕ ਘਰ ਹੈ ਜਿਸਕਾ ਡ੍ਰੀਮ ਹੈ।

0: ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ। 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
1: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
0: ਲੋਡਡ ਫਰਾਈਜ਼ ਨਾਲ ਬਟਰ ਚਿਕਨ ਫਰਾਈਜ਼, ਸ਼ਾਹੀ ਪਨੀਰ ਫਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟਸੀ ਤੇ ਆਰਡਰ ਕਰੋ।
1: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟਸੀ ਤੇ ਅੱਜ ਹੀ ਅਪਲਾਈ ਕਰੋ। ਪੀਜ਼ਾ ਡੀਪੂ, ਸਵਾਦ ਵਿੱਚ ਆਪ ਟੌਪਿੰਗਸ ਨਾਨ ਸਟਾਪ। ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 905-458-5956, 905-458-5956।
2: ਜੀ ਦੋਸਤੋ, ਇੱਕ ਵਾਰੀ ਫਿਰ ਵਤਨੋਂ ਦੂਰ ਚ ਸਵਾਗਤ ਹੈ। ਔਰ ਇਸ ਟਾਈਮ ਸਾਡੀਆਂ ਸਾਰੀਆਂ ਲਾਈਨਾਂ ਫੁੱਲ ਨੇ, ਇੰਡੀਆ ਤੋਂ ਮਨਪ੍ਰੀਤ ਹੋਰੀ ਵੀ ਨੇ ਔਰ ਸਟੂਡੀਓ ਚ ਹੋਰ ਵੀ ਸਾਡੇ ਮਹਿਮਾਨ ਆਏ ਨੇ, ਉਹਨਾਂ ਨਾਲ ਵੀ ਗੱਲਾਂ ਬਾਤਾਂ ਹੋਣਗੀਆਂ। ਔਰ ਇੱਕ ਬਹੁਤ ਵੱਡਾ ਫੈਸਟੀਵਲ ਵੀ ਹੋਣ ਜਾ ਰਿਹਾ 22 ਤਰੀਕ ਨੂੰ, 22 ਅਗਸਤ ਨੂੰ ਤੁਹਾਡੇ ਸ਼ਹਿਰ ਦੇ ਵਿੱਚ ਪੰਜਾਬ ਡੇ ਮੇਲਾ, ਉਹਦੀ ਜਾਣਕਾਰੀ ਲੈ ਕੇ ਪੁਸ਼ਪਿੰਦਰ ਜੀ ਹਾਜ਼ਰ ਨੇ। ਜੀ ਆਇਆਂ ਨੂੰ ਜੀ ਰਾਜਨ ਜੀ, ਕੀ ਹਾਲ ਚਾਲ?
3: ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ, ਕੀ ਸੁਨੇਹਾ ਅੱਜ?
3: ਸੋ ਜੀ, ਅੱਜ ਦੱਸਣਾ ਚਾਹਾਂਗੇ ਜਿਵੇਂ ਬੈਕ ਟੂ ਸਕੂਲ ਸੇਲ ਸ਼ੁਰੂ ਹੋ ਚੁੱਕੀ ਹੈ, ਬਹੁਤ ਸਾਰੇ ਸਰੋਤੇ ਨੇ ਜਿਹਨਾਂ ਬੱਚਿਆਂ ਵਾਸਤੇ ਕਲਾਸਿਸ ਨਵੀਆਂ ਲੈਣੀਆਂ ਨੇ। ਸੋ ਜੇ ਨਵੀਆਂ ਕਲਾਸਿਸ ਲੈਣੀਆਂ ਨੇ, ਆਈ ਐਗਜ਼ਾਮ ਕਰਵਾਉਣੇ ਆ, ਤੇ ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਹੈ ਜੀ, ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ। ਅੱਜ ਨੀ ਤੁਸੀਂ ਆ ਸਕਦੇ ਤੇ ਕੱਲ ਵੀ 10 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਡਾਕਟਰ ਅਵੇਲੇਬਲ ਨੇ। ਕੰਪਲੀਟ ਕੰਪਰੀਹੈਂਸਿਵ ਤੁਸੀਂ ਆਈ ਐਗਜ਼ਾਮ ਕਰਾ ਸਕਦੇ ਹੋ, ਵਿਜ਼ਨ ਚੈੱਕ ਕਰਾ ਸਕਦੇ ਹੋ, ਅੱਖਾਂ ਦੀ ਹੈਲਥ ਚੈੱਕ ਕਰਵਾ ਸਕਦੇ ਹੋ, ਤੇ ਅਸੀਂ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਸਾਰੇ ਰੱਖੇ ਨੇ। ਖਾਸ ਕਰਕੇ ਜਦੋਂ ਹੁਣ ਬੱਚਿਆਂ ਦੇ ਸਕੂਲ ਖੋਲਣ ਦਾ ਟਾਈਮ ਹੈ, ਬੱਚਿਆਂ ਨੇ ਐਗਜ਼ਾਮ ਕਰਾਉਣਾ, ਉਹਨਾਂ ਵਾਸਤੇ ਸਪੈਸ਼ਲੀ ਟੋਪੋਗ੍ਰਾਫੀ ਦੀ ਮਸ਼ੀਨ ਹੈ ਲੈ ਕੇ ਆਏ ਹੋਏ ਆ, ਜਿਹੜਾ ਸਿਰਫ ਬੱਚਿਆਂ ਦੇ ਐਗਜ਼ਾਮ ਵਾਸਤੇ ਬਹੁਤ ਜ਼ਰੂਰੀ ਹੈ। ਸੋ ਡਿਟੇਲ ਐਗਜ਼ਾਮ ਕਰਾਓ, ਬੱਚਿਆਂ ਦਾ ਨੰਬਰ ਹੈ ਸਾਡਾ 905-460-8888। ਤੇ ਨਾਲ ਦੀ ਨਾਲ ਜੇ ਤੁਸੀਂ ਬੱਚਿਆਂ ਵਾਸਤੇ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਵਾਉਣੀਆਂ ਨੇ, ਕਿਉਂਕਿ ਬੱਚੇ ਕੰਪਿਊਟਰ ਉੱਤੇ ਬਹੁਤ ਟਾਈਮ ਸਪੈਂਡ ਕਰਦੇ ਨੇ, ਤੇ ਮੇਕ ਸ਼ੋਰ ਉਹਨਾਂ ਦੀਆਂ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਵਾਲੀਆਂ ਗਲਾਸਿਸ ਹੋਣ। ਔਰ ਸਪੈਸ਼ਲ ਸਪੈਸ਼ਲ ਡੀਲ ਲੈ ਕੇ ਆਏ ਅਸੀਂ ਬੱਚਿਆਂ ਵਾਸਤੇ, ਜਿੰਨੇ ਵੀ ਬੱਚੇ ਆ ਕੇ ਗਲਾਸਿਸ ਬਣਵਾ ਰਹੇ ਨੇ, ਤੁਸੀਂ ਆਪਣੀਆਂ ਗਲਾਸਿਸ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ, ਤੇ ਨਾਲ ਤੁਹਾਨੂੰ ਅਸੀਂ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ, ਜਿਹੜੀ ਕਿ ਕੰਪਿਊਟਰ ਸੈੱਲਫੋਨ ਦੇ ਉੱਤੇ ਜੇ ਤੁਸੀਂ ਯੂਜ਼ ਕਰਦੇ ਬਹੁਤ ਜ਼ਰੂਰੀ ਹੈ, ਉਹ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ। ਮੈਂ ਰਿਪੀਟ ਕਰਦਾ, ਜਿੰਨੇ ਵੀ ਬੱਚੇ ਆ ਕੇ ਐਂਟੀ ਗਲੇਅਰ ਕੋਟਿੰਗ ਬਾਏ ਕਰ ਰਹੇ ਨੇ, ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨੇ ਬ੍ਰਾਂਡਡ ਫਰੇਮ ਲੈਣੇ ਹੋਣ, ਗੁੱਚੀ ਦੇ, ਪ੍ਰਾਡਾ ਦੇ, ਟੋਮ ਫੋਰਡ ਦੇ, ਟਿਫਨੀ, ਬੈਲਸੀਆਗਾ, ਵਰਸਾਚੀ, ਬਰਬਰੀ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨਗਲਾਸਿਸ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਰੇਬਨ ਦੇ ਫਰੇਮ ਲੈਣਾ ਚਾਹੁੰਦੇ ਹੋ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਕੇਟ ਸਪੇਡ ਦੇ, ਮਾਰਕ ਜੇਕਬ ਦੇ, ਇਹ ਸਾਰੇ ਹੀ ਸਾਰੇ ਫਰੇਮ ਫਲੈਟ 50% ਆਫ ਨੇ। ਵੈਲੈਂਟੀਨੋ ਦੇ ਫਰੇਮ, ਫੈਂਡੀ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ ਤੇ ਟੋਮੀ ਹਿਲ ਫਿਗਰ ਦੇ ਫਰੇਮ, ਇਹ ਫਲੈਟ 75% ਡਿਸਕਾਊਂਟ ਦੇ ਦਿੱਤੇ ਜਾ ਰਹੇ ਨੇ। ਸੋ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਜੀ, ਸਾਡੇ ਉੱਥੇ ਸਟੋਰ ਦੇ ਉੱਤੇ ਜ਼ਰੂਰ ਪਹੁੰਚੋ। ਸਪੈਕਸ ਐਕਸਪ੍ਰੈਸ 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, 410 ਇਨ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਇੱਕ ਵਾਰੀ ਫਿਰ ਜੀ 905-460 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 88 ਡਾਇਰੈਕਟ ਲੁੱਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸਰਕਲ ਚ ਨੰਬਰ ਜੀ 905-460-8888, 905-460-8888।
2: ਥੈਂਕ ਯੂ ਸਰ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਜੀ। ਔਰ ਇਸ ਦੇ ਨਾਲ ਇੱਕ ਵਾਰੀ ਫਿਰ ਮਨਪ੍ਰੀਤ ਹੋਰਾਂ ਦੇ ਕੋਲੋਂ ਕੁਝ ਖਬਰਾਂ ਦੇ ਉੱਤੇ ਝਾਤ ਪਾ ਕੇ ਤੇ ਫਿਰ ਉਹਨਾਂ ਨੂੰ ਕਵਾਂਗੇ ਗੁੱਡ ਨਾਈਟ। ਸੋ ਮਨਪ੍ਰੀਤ ਜੀ, ਇਹ ਵੀ ਪਤਾ ਲੱਗਾ ਕਿ ਜਿਹੜਾ ਫਿਰੋਜ਼ਪੁਰ ਦੇ ਵਿੱਚ ਰਾਜ ਪੱਧਰੀ ਤੌਰ ਦੇ ਉੱਤੇ ਇਹ ਦਿਵਸ ਨੂੰ ਮਨਾਉਣ ਜਾ ਰਹੇ ਆ, ਔਰ ਤਿਆਰੀਆਂ ਕਿੱਦਾਂ ਦੀਆਂ ਚੱਲ ਰਹੀਆਂ?
4: ਜੀ ਖੂਬ ਤਿਆਰੀਆਂ, ਔਰ ਤਿਆਰੀਆਂ ਤੋਂ ਕਈ ਦਿਨਾਂ ਤੇ ਲੱਗੇ ਨੇ। ਸਾਰੇ ਸ਼ਹਿਰਾਂ ਦੀ, ਵੱਡੇ ਸ਼ਹਿਰਾਂ ਦੀ ਗੱਲ ਕਰ ਲਈਏ, ਅਸੀਂ ਲੁਧਿਆਣਾ ਦੀ ਗੱਲ ਕਰ ਲਈਏ, ਸੰਗਰੂਰ ਦੀ, ਜਲੰਧਰ ਦੀ, ਅੰਮ੍ਰਿਤਸਰ, ਫਿਰੋਜ਼ਪੁਰ ਦੀ, ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਕੱਲ ਨੂੰ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਫਿਰੋਜ਼ਪੁਰ ਦੇ ਵਿਖੇ ਝੰਡਾ ਲਹਿਰਾਉਣਗੇ, ਔਰ ਇਹਨਾਂ ਸਮਾਗਮਾਂ ਚ ਮੁੱਖ ਮੰਤਰੀ ਦੇ ਵੱਲੋਂ ਸੂਬੇ ਦੀ ਵੱਖ ਵੱਖ ਖੇਤਰਾਂ ਚ ਵਿਲੱਖਣ ਯੋਗਦਾਨ ਪਾਉਣ ਵਾਲੀਆਂ 27 ਉੱਘੀਆਂ ਸ਼ਖਸੀਅਤਾਂ ਨੂੰ ਪੰਜਾਬ ਸਰਕਾਰ ਪ੍ਰਮਾਣ ਪੱਤਰ 2026 ਯਾਨੀ ਸਟੇਟ ਅਵਾਰਡ ਦੇ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਣਾ ਆ। ਔਰ ਪੰਜਾਬ ਸਰਕਾਰ ਦੇ ਵੱਲੋਂ ਅੱਜ ਸਾਰੀ ਜਿਹੜੀ ਸੂਚੀ ਹੈ ਉਹ ਜਾਰੀ ਕਰ ਦਿੱਤੀ ਗਈ ਆ, ਤੇ ਆਜ਼ਾਦੀ ਦਿਹਾੜੇ ਦੇ ਮੌਕੇ 12 ਸ਼ਖਸੀਅਤਾਂ ਤੇ ਸੰਸਥਾਵਾਂ ਨੂੰ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਸਟੇਟ ਅਵਾਰਡ ਦਿੱਤੇ ਜਾਣੇ ਨੇ। ਤੇ ਇਸੇ ਤਰ੍ਹਾਂ ਸਾਹਿਤ ਖੇਤਰ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਕਹਾਣੀਕਾਰ ਜਾਂ ਲਿਖਾਰੀਆਂ ਨੂੰ ਵੱਖ ਵੱਖ ਸ਼ਹਿਰਾਂ ਤੋਂ ਚੁਣਿਆ ਗਿਆ, ਤਾਂ ਉਹਨਾਂ ਨੂੰ ਵੀ ਪ੍ਰਮਾਣ ਪੱਤਰ ਜਿਹੜੇ ਨੇ ਸ਼ਖਸੀਅਤਾਂ ਨੂੰ ਸਨਮਾਨਿਤ ਤੌਰ ਤੇ ਜਿਹੜੇ ਦਿੱਤੇ ਜਾਣੇ ਆ। ਤੇ ਬਾਕੀ ਸੁੱਖੀ ਦੀ ਤਿਆਰੀਆਂ ਦੀ ਗੱਲ ਕਰ ਲਈਏ ਤਾਂ ਜਿਹੜੀ ਪੰਜਾਬ ਪੁਲਿਸ ਆ ਉਹ ਹਾਈ ਅਲਰਟ ਤੇ ਆ, ਤਾਂ ਜੋ 15 ਅਗਸਤ ਆਜ਼ਾਦੀ ਦਿਹਾੜਾ ਜਿਹੜਾ ਆ ਸਾਰੇ ਜਾਣੇ ਬਿਨਾਂ ਕਿਸੇ ਡਰ ਤੇ ਖੌਫ ਦੇ ਕੌਮੀ ਇਸ ਸਮਾਗਮ ਨੂੰ ਮਨਾ ਸਕਣ। ਤੇ ਵੱਖ ਵੱਖ ਜ਼ੋਨਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਪੁਲਿਸ ਨੂੰ ਜਿਹੜਾ ਵੰਡਿਆ ਗਿਆ ਆ, ਔਰ ਵੱਡੇ ਅਫਸਰਾਂ ਦੀਆਂ ਜਿਹੜੀਆਂ ਨੇ ਡਿਊਟੀਆਂ ਸ਼ਹਿਰਾਂ ਦੇ ਵਿੱਚ ਲੱਗੀਆਂ ਹੋਈਆਂ ਨੇ, ਨਾਕਾਬੰਦੀ, ਸਿਟੀ ਸੀਲਿੰਗ ਪਲਾਨ, ਸਾਰੇ ਵਾਹਨਾਂ ਦੀ ਜਿਹੜੀ ਆ ਚੈਕਿੰਗ ਕੀਤੀ ਜਾ ਰਹੀ ਆ, ਤੇ ਸਾਂਝੀ ਨਾਕਾਬੰਦੀ ਕਰਕੇ ਜਿਹੜੀ ਆ ਸਾਰੇ ਹੀ ਵਾਹਨਾਂ ਦੀ ਜਿਹੜੀ ਤਰਾਸ਼ਦੀ ਕੀਤੀ ਜਾ ਰਹੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਨਸ਼ੀਲੀ ਚੀਜ਼ ਜਾਂ ਕਿਸੇ ਵੀ ਤਰ੍ਹਾਂ ਦਾ ਹਥਿਆਰ ਕੋਈ ਇੱਧਰ ਉੱਧਰ ਨਾ ਜਾਵੇ, ਤੋ ਸੁਰੱਖਿਆ ਦੇ ਕਹਿ ਸਕਦੇ ਹਾਂ ਪੂਰੇ ਪ੍ਰਬੰਧ ਹੈ। ਤੇ ਇਸੇ ਤਰ੍ਹਾਂ ਹੀ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਕੈਬਨਿਟ ਮੰਤਰੀਆਂ ਦੀਆਂ ਵੇਰਵਾ ਦੱਸਣ ਲੱਗੇ ਤਾਂ ਲੰਬਾ ਹੋ ਜਾਣਾ, ਡਿਊਟੀਆਂ ਲੱਗੀਆਂ ਹੋਈਆਂ ਨੇ, ਔਰ ਜਿੱਥੇ ਕੈਬਨਿਟ ਮੰਤਰੀ ਨਹੀਂ ਆ ਉੱਥੇ ਸੁੱਖੀ ਦੀ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਉੱਚ ਅਧਿਕਾਰੀਆਂ ਦੇ ਨਾਲ ਜਾਂ ਅਫਸਰਾਂ ਦੇ ਨਾਲ ਜਿਹੜਾ ਕੱਲ ਨੂੰ ਤਿਰੰਗਾ ਲਹਿਰਾਇਆ ਜਾਊਗਾ।
2: ਮਨਪ੍ਰੀਤ ਜੀ, ਇੱਕ ਚਲੋ ਖਬਰਾਂ ਦੇ ਉੱਤੇ ਝਾਤ ਪਾਤੀ ਆ, ਇੱਕ ਸਾਨੂੰ ਕੱਲ ਦੇ 2 ਮੈਸੇਜ ਟੌਪਿਕਲੀ ਆ ਰਹੇ ਸੀਗੇ, ਔਰ ਕੱਲ ਵੀ ਨਹੀਂ ਸਮਾਂ ਲੱਗਿਆ, ਅੱਜ ਥੋੜਾ ਜਿਹਾ ਚਲੋ ਆਪਾਂ ਉੱਤੇ ਗੱਲਬਾਤ ਕਰਾਂਗੇ। ਮੈਂ ਤੁਹਾਨੂੰ ਹੀ ਪੁੱਛਦਾ, ਉਹ ਟੌਪਿਕ ਸੀ ਕਿ ਇੱਕ ਸਾਨੂੰ ਪਰਿਵਾਰ ਤੋਂ ਬਹੁਤ ਹੀ ਸਤਿਕਾਰਯੋਗ ਲੇਡੀ ਸੀ, ਉਹਨਾਂ ਨੇ ਕਿਹਾ, ਕਹਿੰਦੇ ਕਿ ਸਾਡੇ ਭਾਈਚਾਰੇ ਦੇ ਵਿੱਚ ਇੱਕ ਬੜਾ ਰਿਵਾਜ਼ ਗਲਤ ਜਿਹਾ, ਜਦੋਂ ਆਪਾਂ ਕਿਸੇ ਦੇ ਘਰੇ ਕਿਸੇ ਨੂੰ ਸੱਦਦੇ ਹਾਂ, ਬੜੇ ਪਿਆਰ ਮੁਹੱਬਤ ਨਾਲ ਸੱਦਦੇ ਹਾਂ ਕਿ ਆਓ ਜੀ ਸਾਡੇ ਬਾਰਬੀਕਿਊ ਤੇ ਆਇਓ, ਜਾਂ ਸਾਡੇ ਡਿਨਰ ਤੇ ਆਇਓ, ਜਾਂ ਅਸੀਂ ਪਾਠ ਰਖਾਇਆ ਤਾਂ ਆਇਓ, ਜਾਂ ਅਸੀਂ ਨਵਾਂ ਘਰ ਲਿਆ, ਜ਼ਰੂਰ ਇੱਕ ਵਾਰੀ ਆਇਓ। ਉਹ ਕਹਿੰਦੇ ਜਦੋਂ ਆ ਜਾਂਦੇ ਆ, ਜਿਹੜੇ ਬੰਦੇ ਆਉਂਦੇ ਆ ਨਾਲੇ ਤਾਂ ਉਹਨਾਂ ਦਾ ਖਾ ਪੀ ਲੈਂਦੇ ਆ, ਨਾਲੇ ਉਹਨਾਂ ਦੀਆਂ ਗੱਲਾਂ ਕਰਦੇ ਆ ਵੀ ਲੈ ਆਹ ਕੀ ਵੀ ਫੁਕਰੇ ਬਣ ਗਏ ਇਹ ਤਾਂ, ਆਹ ਕੀ ਆ ਤਾਂ ਦਾਲ 'ਚ ਲੂਣ ਹੀ ਘੱਟ ਸੀ, ਅੱਜ ਸਾਨੂੰ ਸੱਦਿਆ ਸੀ ਤਾਂ ਆਹ ਕੀ ਹੈ। ਇਹ ਇੰਡੀਆ 'ਚ ਵੀ ਤਾਂ ਚੱਲਦਾ ਕਿ ਸਾਡੇ ਇੱਥੇ ਆ ਕੇ ਥੋੜਾ ਕਨਵਰਟ ਹੋ ਗਿਆ
4: ਜੀ? ਅਸੀਂ ਤਾਂ 2-3 ਸਾਲ ਵਿਆਹ ਕੀਤਾ ਸੀਗਾ, ਸਾਡੇ ਆਪਣਿਆਂ ਨੇ ਬਥੇਰਾ ਕੁਝ ਕੀਤਾ, ਅਜੇ ਤੱਕ ਹੀ ਚੱਲੀ ਜਾਂਦਾ, ਅਜੇ ਤੱਕ ਹੀ ਨੀ ਉਹਨਾਂ ਦੇ ਗਿਲੇ ਸ਼ਿਕਵੇ ਦੂਰ ਹੋਏ। ਸੋ ਉਹ ਕਹਿ ਦਿੰਦੇ ਨਾ ਕਿ ਲਾਉਣ ਵਾਲਾ ਅਗਲਾ ਤਾਂ ਪੂਰਾ ਜ਼ੋਰ ਲਾ ਦਿੰਦਾ, ਵੀ ਰੋਟੀ ਸਬਜ਼ੀ ਕੀਤੀ, ਆਪਾਂ ਜੋ ਵੀ ਸਮਾਗਮ ਕਰਦੇ ਹਾਂ ਆਪਾਂ ਕਿਹਦੇ ਲਈ ਕਰਦੇ ਹਾਂ, ਨਿਹਰਾ ਆਪਣੀਆਂ ਖੁਸ਼ੀਆਂ ਲਈ ਨੀ ਕਰਦੇ। ਸਾਨੂੰ ਇਹ ਚਾਅ ਹੁੰਦਾ ਆ ਕਿ ਕਿਸੇ ਬਹਾਨੇ ਮਹਿਮਾਨ ਸਾਡੇ ਘਰ ਆਉਣੇ ਨੇ, ਆਪਾਂ ਤਾਂ ਰੋਜ਼ ਹੀ ਦਾਲ ਫੁਲਕਾ ਖਾਂਦੇ, ਆਪਣੀ ਮਰਜ਼ੀ ਦਾ ਆਪਣੇ ਜੋਗਾ ਜੋ ਮਰਜ਼ੀ ਮੰਗਾ ਕੇ ਖਾਈ ਜਾਈਏ, ਘਰੇ ਬਣਾ ਲਓ ਮੰਗਵਾ ਲਓ, ਪਰ ਆਪਾਂ ਮਹਿਮਾਨਾਂ ਦੇ ਲਈ ਵੀ ਤਾਂ ਭਗਤ ਦੇ ਲਈ ਇੰਨੀਆਂ ਵੱਡੇ ਪੱਧਰ ਤੇ ਤਿਆਰੀਆਂ ਕਰਦੇ ਹਾਂ, ਤਾਂ ਇਹ ਨੁਕਸ ਬਿੰਦੀਆਂ ਕੱਢਣੀਆਂ, ਜਿਹੜਾ ਮੈਨੂੰ ਲੱਗਦਾ ਜਾਂ ਤਾਂ ਸਾਡੇ ਸੁਭਾਅ ਦੇ ਵਿੱਚ ਹੋ ਗਿਆ, ਜਾਂ ਦੂਜੇ ਦੀ ਖੁਸ਼ੀ ਸਾਨੂੰ ਪਹੁੰਚਾਉਣ ਦੇ ਲਈ ਜਿਹੜੇ ਸਾਡੇ ਜਿਗਰੇ ਆ ਨਾ ਉਹ ਸਾਡੇ ਕਮਜ਼ੋਰ ਪੈ ਗਏ ਨੇ, ਸਾਡੇ ਕੋਲ ਵੱਡੇ ਦਿਲ ਹੈ ਨੀ ਕਿਸੇ ਦੀ ਖੁਸ਼ੀ ਨੂੰ ਹਜ਼ਮ ਕਰਨ ਦੇ ਲਈ। ਤੋ ਮੈਨੂੰ ਲੱਗਦਾ ਸੁੱਖੀ ਜੀ ਮਾੜੀ ਗੱਲ ਆ, ਤੇ ਬਾਕੀ ਜਿਨ੍ਹਾਂ ਨੇ ਚੰਗਾ ਕਹਿਣਾ ਕਹਿ ਹੀ ਜਾਣਾ, ਜਿਨ੍ਹਾਂ ਦੀ ਆਦਤ ਆ ਉਹਨਾਂ ਦਾ ਤੁਸੀਂ ਅੱਜ ਕਰ ਲਓ ਭਾਵੇਂ ਕੱਲ ਕਰ ਲਓ, ਭਾਵੇਂ ਉਸ ਤੋਂ ਦੁੱਗਣਾ ਕਰ ਲਓ, ਵਾਧਣੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ, ਉਹਨਾਂ ਨੇ ਨੁਕਸ ਬਿੰਦੀਆਂ ਕੱਢਣੀਆਂ ਹੀ ਆ, ਉਹਨਾਂ ਦੀ ਆਦਤ ਨਹੀਂ ਜਾ ਸਕਦੀ
2: ਜੀ। ਤੇ ਚਲੋ ਦੇਖਦੇ ਆ ਜੀ ਬਾਕੀ ਸਾਡੇ ਲਿਸਨਰ ਕੀ ਇਹਦੇ ਤੇ ਵਿਚਾਰ ਦੇਣੇ ਚਾਹੁੰਦੇ ਆ। 9057990999 ਤੇ ਕਾਲ ਕਰ ਸਕਦੇ ਆ, ਕਿਉਂਕਿ ਇਹਦੇ ਚ ਦੋ ਗੱਲਾਂ ਹੋ ਸਕਦੀਆਂ ਮਨਪ੍ਰੀਤ ਜੀ, ਵੀ ਜਾਂ ਤਾਂ ਫਿਰ ਲੋਕਾਂ ਨੂੰ ਚਾਹੀਦਾ ਕਿਸੇ ਨੂੰ ਸੱਦੋ ਹੀ ਨਾ, ਆਰਾਮ ਨਾਲ ਆਪਣੇ ਘਰ ਦੇ ਵਿੱਚ ਰਹੋ, ਆਪਣਾ ਇੰਜੋਏ ਕਰੋ, ਤੇ ਜਾਂ ਫਿਰ ਜੇ ਸੱਦੇ ਆ ਦੂਸਰੇ ਨੂੰ ਉਹ ਵੀ ਕਹਿੰਦੇ ਕਿ ਲੈ ਕੱਲ ਤੇ ਸਾਡੇ ਨਾਲ ਤੁਰਿਆ ਫਿਰਦਾ ਸੀ, ਅੱਜ ਹੁਣ ਅਸੀਂ ਸ਼ੋਅ ਅਪ ਕਰ ਰਿਹਾ, ਆਹ ਕਰ ਰਿਹਾ, ਉਹ ਕਰ ਰਿਹਾ, ਕਈ ਗੱਲਾਂ ਨਿਕਲੇ ਹੁੰਦੀਆਂ, ਪਤਾ ਨਹੀਂ ਵੀ ਸਾਡੀ ਕਮਿਊਨਿਟੀ ਵਿੱਚ ਜਾਂ ਦੂਜਿਆਂ 'ਚ ਵੀ ਸ਼ਾਇਦ ਹੋਵੇ, ਮੈਨੂੰ ਪਤਾ ਨਹੀਂ, ਪਰ ਜੇ ਕਿਸੇ ਨੂੰ ਲੱਗਦਾ ਤੇ ਉਹ ਵੀ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਦੇ ਸਕਦੇ ਆ। ਸੋ ਮਨਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਤੇ ਗੁੱਡ ਨਾਈਟ, ਤੇ ਹੁਣ ਆਪਣੀ ਮੁਲਾਕਾਤ ਸੋਮਵਾਰ ਨੂੰ ਹੋਵੇਗੀ ਜੇ ਪਰਮਾਤਮਾ ਨੇ ਚਾਹਿਆ। ਤੇ ਲਓ ਫਿਰ ਇਹਦੇ ਨਾਲ ਨਾਲ ਆਪਾਂ ਇੱਕ ਵਾਰੀ ਫਿਰ ਦੱਸ ਦਈਏ ਕਿਰਨ ਜੀ ਕਿ ਸਾਡੀ ਜਿਹੜੀ ਬ੍ਰੋਕਰੇਜ ਹੈ ਉਹ ਤੁਹਾਨੂੰ ਪਤਾ ਅਸੀਂ ਰੀਮੈਕਸ ਗੋਲਡ ਨਾਲ ਕੰਮ ਕਰਦੇ ਹਾਂ, ਇੱਕ ਬਹੁਤ ਵੱਡਾ 17-18 ਏਕੜ ਲੈਂਡ ਦੇ ਵਿੱਚ ਕੈਲੀਡਨ ਦੇ ਵਿੱਚ, ਜਾਣੀ ਕਿ ਹਾਈਵੇ 410 ਤੇ ਨਾਲ ਹਾਈਵੇ 10 ਦੇ ਕੋਲ ਪਲਾਜ਼ਾ ਬਣਨ ਜਾ ਰਿਹਾ ਹੈਗਾ, ਜਿਹਦੇ ਵਿੱਚ ਜਿਹਦੀ ਓਪਨਿੰਗ ਅਸੀਂ 2 ਦਿਨ ਪਹਿਲਾਂ ਕੀਤੀ ਆ, ਰੈਂਡਰਿੰਗ ਵਗੈਰਾ ਸਾਰਾ ਕੁਛ ਰੈਡੀ ਆ, ਔਰ ਕਾਫੀ ਸਾਡੇ ਪਰਿਵਾਰ ਕੱਲ ਪਰਸੋਂ ਵੀ 2-3 ਬੁਕਿੰਗ ਹੋਈ ਆ, ਹੋਰ ਵੀ ਹੁਣ ਵੀ ਪਹਿਲਾਂ ਕਾਲਸ ਆਈਆਂ, ਉਹਨਾਂ ਨੂੰ ਵੀ ਸਾਡੀ ਟੀਮ ਅਟੈਂਡ ਕਰ ਰਹੀ ਹੈਗੀ ਆ, ਤੇ ਤੁਸੀਂ ਚਾਹੁੰਦੇ ਹੋ ਕਿ ਕਿਸੇ ਇਸ ਪਲਾਜ਼ੇ ਦੇ ਵਿੱਚ ਜਿਹੜਾ ਬਹੁਤ ਬਿਜ਼ੀ ਪਲਾਜ਼ਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ 2 ਸਾਲ ਤਾਂ ਉਹਨੂੰ ਲੱਗਦੇ ਬਣ ਜਾਣੇ ਆ, ਤੇ 2 ਸਾਲ ਬਾਅਦ ਕੀਮਤ ਵੀ ਤੁਹਾਨੂੰ ਪਤਾ ਅੱਪ ਜਾਣੀ ਆ, ਹੁਣ ਤੁਸੀਂ ਸਿਰਫ 5% ਡਾਊਨ ਦੇ ਕੇ ਇਹਨੂੰ ਹੋਲਡ ਕਰਨਾ, ਬਿਜ਼ਨਸ ਜਿਹੜਾ ਮਰਜ਼ੀ ਤੁਸੀਂ ਕਰ ਸਕਦੇ ਹੋ, ਇਸ ਟਾਈਮ ਤੁਹਾਡੇ ਲਈ ਸਾਰੇ ਦਰਵਾਜ਼ੇ ਖੁੱਲੇ ਆ, ਭਾਵੇਂ ਉੱਥੇ ਗਰੋਸਰੀ ਸਟੋਰ, ਭਾਵੇਂ ਰੈਸਟੋਰੈਂਟ, ਭਾਵੇਂ ਕੋਈ ਸਪਾ, ਕੋਈ ਬਿਊਟੀ ਸਲੋਨ, ਜਾਂ ਫਿਰ ਕੋਈ ਆਫਿਸ, ਵਕੀਲ ਦਾ ਆਫਿਸ, ਔਰ ਫਾਰਮੇਸੀ, ਡਾਕਟਰ ਦਾ ਆਫਿਸ, ਜਾਣੀ ਕਿ ਤੁਸੀਂ ਨੇਮ ਇਟ ਉਦਾਂ ਦੀ ਹੀ ਦੁਕਾਨ ਖੁੱਲ ਸਕਦੀ ਆ, ਕੋਈ ਕਾਫੀ ਸ਼ਾਪ, ਜਿਵੇਂ ਦਾ ਵੀ ਤੁਸੀਂ ਚਾਹੋ ਉੱਥੇ ਬਿਜ਼ਨਸ ਕਰਨ ਦੇ ਲਈ ਆਪਣੀ ਦੁਕਾਨ, ਆਪਣੀ ਸ਼ਾਪ ਜਿਹੜੀ ਆ ਹੋਲਡ ਕਰਵਾ ਸਕਦੇ ਹੋ। 700 ਸਕੁਅਰ ਫੀਟ ਤੋਂ ਸ਼ੁਰੂ ਹੁੰਦੇ ਆ, ਬਾਕੀ ਤੁਹਾਡੇ ਤੇ ਡਿਪੈਂਡ ਆ, 700 ਲੈਣੀ, 1000 ਲੈਣੀ, 2000, ਤੁਹਾਨੂੰ ਕਿੰਨੀ ਕੁ ਜ਼ਰੂਰਤ ਹੈ ਉਸ ਹਿਸਾਬ ਦੇ ਨਾਲ ਉਹ ਯੂਨਿਟ ਤੁਹਾਡੀ ਮਰਜ਼ੀ ਦੇ ਨਾਲ ਬਣ ਸਕਦਾ। ਨੰਬਰ ਹੈ ਹੋਲਡ ਕਰਨ ਦੇ ਲਈ 416-881-7070, 416-881-7070 ਤੇ ਤੁਸੀਂ ਗੱਲ ਕਰਨੀ ਆ, 5% ਦੇ ਕੇ ਤੁਸੀਂ ਹੋਲਡ ਕਰਨਾ, ਤੇ ਉਸ ਤੋਂ ਬਾਅਦ 2 ਸਾਲ ਦੇ ਵਿੱਚ ਤੁਸੀਂ ਥੋੜੀਆਂ ਥੋੜੀਆਂ ਕਿਸ਼ਤਾਂ ਦੇ ਵਿੱਚ ਜਿਹੜਾ 30% ਦੇਣਾ, ਤੇ ਉਸ ਤੋਂ ਬਾਅਦ ਮੌਰਗੇਜ ਦਾ, ਲੋਨ ਦਾ ਇੰਤਜ਼ਾਮ ਵੀ ਸਾਡੀ ਟੀਮ ਤੁਹਾਡੇ ਲਈ ਕਰਵਾ ਦੇਗੀ। ਨੰਬਰ ਨੋਟ ਕਰ ਲਓ 416-881-7070, ਕਿਉਂਕਿ ਕੋਈ ਵੀ ਬਿਜ਼ਨਸ ਕਰ ਰਹੇ ਹੋ ਰੈਂਟ ਨਾਲੋਂ ਤੁਹਾਨੂੰ ਆਪਣਾ ਯੂਨਿਟ ਵਧੀਆ ਪੈਂਦਾ, ਔਰ ਜਿਹਦੇ ਨਾਲ ਮੁੜ ਕੇ ਜਦੋਂ ਵੀ ਜ਼ਰੂਰਤ ਹੁੰਦੀ ਹੈ ਤੁਸੀਂ ਆਪਣੀ ਪ੍ਰੋਪਰਟੀ 'ਚੋਂ ਪੈਸੇ ਕੱਢ ਸਕਦੇ ਹੋ, ਵੇਚ ਸਕਦੇ ਹੋ, ਉਹਦੀ ਪ੍ਰੋਪਰਟੀ ਵੱਧ ਸਕਦੀ ਆ। ਸੋ ਨੰਬਰ 416-881-7070, 416-881-7070 ਤੇ ਗੱਲ ਹੋ ਸਕਦੀ ਹੈ। ਮੇਰੇ ਨਾਲ ਜੀ ਸਾਡੇ ਸਟੂਡੀਓ ਦੇ ਵਿੱਚ ਅਵਤਾਰ ਜੀ ਪਹੁੰਚੇ ਹੋਏ ਨੇ, ਕੁਛ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ, ਜਿਹੜੇ ਕਿ ਇਮੀਗ੍ਰੇਸ਼ਨ ਦੇ ਸਮਾਰਟ ਨੇ, ਇਮੀਗ੍ਰੇਸ਼ਨ ਦੇ ਵਿੱਚ ਬੜੇ ਸਾਲਾਂ ਤੋਂ ਕੰਮ ਕਰਦੇ ਆ ਰਹੇ ਨੇ, ਬਹੁਤ ਸਾਰੇ ਲੋਕਾਂ ਨੂੰ ਇਹਨਾਂ ਨੇ ਕੈਨੇਡਾ 'ਚ ਬਾਲਿਆ ਤੇ ਬਹੁਤ ਸਾਰੇ ਲੋਕਾਂ ਨੂੰ PR ਕਰਵਾਇਆ, ਤੇ ਕੁਛ ਗੱਲਾਂ ਬਾਤਾਂ ਇਹਨਾਂ ਨਾਲ। ਅਵਤਾਰ ਜੀ ਆਇਆਂ ਨੂੰ ਕੀ ਹਾਲ ਚਾਲ?
5: ਬਲ ਬਿਲਕੁਲ ਠੀਕ ਹੈ ਸੁਖੀ ਜੀ, ਸਭ ਤੋਂ ਪਹਿਲਾਂ ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਨਾਲ ਦੀ ਨਾਲ ਜੋ ਹੈ ਇੰਡੀਪੈਂਡੈਂਸ ਡੇ ਤੇ ਮੈਂ ਇੱਕ ਛੋਟਾ ਜਿਹਾ ਜੋ ਹੈ ਇੱਕ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਆਪਾਂ ਭਾਵੇਂ ਕਿਸੇ ਵੀ ਨੈਸ਼ਨੈਲਿਟੀ ਨੂੰ ਬਿਲੋਂਗ ਕਰਦੇ ਹਾਂ, ਅਤੇ ਮੇਰਾ ਖਿਆਲ ਹੈ ਸਾਨੂੰ ਆਪਣੇ ਦਿਮਾਗ ਜਾਂ ਜੋ ਹੈ ਦਿਲ ਦੇ ਵਿੱਚ ਇਹ ਬਿਠਾ ਕੇ ਰੱਖਣਾ ਚਾਹੀਦਾ ਕਿ ਆਪਾਂ ਜੇ ਕੈਨੇਡੀਅਨ ਹੋਏ ਤਾਂ IM ਕੈਨੇਡੀਅਨ, ਜੇ ਆਪਾਂ ਇੰਡੀਅਨ ਹੈ ਤਾਂ IM ਇੰਡੀਅਨ। ਜਿਹੜੀ ਨੈਸ਼ਨਲਿਜ਼ਮ ਹੈ ਉਹ ਅੱਜ ਕੱਲ੍ਹ ਇਨਸਾਨੀਅਤ 'ਚ ਘਟਦੀ ਜਾ ਰਹੀ ਹੈ, ਔਰ ਮੇਰਾ ਇਹ ਮੰਨਣਾ ਹੈ ਕਿ ਸਭ ਤੋਂ ਪਹਿਲਾਂ ਇਨਸਾਨ ਨੂੰ ਆਪਣੇ ਨੈਸ਼ਨਲ ਦੇ ਨਾਲ ਜੋ ਪਿਆਰ ਹੋਣਾ ਚਾਹੀਦਾ, ਫਿਰ ਉਹਨੂੰ ਆਪਣੇ ਨਾਲ ਆਪਣਾ ਹੋਣਾ ਚਾਹੀਦਾ, ਔਰ ਉਸ ਤੋਂ ਬਾਅਦ ਜੋ ਹੈ ਉਹ ਜਿਹੜੇ ਵੀ ਧਰਮ ਨੂੰ ਜਾਂ ਜਿਹੜੇ ਵੀ ਜੋ ਹੈ ਕਮਿਊਨਿਟੀ ਨੂੰ ਬਿਲੋਂਗ ਕਰਦਾ ਉਹਦੇ ਨਾਲ ਪਿਆਰ ਹੋਣਾ ਚਾਹੀਦਾ। ਔਰ ਇਸ ਤੋਂ ਅੱਗੇ ਜਿੱਦਾਂ ਕਿ ਇਮੀਗ੍ਰੇਸ਼ਨ ਦਾ ਕਾਫੀ ਸੀਰੀਅਸ ਮੈਟਰ ਚੱਲ ਰਹੇ ਨੇ, ਜਿੱਦਾਂ ਸੁਖੀ ਤੁਹਾਨੂੰ ਪਤਾ ਹੈ ਕਿ ਅਸੀਂ ਇਹ ਮਾਹਰਤ ਰੱਖਦੇ ਹਾਂ ਕਿ ਜੇ ਕੋਈ ਵੀ ਜਿੱਦਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਨ੍ਹਾਂ ਦੇ ਐਕਸਪਾਇਰ ਹੋ ਗਏ ਨੇ, ਔਰ ਈਵਨ ਦੋ ਜਿਹੜੇ ਹੁਣ ਸਟੂਡੈਂਟ ਦਾ ਵੀ ਜਿਨ੍ਹਾਂ ਦਾ PGDWP ਨਹੀਂ ਮਿਲ ਰਿਹਾ, ਇਹ ਹੋ ਸਕਦਾ ਹੈ ਕਿ ਅਸੀਂ ਜੇ ਉਹ ਸਾਡਾ ਆਪਣੀ ਪ੍ਰੋਫਾਈਲ ਸਾਡੇ ਨਾਲ ਸਾਂਝੀ ਕਰਦੇ ਆ ਅਤੇ ਅਸੀਂ ਉਹਨਾਂ ਨੂੰ ਵਿਦਾਊਟ LMIA ਵਰਕ ਪਰਮਿਟ ਅਪਰੂਵ ਕਰਾ ਕੇ ਦੇ ਸਕਦੇ ਹਾਂ। ਉਹਦੇ 'ਚ ਕੋਈ ਹੈਰਾਨ ਹੋਣ ਵਾਲੀ ਗੱਲ ਨਹੀਂ ਹੈ, ਮੈਂ ਦੱਸ ਵੀ ਦੇਣਾ, ਇਸ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਜੋ ਕਿ ਫੈਡਰਲ ਪ੍ਰੋਗਰਾਮ ਹੈ ਔਰ ਜੋ ਕਿ ਇਮੀਗ੍ਰੇਸ਼ਨ ਦਾ ਜੋ ਲੇਵਲ ਪਲਾਨ ਹੈ ਜਿਹਦੇ ਵਿੱਚ ਵਰਕਆਊਟ ਕੀਤਾ ਜਾਂਦਾ ਹੈ ਕਿ ਕਿੰਨੇ ਜੋ ਹੈ ਫੋਰਨ ਵਰਕਰ ਵਿਦ LMIA ਆਉਣੇ ਆ ਔਰ ਕਿੰਨੇ ਵਿਦਆਊਟ LMIA ਆਉਣੇ ਆ, ਔਰ ਜੋ ਕਿ ਇਮੀਗ੍ਰੇਸ਼ਨ ਲੇਵਲ ਪਲਾਨ 2026 ਆ ਇਹਦੇ ਵਿੱਚ 1,70,000 ਵਰਕ ਪਰਮਿਟ ਵਿਦਆਊਟ LMIA ਜਿਹੜੇ ਆ ਇਮੀਗ੍ਰੇਸ਼ਨ ਲੇਵਲ ਪਲਾਨ ਦੇ ਮੁਤਾਬਕ ਗੌਰਮੈਂਟ ਨੇ ਗ੍ਰਾਂਟ ਕਰਨੇ ਆ, ਜੋ ਕਿ ਅਜੇ ਵੀ ਕਾਫੀ ਸਲੋਟਸ ਖਾਲੀ ਨੇ, ਅਤੇ ਜੇ ਕੋਈ ਜਿਹੜਾ ਵਰਕ ਪਰਮਿਟ ਐਕਸਪਾਇਰ ਹੋ ਗਿਆ ਜਾਂ ਹੋਣ ਵਾਲਾ, ਔਰ ਬੇਸ਼ੱਕ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਤੇ ਆ ਜਾਂ ਵਿਦ LMIA ਵਰਕ ਪਰਮਿਟ 'ਤੇ ਆ, ਹੋ ਸਕਦਾ ਕਿ ਅਸੀਂ ਉਹਨਾਂ ਨੂੰ ਵਿਦਆਊਟ LMIA ਵਰਕ ਪਰਮਿਟ ਅਪਰੂਵ ਕਰਵਾ ਕੇ ਦੇ ਸਕਦੇ ਹਾਂ ਬੇਸਡ ਔਨ ਕੇਸ ਬਾਈ ਕੇਸ ਬੇਸਿਸ।
2: ਅੱਛਾ ਅਵਤਾਰ ਜੀ, ਇੱਥੇ ਇੱਕ ਸਵਾਲ ਉੱਠਦਾ ਕਿ ਪਿਛਲੇ ਦਿਨਾਂ 'ਚ ਤੁਹਾਨੂੰ ਪਤਾ ਕਿ ਬਹੁਤ ਸਾਰੇ ਸਟੂਡੈਂਟਸ ਨੇ ਕੈਲਗਰੀ ਦੇ ਵਿੱਚ ਉਹ ਜਿਹੜਾ ਪ੍ਰਦਰਸ਼ਨ ਕਰ ਰਹੇ ਸੀ ਕਿ ਸਾਨੂੰ ਜਿਹੜਾ ਪੇਪਰ ਦਿਓ ਜਾਂ ਸਾਨੂੰ ਵਾਪਸ ਨਾ ਕਰੋ, ਔਰ ਕੱਲ੍ਹ ਪਰਸੋਂ ਦੀ ਇੱਕ ਨਿਊਜ਼ ਆਈ ਆ ਕਿ ਜਦੋਂ ਉਹਨਾਂ ਨੇ ਉੱਥੇ ਦੀ ਸਿਟੀ ਨੇ ਜਾਂ ਉੱਥੇ ਦੀ ਪੁਲਿਸ ਨੇ ਉਹਨਾਂ ਨੂੰ ਕਿਹਾ ਕਿ ਠੀਕ ਆ ਆਓ ਲਿਆਓ ਆਪਾਂ ਆਪਣੇ ਪੇਪਰ ਲੈ ਕੇ ਆਓ ਅਸੀਂ ਤੁਹਾਨੂੰ ਪ੍ਰੋਸੀਡ ਕਰਦੇ ਹਾਂ, ਉਹਨਾਂ ਚੋਂ 50% ਕਹਿੰਦੇ ਆ ਕਿ ਜਿਹਨਾਂ ਕੋਲ ਸਟੇਟਸ ਹੀ ਨਹੀਂ ਸੀ
5: ਜੀ
2: ਉਹ ਉਹਨਾਂ ਨੂੰ ਉਹਨਾਂ ਨੇ ਪੇਪਰ ਮੰਗਿਆ।
5: ਮੇਰਾ ਖਿਆਲ ਹੈ ਕਿ ਜਦੋਂ ਜਿਹਨਾਂ ਕੋਲ ਪੇਪਰ ਸੀ ਉਹ CBS ਨੇ ਜਦੋਂ ਜੋ ਉੱਥੇ ਛਾਪਾ ਮਾਰਿਆ ਤੇ ਉਹਨਾਂ ਨੂੰ ਜੋ ਹੈ ਐਕਸਕਲੂਜਨ ਆਰਡਰ ਉਸੇ ਟਾਈਮ ਜੋ ਹੈ ਦੇ ਦਿੱਤਾ ਹੋਏਗਾ, ਔਰ ਉਹਨਾਂ ਦਾ ਪਾਸਪੋਰਟ ਜੋ ਹੈ ਸਰੈਂਡਰ ਕਰਵਾ ਲਿਆ ਹੋਏਗਾ, ਔਰ ਉਸ ਤੋਂ ਬਾਅਦ ਉਹਨਾਂ ਨੂੰ ਟਾਈਮਲਾਈਨ ਦਿੱਤੀ ਜਾਏਗੀ ਕਿ ਉਹ ਵਿਦ ਇਨ ਸੋ ਐਂਡ ਸੋ ਫਰੇਮਵਰਕ ਦੇ ਵਿੱਚ ਜੋ ਹੈ ਕੈਨੇਡਾ ਛੱਡ ਕੇ ਚਲੇ ਜਾਣ। ਐਕਚੁਲੀ ਹੋ ਕੀ ਰਿਹਾ ਸੁਖੀ ਜੀ ਕਿ ਅੱਜ ਕੱਲ੍ਹ ਖਾਸ ਕਰਕੇ ਆਪਾਂ ਕਹੀਏ ਕਿ ਚਲੋ ਪੰਜਾਬੀ ਜੰਮਦੇ ਹੀ ਲੀਡਰ ਆ, ਪਰ ਹਰ ਜਗ੍ਹਾ ਜਿਹੜਾ ਜੋ ਹੈ ਸਮੇਂ ਤੋਂ ਪਹਿਲਾਂ ਲੀਡਰ ਬਣਨਾ ਮੇਰਾ ਖਿਆਲ ਉਹ ਖਰਾਬ ਹੋ ਜਾਂਦਾ। ਮੇਰੇ ਹਿਸਾਬ ਦੇ ਨਾਲ ਜੋ ਲੀਡਰ ਬਣ ਕੇ ਜਿਨ੍ਹਾਂ ਨੇ ਅੱਗੇ ਇਸ ਪ੍ਰੋਟੈਸਟ ਨੂੰ ਜੋ ਹੈ ਸ਼ੇਪ ਦਿੱਤੀ ਉਹ ਬਿਲਕੁਲ ਗਲਤ ਸੀ। ਮੈਂ ਚਲੋ ਇਹ ਵੀ ਮੈਂ ਮੰਨਦਾ ਕਿ ਅਕੋਰਡਿੰਗ ਟੂ ਹਿਊਮਨ ਰਾਈਟਸ ਜਾਂ ਜੋ ਹੈ ਆਪਣਾ ਫੰਡਾਮੈਂਟਲ ਰਾਈਟ ਜੋ ਕੈਨੇਡਾ ਦੇ ਨੇ, ਜੇ ਕੋਈ ਟੈਂਪਰੇਰੀ ਇੱਥੇ ਆਉਂਦਾ ਤਾਂ ਉਹ ਆਪਣੇ ਪ੍ਰੋਟੈਸਟ ਜੋ ਉਹਦੇ ਆਪਣੀ ਗੱਲ ਉਹ ਰੱਖ ਸਕਦਾ, ਪਰ ਥਿੰਗ ਇਜ਼ ਦੈਟ ਕਿ ਇਹ ਸਾਰਿਆਂ ਨੇ ਹੀ ਜੋ ਹੈ ਆਪੋ ਆਪਣੀਆਂ ਰੋਟੀਆਂ ਸੇਕੀਆਂ ਦੇ ਵਿੱਚ, ਜਾਂ ਆਪਾਂ ਕਮਿਊਨਿਟੀ ਲਾ ਲਈਏ ਕੋਈ ਗੁਰਦੁਆਰੇ ਦੀ ਹੋਵੇ ਜਾਂ ਕੋਈ ਹੋਰ ਹੋਵੇ, ਜਾਂ ਈਵਨ ਦੋ ਇੱਥੇ ਜਿਹੜੇ MP ਨੇ ਰੂਲਿੰਗ ਪਾਰਟੀ ਦੇ ਉਹਨਾਂ ਨੇ ਵੀ ਆਪਣਾ ਜੋ ਹੈ ਵੋਟ ਬੈਂਕ ਨੂੰ ਸਟਰੋਂਗ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਜੋ ਦੇਖਿਆ ਜਾਵੇ ਜੋ ਪ੍ਰੋਟੈਸਟ ਹੈ ਜੋ ਜਿਹੜੀ ਰਿਕੁਆਇਰਮੈਂਟ ਆ ਇਹਦੇ ਵਿੱਚ ਦੋ ਇਸ਼ੂਜ਼ ਆਉਂਦੇ ਨੇ ਕਿ ਜੋ ਇਹਨਾਂ ਦਾ ਵਰਕ ਪਰਮਿਟ ਜਿਹੜਾ ਇਹਨਾਂ ਨੂੰ ਮਿਲਣਾ ਸੀਗਾ, ਇਹ ਹੋ ਨਹੀਂ ਸਕਦਾ ਕਿ ਜਿਹੜਾ ਸਟੂਡੈਂਟ ਜਿਹੜਾ ਪੜ੍ਹਾਈ ਕਰ ਰਿਹਾ ਉਹਨੂੰ ਨਾ ਪਤਾ ਹੋਵੇ ਕਿ ਇਹ ਕੋਰਸ ਕਰਨ ਤੋਂ ਬਾਅਦ ਜੇ ਕੋਰਸ ਦਾ ਕ੍ਰੈਡਿਟ ਨਹੀਂ ਹੈ ਤੇ ਸਾਨੂੰ ਵਰਕ ਪਰਮਿਟ ਨਹੀਂ ਮਿਲਣਾ, ਇਹ ਪੋਸੀਬਲ ਨਹੀਂ ਹੈ ਕਿਉਂਕਿ ਅੱਜ ਕੱਲ੍ਹ ਦਾ ਸਟੂਡੈਂਟ ਇੰਨਾ ਅਣਜਾਣ ਨਹੀਂ ਹੈ ਕਿ ਉਹਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈ ਕਿ ਇਹ ਕੋਰਸ ਕਰਨ ਤੋਂ ਪਹਿਲਾਂ ਸਾਡਾ ਕੀ ਰਿਜ਼ਲਟ ਹੋਵੇਗਾ ਕੀ ਨਹੀਂ ਹੋਵੇਗਾ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਲੋਕ ਜੋ ਹੈ ਬੜੇ ਅਵੇਅਰ ਰਹਿੰਦੇ ਨੇ। ਸੋ ਇੱਥੇ ਮੇਰੇ ਹਿਸਾਬ ਦੇ ਨਾਲ ਇਹ ਮੇਰੇ ਮੁਤਾਬਕ ਇਹ ਮੰਨਣਾ ਗਲਤ ਹੈ ਕਿ ਜਿਹੜੇ ਸਟੂਡੈਂਟ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਵਾ ਉਹਨਾਂ ਨੂੰ ਪਤਾ ਨਹੀਂ ਸੀ ਕਿ ਸਾਡਾ ਜਿਹੜਾ ਕੋਰਸ ਆ ਉਹ ਨੌਨ ਕ੍ਰੈਡਿਟ ਹੈ ਅਤੇ ਸਾਨੂੰ ਜੋ ਹੈ ਜਿਹੜੀਆਂ ਨਿਊ ਰੈਗੂਲੇਸ਼ਨਸ ਨੇ IRCC ਦੀਆਂ ਉਹਦੇ ਮੁਤਾਬਕ ਵਰਕ ਪਰਮਿਟ ਨਹੀਂ ਮਿਲਣਾ, ਪਰ ਫਿਰ ਵੀ ਉਹਨਾਂ ਨੇ ਜੋ ਹੈ ਜੋ ਅਵਰਸ ਪਲ ਕਿਸੇ ਦੇ ਕਹਿਣ 'ਤੇ ਜਾਂ ਆਪਣੇ ਆਪ ਨੂੰ ਦੇਖੀ ਜਾਓ ਕੀ ਹੋਏਗਾ ਜੋ ਕਿ ਅਸੀਂ ਸਲੋਗਨ ਯੂਜ਼ ਕਰ ਦਿੰਦੇ ਹਾਂ ਉਹਦੇ ਮੁਤਾਬਕ ਉਹਨਾਂ ਨੇ ਆਪਣੀ ਸਟੱਡੀ ਨੂੰ ਕੰਟੀਨਿਊ ਰੱਖਿਆ ਔਰ ਵਰਕ ਪਰਮਿਟ ਨਹੀਂ ਮਿਲਿਆ। ਜੋ ਤੁਸੀਂ ਪ੍ਰੋਟੈਸਟ ਦੀ ਗੱਲ ਕਰਦੇ ਹੋ, ਦੇਖੋ ਕਿ ਜਿਹੜਾ ਪ੍ਰੋਟੈਸਟ ਹੈ ਇਹ ਮੇਰੇ ਹਿਸਾਬ ਨਾਲ ਚਲੋ ਫਿਰ ਕੀ ਹੈ ਕਿ ਹਿਊਮਨ ਰਾਈਟ ਦੇ ਮੁਤਾਬਕ ਠੀਕ ਸੀ, ਪਰ ਜੋ ਉਹਨਾਂ ਦੀਆਂ ਮੰਗਾਂ ਸੀਗੀਆਂ ਇਸ ਤਰ੍ਹਾਂ ਦੀਆਂ ਲੈ ਕੇ ਆਉਣੀਆਂ ਉਹ ਬਿਲਕੁਲ ਨਜਾਇਜ਼ ਸੀ। ਜੇ ਸਾਡਾ ਕੋਈ ਜਿਹੜੀ ਸਾਨੂੰ ਚੀਜ਼ ਨਹੀਂ ਮਿਲਦੀ ਉਹਦਾ ਵੇ ਆਊਟ ਦੂਸਰਾ, ਅਸੀਂ ਜੋ ਹੈ ਉਹਦੀ ਜੁਡੀਸ਼ੀਅਲ ਰਿਵਿਊ ਪਾਈਏ ਔਰ ਉਸ ਤੋਂ ਬਾਅਦ ਜੋ ਹੈ ਵੈਬ ਫਾਰਮ ਇਨਕੁਆਇਰੀ ਭੇਜੀਏ ਜੋ ਲੀਗਲ ਤਰੀਕਾ ਹੈ, ਉਸ ਤੋਂ ਬਾਅਦ ਜੋ ਹੈ ਅਸੀਂ ਜੋ ਹੈ ਦੁਬਾਰਾ ਰੀਕੰਸੀਡਰੇਸ਼ਨ ਵਾਸਤੇ ਪਾਈਏ ਜਾਂ ਜੋ ਹੈ ਆਪਣਾ ਜੋ ਸਟੇਟਸ ਹੈ ਉਹਨੂੰ ਪ੍ਰੋਪਰ ਮੇਨਟੇਨ ਕਰਕੇ ਰੱਖੀਏ। ਦੇਰ ਆਰ ਸੋ ਮੈਨੀ ਵੇਜ਼, ਅਤੇ ਸੋ ਇਹ ਜਿਹੜਾ ਰਸਤਾ ਸੀ ਮੇਰੇ ਮੁਤਾਬਕ ਇਹ ਬਹੁਤ ਗਲਤ ਸੀਗਾ ਜੇ ਦੇਖਿਆ ਜਾਵੇ, ਅਤੇ ਇਹੀ ਇੱਕ ਕਾਰਨ ਹੈ ਕਿ ਹੁਣ ਜਿਹੜਾ ਆਉਣ ਵਾਲਾ ਸਮਾਂ ਆ ਉਹਦੇ ਵਿੱਚ ਖਾਸ ਕਰਕੇ ਇੰਡੀਆ ਤੋਂ ਜਿਹੜੇ ਸਟੂਡੈਂਟਸ ਨੇ ਬਹੁਤ ਹੀ ਘੱਟ ਕੈਨੇਡਾ ਵਿੱਚ ਇੰਟਰ ਕਰਿਆ ਕਰਨਗੇ।
2: ਥੈਂਕ ਯੂ ਜੀ, ਔਰ ਜੇ ਕਿਸੇ ਦੇ ਵਿਚਾਰ ਹੋਰ ਵੀ ਹੋਣ 9057990999 ਤੇ ਕਾਲ ਕਰ ਸਕਦੇ ਹੋ ਜੀ।

0: ਸੋ ਦੋਸਤੋ ਇੱਕ ਵਾਰੀ ਫਿਰ ਵਤਨ ਦੂਰ ਚ ਤੁਹਾਡਾ ਸਵਾਗਤ ਹੈ ਔਰ 1:45 ਤੇ ਕੁਝ ਸੈਕਿੰਡ ਸਾਡੇ ਸਟੂਡੀਓ ਦੀ ਘੜੀ ਮੁਤਾਬਕ ਹੋਏ ਨੇ ਔਰ ਸਾਡੀ ਲਾਈਨ ਇਸ ਟਾਈਮ ਜਿਹੜੀ ਆ ਉਹ ਪੰਜਾਬ ਇੰਸ਼ੋਰੈਂਸ ਤੋਂ ਰਾਣਾ ਜੀ ਦੇ ਨਾਲ ਜੁੜ ਚੁੱਕੀ ਆ ਦੇਖਦੇ ਹਾਂ ਫਰਾਈਡੇ ਦਾ ਦਿਨ ਹੈ ਤੇ ਕਿਹੜੀ ਖਬਰ ਲੈ ਕੇ ਤੁਹਾਡੇ ਤੱਕ ਹਾਜ਼ਰ ਨੇ ਜੀ ਆਇਆਂ ਨੂੰ ਜੀ
1: ਥੈਂਕ ਯੂ ਸੋ ਮਚ ਸੁਖੀ ਭਾਜੀ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਹੈਪੀ ਫਰਾਈਡੇ ਤੇ ਹਮੇਸ਼ਾ ਜਿੱਦਾਂ ਆਪਾਂ RDSP ਦੀ ਗੱਲ ਕਰਦੇ ਹਾਂ ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਜਿਹਦੇ ਅੰਡਰ ਕੀ ਹੈ ਫੈਡਰਲ ਗਵਰਨਮੈਂਟ ਵੱਲੋਂ ਉਹਨਾਂ ਸਭ ਲੋਕਾਂ ਨੂੰ $90,000 ਤੱਕ ਦੀ ਗ੍ਰਾਂਟ ਮਿਲ ਰਹੀ ਹੈ ਜਿਹਨਾਂ ਦੀ ਉਮਰ 49 ਸਾਲ ਤੋਂ ਘੱਟ ਹੈ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਐਂਡ ਉਹਨਾਂ ਦੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਜੋ ਕਿ CRA ਵੱਲੋਂ ਇਸ਼ੂ ਕੀਤਾ ਜਾਂਦਾ ਹੈਗਾ ਸਾਡੀ ਡਾਕਟਰਸ ਦੀ ਰਿਕਮੈਂਡੇਸ਼ਨ ਦੇ ਉੱਤੇ ਸੋ ਅਗਰ ਤੁਹਾਡੇ ਵੀ ਪਰਿਵਾਰ ਦੇ ਵਿੱਚ ਕੋਈ ਏਦਾਂ ਦੇ ਮੈਂਬਰ ਹੈਗੇ ਨੇ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈਗੇ ਨੇ ਐਂਡ ਉਹਨਾਂ ਦੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਨਹੀਂ ਹੈਗਾ ਤੇ ਆਪਾਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਵੀ ਡਾਕਟਰਸ ਤੋਂ ਕਿਹੜਾ ਕਿਹੜਾ ਫਾਰਮ ਜਿਹੜਾ ਸਾਈਨ ਕਰਵਾਉਣਾ ਹੈਗਾ ਸੋ ਗਵਰਨਮੈਂਟ ਨੇ ਇਹੀ ਕਿਹਾ ਹੈਗਾ ਵੀ ਜਿਹੜੇ ਆਪਾਂ ਡੇਲੀ ਐਕਟੀਵਿਟੀ ਕਰਦੇ ਹਾਂ ਉਹ ਡੇਲੀ ਐਕਟੀਵਿਟੀ ਕਰਨ ਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਆ ਰਹੀ ਹੈ ਜਿੱਦਾਂ ਦੇਖਣ ਦੇ ਵਿੱਚ ਸੁਣਨ ਦੇ ਵਿੱਚ ਬੋਲਣ ਦੇ ਵਿੱਚ ਕੱਪੜੇ ਪਾਉਣ ਦੇ ਵਿੱਚ ਵਾਕ ਕਰਨ ਦੇ ਵਿੱਚ ਖਾਣਾ ਖਾਣ ਦੇ ਵਿੱਚ ਤੇ ਆਪਾਂ ਇਹ ਗ੍ਰਾਂਟ ਲਈ ਅਪਲਾਈ ਕਰ ਸਕਦੇ ਹਾਂ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਆਪਾਂ ਤੁਹਾਡੀ ਹਰੇਕ ਸਟੈਪ ਤੇ ਹੈਲਪ ਕਰਾਂਗੇ ਮੇਰਾ ਡਾਇਰੈਕਟ ਨੰਬਰ ਹੈ 3,680 ਪਰ ਸਾਲ ਜਿਹੜਾ ਹੈਗਾ ਐਕਸਟਰਾ ਮਿਲ ਰਹੇ ਹੈਗੇ ਨੇ ਇਸ $90,000 ਦੀ RDSP ਗ੍ਰਾਂਟ ਤੋਂ ਇਲਾਵਾ ਜਿਹਨਾਂ ਦੀ ਉਮਰ 18 ਤੋਂ ਬਾਅਦ ਹੈਗੀ ਹੈ ਹਰੇਕ ਸਾਲ ਉਹਨਾਂ ਨੂੰ $2,450 ਜਿਹੜਾ ਹੈਗਾ ਕੈਨੇਡਾ ਡਿਸੇਬਿਲਟੀ ਬੈਨੀਫਿਟ ਦੇ ਰੂਪ ਦੇ ਵਿੱਚ ਮਿਲ ਰਿਹਾ ਹੈਗਾ ਜੋ ਕਿ ਗਵਰਨਮੈਂਟ ਨੇ ਪਿਛਲੇ ਸਾਲ ਹੀ ਇਹ ਨਵਾਂ ਬੈਨੀਫਿਟ ਸਟਾਰਟ ਕੀਤਾ ਅਗਰ ਤੁਸੀਂ ਇਹ ਸਾਰੀਆਂ ਗ੍ਰਾਂਟ ਅਪਲਾਈ ਕਰਨੀਆਂ ਨੇ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 ਅਗਰ ਤੁਹਾਨੂੰ ਇਨਸੁਲਿਨ ਡਿਪੈਂਡੈਂਟ ਹੈਗੇ ਡਾਇਬਿਟਿਕ ਹੈਗੇ ਹੋ ਤੁਸੀਂ ਐਂਡ 2022 ਤੋਂ ਬਾਅਦ ਗਵਰਨਮੈਂਟ ਨੇ ਜਿਹੜੇ ਲੋਕ ਆਪਣਾ ਡਿਪੈਂਡੈਂਟ ਹੈਗੇ ਨੇ ਇਨਸੁਲਿਨ ਦੇ ਉੱਤੇ ਉਹਨਾਂ ਨੂੰ ਵੀ ਇਸ ਗ੍ਰਾਂਟ ਦੇ ਵਿੱਚ ਜਿਹੜਾ ਹੈਗਾ ਸ਼ਾਮਿਲ ਕੀਤਾ ਹੈਗਾ ਸੋ ਤੁਹਾਨੂੰ ਵੀ ਇਹ ਗ੍ਰਾਂਟ ਮਿਲ ਸਕਦੀ ਅਗਰ ਉਮਰ 49 ਸਾਲ ਤੋਂ ਘੱਟ ਹੈ ਇਸ ਤੋਂ ਇਲਾਵਾ ਜਿੰਨੇ ਵੀ ਸਪੈਸ਼ਲ ਨੀਡ ਵਾਲੇ ਬੱਚੇ ਹੈਗੇ ਨੇ ਆਟਿਜ਼ਮ ਹੋ ਗਿਆ ਡਾਊਨ ਸਿੰਡਰਮ ADHD ਡਾਇਮੈਂਸ਼ੀਆ ਅਲਜ਼ਾਈਮਰ CP ਦਾ ਇਸ਼ੂ ਹੈ ਡਿਵੈਲਪਮੈਂਟਲ ਡਿਲੇ ਐਪੀਲੈਪਸੀ ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸਬਿਲਟੀ ਕਰੋਨਿਕ ਕੋਈ ਕੰਡੀਸ਼ਨ ਹੈ MS ਦਾ ਇਸ਼ੂ ਹੈਗਾ ਸਵੇਅਰ ਕੋਲਾਈਟਿਸ ਸਵੇਅਰ ਆਰਥਰਾਈਟਿਸ ਬੋਨ ਡਿਜ਼ੀਜ਼ ਲਿਓਪਿਸ ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ ਇਸ ਤੋਂ ਇਲਾਵਾ ਕੋਈ ਕੈਂਸਰ ਦਾ ਪੇਸ਼ੈਂਟ ਹੈ ਉਮਰ 49 ਸਾਲ ਤੋਂ ਘੱਟ ਹੈ ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਦਾ ਬੈਨੀਫਿਟ ਹੋ ਸਕਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਸਵੇਅਰ ਡਿਪਰੈਸ਼ਨ ਹੈ ਹਾਰਟ ਡਿਜ਼ੀਜ਼ ਸਟ੍ਰੋਕ ਸਰਵਾਈਵਲ ਬਾਈਪੋਲਰ ਡਿਸਆਰਡਰ ਸਕਿਜ਼ੋਫਰੀਨੀਆ PTSD, anxiety disorders, severe learning disabilities, hearing loss, deafness, vision impairment, blindness, OCD, polio, Parkinson, paralysis, hip injury, pain, glaucoma. ਇੱਕ ਲੰਬੀ ਲਿਸਟ ਹੈ ਅਗਰ ਤੁਸੀਂ ਸਾਨੂੰ ਕਾਲ ਕਰਦੇ ਹੋ ਆਪਾਂ ਤੁਹਾਨੂੰ ਗਾਈਡ ਕਰ ਦਾਂਗੇ ਵੀ ਵੈਦਰ ਤੁਹਾਨੂੰ ਇਹ ਗ੍ਰਾਂਟ ਮਿਲ ਸਕਦੀ ਜਾਂ ਨਹੀਂ ਮਿਲ ਸਕਦੀ ਐਂਡ ਇਸ ਤੋਂ ਇਲਾਵਾ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਤੁਹਾਨੂੰ ਕੋਈ ਬੈਨੀਫਿਟ ਮਿਲ ਰਹੇ ਨੇ ਉਹ ਵੀ ਬੰਦ ਨਹੀਂ ਹੋਣਗੇ ਇਹ ਅਡੀਸ਼ਨਲ ਗ੍ਰਾਂਟ ਹੈ ਜਿਹਦਾ ਤੁਹਾਨੂੰ ਬੈਨੀਫਿਟ ਹੋ ਸਕਦਾ $90,000 ਬਹੁਤ ਵੱਡਾ ਇੱਕ ਫਿਗਰ ਹੈ ਇੱਕ ਅਮਾਊਂਟ ਹੈ ਜੋ ਫੈਡਰਲ ਗਵਰਨਮੈਂਟ ਗ੍ਰਾਂਟ ਜਿਹੜੇ ਰੂਪ ਦੇ ਵਿੱਚ ਤੁਹਾਨੂੰ ਦੇ ਰਹੇ ਨੇ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000
0: ਖੁੱਲ ਚੁੱਕਾ ਹੈ ਇਸ ਵੀਕ ਦੇ ਉੱਤੇ ਸੰਡੇ ਤੱਕ ਸ਼ਾਮ ਤੱਕ ਕਾਫੀ ਵੱਡੀ ਸੇਲ ਚੱਲ ਰਹੀ ਹੈ ਗੱਡੀ ਲੀਜ਼ ਤੇ ਲੈਣੀ ਹੈ ਜਾਂ ਬਾਏ ਕਰਨੀ ਹੈ ਤੁਸੀਂ ਉੱਥੇ ਪਹੁੰਚ ਸਕਦੇ ਹੋ ਤੇ ਤੁਹਾਨੂੰ ਪਤਾ ਕਿ ਸਾਡੀ ਟੀਮ ਜਿਹੜੀ ਰੀਅਲ ਸਟੇਟ ਦਾ ਕੰਮ ਕਰਦੀ ਹੈ ਲਓ ਫਿਰ ਇੱਕ ਬਹੁਤ ਹੀ ਵਧੀਆ ਬ੍ਰੇਕਿੰਗ ਖਬਰ ਫਸਟ ਟਾਈਮ ਬਾਇਰ ਲਈ ਮੈਂ ਦਿੰਦਾ ਅਗਰ ਤੁਸੀਂ ਫਸਟ ਟਾਈਮ ਬਾਇਰ ਹੋ ਤੁਹਾਡੇ ਲਈ ਬੜਾ ਸੁਨਹਿਰੀ ਮੌਕਾ ਹੈ ਬ੍ਰੈਂਪਟਨ ਦੇ ਵਿੱਚ 2 bedroom ਦਾ ਕਾਂਡੋ ਆਇਆ ਸਾਡੇ ਕੋਲ ਬਹੁਤ ਵਧੀਆ ਲੋਕੇਸ਼ਨ ਦੇ ਉੱਤੇ ਔਰ ਸਿਰਫ ਤੇ ਸਿਰਫ $4,00,000 ਦੇ ਵਿੱਚ $2 bedroom ਦਾ ਅਪਾਰਟਮੈਂਟ ਵਿਦ ਇੱਕ ਵਾਸ਼ਰੂਮ ਦੇ ਨਾਲ 1100 ਸਕੇਅਰ ਫਿਟ ਦਾ ਇਹ ਏਰੀਆ ਹੈਗਾ ਸਿਰਫ $4,00,000 ਚ ਤੁਹਾਨੂੰ ਜਿਹੜਾ ਹੈਗਾ ਮਿਲ ਸਕਦਾ ਨੰਬਰ 416-881-7070 416-881-7070 ਤੇ ਤੁਸੀਂ ਕਾਲ ਕਰ ਲੈਣੀ

0: समोसा एंड स्वीट फैक्ट्री जिथे पाजी दिया सारिया आइटमा $4.75 पर पाउंड तो शुरू ने। बेसन पिस्ता रसगुल्ले फॉर जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165 416-213-1165।
1: रोकी तू अपनी इंश्योरेंस किस्तों करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेड़े लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
3: याद रखो, मोना मेंगी फ्रॉम इंश्योरेंस फॉर यू
2: 416-509-1509
3: और विजिट insuranceforyou.ca।
4: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji 647-822-9607 647-822-9607।
5: मित्रां दे जंक्शन ते।
6: ओ केड़े जंक्शन ते?
7: इक्का जंक्शन ब्रैम्पटन ते।
5: रात लगियां महफलां रे
7: भाई, महफलां ते रोज ही लगदियां ने। इक्का जंक्शन ब्रैम्पटन ते, इक्का जंक्शन ब्रैम्पटन ते आओ, ताजा स्वादला खाओ ते 100% दी कैपेसिटी वाले शानदार बैंकुट हॉल विच अपनियां खुशियां दे जश्न मनाओ। इक्का जंक्शन ब्रैम्पटन करदे ने केटरिंग बिग और स्मॉल विद लाइव फूड ट्रक 11 AM टू 6 PM। ऑल ड्रिंक्स 50% ऑफ। इक्का जंक्शन ब्रैम्पटन ते कॉल करो 647-429-4040 647-429-4040। टिक्का जंक्शन ब्रैम्पटन।
8: बिल्कुल जी, टिक्का जंक्शन दे उत्ते हर फ्राइडे लाइव म्यूजिक सुनो, बढ़िया खाना खाओ, पहुंचो रदरफोर्ड ते क्वीन दे कॉर्नर दे उत्ते, जुड़े हो वतन दूर दे नाल। और मैं पहला भी दस के गया कि एक 2-bedroom दी अपार्टमेंट ब्रैम्पटन दे इलाके च नवी, बिल्कुल नवी, और एक वाशरूम दे नाल 1100 कुछ स्क्वेयर फीट है। सिर्फ $4 लाख तुहानू मिल सकदी है। नंबर है 416-881-7070। तो किरण जी, काफी जी। बहुत सारे फोन आ रहे ने जेडे कि आपा बोल लिया कि जेड़ा प्लाजा ब्रैम्पटन च बन जा रहा, 2 साल तक बन के रेडी होना, तुसी सिर्फ 5% डाउन दे के ही उनु होल्ड करना। और जेड़ा मर्जी बिजनेस खोलन लिए हाले अवेलेबल है, और कुछ कल भी साडे कोल 3-4 यूनिट बुक होए ने। बहुत बहुत धन्यवाद उन्होंने परिवारों का, शुभकामनावां उन्हां दे बिजनेस लिए, व्यापार लिए। और 2 साल बाद इन्हां दी कीमत फिर बढ़ जानी है। और हाईवे 410 ते हाईवे 10 दे बिल्कुल नजदीक होवेगा, और क्योंकि बिल्कुल हाईवे उत्ते आ, उत्ते बहुत सारे घर भी बने हुए ने, होर भी बहुत आ रहे ने उधर नू घर, सो काफी बिजी एरिया होवेगा। ते 17-18 acres दे विच इहे बन के प्लाजा तैयार होना, तकरीबन 2 लाख स्क्वेयर फीट दा प्लाजा होवेगा, जिथे तुसी कोई भी व्यापार अपना खोलन लई यूनिट होल्ड कर लो, जिन्हां चो भावें रेस्टोरेंट बनाउणा है, तुसी कोई ऑफिस बनाउणा, कोई मेडिकल दा बनाउणा, कोई फार्मेसी, कोई डेंटिस्ट, कोई ग्रोसरी स्टोर, किसी गल की है जी कि कोई भी व्यापार तुसी करना चाहुंदे हो ते ਵਧੀਆ ਏਰੀਏ ਚ ਵਧੀਆ ਪਲਾਜ਼ੇ ਚ ਹੋਲਡ ਕਰਨਾ ਚਾਹੁੰਦੇ ਹੋ ਯੂਨਿਟ ਆਪਣਾ, 2 ਸਾਲ ਚ ਬਣ ਕੇ ਤਿਆਰ ਹੋਣਾ, ਤੇ ਥੋੜੀਆਂ ਥੋੜੀਆਂ ਕਿਸ਼ਤਾਂ ਚ ਹੀ ਤੁਸੀਂ ਜਿਹੜਾ 30% ਪੈਸੇ ਦੇਣੇ ਨੇ 2 ਸਾਲ ਦੇ ਵਿੱਚ, ਤੇ ਉਸ ਤੋਂ ਬਾਅਦ ਮਾਰਗੇਜ ਲੋਨ ਦਾ ਇੰਤਜ਼ਾਮ ਵੀ ਟੀਮ ਸਾਡੀ ਕਰਵਾ ਕੇ ਦੇਵੇਗੀ। ਨੰਬਰ 416-881-7070। ਤੇ ਕਰਨ ਜੀ, ਵੀਕਐਂਡ ਹੈ, ਉਮੀਦ ਹੈ ਕਿ ਇਸ ਵੀਕਐਂਡ ਦੇ ਉੱਤੇ ਕਾਫੀ ਜਿਹੜੇ ਪਰਿਵਾਰ ਹੈ ਉੱਥੇ ਆਉਣਗੇ।
9: ਬਿਲਕੁਲ ਜੀ, ਬਿਲਕੁਲ। ਔਰ ਨਾਲ ਦੀ ਨਾਲ ਸੁਖੀ ਜੀ ਆਪਾਂ ਦੱਸ ਦਈਏ ਕਿ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਨਾਲ ਦਾ ਜਿਹੜਾ ਜੀ ਅਰਲੀ ਚਾਈਲਡਹੁੱਡ ਅਸਿਸਟੈਂਟ ਦਾ ਜਿਹੜਾ ਪ੍ਰੋਗਰਾਮ ਜਿਹੜਾ ਕਿ ਡੇ ਕੇਅਰ ਦੇ ਵਿੱਚ ਸਾਡੇ ਭੈਣ ਭਰਾ ਕੰਮ ਕਰਦੇ, ਉਹ ਕੋਰਸ ਜਿਹੜਾ ਹੈ ਜੀ ਇਹਨਾਂ ਦੇ ਲਾਂਚ ਹੋ ਚੁੱਕਿਆ, ਸੈਪਟੈਂਬਰ ਇਨਟੇਕ ਇਹ ਹੁਣ ਜਿਹੜਾ ਜੀ ਲੈ ਰਹੇ ਨੇ। ਸੋ ਤੁਸੀਂ ਜਿਹੜਾ ਹੈ ਜੀ ਇਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਨੰਬਰ 647-499-1009 ਤੇ ਕਰ ਸਕਦੇ ਹੋ। ਜੇ ਤੁਸੀਂ PSW ਦਾ ਵੀ ਕੋਰਸ ਕਰਨਾ ਚਾਹੁੰਦੇ ਹੋ 24 ਤੋਂ ਸਿਰਫ ਔਰ ਸਿਰਫ 25 ਵੀਕ ਦਾ ਇਹਨਾਂ ਦੇ ਡਿਫਰੈਂਟ ਡਿਫਰੈਂਟ ਤਰੀਕੇ ਦੇ ਜਿਹੜੇ ਆ ਜੀ ਕੋਰਸਿਸ ਹੁੰਦੇ ਨੇ ਤੇ ਬਿਲਕੁਲ ਜੀ ਗੱਲਬਾਤ ਹੋ ਸਕਦੀ ਹੈ 6474991009
8: ਜੀ ਔਰ ਤੁਹਾਡੇ ਵੱਲੋਂ ਕਾਫੀ ਫੋਨ ਵੱਜ ਰਹੇ ਨੇ ਜੀ ਸਾਡੀਆਂ ਸਾਰੀ ਟੀਮ ਦੇ ਮੈਂਬਰ ਤਕਰੀਬਨ ਬਿਜ਼ੀ ਹੋ ਗਏ ਨੇ ਫੋਨਾਂ ਤੇ 4168817070 ਜੇ ਫੋਨ ਨਹੀਂ ਸਾਡਾ ਸਾਡੇ ਕੋਲ ਚੱਕ ਹੁੰਦਾ ਜਾਂ ਕੋਈ ਮੈਸੇਜ ਛੱਡ ਦੋ ਟੈਕਸਟ ਮੈਸੇਜ ਛੱਡ ਦੋ ਜਾਂ ਮਿਸ ਕਾਲ ਮਾਰ ਦੋ ਕੋਈ ਨਾ ਕੋਈ ਫੋਨ ਤੁਹਾਡਾ ਰਿਟਰਨ ਜ਼ਰੂਰ ਕਰੇਗਾ ਸੁਨਹਿਰੀ ਮੌਕਾ ਹੈ ਜੀ ਕਿਉਂਕਿ ਮੰਡੇ ਤੋਂ ਇਹ ਫਿਰ ਪਬਲਿਕ ਵਾਸਤੇ ਅਨਾਊਂਸਮੈਂਟ ਹੋ ਜਾਣੀ ਆ ਤੇ ਫਿਰ ਤੁਹਾਨੂੰ ਪਤਾ ਕਿ ਰੀਅਲ ਸਟੇਟ ਦੇ ਸਾਡੇ ਬਹੁਤ ਭਰਾ ਨੇ ਜਿਹੜੇ ਰੀਅਲ ਸਟੇਟ ਦਾ ਕੰਮ ਕਰਦੇ ਨੇ ਬਹੁਤ ਬਿਜ਼ਨਸ ਵੀ ਨੇ ਤੇ ਫਿਰ ਜੇ ਕੋਈ ਐਕਸਕਲੂਸਿਵ ਲੈਣਾ ਚਾਹੁੰਦੇ ਹੋ ਤੁਸੀਂ ਫਿਰ ਉਹ ਮਿਲਣਾ ਨੀਗਾ ਇਸ ਕਰਕੇ ਅਸੀਂ ਤੁਹਾਨੂੰ ਇਹੀ ਬੇਨਤੀ ਕਰਦੇ ਹਾਂ ਕਿ ਅੱਜ ਕੱਲ ਪਰਸੋਂ ਦੇ ਵਿੱਚ ਜਦੋਂ ਮਰਜ਼ੀ ਸਾਨੂੰ ਟੈਲੀਫੋਨ ਕਰਕੇ ਮਿਲ ਸਕਦੇ ਹੋ ਬੁੱਕ ਕਰਵਾ ਸਕਦੇ ਹੋ ਆਪਣਾ ਯੂਨਿਟ ਨੰਬਰ 4168817070 ਦੇ ਉੱਤੇ ਜਾਂ ਫਿਰ ਜਿਹੜਾ ਸਾਡਾ ਵਤਨੋਂ ਦੂਰ ਦਾ ਨੰਬਰ ਹੈ ਉਹ ਤੇ ਵੀ ਕਾਲ ਕਰ ਸਕਦੇ ਹੋ 9057990999 ਦੇ ਉੱਤੇ ਵੀਕਐਂਡ ਆ ਰਿਹਾ ਵੀਕਐਂਡ ਦੀਆਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ 15 ਅਗਸਤ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਵੀਕਐਂਡ ਤੇ ਇੰਜੋਏ ਕਰੋ ਇੱਕ ਦੂਜੇ ਨਾਲ ਹੱਸਦੇ ਖੇਡਦੇ ਰਹੋ ਜੇ ਕਿਸੇ ਦੇ ਘਰ ਸੱਦਿਆ ਵੀ ਹੈ ਤੇ ਉੱਥੇ ਜਾ ਕੇ ਇੰਜੋਏ ਕਰੋ ਗੱਲਾਂ ਨਾ ਉਹਨਾਂ ਦੀਆਂ ਕਰੋ ਕਿ ਕਿਉਂ ਸੱਦਿਆ ਤੇ ਕੀ ਕਾਰਸ਼ ਕਰ ਰਿਹਾ ਤੇ ਬਾਕੀ ਇਸੇ ਤਰ੍ਹਾਂ ਇਸੇ ਸਟੇਸ਼ਨ ਦੇ ਨਾਲ ਜੁੜੇ ਰਹਿਣਾ ਰਾਜਵੀਰ ਹੁਣੀ ਵੀ ਤਿਆਰ ਬੈਠੇ ਨੇ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਤੇ ਸਾਰੇ ਸਪੋਂਸਰ ਦਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੱਸਦੇ ਵਸਦੇ ਰਹੋ ਸਤਿ ਸ੍ਰੀ ਅਕਾਲ ਜੀ

0: ਕੀ ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: Pullan di suganda varga, kis charke di tanda varga. ਰੂਬਰੂ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ

0: ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ ਲੈਣੀਆਂ ਹੋਣ ਜਾਂ ਚਾਰ ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ ਇੰਡੀਵਿਜੁਅਲ ਔਰ ਕਾਰਪੋਰੇਟ ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ ਏਅਰ ਟਿਕਟਸ ਇੰਸ਼ੋਰੈਂਸ ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਿਸ ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ ਕਟਾਰੀਆ ਟੂਰ ਐਂਡ ਟ੍ਰੈਵਲ 2883 ਡੈਰੀ ਰੋਡ ਈਸਟ ਮਿਸੀਸਾਗਾ ਕਾਲ 9056781200
1: ਮਤਲਬ ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ
2: ਨਹੀਂ ਮੈਂ ਮਰ ਜਾ ਉੱਥੇ ਕੀ ਹੋਣਾ
1: GTA ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ ਸਹੀ ਸੁਣਿਆ ਬਈ ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ ਜਲੇਬੀਆਂ ਪਕੌੜੇ ਸਮੋਸੇ ਟਿੱਕੀਆਂ ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ ਇੱਕੋ ਨੰਬਰ ਘੁਮਾਓ 416-679-9991 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਡੋਮਿਕੋ ਸਵੀਟ ਮਹਿਲ ਟ੍ਰੈਡੀਸ਼ਨ ਆਫ ਟੇਸਟ
3: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ ਗੁਰਬਾਣੀ ਵਾਲਾ ਰੇਡੀਓ ਨਿਤਨੇਮ ਵੀ ਆ ਸੰਪੂਰਨ ਪਾਠ ਵੀ ਇਹਦੇ ਚ ਢਾਡੀ ਵਾਰਾਂ ਵੀ ਨੇ ਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ ਯਾਰ ਪਲੱਗ ਤੁਹਾਨੂੰ ਨਾਲ ਮਿਲਣਗੇ ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਤੇ ਨੰਬਰ ਨੋਟ ਕਰ ਲਓ 905-204-1313 905-204-1313 905-204-1313
4: ਜੀ ਦੋਸਤੋ ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰ ਹੈ ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ ਆਪਣਾ ਦੋਵੇਂ ਤੋਂ ਲੈ ਕੇ 3 ਵਜੇ ਤੱਕ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਗੀਤ ਸੰਗੀਤ ਹੋਏਗਾ ਤੇ ਇਸ ਸਾਡੇ ਬਹੁਤ ਖਾਸ ਮਹਿਮਾਨ ਜਿਹੜੇ ਹੈ ਉਹ ਵੀ ਪਹੁੰਚਣਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਏਗੀ ਤੇ ਲਾਈਵ ਔਨ ਲੋਕੇਸ਼ਨ ਸਾਡਾ ਚੱਲੇਗਾ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਦੇ ਸਵਰਨ ਸਿੰਘ ਟੈਣਾ ਸਾਹਿਬ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋਣਗੇ ਸਵਰਨ ਸਿੰਘ ਟੈਣਾ ਸਾਹਿਬ ਦੀਆਂ ਖਬਰਾਂ ਨੂੰ ਸਪੌਂਸਰ ਕੀਤਾ ਜਾ ਰਿਹਾ ਮੋਨਾ ਮਹਿੰਗੀ ਜੀ ਵੱਲੋਂ ਮੋਨਾ ਮਹਿੰਗੀ ਜੀ ਦਾ ਨੰਬਰ ਹੈ ਜਿਹੜਾ ਉਹ ਨੋਟ ਕਰਕੇ ਰੱਖ ਲਓ 416-509-1509 ਤੇ ਤੁਸੀਂ ਮੋਨਾ ਜੀ ਨਾਲ ਗੱਲਬਾਤ ਕਰ ਸਕਦੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਕਰਦੇ ਹਾਂ ਮੋਨਾ ਜੀ ਤੋਂ ਕਿਉਂਕਿ ਇਹਨਾਂ ਖਬਰਾਂ ਨੂੰ ਟੈਣਾ ਸਾਹਿਬ ਦੀਆਂ ਨੂੰ ਖਾਸ ਤੌਰ 'ਤੇ ਸਪੌਂਸਰ ਕੀਤਾ ਜਾ ਰਿਹਾ ਮੋਨਾ ਮਹਿੰਗੀ ਜੀ ਵੱਲੋਂ 416-509-1509 ਮੋਨਾ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
5: ਥੈਂਕ ਯੂ ਸੋ ਮਚ ਰਾਜਪ੍ਰੀਤ ਜੀ ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਮਹਲ ਜੀ ਨੂੰ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਦੀ ਸਤਿ ਸ਼੍ਰੀ ਅਕਾਲ ਜੀ
4: ਸਤਿ ਸ਼੍ਰੀ ਅਕਾਲ ਸੋ ਮੋਨਾ ਜੀ ਜਦੋਂ ਇੰਸ਼ੋਰੈਂਸ ਦਾ ਨਾਮ ਆਉਂਦਾ ਤੇ ਇਹ ਵੱਡੇ ਵੱਡੇ ਜਿਹੜੇ ਲੋਕ ਨੇ ਜਿਹਨਾਂ ਦਾ ਲੱਗਦਾ ਜਦੋਂ ਕਿ ਇਹਨਾਂ ਕੋਲ ਤਾਂ ਯਾਰ ਹੋਊਗੀ ਜਦੋਂ ਉਹਨਾਂ ਨੂੰ ਵੀ ਪੁੱਛੋ ਉਹ ਕਹਿੰਦੇ ਕਿ ਯਾਰ ਅਸੀਂ ਸੋਚਿਆ ਹੀ ਨਹੀਂ ਪਰ ਗੱਲਾਂ ਗੱਲਾਂ 'ਚ ਰਹਿ ਗਏ ਪਤਾ ਹੋਣ ਦੇ ਬਾਵਜੂਦ ਵੀ ਜਦੋਂ ਕਿਤੇ ਕੋਈ ਹੈਪਨ ਹੁੰਦਾ ਫਿਰ ਬੰਦਾ ਸੋਚਦਾ ਵੀ ਨਹੀਂ ਹੁਣ ਹੋ ਜਾਵੇ ਪਰ ਉਦੋਂ ਬਿਨਾਂ ਅੱਛਾ ਇੱਕ ਇਹ ਰਹਿੰਦਾ ਵੀ ਐਡਵਾਈਜ਼ਰ ਨੂੰ ਪਤਾ ਨਹੀਂ ਕੀ ਫਾਇਦਾ ਹੋਊ ਯਾਰ ਇਹਨੂੰ ਪਤਾ ਨਹੀਂ ਕੀ ਫਾਇਦਾ ਹੋਊ ਇਹ ਨਹੀਂ ਸੋਚਦਾ ਬੰਦਾ ਵੀ ਜੇ 5 ਲੱਖ ਦੀ ਇੰਸ਼ੋਰੈਂਸ ਕਰਾਈਆ ਤੇ ਭਾਈ ਰੱਬ ਨਾ ਕਰੇ ਉਹਨੂੰ ਤਾਂ ਫਾਇਦਾ ਕੁਝ ਹੋਣਾ ਜਾਂ ਨਹੀਂ ਹੋਣਾ ਤੇ 5 ਲੱਖ ਤੇਰੇ ਪਰਿਵਾਰ ਨੂੰ ਮਿਲਣਾ ਐਡਵਾਈਜ਼ਰ ਨੂੰ ਨਹੀਂ ਜੀ
5: ਬਿਲਕੁਲ ਬਿਲਕੁਲ ਠੀਕ ਆ ਇਸ ਟਾਈਮ ਤੇ ਕੀ ਹੁੰਦਾ ਕਿ ਮੈਂ ਕਾਫੀ ਵਾਰ ਜਿਹੜਾ ਤੁਸੀਂ ਗੱਲ ਕੀਤੀ ਇਸੇ ਤਰੀਕੇ ਦੇ ਨਾਲ ਅਸੀਂ ਵੀ ਕਾਫੀ ਵਾਰ ਕਲਾਇੰਟਸ ਨੂੰ ਮਿਲਦੇ ਹੈਗੇ ਆ ਤਾਂ ਕਿਤੇ ਕਿਤੇ ਫੈਮਿਲੀ ਦੇ ਵਿੱਚ ਇੱਦਾਂ ਦੀ ਸਿਚੁਏਸ਼ਨ ਹੁੰਦੀ ਹੈਗੀ ਆ ਕਿ ਪ੍ਰੀਮੀਅਮ ਵੀ ਦੇ ਸਕਦੇ ਸੀਗੇ ਅਫੋਰਡੇਬਿਲਟੀ ਵੀ ਸੀ ਗੁੱਡ ਹੈਲਥ ਵੀ ਸੀ ਪਰ ਉਹੀ ਚੀਜ਼ ਆ ਜਾਂਦੀ ਕਿ ਉਹਨਾਂ ਨੂੰ ਲੱਗਦਾ ਕਿ ਇੰਸ਼ੋਰੈਂਸ ਦੀ ਸਾਨੂੰ ਜ਼ਰੂਰਤ ਹੀ ਨਹੀਂ ਕਿਉਂਕਿ ਸਾਡੇ ਕੋਲ ਬਹੁਤ ਐਸੈਟਸ ਹੈਗੇ ਆ ਸਾਡਾ ਬਿਜ਼ਨਸ ਵਧੀਆ ਚੱਲ ਰਿਹਾ ਹੈਗਾ ਪਰ ਉੱਥੇ ਵੀ ਇੰਸ਼ੋਰੈਂਸ ਦੀ ਲੋੜ ਆਉਂਦੀ ਹੈਗੀ ਹੈ ਰੀਜ਼ਨ ਕੀ ਹੈਗੀ ਹੈ ਕਿ ਇੱਕ ਤਾਂ ਇਹ ਚੀਜ਼ ਆ ਜਾਂਦੀ ਹੈ ਕਿ ਜਿਹੜਾ ਵੀ ਪਰਸਨ ਇਸ ਟਾਈਮ ਤੇ ਬਿਜ਼ਨਸ ਰਨ ਕਰ ਰਿਹਾ ਬਿਜ਼ਨਸ ਚਾਹੇ ਇਸ ਟਾਈਮ ਤੇ ਮਿਲੀਅਨਸ ਆਫ ਡਾਲਰ ਵਰਥ ਹੈਗਾ ਪਰ ਉਹ ਵਰਥ ਤਾਂ ਹੀ ਕਰਕੇ ਹੈ ਕਿ ਉਹ ਜਿਹੜਾ ਪਰਸਨ ਫੈਮਿਲੀ ਮੈਂਬਰ ਇੱਕ ਪਰਸਨ ਹੈ ਦੋ ਪਰਸਨ ਹੈ ਉਹ ਉਸ ਬਿਜ਼ਨਸ ਨੂੰ ਰਨ ਕਰ ਰਹੇ ਹੈ ਇਸ ਟਾਈਮ ਤੇ ਉਸਦੇ ਉਸ ਪਰਸਨ ਨਾਲ ਕੋਈ ਮਿਸਹੈਪ ਹੋ ਜਾਂਦੀ ਹੈ ਓਬਵੀਅਸਲੀ ਉਹ ਬਿਜ਼ਨਸ ਦੇ ਵਿੱਚ ਵੀ ਸਾਰੀ ਪ੍ਰੋਬਲਮ ਅਕਰ ਹੋ ਜਾਣਗੀਆਂ ਫੈਮਿਲੀ ਦਾ ਲਿਵਿੰਗ ਸਟੈਂਡਰਡ ਉਹ ਵੀ ਹਿੱਲ ਜਾਣਾ ਹੈਗਾ ਕਿਉਂਕਿ ਇਨਕਮ ਦਾ ਸੋਰਸ ਬੰਦ ਹੋ ਰਿਹਾ ਜਾਂ ਘੱਟ ਗਿਆ ਹੈਗਾ ਸੋ ਇਹੀ ਕਰਕੇ ਹਮੇਸ਼ਾ ਇਹ ਕਹਿੰਦੇ ਹਾਂ ਕਿ ਤੁਹਾਡੀ ਸਟੇਟ ਪਲੈਨਿੰਗ ਹੋਣੀ ਪ੍ਰੋਪਰਲੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ ਅਸੀਂ ਜਦੋਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਤਾਂ ਪਰਸਨ ਨੂੰ ਲੱਗਦਾ ਕਿ ਸਿਰਫ ਆਪਾਂ ਲਾਈਫ ਇੰਸ਼ੋਰੈਂਸ ਦੀ ਹੀ ਗੱਲ ਕਰ ਰਹੇ ਹਾਂ ਪਰ ਬੇਸਿਕਲੀ ਦੇਖਿਆ ਜਾਵੇ ਤਾਂ ਉਹਦੇ ਵਿੱਚ ਆਪਾਂ ਸਾਰਾ ਕੁਛ ਦੇਖਦੇ ਹੈਗੇ ਹਾਂ ਕਿ ਇਸ ਟਾਈਮ ਤੇ ਤੁਹਾਡੀ ਲਾਈਫ ਇੰਸ਼ੋਰੈਂਸ ਦੇ ਨਾਲ ਨਾਲ ਲਿਵਿੰਗ ਬੈਨੀਫਿਟਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਾਂ ਫਿਰ ਜੋ ਕਾਰਪੋਰੇਸ਼ਨ ਹੈਗੀਆਂ ਨੇ ਕਾਰਪੋਰੇਸ਼ਨ ਦੇ ਵਿੱਚ ਕਾਫੀ ਵਾਰ ਹੁੰਦਾ ਰਿਟੇਨ ਅਰਨਿੰਗਸ ਪਈ ਹੁੰਦੀ ਹੈ ਜਿੱਦਾਂ ਜਿੱਦਾਂ ਰਿਟੇਨ ਅਰਨਿੰਗ ਵੱਧਦੀ ਚਲੇ ਜਾਂਦੀ ਹੈਗੀ ਉਸ ਤਰੀਕੇ ਦੇ ਨਾਲ ਜਿਹੜੇ ਤੁਹਾਡੇ ਸਮਾਲ ਬਿਜ਼ਨਸ ਦੇ ਰਿਲੇਟਿਡ ਜੋ ਤੁਹਾਨੂੰ ਗੌਰਮੈਂਟ ਵੱਲੋਂ ਬੈਨੀਫਿਟਸ ਮਿਲਦੇ ਆ ਤੁਸੀਂ ਉਹ ਲੂਜ਼ ਕਰ ਜਾਂਦੇ ਹੈਗੇ ਹੋ ਇਨਸਟੈਡ ਆਫ ਦੈਟ ਕਿ ਜੇ ਉਹੀ ਚੀਜ਼ ਅਸੀਂ ਆਪਣੇ ਕਾਰਪੋਰੇਸ਼ਨ ਤੋਂ ਹੀ ਬਿਜ਼ਨਸ ਤੋਂ ਹੀ ਸਿੱਧਾ ਹੀ ਇਨਵੈਸਟਮੈਂਟ ਦੇ ਵਿੱਚ ਕਰਨਾ ਸ਼ੁਰੂ ਕਰ ਦਈਏ ਜਿਹਦੇ ਵਿੱਚ ਕਿ ਤੁਹਾਡੀ ਪ੍ਰੋਟੈਕਸ਼ਨ ਤੁਹਾਡੀ ਸੇਵਿੰਗਸ ਤੁਹਾਡੀ ਇਨਵੈਸਟਮੈਂਟ ਤੇ ਗਰੋਥ ਇਹ ਸਾਰੀਆਂ ਚੀਜ਼ਾਂ ਹੋ ਸਕਦੀਆਂ ਹੁੰਦੀਆਂ ਨੇ ਮੇਕ ਸ਼ੋਰ ਕਰ ਕਰੀਏ ਕਿ ਨੋ ਮੈਟਰ ਵਟ ਸਾਡਾ ਜਿੰਨਾ ਮਰਜ਼ੀ ਹਾਈ ਪ੍ਰੋਫਾਈਲ ਹੈਗਾ, ਚਾਹੇ ਅਸੀਂ ਲੋ ਪ੍ਰੋਫਾਈਲ ਦੇ ਵਿੱਚ ਹਾਈ ਪ੍ਰੋਫਾਈਲ ਦੇ ਵਿੱਚ, ਇੰਸ਼ੋਰੈਂਸ, ਅਸਟੇਟ ਪਲੈਨਿੰਗ, ਫਾਈਨੈਂਸ਼ੀਅਲ ਪਲੈਨਿੰਗ ਹਰੇਕ ਲਈ ਜ਼ਰੂਰੀ ਹੈਗੀ ਹੈ। ਸਾਡੇ ਲਿਸਨਰਸ ਨੂੰ ਇੱਦਾਂ ਦੇ ਕੋਈ ਵੀ ਕੰਸਰਨਸ ਹੈਗੇ ਹੈ, ਚਾਹੇ ਕਈ ਵਾਰ ਏਦਾਂ ਹੁੰਦਾ ਕਿ ਬਹੁਤ ਸਾਲ ਹੋ ਗਏ, 20-25-30 ਸਾਲ ਹੋ ਗਏ, ਕਦੇ ਇੰਸ਼ੋਰੈਂਸ ਕਰਵਾਈ ਹੀ ਨਹੀਂ, ਜਾਂ ਬਹੁਤ ਥੋੜੀ ਜਿਹੀ ਕਵਰੇਜ ਹੀ ਵੈਸੇ ਹੀ ਕਰਵਾ ਲਈ ਸੀਗੀ, ਕੋਈ ਕੈਲਕੂਲੇਸ਼ਨ ਕੀਤੀਆਂ ਹੀ ਨਹੀਂ ਕਦੇ। ਸੋ ਉਹਨਾਂ ਦੇ ਡਿਟੇਲਡ ਡਿਸਕਸ਼ਨ ਦੇ ਲਈ ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ। ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-509-1509-416-509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1

0: ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਾਈ ਲਾਈਵ ਔਨ ਲੋਕੇਸ਼ਨ ਆ ਮਾਲ ਸਾਹਿਬ, ਲਾਈਵ ਔਨ ਲੋਕੇਸ਼ਨ ਦਾ ਫਿਰ ਤੁਸੀਂ ਜਿਹੜੇ ਨਵੇਂ ਬੈੱਡਾਂ ਦੇ ਡਿਜ਼ਾਇਨ ਦੇਖ ਕੇ ਆਏ ਹੋ,
1: ਬਿਲਕੁਲ
0: ਉਹ ਸਾਡੇ ਜਿਹੜੇ ਲਿਸਨਰ ਉਹਨਾਂ ਨੂੰ ਵੀ ਦਿਖਾਉਣੇ ਪੈਣੇ ਆ। 6085 ਟੌਂਕਨ ਰੋਡ ਤੇ ਪਹੁੰਚੀਏ ਫਿਰ।
1: ਜੀ ਬਿਲਕੁਲ ਜੀ,
0: 6085 ਟੌਂਕਨ ਰੋਡ ਤੇ ਆ, ਜਿਹੜਾ ਬਣ ਸਾਰ ਸੱਜੇ ਹੱਥ ਜਗ ਮੰਗਾਉਂਦੀਆਂ ਲਾਈਟਾਂ ਵਾਲਾ ਨਵੇਂ ਡਿਜ਼ਾਈਨ ਵਾਲਾ, ਇਹ ਪਤਾ ਨੀ ਕਿੱਥੋਂ ਮੰਗਾਉਂਦੇ ਆ। ਮੈਂ ਤਾਂ ਹੈਰਾਨ ਹੋ ਜਾਂਦਾ ਵੀ ਇੰਨਾ ਸੋਹਣਾ ਬੈੱਡ ਤੇ ਇੰਨੇ ਵਾਜਬ ਰੇਟ ਤੇ। ਸੁੱਖ ਦੱਸੋ ਫਿਰ ਇਹ ਕਿਵੇਂ, ਇਹ ਕਿੱਦਾਂ ਸੰਭਵ ਕਿਵੇਂ ਹੋਇਆ ਬਈ?
2: ਬਿਲਕੁਲ ਬੋਪਰਾ ਸਾਹਿਬ, ਜਦੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਦਾ ਸਾਰੰਗ ਰੇਡੀਓ ਦਾ ਤੇ ਚੱਲਦਾ ਵੀ 6085 ਟੌਂਕ ਰੋਡ ਦੇ ਉੱਪਰ, 6685 ਟੌਂਕ ਰੋਡ ਦੇ ਉੱਪਰ, ਬੋਪਰਾ ਸਾਹਿਬ ਨੇ ਪ੍ਰਾਈਜ਼ਾਂ ਨਹੀਂ ਗਿਣੀਆਂ, ਫਿਰ ਤੋਹਫੇ ਨਹੀਂ ਗਿਣੀਦੇ ਜਦੋਂ ਸਾਰੰਗ ਰੇਡੀਓ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਦਾ। ਬੋਪਰਾ ਸਾਹਿਬ ਬਹੁਤ ਸਾਰੇ, ਤੁਸੀਂ ਬੈਡਰੂਮ ਸੈੱਟ ਦੀ ਗੱਲਬਾਤ ਕੀਤੀ ਆ, ਇੱਕ ਇੱਧਰ ਟਰਕੀ ਦਾ ਸੋਫਾ ਸੈੱਟ ਸਾਡੇ ਕੋਲ ਨਵਾਂ ਲੱਗਾ, ਇੱਕ ਟਰਕੀ ਦਾ ਬੈਡਰੂਮ ਸੈੱਟ ਲੱਗਾ, ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਬੋਪਰਾ ਸਾਹਿਬ ਬਹੁਤ ਸਾਰੇ ਲੱਗੇ ਆ, ਤੇ ਇੱਕ ਪਹਿਲੀ ਡੀਲ, ਪਹਿਲੀ ਐਂਟਰੀ, ਪਹਿਲੀ ਡੀਲ, ਪਹਿਲੀ ਐਂਟਰੀ ਦੇਣ ਲੱਗੇ ਆ। ਵੀਕਐਂਡ ਸਪੈਸ਼ਲ ਲਾਈਵ ਲੋਕੇਸ਼ਨ ਪ੍ਰੋਗਰਾਮ ਹੈ, ਲੈਦਰ ਦਾ ਮਾਡਰਨ ਸੋਫਾ ਸੈੱਟ, ਲਿਵਿੰਗ ਰੂਮ ਨੂੰ ਸ਼ਿੰਗਾਰਨਾ ਚਾਹੁੰਦੇ ਹੋ, 3-seat ਸੋਫਾ, 2-seat ਲਵ ਸੀਟ ਨਾਲ ਸਿੰਗਲ ਚੇਅਰ, ਬਲੈਕ ਕਲਰ ਦਾ ਕਰੋਮ ਲੈਕਸ ਸੋਫਾ ਲਵ ਸੀਟ ਐਂਡ ਚੇਅਰ, ਸੋਫਾ ਲਵ ਸੀਟ ਐਂਡ ਚੇਅਰ ਬੋਪਰਾ ਸਾਹਿਬ, ਜਿਹਦੀ ਰੈਗੂਲਰ ਕੀਮਤ $2500 ਸੀ, ਸਿਰਫ ਸਿਰਫ
0: ਇਹ ਤਾਂ ਆ ਫਿਰ ਉਹ ਘੱਟੋ ਘੱਟ 300 ਦੀਆਂ ਤਾਂ ਹੋਣਗੀਆਂ।
1: ਬਿਲਕੁਲ ਜੀ,
0: ਹੈਂ
1: 300 ਚ ਕੀ ਆਉਂਦਾ ਜੀ ਅੱਜ ਕੱਲ੍ਹ,
0: ਫਿਰ 400 ਦਾ ਰਹਿ ਗਿਆ ਪਿੱਛੇ,
1: 400 ਦਾ ਰਹਿ ਗਿਆ ਪਿੱਛੇ,
0: ਉਹ ਸਹੀ ਗੱਲ ਆ ਬਾਈ ਜੀ।
2: ਬਿਲਕੁਲ ਬੋਪਰਾ ਸਾਹਿਬ, ਮੈਂ ਦੁਬਾਰਾ ਡੀਲ ਦੱਸ ਦਿੰਦਾ, ਵੀਕਐਂਡ ਸਪੈਸ਼ਲ ਓਨਲੀ ਫੋਰ ਦਿਸ ਵੀਕਐਂਡ, ਸੋਫਾ ਲਵ ਸੀਟ ਤੇ ਚੇਅਰ $799 ਦਾ ਤੇ ਨਾਲ ਡਾਈਨਿੰਗ ਟੇਬਲ ਤੇ 6 ਚੇਅਰਾਂ, ਡਾਈਨਿੰਗ ਟੇਬਲ ਤੇ 6 ਚੇਅਰਾਂ ਫ੍ਰੀ ਫ੍ਰੀ। ਬੋਪਰਾ ਸਾਹਿਬ
0: ਕੀ ਬਾਤ ਆ, ਆਉਣਾ ਕਿੱਥੇ ਆ, 6085 ਟੌਂਕਨ ਰੋਡ ਤੇ ਪਹੁੰਚ ਜਾਓ, ਬਸ 6085 ਟੌਂਕਨ ਰੋਡ ਤੇ।

0: ਹੁੰਦੀਆਂ ਨੇ
1: ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ ਬਾਲ ਸਾਹਿਬ ਕਿਉਂ ਗੱਲਬਾਤ ਬਣਦੀ ਹੈ ਬੈਡ ਦੀ
2: ਬਿਲਕੁਲ ਬਿਲਕੁਲ ਜੀ ਬਣੂਗੀ ਬਣੂਗੀ ਮੈਂ ਹੈ
1: ਬਣੂਗੀ ਸੋਫਾ ਤੇ ਨਾਲ ਜਿਹੜੀਆਂ ਜਿਹੜੀਆਂ ਡੀਲ ਮਿਲ ਰਹੀਆਂ ਨੇ ਇਹ ਕਮਾਲ ਦੀਆਂ ਨੇ ਜਾਣਾ ਤੁਹਾਨੂੰ 6885 ਟੌਮਕਰ ਰੋਡ ਤੇ ਪੈਣਾ ਮੈਂ ਹੈਰਾਨ ਆ ਵੀ ਇੰਨੇ ਜੇ ਨਾਲੇ ਤਾਂ ਅਲ ਦਰਜੇ ਦਾ ਬੈੱਡ ਮਿਲ ਜਾਣਾ ਨਾਲੇ ਤੁਹਾਨੂੰ ਡਾਇਨਿੰਗ ਟੇਬਲ ਮਿਲ ਜਾਣਾ
2: ਜੀ ਬਿਲਕੁਲ
1: ਸੋ ਪਰ ਮਿਸ ਨਾ ਕਰਿਓ ਬਾਈ ਜੀ 6885 ਟੌਮਕਰ ਰੋਡ ਤੇ ਪਹੁੰਚੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ ਐਮੀ ਵਿਰਕ ਸਾਹਿਬ ਦਾ ਸ਼ੋਅ ਆ ਜਿਹੜਾ ਉਹ ਆ ਰਿਹਾ ਠਾਠਾ ਮਾਰਦਾ

0: ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ। ਮੋਨਾ ਜੀ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ। ਐਸੇ ਬੰਦੇ ਵੀ ਆ ਦਸ ਦਸ ਸਾਲ ਪੇ ਵੀ ਕਰੀ ਜਾਂਦੇ ਆ, ਪਤਾ ਵੀ ਨੀ ਲੱਗਦਾ ਨਾ ਉਹਨਾਂ ਨੂੰ, ਇਹ ਪਤਾ ਯਾਦ ਰਹਿੰਦਾ ਵੀ ਯਾਰ ਨੋਮਨੀ ਕਿਹਨੂੰ ਲਿਖਾਇਆ ਸੀ ਜਾਂ ਉਸ ਤੋਂ ਬਾਅਦ ਵਿਆਹ ਹੋ ਗਿਆ, ਬੱਚੇ ਹੋ ਗਏ, ਉਹ ਐਡ ਕਰਵਾਇਆ ਕਿ ਨਹੀਂ, ਐਡਰੈਸ ਚੇਂਜ ਕਰਵਾਇਆ ਕਿ ਨਹੀਂ, ਉਹ ਦਿਖਾਉਂਦੇ ਤਾਂ ਨਹੀਂ ਪਾਲਿਸੀ ਵੀ ਜੇ ਦਿਖਾਤੀ ਤਾਂ ਇਹਨਾਂ ਨੇ ਕਹਿਣਾ ਨਾ ਨਾ ਇਹ ਤਾਂ ਮਾੜੀ ਕੀਤੀ ਹੋਈ ਆ, ਲਿਆ ਤੇ ਅਸੀਂ ਕਰ ਦਿੰਦੇ ਹਾਂ ਜੀ।
1: ਬਿਲਕੁਲ ਰਾਜਵੀਰ ਜੀ, ਸਭ ਨਾਲੋਂ ਜ਼ਿਆਦਾ ਇਹ ਵਹਿਮ ਜ਼ਰੂਰ ਰਹਿੰਦਾ ਹੈਗਾ ਕਿ ਐਡਵਾਈਜ਼ਰ ਨੇ ਸ਼ਾਇਦ ਇਹੀ ਕਹਿਣਾ ਕਿ ਪਾਲਿਸੀ ਠੀਕ ਨਹੀਂ ਹੈਗੀ ਹੈ, ਇਹ ਪਾਲਿਸੀ ਦੇ ਵਿੱਚ ਚੇਂਜਿਸ ਕਰਨੀਆਂ ਪੈਣੀਆਂ। ਇੱਦਾਂ ਦੀ ਕਦੇ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਪਾਲਿਸੀ ਦੇ ਵਿੱਚ ਸਾਰਾ ਸਾਫ਼ ਸਾਫ਼ ਲਿਖਿਆ ਹੋਇਆ ਹੁੰਦਾ ਐਂਡ ਸਾਰੇ ਜਦੋਂ ਵੀ ਅਸੀਂ ਕਲਾਇੰਟਸ ਦੀ ਪਾਲਿਸੀ ਨੂੰ ਰਿਵਿਊ ਕਰਦੇ ਹਾਂ ਉਹਨਾਂ ਨੂੰ ਬਿਲਕੁਲ ਦਿਖਾਉਂਦੇ ਹਾਂ ਕਿ ਤੁਹਾਡੀ ਪਾਲਿਸੀ ਦੇ ਵਿੱਚ ਇਹ ਚੀਜ਼ ਲਿਖੀ ਹੈ, ਤੁਹਾਡੀ ਪਾਲਿਸੀ ਇੰਨੀ ਦੇਰ ਤੱਕ ਵੈਲਿਡ ਹੈਗੀ ਹੈ ਜਾਂ ਫਿਰ ਪੇਡ ਅਪ ਪਾਲਿਸੀ ਤਾਂ ਇੰਨੀ ਦੇਰ ਬੰਦ ਹੋ ਜਾਣਾ ਹੈਗਾ ਤੇ ਇਹਦੇ ਵਿੱਚ ਕੋਈ ਵੀ ਚੇਂਜਿਸ ਕਰਨ ਦੀ ਜ਼ਰੂਰਤ ਨਹੀਂ ਹੈਗੀ ਆ। ਪਰ ਇਹ ਜ਼ਰੂਰ ਹੈਗਾ ਕਿ ਡੈਫੀਨੇਟਲੀ ਸਾਡੀਆਂ ਡੇਲੀ ਲਿਵਿੰਗ ਦੀਆਂ ਜਿਹੜੀਆਂ ਇਨਫੋਰਮੇਸ਼ਨ ਹੈਗੀ ਆ ਉਹ ਅਪਡੇਟ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ। ਸਾਡਾ ਐਡਰੈਸ ਜ਼ਰੂਰ ਅਪਡੇਟ ਹੋਵੇ, ਸਾਡੀ ਬੈਨੀਫਿਸ਼ਰੀ, ਸਾਡੀ ਕੰਟਿੰਜੈਂਟ ਬੈਨੀਫਿਸ਼ਰੀ ਜੇ ਬੱਚਿਆਂ ਨੂੰ ਪਾਉਣਾ ਨਹੀਂ, ਬੱਚੇ ਹੈਗੇ ਆ ਤਾਂ ਉਹਨਾਂ ਨੂੰ ਜ਼ਰੂਰ ਐਡ ਆਨ ਕਰੋ ਐਂਡ ਜੇ ਬੱਚੇ 18 ਸਾਲ ਤੋਂ ਘੱਟ ਹੈਗੇ ਤਾਂ ਡੈਫੀਨੇਟਲੀ ਟਰੱਸਟੀ ਨੂੰ ਜ਼ਰੂਰ ਐਡ ਆਨ ਕਰੋ। ਕਾਫੀ ਵਾਰ ਮੈਂ ਦੇਖਦੀ ਹੈਗੀ ਆ ਕਿ ਕਈ ਵਾਰ ਕਨਫਿਊਜ਼ ਹੁੰਦੇ ਆ ਕਿ ਹਾਂਜੀ ਟਰੱਸਟੀ ਕਿਹਨੂੰ ਪਾਈਏ ਆਪਾਂ, ਤਾਂ ਫਿਰ ਕਈ ਵਾਰ ਕਹਿ ਦਿੰਦੇ ਕਿ ਬਾਅਦ ਚੋਂ ਆਪਾਂ ਇਸਨੂੰ ਐਡ ਆਨ ਕਰਾਂਗੇ, ਕਈ ਵਾਰ ਫਿਰ ਉਸ ਤੋਂ ਬਾਅਦ ਐਡਵਾਈਜ਼ਰ ਵੀ ਭੁੱਲ ਜਾਂਦਾ ਤੇ ਜਦੋਂ ਕਲਾਇੰਟ ਵੀ ਭੁੱਲ ਜਾਂਦੇ ਨੇ ਤੇ ਜਦੋਂ ਅਸੀਂ ਪਾਲਿਸੀ ਰਿਵਿਊ ਕਰਦੇ ਤਦੋਂ ਉਹਨਾਂ ਨੂੰ ਪੁੱਛਦੇ ਆ ਕਿ ਤੁਸੀਂ ਇਹ ਚੀਜ਼ ਪਵਾਈ ਨਹੀਂ ਸੀਗੀ, ਸੋ ਦੈਟ ਟਾਈਮ ਡਿਸਾਈਡ ਕਿ ਉਹ ਅਸੀਂ ਉਸ ਟਾਈਮ ਸੋਚਿਆ ਕਿ ਫਿਰ ਕਦੇ ਪਵਾ ਲਵਾਂਗੇ ਤੇ ਫਿਰ ਕਦੇ ਆਉਂਦੀ ਹੀ ਨਹੀਂ, ਆਪਾਂ ਤਾਂ ਦਿਮਾਗ 'ਚ ਦੇਖਿਆ ਜਾਂਦਾ ਬਿਜ਼ੀ ਸ਼ੈਡਿਊਲ ਕਰਕੇ। ਸੋ ਇਹ ਚੀਜ਼ਾਂ ਨੇ ਕਿ ਜਦੋਂ ਪਾਲਿਸੀ ਰਿਵਿਊ ਕੀਤੀ ਜਾਂਦੀ ਹੈ ਤਾਂ ਜਿਹੜੀ ਵੀ ਕੋਈ ਚੀਜ਼ ਉਸ ਟਾਈਮ ਤੇ ਮਿਸ ਹੋ ਗਈ ਸੀਗੀ ਜਾਣੇ ਅਣਜਾਣੇ ਉਹ ਚੀਜ਼ਾਂ ਨੂੰ ਤੁਸੀਂ ਐਡ ਆਨ ਕਰ ਸਕਦੇ ਹੋ। ਐਂਡ ਕਾਫੀ ਵਾਰ ਇਹ ਵੀ ਮੈਂ ਦੇਖਿਆ ਕਿ ਟਰੱਸਟੀ ਐਡ ਕੀਤੇ ਸੀਗੇ ਜਿਸ ਪਰਸਨ ਨੂੰ, ਉਹ ਪਰਸਨ ਹੈ ਹੀ ਨਹੀਂ ਹੁਣ ਇਸ ਟਾਈਮ ਤੇ, ਅਲਾਈਵ ਹੀ ਨਹੀਂ ਹੈ ਜਾਂ ਫਿਰ ਉਹਨਾਂ ਦੇ ਨਾਲ ਗੁੱਡ ਰਿਲੇਸ਼ਨ ਹੀ ਨਹੀਂ ਹੈਗੇ ਆ। ਸੋ ਮੇਕ ਸ਼ੋਰ ਕਰੋ ਕਿ ਇਹ ਸਾਰੀ ਇਨਫੋਰਮੇਸ਼ਨ ਟਾਈਮ ਸਿਰ ਅਸੀਂ ਅਪਡੇਟ ਕਰੀਏ, ਵੀ ਨੈਵਰ ਟੋ ਵਟਸ ਹੈਪਨ ਨੈਕਸਟ। ਸੋ ਇਸੇ ਕਰਕੇ ਹਮੇਸ਼ਾ ਹੀ ਚੀਜ਼ ਹੈ ਕਿ ਇਹਨਾਂ ਚੀਜ਼ਾਂ ਨੂੰ ਅਪਡੇਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦੋਂ ਰਿਵਿਊ ਕਰਵਾਉਂਦੇ ਹੋ ਤਾਂ ਡੈਫੀਨੇਟਲੀ ਤੁਹਾਨੂੰ ਇਹ ਆਪਸ਼ਨ ਦਾ ਵੀ ਪਤਾ ਲੱਗ ਜਾਂਦਾ ਕਿ ਕਦੋਂ ਤੱਕ ਪਾਲਿਸੀ ਦੀ ਵੈਲਿਡਿਟੀ ਹੈਗੀ ਹੈ, ਕਦੋਂ ਕਦੋਂ ਉਹਦੇ ਵਿੱਚ ਕੋਈ ਵੀ ਪ੍ਰਿਵਿਲੇਜਿਸ ਹੈਗੇ ਨੇ। ਜਿੱਦਾਂ ਕਿ ਜੇ ਤੁਸੀਂ 10 ਸਾਲ ਦੇ ਟਰਮ ਕਰਵਾਈ ਸੀ, ਬਹੁਤ ਸਾਰੀਆਂ ਕੰਪਨੀਜ਼ ਪਹਿਲੇ 5 ਸਾਲ, ਪਹਿਲੇ 7 ਸਾਲ ਤੁਹਾਨੂੰ ਉਸਨੂੰ ਐਕਸਚੇਂਜ ਕਰਨ ਦੀ ਆਪਸ਼ਨ ਦਿੰਦੀਆਂ ਨੇ ਕਿ ਉਸ ਪਾਲਿਸੀ ਨੂੰ ਤੁਸੀਂ 20 ਸਾਲ ਦੇ ਵਿੱਚ ਜਾਂ 30 ਸਾਲ ਦੇ ਵਿੱਚ ਲਿਜਾ ਸਕਦੇ ਹੋ ਵਿਦਆਊਟ ਐਨੀ ਮੈਡੀਕਲ ਕੁਐਸਚਨ, ਐਂਡ 10 ਸਾਲਾਂ ਦੇ ਵਿੱਚ ਕਦੇ ਵੀ ਉਹਨੂੰ ਉੱਥੇ ਪਰਮਾਨੈਂਟ ਦੇ ਵਿੱਚ ਮਨੀ ਬੈਕ ਪਾਲਿਸੀ ਦੇ ਵਿੱਚ ਲਿਜਾ ਸਕਦੇ ਹੋ। ਸੋ ਇਹ ਸਾਰੀਆਂ ਪ੍ਰੋਵੀਜ਼ਨਸ ਨੂੰ ਤੁਸੀਂ ਤਾਂ ਹੀ ਐਕਸਪਲੋਰ ਕਰ ਸਕੋਗੇ ਜੇ ਪਾਲਿਸੀ ਨੂੰ ਰਿਵਿਊ ਕਰਾਉਂਗੇ। ਸਾਡੇ ਲਿਸਨਰਸ ਨੂੰ ਕੋਈ ਵੀ ਕੰਸਰਨ ਹੈ, ਕਿਸੇ ਵੀ ਇੰਸ਼ੋਰੈਂਸ ਕੰਪਨੀ ਨਾਲ ਤੁਸੀਂ ਡੀਲ ਕਰ ਰਹੇ ਹੋ, ਕੋਈ ਵੀ ਚਾਹੇ ਬੈਂਕਸ ਦੇ ਨਾਲ ਡੀਲ ਕਰ ਰਹੇ ਹੋ, ਕੋਈ ਉਸਦੇ ਰਿਲੇਟਿਡ ਤੁਹਾਨੂੰ ਸਰਵਿਸ ਚਾਹੀਦੀ ਹੋਵੇ ਆਪਣੀ ਪਾਲਿਸੀ ਦੇ ਰਿਲੇਟਿਡ, ਚਾਹੇ ਉਹ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਪਰਸਨਲ ਮੋਰਗੇਜ ਇੰਸ਼ੋਰੈਂਸ ਦੇ ਬਾਰੇ, ਜਾਂ ਫਿਰ ਇਨਵੈਸਟਮੈਂਟਸ ਵੀ ਰਿਵਿਊ ਕਰਨਾ ਚਾਹੁੰਦੇ ਹੋ, TFSA, FHSA, RRSP ਜਾਂ ਬੱਚਿਆਂ ਦੀ RESP ਕਿਤੇ ਵੀ ਚੱਲ ਰਹੀ ਹੈਗੀ ਹੈ। ਬਹੁਤ ਵਾਰ ਮੈਂ ਦੇਖਦੀ ਹਾਂ ਕਿ ਸਟੇਟਮੈਂਟਸ ਤੋਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿੰਨੀ ਗਰੋਥ ਮਿਲ ਰਹੀ ਹੈ ਸਾਨੂੰ, ਕੀ ਉਹਦੇ ਵਿੱਚ ਫੰਡਸ ਚੂਜ਼ ਕੀਤੇ ਹੋਏ ਆ। ਉਹਨਾਂ ਨੂੰ ਵੀ ਤੁਸੀਂ ਰਿਵਿਊ ਕਰਨਾ ਚਾਹੋ ਤਾਂ ਜ਼ਰੂਰ ਤੁਸੀਂ ਸਾਨੂੰ ਆਫਿਸ ਵੀ ਮਿਲ ਸਕਦੇ ਹੋ। ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਿਡ ਹੈਗਾ 9280 ਗੋਲਵੀ ਡਰਾਈਵ, ਯੂਨਿਟ C110, ਜਾਂ ਮੈਨੂੰ ਕਾਲ ਕਰ ਸਕਦੇ ਹੋ ਜੀ 8416509159। ਵੀ ਗਰੰਟੀ ਯੂ ਆਲਵੇਜ਼ ਤੁਹਾਨੂੰ ਓਨੈਸਟ ਐਡਵਾਈਸ ਦਿੱਤੀ ਜਾਂਦੀ ਹੈ
0: ਜੀ। 416-509-1509। ਬਿਲਕੁਲ ਸਾਫ਼ ਸੁਣਿਆ ਸੀਗਾ ਜਿਹੜੀ ਡੀਲ ਦਿੱਤੀ ਸੀ ਉਹਨਾਂ ਨੇ
2: ਜੀ, ਬਿਲਕੁਲ
0: ਬਿਲਕੁਲ ਸਾਫ਼ ਸੁਣਿਆ,
2: ਬਿਲਕੁਲ ਸਾਫ਼ ਸੁਣਿਆ ਪੂਰਾ,
0: ਜਿਹੜੀ ਉਹ 2500 ਤੋਂ ਜਿਹੜੀ
2: 2500 ਤੋਂ 700 ਤੇ ਆ ਗਈ ਸੀ।
0: ਹਾਂ,
2: ਫਿਰ ਤੇ ਨਾਲ
0: ਡਾਈਨਿੰਗ ਟੇਬਲ,
2: ਡਾਈਨਿੰਗ ਟੇਬਲ
0: ਮੈਂ ਪੁੱਛੋ ਉਹਨਾਂ ਤੋਂ ਫਿਰ
2: ਜੀ,
0: ਘੈਂਟ ਜੀ ਪੁੱਛ ਲੈਣੀ ਮੈਂ,
2: ਪੁੱਛੋ
0: ਮੈਂ ਪੁੱਛ,
2: ਬਿਲਕੁਲ ਬਿਲਕੁਲ
0: ਠੀਕ ਠੀਕ ਹੈ
2: ਜੀ।
0: ਸੁਖ ਜੀ
3: ਜੀ ਪ੍ਰੋਫੈਸਰ,
0: ਅੱਛਾ ਮੋਸਟਲੀ ਨਾ ਜੇ ਲੈਦਰ ਦਾ ਬਟੂਆ ਲੈਣਾ ਹੋਵੇ ਉਹ ਵੀ ਮਹਿੰਗਾ, ਲੈਦਰ ਦੀ ਬੈਲਟ ਲੈਣੀ ਹੋਵੇ ਉਹ ਵੀ ਮਹਿੰਗੀ ਆ, ਲੈਦਰ ਦਾ ਸੋਫਾ ਸੈੱਟ ਜੇ ਲੈਣਾ ਹੋਵੇ, ਮਤਲਬ ਬੰਦਾ ਚੈੱਕ ਕਰ ਰਿਹਾ ਵੀ ਲੈਦਰ ਹੈ ਕਿ ਨਹੀਂ, ਉਹ ਨਾ ਹੋਵੇ ਵੀ ਜੇ ਥੋੜ੍ਹਾ ਜਿਹਾ ਸਾਲ 2 ਸਾਲ ਨਿਕਲਿਆ ਉਹ ਜਿਵੇਂ ਖਰਸ ਖਾਧਾ ਕੁੱਤਾ ਹੁੰਦਾ ਉਵੇਂ ਉੱਤੋਂ ਲੈਣ ਲੱਗ ਗਿਆ, ਉਹ ਨਹੀਂ ਹੋਣਾ ਚਾਹੀਦਾ ਕੰਮ, ਲੈਦਰ ਤਾਂ ਲੈਦਰ ਹੋਵੇ ਵੀ, ਮਤਲਬ ਇਹ ਹੁੰਦਾ ਨਾ,
2: ਬਿਲਕੁਲ ਬਿਲਕੁਲ,
0: ਉਹ ਜਿਵੇਂ ਉੱਤੋਂ ਲੂੰ ਜੇ ਲੈਣ ਲੱਗ
2: ਜਾਂਦੇ,
0: ਚਮੜੀ ਨਹੀਂ ਲੈਣੀ ਚਾਹੀਦੀ, ਨਾ ਨਾ ਨਾ ਨਾ, ਉਹ ਲੈਦਰ ਹੈ ਆਪਣੇ ਕੋਲ ਕਿ ਨਹੀਂ ਹੈ ਤੇ ਕਿੰਨੇ ਦਾ ਦਓਗੇ?
3: ਬਿਲਕੁਲ ਬੁੱਬਰ ਸਰ, ਪਿਓਰ ਲੈਦਰ ਦੇ ਪਾਵਰ ਨਿਕਲਿਆ ਜੀ, ਤੁਸੀਂ ਗੱਲਬਾਤ ਕਰ ਰਹੇ ਆ ਜਾਂ ਕੈਨੇਡੀਅਨ ਮੇਡ, ਤੁਸੀਂ ਪਿਓਰ ਲੈਦਰ ਦਾ ਸੋਫਾ ਬਣਾਉਣਾ ਚਾਹੁੰਦੇ ਹੋ, ਸੋਫਾ ਐਂਡ ਲਗਜ਼ਰ 5 ਸੀਟਾਂ, ਪਿਓਰ ਲੈਦਰ, ਕੈਨੇਡੀਅਨ ਮੇਡ, ਜਿਹੜਾ ਮਰਜ਼ੀ ਕਲਰ ਬਣਾ ਲਿਓ, ਪਿਓਰ ਪਿਓਰ ਪਿਓਰ ਪਿਓਰ ਪਿਓਰ ਲੈਦਰ, ਰੀਅਲ ਲੈਦਰ ਦਾ ਸੋਫਾ ਸੈੱਟ ਬਣਾਉਣਾ, ਸੋਫਾ ਐਂਡ ਲਗਜ਼ਰ 6,000-7,000 ਡਾਲਰ ਦਾ ਬਣਦਾ, ਜਿੰਨੇ ਵੀ ਪਰਿਵਾਰ ਇਸ ਵੀਕਰ ਦੇ ਉੱਪਰ ਆਉਣਗੇ, ਪਿਓਰ ਲੈਦਰ ਦਾ, ਪਿਓਰ ਲੈਦਰ ਦਾ ਕੈਨੇਡੀਅਨ ਮੇਡ ਸੋਫਾ ਐਂਡ ਲਗਜ਼ਰ ਸਿਰਫ 1999 ਡਾਲਰ, 1999 ਡਾਲਰ, 2,000 ਡਾਲਰ ਦੇ ਵਿੱਚ ਪਿਓਰ ਲੈਦਰ ਦਾ ਕੈਨੇਡੀਅਨ ਮੇਡ ਸੋਫਾ ਐਂਡ ਲਗਜ਼ਰ ਮਿਲੂਗਾ। ਤੇ ਨਾਲ ਸਾਰੰਗ ਰੇਡੀਓ ਦਾ ਹਵਾਲਾ ਦੇ ਦਿਓ, ਟੈਲੀਵਿਜ਼ਨ ਟੈਲੀਵਿਜ਼ਨ ਟੈਲੀਵਿਜ਼ਨ ਟੈਲੀਵਿਜ਼ਨ ਟੀਵੀ ਫ੍ਰੀ, ਟੈਲੀਵਿਜ਼ਨ ਟੀਵੀ ਫ੍ਰੀ, ਪਿਓਰ ਲੈਦਰ ਦਾ ਕੈਨੇਡੀਅਨ ਮੇਡ ਸੋਫਾ ਐਂਡ ਲਗਜ਼ਰ 1999 ਡਾਲਰ ਦਾ, ਟੈਲੀਵਿਜ਼ਨ ਟੀਵੀ ਫ੍ਰੀ। ਆਉਣਾ ਕਿੱਥੇ ਆ?
0: ਮੇਰੀ ਗੱਲ ਸੁਣੋ, ਜੇ ਟੈਲੀਵਿਜ਼ਨ ਨਹੀਂ ਲੈਣਾ ਤਾਂ ਡਾਇਨਿੰਗ ਟੇਬਲ ਦੇ ਸਕਦੇ ਹੋ,
3: ਡਾਇਨਿੰਗ ਟੇਬਲ ਤੇ 6 ਚੇਅਰਾਂ ਫ੍ਰੀ, ਡਾਇਨਿੰਗ ਟੇਬਲ ਤੇ 6 ਚੇਅਰਾਂ ਫ੍ਰੀ।
0: ਬਣੀ ਗੱਲ ਮਾਲ ਸਾਹਿਬ,
4: ਪੂਰੀ
0: ਖੁਸ਼ ਹੋਣ, ਬਾਗੋ ਬਾਗ ਇੱਕ ਹੋਰ ਲੈ ਲੈ, ਇੱਕ ਤਾਂ ਗਿਫਟ ਦੱਸ ਦੋ, ਹੁਣ ਲੈ ਲੈ ਛੋਟਾ, ਇੱਕ ਹੋਰ ਗਿਫਟ ਕਰੋ ਬਾਈ ਜੀ,
3: ਬਿੱਲ ਨਾਲ ਮਾਈਕ੍ਰੋਵੇਵ ਫ੍ਰੀ, ਮਾਈਕ੍ਰੋਵੇਵ ਫ੍ਰੀ।
0: ਹੁਣ ਖੁਸ਼ ਹੋ ਪੂਰੇ, ਹੁਣ ਤਾਂ ਪੂਰੇ ਕਹਿੰਦਾ, ਹੁਣ ਪੂਰੇ ਖੁਸ਼ ਆ ਬਾਈ ਜੀ। ਸੋ ਤੁਸੀਂ ਪਹੁੰਚਣਾ ਕਿੱਥੇ ਆ? 6885 ਟੌਮਕਨ ਰੋਡ, 6885 ਟੌਮਕਨ ਰੋਡ, 6885 ਟੌਮਕਨ ਰੋਡ ਤੇ ਤੁਸੀਂ ਪਹੁੰਚ ਜਾਣਾ ਜੇ ਇਹ ਡੀਲਾਂ ਤੁਸੀਂ ਲੈਣੀਆਂ ਚਾਹੁੰਦੇ ਹੋ ਬਾਈ ਜੀ। ਗੱਲ ਤਾਂ ਕਿੱਥੋਂ ਕਿੱਥੇ ਪਹੁੰਚ ਗਿਆ, ਗੱਲ ਤਾਂ ਮਾਈਕ੍ਰੋਵੇਵ ਤੇ ਆ ਗਈ, ਗੱਲ ਤਾਂ ਦੇਖੋ ਕਿੱਥੋਂ ਕਿੱਥੋਂ ਚੱਕਿਆ ਸੀਗਾ ਆਪਾਂ,
4: ਚੱਲੀ ਸੀ ਬੈੱਡ ਤੋਂ,
0: ਹਾਂ ਗੱਲ ਬੈਲਟ ਤੋਂ ਚੱਲੀ ਸੀਗੀ,
4: ਲੈਦਰ ਦੀ ਸੋਫੇ ਤੇ ਆ ਗਈ,
0: ਸੋਫੇ ਤੇ ਆ ਗਈ
4: ਤੇ ਟੈਲੀਵਿਜ਼ਨ ਵੀ ਆ
0: ਗਈ। ਗੱਲ ਕਿੱਥੋਂ ਕਿੱਥੇ ਪਹੁੰਚ ਗਈ, ਗੱਲ ਐਵੇਂ ਮਾੜੀ ਮੋਟੀ ਗੱਲ ਲੱਗਦੀ। ਸਭ ਸੁਣਦਾ ਮੈਨੂੰ ਦਿਲ ਚ ਕੀ ਧੜਕਦਾ, ਸਭ ਸੁਣਦਾ ਮੈਨੂੰ ਬਿਲਕੁਲ ਕ੍ਰਿਸਟਲ ਕਲੀਅਰ ਸੁਣਦਾ। ਸੋ ਚੱਲ ਕ੍ਰਿਸਟਲ ਕਲੀਅਰ ਦੀ ਗੱਲਬਾਤ ਆ ਗਈ ਆ, ਕਲੀਅਰ ਹਵਾ ਨਹੀਂ ਆਉਂਦੀ ਘਰਾਂ ਦੇ ਵਿੱਚ, ਕਈ ਵਾਰ ਹਵਾ ਵੈਸੇ ਹੀ ਬੰਦੇ ਦੀ ਹਵਾ ਖਰਾਬ ਹੋ ਜਾਂਦੀ ਥੋੜੀ ਮੋਟੀ, ਜੇਕਰ ਕੋਈ ਸ਼ੋਹਰਤ ਮਿਲ ਜਾਵੇ, ਕੋਈ ਦੌਲਤ ਮਿਲ ਜਾਵੇ। ਇਹ ਕਹਿੰਦੇ ਹਵਾ ਤੁਸੀਂ ਜੇ ਘਰ ਦੀ ਹਵਾ ਖਰਾਬ ਹੋਈ ਹੋਈ ਆ ਉਹ ਤਾਂ ਭਾਈ ਅਸੀਂ ਕਰ ਦਿੰਦੇ ਹਾਂ ਸੈੱਟ, ਜੇ ਬੰਦੇ ਦੀ ਹਵਾ ਖਰਾਬ ਆ ਉਹ ਤਾਂ ਨਹੀਂ ਅਸੀਂ ਸੈੱਟ ਕਰ ਸਕਦੇ, ਉਹ ਤਾਂ ਆਪੇ ਸੈੱਟ ਕਰ ਦਿੰਦਾ। ਘਰ ਦੇ ਵਿੱਚ ਡਕਟ ਕਲੀਨਿੰਗ ਲਈ ਜੇ ਹਵਾ ਖਰਾਬ ਹੈ, ਹਵਾ ਦੇ ਵਿੱਚ ਬਹੁਤ ਡਸਟ ਪਾਰਟੀਕਲਸ ਆਉਂਦੇ ਆ, ਤਾਂ ਉਹਦੇ ਲਈ ਅਮੇਜ਼ ਡਕਟ ਕਲੀਨਿੰਗ ਵਾਲਿਆਂ ਦਾ ਨੰਬਰ ਆਪਾਂ ਦੇ ਦਿੰਦੇ ਹਾਂ। ਸੁੱਖ ਬਾਈ ਹੁਣੀ ਵੀ ਆਏ ਹੋਏ ਆ, ਇਹਨਾਂ ਨੂੰ ਵੀ ਆਪਾਂ ਜੇ ਆਇਆਂ ਆਖੀਏ, ਨੰਬਰ ਮੈਂ ਦੇ ਦਿੰਦਾ 6472-249-6667 ਇਹਨਾਂ ਦਾ ਨੰਬਰ ਹੈ, 6472-249-6667। ਘੈਂਟ ਡੀਲ ਇਹਨਾਂ ਤੋਂ ਵੀ ਲੈ ਕੇ ਦਿਓ, ਗੱਲ ਫੇਰ ਬਣਨੀ ਨਹੀਂ ਆਏ ਆਏ ਨਹੀਂ।
5: ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਸਾਰੇ ਸੋਨੇ ਸਰੋਤਿਆਂ ਨੂੰ, ਪੋਪਰੇ ਸਾਹਿਬ ਤੁਹਾਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ।
5: ਅੱਜ ਅਸੀਂ ਤੁਹਾਡੇ ਰੇਡੀਓ ਦੇ ਮਾਧਿਅਮ ਰਾਹੀਂ ਦੱਸਣਾ ਚਾਹਾਂਗੇ ਕਿ ਸਾਡੇ ਵੱਲੋਂ ਅਸੀਂ ਇੱਕ ਨੋਰਮਲ ਘਰ ਦਾ $200-250 ਚਾਰਜ ਕਰਦੇ ਹਾਂ, ਪਰ ਅੱਜ ਤੁਹਾਡੇ ਰੇਡੀਓ ਦੇ ਰਾਹੀਂ ਮੈਂ ਦੱਸਣਾ ਚਾਹੂੰਗਾ ਇੱਕ ਸਪੈਸ਼ਲ ਆਫਰ ਜਿਹੜਾ ਆਪਾਂ ਕੀ ਰੱਖਣ ਜਾ ਰਹੇ ਹਾਂ, ਉਹ ਹੋਏਗਾ ਜੀ $150 ਹਰ ਇੱਕ ਘਰ ਦੇ ਲਈ, ਜਿਹਦੇ ਵਿੱਚ ਆਪਾਂ ਪੂਰਾ ਘਰ, ਪੂਰਾ ਦੋਨੋਂ ਫਲੋਰ, ਪੂਰੀ ਫਰਨਿਸ, HVAC ਦੀ ਫ੍ਰੀ ਇੰਸਪੈਕਸ਼ਨ, ਜੇ ਕਿਸੇ ਨੇ ਕਾਰਪੇਟ ਕਲੀਨ ਕਰਾਉਣੀ ਹੈ ਉਹ ਵੀ ਐਡੀਸ਼ਨਲ ਆਪਾਂ ਮੌਕੇ ਤੇ ਕਰਕੇ ਦੇਵਾਂਗੇ।
0: ਅੱਛਾ ਬਾਈ ਇੱਕ ਚੀਜ਼ ਦੱਸ ਦਿਓ ਕਿ ਕਿੰਨੇ ਕੁ ਸਕੁਅਰ ਫੀਟ ਦਾ ਘਰ, ਹੋਰ ਨਾ ਕੋਈ ਬੰਦਾ 10,000 ਸਕੁਅਰ ਫੀਟ ਵਾਲਾ ਕਹਿੰਦਾ ਵੀ ਆ ਜਾਓ ਆ ਜਾਓ। ਸੋ ਤੁਸੀਂ
3: ਘਰ ਸਾਹਿਬ ਇੱਕ ਗੱਲ ਕਰੀਏ, ਹੁਣ ਆਪਣੇ ਅੱਜ ਸਾਰੰਗ ਰੇਡੀਓ ਤੇ ਆਏ ਆ, ਅੱਜ ਸਕੁਅਰ ਫੁੱਟਾਂ ਨੂੰ ਛੱਡਣ, ਇਹ ਚਾਹੇ 1,000 ਹੋਵੇ, ਚਾਹੇ 2,000 ਹੋਵੇ, ਚਾਹੇ 5,000 ਸਕੁਅਰ ਫੁੱਟ, ਜਿੰਨੇ ਮਰਜ਼ੀ ਸਕੁਅਰ ਫੁੱਟ ਦਾ ਹੋਣ, ਪਹਿਲੇ 20 ਕਾਲਰ ਅੱਜ ਕਾਲ ਕਰ ਲੈਣ ਇਹਨਾਂ ਨੂੰ, ਬਾਈ ਜੀ ਤੋਂ ਹੰਗਾਰਾ ਪਵਾ ਰਹੀ ਹੈ, ਬਾਈ ਜੀ ਕਰਦੀ ਹੈ ਜਿੰਨੇ ਮਰਜ਼ੀ ਸਕੁਅਰ ਫੁੱਟ ਦਾ ਘਰ ਹੋਵੇ?
5: ਹਾਂਜੀ ਹਾਂਜੀ ਜ਼ਰੂਰ ਜੀ, ਜਿੰਨੇ ਮਰਜ਼ੀ ਸਕੁਅਰ ਫੁੱਟ ਦਾ ਘਰ ਹੋਵੇ, ਬਸ
3: $150, $150, $120, $120, $110
0: ਆਪਣੇ ਮਿੱਤਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਵੀ ਦੱਸ ਦਿਓ, ਨੰਬਰ ਪਹਿਲਾਂ ਨੋਟ ਕਰ ਲਓ ਕਿਉਂਕਿ

0: ਪਹਿਲਾਂ ਤਾਂ ਇੰਗਲਿਸ਼ ਚ ਨੰਬਰ ਬੋਲਣਾ ਨਾ, ਪੰਜਾਬੀ ਵਿੱਚ ਬੋਲਦਾ ਤਾਂ ਅੱਧੇ ਬੰਦਾ ਨਹੀਂ ਸਮਝਦਾ।
1: ਕਰੋ ਨੰਬਰ, ਕਰੋ ਮੋਨਾ ਜੀ ਤੁਸੀਂ ਵੀ ਨੰਬਰ ਨੋਟ। ਇਹਨਾਂ ਨੇ ਕਹਿਣਾ ਵੀ ਆ ਤਾਂ ਪੰਗਾ ਲੈ ਲਿਆ। 6 4 7 2 4 9 6 6 6 7 6 4 7 2 4 9 6 6 6 7 ਇੱਕ ਮਾਲ ਸਾਹਿਬ ਦਾ ਵਿਗਰਾਓ ਜੂਸ ਕੱਢਦੇ ਹੁੰਦੇ ਆ ਕਿਉਂ ਦੂਰ ਰਾਤੀ ਦਾ
0: ਚੌ। ਤੁਸੀਂ 5000 ਵਾਲੇ ਬੈਡਰੂਮ ਸੈੱਟ ਤੋਂ 500 ਤੇ ਲੈ ਆਉਂਦੇ ਨਾਲ ਤੋਹਫੇ ਦੋ ਦਵਾ ਦਿੰਦੇ ਆ, ਅੱਜ ਵੀ ਮਾੜਾ ਮੋਟਾ ਮੈਂ ਕਹਿੰਦਾ ਨਾ $70 ਕਰ ਦਿਓ।
2: ਨਹੀਂ ਪਾਗਾ ਹੋ ਜੂ ਤੱਕਾ ਹੋ
3: ਮੌਕਾ ਮਿਲੇ
0: ਅੱਜ ਮੌਕਾ ਮਿਲੇ ਮੋਨਾ ਜੀ ਮੈਨੂੰ ਬਹੁਤ ਵਾਰੀ ਵੋਪਰਾ ਸਾਹਿਬ ਹਮੇਸ਼ਾ ਘੇਰ ਲੈਂਦੇ ਆ, 5000 ਵਾਲਾ ਬੈਡਰੂਮ ਸੈੱਟ ਲੈ ਆਉਂਦੇ 500 ਤੇ ਨਾਲ ਤੋਹਫੇ ਦੋ ਤਿੰਨ ਦਵਾ ਦਿੰਦੇ ਆ, ਅੱਜ ਮੌਕਾ ਮੈਨੂੰ ਵੀ ਮਿਲ ਗਿਆ।
1: ਵੀਰੇ ਕ੍ਰਿਟੀਕਲ ਇਲਨੈਸ ਹੋਈ ਹੈ ਵੀਰੇ ਹੁਣਾਂ ਦੀ
0: ਲੱਗਦਾ ਹੋਈ ਆ, ਨਹੀਂ ਤਾਂ ਮੋਨਾ ਜੀ ਕੋ ਭੇਜ ਦਿੰਦੇ
1: ਕਿਉਂਕਿ ਬੰਦੇ ਨੂੰ ਝਟਕਾ ਲੱਗ ਸਕਦਾ ਇਹੋ ਜਿਹੀ ਡੀਲ ਸੁਣ ਕੇ। ਹੁਣ ਜੇ 5000 ਸਕੁਆਇਰ ਫੀਟ ਘਰ ਆ ਯਾਰ
2: ਜੀ ਤੇ $80 ਦੱਸ ਉੱਥੇ
1: ਮਤਲਬ ਵੀ ਕਿਵੇਂ ਕਿੰਨੇ ਘੰਟੇ ਲੱਗਣਗੇ ਹਨਾ। ਪਰ ਸੱਚ ਇਹਨਾਂ ਨੂੰ ਪੁੱਛ ਲਓ ਵੀ ਹਾਮੀ ਤਾਂ ਭਰਿਓ ਜੇ ਅਦਰਵਾਈਜ਼ ਮੈਂ ਹਜੇ ਵੀ ਕਰ ਸਕਦਾ ਐਡਜਸਟ ਕਰਨਗੇ ਬੁਖਾਰ ਫੋਨ ਪੀਲੇ ਰੰਗ ਦਾ ਦੇਖੋ ਹੋ ਜਾਣਾ ਲਾਲ ਰੰਗ ਦਾ 647-249-6667 ਤੇ ਤੁਸੀਂ ਹੁਣੇ ਕਾਲ ਕਰ ਲਓ ਬਾਈ ਜੀ। ਇਹ ਤੁਹਾਡਾ ਫੋਨ ਜਿਹੜਾ ਇੱਕ ਕਰ ਦਿਓ ਲਾਲ ਬਾਈ ਉਹਨਾਂ ਦਾ $70 ਦੇ ਵਿੱਚ ਘਰ ਦੀ ਡਕਟ ਕਲੀਨਿੰਗ ਹੈ ਜਿਹੜੀ ਪ੍ਰੋਪਰ ਹੋਣੀ ਆ। ਸੋ ਚਾਹੇ 2500 ਸਕੁਆਇਰ ਫੀਟ ਆ, ਚਾਹੇ 3000, ਚਾਹੇ 4000, ਚਾਹੇ 4500 ਸਕੁਆਇਰ ਫੀਟ ਆ, ਚਾਹੇ 1800 ਸਕੁਆਇਰ ਫੀਟ ਆ, ਡਾਲਰ ਤੁਹਾਡੇ 70 ਹੀ ਲੱਗਣੇ। ਜਿਹੜੇ $250-$300 ਸਿਰਫ 2500 ਸਕੁਆਇਰ ਫੀਟ ਦੇ ਲੋਕ ਲੈਂਦੇ ਨੇ। ਆ ਇਹ ਸਿਰਫ ਪਹਿਲੇ 20 ਲਈ ਅੱਜ ਸਪੈਸ਼ਲੀ। ਚੱਕੋ ਨੰਬਰ 6 4 7 2 4 9 6 6

0: ਜੇ ਤੈਨੂੰ ਦਾਰੂ ਨਹੀਂ ਪਸੰਦ ਜੱਟ ਦੀ, ਜੱਟ ਨੂੰ ਪਸੰਦ ਨਹੀਂ ਹੋ ਤੂੰ
1: ਜੀ,
0: ਮਤਲਬ ਤੈਨੂੰ ਦਾਰੂ ਪਸੰਦ ਕਰਨੀ ਪੈਣੀ ਆ ਤਾਂ ਜੱਟ ਨੂੰ ਤੂੰ ਪਸੰਦ ਆਉਣੀ ਆ
1: ਜੀ ਬਿਲਕੁਲ,
0: ਨਹੀਂ ਤਾਂ ਯਾਰੀ ਜੱਟ ਦੀ ਤੂੰ ਤਾਂ ਮੋਸ਼ਾ
1: ਕਦੇ ਨਾ ਵਿਚਾਰ
0: ਟੁੱਟ, ਨਹੀਂ ਤਾਂ ਟੁੱਟ ਜਾਣੀ ਆ ਫਿਰ, ਇਹ ਤਾਂ ਟੁੱਟ ਗਈ ਬਾਈ
1: ਜੀ,
0: ਇਹ ਤਾਂ ਕਹਿੰਦਾ ਜੇ ਤੈਨੂੰ ਦਾਰੂ ਨਹੀਂ ਪਸੰਦ ਜੱਟ ਦੀ,
1: ਉਹਨੂੰ ਤਾਂ ਕੰਡੀਸ਼ਨ ਲਾਤੀ ਨਾ
0: 5 ਵਜੇ ਬੰਦਾ ਇੱਕ ਢੋਲ ਵਾਲਾ ਵੀ ਹੈਗਾ ਕੀਤੇ ਦਿੰਦਾ
1: ਜੀ ਬਿਲਕੁਲ,
0: 5 ਵਜਦੇ ਨੂੰ ਪੀ ਜਾਂਦੇ ਢੋਲ ਜੱਟੀ,
1: ਹਾਂ 4:45 ਮਿੱਤਰਾਂ ਨੂੰ ਹਾਂ ਕਰ ਗਈ,
0: ਅੱਛਾ
1: 5 ਵਜਦੇ ਨੂੰ ਮੈਂ ਕੱਲ ਘਰੇ ਗਾਈ ਜਾਂਦਾ ਸੀ, ਮੇਰਾ ਬੇਟਾ ਕਹਿੰਦਾ ਪਾਪਾ ਹਲਦਾ 4 ਵਜੇ ਆ,
0: ਹਾਂ ਤੁਸੀਂ ਪੈ ਵੀ 5 ਵਜਾ ਦੇ,
1: ਉਹਨੇ ਮੈਨੂੰ ਟੋਕਤਾ, ਮੈਨੂੰ ਕਹਿੰਦਾ ਪਾਪਾ ਹਲਦਾ 4 ਵਜੇ
0: ਨਹੀਂ, ਬੰਦੇ ਨੂੰ ਖੁਸ਼ੀ ਦੇਖੋ 4:45 ਦੇ ਵਿੱਚ ਟਾਈਮ ਨਹੀਂ ਪੈਣ ਦਿੰਦਾ, 15 ਮਿੰਟਾਂ ਦੇ ਵਿੱਚ ਵਿੱਚ ਖੁਸ਼ੀ ਦੇ ਵਿੱਚ ਖੀਵਾ ਹੋਇਆ ਫਿਰਦਾ ਸੀਗਾ। ਲੁਥਰਾ ਸਾਹਿਬ ਵੀ ਸਾਡੇ ਨਾਲ ਆ ਚੁੱਕਿਆ, ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
2: ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਰਾਜਵੀਰ ਜੀ ਤੇ ਸਾਰੰਗ ਰੇਡੀਓ ਦੇ ਸਾਰੇ ਲਿਸਨਰਸ ਨੂੰ ਗੋਗੀ ਲੁਥਰਾ ਦਾ ਨਮਸਕਾਰ, ਆਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਨਮਸਕਾਰ, ਆਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਾਈ ਜੀ ਦਿਓ ਕਰਾਂ ਅਪਡੇਟ ਮੌਰਗੇਜ ਬਾਬਤ।
2: ਰਾਜਵੀਰ ਜੀ ਅੱਜ ਕੱਲ ਗੱਲ ਕਰਦੇ ਆ ਕ੍ਰੈਡਿਟ ਸਕੋਰ ਦੀ, ਜੇ ਤੁਹਾਡੇ ਕ੍ਰੈਡਿਟ ਸਕੋਰ ਚੈਲੰਜਿੰਗ ਹੋ ਗਏ ਨੇ ਤਾਂ ਫਿਰ ਕੀ ਆਪਸ਼ਨ ਹੈ? ਤੁਸੀਂ ਦੇਖੋਗੇ ਇਕਨੋਮੀ ਨੂੰ ਦੇਖਦੇ ਹੋਏ ਡਾਊਨ ਟਰਨ ਹੈਗਾ ਬੇਸਿਕਲੀ, ਤੇ ਇਨਕਰੀਜ ਕੋਸਟ, ਇਨਫਲੇਸ਼ਨ ਵੱਧ ਗਿਆ ਹੈ, ਖਰਚੇ ਵੱਧ ਗਏ ਨੇ, ਇਨਕਮ ਵੀ ਵਧੀ, ਤੇ ਇਹ ਸਾਰਾ ਕੁਛ ਪ੍ਰੈਸ਼ਰ ਹੁੰਦਾ ਕਿ ਇਹ ਕਰਦਾ ਹੈ ਤੁਸੀਂ ਜਿੰਨਾ ਕ੍ਰੈਡਿਟ, ਤੁਸੀਂ ਜ਼ਿਆਦਾ ਕ੍ਰੈਡਿਟ ਲੈਂਦੇ ਹੋ, ਯੂਟੀਲਾਈਜੇਸ਼ਨ ਜ਼ਿਆਦਾ ਹੁੰਦਾ ਹੈ, ਉਸ ਕਰਕੇ ਤੁਹਾਡਾ ਕ੍ਰੈਡਿਟ ਸਕੋਰ ਕਈ ਵਾਰੀ ਖਰਾਬ ਹੋ ਜਾਂਦਾ ਹੈ, ਬਰੂਜ਼ਡ ਹੋ ਜਾਂਦਾ ਹੈ, ਮਿਸ ਪੇਮੈਂਟਸ ਹੋਣਾ ਸ਼ੁਰੂ ਹੋ ਜਾਂਦੀ ਹੈ। ਬੰਦਾ ਕਹਿੰਦਾ ਯਾਰ ਮੇਰਾ ਕ੍ਰੈਡਿਟ ਤਾਂ ਖਰਾਬ ਹੈ, ਹੁਣ ਮੈਂ ਕੀ ਕਰਾਂ? ਕੀ ਕੁਛ ਆਪਸ਼ਨ ਹੈ? ਬਿਲਕੁਲ ਆਪਸ਼ਨ ਹੈਗੇ ਨੇ ਰਾਜਵੀਰ ਜੀ ਹੁਣ ਮੈਂ ਰੀਅਲ ਐਗਜ਼ਾਮਪਲ ਤੁਹਾਨੂੰ ਦਿੰਦਾ। ਮੇਰੇ ਕੋਲ ਕਲਾਇੰਟ ਆਏ, ਉਹਨਾਂ ਨੇ ਫਸਟ ਟਾਈਮ ਹੋਮ ਬਾਇਰ ਸੀ, ਘਰ ਖਰੀਦਣਾ ਸੀ, ਕਹਿੰਦੇ ਯਾਰ ਮੇਰਾ ਸਕੋਰ 600 ਤੋਂ ਘੱਟ ਹੈ, ਮੇਰੇ ਕੋਲ ਡਾਊਨ ਪੇਮੈਂਟ ਵੀ ਘੱਟ ਹੈ, ਮੇਰੀ ਮੌਰਗੇਜ ਕਿਸ ਤਰ੍ਹਾਂ ਹੋਏਗੀ? ਕਹਿੰਦੇ ਮੈਂ ਦੂਸਰੇ ਬ੍ਰੋਕਰਾਂ ਤੋਂ ਆ ਰਿਹਾ, ਉਹ ਕਹਿੰਦੇ ਨਹੀਂ ਹੋ ਸਕਦੀ। ਰਾਜਵੀਰ ਜੀ ਮੈਂ 2 ਦਿਨਾਂ 'ਚ ਉਹਨਾਂ ਦੀ ਮੌਰਗੇਜ ਪ੍ਰਾਈਮ ਲੈਂਡਰ ਤੋਂ ਕਰਵਾਈ ਹੈ, ਇਕੁਇਫੈਕਸ ਜਿਹੜੀ ਕ੍ਰੈਡਿਟ ਸਕੋਰ ਸੀ ਉਹਨਾਂ ਦਾ 600 ਤੋਂ ਘੱਟ ਸੀ, ਤੇ ਪ੍ਰਾਈਮ ਲੈਂਡਰ ਤੋਂ ਤੇ ਬੈਸਟ ਰੇਟ 'ਤੇ ਉਹਨਾਂ ਦੀ ਮੌਰਗੇਜ ਮੈਂ ਅਪਰੂਵ ਕਰਵਾਈ ਹੈ। ਉਹ ਡਿਪੈਂਡ ਕਰਦਾ ਹੈ ਕਿ ਤੁਹਾਡਾ ਸਕੋਰ ਤਾਂ ਚਲੋ ਠੀਕ ਹੈ, ਰੀਜ਼ਨ ਕੀ ਹੈਗਾ ਤੁਹਾਡੇ ਸਕੋਰਾਂ ਦਾ, ਤੇ ਤੁਹਾਡੀ ਇਨਕਮ ਅਫੋਰਡੇਬਿਲਿਟੀ ਹੈ ਕਿ ਨਹੀਂ ਹੈ, ਕੀ ਪ੍ਰੋਗਰੈਸ਼ਨ ਹੈ, ਤੋ ਅੰਡਰਟੇਕਿੰਗ ਅੰਡਰ ਰਾਈਟਿੰਗ ਜਿਹੜੀ ਹੁੰਦੀ ਹੈ ਉਸ ਹਿਸਾਬ ਨਾਲ ਕਰਨੀ ਪੈਂਦੀ ਹੈ ਕਿ ਤੁਸੀਂ ਚਲੇ ਜਾਓਗੇ ਕਿਸੇ ਵੀ 5 ਬੈਂਕ 'ਚ ਚਲੇ ਜਾਓਗੇ, ਕਿਸੇ ਨੇ ਵੀ ਤੁਹਾਡਾ ਅੰਡਰ 600 ਸਕੋਰ 'ਤੇ ਨਹੀਂ, ਐਪਲੀਕੇਸ਼ਨ ਨਹੀਂ ਐਂਟਰਟੇਨ ਕਰਨੀ, ਬਟ ਇਨਸ਼ੋਰਡ ਮੌਰਗੇਜ ਦੇ ਅੰਦਰ ਆਪਾਂ ਇਹ ਡੀਲ ਕਰਵਾਈ ਹੈ।

0: ਇੱਕ ਹੋਰ ਰਾਜਵੀਰ ਜੀ ਸਾਡੇ ਭਰਾ ਹੈਗੇ ਨੇ, ਉਹਨਾਂ ਦਾ ਸਕੋਰ 500 ਸੀ, ਮਿਸ ਪੇਮੈਂਟ ਸੀ ਆਪਣੇ ਮੋਰਗੇਜ ਦੀ। ਹੁਣ ਦੇਖੋ ਜਦ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ ਨਾ ਕਈ ਵਾਰੀ ਉਹ ਕਾਫੀ ਜਦ ਖਰਾਬ ਹੋ, ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਏ ਲੈਂਡਰ ਹੀ ਮਿਲਣਾ ਜਾਂ ਬੀ ਲੈਂਡਰ, ਕਈ ਵਾਰੀ ਸਾਨੂੰ ਇੱਕ ਬ੍ਰਿਜ ਫਾਈਨੈਂਸਿੰਗ ਵੀ ਚਾਹੀਦੀ ਹੁੰਦੀ ਹੈ ਆਪਾਂ ਪ੍ਰਾਈਵੇਟ, ਤਾਂ ਉਹਨਾਂ ਦੀ ਮੈਂ ਪ੍ਰਾਈਵੇਟ ਕਰਾਈ। ਸਿਮਿਲਰਲੀ 400 ਸਕੋਰ 'ਚ ਵੀ ਤੁਹਾਡੇ ਕੋਲ ਸਲਿਊਸ਼ਨ ਨਿਕਲਦਾ ਹੈ, ਅਤੇ ਜੇ ਤੁਸੀਂ ਬੈਠ ਗਏ ਹੋ ਕਿ ਤੁਹਾਡਾ ਸਕੋਰ ਠੀਕ ਨਹੀਂ ਹੈਗਾ, ਤੁਹਾਡਾ ਕੁਛ ਵੀ ਨਹੀਂ ਹੋ ਸਕਦਾ, ਪਲੀਜ਼ ਇੰਨਾ ਸੋਚੋ, ਪਲੀਜ਼ ਮੈਨੂੰ ਕਾਲ ਕਰੋ, ਮੈਨੂੰ ਦੱਸੋ ਕੀ ਸਿਚੁਏਸ਼ਨ ਸੀ, ਤੁਹਾਡਾ ਕ੍ਰੈਡਿਟ ਸਕੋਰ ਕਿਉਂ ਖਰਾਬ ਹੋਇਆ, ਅਤੇ ਉਹਦੇ ਲਈ ਆਪਾਂ ਇਨਕਮ ਤੁਹਾਡੀ ਜੇ ਹੈਗੀ ਹੈ ਤਾਂ ਆਪਾਂ ਦੇਖ ਸਕਦੇ ਹਾਂ ਕਿ ਉਹਨੂੰ ਕਿਸ ਤਰ੍ਹਾਂ ਅੰਡਰ ਰਾਈਟ ਕਰਕੇ ਤੁਹਾਡੇ ਲਈ ਬੈਸਟ ਪੋਸੀਬਲ ਸਲਿਊਸ਼ਨ ਕੱਢ ਸਕੀਏ। ਇੱਕ ਗੱਲ ਹੋਰ ਯਾਦ ਰੱਖਣੀ ਪੈਗੀ, ਜੇ ਤੁਹਾਡਾ ਕ੍ਰੈਡਿਟ ਸਕੋਰ ਕਾਫੀ ਖਰਾਬ ਹੈਗਾ ਅਤੇ ਬਟ ਪ੍ਰੋਪਰਟੀ 'ਚ ਤੁਹਾਡੀ ਇਕੁਇਟੀ ਹੈਗੀ ਹੈ ਤਾਂ ਸਲਿਊਸ਼ਨ ਨਿਕਲ ਸਕਦਾ ਹੈ, ਬਟ ਜੇ ਬਹੁਤ ਖਰਾਬ ਹੈ ਤੁਸੀਂ ਸੋਚੋ ਯਾਰ ਮੈਂ 5% 'ਚ ਵੀ ਕੰਮ ਕਰਾ ਲਾ, ਉਹ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਫਿਰ ਰਿਸਕ ਤੁਸੀਂ ਬਹੁਤ ਰਿਸਕ ਹਾਈ ਰਿਸਕ ਕੈਟੇਗਰੀ 'ਚ ਆ ਜਾਂਦੇ ਹੋ। ਬਟ ਦੇਖੋ ਰਾਜੀ ਜੀ, ਸਾਰਿਆਂ ਦੀ ਸਿਚੁਏਸ਼ਨ ਡਿਫਰੈਂਟ ਹੁੰਦੀ ਹੈ ਅਤੇ ਸਲਿਊਸ਼ਨ ਵੀ ਆਪਾਂ ਡਿਫਰੈਂਟ ਕੱਢ ਕੇ ਲਾਵਾਂਗੇ ਤੁਹਾਡੇ ਲਈ। ਹੋਰ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਮੇਰਾ ਫੋਨ ਨੰਬਰ ਹੈ 416-262-8937, 416-262-8937। ਬਹੁਤ ਬਹੁਤ ਧੰਨਵਾਦ ਰਾਜ,
1: ਬਹੁਤ ਬਹੁਤ ਧੰਨਵਾਦ ਬਾਜੀ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ।

0: ਮੈਂ ਸ਼ਰਾਬ ਛੱਡਣ ਨੂੰ ਤਿਆਰ ਹਾਂ
1: ਜੀ,
0: ਮੈਨੂੰ ਸ਼ਰਾਬ ਨਹੀਂ ਛੱਡ ਰਹੀ
1: ਜੀ, ਬਿਲਕੁਲ।
0: ਇਹ ਤਾਂ ਫਿਰ ਇਹ ਗੱਲ ਹੋ ਗਈ ਕਿ ਨਾ ਨੁੱਕਰ ਜੀ ਕਰਦੇ ਕਰਦੇ ਚੱਕ ਕੇ ਮੂੰਹ ਨੂੰ ਲਾਤਾ, ਨੀ ਇੱਕ ਪੈਗ ਮਿੱਤਰਾਂ ਨੇ ਧੱਕੇ ਨਾਲ ਪਿਆ। ਤੀਹ ਅਗਸਤ ਮਾਰਿਆ ਚੋਬਰਾ।

0: ਰੱਬਾ ਲਾਹ ਦੇ ਹਾਂ ਕਹਿੰਦਾ ਕਿਹਦੇ ਕੋਲ ਜਾ ਕੇ ਰਹਿੰਗੀ ਤੇਰੇ ਬਾਪੂ ਨੂੰ ਬਹਿ ਕੇ ਪਗਲਾ ਮੋਤੇ ਰੱਬ ਲਾਹ ਉਹਦਾ ਰਾਮਾ ਰਾਮਾ ਰਾਮਾ
1: ਜੀ
0: ਤੂੰ ਕਿਹਦੇ ਕੋਲ ਜਾ ਕੇ ਰਹਿੰਗੀ ਤੇਰੇ ਬਾਪੂ ਨਾਲ ਬਹਿ ਕੇ ਪਗਲਾ ਮੈਂ ਬਾਪੂ ਦਾ ਆਪ ਕਹਿੰਦਾ ਸ਼ਕੀਨ ਹਾਂ ਬਾਪੂ ਵੀ ਸ਼ਕੀਨ ਐਨੀਵੇਜ਼ ਜੁੜੇ ਹੋ ਰੇਡੀ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਇਹ ਤੋਂ ਮੇਰੀ ਆਮਦ ਹੋ ਗਈ ਹੈ ਕਿ ਆਪਣੇ ਨਾਲ ਸੁੱਖ ਨਹੀਂ ਹੈਗੇ ਸੁੱਖ ਜੀ
2: ਸਰ
0: ਕਹਿੰਦਾ ਛੱਡ ਛੱਡ ਛੱਡ ਸਾਨੂੰ ਸੋਹਣਾ ਜਿਹਾ ਲੱਭ ਕੇ ਲਿਆ ਦੇ ਕੋਈ ਬੈੱਡ ਚੈੱਕ ਇੱਥੇ ਰੱਖ
1: ਗਿਫਟ ਵੀ ਆਵੇ ਕੋਈ
0: ਹਾਂ ਗਿਫਟ ਤਾਂ ਨਾਲ ਹੋ ਗਿਆ ਹੋਊਗਾ ਹੁਣ ਅੱਛਾ ਇੱਕ ਨਾ ਜਿਹੜਾ ਡਾਇਨਿੰਗ ਟੇਬਲ ਤੁਸੀਂ ਦਿੰਦੇ ਹੋ ਇਹ ਤਾਂ ਮੈਨੂੰ ਪਤਾ ਪਰ ਜਿਹੜਾ ਇੱਕ ਡਾਇਨਿੰਗ ਟੇਬਲ ਗੋਲਡਨ ਦੀਆਂ ਉਹਦੇ ਥੱਲੇ ਉਹਦਾ ਬੇਸ ਗੋਲਡਨ ਹੈ ਤੁਸੀਂ ਮੇਰਾ ਖਿਆਲ ਸਮਝ ਗਏ ਹੋਵੋਗੇ ਉੱਤੇ ਮਾਰਬਲ ਲੱਗਿਆ ਹੋਇਆ ਉਹ ਕਿੰਨੇ ਦਾ ਦੇਣਾ ਆਡੀ ਵਾਲਾ ਵੀ ਕਿੰਨੇ ਦਾ ਦੇਣਾ
2: ਥੱਕਣੀ
0: ਹਜੇ ਵੀਰੇ ਮੈਂ ਇੱਕ ਚੀਜ਼ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਈ ਵਾਰ ਬੰਦਾ ਨਾ ਕਹਿ ਬੈਠਦਾ ਹਾਂ ਬਈ ਜੇ ਹੁਣ ਤੁਸੀਂ ਇਹ ਨਾ ਕਰਿਓ ਵੀ ਕੈਂਬਰੇਜ ਤੋਂ ਤੁਸੀਂ ਕਹੋ ਵੀਰੇ ਆ ਜਾਓ ਕਹਿੰਦਾ ਕਰ ਦੋ ਸਾਡਾ $70 ਲੈ ਲਓ ਪਲੀਜ਼ ਰਿਕੁਐਸਟ ਹੈ ਇਹ ਬ੍ਰੈਂਪਟਨ ਵਾਲੀ ਕਰਿਓ ਕਾਲ ਉਦੋਂ ਵੱਧ ਤਾਂ ਵੀਰੇ ਦੀ ਗੈਸ ਲੱਗ ਜਾਣੀ ਹੈ ਹਨਾ ਸੋ ਤੁਸੀਂ ਇਹ ਜਿਹੜੀ ਪਹਿਲੀਆਂ 20 ਕਾਲਾਂ ਆ ਗਈਆਂ ਇਹ ਬ੍ਰੈਂਪਟਨ ਵਾਲੇ ਦੇ ਕਰ ਲਿਓ ਹਾਂ ਤੁਸੀਂ ਦੂਰੋਂ ਵੀ ਕਰਾਉਣੀ ਹੈ ਕਿਤੇ ਉਹਦੇ ਲਈ ਸਪੈਸ਼ਲ ਡਿਸਕਾਊਂਟ ਮੈਂ ਲੈ ਦੂੰਗਾ ਡੋਂਟ ਵਰੀ ਤੇ ਕੋਈ ਚੱਕਰ ਨਹੀਂ ਹੈ ਕਿਉਂ ਬਾਈ ਠੀਕ ਹੈ ਕਿ ਨਹੀਂ ਸੁੱਖ
2: ਬਿਲਕੁਲ ਬੋਪਰਾ ਸਾਹਿਬ ਨਾਲ ਦੀ ਨਾਲ ਹੁਣ ਪੂਰੇ ਘਰ ਦੇ ਫਰਨੀਚਰ ਦੀ ਡੀਲ ਦਈਏ ਸਰ ਜੇ ਜਾਇਜ਼ ਦੋ
0: ਪੂਰੇ ਘਰ ਦਾ ਫਰਨੀਚਰ ਲੈ ਲਈਏ
1: ਆਉਣ ਦੋ
0: ਤੇ ਨਹੀਂ ਜੇ ਐ ਨਾ ਉਹ ਵੀ ਇੱਕ ਬੈੱਡ ਦੇ ਦੇ ਜੇ ਚਾਰ ਰੂਮ ਦਾ ਚਾਰ ਰੂਮ ਦਾ ਚਾਰਾਂ ਦੀ ਬੈੱਡ ਚਾਹੀਦੇ ਆ ਕਿਉਂ ਜੀ
2: ਬੋਪਰਾ ਸਾਹਿਬ ਡਨ ਪੂਰੇ ਘਰ ਦੇ ਫਰਨੀਚਰ ਦੀ ਡੀਲ ਆਉਣ ਲੱਗੀ ਹੈ ਧਿਆਨ ਨਾਲ ਪਰਿਵਾਰ ਸੁਣ ਲੈਣਾ ਕਿੰਗ ਸਾਈਜ਼ ਮਾਸਟਰ ਬੈਡਰੂਮ ਦੇ ਵਿੱਚ ਚੱਲਦੇ ਆ ਕਿੰਗ ਸਾਈਜ਼ ਦਾ ਬੈੱਡ ਬਾਈ ਕਰ ਲੈਣਾ ਕਿੰਗ ਸਾਈਜ਼ ਦਾ ਮੈਟਰਸ ਫ੍ਰੀ ਦੂਜੇ ਰੂਮ ਦੇ ਵਿੱਚ ਚੱਲਦੇ ਆ ਕੁਈਨ ਸਾਈਜ਼ ਦਾ ਬੈੱਡ ਬਾਈ ਕਰ ਲੈਣਾ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਤੀਜੇ ਰੂਮ ਦੇ ਚੱਲਦੇ ਚੱਲਦੇ ਆ ਬੱਬਰਾ ਸਾਹਿਬ ਕੁਈਨ ਸਾਈਜ਼ ਦਾ ਬੈੱਡ ਬਾਈ ਕਰ ਲੈਣਾ ਕੁਈਨ ਸਾਈਜ਼ ਦਾ ਮੈਟਰਸ
0: ਫ੍ਰੀ
2: ਡਾਇਨਿੰਗ ਟੇਬਲ ਤੇ 6 ਜਣਾ ਬਾਈ ਕਰ ਲੈਣ ਨਾਲ ਮਾਈਕ੍ਰੋਵੇਵ
0: ਫ੍ਰੀ
2: ਸੋਫਾ ਸੈੱਟ ਬਾਈ ਕਰ ਲੈਣਾ ਸੋਫਾ ਲੱਭਦੇ ਤੇ ਚੇਅਰ ਬਾਈ ਕਰ ਲੈਣਾ ਨਾਲ ਕਾਫੀ ਟੇਬਲ
0: ਫ੍ਰੀ
2: ਪੂਰੇ ਘਰ ਦਾ ਫਰਨੀਚਰ ਬੱਬਰਾ ਸਾਹਿਬ ਪੂਰੇ ਘਰ ਦਾ ਫਰਨੀਚਰ ਪਰਿਵਾਰ ਸੋਚਦੇ ਹੋਣਗੇ ਵੀ 8-10 ਹਜ਼ਾਰ ਦਾ ਆਉਣਾ ਨਾ 10 ਹਜ਼ਾਰ ਨਾ 8 ਹਜ਼ਾਰ ਨਾ 7 ਹਜ਼ਾਰ ਨਾ 6 ਹਜ਼ਾਰ ਨਾ 5 ਹਜ਼ਾਰ ਨਾ 4 ਹਜ਼ਾਰ ਨਾ 3500 ਨਾ 3000 ਨਾ 2800 ਨਾ 2700 ਨਾ 2600 ਨਾ 2500 ਨਾ 2400 ਨਾ 2300 ਨਾ 2200 ਨਾ 2100 ਨਾ 2000 ਨਾ 1900 ਨਾ 1800 ਨਾ 1700 ਬੱਬਰਾ ਸਾਹਿਬ ਪੂਰੇ ਘਰ ਦਾ ਫਰਨੀਚਰ $1699 $1699 $1699 ਦੇ ਵਿੱਚ ਬੋਪਰ ਸਾਹਿਬ ਪੂਰੇ ਘਰ ਦਾ ਫਰਨੀਚਰ ਜੀ
0: ਨਹੀਂ ਮੈਟਰਸ ਨਾਲ ਆਇਆ ਤੁਸੀਂ ਹੁਣ
2: ਮੈਂ ਦੁਬਾਰਾ ਦੱਸ ਦਿੰਦਾ ਕਿੰਗ ਸਾਈਜ਼ ਦੇ ਬੈੱਡ ਦਾ ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ ਦੂਜੇ ਕੁਈਨ ਬੈੱਡ ਦਾ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਤੀਜੇ ਬੈੱਡ ਦੇ ਕੁਈਨ ਬੈੱਡ ਦੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਸੋਫਾ ਬੈੱਡ ਦਾ ਕੰਫਰਟੇਬਲ ਫ੍ਰੀ ਡਾਇਨਿੰਗ ਟੇਬਲ ਨਾਲ ਮਾਈਕ੍ਰੋਵੇਵ ਫ੍ਰੀ ਪੂਰੇ ਘਰ ਦਾ ਫਰਨੀਚਰ $1699 $1700 ਦਾ ਪਹੁੰਚਣਾ ਕਿੱਥੇ ਆ 6885 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਉੱਪਰ ਹੈ ਸਾਹਿਬ
0: ਕੀ ਬਾਤ ਆ ਯਾਰ ਮੈਂ ਤਾਂ ਡੀਲ ਸੁਣ ਕੇ ਹੈਰਾਨ ਹੋ ਗਿਆ ਇਹ ਤਾਂ ਜਿਹੜੇ ਹਜੇ ਨਵੇਂ ਘਰਾਂ ਦੇ ਵਿੱਚ ਮੂਵ ਹੋਣਾ ਜਾਂ ਰੈਂਟਲ ਪ੍ਰਾਪਰਟੀਆਂ ਵੀ ਹੈਗੀਆਂ ਇਦੋਂ ਵਧੀਆ ਡੀਲ ਕੋਈ ਬਣ ਨਹੀਂ ਸਕਦੀ 1699 ਚ ਯਾਰ ਕਿੰਗ ਦੇ ਨਾਲ ਕਿੰਗ ਦਾ ਮੈਟਰਸ ਕੁਈਨ ਦੇ ਨਾਲ ਕੁਈਨ ਦਾ ਮੈਟਰਸ ਸੋ ਕਮਾਲ ਦੀ ਡੀਲ ਹੈ ਤਾਂ
1: ਬਿਲਕੁਲ ਬਿਲਕੁਲ
0: ਐਵੇਂ ਨਾਲੇ ਜੇ ਬੇਸਮੈਂਟਾਂ ਦੇ ਵਿੱਚ ਵੀ ਰੱਖਣਾ ਘਰ ਦੇ ਵਿੱਚ ਵੀ ਰੱਖਣਾ ਤੁਸੀਂ ਤਾਂ ਤੁਸੀਂ ਇਦਾਂ ਦਾ ਫਰਨੀਚਰ ਲੈ ਕੇ ਆਇਆ ਕਰੋ ਕਿ ਅਗਲਾ ਬੇਸਮੈਂਟ ਭਾਂਦਾ ਫਿਰਦਾ ਅੱਛਾ ਜੇ ਬੇਸਮੈਂਟ ਦੇ ਵਿੱਚ ਇਹ ਤਾਂ ਘਰ ਵਾਲਾ ਫਰਨੀਚਰ ਹੈ ਜੇ ਬੇਸਮੈਂਟ ਚ ਇੱਕ ਬੈੱਡ ਚਾਹੀਦਾ ਇੱਕ ਡਾਇਨਿੰਗ ਟੇਬਲ ਚਾਹੀਦਾ ਇੱਕ ਸੋਫਾ ਚਾਹੀਦਾ ਜਿਹੜਾ ਬਣ ਸਕਦਾ ਹੋਵੇ ਬਾਹਲਾ ਵੱਡਾ ਹੈਵੀ ਨਹੀਂ ਚਾਹੀਦਾ ਸੋ ਉਹ ਕਿੰਨੇ ਕੁ ਦਾ ਮਿਲ ਦੋ ਚਲੋ ਦੋ ਬੈਡਰੂਮ ਦੀ ਬੇਸਮੈਂਟ ਹੋਵੇ
2: ਡਨ ਹੋ ਗਿਆ
0: ਦੋ ਬੈਡਰੂਮ ਦੀ ਬੇਸਮੈਂਟ ਲਾਓ
2: ਜੀ
0: ਦੋ ਬੈਡਰੂਮ ਦੀ ਬੇਸਮੈਂਟ ਫਿਨਿਸ਼ ਕਰਕੇ ਦਿਓ ਮੈਨੂੰ
2: ਦੋ ਬੈਡਰੂਮ ਦੀ
0: ਜੀ
2: ਕੁਈਨ ਦਾ ਬੈੱਡ ਨਾਲ ਕੁਈਨ ਦਾ ਮੈਟਰਸ ਫ੍ਰੀ ਦੂਜੇ ਰੂਮ ਦੇ ਲਈ ਕੁਈਨ ਦਾ ਬੈੱਡ ਨਾਲ ਕੁਈਨ ਦਾ ਮੈਟਰਸ ਫ੍ਰੀ ਐਲ ਸ਼ੇਪ ਦਾ ਸੈਕਸ਼ਨਲ ਨਾਲ ਕੰਫਰਟੇਬਲ ਫ੍ਰੀ ਡਾਇਨਿੰਗ ਟੇਬਲ ਤੇ 6 ਜਣਾ ਪੂਰੇ ਬੇਸਮੈਂਟ ਦਾ ਦੋ ਰੂਮ ਦੀ ਬੇਸਮੈਂਟ ਫਰਨਿਸ਼ ਹੋ ਗਈ ਡਾਇਨਿੰਗ ਟੇਬਲ ਵੀ ਸੋਫਾ ਵੀ ਕਾਫੀ ਟੇਬਲ ਵੀ ਬੈੱਡ ਵੀ ਮੈਟਰਸ ਵੀ ਪੂਰੀ ਬੇਸਮੈਂਟ ਦਾ ਫਰਨੀਚਰ ਸਿਰਫ
0: ਡਾਲਰ ਕੱਲਾ ਸੋਫਾ ਨਹੀਂ
2: ਬੋਪਰ ਸਾਹਿਬ ਹਾਲੇ ਸਾਰੰਗ ਰੇਡੀਓ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਹੈ ਤੋਹਫਾ ਦੇਣਾ ਜਿਹੜਾ ਬੇਸਮੈਂਟ ਦੇ ਲਈ ਵੀ ਮਾਈਕ੍ਰੋਵੇਵ
0: ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਇਹ ਆ 6685 ਟਮਕਨ ਰੋਡ, 6685 ਟਮਕਨ ਰੋਡ।
3: ਸਾਰਾ ਸਾਰਾ ਦਿਨ ਕੰਮ ਕਰੇ ਫਿਰਦਾ ਏ ਵੇਲਾ ਮੇਰੇ ਨੱਕ ਵਿੱਚ ਦਮ ਕਰੀ ਸਾਰ।
0: 6685 ਟਮਕਨ ਰੋਡ ਤੇ ਜਾਣ ਜਾਂਦੀਆਂ ਗੱਡੀਆਂ ਹਾਈਵੇ ਤੋਂ 401 ਤੋਂ ਨਿਕਲ ਕੇ 410 ਦੇ ਵਿੱਚ 410 ਤੋਂ ਕੱਢੋਗੇ ਜਦੋਂ ਫਿਰ ਟਮਕਨ ਤੋਂ ਮਾਰੋਗੇ ਰਾਈਟ ਪਹੁੰਚੂ ਫਿਰ 6685 ਟਮਕਨ ਰੋਡ।
3: ਸਾਰੇ ਪਿੰਡ ਦੀਆਂ ਨੂੰਹਾਂ ਵਿੱਚ ਸੋਹਣਿਆ
0: 30 ਅਗਸਤ ਨੂੰ ਐਮੀ ਵਿਰਕਸ ਪਹੁੰਚ ਰਿਹਾ ਹੈ ਸਾਡੇ ਸ਼ਹਿਰ ਦੇ ਵਿੱਚ। ਬਾਈ ਬਹੁਤ ਕਮਾਲ ਦਾ ਸ਼ੋਅ ਹੋਣ ਜਾ ਰਿਹਾ। ਰਾਜਨ ਜੀ ਵੀ ਸਾਡੇ ਨਾਲ ਆ ਗਏ ਆ, ਭੱਜੀ ਜਾਂਦੀ ਗੱਡੀ ਦੇ ਵਿੱਚ ਚੜ ਗਿਆ ਰਾਜਨ ਜੀ। ਰਾਜਨ ਜੀ ਜੀ ਆਇਆਂ ਨੂੰ ਵੈਲਕਮ ਸਰ।
4: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
4: ਕਹਾਂਗੇ ਵੀ ਜਿਹੜੇ ਵੀ
0: ਬੰਜੀ ਜੀ ਗੋ ਅਹੈਡ।
4: ਹਾਂਜੀ ਮੈਂ ਕਿਹਾ ਦੱਸਿਆ ਜਾਵਾਂਗੇ ਵੀ ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਹੈ ਤਕਰੀਬਨ 3 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ। ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਵੀ ਡਾਕਟਰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਅਵੇਲੇਬਲ ਨੇ। ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਹੋ, ਬੱਚਿਆਂ ਦਾ ਅੱਖਾਂ ਦਾ ਚੈੱਕਅਪ ਕਰਵਾ ਸਕਦੇ ਹੋ ਕਿਉਂਕਿ ਸਕੂਲ ਖੁੱਲ੍ਹ ਰਹੇ ਨੇ, ਬੱਚਿਆਂ ਨੇ ਗਲਾਸਿਸ ਬਣਵਾਉਣੀਆਂ ਨੇ, ਬੈਕ ਟੂ ਸਕੂਲ ਸੇਲ ਸ਼ੁਰੂ ਹੋ ਚੁੱਕੀ ਹੈ ਜੀ। ਜਿੰਨੇ ਵੀ ਬੱਚੇ ਆ ਕੇ ਆਪਣੀਆਂ ਗਲਾਸਿਸ ਬਣਵਾ ਰਹੇ ਨੇ, ਤੁਸੀਂ ਆਪਣੀਆਂ ਗਲਾਸ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ। ਮੈਂ ਰਿਪੀਟ ਕਰਦਾ, ਡਜ਼ਨਟ ਮੈਟਰ ਜੀ ਤੁਹਾਡਾ ਪੈਕੇਜ 129 ਵਾਲਾ ਹੈ, ਤੁਸੀਂ 70% ਆਫ ਲੈ ਰਹੇ ਹੋ ਫਰੇਮ ਜਾਂ 50% ਆਫ, ਜਿੰਨੇ ਵੀ ਬੱਚੇ ਆ ਕੇ ਗਲਾਸਿਸ ਬਣਵਾ ਰਹੇ ਨੇ ਐਂਟੀ ਗਲੇਅਰ ਕੋਟਿੰਗ ਬਾਏ ਕਰੋ ਤੇ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਹੈ। ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਤੇ ਤਾਂ ਵੀ ਡਾਕਟਰ ਅਵੇਲੇਬਲ ਹੈ। ਨੰਬਰ ਇੱਕੋ ਇੱਕ ਕਾਲ ਕਰਨ ਦੇ ਲਈ 905-460-8888। ਤੇ ਹੁਣ ਗੱਲ ਕਰਾਂਗੇ ਜੀ ਜਿਹੜੇ ਹਾਈ ਐਂਡ ਬ੍ਰਾਂਡਿਡ ਫਰੇਮ ਲੈਣਾ ਚਾਹੁੰਦੇ ਨੇ ਜਾਂ ਬ੍ਰਾਂਡਿਡ ਸਨਗਲਾਸਿਸ, ਗੁੱਚੀ ਦੇ, ਪ੍ਰਾਡਾ ਦੇ, ਟਿਫਨੀ, ਟੌਮ ਫੋਰਡ, ਡੋਲਸੀ ਗਬਾਨਾ, ਵਰਸਾਚੀ, ਬਰਬਰੀ, ਸਾਰੇ ਹੀ ਬ੍ਰਾਂਡਿਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਿਡ ਸਨਗਲਾਸਿਸ ਉੱਤੇ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਰੇਬਨ ਦੇ ਫਰੇਮ ਲੈਣੇ ਨੇ, ਮਾਈਕਲ ਕੋਰ ਦੇ ਫਰੇਮ ਲੈਣੇ ਨੇ, ਅਰਮਾਨੀ ਦੇ ਲੈਣੇ ਨੇ ਜਾਂ ਫਿਰ ਕੋਚ ਦੇ, ਫਲੈਟ 50% ਆਫ ਚੱਲ ਰਿਹਾ। ਤੇ ਜੇ ਵੈਲੈਂਟੀਨੋ ਦੇ ਫਰੇਮ ਲੈਣਾ ਚਾਹੁੰਦੇ ਹੋ, ਫੈਂਡੀ ਦੇ ਫਰੇਮ ਲੈਣਾ ਚਾਹੁੰਦੇ ਹੋ, ਕੈਲਵਿਨ ਕਲਾਈਨ ਦੇ ਜਾਂ ਫਿਰ ਟੌਮੀ ਹਿਲਫਿਗਰ ਦੇ, ਫਲੈਟ 75% ਆਫ ਮਿਲ ਰਿਹਾ। ਸੋ ਬਹੁਤ ਵਧੀਆ ਡੀਲਾਂ ਚੱਲ ਰਹੀਆਂ ਨੇ, ਨਾਲ $129 ਵਾਲਾ ਵੈਲਿਊ ਪੈਕੇਜ ਵੀ ਚੱਲ ਰਿਹਾ ਜਿਹਦੇ ਚ ਫਰੇਮ ਤੇ ਸਿੰਗਲ ਵਰਜਨ ਲੈਂਦੇ ਨੇ, ਤੇ $258 ਦਾ ਵੈਲਿਊ ਪੈਕੇਜ ਜਿਹਦੇ ਚ ਪ੍ਰੋਗਰੈਸਿਵ ਗਲਾਸਿਸ ਤੇ ਨਾਲ ਬ੍ਰਾਂਡਿਡ ਫਰੇਮ ਨੇ। ਬਹੁਤ ਸਾਰੀਆਂ ਡੀਲਾਂ ਨੇ ਜੀ, ਪੌਂਚੋ ਸਪੈਕਸ ਐਕਸਪ੍ਰੈਸ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਫੋਰਟਨ ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਨੰਬਰ ਇੱਕ ਵਾਰੀ ਫਿਰ ਜੀ 905-460-8888, 905-460-8888

0: ਬਾਜੀ ਡਾਕਟਰ ਕਲੀਨਿਕ ਲਈ ਅੱਜ ਸਪੈਸ਼ਲ ਤੌਰ ਤੇ $70 ਦੇ ਵਿੱਚ ਕਿਤੇ ਵੀ ਨਹੀਂ ਸੁਣਿਆ ਹੋਣਾ ਤੁਹਾਡਾ 2,2500 3,3500 4,4500 5,000 ਸਕੁਅਰ ਫੀਟ ਵੀ ਘਰ ਆ ਤਾਂ ਕਹਿਤਾ ਇਹਨਾਂ ਨੇ ਕਿ ਬ੍ਰੈਂਪਟਨ ਵਾਲੇ ਤੁਸੀਂ $70 ਦੇ ਵਿੱਚ ਡਾਕਟਰ ਕਲੀਨਿਕ ਅਮੇਜ਼ ਡਾਕਟਰ ਕਲੀਨਿਕ ਵਾਲੇ ਕਰਨਗੇ ਪਰ ਹੁਣੇ ਅੱਜ ਹੀ ਕਾਲ ਕਰਕੇ ਹੋਲਡ ਕਰਵਾ ਲਓ ਆਪਣਾ ਸਪੋਟ ਇਹ ਨਾ ਹੋਵੇ ਕਿ ਤੁਸੀਂ ਰਹਿ ਜਾਓ ਪਹਿਲੇ 20 ਦੇ ਲਈ ਆ 647-249-6667 ਇਹਨਾਂ ਦਾ ਨੰਬਰ 6472496667 ਮੈਨੂੰ ਲੱਗਦਾ ਕਹਿ ਕੇ ਫਸ ਗਏ ਇਹ ਔਖਾ ਹੋ ਜਾਣਾ ਕਾਲਾਂ ਤੇ ਕਾਲਾਂ ਡਿੱਗਣੀ ਬਾਜੀ 250 ਤੋਂ ਥੱਲੇ ਤਾਂ 2500 ਸਕੁਅਰ ਫੀਟ ਕਰਦੀ ਨਹੀਂ ਡਾਕਟਰ ਕਲੀਨਿਕ ਹੁੰਦੀ ਪ੍ਰੋਪਰ
1: ਇੱਕ ਵਾਰੀ ਗੱਲ ਕਰੂ ਵੀ ਠੀਕ ਠਾਕ
0: ਨਹੀਂ ਠੀਕ ਨਹੀਂ ਉਹ ਕਹਿੰਦੇ ਪਾਣੀ ਪਲਾਤਾ ਉਹਨਾਂ ਨੂੰ 647-249-6667 ਸਾਡਾ ਚੱਲਦਾ ਹੈ ਧੱਕਾ ਅਸੀਂ ਤਾਂ ਕਰ ਸੁਲਤਾਨ ਜੀ ਨਾਲ ਕਰ ਲਈਏ ਧੱਕਾ ਥੋੜ੍ਹਾ ਜਿਹਾ ਬਿਲਕੁਲ ਸੁਲਤਾਨ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
2: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ
0: ਕੀ ਹਾਲ ਚਾਲ ਹੈ
2: ਜੀ ਬਿਲਕੁਲ ਠੀਕ ਸਰ ਸ਼ੁਕਰ ਉੱਪਰ ਵਾਲੇ ਦਾ
0: ਚੜ੍ਹਦੀ ਕਲਾ ਚੜ੍ਹਦੀ ਕਲਾ ਵੀ ਪਹੁੰਚਣ ਚੜ੍ਹਦੀ ਕਲਾ ਚ ਪੰਥ ਖਾਲਸਾ ਢਾਵੇ ਢੇਰੀ ਨਾ ਸੋ ਅੱਛਾ ਹੁਣ ਆਪਾਂ ਗੱਲਬਾਤ ਕਰਦੇ ਹਾਂ ਸੁਲਤਾਨ ਜੀ ਨਾਲ ਚੜ੍ਹਦੀ ਕਲਾ ਦੇ ਵਿੱਚ ਜਦੋਂ ਇਹ ਕਹਿੰਦੇ ਆ ਫਿਰ ਡੀਲ ਬੜੀ ਕਮਾਲ ਦੀ ਕੱਢ ਕੇ ਲੈ ਕੇ ਆਉਂਦੇ ਆ ਸੁਲਤਾਨ ਜੀ ਨਾ ਟੀਵੀ ਲੈਣਾ ਆਪਾਂ 98 ਚ ਨਾ ਲੈਣਾ ਆਪਾਂ 45-50 ਇੰਚ ਵਿਚਾਲੇ ਜੇ 70-75 ਇੰਚ ਵਾਲਾ ਕੋਈ ਵਧੀਆ ਜਿਹਾ ਟੀ ਵੀ ਪਹਿਲਾਂ ਤਾਂ ਜਿਹੜਾ ਆਪਣੇ ਮਿੱਤਰ ਦੋਸਤਾਂ ਦੀ ਡਿਮਾਂਡ 'ਤੇ ਆ ਸਭ ਤੋਂ ਪਹਿਲਾਂ ਉਹ ਬਾਅਦ 'ਚ ਜਿਹੜਾ ਮਰਜ਼ੀ ਦੱਸ ਦਿਓ 75 ਇੰਚ ਵਾਲਾ ਟੀ ਵੀ ਕੋਈ ਹੈਗਾ ਜਾਂ 70-75 ਵਾਲਾ ਵਧੀਆ ਰੇਟ 'ਤੇ ਜਿਹੜਾ ਐਂ ਹੋਵੇ ਬਈ ਯਾਰ ਇੱਥੋਂ ਹੀ ਮਿਲਣਾ ਮਿਲਣਾ ਨਹੀਂ ਕਿਤੋਂ ਹੋਰ
2: ਬਿਲਕੁਲ ਗਰੰਟੀ ਜੀ ਇੱਥੋਂ ਹੀ ਮਿਲਣਾ ਮਿਲਣਾ ਨਹੀਂ ਕਿਤੋਂ ਹੋਰ 75 ਇੰਚ ਜੇ ਕਿਸੇ ਨੇ ਲੈਣਾ ਅੱਜ ਮੇਰੇ ਕੋਲ ਇਹ ਸਾਰੇ ਗੂਗਲ ਫੀਚਰਸ ਦੇ ਨਾਲ ਹੈ ਕਰੋਮਕਾਸਟ ਬਿਲਟ ਇਨ ਹੈ ਇਹਦੇ 'ਚ ਟੌਪ ਆਫ ਦਾ ਲਾਈਨ ਕੰਸਿਡਰ ਕੀਤਾ ਜਾਂਦਾ ਹੈ 2026 ਦਾ ਲੇਟੈਸਟ ਮਾਡਲ ਹੈ ਤੇ ਅੱਜ ਦੇਣਾ ਵੀ ਹੈ ਸਿਰਫ ਤੇ ਸਿਰਫ 699 ਦਾ 75 ਇੰਚ ਜੇ ਕੋਈ ਕਸਟਮਰ ਲੈਣਾ ਚਾਹੁੰਦੇ ਤੇ ਵੈਸੇ ਦੀ ਪ੍ਰਾਈਸ ਜਿਹੜੀ ਹੈ ਜੀ $1100 ਹੈ ਪਰ 699 ਚ ਲੈ ਕੇ ਤੁਸੀਂ $400 ਸੇਵ ਕਰ ਲਓ ਜਾਂ ਫਿਰ ਤੁਸੀਂ ਵੀਕਐਂਡ ਤੋਂ ਬਾਅਦ 1100 ਦਾ ਲੈ ਲਈਓ ਤੁਹਾਡੀ ਆਪਣੀ ਮਰਜ਼ੀ ਹੈ 699 ਚ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 75 ਇੰਚ ਮਿਲੇਗਾ ਪਰ ਜਿੱਦਾਂ ਤੁਸੀਂ ਕਿਹਾ ਬਪਰਾਏ ਸਾਹਿਬ ਬਹੁਤ ਸਾਰੇ ਆ ਸਾਡੀਆਂ ਐਸੀਆਂ ਫੈਮਿਲੀਆਂ ਐਸੇ ਲਿਸਨਰ ਹੈ ਜਿਹਨਾਂ ਨੇ ਥੋੜੇ ਛੋਟੇ ਸਾਈਜ਼ ਚ ਲੈਣੇ ਹੁੰਦੇ 65 ਇੰਚ 599 ਦਾ 55 ਇੰਚ 399 ਤੇ 50 ਇੰਚ 299
0: ਕੀ ਬਾਤ
2: ਸੋ ਇਹ ਵੀ 6 ਮਹੀਨੇ ਚ ਪੇ ਕਰ ਸਕਦੇ ਆ ਕੋਈ ਇੰਟਰਸਟ ਨਹੀਂ ਹੈ ਜੇ ਬੰਡਲ ਪੈਕੇਜਿਸ ਦੀ ਗੱਲ ਕਰੀਏ ਕਿਉਂਕਿ ਸਾਡੀਆਂ ਨਾ ਜੀ ਬਹੁਤ ਸਾਰੀਆਂ ਘਰਾਂ ਦੀਆਂ ਕਲੋਜ਼ਿੰਗਸ ਹੋ ਰਹੀਆਂ ਤੇ ਡਿਲੀਵਰੀਆਂ ਬੜੀਆਂ ਫਾਸਟ ਜਾ ਰਹੀਆਂ ਅੱਜ ਵੀ ਸਾਡੇ 3 ਟਰੱਕ ਜਿਹੜੇ ਆ ਈਸਟ ਵੈਸਟ ਐਂਡ ਨੌਰਥ ਵਾਲੇ ਪਾਸੇ ਔਰੇਲੀਆ ਵਾਲੇ ਪਾਸੇ ਇੱਕ ਟਰੱਕ ਗਿਆ ਹੋਇਆ ਜੀ ਇੱਕ ਟਰੱਕ ਏਜੈਕਸ ਪਿਕਰਿੰਗ ਵਾਲੇ ਪਾਸੇ ਹੈ ਇੱਕ ਟਰੱਕ ਜਿਹੜਾ ਵੈਲੈਂਡ ਏਰੀਏ 'ਚ ਗਿਆ ਸਾਡੇ ਕੋਲ ਇਹ ਬੰਡਲ ਪੈਕੇਜਿਸ ਜਿਹੜੇ ਬਿਲਕੁਲ ਕਿਤੇ ਨਹੀਂ ਮਿਲ ਸਕਦੇ ਉਹਦੀ ਰੀਜ਼ਨ ਇਹ ਆ ਇਹਦੇ ਵਿੱਚ ਫਰਿੱਜ ਜਿਹੜਾ ਫੁੱਲ ਸਾਈਜ਼ ਦਾ ਫਰਿੱਜ ਹੈ 36 ਇੰਚ ਵਾਈਡ ਫ੍ਰੈਂਚ ਡੋਰ ਫਰਿੱਜ ਹੈ ਸਮੂਥ ਟੌਪ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੌਪ ਦੀ ਡਿਸ਼ਵਾਸ਼ਰ ਹੈ ਸਿਰਫ $29.99 ਦਾ $5,000 ਵਾਲਾ ਪੈਕੇਜ $29.99 ਚ ਲੈ ਕੇ ਕਸਟਮਰ $2,000 ਸੇਵ ਵੀ ਕਰਨਗੇ ਤੇ $29.99 6 ਮਹੀਨੇ ਚ ਪੇ ਕਰਨਾ ਇੰਟਰਸਟ ਵੀ ਕੋਈ ਨਹੀਂ ਡਿਲੀਵਰੀ ਵੀ ਬਿਲਕੁਲ ਫ੍ਰੀ ਹੈ ਸੋ ਤੁਸੀਂ ਰਾਈਟ ਵੇ ਕਾਲ ਕਰਕੇ ਆਪਣਾ ਨਾਮ ਐਂਡ ਨੰਬਰ ਦੇ ਕੇ ਹੋਲਡ ਕਰਾ ਲੈਣਾ ਸ਼ੋਰੂਮ ਚ ਆ ਕੇ ਚੈੱਕ ਕਰਨਾ ਕੰਪੇਅਰ ਕਰਨਾ ਫਿਰ ਡਿਲੀਵਰੀ ਸਕੈਜੂਅਲ ਕਰੀਓ ਖਾਸ ਤੌਰ ਤੇ ਲਾਂਡਰੀ ਸੈਕਸ਼ਨ ਦੇ ਵਿੱਚ 32 ਪੇਅਰ ਆਫ ਵਾਸ਼ਰ ਡਰਾਇਰ ਤੁਹਾਨੂੰ ਡਿਸਪਲੇ ਤੇ ਮਿਲਣਗੇ ਜਿਹਦੇ ਵਿੱਚ ਟੌਪ ਲੋਡ ਵਾਸ਼ਰ ਐਂਡ ਡਰਾਇਰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਸਟੈਕੇਬਲ ਵਾਸ਼ਰ ਐਂਡ ਡਰਾਇਰ ਕੰਪੈਕਟ ਵਾਸ਼ਰ ਐਂਡ ਡਰਾਇਰ ਕੰਪੈਕਟ ਵਾਸ਼ਰ ਐਂਡ ਡਰਾਇਰ ਸਾਡੇ ਕੋਲ ਆਇਆ ਜੀ 24 ਇੰਚ ਦਾ ਕੰਪੈਕਟ ਜਿਹੜਾ ਤੁਸੀਂ ਬੇਸਮੈਂਟ ਅਪਾਰਟਮੈਂਟ ਚ ਰੱਖਣਾ ਜਾਂ ਕੋਨੋਮੀਨੀਅਮ ਚ ਰੱਖਣਾ ਸਿਰਫ ਤੇ ਸਿਰਫ $2,000 ਤੋਂ $1,299 ਦਾ ਸੋ ਐਟਲੀਸਟ ਮਿਨੀਮਮ $700 ਤੁਸੀਂ ਕੰਪੈਕਟ ਵਾਸ਼ਰ ਐਂਡ ਡਰਾਇਰ ਤੇ ਵੀ ਸੇਵ ਕਰ ਸਕਦੇ ਹੋ ਐਕਸਕਲੂਸਿਵ ਡੀਲ ਹੈ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਜਾਂ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੇ ਜਾਂ ਫਿਰ ਬ੍ਰੈਂਪਟਨ ਟੀਵੀ ਐਪ ਸਾਡਾ ਇਹ ਟਿਕਟੋਕ ਅਕਾਊਂਟ ਹੈ ਇਹ ਫਾਲੋ ਕਰ ਲੈਣਾ 905-450-2828 905-450-2828
0: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ ਥੈਂਕ ਯੂ ਵੈਰੀ ਮੱਚ
2: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ,
0: ਬਹੁਤ ਬਹੁਤ ਸ਼ੁਕਰੀਆ ਜੀ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਟਿੰਡਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ।
1: ਬਹੁਤ ਮਿਹਰਬਾਨੀ ਬੁਪਾਰਾ ਸਾਹਿਬ, ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਚੰਗੀ ਸਤਿ ਸ੍ਰੀ ਅਕਾਲ। ਪਹਿਲੀ ਸਭ ਤੋਂ ਵੱਡੀ ਖਬਰ ਇਹ ਜੀ ਕਿ ਸੁਖਬੀਰ ਸਿੰਘ ਬਾਦਲ ਨੂੰ ਨੰਦੇੜ ਦੇ ਹਸਪਤਾਲ ਦੇ ਵਿੱਚੋਂ ਅੱਜ ਛੁੱਟੀ ਮਿਲ ਗਈ ਆ ਤੇ ਉਹ ਜਹਾਜ਼ ਫੜ ਕੇ ਤੇ ਫਿਰ ਆਏ ਨੇ ਜੀ ਦਿੱਲੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਗੁਰੂਗ੍ਰਾਮ ਦੇ ਹਸਪਤਾਲ ਦੇ ਵਿੱਚ ਲੈ ਕੇ ਗਏ ਆ। ਉਹ ਜਦੋਂ ਗੁਰੂਗ੍ਰਾਮ ਦੇ ਹਸਪਤਾਲ ਦੇ ਵਿੱਚ ਲੈ ਕੇ ਗਏ ਤਾਂ ਬਿਕਰਮ ਸਿੰਘ ਮਜੀਠੀਆ ਨੇ ਗੱਡੀ ਚਲਾਈ ਆ ਤੇ ਫਿਰ ਇੱਥੋਂ ਸਾਰਾ ਉਹਨਾਂ ਦਾ ਕਹਿ ਰਹੀ ਚੈੱਕਅਪ ਕਰਵਾਇਆ ਗਿਆ ਤੇ ਦਿੱਲੀ ਏਅਰਪੋਰਟ ਪਹੁੰਚਣ ਤੇ ਬਿਕਰਮ ਸਿੰਘ ਮਜੀਠੀਆ ਸਮੇਤ ਬਾਕੀ ਅਕਾਲੀ ਆਗੂ ਇਹਨਾਂ ਨੂੰ ਮਿਲਣ ਵਾਸਤੇ ਪਹੁੰਚੇ ਸੀਗੇ ਤੇ ਸਰਜਰੀ ਤੋਂ ਬਾਅਦ ਅੱਜ ਦੁਪਹਿਰ ਦੇ ਵੇਲੇ ਨੰਦੇੜ ਹਸਪਤਾਲ ਦੇ ਵਿੱਚੋਂ ਇਹਨਾਂ ਨੂੰ ਛੁੱਟੀ ਮਿਲੀ ਆ। ਇਹਨਾਂ ਦੇ ਹੱਥ ਦੇ ਉੱਤੇ ਕਿਰਪਾਨ ਦੇ ਨਾਲ 5 ਸੈਂਟੀਮੀਟਰ ਦਾ ਕੱਟ ਲੱਗਿਆ। ਡਾਕਟਰਾਂ ਨੇ 8 ਤੋਂ ਲੈ ਕੇ 9 ਟਾਂਕੇ ਲਾਏ ਆ। ਹਸਪਤਾਲ ਦੇ ਵਿੱਚੋਂ ਨਿਕਲਣ ਤੋਂ ਬਾਅਦ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ, ਯਾਨੀ ਕਿ ਸੁਖਬੀਰ ਬਾਦਲ ਨੇ, ਕਿ ਮੈਂ ਪੰਜਾਬ ਦੇ ਵਿੱਚ ਅਸ਼ਾਂਤੀ ਨਹੀਂ ਫੈਲਣ ਦਿਆਂਗਾ, ਮੇਰੇ ਤੇ ਜਿੰਨੇ ਮਰਜ਼ੀ ਹਮਲੇ ਹੋ ਜਾਣ ਪਰ ਮੈਂ ਡਰਨ ਵਾਲਾ ਨਹੀਂ ਆ। ਜਿਹੜੇ ਗੁਰੂ ਦਾ ਹੱਥ ਹੈ ਉਹਦਾ ਕੋਈ ਕੁਝ ਵੀ ਵਿਗਾੜ ਨਹੀਂ ਸਕਦਾ, ਜਿਹਦੇ ਉੱਤੇ ਵੀ ਗੁਰੂ ਦਾ ਹੱਥ ਹੋਵੇ। ਜਿਹੜਾ ਜਸਪਾਲ ਸਿੰਘ ਜੀ ਨੇ ਹਮਲਾ ਕੀਤਾ ਉਹਨੇ ਪੁਲਿਸ ਦੇ ਕੋਲੇ ਪੁੱਛਗਿੱਛ ਦੇ ਵਿੱਚ ਵੱਡਾ ਖੁਲਾਸਾ ਕੀਤਾ। ਉਹਨੇ ਕਿਹਾ ਜੀ ਕਿ ਸੁਖਬੀਰ ਬਾਦਲ ਦੇ ਉੱਤੇ ਹਮਲਾ ਕਰਨ ਦਾ ਹੁਕਮ ਵਾਹਿਗੁਰੂ ਤੋਂ ਮਿਲਿਆ ਸੀ। ਜਦੋਂ ਉਹ ਗੁਰਦੁਆਰੇ ਦੇ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਹਦੇ ਮਨ ਦੇ ਵਿੱਚ ਸੁਖਬੀਰ ਬਾਦਲ ਦੇ ਉੱਤੇ ਹਮਲੇ ਦਾ ਵਿਚਾਰ ਆਇਆ। ਹੁਣ ਕੋਈ ਬੰਦਾ ਜਨੂੰਨੀ ਤੌਰ ਦੇ ਉੱਤੇ ਭਾਵੇਂ ਇਹ ਗੱਲ ਕਵੇ ਵਾਹਿਗੁਰੂ ਨੇ ਹੁਕਮ ਦਿੱਤਾ ਵੀ ਹਮਲਾ ਕਰ ਦੇ, ਪਰ ਮੇਰਾ ਖਿਆਲ ਆ ਵੀ ਵਾਹਿਗੁਰੂ ਤਾਂ ਹਮਲੇ ਨੂੰ ਰੋਕ ਸਕਦਾ, ਇਹ ਤਾਂ ਗੱਲ ਕਹਿੰਦਾ ਨੀ ਵੀ ਵਾਹਿਗੁਰੂ ਹਮਲਾ ਉਹਦੇ ਤੇ ਕਰ ਦੇ। ਇਹ ਸਾਡੇ ਮੇਰਾ ਖਿਆਲ ਆ ਵੀ ਅਜੀਬ ਕਿਸਮ ਦਾ ਵਰਤਾਰਾ ਵੀ ਮੈਨੂੰ ਵਾਹਿਗੁਰੂ ਨੇ ਕਿਹਾ ਜੀ ਕਿ ਉਹਦਾ ਮਾੜਾ ਕਰ ਦੇ, ਗੁਰੂ ਘਰ ਦੇ ਵਿੱਚ ਆਏ ਨੂੰ ਵੀ ਵਾਹਿਗੁਰੂ ਨੇ ਹੁਕਮ ਕੀਤਾ ਵੀ ਭਾਈ ਇੱਥੇ ਇਹਨੂੰ ਨੁਕਸਾਨ ਪਹੁੰਚਾ ਦੇ। ਸੋ ਇਹ ਇੱਕ ਅਵੱਲੀ ਜੀ ਗੱਲ ਆ ਜਿਹਦੇ ਉੱਤੇ ਕਈ ਲੋਕ ਤਾਂ ਕਹਿਣਗੇ ਦੇਖੋ ਪਰ ਹੋ ਗਿਆ ਹੁਕਮ, ਇਹ ਹੁਕਮ ਨਹੀਂ ਕਿ ਅਸਲ ਦੇ ਵਿੱਚ ਗੱਲ ਗੁਰੂ ਘਰ ਦੇ ਵਿੱਚ ਗੁਰੂ ਦੇ ਦਰ ਤੇ ਆਏ ਬੰਦੇ ਦੇ ਉੱਤੇ ਹਮਲਾ ਕਰਨ ਦੇ ਲਈ ਗੁਰੂ ਕਿਵੇਂ ਕਹਿ ਦੂਗਾ, ਵਾਹਿਗੁਰੂ ਕਿਵੇਂ ਕਹਿ ਦੂਗਾ। ਸੋ ਅਗਲੀ ਗੱਲ ਇਹ ਜੀ ਕਿ ਸੁਖਬੀਰ ਸਿੰਘ ਬਾਦਲ ਠੀਕ ਆ, 90 ਮਿੰਟ ਉਹਨਾਂ ਦੀ ਸਰਜਰੀ ਚੱਲੀ ਆ ਤੇ ਉਹ ਤੰਦਰੁਸਤੀ ਦੇ ਵਿੱਚ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹਨਾਂ ਹਮਲਿਆਂ ਤੋਂ ਮੈਂ ਡਰਦਾ ਨਹੀਂ ਤੇ ਅਸੀਂ ਪੰਜਾਬ ਦੇ ਲਈ, ਸਿੱਖਾਂ ਦੇ ਲਈ, ਪੰਥ ਦੇ ਲਈ ਕੰਮ ਕਰਦੇ ਹੀ ਰਵਾਂਗੇ। ਉਸ ਤੋਂ ਅਗਲੀ ਗੱਲ ਇਹ ਜੀ ਕਿ ਅੰਮ੍ਰਿਤਸਰ ਦੇ ਵਿੱਚ ਪ੍ਰਤਾਪ ਨਗਰ 'ਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਦੇ ਘਰ ਦੇ ਉੱਤੇ ਕਈ ਰਾਊਂਡ ਫਾਇਰਿੰਗ ਹੋਣ ਦੀ ਖਬਰ ਆ। ਇਸ ਘਟਨਾ ਦਾ ਪਤਾ ਕਹਿੰਦੇ ਜੀ ਉਸ ਵੇਲੇ ਲੱਗਾ ਜਦੋਂ ਘਰ ਦੇ ਬਾਹਰ ਖੜੀ ਕਾਰ ਤੇ ਗੋਲੀਆਂ ਚੱਲਣ ਦੇ ਨਿਸ਼ਾਨ ਮਿਲੇ ਆ ਤੇ ਕਾਰਤੂਸ ਵੀ ਖਿਲਰੇ ਮਿਲੇ ਆ। ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਵਿੱਚ ਗੋਲੀ ਚੱਲਣ ਦੀ ਆਵਾਜ਼ ਰਿਕਾਰਡ ਹੋਣ ਦੀ ਗੱਲ ਵੀ ਸਾਹਮਣੇ ਆਈ ਆ। ਨਾਲ ਹੀ ਲਾਲ ਟੀ ਸ਼ਰਟ ਪਹਿਨੀ ਇੱਕ ਨੌਜਵਾਨ ਸਕੂਟਰ ਤੇ ਜਾਂਦੇ ਹੋਏ ਵੀ ਨਜ਼ਰ ਆਇਆ ਜਿਹਨੂੰ ਪੁਲਿਸ ਸਕੂਟਰ ਦੇ ਨੰਬਰ ਤੋਂ ਟਰੇਸ ਕਰ ਰਹੀ ਆ। ਘਟਨਾ ਦੀ ਸੂਚਨਾ ਮਿਲਦੇ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਜਿਹੜੇ ਹਰਮਨਵੀਰ ਸਿੰਘ ਗਿੱਲ ਮੌਕੇ ਦੇ ਉੱਤੇ ਪਹੁੰਚੇ ਆ। ਸੋ ਪੁਲਿਸ ਇਸ ਗੱਲ ਦੀ ਪੜਤਾਲ ਕਰ ਰਹੀ ਹੈ ਕਿ ਬੰਦਾ ਕੌਣ ਆ, ਕਿਉਂ ਗੋਲੀ ਚਲਾਈ ਆ, ਕਿਹਦੇ ਕਹਿਣੇ ਤੇ ਗੋਲੀ ਚਲਾਈ ਆ, ਇਹਦੇ ਪਿੱਛੇ ਵਜ੍ਹਾ ਕੀ ਆ। ਪੁਲਿਸ ਹੁਣ ਵੱਖ ਵੱਖ ਮਾਮਲਿਆਂ ਦੇ ਵਿੱਚ ਪੜਤਾਲ ਕਰ ਰਹੀ ਆ
0: ਜੀ। ਸੋ ਬਹੁਤ ਬਹੁਤ ਧੰਨਵਾਦ ਟਿੰਡਾ ਸਾਹਿਬ, ਥੈਂਕ ਯੂ ਵੈਰੀ ਮਚ। ਸੋ ਦੋਸਤੋ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤਾਂ ਸਿਰ ਲਾਈਵ ਔਨ ਲੋਕੇਸ਼ਨ ਪਰ ਚੱਲ ਕਿੱਥੇ ਰਿਹਾ ਬਾਈ ਜੀ, ਚੱਲ ਰਿਹਾ ਲਾਈਵ ਔਨ ਲੋਕੇਸ਼ਨ 6085
3: ਜੇ ਚੰਗੇ ਤੋਰੇ ਵਾਲੀ ਪੱਗ ਬੰਨੀ ਹੋਏ ਤੇ ਕੈਂਠਾ ਵੀ ਪਾਇਆ ਹੋਏ ਤੂੰ ਤਾਂ ਹੈ ਮੁੰਡਾ ਵੀ ਪਾਉ ਕਲੇਜੇ।

0: ਨਹੀਂ ਨੀ ਕਿਸੇ ਦਾ ਦਿਲ ਨਹੀਂ ਤੋੜਨਾ ਹੈ। ਦਿਲ ਚੰਦਰਾ ਜੇ ਤਿਲਕ ਪਵੇ ਤਾਂ ਤਿਲਕ ਪੈਂਦਾ ਹੈ ਧੇਲੇ ਤੋਂ, ਜੇ ਚੜਦਾ ਹੈ ਤਾਂ ਪਰਬਤ ਤੋਂ, ਜੇ ਡਿੱਗਦਾ ਹੈ ਤਾਂ ਕੇਲੇ ਤੋਂ। ਦਿਲਾਂ ਦੇ ਮਾਮਲੇ ਆ ਗੱਲਬਾਤ, ਜੇ ਦਿਲ ਦੀ ਮਾਮਲੇ ਤੇ ਸੁੱਖ ਹੋਣਾ ਤੋਂ ਪੁੱਛ ਲੈਣਾ ਵੀ ਦਿਲ ਤੇ ਨਾ ਲੱਗੇ, ਸੁੱਖ ਡੀਲ ਇੱਕ ਦੇਣੀ ਐਸੀ ਜਿਹੜੀ ਦਿਲ ਤੇ ਨਾ ਲੱਗੇ, ਡੀਲ ਇੱਕ ਦੇਣੀ ਐਸੀ ਜਿਹੜਾ ਤੁਹਾਨੂੰ ਐਂ ਨਾ ਲੱਗੇ ਵੀ ਯਾਰ ਘਾਟਾ ਜਿਹਾ ਪਾ ਕੇ ਦੇਤੀ ਆ, ਪਰ ਡੀਲ ਇੱਕ ਦੇਣੀ ਐਸੀ ਦਿਲ ਗਾਰਡਨ ਗਾਰਡਨ ਹੋ ਜਾਵੇ ਜਿਹੜਾ ਲੈ ਕੇ ਜਾਵੇ। ਜੀ
1: ਬੋਪਰਾ ਸਾਹਿਬ, ਤੁਸੀਂ ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਪਹਿਲਾਂ ਡੀਲ ਕਿਹਾ ਸੀ ਵੀ ਇੱਕ ਡੀਲ ਦਿਓ, ਅੱਜ ਕੱਲੇ ਟੇਬਲ ਦੀ ਡੀਲ ਨਹੀਂ ਜਾਣੀ, ਬਿਲਕੁਲ ਤੁਸੀਂ ਕਹਿਣਾ ਵੀ ਦਿਲ ਜਿਹੜਾ ਗਾਰਡਨ ਗਾਰਡਨ ਹੋ ਜਾਵੇ, ਰੀਅਲ ਮਾਰਬਲ ਦਾ ਟੇਬਲ, ਰੀਅਲ ਪੱਥਰ, ਰੀਅਲ ਮਾਰਬਲ ਦਾ ਟੇਬਲ ਤੇ ਨਾਲ ਛੇ ਚੇਰਾਂ, ਰੀਅਲ ਮਾਰਬਲ ਦਾ ਟੇਬਲ ਤੇ ਛੇ ਚੇਰਾਂ। ਬੁਪਰਾ ਸਾਹਿਬ ਕਿੰਨੇ ਕੁ, ਤੁਹਾਨੂੰ ਵੀ ਸਰ ਦੱਸਦਾ ਹੁਣ ਮੇਰੇ ਨਾਲ ਲਾਈਵ ਲੋਕੇਸ਼ਨ ਕਰਦੇ ਰਹੇ ਨੇ, ਕਿੰਨੇ ਕੁ ਦਊਗਾ ਟੇਬਲ ਤੇ ਛੇ ਚੇਰਾਂ, ਲੋਸਟ ਰੀਅਲ ਮਾਰਬਲ ਹੋਵੇ ਤੇ ਨਾਲ ਛੇ ਚੇਰਾਂ ਹੋਣ, ਕਿੰਨੇ ਕੁ ਦਊਗਾ?
0: ਜੇ ਲੋਸਟ ਬਾਈ ਮੈਂ ਕਹਾਂ, ਵੈਸੇ ਤਾਂ ਮੈਨੂੰ ਪਤਾ ਵੀ 3-3 ਹਜ਼ਾਰ ਦੇ ਹੁੰਦੇ ਸੀ, ਪਰ ਕਿਤੇ ਨਾ ਕਿਤੇ ਜੇ ਤੁਸੀਂ ਲੋਸਟ ਲਾਇਆ ਵੀ ਹੋਊਗਾ 999 ਦਾ, ਤੇ ਇੱਕ ਵਾਰ ਮੈਨੂੰ ਯਾਦ ਆ ਕਿ 800 ਦਾ ਵੀ ਲਾਇਆ ਸੀ 799 ਦਾ।
1: ਬੋਪਰਾ ਸਾਹਿਬ ਪੰਜ ਕਾਲਰਾਂ ਨੂੰ ਕਿਉਂ ਕਾਲ ਕਰ ਲੈਣ, ਰਾਈਟ ਵੇ ਪੰਜਾਂ ਪਰਿਵਾਰਾਂ ਨੂੰ ਮਿਲਣਾ, ਕਿਉਂਕਿ ਪੰਜ ਹੀ ਸੈੱਟ ਆਇਆ ਡਾਲੇ ਦੇ ਉੱਪਰ ਕੰਟੇਨਰ ਦੇ ਵਿੱਚ, ਪੰਜ ਪਰਿਵਾਰਾਂ ਨੂੰ ਮਿਲਣਾ। 6472600000, 6472620000 ਤੇ ਕਾਲ ਕਰ ਲਿਓ। ਰੀਅਲ ਮਾਰਬਲ ਦਾ ਟੇਬਲ ਤੇ ਛੇ ਚੇਰਾਂ, ਟੇਬਲ ਤੇ ਛੇ ਚੇਰਾਂ, ਸਿਰਫ ਸਿਰਫ ਸਿਰਫ $399, $399 ਤੇ ਪਹਿਲੇ ਪੰਜ ਕਾਲਰ ਹੁਣੇ ਨਾਲ ਲਿਖ ਦਿਓ ਵੀ ਸਾਰੰਗ ਰੇਡੀਓ ਸੁਣਿਆ, ਰੀਅਲ ਮਾਰਬਲ ਦਾ ਟੇਬਲ ਤੇ ਛੇ ਚੇਰਾਂ, $399 ਦਾ, $399 ਦਾ, ਤੇ ਨਾਲ ਮਾਈਕਰੋਵੇਵ, ਮਾਈਕਰੋਵੇਵ, ਮਾਈਕਰੋਵੇਵ ਫ੍ਰੀ, ਮਾਈਕਰੋਵੇਵ ਫ੍ਰੀ, ਮਾਈਕਰੋਵੇਵ ਫ੍ਰੀ, ਪਹਿਲੇ ਪੰਜ ਕਾਲਰ। ਬੁਪਰਾ ਸਾਹਿਬ ਨੰਬਰ ਮੈਂ ਦੁਬਾਰਾ ਦੇ ਦਿੰਦਾ ਜੀ, 647-200-62-00, 6472620000। ਬਪਰਾ ਸਾਹਿਬ
0: ਮੋਨਾ ਜੀ, ਜਿਹੜਾ ਨਾ ਬਾਹਰ ਸ਼ੈੱਡ ਜਿਹਾ ਬਣਾਇਆ ਹੋਇਆ ਉੱਥੇ ਰੱਖੋ ਇਹ 399 ਦਾ ਲੈ ਕੇ ਟੇਬਲ, ਤੇ ਉੱਥੇ ਬਹੁਤ ਸਾਰੇ ਤੁਹਾਡੀ ਟੀਮ ਮੈਂਬਰ ਕਿੱਥੇ ਉੱਥੇ ਜਿੱਥੇ ਬੈਠ ਕੇ ਇਕੱਠੇ ਹੁੰਦੇ ਆ, ਹਾਂਜੀ ਤੇਰੇ ਮਿਲ ਜੂਗਾ ਤੇ ਰੀਅਲ ਮਾਰਬਲ ਵਾਲਾ।
2: ਮੈਨੂੰ ਲੱਗਦਾ ਪਹਿਲੀ ਕਾਲ ਮੇਰੀ ਹੀ ਜਾਣੀ ਆ, ਸੁਖ ਜੀ ਨੂੰ ਵੀ 14 ਡੱਕ
0: ਕਰਨੀ। ਸੋ ਜੀ ਸੋ ਕੀ ਬਾਤ ਆ ਯਾਰ, ਬਹੁਤ ਕਮਾਲ ਦੀ ਡੀਲ ਆ ਇਹ, ਬਹੁਤ ਕਮਾਲ ਦੀ ਡੀਲ ਆ ਬਾਈ ਜੀ। ਸੋ ਕੇ ਨੰਬਰ ਦਿਓ ਦੁਬਾਰਾ ਇੱਕ ਵਾਰੀ।
1: ਬਿਲਕੁਲ ਬਪਰਾ ਸਾਹਿਬ, 647 ਜੀ, 262-00-00, 647-262 ਪਿੱਛੇ 4 ਜੀਰੋਆਂ ਲਾ ਕੇ ਕਾਲ ਕਰ ਲਓ, 647-262-00-00, 647-262-00-00 ਬਪਰਾ ਸਾਹਿਬ,
0: 647-262-00-00, 647-262-00-00 ਤੇ ਤੁਸੀਂ ਕਾਲ ਕਰ ਲੈਣੀ ਹੈ ਬਾਈ ਜੀ। ਜੇਕਰ ਇਹ ਨਹੀਂ ਮਿਲਣਾ, ਨਹੀਂ ਮਿਲਣਾ ਰੀਅਲ ਮਾਰਬਲ ਬਾਈ ਜੀ, ਜੇ ਆਪਾਂ ਇਕੱਲਾ ਹੀ ਰੀਅਲ ਮਾਰਬਲ ਵੈਸੇ ਹੀ ਕਿਤੋਂ ਲੈਣ ਜਾਵੇ, ਚੱਕਲਾ ਹੀ ਮਾਰਬਲ ਦਾ ਲੈਣ ਜਾਣਾ ਵੀਰੇ, ਉਹੀ ਬਹੁਤ ਮਹਿੰਗਾ, $100 ਤੋਂ ਘੱਟ ਨਹੀਂ ਆਉਣਾ ਹੈ। ਸੋ ਇਹ ਤਾਂ ਫਿਰ ਤੁਸੀਂ ਜੇ ਵੇਲਣਾ ਵੀ ਨਾਲ ਲੈਣ ਜਾਣਾ ਹੋਵੇ, ਉਹ ਉਦੋਂ ਮਹਿੰਗਾ ਹੋਊਗਾ।
3: ਹਾਂ 150-200 ਤਾਂ ਕਿਤੇ ਗਿਆ ਨਹੀਂ।
0: ਹਾਂ ਨਹੀਂ, ਵੇਲਣਾ ਹਥਿਆਰ ਬਣ ਜਾਂਦਾ ਨਾ ਕਈ ਵਾਰ, ਉਹ ਲੱਕੜ ਦਾ ਠੀਕ ਹੈ। ਹਾਂ ਬੰਦਾ ਕਈ ਵਾਰ ਅੱਗੇ ਹੁੰਦਾ ਸੀ ਨਾ ਵੀ ਵੇਲਣਾ ਪੈਂਦਾ ਸੀ,
3: ਹਨਾ ਵੇਲਣਾ ਬਦੋ ਕਵਾਂਗੂ ਗਿਆ ਬੀਵੀ ਦਾ,
0: ਇੱਥੇ ਰੱਖ ਆਏਗਾ ਚੋਟੀ ਤੇ ਗਾਉਂਦਾ ਗੀਤ, ਕਾਹਨੂੰ ਹਟਦਾ ਮੁੰਡਾ ਚੋਟੀ ਦਾ, ਜਾਣਾ ਕਿੱਥੇ ਪੈਣਾ, 6685 ਟੌਮਕਨ ਰੋਡ ਤੇ। ਮੋਨਾ ਜੀ ਜਾਂਦੇ ਜਾਂਦੇ ਤੁਸੀਂ ਕੀ ਐਡ ਕਰਨਾ ਚਾਹੁੰਦੇ ਹੋ?
2: ਬਿਲਕੁਲ ਰਾਜਵੀਰ ਜੀ, ਜਾਂਦੇ ਜਾਂਦੇ ਬਸ ਇੰਨੇ ਕਹਿਣਾ ਚਾਹਾਂਗੇ, ਡੈਫੀਨੇਟਲੀ ਆਪਣੇ ਲਿਸਨਰਸ ਜ਼ਰੂਰ ਬੈਨੀਫਿਟ ਲੈਣ, ਜੋ ਵੀ ਡੀਲਸ ਆਪਣੇ ਸਪੋਂਸਰਸ ਆਪਣੇ ਸਾਰੇ ਟੀਮ ਮੈਂਬਰਸ ਦੇ ਰਹੇ ਨੇ, ਤੇ ਪਰ ਨਾਲ ਦੇ ਨਾਲ ਥੋੜ੍ਹਾ ਜਿਹਾ ਟਾਈਮ ਆਪਣਾ ਵੀਕਐਂਡ ਤੇ ਫਾਈਨੈਂਸ਼ੀਅਲ ਪਲੈਨਿੰਗ ਵੱਲ ਜ਼ਰੂਰ ਧਿਆਨ ਦੇਣ। ਇਸ ਟਾਈਮ ਤੇ ਬਹੁਤ ਸਾਰੇ ਬੱਚਿਆਂ ਦੀ RESP ਇਸ ਟਾਈਮ ਤੇ ਮੈਚਿਓਰ ਹੋ ਰਹੀ ਹੈ, ਰਜਿਸਟਰ ਐਜੂਕੇਸ਼ਨ ਸੇਵਿੰਗਸ ਪਲਾਨ, ਜਿਹੜੇ ਵੀ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ ਸਪਤੰਬਰ ਦੇ ਵਿੱਚ, ਬਹੁਤ ਸਾਰੇ ਪੁਰਾਣੇ ਕਲਾਇੰਟਸ ਨੂੰ, ਪੁਰਾਣੀਆਂ ਫੈਮਿਲੀਜ਼ ਨੂੰ ਮਿਲਣ ਦਾ ਮੌਕਾ ਮਿਲ ਰਿਹਾ ਹੈਗਾ, ਐਂਡ ਬਹੁਤ ਵਾਰ ਏਦਾਂ ਵੀ ਕਲਾਇੰਟਸ ਮਿਲ ਰਹੇ ਨੇ ਜਿਨ੍ਹਾਂ ਨੇ ਸਾਡੇ ਵੱਲੋਂ ਨਹੀਂ ਵੀ RESP ਕਰਵਾਈ ਸੀ, ਪਰ ਉਹਨਾਂ ਨੂੰ ਪੂਰੀ ਸਰਵਿਸ ਪ੍ਰੋਵਾਈਡ ਕੀਤੀ ਜਾ ਰਹੀ ਹੈ ਵਿਦਆਊਟ ਐਨੀ ਓਬਲੀਗੇਸ਼ਨ, ਵਿਦਆਊਟ ਐਨੀ ਕੰਸਲਟੇਸ਼ਨ ਚਾਰਜਿਸ, ਕਿਉਂਕਿ ਡੈਫੀਨੇਟਲੀ ਇਹ ਚੀਜ਼ ਜ਼ਰੂਰ ਹੁੰਦੀ ਹੈ ਕਿ ਜਦੋਂ ਵੀ ਬੱਚਿਆਂ ਦੀ RESP ਪਲਾਨ ਮੈਚਿਓਰ ਹੁੰਦਾ, ਕਾਫੀ ਕੁਐਸਚਨ ਹੁੰਦੇ ਨੇ, ਕਿੱਦਾਂ ਵਿਦਡਰੋਲ ਹੋਏਗਾ, ਕਿੰਨੀ ਅਮਾਊਂਟ ਅਸੀਂ ਵਿਦਡਰੋ ਕਰ ਸਕਦੇ ਹੈਗੇ ਹਾਂ, ਉਹ ਸਾਰੀਆਂ ਚੀਜ਼ਾਂ, ਤੁਹਾਨੂੰ ਕੋਈ ਵੀ ਕੰਸਰਨ ਹੈਗੇ ਆ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਪਰ ਨਾਲ ਦੀ ਨਾਲ ਇੱਕ ਮੈਸੇਜ ਉਹਨਾਂ ਨੂੰ ਵੀ ਦੇਣਾ ਜ਼ਰੂਰ ਬਣਦਾ ਜਿਨ੍ਹਾਂ ਦੇ ਘਰ ਦੇ ਵਿੱਚ ਛੋਟੇ ਬੱਚੇ ਨੇ, ਚਾਹੇ ਨਿਊ ਬੋਰਨ ਹੈਗੇ ਆ, ਹਜੇ ਤੱਕ ਬੱਚਿਆਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ ਨਹੀਂ ਕਰਵਾਈ, ਮੇਕ ਸ਼ੋਰ ਕਰੋ ਜਲਦੀ ਤੋਂ ਜਲਦੀ ਇਹ ਪਲਾਨ ਜ਼ਰੂਰ ਸ਼ੁਰੂ ਕੀਤਾ ਜਾਵੇ ਕਿਉਂਕਿ ਬੱਚਿਆਂ ਨੇ ਜਦੋਂ 18 ਸਾਲ ਦੇ ਹੋਣਾ ਉਸ ਟਾਈਮ ਤੇ ਐਜੂਕੇਸ਼ਨ ਦੇ ਲਈ ਫੰਡਿੰਗ ਜ਼ਰੂਰੀ ਹੈਗੀ ਹੀ ਹੈਗੀ ਹੈ। ਉਸ ਤੋਂ ਬਿਨਾਂ ਬੱਚਿਆਂ ਦੇ ਲਈ ਅੱਗੇ ਨਾ ਹੀ ਮੋਟੀਵੇਸ਼ਨ ਹੁੰਦੀ ਹੈ ਨਾ ਹੀ ਪੜ੍ਹਾਈ ਵੱਲ ਉਹਨਾਂ ਦਾ ਧਿਆਨ ਜਾਂਦਾ। ਜੇ ਫੰਡਿੰਗ ਅਵੇਲੇਬਲ ਹੁੰਦੀ ਹੈ ਤਾਂ ਬੱਚਿਆਂ ਨੂੰ ਪਤਾ ਹੈ ਕਿ ਪੇਰੈਂਟਸ ਨੇ ਸਾਡੇ ਲਈ ਸੋਚ ਕੇ ਰੱਖਿਆ ਹੋਇਆ ਤੇ ਅਸੀਂ ਜ਼ਰੂਰ ਐਜੂਕੇਸ਼ਨ ਆਪਣੀ ਲਈਏ। ਐਂਡ ਸਭ ਨਾਲੋਂ ਜ਼ਿਆਦਾ ਫਾਇਦਾ ਵੱਡਾ ਇਹ ਚੀਜ਼ ਆਏਗਾ ਕਿ RESP ਦੇ ਵਿੱਚ ਜਦੋਂ ਤੁਸੀਂ ਕੰਟਰੀਬਿਊਸ਼ਨ ਕਰਨੀ ਹੈ ਨਾਲ ਦੀ ਨਾਲ ਗੌਰਮੈਂਟ ਦੇ ਗ੍ਰਾਂਟਸ ਮਿਲਣੀ ਹੈ, ਕੰਪਾਊਂਡਿੰਗ ਇੰਟਰਸਟ ਮਿਲਣਾ ਹੈਗਾ, ਐਂਡ ਵਰਲਡ ਵਾਈਡ ਬੱਚੇ ਕਿਤੇ ਵੀ ਪੜ੍ਹਨਾ ਚਾਹਣ ਤਾਂ ਫੁੱਲ ਬੈਨੀਫਿਟ ਤੁਸੀਂ ਲੈ ਸਕਦੇ ਹੁੰਦੇ ਹੋ। ਇਨ ਕੇਸ ਰੱਬ ਨਾ ਕਰੇ ਬੱਚੇ ਨਹੀਂ ਵੀ ਪੜ੍ਹਦੇ ਹੈਗੇ ਆ ਤਾਂ ਵੀ ਤੁਸੀਂ ਦੂਜੇ ਬੱਚੇ ਲਈ ਆਪਣੀ RESP ਲਈ ਡੈਫੀਨੇਟਲੀ ਪੂਰਾ ਬੈਨੀਫਿਟ ਤੁਹਾਡਾ ਮਿਲ ਸਕਦਾ ਹੁੰਦਾ, ਤੁਹਾਡਾ ਪ੍ਰਿੰਸੀਪਲ ਤੇ ਇੰਟਰਸਟ ਕਿਤੇ ਵੀ ਲੋਸ ਨਹੀਂ ਹੁੰਦਾ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ, ਘੱਟ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਹੋ, ਮੈਕਸੀਮਮ ਕੰਟਰੀਬਿਊਸ਼ਨ ਕਰਕੇ ਫੁੱਲ ਬੈਨੀਫਿਟਸ ਲੈਣਾ ਚਾਹੁੰਦੇ ਹੋ, ਸਾਰੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ 416-509-1509, ਜਾਂ ਫਿਰ ਤੁਸੀਂ ਆਪਣੀ ਕੋਈ ਵੀ ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੋ, ਚਾਹੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ, ਜਾਂ ਫਿਰ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਇੰਸ਼ੋਰੈਂਸ ਫੋਰ ਯੂ ਦੀ ਟੀਮ ਦਾ ਮੈਂਬਰ ਬਣਨਾ ਚਾਹੁੰਦੇ ਹੋ, ਡੈਫੀਨੇਟਲੀ ਚਾਹੇ ਲਾਈਸੈਂਸ ਹੈਗੇ ਹੋ ਜਾਂ LLQP ਦਾ ਲਾਈਸੈਂਸ ਲੈਣਾ ਚਾਹੁੰਦੇ ਹੈਗੇ ਹੋ, ਪੂਰੀ ਤੁਹਾਨੂੰ ਹੈਲਪ ਕੀਤੀ ਜਾਂਦੀ ਹੈ, ਸਪੋਰਟ ਕੀਤੀ ਜਾਂਦੀ ਹੈਗੀ ਹੈ, ਪੂਰੇ ਤੁਹਾਨੂੰ ਟ੍ਰੇਨਿੰਗ ਨੌਲੇਜ ਪ੍ਰੋਵਾਈਡ ਕੀਤੀ ਜਾਂਦੀ ਹੈ। ਜ਼ਰੂਰ ਸਾਨੂੰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਮਿਲ ਸਕਦੇ ਹੋ 9280 ਗੋਰਵੇ ਡਰਾਈਵ, ਯੂਨਿਟ C110, ਇੰਬਰਮਟਨ, ਜਾਂ ਮੈਨੂੰ ਕਾਲ ਕਰ ਸਕਦੇ ਹੋ ਜੀ 416-509-1509। ਥੈਂਕ ਯੂ ਸੋ ਮਚ ਰਾਜੂ,
0: ਬਹੁਤ ਬਹੁਤ ਧੰਨਵਾਦ ਜੀ ਮੋਨਾ ਜੀ, ਥੈਂਕ ਯੂ ਵੈਰੀ ਮੱਚ। ਬੜੀਆਂ ਕਮਾਲ ਦੀਆਂ ਚੀਜ਼ਾਂ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਬਨਵੇਂ ਕਰਕੇ ਗੱਲਬਾਤ ਕਰਾਂਗੇ। ਇਨਸਾਨੀਅਤ ਕਮਾਲ ਆ ਬੰਦੇ 'ਚ ਯਾਰ
3: ਜੀ,
0: ਸੋ ਸਾਡਾ ਵੀ ਫਰਜ਼ ਬਣਦਾ ਹੁਣ ਅਸੀਂ ਇਹ ਜਿਹੜਾ ਸ਼ੋਅ ਆ 30 ਅਗਸਤ ਦਾ ਖਚਾ ਖਚ ਭਰ ਦਈਏ, ਅਤੇ ਵੱਡਾ ਮਾਣ ਇਹ ਵੀ ਆ ਕਿ ਜਿਹੜੇ ਜਿਹੜੇ ਉੱਥੇ ਪਹੁੰਚੇ ਹੋਣਗੇ ਐਨ ਤਸੱਲੀ ਨਾਲ ਖੁਸ਼ ਹੋ ਕੇ ਨਿਕਲਗੇ, ਕਿਉਂਕਿ ਤੁੰਨ ਕੇ ਗਾਉਣ ਵਾਲੇ ਗਾਇਕਾਂ ਦੇ ਵਿੱਚੋਂ ਆ, ਹੈਕ ਦੇ ਜ਼ੋਰ 'ਤੇ ਗਾਉਣ ਵਾਲੇ ਗਾਇਕਾਂ ਦੇ ਵਿੱਚੋਂ ਆ ਐਮੀ ਵਿਰਕ। ਸੁੱਖ ਜੀ
1: ਸਾਹਿਬ, ਇੱਧਰ ਵੀ ਧੀ ਡੀਲ ਤਿਆਰ ਵਰ ਤਿਆਰ, ਪੇਟੀ ਵਾਲੇ ਬੈਡਰੂਮ ਸੈੱਟ ਦੀ ਡੀਲ ਦਿੰਦੇ।
0: ਗੱਲ ਸੁਣੋ, ਗੱਲ ਸੁਣੋ, ਗੱਲ ਸੁੱਖ ਜੀ, ਗੱਲ ਸੁਣੋ, ਮੈਂ ਹੁਣ ਯਾਰ ਮੈਸੇਜ ਨਹੀਂ ਸੀ ਦੇਖਿਆ, ਕਿਹਦਾ ਮੈਸੇਜ ਆ ਵੀਰੇ ਦਾ, ਕਿਸੇ ਦਾ ਮੈਸੇਜ ਆ, ਇੱਕ ਮਿੰਟ ਖੜ ਜਾ ਯਾਰ, ਫਿਰ ਅਗਲੇ ਨੇ ਕਹਿਣਾ ਯਾਰ ਸਾਡੇ ਮੈਸੇਜ ਦੇਖਦਾ ਨਹੀਂ। ਆ ਕੀ ਲਿਖਿਆ ਬਾਈ ਜੀ, ਬੈੱਡ ਕਮ ਸੋਫਾ ਹੈ ਨਾ ਡੀਲ, ਬੈੱਡ ਕਮ ਸੋਫਾ ਡੀਲ, ਬੈੱਡ ਕਮ ਸੋਫਾ ਡੀਲ ਕਿਹੜੀ ਹੈ ਬਾਈ ਜੀ, ਦੇਖਿਓ ਤਾਂ।
1: ਬਿਲਕੁਲ ਬੋਪਰ ਸਾਹਿਬ, ਗ੍ਰੇ ਕਲਰ ਦਾ ਸੋਫਾ ਕਮ ਬੈੱਡ, ਐਲ ਸ਼ੇਪ ਦਾ ਸੋਫਾ ਕਮ ਬੈੱਡ ਦਿੰਦੇ ਆ, ਸਾਈਡ ਤੇ ਸਟੋਰੇਜ ਵੀ ਹੋਊਗੀ, ਸੋਫਾ ਵੀ ਬਣ ਜੂਗਾ, ਬੈੱਡ ਵੀ ਬਣ ਜੂਗਾ, ਸੋਫਾ ਕਮ ਬੈੱਡ ਵਿਦ ਸਟੋਰੇਜ, ਹਜ਼ਾਰ ਹਜ਼ਾਰ 12-12 ਸੌ ਦਾ ਲੈਂਦੇ ਆਏ ਹੋ, ਆ ਕੇ ਕਹਿ ਦਿਓ ਰੇਡੀਓ ਸਾਰੰਗ ਸੁਣ ਕੇ ਆਏ ਆ, ਸਿਰਫ $399, $399 ਤੇ ਨਾਲ ਟੋਸਟਰ ਬਿਲਕੁਲ ਫ੍ਰੀ। ਬਹੁਤ
0: ਬਹੁਤ ਧੰਨਵਾਦ ਸਰ।

ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਵੱਲੋਂ ਪ੍ਰੋਗਰਾਮ ਦਾ ਇਹ ਜਿਹੜਾ ਹਿੱਸਾ ਉਸ ਆਨਸਰ ਕੀਤਾ ਜਾ ਰਿਹਾ। ਸੋ ਤੁਸੀਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ ਪਹੁੰਚਣਾ, ਡਿਸਪੋਜੇਬਲ ਪ੍ਰੋਡਕਟ ਜਾਂ ਫਿਰ ਟੇਕ ਆਊਟ ਕੰਟੇਨਰ ਤੁਸੀਂ ਲੈਣਾ ਚਾਹੁੰਦੇ ਹੋ, ਕੱਪ ਪਲੇਟ ਜਾਂ ਫਿਰ ਕਟਲਰੀ ਲੈਣੀ ਹੈ, ਤਾਂ ਤੁਹਾਨੂੰ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ ਇੱਕ ਗੇੜਾ ਜ਼ਰੂਰ ਮਾਰਨਾ ਪੈਣਾ। 416-700-4816 ਇਹਨਾਂ ਦਾ ਨੰਬਰ ਹੈ। ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਜਾਣਾ ਚਾਹੁੰਦੇ ਹੋ, ਉੱਡ ਕੇ ਸੋਹਣੇ ਆ ਜਾਵੇ, ਸੋਹਣੇ ਨੂੰ ਚਾਹੁੰਦੇ ਹੋ ਕਿ ਉੱਡ ਕੇ ਆ ਜਾਵੇ, ਉੱਡ ਕੇ ਤਾਂ ਹੀ ਆਊਗਾ ਜੇ ਟਿਕਟ ਦਾ ਪ੍ਰਾਈਸ ਘੱਟ ਹੋਊਗਾ। ਸੋ ਸੋਹਣਾ ਦਾ ਉੱਡਣ ਨੂੰ ਤਿਆਰ ਫਿਰਦਾ, ਸੋਹਣੇ ਦਾ ਕਹਿੰਦਾ ਮੈਂ ਕਿਹੜੇ ਵੇਲੇ ਮਾਰਾਂ ਉਡਾਰੀ, ਪਰ ਸੋਹਣੇ ਦੀ ਬਜਟ ਅਲਾਓ ਨਹੀਂ ਕਰਦਾ। ਸੋਹਣੇ ਦਾ ਬਜਟ ਅਲਾਓ ਕਰੂਗਾ ਦੁਆਬਾ ਟੂਰ ਐਂਡ ਟਰੈਵਲ 'ਤੇ ਜਾ ਕੇ। ਜਦੋਂ ਉੱਥੇ ਜਾਊਗਾ ਉਹ ਕਹਿੰਦੇ ਸੋਹਣੇ ਨੂੰ ਇੱਥੋਂ ਭੇਜਾਂਗੇ ਦਿੱਲੀ, ਦਿੱਲੀਓਂ ਭੇਜਾਂਗੇ ਹਲਵਾਰੇ। ਸੋਹਣਾ ਦਾ ਉੜਿਆ ਜਾਊ ਘਰ ਨੂੰ ਦੇਖਦੇ ਸਹੀ, ਲਓ ਸੋਹਣੇ ਨੂੰ ਕਹੋ ਟਿਕਟਾਂ ਲੈ ਲਵੇ, ਸੋਹਣਿਆ ਸੋਹਣੇ ਮੁੱਖ ਨਾਲ ਸੋਹਣਿਆ ਸੱਜਣਾ ਸੋਹਣੀਆਂ ਗੱਲਾਂ ਕਰਿਆ ਕਰ। ਆ ਚੱਕ 905-673-1400 905-673-1400 905-673-1400 'ਤੇ ਦੁਆਬਾ ਟੂਰ ਐਂਡ ਟਰੈਵਲ 'ਤੇ ਬਾਜੀ। ਇਹਨਾਂ ਕੋਲ ਹੋਲੀਡੇ ਪੈਕੇਜ ਵੀ ਹੈਗੇ ਆ ਅਤੇ ਹਲਵਾਰੇ ਵਾਲੀਆਂ ਟਿਕਟਾਂ ਬੜੀਆਂ ਘੱਟ ਰੇਟ 'ਤੇ ਆ, ਕੁਝ ਇੱਕ ਟਿਕਟਾਂ ਨੇ। ਸੋ ਨਾਗਪਾਲ ਸਾਹਿਬ ਵੀ ਸਾਡੇ ਨਾਲ ਹਾਜ਼ਰ ਹੋ ਚੁੱਕੇ। ਨਾਗਪਾਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਨਾਗਪਾਲ ਸਾਹਿਬ ਦੀ ਆਵਾਜ਼ ਨਹੀਂ ਜੀ ਆਈ ਹੈ। ਨਾਗਪਾਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਜੀ? ਤੁਹਾਡੀ ਕਾਲ ਦੁਬਾਰੇ ਕਰੋ ਜੀ ਤੁਸੀਂ, ਤੁਹਾਡੀ ਕਾਲ ਜਿਹੜੀ ਹੈ ਡਿਸਕਨੈਕਟ ਹੋ ਗਈ ਆ, ਤੁਹਾਡੀ ਕਾਲ ਤੁਸੀਂ ਦੁਬਾਰੇ ਕਰੋ। ਨਾਗਪਾਲ ਸਾਹਿਬ ਜੀ ਜੁੜੇ ਰੇਡੀਓ ਪ੍ਰੋਗਰਾਮ ਸਾਰੰਗ।

0: ਕਿੱਡਾ ਸੋਹਣਾ ਮੁੰਡਾ ਸਰਦਾਰ ਨੀ ਮਜਾਜਣੇ, ਕਰਦਾ ਏ ਤੈਨੂੰ ਬੜਾ ਪਿਆਰ ਨੀ ਮਜਾਜਣੇ, ਲੱਗੇ ਸਾਰੇ ਜੱਗ ਤੋਂ ਨਿਆਰਾ ਬੱਲੀਏ ਨੀ, ਕਾਹਨੂੰ ਕਹਿਣੀ ਆ ਜੱਟਾਂ ਦਾ ਪੁੱਤ ਮਾੜਾ
1: ਸਦਾ ਨਾਲ ਮੇਰੇ ਬੱਲੀਏ ਕੋਰੀ ਵੱਟਣੀ।
0: ਨਾਗਪਾਲ ਸਾਹਿਬ ਆ ਗਿਆ, ਨਾਗਪਾਲ ਸਾਹਿਬ ਕਹਿੰਦੇ ਬਾਈ ਜੀ ਪੈਸੇ ਧੇਲੇ ਦੀ ਜ਼ਰੂਰਤ ਆ ਤੁਹਾਨੂੰ, ਟੈਨਸ਼ਨ ਨਹੀਂ ਲੈਣੀ, ਤੁਸੀਂ ਲਾਈਵ ਵਾਲੇ ਕੁਸ਼ਚਨ ਤੇ ਜਾਓ, ਪੈਸੇ ਧੇਲੇ ਖਰਚੋ, ਤੇ ਨਾਗਪਾਲ ਸਾਹਿਬ ਥੋੜੀ ਜਿਹੀ ਦਿਓ ਅਪਡੇਟ। ਤੁਹਾਡੀ ਆਵਾਜ਼ ਹਜੇ ਵੀ ਨਹੀਂ ਪਹੁੰਚੀ ਹੈ। ਇਨਫੋਰਮੇਸ਼ਨ ਮੈਂ ਹੀ ਦੇ ਦਿੰਦਾ ਜੇ ਬਾਈ ਜੀ ਤੁਹਾਡੇ ਕੋਲ ਪੀ ਆਰ ਕਾਰਡ ਹੈਗਾ ਤੇ ਤੁਸੀਂ ਸਿਟੀਜ਼ਨ ਹੈਗੇ ਹੋ, ਤੁਹਾਨੂੰ ਲੋਨ ਚਾਹੀਦਾ 20,000 50,000 ਲੱਖ 1.5 ਲੱਖ ਡਾਲਰ ਦਾ, ਬਾਹਲੀਆਂ ਤੁਹਾਨੂੰ, ਤੁਹਾਡੇ ਕੋਈ ਘਰ ਹੋਵੇ ਜ਼ਰੂਰੀ ਨਹੀਂ, ਕੋਈ ਗੱਡੀ ਹੋਵੇ ਜ਼ਰੂਰੀ ਨਹੀਂ, ਕੋਈ ਕ੍ਰੈਡਿਟ ਹਿੱਟ ਨਹੀਂ ਹੋਣਾ, ਕੋਈ ਕ੍ਰੈਡਿਟ ਚੈੱਕ ਨਹੀਂ ਹੋਣਾ। ਸੋ ਔਨਲਾਈਨ ਕਲਾਸਿਸ ਘਰੇ ਬੈਠਿਆਂ ਨੇ ਤੁਸੀਂ ਲਾਉਣੀਆਂ ਨੇ, ਨੰਬਰ ਨੋਟ ਕਰ ਲਓ, ਅਤੇ 30 ਤੋਂ 90 ਦਿਨਾਂ ਦੇ ਵਿੱਚ ਤੁਹਾਡੇ ਕੋਲ ਆ ਜਿਹੜੇ ਉਹ ਪੈਸੇ ਤੁਹਾਡੇ ਅਕਾਊਂਟ 'ਚ ਆ ਜਾਣੇ, ਅਤੇ ਇਹਨਾਂ ਦੀ ਫੀਸ ਸਿਰਫ ਅਤੇ ਸਿਰਫ $200 ਆ, ਉਹ ਵੀ ਤੁਸੀਂ ਬਾਅਦ 'ਚ ਦੇਣੀ ਜਦੋਂ ਤੁਹਾਡੇ ਕੋਲ ਪੈਸੇ ਆ ਗਏ। ਲੱਖ 1.5 ਲੱਖ ਡਾਲਰ ਜੇ ਤੁਹਾਡੇ ਕੋਲ ਆ ਗਿਆ, ਤੁਸੀਂ ਘਰੋਂ ਬੈਠਿਆਂ ਨੇ, ਕੋਈ ਬਾਹਲੇ ਡਾਕੂਮੈਂਟ ਨਹੀਂ, 4-5 ਡਾਕੂਮੈਂਟ ਚਾਹੀਦੇ ਆ, 2024 ਦੇ ਨੋਟਸ ਆਫ ਅਸੈਸਮੈਂਟ ਚਾਹੀਦਾ, 25 ਦਾ ਸੋਰੀ, ਅਤੇ ਹੋਰ ਬਾਹਲੇ ਡਾਕੂਮੈਂਟਾਂ ਦੀ ਲੋੜ ਨਹੀਂ। ਤੁਸੀਂ ਪੈਨਸ਼ਨ ਵੀ ਲੈਂਦੇ ਹੋ, ਤੁਸੀਂ ਚਾਹੇ ਕੱਲ੍ਹ ਪੀ ਆਰ ਹੋਏ ਹੋ ਤਾਂ ਵੀ ਤੁਸੀਂ ਇਸ ਜਿਹੜਾ ਹੈਗਾ ਲੋਨ ਦੇ ਹੱਕਦਾਰ ਹੋ। 2.5 ਸਾਲ ਕੋਈ $1 ਨਹੀਂ ਤੁਸੀਂ ਪੇ ਕਰਨਾ, 2.5 ਸਾਲ ਬਾਅਦ 2.5% ਸਾਲ ਦਾ ਵਾ। ਨਾਗਪਾਲ ਸਾਹਿਬ ਥੋੜ੍ਹੀ ਜਿਹੀ ਦੇ ਦਿਓ ਇਨਫੋਰਮੇਸ਼ਨ।
2: ਬਿਲਕੁਲ ਜੀ, ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਅਪ ਟੂ 170,000 ਕਾ ਲੋਨ ਹਾਸਿਲ ਕਰੇ, ਬਿਨਾਂ ਕ੍ਰੈਡਿਟ ਚੈੱਕ ਕੇ, 0% ਪੇ, ਬਿਨਾਂ ਕਿਸੀ ਪਰਸਨਲ ਯਾ ਕਿਸੀ ਔਰ ਕੀ ਗਰੰਟੀ ਪੇ, ਕੋਈ ਗਰੰਟੀ ਨਹੀਂ ਹੈ, ਔਰ ਇਸਮੇ ਲਾਈਕ ਅਸਲੀ ਕਾਗਜ਼ ਲਗਤੇ, ਕੋਈ ਕਾਰੀਗਰੀ ਨਹੀਂ ਹੈ, ਕੋਈ ਸੈਟਿੰਗ ਨਹੀਂ ਹੈ, ਕੋਈ ਕਮਿਸ਼ਨ ਨਹੀਂ ਹੈ, ਤਬੀ ਹਮਾਰੀ ਫੀਸ ਜੈਨੂਇਨ ਹੈ। ਕਿਤਨੀ? $200 ਕਾਮ ਹੋਣੇ ਕੇ ਬਾਅਦ।
0: ਨੰਬਰ ਦੇ ਦਿਓ, ਨੰਬਰ
2: ਆਪਕੇ ਕਾਉਂਟ ਫੰਡਿੰਗ ਆਦੀ ਤਬ ਆਪਨੇ ਦੇਣੀ ਹੋਤੀ ਹੈ। ਨੰਬਰ ਨੋਟ ਕਰੇ, 437-264-3175, ਉਹਨੇ ਕਾਲ ਕਰੋ, ਆਫਿਸ ਆਓ, 437-264-3175, 437-264-3175,
0: 437-264-3175, 437-264-3175 ਤੇ ਗੱਲਬਾਤ ਕੀਤੀ ਜਾ ਸਕਦੀ ਹੈ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ।

0: ਸਪੋਰਟਸ ਬਾਰ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਨੰਬਰ 17, 170 ਗਿਲਡਨ ਰੋਡ ਨੰਬਰ 17, ਟੈਲੀਫੋਨ ਨੰਬਰ 6473021322, 6473213322, 6473213322, ਜੈਲੋ ਟਾਇਰ ਸੈਂਟਰ।
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: ਅੱਜ ਖਣੇ ਦੇ ਵਾਸੀ ਗੱਲ ਨਹੀਂ ਹੈ।
3: Simply Indian brings you all Simply Delicious Deals. Buy one, get one free every day. Surya Dasto Sham Sat Oje Tak on dine-in and take-outs. Maza Lavo Sunday No Paratha Plate. Monday, Manpasand Kulcha Plate. Tuesday, Chana Bhatura. Wednesday, Lajwab Veg Thali. Thursday, Yummy Haka Thali. Friday, Maza Lavo Saag Makki Di Roti Da. A yummy deals is Simply Indian. This Sariya Hi Locations Day. Dining, take-out and catering also available. Call at 905-794-8111. Simply Delicious. Matlab, Simply Indian.
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ, ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
5: ਤਾਂ ਫਿਕਰ ਕਿਉਂ ਕਰਦੇ ਹੋ?
6: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
4: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
4: 647-7710-6477-739-8710, ਲਾਇਸੈਂਸ ਨੰਬਰ MT00003450।
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ, ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈ 24 ਰੀਗਨ ਰੋਡ, ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ।
7: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾਡ ਹੈਂਬਰ ਪਰਸਨਲ ਇੰਜਰੀ

0: ਫਰਾਈਡੇ ਯਾਨੀ ਅੱਜ ਸ਼ੁੱਕਰਵਾਰ ਹੈ ਅਤੇ ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸੁਧਮਾ ਵਾਲੇ ਵੱਲੋਂ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਅੱਜ ਸ਼ੁੱਕਰਵਾਰ ਦਾ ਦਿਨ ਹੈ ਔਰ 14 ਤਰੀਕ ਹੋ ਗਈ ਅਗਸਤ ਮਹੀਨੇ ਦੀ, ਅਤੇ ਇਸ ਸਮੇਂ ਦੇਸ਼ ਪ੍ਰਦੇਸ਼ ਦੀ ਸਟੂਡੀਓ ਦੇ ਘੜੀ 'ਤੇ ਸ਼ਾਮ ਦੇ 3:10 ਅਤੇ ਕੁਝ ਸੈਕਿੰਡ ਹੋਏ ਨੇ। ਆਪਣੀ ਮੁਲਾਕਾਤ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਤੱਕ ਹੈਗੀ ਆ। ਔਰ ਵੀਕਐਂਡ ਹੈ ਔਰ ਬਹੁਤ ਹੀ ਪਿਆਰਾ ਜਿਹਾ ਮੌਸਮ ਆ, ਬੱਦਲ ਜੇ ਬਾਹਰ ਛਾਏ ਹੋਏ ਨੇ, ਲੱਗਦਾ ਥੋੜ੍ਹੀ ਜਿਹੀ ਕਣਮਣਮਣ ਵੀ ਹੋਊਗੀ ਅਤੇ ਥੋੜ੍ਹਾ ਜਿਹਾ ਸਿੱਲਾ ਜਿਹਾ ਮੌਸਮ ਵੀ ਹੋਊਗਾ, ਸੁਹਾਵਨਾ ਜਿਹਾ ਆਲਰੇਡੀ ਹੈਗਾ। ਅਤੇ ਤੇਜਿੰਦਰ ਸਿੰਘ ਸਿੱਧੂ ਵੱਲੋਂ ਜੀ ਹਾਂ ਸਾਰਿਆਂ ਨੂੰ ਜੀ
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ, ਇੰਜੋਏ ਕਰ ਰਹੇ ਹੋ ਬੜੇ ਖੂਬਸੂਰਤ ਵੈਦਰ ਨੂੰ, ਅਤੇ ਤੁਹਾਡਾ ਅਤੇ ਸਾਡਾ ਸਾਥ 3 ਦਾ ਆ। ਤੁਸੀਂ ਸਾਡੇ ਨਾਲ ਜ਼ਰੂਰ ਸਾਂਝ ਪਾ ਸਕਦੇ ਹੋ। ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਹਾਡੀ ਸਾਡੀ ਗੱਲਬਾਤ ਹੋਏਗੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਕਾਫੀ ਸਾਰਾ ਗੀਤ ਸੰਗੀਤ ਵੀ ਹੋਏਗਾ, ਕੁਝ ਸਪੋਂਸਰ ਦੇ ਮੈਸੇਜ ਵੀ ਲਵਾਂਗੇ ਅਤੇ ਤੁਹਾਨੂੰ ਨਵੀਂ ਨਵੀਂ ਜਾਣਕਾਰੀ ਵੀ ਦੇਵਾਂਗੇ। ਅਤੇ ਇੱਕੋ ਇੱਕ ਨੰਬਰ ਹੈ ਸਟੂਡੀਓ ਦਾ, 905-564-6444।
0: ਪਰ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਅੱਲਾਹ ਈਸ਼ਵਰ ਕਹਿ ਲਓ, ਉਹਦੇ ਨਾਂ ਦੇ ਨਾਲ ਆਪਾਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ, ਅਤੇ ਫਿਰ ਅੱਗੇ ਜਾ ਕੇ ਤਾਂ ਟੌਪ ਗੇਅਰ ਵਿੱਚ ਰੱਖਾਂਗੇ ਸ਼ੀਕ ਸ਼ਾਮ ਦੇ 6 ਤੱਕ।
1: ਬਿਲਕੁਲ
0: ਰੈਡੀ ਪ੍ਰੋਗਰਾਮ ਦੇਸ਼ ਪ੍ਰਦੇਸ਼।

0: ਕਿਆ ਵਧੀਆ ਸਲੋਗਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਅਰਦਾਸ ਵਿੱਚ ਵੀ ਕਿੰਨਾ ਸਰਬੱਤ ਦਾ ਭਲਾ ਮੰਗਦੇ ਹਾਂ ਆਪਾਂ ਸਾਰੇ, ਤੋ ਸਰਬੱਤ ਦਾ ਭਲਾ ਮੰਗਦੇ ਹੋਏ ਤੁਹਾਨੂੰ ਸਿਵਰ ਜੀਆਂ ਆਖਦੇ ਹਾਂ। ਸਭ ਤੋਂ ਪਹਿਲਾਂ ਇੱਕ ਵਾਰੀ ਫਿਰ ਸੁਣ ਜੀਆਂ ਟੈਲੀਫੋਨ ਨੰਬਰ ਸਟੂਡੀਓ ਤੁਹਾਨੂੰ ਯਾਦ ਹੀ ਹੈ, ਇੱਕ ਵਾਰੀ ਫਿਰ ਯਾਦ ਕਰਾ ਦਿੰਦੇ ਹਾਂ ਜਦੋਂ ਵੀ ਲਾਈਵ ਪ੍ਰੋਗਰਾਮ ਚੱਲਦੇ ਨੇ ਦੇਸ਼ ਪ੍ਰਦੇਸ਼ ਦੇ 905-564-44 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਦੋਸਤੋ ਮੈਂ ਗੱਲਬਾਤ ਕਰਾਂਗਾ ਕਿ ਆਪਣੇ ਖਾਸ ਕਰਕੇ ਗਿਰੀ ਲੀਗਲ ਸਰਵਿਸ ਵਾਲਿਆਂ ਦਾ। ਮਨੀਤ ਗਿਰੀ ਹੋਰੀ ਵਕੀਲ ਨੇ, ਔਰ ਕੀ ਤੁਸੀਂ ਕੰਟਰੈਕਸ਼ਨ ਤੁਹਾਡੀ ਲੇਟ ਹੋ ਗਈ ਹੈ, ਘਰ ਤੁਸੀਂ ਨਹੀਂ ਹੁਣ ਲੈ ਸਕਦੇ, ਮੋਰਗੇਜ ਨਹੀਂ ਅਪਰੂਵ ਹੋਏ, ਕੋਈ ਵੀ ਕੰਮ ਹੋ ਸਕਦੀ ਹੈ ਜੀ, ਪਰ ਕਹਿੰਦੇ ਬਿਲਡਰ ਤੁਹਾਨੂੰ ਕਿ ਡਿਲੇ ਕੀਤੀ ਹੋਈ ਪਹਿਲਾਂ ਅਤੇ ਹੁਣ ਕਹਿੰਦਾ ਅਲਰੈਡੀ ਵੀ ਕਲੋਜ਼ਿੰਗ ਕਰਾਓ, ਫਿਕਰ ਨਾਟ, ਕਹਿੰਦੇ ਕੋਈ ਵੀ ਪ੍ਰੋਬਲਮ ਨਹੀਂ ਹੈ, ਅਸੀਂ ਸਾਂਭਾਂਗੇ ਸਾਰਾ ਮੈਟਰ, ਤੁਹਾਨੂੰ ਪੈਸੇ ਵੀ ਵਾਪਸ ਦਵਾਓ ਜਿਹੜੇ ਦਵਾਏ ਹੋਏ, ਤੁਹਾਡੇ ਡਾਊਨ ਪੇਮੈਂਟ ਦਿੱਤੀ ਹੋਏਗੀ, ਅਤੇ ਤੁਸੀਂ ਗਿਰੀ ਲੀਗਲ ਲਾਅ ਆਫਿਸ ਵਾਲਿਆਂ ਨਾਲ ਸੰਪਰਕ ਕਰ ਲਓ। ਖਾਸ ਕਰਕੇ ਇਹ ਸਿਵਲ ਕੇਸਿਸ ਜਿੰਨੇ ਨੇ ਉਹ ਵੀ ਡੀਲ ਕਰਦੇ ਨੇ, ਰੀਅਲ ਸਟੇਟ ਦੇ ਕੇਸਿਸ ਸਾਰੇ ਡੀਲ ਕਰਦੇ ਨੇ, ਇੰਪਲਾਇਮੈਂਟ ਦੇ ਵਿੱਚ ਕਿਸੇ ਨੇ ਕੰਮ ਤੋਂ ਤੁਹਾਨੂੰ ਕੱਢ ਦਿੱਤਾ ਬਗੈਰ ਨੋਟਿਸ ਤੋਂ ਜਾਂ ਪੇ ਨਹੀਂ ਮਿਲ ਰਹੀ, ਉਹਦਾ ਵੀ ਇਹ ਹੱਲ ਕਰਦੇ ਨੇ, ਅਤੇ ਤੁਸੀਂ ਸਿਰਫ ਕਾਲ ਕਵਾਉਣੀ ਹੈ ਮਨੀਤ ਗਿਰੀ ਹੋਰਾਂ ਨੂੰ 437-551-8000 437-551-8000 ਟੈਲੀਫੋਨ ਨੰਬਰ ਆ। ਇਹ ਹੈਗੇ ਨੇ 466 ਪੀਅਰਸ ਰੋਡ ਓਕਵਲ ਦੇ ਵਿੱਚ ਨੇ
1: ਜੀ। ਬਾਰਡਰ ਦੇ ਉੱਪਰ ਮੇਫੀਲਡ ਐਂਡ ਮੈਕਲੋਗਲਿਨ ਦੇ ਉੱਪਰ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ ਜਿਹੜੇ ਕਿ ਮਿਡ 600 ਤੋਂ ਸਟਾਰਟ ਹੋ ਰਹੇ ਨੇ, ਫ੍ਰੀ ਹੋਲ ਟਾਊਨ ਹਾਊਸਿਸ, ਸੈਮੀ ਡਿਟੈਚਡ ਐਂਡ ਨਾਲੇ ਡਿਟੈਚਡ ਘਰ, ਇਹ ਤਿਆਰ ਹੋਣੇ ਨੇ 2027 ਦੇ ਐਂਡ ਤੋਂ ਲੈ ਕੇ 2028 ਦੀ ਸ਼ੁਰੂਆਤ ਦੇ ਤੱਕ ਮੇਫੀਲਡ ਰੋਡ ਐਂਡ ਮੈਕਲੋਗਲਿਨ ਰੋਡ ਦੇ ਉੱਪਰ ਕੈਲਡਨ ਸ਼ਹਿਰ ਦੇ ਵਿੱਚ ਮਿਡ 600 ਤੋਂ ਫ੍ਰੀ ਹੋਲ ਟਾਊਨ ਹਾਊਸਿਸ ਨੇ, ਉਹ ਵੀ ਦੋ ਅਲੱਗ ਡਿਜ਼ਾਇਨਸ ਦੇ, ਦੋ ਸਟੋਰੀ ਦੇ ਟ੍ਰੈਡੀਸ਼ਨਲ ਟਾਊਨ ਹਾਊਸਿਸ ਨੇ ਜਿਹੜੇ ਫ੍ਰੀ ਹੋਲ ਟਾਊਨ ਹਾਊਸਿਸ ਬੈਕਯਾਰਡ ਦੇ ਨਾਲ ਨੇ, ਜਿਹੜੇ 3 ਸਟੋਰੀ ਦੇ ਰੀਅਰ ਲੇਨ ਫ੍ਰੀ ਹੋਲ ਟਾਊਨ ਹਾਊਸਿਸ ਨੇ, ਡਬਲ ਕਾਰ ਗਰਾਜ, ਟੋਟਲ 4 ਕਾਰਸ ਦੀ ਪਾਰਕਿੰਗ ਦੇ ਨਾਲ ਤੁਹਾਡੇ ਲਈ ਆ ਰਹੇ ਨੇ, 25 ਫੁੱਟ ਦੇ ਲੋਟਸ ਨੇ, ਸੈਮੀ ਡਿਟੈਚਡ ਘਰ ਵੀ ਇਹ ਵੀ ਤਿਆਰ ਹੋਣੇ ਨੇ, ਤੇ ਨਾਲ ਹੀ 36 ਫੁੱਟ ਦੇ ਐਂਡ 42 ਫੁੱਟ ਦੇ ਜਿਹੜੇ ਕਿ ਵੱਡੇ ਡਬਲ ਕਾਰ ਗਰਾਜ ਦੇ ਡਿਟੈਚਡ ਘਰ ਨੇ ਉਹ ਵੀ ਆ ਰਹੇ ਨੇ। ਇਹ ਘਰ ਬਹੁਤ ਹੀ ਵਧੀਆ, ਬੜੀ ਬਹੁਤ ਹੀ ਸੋਹਣੀ ਲੋਕੇਸ਼ਨ ਦੇ ਉੱਪਰ ਆ ਰਹੇ ਨੇ, ਤੇ ਜ਼ਰੂਰ ਤੁਸੀਂ ਗੱਲਬਾਤ ਕਰ ਲਓ ਟੀਮ ਸਿੱਧੂ ਦੇ ਨਾਲ। ਨੰਬਰ ਹੈ 416-316-4163-02-0016, ਟੀਮ ਸਿੱਧੂ ਦਾ ਨੰਬਰ ਹੈ।
0: ਦੋਸਤੋ ਕੀ ਹਾਲ ਚਾਲ ਨੇ ਤੁਹਾਡੇ, ਮੈਨੂੰ ਲੱਗਦਾ ਹੁਣ ਤਾਂ ਤੁਹਾਡੇ ਹਾਲ ਤੇ ਚਾਲ ਬਿਲਕੁਲ ਠੁੱਕ ਹੋਣਗੇ ਕਿਉਂਕਿ ਇਹ ਵੀਕਐਂਡ ਆ ਗਿਆ।
1: ਬਿਲਕੁਲ,
0: ਕਹਿੰਦੇ ਹੁਣ ਤਾਂ ਲੈ ਲਿਆ ਕੰਮ ਸ਼ਾਮ ਜੀ ਨੂੰ, ਫਿਰ ਥੋੜ੍ਹਾ ਜਿਹਾ ਘਰਾਂ ਨੂੰ ਚਾਲੇ ਪਾ ਲੈਣੇ ਨੇ ਤੁਸੀਂ, ਹੈ ਨਾ, ਹੌਲੀ ਹੌਲੀ ਹੌਲੀ ਹੌਲੀ ਆਉਣਾ ਅਤੇ ਫਿਰ ਵੀਕਐਂਡ 'ਤੇ ਕਰਨਾ ਇੰਜੋਏ ਪੂਰਾ ਵੀਕਐਂਡ ਨੂੰ, ਅਤੇ ਖੁਸ਼ ਹੋ ਗਏ ਅੱਜ ਤੋਂ ਤੁਸੀਂ। ਮੈਨੂੰ ਇਹ ਦੱਸੋ ਕਿ ਬਾਹਰ ਮੌਸਮ ਕਿਸ ਤਰ੍ਹਾਂ ਕਰਵਟ ਲੈ ਰਿਹਾ, ਕਿਉਂਕਿ ਅਸੀਂ ਤਾਂ ਸਟੂਡੀਓ 'ਚ ਬੈਠੇ ਹਾਂ, ਚਾਰੇ ਪਾਸੇ ਕੰਧਾਂ ਨੇ, ਹੈ ਨਾ, ਇਮੈਜੀਨੇਸ਼ਨ ਹੀ ਕਰ ਸਕਦੇ ਹਾਂ ਵੀ ਉਹ ਸਾਡੇ ਵੀਰ ਜਾ ਰਹੇ ਹੋਣਗੇ, ਚੰਕੂਜ਼ੀ 'ਤੇ ਜਾ ਰਹੇ ਹੋਣਗੇ, ਬਵੇੜ 'ਤੇ ਜਾ ਰਹੇ ਹੋਣਗੇ, ਏਅਰਪੋਰਟ ਰੋਡ 'ਤੇ ਜਾ ਰਹੇ ਹੋਣਗੇ,
1: ਕੋਈ ਹਾਈਵੇ 'ਤੇ
0: ਸਟੀਲ 'ਤੇ ਜਾ ਰਹੇ ਹੋਣਗੇ, ਕੋਈ ਹੈਗੇ ਫੋਟੇ ਨੂੰ ਗੈਮ ਹੋਏਗਾ, ਹਮੇਸ਼ਾ ਗੈਮ ਹੁੰਦਾ ਬ੍ਰੈਂਪਟਨ ਦਾ, ਜਦੋਂ ਮਰਜ਼ੀ ਲੈ ਲਈਏ, ਕੱਲ੍ਹ ਮੈਂ ਫੋਟੇ ਲੈ ਲਿਆ, ਨਾਲੇ ਫੋਨ ਨਿਕਲਣਾ ਸੀ, ਮੈਂ ਕਲਰਕ ਤੇ ਨਿਕਲਿਆ, ਫਿਰ ਮੈਂ
1: ਹਾਂਜੀ
0: ਮੈਂ ਕਿਹਾ ਤੇ ਇੱਥੇ ਜਾਮ ਹੀ ਰਹਿਣਾ, ਤੇ ਚੱਲਦਾ ਰਹਿੰਦਾ ਹੌਲੀ ਹੌਲੀ ਆਰਾਮ
1: ਨਾਲ। ਇਹ ਤਾਂ ਹੁਣ ਰਸ਼ ਆਵਰ ਟਾਈਮ ਹੈ, ਹੁਣ ਤਾਂ ਆਬਵੀਅਸ ਹੀ ਗੱਲ ਹੈ ਕਿ ਮੈਂ ਹੋਣਾ ਹੀ ਆ, ਹੈ ਨਾ, ਟ੍ਰੈਫਿਕ
0: ਜਿੱਥੇ ਵੀ ਤੁਸੀਂ ਹੋ, ਸ਼ੁਭੀ ਸ਼ਾਮਾ, ਹੌਲੀ ਹੌਲੀ ਚਲਾਓ ਤੇ ਆਰਾਮ ਨੂੰ ਘਰਾਂ ਨੂੰ ਆਓ, ਤੇ ਕਹਿੰਦੇ ਹੁੰਦੇ ਆ ਕਾਹਲੀ ਕਾਹਲੀ ਕਰਨੀ, ਹੁਣ ਪਤਾ ਜਿੱਥੇ ਸਾਡਾ ਵੀਕ ਨਿਕਲ ਗਿਆ, ਹੁਣ ਦੋ ਹੋਰ ਇੱਕ ਅੱਧਾ ਘੰਟਾ, ਅੱਧਾ ਘੰਟਾ ਵੱਧ ਲੱਗ ਜੂਗਾ,
1: ਹੋਰ ਕੀ, ਬਿਲਕੁਲ ਹਾਂਜੀ ਹਾਂਜੀ,
0: ਪਰ ਸੇਫ ਐਂਡ ਸਾਊਂਡ ਪਹੁੰਚੋ ਆਪਣੀ ਡੈਸਟੀਨੇਸ਼ਨ ਤੇ, ਤੇ ਤੁਹਾਡੇ ਲਈ ਅਸੀਂ ਤੁਹਾਡਾ ਖਿਆਲ ਰੱਖਾਂਗੇ। ਉਹ ਕਿਵੇਂ ਐਂਟਰਟੇਨ, ਐਂਟਰਟੇਨ ਮਤਲਬ ਕਿ ਉਹਦਾ ਗੀਤ ਸੰਗੀਤ ਨਾਲ ਪੂਰਾ ਖਿਆਲ ਰੱਖਾਂ, ਗੱਲਾਂ ਬਾਤਾਂ ਕਾਫੀ ਹੋਣਗੀਆਂ, ਤੁਸੀਂ ਵੀ ਕੁਝ ਐਡ ਕਰਨਾ ਚਾਹੁੰਦੇ ਬਾਹਰ ਦੇ ਮੌਸਮ ਬਾਰੇ ਵੀ, ਕੀ ਲੱਗਦਾ ਕਿ ਬਾਰਿਸ਼ ਜਾਊਗੀ ਕਾਫੀ, 905-564-44 ਦੀ ਕਾਲ ਕਰ ਲਓ, ਮਿੱਠੀ ਜਿਹੀ ਛੋਟੀ ਜਿਹੀ ਗੱਲਬਾਤ ਕਰੋਗੇ ਤਾਂ ਸਾਨੂੰ ਵੀ ਚੰਗਾ ਲੱਗਿਆ, ਤੁਹਾਨੂੰ ਵੀ ਚੰਗਾ ਲੱਗਿਆ, 905-564-6444। ਵੈਸੇ ਤਾਂ ਕੋਈ ਨਾ ਕੋਈ ਟੋਪਿਕ ਵੀ ਛੇੜ ਲੈਂਦੇ, ਪਰ ਫਰਾਈਡੇ ਹੈਗਾ ਸੀ ਕਿ ਕੁਛ ਨਹੀਂ, ਕਿਉਂਕਿ ਬੜਾ ਬਿਜ਼ਨਸ ਵੱਲ ਕਵਰ ਕਰਨਾ ਹੁੰਦਾ, ਅਤੇ ਅੱਜ ਨਹੀਂ ਛੇੜਦੇ, ਥੋੜ੍ਹਾ ਜਿਹਾ ਦੇਖ ਲਓ ਜੇ ਬੂਟ ਬਣ ਗਿਆ ਤਾਂ ਚੁੰਨੇ ਵੱਡੋ, ਹੈ ਨਾ,
1: ਬਿਲਕੁਲ ਗੱਲਾਂ ਤਾਂ ਜ਼ਰੂਰ ਚੱਲਣਗੀਆਂ, ਫਰਾਈਡੇ ਦਾ ਦਿਨ ਹੈ,
0: ਪਹਿਲਾਂ ਤਾਂ ਗੀਤ ਸੀ ਆਪਾਂ ਲਾਈਏ, ਵਧੀਆ ਜਿਹਾ ਗੀਤ ਲਾਈਏ,
1: ਹਾਂਜੀ
0: ਵਧੀਆ ਜਿਹਾ ਗੀਤ ਲਾ ਰਹੇ ਤੁਹਾਡੇ ਪਿਆਰ ਦੇ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜ ਚੁੱਕੀ ਹੋ। 5533 ਜੀ ਆਇਆਂ ਨੂੰ ਜੀ ਨਿੱਘਾ ਸਵਾਗਤ।
1: ਪਹਿਲਾਂ
0: ਤਾਂ ਵੀਰੇ ਆਪਣਾ ਨਾ ਮੇਰੀ ਗੱਲ ਸੁਣੋ, ਪਹਿਲਾਂ ਆਪਣਾ ਪਿਆਰਾ ਜਿਹਾ ਨਾਂ ਦੱਸੋ। ਮੇਰੇ ਕੋਲ ਨਾਂ ਆ ਗਿਆ, ਪਰ ਮੇਰੇ ਕੋਲ ਆ ਗਿਆ ਨਾਂ, ਪਰ ਮੈਂ ਚਾਹੁੰਦਾ ਤੁਸੀਂ ਆਪਣੇ ਮੁੱਖ ਤੋਂ ਆਪਣਾ ਪਿਆਰਾ ਜਿਹਾ ਛੋਟਾ ਜਿਹਾ ਨਾਂ ਦੱਸੋ ਨਾ। ਬਲਵਿੰਦਰ ਜੌਹਲ ਕਿੰਨਾ ਸੋਹਣਾ ਨਾਂ, ਜੌਹਲ ਭਾਈ ਸਾਡਾ ਹੈ।
2: ਅੱਜ
0: ਤੁਹਾਡੀ ਫਰਮਾਇਸ਼ ਵੀ ਲਿਖਦੇ ਆ, ਸਾਹਮਣੇ ਲਿਖ ਲੈਂਦੇ ਆਪਾਂ, ਮਨਪ੍ਰੀਤ ਹੋਣਾ ਨੂੰ ਲਿਖਾਓ।
1: ਹਾਂਜੀ,

0: ਹਾਂਜੀ ਸ੍ਰੀ ਸ਼ਾਮ ਦਾ ਸੱਚਾ ਸੂਰਮਾ ਪਲੀਜ਼ ਸੁਣਾ ਲਾ ਜੀ
1: ਸੱਚਾ ਸੂਰਮਾ
2: ਜਸਪ੍ਰੀਤ ਤੁਸੀਂ ਆਪਣੀ ਲਾਈਨ ਛੱਡ ਗਏ ਹੋ ਜਸਪ੍ਰੀਤ ਦਾ ਨੰਬਰ ਦੇ ਦਈਏ 9944 ਟੈਲੀਫੋਨ ਨੰਬਰ ਅੱਛਾ ਮੰਨੂ ਸ਼ਰਮਾ ਹੋਰੀ ਬੜੇ ਐਨਰਜੀ ਵਾਲੀ ਇਹ ਗਰਲ ਹੈਗੀ ਆ ਔਰ ਤੁਹਾਡੇ ਵਾਸਤੇ ਨਾ ਖਾਸ ਕਰਕੇ ਇੰਡੀਆ ਦੇ ਵਿੱਚ ਕਾਫੀ ਰੱਦੋ ਬਦਲ ਹੋਏ ਨੇ ਜਿਹੜੇ ਲਾਅ ਦੇ ਵਿੱਚ ਕਈ ਚੀਜ਼ਾਂ ਤੁਹਾਨੂੰ ਨਹੀਂ ਚਾਹੀਦੀਆਂ ਹੁੰਦੀਆਂ ਇੰਸ਼ੋਰ ਦੀ ਇੰਸ਼ੋਰਸ ਕਰਦੇ ਨੇ ਤੁਹਾਡੀ ਕਾਰਾਂ ਵੈਨਾਂ ਦੀ ਪਲੱਸ ਉਹ ਕਹਿੰਦੇ ਕਿ ਇਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਨਾ ਕਾਰਾਂ ਵੈਨਾਂ ਦੇ ਵਿੱਚ ਕਈ ਚੀਜ਼ਾਂ ਤੁਹਾਨੂੰ ਨਹੀਂ ਚਾਹੀਦੀਆਂ ਉਹਦੇ ਨਾਲ ਸਸਤੀ ਹੋ ਜਾਂਦੀ ਡੀਲ ਤੁਹਾਡੀ ਘਰ ਦੀ ਇੰਸ਼ੋਰਸ ਵੀ ਕਰਦੇ ਨੇ ਇਹ ਤੁਸੀਂ ਇਹਨਾਂ ਨਾਲ ਨਾ ਸੰਪਰਕ ਕਰ ਲਓ ਨੰਬਰ ਮੈਂ ਤੁਹਾਨੂੰ ਦਿੰਦਾ ਇਹਨਾਂ ਦਾ 2899529532 2999529532 ਇਹਨਾਂ ਦਾ ਟੈਲੀਫੋਨ ਨੰਬਰ ਆ ਮਨੂ ਸ਼ਰਮਾ ਹੋਰਾਂ ਨੂੰ ਘੰਟੀ ਖੜਕਾਓ ਕਹਿੰਦਾ ਮਤਲਬ ਰਿੰਗ ਕਰੋ ਅਤੇ ਉਹ ਫੋਨ ਚੱਕਣਗੇ ਅਤੇ ਵਧੀਆ ਡੀਲਰ ਨੂੰ ਤੁਲਾਓ ਵੀਕਐਂਡ ਆ ਗਿਆ ਹੈਗਾ ਬੈਠ ਕੇ ਉਹਨਾਂ ਨਾਲ ਉਹ ਤੁਹਾਨੂੰ ਮਿਲ ਵੀ ਲੈਣਗੇ ਜਿੱਥੇ ਘਰੇ ਤੁਹਾਡੇ ਆ ਕੇ ਵੀ ਹੈ ਨਾ ਜਾਂ ਉਹਨਾਂ ਦੇ ਆਫਿਸ ਜਾ ਕੇ ਮਿਲ ਸਕਦੇ ਹੋ ਤੁਸੀਂ ਨੰਬਰ ਹੈ 2899529532 'ਤੇ ਕਾਲ ਕਰਕੇ ਹੋਰ ਇਨਫੋਰਮੇਸ਼ਨ ਲੈ ਲਓ
1: ਜੀ ਇੱਕ ਛੋਟਾ ਜਿਹਾ ਮੈਸੇਜ ਸੀ ਉਹ ਬ੍ਰੈਂਪਟਨ ਦਾ ਤੁਹਾਨੂੰ ਦੇ ਦਈਏ ਕਿਉਂਕਿ ਹੁਣ ਵੀਕਐਂਡ ਆ ਗਿਆ ਵਾ ਅਤੇ ਵੀਕਐਂਡ 'ਤੇ ਓਬਵੀਅਸਲੀ ਗੱਲ ਹੈ ਕਿ ਤੁਸੀਂ ਸਾਰੇ ਹੀ ਆਪਣੇ ਘਰਾਂ 'ਚ ਗੈਟ ਟੂਗੈਦਰਸ ਕਰਦੇ ਹੀ ਹੋ ਤਾਂ ਸਪਰਿੰਗ ਸਮਰ ਐਨਫੋਰਸਮੈਂਟ ਰੀਮਾਈਂਡਰਸ ਨੇ ਜੋ ਕਿ ਸਿਟੀ ਆਫ ਬ੍ਰੈਂਪਟਨ ਵਾਲੇ ਤੁਹਾਨੂੰ ਦੇ ਰਹੇ ਨੇ ਕਿ ਤੁਸੀਂ ਚੰਗੇ ਨੇਬਰਸ ਬਣੋ ਚਾਹੀਂ ਤਾਂ ਹੀ ਇੱਕ ਚੰਗੀ ਕਮਿਊਨਿਟੀ ਬਣ ਸਕਦੀ ਆ ਇਸ ਕਰਕੇ ਆਪਣੀ ਸਿਟੀ ਨੂੰ ਸੇਫ ਕਲੀਨ ਐਂਡ ਵੈਲਕਮਿੰਗ ਰੱਖੋ ਆਪਣਾ ਯਾਰਡ ਵਗੈਰਾ ਸਾਰਾ ਮੇਨਟੇਨ ਕਰਕੇ ਰੱਖੋ ਚਾਹੇ ਤੁਹਾਡੇ ਘਰਾਂ ਦੇ ਬਾਹਰ ਜਿੰਨਾ ਵੀ ਸਾਰਾ ਲੋਨ ਵਗੈਰਾ ਹੁੰਦਾ ਉਹਨੂੰ ਮੇਨਟੇਨ ਕਰਕੇ ਰੱਖੋ ਬੈਕ ਯਾਰਡ ਮੇਨਟੇਨ ਕਰਕੇ ਰੱਖੋ ਆਪਣੀ ਸਿਟੀ ਨੂੰ ਜਿੰਨੀ ਜ਼ਿਆਦਾ ਹੋ ਸਕਦਾ ਸੇਫ ਕਲੀਨ ਐਂਡ ਵੈਲਕਮਿੰਗ ਰੱਖੋ ਜਦੋਂ ਵੀ ਤੁਸੀਂ ਘਰਾਂ ਦੇ ਵਿੱਚ ਆਪਣੇ ਗੈਟ ਟੂਗੈਦਰਸ ਕਰਦੇ ਹੋ ਤਾਂ ਜ਼ਰੂਰੀ ਹੈ ਕਿ ਜਿਹੜੀ ਐਕਸੈਸਿਵ ਨੋਇਜ਼ ਆ ਉਹਨੂੰ ਡਾਊਨ ਰੱਖੋ ਜ਼ਿਆਦਾ ਸ਼ੋਰ ਸ਼ਰਾਬਾ ਨਾ ਪਾਓ ਤੁਹਾਡੇ ਨੇਬਰਸ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਓਬਵੀਅਸ ਗੱਲ ਹੈ ਜਦੋਂ ਘਰਾਂ 'ਚ ਮਹਿਮਾਨ ਆਉਂਦੇ ਨੇ ਤਾਂ ਜਿੰਨੇ ਆਪਣੇ ਪਾਰਕਿੰਗ ਸਪੋਟਸ ਹੁੰਦੇ ਨੇ ਉਹ ਬੁੱਕ ਹੋ ਜਾਂਦੇ ਨੇ ਤਾਂ ਜਿਹੜੇ ਸਾਈਡ ਵਾਕਸ ਨੇ ਅਤੇ ਬਾਈਕ ਲੇਨਸ ਨੇ ਉਹਨਾਂ ਨੂੰ ਜ਼ਰੂਰ ਕਲੀਅਰ ਰੱਖੋ ਬਾਕੀ ਤੁਸੀਂ ਇੱਧਰ ਉੱਧਰ ਕਿਤੇ ਵੀ ਪਾਰਕ ਕਰ ਲਓ ਬਟ ਇਸ ਚੀਜ਼ ਦਾ ਵੀ ਜ਼ਰੂਰ ਧਿਆਨ ਰੱਖਣਾ ਕਿ ਜਿਹੜੀ ਸਟਰੀਟ ਪਾਰਕਿੰਗ ਹੈ ਉਹ ਲਿਮਿਟਿਡ ਕੀਤੀ ਹੋਈ ਹੈ 3 ਘੰਟਿਆਂ ਦੇ ਲਈ ਅਤੇ ਇਸ ਤੋਂ ਇਲਾਵਾ ਰਾਤ ਦੇ 2 ਵਜੇ ਤੋਂ ਲੈ ਕੇ
2: ਉਹਨਾਂ ਨੇ ਜਿਹੜਾ ਨਾ ਆਪਣੇ ਕੋਲ ਮੈਸੇਜ ਦਿੱਤਾ ਸਿਟੀ ਆਫ ਬ੍ਰੈਂਪਟਨ ਨੇ ਉਹ ਕਹਿੰਦੇ ਕਿ ਆਲਰੇਡੀ 2 ਮਹੀਨੇ ਤੋਂ ਅਸੀਂ ਮੈਸੇਜ ਦੇ ਰਹੇ ਹਾਂ ਕਿ ਸਵੇਰੇ ਪਾਰਕ ਨਾ ਕਰੋ ਹੁਣ ਟਿਕਟਾਂ ਲੱਗਣੀਆਂ ਸ਼ੁਰੂ ਹੋ ਗਈਆਂ
1: ਬਿਲਕੁਲ ਹੋ ਰਹੀਆਂ ਨੇ ਹਾਂਜੀ ਨਹੀਂ ਤਾਂ ਤੁਸੀਂ ਪਾਰਕਿੰਗ ਸਪੋਟ ਤੁਹਾਨੂੰ ਲੈਣਾ ਪੈਣਾ ਜੇ ਤੁਹਾਡੇ ਕੋਲ ਘਰ 'ਚ ਜੇ ਲੈਟ ਸੇ ਤੁਹਾਡੀ 4 ਕਾਰਜ਼ ਦੀ ਪਾਰਕਿੰਗ ਹੈਗੀ ਹੈ ਤੁਹਾਡੇ ਕੋਲ ਸਪੋਟ ਅਤੇ ਤੁਹਾਡੇ ਕੋਲ 5 ਕਾਰਜ਼ ਨੇ
2: ਗੱਲ ਇਹ ਹੁੰਦੀ
1: ਤਾਂ ਸਪੋਟ ਲੈ ਲਓ ਆਪਣਾ ਹੈ ਨਾ
2: ਮੈਂ ਗੱਲ ਇਹ ਹੁੰਦੀ ਹੈ ਮਨਪ੍ਰੀਤ ਕਿ ਸਿਟੀ ਵਾਲਿਆਂ ਨੇ ਵੀ ਖਰਚੇ ਕਿਤੇ ਨਾ ਕਿਤੇ ਕਰਨੇ ਲੈਣੇ ਹੁੰਦੇ ਨੇ ਹੈ ਗ੍ਰਾਹੀ ਕਰਨੀ ਹੁੰਦੀ ਆ ਤਾਂ ਹੀ ਖਰਚੇ ਚੱਲਦੇ ਨੇ ਉਹ ਪਹਿਲਾਂ ਹੀ ਕਹੀ ਜਾ ਰਹੇ ਨੇ ਭਾਈ ਪਹਿਲਾਂ ਜਦੋਂ ਕੈਮਰੇ 'ਤੇ ਲਾਏ ਸੀ ਉਹ ਤਾਂ ਹੁਣ ਬੰਦ ਹੋ ਗਏ
1: ਹਾਂਜੀ ਬਿਲਕੁਲ
2: ਹੁਣ ਉਹ ਕੀ ਕਰਨ ਲੱਗੇ ਨੇ ਬੱਸਾਂ ਦੇ ਉੱਤੇ ਜਿਹੜੇ ਸਕੂਲ ਬੱਸਾਂ ਨੇ
1: ਹਾਂਜੀ
2: ਬਹਿ ਲੋੜ ਤਾਂ ਹੈ ਨਹੀਂ ਕਿਹੜਾ ਬੰਦਾ ਪਾਗਲਾਂ ਕੋਲ ਦੀ ਲੰਘਦਾ ਪਰ ਫਿਰ ਵੀ ਲਾ ਰਹੇ ਨੇ ਕੋਈ ਨਾ ਕੋਈ ਤਾਂ ਲੰਘੋ ਫਸੂਗਾ ਹੀ ਜਿਹੜੀ ਫਸੂਗੀ ਕੋਈ ਨਾ ਕੋਈ ਤਾਂ ਫਿਰ ਰੇਵਨਿਊ ਤਾਂ ਆਊਗਾ ਨਾ
1: ਕਿਉਂਕਿ ਕਈ ਲੋਕੀ ਨਾ ਨਹੀਂ ਵੇਟ ਕਰਦੇ ਉਹਨੂੰ ਕ੍ਰੋਸ ਕਰਕੇ ਚਲੇ ਜਾਂਦੇ ਨੇ ਜੋ ਕਿ ਪਹਿਲੇ ਤੋਂ ਜਦੋਂ ਆਪਾਂ ਲਾਇਸੈਂਸ ਲੈਂਦੇ ਆਪਾਂ ਨੂੰ ਪਹਿਲੇ ਦਿਨ ਤੋਂ ਸਿਖਾਇਆ ਜਾਂਦਾ ਵੀ ਤੁਸੀਂ ਸਕੂਲ ਬੱਸ ਨੂੰ ਜੇ ਰੈਡ ਫਲੈਸ਼ਿੰਗ ਆ ਤਾਂ ਤੁਸੀਂ ਨਹੀਂ ਕ੍ਰੋਸ ਕਰਨਾ ਹੈ ਨਾ
2: ਹੁਣ ਤਾਂ ਤਕਰੀਬਨ ਕੱਲ ਮੈਂ ਕੁਦਰਤੀ ਇੱਥੇ ਸੀਗਾ ਆਪਣੇ ਕੋਲ 2 ਡੋਗ ਨੇ ਹਨਾ ਕਦੇ ਨਹੀਂ ਆਏ ਕੋਈ ਉਹ ਸਿਟੀ ਵੱਲੋਂ
1: ਹਾਂਜੀ
2: ਉਹ ਕਹਿੰਦੇ ਜੀ ਅਸੀਂ ਪੁੱਛਦੇ ਫਿਰਦੇ ਹਾਂ ਸਾਰੇ ਸਟੇਟ ਦੇ ਉੱਤੇ ਜਿਨ੍ਹਾਂ ਨੇ ਪੈਟਸ ਰੱਖੇ ਹੋਏ ਨੇ
1: ਹਾਂਜੀ
2: ਹਨਾ ਵੀ ਕੀ ਉਹ ਤੁਸੀਂ ਲਾਇਸੈਂਸ ਲਿਆ ਹੋਇਆ ਮੈਂ ਕਿਹਾ ਵੀ ਸੱਚਾ ਜਦੋਂ ਦੇ ਬੱਚੇ ਪਾਲੇ ਉਦੋਂ ਦੇ ਲਏ ਹੋਏ ਨੇ
1: ਹਾਂਜੀ ਬਿਲਕੁਲ
2: ਤੇ ਉਹ ਸਾਰੇ ਪ੍ਰਸਟੀਜ ਚੋਂ ਮਿਲ ਕੇ ਆਏ ਸਾਰਾ ਹੋਰਾਂ 'ਚ ਵੀ ਡੋਗ ਰੱਖੇ ਹੋਏ ਆ ਤੇ ਉਹ ਕਹਿੰਦੇ ਜਿਹਨਾਂ ਦਾ ਨਹੀਂ ਉਹਨਾਂ ਨੂੰ ਕਹਿੰਦਾ ਭਾਈ ਕਹਿਣ ਦਾ ਮਤਲਬ ਸਿਟੀ ਹੁਣ ਕਰਨ ਲੱਗ ਗਈ ਸਾਰੇ ਪਾਸੇ ਰੈਵਨਿਊ ਆਵੇ
1: ਹਾਂਜੀ ਇਨਸਪੈਕਸ਼ਨ ਹੋ ਰਹੀ ਹੈ ਹਰ ਚੀਜ਼ ਦੀ ਹੋ ਰਹੀ ਹੈ ਤੇ ਜ਼ਰੂਰੀ ਹੈ ਕਿ ਤੁਸੀਂ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਆਪਣੀ ਸਟਰੀਟ ਪਾਰਕਿੰਗ ਨਾ ਕਰੋ ਤੇ ਦਿਨ ਵੇਲੇ ਵੀ 3 ਘੰਟੇ ਦੇ ਲਈ ਲਿਮਿਟਿਡ ਕੀਤੀ ਹੋਈ ਹੈ ਛੋਟੇ ਛੋਟੇ ਜਿਹੇ ਸਿੰਪਲ ਜਿਹੇ ਐਕਸ਼ਨਸ ਨੇ ਜ਼ਰੂਰ ਤੁਸੀਂ ਇਹਨਾਂ ਦਾ ਧਿਆਨ ਰੱਖੋ ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ ਇੱਧਰ ਉੱਧਰ ਕੋਈ ਵੀ ਆਪਣਾ ਜਿਹੜਾ ਗਾਰਬੇਜ ਉਹਨੂੰ ਡੰਪ ਨਾ ਕਰੋ ਪ੍ਰੋਪਰ ਬਿਨਸ ਦੇ ਵਿੱਚ ਡਿਸਪੋਜ਼ ਕਰੋ ਇਹ ਛੋਟੀਆਂ ਜਿਹੀਆਂ ਗੱਲਾਂ ਨੇ ਜੋ ਕਿ ਸਿਟੀ ਆਫ ਬ੍ਰੈਂਪਟਨ ਵਾਲੇ ਤੁਹਾਨੂੰ ਰਿਮਾਈਂਡ ਕਰਾ ਰਹੇ ਨੇ ਬਾਕੀ ਦੀ ਇਨਫੋਰਮੇਸ਼ਨ ਤੁਸੀਂ brampton.ca/bylaws ਤੇ ਜਾ ਕੇ ਲੈ ਸਕਦੇ ਹੋ ਇਹਨਾਂ ਦੀ ਵੈਬਸਾਈਟ ਹੈ brampton.ca/bylaws ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਨੇ ਜੋ ਕਿ ਸਿਟੀ ਆਫ ਬ੍ਰੈਂਪਟਨ ਵਾਲੇ ਤੁਹਾਡੇ ਤੱਕ ਪਹੁੰਚਾ ਰਹੇ ਆ
2: ਬਾਕੀ ਇਹ ਹੈਗਾ ਕਿ ਜਦੋਂ ਵੀ ਤੁਸੀਂ ਕਿਸੇ ਨੂੰ ਆਪਣੇ ਅਟੈਂਡੈਂਟ ਰੱਖਦੇ ਹੋ ਘਰ ਦੇ ਵਿੱਚ ਤਾਂ ਜਿਹੜੇ ਫਾਇਰ ਅਲਾਰਮ ਲੱਗਣੇ ਚਾਹੀਦੇ ਨੇ ਪ੍ਰੋਪਰ ਬੇਸਮੈਂਟ ਦੇ ਵਿੱਚ ਲੱਗਣੇ ਚਾਹੀਦੇ ਨੇ ਇਨ ਕੇਸ ਕੋਈ ਪ੍ਰੋਬਲਮ ਹੋ ਜਾਵੇ ਤਾਂ ਫਿਰ ਸਾਰਿਆਂ ਦੀ ਸੇਫਟੀ ਹੁੰਦੀ ਆ ਉਹਦੇ ਨਾਲ
1: ਹਾਂਜੀ
2: ਅਤੇ ਕਈ ਵਾਰੀ ਪ੍ਰੋਬਲਮ ਵੀ ਆਉਂਦੀ ਕਿਉਂਕਿ ਅੱਜ ਕੱਲ੍ਹ ਸਿਟੀ ਨੂੰ ਪਤਾ ਕਿ ਤੁਸੀਂ ਬਾਇਲਾ ਵੀ ਨਹੀਂ ਬਣਾਇਆ ਕਈ ਵਾਰੀ ਬਹੁਤ ਸਾਰੇ ਬੰਦੇ ਬਾੜੇ ਹੁੰਦੇ ਨੇ ਬੇਸਮੈਂਟਾਂ 'ਚ ਅਤੇ ਉਹਨਾਂ ਨੂੰ ਵੀ ਟਿਕਟਾਂ ਮਿਲ ਰਹੀਆਂ ਚੈੱਕਅਪ ਹੋ ਰਹੀ ਸਾਰੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ ਅਤੇ ਅਗਲੇ ਕਾਲਰ ਲੈ ਲਈ ਸਾਡੇ ਨਾਲ ਆ ਗਏ ਨੇ ਜੀ
1: ਹਾਂਜੀ 2 8 6 5 ਜੀ ਸਤਿ ਸ਼੍ਰੀ ਅਕਾਲ
0: ਮਾੜਾ
2: ਮੋਟਾ
0: ਬੀਅਰ ਲੈ ਕੇ ਬਹਿ ਕੇ ਵਿੱਚ ਪਾਣੀ ਪੂਣੀ ਮਾਰੇ ਗਿਆ
2: ਛੁੱਟੀਆਂ ਹੋਣ ਤੁਹਾਡਾ ਅੱਜ ਤੋਂ ਸ਼ੁਰੂ ਹੋ ਲੱਗ ਗਿਆ ਗੱਲ ਕਰ ਲੋ ਤਸਵੀਰ ਖਿੱਚਦੇ ਪੂਰੇ ਸਾਡੇ ਬਾਇਕ
1: 9873 ਜੀ ਸਤਿ ਸ਼੍ਰੀ ਅਕਾਲ
3: ਚੜ੍ਹਦੀ
2: ਕਲਾ ਵੀਰੇ ਤੁਸੀਂ ਸੁਣਾਓ ਕੀ ਹਾਲ ਚਾਲ ਨੇ
3: ਜੀ ਸਭ ਖੈਰ ਸ਼ੀਰ ਸ਼ੁਕਰੀਆ ਵਾ ਤੋ ਮੈਂ ਕਹਿਣਾ ਕਿ ਮੇਰੀ ਤਰਫੋਂ ਨਾ ਅੱਜ ਸਾਡਾ ਪਾਕਿਸਤਾਨ ਦਾ ਨਾ ਯੋਮੇ ਆਜ਼ਾਦੀ ਇੰਡੀਪੈਂਡੈਂਟ ਦਿਨ
2: ਹਾਂਜੀ ਮੈਂ ਬੋਲਣਾ ਅੱਗੇ ਜਾ ਕੇ ਕਹਿਣਾ ਕਿ ਕੱਲ ਨੂੰ ਸਾਡਾ ਆਪਣੇ ਭਾਰਤ ਵਾਲਿਆਂ ਦਾ
3: ਆਜ ਪਾਕਿਸਤਾਨ ਕਿਆ ਹੋ ਕੱਲ ਇੰਡੀਆ ਕਾ ਤੋ ਮੇਰੀ ਤਰਫ ਸੇ ਸਭ ਕੋ ਮੁਬਾਰਕਾਂ ਵਧਾਈਆਂ ਸੀ ਇੰਡੀਪੈਂਡੈਂਟ ਦਿਨ ਕੇ
1: ਹਾਂਜੀ
2: ਮੁਬਾਰਕਾਂ ਤਾਂ ਕਹਿ ਸਕਦੇ ਆ ਪਰ ਕਈ ਵਾਰੀ ਜਿੱਥੇ ਆਪਾਂ ਆਜ਼ਾਦੀ ਲਈ ਸੀ ਉੱਥੇ ਖੜੇ ਆ ਬੜਾ ਤਰੱਕੀ ਨਹੀਂ ਕੀਤੀ ਆਪਾਂ ਔਰ ਕਈ ਵਾਰੀ ਫਿਰ ਮਹਿਸੂਸ ਜਿਹਾ ਹੁੰਦਾ ਨਾ ਕਈ ਵਾਰੀ ਹਾਂ
1: ਬਿਲਕੁਲ ਹਾਂਜੀ
2: ਕੋਈ ਨਹੀਂ
1: ਚਲੋ ਕੋਈ ਗੱਲ ਨਹੀਂ
2: ਆਪਾਂ ਸਾਡਾ ਬਣਦਾ
1: ਹਾਂ ਬਿਲਕੁਲ
2: ਆਪਾਂ
1: ਇੱਕੋ ਹੀ ਆ ਜਿਵੇਂ ਵੀ ਹੈਗੇ ਆ
2: ਨਾ ਨਹੀਂ ਮੈਂ 14 ਵੀ ਕਰ ਰਿਹਾ 15 ਦੀ ਗੱਲ ਵੀ ਕਰ ਰਿਹਾ
1: ਹਾਂਜੀ
2: ਤੇ ਹੁਣ ਗੱਲ ਤਾਂ ਇਹ ਹੁੰਦੀ ਆ ਵੀ ਹੁਣ ਜਿਵੇਂ ਸਪੋਜ਼ ਅਸੀਂ ਤਾਂ ਆਜ਼ਾਦੀ ਮਨਾਉਂਦੇ ਹਾਂ ਬੜੀ ਠਾਠੋ ਨਾਲ ਸ਼ਾਨੋ ਸ਼ੌਕਤ ਨਾਲ ਪਰ ਕੰਗਨਾ ਰਣੌਤ ਕਹਿੰਦੀ ਆਜ਼ਾਦੀ ਆਈ ਹੈ ਲੇਟ ਬਹੁਤ ਆਈ ਹੈ ਕਹਿੰਦੀ 2014 ਚ ਆਈ ਆ ਉਹ ਕਹਿੰਦੀ ਹੁਣ ਕੀ ਨਹੀਂ ਮੰਨੀਏ ਕੰਗਨਾ ਰਣੌਤ ਨੂੰ ਮੰਨੀਏ ਜਾਂ ਆਪਣੇ ਸਹੀ
1: ਤਰੀਕੇ
2: ਤੋਂ ਕਈ ਵਾਰੀ ਨਾ ਜੋ ਮਜ਼ਾਕ ਕਰ ਲੈਂਦੇ ਆ ਇੰਡੀਪੈਂਡੈਂਟ ਨਾਲ ਵੀ ਇਹ ਦਿਨ ਬੜੇ ਉੱਡ ਦੂਰ ਗਿਆ ਕੀ ਗੱਲ ਤੁਸੀਂ ਵੀ ਮਤਲਬ ਮੈਨੂੰ ਲੱਗਦਾ ਲੱਗਦਾ ਕਿਸੇ ਨਾਲ ਹੋਈ ਲੱਗਦੀ ਤੁਹਾਡੇ ਨਾਲ ਵੀ ਇਸ ਤਰ੍ਹਾਂ ਦੀ ਕੋਈ ਹੈ
3: ਸਿੱਧੂ ਸਾਹਿਬ
2: ਹਾਂਜੀ
3: ਕੱਲ ਵੀ ਕੀਤਾ ਫੋਨ ਗੱਲ ਕਰੀ ਦੀ ਸ਼ੇਅਰ ਚੇਤੇ ਆ ਜਾਂਦਾ
2: ਕੋਈ ਗੱਲ ਨੀ ਆਉਣ ਦੇ ਸੁਣਾ ਦਿਓ ਸੇਰਾ ਖੁੱਲ੍ਹਾ
3: ਕਹਿੰਦਾ ਪਿਆਰ ਤੇ ਗੀਤ ਲਾਉਣਾ ਹੈ ਕਹਿੰਦਾ ਬਿਨਾਂ ਪਿਆਰ ਤੇ ਜ਼ਿੰਦਗੀ ਦੇ ਮਕਸਦ ਟੋਲਾ ਪਿਆਰ ਕਰਨ ਦਾ ਬਲ ਸਿੱਖ ਲੈ ਇਸ ਦੌਰ ਦੇ ਵਿੱਚ ਮੇਰੀ ਉਂਗਲੀ ਨੱਪ ਕੇ ਮੇਰੇ ਨਾਲ ਤੁਰਨ ਦਾ ਬਲ ਸਿੱਖ ਲੈ
2: ਬਲ ਸਿੱਖ ਲੈ ਕਿਆ ਬਾਤ ਹੈ
3: ਉਹ ਤੂੰ ਫੈਜ ਵਫਾ ਦਾ ਆਦੀ ਬਣ ਕੱਚਿਆਂ ਤੇ ਤਰਨ ਦਾ ਬਲ ਸਿੱਖ ਲੈ ਮੇਰੇ ਨਾਲ ਮਰਨ ਦੀਆਂ ਕਸਮਾਂ ਖਾ ਮੇਰੇ ਨਾਲ ਜੀਉਣ ਦਾ ਬਲ ਸਿੱਖ
2: ਬਲ ਸਿੱਖ ਲੈ ਕਿਆ ਬਾਤ ਹੈ ਕਿਆ ਬਾਤ ਹੈ ਬੜਾ ਪਿਆਰਾ ਸ਼ੇਰ ਆ ਹਾਂ
3: ਲਾ ਦੇ ਜੀ ਗੀਤ
2: ਜਰੂਰ ਲਾਉਣੇ ਹਾਂ ਲਿਖ ਲਏ ਸਾਰੇ ਗੀਤ ਸੁਣਾਵਾਂਗੇ ਅਸੀਂ ਕੋਦੇ ਵੀ ਛੱਡਦੇ ਨਹੀਂ ਗਏ ਤੁਹਾਨੂੰ ਪਤਾ ਤੁਹਾਡੀ ਫਰਮਾਇਸ਼ ਪਹਿਲਾਂ ਹੋਣੀ ਆ ਤੇ ਬਾਕੀ ਗੀਤ ਬਾਅਦ 'ਚ ਅੱਛਾ ਮੈਂ ਸੰਦਲ ਪੇਂਟਿੰਗ ਦੀ ਜਾਣਕਾਰੀ ਦੇ ਦਿਆਂ ਪ੍ਰੋਫੈਸ਼ਨਲ ਲੋਕ ਨੇ ਪੇਂਟ ਕਰਦੇ ਨੇ ਪੇਂਟ ਵੀ ਤੁਸੀਂ ਲਿਆਉਣਾ ਤਾਂ ਤੁਸੀਂ ਲੈ ਆਇਆ ਉਹ ਵੀ ਲੈ ਆਉਣਗੇ ਪਰ ਉਹ ਕਹਿੰਦੇ ਅਸੀਂ ਸੁਜੈਸਟ ਕਰਦੇ ਹਾਂ ਕਿ ਨੇਮ ਬ੍ਰੈਂਡ ਹੀ ਪੇਂਟ ਚੰਗੇ ਹੋਣ ਉਹ 100 ਸਾਰ ਹੁੰਦੇ ਨੇ ਥੋੜ੍ਹੇ ਜਿਹੇ ਮਹਿੰਗੇ ਹੁੰਦੇ ਹਨ ਜਿਵੇਂ ਵਿੰਸਮਨ ਹੋ ਕੰਪਨੀ ਹੋ ਗਈ ਹੋਰ ਵੀ ਕਾਫੀ ਹੈਗੀਆਂ ਕੰਪਨੀ ਇੱਕ ਤਾਂ ਉਹ ਕਹਿੰਦੇ ਕਿ ਅਸੀਂ ਜਿਹੜੇ ਪੇਂਟ ਆ ਨਾ ਉਹ ਕਰਦੇ ਹਾਂ ਕਿ ਇਨਕੇਸ ਘਰਾਂ 'ਚ ਬੱਚੇ ਨੇ ਅਤੇ ਆਪਣੇ ਪੈਨਸਲ ਨਾਲ ਕੁਛ ਬਾਹਤਾ ਕੰਨ ਦੇ ਉੱਤੇ ਬਸ ਮੰਮਾ ਨੂੰ ਇਹ ਚਾਹੀਦਾ ਬੱਚੇ ਦੀ ਨੂੰ ਕਿ ਸਪੰਜ ਲਓ ਪਾਣੀ ਵਾਲੀ ਉਹਦੇ ਨਾਲ ਹੀ ਸਾਫ਼ ਹੋ ਜਾਂਦਾ
1: ਹਾਂਜੀ
2: ਅਤੇ ਇਸ ਤਰ੍ਹਾਂ ਦੇ ਪੇਂਟ ਕਰਨਗੇ ਪਰ ਪੇਂਟ ਤੁਸੀਂ ਡਿਸਾਈਡ ਕਰਨਾ ਵੀ ਕਿਹੜੇ ਕਮਰੇ 'ਚ ਕਿਸ ਤਰ੍ਹਾਂ ਦਾ ਪੇਂਟ ਕਰਨਾ ਅਤੇ ਉਹ ਪੇਂਟ ਵਧੀਆ ਕਰਨਗੇ ਪ੍ਰੋਫੈਸ਼ਨਲ ਲੋਕ ਨੇ ਜਿੱਥੇ ਵੀ ਸਾਡੀ ਆਵਾਜ਼ ਸੁਣਦੀ ਹੈ ਜੀ ਟੀ ਏ ਨੈਗਰਾ ਰੀਜਨ ਹੋ ਗਿਆ ਕੇਮਬ੍ਰਿਜ ਗੋਲਫ ਹੈ ਨਾ ਅਤੇ ਸਾਰੇ ਇਲਾਕਿਆਂ ਦੇ ਵਿੱਚ ਇਹ ਕੰਮ ਕਰਦੇ ਨੇ ਜੋਬਾਂ ਕਰਦੇ ਨੇ ਕਾਲ ਕਰਨੀ ਹੈ ਸਗਜੀਤ ਹੋਰਾਂ ਨੂੰ ਸੰਦਲ ਪੇਂਟਿੰਗ 6 4 7 8 2 2 3 3 1 3 ਟੈਲੀਫੋਨ ਨੰਬਰ ਰੇਡੀਓ ਪ੍ਰੋਗਰਾਮ ਸੁਣਿਆ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ

0: ਪ੍ਰੋਗਰਾਮ ਰੇਡੀਓ ਪ੍ਰੋਗਰਾਮ ਬੇਸ ਪ੍ਰਦੇਸ਼ ਨਾਲ ਜੁੜੇ ਹੋਏ ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ ਨਾ ਵਕਤ ਦੇ ਨਾਲ ਨਾ ਗੀਤ ਵੀ ਚੱਲਦੇ ਰਹਿੰਦੇ ਨੇ ਜਿਵੇਂ ਜਿਵੇਂ ਸਮਾਂ ਚੱਲਦਾ ਪਹਿਲੇ ਪਹਿਲੇ ਉਹ ਹੁੰਦਾ ਸੀਗਾ ਕਿ ਕੈਨੇਡਾ ਦੇ ਵਿੱਚ ਜਿਹੜੇ 72 ਤੋਂ ਪਹਿਲਾਂ ਲੋਕ ਵੀ ਆਏ ਨੇ ਮਨਪ੍ਰੀਤ
1: ਹਾਂਜੀ
0: ਉਹਨਾਂ ਨੂੰ ਜਦੋਂ ਪੱਕੇ ਹੋ ਜਾਣਾ ਇੱਥੇ ਫਿਰ ਉਹਨਾਂ ਨੇ ਕਹਿਣਾ ਵੀ ਹੁਣ ਇੰਡੀਆ ਜਾਈਏ ਵਿਆਹ ਕਰਾਉਣ ਸਾਰੀਆਂ ਛਾਂਟ ਕੇ ਲਿਆਉਣੀਆਂ ਵਧੀਆ ਵਧੀਆ ਕਹਿੰਦੀਆਂ ਨੇ ਕੈਨੇਡਾ 'ਚ ਕਹਿੰਦੀ ਅਤੇ ਪਿੱਛੇ ਵਾਲੇ ਨੇ ਬਹਿਣੇ ਮਾਰਨੇ ਵਿੱਚ ਲੈ ਕੇ ਛਾਂਟ ਕੇ ਕੈਨੇਡੋਂ ਆਏ ਜਾਂ ਕਹਿ ਲਓ ਇੰਗਲੈਂਡੋਂ ਆਏ ਪਹਿਲਾਂ ਇੰਗਲੈਂਡ 'ਚ ਆਪਣੇ ਲੋਕ ਪਹਿਲਾਂ ਆਉਣੇ ਸੀ ਤੋ ਇਸ ਤਰ੍ਹਾਂ ਦੇ ਗੀਤ ਗਏ ਵੀ ਚੱਲਦੇ ਹੁੰਦੇ ਸੀ ਪਹਿਲਾਂ ਵੀ ਲੰਡਨੋਂ ਰਿਪੋਰਟ ਆਈ ਲੰਡਨੋਂ ਰਿਪੋਰਟ ਆਈ ਖੁਫੀਆ ਇੱਥੇ ਤੂੰ ਕਰਾਉਣਾ ਜਾ ਕੇ ਵਿਆਹ ਨਹੀਂ ਜਿਹੜੇ ਵਿਚਾਰੇ ਪਿੱਛੇ ਰੋਂਦੇ ਹੁੰਦੇ ਸੀ ਆਸ਼ਕ ਵੀਰ ਹੈ ਨਾ ਪਰ ਆਪ ਵਿਚਾਰੇ ਵਿਹਲੇ ਹੋ ਜਾਂਦੇ ਨਾ ਵੀ ਕਿਉਂ ਉਦੋਂ ਚਲੀ ਜਾਣੀ ਇੰਗਲੈਂਡ ਚਲੀ ਜਾਣੀ ਆ ਕੋਈ ਕੈਨੇਡਾ ਚਲੀ ਜਾਣੀ ਆ ਤੋ ਇਸ ਤਰ੍ਹਾਂ ਦੇ ਗੀਤ ਬਹੁਤ ਬਣਦੇ ਹੁੰਦੇ ਸੀਗੇ ਇਹ ਗਾਣਾ ਕਾਫੀ ਚੱਲਦਾ ਹੁੰਦਾ ਪਹਿਲਾਂ ਮੈਨੂੰ ਯਾਦ ਆ ਗਿਆ ਕੁਦਰਤੀ ਮੁੰਡੇ ਦਾ ਵੀ ਮੁੜ ਕੇ ਤਾਂ ਦਿਸੇ ਤੋਂ ਸਿਰ ਕੋਈ ਸੁਣਿਆ ਨੀ ਗੀਤ ਕੋਈ ਨਾ ਪਰ ਆਪਾਂ ਕਾਲ ਲੈ ਲਈ ਅਗਲੀ ਹੈ ਨਾ
1: ਜੀ 4902 ਹਾਂਜੀ ਸਤਿ ਸ਼੍ਰੀ ਅਕਾਲ
0: ਇੱਕ ਦੋ ਕਮਰਸ਼ੀਅਲ ਲੈ ਲਈਏ ਫਿਰ ਅਸੀਂ ਵਾਪਸ ਆਉਂਦੇ ਹਾਂ ਜਿਹੜੇ ਸਾਡੇ ਨਾਲ ਹੀ

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਲੱਖਾਂ ਦਿਲਾਂ ਦੀ ਧੜਕਨ ਦ ਸੁਪਰ ਸਟਾਰ ਐਮੀ ਵਿਲ Sound Live and Cellular Point present Amy Will live in Toronto. August 30th at Great Canadian Casino Resort. Toronto Valio, ready hojo. Buy your tickets at ticketmaster.ca or call 647 964

0: Dzień dobry. ਜਿੰਦਾਬਾਦ ਰਹਿਣ ਬਿੱਲੋ ਜਾ ਰਹੀ ਹਾਂ, ਕਿਆ ਬਾਤ ਆ। ਐਮੀ ਬਿਰਖੋਰੀ ਸਾਡੇ ਸ਼ਹਿਰ ਦੇ ਵਿੱਚ ਬੜਾ ਹੀ ਪਿਆਰਾ ਸ਼ੋਅ ਲੈ ਕੇ ਆ ਰਹੇ ਨੇ ਅਤੇ ਤੁਸੀਂ ਤਿਆਰੀਆਂ ਪੂਰੀਆਂ ਕਰ ਲਓ, ਆਪਾਂ ਸਾਰੇ ਰਲ ਮਿਲ ਕੇ ਪੂਰਾ ਇੰਜੋਏ ਕਰਾਂਗੇ ਅਤੇ ਮੂਹਰੇ ਭੰਗੜਾ ਪਾਉਣ ਨੂੰ ਵੀ ਤੁਹਾਨੂੰ ਟਾਈਮ ਦੇਵਾਂਗੇ ਤਾਂ ਕਿ ਤੁਸੀਂ ਥੋੜ੍ਹਾ ਜਿਹਾ ਗੁੱਬ ਗਵਾੜ ਵਿਕਲ, ਕਿਉਂਕਿ ਹੁੰਦਾ ਜਦੋਂ ਦਾ ਅੰਦਰ ਜਾਂਦਾ ਵਧੀਆ ਗੀਤ ਚੱਲਦਾ ਹੋਵੇ, ਮੱਲੋ ਮੱਲੀ ਪੱਬ ਤਾਂ ਉੱਠਦਾ ਹੀ ਆ ਪੰਜਾਬੀਆਂ ਦਾ, ਹੈ ਨਾ?
1: ਅਤੇ
0: ਉਹਦੇ ਵਾਸਤੇ ਵੀ ਬਣਵਾ ਲਾਂਗੇ ਥਾਂ, ਜੀ ਉਹਨੂੰ ਕਵੇ ਮੂਹਰੇ ਬਣਾ ਦਿਓ ਭਾਈ ਸਾਹਿਬ ਜੀ, ਚਲੋ ਅਤੇ ਤੁਸੀਂ ਤਿਆਰੀ ਕਰ ਲਓ ਅਤੇ ਟਿਕਟਾਂ ਆਪਣੇ ਗੁਆਂਢ ਦੇ ਵਿੱਚ ਹੀ ਆ, ਬਹੁਤੀ ਦੂਰ ਜਾਣਾ ਨਹੀਂ ਪੈਣਾ ਆਪਾਂ ਨੂੰ। 27 ਅਤੇ ਐਲਬੀਅਨ ਵੁੱਡਮੈਨ ਰੇਸ ਟਰੈਕ ਦੇ ਵਿੱਚ ਜਿਹੜਾ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਥੀਏਟਰ ਹੈਗਾ, ਬਹੁਤ ਵੱਡਾ, ਬੜਾ ਪਿਆਰਾ ਬਣਿਆ ਹੋਇਆ ਕੰਸਰਟ ਵਾਸਤੇ, ਉਹਦੇ ਵਿੱਚ ਹੋਣਾ ਗਾ 30 ਅਗਸਤ ਨੂੰ। ਨੋਟ ਕਰ ਲਓ, ਆਪਣਾ ਮਾਰਕ ਕਰ ਲਓ ਅਤੇ ਖਾਸ ਕਰਕੇ ਟਿਕਟਾਂ ਤੁਹਾਨੂੰ ਕਿਤੇ ਬਸ ਤੁਹਾਡੀ ਈਮੇਲ 'ਚ ਆ ਜਾਣੀਆਂ, ticketmaster.ca 'ਤੇ ਜਾ ਕੇ ਨਕਸ਼ਾ ਦੇਖੋ, ਹਾਂਜੀ, ਅਤੇ ਆਪਣੇ ਗ੍ਰੇਟ ਕਨੇਡੀਅਨ ਕਸੀਨੋ ਜਿਹੜਾ ਰਿਜ਼ੋਰਟ ਆ ਉਹਦਾ ਜਿੱਥੇ ਤੁਹਾਨੂੰ ਠੀਕ ਲੱਗਦਾ ਮੂਹਰੇ ਆ, ਜਿੱਥੇ ਵੀ ਤੁਹਾਨੂੰ ਠੀਕ ਲੱਗਦਾ ਉੱਥੇ ਲੈ ਲਓ ਟਿਕਟ ਅਤੇ ਈਮੇਲ 'ਚ ਤੁਹਾਡੀਆਂ ਟਿਕਟਾਂ ਆ ਜਾਣੀਆਂ। ਨਾਲ ਜਿਹੜਾ ਕੋਈ ਇਨਫੋਰਮੇਸ਼ਨ ਚਾਹੀਦੀ ਨੰਬਰ ਤੁਹਾਨੂੰ ਇੱਕ ਦੇ ਦਿੰਦੇ ਹਾਂ ਅਸੀਂ, ਐਮੀ ਵਿਰਕ ਦੇ ਸ਼ੋ ਦਾ ਟਰੂ ਸਾਊਂਡ ਲਾਈਵ ਪ੍ਰਜੈਂਟ, ਹੈ ਨਾ, ਅਤੇ 6479648573-6947-964-8573 ਟੈਲੀਫੋਨ ਨੰਬਰ ਜਿਹੜਾ ਮੇਰਾ ਆਹ ਜਿਹੜਾ ਮਾਈਕ ਹੈ ਨਾ, ਮੇਰਾ ਬੜਾ ਸਟਰੋਂਗ ਮਾਈਕ ਆ,
1: ਹਾਂਜੀ,
0: ਮੈਂ ਜੇ ਮੈਂ ਉਂਗਲੀ ਥੱਲੇ ਲਾਵਾਂ ਨਾ ਬੁੱਢ ਦੇ ਉੱਤੇ, ਇਹਦੀ ਆਵਾਜ਼ ਵੀ ਵਿੱਚ ਆਉਂਦੀ ਆ, ਤਾਂ ਹੀ ਹੌਲੀ ਕਰਕੇ ਮੈਨੂੰ ਵੋਲੀਅਮ ਘਟਾਈ ਆ।
1: ਜੀ ਜੀ ਬਿਲਕੁਲ। ਅਤੇ ਹੁਣ ਵੀਕਐਂਡ ਆ ਗਿਆ, ਤੁਸੀਂ ਆਪਣੇ ਘਰਾਂ 'ਚ ਕੋਈ ਵੀ ਗੈਟ ਟੂਗੈਦਰਸ ਕਰ ਰਹੇ ਹੋ ਤਾਂ ਗਿਲਜ਼ ਸਵੀਟ ਫੈਕਟਰੀ ਨੂੰ ਜ਼ਰੂਰ ਯਾਦ ਰੱਖੋ, ਇਹ ਪਿਓਰ ਵੈਜੀਟੇਰੀਅਨ ਨੇ। ਜੇ ਕਿਸੇ ਨੇ ਆਪਣੇ ਘਰ 'ਚ ਪਾਰਟ ਰਖਵਾਉਣਾ ਹੋਵੇ ਜਾਂ ਕੋਈ ਵੀ ਸਪੈਸ਼ਲ ਓਕੇਜ਼ਨ ਤੁਹਾਡੇ ਘਰ 'ਚ ਆ ਰਹੀ ਆ ਤਾਂ ਇਹਨਾਂ ਦੇ ਕੋਲੋਂ ਲਾਈਵ ਕੇਟਰਿੰਗ ਤੁਸੀਂ ਆਪਣੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਲਈ ਕਰਵਾ ਸਕਦੇ ਹੋ। ਮਸ਼ੀਨ ਮੇਡ ਸਮੋਸੇ, ਹੈਂਡਮੇਡ ਸਮੋਸੇ ਜਿਹੜੇ ਕਿ ਬਹੁਤ ਦੂਰ ਦੂਰ ਤੱਕ ਇਹਨਾਂ ਦੇ ਕੋਲੋਂ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਆ, ਉਹ ਤੁਸੀਂ ਇਹਨਾਂ ਦੇ ਕੋਲ ਇਹਨਾਂ ਦੀਆਂ ਸਾਰੀਆਂ ਲੋਕੇਸ਼ਨਸ ਤੋਂ ਲੈ ਸਕਦੇ ਹੋ ਅਤੇ ਬਹੁਤ ਲਾਜਵਾਬ ਖਾਣਾ ਤੁਹਾਡੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਤੁਹਾਡੇ ਲਈ ਕੇਟਰਿੰਗ ਦੇ ਥਰੂ ਤੁਹਾਡੇ ਤੱਕ ਪਹੁੰਚਾਉਂਦੇ ਨੇ। ਸਾਰੀਆਂ ਮਿਠਾਈਆਂ ਇਹਨਾਂ ਦੇ ਕੋਲ ਮੇਡ ਇਨ ਕੈਨੇਡਾ ਨੇ ਐਂਡ ਸ਼ੁੱਧ ਖੋਏ ਦੀਆਂ ਨੇ, ਕਿਤੋਂ ਬਾਹਰੋਂ ਮਿਠਾਈਆਂ ਨਹੀਂ ਮੰਗਵਾਉਂਦੇ, ਸਾਰਾ ਕੁਛ ਖੁਦ ਬਣਾਉਂਦੇ ਨੇ। ਇਹਨਾਂ ਦੇ 5 ਲੋਕੇਸ਼ਨਸ ਤੁਹਾਨੂੰ ਚਲੋ ਫਰੈਸ਼ ਕੋਸ ਦੇ ਵਿੱਚ ਮਿਲ ਜਾਣਗੀਆਂ, 2 ਲੋਕੇਸ਼ਨਸ ਇਹਨਾਂ ਦੀਆਂ ਕੈਲਗਰੀ ਦੇ ਵਿੱਚ ਨੇ ਐਂਡ ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬਰੈਂਪਟਨ ਦੇ ਵਿੱਚ। ਹੈੱਡ ਆਫਿਸ 'ਤੇ ਤੁਸੀਂ ਕਾਲ ਕਰ ਸਕਦੇ ਹੋ, ਨੰਬਰ ਹੈ 905-799-2616, 905-799-2616। ਗਿਲਜ਼ ਸਵੀਟ ਫੈਕਟਰੀ ਦਾ ਨੰਬਰ ਹੈ 4902। ਜੀ ਸਤਿ ਸ਼੍ਰੀ ਅਕਾਲ।
2: ਹਾਂਜੀ, ਨੰਬਰ ਲੈਣਾ ਸੀਗਾ ਜੀ ਪਰਦਿਆਂ ਦਾ।
0: ਹਾਂਜੀ, ਮੈਂ ਤੁਹਾਨੂੰ ਦਿੰਦੇ ਹਾਂ ਨੰਬਰ, ਤੁਸੀਂ ਹੋਲਡ ਕਰਕੇ ਰੱਖੋ, ਮੈਂ ਹੱਥ ਕੱਟਿਆ ਗਿਆ ਸੀਗਾ ਅਤੇ ਮੈਂ ਤੁਹਾਨੂੰ ਬੜੇ ਆਫ ਦੀ ਹੈ ਨਾ ਚੈੱਕ ਕਰਕੇ ਆਪਣੇ ਸਿਸਟਮ ਦੇ ਵਿੱਚੋਂ ਤੁਹਾਨੂੰ ਨੰਬਰ ਦਿੰਦਾ ਹੁਣੇ। ਠੀਕ ਵੀ
1: ਜੀ,
0: ਰੋਟੀ ਬਣਾ ਬੇਸ ਪ੍ਰਦੇਸ ਨਾਲ ਜੁੜੇ ਹੋਏ ਹੋ, ਜਦ ਤੱਕ ਭੱਗੀ 'ਚ ਲੜੇ ਕੋਈ ਵਧੀਆ ਜਿਹਾ। ਚਲੋ
1: ਜੀ, ਕੁਲਵਿੰਦਰ ਢਿੱਲੋਂ ਦੀ ਆਵਾਜ਼ ਦੇ ਵਿੱਚ ਗਾਣਾ ਇੰਜੋਏ ਕਰੋ ਤੁਸੀਂ, ਇੰਜੋਏ ਅਤੇ ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

एक गल आखा ओ भी डर डर के, डर डर के, तीन कट्टा तेरे बाजो मर मर के।

0: ਲੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
1: 416-509-1509
2: ਔਰ ਵਿਜ਼ਿਟ insuranceforyou.ca।
3: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desparadesradio.com ਜਾਂ www.desparadestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
4: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪਰਦੇਸ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਯਾਨੀ ਕਿ ਦੇਸ਼ ਪਰਦੇਸ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ 1 to 4 ਸ਼ਾਮ ਦੇ 4 ਵਜੇ ਤੱਕ ਦੇਸ਼ ਪਰਦੇਸ ਨਾਲ ਸਾਂਝ ਪਾਉਂਦੇ ਹੋ। ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ

0: ਤੁਹਾਨੂੰ ਜੀ ਆਇਆਂ ਨੂੰ ਨਿੱਘਾ ਸਵਾਗਤ ਹੈ ਜੀ। ਔਰ ਮੈਂ ਦੱਸ ਦਿਆਂ ਕਿ ਤੁਸੀਂ ਜੇਕਰ ਇੰਡੀਆ ਜਾਣਾ ਚਾਹੁੰਦੇ ਹੋ ਦਿਵਾਲੀ ਟਾਈਮ ਅਕਤੂਬਰ ਸਤੰਬਰ ਅਕਤੂਬਰ ਨਵੰਬਰ ਇਹਨਾਂ ਦਿਨਾਂ ਦੇ ਵਿੱਚ
1: ਜੀ,
0: ਤਾਂ ਹੁਣੇ ਹੀ ਆਪਣੀਆਂ ਟਿਕਟਾਂ ਰਾਖਵੀਆਂ ਬੁੱਕ ਕਰਵਾ ਕੇ ਰੱਖ ਲਓ। ਤੂੰ ਪੈਸੇ ਸਾਰੇ ਨਹੀਂ ਦੇਣੇ ਹੁੰਦੇ, ਥੋੜ੍ਹੇ ਦੇਣੇ ਹੁੰਦੇ ਆ ਡਿਪੋਜ਼ਿਟ। ਦਿਓਲ ਟਰੈਵਲ ਵਾਲੇ ਕਹਿੰਦੇ ਕਿ ਟਰਾਂਟੋ ਟੂ ਦਿੱਲੀ ਅਗਸਤ ਵਿੱਚ ਜਾਣਾ, ਤੁਸੀਂ ਅਕਤੂਬਰ 'ਚ ਵਾਪਸੀ ਕਰਨੀ ਆ। ਰਾਊਂਡ ਟ੍ਰਿਪ ਹੈਗਾ $1,720 ਅਤੇ ਲਿਮਿਟਡ ਸੀਟਾਂ ਦੇ ਵਿੱਚ। ਦਿੱਲੀ ਟੂ ਟਰਾਂਟੋ ਜੇ ਤੁਸੀਂ ਮਿਡ ਅਗਸਤ 'ਚ ਵਨ ਵੇ ਲੈਣੀ ਆ, ਡਾਇਰੈਕਟ ਫਲਾਈਟ ਆ $890 ਦੀ। ਟਰਾਂਟੋ ਟੂ ਹੈਦਰਾਬਾਦ ਜਾਣਾ ਹੈਗਾ ਸਤੰਬਰ ਜਾ ਕੇ ਅਕਤੂਬਰ ਵਾਪਸੀ ਕਰਨੀ ਆ $1,450 ਦੋ ਬੈਗਸ ਨਾਲ। ਟਰਾਂਟੋ ਟੂ ਦਿੱਲੀ ਵਨ ਵੇ ਹੈਗੀ ਆ ਅਕਤੂਬਰ ਦੇ ਵਿੱਚ, ਇਹ ਮਹਿੰਗੀ ਹੋਣ ਜੀ, $1,050 ਦੋ ਬੈਗਜ ਨਾਲ ਨੇ
1: ਜੀ।
0: ਟਰਾਂਟੋ ਟੂ ਮੁੰਬਈ ਬੋਂਬੇ ਹਾਂਜੀ ਫੈਬਰੀ 'ਚ ਜਾ ਕੇ ਅਪ੍ਰੈਲ 'ਚ ਵਾਪਸੀ ਕਰਨੀ ਆ ਜਾਂ ਪਹਿਲਾਂ ਕਰਨੀ ਆ, ਰਾਊਂਡ ਟ੍ਰਿਪ ਹੈਗਾ $1,450 ਦੋ ਬੈਗ ਲਿਜਾ ਸਕਦੇ ਹੋ। ਦਿੱਲੀ ਟੂ ਟਰਾਂਟੋ ਮਿਡ ਸਤੰਬਰ ਜਾ ਕੇ ਵਨ ਵੇ ਹੈਗੀ $900 ਦੀ ਅਤੇ ਦੋ ਬੈਗਜ ਨਾਲ ਅਲਾਊਡ ਨੇ। ਟਰਾਂਟੋ ਟੂ ਬੋਂਬੇ ਅਗਸਤ ਵਿੱਚ ਵਨ ਵੇ ਹੈਗੀ ਆ $980 ਦੋ ਬੈਗ ਦੇ ਨਾਲ। ਦਿੱਲੀ ਟੂ ਟਰਾਂਟੋ ਅਕਤੂਬਰ ਜਾ ਕੇ ਫਰਵਰੀ ਵਿੱਚ ਵੀ ਆ ਸਕਦੇ ਹੋ, ਮਾਰਚ ਵਿੱਚ ਵੀ ਆ ਸਕਦੇ ਹੋ, ਤਾਂ ਕਾਫੀ ਟਾਈਮ ਦੇ ਰਿਹਾ ਤੁਹਾਨੂੰ। ਟਿਕਟ ਵੀ ਸਸਤੀ ਆ $1,390 ਦੀ, ਜਿਵੇਂ ਹੁਣ ਬਜ਼ੁਰਗਾਂ ਨੇ ਜ਼ਿਆਦਾ ਵੀ ਨਹੀਂ ਲਾਉਣੇ ਹੁੰਦੇ ਨਾ, ਉਹਨਾਂ ਵਾਸਤੇ ਮੈਂ ਕਹਿੰਦਾ ਬੜੀ ਅੱਛੀ ਡੀਲ ਆ। $1,390 ਰਿਟਰਨ ਟਿਕਟ ਹੈ ਨਾ। ਟਰਾਂਟੋ ਟੂ ਲੁਧਿਆਣਾ ਸਤੰਬਰ 'ਚ ਜਾਣਾ ਜਾਂ ਅਕਤੂਬਰ 'ਚ, ਰਾਊਂਡ ਟ੍ਰਿਪ ਹੈਗਾ ਲੁਧਿਆਣੇ ਦਾ $1,660। ਇਹ 'ਚ ਲਿਮਿਟਡ ਬੜਾ ਬੁੱਕ ਹੋ ਰਿਹਾ ਸਾਰੀਆਂ ਸੀਟਾਂ ਦੇ ਵਿੱਚ,
1: ਹਾਂਜੀ
0: ਲਿਮਿਟਡ ਆਫਰ ਹੈਗੀ ਆ। ਦਿਓਲ ਟ੍ਰੈਵਲ ਦਾ ਟੋਪਕ ਵਿੱਚ ਹੰਬਰ ਕਾਲਜ ਦੇ ਕੋਲ ਇਹਨਾਂ ਦਾ ਆਫਿਸ ਆ, 905-588-5100
1: ਜੀ,
0: 905-588-5100। ਕ੍ਰਾਈਸਲਰ ਦੇ ਵਿਲੀਅਮ ਪਾਰਕ ਦੇ ਕ੍ਰਾਈਸਲ ਪਲਾਜ਼ਾ ਪੈਂਦਾ ਏਅਰਪੋਰਟ ਦੇ ਟਰਬਨ ਦੇ ਵਿਚਾਲੇ, ਉੱਥੋਂ ਦਾ ਨੰਬਰ ਹੈਗਾ 905-588-4200 905-588-4200। ਦੋਸਤੋ ਸ਼ੁੱਕਰਵਾਰ ਦਾ ਦਿਨ ਹੈ, ਤੁਸੀਂ ਸਾਰੇ ਵਧੇ ਹੀ ਰਿਲੈਕਸ ਮੂਡ ਵਿੱਚ ਹੋਵੋਗੇ। ਰਿਲੈਕਸ ਕੀ, ਪਰ ਮੈਂ ਕਈ ਵਾਰੀ ਤੁਹਾਨੂੰ ਕਹਿਣਾ ਹੁਣ, ਅੱਗੇ ਵੀ ਮੈਂ ਤੁਹਾਨੂੰ ਸੁਜੈਸ਼ਨ ਦਿੱਤੀ ਸੀ ਵੀ ਜਿਹੜੇ ਘਰ ਦੇ ਕੰਮ ਹੁੰਦੇ ਨਾ ਤਾਂ ਵੀਕਡੇ 'ਚ ਹੀ ਮਕਾ ਲਿਆ ਕਰੋ। ਥੋੜ੍ਹੇ ਬਹੁਤੇ ਸਫਾਈ ਦੇ ਹੁੰਦੇ ਆ, ਕਿਤੇ ਥਰਸਡੇ ਕਰ ਲਈ, ਕਿਤੇ ਆਪਦਾ ਬੁੱਧਵਾਰ ਕਰ ਲਓ ਥੋੜ੍ਹਾ ਬਹੁਤਾ ਕੰਮ, ਹੈ ਨਾ। ਕਿਉਂਕਿ ਇਹ ਹੁੰਦਾ ਹੈਗਾ ਕਿ ਪਤਾ ਕੀ ਹੁੰਦਾ, ਬਾਤ ਦੇ ਵਿੱਚ ਨਾ ਪ੍ਰੋਬਲਮ ਇਹ ਹੁੰਦੀ ਆ ਕਿ ਜਦੋਂ ਵੀਕਡ ਆ ਜਾਂਦਾ, ਵੀਕਡ 'ਤੇ ਸਾਰਾ ਕੰਮ ਕੰਮ ਕਰਨ ਲੱਗਦੇ ਹਾਂ,
1: ਹੈ
0: ਨਾ, ਉਹਦੇ ਕਰਕੇ ਫਿਰ ਥੋੜ੍ਹੀ ਜਿਹੀ ਪ੍ਰੋਬਲਮ ਹੋ ਜਾਂਦੀ ਹੈ। ਇਸ ਕਰਕੇ ਮੈਂ ਚਾਹੁੰਦਾ ਹੁੰਦਾ ਕਿ ਪਹਿਲਾਂ ਹੀ ਤੁਸੀਂ ਨਾ ਕੰਮ ਨਿਬੇੜ ਲਿਆ ਕਰੋ, ਨਿਬੇੜ ਕੇ ਕੰਮ ਆਪਣੇ ਫਿਰ ਤੁਸੀਂ ਆਪਣਾ ਆਰਾਮ ਨਾਲ, ਹੈ ਨਾ, ਅਤੇ ਆਪਣੇ ਵੀਕਡ 'ਤੇ ਵਿਹਲੇ ਰਹੋ। ਚਲੋ ਗੀਤ ਲੈਂਦੇ ਹਾਂ ਅਤੇ ਫਿਰ ਅਸੀਂ ਵਾਪਸ ਆਉਂਦੇ ਹਾਂ
1: ਜੀ।

5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 ਜਾਂ

0: ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼।
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551।
2: ਤੁਸੀਂ ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਇੱਕ ਵਾਰੀ ਫਿਰ ਸਾਰਿਆਂ ਦਾ ਨਿੱਘਾ ਸਵਾਗਤ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ। ਦੋਸਤੋ, ਮੈਂ ਦੱਸ ਦਿਆਂ ਕਿ ਕਾਲਰ ਆਏ ਨੇ ਸਾਡੇ 0490। ਦੁਬਾਰਾ ਕਾਲ ਕਰ ਲਓ, ਤੁਹਾਡੀ ਕਾਲ ਸਾਤੋਂ ਮਿਸ ਹੋ ਗਈ ਆ
3: ਜੀ,
2: ਅਤੇ ਦੁਬਾਰਾ ਕਾਲ ਕਰਕੇ ਤੁਸੀਂ ਸਾਨੂੰ ਦਸਾਂਝ ਪਾ ਲਓ, ਅਸੀਂ ਤੁਹਾਨੂੰ ਦੁਬਾਰਾ ਫਿਰ ਲਾਈਨ 'ਤੇ ਲਿਆਉਂਦੇ ਹਾਂ। ਨੰਬਰ 0490 'ਤੇ ਤੁਸੀਂ ਕਾਲ ਕਰਕੇ ਸਾਨੂੰ ਦੁਬਾਰਾ ਫਿਰ ਆਪਣੇ ਸਟੂਡੀਓ 'ਚ ਕਾਲ ਕਰ ਲਓ।
3: ਬਿਲਕੁਲ, ਸਟੂਡੀਓ ਨੰਬਰ 905-564-6444, 905-564-6444 ਦੇ ਉੱਪਰ ਤੁਹਾਡੀ ਅਤੇ ਸਾਡੀ ਗੱਲਬਾਤ ਹੋ ਰਹੀ ਹੈ। ਪੂਰੀ 6 ਵਜੇ ਤੱਕ ਤੁਹਾਡਾ ਸਾਥ ਬਣਿਆ ਹੋਇਆ ਸਾਡੇ ਨਾਲ, ਅਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ 'ਚ ਸ਼ਾਮਿਲ ਕਰਨਾ ਹੋਵੇ, ਸਾਡੇ ਨਾਲ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਨੰਬਰ 1 ਹੈ 905-564-6444 0490 ਜੀ। ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
3: ਸਤਿ ਸ਼੍ਰੀ ਅਕਾਲ ਜੀ।
4: ਇੱਕ ਸੋਹਣੇ ਨਿਗਮ ਦਾ ਗਾਣਾ ਸੁਣਾ ਦਿਓ ਜੀ।
3: ਹਾਂਜੀ, ਦੱਸੋ।
4: ਅੱਛਾ ਸਿੱਲਾ ਦੀਆ ਤੂਨੇ ਮੇਰੇ ਯਾਰ ਕਾ ਪਿਆਰ ਕਾ,
3: ਅੱਛਾ ਸਿੱਲਾ ਦੀਆ ਤੂਨੇ ਮੇਰੇ ਪਿਆਰ ਕਾ। ਠੀਕ ਹੈ ਜੀ।
2: ਦੇਸ਼ ਪ੍ਰਦੇਸ਼ ਰੋਇਲ ਡਿਜੀਟਲ ਦੀ ਮੈਂ ਗੱਲਬਾਤ ਕਰ, ਰੋਇਲ ਡਿਜੀਟਲ ਵਾਲੇ ਹਾਈ ਸਪੀਡ ਅਨਲਿਮਿਟਡ ਇੰਟਰਨੈਟ $55 ਦੇ ਵਿੱਚ ਦੇ ਰਹੇ ਨੇ 1.5 GB, ਅਤੇ ਤੁਸੀਂ ਇਹਨਾਂ ਨੂੰ ਮਿਲਣਾ ਹੈਗਾ ਜਾ ਕੇ 80 ਮੇਰਾ ਟਾਈਮ 'ਤੇ ਮਿਲੋ, ਬੁਲੇਬਾਰਡ 'ਤੇ, ਜਿਹੜਾ ਨੰਬਰ 58 ਏਅਰਪੋਰਟ 'ਤੇ ਕੋਇਨ ਦੇ ਨੇੜੇ। ਨੰਬਰ ਹੈ 6472011313, ਟੈਲੀਫੋਨ ਨੰਬਰ ਹੈ 647-201-1313, ਇਹਨਾਂ ਦਾ ਟੈਲੀਫੋਨ ਨੰਬਰ ਹੈ ਰੋਇਲ ਡਿਜੀਟਲ ਵਾਲਿਆਂ ਦਾ
3: ਜੀ। ਤੇ ਬਿਲਕੁਲ, ਤੇ ਨਾਲ ਹੀ ਤੁਸੀਂ ANJ ਆਟੋਮੋਟਿਵ ਰਿਪੇਅਰ ਨੂੰ ਵੀ ਯਾਦ ਰੱਖੋ, ਜਿਹੜੇ ਕਿ ਤੁਹਾਡੀ ਕਾਰਜ ਨੂੰ ਰਿਪੇਅਰ ਕਰਨ ਦਾ ਕੰਮ ਕਰਦੇ ਨੇ, ਤੇ ਨਾਲ ਹੀ ਤੁਸੀਂ ਇਹਨਾਂ ਦੇ ਕੋਲੋਂ ਸਮਰ ਟਾਇਰਸ ਲੈ ਸਕਦੇ ਹੋ, ਨਵੇਂ ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਤੁਸੀਂ ਕਰਵਾ ਸਕਦੇ ਹੋ, ਤੇ ਜੇਕਰ ਤੁਹਾਡੇ ਕੋਈ ਸਸਪੈਂਸ਼ਨ ਦਾ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਇੰਜਨ ਦਾ ਕੋਈ ਵੀ ਕੰਮ ਹੋਵੇ, ਆਇਲ ਚੇਂਜ ਕਰਵਾਉਣਾ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣਾ ਚਾਹੁੰਦੇ ਹੋ, ਜ਼ਰੂਰ ਯਾਦ ਰੱਖੋ ANJ ਆਟੋਮੋਟਿਵ ਰਿਪੇਅਰ 91 Healy Road ਬੋਲਟਨ ਦੇ ਵਿੱਚ ਲੋਕੇਟਡ ਨੇ, ਤੇ ਨੰਬਰ 905-857-7596 905-857-7596 ਇਹਨਾਂ ਦਾ ਨੰਬਰ ਹੈ।
2: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਲਓ ਇੱਕ ਗੀਤ ਲੈਂਦੇ ਹਾਂ, ਤੇ ਉਸ ਤੋਂ ਬਾਅਦ ਇਧਰ ਲੈ ਲਓ, ਤੇ ਫਿਰ ਅਸੀਂ ਪਾਉਂਦੇ ਹਾਂ ਬਾਪ ਜੀ।

0: ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੱਕ ਵਾਰੀ ਫਿਰ ਸਾਰਿਆਂ ਨੂੰ ਸ਼ੁੱਕਰਵਾਰ ਦੀਆਂ ਸ਼ੁਭ ਇਸ਼ਾਵਾਂ। ਵੀਕਐਂਡ ਆ ਗਿਆ, ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਮਨਪ੍ਰੀਤ ਇਸ ਤਰ੍ਹਾਂ ਹੁੰਦਾ ਕਿ ਉਹ ਵੀਕਐਂਡ ਆ, ਗੁਰੂ ਮਹਾਰਾਜ ਦੇ ਚਰਨ ਪਾਉਣੇ ਹੁੰਦੇ ਨੇ ਕਈਆਂ ਨੇ ਘਰਾਂ ਦੇ ਵਿੱਚ,
1: ਹਾਂਜੀ ਬਿਲਕੁਲ,
0: ਅਖੰਡ ਪਾਠ ਹੁੰਦੇ ਨੇ ਔਰ ਨਾਲ ਦੀ ਨਾਲ ਵਿਆਹ ਸ਼ਾਦੀਆਂ ਚੱਠਾਂ ਸਭ ਕੁਝ ਹੁੰਦਾ ਅਤੇ ਵੀਕਐਂਡ ਦੇ ਉੱਤੇ, ਅਤੇ ਸਭ ਪਰਿਵਾਰਾਂ ਵਾਸਤੇ ਸ਼ੁਭ ਇਸ਼ਾਵਾਂ ਜਿਹਨਾਂ ਘਰਾਂ ਦੇ ਵਿੱਚ ਵਧੀਆ ਵਧੀਆ ਫੰਕਸ਼ਨ ਨੇ। ਲਓ ਫਿਰ ਤੁਹਾਡੇ ਵਾਸਤੇ ਤੁਹਾਡੇ ਚਹੇਤੇ ਕਲਾਕਾਰ ਹੀਰੋ ਔਰ ਸਾਡੇ ਤਾਂ ਛੋਟੇ ਭਰਾਵਾਂ ਵਰਗੇ ਹੀ ਨੇ ਬਿਲਕੁਲ, ਅਤੇ ਬੜਾ ਲੰਮਾ ਸਾਡੇ ਨਾਲ ਸਾਂਝ ਪਾਉਂਦੇ ਰਹਿੰਦੇ ਨੇ,
1: ਅਤੇ
0: ਬੜੀਆਂ ਅੱਛੀਆਂ ਅੱਛੀਆਂ ਮੂਵੀਆਂ ਇਹਨਾਂ ਨੇ ਤੁਹਾਨੂੰ ਪਤਾ ਦਿੱਤੀਆਂ ਨੇ। ਅਤੇ ਹੁਣ ਆਪਣੇ ਸ਼ਹਿਰ ਦੇ ਵਿੱਚ 23 ਆਪਾਂ ਗੱਲ ਕਰਦੇ ਆ ਰਹੇ ਹਾਂ ਕਿ 30 ਅਗਸਤ ਨੂੰ ਆਪਣੇ ਆਉਣਾ ਹੈਗਾ ਇਹਨਾਂ ਨੇ, ਅਤੇ ਉਹ ਵੀ ਆਪਣੇ ਬਿਲਕੁਲ ਵੁੱਡਵਾਈਨ ਰੇਸ ਟਰੈਕ ਦੇ ਵਿੱਚ, ਜਿਹੜਾ ਕਸੀਨੋ ਹੈਗਾ ਨਾ, ਜਿਹੜਾ ਬਹੁਤ ਅੱਛਾ ਥੀਏਟਰ ਹੈਗਾ,
1: ਹਾਂਜੀ,
0: ਔਰ ਖਾਸ ਕਰਕੇ ਕੰਸਰਟ ਵਾਸਤੇ ਬਣਿਆ ਉਹ,
1: ਹਾਂਜੀ,
0: ਅਤੇ ਹਰ ਪਾਸੇ ਬੈਠੋਗੇ ਜਿੱਥੇ ਵੀ ਤੁਹਾਨੂੰ ਆਵਾਜ਼ ਬੜੀ ਵਧੀਆ ਆਊਗੀ, ਅਤੇ ਆਪਣੇ ਇੱਕ ਤਾਂ ਨੇੜੇ ਪੈਂਦਾ,
1: ਹਾਂਜੀ,
0: ਨੇੜੇ ਦੇ ਸਾਰਾ ਕੁਛ ਹੈਗਾ ਵੁੱਡਵਾਈਨ ਰੇਸ ਟਰੈਕ ਦੇ, ਉੱਥੇ ਇਹ ਸ਼ੋਅ ਹੋਣ ਜਾ ਰਿਹਾ। ਅਤੇ ਲੀਡ ਸਿੰਗਰ ਤੁਹਾਡੇ ਆਪਣੇ ਨੇ, ਜੀ ਹਾਂ, ਐਮੀ ਵਿਰਕ ਹੋਰੀ ਸਟੂਡੀਓ 'ਚ ਪਹੁੰਚ ਚੁੱਕੇ ਨੇ, ਉਹਨਾਂ ਨੂੰ ਵੀ ਜੀ ਆਖੀਏ। ਐਮੀ ਜੀ, ਜੀਆਂ ਨੂੰ ਨਿੱਘਾ ਸਵਾਗਤ ਜੀ ਤੁਹਾਡਾ।
2: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ, ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਸੀ ਜੀ ਆਇਆਂ ਨੂੰ, ਥੈਂਕ ਯੂ।
0: ਅੱਛਾ, ਕਾਫੀ ਦੇਰ ਬਾਅਦ ਆਪਾਂ ਸ਼ੋਅ ਵੱਲ ਆਏ ਹਾਂ, ਪਰ ਮੈਨੂੰ ਪਤਾ ਤੁਸੀਂ ਬੜੇ ਮਸਰੂਫ ਰਹੇ ਹੋ, ਮੂਵੀਆਂ ਇੰਨੀਆਂ ਤੁਹਾਡੇ ਤਾਂ ਸੱਟੀਆਂ ਤੁਸੀਂ ਪਿੱਛੇ ਜਿਹਾ ਨਾ, ਬਹੁਤ ਕੰਮ ਕੀਤਾ ਨਾ ਮੂਵੀਆਂ ਪੰਜਾਬੀ।
2: ਮੈਂ ਸ਼ੋਜ਼ ਲਈ ਤਾਂ ਪਹਿਲੀ ਵਾਰੀ ਆਇਆ ਜੀ।
0: ਨਹੀਂ, ਮੈਂ ਮੂਵੀਜ਼ ਦੀ ਗੱਲ ਕਰਦਾ, ਉਹ ਤੋਂ ਜ਼ਿਆਦਾ ਕੰਮ।
2: ਨਹੀਂ, ਮੈਂ ਤੁਸੀਂ ਪਹਿਲਾਂ ਗੱਲ ਸ਼ੋਜ਼ ਤੋਂ ਸ਼ੁਰੂ ਕੀਤੀ ਨਾ, ਵੀ ਬੜੇ ਚਿਰ ਬਾਅਦ ਆਏ ਹੋ,
1: ਅਤੇ
2: ਮੈਂ ਮਤਲਬ ਸ਼ੋਜ਼ ਲਈ ਤਾਂ ਪਹਿਲੀ ਵਾਰੀ ਆਇਆ, ਫਿਲਮਾਂ ਲਈ ਆਪਾਂ ਪਹਿਲਾਂ ਚਲੋ ਮਿਲੇ ਵੀ ਹਾਂ, ਅਤੇ ਆਪਣਾ ਫਿਲਮਾਂ ਤੁਸੀਂ ਕਹਿ ਲਓ ਵੀ ਧੜਾ ਧੜ ਵਾਲੇ ਨੂੰ ਹੋ ਗਏ 2-3 ਸਾਲ ਜੀ, ਧੜਾ ਧੜ ਉਦੋਂ ਪਹਿਲਾਂ ਸੀਗੀ, ਹੁਣ ਪਿਛਲੇ ਸਾਲ ਵੀ ਜਿਵੇਂ 1 ਜਾਂ 2 ਸੀਗੀਆਂ, ਉਦੋਂ ਪਿਛਲੇ ਸਾਲ ਵੀ, ਉਹ ਤੁਸੀਂ ਕਹਿ ਲਓ ਜਿਹੜਾ ਤੁਸੀਂ 2023 ਦੇ ਵਿੱਚ ਨਾ, ਅਸਲ ਐਕਚੁਲੀ ਉਹ ਲੋਕਡਾਊਨ ਵਾਲਾ ਸਿਸਟਮ ਜਿਹੜਾ ਖਰਾਬ ਹੋਇਆ ਨਾ, ਉਹਦੇ ਕਰਕੇ ਫਿਰ ਜਿਹੜੀਆਂ 1-2 ਸਾਲ ਨਹੀਂ, ਉਹ ਜਿਹੜੀਆਂ ਫਿਰ ਕੋਵਿਡ ਦੇ ਵਿੱਚ ਰਿਲੀਜ਼ ਨਹੀਂ ਹੋ ਸਕੀਆਂ, ਜਿਹੜੀਆਂ ਫਿਲਮਾਂ ਜਿਵੇਂ ਪਹਿਲਾਂ ਵੀ ਸ਼ੂਟ ਹੋਈਆਂ ਪਈਆਂ ਸੀ, ਕੋਵਿਡ ਦੇ ਵਿੱਚ ਵੀ ਸ਼ੂਟ ਹੋਈਆਂ, UK ਦੇ ਵਿੱਚ 1-2 ਫਿਲਮਾਂ, ਅਤੇ ਉਹ ਫਿਰ ਜਦੋਂ ਉਹ ਸਮਾਨ ਸਾਰਾ ਇਕੱਠਾ ਹੋ ਗਿਆ, ਅਤੇ ਉਹ ਫਿਰ 22 ਦੇ ਐਂਡ ਦੇ ਵਿੱਚ ਜਦੋਂ ਕੋਵਿਡ ਦੀ ਵੇਵਸ ਖਤਮ ਹੋਈਆਂ ਦੋਨੇ ਨਾ, ਅਤੇ ਉਦੋਂ ਫਿਰ ਉਹ ਦੋਨੇ ਫਿਲਮਾਂ ਰਿਲੀਜ਼ ਹੋਈਆਂ, ਤਾਂ ਕਰਕੇ ਮਤਲਬ ਉਦੋਂ ਜਿਹੜੀਆਂ 4-5 ਫਿਲਮਾਂ ਰਿਲੀਜ਼ ਹੋਈਆਂ,
1: ਤਾਂ ਕਰਕੇ ਫਿਰ ਉਹ,
2: ਹਾਂ, ਨੰਬਰ ਆਫ ਫਿਲਮਸ ਜ਼ਿਆਦਾ ਇਕੱਠੀਆਂ ਹੋ ਗਈਆਂ। ਬਟ ਐਨੀਵੇ, ਪਰ ਲੋਕਾਂ ਨੇ ਪਿਆਰ ਬਹੁਤ ਦਿੱਤਾ ਜੀ, ਮਤਲਬ ਜਿੰਨਾ ਵੀ ਕੰਮ ਕਰਿਆ, ਆਈਵ ਡਨ ਅਪਰੋਕਸੀਮੇਟਲੀ ਅਰਾਊਂਡ 40 ਫਿਲਮਸ, ਮਤਲਬ ਕੋਈ ਇੱਕ ਅੱਧਾ ਨੰਬਰ ਉੱਪਰ ਥੱਲੇ ਹੋਊਗਾ, ਬਟ ਮੈਜੋਰਿਟੀ ਦੇ ਵਿੱਚ ਲੋਕਾਂ ਨੇ ਜਿੰਨੀਆਂ ਫਿਲਮਾਂ ਵੇਖੀਆਂ ਬਹੁਤ ਜ਼ਿਆਦਾ ਪਿਆਰ ਮਿਲਿਆ,
1: ਅਤੇ
2: ਮੈਂ ਬਹੁਤ ਧੰਨਵਾਦੀ ਹਾਂ ਸਾਰੇ ਚਾਹੁਣ ਵਾਲਿਆਂ ਦਾ ਜੀ, ਅਤੇ ਸ਼ੋਜ਼ ਨੂੰ ਲੈ ਕੇ ਮੈਂ ਪਹਿਲੀ ਵਾਰੀ ਆਇਆ, ਅਤੇ ਹੋਪਫੁਲੀ ਜਦੋਂ ਆਪਾਂ ਸਟੇਜ 'ਤੇ ਹੋਵਾਂਗੇ ਤੇ ਤੁਸੀਂ ਸਾਰੇ ਜਣੇ ਐਂਟਰਟੇਨ ਹੋਵੋਗੇ।
1: ਬਿਲਕੁਲ
0: ਬਿਲਕੁਲ, ਕੁਝ ਪੁਰਾਣੇ ਜਿਵੇਂ ਵੀ ਫਰਮਾਇਸ਼ ਕਰਨਗੇ, ਜਿਵੇਂ ਆਪਣੇ ਸਰੋਤੇ ਕੁਝ ਨਵੇਂ ਗੀਤ ਵੀ ਹੋਣਗੇ, ਸਾਰਾ ਤਾਂ ਨਹੀਂ ਬਣ ਗਿਆ ਹੋਣੀ।
2: ਹਾਂਜੀ
1: ਬਿਲਕੁਲ। ਐਮੀ ਜੀ, ਤੁਸੀਂ ਆਪਣਾ ਕਰੀਅਰ ਜਿਹੜਾ ਸਿੰਗਰ ਦੇ ਤੌਰ ਤੇ ਸਟਾਰਟ ਕੀਤਾ ਹੈ ਨਾ, ਤੇ ਫਿਰ ਤੁਸੀਂ ਮੂਵੀਜ਼ ਵਿੱਚ ਆਏ, ਸਿੰਗਿੰਗ ਤੋਂ ਲੈ ਕੇ ਜਿਹੜਾ ਐਕਟਿੰਗ ਤੱਕ ਦਾ ਜਿਹੜਾ ਤੁਹਾਡਾ ਸਫ਼ਰ ਹੈ, ਇਹ ਕਿੱਦਾਂ ਦਾ ਰਿਹਾ ਤੁਹਾਡਾ ਹੁਣ ਤੱਕ ਦਾ?
2: ਇਹ ਜੀ, ਬਹੁਤ ਮੈਂ ਤਾਂ ਧੰਨਵਾਦੀ ਹਾਂ ਚਾਹੁਣ ਵਾਲਿਆਂ ਦਾ, ਅਤੇ ਮੈਂ ਸੱਚੇ ਪਾਤਸ਼ਾਹ ਅਕਾਲਪੁਰਖ ਦਾ, ਅਤੇ ਬਿਕੋਜ਼ ਮੈਂ ਸੋਚਿਆ ਨਹੀਂ ਸੀ ਬੇਸਿਕਲੀ ਇਸ ਪਾਸੇ ਆਉਣ ਦਾ, ਜਿੱਦਾਂ ਮੈਂ ਮੈਡੀਕਲ ਕਰਦਾ ਸੀਗਾ, ਮੈਡੀਕਲ ਮੇਰੀ ਲਾਈਨ ਸੀਗੀ, ਮੈਂ BSc ਬਾਇਓਟੈਕ ਕੀਤੀ ਹੈ, 11ਵੀਂ 12ਵੀਂ ਮੈਡੀਕਲ ਕਰੀ ਹੈ, ਤਾਂ ਕਰਕੇ ਉੱਧਰ ਸੀਗਾ, ਅਤੇ ਉਸ ਤੋਂ ਪਾਸੇ ਫਿਰ ਇੱਧਰ ਚਲੋ ਮੇਰਾ ਗਾਣਾ, ਬਟ ਕਾਲਜ ਦੇ ਵਿੱਚ ਆ ਗਿਆ ਸੀ ਸਭ ਤੋਂ ਪਹਿਲਾਂ ਗਾਣਾ ਯਾਰ, ਉਹ ਸ਼ਹਿਰ ਚੰਡੀਗੜ੍ਹ ਦੀਆਂ ਕੁੜੀਆਂ, ਫਿਰ ਉਸ ਤੋਂ ਬਾਅਦ ਹੌਲੀ ਹੌਲੀ ਹੌਲੀ ਹੌਲੀ ਚੱਲਦੇ ਫਿਲਮ, ਫਿਰ ਵਿੱਚ ਦੀ ਪਟਿਆਲੇ ਮੂਵ ਆਇਆ ਸੀ, ਪਟਿਆਲੇ ਤੋਂ ਫਿਰ ਦੁਬਾਰਾ ਚੰਡੀਗੜ੍ਹ ਆ ਗਿਆ, ਅਤੇ ਫਿਰ ਜਦੋਂ ਗਾਣੇ ਚੱਲਣ ਲੱਗ ਪਏ, ਫਿਰ ਮੇਰੀ ਜਿਹੜੀ ਮਾਸਟਰ ਸੀਗੀ ਡਿਗਰੀ ਦੀ ਮਾਸਟਰ, ਉਹ ਵਿੱਚ ਰਹਿ ਗਈ ਫਿਰ ਮੇਰੀ, ਚਲੋ ਐਂਡ ਦਾ ਡੇ ਬੰਦੇ ਨੇ ਵੇਖਣਾ ਦਾ ਵੀ ਤੁਸੀਂ ਪ੍ਰੋਫੈਸ਼ਨ ਕਿਹੜਾ ਚੂਜ਼ ਕਰਨਾ, ਲੇਟਰ ਔਨ ਫਿਰ ਮੈਂ ਇਸ ਪ੍ਰੋਫੈਸ਼ਨ 'ਚ ਆ ਗਿਆ, ਫਿਰ ਮੁੜ ਕੇ ਚਲੋ ਫਿਲਮਾਂ ਆ ਗਈਆਂ, ਫਿਰ ਇੱਦਾਂ ਹੁੰਦਾ ਜਦੋਂ ਤੁਸੀਂ ਕਿਸੇ ਵੀ ਅਦਾਰੇ ਦੇ ਵਿੱਚ ਆ ਜਾਂਦੇ ਹੋ ਜਾਂ ਕੰਮ ਦੇ ਵਿੱਚ ਆ ਜਾਂਦੇ ਹੋ, ਤੁਸੀਂ ਪ੍ਰਮੋਸ਼ਨ ਆਪਣੀ, ਹਰੇਕ ਬੰਦਾ ਚਾਹੁੰਦਾ ਵੀ ਮੇਰੀ ਪ੍ਰਮੋਸ਼ਨ ਹੋਵੇ, ਸੋ ਫਿਲਮਾਂ ਦੇ ਵਿੱਚ ਵੀ, ਗਾਣਿਆਂ ਦੇ ਵਿੱਚ ਵੀ ਇੱਦਾਂ ਸੀਗਾ, ਐਜ਼ ਅ ਸਿੰਗਲ ਟਰੈਕ ਮੈਂ ਲਾਂਚ ਹੋਇਆ, ਅਤੇ ਉਸ ਤੋਂ ਬਾਅਦ ਹਰ ਬੰਦੇ ਨੂੰ ਇੱਦਾਂ ਹੁੰਦਾ ਵੀ ਬੰਦਾ ਹਾਲੀਵੁੱਡ ਤੱਕ ਜਾਵੇ,
1: ਜਿੱਦਾਂ
2: ਕੋਈ ਸਪਾਈ ਭਰਤੀ ਹੁੰਦਾ, ਬੰਦਾ ਕਹਿੰਦਾ ਵੀ ਮੈਂ DGP ਰਿਟਾਇਰ ਹੋਵਾਂ, ਸੋ ਹਰ ਬੰਦੇ ਦਾ ਇੱਦਾਂ ਹੀ ਹੁੰਦਾ, ਫਿਲਮਾਂ ਦੇ ਵਿੱਚ ਵੀ ਇੱਦਾਂ ਹੀ ਹੈ ਵੀ ਸਿੰਗਲ ਟਰੈਕ ਆਇਆ, ਫਿਰ ਸੈਕਿੰਡ ਲੀਡ ਆਈ ਫਿਲਮ, ਫਿਰ ਲੀਡ ਆਈ, ਫਿਰ ਹਿੰਦੀ ਸੈਕਿੰਡ ਲੀਡ ਆਈ, ਉੱਥੇ ਲੀਡ ਆਈ, ਫਿਰ ਬੰਦਾ ਕਹਿੰਦਾ ਵੀ ਹਾਲੀਵੁੱਡ ਦੇ ਵਿੱਚ ਕੋਈ ਕਰੈਕਟਰ ਮਿਲ ਜਾਵੇ, ਫਿਰ ਉੱਥੇ ਸੈਕਿੰਡ ਲੀਡ ਲੀਡ ਹੋਵੇ, ਸੋ ਦੀਸ ਆਰ ਦਾ ਫਿਊ ਥਿੰਗਸ ਇਨ ਮਾਈ ਮਾਈਂਡ, ਤੇ ਹੋਪ ਫੋਰ ਦਾ ਬੈਸਟ ਜਿਹੜਾ ਫਿਊਚਰ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਨੂੰ ਐਗਜ਼ੀਕਿਊਟ।
0: ਹਾਲੀਵੁੱਡ ਦੇ ਵਿੱਚ ਵੀ ਚੰਗੇ ਕਰੈਕਟਰ ਮਿਲੇ ਨੇ ਤੁਹਾਨੂੰ, ਕਾਫੀ ਵਧੀਆ।
2: ਹਾਲੀਵੁੱਡ ਦੇ ਵਿੱਚ ਹਾਂਜੀ, ਮੈਂ ਆਲਮੋਸਟ 4 ਫਿਲਮਾਂ ਕੀਤੀਆਂ ਨੇ, ਤੇ ਹੋਪ ਫੋਰ ਦਾ ਬੈਸਟ ਆਪਾਂ ਅੱਗੇ, ਕਿਉਂਕਿ ਪੰਜਾਬੀ ਹੁਣ ਹਰ ਜਗ੍ਹਾ ਨੇ, ਸਰਦਾਰ ਬੰਦੇ ਹਰ ਜਗ੍ਹਾ ਨੇ ਪੂਰੀ ਦੁਨੀਆ ਦੇ, ਤੇ ਹੋਪਫੁਲੀ ਹਾਲੀਵੁੱਡ ਦੇ ਵਿੱਚ ਵੀ ਰੈਕਗਨੀਸ਼ਨ ਤਾਂ ਹੁਣ ਲੱਗ ਪਈ ਆ, ਜਿੱਦਾਂ ਦਲਜੀਤ ਭਾਜੀ ਦੀ ਵੀ, ਆਪਣਾ ਔਰ ਕਰਨ ਔਜਲੇ ਉਹਨਾਂ ਦੀ, ਸਿੱਧੂ ਮੂਸੇ ਵਾਲੇ ਦੀ, ਸਾਰੇ ਆਰਟਿਸਟਾਂ ਦੀ ਰੈਕਗਨੀਸ਼ਨ ਹੋ ਰਹੀ ਆ, ਤੇ ਹੋਪਫੁਲੀ ਐਜ਼ ਐਨ ਐਕਟਰ ਵੀ ਫਿਲਮਾਂ ਦੇ ਵਿੱਚ ਰੈਕਗਨਾਈਜ਼ ਕੀਤਾ ਜਾਊਗਾ ਆਪਣੇ ਲੋਕਾਂ
0: ਨੂੰ। ਵੈਰੀ ਗੁੱਡ।
1: ਤੇ ਬਾਲੀਵੁੱਡ ਦਾ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਸੀ ਬਾਲੀਵੁੱਡ ਐਕਟਰਸ ਦੇ ਨਾਲ ਕੰਮ ਕਰਨ ਦਾ?
2: ਮੇਰਾ ਬਹੁਤ ਵਧੀਆ ਸੀਗਾ ਜੀ। ਮੋਸਟਲੀ ਮੈਂ ਸਾਰੀ ਜਿੰਨੇ ਵੀ ਬੰਦੇ ਨਾਲ ਮੈਂ ਕੰਮ ਕੀਤਾ 4 ਜਣਿਆਂ ਨਾਲ ਸਾਰੀ ਪੰਜਾਬੀ ਨੇ।
1: ਹਾਂਜੀ।
2: ਰਣਵੀਰ ਸਿੰਘ, ਅਕਸ਼ੇ ਭਾਜੀ, ਅਜੇ ਦੇਵਗਨ, ਵਿੱਕੀ ਕੌਸ਼ਲ, ਸਾਰੀ ਪੰਜਾਬੀ ਫੈਮਿਲੀਜ਼ ਨੇ ਤੇ ਸਾਰੇ ਸੋਹਣੀ ਪੰਜਾਬੀ ਬੋਲ ਲੈਂਦੇ ਤੇ ਮਤਲਬ ਸਭ ਨਾਲ ਸਹਿਚਾਰ ਬੜਾ ਵਧੀਆ ਤੇ ਸਾਰਿਆਂ ਨੇ ਛੋਟੇ ਭਰਾ ਵਾਂਗੂ ਰੱਖਿਆ ਜੀ ਮੈਨੂੰ ਨਾਲ ਹਰੇਕ ਫਿਲਮ ਦੇ ਵਿੱਚ ਜਿੰਨਿਆਂ ਨਾਲ ਵੀ ਮੈਂ ਕੰਮ ਕਰਿਆ
1: ਤੇ
2: ਐਕਟ੍ਰੈਸ ਵੀ ਬਹੁਤ ਵਧੀਆ ਸੀ ਸਾਰੀਆਂ, ਤਾਪਸੀ, ਈਵਨ ਉਹ ਵੀ ਸਾਰੇ ਪੰਜਾਬੀ ਨੇ।
1: ਸੋ
2: ਮੇਰਾ ਮਤਲਬ ਐਕਸਪੀਰੀਅੰਸ ਓਵਰਆਲ ਸਾਰੇ ਜਣਿਆਂ ਨਾਲ ਬੜਾ ਪਾਕ ਮਾਰ ਰਿਹਾ।
0: ਵੈਰੀ ਗੁੱਡ। ਔਲਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ। ਐਮੀ ਵਿਰਕ ਨਾਲ ਤੁਹਾਡੀ ਗੱਲਬਾਤ ਚੱਲਦੀ ਰਹੇਗੀ, ਪਰ ਹਾਲ ਦੀ ਘੜੀ ਮੈਂ ਤੁਹਾਨੂੰ ਲੈ ਕੇ ਚੱਲਦਾ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਹੋਰੀ ਸਾਡੇ ਜੁੜੇ। ਮਨਜੀਤ ਜੀ, ਜੀ ਨੂੰ ਸਵਾਗਤ ਜੀ।
3: ਥੈਂਕ ਯੂ ਸੋ ਮਚ ਸਿੱਧੂ ਸਾਹਿਬ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਜਿਹੜੇ ਵੀ ਕਲਾਇੰਟ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੋਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, $5,500 ਦੀ ਵੈਲਿਊ ਦੇ 3 ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $29.99 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਦਾ ਡਿਸਕਾਊਂਟ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦੇ ਉੱਪਰ ਅਪਲਾਇੰਸ ਜੰਕਸ਼ਨ ਤੇ ਇਸ ਵੀਕਐਂਡ ਅਵੇਲੇਬਲ ਹੈ। ਜਿਹੜੇ ਵੀ ਬ੍ਰਾਂਡ 'ਚ ਤੁਸੀਂ ਆਪਣਾ ਕਿਚਨ ਡਿਜ਼ਾਈਨ ਕਰ ਰਹੇ ਹੋ, ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਡੀਲ ਦੇਖ ਰਹੇ ਨੇ ਟੀਵੀ ਸੈਕਸ਼ਨ ਦੇ ਵਿੱਚ, ਤਾਂ ਮੈਂ ਦੱਸ ਦਵਾਂ 75 ਇੰਚ 75 ਇੰਚ ਦਾ LED ਸਮਾਰਟ 4K ਟੀਵੀ ਸੈਮਸੰਗ ਬ੍ਰਾਂਡ ਦਾ ਟੀਵੀ ਹੈ, $1,400 ਦੀ ਪ੍ਰਾਈਸ ਤੋਂ ਘਟਾ ਕੇ 98 ਇੰਚ 98 ਇੰਚ ਦਾ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਹੈ ਜੀ 905-405-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਭਾਜੀ।
0: ਸ਼ੁਕਰੀਆ ਮਨਜੀਤ, ਬਹੁਤ ਬਹੁਤ ਸ਼ੁਕਰੀਆ। ਤੇ ਔਰ ਛੋਟੀ ਬ੍ਰੇਕ ਲੈਂਦੇ ਹਾਂ ਔਰ ਫਿਰ ਵਾਪਸ ਆਉਂਦੇ ਹਾਂ। 30 ਵਰ੍ਹਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
4: ਕਰਨੀਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।

0: ਕਿਰਾਏ ਦੇ ਛੋਟੇ ਜਿਹੇ ਘਰ ਚ ਰਵਾਂਗੇ।
1: ਓਏ ਬਸ, ਮੋਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ ਕਰਨ ਤੱਕ।
2: ਤੁਸੀਂ ਸੈਲਫ ਇੰਪਲੋਇਡ ਹੋ, ਫਰਸਟ ਮੋਰਗੇਜ, ਸੈਕਿੰਡ ਮੋਰਗੇਜ, ਇਕੁਇਟੀ ਟੇਕ ਆਊਟ, ਪ੍ਰਾਈਵੇਟ ਮੋਰਗੇਜ ਜਾਂ ਫਿਰ
3: ਸਿਕਿਉਰ ਲਾਈਨ ਆਫ ਕ੍ਰੈਡਿਟ, ਇਕੁਇਪਮੈਂਟ ਲੋਨ ਜਾਂ ਰੈਂਟ ਟੂ ਓਨ ਬਾਰੇ ਸੋਚ ਰਹੇ ਹੋ ਤਾਂ ਮੋਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ। ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ ਤਾਂ ਮੋਰਗੇਜ ਤੋਂ ਨਹੀਂ ਹੋ ਸਕਦੀ ਨਾ।
2: ਜਾਂ ਕਾਲ ਕਰੋ 647-294-5503।
3: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ, ਲਾਇਸੈਂਸ ਨੰਬਰ 10530, nardevsiddhu.com।
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
5: ਤਾਂ ਫਿਕਰ ਕਿਉਂ ਕਰਦੇ ਹੋ?
6: ਨੀਲਮ ਸਿੱਧੂ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
4: ਇਹ ਆਫਰ ਕਰਦੇ ਨੇ ਬੈਸਟ ਰੇਟ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿੱਧੂ ਨੂੰ
4: 647-347-7739-8710, license number M2000-3450।

0: તો દેશ પરદેશ પ્રાઇમ ટાઈમ રેડિયોનું યા ચલો એએમ 530 તે 24/7 જે ભી પ્રોગ્રામ આઉંદે ને ઉહનાં નું સુણ વાસ્તે જાં દેશ પરદેશ નું લાઈવ વેખણ વાસ્તે લોગિન કરો સાડી વેબસાઈટ નું www.deshpardeshradio.com યા www.deshpardeshtv.com લાઈવ સુણના ચાહુંદે લાઈવ તે ક્લિક કર લો જે વાચ કરના ચાહુંદે તો ઉહ તે ક્લિક કરો જાં ફિર આપણે IPTV બોક્સ દે ઉત્તે પંજાબી સેક્શન ક્લિક કરો ઉહદે ઉત્તે જા કે દેશ પરદેશ ટીવી નું ક્લિક કરો ઉત્તે તુસી સુણ ભી સકદે હો વેખ ભી સકદે હો 24/7 મોર્ગેજ દી દુનિયા દે વિચ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹਾਂ ਇੱਕ ਵਾਰੀ ਫਿਰ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰਿਆਂ ਨੂੰ ਜੀਆਂ ਨੂੰ ਨਿੱਘਾ ਸਵਾਗਤ। ਸ਼ੁੱਕਰਵਾਰ ਦਾ ਦਿਨ ਦੋਸਤੋ, ਤੁਸੀਂ ਸਾਰੇ ਚਹਿਲ ਪਹਿਲ ਵਿੱਚ ਹੋਵੋਗੇ ਤੇ ਸਾਡੇ ਸਟੂਡੀਓ ਵਿੱਚ ਅੱਜ ਆਏ ਹੋਏ ਨੇ ਤੁਹਾਡੇ ਹਰਮਨ ਪਿਆਰੇ ਕਲਾਕਾਰ ਐਮੀ ਵਿਰਕ ਹੋਰੀ, ਜਿਹੜੇ ਕਿ 30 ਅਗਸਤ ਨੂੰ ਆਪਣੇ ਸ਼ਹਿਰ ਵਿੱਚ ਪਰਫਾਰਮ ਕਰ ਰਹੇ ਨੇ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਦੇ ਵਿੱਚ। ਠੀਕ ਸ਼ਾਮ ਨੂੰ 7 ਵਜੇ ਸ਼ੋਅ ਹੋਏਗਾ ਇਹਨਾਂ ਦਾ। ਟਿਕਟਾਂ ਤੁਸੀਂ ਹੁਣੇ ਹੀ ਰਾਖਵੀਆਂ ਕਰ ਲਓ ਔਰ ਟਿਕਟਾਂ ਤੁਹਾਨੂੰ ਜਾ ਕੇ ਮੈਪ ਵੇਖੋ ਔਨਲਾਈਨ, ਖਾਸ ਕਰਕੇ ਤੁਸੀਂ ticketmaster.ca ਤੇ ਜਾਓਗੇ ਨਾਲ ਹੀ ਮੈਪ ਖੁੱਲਦਾ। ਮੈਪ 'ਤੇ ਜਾ ਕੇ ਤੁਸੀਂ ਆਪਣੀ ਸੀਟ ਚੂਜ਼ ਕਰ ਲਓ ਵਧੀਆ ਜੀ, ਜਿੱਥੇ ਤੁਹਾਨੂੰ ਚੰਗੀ ਲੱਗਦੀ ਆ, ਕਿਸ ਪ੍ਰਾਈਸ ਰੇਂਜ ਦੇ ਵਿੱਚ ਲੈਣਾ ਚਾਹੁੰਦੇ ਹੋ, ਅਤੇ ਤੁਹਾਡੀਆਂ ਜਿਹੜੀਆਂ ਟਿਕਟਾਂ ਹੁੰਦੀਆਂ ਉਹ ਆਪਣੇ ਈਮੇਲ 'ਚ ਆ ਜਾਂਦੀਆਂ
1: ਜੀ ਬਿਲਕੁਲ।
0: ਅਤੇ 30 ਤਰੀਕ ਦਾ ਦਿਨ ਰਾਖਵਾਂ ਕਰ ਲਓ ਆਪਾਂ ਸਾਰੇ ਨਾਲ ਮਿਲ ਕੇ। ਜਿਹੜਾ ਇਹ ਵੁੱਡਵਨ ਰੇਸ ਟਰੈਕ ਦੇ ਵਿੱਚ ਹੈਗਾ ਜਿਹੜਾ ਥੀਏਟਰ ਹੈਗਾ ਬਹੁਤ ਵਧੀਆ, ਅਤੇ ਆਪਣੇ ਬਿਲਕੁਲ 27 'ਤੇ ਰੈਕਸ ਦੇ ਨੇੜੇ ਹੈਗਾ, ਅਤੇ ਆਪਣੇ ਸਾਰੇ ਜਿਵੇਂ ਮਾਲਟਨ ਹੋ ਗਿਆ, ਮਿਸੀਸਾਗਾ ਹੋ ਗਿਆ ਔਰ ਬ੍ਰੈਂਪਟਨ ਹੋ ਗਿਆ, ਵੁੱਡਬ੍ਰਿਜ ਹੋ ਗਿਆ, ਸਾਰੇ ਸ਼ਹਿਰਾਂ ਨੂੰ ਨੇੜੇ ਪੈਂਦਾ ਜਿੱਥੇ ਤੁਸੀਂ ਰਹਿੰਦੇ ਹੋ, ਅਤੇ ਹੋਮਵਾ ਕੇ ਪਹੁੰਚੋ ਅਤੇ ਟਿਕਟਾਂ ਪਹਿਲਾਂ ਲੈ ਲਓ ਤਾਂ ਕਿ ਵਧੀਆ ਟਿਕਟਾਂ ਮਿਲ ਜਾਣ ਤੁਹਾਨੂੰ ਸੀਟਾਂ, ਅਤੇ ਕਨਫਰਮ ਕਰਕੇ ਤੁਸੀਂ ਆਪ ਸਾਰੇ ਇਸ ਸ਼ੋਅ ਨੂੰ ਇੰਜੋਏ ਕਰੀਏ। ਗਾਇਕੀ ਤੁਹਾਨੂੰ ਪਤਾ ਹੀ ਆ, ਬਹੁਤ ਸਾਰੇ ਸ਼ੋਅ ਇਹਨਾਂ ਨੇ ਪਹਿਲਾਂ ਵੀ ਕੀਤੇ ਆ, ਨੌਰਥ ਅਮੈਰੀਕਾ 'ਚ ਕੀਤੇ ਨੇ, ਐਮੀ ਵਿਰਕ ਨੇ ਕਾਮਯਾਬ ਸ਼ੋਅ ਗਏ ਨੇ, ਪਹਿਲਾਂ ਇੱਥੇ ਟੋਰਾਂਟੋ ਵਿੱਚ ਵੀ ਕੀਤੇ ਨੇ, ਵੈਨਕੂਵਰ ਵਿੱਚ ਕੀਤੇ ਨੇ, ਅਤੇ ਹੁਣ ਕਾਫੀ ਮੂਵੀਆਂ ਦੇ ਵਿੱਚ ਕੰਮ ਕਰਨ ਤੋਂ ਬਾਅਦ ਆਪਣੇ ਨਾਲ ਫਿਰ ਇੱਕ ਵਾਰੀ ਰੂਬਰੂ ਤੁਹਾਡੇ ਹੋ ਰਹੇ ਨੇ। 30 ਅਗਸਤ ਦਾ ਦਿਨ ਤੁਸੀਂ ਪੂਰਾ ਵਿਹਲਾ ਰੱਖੋ, ticketmaster.ca ਤੇ ਜਾ ਕੇ ਸਾਰੀ ਇਨਫੋਰਮੇਸ਼ਨ ਲੈ ਲਓ, ਉੱਥੇ ਬੁੱਕ ਕਰ ਲਓ ਟਿਕਟਾਂ। ਨੰਬਰ ਹੈ 647 ਇਨਫੋਰਮੇਸ਼ਨ ਵਾਸਤੇ, 647 ਏਰੀਆ ਕੋਡ ਆਪਣਾ ਹੀ ਹੈ ਇੱਥੋਂ ਦਾ, ਅਤੇ 9648573-6479564-8573 'ਤੇ ਕਾਲ ਕਰਕੇ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ
1: ਜੀ। ਐਮੀ ਜੀ, ਹੁਣ ਤੁਹਾਡਾ ਲਾਈਵ ਕੌਨਸਰਟ ਆ ਰਿਹਾ ਆ, ਅਤੇ ਐਕਸਾਈਟਮੈਂਟ ਤਾਂ ਓਬਵੀਅਸਲੀ ਬਹੁਤ ਜ਼ਿਆਦਾ ਹੁੰਦੀ ਹੈ ਨਾ, ਅਤੇ ਕਿਵੇਂ ਦੀ ਤਿਆਰੀਆਂ ਚੱਲ ਰਹੀਆਂ ਪਹਿਲਾਂ ਇਹ ਦੱਸੋ ਥੋੜ੍ਹਾ ਜਿਹਾ।
2: ਬਹੁਤ ਵਧੀਆ ਜੀ, ਬੜਾ ਸ਼ੁਕਰ ਹੈ ਮਹਾਰਾਜ ਦਾ, ਅਤੇ ਟੱਚਵੁੱਡ ਸਾਹਿਬ ਦੇ ਵੀਜ਼ੇ ਵਗੈਰਾ ਵੀ ਸਾਰਿਆਂ ਦੇ ਹੋ ਗਏ ਆ ਜੀ, ਅਤੇ ਅਸੀਂ ਮਤਲਬ ਹੁਣ ਆਪਣਾ ਜਦੋਂ ਇੱਧਰ ਹੀ ਇੱਧਰ ਆਏ ਹਾਂ। ਇਸ ਤੋਂ ਲਾਸਟ ਮੰਥ ਵੀ ਅਸੀਂ ਆਲਮੋਸਟ 15 ਦਿਨ ਮੁੰਬਈ ਵੀ ਲਾਏ ਸੀਗੇ, ਅਤੇ ਆਪਣੀਆਂ ਪੂਰੀਆਂ ਰਿਹਰਸਲ ਸਾਡੀ ਟੀਮ ਉੱਥੋਂ ਦੀ ਹੈ, ਅਤੇ ਪੰਜਾਬ ਤੋਂ ਵੀ ਮਿਊਜ਼ੀਸ਼ੀਅਨਸ ਹੈਗੇ ਨੇ, ਅਤੇ ਆਲਮੋਸਟ ਸਾਰੀ ਟੀਮ ਜੀ ਬੜਾ ਮਤਲਬ ਬਾਗਮਾਲ ਸਾਡਾ ਜਿਹੜੇ ਸੈਸ਼ਨਸ ਰਹੇ ਸੀ ਰਿਹਰਸਲਸ ਦੇ ਉਹ ਵੀ ਰਹੇ ਆ, ਅਤੇ ਬਾਕੀ ਪੂਰੀਆਂ ਤਿਆਰੀਆਂ ਨਾਲ ਆਵਾਂਗੇ ਜੀ, ਮਹਾਰਾ ਕਿਰਪਾ ਕਰਨ।
1: ਅਤੇ
2: ਬਸ ਮੇਰੀ ਇਹੀ ਬੇਨਤੀ ਹੈ ਲੋਕਾਂ ਨੂੰ ਵੀ, ਤੁਸੀਂ ਅੱਜ ਤੱਕ ਸਾਨੂੰ ਲਾਈਵ ਗਾਉਂਦਿਆਂ ਨੂੰ ਸੁਣਿਆ ਨੰਗਾ ਜੀ, ਅਤੇ ਉਮੀਦ ਕਰਦਾ ਜਦੋਂ ਤੁਸੀਂ ਉੱਥੇ ਆਉਂਗੇ ਹਾਲ ਦੇ ਵਿੱਚ ਤੇ ਯੂ ਗਾਈਜ਼ ਵਿਲ ਬੀ ਐਂਟਰਟੇਨ ਫੋਰ ਸ਼ੋਰ।
1: ਤੇ ਯੂਨਿਟੀ ਟੂਰ ਦਾ ਕਿੱਦਾਂ ਮਤਲਬ ਸਬੱਬ ਬਣਿਆ, ਕਿੱਦਾਂ ਸੋਚਿਆ ਤੁਸੀਂ ਕਿ ਸਰਗੁਣ ਮਹਿਤਾ ਜੀ ਵੀ ਤੁਹਾਡੇ ਨਾਲ ਕੰਪਨੀ ਕਰ ਰਹੇ ਨੇ ਹਨਾ ਸ਼ੋਜ਼ ਦੇ ਵਿੱਚ?
2: ਉਹ ਬੇਸਿਕਲੀ ਨਹੀਂ, ਉਹ ਜਿਹੜਾ 14 ਨੂੰ ਹੋਣਾ ਸੀਗਾ ਉਹਦੇ ਸਰਗੁਣ ਨੇ ਆਉਣਾ ਸੀ। ਹਾਂਜੀ, ਹੁਣ ਉਹਦੀ ਅਵੇਲੇਬਿਲਿਟੀ ਹੈ ਨਹੀਂ ਸੀਗੀ ਜੀ ਅਨਫੋਰਚੂਨੇਟਲੀ, ਬਟ ਹੋਪਫੁਲੀ ਅਸੀਂ ਜਦੋਂ ਓਬਵੀਅਸਲੀ ਜੈਤ ਕੀ ਤਾਂ ਸ਼ੁਰੂਆਤ ਕਰ ਰਹੇ ਹਾਂ ਜੀ ਆਪਾਂ ਯੂਨੀਵਰਸ ਦੀ, ਅਤੇ ਆਪਾਂ ਸਾਲ ਖੰਡ ਵਿੱਚ ਗੈਪ ਪਾ ਕੇ, ਅਤੇ ਹੁਣ ਤਾਂ ਇਹ ਸਾਲ ਆਲਮੋਸਟ 1 ਸਾਲ ਦਾ ਗੈਪ ਪਾ ਕੇ ਆਵਾਂ ਕਰਾਂਗੇ,
1: ਅਤੇ
2: ਹਰ ਵਾਰ ਹੁਣ ਇਸ ਵਾਰੀ ਅੱਗੇ ਤਿਆਰੀ ਕੀਤੀ ਹੈ, ਅਤੇ ਅਗਲੀ ਵਾਰੀ ਜਦੋਂ ਆਪਾਂ ਵੈਨਿਊਜ਼ ਵੀ ਵੱਡੇ ਕਰਾਂਗੇ,
1: ਅਤੇ
2: ਆਪਾਂ ਮਲਟੀਪਲ ਆਰਟਿਸਟ ਨਾਲ ਹੋਰ ਐਡ ਔਨ ਸਰਪ੍ਰਾਈਜ਼ ਵੀ ਕਰਿਆ ਕਰਾਂਗੇ, ਅਤੇ ਆਪਣਾ ਸਰਕਲ ਵੀ ਹੈ ਜਿਹੜਾ ਉਹਨਾਂ ਨੂੰ ਵੀ ਨਾਲ ਜ਼ਰੂਰ ਲੈ ਕੇ ਆ ਕਰਾਂਗੇ।
1: ਬਿਲਕੁਲ, ਲੌਂਗ ਵੇ ਟੂ ਗੋ।
2: ਹਾਂਜੀ ਹਾਂਜੀ ਹਾਂਜੀ, ਇਹ ਤਾਂ ਸ਼ੁਰੂਆਤ ਹੈ ਜੀ ਬਾਬਾ ਸਾਹਿਬ।
1: ਹਾਂਜੀ ਹਾਂਜੀ,
0: 1122 ਜੀਆਂ ਨੂੰ ਜੀ, 1122 ਲਾਈਨ ਤੇ ਹੋ ਜੀ ਤੁਸੀਂ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਹਿਬ। ਸਤਿ ਸ਼੍ਰੀ ਅਕਾਲ ਜੀ,
0: ਨੰਬਰ ਬੜਾ ਵਧੀਆ ਲਿਆ। ਬਾਈ ਬਾਈ,
1: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਮੋਗੇ ਵਾਲਾ ਬੋਲਦਾ ਜੀ, ਅਰਸ਼ ਮੈਂ
0: ਮੋਗੇ ਵਾਲੇ। ਅੱਛਾ, ਮੋਗੇ ਵਾਲੇ।
3: ਹਾਂਜੀ ਹਾਂ। ਹਾਂ ਬਰਬੀ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ।
3: ਇੱਕ ਤਾਂ ਜੀ ਡੋਗਾ ਬਹੁਤ ਸੋਹਣੇ ਆਪਾਂ ਆਪਣੇ ਬੈਂਡ ਬੈਂਡ ਤੋਂ
2: ਮੈਂ ਤਾਂ ਕਹਿੰਦਾ ਪਤੀ ਨੂੰ ਸੁਣਾਈਏ ਜੀ, ਹੁਣ ਟਿਕਟਾਂ ਲਈ ਖੜੇ ਹੋ, ਕੱਲ੍ਹ ਲਈ ਐਕਸਾਈਟਮੈਂਟ ਖਤਮ ਕਰਨੀ ਹੋਣੀ।
3: ਨਵੇਂ ਦਾ ਹੀ ਸਾਨੂੰ ਚਾਹੁੰਦੇ ਨੀ। ਹਾਂਜੀ
2: ਹਾਂ ਕਿਹੜੇ ਵਾਲਾ ਸੁਣਨਾ ਦੱਸਿਓ ਤੁਸੀਂ, ਹੁਕਮ ਲਾ ਤੁਹਾਨੂੰ ਹੁਣੀ ਸੁਣਾਉਣੇ ਆ
3: ਜਿਹੜਾ
2: ਮਰਜ਼ੀ ਚੰਗਾ
0: ਲੱਗਦਾ ਹੀ ਕਹਿ ਦਿੱਤਾ ਕਿ ਬੰਬੇ ਤੋਂ ਮਜੀਸ਼ੀਅਨ ਆਉਣੇ ਆ, ਆਪਣੇ ਮਜੀਸ਼ੀਅਨ ਵੀ ਆਉਣੇ ਆ, ਪ੍ਰੈਕਟਿਸ ਵੀ ਕੀਤੀ ਆ, ਉਹ ਕੋਈ ਸੀਡੀ ਸੂਡੀ ਨੀ ਲੱਗਣੀ ਉੱਥੇ, ਪੂਰਾ ਲਾਈਵ ਖੜਾ ਹੋਣਾ ਪੂਰਾ,
2: ਲਾਈਵ ਹੀ ਹੋਊਗਾ। ਚਲੋ ਹੁਣ ਭਾਜੀ ਨੇ ਫਰਮਾਇਸ਼ ਕੀਤੀ ਆ, ਸੁਣਾ ਹੀ ਦਿੰਦੇ ਭਾਜੀ ਨੇ, ਮੈਂ ਕਿਹਾ
0: ਸਵਾਦ ਹੀ ਆਉਂਦਾ, ਪੂਰਾ ਨਜ਼ਾਰਾ ਆਉਂਦਾ
2: ਸੁਣਾਉਣੇ।
4: ਨਾਨਾ ਮੀਏ ਨੀ ਇਹ ਤੋੜ ਦਿਓ ਰੋਕਾ, ਤੁਹਾਡੇ ਨਾਲ ਵੱਧ ਹੋਣਾ ਮੇਰੇ ਨਾਲ ਧੋਖਾ, ਕੱਲ ਦੇ

0: ਜਿਵੇਂ ਜੀ ਬੰਦਾ ਐਕਟਿੰਗ ਕਰ ਦਿੰਦਾ ਉਵੇਂ ਜਿਵੇਂ ਜੀ ਬੰਦਾ ਗਾ ਦਿੰਦਾ ਜੀ, ਤੇ ਉਹ ਤਾਂ ਕਰਕੇ ਮਤਲਬ ਤੁਸੀਂ
1: ਭਰਾ ਮੈਂ ਪਿਆਰ ਨਾ ਕਹੋ ਭਰਾ, ਛੋਟੇ ਭਰਾ ਚੰਗੇ ਲੱਗਦੇ ਹੋ ਤੁਸੀਂ, ਬਹੁਤ ਪਿਆਰੇ ਲੱਗਦੇ ਹੋ।
0: ਥੈਂਕ ਯੂ ਭਾਜੀ, ਬਹੁਤ
2: ਪਰ ਉਹਨਾਂ ਜ਼ਿਆਦਾ ਵਧੀਆ ਉੱਭਰ ਕਿਉਂ ਆਉਂਦਾ ਜਦੋਂ ਤੁਸੀਂ ਨੈਚੁਰਲੀ ਹੈ ਨਾ, ਜਿੰਨਾ ਤੋਂ ਜੋ ਤੁਹਾਡਾ ਐਕਸੈਂਟ ਹੈ, ਜੋ ਤੁਸੀਂ ਵੇ ਆ ਤੁਹਾਡਾ ਬੋਲਣ ਦਾ, ਉਦਾਂ ਦੀ ਤੁਹਾਡੀ ਐਕਟਿੰਗ ਹੁੰਦੀ ਹੈ, ਫਿਰ ਜਿਵੇਂ ਹੁੰਦਾ ਨਾ ਕਿ ਲੋਕਾਂ ਨੂੰ ਵੀ ਥੋੜਾ ਅਨਕੰਫਰਟੇਬਲ ਨਹੀਂ ਹੁੰਦਾ, ਕਿ ਮੈਂ ਤਾਂ ਉਹਨਾਂ ਨੂੰ ਇਦਾਂ ਦੇਖਦਾ ਸੀ। ਜੇ
1: ਇਹਨਾਂ ਨੇ ਹਸਾਉਣਾ ਵੀ ਉਹਨਾਂ ਪੋਲੀ ਜੀ ਗੱਲ ਕਹਿ ਕੇ ਹਸਾਉਣੇ ਹੁੰਦੇ।
2: ਅੱਛਾ ਐਵੇਂ ਜੀ ਗੱਲ ਆਪਾਂ ਆਪਣੇ ਲਿਸਨਰਸ ਦੇ ਨਾਲ ਵੀ ਕਰਦੇ ਹਾਂ। ਇਨ ਮੀਨ ਟਾਈਮ ਜਿਵੇਂ ਤੁਹਾਡੀ ਹੈ ਨਾ ਐਕਟਿੰਗ ਸਟਾਰਟ ਹੋਈ ਹੈ ਨਾ, ਤੁਸੀਂ ਬਹੁਤ ਕਾਮੇਡੀ ਮੂਵੀਜ਼ ਤੋਂ ਸਟਾਰਟ ਕੀਤਾ, ਅੰਗਰੇਜ਼ ਮੂਵੀ ਦੇ ਵਿੱਚ ਤੁਹਾਡਾ ਨਾ ਜਿਵੇਂ ਕਹਿ ਲਓ ਕਿ ਥੋੜਾ ਸਾਈਡ ਰੋਲ ਸੀ, ਬਟ ਬਹੁਤ ਸੋਹਣਾ ਰੋਲ ਸੀ ਉਹ ਵੀ ਤੁਹਾਡਾ ਨਾ, ਚੁਲਬੁਲਾ ਜਿਹਾ ਕੈਰੇਕਟਰ ਸੀਗਾ ਤੁਹਾਡਾ,
0: ਗ੍ਰੇ ਸ਼ੇਡ ਜਿਹਾ ਸੀਗਾ ਜੀ ਪਹਿਲਾਂ ਹੈ ਨਾ।
2: ਤੇ ਜਿਵੇਂ ਕਾਮੇਡੀ ਤੋਂ ਸਟਾਰਟ ਹੋ ਕੇ ਹੁਣ ਤੁਸੀਂ ਜਿਵੇਂ ਮੂਵੀ ਆਈ ਹੈ ਤੁਹਾਡੀ ਚੜ੍ਹਦੀ ਕਲਾ ਹੈ ਨਾ,
0: ਹਾਂਜੀ ਹਾਂਜੀ,
2: ਉਹ ਕਾਫੀ ਇੱਕ ਡਿਫਰੈਂਟ ਰੀਅਲ ਸਟੋਰੀ ਬੇਸਡ ਇੱਕ ਮੂਵੀ ਹੋ ਗਈ ਨਾ,
0: ਸੀਗੀ
2: ਹਾਂਜੀ ਬਿਲਕੁਲ, ਤੇ ਕਾਫੀ ਰਿਸਪੋਂਸਿਬਿਲਿਟੀ ਵੱਧ ਜਾਂਦੀ ਹੈ ਜਦੋਂ ਇੱਦਾਂ ਦੀਆਂ ਮੂਵੀਜ਼ ਕਰਦੇ ਹਾਂ ਆਪਾਂ ਨਾ, ਤੇ ਕਾਮੇਡੀ ਤੋਂ ਲੈ ਕੇ ਇੱਕ ਰੀਅਲ ਲਾਈਫ ਕੈਰੇਕਟਰ ਨੂੰ ਨਿਭਾਉਣਾ ਕਿੱਦਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਉਹਦੇ ਵਿੱਚ?
0: ਬਹੁਤ ਵਧੀਆ ਰਿਹਾ ਜੀ, ਮੈਂ ਬਾਇਓਪਿਕਸ ਤਾਂ ਬਹੁਤ ਕੀਤੀਆਂ ਨੇ, ਖੈਰ ਜਿਵੇਂ ਹਰਜੀਤਾ ਵੀ ਕੀਤੀ ਹੈ, ਅਮੋਲ ਵੀ ਕੀਤੀ ਹੈ, ਸਾਰੀਆਂ ਫਿਲਮਾਂ ਕੀਤੀਆਂ ਨੇ, ਬਟ ਖਾਸ ਤੌਰ ਤੇ ਜਿਵੇਂ ਚੜ੍ਹਦੀ ਕਲਾ ਫਿਲਮ ਸੀਗੀ, ਜੋਸ਼ੀਰ ਭਾਈ ਬੇਅੰਤ ਸਿੰਘ ਜੀ ਉਹਨਾਂ ਦਾ ਰੋਲ ਕਰਨਾ, ਉਹ ਕੋਈ ਛੋਟੀ ਮੋਟੀ ਚੀਜ਼ ਨਹੀਂ ਸੀ,
2: ਬਿਲਕੁਲ
0: ਜੀ, ਉਹਦੇ 'ਚ ਬੜੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਜੀ, ਤੇ ਉਹ ਮਤਲਬ ਤੁਸੀਂ ਕਹਿ ਲਓ ਵੀ ਅਲੱਗ ਹੀ ਇੱਕ ਚੀਜ਼ ਸੀਗੀ, ਤੇ ਉਹ ਖਾਸ ਤੌਰ ਤੇ ਹਸੀ ਹੈ ਤੇ ਉਹਨਾਂ ਦੇ ਪੈਰਾਂ ਦੇ ਨੌਰ ਗਿਵਨ ਬੇਸਿਕਲੀ, ਤੇ ਉਹਨਾਂ ਦਾ ਕਰੈਕਟਰ ਕਰਨਾ, ਉਹ ਜ਼ਿੰਮੇਵਾਰੀ ਨਿਭਾਉਣੀ, ਉਹੋ ਜਿਹੀ ਸੋਚ ਰੱਖਣੀ ਤਾਂ ਖੈਰ ਬਹੁਤ ਮੁਸ਼ਕਿਲ ਆ, ਤੇ ਬਟ ਅਸੀਂ ਤਾਂ ਖੈਰ ਚਲੋ ਐਕਟਿੰਗ ਕਰਨੀ ਸੀ, ਪਰ ਉਹਦੇ 'ਚ ਉਹ ਸਾਡੇ ਤੋਂ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਕਰਾ ਲਈ, ਤੇ ਲੋਕਾਂ ਨੇ ਪਿਆਰ ਬਹੁਤ ਦਿੱਤਾ ਜੀ ਉਸ ਚੀਜ਼ ਨੂੰ, ਅਸੀਂ ਜਿੰਨਾ ਵੀ ਕੰਮ ਕੀਤਾ, ਹਾਲਾਂਕਿ ਇੰਡੀਆ ਨਹੀਂ ਰਿਲੀਜ਼ ਹੋ ਪਾਈ ਫਿਲਮ ਇਹ, ਬਟ ਇੱਥੇ ਰਿਲੀਜ਼ ਹੋਈ ਆ, ਬਟ ਮੈਂ ਸਟਿਲ ਅਜੇ ਨਾਰਾਜ਼ ਆ, ਮੈਨੂੰ ਉਨਾ ਰਿਸਪੋਂਸ ਨਹੀਂ ਗਾ ਮਿਲਿਆ ਜਿੰਨਾ ਸਾਨੂੰ ਮਿਲਣਾ ਚਾਹੀਦਾ ਸੀ ਇਸ ਫਿਲਮ ਨੂੰ, ਬਟ ਐਨੀਵੇ, ਪਰ ਜਿੰਨੇ ਵੀ ਲੋਕਾਂ ਨੇ ਵੇਖੀ ਆ ਉਹਨਾਂ ਨੇ ਸੱਚੀ ਬਹੁਤ ਸਰਾਹੀ ਆ ਫਿਲਮ ਇਹ।
1: 4874GR ਨੂੰ ਜੀ ਨਿੱਘਾ ਸਵਾਗਤ।
3: ਸਤਿ ਸ੍ਰੀ ਅਕਾਲ ਜੀ, ਬੜਾ ਵਧੀਆ ਲੱਗ ਰਿਹਾ ਜੀ ਆਪਣਾ ਬਿਰਖ ਸਾਹਿਬ ਨੂੰ, ਐਮੀ ਜੀ ਨੂੰ ਮਿਲਿਆ ਹੋ ਕਰਕੇ।
2: ਹਾਂਜੀ,
1: ਤੁਹਾਡਾ ਸ਼ੁਭ ਨਾਮ ਕੀ ਆ?
3: ਤੁਹਾਡਾ ਜਿਹੜਾ ਪੰਜਾਬੀ ਸੱਭਿਆਚਾਰ ਨੂੰ ਦੇਣ ਹੈ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
0: ਜੀ। ਭਾਜੀ
3: ਸਮੇਂ ਚ ਬਹੁਤ ਔਖਾ ਕਿਉਂਕਿ ਪ੍ਰੋਫਿਟ ਬੜਾ ਘੱਟ ਹੁੰਦਾ ਤੇ ਮਿਹਨਤ ਬਹੁਤ ਜ਼ਿਆਦਾ ਹੁੰਦੀ ਆ, ਤੇ ਤੁਸੀਂ ਫੇਰ ਵੀ ਮਿਹਨਤ ਕਰ ਰਹੇ ਹੋ
0: ਹੌਸਲਾ ਮਿਲਦਾ, ਮੈਨੂੰ ਵੀ ਹੋਰ ਵੀ ਜਿਹੜੇ ਸਾਡੇ ਸਾਥੀ ਕਲਾਕਾਰ ਵੀ ਨੇ ਸਾਰਿਆਂ ਨੂੰ ਹੌਸਲਾ ਮਿਲਦਾ ਜੀ, ਤੁਹਾਡੇ ਕਰਕੇ ਤਾਂ ਅਸੀਂ ਤੁਰੇ ਫਿਰਦੇ ਹਾਂ, ਬਹੁਤ ਮਹਾਰਾਜ ਦੀ ਕਿਰਪਾ, ਬਹੁਤ ਮਹਾਰਾਜ ਦੀ ਦੇਣ ਆ, ਅਕਾਲ ਪੁਰਖ ਜਿੰਨੇ ਕੁ ਯੋਗੇ ਹੈਗੇ ਜੀ ਉਹਨਾਂ ਕਰਵਾਈ ਜਾਂਦਾ ਮਹਾਰਾਜ ਆਪ, ਤੇ ਸੱਚੀ ਤੁਹਾਡੇ ਪਿਆਰ ਸਦਕਾ ਭਾਜੀ ਸਾਰਾ ਕੁਛ
3: ਦੀ ਰੂਪ ਰੇਖਾ ਬਦਲ ਗਈ ਹੈ, ਜਦੋਂ ਪਹਿਲਾਂ ਫਿਲਮ ਦੇਖਣ ਜਾਂਦੇ ਸੀ ਨਾ
0: ਜੀ ਜੀ ਜੀ,
3: ਰੋਲ ਪੰਜਾਬੀ ਦਾ ਹੁੰਦਾ ਸੀਗਾ
0: ਜੀ ਜੀ,
3: ਪੱਗ ਤੁਹਾਨੂੰ ਪਤੀ ਆ ਕਿੱਦਾਂ ਦੀ ਹੁੰਦੀ ਸੀ,
0: ਹਾਂਜੀ,
3: ਤੇ ਉਧਰੋਂ ਪੰਜਾਬਣ ਨੱਚਦੀ ਹੁੰਦੀ ਸੀ ਤੇ ਕੱਟੇ ਵਾਲ ਹੁੰਦੇ ਸੀ
0: ਜੀ, ਉਹਦੇ ਚ ਨਾ ਮੈਂ ਜੇ ਪੰਜਾਬੀ ਫਿਲਮਾਂ ਤਾਂ ਖੈਰ ਯਾਦ ਨੀ ਪਤਾ, ਮੈਂ ਨਾ ਬੰਬੇ ਦਾ ਤੁਹਾਨੂੰ ਭਾਜੀ ਇੱਕ ਨਾ, ਮੈਂ ਹੁਣ ਜਦੋਂ ਮੈਂ ਆਪ ਹੋ ਕੇ ਆਇਆ ਉੱਥੇ ਤੇ ਮੈਂ ਸਾਰੀਆਂ ਚੀਜ਼ਾਂ ਦੇਖੀਆਂ ਨੇ, ਫਿਰ ਆਪ ਵੀ ਆਪਾਂ ਨਿੱਕੇ ਹੁੰਦੇ ਜਦੋਂ ਦੇਖਦੇ ਸੀ ਹਿੰਦੀ ਫਿਲਮਾਂ ਦੇ ਵਿੱਚ, ਜਦੋਂ ਆਪਣੇ ਪੰਜਾਬੀ ਕਰੈਕਟਰ ਦਿਖਾਏ ਜਾਂਦੇ ਸੀ, ਕਲੀਨ ਸ਼ੇਵ ਬੰਦਿਆਂ ਦੀ ਵੀ ਪੱਗ ਬੰਨ ਦਿੰਦੇ ਸੀਗੇ, ਹੋਰ ਸਾਰੀਆਂ ਚੀਜ਼ਾਂ ਕਰਦੇ ਸੀ, ਉਹ ਅਸਲ ਨਾ ਇੱਕ ਹੋਰ ਚੀਜ਼ ਮੈਂ ਵੀ ਨੋਟਿਸ ਕੀਤੀ ਹੈ, ਉਹਨਾਂ ਦਾ ਵੀ ਮੈਂ ਜ਼ਿਆਦਾ ਕਸੂਰ ਨਹੀਂ ਕੱਢੂੰਗਾ, ਉਹਨਾਂ ਨੇ ਪੰਜਾਬੀ ਨਾ ਜ਼ਿਆਦਾ, ਖੈਰ ਚਲੋ ਉਹ ਹੈ ਤਾਂ ਉਹ ਪੰਜਾਬੀ ਪੰਜਾਬੀ ਹੁੰਦੇ ਆ, ਸਿੱਖ ਸਿੱਖ ਹੁੰਦੇ ਆ, ਸਾਡੇ ਭਰਾ ਨੇ ਸਾਰੇ ਉਹ, ਉਹਨਾਂ ਨੇ ਵੀ ਮੈਜੋਰਿਟੀ ਦੇ ਵਿੱਚ ਜਿਹੜੇ ਸਾਊਥ ਦੇ ਵਿੱਚ ਸਿੱਖ ਹੁੰਦੇ ਸੀ ਨਾ,
2: ਹਾਂਜੀ,
0: ਜਾਂ ਜਿੱਦਾਂ ਤੁਸੀਂ ਮਹਾਰਾਸ਼ਟਰ ਦੇ ਵਿੱਚ ਲਾ ਲਓ, ਜਾਂ ਨੰਦੇੜ ਸਾਹਿਬ ਦੇ ਨੇੜੇ ਜਿਹੜੀਆਂ ਫੈਮਿਲੀ ਰਹਿੰਦੇ ਨੇ, ਜਾਂ ਸਾਰੇ ਹੈ ਤਾਂ ਸਾਡੇ ਸਤਿਕਾਰਯੋਗ ਨੇ ਸਾਰੇ, ਬਹੁਤ ਪਿਆਰੇ ਬੰਦੇ ਨੇ, ਬਟ ਕਈ ਵਾਰੀ ਲੁੱਕ ਦਾ ਫਰਕ ਪੈ ਜਾਂਦਾ, ਉਹ ਬੰਦਾ ਸੂਬੇ ਦੇ ਉਸ ਸੂਬੇ ਦੇ ਅਕੋਰਡਿੰਗਲੀ ਰਹਿੰਦਾ, ਅਕੋਰਡਿੰਗਲੀ ਕੋਈ ਪੱਗ ਬੰਨਦੇ ਸੀ, ਕੁਛ ਪਟਕਾ ਬੰਨਦੇ ਸੀ ਉੱਥੇ, ਤੇ ਉਹਨਾਂ ਨੇ ਬਹੁਤਾ ਉਹਨਾਂ ਨੂੰ ਵੇਖਿਆ ਉੱਥੇ, ਮਤਲਬ ਬੰਬੇ ਵਾਲਿਆਂ ਨੇ ਵੀ ਲਾ ਲਓ, ਜਾਂ ਉਹਨਾਂ ਨੇ ਕਹਿਣਾ ਵੀ ਸਿੱਖ ਬੰਦਾ ਦਿਖਾਓ ਕਿਹੋ ਜਿਹਾ ਹੁੰਦਾ, ਜਾਂ ਸਰਦਾਰ ਬੰਦਾ ਦਿਖਾਓ ਕਿਹੋ ਜਿਹਾ ਹੁੰਦਾ, ਤੇ ਉਹਨਾਂ ਨੇ ਜਿੱਦਾਂ ਉਹ ਮਤਲਬ ਮਸਤਾਨੇ ਫਿਲਮ ਦੇ ਵਿੱਚ ਦਿਖਾਇਆ ਸੀਗਾ ਵੀ ਇਦਾਂ ਦੇ ਸਰਦਾਰ ਬੰਦੇ ਦਿਖਾਓ ਸਾਨੂੰ, ਸਿੱਖ ਕਿਹੋ ਜਿਹੇ ਹੁੰਦੇ ਨੇ, ਪਤਾ ਨਹੀਂ ਸੀ ਉਹਨਾਂ ਨੂੰ, ਤੇ ਉੱਥੇ ਵੀ ਮੈਜੋਰਿਟੀ ਦੇ ਵਿੱਚ, ਹਾਲਾਂਕਿ ਮੈਂ ਓਬਵੀਅਸਲੀ ਉਹਨਾਂ ਨੇ ਜਾਣ ਕੇ ਵੀ ਕੀਤਾ ਹੋ ਸਕਦਾ, ਬਹੁਤੇ ਬੰਦੇ ਨੇ ਤਾਂ ਜਾਣ ਕੇ ਕਰਿਆ ਹੋਊਗਾ, ਬਟ ਇੱਕ ਦੋ ਕੁ ਬੰਦਿਆਂ ਦੇ ਵਿੱਚੋਂ ਇੱਦਾਂ ਵੀ ਦੇਖਿਆ ਵੀ ਯਾਰ ਵੀ ਸਿੱਖ ਕਿਹੋ ਜਿਹੇ ਹੁੰਦੇ, ਉਹਨਾਂ ਨੇ ਮਹਾਰਾਸ਼ਟਰ ਵਾਲੇ ਦੇਖੇ ਹੋਣਗੇ ਜਾਂ ਉੱਦਾਂ ਦੇ, ਤਾਂ ਕਰਕੇ ਉਹਨਾਂ ਨੇ ਉਹ ਜਿਹੇ ਬੰਦੇ ਫਿਲਮਾਂ ਦੇ ਵਿੱਚ ਲੈ ਲਏ, ਬਟ ਅੱਜ ਦੀ ਡੇਟ ਦੇ ਵਿੱਚ ਸੋਸ਼ਲ ਮੀਡੀਆ ਇੰਨਾ, ਸਾਰੀਆਂ ਚੀਜ਼ਾਂ ਇੰਨੀਆਂ, ਤੇ ਅੱਜ ਤੱਕ ਉਹਨਾਂ ਨੂੰ ਸਭ ਨੂੰ ਪਤਾ ਹੈ ਵੀ ਸਰਦਾਰ ਕਿਹੋ ਜਿਹੇ ਹੁੰਦੇ, ਹਾਲਾਂਕਿ ਅਸੀਂ ਆਪਣਾ ਮਤਲਬ ਜ਼ਿੰਮੇਵਾਰੀ ਜਿੰਨੀ ਅਸੀਂ ਨਿਭਾ ਸਕੇ ਮਹਾਰਾਜ ਦੀ ਕਿਰਪਾ ਨਾਲ ਉਨੀ ਨਿਭਾਈ ਆ, ਬਾਕੀ ਅਕਾਲ ਪੁਰਖ ਮਿਹਰ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੈਟਰ ਜਿੰਨਾ ਵੀ ਕੋਈ
1: ਕਰਦਾ ਜੀ, ਸਾਊਥ ਵਾਲੇ ਵੀ ਬਣਾਉਂਦੇ ਫਿਲਮ ਤਾਂ ਉਹ ਕਰੈਕਟਰ ਪੂਰਾ ਵਧੀਆ ਬਣਾ ਕੇ ਪੇਸ਼ ਕਰਦੇ ਆ,
0: ਹਾਂਜੀ ਹਾਂਜੀ
2: ਬਿਲਕੁਲ, ਪੰਜਾਬੀ ਸਿਨੇਮਾ ਹੁਣ ਕਾਫੀ ਰਾਈਜ਼ ਤੇ ਆ, ਹੁਣ ਤਾਂ ਕਹਿ ਲਓ ਕਿ ਬਹੁਤ ਜ਼ਿਆਦਾ ਕਹਿ ਲਓ ਡਰਾਸਟਿਕਲੀ ਚੇਂਜ ਆ ਗਿਆ, ਹੁਣ ਤਾਂ
0: ਸਾਲ ਦੋ ਸਾਲਾਂ ਤੋਂ ਤਾਂ ਖਤਰਨਾਕ ਹੀ ਹੋਇਆ ਕੰਮ ਬਹੁਤ, ਮਤਲਬ ਦੋ ਸਾਲਾਂ ਤੋਂ ਤਾਂ ਨਹੀਂ ਸਾਲ ਦੋ ਸਾਲ ਆਉਂਦੇ ਹੁੰਦੇ ਆ, ਫਿਰ ਹੋ ਜਾਣਾ ਸੈੱਟ ਮਾਰ ਕੇ।

0: ਤੁਹਾਡੇ ਨਾਲ ਬੈਕ ਟੂ ਬੈਕ ਸੌਂਗਸ ਆਏ, ਤੁਹਾਡਾ ਇੱਕ ਟ੍ਰਾਇਓ ਸੀਗਾ ਬੀ ਪ੍ਰੈਕ ਜਾਨੀ ਐਂਡ ਐਮੀ ਵਿਰਕ, ਹੈ ਨਾ? ਤੁਹਾਡੇ ਬਹੁਤ ਸੌਂਗਸ ਆਏ ਹੈ ਨਾ, ਤੇ ਉਹ ਇੱਕ ਟੀਮ ਤੁਹਾਡੀ ਕਿੱਦਾਂ ਬਣੀ, ਤੇ ਹੁਣ ਕੁਛ ਇਨ ਫਿਊਚਰ ਤੁਸੀਂ ਕੁਛ ਏਦਾਂ ਨਾਲ ਲੈ ਕੇ ਆ ਰਹੇ ਹੋ?
1: ਹਾਂਜੀ ਹਾਂਜੀ,
0: ਬੜੇ ਸੋਹਣੇ ਤੁਹਾਡੇ ਹਾਰਟ ਟਚਿੰਗ ਸੌਂਗਸ ਜਿਹੜੇ ਉਹਨਾਂ ਨੇ ਬਣਾਏ ਆ, ਹੈ ਨਾ, ਤੁਸੀਂ ਸਾਰਿਆਂ ਨੇ ਮਿਲ ਕੇ ਥੋੜਾ ਜਿਹਾ ਦੱਸੋ ਉਹਦੇ ਬਾਰੇ ਵੀ।
1: ਉਹ ਸਾਡੇ ਭਰਾ ਨੇ ਜੀ, ਅਸੀਂ ਮੈਂ ਤੇ ਬੀ ਪ੍ਰੈਕ ਭਾਜੀ, ਅਸੀਂ ਜਦੋਂ 2011 ਚ ਜਲੰਧਰ ਜਾਂਦੇ ਹੁੰਦੇ ਸੀ ਨਾ ਸਪੀਡ ਰਿਕਾਰਡ ਦੇ ਦਫ਼ਤਰ ਚ, ਉੱਥੇ ਮੈਂ ਵੀ ਬੈਠੇ ਹੋਇਆ ਕਰਨਾ, ਉੱਥੇ ਜੈਸੀ ਭਾਜੀ ਦੇ ਆਫਿਸ ਦੇ ਵਿੱਚ ਦਿਨੇਸ਼ ਭਾਜੀ ਉਹਨਾਂ ਨੂੰ ਮਿਲਣ ਜਾਂਦੇ ਹੁੰਦੇ ਸੀ, ਉਦੋਂ ਪ੍ਰੈਕੀ ਭਾਜੀ ਵੀ ਉੱਥੇ ਬੈਠੇ ਹੁੰਦੇ ਸੀ, ਇਹਨਾਂ ਦਾ ਨਾਮ ਉਦੋਂ ਪ੍ਰੈਕੀ ਬੀ ਹੁੰਦਾ ਸੀ ਬੀ ਪ੍ਰੈਕ ਦਾ, ਤੇ ਉਦੋਂ ਭਾਜੀ ਨੇ ਵੀ ਉੱਥੇ ਬੈਠੇ ਹੋਣਾ ਤੇ ਮੈਂ ਵੀ ਉੱਥੇ ਬੈਠੇ ਹੋਣਾ, ਦੋਵੇਂ ਖੱਜਲ ਹੋ ਕੇ ਜਾਂਦੇ ਸੀ ਬੱਸੇ ਬੁੱਸੇ ਚੜ੍ਹ ਕੇ ਚੰਡੀਗੜ੍ਹੋਂ, ਮੈਂ ਇਹਨਾਂ ਦੇ ਮੂੰਹ ਵਾਲੇ ਵੇਖੀ ਜਾਣਾ ਉਹਨਾਂ ਨੇ ਮੇਲੇ ਵਾਲਾ, ਸਵੇਰੇ ਤਾਂ ਮੇਲ ਹੀ ਪਹੁੰਚ ਜਾਂਦੇ ਸੀ ਆਲਮੋਸਟ, ਖੈਰ ਤਾਂ ਮੇਲੇ ਮਤਲਬ ਚੰਡੀਗੜ੍ਹੋਂ ਤੁਰਦੇ ਸੀ, ਤੇ ਉੱਥੇ ਅਸੀਂ 8:30 ਵਜੇ ਜਲੰਧਰ ਪਹੁੰਚ ਜਾਣਾ, ਮੈਂ ਇਹਨਾਂ ਦੇ ਮੂੰਹ ਵਾਲੇ ਵੇਖਣਾ ਸ਼ਾਮ 5 ਵਜੇ ਤੱਕ, ਤੇ ਇਹਨਾਂ ਮੇਰੇ ਮੂੰਹ ਵੱਲ ਮਿਲਣਾ, ਉੱਥੇ ਹੁੰਦਾ ਸੀ ਦਿਨੇਸ਼ ਭਾਜੀ ਉਹਨਾਂ ਨੂੰ ਖਰੇ, ਕਈ ਵਾਰ ਚਲੋ ਲੇਟ ਫੇਟ ਹੋ ਜਾਂਦੇ ਸੀ, ਤੇ ਉਹ ਉਦੋਂ ਦੀ ਸਾਡੀ ਸ਼ੁਰੂਆਤ ਦੋਵਾਂ ਦੀ ਇਕੱਠਿਆਂ ਦੀ ਹੋਈ, ਤੇ ਉਸ ਤੋਂ ਬਾਅਦ ਲੇਟਰ ਆਨ ਜਾਨੀ ਵੀਰੇ ਹੋਣੀ ਆਏ ਨਾਲ, ਉਹਨਾਂ ਨੇ ਹਾਰਡੀ ਉਹਨਾਂ ਦੇ ਨਾਲ ਕੰਮ ਸ਼ੁਰੂ ਕੀਤਾ 2013-14 ਦੇ ਵਿੱਚ, ਤੇ ਫਿਰ ਸਾਡਾ ਪਹਿਲਾ ਗਾਣਾ ਬਣਿਆ ਸੀਗਾ, ਸਭ ਤੋਂ ਪਹਿਲਾਂ ਅਸੀਂ ਤਾਰਾ ਗਾਣਾ ਕੀਤਾ ਸੀਗਾ, ਤਾਰੇ ਤੋਂ ਬਾਅਦ 'ਚ ਅਸੀਂ ਗਾਣਾ ਕੀਤਾ ਸੀ ਕਿਸਮਤ, ਫਿਰ ਅਸੀਂ ਗਾਣਾ ਕੀਤਾ ਹੱਥ ਚੁੰਮੇ, ਫਿਰ ਫਿਲਮਾਂ ਕੀਤੀਆਂ ਸੁਪਨਾ ਕੀਤੀ, ਤੇ ਆਪਣੀ ਕਹਿ ਲਓ ਤੁਸੀਂ ਕਿਸਮਤ ਸੁਪਨਾ, ਤੇ ਹੁਣ ਕਿਸਮਤ 2 ਕੀਤੀ, ਫਿਰ ਹੁਣ ਹੋਪਫੁਲੀ ਹੁਣ ਜਿਹੜੀ ਅੱਗੇ ਕਿਸਮਤ 3 ਹੈ ਉਹਦੇ 'ਚ ਨਾਲ ਜਾਨੀ ਵੀਰੇ ਹੋਣੀ ਤੇ ਪ੍ਰੈਕੀ ਭਾਜੀ ਦੁਬਾਰਾ ਦੇ ਨਾਲ, ਤੇ ਹੋਪਫੁਲੀ ਸਿੰਗਲ ਵੀ ਗਾਣਾ ਅਸੀਂ ਕਰਾਂਗੇ
2: ਜੀ। ਟੈਲੀਫੋਨ ਨੰਬਰ ਸਟੂਡੀਓ 905-564-44-44, ਤੇ ਐਮੀ ਵਰਕ ਵਾਲਾ ਸ਼ੋਅ ਦੀ ਟਿਕਟਾਂ ਤੁਸੀਂ ਫਟਾਫਟ ਲੈ ਲਓ। 30 ਤਰੀਕ ਨੂੰ ਅਗਸਤ ਨੂੰ ਆਪਣੇ ਸ਼ਹਿਰ ਵਿੱਚ ਪਰਫੋਰਮ ਕਰ ਰਹੇ ਨੇ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਦੇ ਵਿੱਚ। ਟਿਕਟਾਂ ਖਰੀਦਣ ਵਾਸਤੇ ticketmaster.ca ਤੇ ਜਾ ਕੇ ਲੌਗਇਨ ਕਰੋ, ਅਤੇ ਉੱਥੋਂ ਟਿਕਟਾਂ ਆਪਣੀ ਰੇਂਜ ਦੀਆਂ ਲੈ ਲਓ, ਜਿਸ ਤਰ੍ਹਾਂ ਦੇ ਵੀ ਪ੍ਰਾਈਜ਼ ਦੀ ਚਾਹੁੰਦੇ ਹੋ ਟਿਕਟਾਂ ਤੁਹਾਨੂੰ ਮਿਲ ਜਾਣਗੀਆਂ, ਅਤੇ ਵੇਖ ਕੇ ਨਕਸ਼ਾ ਮੈਂ ਵੇਖ ਕੇ ਤੁਸੀਂ ਟਿਕਟਾਂ ਖਰੀਦ ਲਓ, ਅਤੇ ਟਿਕਟਾਂ ਤੁਹਾਡੀਆਂ ਈਮੇਲ 'ਚ ਆ ਜਾਣ ticketmaster.ca। ਸਟੂਡੀਓ ਪਹੁੰਚੇ ਹੋਏ ਨੇ, ਗੱਲਬਾਤ ਕਰਨ ਲਈ ਨੰਬਰ ਇੱਕੋ ਹੀ ਹੁੰਦਾ ਸਾਡਾ, ਤੁਸੀਂ ਇਹਨਾਂ ਨਾਲ ਗੱਲ ਕਰਨਾ ਚਾਹੁੰਦੇ ਹੋ ਜੀ, ਆ ਕਹਿਣਾ ਚਾਹੁੰਦੇ ਹੋ ਨਿੱਕੀ ਮੋਟੀ ਛੋਟੀ ਜਿਹੀ ਗੱਲ ਕਰਨਾ ਚਾਹੁੰਦੇ ਹੋ, 905-564-44 ਸਾਡੇ ਸਟੂਡੀਓ ਨੰਬਰ ਨੇ, ਅਤੇ ਸਾਡੇ ਨਾਲ ਹੋਰ ਰਹਿਣਗੇ ਅੱਧਾ ਘੰਟਾ, ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਰੈਪ ਅਪ ਕਰਾਂਗੇ ਅੱਜ ਦੀ ਇੰਟਰਵਿਊ, ਅਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ।
0: ਐਵੇਂ ਜੀ, ਤੁਹਾਡੇ ਨਾਲ ਮੂਵੀ ਆਈ ਸੀ ਬੰਬੂਗਾਰਡ, ਹੈ ਨਾ, ਉਹਦੇ ਵਿੱਚ ਤੁਹਾਡਾ ਇੱਕ ਬਿਲਕੁਲ ਡਿਫਰੈਂਟ ਕੈਰੈਕਟਰ ਸੀਗਾ, ਨਿੱਕਾ ਚੈਲਦਾਰ ਦੀ ਵੀ ਤੁਸੀਂ ਕਾਇੰਡ ਆਫ ਇੱਕ ਸੀਰੀਜ਼ ਹੈ, ਹੈ ਨਾ, ਅਤੇ ਉਹਦੇ ਵਿੱਚ ਵੀ ਡਿਫਰੈਂਟ ਡਿਫਰੈਂਟ ਕੈਰੈਕਟਰਸ, ਮੋਸਟਲੀ ਕਹਿ ਲਓ ਕਿ ਕਾਮੇਡੀ ਮੂਵੀ ਦੇ ਵਿੱਚ ਅਸੀਂ ਐਮੀ ਵਿਰਕ ਜੀ ਨੂੰ ਦੇਖਿਆ, ਹੈ ਨਾ, ਐਂਡ ਉਹ ਇੱਕ ਬਿਲਕੁਲ ਡਿਫਰੈਂਟ ਕੈਰੈਕਟਰ ਹੈ, ਅਤੇ ਜਿਹੜੇ ਤੁਸੀਂ ਹੁਣ ਸੀਰੀਅਸ ਕੈਰੈਕਟਰਸ ਕਰ ਰਹੇ ਹੋ, ਹੈ ਨਾ, ਰੀਅਲ ਲਾਈਫ ਸਟੋਰੀਜ਼ ਦੇ ਉੱਪਰ, ਉਹ ਇੱਕ ਡਿਫਰੈਂਟ ਕੈਰੈਕਟਰ ਹੈ, ਰੀਅਲ ਲਾਈਫ ਦੇ ਵਿੱਚ ਐਮੀ ਵਿਰਕ ਜੀ ਕਿੱਦਾਂ ਦੇ ਨੇ?
1: ਮੈਂ ਮਿਕਸ ਜੀ ਹਾਂ ਜੀ, ਸਾਰੀਆਂ ਚੀਜ਼ਾਂ ਦਾ ਮੈਂ ਮਿਕਸ ਜੀ ਹੈਗਾ।
0: ਨਹੀਂ ਕਿਉਂਕਿ ਮੈਂ ਨਾ ਸੋਰੀ ਤੁਹਾਡੀ ਗੱਲ ਵਿੱਚ, ਕਈ ਵਾਰ ਨਾ ਜਿਵੇਂ ਆਪਾਂ ਕੋਈ ਨਾ ਕੋਈ ਕਿਸੇ ਨਾ ਕਿਸੇ ਦੇ ਇੰਟਰਵਿਊ ਦੇਖਦੇ ਹੁੰਦੇ ਹਾਂ, ਤਾਂ ਫਿਰ ਜਿਵੇਂ ਮੈਂ ਇੱਕ ਰੀਸੈਂਟਲੀ ਤਾਨੀਆ ਜੀ ਦੀ ਇੱਕ ਮੂਵੀ ਸੋਰੀ ਇੰਟਰਵਿਊ ਦੇਖੀ ਸੀ, ਉਹ ਕਹਿੰਦੇ ਕਿ ਐਮੀ ਕਦੀ ਕਦੀ ਨਾ ਬਿਲਕੁਲ ਹੀ ਨੋਨ ਸੀਰੀਅਸ ਹੋ ਜਾਂਦੇ ਆ, ਬਿਲਕੁਲ ਹੀ ਕਦੀ ਕਦੀ ਏਦਾਂ ਹੁੰਦਾ ਕਿ ਸਾਨੂੰ ਲੱਗਦਾ ਕਿ ਇੰਨਾ ਸੀਰੀਅਸ ਬੰਦਾ, ਤੇ ਰੀਅਲ ਲਾਈਫ 'ਚ ਤੁਸੀਂ ਕਿੱਦਾਂ ਦੇ ਹੋ, ਥੋੜ੍ਹਾ ਜਿਹਾ ਦੱਸੋ।
1: ਮੈਂ ਉਹੀ ਦੱਸਿਆ, ਆਪਣੇ ਆਪ ਨੂੰ ਨਹੀਂ ਬੰਦਾ ਐਸਾ ਜ਼ਿਆਦਾ ਦੱਸ ਸਕਦਾ ਜਾਂ ਡਿਸਕ੍ਰਾਈਬ ਕਰ ਸਕਦਾ, ਆਈ ਥਿੰਕ ਕੋਈ ਨਾਲ ਰਹਿੰਦਾ ਬੰਦਾ ਜ਼ਿਆਦਾ ਬੈਟਰ ਦੱਸ ਸਕਦਾ
2: ਹੈ। ਜੀ ਜੀ ਜੀ,
1: ਤੇ ਆਈ ਥਿੰਕ ਸੋ ਮੈਂ ਵਧੀਆ ਬੰਦੀ ਹਾਂ ਜੀ, ਮੈਂ ਓਵਰਆਲ ਵਧੀਆ, ਮੈਂ ਇਮਾਨਦਾਰ ਹਾਂ ਜੀ, ਮੈਂ ਨਾ ਸਭ ਤੋਂ ਇੰਪੋਰਟੈਂਟ ਚੀਜ਼ ਮੈਂ ਇਮਾਨਦਾਰ ਹਾਂ, ਮੈਂ ਸੱਚ ਬੋਲਦਾ, ਤੇ ਉਹ ਕਈ ਵਾਰ ਤਾਂ ਠਾਂ ਹੋ ਜਾਂਦਾ, ਉਹ ਨਹੀਂ ਕਈ ਵਾਰ ਚੰਗਾ ਲੱਗਦਾ, ਬਟ ਮੈਂ ਸੱਚ ਹੀ ਬੋਲਦਾ, ਤੇ ਆਪਣੇ ਵੱਲੋਂ ਮੈਂ ਪੂਰੀ ਇਮਾਨਦਾਰੀ ਨਾਲ ਕੰਮ ਕਰਦਾ, ਕੋਈ ਵੀ ਕਰਦਾ ਜੀ ਮੈਂ ਬੇਸ਼ਕ,
0: ਕਿਉਂਕਿ ਐਜ਼ ਅ ਨੋਨ ਪਰਸਨੈਲਿਟੀ ਤੁਹਾਨੂੰ ਆਬਵੀਅਸਲੀ ਬਹੁਤ ਨਾਪ ਤੋਲ ਕੇ ਜੇ ਬੋਲਣਾ ਹੁੰਦਾ ਆ,
1: ਮੈਂ ਕੁਛ ਨਹੀਂ ਕਰਦਾ ਜੀ, ਮੈਂ ਜੋ ਮਹਾਰਾਜ ਦੀ ਕਿਰਪਾ ਨਾਲ ਮੂੰਹ 'ਚ ਆਉਂਦਾ ਆਪਾਂ ਉਹ ਬੋਲਦੀ, ਤੇ ਮੈਂ ਬਹੁਤਾ ਨਾਪਦਾ ਤੋਲਦਾ ਵੀ ਨਹੀਂਗਾ ਜੀ, ਤਾਂ ਕਰਕੇ ਕਈ ਵਾਰੀ ਉੱਥੇ ਥੱਲੇ ਹੋ ਜਾਂਦੇ ਨੇ ਸਿਸਟਮ, ਬਟ ਆਈ ਥਿੰਕ ਕੋਈ ਸਟ੍ਰੈਸ ਵੀ ਨਹੀਂ ਗੀ ਮੈਨੂੰ, ਕੀ ਏਡਾ ਕਾਦਾ ਬੰਨਿਆ
2: ਜੀ, ਅੱਜ ਕੱਲ ਹਰ ਇੱਕ ਚੀਜ਼ ਨੂੰ ਅੰਡਰਸਟੈਂਡ ਕਰਦੇ ਆ ਲੋਕ।
1: ਹਾਂ ਨਹੀਂ ਨਹੀਂ, ਉਹ ਡੈਫੀਨਿਟਲੀ
2: ਜਿਸ ਤੋਂ ਫੀਲ ਕਰਕੇ ਬੋਲਦੇ ਹੋ,
1: ਹਾਂ ਜੇ ਕਿਸੇ ਨੂੰ ਕੋਈ ਦਿੱਕਤ ਲੱਗਦੀ ਵੀ ਐਸ ਬੋਲ ਬਣੀ, ਤਾਂ ਉਹ ਆਪੇ ਉਹਨੇ ਠੀਕ ਹੋ ਜਾਣਾ ਹੌਲੀ ਹੌਲੀ, ਉਹਨੇ ਉਹਨਾਂ ਨੂੰ ਲੋਕਾਂ ਨੂੰ ਲੱਗ ਜਾਣਾ ਪਤਾ ਵੀ ਯਾਰ ਹੈਗਾ ਹੀ ਇਹ ਵਿੱਚ, ਮਤਲਬ ਇਹਦਾ ਨੇਚਰ ਇਹੋ ਜਿਹਾ, ਮਤਲਬ ਜਾਂ ਬੋਲ ਬਣੀ ਜਾਂ ਇਹਦਾ ਸੁਭਾਅ ਜਾਂ ਇਹਦਾ ਸਰਕਲ ਜਾਂ ਇਹਦੇ ਸੱਜਣ ਇਹੋ ਜਿਹੇ, ਜਾਂ ਤੇ ਮਤਲਬ ਇੱਦਾਂ ਨੀਗਾ ਵੀ ਕੋਈ ਮਾੜਾ ਕਹਿੰਦਾ, ਬਟ ਕਈ ਵਾਰੀ ਲੋਕਾਂ ਨੂੰ ਨਾ ਉਹ ਪਰਸੈਪਸ਼ਨ ਬਣ ਜਾਂਦੀ ਕਿਸੇ ਬੰਦੇ ਦੇ ਪ੍ਰਤੀ, ਪਤਾ ਨੀ ਵੀ ਪਰ ਮੇਰਾ ਸੁਭਾਅ ਜੀ, ਮੈਂ ਮੈਨੂੰ ਇਹ ਲੱਗਦਾ ਵੀ ਫਿਲਮਾਂ ਦੇ ਪੁਆਇੰਟ ਆਫ ਵਿਊ ਤੋਂ ਉਹ ਕਰੋ ਤੇ ਮਿਕਸ ਜਿਹਾ, ਮੈਂ ਜੇ ਮੈਂ ਐਂਟਰਟੇਨਮੈਂਟ ਮੈਨੂੰ ਵਧੀਆ ਲੱਗਦਾ, ਐਂਟਰਟੇਨਮੈਂਟ ਮੈਂ ਖੁਸ਼ ਹੁੰਦੇ ਹਾਂ ਪੂਰੇ, ਆਪਾਂ ਜਦੋਂ ਸੀਰੀਅਸ ਹੋਣਾ ਚਾਹੀਦਾ ਉਦੋਂ ਸੀਰੀਅਸ ਹੁੰਦੇ ਹਾਂ, ਮਤਲਬ ਜਿਵੇਂ ਕੋਈ ਆਮ ਆਮ ਇੱਕ ਨਾਰਮਲ ਰੈਗੂਲਰ ਮੁੰਡਾ ਪੰਜਾਬ ਦਾ ਹੁੰਦਾ ਜੀ ਮੈਂ ਹਾਂਜੀ
0: ਹਾਂਜੀ ਤੇ ਜਿਹੜੇ ਇਦਾਂ ਦੇ ਕੈਰੇਕਟਰਸ ਹੁੰਦੇ ਨੇ ਕਾਫੀ ਲੋਡ ਵੀ ਹੁੰਦਾ ਨਾ ਕਿ ਆਪਣੇ ਮਾਈਂਡ ਦੇ ਉੱਪਰ ਵੀ ਕਿ ਅਸੀਂ ਇਸ ਕੈਰੇਕਟਰ ਨੂੰ ਨਿਭਾਉਣ ਆਇਆ ਤੇ ਉਸ ਤੋਂ ਬਾਅਦ ਫਿਰ ਰੀਅਲ ਲਾਈਫ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਦਾ ਅਸਰ ਹੁੰਦਾ
1: ਦੇਖੋ ਉਹ ਤਾਂ ਰੀਅਲ ਲਾਈਫ ਦੇ ਵਿੱਚ ਤਾਂ ਦੇਖੋ ਸਾਰਾ ਐਕਸਪੀਰੀਅੰਸ ਹੀ ਹੈ ਪੂਰੀ ਲਾਈਫ ਆਪਣੀ ਹਨਾ ਉਹ ਤਾਂ ਚਲੋ ਫਿਲਮ ਦੇ ਵਿੱਚੋਂ ਕਰਾਂਗੇ ਤਾਂ ਉਸ ਕਰੈਕਟਰ ਨੂੰ ਤੁਹਾਨੂੰ ਪੜਨ ਦਾ ਉਸ ਕਰੈਕਟਰ ਨੂੰ ਜਿਉਣ ਦਾ ਮੌਕਾ ਮਿਲਦਾ
0: ਹਨਾ
1: ਅਦਰ ਦੈਨ ਦੈਟ ਆਪਾਂ ਜਦੋਂ ਲਾਈਫ 'ਚ ਕਿਤੇ ਵੀ ਆਪਾਂ ਬਾਹਰ ਅੰਦਰ ਜਾਂਦੇ ਹਾਂ ਆਪਾਂ ਕਿਤੇ ਵੀ ਗਰੋਸਰੀ ਸਟੋਰ 'ਤੇ ਗਏ ਹੋਈਏ ਜਾਂ ਆਪਾਂ ਕਿਸੇ ਵੀ ਸਟੇਸ਼ਨ 'ਤੇ ਗਏ ਹੋਈਏ ਉੱਥੇ ਜਾ ਕੇ ਆਪਾਂ ਹੁਣ ਅੱਜ ਮੈਂ ਤੁਹਾਨੂੰ ਮਿਲਣ ਆਇਆ ਇੱਥੇ ਤੇ ਇਹ ਮਤਲਬ ਮੇਰੀ ਫਿਲਮ ਦਾ ਕਰੈਕਟਰ ਹੈ ਨੀਗਾ ਕੋਈ ਬਟ ਮੈਨੂੰ ਤੁਹਾਡੇ ਤੋਂ ਬਹੁਤ ਕੁਛ ਸਿੱਖਣ ਨੂੰ ਮਿਲ ਸਕਦਾ ਹੈ ਮੈਂ ਤੁਹਾਨੂੰ ਜੱਜ ਕਰਾਂ ਜਾਂ ਤੁਹਾਨੂੰ ਦੇਖਾਂ ਜਾਂ ਮਤਲਬ ਤੁਹਾਡੇ ਤੋਂ ਕੁਛ ਸਿੱਖ ਕੇ ਲੈ ਕੇ ਜਾਵਾਂ ਮੈਂ ਕਿਸੇ ਤੋਂ ਇਮਾਨਦਾਰੀ ਸਿੱਖ ਲਈ ਕਿਸੇ ਤੋਂ ਕੁਛ ਸਿੱਖ ਲੈ ਕਿਸੇ ਤੋਂ ਕੁਛ ਸਿੱਖ ਲੈ ਰਾਈਟ ਮੈਨੂੰ ਉਹ ਚੀਜ਼ਾਂ ਜਿੱਥੇ ਫੋਰ ਐਗਜ਼ਾਮਪਲ ਚਲੋ ਭਾਜੀ ਨੇ ਪੱਗ ਨਹੀਂ ਬੰਨੀ ਜੇ ਪੱਗ ਬੰਨੀ ਹੁੰਦੀ ਮੈਂ ਭਾਜੀ ਦੀ ਪੱਗ ਵੇਖ ਕੇ ਪੱਗ ਤੋਂ ਉਹ ਹੁੰਦਾ ਯਾਰ ਵੀਰੇ ਨੇ ਪੱਗ ਨਹੀਂ ਸੁੱਟੀ ਬੰਦੀ ਬਾਹਰ ਸਿੰਘ ਸਾਹਿਬ ਖੜੇ ਨੇ ਉਹਨਾਂ ਨੇ ਪੱਗ ਬੜੀ ਸੋਹਣੀ ਬੰਨੀ ਉਹਨਾਂ ਤੋਂ ਸਿੱਖ ਜੂ ਦੀਜ਼ ਆਰ ਦ ਫਿਊ ਥਿੰਗਸ ਜਿਹੜੀਆਂ ਬੰਦਾ ਕਿਸੇ ਤੋਂ ਵੀ ਦੇਦਾ ਸੋ ਫਿਲਮਾਂ ਦੇ ਵਿੱਚ ਆਬਵੀਅਸਲੀ ਬੜਾ ਕੁਝ ਸਿੱਖਣ
2: ਮੈਂ ਹਮੇਸ਼ਾ ਕਹਿੰਦਾ ਹੁੰਦਾ ਡਜ਼ਨਟ ਮੈਟਰ ਯੂਅਰ 80 ਔਰ 90 ਔਰ ਆਲਵੇਜ਼ ਲਰਨ ਸਮਥਿੰਗ
1: ਯੂ ਹੈਵ ਟੂ ਜੀ ਤੇ ਉਹ ਕਰਨਾ ਚਾਹੀਦਾ ਤੇ ਬਸ ਆ ਨਹੀਂ ਦੀਜ਼ ਆਰ ਦ ਫਿਊ ਥਿੰਗਸ
2: 5094 ਜੀਐਨਓ ਜੀ
3: ਸਭ ਗੁੱਡ ਆਫਟਰਨੂਨ ਹੈਪੀ ਫਰਾਈਡੇ
1: ਕੈਸੇ
2: ਸੱਜਣ ਨੇ ਬਸ ਆਈ ਗੱਲ ਸਾਡਾ ਵੀ ਪਿਆਰ ਉਹਨਾਂ ਨਾਲ ਨਾ ਆਵਾਜ਼ ਜ਼ਰੀਏ ਹੀ ਆ ਸ਼ਹਿਰ ਗਿਆ ਨਾ ਕੇਮਬ੍ਰਿਜ ਲਾਈਵ ਲੋਕੇਸ਼ਨ ਕਾਫੀ ਸਾਡੇ ਗਰੋਸਰੀ ਸਟੋਰ ਨੇ ਉਹ ਮੈਂ ਕਰਾ ਕੇ ਆਇਆ ਉੱਥੇ ਨਾ ਜਿੰਨੀ ਵਾਰੀ ਮੈਂ ਇਹਨਾਂ ਦੇ ਸ਼ਹਿਰ ਗਿਆ ਇਹਨਾਂ ਦੀ ਕਾਰ ਦੇ ਵਿੱਚ ਭੁਜੀਆ ਬਦਾਨਾ ਤੇ ਨਾਲ ਫਿਸ਼ ਹੁੰਦੀ ਆ ਬਣਾ ਕੇ ਲੈ ਕੇ ਆਉਂਦੇ ਆ ਤੇ ਨਾਲ ਲੈ ਕੇ ਆਉਂਦੇ ਸਿੰਗਲ ਮਾਰਟ ਮੈਨੂੰ ਹਮੇਸ਼ਾ ਘੇਰ ਲੈਂਦੇ ਆ ਮੈਂ ਕਿਹਾ ਵੀ ਮੈਂ ਤਾਂ ਜਾਣਾ ਡਰਾਈਵ ਕਰਕੇ ਮੈਂ ਕਿਧਰ ਬੰਦਾ ਕੋਈ ਹੋਰ ਲੈ ਕੇ ਆਊ ਤੁਹਾਡੇ ਕੋਲੇ ਜੀ
1: ਟੈਸਲਾ ਲੈ ਲਓ ਨਾ ਫਿਰ ਆਪਣੇ ਆਪ ਲੈ
3: ਜਾਂਦੇ ਨਾਲ ਬਹਿ ਗਿਆ ਕਰੀ
2: ਨਹੀਂ ਕੋਈ ਤੁਹਾਡਾ ਆਧਾਰਾ ਰਿਹਾ ਤਿੰਨ ਤਿੰਨ ਚਾਰ ਵੀ ਤਾਂ ਮੈਂ ਖਾਲੀ ਮੁੜਿਆ ਯਾਰ ਮੈਂ ਵੀ ਖਾਲੀ ਮੁੜਿਆ ਯਾਰ
3: ਤੇ
2: ਹੁਣ ਕਿਧਰ ਬੰਦਾ
1: ਭਾਜੀ ਕਿਧਰ
2: ਕੇਮਬ੍ਰਿਜ ਹੀ ਰਹਿੰਦੇ ਬੜਾ ਦੂਰ
1: ਕੇਮਬ੍ਰਿਜ
2: ਤੇ ਮੈਂ ਹੁਣ ਮੇਰੀ ਗੱਡੀ ਹੁੰਦੀ ਆ ਡਰਾਈਵ ਕਰਕੇ ਤੁਹਾਨੂੰ ਪਤਾ ਫਿਰ ਆਪਾਂ ਤਾਂ ਪੱਕਾ ਹੀ ਹੁੰਦਾ ਨਾ
1: ਵਿਰੋਧੀ ਪੈ ਜਾ ਕਰੋ ਜਾਂਦਾ
2: ਨਹੀਂ ਨਹੀਂ
3: ਕੋਈ
2: ਗੱਲ ਨੀ ਤੁਹਾਨੂੰ ਅਸੀਂ ਬਹਾ ਦੇਗੇ ਵਧੀਆ ਸੀਟ ਤੇ ਆਪ ਬੈਠੀਏ ਨਾ ਬੈਠੀਏ
3: ਲਾਵਾਂਗੇ ਠੀਕ
2: ਹੈ ਥੈਂਕ ਯੂ
0: ਤੁਹਾਡੀ ਕਾਲ ਲਈ 1159
2: ਤੁਸੀਂ ਕਹਿਤਾ ਇੰਨੇ ਬਥੇਰਾ
0: 1159 ਜੀ ਸਤਿ ਸ਼੍ਰੀ ਅਕਾਲ
4: ਹਾਂਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ
2: ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ
4: ਬਿਲਕੁਲ ਠੀਕ ਮੈਨੂੰ ਤੁਹਾਡੀ ਮੂਵੀ ਦਾ ਨਾਮ ਤਾਂ ਨਹੀਂ ਯਾਦ ਮੈਨੂੰ ਉਹ ਮੂਵੀ ਮੈਂ ਬਹੁਤ ਦੇਖਦਾ ਜੇ ਚੋ ਅੰਨੇ ਦੋਨੇ ਇੱਕ ਤੁਸੀਂ ਦਾ ਇੱਕ
1: ਪਾਕਿਸਤਾਨੀ ਉਹ ਫਿਲਮ ਹੀ ਅੰਨੀ ਦਾ ਮਜ਼ਾਕ ਹੈ
0: ਅੰਨੀ ਦਾ ਮਜ਼ਾਕ ਹੈ
2: ਅੰਨੀ ਦਾ ਮਜ਼ਾਕ ਹੈ
1: ਅੰਨੀ ਦਾ ਮਜ਼ਾਕ ਹੈ ਬਿਲਕੁਲ
0: ਹਾਂਜੀ
2: ਉਹ ਬੜਿਆ ਬੂਸ ਕਬੀੜੀ ਵਾਲੀ ਹੈ
1: ਬਹੁਤ ਲੋਕ ਸਭ ਕਰਦੇ ਆ
2: ਪਾਕਿਸਤਾਨ ਜਾਣ ਦਾ ਸਬਬ ਬਣਿਆ ਨੀ
1: ਨਹੀਂ ਅਜੇ ਮੇਰਾ ਨਹੀਂ ਬਣ ਸਕਿਆ ਜੀ ਹਾਂ ਮੇਰਾ ਅਜੇ ਬਣ ਨਹੀਂ ਸਕਿਆ ਪਰ ਹੋਪਫੁਲੀ ਪਾਪਾ ਸੁੱਖ ਰੱਖੇ ਸਾਰਾ ਕੁਝ ਠੀਕ ਰਵੇ ਜੀ ਮਾਰਾ ਕਿਰਪਾ ਕਰਨਾ ਬਾਰਡਰ ਜਿਹੜੀਆਂ ਟੈਨਸ਼ਨ ਟੁਨਸ਼ਨ ਇਹ ਦੂਰ ਹੋਣ ਤੇ ਜਾਈਏ ਜੀ 101% ਤੇ ਬਟ ਇਹ ਬਾਹਰ ਵੀ
2: ਪਰ ਮੂਵੀਆਂ ਤਾਂ ਆਪਣੀਆਂ ਰਿਲੀਜ਼ ਹੁੰਦੀਆਂ ਉੱਥੇ ਉਹਨਾਂ ਦੇ ਨਾ ਲਾਹੌਰ ਚ ਕਾਫੀ
1: ਹਾਂਜੀ ਫਿਲਮਾਂ ਰਿਲੀਜ਼ ਹੁੰਦੀਆਂ ਨੇ ਤੇ ਬਟ ਇੱਦਾਂ ਹੁੰਦਾ ਜਿਵੇਂ ਮੈਜੋਰਿਟੀ ਦੇ ਵਿੱਚ ਜਿਹੜਾ ਫਿਲਮਾਂ ਦਾ ਚੰਗ ਹੁੰਦਾ ਜਿਵੇਂ ਈਦ ਤੇ ਹੋ ਗਿਆ ਸੋ ਉਦਾਂ ਦਾ ਕਰਕੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਵੀ ਦੇਖੋ ਜੀ ਮੈਜੋਰਿਟੀ 'ਚ ਸਿਆਲਾਂ 'ਚ ਫਿਲਮਾਂ ਬਣਦੀਆਂ ਗਰਮੀ 'ਚ ਰਿਲੀਜ਼ ਹੁੰਦੀਆਂ ਕਿਉਂਕਿ ਓਵਰਸੀਜ਼ ਦਾ ਤੁਹਾਡੇ ਵੈਦਰ ਠੀਕ ਹੋ ਜਾਂਦਾ ਤੁਸੀਂ ਦੇਖਿਆ ਹੋਊਗਾ ਕਦੇ ਵੀ ਦਸੰਬਰ 'ਚ ਕੋਈ ਪੰਜਾਬੀ ਫਿਲਮ ਨਹੀਂ ਰਿਲੀਜ਼ ਹੁੰਦੀ ਜਨਵਰੀ 'ਚ ਕੋਈ ਨਹੀਂ ਹੁੰਦੀ ਨਵੰਬਰ 'ਚ ਵੀ ਕੋਈ ਨਹੀਂ ਹੁੰਦੀ
2: ਛੁੱਟੀਆਂ ਜਾਂ ਜਾਂਦੀਆਂ ਕ੍ਰਿਸਮਸ 'ਚ ਲੋਕੀ ਬਿਜ਼ੀ ਹੁੰਦੇ
1: ਫੈਬਰੀ ਮਿਡ ਤੋਂ ਫਿਲਮਾਂ ਸ਼ੁਰੂ ਹੁੰਦੀਆਂ ਨਾਲੇ ਇੱਥੇ ਵੈਦਰ ਵੀ ਨਹੀਂ ਗਾ ਠੀਕ ਹੁੰਦਾ ਜੀ ਮੈਜੋਰਿਟੀ ਦੇ ਵਿਚ ਨਾ ਨਾਲੇ ਈਵਨ ਇੰਡੀਆ ਵੀ ਧੁੰਦਾ ਹੁੰਦੀਆਂ ਇੰਡੀਆ ਸਟਿਲ ਲੋਕ ਚਲੋ ਬਾਹਰ ਨਿਕਲ ਜਾਂਦੇ ਬਟ ਉੱਥੇ ਫਿਰ ਵੀ ਧੁੰਦਾ ਹੁੰਦੀਆਂ ਤੇ ਠੀਕ ਜਿਹੜਾ ਵੈਦਰ ਠੀਕ ਜਿਹੜਾ ਸੈਟਅਪ ਹੈ ਉਹ ਫੈਬਰੀ ਦੇ ਲਾਸਟ ਵੀਕ ਈਵਨ ਸ਼ੋਜ਼ ਵੀ ਜੇ ਤੁਸੀਂ ਦੇਖੋਗੇ ਸਾਰੇ ਮਾਰਚ ਤੋਂ ਬਾਅਦ ਚ ਹੁੰਦੇ ਨੇ ਵੱਡੇ ਆਰਟਿਸਟਾਂ ਦੇ ਵੀ ਦੇਖੋਗੇ ਤੁਸੀਂ ਸਾਰੇ ਮਾਰਚ ਅਪ੍ਰੈਲ ਤੋਂ ਬਾਅਦ ਹੋਣਗੇ ਸਿਆਲਾਂ ਚ ਕੁਛ ਨੀ ਹੁੰਦਾ ਸਿਆਲਾਂ ਲੋਕ ਕਰੋਕਰ ਹੀ ਹੁੰਦੇ ਖੱਜਲ ਤਾਂ ਬਰਫਣ ਤੇ ਪਾਗਲ ਕਰੇ ਵੀ ਹੁੰਦੇ
2: ਮੇਰੇ ਖਿਆਲ ਮੋਸਟ ਲਾਈਕਲੀ ਜਦੋਂ ਪੰਜਾਬੀ ਮੂਵੀ ਰਿਲੀਜ਼ ਕਰਦੇ ਆ ਯੂਰਪ ਤੇ ਨਾਰਥ ਅਮਰੀਕਾ ਚ ਸੇਮ ਟਾਈਮ ਹੀ ਹੁੰਦੀ ਹੈ ਨਾ
1: ਸਾਰੇ ਪਾਸੇ ਸੇਮ ਟਾਈਮ ਹੁੰਦੀ ਆ
2: ਇੰਡੀਆ ਚ ਵੀ
1: ਕਿਤੇ ਕਿਤੇ ਹੋ ਸਕਦਾ ਵੀ ਇੱਕ ਦਿਨ ਪਹਿਲਾਂ ਆਸਟ੍ਰੇਲੀਆ ਨਿਊਜ਼ੀਲੈਂਡ ਹੋ ਜੇ ਅਦਰ ਦੈਨ ਦੈਟ ਮੈਜੋਰਿਟੀ ਦੇ ਵਿੱਚ ਸਾਰੀ ਫਰਾਈਡੇ ਹੁੰਦੀ ਹੈ
2: ਠੀਕ ਠੀਕ
1: ਉੱਥੇ ਥਰਸਡੇ ਹੋ ਜਾਂਦੀ ਹੈ ਕਈ
2: ਜਿਹੜੀਆਂ ਨਵੀਆਂ ਮੂਵੀਆਂ ਚ ਕਾਫੀ ਕੰਮ ਕਰਕੇ ਆਉਂਗੇ ਹੋ ਸਕਦਾ ਕਿ ਆਉਣ ਵਾਲੇ ਸਮੇਂ ਚ ਕੁਝ ਰਿਲੀਜ਼
1: ਮੇਰੀ ਇੱਕ ਹੀ ਫਿਲਮ ਦਾ ਸ਼ੂਟ ਚੱਲਦਾ ਪਿਆ ਜੀ ਤੇ ਉਹ ਆਲਮੋਸਟ ਸਾਡਾ 25-26 ਦਿਨ ਦਾ ਹੋ ਗਿਆ ਤੇ ਇੰਨੀ ਕਦੇ 25-26 ਦਿਨ ਦਾ ਰਹਿੰਦਾ ਉਹ ਫਿਲਮ ਦਾ ਨਾਮ ਅਰਜਨਟੀਨਾ ਮੇਰੀ ਤੇ ਸਰਗੁੰਦੀ ਆ ਤੇ ਉਹ ਫਿਲਮ ਦਾ ਨਾਮ ਅਰਜਨਟੀਨਾ ਆ ਤੇ ਉਹ ਹੋਪਫੁਲੀ ਫੈਬਰੀ ਜਾਂ ਮਾਰਚ ਦੇ ਵਿੱਚ ਰਿਲੀਜ਼ ਹੋਊਗੀ
0: ਅੱਛਾ ਸਰਗੁਣ ਜੀ ਦੇ ਨਾਲ ਤੁਹਾਡੇ ਨਾ ਕਾਫੀ ਸੌਂਗਸ ਵੀ ਨੇ ਜਿਵੇਂ ਮੈਂ ਪਹਿਲਾਂ ਕਿਹਾ ਜਿਹੜੇ ਬੀ ਪ੍ਰਾਕ ਤੇ ਜਾਨੀ ਜੀ ਦੇ ਨਾਲ ਤੁਹਾਡੇ ਹੈ ਨਾ
1: ਐਂਡ
0: ਕਿਸਮਤ ਤੁਹਾਡੇ ਹਾਂਜੀ ਕਿਸਮਤ ਫਿਰ ਮੂਵੀ ਵੀ ਤੁਸੀਂ ਕੀਤੀ ਹੈ
1: ਕਰਦੇ ਪਹਿਲਾਂ ਅੰਗਰੇਜ਼ ਫਿਲਮ ਕੀਤੀ ਸੀ ਸਭ ਤੋਂ ਪਹਿਲਾਂ ਮੈਂ ਤੇ ਸਰਗੁਣ ਨੇ ਜੀ ਸਰਗੁਣ ਦਾ ਵੀ ਡੈਬਿਊ ਸੀ ਤੇ ਮੇਰਾ ਵੀ ਡੈਬਿਊ ਸੀਗਾ
0: ਹਾਂਜੀ
1: ਪਰ ਉਦੋਂ ਪਹਿਲਾਂ ਸਰਗੁਣ ਜੀ ਨੇ ਮਤਲਬ ਉਹ ਕੰਮ ਕਰ ਲਿਆ ਸੀਗਾ
0: ਹਾਂਜੀ ਹਾਂਜੀ
1: ਸੀਰੀਅਲਸ ਵਗੈਰਾ
0: ਸੀਰੀਅਲਸ ਹਾਂਜੀ ਬਿਲਕੁਲ
1: ਉਹ ਫਿਲਮ ਉਹਨਾਂ ਦੀ ਪਹਿਲੀ ਸੀ ਤੇ ਮੇਰੀ ਵੀ ਫਿਰ ਉਸ ਤੋਂ ਬਾਅਦ ਚਲੋ ਸਾਡੀ ਮਤਲਬ ਅਸੀਂ ਅੰਗਰੇਜ਼ ਫਿਲਮ ਕੀਤੀ ਅੰਗਰੇਜ਼ ਤੋਂ ਬਾਅਦ ਚ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਅਸੀਂ ਇੱਕ ਗਾਣਾ ਕਰਨਾ ਗਾਣਾ ਭੇਜਿਆ ਕਿਸਮਤ ਉਹਨਾਂ ਨੂੰ ਵਧੀਆ ਲੱਗਿਆ ਉਹਦੇ ਤੇ ਕੀ ਲੱਗਿਆ ਉਹਨਾਂ ਨੂੰ ਮਤਲਬ ਸਮਝ ਨਹੀਂ ਲੱਗੀ ਕਹਿੰਦੇ ਚਲੋ ਐਵੇਂ ਕਰ ਲੂੰਗੀ ਮੈਂ ਫਿਰ ਉਹ ਅਸੀਂ ਗਾਣਾ ਕੀਤਾ ਤੇ ਪਹਿਲਾਂ ਸੱਚ ਇੱਕ ਹੋਰ ਗਾਣਾ ਕੀਤਾ ਮੇਰੀ ਕੰਪਨੀ ਦਾ ਸੀਗਾ ਇੱਕ ਗਾਣਾ ਤੇ ਫਿਰ ਉਹਨਾਂ ਨੇ ਕਿਸਮਤ ਦਾ ਕਿਹਾ ਨਹੀਂ ਕਿਸਮਤ ਸੱਚ ਪਹਿਲਾਂ ਗੱਲ ਹੈ ਕਿਸਮਤ ਕੀਤਾ ਗਾਣਾ ਤੇ ਕਿਸਮਤ ਉਹ ਕਿਸਮਤ ਵਾਹਵਾ ਚੱਲ ਗਿਆ ਗਾਣਾ ਤੇ ਫਿਰ ਅਸੀਂ ਬੰਬੇ ਗਏ ਤੇ ਉੱਥੇ ਸਾਨੂੰ ਸਾਡਾ ਫਰੈਂਡ ਸੀਗਾ ਜਗਦੀਪ ਉਹ ਮਿਲਿਆ ਤੇ ਜਗਦੀਪ ਨੇ ਫਿਲਮ ਦਾ ਕਰ ਵੀ ਕਹਿੰਦਾ ਵੀ ਫਿਲਮ ਇੱਦਾਂ ਕਰੀ ਹੈ ਤੇ ਫਿਰ ਮੈਂ ਸਰਗੁਣ ਨੂੰ ਵੀ ਵਧੀਆ ਲੱਗੀ ਮੈਂ ਕਿਹਾ ਚਲੋ ਆਪਾਂ ਕਰਦੇ ਹਾਂ ਫਿਲਮ ਫਿਲਮ ਕੀਤੀ ਤੇ ਉਹ ਫਿਰ ਬਹੁਤ ਹੀ ਮਾਰਾ ਨੇ ਮੇਰ ਕੀਤੀ ਜੋ ਬਹੁਤ ਜ਼ਿਆਦਾ ਚੱਲੀ ਗਈ
0: ਤੇ ਫਿਰ ਤੁਹਾਡੀ ਸੌਂਕਣ ਸੌਂਕਣੇ ਆਈਆਂ ਦੋ ਹੈਨਾ ਜਿਨ੍ਹਾਂ ਚ ਉਹਨਾਂ ਨੇ ਤੁਹਾਨੂੰ ਪਾਗਲ ਹੀ ਕਰਤਾ ਐਂਡ ਚ ਹੈਨਾ ਉਹ ਵੀ ਇੱਕ ਡਿਫਰੈਂਟ ਕੈਰੇਕਟਰ ਸੀਗਾ ਤੁਹਾਡਾ ਤੇ ਹੈਨਾ ਤੁਸੀਂ ਸਾਰੇ ਆਈ ਥਿੰਕ ਸਾਰੇ ਕੈਰੇਕਟਰਸ ਤੁਹਾਡੇ ਬਹੁਤ ਡਿਫਰੈਂਟ ਡਿਫਰੈਂਟ ਜਿਹੇ ਰਹੇ ਨੇ ਹੈਨਾ ਤੇ ਏਦਾਂ ਦੇ ਮੇਰੇ ਖਿਆਲ ਚ ਬਹੁਤ ਘੱਟ ਆਪਣੇ ਜਿਹੜੇ ਐਕਟਰਸ ਨੇ ਉਹ ਆਪਣੀ ਪਰਸਨੈਲਿਟੀ ਨੂੰ ਲੈ ਕੇ ਆਪਣੀ ਲੁੱਕ ਨੂੰ ਲੈ ਕੇ ਬਹੁਤ ਕਹਿ ਲਓ ਕਿ ਨਾ ਕੌਨਸ਼ੀਅਸ ਵੀ ਰਹਿੰਦੇ ਹੈਗੇ ਤੇ ਏਦਾਂ ਦੇ ਕੈਰੇਕਟਰਸ ਕਰਨੇ ਬਹੁਤ ਡਿਫਿਕਲਟ ਵੀ ਹੁੰਦੇ ਹੋਣੇ ਹੈਨਾ ਤੁਹਾਡੇ ਲਈ
1: ਡਿਫਿਕਲਟ ਹੁੰਦਾ ਜੀ ਮਤਲਬ ਸੱਚ ਚ ਕਹਿ ਲਓ ਬਹੁਤ ਜ਼ਿਆਦਾ ਨੀ ਮਤਲਬ ਜ਼ਿੰਮੇਵਾਰੀ ਵਾਲੇ ਜਿਹੜੇ ਰੋਲ ਹੁੰਦੇ ਨੇ ਜਿੱਦਾਂ ਤੁਸੀਂ ਚੜ੍ਹਦੀ ਕਲਾ ਵਾਲਾ ਕਹਿ ਲਓ ਈਵਨ ਮੌੜ ਦਾ ਵੀ ਕਹਿ ਲਓ ਜਾਂ ਹਰਜੀਤਾ ਇੱਕ ਫਿਲਮ ਮੈਂ ਬਾਇਓਪਿਕ ਕੀਤੀ ਸੀ ਬੈਕ ਇਨ 2018 ਉਹ ਜਿਵੇਂ ਭਾਰ ਬਹੁਤ ਘਟਾਇਆ ਸੀ ਜਿਵੇਂ 22-23 ਕਿਲੋ ਭਾਰ ਘਟਿਆ ਸੀ ਮੇਰਾ
0: ਬਿਲਕੁਲ ਇੱਕ ਡਿਫਰੈਂਟ ਹੀ ਲੁੱਕ ਹੈ ਨਾ ਤੁਸੀਂ ਆਪਣੇ ਆਪ ਨੂੰ ਇੰਨਾ ਯੰਗ ਦਿਖਾਉਣਾ
1: ਮੈਂ 86 ਸੀਗਾ ਅੰਗਰੇਜ਼ ਫਿਲਮ ਵੇਲੇ 86 ਸੀਗਾ ਮੇਰਾ ਵੇਟ ਉਸ ਫਿਲਮ ਵੇਲੇ ਮੈਂ 59.5 ਹੋ ਗਿਆ ਸੀ ਅਪਰੋਕਸੀਮੇਟਲੀ 26-27 ਕਿਲੋ ਭਾਰ ਘਟਿਆ ਸੀਗਾ ਤੇ ਡਿਫਰੈਂਟ ਡਿਫਰੈਂਟ ਹੁੰਦੇ ਨੇ ਹੁਣ ਬਾਕੀ ਜਿਵੇਂ ਕਾਮੇਡੀ ਫਿਲਮਾਂ ਨੇ ਲਾ ਲਓ ਆ ਸੌਂਕਣ ਵੀ ਲਾ ਲਓ ਜਿਵੇਂ ਨਾ ਵੀ ਲਾ ਲਓ ਅਰਜਨਟੀਨਾ ਵੀ ਲਾ ਲਓ ਇਹ ਥੋੜੀਆਂ ਜਿਹੀਆਂ ਮਤਲਬ ਈਜ਼ੀ ਰਹਿ ਜਾਂਦੀਆਂ ਨੇ ਕਿਉਂਕਿ ਤਾਂ ਆਲਰੇਡੀ ਕੰਮ ਕੀਤਾ ਹੋਇਆ ਬਟ ਇਹ ਵੀ ਕਨਸੈਪਟ ਨਵੇਂ ਨੇ
0: ਤੇ
1: ਇਹਦੇ ਚ ਤਾਂ ਐਂਟਰਟੇਨਮੈਂਟ ਹੈ ਮੁੰਡੇ ਦਾ ਨਾਮ ਅਰਜਨ ਹੈ ਕੁੜੀ ਦਾ ਨਾਮ ਟੀਨਾ ਹੈ
0: ਅਰਜਨਟੀਨਾ
2: 6368 ਨੈਕਸਟ ਕਾਲਰ ਹੈ ਜੀ ਆਨੋ ਜੀ
5: ਹਾਂਜੀ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਜੀ
5: ਮਨਪ੍ਰੀਤ ਤੁਹਾਨੂੰ ਵੀ
0: ਸਤਿ ਸ਼੍ਰੀ ਅਕਾਲ ਜੀ
2: ਹਾਂਜੀ ਬੋਲੋ ਪਿਆਰੇ
5: ਦੁਬਾਰਾ
2: ਘੁਮਾ ਕੇ ਲਾਓ ਫੋਨ
0: ਤਦ
2: ਤੱਕ ਮੈਂ ਦੂਜੀ ਕਾਲ ਲੈਣਾ 4883 ਜੀ
6: ਹਾਂਜੀ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ
0: ਸਤਿ ਸ਼੍ਰੀ ਅਕਾਲ ਜੀ
6: ਹਾਂਜੀ ਐਮੀ ਵਿਕ ਭਾਈ ਨੂੰ ਹੈ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ
1: ਥੈਂਕ ਯੂ ਭਾਈ ਜੀ ਥੈਂਕ ਯੂ ਭਾਈ ਜੀ ਬਹੁਤ ਬਹੁਤ
6: ਮੈਨੂੰ ਦੱਸਿਆ ਕਿਸੇ ਕਹਿੰਦੇ ਐਮੀ ਵਿਰਕ ਭਾਜੀ ਆਉਣੀ ਬੀਨੂ ਢਿੱਲੋਂ ਭਾਜੀ ਆਉਣੀ ਹੈ ਨਾ ਤੇ ਮੇਰੇ ਬ੍ਰਦਰ ਨੇ ਲੋ ਤੁਹਾਡੇ ਨਾਲ ਸਟੇਜ ਤੇ ਖੜੇ ਉਹਨਾਂ ਨੇ ਫੋਟੋ ਵੀ ਕਰਾਈ ਬੜਾ ਵਧੀਆ ਲੱਗਿਆ ਭੰਗੜੇ ਪਾਏ ਤੁਹਾਡੇ ਮੂਹਰੇ ਖੜੇ ਹੋ ਐਮੀ ਭਾਜੀ
1: ਥੈਂਕ ਯੂ ਸੋ ਮਚ
6: ਬਿਲੋ ਭਾਈ ਨੇ ਫੋਟੋ ਕਰਾਈ ਗੁਲਾਬ ਸਿੱਧੂ ਭਾਈ ਨਾਲ ਕਰਾਈ ਫੋਟੋ ਬੜਾ ਵਧੀਆ ਲੱਗਿਆ
1: ਅੱਛਾ ਗੁਲਾਬੀ ਰਾਇ ਹਾਂ ਠੀਕ ਹੈ ਜੀ
6: ਪੂਰੇ ਪਰਿਵਾਰ ਨਾਲ ਮੂਵੀ ਦੇਖ ਕੇ ਆਏ ਸੀਗੇ ਗੱਡੀ ਜਾਂਦੀ ਛਲਾਂਗਾ ਮਾਰਦੀ
1: ਥੈਂਕ ਯੂ ਭਾਜੀ ਤੇ ਬਹੁਤ ਬਹੁਤ
6: ਤੁਹਾਡੇ ਅਸੀਂ ਭਾਈ ਇੰਨੇ ਤਕੜੇ ਫੈਨ ਆ ਨਾ ਭਾਈ
1: ਥੈਂਕ ਯੂ ਭਾਜੀ ਆਪਾਂ 30 ਤਰੀਕ ਨੂੰ 30 ਤਰੀਕ ਨੂੰ 30 ਤਰੀਕ ਨੂੰ ਸ਼ੋਅ ਤੇ
2: ਮਿਲਾਂਗੇ ਆਪਣੀ ਟੈਰੀਟਰੀ ਹੈ ਨਾ ਉਹ
1: ਵੈਰੀ ਗੁੱਡ 30 ਨੂੰ ਆਪਾਂ ਸ਼ੋਅ ਤੇ ਮਿਲਾਂਗੇ ਹੁਣ ਆਪਾਂ 30 ਤਰੀਕ ਨੂੰ
2: ਮੇਰੇ ਕਹਿਣ ਦਾ ਮਤਲਬ ਲੁਧਿਆਣਾ ਤਾਂ ਤੁਹਾਡਾ ਆਪਣਾ ਹੀ ਸ਼ਹਿਰ
1: ਹੈ ਹਾਂ ਜੀ ਹਾਂ ਆਪਣੀ ਹੋ ਗਿਆ ਸਾਰਾ ਕੁਝ ਆਪਣਾ ਹੋ ਗਿਆ
2: ਸਾਰੇ ਪਾਸੇ ਹੀ
0: 6368 ਹਾਂਜੀ
7: ਹਾਂਜੀ ਮਾਪੀ ਹੋਂਦੀ ਕਾ ਪਾਜੇ
0: ਹਾਂਜੀ ਆ ਰਹੀ ਹੈ
7: ਮੈਂ ਕਿਹਾ ਆਵਾਜ਼ ਹੋਂ ਠੀਕ ਹੈ
0: ਹਾਂਜੀ ਹਾਂਜੀ ਆ ਰਹੀ ਹੈ
2: ਠੀਕ ਹੈ ਜੀ
7: ਹਾਂਜੀ ਤੇ ਐਮੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ
1: ਤੁਹਾਨੂੰ ਥੈਂਕ ਯੂ ਥੈਂਕ ਯੂ ਸੋ ਮਚ ਭਾਜੀ
7: ਆਮ ਬਿਲੋਂਗ ਟੂ ਸੁਲਤਾਨਪੁਰ ਲੋਬੀ
1: ਓ ਵੈਰੀ ਗੁੱਡ
7: ਬਾਬੇ ਦੀ ਨਗਰੀ ਤੋਂ
2: ਹਾਂਜੀ
7: ਹਾਂਜੀ ਸੋ ਅਸੀਂ ਇਸ ਵੀ ਅਰਦਾਸ ਕਰਦੇ ਵੀ ਤੁਸੀਂ ਚੜ੍ਹਦੀ
1: ਮਾਰੇ ਪਲੀ
7: ਤੰਦਰੁਸਤੀਆਂ ਬਖਸ਼ੋ ਤਾਂ
1: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਾਅਦ ਤੁਸੀਂ ਪਿਆਰ ਕਰਦੇ ਰਹੋ ਮਾਰੇ ਕਿਰਪਾ ਕਰਨ ਅਸੀਂ ਕੰਮ ਕਰਦੇ ਰਹਾਂਗੇ ਜੀ
2: ਬਿਲਕੁਲ ਤੁਹਾਡੇ ਨਾਲ ਨੇ ਐਮੀ ਵਿਰਕ ਹੋਰ ਹੀ ਸਟੂਡੀਓ ਦੇ ਵਿੱਚ ਤੁਸੀਂ ਖੁੱਲ੍ਹ ਕੇ ਗੱਲਬਾਤ ਕਰਨੀ ਹੈਗੀ ਹੈ ਤਾਂ ਤੁਹਾਨੂੰ 10-15 ਮਿੰਟ ਹੋਰ ਦਿੰਦੇ ਹਾਂ ਅਸੀਂ 905-564-6444-9564-6464 ਤਿਆਰੀਆਂ ਕਰ ਲਓ ਤੁਸੀਂ ਇਹਨਾਂ ਦੇ ਸ਼ੋਅ ਦੀਆਂ ਖਿੱਚ ਲਓ ਤਿਆਰੀਆਂ ਪੂਰੀਆਂ ਇੱਕ ਵਾਰੀ ਫਿਰ ਮੈਂ ਦਿੰਦਾ ticketmaster.ca 'ਤੇ ਜਾ ਕੇ ਟਿਕਟਾਂ ਬੁੱਕ ਕਰਾ ਲਓ 30 ਅਗਸਤ ਦਾ ਦਿਨ ਨੋਟ ਕਰ ਲਓ ਰਾਖਵਾਂ ਕਰ ਲਓ ਅਤੇ ticketmaster.ca ਤੋਂ ਟਿਕਟਾਂ ਲੈ ਲਓ ਇਹ ਜਿਹੜਾ ਸ਼ੋਅ ਹੋ ਰਿਹਾ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ 27 ਰੈਕਸਟੇਲ ਦੇ ਜਿਹੜਾ ਹੈਗਾ ਬੁੱਢਮਨ ਰੇਸ ਟਰੈਕ ਦੇ ਵਿੱਚ ਅਤੇ ਓਕੇ ਉੱਥੇ ਹੋਣਾ ਹੈਗਾ ਅਤੇ ਐਮੀ ਜੀ ਤੁਸੀਂ ਸਟੂਡੀਓ 'ਚ ਆਏ ਬਹੁਤ ਬਹੁਤ ਸ਼ੁਕਰੀਆ ਅਤੇ ਤੁਹਾਡਾ ਸਟੂਡੀਓ ਆਪਣਾ ਹੀ ਆ
1: ਥੈਂਕ ਯੂ ਜੀ ਬਸ ਅੱਜ ਲਈ ਮੈਂ ਮਾਫੀ ਚਾਹੁੰਦਾ ਮੈਨੂੰ ਥੋੜੀ ਜਿਹੀ ਕਾਹਲੀ ਹੈ ਮੈਂ ਕਿਉਂਕਿ ਇੱਕ ਤਾਂ
2: ਨਹੀਂ ਆਪਾਂ ਕਰਾਂਗੇ ਨਾ ਇੱਕ ਜਦੋਂ
1: ਸ਼ੂਟ ਚੱਲੀ ਜਾਂਦਾ
2: ਸ਼ੋਅ ਤੋਂ 1-2 ਦਿਨ ਪਹਿਲਾਂ ਆਪਾਂ ਮਿਲਾਂਗੇ
0: ਹਾਂਜੀ ਹਜੇ ਆਪਣੇ ਕੋਲ 2 ਵੀਕਸ ਹੈਗੇ ਆ ਤੇ ਫਿਰ ਕਿਸ ਦਿਨ ਖੁੱਲ ਕੇ ਦੁਬਾਰਾ ਤੋਂ ਗੱਲਾਂ ਬਾਤਾਂ ਕਰਾਂਗੇ ਬਟ ਆਲ ਦਾ ਬੈਸਟ ਵਿਸ਼ੇਸ ਤੁਹਾਡਾ ਕਨਸਰਟ
2: ਕਾਫੀ ਹੁੰਦੀ ਹੈ ਮਿਲਣਾ
0: ਬਹੁਤ ਵਧੀਆ ਹੋਵੇ ਹੈਨਾ
1: ਜੀ ਧੰਨਵਾਦ
0: ਹਮੇਸ਼ਾ ਜਿਵੇਂ ਤੁਸੀਂ ਤੁਹਾਡਾ ਆਈ ਥਿੰਕ ਇਹ ਮੇਰੇ ਖਿਆਲ 'ਚ ਤੁਹਾਡਾ ਇੱਕ ਨਾ ਤੱਕੇ ਕਲਾਮ ਸਾਰਿਆਂ ਦਾ ਹੋ ਜਾਂਦਾ ਕਿ ਤੁਸੀਂ ਵੀ ਚੜ੍ਹਦੀ ਕਲਾ 'ਚ ਰਹੋ ਜਿੱਦਾਂ ਤੁਸੀਂ ਮੈਂ ਬਹੁਤ ਵਾਰ ਸੁਣਿਆ ਇਹਨਾਂ ਦੇ ਮੂੰਹੋਂ ਚੜ੍ਹਦੀ ਕਲਾ 'ਚ ਰਹੋ ਹੈਨਾ ਇਹ ਤੁਹਾਡਾ ਇੱਕ ਗਾਣਾ ਜਿਹੜਾ ਪਹਿਲੀ ਗੱਲ ਤੁਹਾਡੇ ਗਾਣੇ ਆ ਜ਼ਿੰਦਾਬਾਦ ਯਾਰੀਆਂ ਹੈਨਾ ਇੱਕ ਹੁੰਦਾ ਨੀ ਕਿ ਤੁਹਾਡੇ ਨਾ ਜਦੋਂ ਤੁਸੀਂ ਕਿਸੇ ਪਰਸਨ ਨੂੰ ਐਵੇਂ ਦੇਖਦੇ ਹੋ ਤੁਹਾਡਾ ਗਾਣਾ ਉਹ ਆਇਆ ਨਾ ਇੱਕ ਨਾ ਮਾਇੰਡ 'ਚ ਇਮੇਜ ਜੀ ਬਣ ਜਾਂਦੀ ਹੈ ਏਦਾਂ ਲੱਗਦਾ ਸੀਗਾ ਕਿ ਐਮੀ ਵਿਰਕ ਜੀ ਏਦਾਂ ਦੇ ਹੋਣਗੇ ਜਿਹੜੇ ਹੁੰਦੇ ਨੀ ਯਾਰੀਆਂ ਜਾਂ 'ਚ ਰਹਿਣ ਵਾਲੇ ਆਪਣੇ ਫਰੈਂਡਸ਼ਿਪਸ ਨੂੰ ਬਹੁਤ ਉੱਪਰ 'ਚ ਰੱਖਣ ਵਾਲੇ ਹੈ ਨਾ
1: ਹੁਣ
0: ਓਬਵੀਅਸਲੀ ਹੈ ਨਾ ਆਪਾਂ ਪਹਿਲੀ ਵਾਰ ਮਿਲ ਰਹੇ ਹਾਂ ਤੇ ਪਰਸਨਲੀ ਤਾਂ ਓਬਵੀਅਸਲੀ ਮੈਂ ਤੁਹਾਨੂੰ ਨਹੀਂ ਜਾਣਦੀ ਬਟ ਇੱਕ ਹੁੰਦਾ ਨਾ ਕਿ ਤੁਹਾਡੇ ਮਾਇੰਡ 'ਚ ਇੱਕ ਇਮੇਜ ਬਣ ਜਾਂਦੀ ਹੈ ਕਿ ਇਹ ਪਰਸਨ ਕੁਛ ਏਦਾਂ ਦਾ ਹੋਊਗਾ ਤੇ ਤੁਸੀਂ ਲੱਗਦੇ ਵੀ ਹੈਗੇ ਹੋ ਏਦਾਂ ਦੇ
1: ਨਹੀਂ ਨਹੀਂ ਬੜਾ ਸ਼ੁਕਰ ਹੈ ਮਹਾਰਾਜ ਦਾ ਯਾਰਾਂ ਭਰਾਵਾਂ ਦੇ ਸਿਰ ਤੇ ਤੁਰੇ ਤੁਰੇ ਫਿਰਦੇ ਆ ਤੇ ਬੜੀ ਮਹਾਰਾਜ ਦੀ ਮਿਹਰ ਰਹੀ ਆ ਉਹ ਐਕਚੁਅਲੀ ਕੋਈ ਵੀ ਬੰਦਾ ਕੋਈ ਵੀ ਗਾਣੇ ਕਰਦਾ ਜਾਂ ਕੋਈ ਵੀ ਚੀਜ਼ਾਂ ਕਰਦਾ ਉਹ ਆਲਮੋਸਟ ਉਹਦੀ ਹੁੰਦੀਆਂ ਹੀ ਨੇ ਉਹ ਅਲੱਗ ਅਲੱਗ ਉਹਦਾ ਹੁੰਦਾ ਹੀ ਉਹਦਾ ਤਦੇ ਬੰਦਾ ਉਹ ਚੀਜ਼ ਨੂੰ ਫੀਲ ਕਰ ਪਾਉਂਦਾ ਤੇ ਉਹ ਕਰ ਪਾਉਂਦਾ
0: ਚਲੋ ਐਮੀ ਜੀ ਬਹੁਤ ਬਹੁਤ ਬਹੁਤ ਥੈਂਕ ਯੂ
2: ਤੁਹਾਡਾ
0: ਸਾਡੇ ਕੋਲ ਟਾਈਮ ਕੱਢ ਕੇ
2: ਪਹਿਲਾਂ ਫਿਰ ਤੁਸੀਂ ਆਉਣਾ ਪਹਿਲਾਂ ਹੀ ਆਪਾਂ
1: ਕੈਪੈਸਿਟੀ ਮਿਲਾਂਗੇ ਸ਼ੋਅ ਤੋਂ ਪਹਿਲਾਂ ਵੀ ਸ਼ੋਅ ਤੋਂ ਬਾਅਦ ਚ ਵੀ ਮੈਂ ਉਹਨਾਂ ਦਾ 10 ਦਿਨ ਇੱਥੇ ਹੋਣਾ ਫਿਰ
2: ਮਿਲਣ ਆਪਾਂ
0: ਬਿਲਕੁਲ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ 30th ਆਫ ਅਗਸਤ ਨੂੰ ਐਮੀ ਵਿਰਕ ਜੀ ਦਾ ਸ਼ੋਅ ਹੋਣ ਜਾ ਰਿਹਾ
2: ਕਮਰਸ਼ੀਅਲ ਬ੍ਰੇਕ ਲੈ ਲਈਏ ਤੇ ਆਉਂਦੇ ਹਾਂ ਵਾਪਸ
0: ਜੀ ਲੱਖਾਂ

0: ready, hold on. Buy your tickets at ticketmaster.ca or call 647-964-8573.
1: Malli Tent Services ਤੁਹਾਡੇ ਸਪੈਸ਼ਲ ਇਵੈਂਟਸ ਲਈ ਹਰੇਕ ਸਾਈਜ਼ ਦੇ ਵਾਟਰਪ੍ਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ 10 ਬਾਈ 10 ਫੀਟ ਤੋਂ ਲੈ ਕੇ 40 ਬਾਈ 100 ਫੀਟ ਦੇ ਤੰਬੂ ਨੇ ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵਟ ਹਾਲ ਵਾਂਗੂ ਬਣਾਉਂਦੇ ਨੇ ਫੈਂਸੀ ਚੇਅਰਸ ਵੀ ਅਵੇਲੇਬਲ ਹਨ ਐਲਈਡੀ ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ 647-999-2569 647-999-2569
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ 416-457-3381 ਤੇ
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
5: ਹਾਏ ਚੂਹਾ ਤੇ ਕਾਕਰੋਚ ਵੀ ਸੁਣ ਲਓ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
6: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ
5: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਹੋਈ ਕਰੀ ਜਾਂਦੇ ਆ
6: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
7: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ

0: ਕਿਉਂਕਿ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
2: ਔਰ ਵਿਜ਼ਿਟ insuranceforyou.ca।
4: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7011 905-239-7011।

0: दोस्तों देश परदेश प्राइम टाइम रेडियो नाल जुड़े हुए हो, चलो AM 5:30 तो तुहाडे नाल ठीक असी शाम दे 6 बजे तक 4:54 ते कुछ सैकंड होए ने ते तुसी साडे नाल रहोगे ठीक शाम दे 6 बजे तक
1: जी।
0: दोस्तों एमी बिलखोर दे नाल अपनी गलबात चल रही सी, तुसी साडे प्यार मुहब्बत नाल गलबात नूं सुणिया ते टिकटां तुसी पहले लै लो तां कि आपां सारे रल मिल के इस वधिया शो नूं माण सकीए। ट्रू साउंड लाइव वल्लों पेश कीता जा रिहा हैगा 30 अगस्त नूं बिल्कुल अपने शहर ग्रेट कनेडियन कसीनो रिजॉर्ट दे विच। टिकटां लैणियां तुसी ऑनलाइन मिल जाणियां तुहानूं
1: जी,
0: टिकट मास्टर .ca ते जाके टिकटां उपलब्ध ने
1: जी बिल्कुल। ਤੇ ਨਾਲ ਹੀ ਮੈਂ ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਆਂ, ਔਨ ਲਿੰਕ ਟਰੈਵਲ ਮਿਸ ਸਾਗਾ ਦੇ ਵੱਲੋਂ ਰਿਤੂ ਧਾਲੀਵਾਲ ਜਿਹਦੇ ਨਾਲ ਤੁਸੀਂ ਗੱਲਬਾਤ ਕਰੋ। ਸੈਪਟੈਂਬਰ ਸਪੈਸ਼ਲ ਫੇਅਰ ਇਹਨਾਂ ਨੇ ਲਗਾਏ ਨੇ ਦਿੱਲੀ ਤੋਂ ਟੋਰੋਂਟੋ ਦੇ ਡਾਇਰੈਕਟ ਫਲਾਈਟ ਦੇ। ਤੁਸੀਂ ਵਨ ਵੇ ਟਿਕਟ ਲੈਣਾ ਚਾਹੁੰਦੇ ਹੋ ਤਾਂ $790 ਦੀ ਟਿਕਟ ਹੋਏਗੀ, $790 ਦੀ, ਅਤੇ ਰਿਟਰਨ ਟਿਕਟ ਦੀ ਪ੍ਰਾਈਸ ਹੈ $1400 ਦੀ। ਜੇ ਤੁਸੀਂ ਸੈਪਟੈਂਬਰ ਦੇ ਵਿੱਚ ਇੰਡੀਆ ਤੋਂ ਇੱਥੇ ਆ ਕੇ ਫੈਬਰੀ ਜਾਂ ਮਾਰਚ ਦੇ ਵਿੱਚ ਵਾਪਸੀ ਕਰਨੀ ਹੋਵੇ $1400 ਦੀ ਟਿਕਟ ਹੈ। ਅਤੇ ਦਿਵਾਲੀ ਸਪੈਸ਼ਲ ਫੇਅਰ ਇਹਨਾਂ ਨੇ ਲਗਾਏ ਨੇ ਅਕਤੂਬਰ ਦੇ ਵਿੱਚ ਟੋਰੋਂਟੋ ਤੋਂ ਦਿੱਲੀ ਦੀ ਟਿਕਟ ਬੁੱਕ ਕਰਵਾਓ ਐਂਡ ਵਾਪਸੀ ਦਸੰਬਰ ਦੇ ਵਿੱਚ ਤੁਹਾਡੀ ਹੋਏਗੀ ਦਿੱਲੀ ਤੋਂ ਟੋਰੋਂਟੋ $1890 $1890 ਦੇ ਵਿੱਚ ਤੁਸੀਂ ਇਹ ਰਿਟਰਨ ਟਿਕਟ ਲੈ ਸਕਦੇ ਹੋ ਔਨ ਲਿੰਕ ਟਰੈਵਲ ਮਿਸਿਸਾਗਾ ਤੋਂ। ਅਤੇ ਨਾਲ ਹੀ ਜੇਕਰ ਤੁਸੀਂ ਮੈਕਸੀਕੋ ਵਗੈਰਾ ਘੁੰਮਣ ਜਾਣਾ ਹੋਵੇ, ਕਿਸੇ ਵੀ ਆਈਲੈਂਡ ਘੁੰਮਣ ਜਾਣਾ ਆ, ਤਾਂ ਸਪਟੈਂਬਰ ਸਪੈਸ਼ਲ ਫੇਅਰ ਇਹਨਾਂ ਨੇ ਲਗਾਏ ਨੇ 3 nights and 4 days ਦਾ $890 ਦਾ, $890 ਦੇ ਵਿੱਚ ਤੁਸੀਂ 3 ਰਾਤਾਂ ਅਤੇ 4 ਦਿਨ ਰਹਿ ਕੇ ਆ ਸਕਦੇ ਹੋ ਮੈਕਸੀਕੋ। ਬਹੁਤ ਵਧੀਆ ਪੈਕੇਜ ਤੁਹਾਨੂੰ ਬਣਾ ਕੇ ਦੇਣਗੇ, 5-star ਹੋਟੈਲਸ ਦੇ ਵਿੱਚ ਤੁਹਾਡੀ ਸਟੇਅ ਹੋਏਗੀ। ਔਨ ਲਿੰਕ ਟਰੈਵਲ ਮਿਸਿਸਾਗਾ ਅਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ, ਨੰਬਰ ਹੈ 905-565-8704। ਔਨ ਲਿੰਕ ਟਰੈਵਲ ਮਿਸਿਸਾਗਾ ਅਤੇ ਤੁਸੀਂ ਕੰਟੈਕਟ ਕਰ ਸਕਦੇ ਹੋ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਹੁਣ ਆ ਗਿਆ ਟਾਈਮ ਇਸ ਸਮੇਂ ਮਿਊਜ਼ੀਕਲ ਬ੍ਰੇਕ ਦਾ
1: ਜੀ,
0: ਲਈਏ ਥੋੜੀ ਜਿਹੀ ਮਿਊਜ਼ੀਕਲ ਬ੍ਰੇਕ ਤੇ ਫਿਰ ਆਉਂਦੇ ਆ ਵਾਪਸ
1: ਜੀ।
2: ਕਰ ਦਿੰਦਾ ਪਰ ਮੈਨੂੰ ਤੇਰੇ ਦਿਮਾਗ ਦਾ ਜ਼ਰੂਰ ਪਤਾ ਲੱਗ ਗਿਆ, ਜਮਾ ਖਾਲੀ ਆ ਤੂੜੀ ਭਰੀ ਨਿਰੀ।

0: ਆ ਇਹ ਨਹੀਂ ਪੱਬ ਚੱਕਿਆ ਗਿਆ, ਕਿਆ ਬਾਤ ਆ, ਮਿਊਜ਼ਿਕ ਵਧੀਆ ਹੋਵੇ ਤਾਂ ਪੱਬ ਆਪਣੇ ਆਪ ਚੱਕਿਆ ਜਾਊਗਾ, ਤੁਸੀਂ ਬਸ ਟਿਕਟਾਂ ਲੈ ਲਓ ਅਤੇ ਆਪਾਂ 30 ਤਰੀਕ ਨੂੰ ਦੇਖਣਾ ਐਮੀ ਵਿਰਕ ਦਾ ਸ਼ੋਅ ਅਤੇ ਮੁੰਡੇ ਨੇ ਕੱਢ ਦੇਣੇ ਵੱਟ ਸ਼ੋਅ ਦੇ ਪੂਰੇ, ਭੰਗੜਾ ਵੀ ਹੋਊਗਾ, ਗਿੱਧਾ ਵੀ ਹੋਊਗਾ, ਗੀਤ ਸੰਗੀਤ ਵੀ ਹੋਊਗਾ ਨਾਲ ਪੂਰਾ, ਹਾਂਜੀ ਮਹਿਫਲ ਜੰਮੂਗੀ ਸਟੇਜ ਦੀ। ਟਿਕਟ ਮਾਸਟਰ ਡਾਟ ਸੀ ਏ 'ਤੇ ਐਤਵਾਰ ਨੂੰ ਹੈਗਾ ਸ਼ੋਅ, 30 ਤਾਰੀਖ ਨੂੰ ਅਗਸਤ ਨੂੰ, ਅਤੇ ਆਪਣੇ ਗ੍ਰੇਟ ਕਨੇਡੀਅਨ ਕਸੀਨੋ ਦੇ ਵਿੱਚ
1: ਜੀ।
0: ਅਗਲੇ ਕਾਲਰ ਨੂੰ
1: ਜੀ, ਹਾਂਜੀ 7200 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
1: ਸਤਿ ਸ਼੍ਰੀ ਅਕਾਲ ਜੀ
2: ਮਨਪ੍ਰੀਤ ਜੀ, ਗਾਣਾ ਸੁਣਾ ਦਿਓ।
1: ਹਾਂਜੀ ਦੱਸੋ।
2: ਤੁਸੀਂ ਉਹ ਇੱਕ ਸੀਗਾ, ਮੈਂ ਕਹਿੰਦਾ ਸੀ ਨਾ ਬਾਬਾ ਮਾਲ ਤੇਜ ਆ।
0: ਹਾਂਜੀ
2: ਬੇਚਾਰੇ, ਤੇ ਉਹਨਾਂ ਦੀ ਆਵਾਜ਼ ਬੜੀ ਸੋਹਣੀ ਹੈ।
0: ਅੱਛਾ, ਗੀਤ ਦਾ ਵਰਡਿੰਗ ਕੀ ਆ, ਮਾਲ ਬੜਾ ਤੇਜ ਆ, ਕਾਲੀ ਕਾਲੀ ਨਾਗਨੀ ਗੱਲ ਕਰ ਲਿਆ।
2: ਮੈਂ ਕਹਿੰਦਾ ਸੀਗਾ ਨਾ ਬਾਬਾ ਮਾਲ ਤੇਜ ਆ।
1: ਚਲੋ ਦੇਖ ਲੈਣੇ ਜੇ ਮਿਲ ਗਿਆ ਤਾਂ।
0: ਇਹਦੀ ਵਰਡਿੰਗ ਇਹੀ ਹੈ ਗੀਤ ਦੀ?
2: ਹਾਂਜੀ ਬਾਜੀ,
1: ਸਟੇਸ਼ਨ ਆਈਡੀ ਲੈ ਲਈਏ ਆਪਾਂ
0: ਤੇ ਉਸ ਤੋਂ ਬਾਅਦ ਫਿਰ।
3: ਮੇਰਾ ਨਾਮ, ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਵਾਦਾ ਕਰ ਚੁੱਕਾ, ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 ਤੋਂ 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ 30 ਵਰ੍ਹਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ, ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777, ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
3: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
0: ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ, ਵਰੀ ਨਾ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ, ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ, ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਮੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ, ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ, ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532, 299

0: ਦੋਸਤੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਿੱਧ ਮਾਂ ਵਾਲਾ। ਇੱਕ ਵਾਰ ਫਿਰ ਸਾਰਿਆਂ ਨੂੰ ਜੀਆਂ ਨੂੰ ਮੈਂ ਤੁਹਾਨੂੰ ਇੱਕ ਡੀਲ ਦੇ ਦਿਆਂ। ਰੋਇਲ ਡਿਜੀਟਲ ਨੇ ਹਾਈ ਸਪੀਡ ਇੰਟਰਨੈਟ ਦੀ ਡੀਲ ਲਾਈ ਆ, 1.5 GB ਡਾਟਾ ਹੈਗਾ ਅਤੇ ਇਹ ਲਾਈ ਆ ਜੀ $55 ਦੀ। ਤੁਹਾਨੂੰ ਇਸ ਤਰ੍ਹਾਂ ਦੀ ਡੀਲ ਨਹੀਂ ਮਿਲਣੀ, ਉਹ ਵੀ ਤੁਹਾਡੇ ਬਰਫਸਨ ਦੇ ਜਿਹੜੇ ਪ੍ਰੋਵਾਈਡਰ ਨੇ, ਹਾਂਜੀ ਨੇਮ ਬ੍ਰੈਂਡ ਪ੍ਰੋਵਾਈਡਰ, ਉਹਨਾਂ ਦੇ ਡੀਲ ਬਣੂਗੀ $55 ਦੇ ਵਿੱਚ। 80 ਮੈਰਲ ਟਾਈਮ 'ਤੇ ਨੇ ਇਹ, ਏਅਰਪੋਰਟ ਦੇ ਕੁਵੀਂ ਦੇ ਨੇੜੇ, ਹੋਮ ਡਿਪੂ ਵਾਲੇ ਪਲਾਸ ਦੇ ਵਿੱਚ। ਨੰਬਰ ਹੈ 6472011131 'ਤੇ ਅਮਨ ਨੂੰ ਕਾਲ ਕਰੋ, 6472011313।
1: ਜੀ, ਅਤੇ ਨਾਲੇ ਤੁਸੀਂ ਸਪੈਕਸ ਐਕਸਪ੍ਰੈਸ ਜ਼ਰੂਰ ਚੱਕਰ ਲਗਾਓ, 35 ਰੈਜ਼ੋਲਿਊਸ਼ਨ ਡਰਾਈਵ ਬਰੈਂਪਟਨ ਦੇ ਵਿੱਚ ਲੋਕੇਟਡ ਨੇ, ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ। ਇਹਨਾਂ ਦੇ ਕੋਲ ਬ੍ਰਾਂਡਡ ਸਨ ਗਲਾਸਿਸ ਤੁਹਾਨੂੰ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਮਿਲਣਗੇ, ਅਤੇ ਜੇਕਰ ਤੁਸੀਂ ਸਿੰਗਲ ਵਿਜ਼ਨ ਗਲਾਸਿਸ ਲੈਣਾ ਚਾਹੁੰਦੇ ਹੋ, ਡੀਲ ਦੇ ਵਿੱਚ ਤੁਹਾਨੂੰ $129 ਦੇ ਵਿੱਚ ਦੇ ਰਹੇ ਨੇ, ਰੈਗੂਲਰ ਪ੍ਰਾਈਸ $400 ਦੀ ਹੈ। ਇਹਦੇ ਵਿੱਚ ਤੁਹਾਡੀ ਪਸੰਦ ਦੇ ਟੌਪ ਦੇ ਬ੍ਰਾਂਡਸ ਦੇ ਫਰੇਮ ਇੰਕਲੂਡਡ ਹੁੰਦੇ ਨੇ ਅਤੇ ਨਾਲ ਸਿੰਗਲ ਵਿਜ਼ਨ ਲੈਂਸਿਸ। ਅਤੇ ਜੇਕਰ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣੇ ਹੋਣ, $258 ਦੇ ਵਿੱਚ ਲੈ ਕੇ ਆਓ, ਰੈਗੂਲਰ ਪ੍ਰਾਈਸ $600 ਦੀ ਹੈ। ਅਤੇ ਨਾਲ ਹੀ ਤੁਸੀਂ ਇਹਨਾਂ ਦੇ ਕੋਲੋਂ ਆਪਣਾ ਕੰਪ੍ਰੀਹੈਂਸਿਵ ਆਈ ਐਗਜ਼ਾਮ ਦਿਓ। ਡਾਕਟਰਸ ਦੀ ਅਵੇਲੇਬਿਲਿਟੀ ਥਰਸਡੇ, ਫਰਾਈਡੇ ਐਂਡ ਸੈਟਰਡੇ ਰਹਿੰਦੀ ਹੈ, ਤੁਸੀਂ ਕੱਲ੍ਹ ਨੂੰ ਵੀ ਜ਼ਰੂਰ ਜਾ ਸਕਦੇ ਹੋ, ਅੱਜ ਵੀ ਜਾ ਸਕਦੇ ਹੋ, ਸ਼ਾਮ ਤੱਕ ਅਵੇਲੇਬਲ ਨੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਜ਼ਰੂਰ ਪਹੁੰਚੋ ਆਪਣੀ ਅਪੁਆਇੰਟਮੈਂਟ ਬੁੱਕ ਕਰਕੇ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ। ਸਪੈਕਸ ਐਕਸਪ੍ਰੈਸ ਨੰਬਰ 905-460-8888, 905-460-8888, ਸਪੈਕਸ ਐਕਸਪ੍ਰੈਸ ਦਾ ਨੰਬਰ।
0: ਹੱਸਦਿਆਂ ਦੇ ਘਰ ਬਸਦੇ, ਔਰ ਮੈਂ ਸਮਝਦਾ ਕਿ ਸ਼ੁੱਕਰਵਾਰ ਨੂੰ ਸਾਰੇ ਹੀ ਬੜੇ ਵਧੀਆ ਮੂਡ 'ਚ ਹੁੰਦੇ ਨੇ, ਕਿਉਂਕਿ ਰਿਲੈਕਸਿੰਗ ਮੂਡ ਆ, ਛੁੱਟੀਆਂ ਹੋ ਜਾਣੀਆਂ 2 ਵੀਕਐਂਡ ਦੀਆਂ। ਅਤੇ ਬਿਕਰਮ ਹੋਰਾਂ ਨੇ ਵੀ ਨਾ ਜਦੋਂ ਆਪਾਂ ਨੂੰ ਕਾਲ ਕੀਤੀ ਆ,
1: ਹਾਂਜੀ,
0: ਅਤੇ ਉਹ ਖੁਸ਼ ਹੋ ਕੇ ਇਹਨਾਂ ਨੇ ਕਾਲ ਕੀਤੀ, ਕਹਿੰਦੇ ਗੀਤ ਸੁਣਾਓ ਜਲਦੀ ਮੈਨੂੰ ਬੇਰਾ। ਮੈਂ ਇਹਨੂੰ ਕਹਿੰਦੇ, ਮੈਂ ਕਿਹਾ ਭਾਈ ਬਿਕਰਮ ਹੋਰ ਵੀ ਮੂਡ ਜਿਹੇ 'ਚ ਲੱਗ ਰਹੇ ਸੀ ਮੈਨੂੰ, ਜਿਵੇਂ ਵੀਕਐਂਡ ਦਾ ਮੂਡ 'ਚ ਨਹੀਂ ਹੁੰਦਾ। ਅਤੇ ਖੈਰ ਐਨੀਵੇ, ਆਪਾਂ ਅਗਲੇ ਕਾਲ ਨੂੰ ਲਈਏ, ਸਾਡੇ ਨੇ ਦੇਖਦੇ ਕੌਣ ਹੈਗੇ ਨੇ।
1: 9166 ਜੀ, ਸਤਿ ਸ਼੍ਰੀ ਅਕਾਲ।
0: ਹੋਣ ਗੀਤ ਸੰਗੀਤ ਚੱਲਦਾ ਰਹੇ ਤਾਂ ਵਧੀਆ ਰਹਿੰਦਾ। ਚਲੋ ਲਓ ਅਗਲਾ ਗੀਤ ਸੁਣੋ, ਧਿਆਨ ਨਾਲ।

0: ਭਾਜੀ ਭਾ ਬੱਲੇ ਬੱਲੇ ਤੁਹਾਡੇ ਹੈ ਕੁਮਾਰ ਵਿਕਰਮ ਤੁਹਾਡੇ ਕੁਮਾਰ ਸਾਹਿਬ ਅਤੇ ਤੁਸੀਂ ਮੈਨੂੰ ਲੱਗਦਾ ਸ਼ੱਕੀ ਲੱਗਦੇ ਹੋ ਨਹੀਂ ਕਰੀ। ਅੱਛਾ ਮੈਂ ਨਾ ਮੈਂ ਪਹਿਲਾਂ ਸੋਚਿਆ ਕਿ ਸ਼ਾਇਦ ਇਹ ਦੂਜੀ ਜਿਹੜੀ ਚਾਂਦੀ ਦੀ ਡੱਬੀ 'ਚ ਰੱਖਾਂ ਹੈ ਨਾ, ਮੈਂ ਕਿਹਾ ਉਹਦੀ ਗੱਲ ਕਰਦੇ ਆ, ਇਹਨੇ ਇਹ ਗੱਲ ਹੋਰ ਪਾਸੇ ਲੈ ਗਏ। ਇਹ ਨਾ ਜਿਹੜਾ ਐਕਚੁਲੀ ਆਪਣੇ ਨਾ ਨਿਹੰਗ ਸਿੰਘ ਵੀ ਸੇਵਨ ਕਰਦੇ ਆ ਇੰਡੀਆ ਦੇ ਵਿੱਚ ਨਾ, ਉਹ ਜਿਉਂ ਲੱਗਦਾ ਘੋਟਣਿਆਂ ਨੂੰ ਸ਼ਰਧਾਈ ਜੀ ਬਣਾ ਕੇ ਪੀਂਦੇ ਆ ਇਹਦੀ ਹੈ ਨਾ। ਅਤੇ ਮੈਂ ਇੱਕ ਵਾਰੀ ਇਹ ਜਿਹੜਾ ਇੰਡੀਆ ਹੁੰਦੇ ਸੀ ਨਾ ਛੋਟੇ, ਇੱਥੇ ਆਉਣ ਤੋਂ ਪਹਿਲਾਂ ਦੀ ਗੱਲ ਆ, ਕਬੱਡੀ ਵਗੈਰਾ ਖੇਡਦੇ ਹੁੰਦੇ ਸੀਗੇ, ਕਬੱਡੀ ਦੇ ਅਸੀਂ ਗਏ ਇੱਕ ਟੂਰਨਾਮੈਂਟ 'ਤੇ ਹੈ ਨਾ,
1: ਹਾਂਜੀ,
0: ਉੱਥੋਂ ਕਿਤੇ ਪਤਾ ਨਹੀਂ ਸੀ ਸਾਨੂੰ ਤਾਂ ਪਤਾ ਨਹੀਂ ਸੀ, ਦੂਜਿਆਂ ਨੇ ਜਿਹੜੇ ਪਕੌੜੇ ਲਏ ਉਹੀ ਪਕੌੜੇ ਅਸੀਂ ਲੈ ਲਏ, ਉਹ ਸੀਗੇ ਸੁੱਕੇ ਵਾਲੇ ਪਕੌੜੇ। ਅਤੇ ਮੈਂ ਕਿਹਾ ਤੁਸੀਂ ਪੁੱਛ ਲਓ, ਮੈਂ ਤਾਂ ਭੁਆਈ ਦਾ ਲੜਕਾ ਸੀ ਕਮਲ, ਮੈਨਕੋ ਰਹਿੰਦੇ ਅੱਜ ਕੱਲ੍ਹ, ਅਤੇ ਫਿਰ ਸਾਡਾ ਉਹ ਘਰੇ ਉਹ ਕਿਤੇ ਹੋਰ ਹੋਣ ਲੱਗ ਜਾਏ, ਕਿਤੇ ਮੈਂ ਹੱਸੀ ਲੱਗ ਜਾ, ਅਤੇ ਬਸ ਫਿਰ ਐਂ ਕੰਮ ਚੱਲਿਆ। ਮੁੜ ਕੇ ਕਹਿੰਦਾ ਨੂੰ ਹੱਸ ਲਾਏ ਵੀ ਇਹ ਤਾਂ ਬੜਾ ਕਮਲਾ ਕੰਮ ਆ ਬਈ, ਇਹ ਤਾਂ ਉਹ ਭੁਲੇਖੇ 'ਚ ਕਿਤੇ ਦੂਜੇ ਨੋਰਮਲ ਪਕੌੜੇ ਖਾਣੇ ਸੀ ਅਤੇ ਖਾਧੇ ਗਏ ਕਿਤੇ ਇਹ, ਪਰ ਇਹ ਚੱਲਦਾ ਬਹੁਤ ਇਹਦਾ ਕੰਮ। ਮੈਂ ਤੁਹਾਨੂੰ ਇੱਕ ਦੱਸਦਾ ਕਿ ਆਪਾਂ ਨੂੰ ਲੱਗਦਾ ਹੁੰਦਾ ਵੀ ਜਿਹੜਾ ਸੁੱਕੇ ਦੇ ਪੌਦੇ ਜਿਹੜੇ ਉਗਾਉਂਦੇ ਆ ਵੀ ਸ਼ਾਇਦ ਸੁੱਕਾ ਇੱਕੋ ਜਿੱਕਾ ਹੋਊਗਾ, ਨਹੀਂ। ਆ ਜਿਹੜਾ ਮੈਂ ਤੁਹਾਨੂੰ ਦੱਸਦਾ, ਜਦੋਂ ਆਪਾਂ ਨੈਗਰਾ ਫਾਲ ਜਾਂਦੇ ਨਾ, ਲਿੰਕਨ ਟੱਪ ਕੇ ਸੱਜੇ ਹੱਥ ਬੜੀਆਂ ਪਾਈਪਾਂ ਲੱਗੀਆਂ ਬਾਹਰ ਗੋਲ ਗੋਲ, ਜਿਹੜੇ ਜਹਾਜ਼ ਵਾਂਗੂ ਹੈ ਨਾ,
1: ਹਾਂਜੀ,
0: ਉਹ ਪਲਾਂਟ ਆ ਇਹਨਾਂ ਦਾ, ਉੱਥੇ ਬੀਜਦੇ ਆ, ਸਮੈਲ ਆਉਂਦੀ ਹੁੰਦੀ ਉੱਥੋਂ ਨਾ ਕਈ ਵਾਰੀ। ਉਹ ਮੈਂ ਇੱਕ ਦਿਨ ਕੁਦਰਤੀ ਲੰਘਦੇ ਕਰਦਾ ਇਕੱਲਾ ਸੀਗਾ, ਮੈਂ ਕੋਈ ਰੁਕ ਗਿਆ ਉੱਥੇ, ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਵੀ ਇਹਦੀਆਂ ਕਈ ਡਿਫਰੈਂਟ ਵਰਾਇਟੀ ਨੇ, ਇੱਕ ਤਾਂ ਹੱਸਣ ਵਾਸਤੇ ਆ, ਜੇ ਤੁਸੀਂ ਹੱਸਣਾ ਚਾਹੁੰਦੇ ਹੋ ਉਹ ਡਿਫਰੈਂਟ ਆ,
1: ਹੈ ਨਾ,
0: ਅਤੇ ਇੱਕ ਤੁਸੀਂ ਜੇ ਬੋਈ ਬੁਰਾ ਸੈਡ ਹੋਣਾ ਚਾਹੁੰਦੇ ਹੋ ਉਹ ਆ, ਇੱਕ ਸਲੀਪ ਕਰਨੀ ਚਾਹੁੰਦੇ ਉਹ ਆ, ਡਿਫਰੈਂਟ ਵਰਾਇਟੀ ਆ ਇਹਨਾਂ ਦੀ। ਉਹ ਬਣਾਉਂਦੇ ਪਤਾ ਨਹੀਂ ਕਿਵੇਂ ਪੇਂਜ ਲਾ ਕੇ, ਹੈ ਨਾ, ਹੋਰ ਚੀਜ਼ਾਂ ਲਾ ਕੇ, ਕਹਿੰਦੇ ਵੀ ਇੱਥੇ ਤਾਂ ਬਹੁਤ ਵਰਾਇਟੀਆਂ ਨੇ ਇਹਦੇ ਵਿੱਚ ਤਾਂ। ਅੱਛਾ ਹੁਣ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਕੁੱਕੀ 'ਚ ਵੀ ਸ਼ਾਮਿਲ ਕਰਤੀਆਂ, ਬਿਸਕੁਟ 'ਚ ਵੀ ਲੀਗਲ ਹੋਇਆ ਹੋਇਆ ਨਾ, ਟਰੂਡੋ ਸਾਹਿਬ ਨੇ ਲੀਗਲ ਕਰਤਾ ਸੀਗਾ, ਹੁਣ ਤਾਂ ਕੁੱਕੀ 'ਚ ਵੀ ਪੈਂਦਾ ਇਹ ਸਾਰੇ। ਅਤੇ ਇੱਕ ਮੈਨੂੰ ਤਾਂ ਬੀਅਰ ਵੀ ਆਉਣੀ ਸੀ ਯਾਰ, ਉਹਦੇ ਵਿੱਚ ਵੀ ਪਾਉਣ ਲੱਗਣਾ ਸੀਗਾ, ਇਹ ਪਤਾ ਨਹੀਂ ਆਈ ਕਿ ਨਹੀਂ ਆਈ ਮੁੜ ਕੇ, ਅਤੇ ਕਰੋਨਾ ਵਾਲਿਆਂ ਨੇ ਬਣਾਉਣੀ ਸੀ ਹੈ ਨਾ। ਅਤੇ ਖੈਰ ਦਾ ਪਾਪਾ ਕਿ ਇਹਨਾਂ ਨੇ ਫਿਰ ਮਾਲ ਤੇਜ ਕਿਹਾ ਕਿ ਸੁੱਖੇ ਦੀ ਮਸ਼ਹੂਰੀ ਕਰਤੀ ਅੱਜ ਨਾ। ਤੋ ਰੈਡੀ ਪ੍ਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਅਤੇ ਨੰਬਰ ਨੇ ਕਿਉਂਕਿ ਵੀਕਐਂਡ ਆ, ਸਾਰੇ ਸਾਰੇ ਆਪਣੀ ਲੈ ਦੇ ਵਿੱਚ ਨੇ ਹੈ ਨਾ। ਬਹੁਤੇ ਤਾਂ ਆਪਾਂ ਨੂੰ ਫੋਨ ਹੁੰਦੇ ਦਾਰੂ ਦੂਰੂ ਦੇ ਨਾ, ਵੀ ਦਾਰੂ ਕਿਉਂਕਿ ਚੱਲਦੀ ਆ, ਵੀ ਕਿਤੇ ਪਾੜੀਆਂ ਪੂੜੀਆਂ ਹੁੰਦੀਆਂ ਹੈ ਨਾ, ਅਤੇ ਅੱਜ ਘੱਟ ਆ ਰਹੇ ਥੋੜ੍ਹੇ, ਅੱਜ ਤਾਂ ਦੂਜਾ ਵੀ ਆ ਗਿਆ ਹੁਣ ਫਰਮਾਇਸ਼। ਲਓ ਜੀ ਮੈਂ ਤੁਹਾਨੂੰ ਜਾਣ ਕਰਦੀ ਹਾਂ ਕਲੀਅਰ ਵਿਊ ਆਈ ਕੇਅਰ ਦੀ, ਬਜ਼ੁਰਗਾਂ ਵਾਸਤੇ, ਤੁਸੀਂ ਨਜ਼ਰ ਵਾਲੀਆਂ ਐਨਕਾਂ ਲਵਾਉਣੀਆਂ ਬੱਚਿਆਂ ਵਾਸਤੇ, ਡਾਕਟਰ ਦਾ ਆਪਣਾ ਆਈ ਇਗਜ਼ਾਮ ਕਰਾਉਣਾ ਬਹੁਤ ਜ਼ਰੂਰੀ ਹੁੰਦਾ। ਖੁਦ ਆਪ ਡਾਕਟਰ ਨੇ, ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ, ਸਿਰਫ ਮੰਡੇ ਛੁੱਟੀ ਕਰਦੇ ਆ, ਬਾਕੀ ਸਾਰਾ ਦਿਨ ਉੱਥੇ ਹੁੰਦੇ ਨੇ ਆਪਣੀ ਆਪਣੇ ਕਲੀਨਿਕ ਦੇ ਵਿੱਚ, ਟਿਊਜ਼ਡੇ 11 ਤੋਂ ਲੈ ਕੇ 7 ਵਜੇ ਤੱਕ, ਸੈਚਰਡੇ ਖਾਸ ਕਰਕੇ ਕੱਲ੍ਹ ਨੂੰ 11 ਵਜੇ ਤੋਂ ਲੈ ਕੇ 6 ਵਜੇ ਤੱਕ ਸ਼ਾਮ ਦੇ ਹੋਣਗੇ, ਸੰਡੇ ਨੂੰ 12 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਡਾਕਟਰ ਅਵੇਲੇਬਲ ਨੇ। 11615 ਮਕਮੀਨ ਡਰਾਈਵ, ਮਕਮੀਨ ਅਤੇ ਮੇਫੀਲਡ 'ਤੇ, ਜਿਹੜਾ ਨੰਬਰ 34 ਦੇ ਵਿੱਚ, ਕਲੀਅਰ ਵਿਊ ਆਈ ਕੇਅਰ। ਟੈਲੀਫੋਨ ਨੰਬਰ 905-913-4545, 905-913-4545 ਟੈਲੀਫੋਨ ਨੰਬਰ ਆ,
1: ਅਤੇ
0: ਤੁਸੀਂ ਅਪੁਆਇੰਟਮੈਂਟ ਬਣਾ ਲਓ ਅਤੇ ਜਾ ਕੇ ਮਿਲੋ ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ, ਜਿਨ੍ਹਾਂ ਨੇ ਧੁੱਪ ਵਾਲੀਆਂ ਜਿਹੜੀਆਂ ਨੇਮ ਬ੍ਰੈਂਡ ਐਨਕਾਂ ਲੈਣੀਆਂ, ਚਾਹੇ ਉਹ ਰੇਬਨ ਦੀਆਂ ਹੋਣ, ਵਿਸਾਚੀ ਦੀਆਂ ਹੋਣ, ਟਾਮ ਫੋਰਡ ਦੀਆਂ ਹੋਣ, ਬਹੁਤ ਹੀ ਬ੍ਰੈਂਡ ਨੇ।
1: ਬਿਲਕੁਲ,
0: ਤੁਹਾਡਾ ਕਿਹੜਾ ਫੇਵਰੇਟ ਆ?
1: ਮੇਰੇ ਹੈਗੇ ਦੋ,
0: ਨਹੀਂ ਦੋ ਦੱਸੋ ਨਾ, ਪਰ ਮੈਨੂੰ ਵੀ ਜਾਫਾ ਹੋਵੇ ਨਾ, ਮੇਰੀ ਵੀ ਨੌਲੇਜ ਵਾਧਾ ਹੁੰਦਾ ਨਾ ਬੰਦੇ ਨੂੰ। ਮੈਂ ਤਾਂ 3 ਬ੍ਰੈਂਡ ਤਿਆਰ ਕਰਾਏ ਆ, ਮੈਂ ਪੱਕੀ ਭੁੱਲ ਗਿਆ, ਤੁਸੀਂ ਦੱਸੋ।
1: ਕਾਫੀ ਸਾਰੇ ਨੇ, ਤੁਸੀਂ ਸਾਰੇ ਨੇਮ ਬ੍ਰੈਂਡ ਲੈ ਸਕਦੇ ਹੋ, ਵਰਸਾਚੇ ਲੈ ਸਕਦੇ ਹੋ, ਸੇਂਟ ਲੋਰੈਂਟ ਲੈ ਸਕਦੇ ਹੋ।
0: ਮੈਂ ਤੁਹਾਡੀ ਪ੍ਰਣ ਪੁੱਛੀ ਆ, ਮੈਂ ਤਾਂ, ਮੈਨੂੰ ਵੀ ਪਤਾ ਵੀ ਮੈਨੂੰ ਕਿਹੜਾ ਚੰਗਾ ਲੱਗਦਾ ਹੈ ਨਾ, ਮੀਂਹ ਰੱਖਿਆ ਹੋਇਆ ਗੱਡੀ 'ਚ।
1: ਹਾਂਜੀ ਹਾਂਜੀ,
0: ਔਰ ਮੈਂ ਕਿਹਾ ਤੁਹਾਨੂੰ ਵੀ ਪਤਾ ਕਰੋ ਤੁਸੀਂ ਕਿ ਤੁਹਾਡੇ ਕਿਹੜੇ ਬ੍ਰੈਂਡ। ਅੱਛਾ, ਕੋਈ ਵੀ ਬ੍ਰੈਂਡ ਤੁਸੀਂ ਲੈਣਾ ਨੇਮ ਬ੍ਰੈਂਡ, ਉਹ ਤੁਸੀਂ ਜਾ ਕੇ ਉੱਥੋਂ ਲੈ ਸਕਦੇ ਹੋ। ਨੰਬਰ ਆਪਾਂ ਦੇ ਦਈਏ ਇਹਨਾਂ ਦਾ, 905-913-4545, ਕਲੀਅਰ ਵੀ ਆਈ ਕੇਅਰ ਦਾ ਟੈਲੀਫੋਨ ਨੰਬਰ ਆ। ਅਤੇ ਪਰ ਇਹ ਸਾਂਭ ਕੇ ਰੱਖਣੀਆਂ ਪੈਂਦੀਆਂ, ਥੋੜ੍ਹੀ ਐਕਸਪੈਂਸਿਵ ਹੁੰਦੀਆਂ ਜਿਹੜੀਆਂ ਧੁੱਪ ਵਾਲੀਆਂ ਐਨਕਾਂ ਹੁੰਦੀਆਂ।
1: ਜੀ ਜੀ ਜੀ,
0: ਅਤੇ ਤੁਸੀਂ ਜ਼ਰੂਰ ਲੈ ਕੇ ਆਓ।
1: ਬਿਲਕੁਲ, ਅਤੇ ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਦੇ ਨਾਲ ਵੀ ਜ਼ਰੂਰ ਗੱਲਬਾਤ ਕਰੋ। ਇਹ ਤੁਹਾਡੇ ਲਈ ਪਿਛਲੇ 28 ਸਾਲਾਂ ਤੋਂ ਕੈਨੇਡੀਅਨ ਮੇਡ ਸੋਫਾ ਸੈੱਟਸ ਬਹੁਤ ਹੀ ਟੋਪ ਕੁਆਲਿਟੀ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰ ਰਹੇ ਨੇ। ਅਤੇ ਇਹਨਾਂ ਦੇ ਕੋਲ ਤੁਸੀਂ ਇਹਨਾਂ ਦੀਆਂ ਦੋਨਾਂ ਲੋਕੇਸ਼ਨਸ 'ਤੇ ਪਹੁੰਚੋਗੇ ਤਾਂ ਤੁਹਾਨੂੰ ਕਲੀਅਰੈਂਸ ਦੇ ਉੱਪਰ ਫਲੋਰ ਮਾਡਲਸ ਮਿਲਣਗੇ। ਤੇ ਜ਼ਰੂਰ ਜਾਓ ਇਹਨਾਂ ਦੇ ਕੋਲ, ਆਪਣੀ ਪਸੰਦ ਦੇ ਕਸਟਮਾਈਜ਼ਡ ਸੋਫਾ ਸੈਟਸ, ਕਾਊਚਿਸ ਤੁਸੀਂ ਰੈਡੀ ਕਰਵਾ ਸਕਦੇ ਹੋ। ਇਹਨਾਂ ਦੀਆਂ ਦੋਨਾਂ ਲੋਕੇਸ਼ਨਸ ਤੁਹਾਡੇ ਲਈ ਐਵਰੀਡੇ ਓਪਨ ਨੇ। ਫੈਬਰਿਕ ਦੇ ਸੋਫਾ ਸੈਟਸ ਦੇ ਵਿੱਚ ਤੁਹਾਨੂੰ ਕਾਊਂਟਲੈਸ ਕਲਰ ਆਪਸ਼ਨਸ ਮਿਲਦੀਆਂ ਨੇ, ਬਹੁਤ ਜ਼ਿਆਦਾ ਵੈਰਾਇਟੀ ਤੁਹਾਨੂੰ ਫੈਬਰਿਕ ਦੇ ਵਿੱਚ ਮਿਲਦੀ ਹੈ। ਅਤੇ ਜੇਕਰ ਤੁਸੀਂ ਜੈਨੂਇਨ ਲੈਦਰ ਦੇ ਸੋਫਾ ਸੈਟ ਬਣਾਉਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਵੀ ਤੁਹਾਨੂੰ 50+ ਕਲਰ ਚੋਇਸਿਸ ਮਿਲਦੀਆਂ ਨੇ। ਅਤੇ ਅੰਡਰ ਵਨ ਰੂਫ ਤੁਸੀਂ ਆਪਣੇ ਘਰ ਦਾ ਪੂਰਾ ਫਰਨੀਚਰ ਲੈ ਕੇ ਆ ਸਕਦੇ ਹੋ। ਅਤੇ ਇਸ ਤੋਂ ਇਲਾਵਾ ਕੈਨੇਡੀਅਨ ਮੇਡ ਬੈਡਰੂਮ ਸੈਟਸ, ਮੈਟਰਸਿਸ ਵੀ ਤੁਹਾਨੂੰ ਸੁਪਰ ਐਕਸਾਈਟਡ ਡੀਲਸ ਦੇ ਉੱਪਰ ਪ੍ਰੋਵਾਈਡ ਕਰ ਰਹੇ ਨੇ। ਅਤੇ ਤੁਸੀਂ ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ। ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਤੁਹਾਡੇ ਲਈ ਲੋਕੇਟਡ ਨੇ 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬੁਲੇਵਰਡ। ਜ਼ਰੂਰ ਪਹੁੰਚੋ ਅਤੇ ਨੰਬਰ 905-803-8056, 905-803-8056 ਜਾਂ ਫਿਰ 905-791-8056, 905-791-8056 ਦੋਨਾਂ ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਆਉਂਦੇ ਆ ਜਿੰਨੇ ਵਿੱਚ ਮਿਲਿਆ ਤੂੰ ਲੱਗੀ ਸਮਝ ਸਵੈਗ ਦੀ ਕਿ ਨਹੀਂ
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਪ੍ਰਾਈਮ ਟਾਈਮ ਰੇਡੀਓ ਜੁੜੇ ਹੋਏ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਮੁਲਾਕਾਤ ਹੈ 5:19 ਕੁਝ ਸੈਕਿੰਡ ਹੋਏ ਨੇ ਦੋਸਤੋ ਸਾਨੂੰ ਪੂਰਨ ਆਸ਼ਾ ਹੈਗੀ ਹੈ ਕਿ ਤੁਸੀਂ ਪੂਰਾ ਇੰਜੋਏ ਕਰ ਰਹੇ ਹੋ ਮੈਨੂੰ ਪਤਾ ਕਿ ਜਿਉਂ ਜਿਉਂ ਅਗਸਤ ਦੀ ਆਪਾਂ 14 ਤੋਂ ਉੱਪਰ ਟੱਪਦੇ ਹਾਂ ਫਿਰ ਸਤੰਬਰ ਆਉਣੀ ਆ ਅਤੇ ਇੱਕ ਤਾਂਘ ਹੁੰਦੀ ਆ ਵੀ ਹੁਣ ਜਿਹੜੇ ਜਿੰਨੇ ਕੁ ਵੀਕ ਹੈਗੇ ਨੇ ਬਾਹਰ ਹੋਰ ਘੁੰਮ ਫਿਰ ਲਈਏ
2: ਹਾਂਜੀ
1: ਕਿਉਂਕਿ ਦਿਨ ਵਧੀਆ ਹੁੰਦੇ ਆ ਨਾ
2: ਜੀ
1: ਅਤੇ ਅੱਗੇ ਜਾ ਕੇ ਤਾਂ ਫਿਰ ਤੁਹਾਨੂੰ ਪਤਾ ਥੋੜ੍ਹੀ ਜਿਹੀ ਠੰਡ ਸ਼ੁਰੂ ਹੋ ਜਾਣੀ ਆ ਫਿਰ ਇੱਕਦਮ ਹੀ ਹੋ ਜਾਂਦੀ ਕਿ ਵੀ ਠੰਡ ਅਤੇ ਫਿਰ ਅੱਗੇ ਜਾ ਕੇ ਤਾਂ ਸਨੋਹ ਹੀ ਆਉਣੀ ਆ ਅਤੇ ਕੁੱਲ ਮਿਲਾ ਕੇ ਜਿਹੜਾ ਇਹ ਵੈਦਰ ਹੈਗਾ ਵਧੀਆ ਇਹਨੂੰ ਮਾਣੋ
2: ਅਤੇ
1: ਆਪਾਂ ਅਜੇ ਤਾਂ ਸਤੰਬਰ ਤੱਕ ਠੀਕ ਹੀ ਰਹਿਣਾ ਕੋਮਲ ਟਰੈਵਲ ਦੀ ਮੈਂ ਜਾਣਕਾਰੀ ਦਿਆਂ ਔਨਲਾਈਨ ਟਰੈਵਲ ਦੇ ਕੋਮਲ ਹੁਣ ਕਹਿੰਦੇ ਨੇ ਕਿ ਇੰਡੀਆ ਜਾਣਾ ਹੈਗਾ ਤਾਂ ਸਾਡੇ ਨਾਲ ਤਾਲਮੇਲ ਕਰ ਲਓ ਬਹੁਤ ਵਧੀਆ ਹਵਾਈ ਟਿਕਟਾਂ ਲਗਾਈਆਂ ਨੇ ਜੇ ਕਿਸੇ ਬੱਚੇ ਦੀ ਆਪਣੀ ਮੈਰਿਜ ਕਰਨੀ ਆ ਆਈਲੈਂਡ 'ਤੇ ਉਹਨਾਂ ਦੇ ਪਾਸ ਉਹ ਸਾਰਾ ਕੁਝ ਪੈਕੇਜ ਹੈਗਾ ਅਤੇ ਜਿਹੜੇ ਵਿਆਹ ਕਰਾਉਂਦੇ ਨੇ ਗ੍ਰੰਥੀ ਸਾਹਿਬ ਉਹ ਵੀ ਹੋਣਗੇ ਪਲੱਸ ਹਾਲ ਹੋਏਗਾ ਉੱਥੇ ਪਾਰਟੀ ਵਾਸਤੇ ਸਾਰਾ ਤੁਹਾਡੇ ਬੰਦੋਬਸਤ ਕਰਨਗੇ ਅਰੇਂਜ ਕਰਨਗੇ ਇਹ ਜਿਹੜੇ ਵੀ ਆਈਲੈਂਡ 'ਤੇ ਤੁਹਾਡੇ ਬੱਚੇ ਕਿਉਂਣਗੇ ਸ਼ਾਦੀ ਕਰਨੀ ਆ ਉਹ ਉਸ 'ਤੇ ਭੇਜ ਦੇਣਗੇ ਕੋਮਲ ਹੋਰਾਂ ਨੂੰ ਕਾਲ ਕਰੋ 905-239-7011 9052397711 ਕੋਮਲ ਦਾ ਟੈਲੀਫੋਨ ਨੰਬਰ ਹੈ
2: ਜੀ ਤੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਇਹਨਾਂ ਦੀ ਹਰ ਲੋਕੇਸ਼ਨ ਤੁਹਾਡੇ ਲਈ ਲੇਟ ਨਾਈਟ ਤੱਕ ਓਪਨ ਰਹਿੰਦੀ ਹੈ ਰਾਤ ਦੇ 2-2 ਵਜੇ ਤੱਕ ਵੀ ਤੁਸੀਂ ਜਾ ਕੇ ਇਹਨਾਂ ਦਾ ਲਾਜਵਾਬ ਖਾਣਾ ਇੰਜੋਏ ਕਰ ਸਕਦੇ ਹੋ ਤੇ ਇਹਨਾਂ ਦੇ ਕੋਲ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ ਸ਼ੁੱਧ ਖੋਏ ਦੀਆਂ ਮਿਠਾਈਆਂ ਤੁਹਾਡੇ ਲਈ ਐਵਰੀ ਡੇ ਇਹ ਤੁਹਾਡੇ ਲਈ ਸਾਰਾ ਕੁਝ ਬਿਲਕੁਲ ਫਰੈਸ਼ ਇਹ ਬਣਾਉਂਦੇ ਨੇ ਤੇ ਸਾਰਾ ਕੁਝ ਤੁਹਾਨੂੰ ਇਹ ਰੈਡਲੀ ਅਵੇਲੇਬਲ ਦੇ ਦਿੰਦੇ ਨੇ ਜੇ ਤੁਸੀਂ ਵੈਜ ਜਾਂ ਨੋਨ ਵੈਜ ਕੋਈ ਵੀ ਤਰ੍ਹਾਂ ਦਾ ਖਾਣਾ ਖਾਣਾ ਚਾਹੁੰਦੇ ਹੋ ਤਾਂ ਜ਼ਰੂਰ ਪਹੁੰਚੋ ਇਹਨਾਂ ਦੇ ਕੋਲ ਡਾਈਨਿੰਗ ਵੀ ਕਰ ਸਕਦੇ ਹੋ ਟੇਕਆਊਟਸ ਦੇ ਲਈ ਵੀ ਕਾਫੀ ਵਧੀਆ ਵਧੀਆ ਡੀਲਸ ਇਹਨਾਂ ਦੇ ਕੋਲ ਇਨਸਾਈਡ ਤੁਹਾਨੂੰ ਮਿਲ ਜਾਣਗੀਆਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾਓ ਆਪਣੇ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਪਹੁੰਚੋ ਤੁਸੀਂ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ ਤੇ ਪਹਿਲੀ ਲੋਕੇਸ਼ਨ ਹੈ ਆਰਡਰ ਪਲੇਸ ਕਰਨ ਦੇ ਲਈ ਨੰਬਰ 905-794-8111 905-794-8111 ਦੂਸਰੀ ਲੋਕੇਸ਼ਨ ਹੈ 85 ਮੌਂਟਪੇਲੀਅਰ ਸਟਰੀਟ ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ ਨੰਬਰ 905-593-4400 905-593-4400 ਤੇ ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ ਬੋਵੇਡ ਐਂਡ ਚਿੰਕਿਊਜ਼ੀ ਦੀ ਇੰਟਰਸੈਕਸ਼ਨ ਤੇ ਨੰਬਰ 905-840-2200 905-840-2200 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰਸ ਨੇ
1: ਛੋਟੇ ਜੀ ਇੱਕ ਬ੍ਰੇਕ ਲਵਾਂਗੇ ਇੱਕ ਦੋ ਕਮਰਸ਼ੀਅਲ ਲਵਾਂਗੇ ਰਿਕਾਰਡ ਫਿਰ ਵਾਪਸ ਹੋਣੇ ਹਾਂ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ ਵਰੀ ਨਾਟ ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ ਮੈਨੂੰ ਸ਼ਰਮ ਹੋ ਰਹਿੰਦਾ ਹਾਂ ਇਹ ਤੁਹਾਨੂੰ ਆਟੋ ਹੋਮ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ ਟੀਚਰ ਨਰਸਿਸ ਡਾਕਟਰ ਆਦਿ ਤਾਂ ਹੋਰ ਵੀ ਡਿਸਕਾਊਂਟ ਮਿਲੇਗਾ ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ ਹੋਮ ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 299

0: ਦੋਸਤੋ ਢਾਚੇ ਟਰਾਂਸ ਫਲਾਈਟ ਵਾਲਿਆਂ ਨੂੰ ਇਹ ਸਿਰ ਡਰਾਈਵਰ ਚਾਹੀਦੇ ਨੇ, ਤੁਹਾਡਾ ਮੰਡੇ ਟੂ ਫਰਾਈਡੇ ਕੰਮ ਆ, ਸਵੇਰੇ ਜਾਓ ਸ਼ਾਮ ਨੂੰ ਮੁੜੇ ਆਉਣਾ ਅਮੈਰੀਕਾ ਤੋਂ, ਅਤੇ ਤੁਹਾਡੀ ਆਜੂ ਚਾਹੀਦੀ ਆ 23 ਸਾਲ ਜਿਹੜੀ ਉਮਰ ਚਾਹੀਦੀ ਆ, 2 ਸਾਲ ਦਾ ਐਕਸਪੀਰੀਅੰਸ ਅਤੇ ਕਲੀਨ ਡਰਾਈਵਿੰਗ ਰੈਕੋਰਡ, ਐਸ ਟਰੱਕ ਜਿਹਨੂੰ ਕਹਿੰਦੇ ਆਪਾਂ, ਉਹ ਹੋਣਾ ਚਾਹੀਦਾ। 1600 ਤੋਂ ਲੈ ਕੇ 2200 ਤੁਸੀਂ ਬਣਾਓਗੇ ਵੀਕ ਦਾ, ਅਤੇ ਨੰਬਰ ਹੈਗਾ ਜੀ ਸੁੱਖੀ ਢਾਟ ਨੂੰ 416-666-9520, 416-666-9520 ਟੈਲੀਫੋਨ ਨੰਬਰ ਹੈ
1: ਜੀ।
0: ਅਤੇ ਮੈਂ ਇਹ ਦੱਸ ਦਿਆਂ ਕਿ ਜੇਕਰ ਤੁਸੀਂ ਸ਼ੌਕੀਨ ਹੋਗੇ ਆਪਣੇ ਮੋਟਰਸਾਈਕਲ ਦੀ ਚਲਾਉਣ ਦੇ, ਤਾਂ ਸੁੱਖੀ ਝੱਟ ਹੋ ਰਹੀ ਰੋਇਲ ਇਨਫੀਲਡ ਮੋਟਰਸਾਈਕਲ, ਰੋਇਲ ਇਨਫੀਲਡ ਆਪਣੇ ਇੰਡੀਆ ਦੇ ਬੜੇ ਮਸ਼ਹੂਰ ਨੇ, ਕਲਾਸਿਕ ਮਾਡਲ ਇਹਨਾਂ ਦੇ ਪਾਸ
1: ਜੀ,
0: 1951-2020 ਉਹ ਵੀ ਲੈ ਸਕਦੇ ਹੋ, ਬਾਏ ਕਰ ਸਕਦੇ ਹੋ। 416-666-9520 ਟੈਲੀਫੋਨ ਨੰਬਰ ਹੈ
1: ਜੀ। ਅਤੇ ਜਿਨ੍ਹਾਂ ਦੇ ਘਰਾਂ 'ਚ ਫੰਕਸ਼ਨਸ ਨੇ, ਮੱਲੀ ਟੈਂਟ ਸਰਵਿਸਿਜ਼ ਨੂੰ ਜ਼ਰੂਰ ਯਾਦ ਰੱਖੋ। ਇਹਨਾਂ ਦੇ ਕੋਲ ਟੈਂਟ ਸਾਰੇ ਸਾਈਜ਼ ਦੇ ਅਵੇਲੇਬਲ ਨੇ, 10x10 ਫੀਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਨੇ। ਕਲੀਅਰ

0: ਜਿੱਦਾਂ ਬਾਗ ਹਵਾਲੇ ਤੇਰੇ ਨਹੀਂ, ਮੈਨੂੰ ਮੋਰੀ ਵਰਡਿੰਗ ਚ ਭੁੱਲ ਗਈ ਆ, ਕਿਸੇ ਨੂੰ ਯਾਦ ਹੋਵੇ ਕਿ ਇੱਕ ਫੁੱਲ ਤੋੜ ਲੈਣ ਦੇ, ਹਨਾ ਜੁੜ ਗੀਤ ਨਾ ਦੋਹਾਂ ਦਾ ਬੜਾ ਪਿਆਰਾ,
1: ਹਾਂਜੀ ਲਗਾਇਆ ਆਪਾਂ ਇੱਕ ਵਾਰ।
0: ਹਾਂ ਪਰ ਇਹ ਗੀਤ ਵੀ ਬੜਾ ਪਿਆਰਾ ਗਾਇਆ ਹੋਇਆ, ਲਓ ਕਰੋ ਸਾਰੇ ਇੰਜੋਏ, ਸ਼ੁੱਕਰਵਾਰ ਦਾ ਦਿਨ ਹੈ, ਡਿਪਰਾਮ ਬੇਸ ਪਰ ਦੇ ਦੋ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਆ। ਮੋਰਗੇਜ ਕਿੰਗ ਵਾਲੇ ਕਹਿੰਦੇ ਕਿ ਜੇ ਕੋਈ ਤੁਹਾਨੂੰ ਮੁਸ਼ਕਿਲ ਆ ਰਹੀ ਹੈ ਪੈਸੇ ਧੜਲੇ ਦੀ ਲੋੜ ਅੱਜ ਕੱਲ੍ਹ ਦੇ ਹਾਲਾਤ ਦੇ ਵਿੱਚ, ਤੁਹਾਨੂੰ 50,000 ਬਿਨਾਂ ਕਿਸੇ ਇਨਕੁਆਇਰੀ ਤੋਂ ਦੇ ਦੇਣਗੇ, ਪਰ ਪੇਪਰ ਵਰਕ ਵੀ ਲੋੜ ਨਹੀਂ ਹੈਗੀ। ਜਾਂ ਫਿਰ ਕੋਈ ਮੋਰਗੇਜ ਕਰਾਉਣੀ ਆ ਫਸਟ ਸੈਕਿੰਡ ਥਰਡ, ਨੋ ਪ੍ਰੋਬਲਮ, ਸਾਡੇ ਨਾਲ ਰਫਟਾ ਕੰਮ ਕਰੋ। 1200 ਡੇਅਰੀ ਰੋਡ 'ਤੇ ਨੇ ਔਰ ਟੋਮਕ ਦੇ ਡੇਅਰੀ ਦੇ ਕੋਲ ਨੇ ਔਰ ਜਿਹੜਾ ਨੰਬਰ 22 ਨੰਬਰ 22 ਦੇ ਵਿੱਚ ਨੇ। ਪਰਮਜੀਤ ਹੋਰਾਂ ਨੂੰ ਕਾਲ ਕਰ ਲਓ ਫਟਾਫਟ, ਦੇਸ ਪ੍ਰਦੇਸ਼ ਦਾ ਹਵਾਲਾ ਦੇ ਦਿਓ 416-804-2015 4168042015 ਪਰਮਜੀਤ ਹੋਰਾਂ ਦਾ ਟੈਲੀਫੋਨ ਨੰਬਰ ਹੈ
1: ਜੀ। SS ਲੋਨ ਕੇਅਰ ਨੂੰ ਵੀ ਜ਼ਰੂਰ ਯਾਦ ਰੱਖੋ, ਤੁਸੀਂ ਆਪਣੇ ਘਰ ਦੇ ਵਿੱਚ ਜਿੰਨਾ ਵੀ ਘਾਹ ਹੈਗਾ ਆ ਫਰੰਟ ਤੇ ਜਾਂ ਬੈਕਯਾਰਡ ਦੇ ਵਿੱਚ ਉਹਦੀ ਪੂਰੀ ਮੁਰੰਮਤ ਕਰਾਉਣਾ ਚਾਹੁੰਦੇ ਹੋ, ਘਾਹ ਵਗੈਰਾ ਪ੍ਰੋਪਰਲੀ ਕੱਟ ਜਾਣਗੇ ਤੇ ਬਹੁਤ ਸੋਹਣੀ ਲੈਂਡਸਕੇਪਿੰਗ ਕਰਨਗੇ ਤੁਹਾਡੇ ਜਿੰਨੇ ਵੀ ਲੋਨ ਹੈ, ਤੁਸੀਂ ਉਹਨੂੰ ਪੂਰਾ ਮੇਨਟੇਨ ਕਰਵਾ ਸਕਦੇ ਹੋ SS ਲੋਨ ਕੇਅਰ ਤੋਂ। ਨਵੀਂ ਸੋਡਿੰਗ ਕਰਾਉਣੀ ਹੋਵੇ ਜਾਂ ਆਪਣੇ ਲੋਨ ਦੀ ਕੇਅਰ ਕਰਾਉਣਾ ਚਾਹੁੰਦੇ ਹੋ, ਤੁਸੀਂ ਇਹਨਾਂ ਨੂੰ ਪੂਰੇ ਸੀਜ਼ਨ ਦੇ ਲਈ ਬੁੱਕ ਕਰ ਸਕਦੇ ਹੋ, ਔਨ ਟਾਈਮ ਤੁਹਾਡਾ ਕੰਮ ਕਰਕੇ ਜਾਣਗੇ। ਬਹੁਤ ਹੀ ਇਹਨਾਂ ਦੀ ਪ੍ਰੋਫੈਸ਼ਨਲ ਟੀਮ ਹੈ, ਜ਼ਰੂਰ ਗੱਲਬਾਤ ਕਰੋ SS ਲੋਨ ਕੇਅਰ ਤੋਂ। ਗੁਰਪ੍ਰੀਤ ਸਿੰਘ ਜੀ ਨੂੰ ਨੰਬਰ ਹੈ 4376551984 4376551984 SS ਲੋਨ ਕੇਅਰ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਜਿਹੜਾ ਕੈਲਗਰੀ ਵਿੱਚ ਧਰਨਾ ਰੱਖਿਆ ਹੋਇਆ ਸੀ ਸਟੂਡੈਂਟ ਨੇ, ਜਿਹੜੇ ਕਹਿੰਦੇ ਸਾਨੂੰ ਵੀ ਸਾਡੇ ਵਰਕ ਪਰਮਿਟ ਨਹੀਂ ਦੇ ਰਹੇ, ਉੱਥੇ ਜਿਹੜੇ ਇਮੀਗ੍ਰੇਸ਼ਨ ਦੇ ਮਹਿਕਮੇ ਦੇ ਆਫੀਸਰਾਂ ਨੇ ਤਾਂ ਹਲਤਾਵਾ ਬੋਲਿਆ ਹਾਂਜੀ, ਔਰ ਜਿਹੜਾ ਉਹਨਾਂ ਦਾ ਪ੍ਰਦਰਸ਼ਨ ਚੱਲ ਰਿਹਾ ਸੀ, ਇੱਕ ਤਾਂ ਉਹ ਹਟਾ ਤਾ

0: ਅਤੇ ਪਲੱਸ ਉਹਨਾਂ ਨੂੰ ਰਾਈਟ ਬਾਏ ਹਾਜ਼ਰ ਹੋਣ ਵਾਸਤੇ ਕਿਹਾ ਕਿ ਤੁਹਾਡੇ ਤੁਸੀਂ ਅੱਗੇ ਪੇਸ਼ ਆਓ, ਆਪਣੇ ਪੇਪਰ ਵਰਕ ਦਿਖਾਓ ਸਾਰਾ। ਉਹਨੇ ਕੀ ਸੋਚਦੇ ਆ ਉਹਦੇ ਬਾਰੇ, ਕੀ ਠੀਕ ਕਰ ਰਹੇ ਆ ਇਮੀਗ੍ਰੇਸ਼ਨ ਵਾਲੇ ਜਾਂ ਗੌਰਮੈਂਟ ਦੇ ਆਰਡਰ ਹੋਣਗੇ ਜਾਂ ਉਸ ਪ੍ਰੋਵਿੰਸ ਦੀ ਜਿਹੜੀ ਹੈਗੀ ਆ ਮੁੱਖ ਮੰਤਰੀ ਉਹ ਵੀ ਥੋੜ੍ਹੀ ਜਿਹੀ ਹੈਗੀ ਆ, ਥੋੜ੍ਹੀ ਜਿਹੀ ਉਹਦੀ ਅੱਖ ਜਿਹੀ ਵੀ ਮੈਂ ਦੇਖਣ ਨੂੰ ਲੱਗਦੀ ਹੁੰਦੀ ਆ ਬਈ ਉਹ ਹੋਰ। ਵੈਸੇ ਵੀ ਦੇਖਿਆ ਜਾਵੇ ਜੇ ਥੋੜ੍ਹੇ ਜਿਹੇ ਆਪਾਂ ਵੈਸਟ ਜਾਂਦੇ ਹਾਂ ਨਾ, ਉਹ ਉੱਧਰ ਆਪਣੇ ਆਪ ਨੂੰ ਜ਼ਿਆਦਾਤਰ ਉਹ ਲੋਕ ਆਪਣੇ ਆਪ ਨੂੰ ਪਿਓਰ ਗੋਰੇ ਸਮਝਦੇ ਵੀ ਅਸੀਂ ਵਾਸੀ ਹਾਂ ਇਸ ਦੇਸ਼ ਦੇ, ਬਾਕੀ ਤਾਂ ਉਹੀ ਤੁਰੇ ਫਿਰਦੇ ਹੈ ਨਾ। ਮੈਨੂੰ ਉਹ ਹਮੇਸ਼ਾ ਹੀ ਫੀਲ ਹੁੰਦਾ ਹੁੰਦਾ ਜੋ ਕੈਲਗੀ ਵੱਲ ਨੂੰ ਜਾਈਏ, ਬਰੇ ਨੂੰ ਜਾਈਏ, ਥੋੜ੍ਹਾ ਜਿਹਾ ਡਿਫਰੈਂਟ ਲੋਕ ਨੇ ਸਾਡੇ। ਈਸਟ ਵੱਲ ਤਾਂ ਹਮੇਸ਼ਾ ਮੌਂਟਰੀਅਲ, ਸਾਡੇ ਕਿਊਬਿਕ ਵਾਲੇ ਆ ਗਏ, ਅਸੀਂ ਤਾਂ ਉਹਨਾਂ ਦੀ ਵੀ ਭਾਸ਼ਾ ਸੁਣੀ ਚਾਹੀਦੀ ਆ, ਪਚਾਸੀ ਹੋਰ ਸੁਣ ਲਈ ਦੀਆਂ, ਆਪ ਬੋਲੀ ਦੀ ਇੰਗਲਿਸ਼ ਹੀ ਆ, ਸਤਿਕਾਰ ਸਾਰਿਆਂ ਦਾ ਕਰਦੇ ਹਾਂ, ਪਰ ਹਰ ਇੱਕ ਸੂਬੇ ਦਾ ਆਪਣਾ ਆਪਣਾ ਨਜ਼ਰੀਆ। ਅਤੇ ਤੁਸੀਂ ਉਹਦੇ ਬਾਰੇ ਕੁਛ ਕਹਿਣਾ ਚਾਹੋ ਤਾਂ ਮੋਸਟ ਵੈਲਕਮ। 905-564-544 ਜਿਹੜਾ ਧਰਨਾ ਉਹਨਾਂ ਨੇ ਲਗਾਇਆ ਹੋਇਆ ਸੀਗਾ, ਜੋ ਆਪਣੀ ਕੋਈ ਮੰਗ ਰੱਖਦੇ ਆ ਤਾਂ ਇਹ ਇੰਡੀਪੈਂਡੈਂਸ ਕੰਟਰੀ ਆ, ਮੇਰੇ ਖਿਆਲ ਤਾਂ ਰੱਖ ਸਕਦੇ ਹਾਂ ਆਪਾਂ, ਪਰ ਅਜੇ ਉਹਨਾਂ ਨੂੰ ਚੁਕਾਇਆ ਗਿਆ ਤਾਂ ਕਿਉਂ ਚੁਕਾਇਆ ਗਿਆ ਇਹ ਕਾਰਨ ਹੋ ਸਕਦਾ ਕੋਈ। ਤੁਸੀਂ ਉਹਦੇ ਵਾਸਤੇ ਕੋਈ ਐਫਰਟ ਪਾਉਣਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ। 905-564-544 ਸਵੇ ਨੰਬਰ ਨੇ
1: ਜੀ। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਵਾਲਿਆਂ ਨੂੰ ਜ਼ਰੂਰ ਯਾਦ ਰੱਖੋ, ਏ ਟੂ ਜ਼ੀ ਰੈਨੋਵੇਸ਼ਨ ਦਾ ਤੁਹਾਡਾ ਸਾਰਾ ਕੰਮ ਕਰਨਗੇ। ਮੈਨੂਫੈਕਚਰ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਜ਼ਟਸ, ਬਾਰਸ ਵੀ ਬਣਾਉਂਦੇ ਨੇ, ਅਤੇ ਇਹਨਾਂ ਦੇ ਕੋਲ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ। ਇਹ ਫੈਬਰੀਕੇਟ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕੁਆਡਸ ਅਤੇ ਕਾਊਂਟਰ ਟੋਪਸ, ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ, ਅਤੇ ਇਹ ਲੀਡਿੰਗ ਮੈਨੂਫੈਕਚਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ। ਤੁਸੀਂ ਆਪਣੀ ਪਸੰਦ ਦੀਆਂ ਕਸਟਮਾਈਜ਼ ਕਰਕੇ ਵੈਨਿਟੀਜ਼ ਬਣਵਾਓ ਇਹਨਾਂ ਦੇ ਕੋਲੋਂ। ਸਾਰੀਆਂ ਕੰਸਟਰਕਸ਼ਨ ਸਪਲਾਈਜ਼ ਲੈ ਸਕਦੇ ਹੋ, ਜਿੱਦਾਂ ਕਿ ਪਲੰਬਿੰਗ, ਹਾਰਡਵੇਅਰ ਐਂਡ ਇਲੈਕਟ੍ਰੀਕਲ ਸਪਲਾਈਜ਼ ਵੀ ਤੁਹਾਨੂੰ ਦਿੰਦੇ ਨੇ। ਲੋਕੇਟਰ ਨੇ ਕੈਨੇਡੀ ਐਂਡ ਗਲਿਡਨ ਦੀ ਇੰਟਰਸੈਕਸ਼ਨ ਤੇ, 271 ਗਲਿਡਨ ਰੋਡ, ਯੂਨਿਟ ਨੰਬਰ 5, ਬ੍ਰੈਂਪਟਨ ਦੇ ਵਿੱਚ ਲੋਕੇਟਰ ਨੇ, ਅਤੇ ਇਹਨਾਂ ਦੇ ਕੋਲ ਹਾਇਰਿੰਗ ਵੀ ਚੱਲ ਰਹੀ ਹੈ। ਇਹਨਾਂ ਨੂੰ ਕਿਚਨ ਕੈਬਨਿਟ ਇੰਸਟਾਲਰਸ ਚਾਹੀਦੇ ਨੇ ਅਤੇ ਨਾਲ ਹੀ ਵੁੱਡ ਵਰਕ ਦੇ ਲਈ ਵੀ ਕੁਝ ਵਰਕਰਸ ਦੀ ਲੋੜ ਹੈ। ਜ਼ਰੂਰ ਗੱਲਬਾਤ ਕਰ ਲਓ ਤੁਸੀਂ ਰਣਜੀਤ ਸਿੰਘ ਜੀ ਨੂੰ, ਜੇਕਰ ਤੁਹਾਨੂੰ ਕਿਚਨ ਕੈਬਨਿਟ ਇੰਸਟਾਲ ਕਰਨੇ ਆਉਂਦੇ ਨੇ ਜਾਂ ਤੁਹਾਨੂੰ ਲੱਕੜੀ ਦਾ ਕੋਈ ਵੀ ਕੰਮ ਆਉਂਦਾ ਆ ਵੁੱਡ ਵਰਕ ਦੇ ਲਈ, ਅਤੇ ਕਿਚਨ ਕੈਬਨਿਟ ਇੰਸਟਾਲ ਕਰਨ ਦੇ ਲਈ ਇਹਨਾਂ ਨੂੰ ਕੁਝ ਵਰਕਰਸ ਦੀ ਲੋੜ ਹੈ। ਰਣਜੀਤ ਸਿੰਘ ਜੀ ਦਾ ਨੰਬਰ 6474500-647-400-4050, ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਦੋਸਤੋ, ਮੈਂ ਨਾ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ। ਮੈਂ ਕਿਤੇ ਨਾ ਟਾਕ ਸ਼ੋਅ ਕਰਨਾ ਸੀਗਾ ਕਿਸੇ ਦਿਨ, ਹੁਣ ਤਾਂ ਆਪਣੇ ਕੋਲ ਅੱਧਾ ਘੰਟਾ ਹਾਲੇ ਹੈਗਾ ਫਿਰ ਵੀ, ਪਰ ਮੈਂ ਚਾਹੁੰਦਾ ਸੀ ਖੁੱਲ੍ਹ ਕੇ ਗੱਲਬਾਤ ਕਰੀਏ ਕਿ ਬਹੁਤਾ ਮੈਂ ਜਿੱਥੇ ਤੱਕ ਜੱਜ ਕਰਦਾ ਲੋਕਾਂ ਨੂੰ ਹੈ ਨਾ, ਕਿ ਅਸੀਂ ਜਿਹੜੇ ਲੋਕ ਆ ਨਾ ਆਪ ਵੀ ਅਸੀਂ ਵੀ ਇੱਕ ਦੂਜੇ ਨਾਲ ਆਪਣੇ ਲੋਕਾਂ ਨਾਲ ਡਿਸਕ੍ਰੀਮੀਨੇਸ਼ਨ ਬਹੁਤ ਕਰਦੇ ਹਾਂ। ਇਹ ਅੱਜ ਦਾ ਨਹੀਂ ਹੁੰਦਾ ਆਇਆ, ਪੁਰਾਣਾ ਹੁੰਦਾ ਆਇਆ। ਮੈਂ ਤੁਹਾਨੂੰ ਦੱਸਦਾ ਕਿ ਸਭ ਤੋਂ ਪਹਿਲਾਂ ਲੋਕ ਇੱਥੇ 60 ਦੇ ਵੀ ਆਏ ਹੋਏ ਨੇ, 60 ਚ ਵੀ ਥੋੜ੍ਹੇ ਆਏ ਟਾਵੇਂ ਟਾਵੇਂ ਟਾਵੇਂ, ਫਿਰ ਨਾ ਇੱਕਦਮ ਬਹੁਤੇ ਲੋਕ ਆਪਣੇ ਆਏ ਨੇ 72-73-74 ਦੇ ਵਿੱਚ, ਅਤੇ ਉਹ ਲੋਕ ਕਾਫੀ ਆਏ ਇੱਥੇ ਜਦੋਂ ਕੈਨੇਡਾ 'ਚ ਆਏ, ਅਤੇ ਉਹਨਾਂ ਨੂੰ ਬਾਅਦ ਦੇ ਵਿੱਚ ਪੱਕੇ ਵੀ ਕੀਤਾ ਗਿਆ ਹੈ ਨਾ। ਫਿਰ ਤਕਰੀਬਨ ਜ਼ਿਆਦਾਤਰ ਜਨਤਾ ਆਉਣ ਲੱਗ ਗਈ 80 ਦੇ ਗੇਟ ਦੇ ਦੌਰਾਨ, 80-81-82 ਇਹਨਾਂ ਦਿਨਾਂ ਦੇ ਵਿੱਚ ਵਿਜ਼ਟਰ ਆ ਜਾਣਾ।
1: ਹਾਂਜੀ,
0: ਗੱਲ ਤਾਂ ਇੱਥੇ ਕੋਈ ਵੀ ਲੋਕ ਆਉਂਦੇ ਸੀ ਜਿਹੜੇ ਆਉਂਦੇ ਆ, ਚਾਹੇ ਕੋਈ ਜਿਹੜੇ ਉਹ ਲੋਕ ਆਏ ਸੀ ਹੌਲੀ ਹੌਲੀ ਮਿਹਨਤ ਕਰਕੇ ਉਹਨਾਂ ਨੇ ਪੱਕੇ ਹੋਏ, ਫਿਰ ਮਰੂਨੀ ਗੌਰਮੈਂਟ ਨੇ ਪੱਕੇ ਕੀਤੇ, ਉਹ 86 'ਚ ਮੇਰੇ ਖਿਆਲ ਕੀਤੇ ਸਾਰੇ ਬੰਦੇ ਪੱਕੇ। ਅੱਛਾ, ਇੱਕ ਇਹ ਵੀ ਚੱਕਰ ਆ, ਮੰਗਾਉਂਦੇ ਜ਼ਿਆਦਾ ਇਹ ਲਿਬਰਲ ਵਾਲੇ ਆ, ਅੱਜ ਤੱਕ ਜਿੰਨੇ ਵੀ ਪੱਕੇ ਕੀਤੇ ਆ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਗਾ ਉਹ PC ਪਾਰਟੀ ਨੇ ਕੀਤੇ ਆ, ਮੰਗਾ ਲਿਬਰਲ ਵਾਲੇ ਰਹਿੰਦੇ ਗੰਦ ਪਾ ਦਿੰਦੇ ਆ, ਪਰ ਪੱਕੇ ਨਹੀਂ ਕਰਦੇ ਉਹ, ਇਹ ਚਾਂਸੇ ਦਿੰਦੇ ਰਹਿੰਦੇ ਆ, ਇਹਦਾ ਉਹੀ ਕੰਮ ਚੱਲੀ ਜਾਂਦਾ, ਵੋਟਾਂ ਪਈ ਜਾਂਦੀਆਂ ਇਹਨਾਂ ਨੂੰ, ਉਹੀ ਪਈ ਜਾਂਦੀਆਂ। ਪਰ ਪਿੱਛੇ ਨਾ ਤੁਸੀਂ ਹਿਸਟਰੀ ਫੋਲਿਆ ਕਰੋ ਜਾ ਕੇ ਕਿਤੇ, ਮੈਂ ਨਹੀਂ ਕਹਿੰਦਾ ਕਿ ਤੁਸੀਂ PC ਨੂੰ ਵੋਟ ਪਾ, ਵੋਟਾਂ ਦੀ ਤਾਂ ਗੱਲ ਹੀ ਕੋਈ ਨਹੀਂ ਹਜੇ, ਪਰ ਬੰਦੇ ਨੂੰ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਕਿ ਪਿਛਲਾ ਇਤਿਹਾਸ ਫੋਲ ਕੇ ਦੇਖੋ ਵੀ ਕਿਹੜੀ ਗੌਰਮੈਂਟ ਨੇ ਕਿੰਨੀਆਂ, ਜਿਵੇਂ ਪਹਿਲਾਂ ਅਸਾਇਲਮ ਵੀ ਦਿੱਤਾ ਸੀਗਾ ਜਿਹਨਾਂ ਨੇ ਫੌਜੀ ਅਪਲਾਈ ਕੀਤਾ, AD 6 'ਤੇ ਅਸਾਇਲਮ ਲਿਖੀ, ਅਸਾਇਲਮ ਵਿੱਚ ਤਾਂ ਨਹੀਂ ਲਾਇਆ ਉਹਨਾਂ ਨੇ, ਉਹਨਾਂ ਨੇ ਹੋਰ ਕੈਟਾਗਰੀ ਪਾਸੇ ਕਰਕੇ ਜਾਣਾ ਪੱਕੇ ਕਰਤਾ, ਠੀਕ ਹੈ ਨਾ। ਅਤੇ ਉਹ ਕੀਤਾ ਸੀ PC ਪਾਰਟੀ ਬਰੂਨੀ ਪ੍ਰਧਾਨ ਮੰਤਰੀ ਹੁੰਦੇ ਸੀ, ਵੱਖ ਵੱਖ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਦੇ ਵਿੱਚ ਪਾਲਿਸੀ ਦੇ ਵਿੱਚ ਪੱਕੇ ਕੀਤੇ ਗਏ ਲੋਕ, ਚੈੱਕ ਕਰਿਆ ਕਰੋ ਹਿਸਟਰੀ ਦੇ ਵਿੱਚ ਕਿਹੜੀ ਪਾਰਟੀ ਸੀ। ਹੁਣ ਲਿਬਰਲ ਤਾਂ ਬੜੀ ਸੱਦੇ ਤਾਂ ਲਿਬਰਲ ਨੇ ਸਾਰੇ ਇਹ ਸਟੂਡੈਂਟ, ਅਤੇ ਹੁਣ ਉਹਨਾਂ ਤਾਂ ਪੈਸੇ ਪੂਸੇ ਕਮਾ ਕੇ ਹੁਣ ਉਹਨਾਂ ਜ਼ਮੀਨਾਂ ਵੇਚਤੀਆਂ, ਹੁਣ ਜਾ ਕੇ ਕਰਨ ਵੀ ਕੀ ਕਰਨ ਪਿੱਛੇ ਜਾ ਕੇ ਹੈ ਨਾ, ਉਹ ਫਿਰ ਧਰਨੇ ਲਾਉਣੇ ਉਹਨਾਂ ਨੇ, ਅਤੇ ਧਰਨਾ ਤਾਂ ਉਹਨਾਂ ਦਾ ਹੱਕ ਵੀ ਹੈਗਾ ਕੰਟਰੀ 'ਚ ਕਰ ਸਕਦੇ ਹੋ ਤੁਸੀਂ, ਡੈਮੋਕ੍ਰੇਸੀ ਆ। ਪਰ ਮੈਂ ਦੇਖਦਾ ਇਹ ਜਿਹੜੀ ਆਪਣੇ ਸਮੇਂ ਦੀ ਚਾਲ ਆ ਨਾ, ਜਦੋਂ 72 ਵਾਲੇ ਲੋਕ ਆਏ ਫਿਰ ਜਿਹੜੇ ਪੁਰਾਣੇ ਆਏ ਹੋਏ ਸੀ ਇਹ ਆ ਗਏ ਜੀ, ਇਹਨਾਂ ਨੇ ਗੰਦ ਪਾ ਦੇਣਾ, ਨੌਕਰੀਆਂ ਨਹੀਂ ਮਿਲਣੀਆਂ, ਆਹ ਨਹੀਂ ਹੋਣਾ, ਜਾਂ ਉਹ ਵੀ ਉਹੀ ਬਕਦੇ ਸੀ, ਉਹੀ ਕੋਈ ਬੋਲਦੇ ਸੀ।
1: ਹਾਂਜੀ।
0: ਫਿਰ 72 ਵਾਲੇ ਆ ਗਏ, ਉਹਨਾਂ ਨੇ ਡਿਸਟੈਬਲਿਸ਼ ਹੋ ਗਏ। ਫਿਰ ਜਿਹੜੇ 80-81 ਜਾ ਗਏ, ਲਾ ਇਹਨਾਂ ਨੇ ਰਿਫੂਜੀ ਆ ਗਏ, ਮਿਸਟਰ ਆਏ ਸੀ ਰਿਫੂਜੀ ਅਪਲਾਈ ਕਰਤਾ।
1: ਹਾਂਜੀ ਹਾਂਜੀ।
0: ਉਹਨਾਂ ਨੂੰ ਬੰਦਾ ਚੰਦਾ ਕਹਿਣ ਲੱਗੇ, ਆਪਦੇ ਬੰਦੇ ਨੂੰ ਬੰਦਾ ਚੰਦਾ ਕਹਿਣ ਲੱਗ ਗਏ। ਹੁਣ ਜਿਹੜੇ ਉਹ ਲੋਕ ਆ ਜਿਹੜੇ ਪੱਕੇ ਹੋਏ ਉਸ ਦੌਰ ਦੇ ਵਿੱਚ, ਉਹਨਾਂ ਨੇ ਇੰਡੀਆ 'ਚ ਵਿਆਹ ਕਰਾਏ, ਉਹ ਗਾਹਾਂ ਦੀ ਗਾਹਾਂ ਅਸੀਂ ਕਈ ਵਾਰ ਕਹਿੰਦੇ ਸੀ ਦਾਜ ਵਾਲੇ ਦਾਜ ਆ ਗਏ, ਮਤਲਬ ਵਾਈਫ ਨਾਲ ਵਿਆਹ ਕਰਾਉਣ ਦਾ, ਉਹਦੇ ਨਾਲ ਫੈਮਿਲੀ ਸਾਰੀ ਦਾਜ 'ਚ ਆ ਗਈ। ਉਹ ਦਾਜ ਵਾਲੇ ਟੱਪਦੇ ਜਾਂਦੇ ਹੁਣ, ਉਹ ਦੂਜੇ ਨੂੰ ਕਹਿੰਦੇ ਸਟੂਡੈਂਟ ਵਾਲੇ ਗੰਦ ਪਾ ਰਹੇ ਨੇ। ਗੰਦ ਦੀ ਗੱਲ ਇੱਕ ਪਾਸੇ ਆ, ਪਰ ਤੁਸੀਂ ਕਦੇ ਵੀ ਆਪਾਂ ਦੇਖ ਲੈਂਦੇ ਹਾਂ ਲੰਮੇ ਸਮੇਂ ਤੋਂ ਲੈ ਕੇ ਸਾਡੀ ਆਪਣੀ ਕਮਿਊਨਿਟੀ ਦੀ ਇਹ ਸੁਰਾਂ ਵੱਖੋ ਵੱਖਰੀਆਂ ਨੇ, ਕਦੇ ਹੋਰ ਵੀ ਕਮਿਊਨਿਟੀ ਨੂੰ ਦੇਖਿਆ ਕਦੇ ਬੋਲਦੇ ਨੂੰ ਕਿਸੇ ਨੂੰ?
1: ਬਿਲਕੁਲ
0: ਠੀਕ ਆ, ਹੈ ਨਾ। ਅਸੀਂ ਜੋ ਲੱਗਦੇ ਸੋਸ਼ਲ ਮੀਡੀਆ 'ਤੇ, ਆਹ ਜੀ ਆਹ ਕਰਤਾ, ਆਹ ਜੀ ਕਰਤਾ, ਆਹ ਕਰਤਾ, ਹੈ ਨਾ, ਕੁਛ ਨਹੀਂ ਕੀਤਾ। ਸਮੇਂ ਸਮੇਂ ਸਿਰ ਤੁਸੀਂ ਲੋਕ ਇੱਥੇ ਚੰਗੀ ਆਪਣੀ ਜ਼ਿੰਦਗੀ ਹੋਵੇ, ਪੈਸਾ ਹੋਵੇ, ਧੇਲਾ ਹੋਵੇ, ਚੰਗੀ ਆਪਣੀ ਲਾਈਫ ਵਾਸਤੇ ਆਉਂਦੇ ਆ, ਸਮੇਂ ਸਮੇਂ ਸਿਰ ਆਈ ਗਏ ਆ, ਆਉਂਦੇ ਰਹਿਣਗੇ ਜਦ ਤੱਕ ਕੈਨੇਡਾ ਵਸਦਾ ਵਾ, ਹੈ ਨਾ, ਅਤੇ ਤਾਂ ਆਈ ਜਾਣੇ ਨੇ। ਪਰ ਇੱਕ ਦੂਜੇ ਤੋਂ ਘੱਟ ਕਰਿਆ ਕਰੋ ਥੋੜ੍ਹੀ ਜਿਹੀ, ਜੇ ਕੋਈ ਸਪੋਰਟ ਨਹੀਂ ਕਰ ਸਕਦੇ ਕੰਮ ਸੇ ਕੰਮ ਚੁੱਪ ਬਹਿ ਜਾਇਆ ਕਰੋ, ਰਾਈਟ?
1: ਬਿਲਕੁਲ।
0: ਪਹਿਲਾਂ ਲਿਖਣ ਤੋਂ ਪਹਿਲਾਂ 2 ਮਿੰਟ ਲੱਗਦੇ ਆ ਕਿ ਤੁਸੀਂ ਸੋਸ਼ਲ ਮੀਡੀਆ 'ਤੇ ਲੱਗ ਜਾਂਦੇ ਹੋ, ਪੋਸਟ ਜੀ ਪਾਉਣ ਨੂੰ ਆਪਣੇ ਲੋਕਾਂ ਖਿਲਾਫ਼ ਪਾਈ ਜਾਂਦੇ ਹੋ, ਲੈ ਤਾਂ ਫਾਇਦੇ ਹੋਣ, ਹੈ ਨਾ, ਜੋ ਵੀ ਕਰਨਾ ਚਾਹੁੰਦੇ ਆ ਉਹ, ਤਾਂ ਜਿਸ ਤਰ੍ਹਾਂ ਲੱਗੇ ਸੋ ਹੀ ਜਾਣੇ ਗੱਲ ਵਾਲੀ।
1: ਬਿਲਕੁਲ।
0: ਪਰ ਮੈਂ ਬਹੁਤ ਜੱਜ ਕੀਤਾ ਕਿ ਸਮੇਂ ਸਮੇਂ ਸਿਰ ਅਸੀਂ ਜਿਉਂ ਲੱਗੇ ਹਾਂ ਕਿੰਨੇ ਸਾਲਾਂ ਦੇ, ਆਪਾਂ ਲਪੇਟ ਲੈਂਦੇ ਹਾਂ, ਜਿਹੜਾ ਬੰਦਾ ਕੱਚਾ ਹੁੰਦਾ ਉਹਨੂੰ ਲਪੇਟ ਲੈਂਦੇ ਹਾਂ, ਪਤਾ ਨਹੀਂ ਤੁਹਾਡਾ ਕੀ ਲੈਣਾ, ਅਗਲੇ ਦੀ ਆਪਦੀ, ਜਿੱਥੇ ਇੱਥੇ ਕਿੰਨਾ ਖਾਲੀ ਪਿਆ ਕੈਨੇਡਾ, ਹੈਂਜੀ, ਜੇ 1-2 ਲੱਖ ਹੋਰ ਵੀ ਆ ਜਾਣਗੇ ਕੀ ਫਰਕ ਪੈਣ ਲੱਗਿਆ? ਆਪਣੀ ਸੋਚ ਆ, ਪਰਮਾਤਮਾ ਨੇ ਰੋਟੀ ਤਾਂ ਉੱਥੇ ਬੈਠੇ ਨੂੰ ਦੇ ਜਾਣੀ, ਇੰਡੀਆ 'ਚ ਬੈਠਾ 2-2 ਰੋਟੀਆਂ ਖਾਣੀ ਸ਼ਾਮ ਨੂੰ, ਹੈ ਨਾ। ਤੁਸੀਂ ਕੁਛ ਕਰਨਾ ਚਾਹੁੰਦੇ, ਐਡ ਕਰਨਾ ਚਾਹੁੰਦੇ ਇਹਦੇ ਵਿੱਚ, ਤਾਂ ਤੁਹਾਡੇ ਮੈਂ ਵੀ ਜਾਣਨਾ ਚਾਹਾਂਗਾ, ਥੋੜ੍ਹਾ ਜਿਹਾ ਵਿਚਾਰ ਲੈ ਸਕਦਾ। 905-5-6-4-6-4-4 ਵੀਕਐਂਡ ਦਾ ਥੋੜ੍ਹਾ ਜਿਹਾ ਟਾਈਮ ਹੈਗਾ, ਇਹ ਵੀ ਸਾਂਝ ਪਾ ਲਈ ਤੁਹਾਡੇ ਨਾਲ। ਕਈ ਵਾਰੀ ਨਾ ਦਿਮਾਗ 'ਚ ਕੋਈ ਗੱਲ ਆਉਂਦੀ ਹੁੰਦੀ ਹੈ, ਕਈ ਵਾਰੀ ਬਾਅਦ 'ਚ ਆਪਾਂ ਭੁੱਲ ਜਾਂਦੇ ਹਾਂ, ਵਿਸਰ ਜਾਂਦੇ ਹਾਂ। ਮੈਂ ਚਾਹੁੰਦਾ ਹਾਂ ਨਾ ਕਿ ਸਾਰਿਆਂ ਨੂੰ ਨਾ ਥੋੜ੍ਹੇ ਜਿਹਾ ਦਿਲ ਖੋਲ੍ਹ ਕੇ, ਦਿਲ ਖੋਲ੍ਹੇ ਰੱਖਿਆ ਕਰੋ, ਹੈ ਨਾ, ਅਤੇ ਪਹਿਲਾਂ ਸੋਚਿਆ ਕਰੋ ਇਸ ਦੇ ਕੰਗੇਸ ਕੋਈ ਗੱਲ ਕਹਿਣ ਤੋਂ ਪਹਿਲਾਂ ਕਿ ਆਪਾਂ ਵੀ ਕਿਤੇ ਇਸ ਟਾਈਮ ਇਸ ਤਰ੍ਹਾਂ ਹੀ ਆਏ ਸੀ, ਕੱਚੇ ਸੀ, ਕੁਛ ਬੜੀ ਮਿਹਨਤ ਕੀਤੀ, ਫਿਰ ਤੁਸੀਂ ਬਹੁਤ ਸਾਰੀਆਂ ਤਰੱਕੀਆਂ ਕੀਤੀਆਂ। ਮੈਨੂੰ ਪਤਾ ਕਈ ਬੰਦੇ ਇੱਥੇ ਇਸ ਤਰ੍ਹਾਂ ਦੇ ਵੀ ਹੈਗੇ ਨੇ ਜਿਨ੍ਹਾਂ ਨੇ ਔਡ ਜੋਬਾਂ ਕੀਤੀਆਂ, ਉਹ ਕਹਿੰਦੇ ਤੁਸੀਂ ਪੁੱਛੋ ਹੀ ਨਾ ਅਸੀਂ ਕਿਹੜੀ ਕਿਹੜੀ ਔਡ ਜੋਬਾਂ ਕੀਤੀਆਂ
1: ਜੀ,
0: ਰਾਈਟ? ਫਿਰ ਅਸੀਂ ਬੁਲੰਦੀਆਂ 'ਤੇ ਪਹੁੰਚੇ ਹਾਂ, ਅੱਜ ਬਿਲੀਅਨੇਅਰ ਵੀ ਬੰਦੇ ਹੈਗੇ ਨੇ ਇਨ ਕੰਟਰੀਆਂ ਦੇ ਵਿੱਚ ਜਿਹੜੇ ਇੱਥੇ ਆਏ ਹੋਏ ਨੇ, ਮਿਹਨਤਾਂ ਕੀਤੀਆਂ ਉਹਨਾਂ
1: ਨੇ,
0: ਬੜੇ ਆਪਣਾ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ। ਟੈਲੀਫੋਨ ਨੰਬਰ 905-564-64-44। ਮੈਂ ਜਾਣਕਾਰੀ ਦਿਆਂ ਬਰਾਡ ਟੈਂਬਰ ਪਰਸਨਲ ਇੰਜਰੀ ਲੋਇਰ ਦੀ, ਉਹ ਕਹਿੰਦੇ ਕਿ ਜਿਹੜੀ ਐਕਸੀਡੈਂਟ ਤੁਹਾਡੇ ਗਲਤੀ ਕਾਰਨ ਹੋਇਆ ਜਾਂ ਕਿਸੇ ਹੋਰ ਦੀ ਗਲਤੀ ਕਾਰਨ ਹੋਇਆ, ਕੋਈ ਪ੍ਰੋਬਲਮ ਨਹੀਂ, ਕਹਿੰਦੇ ਤੁਸੀਂ ਸਾਡੇ ਨਾਲ ਤਾਲਮੇਲ ਕਰੋ, ਵੱਧ ਤੋਂ ਵੱਧ ਪੈਸੇ ਤੁਹਾਨੂੰ ਇੰਸ਼ੋਰੈਂਸ ਕੰਪਨੀ 'ਤੇ ਦਵਾ ਸਕਦੇ ਨੇ। ਨੰਬਰ ਆ ਰੂਪਾ ਬਰਾਡ ਹੋਣ ਦਾ 416-991-6939-5939। ਟੈਲੀਫੋਨ ਨੰਬਰ ਆ ਜੀ
1: ਜੀ। ਅਤੇ ਰਾਹਤ ਫਤਿਹ ਅਲੀ ਖਾਨ ਜੀ ਦਾ ਬੜਾ ਕਮਾਲ ਦਾ ਸ਼ੋਅ ਜਿਹੜਾ ਹੋਣ ਜਾ ਰਿਹਾ 30 ਸਪਟੰਬਰ ਨੂੰ, ਹੈ ਨਾ, ਅਤੇ ਉਹਦੇ ਲਈ ਵੀ ਤੁਸੀਂ ਆਪਣੀਆਂ ਟਿਕਟਸ ਨੂੰ ਬੁੱਕ ਕਰਵਾਓ। ਟਰੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਦੇ ਵੱਲੋਂ ਇਹ ਪ੍ਰੈਜੈਂਟ ਕੀਤਾ ਜਾ ਰਿਹਾ ਰਾਹਤ ਫਤਿਹ ਅਲੀ ਖਾਨ ਜੀ ਦਾ ਸ਼ੋਅ। 27 ਸਪਟੰਬਰ ਨੂੰ ਟੋਰੋਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਸ਼ੋਅ ਹੋਣ ਜਾ ਰਿਹਾ। ਇਹਨਾਂ ਦੀ ਟਿਕਟਸ ਤੁਸੀਂ ਬੁੱਕ ਕਰੋ ticketmaster.ca ਦੇ ਉੱਪਰ ਜਾ ਕੇ ਆਪਣੀਆਂ ਟਿਕਟਸ ਨੂੰ ਬੁੱਕ ਕਰਵਾ ਲਓ। ਅਤੇ ਸੰਡੇ ਵਾਲੇ ਦਿਨ ਸ਼ਾਮ ਨੂੰ 7 ਵਜੇ ਸ਼ੋਅ ਹੋਏਗਾ। ticketmaster.ca ਦੇ ਉੱਪਰ ਤੁਸੀਂ ਇਹ ਟਿਕਟਸ ਨੂੰ ਬੁੱਕ ਕਰਵਾ ਸਕਦੇ ਹੋ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਲੋਕ ਪਿਆਰਾ ਜਿਹਾ ਗੀਤ ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ
1: ਜੀ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਜੁੜੇ ਹੋਏ ਹੋ ਅਤੇ ਇਸ ਸਮੇਂ 5:44 ਕੁਛ ਸੈਕਿੰਡ ਹੋਏ ਨੇ ਦੇਸ਼ ਪ੍ਰਦੇਸ਼ ਦੀ ਸਟੂਡੀਓ ਦੇ ਘੜੀ 'ਤੇ ਸਾਡੀ ਮੁਲਾਕਾਤ ਠੀਕ ਸ਼ਾਮ ਦੇ 6 ਵਜੇ ਤੱਕ ਆ ਉਮੀਦ ਆ ਕਿ ਤੁਸੀਂ ਸਾਰੇ ਹੌਲੀ ਹੌਲੀ ਆਪਣੇ ਘਰਾਂ ਨੂੰ ਆ ਰਹੇ ਹੋਗੇ ਅਤੇ ਵੀਕਐਂਡ ਦੀਆਂ ਪੂਰੀਆਂ ਜ਼ੋਰੋ ਸ਼ੋਰਾਂ ਨਾਲ ਤਿਆਰੀਆਂ ਕਰ ਰਹੇ ਹੋਗੇ ਅਤੇ ਖੂਬ ਇੰਜੋਏ ਕਰੋਗੇ ਵੀਕਐਂਡ ਨੂੰ। ਅੱਜ ਵੀ ਸੈਟਰਡੇ ਵੀ ਸਾਡਾ ਪ੍ਰੋਗਰਾਮ ਹੁੰਦਾ
1: ਜੀ,
0: ਸੁਣਦੇ ਹੋ ਤੁਸੀਂ 1 ਤੋਂ ਲੈ ਕੇ 4 ਵਜੇ ਤੱਕ 3 ਘੰਟੇ ਤੱਕ ਲੱਗੀ ਸੰਗੀਤ ਤੁਸੀਂ ਫਰਮਾਇਸ਼ੀ ਕਰਦੇ ਹੋ, ਉਹਦੇ ਵਿੱਚ ਸਾਂਝ ਪਾਉਂਦੇ ਹੋ, ਸਾਂਝ ਪਾ ਲਿਆ ਕਰੋ ਅਤੇ ਅੱਜ ਵੀ ਤੁਹਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ
1: ਜੀ। ਤੇ ਪੰਜਾਬੀ ਬਾਈ ਨੇਚਰ ਦੀ ਹਰ ਲੋਕੇਸ਼ਨ ਤੁਹਾਡੇ ਲਈ ਐਵਰੀਡੇ ਓਪਨ ਹੈ, ਤੁਸੀਂ ਇਹਨਾਂ ਦੇ ਕੋਲ ਪਹੁੰਚੋ ਤੇ ਸ਼ੁੱਧ ਖੋਏ ਦੀਆਂ ਮਿਠਾਈਆਂ ਲੈ ਕੇ ਆਓ, ਦੇਸੀ ਘਿਓ ਵਾਲੀਆਂ ਜਲੇਬੀਆਂ ਨੇ ਦੇ ਖਾਓ, ਐਵਰੀਡੇ ਤੁਹਾਡੇ ਲਈ ਕੱਢਦੇ ਨੇਗੇ ਇਹ, ਤੇ ਇਹਨਾਂ ਦੀ ਹਰ ਲੋਕੇਸ਼ਨ ਤੇ ਜਾ ਕੇ ਤੁਸੀਂ ਇਹਨਾਂ ਦੀਆਂ ਜਲੇਬੀਆਂ ਖਾ ਸਕਦੇ ਹੋ ਤੇ ਨਾਲ ਤੁਸੀਂ ਰਬੜੀ ਐਡ ਕਰਵਾ ਲਓ, ਹੋਰ ਵੀ ਜ਼ਿਆਦਾ ਵਧੀਆ ਹੋ ਜਾਣਾ ਤੇ ਨਾਲ ਤੁਸੀਂ ਇਹਨਾਂ ਦਾ ਵੈਜ ਐਂਡ ਨੋਨ ਵੈਜ ਦੋਵੇਂ ਤਰ੍ਹਾਂ ਦਾ ਖਾਣਾ ਬਹੁਤ ਹੀ ਲਾਜਵਾਬ ਜੋ ਕਿ ਤੁਹਾਡੇ ਲਈ ਰੈਡੀ ਕਰਦੇ ਨੇ, ਜ਼ਰੂਰ ਤੁਸੀਂ ਉਹ ਖਾਣ ਦੇ ਲਈ ਵੀ ਪਹੁੰਚੋ। ਇਹਨਾਂ ਦੀ ਬਿਲਕੁਲ ਨਵੀਂ ਲੋਕੇਸ਼ਨ 58 ਕੁਆਰੀ ਐਜ ਡਰਾਈਵ ਦੇ ਉੱਪਰ ਪਹੁੰਚੋ, ਬੋਵੇਡ ਐਂਡ ਹਰਨਟਾਰੀਓ ਦੇ ਇੰਟਰਸੈਕਸ਼ਨ ਤੇ ਲੋਕੇਟਡ ਨੇ, 58 ਕੁਆਰੀ ਐਜ ਡਰਾਈਵ ਤੇ ਆਰਡਰ ਪਲੇਸ ਕਰਨ ਦੇ ਲਈ ਨੰਬਰ 905-793-5300 ਤੇ ਬੋਵੇਡ ਐਂਡ ਹਾਈਵੇ 10 ਦੇ ਇੰਟਰਸੈਕਸ਼ਨ ਤੇ ਵਾਲਮਾਰਟ ਵੀ ਹੈ, ਨਾਲ ਫੋਰਟੀਨੋਜ ਵੀ ਹੈ ਤੇ ਉਹਦੇ ਇਨ ਬਿਟਵੀਨ ਹੈਗੇ ਨੇ ਪੰਜਾਬੀ ਬਾਈ ਨੇਚਰ ਵਾਲੇ, ਜ਼ਰੂਰ ਪਹੁੰਚੋ ਤੇ ਆਪਣੇ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਇਹਨਾਂ ਦੇ ਕੋਲੋਂ ਬਹੁਤ ਹੀ ਕਮਾਲ ਦੀ ਕੇਟਰਿੰਗ ਕਰਵਾਓ। ਜਦੋਂ ਤੁਸੀਂ ਇਹਨਾਂ ਦੇ ਕੋਲ ਇੱਥੇ ਇਹ ਵਾਲੀ ਲੋਕੇਸ਼ਨ ਤੇ ਪਹੁੰਚੋਗੇ ਤੁਹਾਨੂੰ ਕਾਫੀ ਜ਼ਿਆਦਾ ਵਧੀਆ ਡੀਲਸ ਵੀ ਮਿਲਣਗੀਆਂ ਖਾਣ ਪੀਣ ਦੇ ਉੱਪਰ, ਜ਼ਰੂਰ ਪਹੁੰਚੋ ਪੰਜਾਬੀ ਬਾਈ ਨੇਚਰ 58 ਕੁਆਰੀ ਐਜ ਡਰਾਈਵ ਬ੍ਰੈਂਪਟਨ ਦੇ ਵਿੱਚ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਇੱਕ ਵਾਰ ਫਿਰ ਸਰੰਜੀ ਲੋ ਪਲੇਨੈਕ ਮਿਊਜ਼ੀਕਲ ਬ੍ਰੇਕ ਹੋ ਲਈ ਹੈ, ਉਸ ਤੋਂ ਬਾਅਦ ਅਸੀਂ ਫਿਰ ਵਾਪਸ ਆਉਂਦੇ ਹਾਂ
1: ਜੀ।

0: 85 second mortgage or refinance karwana chahunde ho tab tusi vi apni gaddi modo 1200 Derry Road East Unit 22 Mississauga 416-804-2015 416-804-2015
1: mortgage di duniya de vich chamkda sitara Prabhdeep Singh ee tadi mortgage renew hon wali hai tusi private mortgage stuck ho gaye ho te vadh interested pay kar rahe ho eh tadi mortgage bankan na karwa ke low interest rate te guarantee na karawange te naal di naal line of credit vi ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ

0: Courteous and efficient service. Call Narinder Mann, 905-789-1770.
1: Radio program Desh Pardesh, Prime Time Radio, 0380 GGNO. ਰੇਡ ਮਾਰੀ ਇਮੀਗ੍ਰੇਸ਼ਨ ਵਾਲਿਆਂ ਨੇ।
2: ਹਾਂਜੀ ਹਾਂਜੀ ਸੀਬੀਐਸਈ ਨੇ।
1: ਕੀ ਮੰਗਦੇ ਸੀ ਸੀਬੀਐਸਈ ਵਾਲੇ?
2: ਅਸਲ ਮੈਂ ਨਾ ਕਈ ਬੰਦਿਆਂ ਦੇ ਵਰਕ ਪਰਮਿਟ ਕੈਂਸਲ ਨੇ, ਕੇਸ ਤੇ ਕੰਮ ਕਰਦੇ ਆ।
1: ਅੱਛਾ।
2: ਉਹ ਵੀ ਉਹਨਾਂ ਦੇ ਵਰਕ ਪਰਮਿਟ ਬਿਲਕੁਲ ਹੈ ਨਹੀਂ ਕੋਈ ਵੀ, ਜਿੱਦਾਂ ਉਹਨਾਂ ਦਾ ਹੈ ਨਹੀਂ ਸਟੇਟਸ, ਤੇ ਉਹ ਬੰਦੇ ਫੜੇ ਨੇ ਉਹਨੀ। ਪਹਿਲੀਆਂ ਦੇ ਵਿਚ ਇੰਗਲੈਂਡ ਦੇ ਵਿਚ ਵੀ ਤਾਂ ਫੜਦੀ ਸੀ ਮੋਰੇ, ਹਨਾ। ਇਹ ਕੋਈ ਨਵਾਂ ਕੰਮ ਤਾਂ ਹੈ ਨੀ, ਇਹ ਕੋਈ ਨਵੀਂ ਸ਼ੁਰੂਆਤ ਥੋੜੋ, ਇਹਦਾ 50 ਸਾਲ ਹੋ ਗਏ। ਹੋਰ ਵੀ ਫੜ ਫੜ ਚਾੜਦੇ ਸੀ ਇੰਗਲੈਂਡ
1: ਤੋਂ, ਹੁਣ ਵੀ ਚੜ੍ਹ ਹੀ ਜਾਂਦੇ, ਦੱਸਦੇ ਨੀ ਕਈ ਵਾਰੀ ਇਹ।
2: ਕਿਉਂਕਿ ਅਸਲ ਮੈਂ ਜ਼ਿਆਦਾ ਆ ਗਏ ਆ ਇਹਨਾਂ ਤੋਂ, ਕੰਟਰੋਲ ਨੀ ਹੋਏ ਜਾਂ ਜ਼ਿਆਦਾ ਕੋਈ ਚੱਕਰ ਚੱਲ ਗਿਆ। ਅਸਲ ਮੈਂ ਟ੍ਰਿਪਲ ਆ ਗਿਆ 2-3 ਸਾਲਾਂ 'ਚ, ਠੀਕ ਹੈ। 3.5 ਲੱਖ ਦੀ ਲਿਮਿਟ ਸੀ, ਮਿਲੀਅਨ ਮਿਲੀਅਨ 1.5 ਮਿਲੀਅਨ ਆ ਗਿਆ ਬੰਦਾ।
1: ਨਹੀਂ ਮੈਨੂੰ ਲੱਗਦਾ
2: ਕੰਟਰੋਲ ਹੋਇਆ ਬੰਦਾ,
1: ਨਹੀਂ ਮੰਗਾ ਤਾਂ ਇਹਨਾਂ ਨੇ, ਮੰਗਾਏ ਤਾਂ ਹੋਰ ਹਿਸਾਬ ਨਾਲ ਸੀ, ਪਰ ਕੁਦਰਤੀ ਹੋਈ ਵਰਲਡ ਵਾਈਡ ਹੀ ਸਾਰੇ ਨਾ।
2: ਜੀ ਹੁਣ 2 ਕਰੋੜ ਤੁਸੀਂ ਕਹਿੰਦੇ ਸਾਡੇ ਕੋਲ, 3 ਕਰੋੜ ਆ ਜੀ, ਤੁਸੀਂ 2 ਨੰਬਰ ਦੇ ਪੇਪਰ ਲਾ ਤੇ, ਠੀਕ ਹੈ, 2 ਨੰਬਰ ਦੀ ਸਟੇਟਮੈਂਟ ਦਿਖਾ ਦਿੱਤੀ। ਪਰ ਗੌਰਮੈਂਟ ਨੇ ਤਾਂ ਇਹ ਸੋਚਿਆ ਵੀ ਇਹਨਾਂ ਕੋਲ ਪੈਸਾ ਬਹੁਤ ਆ, ਪੈਸਾ ਤਾਂ ਇਹਨਾਂ ਕੋਲ ਹੈ ਹੀ ਨਹੀਂ। ਓਹਦੇ ਕਰਕੇ ਰਹਿੰਦੇ ਸੀ, ਤੇ ਬਾਕੀ ਯੂਐਸਏ ਦਾ ਵੀ ਉਹਨੇ ਕੈਂਸਲ ਕਰਤਾ ਆ ਹੁਣ। ਯੂਐਸਏ ਤੋਂ ਆਉਂਦੇ ਆ ਨਾ, ਤੇ ਬਾਰਡਰ ਤੇ ਫੜਦੇ ਨੇ, ਉਹ ਕਹਿੰਦੇ ਸਾਨੂੰ ਸਟੇਟਸ ਦਿਖਾ ਲਓ ਤੁਸੀਂ ਕਿਹੜੀ ਪੜ੍ਹਾਈ ਕੀਤੀ ਆ, ਉਹਦਾ ਕੰਮ ਕਰੋ।
3: ਹੈਲੋ, ਸਤਿ ਸ੍ਰੀ ਅਕਾਲ ਭਾਈ ਜੀ, ਹੈਪੀ ਫਰਾਈਡੇ ਤੁਹਾਨੂੰ, ਨਾਲ ਤੁਹਾਡੇ ਕੋ ਡਰਾਈਵਰ ਨੂੰ ਵੀ। ਪਤਾ ਨਹੀਂ ਅੱਜ ਆਏ ਕਿ ਨਹੀਂ ਆਏ, ਮੈਂ ਹੁਣੇ ਪ੍ਰੋਗਰਾਮ ਤੁਹਾਡਾ ਆਨ ਕੀਤਾ। ਮੈਂ ਸਤਿ ਸ੍ਰੀ ਅਕਾਲ ਬੁਲਾ ਕੇ ਭਾਈ ਜੀ ਨੂੰ, ਏਅਰ ਦਾ ਟਾਈਮ ਬਹੁਤ ਕੀਮਤੀ ਹੈ,
1: ਉਹ ਤਾਂ ਨਾਲ ਹੀ ਹੁੰਦੇ ਆ ਬਿੱਠੇ।
4: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ
1: ਜੀ।
3: ਨਹੀਂ ਕਰ, ਮੈਂ ਉੱਤਰ ਤੁਹਾਨੂੰ ਪਤਾ ਹੀ, ਮੈਂ ਤੁਹਾਡੀ ਬਸ ਸੁਣ ਰਿਹਾ ਸੀ। ਮੈਂ ਹੁਣ ਤੁਹਾਨੂੰ ਦੱਸਿਆ ਵੀ ਹੁਣੇ 10-15 ਸਕਿੰਟ ਪਹਿਲਾਂ ਹੀ ਤੁਹਾਡਾ ਕੀਤਾ ਰੇਡੀਓ।
1: ਅੱਛਾ, ਥੈਂਕ ਯੂ ਥੈਂਕ ਯੂ।
3: ਟਾਈਮ ਬਹੁਤ ਕੀਮਤੀ ਹੈ, ਤੇ ਫਿਰ ਮੈਂ ਵੀ ਲੱਕੀ ਹਾਂ, ਇੱਕ ਰੰਗ ਕਾਲਾ ਇੱਕ ਉਧਰੋਂ ਲੱਕੀ ਆ, ਦੇ ਵੇਲੋ ਹੀ ਲਾਈਨ ਮਿਲ ਗਈ ਹੈ, ਤੁਸੀਂ ਮੇਰੀ ਗੱਲਬਾਤ ਸੁਣ ਰਹੇ ਹੋ। ਸ਼ਾਬਾਸ਼ ਤੁਹਾਨੂੰ, ਗੋਡ ਬਲੈਸ ਯੂ, ਹੈਪੀ ਵੀਕਐਂਡ ਕਹਿਣਾ ਸੀ, ਹੈਪੀ
1: ਗੀਤ ਵੀ ਤੁਸੀਂ ਉਹੀ ਸੁਣ ਲਓ ਹੁਣ, ਰੰਗ ਮਿੱਤਰਾਂ ਦਾ ਕਾਲਾ ਹੈ।
3: ਮੈਂ ਕਹਿੰਦਾ ਬਾਈ ਜੀ, ਬਸ ਤੁਸੀਂ ਬੱਲੇ ਬੱਲੇ ਕਰਾ ਦਿਓ, ਜੇ ਤੁਸੀਂ ਏਅਰ ਤੇ ਗੱਲ ਕਰ ਲੈਣੇ, ਮੈਂ ਸੁਣਨਾ ਵੱਧ ਹੋ ਜਾਂਦਾ। ਗੋਡ ਬਲੈਸ ਯੂ, ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ।
1: ਮਿਹਰਬਾਨੀ ਮਿਹਰਬਾਨੀ। ਸਟੂਡੀਓ ਨੰਬਰ 905-564-44, ਵੀਕਐਂਡ ਦਾ ਪ੍ਰੋਗਰਾਮ ਹੈ, ਤੁਹਾਡੇ ਸਭ ਦੇ ਵਾਸਤੇ ਸ਼ੁਭ ਸ਼ਾਮਾਂ। ਇੱਕ ਵਾਰੀ ਫਿਰ ਭੇਜਦੇ ਸਾਰੇ ਪਰਿਵਾਰਾਂ ਜਿਹਨਾਂ ਦੇ ਘਰੇ ਖੁਸ਼ੀਆਂ ਦੇ ਸਮਾਗਮ ਨੇ, ਪਾਰਟੀਜ਼ ਨੇ, ਕਰੋ ਇੰਜੋਏ ਅਤੇ ਵਧੀਆ ਇੱਕ ਨਾਲ ਰਲ ਮਿਲ ਕੇ ਸਾਰੇ ਮਾਣੋ ਵੀਕਐਂਡ ਨੂੰ। ਜਾਂਦਿਆਂ ਦੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕਿ ਗੀਤ ਤੇ ਲਾ ਕੇ ਚੱਲਦੇ ਹਾਂ ਆਪਾਂ?
4: ਹਾਂਜੀ ਬਿਲਕੁਲ, ਕੱਲ ਨੂੰ ਵੀ ਸਾਡੀ ਮੁਲਾਕਾਤ ਤੁਹਾਡੇ ਨਾਲ ਹੋਣੀ ਹੈ 1 ਤੋਂ ਲੈ ਕੇ 4 ਵਜੇ ਤੱਕ, ਤੇ ਕਾਫੀ ਸਾਰੀਆਂ ਗੱਲਾਂ ਬਾਤਾਂ ਤੇ ਗੀਤ ਸੰਗੀਤ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਹੋਏਗਾ, ਤੇ ਜ਼ਰੂਰ ਤੁਸੀਂ ਸਾਂਝ ਪਾਉਣੀ 1 ਤੋਂ ਲੈ ਕੇ 4 ਵਜੇ ਤੱਕ ਕੱਲ ਨੂੰ ਮੇਰੀ ਮੁਲਾਕਾਤ ਤੁਹਾਡੇ ਨਾਲ ਹੋਣੀ ਹੈ। ਤੇ ਜਾਂਦਿਆਂ ਦੇ ਤੁਹਾਨੂੰ ਮੈਂ ਫਿਰ ਤੋਂ ਦੱਸ ਦਿਆਂ ਕਿ ਤੁਹਾਡੇ ਲਈ ਸਿਟੀ ਆਫ ਬ੍ਰੈਂਪਟਨ ਵਾਲੇ ਮੈਸੇਜ ਦੇ ਰਹੇ ਨੇ ਕਿ ਤੁਸੀਂ ਆਪਣੇ ਜਿੰਨਾ ਵੀ ਹੁਣ ਘਰਾਂ ਦੇ ਵਿੱਚ ਗੈਟ ਟੂਗੈਦਰਸ ਕਰੋਗੇ, ਸ਼ੋਰ ਸ਼ਰਾਬਾ ਥੋੜ੍ਹਾ ਜਿਹਾ ਘੱਟ ਰੱਖੋ, ਜਿਹੜੇ ਸਾਈਡ ਵਾਕਸ ਨੇ ਤੇ ਬਾਈਕ ਲੇਨਸ ਨੇ ਉਹਨਾਂ ਦੇ ਉੱਪਰ ਗੱਡੀ ਪਾਰਕ ਨਾ ਕਰੋ, ਸਾਈਡ ਵਾਕਸ ਤੇ ਬਾਈਕ ਲੇਨਸ ਨੂੰ ਹਮੇਸ਼ਾ ਕਲੀਅਰ ਰੱਖੋ, ਤੇ ਸਟਰੀਟ ਪਾਰਕਿੰਗ ਲਿਮਿਟਿਡ ਕੀਤੀ ਹੋਈ ਹੈ 3 ਘੰਟਿਆਂ ਦੇ ਲਈ ਦਿਨ ਦੇ ਟਾਈਮ, ਤੇ ਰਾਤ ਨੂੰ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਪਾਰਕਿੰਗ ਬਿਲਕੁਲ ਹੀ ਮਨਾ ਕੀਤੀ ਹੋਈ ਹੈ ਸਟਰੀਟ ਦੇ ਉੱਪਰ। ਤੇ ਜਿਹੜੀ ਤੁਸੀਂ ਆਪਣਾ ਘਰੇ ਕੋਈ ਵੀ ਗੈਟ ਟੂਗੈਦਰ ਕਰੋਗੇ, ਕੋਈ ਵੀ ਗਾਰਬੇਜ ਵਗੈਰਾ ਹੁੰਦਾ, ਚਾਹੇ ਕੋਈ ਪਬਲਿਕ ਪ੍ਰੋਪਰਟੀ ਹੋਵੇ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ, ਗਾਰਬੇਜ ਇੱਧਰ ਉੱਧਰ ਡੰਪ ਨਾ ਕਰੋ, ਬਿਨਸ ਦੇ ਵਿੱਚ ਹਮੇਸ਼ਾ ਡਿਸਪੋਜ਼ ਕਰੋ, ਆਪਣੀ ਸਿਟੀ ਨੂੰ ਸੇਫ, ਕਲੀਨ ਐਂਡ ਵੈਲਕਮਿੰਗ ਰੱਖੋ। ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਨੇ ਜੋ ਕਿ ਸਿਟੀ ਆਫ ਬ੍ਰੈਂਪਟਨ ਵਾਲੇ ਤੁਹਾਡੇ ਤੱਕ ਪਹੁੰਚਾ ਰਹੇ ਨੇ, brampton.ca/bylaws ਤੇ ਜਾ ਕੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਇਹ ਛੋਟਾ ਜਿਹਾ ਮੈਸੇਜ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ।
1: ਔਰ ਲਈਏ ਮਿਊਜ਼ੀਕਲ ਬ੍ਰੇਕ, ਤੇ 5:57 ਹੋ ਗਏ ਨੇ,
4: ਬਿਲਕੁਲ
1: ਅਸੀਂ ਕਹਾਂਗੇ ਕਿ ਆਪਣੇ ਚੋਣ ਵਾਲਿਆਂ ਨੂੰ, ਪ੍ਰੇਮ ਕਰਨ ਵਾਲਿਆਂ ਨੂੰ, ਆਪਣੇ ਪੇਰੈਂਟਸ ਨੂੰ, ਭੈਣਾਂ ਭਰਾਵਾਂ ਨੂੰ, ਬੱਚਿਆਂ ਨੂੰ, ਸਾਰਿਆਂ ਨੂੰ ਜਿਹਨੂੰ ਤੁਸੀਂ ਪਿਆਰ ਕਰਦੇ ਹੋ, ਇੰਜੋਏ ਕਰੋ, ਬੇਲ ਆਊਟ ਕਰੋ, ਮਤਲਬ ਕਿ ਕਰੋ ਇੰਜੋਏ ਵੀਕੈਂਡ, ਤੇ ਆਪਾਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਧੰਨਵਾਦ
4: ਜੀ, ਬਿਲਕੁਲ, ਸਾਨੂੰ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045715 57।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡਾਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡਾਟ ਵਾਟਰ ਟੈਕਸੀ। ਟੀ ਡਾਟ ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡਾਟ ਵਾਟਰ ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡਾਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313।
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

Viva! ਉਹ ਬੱਲੇ ਫਰਾਈਡੇ ਹੋਵੇ ਤੇ ਉੱਤੋਂ ਲੱਕ ਟੁਣੂ ਟੁਣੂ ਲੱਕ ਟੁਣੂ ਟੁਣੂ ਹੋਵੇ, ਹੋਰ ਕੀ ਚਾਹੀਦਾ ਯਾਰ। ਵਧੀਆ ਸੋਹਣੀ ਮਿੱਠੀ ਜੀ ਸ਼ਾਮ ਹੈ ਤੇ ਇਸ ਪਿਆਰੀ ਕਮਾਲ ਦੀ ਸ਼ਾਮ ਨੂੰ ਕਰਦੇ ਆ ਇੰਜੋਏ। ਤੁਸੀਂ ਸੁਣਾਓ ਯਾਰ, ਤੁਹਾਡਾ ਕੀ ਹਾਲ ਚਾਲ ਹੈ? ਵੀਕਐਂਡ ਹੈ, ਵੀਕਐਂਡ ਤੇ ਫਿਰ ਦੱਸੋ ਕੀ ਪਲਾਨ ਸ਼ਾਨ ਹੈ ਅੱਜ, ਕਿੱਥੇ ਜਾ ਰਹੇ ਹੋ, ਕੀ ਕਰ ਰਹੇ ਹੋ ਤੇ ਕਿੱਧਰ ਨੂੰ? ਕਹਿੰਦੇ ਕਿ ਗੱਡੀ ਘੁੰਮ ਰਹੀ ਹੈ, ਸੋ ਕਰਦੇ ਹਾਂ ਕੁਝ ਗੱਲਾਂ ਬਾਤਾਂ। ਲੈਟਸ ਹੈਵ ਅ ਗੁੱਡ ਟਾਈਮ ਤੇ ਤੁਹਾਡੇ ਨਾਲ ਅੱਜ ਦੀ ਸ਼ਾਮ ਪੂਰੀ ਐਨ ਕਹਿੰਦੇ ਹੁੰਦੇ ਆ ਕਿ ਇੰਟਰਟੇਨਿੰਗ ਬਣਾਉਂਦੇ ਹਾਂ ਤੁਹਾਨੂੰ, ਨਾ ਕੋਈ ਰਵਾਉਣਾ। ਕੱਲ੍ਹ ਪਰਸੋਂ ਮੈਂ ਲਾਇਆ ਸੀਗਾ ਇੱਕ ਅੱਧਾ ਸੈਡ ਗਾਣਾ ਅਤੇ ਅੱਜ ਨਹੀਂ ਲਾਉਂਦੇ, ਅੱਜ ਤਾਂ ਬਸ ਚੱਕ ਕੇ ਰੱਖਾਂਗੇ ਕੰਮ ਨੂੰ। ਲੱਕ ਟੁਣੂ ਟੁਣੂ ਦੁਪੱਟਾ ਤੇਰਾ ਸੱਤ ਰੰਗ ਦਾ ਅਤੇ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦੇਵਾਂਗੇ, ਸੇਮ ਸਾਈਜ਼ ਯਾ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ, ਇੱਦਾਂ ਦੇ ਗਾਣੇ ਲੱਗਣਗੇ ਅੱਜ, ਠੀਕ ਹੈ? ਸੋ ਤੁਸੀਂ ਅਗਰ ਕੋਈ ਵੀ ਗੀਤ ਸੰਗੀਤ ਦੀ ਰਿਕੁਐਸਟ ਕਰਨੀ ਹੈ ਤੇ ਨੰਬਰ ਹੈ ਆਪਣਾ 9056733337, 9056733337 ਆਪਣਾ ਇੱਕੋ ਇੱਕ ਨੰਬਰ ਹੈ, 905-673-3337 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋਵੇਗੀ ਤੇ ਲਾਉਂਦੇ ਹਾਂ ਰੌਣਕਾਂ ਤੇ ਆਲਰੇਡੀ ਇੱਕ ਵਧੀਆ ਖੂਬਸੂਰਤ ਬੀਟ ਚੱਲ ਚੁੱਕੀ ਹੈ। ਆ ਜਾਓ ਫਿਰ।

0: ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਤੇ ਗ੍ਰੈਂਡ ਹੋਮ ਫਰਨੀਚਰ ਤੇ ਅੱਜ ਲੱਗ ਰਹੀਆਂ ਨੇ ਰੌਣਕਾਂ। ਅੱਜ ਤੁਹਾਨੂੰ ਵਧੀਆ ਟੌਪ ਦੀਆਂ ਡੀਲਾਂ ਦਵਾ ਰਹੇ ਹਾਂ ਤੇ ਗ੍ਰੈਂਡ ਹੋਮ ਫਰਨੀਚਰ ਦੀ ਟੀਮ ਤੁਹਾਡੇ ਲਈ ਬਿਲਕੁਲ ਅਵੇਲੇਬਲ ਹੈ। ਸੋ ਲੈਟਸ ਗੈਟ ਟੂ ਗ੍ਰੈਂਡ ਹੋਮ ਫਰਨੀਚਰ ਤੇ ਦੇਖਦੇ ਹਾਂ ਫਿਰ ਕੀ ਸਪੈਸ਼ਲਸ ਨੇ। ਪ੍ਰਭ ਸੰਧੂਵੀਰ ਸਾਡੇ ਨਾਲ ਜੁੜ ਚੁੱਕੇ ਨੇ ਤੇ ਅੱਜ 6685 ਟੌਮਕਨ ਰੋਡ ਡੇਰੀ ਟੌਮਕਨ ਤੇ ਅਸੀਂ ਤੁਹਾਨੂੰ ਐਸੀਆਂ ਸੇਲਾਂ ਦਵਾ ਰਹੇ ਹਾਂ। ਬੈਕ ਟੂ ਸਕੂਲ ਦੇਖੋ ਸ਼ੋਪਿੰਗ ਸ਼ੁਰੂ ਹੈ ਤੇ ਨਾਲ ਹੀ ਬੈਕ ਟੂ ਸਕੂਲ ਦੀਆਂ ਡੀਲਾਂ ਗ੍ਰੈਂਡ ਹੋਮ ਫਰਨੀਚਰ ਤੇ ਵੀ ਲੱਗ ਚੁੱਕੀਆਂ ਨੇ। ਸੋ ਫਰਨੀਚਰ ਲੈਣਾ, ਕੋਈ ਬੈੱਡ ਸੈੱਟ ਲੈਣੇ ਆ, ਕਿਚਨ ਟੇਬਲ ਲੈਣੇ ਨੇ, ਤੁਸੀਂ ਕਹਿੰਦੇ ਨਵੀਂ ਯਾਰ ਸਾਨੂੰ ਤੁਸੀਂ ਵਧੀਆ ਕੋਈ ਡਾਇਨਿੰਗ ਟੇਬਲ ਸੈੱਟ ਦਵਾਓ, ਕੋਈ ਗੱਲ ਨਹੀਂ, ਸਾਰਾ ਕੁਝ ਤੇ ਟ੍ਰੇਲਰ ਭਰ ਭਰ ਕੇ ਸੁੱਖ ਭਾਅ ਜੀ ਹੁਣਾਂ ਨੇ ਤੋਹਫੇ ਤੁਹਾਡੇ ਲਈ ਸਜਾ ਦਿੱਤੇ ਨੇ। ਹਰੇਕ ਖਰੀਦ ਦੇ ਨਾਲ ਤੋਹਫੇ ਬੜੇ ਕਮਾਲ ਦੇ। ਸੋ ਪ੍ਰਭ ਵੈਲਕਮ, ਕਿਵੇਂ ਹੋ, ਕੀ ਬਣਦਾ?
1: ਵੈਲਕਮ ਵੀਰੇ, ਸਤਿ ਸ੍ਰੀ ਅਕਾਲ ਇੱਕ ਵਾਰ ਫੇਰ ਪੰਜਾਬੀ ਲਹਿਰਾਂ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੇਰੀ ਆਵਾਜ਼ ਠੀਕ ਪਹੁੰਚ ਰਹੀ ਹੈ?
0: ਓਹ ਐਮ ਬੱਲੇ ਬੱਲੇ, ਟੱਲੀਆਂ ਟਣਕ ਰਹੀ ਹੈ ਆਵਾਜ਼ ਤੁਹਾਡੀ।
1: ਕਿਆ ਬਾਤ ਹੈ, ਪੰਜਾਬੀ ਲਹਿਰਾਂ ਹੋਵੇ ਔਰ ਆਵਾਜ਼ ਅੜਜੇ, ਇਹ ਹੋ ਨਹੀਂ ਸਕਦਾ ਕਿਉਂਕਿ ਬੈਕ ਟੂ ਬੈਕ ਟ੍ਰੈਫਿਕ ਤੇ ਬੈਕ ਟੂ ਬੈਕ ਸਾਡੇ ਸਰੋਤਿਆਂ ਦਾ ਹਰਮਨ ਪਿਆਰਾ ਪ੍ਰੋਗਰਾਮ ਤੇ ਅਸੀਂ ਵੀ ਨਵੀਂ ਵੇਟ ਕਰਦੇ ਰਹੀ ਦਾ। ਜਸ ਵੀ ਸੁੱਖ ਵੀ ਗੱਲ ਕਰ ਰਿਹਾ ਸੀਗਾ ਕਿ ਪੰਜਾਬੀ ਲਹਿਰਾਂ ਜਦੋਂ ਆਉਂਦਾ ਨਾ ਏਦਾਂ ਬਸ ਜਿਵੇਂ ਨਾ ਕੰਨ ਖੜੇ ਹੋ ਜਾਂਦੇ ਆ, ਨਵੀਂ ਸਿੱਧੂ ਆ ਗਿਆ। ਸੋ ਨਾਲ ਦੀ ਨਾਲ ਅੱਜ ਤਾਂ ਕੁਛ ਸਪੈਸ਼ਲ ਆ ਕਿਉਂਕਿ ਸਪੈਸ਼ਲ ਇਹ ਆ ਕਿ ਤੋਹਫੇ ਔਰ ਨਾਲ ਦੀ ਨਾਲ ਪ੍ਰਾਈਜ਼ ਐਸੇ ਦੇ ਦੇਣੇ ਆ ਗ੍ਰੈਂਡ ਹੋਮ ਫਰਨੀਚਰ ਦੀ ਲਾਈਵ ਲੋਕੇਸ਼ਨ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ, ਪੂਰੀ ਟੀਮ ਮੈਂ, ਸੁੱਖ ਤੇ ਨਾਲ ਨਵੀਂ ਬਾਈ ਤੇ ਨਾਲ ਪੰਜਾਬੀ ਲਹਿਰਾਂ,
2: ਪੰਜਾਬੀ ਲਹਿਰਾਂ ਸਾਰੀ ਦੀ ਸਾਰੀ ਟੀਮ ਬਾਈ ਜੀ। ਬਿਲਕੁਲ ਨਾਲ ਦੀ ਨਾਲ ਬਾਈ ਜੀ, ਅੱਜ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਅੱਜ ਫਰਨੀਚਰ ਦੀ ਬਾਈ ਕਰਨੀ ਆ ਤੇ ਹੁਣ ਤੁਸੀਂ ਵੇਟ ਨਹੀਂ ਕਰਨੀ, ਗੱਡੀਆਂ ਘੁਮਾ ਲਓ 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਮੈਂ ਡਾਇਰੈਕਸ਼ਨ ਪਰਿਵਾਰਾਂ ਨੂੰ ਜ਼ਰੂਰ ਦੇ ਦੇਵਾਂ ਜੀ। ਜਿਹੜੇ ਪਰਿਵਾਰ ਮੇਨਫੀਲਡ ਵਾਲੀ ਸਾਈਡ ਤੋਂ ਆ ਰਹੇ ਹੋ, ਸੈਂਡਲਵੁੱਡ ਵਾਲੀ ਸਾਈਡ ਤੋਂ ਆ ਰਹੇ ਹੋ, ਬਵੇੜ ਸਟਰੀਟ ਵਾਲੇ ਪਾਸਿਓਂ ਆ ਰਹੇ ਹੋ, ਹਾਈਵੇ 410 ਲੈਣਾ, ਡੈਰੀ ਰੋਡ ਦੀ ਐਗਜ਼ਿਟ ਕੱਢ ਲੈਣੀ ਆ, ਡੈਰੀ ਰੋਡ ਤੋਂ ਲੈਫਟ ਮਾਰ ਕੇ ਟੌਮਕਨ ਰੋਡ ਦੇ ਉੱਪਰ ਰਾਈਟ ਕਰ ਲੈਣੀ ਆ, ਬਿਲਕੁਲ ਟੌਮਕਨ ਰੋਡ ਦੇ ਉੱਪਰ 6685 ਟੌਮਕਨ ਰੋਡ ਦੇ ਉੱਪਰ ਅਸੀਂ ਅੱਜ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਤੇ ਨਾਲ ਦੀ ਨਾਲ ਬਹੁਤ ਸਾਰੀ ਇਨਵੈਂਟਰੀ ਜਿਹੜੀ ਆ ਆਪਣਾ ਆਪਣਾ ਬਾਈ ਜੀ ਨਵੀਂ ਲੱਗ ਚੁੱਕੀ ਆ, ਜਿਹ ਚ ਬੈਡਰੂਮ ਸੈੱਟ, ਸੋਲਿਡ ਵੁੱਡ ਦੇ ਪਾਵਰ ਰਿਕਲਾਈਨਰ, ਸੋਫਾ ਕਮ ਬੈੱਡ, ਤੁਰਕੀ ਸੈਲ ਦੇ ਸੋਫਾ ਸੈੱਟ ਜਿਹੜੇ ਡਿਸਪਲੇ ਦੇ ਵਿੱਚ ਲੱਗ ਚੁੱਕੇ ਆ। ਤੁਸੀਂ ਵੀ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੁਣ ਪਹੁੰਚੋ, ਆ ਕੇ ਮਿਲੋ ਸਾਨੂੰ ਤੇ ਤੋਹਫਾ ਆਪਣਾ ਆਪਣੇ ਘਰ ਲੈ ਕੇ ਜਾਓ। 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਇੱਕ ਪ੍ਰਭ ਬਾਈ ਜੀ ਡੀਲ ਦੇਣ ਲੱਗੇ ਆ। ਪਹਿਲੇ 10 ਕਾਲਰ ਰਾਈਟ ਵੇ ਕਾਲ ਕਰਕੇ ਬੁੱਕ ਕਰ ਲੈਣੇ ਡੀਲ ਨੂੰ। ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ ਦੇਖ ਲਓ ਸਾਡੀ ਫਲੋਰ ਦੀ $1200 ਲੱਗੀ ਆ। ਪਹਿਲੇ 10 ਕਾਲਰ ਰਾਈਟ ਵੇ ਕਾਲ ਕਰ ਲਿਓ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, ਨਾ $1200, ਨਾ $1000, ਨਾ $800, ਨਾ $700, ਨਾ $600, ਨਾ $500, ਨਾ $400
1: ਬਾਅਦ ਇਹ ਨਾ ਕਿਉਂਕਿ ਇਕੱਲਾ ਡਾਇਨਿੰਗ ਟੇਬਲ, ਕਿਉਂਕਿ ਤੋਹਫਾ ਅਸੀਂ ਲੈਣਾ ਕਿਉਂਕਿ ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਆਲਰੇਡੀ ਅਸੀਂ ਪ੍ਰੋਮਿਸ ਕਰ ਚੁੱਕੇ ਹਾਂ।
2: ਬਿਲਕੁਲ ਡਨ ਹੋ ਗਿਆ, ਰੀਅਲ ਮਾਰਬਲ ਦਾ ਟੇਬਲ ਤੇ 6 ਜਣਾ ਸਿਰਫ $399 ਦੇ ਵਿੱਚ, ਰੀਅਲ ਮਾਰਬਲ ਦਾ ਟੇਬਲ, ਰੀਅਲ ਮਾਰਬਲ, ਰੀਅਲ ਪੱਥਰ ਦਾ ਟੇਬਲ ਬਾਈ ਜੀ, ਤੇ ਨਾਲ 6 ਚੇਰਾ ਸਿਰਫ $399 ਦਾ। ਤੇ ਪਹਿਲੇ 10 ਪਰਿਵਾਰ ਜਿਹੜੇ ਹੁਣੇ ਕਾਲ ਕਰ ਲੈਣਗੇ, ਨਾਲ ਮਾਈਕ੍ਰੋਵੇਵ ਬਿਲਕੁਲ $100-$150 ਦਾ ਆਉਂਦਾ, ਬਿਲਕੁਲ ਫ੍ਰੀ ਫ੍ਰੀ ਫ੍ਰੀ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਰਾ ਸਿਰਫ $399 ਦਾ ਤੇ ਨਾਲ ਮਾਈਕ੍ਰੋਵੇਵ ਫ੍ਰੀ। ਪਹਿਲੇ 10 ਕਾਲ ਰਾਈਟ ਵੇ ਕਾਲ ਕਰਕੇ ਡੀਲ ਨੂੰ ਲੌਕ ਕਰ ਸਕਦੇ ਹੋ। ਨੰਬਰ ਟੂ ਕਾਲ 6472600000, 647-262-0000, 6472600000 ਜਾਂ ਪਹੁੰਚ ਸਕਦੇ ਹੋ 6685 ਟੌਮਕਨ ਰੋਡ।
1: ਕਿਆ ਬਾਤ,
0: ਵੈਰੀ ਗੁੱਡ, 6685 ਟੌਮਕਨ ਰੋਡ, ਮੈਂ ਤਾਂ ਕਹਿੰਦਾ ਪਹੁੰਚੋ ਤੇ ਪਹੁੰਚ ਕੇ ਤੁਹਾਨੂੰ ਹੋਰ ਵੀ ਤੋਹਫੇ ਪ੍ਰਭ ਹੁਣੇ ਦਵਾ ਦੇਣਗੇ। ਸੋ 6685 ਟੌਮਕਨ ਰੋਡ ਡੇਰੀ ਟੌਮਕਨ ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਆਓ। ਸੋ ਬਹੁਤ ਸ਼ੁਕਰੀਆ ਪ੍ਰਭ, ਥੈਂਕ ਯੂ
1: ਜੀ, ਥੈਂਕ ਯੂ ਸੋ ਮਚ।
0: ਓਕੇ, ਸੋ ਤੁਹਾਡੇ ਲਈ ਚੱਕਦੇ ਹਾਂ ਫੱਟੇ ਤੇ ਲਾਉਂਦੇ ਹਾਂ ਗੀਤ ਸੰਗੀਤ। ਮੈਂ ਯਾਰ ਅੱਜ ਤੁਹਾਨੂੰ ਬਹੁਤ ਜ਼ੋਰ ਨਾਲ ਕਹਿ ਰਿਹਾ, ਵੀਕਐਂਡ ਤੇ ਤੁਸੀਂ ਮੇਰੇ ਕਹਿਣ ਤੇ ਨਾ ਇੱਕ ਵਾਰ ਟੀ ਡੋਟ ਵਾਟਰ ਟੈਕਸੀ ਟਰਾਈ ਕਰੋ, ਮੌਸਮ ਬਹੁਤ ਸੋਹਣਾ ਅੱਜ ਕੱਲ੍ਹ, ਪਰਸੋਂ ਜਾਓ ਤੇ ਆ ਲਓ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੋਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਵੈਰੀ ਗੁੱਡ, ਠੀਕ ਹੈ। ਟੀ ਡੋਟ ਵਾਟਰ ਟੈਕਸੀ ਸੈਂਟਰ ਆਈਲੈਂਡ ਬੰਦਾ ਜਾਂਦਾ ਨਾ, ਤੁਹਾਨੂੰ ਉੱਥੇ ਜਾ ਕੇ ਇੰਨੀਆਂ ਕਮਾਲ ਦੀਆਂ ਐਕਟੀਵਿਟੀਜ਼ ਮਿਲਦੀਆਂ ਕਿ ਮੈਂ ਕਹਿੰਦਾ ਬਹੁਤ ਹੀ ਸੋਹਣਾ ਤੇ ਖੂਬਸੂਰਤ ਐਕਸਪੀਰੀਅੰਸ ਹੈ। ਸੋ ਜ਼ਰੂਰ ਜਾਓ ਐਂਡ ਹੈਵ ਅ ਗੁੱਡ ਟਾਈਮ। ਆ ਜਾਓ ਫਿਰ, ਸੁਣੀਏ ਗੀਤ ਸੰਗੀਤ ਲਾਈਏ ਥੋੜ੍ਹੇ ਆ। ਤੇ ਕੱਲ ਮੈਂ ਲਾ ਤਾ ਸੀ ਇਹ ਗਾਣਾ, ਬੜੀ ਯਾਰ ਮੈਨੂੰ ਬੜਾ ਵਧੀਆ ਲੱਗਿਆ। ਜੱਟਾਂ ਦੇ ਆ ਮੁੰਡਿਆਂ ਨੂੰ ਸਭ ਕੁਝ ਮਾਫ ਨਹੀਂ, ਗੀਤ ਹੈ ਹੁਸਤਿੰਦਰ ਦਾ ਯਾਰ, ਮੈਂ ਕਾਫੀ ਇੰਜੋਏ ਕੀਤਾ। ਸੋ ਕੋਈ ਨਾ, ਤੁਹਾਡੇ ਲਈ ਹੋਰ ਇੱਕ ਗਾਣਾ ਲਾਉਣੇ ਆ। ਤੇ ਅੱਜ ਫਰਾਈਡੇ ਆ, ਫਰਾਈਡੇ ਨੂੰ ਕੰਮ ਕੋਈ ਨਾ ਗਰਮਾ ਗਰਮੀ ਰੱਖਾਂਗੇ, ਤੁਸੀਂ ਟੈਨਸ਼ਨ ਨਹੀਂ ਲੈਣੀ। ਤੇ ਗੱਲਾਂ ਬਾਤਾਂ ਵੀ ਬਹੁਤ ਜਲਦ ਤੁਹਾਡੇ ਨਾਲ ਸ਼ੁਰੂ ਕਰਦੇ ਆ। ਇੱਕ ਨਾ ਤੁਸੀਂ ਸਬਜ਼ੀ ਮਾਰਕੀਟ ਦਾ ਵੀ ਮੈਸੇਜ ਯਾਦ ਰੱਖੋ। ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ, ਨਾਲੇ ਗਰੋਸਰੀ ਸਟੋਰ ਹੈ। ਸੈਂਡਲਵੁੱਡ ਮੈਕਲੋਗਲਿਨ, 10 ਲੋਰਮੈਲ ਗੇਟ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, 24 ਘੰਟੇ ਖੁੱਲ੍ਹੇ ਆ। ਅਤੇ ਤੀਜੀ ਲੋਕੇਸ਼ਨ ਇਹ ਖੋਲ੍ਹ ਰਹੇ ਨੇ ਹੁਣ ਇੱਥੇ ਵਿਲੀਅਮ ਪਾਰਕਵੇ ਅਤੇ ਟੋਰਬਨ ਤੇ। ਸਬਜ਼ੀ ਮਾਰਕੀਟ, ਰੈਸਟੋਰੈਂਟ, ਗਰੋਸਰੀ ਸਟੋਰ, ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ ਲਓ ਅਤੇ ਜਾਓ। ਰਾਜਵੰਤ ਕੌਰ ਨੂੰ ਵੀ ਯਾਦ ਰੱਖ ਲਓ, ਤੁਹਾਡੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਲੱਗਦਾ ਕਿ ਯਾਰ ਸਾਡੀ ਬੱਚਤ ਹੋ ਸਕਦੀ ਹੈ, ਤੁਸੀਂ ਨਾ ਇੱਕ ਵਾਰ ਰਾਜਵੰਤ ਨੂੰ ਫੋਨ ਕਰੋ। ਰਾਜਵੰਤ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਅਤੇ ਤੁਹਾਨੂੰ ਤਕਰੀਬਨ 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ ਦੇਣਗੇ। ਰਾਜਵੰਤ ਕੌਰ 6476744735 ਰਾਜਵੰਤ ਕੌਰ ਦੇ ਨਾਲ ਤੁਸੀਂ ਗੱਲਬਾਤ ਕਰੋ ਅਤੇ ਰਾਜਵੰਤ ਤੁਹਾਨੂੰ ਵਧੀਆ ਟੌਪ ਦੀਆਂ ਡੀਲਾਂ ਦਵਾ ਰਹੇ ਨੇ। ਅਤੇ ਤੁਸੀਂ ਦੇਖੋ, ਜਦੋਂ ਕੋਈ ਡੀਲ, ਜਦੋਂ ਕੋਈ ਡਿਸਕਾਊਂਟ ਮਿਲ ਰਿਹਾ ਹੁੰਦਾ ਨਾ, ਬੰਦੇ ਨੂੰ ਮੈਂ ਲੱਗਦਾ ਕਿ ਡਿਲੇ ਨਹੀਂ ਕਰਨੀ ਚਾਹੀਦੀ। ਅੱਜ ਕੱਲ੍ਹ ਮਹਿੰਗਾਈ ਇੰਨੀ ਵਧੀ ਆ ਅਤੇ ਬਸ ਖਰਚੇ, ਹਰੇਕ ਕਹਿੰਦਾ ਨਵੀਂ ਯਾਰ ਇਹ ਸਾਡੇ ਤੋਂ ਤਾਂ ਇਹ ਨਹੀਂ ਖਰਚਾ ਪੂਰਾ ਹੋ ਰਿਹਾ, ਉਹ ਨਹੀਂ ਹੋ ਰਿਹਾ। ਸੋ ਇੱਕ ਕਾਲ ਕਰ ਲਓ, ਤੁਹਾਡੀ ਇੱਕ ਕੀਤੀ ਹੋਈ ਕਾਲ ਦੇ ਨਾਲ ਦੇਖੋ ਤੁਹਾਨੂੰ ਕਿੰਨਾ ਇੱਕ ਫਾਇਦਾ ਹੋ ਰਿਹਾ। ਸੋ ਆ ਜਾਓ, ਨਿਮਰਤ ਖਹਿਰੇ ਦਾ ਕੱਲ੍ਹ ਇੱਕ ਗਾਣਾ ਮੈਂ ਯਾਦ ਕੀਤਾ ਸੀਗਾ, ਤੁਸੀਂ ਕੀ ਕਰਦੇ ਜੇ ਮੈਂ ਤੈਨੂੰ ਯਾਦ ਕਰਨ ਡਿਆ। ਸੋ ਲਾਉਂਦੇ ਹਾਂ ਅਤੇ ਫਿਰ ਵਾਪਸ ਆ ਕੇ ਗੱਲਾਂ ਬਾਤਾਂ ਮਾਰਦੇ ਹਾਂ।

ਵਾਹ ਯਾਰ, ਕਿਆ ਬਾਤ ਹੈ। ਦੇਖੋ ਯਾਦ ਤਾਂ ਆਈ ਜਾਂਦੀ ਹੈ, ਗੱਲ ਸਹੀ ਹੈ ਵੈਸੇ ਨਾ, ਜਦੋਂ ਪਿਆਰ ਹੁੰਦਾ ਕਿਸੇ ਨੂੰ ਤੇ ਪਿਆਰ ਐਸਾ ਹੁੰਦਾ ਕਈ ਵਾਰੀ ਕਿ ਬਸ ਬੰਦਾ ਯਾਦ ਹੀ ਕਰਦਾ ਰਹਿੰਦਾ 24 ਘੰਟੇ 7 ਦਿਨ ਬੰਦਾ ਉੱਠਦਾ ਤੇ ਪਹਿਲਾ ਖਿਆਲ ਉਸ ਇਨਸਾਨ ਬਾਰੇ ਆਉਂਦਾ, ਤੇ ਬੰਦਾ ਚਾਹ ਪੀਂਦਾ ਤਾਂ ਵੀ ਬੰਦੇ ਨੂੰ ਖਿਆਲ ਉਸ ਇਨਸਾਨ ਬਾਰੇ ਆਉਂਦਾ, ਬੰਦਾ ਡਰਾਈਵ ਕਰਦਾ ਤੇ ਬੰਦਾ ਕਹਿੰਦਾ ਯਾਰ ਕਿ ਖੱਬੀ ਸੀਟ ਤੇ ਨਾਲ ਬੈਠੀ ਹੋਵੇ ਤਾਂ ਇਹਦੇ ਵਰਗੀ ਕੋਈ ਰੀਸ ਹੀ ਨਹੀਂ। ਸੋ ਯਾਦ ਤਾਂ ਦੇਖੋ ਪਿਆਰ ਕਰਨ ਵਾਲੇ ਕਰ ਹੀ ਲੈਂਦੇ ਨੇ। ਸੋ ਪ੍ਰੋਗਰਾਮ ਮੈਂ ਪੰਜਾਬੀ ਲੈਣਾ ਤੇ ਅੱਜ ਦੀਆਂ ਗੱਲਾਂ ਬਾਤਾਂ ਵੀ ਕੁਝ ਤੁਹਾਡੇ ਨਾਲ ਕਰਦੇ ਹਾਂ ਸ਼ੁਰੂ। ਅਸੀਂ ਨਾ ਅੱਜ ਸਵੇਰੇ ਇੱਕ ਡਿਸਕਸ਼ਨ ਕਰ ਰਹੇ ਸੀ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਕਿ

0: ਕੰਮ ਕੁੰਮ ਕਰਦੀ ਆ ਤੇ ਉਹਦੇ ਪੇਰੈਂਟਸ ਕਹਿੰਦੇ ਚੱਲ ਠੀਕ ਹੈ ਹੁਣ ਤੇਰੀ ਮਰਜ਼ੀ ਆ ਤੂੰ ਆਲਰੇਡੀ ਫੈਸਲਾ ਕਰ ਲਿਆ ਵਿਆਹ ਕਰਾ ਲਾ ਬਟ ਅਸੀਂ ਦੇਖ ਆਨੰਦ ਕਾਰਜ ਕਰਨੀ ਅਸੀਂ ਕੋਈ ਚਰਚ ਚੁਰਚ ਦੇ ਵਿੱਚ ਜਾ ਕੇ ਨਹੀਂ ਤੇਰਾ ਵਿਆਹ ਕਰਨਾ ਤੇ ਉਹ ਕਹਿੰਦੇ ਕਿ ਦੋਨੋਂ ਚੀਜ਼ਾਂ ਹੋਣਗੀਆਂ ਦੇਖੋ ਮੁੰਡੇ ਵਾਲੇ ਵੀ ਚਾਹੁੰਗੇ ਕਿ ਅਸੀਂ ਵੀ ਆਪਣੀਆਂ ਜੋ ਯੂਨੋ ਰਸਮਾਂ ਨੇ ਉਹ ਕਰੀਏ ਉਹ ਪੇਰੈਂਟਸ ਕਹਿੰਦੇ ਸੋਰੀ ਵੀ ਅਸੀਂ ਤਾਂ ਉੱਥੇ ਆਉਣਾ ਨਹੀਂ ਹੈਗਾ ਹਜੇ ਤੂੰ ਕਰਨਾ ਵਿਆਹ ਸਿਰਫ ਆਨੰਦ ਕਾਰਜ ਕਰ ਤੇ ਦੈਟਸ ਇਟ ਉਹ ਮੰਨ ਨਹੀਂ ਰਹੇ ਵੀ ਚਰਚ ਦੇ ਵਿੱਚ ਵੀ ਕੁੜੀ ਫੰਕਸ਼ਨ ਕਰੇ ਹੁਣ ਤੁਹਾਡਾ ਕੀ ਖਿਆਲ ਹੈ ਕਿ ਪੇਰੈਂਟਸ ਕਿਤੇ ਨਾ ਕਿਤੇ ਆਪਣੇ ਥਾਂ ਤੇ ਸਹੀ ਨੇ ਜੇ ਉਹਨਾਂ ਦੀ ਇਹ ਮਰਜ਼ੀ ਹੈ ਹੁਣ ਸਵੇਰੇ ਅਸੀਂ ਗੱਲ ਕਰ ਰਹੇ ਸੀ ਕੁਝ ਕੁ ਲੋਕ ਕਹਿੰਦੇ ਨਵੀਂ ਯਾਰ ਗਲਤ ਗੱਲ ਹੈ ਕੋਈ ਕਹਿੰਦਾ ਕਿਉਂ ਪੇਰੈਂਟਸ ਦੀ ਖੁਸ਼ੀ ਨਹੀਂ ਦੇਖਣੀ ਜੇ ਉਹ ਨਹੀਂ ਚਾਹੁੰਦੇ ਕਿ ਅਸੀਂ ਚਰਚਾਂ ਚੁਰਚਾਂ ਜਾਣਾ ਤਾਂ ਫਿਰ ਉਹ ਆਪਣੇ ਥਾਂ ਤੇ ਸਹੀ ਨੇ ਤੁਹਾਡਾ ਹੁਣ ਕੀ ਖਿਆਲ ਹੈ ਤੁਹਾਡੀਆਂ ਅੱਜ ਬਹੁਤ ਸਾਰੀਆਂ ਕਾਲਰ ਰਹਿ ਗਈਆਂ ਤੇ ਨੰਬਰ ਹੈ ਆਪਣਾ 905-673-3337 9056733337 ਆਪਣਾ ਨੰਬਰ ਹੈ 9056733337 ਤੁਹਾਡਾ ਕੀ ਓਪੀਨੀਅਨ ਹੈ ਇਸ ਬਾਰੇ ਦੇਖਦੇ ਹਾਂ ਤੇ ਤੁਹਾਡੀਆਂ ਕੁਝ ਕਾਲਸ ਲੈਂਦੇ ਹਾਂ ਜ਼ਰੂਰ ਮਿਕਸਡ ਕਾਫੀ ਰਿਵਿਊਜ਼ ਮਿਲੇ ਮੈਨੂੰ ਸਵੇਰੇ ਜੇ ਸੱਚ ਪੁੱਛੋ ਕੋਈ ਕਹਿੰਦਾ ਸੀਗਾ ਫਿਰ ਕੀ ਹੋ ਗਿਆ ਕੋਈ ਕਹਿੰਦਾ ਨਹੀਂ ਯਾਰ ਨਵੀਂ ਗੱਲ ਗਲਤ ਹੈ ਸੋ 9056733337 ਨੰਬਰ ਹੈ ਆਪਣਾ ਇੱਕ ਤੁਸੀਂ PNJ ਰੈਨੋਵੇਸ਼ਨ ਨੂੰ ਯਾਦ ਰੱਖੋ ਜੇ ਘਰ ਦੀ ਕੋਈ ਵੀ A to Z ਰੈਨੋਵੇਸ਼ਨ ਦਾ ਕੰਮ ਹੈ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ ਘਰਾਂ ਦੀ ਕੋਈ ਫਰੇਮਿੰਗ ਡਰਾਈਵਲ ਵਾਸ਼ਰੂਮ ਰੈਨੋਵੇਟ ਕਰਾਉਣੇ ਆ ਨਵੇਂ ਫਲੋਰ ਪਵਾਉਣੇ ਆ ਤਾਂ PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਸੋਲਿਡ ਕੰਮ ਕੋਈ ਸ਼ੋਰਟਕੱਟ ਨਹੀਂ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਫੁੱਲੀ ਇੰਸ਼ੋਰਡ ਕੰਪਨੀ ਹੈ 437-318-0400 4373-18-0400 ਪ੍ਰਸ਼ਾਂਤ ਨੂੰ ਕਾਲ ਕਰੋ 9597 ਹੈਲੋ
1: ਭਾਜੀ ਕੀ ਹਾਲ ਚਾਲ ਨੇ
0: ਵਧੀਆ ਜੀ ਕਿਵੇਂ ਹੋ
1: ਠੀਕ ਹੈ ਜੀ ਭਾਜੀ ਇਹ ਤੇ ਹੁਣ ਆਏ ਆ ਵੀ ਪਿਆਰ ਦੀ ਕੀ ਹੱਦਬੰਦੀ ਹੈ ਜੀ ਹੁਣ ਉਹਨੂੰ ਜੇ ਕਿਸੇ ਕ੍ਰਿਸਚਨ ਨਾਲ ਹੋ ਗਿਆ ਜਾਂ ਜਿਹਦੇ ਨਾਲ ਹੋ ਗਿਆ ਹੁਣ ਫਿਰ ਜੇ ਉਹ ਖੁਸ਼ ਨੇ ਤਾਂ ਫਿਰ ਹੀ ਜੇ ਪੰਜਾਬੀ ਮੁੰਡੇ ਨਾਲ ਨਾ ਖੁਸ਼ ਰਹੀ ਫਿਰ ਕੀ ਹੋਊਗਾ ਜੀ
0: ਹਾਂ ਬਿਲਕੁਲ
1: ਹਨਾ ਜੀ ਜਿਵੇਂ ਹੁਣ ਇੱਕ ਮੇਰਾ ਨੀ ਜਿਵੇਂ ਦੇਵੀ ਭਾਈ ਦਾ ਕਿ ਤੁਹਾਨੂੰ ਸ਼ੇਅਰ ਸੁਣਾ ਸਕਦਾ ਜੀ ਉਹ ਕਹਿੰਦਾ ਵੀ ਰੰਗ ਪੇਂਟਿੰਗ ਸ਼ਬਦ ਤੇ ਆਵਾਜ਼ਾਂ ਦੇ ਸਾਰੇ ਹੀਲੇ ਅਸਫਲ ਨੇ ਦਿਲ ਦੇ ਹਾਦਸਿਆਂ ਦੀ ਕਿਹੜਾ ਸਕਦਾ ਹੈ ਤਸਵੀਰ ਬਣਾ
0: ਬਿਲਕੁਲ
1: ਇਹ ਵੀ ਹਾਦਸਾ ਉਹਨਾਂ ਨੇ ਪਰ ਮੈਨੂੰ ਲੱਗਦਾ ਉਹਨਾਂ ਨੂੰ ਕਰਾ ਲੈਣਾ ਚਾਹੀਦਾ ਜੀ ਭਾਵੇਂ ਚਲੋ ਕ੍ਰਿਸਚਨ ਉਹ ਅਲੱਗ ਕਰਾ ਲੈਣ ਆਨੰਦ ਕਾਰਜ ਲਈ ਘਰਦੇ ਆ ਜਾਣਗੇ ਕ੍ਰਿਸਚਨ ਜਿਹੜਾ ਉਹਨਾਂ ਨੇ ਸਾਰਾ ਕਰਨਾ ਚਰਚ ਚ ਉਹ ਉਹਨਾਂ ਨੂੰ ਮਿਲਦਾ ਆਪ ਹੀ ਕਰਨਾ
0: ਨਹੀਂ ਪਰ ਹੁਣ ਪਰ ਆ ਹੀ ਨੀ ਰੋਕਣਾ ਨੀ ਚਾਹੀਦਾ ਨਾ ਕੁੜੀ ਨੂੰ ਵੀ ਨਹੀਂ ਵੀ ਅਸੀਂ ਤਾਂ ਆਉਣਾ ਨੀ ਗਿਆ ਜੇ ਚਰਚ ਚੁਰਚ ਤੂੰ ਕਰਨਾ ਪਿਆ
1: ਚਰਚ ਚ ਚਲੋ ਮੇਰੇ ਚਲ ਘਰਦਿਆਂ ਦਾ ਧਾਰਮਿਕ ਰੀਜਨ ਵੀ ਆ ਉਹ ਨਹੀਂ ਜਾਣਾ ਚਾਹੁੰਦੇ ਚਲੋ ਕੋਈ ਨੀ ਪਰ ਦੋਨੇ ਹੋ ਜਾਣੀ
0: ਹਾਂ ਨਹੀਂ ਪਰ ਜਾਣਾ ਚਾਹੀਦਾ ਘਰਦਿਆਂ ਨੂੰ ਚਲੋ ਦੇਖੋ ਧਰਮ ਜਿਹੜਾ ਮਰਜ਼ੀ ਹੋਵੇ
1: ਹੁਣ ਤਾਂ ਰੁਕਦਾ ਨਹੀਂ ਹੈਗਾ ਜੀ ਪਰ ਉਹਨਾਂ ਦਾ ਬਸ ਕੰਜ਼ਰਵੇਟਿਵ ਧਰਮ ਹੋਣ ਦਾ ਰੀਜ਼ਨ ਹੈ ਜੀ
0: ਹਾਂ ਨਹੀਂ ਕੋਈ ਕਈ ਨਾ ਲੋਕ ਜ਼ਿਆਦਾ ਕੰਜ਼ਰਵੇਟਿਵ ਨੇ ਥੈਂਕ ਯੂ ਵੀਰੇ ਬਹੁਤ ਸ਼ੁਕਰੀਆ ਤੁਹਾਡਾ ਹੁਣ ਇੰਨੀ ਪਾਬੰਦੀ ਲਾਉਣੀ ਅਸੀਂ ਤਾਂ ਜਾਣਾ ਨਹੀਂ ਬਈ ਨਾਲੇ ਤਾਂ ਤੁਸੀਂ ਮੰਨ ਗਏ ਵਿਆਹ ਨੂੰ ਕੁੜੀ ਵੀ ਕਰਾ ਲਵੇ ਨਾਲੇ ਕਹਿੰਦੇ ਹੋ ਵੀ ਅਸੀਂ ਤਾਂ ਚਰਚਾਂ 'ਚ ਨਹੀਂ ਜਾਣਾ ਹੈ ਐਡੀ ਕਿਹੜੀ ਗੱਲ ਹੋ ਗਈ ਇੱਕ ਤੁਸੀਂ ਯਾਦ ਰੱਖੋ ਪੈਸ਼ਨ ਰੂਫਿੰਗ ਨੂੰ ਨਵੀਂ ਰੂਫ ਲਗਵਾਉਣੀ ਹੈ ਰੂਫ ਦੀ ਕੋਈ ਰਿਪੇਅਰ ਕਰਾਉਣੀ ਹੈ ਤਾਂ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਨੂੰ ਫੋਨ ਕਰ ਲਓ ਫੁੱਲੀ ਇੰਸ਼ੋਰਡ ਕੰਪਨੀ ਇਹ ਰੂਫ ਦੇ ਮਾਹਰ ਬੰਦੇ ਨੇ ਸੋ ਕਰਾ ਲਓ ਕੰਮ ਜਲਦੀ ਹੁਣ ਸਮਰ ਹੈ ਵਿੰਟਰ ਆ ਗਈ ਜੇ ਛੱਤ ਲੀਕ ਹੋ ਗਈ ਵਿੰਟਰ 'ਚ ਫਿਰ ਤਾਂ ਬਹੁਤ ਪੰਗਾ ਉੱਤੇ ਚੜ੍ਹਨਾ ਹੀ ਔਖਾ ਸੋ ਤੁਸੀਂ ਜ਼ਰੂਰ ਪੈਸ਼ਨ ਰੂਫਿੰਗ ਨੂੰ ਫੋਨ ਕਰ ਲਓ 6479194 13 6479194 13 G3772 ਹੈਲੋ ਜਸਵਿੰਦਰ ਜੀ ਹੈਲੋ ਹਾਂਜੀ
2: ਹਾਂਜੀ ਸਤਿ ਸ੍ਰੀ ਅਕਾਲ ਜੀ ਵਾਟ ਆਈ ਹੈਵ ਟੂ ਸੇ ਇਜ਼ ਕਿ ਦੇਖੋ ਜਦੋਂ ਮਹਾਰਾਜ ਦੇ ਅੱਗੇ ਤੁਸੀਂ ਆਨੰਦ ਕਾਰਜ ਕਰਨਾ ਹੈਗਾ ਉਹਦਾ ਹੈਗਾ ਤੁਝ ਨੂੰ ਨਿਵਨ ਮੰਨਣ ਤੇਰਾ ਨਾਂ ਸੋ ਉਹ ਜਿਹੜੀ ਚੀਜ਼ ਹੈਗੀ ਹੈ ਜੇ ਉੱਥੇ ਮੱਥਾ ਟੇਕ ਦਿੱਤਾ ਫਿਰ ਕਿਤੇ ਹੋਰ ਮੱਥਾ ਟੇਕਣ ਦੀ ਲੋੜ ਨੀ ਹੈਗੀ ਸੋ ਦ ਪੁਆਇੰਟ ਇਜ਼ ਕੁੜੀ ਮੁੰਡਾ ਡਿਸਾਈਡ ਕਰ ਲੈਣ ਕਿ ਵੀ ਮੂਵਿੰਗ ਫਾਰਵਰਡ ਕਿਹੜੇ ਧਰਮ ਦੇ ਵਿੱਚ ਉਹਨਾਂ ਨੇ ਲਿਵ ਕਰਨਾ ਅਦਰਵਾਈਜ਼ ਤਾਂ ਇਹ ਡਰਾਮਾ ਹੈਗਾ ਕਿ ਵੀ ਇੱਥੇ ਵੀ ਕਰ ਲਓ ਤੇ ਉੱਥੇ ਵੀ ਕਰ ਲਓ
0: ਨਹੀਂ ਤੁਸੀਂ ਦੋਨਾਂ ਧਰਮਾਂ ਨੂੰ ਕਿਉਂ ਨਹੀਂ ਫੋਲੋ ਕਰ ਸਕਦੇ
2: ਗੁਰੂ ਨਾਨਕ ਸਾਹਿਬ ਨੇ ਕੀ ਆਖਿਆ ਗੁਰੂ ਨਾਨਕ ਸਾਹਿਬ ਨੇ ਬੜਾ ਕਲੀਅਰਲੀ ਆਖਿਆ ਯੂਨੋ ਉਹਨਾਂ ਨੇ ਦੋਵਾਂ ਧਰਮ ਨੂੰ ਨਹੀਂ ਫੋਲੋ ਕੀਤਾ ਉਹਨਾਂ ਨੇ ਜਦੋਂ ਉਹਨਾਂ ਦਾ ਆਨੰਦ ਕਾਰਜ ਹੋਇਆ ਉਹਨਾਂ ਨੇ ਜਿਹੜੀ ਅੱਗ ਦੇ ਅੱਗੇ ਫੇਰੇ ਲੈਣ ਤੋਂ ਇਨਕਾਰ ਕਰਤਾ ਸੀ ਉਹਨਾਂ ਨੇ ਮੂਲ ਮੰਤਰ ਲਿਖ ਕੇ ਉਹਦੇ ਅਰਾਊਂਡ ਉਹਨਾਂ ਨੇ ਫੇਰੇ ਲਏ ਸੀ ਜਦੋਂ ਸਾਡਾ ਫਾਊਂਡਰ ਜਿਹੜਾ

0: ਹੈਗਾ ਉਹਨੇ ਦੋ ਧਰਮਾਂ ਵਾਲਾ ਕੰਮ ਨਹੀਂ ਕੀਤਾ ਤੇ ਫਿਰ ਅਸੀਂ ਜੇ ਸਿੱਖ ਖਵਾਉਣਾ ਹੈ ਤੇ ਫਿਰ ਇੱਕ ਕੰਮ ਕਰੀਏ
1: ਫੈਸਲਾ ਹੀ ਕਰ ਲਿਆ ਕਿ ਅਸੀਂ ਵਿਆਹ ਕਰਾਉਣਾ ਕਿਸੇ ਹੋਰ ਕਲਚਰ ਕਿਸੇ ਹੋਰ ਧਰਮ ਦੇ ਵਿੱਚ ਜਾ ਕੇ ਫਿਰ ਯੂਨੋ ਤੁਸੀਂ ਮਨਾ ਥੋੜਾ ਕਰ ਸਕਦੇ ਹੋ ਕਿ ਅਸੀਂ ਤਾਂ ਤੇਰਾ ਧਰਮ ਫੋਲੋ ਨਹੀਂ ਕਰਦਾ ਕਰਨਾ ਤੁਹਾਨੂੰ ਕਿਤੇ ਨਾ ਕਿਤੇ ਇੱਕ ਮਿਡਲ ਗਰਾਊਂਡ ਤਾਂ ਰੱਖਣਾ ਪੈਂਦਾ ਨਹੀਂ ਤਾਂ ਫਿਰ ਉਹ ਜੋ ਰਿਸ਼ਤਾ ਉਹ ਤਾਂ ਨਿਭਣਾ ਨੀਗਾ ਬੰਦੇ ਨੇ ਕਹਿਣਾ ਕਿ ਯਾਰ ਤੂੰ ਮੇਰੇ ਧਰਮ ਨੂੰ ਕਿਵੇਂ ਮਨਾ ਕਰ ਰਹੀ ਹੈ ਕਰ ਰਿਹਾ ਜੇ ਮੈਂ ਤੇਰੇ ਧਰਮ ਨੂੰ ਮਨਾ ਨਹੀਂ ਕਰ ਰਿਹਾ ਹੁਣ ਦੇਖੋ ਜੋ ਮਰਜ਼ੀ ਆਪਾਂ ਕਹਿ ਲਈਏ ਕਿ ਸਾਡਾ ਯੂਨੋ ਧਰਮ ਕੀ ਕਹਿੰਦਾ ਬਟ ਬਹੁਤ ਸਾਰੇ ਬੱਚੇ ਬੱਚੀਆਂ ਹੁਣ ਹੋਰ ਕਲਚਰਸ ਵਿੱਚ ਵਿਆਹ ਕਰਾ ਰਹੇ ਆ ਹੁਣ ਕਾਲੇ ਗੋਰੇ ਕਿਹੜਾ ਨਹੀਂ ਗੁਰੂ ਘਰਾਂ 'ਚ ਆ ਰਹੇ ਅਤੇ ਉੱਥੇ ਲਾਵਾਂ ਲੈ ਰਹੇ ਰਾਈਟ ਇਹ ਹੁਣ ਚੀਜ਼ਾਂ ਹੋ ਰਹੀਆਂ ਨੇ ਜੋ ਪ੍ਰੈਜੈਂਟ ਡੇ ਦੇ ਵਿੱਚ ਗੱਲਾਂ ਬਾਤਾਂ ਹੋ ਰਹੀਆਂ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਆਪਾਂ ਨੂੰ ਦੇਖੋ ਐਕਸੈਪਟ ਤਾਂ ਕਰਨਾ ਹੀ ਪਵੇਗਾ ਆਈ ਥਿੰਕ ਖੈਰ ਬਾਕੀ ਤੁਹਾਡੀਆਂ ਕੌਲਸ ਲੈ ਰਹੇ ਹਾਂ ਅਤੇ ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜੀਟੇਰੀਅਨ ਪੀਜ਼ਾ ਪਲਾਂਟ ਬੇਸਡ 100% ਵੈਜੀਟੇਰੀਅਨ ਇਹਨਾਂ ਦੀ ਡਿਪਿੰਗ ਸੌਸ ਵੀ ਪਿਓਰ 100% ਵੈਜੀਟੇਰੀਅਨ ਹੈ ਸੋ ਦੋ ਲਾਰਜ ਪੀਜ਼ੇ ਚਾਰ ਚਾਰ ਟੋਪਿੰਗ ਚਾਰ ਫਰੀ ਡਿਪਿੰਗ ਸੌਸ 2 ਲੀਟਰ ਕੋਕ ਦੀ ਬੋਤਲ ਫਰੀ ਸਿਰਫ $40 ਚ ਮਿਸਟਰ ਸਿੰਘ ਪੀਜ਼ਾ 30 ਲੋਕੇਸ਼ਨਾਂ 905-500-4000 905-500-4000 ਮਿਸਟਰ ਸਿੰਘ ਪੀਜ਼ਾ ਜੀ 3865
2: ਹਾਂਜੀ ਗੁੱਡ ਈਵਨਿੰਗ ਨਵੀ ਇਹ ਤੇ ਬੜੀ ਰਿਜਿਡਨੈਸ ਹੈ ਬਹੁਤ ਗਲਤ ਹੈਗਾ ਵੇ ਤੁਸੀਂ ਅਗਰ ਮੰਨ ਹੀ ਗਏ ਹੋ ਜਨਰਲੀ ਤੇ ਹੁੰਦਾ ਇਸ ਤਰ੍ਹਾਂ ਕਿ ਵੀ ਉਹ ਕਹਿੰਦੇ ਜੀ ਅਸੀਂ ਚਰਚ ਚ ਕਰਨਾ ਨਹੀਂ ਜੀ ਨਹੀਂ ਤੁਸੀਂ ਫੇਰੇ ਵੀ ਲਓਗੇ ਇੱਥੇ ਤੱਕ ਗੱਲ ਜਿੱਦ ਹੁੰਦੀ ਹੈ ਤੇ ਦੂਸਰਾ ਤੁਸੀਂ ਕਿਹੜਾ ਜਾ ਕੇ ਉੱਥੇ ਕ੍ਰਿਸਚਨ ਬਣ ਜਾਣਾ ਇਸ ਅਸੀਂ ਕਿੰਨੇ ਸਾਰੇ ਸੋਸ਼ਲ ਫੈਸਟੀਵਲਸ ਵੀ ਤੇ ਮਨਾਉਂਦੇ ਹਾਂ ਵੀ ਈਦ ਵੀ ਹੁੰਦੀ ਹੈ ਵੀ ਹੁੰਦਾ ਅਸੀਂ ਉਹ ਕਰਦੇ ਹਾਂ ਉਹ ਇਹਦਾ ਮਤਲਬ ਇਹ ਥੋੜੀ ਕਿ ਅਸੀਂ ਆਪਣਾ ਰਿਲੀਜਨ ਛੱਡ ਦਿੱਤਾ ਤੇ ਅਸੀਂ ਉਹਨੂੰ ਅਡਾਪਟ ਕਰ ਲਾਂਗੇ ਇਟਸ ਜਸਟ ਸੋਸ਼ਲ ਗੈਦਰਿੰਗ ਉੱਥੇ ਤੁਸੀਂ ਜਾਣਾ ਵੇ ਤੇ ਦੈਟਸ ਅਬਾਊਟ ਇਟ ਤੇ ਉਹਦੇ ਇਹ ਤੇ ਬਹੁਤ ਰਿਜਿਡਨੈਸ ਹੈ ਜੀ ਮੇਰੇ ਹਿਸਾਬ ਨਾਲ ਤਾਂ ਬਿਲਕੁਲ ਗਲਤ ਹੈ
1: ਨਹੀਂ ਹੁਣ ਜੇ ਮੇਰਾ ਕੋਈ ਮੈਨੂੰ ਯਾਰ ਸੱਦ ਰਿਹਾ ਤੇ ਉਹ ਗੋਰਾ ਤੇ ਕਹਿੰਦਾ ਨਵੀਂ ਯਾਰ ਮੇਰੇ ਚਰਚ 'ਚ ਵਿਆਹ ਮੈਂ ਕੀ ਕਹੂੰਗਾ ਉਹਨੂੰ ਮੈਂ ਨਹੀਂ ਆਉਣਾ
2: ਮਤਲਬ ਬਈ ਇਸ ਸੋਸ਼ਲ ਗੈਦਰਿੰਗ ਮੈਂ ਕੋਈ ਕ੍ਰਿਸਚਨ ਥੋੜੀ ਬਣ ਜਾਣਾ ਮੈਨੂੰ ਕੋਈ ਕ੍ਰਿਸਚਨ ਥੋੜੀ ਕਨਵਰਟ ਕਰਾ ਰਿਹਾ ਵੇ ਅਸੀਂ ਆਪਣੇ ਆਮ ਇੱਥੇ ਦੇ ਫੈਸਟੀਵਲ ਮਨਾਉਂਦੇ ਹਾਂ ਇੰਡੀਆ 'ਚ ਅਸੀਂ ਈਦ ਵੀ ਮਨਾਉਂਦੇ ਸੀਗੇ ਕ੍ਰਿਸਮਸ ਵੀ ਮਨਾਉਂਦੇ ਹਾਂ ਦੀਵਾਲੀ ਵੀ ਮਨਾਉਂਦੇ ਹਾਂ ਸਾਰਾ ਕੁਝ ਮਨਾਉਂਦੇ ਹਾਂ ਅਸੀਂ ਕੋਈ ਧਰਮ ਥੋੜੀ ਕੋਈ ਚੇਂਜ ਕਰ ਦਿੱਤਾ ਜੀ ਉਹਦੇ 'ਚ ਇਹ ਤੇ ਬਹੁਤ ਹੀ ਮੂਰਖਤਾਨਾ ਵਾਲੀ ਗੱਲ ਹੈ ਜੀ
1: ਨਹੀਂ ਉਹੀ ਤਾਂ ਗੱਲ ਹੈ ਜਿਹੜੇ ਲੋਕ ਇੱਦਾਂ ਦੀਆਂ ਗੱਲਾਂ ਕਹਿ ਰਹੇ ਆ ਵੀ ਅਸੀਂ ਬਈ ਜੇ ਲਾਵਾਂ ਲੈ ਰਹੇ ਹਾਂ ਤਾਂ ਸਿਰਫ ਹੀ ਲਾਵਾਂ ਲਵਾਂਗੇ ਹੋਰ ਨਹੀਂ ਅਸੀਂ ਕਿਸੇ ਧਰਮ ਅੱਗੇ ਜਾ ਕੇ ਵਿਆਹ ਵੂਹ ਕਰਾਉਣੇ ਉਹੀ ਲੋਕ ਕ੍ਰਿਸਮਸ ਵੀ ਮਨਾ ਰਹੇ ਆ ਉਹੀ ਲੋਕ ਈਸਟਰ ਵੀ ਮਨਾ ਰਹੇ ਆ ਸਾਰਾ ਕੁਝ ਮਨਾ ਲੈਂਦੇ ਅਗਲੇ
2: ਹਾਂ ਦੱਸੋ ਵੀ ਤੁਸੀਂ ਉਹ ਕਿਉਂ ਮਨਾਉਂਦੇ ਹੋ ਫਿਰ ਤੁਸੀਂ ਉਹ ਵੀ ਨਾ ਮਨਾਓ ਤੁਸੀਂ ਵੀ ਐਂ ਵੀ ਅਸੀਂ ਤੇ ਸਿੱਖੀ ਤੇ ਬੜਾ ਉਹ ਤੇ ਐਵੇਂ ਮੈਨੂੰ ਲੱਗਦਾ ਬੜਾ ਇਲੋਜੀਕਲ ਆਪਣਾ ਜੋ ਦਲੀਲ ਦੇ ਰਹੇ ਨੇ ਨਾ ਜੀ ਕੋਈ ਲੌਜਿਕ ਕੋਈ ਨਹੀਂ ਹੈਗਾ
1: ਬਿਲਕੁਲ ਨਹੀਂ ਠੀਕ ਹੈ ਸਰ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਤੁਹਾਡਾ ਹੁਣ ਦੇਖੋ ਜੇ ਆਪਾਂ ਬਾਹਰ ਦੀਆਂ ਕੰਟਰੀ 'ਚ ਆ ਗਏ ਇੱਥੇ ਤੁਸੀਂ ਆ ਗਏ ਤੁਸੀਂ ਹੁਣ ਇੱਥੇ ਰਹਿ ਰਹੇ ਹੋ ਤੁਹਾਨੂੰ ਕਿਤੇ ਨਾ ਕਿਤੇ ਯਾਰ ਚਲੋ ਹਰੇਕ ਦੀ ਆਪਦੀ ਇੱਕ ਲਾਈਫ ਹੈ ਹਰੇਕ ਦੀ ਆਪਦੀ ਇੱਕ ਸੋਚ ਹੈ ਤੇ ਹਰੇਕ ਬੰਦਾ ਆਪਣੇ ਥਾਂ ਤੇ ਸਹੀ ਹੈ ਬਟ ਥੋੜ੍ਹਾ ਜਿਹਾ ਬਰੋਡ ਮਾਈਂਡਡ ਹੋਣਾ ਆਪਾਂ ਨੂੰ ਪਵੇਗਾ ਹੀ ਪਵੇਗਾ ਆਈ ਥਿੰਕ ਬਾਕੀ ਸਾਰਿਆਂ ਦੇ ਆਪਦੇ ਪਰਿਵਾਰ ਨੇ ਹਰੇਕ ਬੰਦਾ ਆਪਦੀ ਇੱਕ ਸੋਚ ਮੁਤਾਬਕ ਚੱਲਦਾ ਤੁਸੀਂ ਰੋਇਲ ਪਰਫਿਊਮਸ ਵਾਲਿਆਂ ਨੂੰ ਯਾਦ ਰੱਖੋ ਜਿੰਨੇ ਵੀ ਸੱਜਣ ਮਿੱਤਰ ਜਾ ਰਹੇ ਆ ਕਹਿ ਰਹੇ ਆ ਨਵੀਂ ਯਾਰ ਤੁਸੀਂ ਤਾਂ ਸਾਡੀ ਸੇਵਿੰਗ ਹੀ ਬਹੁਤ ਕਰਾਤੀ ਰੋਇਲ ਪਰਫਿਊਮਸ 1 Regan Road ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਨੇ ਅਤੇ ਜਿਹੜੇ ਬ੍ਰਾਂਡਡ ਪਰਫਿਊਮ ਮਾਰਕੀਟ 'ਚ $500 ਦੇ ਮਿਲਦੇ ਨੇ ਉਹੀ ਫਰੈਗਰੈਂਸ ਉਹੀ ਖੁਸ਼ਬੂ ਅਤੇ ਉਹੀ ਕੁਆਲਿਟੀ ਸਿਰਫ $50 ਚ ਅਸੀਂ ਦਵਾ ਰਹੇ ਹਾਂ ਰੋਇਲ ਪਰਫਿਊਮ ਵਾਲੇ ਆਪਣੇ ਓਇਲ ਜਿਹੜੇ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ ਇਸ ਕਰਕੇ ਪਰਫਿਊਮ 6 ਤੋਂ 8 ਘੰਟੇ ਘੱਟੋ ਘੱਟ ਇਹਨਾਂ ਦੇ ਰਹਿੰਦੇ ਨੇ ਅਤੇ ਇੱਕ ਡੀਲ ਬੜੀ ਕਮਾਲ ਦੀ ਹੈ 2 ਪਰਫਿਊਮ ਖਰੀਦੋ 3 ਫਰੀ ਸੋ ਰੋਇਲ ਪਰਫਿਊਮਸ ਡੋਟ ਕੋ ਨੰਬਰ ਹੈ 437-315-0701 437-315-0701 ਰੋਇਲ ਪਰਫਿਊਮ ਸੀ ਗੇੜਾ ਤੁਸੀਂ ਮਾਰੋ 3577 ਹੈਲੋ
3: ਨਵੀਂ ਵੀਰ ਜੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ
3: ਕੀ ਹਾਲ ਨੇ ਜੀ? ਚੜ੍ਹਦੀ ਕਲਾ
1: ਬਹੁਤ ਵਧੀਆ ਜੀ, ਤੁਸੀਂ ਸੁਣਾਓ ਕਿਵੇਂ?
3: ਚੜ੍ਹਦੀ ਕਲਾ ਜੀ, ਅੱਛਾ ਜਿਹੜੇ ਪਹਿਲਾਂ ਵੀ ਜੀ ਦੇਬੀ ਦਾ ਸ਼ੇਅਰ ਬੋਲ ਕੇ ਗਏ ਸੀ ਭਾਜੀ ਹੋਣਾ ਦਾ, ਉਹ ਵੀ ਬਹੁਤ ਵਧੀਆ ਸੀ, ਤੇ ਉਦੋਂ ਬਾਅਦ ਜਿਹੜੀ ਉਹਨਾਂ ਨੇ ਧਾਰਮਿਕ ਗੱਲ ਕੀਤੀ ਉਹ ਵੀ ਵਧੀਆ ਸੀ। ਤੇ ਮੇਰਾ ਮੰਨਣਾ ਇਹ ਆ ਵੀ ਦੇਖੋ ਕਈ ਚੀਜ਼ਾਂ ਦੇ ਵਿੱਚ ਨਾ ਮਾਂ ਪਿਓ ਜ਼ਿੰਮੇਵਾਰ ਹੁੰਦੇ ਨੇ। ਅਸੀਂ ਕਲਚਰ ਠੀਕ ਆ ਸੀ, ਉਹ ਜਿਹੜੀ ਧਾਰਮਿਕ ਸਾਡੀਆਂ ਰੀਤਾਂ ਸਾਡੀਆਂ ਸਾਨੂੰ ਅਲਾਓ ਨਹੀਂ ਕਰਦੀਆਂ, ਤੇ ਪਰ ਜੇ ਕੋਈ ਕਿਸੇ ਦੇ ਧਰਮ ਨੂੰ ਜਾਂ ਕਿਸੇ ਨੂੰ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਦੂਜੇ ਨੂੰ ਵੀ ਫੋਲੋ ਕਰਨਾ ਬਣਦਾ ਹੈ ਮੇਰੇ ਹਿਸਾਬ ਨਾਲ। ਕੋਈ ਚੰਗੀ ਮਾੜੀ ਚੀਜ਼ ਹਰੇਕ ਚ ਹੋ ਸਕਦੀ ਆ, ਪਰ ਜੇ ਹੁਣ ਮਾਂ ਪਿਓ ਉੱਥੇ ਨਹੀਂ ਜਾਂਦੇ ਚਰਚ ਦੇ ਵਿੱਚ, ਤਾਂ ਇਹ ਵੀ ਮੈਂ ਮੰਨਦਾ ਆ ਵੀ ਉਹ ਉਹਨਾਂ ਦੀ ਗਲਤੀ ਹੋ ਸਕਦੀ ਹੈ, ਕਿਉਂ ਜੇ ਤੁਸੀਂ ਬੱਚੇ ਨੂੰ ਬਚਪਨ ਤੋਂ ਹੀ ਏਦਾਂ ਦੇ ਸੰਸਕਾਰ ਦਿੱਤੇ ਹੁੰਦੇ ਤੇ ਹੋ ਸਕਦਾ ਤਾਂ ਉਹ ਇਸ ਪਾਸੇ ਨੂੰ ਨਾ ਜਾਂਦਾ, ਪਰ ਜੇ ਉਹ ਚੱਲਿਆ ਗਿਆ ਤਾਂ ਕੋਈ ਉਹਦਾ ਕੋਈ ਗੁਨਾਹ ਨੀ ਹੈਗਾ। ਠੀਕ ਆ, ਉਹਦਾ ਜਿੱਥੇ ਦਿਲ ਮਿਲਿਆ ਉਹ ਠੀਕ ਗੱਲ ਹੈ, ਜੇ ਉਹ ਇੱਥੋਂ ਦੇ ਮਾਹੌਲ ਦੇ ਵਿੱਚ ਜਿੱਦਾਂ ਤੁਸੀਂ ਕਹਿ ਕੇ ਹਟੇ ਹੋ ਵੀ ਉਹ ਢਲਿਆ ਇੱਥੋਂ ਦੇ ਮਾਹੌਲ ਚ, ਆਪਾਂ ਕਿਹੜੇ ਕੰਟਰੀ ਜਾ ਕੇ ਰਹਿ ਰਹੇ ਆ, ਤੇ ਫਿਰ ਇਹਦਾ ਮਤਲਬ ਇਹ ਆ ਵੀ ਉਹਨੂੰ ਜੋ ਉਹਦੇ ਅਕੋਰਡਿੰਗ ਉਹਨੂੰ ਠੀਕ ਲੱਗਦਾ ਉਹ ਸਹੀ ਆ, ਪਰ ਇਹ ਨੀ ਬਣਦਾ ਹੈਗਾ। ਇਹ ਸਾਡੀ ਜ਼ਿੰਮੇਵਾਰੀ ਆ ਵੀ ਜੇ ਅਸੀਂ ਪਹਿਲਾਂ ਹੀ ਉਹੋ ਜਿਹੇ ਸੰਸਕਾਰ ਸਿਖਾਏ ਹੁੰਦੇ ਹੋ ਸਕਦਾ ਸਾਨੂੰ ਉੱਥੇ ਤੱਕ।
1: ਨਹੀਂ ਭਾਜੀ, ਪਰ ਸੰਸਕਾਰ ਬਹੁਤੇ ਨੇ ਦਿੱਤੇ ਹੁੰਦੇ ਆ, ਬਟ ਇਹਦਾ ਮਤਲਬ ਇਹ ਥੋੜਾ ਹੈ ਕਿ ਕੋਈ ਮਾੜੇ ਸੰਸਕਾਰ ਦਿੱਤੇ ਜੇ ਕੋਈ ਧਰਮ ਤੋਂ ਬਾਹਰ ਵਿਆਹ ਕਰਾ ਰਿਹਾ।
3: ਮੈਂ ਤੁਹਾਡੀ ਗੱਲ ਠੀਕ ਮੰਨਦਾ ਹਾਂ ਵੀ ਤੁਸੀਂ ਜਿੱਥੇ ਉਹਦਾ ਦਿਲ ਮਿਲੇ ਦੀ ਗੱਲ ਆ ਜੀ, ਉਹਦਾ ਕੋਈ ਵੱਡੀ ਗੱਲ ਨੀ ਹੈਗੀ, ਉਹਦਾ ਜਿੱਥੇ ਮਰਜ਼ੀ ਹੋ ਜਾਵੇ, ਪਰ ਗੱਲ ਇਹ ਆ ਵੀ ਜੇ ਤੁਸੀਂ ਜਵਾਕ ਤੇ ਇੰਨਾ ਲੋਡ ਪਾਉਂਦੇ ਵੀ ਅਸੀਂ ਉੱਥੇ ਨੀ ਜਾਣਾ ਹੈਗਾ, ਪਰ ਇਹਦਾ ਮਤਲਬ ਬੱਚੇ ਦੀ ਕੋਈ ਗਲਤੀ ਨੀ ਹੈ, ਉਹ ਤੁਹਾਡੀਆਂ ਹੀ ਆਣੇ। ਜੇ ਤੁਸੀਂ ਪਹਿਲਾਂ ਹੀ ਉਸ ਅਕੋਰਡਿੰਗ ਤੁਸੀਂ ਢਾਲਿਆ ਸਿਸਟਮ ਨੂੰ ਢਾਲਿਆ ਹੁੰਦਾ, ਹੋ ਸਕਦਾ ਤੁਹਾਨੂੰ ਉੱਥੇ ਤੱਕ ਜਾਣ ਦੀ, ਪਰ ਜੇ ਹੁਣ ਬੱਚੇ ਨੇ ਇਹ ਚੀਜ਼ ਕੀਤਾ ਬੱਚਿਆਂ ਦਾ ਤੁਹਾਡਾ ਨਾ, ਤੁਹਾਨੂੰ ਜੇ ਇੱਥੇ ਤੱਕ ਤੁਸੀਂ ਲਾਵਾਂ ਵੀ ਲੈ ਸਕਦੇ ਹੋ ਤਾਂ ਉੱਥੇ ਵੀ ਜਾ ਸਕਦੇ ਹੋ ਤੁਸੀਂ, ਤੁਸੀਂ ਆਪਣੇ ਬੱਚੇ ਦੀ ਖਾਤਰ ਜਾਣਾ ਆ, ਤੇ ਕੋਈ ਇਹ ਕੋਈ ਵੱਡੀ ਗੱਲ ਨੀ, ਇਹ ਤਾਂ ਫਿਰ ਉਹਨਾਂ ਤੇ ਡਿਪੈਂਡ ਕਰਦੀ ਆ ਗੱਲ ਵੀ ਉਹਨਾਂ ਨੂੰ ਜਾਣਾ ਚਾਹੀਦਾ ਆ ਮੇਰੇ ਹਿਸਾਬ ਨਾਲ।
1: ਬਿਲਕੁਲ, ਹੁਣ ਦੇਖੋ ਬੱਚੇ ਦਾ ਵਿਆਹ ਹੈ ਤੇ ਹੁਣ ਜੇ ਤੁਸੀਂ ਮੰਨ ਹੀ ਗਏ ਕਿ ਤੁਸੀਂ ਅਲਾਓ ਕਰ ਦੇਣਾ ਤਾਂ ਮੀਨੋ ਹੁਣ ਜਾਣਾ ਤਾਂ ਚਾਹੀਦਾ ਹੈ, ਐਂ ਕਹਿ ਦੇਣਾ ਕਿ ਵਿਆਹ ਜੇ ਕਰਾਉਣਾ ਠੀਕ ਹੈ ਬਟ ਅਸੀਂ ਜਾਣਾ ਨਹੀਂ ਹੈਗਾ।
3: ਹਾਂ ਹਾਂ, ਉਹ ਤਾਂ ਉੱਥੇ ਫਿਰ ਸਾਰਾ ਦੇਖੋ, ਮੇਰਾ ਬੱਚਾ ਆ ਬਾ ਪਰਿੰਦੇ ਨੂੰ, ਮੈਂ ਹੁਣ ਮੇਰੀ ਉਮਰ ਮੇਰੀ ਕੰਮ ਚ ਲੰਘਦੀ ਜਾਂਦੀ ਹੈ, ਮੈਂ ਉਹਨੂੰ ਬਹੁਤ ਘੱਟ ਧਿਆਨ ਦਿੰਦਾ, ਪਰ ਇਹ ਮੇਰਾ ਹੀ ਕਸੂਰ ਹੋਊਗਾ ਨਾ ਜੇ ਉਹ ਸਹੀ ਪਾਸੇ ਨੂੰ ਜਾ ਜਾਂ ਉਹ ਕਿਸੇ ਪਾਸੇ ਨੂੰ ਲਾਈਨ ਚੇਂਜ ਕਰਦਾ, ਮੈਂ ਉਹਦਾ ਧਿਆਨ ਨੀ ਦਿੱਤਾ ਹੁਣ ਇਸ ਉਮਰ ਚ, ਤੇ ਫਿਰ ਮੈਂ ਉਹਨੂੰ ਵੱਡੇ ਹੋਏ ਨੂੰ ਕਹਾਂ ਤੂੰ ਇੱਧਰ ਨੂੰ ਮੁੜ, ਤੂੰ ਇੱਧਰ ਨੂੰ ਮੁੜ, ਫਿਰ ਓਦਾਂ ਨੀ ਹੁੰਦਾ ਹੈਗਾ।
1: ਚਲੋ ਨੀ, ਠੀਕ ਹੈ ਸਰ, ਥੈਂਕ ਯੂ ਅਗੇਨ। ਜੇ ਬੱਚਿਆ ਤੁਹਾਡਾ ਇੰਜ ਯੂਨੋ ਉਹਦਾ ਕਿਤੇ ਰਿਸ਼ਤਾ ਕਿਤੇ ਹੋਰ ਕਲਚਰ ਜਾ ਰਿਹਾ ਤਾਂ ਮਤਲਬ ਇਹ ਨਹੀਂ ਵੀ ਤੁਸੀਂ ਕੁਛ ਗਲਤ ਕੀਤਾ, ਠੀਕ ਹੈ ਨਾ? ਜ਼ਰੂਰੀ ਥੋੜ੍ਹਾ ਵੀ ਤੁਸੀਂ ਕੋਈ ਮਿਸਟੇਕ ਹੈ ਜਾਂ ਜੋ ਵੀ ਹੈ, ਇਹ ਏਡੀ ਕਿਹੜੀ ਗੱਲ ਹੈ? ਤਾਂ ਹੁਣ ਆਪਾਂ ਜੇ ਮਲਟੀਕਲਚਰਲ ਇੱਕ ਦੇਸ਼ ਦੇ ਵਿੱਚ ਆਏ ਹਾਂ ਤਾਂ ਇਹ ਤਾਂ ਚੀਜ਼ਾਂ ਹੋਣੀਆਂ ਨੇ, ਇਹਨਾਂ ਨੂੰ ਰੋਕ ਨਹੀਂ ਤੁਸੀਂ ਸਕਦੇ। ਸਾਡੇ ਨਾਲ ਇੱਕ ਵਾਰ ਫਿਰ ਗ੍ਰੈਂਡ ਹੋਮ ਫਰਨੀਚਰ ਤੋਂ ਪ੍ਰਭ ਅਤੇ ਸੁੱਖ ਭਾਜੀ ਜੁੜ ਚੁੱਕੇ ਨੇ, ਅੱਜ ਲਾਈਵ ਔਨ ਲੋਕੇਸ਼ਨ ਪੰਜਾਬੀ ਲਹਿਰਾਂ ਦੀ ਟੀਮ ਪਹੁੰਚੀ ਹੋਈ ਹੈ ਗ੍ਰੈਂਡ ਹੋਮ ਫਰਨੀਚਰ ਤੇ, ਤੁਹਾਨੂੰ ਬਹੁਤ ਹੀ ਜ਼ਬਰਦਸਤ ਡੀਲਾਂ ਦਵਾਉਣ, ਤੇ ਮੈਂ ਕਹਿੰਦਾ ਕਿ ਡੇਰੀ ਟੋਮਕਨ ਤੇ ਰੌਣਕਾਂ ਲੱਗੀਆਂ ਤੇ ਐਸੀਆਂ ਸੇਲਾਂ ਨੇ ਫਰਨੀਚਰ ਦੇ ਉੱਤੇ ਤੇ ਤੋਹਫੇ ਹੀ ਤੋਹਫੇ ਹੋਏ ਪਏ ਨੇ। ਪਹੁੰਚਣਾ ਕਿੱਥੇ ਆ? 6685 ਟੋਮਕਨ ਰੋਡ, ਡੇਰੀ ਟੋਮਕਨ ਜੀ, ਵੈਲਕਮ ਅਗੈਨ ਪ੍ਰਭ।
4: ਥੈਂਕ ਯੂ ਸੋ ਮਚ ਵੀਰੇ, ਇੱਕ ਵਾਰ ਫਿਰ ਜਿੱਦਾਂ ਤੁਸੀਂ ਜ਼ਿਕਰ ਕੀਤਾ 6685 ਟੋਮਕਨ ਰੋਡ, ਜੇ ਤੁਸੀਂ ਡੈਰੀ ਟੋਮਕਨ ਸਟੀਲ ਆਸੇ ਪਾਸੇ ਇਸ ਟਾਈਮ ਸਾਨੂੰ ਸੁਣ ਰਹੇ ਹੋ ਤੇ ਤੁਸੀਂ ਫਰਨੀਚਰ ਲੈਣ ਬਾਰੇ ਸੋਚ ਰਹੇ ਸੀ, ਤਾਂ ਤੁਹਾਡਾ ਇੱਕ ਚੱਕਰ ਗ੍ਰੈਂਡ ਹੋਮ ਫਰਨੀਚਰ ਤੇ ਜ਼ਰੂਰ ਬਣਦਾ, ਕਿਉਂਕਿ ਨਵੀਂ ਵੀਰੇ ਅਮੇਜ਼ਿੰਗ ਡੀਲਾਂ ਔਰ ਜਿੰਨੀ ਸੇਵਿੰਗ, ਜਿਵੇਂ ਮੈਂ ਪਹਿਲਾਂ ਸੁਖਵੀਰ ਦਾ ਡੀਲ ਦੇ ਕੇ ਹਟਿਆ ਤੇ 7 ਪੀਸ ਬਾਈ, ਕਿੰਨੀਆਂ ਕਾਲਾਂ ਆ ਗਈਆਂ ਆਪਾਂ ਨੂੰ? ਔਰ ਤੁਸੀਂ ਯਕੀਨ ਕਰੋ ਕਿ $399 ਦੇ ਵਿੱਚ ਮਾਰਬਲ ਦਾ 7 ਪੀਸਾਂ ਵਾਲਾ ਡਾਇਨਿੰਗ ਟੇਬਲ ਕਦੀ ਸੁਣਿਆ ਹੀ ਨਹੀਂ ਸੀ, ਇਮੇਜਿਨ ਵੀ ਨਹੀਂ ਕੀਤਾ,
5: ਤੇ ਨਾਲ ਮਾਈਕ੍ਰੋਵੇਵ ਫ੍ਰੀ,
4: ਤੇ ਨਾਲ ਮਾਈਕ੍ਰੋਵੇਵ $150 ਦਾ ਮਾਈਕ੍ਰੋਵੇਵ ਤੇ $150 ਆਉਂਦੀ ਇੱਕ ਚੇਅਰ ਆਉਂਦੀ ਆ। ਸੋ ਇਹ ਬਹੁਤ ਵੱਡਾ ਅੱਜ ਤੁਸੀਂ ਤੁਹਾਡੇ ਵਾਸਤੇ ਨਾ ਇਹ ਮੌਕਾ ਆ, ਬਹੁਤ ਸਾਰੀ ਜਿੱਥੇ ਥੋੜੀ ਸੇਵਿੰਗ ਹੋਣੀ ਆ, ਨਾਲ ਤੁਹਾਨੂੰ ਤੋਹਫੇ ਪੰਜਾਬੀ ਲਹਿਰਾਂ ਲੈ ਕੇ ਦੇ ਰਿਹਾ ਗ੍ਰੈਂਡ ਹੋਮ ਫਰਨੀਚਰ 6685 ਟੋਮਕਨ ਰੋਡ। ਇਹ ਹੀ ਨਹੀਂ, ਅਸੀਂ ਅੱਜ ਵੱਡੀਆਂ ਵੱਡੀਆਂ ਸੇਵਿੰਗਾਂ ਤੁਹਾਡੀਆਂ ਕਰਾ ਕੇ ਦੇਣੀਆਂ। ਸਭ ਤੋਂ ਵੱਡੀ ਸੇਵਿੰਗ ਹੁੰਦੀ ਆ ਬੈਡਰੂਮ ਸੈੱਟ ਤੇ, ਸਭ ਤੋਂ ਵੱਡੀ ਸੇਵਿੰਗ ਹੁੰਦੀ ਆ। ਵੈਸੇ ਵੀ ਸਾਡਾ ਜੇ ਆਪਾਂ ਗ੍ਰੈਂਡ ਹੋਮ ਫਰਿਜ ਦੀ ਗੱਲ ਕਰੀਏ ਨਾ, ਤੇ ਰਿਕਲਾਈਨਰਾਂ ਕਰਕੇ ਜਾਣਿਆ ਜਾਂਦਾ, ਤੇ ਸੁੱਖ ਬਾਈ ਅੱਜ ਜਾਣ ਨਹੀਂ ਦੇਣਾ, ਰਿਕਲਾਈਨਰ ਤੇ ਡੀਲ ਆਉਂਦੇ ਹੋ।
5: ਡਨ ਡਨ ਭਾਜੀ ਬਿਲਕੁਲ ਅੱਜ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਵੱਲੋਂ ਗੱਡੀਆਂ ਘੁਮਾਉਣ ਤੇ ਮੈਂ ਡਾਇਰੈਕਸ਼ਨ ਪਰਿਵਾਰਾਂ ਨੂੰ ਜ਼ਰੂਰ ਦੇ ਦੇਵਾਂ ਜਿਹੜੇ ਪਰਿਵਾਰ ਸਾਡੇ ਸੈਂਡਲਵੁੱਡ ਵਾਲੀ ਸਾਈਡ ਤੋਂ ਆ ਰਹੇ ਹੋ ਚਾਹੇ ਤੁਸੀਂ ਵਿਵੇਟ ਸਟਰੀਟ ਵਾਲੇ ਪਾਸਿਓ ਆ ਰਹੇ ਹੋ ਸਟੀਲ ਵਾਲੇ ਪਾਸਿਓ ਆ ਰਹੇ ਹੋ ਤੇ ਡਾਇਰੈਕਸ਼ਨ ਬੜੀ ਸੌਖੀ ਆ ਹਾਈਵੇ 410 ਲੈ ਲੈਣਾ ਹਾਈਵੇ 410 ਲੈ ਲਓ ਡੈਰੀ ਰੋਡ ਦੀ ਐਗਜ਼ਿਟ ਕੱਢ ਕੇ ਡੈਰੀ ਰੋਡ ਤੋਂ ਤੁਸੀਂ ਲੈਫਟ ਮਾਰ ਲੈਣੀ ਹੈ ਜੀ ਹਾਂ ਡੈਰੀ ਰੋਡ ਤੋਂ ਲੈਫਟ ਮਾਰ ਕੇ ਟੋਮਕਨ ਰੋਡ ਦੇ ਉੱਪਰ ਰਾਈਟ ਕਰ ਲੈਣੀ ਹੈ ਬਿਲਕੁਲ ਟੋਮਕਨ ਰੋਡ ਦੇ ਉੱਪਰ 6085 ਟੋਮਕਨ ਰੋਡ ਦੇ ਉੱਪਰ ਅੱਜ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਲਹਿਰਾਂ ਦਾ ਤੇ ਨਾਲ ਦੀ ਨਾਲ ਬਾਈ ਜੀ ਬਹੁਤ ਸਾਰੀ ਇਨਵੈਂਟਰੀ ਜਿਹੜੀ ਨਵੀਂ ਲੱਗ ਚੁੱਕੀ ਹੈ ਜਿੱਦਾਂ ਗ੍ਰੀਨ ਕਲਰ ਦਾ ਤੁਸੀਂ ਸੋਫਾ ਸੈੱਟ ਦੇਖ ਰਹੇ ਹੋ 96 ਇੰਚ ਦਾ ਵੱਡਾ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਨਾਲ ਟਰਕੀ ਡਿਜ਼ਾਈਨ ਦਾ ਸੋਫਾ ਸੈੱਟ ਰਿਵਾਲਵਿੰਗ ਚੇਅਰ ਦੇ ਨਾਲ ਤੇ ਸਾਹਮਣੇ ਉਹ ਬੈਡਰੂਮ ਸੈੱਟ ਦੇਖੋ ਇੱਕ ਜਿਹੜਾ ਨਵੇਕਲੇ ਕਿਸਮ ਦਾ ਨਿਊ ਅਰਾਈਵਲ ਸੋ ਇਨਵੈਂਟਰੀ ਬਹੁਤ ਸਾਰੀ ਜਿਹੜੀ ਨਵੀਂ ਲੱਗ ਚੁੱਕੀ ਹੈ ਇਸ ਵੀਕਐਂਡ ਲਈ ਉੱਪਰ ਪਰ ਪ੍ਰਾਈਜ਼ ਆ ਲੋਐਸਟ ਘੱਟ ਪ੍ਰਾਈਜ਼ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ ਤੇ ਨਾਲ ਵੱਡੇ ਵੱਡੇ ਤੋਹਫੇ ਟੈਲੀਵਿਜ਼ਨ ਜਿਹ ਚ PS5 ਐਪਲ ਦੀ ਸਮਾਰਟ ਵਾਚ ਟੋਸਟਰ ਮਾਈਕਰੋਵੇਵ ਏਅਰ ਫਰਾਇਰ ਬਹੁਤ ਸਾਰੇ ਤੋਹਫੇ ਤੇ ਰਿਕਲਾਈਨਰ ਦੀ ਬਾਈ ਹੁਣ ਡੀਲ ਦਿੰਦੇ ਆ ਰਿਕਲਾਈਨਰ ਸੋਫਾ ਸੈੱਟ ਸੋਫਾ ਐਂਡ ਲਫਟ ਸੋਫੇ ਦੇ ਵਿੱਚ ਦੋ ਰਿਕਲਾਈਨਰ ਲਫਟ ਦੇ ਵਿੱਚ ਦੋ ਰਿਕਲਾਈਨਰ ਚਾਰ ਰਿਕਲਾਈਨਰ ਦੇ ਨਾਲ ਫੁੱਲੀ ਲੋਡਡ ਰਿਕਲਾਈਨਰ ਸੋਫਾ ਐਂਡ ਲਫਟ ਜਿਹਦੀ ਰੈਗੂਲਰ ਕੀਮਤ $2500 ਸੀ ਇਸ ਵੀਕਲ ਲਈ ਉੱਪਰ ਪੰਜਾਬੀ ਲਹਿਰਾਂ ਦੇ ਪਰਿਵਾਰ ਜਦੋਂ ਸਾਡੇ ਕੋਲ ਪਹੁੰਚਣਗੇ 2500 ਵਾਲਾ ਰਿਕਲਾਈਨਰ ਸੋਫਾ ਸੈੱਟ $999 ਦਾ $1000 ਦੇ ਵਿੱਚ ਰਿਕਲਾਈਨਰ ਸੋਫਾ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ ਤੇ ਫਿਰ ਤੁਸੀਂ ਕਹਿਣਾ ਪੰਜਾਬੀ ਲਹਿਰਾਂ ਸੁਣ ਕੇ ਆਏ ਆ ਨਾਲੇ ਟੈਲੀਵਿਜ਼ਨ ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਫ੍ਰੀ ਫ੍ਰੀ ਰਿਕਲਾਈਨਰ ਸੋਫਾ ਸੈੱਟ $2500 ਵਾਲਾ ਸਿਰਫ $999 ਦਾ ਟੈਲੀਵਿਜ਼ਨ ਟੀਵੀ ਬਿਲਕੁਲ ਨਾਲ ਫ੍ਰੀ ਮਿਲਣਾ ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਇਸ ਵੀਕਐਂਡ ਦੇ ਉੱਪਰ ਸੋ ਪਹੁੰਚਣਾ ਕਿੱਥੇ ਜੀ ਤੁਸੀਂ ਐਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲਓ 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਕਨ ਰੋਡ 6685 ਟੋਮਕਨ ਰੋਡ ਪ੍ਰਾਪਰ ਜੀ
1: ਵੈਰੀ ਗੁੱਡ ਸੋ 6085 ਟੋਮਕਨ ਰੋਡ ਤੇ ਆਓ ਨਾਲੇ ਤੋਹਫੇ ਨਾਲੇ ਡੀਲਾਂ ਨਾਲੇ ਪ੍ਰਭ ਹੁਣੇ ਉੱਥੇ ਨੇ ਤੇ ਪ੍ਰਭ ਨੂੰ ਤੁਸੀਂ ਕਹਿ ਦੇ ਕਿ ਪ੍ਰਭ ਯਾਰ ਦਵਾ ਦਿਓ ਇੱਕ ਅੱਧਾ ਹੋਰ ਤੋਹਫਾ ਤੇ ਤੁਹਾਨੂੰ ਨਾ ਨਹੀਂ ਕੀਤੀ ਜਾਵੇਗੀ ਬਸ ਪਹੁੰਚ ਜਾਓ ਸੋ ਗ੍ਰੈਂਡ ਆਫ ਫਰਨੀਚਰ ਡੇਰੀ ਟੋਮਕਨ ਪ੍ਰਭ ਥੈਂਕ ਯੂ
6: ਥੈਂਕ ਯੂ ਜੀ
1: ਸ਼ੁਕਰੀਆ ਵੀਰੇ 2119 ਹੈਲੋ
7: ਹੈਲੋ ਨਵੀਂ ਵੀਰੇ
1: ਸਤਿ ਸ਼੍ਰੀ ਅਕਾਲ ਜੀ
7: ਮੈਂ ਵੀਰੇ ਮੈਨੂੰ ਲੱਗਦਾ ਕਿ ਘਰਦਿਆਂ ਨੂੰ ਨਾ ਟਲਣਾ ਪੈਣਾ ਹੀ ਆ ਆਪਣਿਆਂ ਨੂੰ ਨਾ ਪੁਰਾਣਿਆਂ ਨੂੰ ਹੁਣ ਇਹ ਸੋਚਾਂ ਹੋ ਗਿਆ ਮੈਨੂੰ ਲੱਗਦਾ ਪੁਰਾਣੀ ਕਿਉਂਕਿ ਮੇਰਾ ਵੀ ਐਗਜੈਕਟ ਸੇਮ ਕੇਸ ਆ ਮੇਰੇ ਘਰਦਿਆਂ ਨੇ ਬਟ ਮੈਨੂੰ ਇਹ ਫਾਇਦਾ ਸੀ ਮੇਰੇ ਘਰਦਿਆਂ ਨੇ ਕਦੇ ਮੈਨੂੰ ਰੋਕਿਆ ਨਹੀਂ ਇਸ ਗੱਲ ਤੋਂ ਨਾ ਕਿ ਤੂੰ ਨਾ ਕਰਾ ਜਾਂ ਜੋ ਉਹ ਤੋਂ ਵਜ੍ਹਾ ਮੇਰੀ ਵਾਈਫ ਵੀ ਬੜੀ ਸਿਆਣੀ ਸੀ ਉਹ ਕਹਿੰਦੀ ਆਪਾਂ ਇੱਕ ਜਗ੍ਹਾ ਕਰਾ ਲਾ ਭਾਵੇਂ ਚਰਚ ਚ ਕਰਾ ਲਾ ਤੇ ਭਾਵੇਂ ਆਨੰਦ ਕਾਰਜ ਕਰਾ ਲਓ
1: ਅੱਛਾ ਵਾਈਫ ਤੁਹਾਡੀ ਵਾਈਫ ਗੋਰੀ ਆ
7: ਚਾਹੀਦੀ ਆ ਹਾਂਜੀ
1: ਤੇ ਉਹਨੇ ਤੁਹਾਨੂੰ ਕਿਹਾ ਵੀ ਸਿਰਫ ਇੱਕ ਜਗ੍ਹਾ ਕਰਾਉਣਾ ਉਹਨੇ ਇਹ ਨਹੀਂ ਕਿਹਾ ਵੀ ਮੈਂ ਆਪਣਾ ਵੀ ਕਰਾਉਣਾ ਤੂੰ ਆਪਦਾ ਵੀ ਕਰਾ
7: ਨਹੀਂ ਉਹਦੇ ਮੈਨੂੰ ਇਦਾਂ ਕਦੇ ਨਹੀਂ ਕਿਹਾ ਕਿ ਆਪਾਂ ਇੱਕ ਜਗ੍ਹਾ ਕਰਾਉਣਾ ਕਿ ਮਰਜ਼ੀ ਆ ਤੇ ਮੈਂ ਦੋਵੇਂ ਸਾਈਡ ਸੈਟੀਸਫਾਈਡ ਆ ਜਿੱਥੇ ਕਰਾਉਣਾ ਫਿਰ ਮੈਂ ਕਿਹਾ ਚਲ ਆਪਾਂ ਇੰਡੀਆ ਕਰਾਉਂਦੇ ਫਿਰ ਆਪਾਂ ਇੰਡੀਆ ਆਨੰਦ ਕਾਰਜ ਕਰਾਏ
1: ਅੱਛਾ ਚਲੋ ਤੁਸੀਂ ਫਿਰ ਤੁਹਾਨੂੰ ਇਹ ਦਿੱਕਤ ਜਾਂ ਇਹ ਇਸ਼ੂ ਆਇਆ ਨਹੀਂ ਵੀ ਯੂ نو ਦੋਨੋਂ ਪਾਸੇ ਕਰਾਉਣਾ ਪਵੇ
7: ਹਾਂ ਇਹ ਕਿ ਬਟ ਮੇਰੇ ਕਰਦੇ ਵੀ ਉਦਾਂ ਵੀ ਉਹ ਸੀਗੇ ਸਹੀ ਉਹ ਕਹਿੰਦੇ ਕਿ ਹਾਂ ਕਹਿੰਦੇ ਦੋਵੇਂ ਜਗ੍ਹਾ ਕਰਾਉਣਾ ਤੇ ਡੈਥ ਓਕੇ ਆ ਬਸ ਹੁਣ ਆਪਾਂ ਨੂੰ ਹੁਣ ਨਾ ਆਪਾਂ ਮਾਡਰਨ ਟਾਈਮ ਦੇ ਹਿਸਾਬ ਨਾਲ ਮੈਨੂੰ ਲੱਗਦਾ ਟਲਣਾ ਪੈਣਾ ਕਰਦਾ ਆਪਣੇ ਘਰ ਦੇ ਹਜੇ ਵੀ ਪੁਰਾਣੀਆਂ ਸੋਚਾਂ ਤੇ ਆ ਮੇਰੇ ਗ੍ਰੈਂਡਫਾਦਰ ਪੇਰੈਂਟਸ ਉਹ ਵੀ ਇਦਾਂ ਹੀ ਸੀਗੇ ਪਰ ਮੇਰੇ ਘਰ ਦੇ ਥੋੜੇ ਲੱਕੀ ਸੀ ਕਿ ਉਹਨਾਂ ਨੇ ਇਹ ਕਿਹਾ ਕਿ ਨਹੀਂ ਜਿੱਦਾਂ ਤੇਰੀ ਖੁਸ਼ੀ ਆ ਉਦਾਂ ਸਹੀ ਆ
1: ਤੁਹਾਨੂੰ ਕੋਈ ਵੈਸੇ ਪ੍ਰੋਬਲਮ ਆਈ ਜਦੋਂ ਤੁਸੀਂ ਪੇਰੈਂਟਸ ਨੂੰ ਦੱਸਿਆ ਕਿ ਮੇਰਾ ਰਿਸ਼ਤਾ ਇੱਥੇ ਆ
7: ਨਹੀਂ ਨਹੀਂ ਕਦੀ ਵੀ ਨਹੀਂ ਆਇਆ ਮੈਂ ਮੇਰੇ ਘਰ ਦੇ ਪਹਿਲਾਂ ਹੀ ਬੜੇ ਮੇਰੇ ਨਾਲ ਖੁੱਲੇ ਫਰੈਂਕ ਸੀ ਉਹਨਾਂ ਹਰ ਗੱਲ ਦੱਸ ਦਿੰਦਾ ਸੀ ਉਹਨੂੰ ਦੱਸਿਆ ਸੀ ਮੈਂ ਕਿਹਾ ਮੈਨੂੰ ਇੱਦਾਂ ਵਾ ਕਿ ਜੇ ਮੇਰਾ ਮੈਂ ਵਿਆਹ ਸ਼ਾਇਦ ਇੱਧਰ ਕਰਾਉਣਾ
1: ਠੀਕ ਹੈ
7: ਉਹਨੇ ਠੀਕ ਹੈ ਕਹਿੰਦੇ ਜਿੱਥੇ ਤੇਰਾ ਦਿਲ ਆ ਤੇ ਕਹਿੰਦੇ ਬੈਠ ਸੁੱਕੇ ਕਹਿੰਦੇ ਅਸੀਂ ਤੇਰੇ ਨਾਲ
1: ਚਾਹੀਦਾ ਇੱਦਾਂ ਦੇਖੋ ਹੁਣ ਕਿਹੜਾ ਕੋਈ ਯਾਰ ਕੋਈ ਮਾੜੀ ਗੱਲ ਹੈ ਤੁਸੀਂ ਕਿਹੜਾ ਕੋਈ ਕਿਸੇ ਦਾ ਕਤਲ ਕਰ ਰਹੇ ਹੋ ਵਿਆਹ ਹੀ ਕਰਾ ਰਹੇ ਹੋ
7: ਸਹੀ ਗੱਲ ਹੈ ਮੈਨੂੰ ਸਮਝ ਨਹੀਂ ਆਉਂਦੀ ਲੋਕੀ ਇਹਨੇ ਪਰਵਰਿਸ਼ ਇਹ ਉਹ ਅਸੀਂ ਕਿਹੜਾ ਕੁਝ ਮਾੜਾ ਕੰਮ ਕਰਤਾ
1: ਹਾਂ ਮੈਨੂੰ ਬ੍ਰਦਰ ਤੁਸੀਂ ਯਕੀਨ ਨਹੀਂ ਮੰਨਣਾ ਅੱਜ ਮੈਨੂੰ ਸਵੇਰੇ ਕਾਲ ਆਈ ਹੈ ਕੁਝ ਇੱਕ ਤੁਸੀਂ ਮਾਂ ਬਾਪ ਦਾ ਨਹੀਂ ਸੋਚਣਾ ਉਹਨਾਂ ਨੇ ਤੁਹਾਨੂੰ ਜਨਮ ਦਿੱਤਾ ਤੁਸੀਂ ਵਿਆਹ ਜਿੱਥੇ ਮਰਜ਼ੀ ਕਰਾ ਰਹੇ ਹੋ ਉਹਨਾਂ ਦੀ ਖੁਸ਼ੀ ਕਿੱਥੇ ਮੈਂ ਕਿਹਾ ਦੱਸ ਯਾਰ ਏਡੀ ਕਿਹੜੀ ਗੱਲ ਹੋ ਗਈ ਸੋ ਨਹੀਂ ਤੁਸੀਂ ਲੋਕਾਂ ਨੂੰ
7: ਸੁਣ ਰਹੇ ਕਿ ਲੋਕ ਹੁਣ ਉਹਨੇ ਚਰਚ ਜਾਣਾ ਚਰਚ ਵੀ ਜਾਂਦੀ ਹੈ ਮੈਂ ਗੁਰਦੁਆਰੇ ਅਸੀਂ ਗੁਰਦੁਆਰੇ ਵੀ ਜਾਂਦੇ ਚਰਚ ਵੀ ਜਾਂਦੇ ਹੁਣ ਇਹ ਥੋੜੀ ਆ ਹੁਣ ਮੈਂ ਉਹਨੂੰ ਇਹ ਨਹੀਂ ਕਿਹਾ ਕਿ ਤੂੰ ਆਪਣਾ ਧਰਮ ਬਦਲ ਜਾਂ ਉਹਨੇ ਮੈਨੂੰ ਕਿਹਾ ਕਿ ਤੂੰ ਬਦਲ
1: ਬਿਲਕੁਲ
7: ਬਿਲਕੁਲ ਆਪਣਾ ਆਪਣਾ ਬਲੀਫ ਹੈ ਸਾਡਾ ਯਾ ਉਹ ਆਪਣੇ ਬਲੀਫ ਉਹਦਾ ਮੇਰੇ ਆਪਣੇ ਚ ਬਲੀਫ ਕਦੀ ਸਾਡੀ ਅੱਜ ਤੱਕ ਇਸ ਗੱਲੋਂ ਲੜਾਈ ਨੀ ਹੋਈ ਕਦੀ ਕੁਛ ਨੀ ਹੋਇਆ ਠੀਕ ਹੈ ਮੈਂ ਕਿਹਾ ਧਾਰਮਿਕ ਬੰਦੇ ਜੇ ਉਹਨੂੰ ਆਪਣਾ ਪਸੰਦ ਹੈ ਮੈਨੂੰ ਆਪਣਾ ਪਸੰਦ ਹੈ ਕਦੀ ਮਾੜਾ ਨੀ ਕੀਤਾ ਜਾਂ ਬੋਲੀ ਦਾ ਨੀ ਉਹਦੇ ਬਾਰੇ ਨਾ ਉਹ ਸਾਡੇ ਬਾਰੇ
1: ਬੋਲਦੀ
7: ਥੋੜੀ ਜਿਹੀ ਨਾ ਇੱਕ ਦੂਜੇ ਖਿਲਾਫ਼ ਤੇ ਥੋੜੀ ਜਿਹੀ ਅੰਡਰਸਟੈਂਡਿੰਗ
1: ਬਿਲਕੁਲ ਨਹੀਂ ਥੈਂਕ ਯੂ ਵੈਰੀ ਬਹੁਤ ਸ਼ੁਕਰੀਆ ਥੈਂਕ ਯੂ ਫੋਰ ਯੂਰ ਕਾਲ ਦੁਆਬਾ ਟਰੈਵਲ ਨੂੰ ਕਾਲ ਕਰੋ ਅਕਤੂਬਰ ਦੀ ਵਨ ਵੇ ਪ੍ਰਾਈਸ ਸੁਣੋ ਵਨ ਵੇ $995 ਟੋਰਾਂਟੋ ਟੂ ਦਿੱਲੀ ਵਨ ਵੇ ਕੁਝ ਕੀ ਸੀਟਾਂ ਬਾਕੀ ਨੇ 995 ਚ ਨੰਬਰ ਹੈ 9057967800 9057967800 ਯਾਦ ਰੱਖੋ ਤੁਸੀਂ ਇੱਕੋ ਇੱਕ ਟੀਮ ਦੁਆਬਾ ਟਰੈਵਲ 905-796-7800 ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਵੈਲਕਮ
6: ਥੈਂਕ ਯੂ ਸੋ ਮਚ ਨਵੀ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਆਪਣੇ ਘਰ ਦੇ ਲਈ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ ਸੋ ਇਹਦੇ ਵਿੱਚ 36 inch ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੋਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ $5,500 ਦੀ ਵੈਲਿਊ ਦਾ 3 appliances ਦਾ ਬੰਡਲ ਪੈਕੇਜ ਹੈ ਜਿਹੜਾ ਕਿ ਸਿਰਫ $29.99 ਚ ਇਸ ਵੀਕਐਂਡ ਸਟੇਨਲੈਸ ਸਟੀਲ ਦੇ 3-piece ਦਾ ਅਪਲਾਇੰਸ ਬੰਡਲ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ ਜਿੰਨੇ ਵੀ ਕਸਟਮਰ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 inch ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 inch ਦਾ ਬਿਲਟ ਇਨ ਕੁੱਕ ਟੋਪ 30 inch ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $13,000 ਦੀ ਵੈਲਿਊ ਦਾ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $69.99 ਚ ਤੁਸੀਂ ਇਸ ਵੀਕਐਂਡ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ ਸਾਡੇ ਲਾਂਡਰੀ ਸੈਕਸ਼ਨ ਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਇਸ ਵੀਕਐਂਡ ਤੁਸੀਂ ਲਗਾ ਸਕਦੇ ਹਾਂ ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ ਸੈਮਸੰਗ ਬ੍ਰਾਂਡ ਦਾ 75 inch ਦਾ ਮਿੰਨੀ LED 4K ਟੀਵੀ ਹੈ 2026 ਦਾ ਲੇਟੈਸਟ ਮਾਡਲ $1,400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕਐਂਡ ਅਸੀਂ ਲੈ ਕੇ ਦੇ ਰਹੇ ਹਾਂ ਕੋਈ ਵੀ ਡੀਲ ਤੁਸੀਂ ਅਪਲਾਇੰਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ ਨੰਬਰ ਟੂ ਕਾਲ ਇਜ਼ 905-450-0054-905-450-0054 ਅਪਲਾਇੰਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦ ਟਾਈਮ
1: ਥੈਂਕ ਯੂ ਮਨਜੀਤ ਨੰਬਰ ਇੱਕ 905-450-0054-905-450-0054 ਸੋ ਨੰਬਰ ਹੈ ਆਪਣਾ 905-673-3337 ਤੇ ਗੱਲਬਾਤ ਆਪਣੀ ਹੋ ਰਹੀ ਹੈ 9056733337 9056733337 ਆਪਣਾ ਸਟੂਡੀਓ ਦਾ ਕੁਇਕ ਫੋਨ ਨੰਬਰ ਹੈ ਮੈਂ ਅਪਡੇਟ ਕਰਦਾ ਕਿ ਕੀ ਅਰਜ਼ੀ ਗੱਲਬਾਤ ਚੱਲ ਰਹੀ ਹੈ ਕੁਝ ਸੱਜਣ ਮਿੱਤਰ ਕਹਿੰਦੇ ਹੋਣਗੇ ਨਾ ਵੀ ਯਾਰ ਬੜੀ ਜੀ ਹੈਗੀ ਹੈ ਇੱਕ ਬਿਜ਼ੀ ਜੀ ਗੱਲਬਾਤ ਕੀ ਕਰ ਰਹੇ ਹੋ ਸੋ ਇੱਕ ਤੁਸੀਂ ਪਹਿਲਾਂ ਰੋਇਲ ਆਟੋ ਸੈਂਟਰ ਨੂੰ ਯਾਦ ਰੱਖੋ ਗੱਡੀ ਦੀ ਊਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਕੋਈ ਕਰਾਉਣੀ ਹੈ ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਆਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 9057991478905 799-1478-905-799-1478-905 ਰੋਇਲ ਆਟੋ ਸੈਂਟਰ ਵੈਰੀ ਗੁੱਡ

0: ਮੁੰਡਾ ਪਤਾ ਨਹੀਂ ਕਿੱਥੇ ਗਿਆ ਹੋਵੇ ਜਸ ਮਾਣਕ ਹੈ। ਸਾਡੇ ਨਾਲ ਦਵਿੰਦਰ ਪਵਾਰ ਜੀ ਜੁੜ ਚੁੱਕੇ ਨੇ ਅਕਾਲ ਮੋੜਗਿਰੀ ਤੋਂ। ਪਵਾਰ ਸਾਹਿਬ ਵੈਲਕਮ।
1: ਬਹੁਤ ਬਹੁਤ ਧੰਨਵਾਦ ਨਵੀ ਤੇ ਪੰਜਾਬੀ ਲਹਿਰਾਂ ਜੁੜੇ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਜੀ, ਬੀਕਨ ਦੀਆਂ ਸ਼ੁਭਕਾਮਨਾਵਾਂ ਸਾਰਿਆਂ ਨੂੰ। ਤੇ ਬਿਲਕੁਲ ਜੀ, ਮੋਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਤੇ ਐਨੀ ਟਾਈਮ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ। ਕਾਲ ਕਰਨ ਲਈ ਨੰਬਰ ਹੈ 6479888731। ਅੱਜ ਆਪਾਂ ਨਵੀਂ ਥੋੜੀ ਗੱਲ ਕਰਾਂਗੇ। ਬਹੁਤ ਸਾਰੇ ਭੈਣ ਭਰਾ ਦੀਆਂ ਕਾਲਸ ਆਉਂਦੀਆਂ ਜੀ, ਬੈਂਕਾਂ ਨੇ ਸਾਡੀ ਮੋਰਗੇਜ ਰਿਨਿਊ ਕਰਨ ਤੋਂ ਨਾ ਕਰ ਦਿੱਤੀ ਹੈ ਕਿ ਸਾਡੀ 3 ਸਾਲ ਦੀ ਟਰਮ ਖਤਮ ਹੋ ਗਈ, ਸਾਡੀ 5 ਸਾਲ ਦੀ ਖਤਮ ਹੋ ਗਈ। ਉਹਦਾ ਕੀ ਕਾਰਨ ਹੈ? ਕਾਰਨ ਜਿਹੜੇ ਭੈਣ ਭਰਾ ਨੇ ਮੋਰਗੇਜਾਂ ਕਰਾਈਆਂ ਉਹਨਾਂ ਨੂੰ ਵੀ ਪਤਾ ਕੀ ਕਾਰਨ ਹੁੰਦਾ ਆ। ਤੇ ਇਸ ਕਰਕੇ ਜੇ ਕਿਸੇ ਵੀ ਭੈਣ ਭਰਾ ਦੀ ਇਹ ਸਿਚੁਏਸ਼ਨ ਹੈਗੀ ਹੈ ਕਿ ਬੈਂਕ ਤੁਹਾਡੀ ਮੋਰਗੇਜ ਰਿਨਿਊ ਨਹੀਂ ਕਰ ਰਹੀ, ਤੇ ਕਾਲ ਕਰ ਲਓ। ਸਾਡੇ ਕੋਲ 60 ਲੈਂਡਰ ਨਾਲ ਹੀ ਕੰਮ ਕਰਦੇ ਹਾਂ, ਕਿਤੇ ਨਾ ਕਿਤੇ ਤੁਹਾਡੀ ਮੋਰਗੇਜ ਜ਼ਰੂਰ ਰਿਨਿਊ ਕਰਕੇ ਦੇਵਾਂਗੇ ਜੀ। ਅਗਰ ਉਹਨੂੰ ਆਪਾਂ ਰੀਫਾਈਨਾਂਸ ਕਰਨਾ ਚਾਹੁੰਦੇ ਹਾਂ, ਰੀਫਾਈਨਾਂਸ ਵੀ ਕਰ ਸਕਦੇ ਹਾਂ। ਪਰ ਇਹ ਹੈ ਕਿ ਕਾਲ ਕਰਨ ਲਈ ਨੰਬਰ ਹੈ 6479888731। ਤੇ ਦੂਜੀ ਗੱਲ ਕਰਾਂਗੇ ਜਿਹੜੇ ਅੱਜ ਕੱਲ੍ਹ ਭੈਣ ਭਰਾ ਦੀਆਂ ਸਿਕਿਓਰ ਲਾਈਨ ਆਫ ਕ੍ਰੈਡਿਟ, ਹਮੇਸ਼ਾ ਗੱਲ ਕਰੀਦੀ ਆ ਕਿ ਪੈਸੇ ਧੇਲੇ ਦੀ ਲੋੜ ਪੈ ਗਈ ਆ, ਮੋਰਗੇਜ ਸਾਡੀ ਲੋਕ ਆ, ਤੋੜਨਾ ਨਹੀਂ ਚਾਹੁੰਦੇ, ਘਰ ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਜ਼ਰੂਰ ਬਣਾ ਕੇ ਰੱਖੋ। ਐਮਰਜੈਂਸੀ 'ਚ ਬਹੁਤ ਕੰਮ ਆਉਂਦੀ ਹੈ, ਜਦੋਂ ਸਾਨੂੰ ਪੈਸੇ ਧੇਲੇ ਦੀ ਲੋੜ ਪੈਂਦੀ ਹੈ, ਕਿਸੇ ਕੋਲ ਪੈਸਾ ਮੰਗਣ ਦੀ ਬਜਾਏ ਤੁਹਾਡੇ ਕੋਲ ਆਪਣਾ ਪੈਸਾ ਪਿਆ ਹੈ, ਉਹਨੂੰ ਜਦੋਂ ਤੇ ਜਿੰਨਾ ਯੂਜ਼ ਕਰੋਗੇ ਉਦੋਂ ਉਹਦੇ ਤੇ ਇੰਟਰਸਟ ਪੇ ਕਰੋਗੇ, ਅਦਰਵਾਈਜ਼ ਉੱਥੇ ਕੋਈ ਇੰਟਰਸਟ ਨਹੀਂ ਪੈਂਦਾ। ਬਹੁਤ ਸਾਰੇ ਕੁਐਸਚਨ ਆਉਂਦੇ ਆ ਜੀ, ਸੈਕਿੰਡ ਮੋਰਗੇਜ ਤੇ ਲਾਈਨ ਆਫ ਕ੍ਰੈਡਿਟ ਦਾ ਕੀ ਫਰਕ ਆ? ਲਾਈਨ ਆਫ ਕ੍ਰੈਡਿਟ ਦੇ ਅਕਾਊਂਟ 'ਚੋਂ ਪੈਸਾ ਕੱਢੋਗੇ ਤੇ ਇੰਟਰਸਟ ਪੇ ਕਰੋਗੇ, ਸੈਕਿੰਡ ਮੋਰਗੇਜ ਅੱਜ ਫੰਡ ਹੋ ਗਈ ਹੈ, ਕੱਲ੍ਹ ਤੋਂ ਇੰਟਰਸਟ ਪੈਣਾ ਸ਼ੁਰੂ ਹੋ ਜਾਣਾ। ਦੂਜੀ ਗੱਲ ਹੈ, ਸੈਕਿੰਡ ਮੋਰਗੇਜ ਦੇ ਐਵਰੀ ਈਅਰ ਰਿਨਿਊਅਲ ਫੀਸ ਦੇਣੀ ਪੈਂਦੀ ਆ, ਤੇ ਲਾਈਨ ਆਫ ਕ੍ਰੈਡਿਟ ਸਾਨੂੰ ਕੋਈ ਰਿਨਿਊਅਲ ਫੀਸ ਨਹੀਂ ਲੱਗਦੀ ਹੈਗੀ, ਉਹਨਾਂ ਚਿਰ ਬਣੀ ਰਹਿੰਦੀ ਹੈ ਜਿੰਨਾ ਚਿਰ ਤੁਹਾਡੀ ਪ੍ਰੋਪਰਟੀ ਤੁਸੀਂ ਆਪਣੀ ਹੋਲਡ ਕਰਦੇ ਆ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ 6479888731। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਕਿਸੇ ਵੀ ਤਰ੍ਹਾਂ ਦਾ, ਕੋਈ ਬਿਜ਼ਨਸ ਲੋਨ ਕਰਾਉਣਾ, ਕੋਈ ਬਿਜ਼ਨਸ ਤੇ ਲਾਈਨ ਆਫ ਕ੍ਰੈਡਿਟ ਲੈਣੀ ਆ, ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਕੋਈ ਪੀ ਐਸ ਸ਼ੋਪ ਆ ਉਹਦਾ ਓਵਨ ਚੇਂਜ ਕਰਨਾ, ਉਹਦਾ ਲੋਨ ਕਰਾਉਣਾ ਚਾਹੁੰਦੇ ਹਾਂ, ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ 6479887883731 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਤੇ ਬਾਕੀ ਹਮੇਸ਼ਾ ਗੱਲ ਕਹਿ ਦਈਏ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀਦਾ ਜੀ। ਬਹੁਤ ਬਹੁਤ ਧੰਨਵਾਦ।
0: ਬਹੁਤ ਧੰਨਵਾਦ ਸਰ। ਨੰਬਰ ਇੱਕ ਕੋਈ ਕਹਿ 6479887831। ਸੋ ਵੀਕਐਂਡ ਹੈ, ਵੀਕਐਂਡ ਤੇ ਫੰਕਸ਼ਨ ਕਰਨਾ ਨਾ, ਡਾਊਨ ਟਾਊਨ ਗੇੜਾ ਮਾਰ ਕੇ ਆਓ ਤੇ ਸੈਂਟਰ ਆਈਲੈਂਡ ਨੂੰ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 Queens Quay East ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੋਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
0: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਓਕੇ, ਸੋ ਗੱਲ ਜੋ ਅਸੀਂ ਅੱਜ ਕਰ ਰਹੇ ਸੀ, ਤੁਹਾਡੀਆਂ ਬੜੀਆਂ ਕਾਲਾਂ ਆ ਰਹੀਆਂ ਸੀ, ਅਸੀਂ ਅੱਜ ਡਿਸਕਸ਼ਨ ਕਰ ਰਹੇ ਸੀ ਇੱਕ ਸਿਚੁਏਸ਼ਨ ਬਾਰੇ। ਸੋ ਇੱਕ ਕੁੜੀ ਹੈ ਤੇ ਕੁੜੀ ਵਧੀਆ ਪੜ੍ਹੀ ਲਿਖੀ ਹੈ, ਕੁੜੀ ਨੇ ਵਧੀਆ ਆਪਣੀ ਦੇਖੋ ਜੋਬ ਜੂਬ ਆ ਉਹਦੇ ਕੋਲ। ਹੋਇਆ ਕਿ ਉਹ ਜੋ ਲੜਕੀ ਹੈ ਉਹ ਆਪਣੇ ਪੇਰੈਂਟਸ ਨੂੰ ਕਹਿੰਦੀ ਕਿ ਮੋਮ ਡੈਡ ਵੀ ਮੇਰੀ ਜ਼ਿੰਦਗੀ 'ਚ ਇੱਕ ਮੁੰਡਾ, ਮੈਂ ਵਿਆਹ ਕਰਾਉਣਾ। ਅਤੇ ਉਹ ਕਹਿੰਦੀ ਪਰ ਮੁੰਡਾ ਗੋਰਾ, ਅਤੇ ਪੇਰੈਂਟਸ ਮੰਨੇ ਨਹੀਂ। ਚਲੋ ਨਾ ਨੁੱਕਰ ਕੀਤੀ, ਫਿਰ ਚਲੋ ਅਕਸਰ ਮੰਨਣਾ ਹੀ ਪੈਂਦਾ ਜਾ ਕੇ, ਹੁਣ ਨਾ ਨੁੱਕਰ ਵੀ ਕਿੰਨੀ ਕਰੋਂਗੇ। ਅਤੇ ਪੇਰੈਂਟਸ ਹਾਰ ਕੇ ਫਿਰ ਕਹਿੰਦੇ ਚੱਲ ਠੀਕ ਹੈ, ਤੇਰਾ ਫੈਸਲਾ ਜੇ ਹੈਗਾ ਤਾਂ ਤੂੰ ਕਰਾ ਲਾ ਵਿਆਹ, ਪਰ ਅਸੀਂ ਸਿਰਫ ਆਨੰਦ ਕਾਰਜ ਕਰਨੀ ਆ ਅਤੇ ਅਸੀਂ ਕੋਈ ਯੂ ਨੋ ਚਰਚ ਚੁਰਚ ਨਹੀਂ ਜਾਣਾ ਹੈਗਾ, ਸਿਰਫ ਅਸੀਂ ਆਨੰਦ ਕਾਰਜ ਕਰਨੀ ਹੈ, ਦੈਟਸ ਇਟ। ਅਤੇ ਕੁੜੀ ਕਹਿੰਦੀ ਕਿ ਆਏ ਕਿਵੇਂ ਤੁਸੀਂ, ਦੇਖੋ ਮਨਾ ਕਰੋਗੇ? ਜੇ ਹੁਣ ਮੈਂ ਵਿਆਹ ਕਰਾ ਰਹੀ ਹਾਂ ਤਾਂ ਮੁੰਡਾ ਵੀ ਚਾਹੁੰਦਾ, ਉਹਦਾ ਪਰਿਵਾਰ ਵੀ ਚਾਹੁੰਦਾ ਕਿ ਜੋ ਉਹਨਾਂ ਦੇ ਵੀ ਰੀਤ ਰਿਵਾਜ ਰਸਮਾਂ ਨੇ ਉਹਨਾਂ ਨੇ ਉਹ ਫੋਲੋ ਕਰਨੀ ਆ, ਆਪਾਂ ਆਪਣੀ ਵੀ ਕਰਦੇ ਉਹਨਾਂ ਦੀ ਵੀ ਕਰ ਲੈਂਦੇ ਹਾਂ। ਪੇਰੈਂਟਸ ਕਹਿੰਦੇ ਸੋਰੀ ਵੀ ਬੇਟਾ ਅਸੀਂ ਨਹੀਂ ਜਾਣਾ ਹੈਗਾ ਉੱਥੇ, ਜੇ ਤੂੰ ਸਿਰਫ ਆਨੰਦ ਕਾਰਜ ਕਰਨੀ ਹੈ ਠੀਕ ਹੈ, ਅਤੇ ਯੂ ਨੋ ਅਸੀਂ ਨਹੀਂ ਸਹਿਮਤ ਹੈਗੇ। ਹੁਣ ਤੁਹਾਨੂੰ ਕੀ ਲੱਗਦਾ ਕਿ ਪੇਰੈਂਟਸ ਆਪਣੀ ਥਾਂ 'ਤੇ ਸਹੀ ਨੇ, ਜਾਂ ਤੁਹਾਨੂੰ ਲੱਗਦਾ ਨਹੀਂ ਯਾਰ ਨਵੀਂ ਗਲਤ ਗੱਲ ਹੈ? ਜੇ ਹੁਣ ਕੁੜੀ ਵਿਚਾਰੀ ਵਿਆਹ ਕਰਾ ਰਹੀ ਹੈ ਤਾਂ ਐਡੀ ਕਿਹੜੀ ਗੱਲ ਹੈ? ਤੁਸੀਂ ਯੂ ਨੋ ਪੇਰੈਂਟਸ ਹੋ, ਤੁਸੀਂ ਕਹੋ ਕਿ ਠੀਕ ਹੈ ਬੇਟਾ ਜਿਵੇਂ ਤੂੰ ਤੈਨੂੰ ਠੀਕ ਲੱਗਦਾ, ਐਜ਼ ਲੌਂਗ ਐਜ਼ ਮੁੰਡਾ ਠੀਕ ਹੈ, ਮੁੰਡਾ ਵਧੀਆ ਆਪਣੀ ਯੂ ਨੋ ਵਧੀਆ ਸੰਸਕਾਰ ਨੇ, ਵਧੀਆ ਰਿਸਪੈਕਟਫੁੱਲ ਹੈ, ਵਧੀਆ ਕੰਮ ਕੁੰਮ ਕਰਦਾ, ਤਾਂ ਜਿਵੇਂ ਮਰਜ਼ੀ ਕਰ। ਹੁਣ ਇਹ ਮਨਾ ਕਰ ਦੇਣਾ ਕਿ ਅਸੀਂ ਚਰਚ ਨਹੀਂ ਜਾਣਾ, ਹੋਰ ਕੋਈ ਅਸੀਂ ਧਰਮ ਦੀਆਂ ਰਸਮਾਂ ਨਹੀਂ ਫੋਲੋ ਕਰਨੀਆਂ, ਇਹ ਤੁਹਾਡੇ ਖਿਆਲ 'ਚ ਕਿੰਨਾ ਸਹੀ ਹੈ ਕਿੰਨਾ ਗਲਤ ਹੈ? ਕਈ ਲੋਕ ਕਹਿ ਰਹੇ ਨਵੀਂ ਯਾਰ ਜੇ ਪੇਰੈਂਟਸ ਨਹੀਂ ਚਾਹੁੰਦੇ ਤਾਂ ਨਹੀਂ ਚਾਹੁੰਦੇ, ਹੁਣ ਕਿਉਂ ਜਾਣ ਉਹ, ਉਹਨਾਂ ਨੂੰ ਜ਼ਬਰਦਸਤੀ ਥੋੜ੍ਹਾ ਲੈ ਕੇ ਜਾ ਸਕਦੇ ਹੋ, ਕਈਆਂ ਦਾ ਇਹ ਮੰਨਣਾ। ਸੋ ਤੁਹਾਡਾ ਕੀ ਓਪੀਨੀਅਨ ਹੈ, ਤੁਹਾਡਾ ਕੀ ਖਿਆਲ ਹੈ? ਅਤੇ ਨੰਬਰ ਹੈ ਆਪਣਾ 9056733337 9056733337905-673-3373 'ਤੇ ਗੱਲਬਾਤ ਆਪਣੀ ਹੋ ਰਹੀ ਹੈ, ਅਤੇ ਦੇਖਦੇ ਹਾਂ ਤੁਹਾਡਾ ਕੀ ਓਪੀਨੀਅਨ ਹੈ। ਕਈ ਸੱਜਣ ਮਿੱਤਰਾਂ ਨੇ ਆਪਣਾ ਦੱਸਿਆ, ਸੋ ਕੋਈ ਕਹਿ ਰਿਹਾ ਕਿ ਪੇਰੈਂਟਸ ਗਲਤ ਨੇ, ਐਡੀ ਕਿਹੜੀ ਗੱਲ ਹੈ? ਕਈ ਲੋਕ ਕਹਿ ਰਹੇ ਨਹੀਂ ਯਾਰ ਪੇਰੈਂਟਸ ਦੀ ਆਪਦੀ ਮਰਜ਼ੀ ਹੈ, ਜੇ ਉਹ ਨਹੀਂ ਜਾਣਾ ਚਾਹੁੰਦੇ ਤਾਂ ਨਹੀਂ ਜਾਣਾ ਚਾਹੁੰਦੇ। ਸੋ ਨੰਬਰ ਆਪਣਾ 9056733337 9056733337 ਆਪਣਾ ਨੰਬਰ ਹੈ। ਏਰਨ ਮਿਲਸ ਐਕਿਰਾ, ਗੱਡੀ ਲੈਣੀ ਹੈ ਐਕਿਰਾ ਦੀ ਲਓ, ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਵੀਰ ਉਹਨਾਂ ਨੂੰ ਕਾਲ ਕਰ ਲਓ, 9058285800 ਨੰਬਰ ਹੈ। ਇਹ ਹਾਇਰਿੰਗ ਵੀ ਕਰ ਰਹੇ ਆ, ਏਰਨ ਮਿਲਸ ਐਕਿਰਾ, ਮੇਪਲ ਐਕਿਰਾ ਅਤੇ ਮਿਸੀਸਾਗਾ ਵੋਲਕਸ ਵੈਗਨ ਵਾਲਿਆਂ ਨੂੰ ਲਾਈਸੈਂਸਡ ਗੱਡੀਆਂ ਦੇ ਟੈਕਨੀਸ਼ੀਅਨ ਵੀ ਚਾਹੀਦੇ ਨੇ, 9058285800 ਕਰਨ ਸ਼ਰਮਾ ਨਾਲ ਗੱਲ ਕਰੋ, 9058285800 ਜੀ। 5730 ਹੈਲੋ,
3: ਹਾਂਜੀ ਭਾਜੀ
0: ਜੀ, ਵੈਲਕਮ।
3: ਬਿਲਕੁਲ ਜੀ ਭਾਜੀ, ਮੈਂ ਤੁਹਾਡੀ ਗੱਲ ਸੁਣੀ ਹੈ ਜਿਹੜੀ ਤੁਸੀਂ ਗੱਲ ਕਰਨ ਡੇ ਵਿਆਹ ਦੀ, ਦੂਜੀ ਕਰਨਾ ਉਹਦੇ ਵਿੱਚ, ਮੈਂ ਵੀ ਉਹਨਾਂ ਦੇ ਮਾਪਿਆਂ ਨਾਲ ਕੁੜੀ ਦੇ ਨਾਲ ਐਗਰੀ ਹਾਂ ਤੇ ਜੇ ਕੁੜੀ ਦੀ ਮਰਜ਼ੀ ਹੈ ਵੀ ਮੈਂ ਇੱਥੇ ਵਿਆਹ ਕਰਾਉਣਾ ਚਾਹੁੰਦੀ, ਮੈਂ ਮੈਨੂੰ ਤੁਹਾਨੂੰ ਤਾਂ ਪਾਉਣ ਉਮੀਦ, ਤੇ ਮਾਪਿਆਂ ਦੀ ਵੀ ਮਰਜ਼ੀ ਹੈ ਵੀ ਜੇ ਉਹ ਨਹੀਂ ਉਹ ਚ ਜਾਣਾ ਚਾਹੁੰਦੇ ਜਾਂ ਉਹਦਾ ਨਹੀਂ ਵਿਆਹ ਕਰਨਾ ਚਾਹੁੰਦੇ ਤੇ ਮੈਂ ਉਹਨਾਂ ਦੇ ਮਾਪਿਆਂ ਨਾਲ ਐਗਰੀ ਹਾਂ। ਬਾਕੀ ਗੱਲ ਇਹ ਵੇਖੋ ਜੀ, ਹਰ ਇੱਕ ਧਰਮ ਸਤਿਕਾਰਯੋਗ ਆ, ਪਰ ਮੈਂ ਵੀ ਚਾਹੁੰਦਾ ਵੀ ਆਪਣੇ ਧਰਮ ਚ ਹੀ ਵਿਆਹ ਹੋਵੇ ਤੇ ਅਸੀਂ ਆਪਣੇ ਧਰਮ ਚ ਹੀ ਰਹੀਏ।
0: ਪਰ ਬੱਚੇ ਦੇ ਵਿਆਹ ਤੇ ਤੁਸੀਂ ਕਿਵੇਂ ਨੀ ਜਾਓਗੇ ਯਾਰ?
3: ਨਹੀਂ ਜਾਓਗੇ ਨੀ, ਮੈਂ ਵੀ ਐਗਰੀ ਨੀ ਕਰਦਾ। ਬਾਕੀ ਹੁਣ ਜੇ ਕੈਨੇਡਾ ਮਲਟੀ ਕਲਚਰ ਆਪਾਂ ਕਹਿੰਦੇ ਕੰਟਰੀ ਆ, ਤੇ ਆਪਣੇ ਪਿੰਡ ਵੀ ਤੇ ਮਲਟੀ ਕਲਚਰ, ਹੁਣ ਸਾਡੇ ਪਿੰਡਾਂ ਚ ਜੱਟਾਂ ਤੋਂ ਇਲਾਵਾ ਸਿੱਖਾਂ ਤੋਂ ਇਲਾਵਾ ਬਾਕੀ ਕਮਿਊਨਿਟੀਆਂ ਰਹਿੰਦੀਆਂ ਵਾ। ਹਾਂ, ਆਪਾਂ ਆਉਂਦੇ ਜਾਂਦੇ ਜ਼ਰੂਰ ਆ, ਸਤਿਕਾਰ ਕਰਦੇ ਆ ਵੀ, ਪ੍ਰੋਗਰਾਮਾਂ ਤੇ ਵੀ ਜਾਂਦੇ ਆ, ਪਰ ਆਪਾਂ ਕਿੰਨੇ ਕੁ ਵਿਆਹ ਕਰਦੇ ਆ ਆਪਣੀ ਦੂਜੀ ਕਮਿਊਨਿਟੀ ਨਾਲ ਉੱਥੇ। ਬਾਕੀ ਜਿੰਨੇ ਕੁ ਮੇਰੇ ਸੱਜਣਾ ਬੇਲੀਆਂ ਚ ਜਿਹੜੀ ਦੂਜੀ ਕਮਿਊਨਿਟੀ ਚ ਵਿਆਹ ਹੋਏ ਆ, ਉਹਨਾਂ ਦੇ ਗਾੜੀ ਜਿਹੜੀ ਜਨਰੇਸ਼ਨ ਆ ਉਹ ਚ ਟੋਟਲੀ ਡਿਫਰੈਂਸ ਆ।
0: ਡਿਫਰੈਂਸ ਕਿਵੇਂ, ਕੀ ਮਤਲਬ?
3: ਵੇਖੋ ਜੀ, ਜਿਹੜਾ ਜੱਟਾਂ ਦਾ ਸੁਭਾਵ, ਮੈਂ ਜਿੱਦਾਂ ਜੱਟਾਂ ਦੇ ਘਰਾਂ ਬਿਲੋਂਗ ਕਰਦਾ ਵਾ, ਜਿਹੜੇ ਜੱਟਾਂ ਦੇ ਮੁੰਡਿਆਂ ਨੇ ਦੂਜੀ ਥਾਂ ਵਿਆਹ ਕੀਤਾ ਵਾ, ਜਿਹੜੀ ਅਗਲੀ ਜਨਰੇਸ਼ਨ ਆਈ ਉਹਨਾਂ ਚ ਜੱਟਾਂ ਵਾਲੀ ਕੋਈ ਗੱਲ ਹੀ ਨੀ, ਕੋਈ ਮੜਕੀ ਨੀ ਹੈਗੀ ਹੈ। ਮੋਸਟਲੀ ਉਹ ਜਿਹੜੇ ਨਿਆਣੇ ਆ ਉਹ ਮਾਂ ਤੇ ਗਏ ਨੇ।
0: ਨਹੀਂ ਜੇ ਗਏ ਨੇ, ਪਰ ਜੇ ਗਏ ਨੇ ਤਾਂ ਕੋਈ ਮਾੜੀ ਇਹ ਚ ਮਾੜੀ ਗੱਲ ਕੀ ਆ?
3: ਨਹੀਂ ਮਾੜੀ ਗੱਲ ਕੋਈ ਨੀ, ਵੇਖੋ ਮੈਂ ਨੀ ਕਹਿੰਦਾ ਮਾੜੀ ਗੱਲ ਆ, ਪਰ ਹਾਂ ਹੁਣ ਜੇ ਰੱਬ ਨੇ ਜਿੱਦਾਂ ਹੁਣ ਅਸੀਂ ਸਿੱਖ ਧਰਮ ਚ ਪੈਦਾ ਹੋਏ ਆ, ਜੇ ਸਾਨੂੰ ਸਿੱਖ ਬਣਾਇਆ ਵਾ ਜਾਂ ਬਾਕੀ ਧਰਮ ਅਸੀਂ ਕਿਹੜੇ ਕਿਸੇ ਨਫ਼ਰਤ ਕਰਦੇ ਆ, ਪਰ ਹਾਂ ਆਪਣੇ ਧਰਮ ਚ ਰਹਿਣਾ ਕੋਈ ਮਾੜੀ ਗੱਲ ਥੋੜੀ ਆ।
0: ਨਹੀਂ ਮਾੜੀ ਤਾਂ ਨੀ ਹੈਗੀ, ਆਪਾਂ ਇਹ ਨੀ ਕਹਿ ਰਹੇ ਵੀ ਮਾੜੀ ਆ, ਬਟ
3: ਬਾਕੀ ਹੁਣ ਜੇ ਆਪਾਂ ਕਹਿੰਦੇ ਵੀ ਬੱਚੇ ਹੁਣ ਦੂਜੇ ਧਰਮ ਚ ਵਿਆਹ ਕਰਾਉਣਾ ਚਾਹੁੰਦੇ ਆ, ਆਪਾਂ ਨੂੰ ਐਗਰੀ, ਕੁਝ ਬੱਚੇ ਐਗਰੀ ਕਰਦੇ ਆ, ਮਾਪੇ ਨਹੀਂ ਐਗਰੀ ਕਰਦੇ, ਕੋਈ ਗੱਲ ਨੀ ਆ, ਮਾਪਿਆਂ ਕੋਲ ਵੀ ਰਾਈਟ।
0: ਸੋ ਤੁਹਾਡੇ ਬੱਚੇ ਜੇ ਤੁਹਾਨੂੰ ਕਹਿਣ, ਜੇ ਤੁਹਾਡੇ ਬੱਚੇ ਤੁਹਾਨੂੰ ਕਹਿਣ ਆ ਕੇ ਡੈਡੀ ਦੇਖੋ ਸਾਡਾ ਰਿਲੇਸ਼ਨ ਇੱਥੇ ਹੈ, ਤੇ ਜੇ ਉਹ ਕਿਸੇ ਹੋਰ ਧਰਮ ਚ, ਤੁਸੀਂ ਨਹੀਂ ਸਹਿਮਤ ਹੋਵੋਗੇ?
3: ਭਾਜੀ ਦੇਖੋ, ਮੇਰੇ ਬੱਚੇ ਬਹੁਤ ਨਿੱਕੇ ਜੇ ਹਨਾ, ਪਰ ਜੇ ਮੇਰੇ ਬੱਚੇ ਕੰਮ ਕਹਿਣਗੇ ਤੇ ਮੈਂ 100% ਉਹਦੇ ਬਰਖਲਾਫ ਆ ਜੀ।
0: ਨਹੀਂ ਫਿਰ ਤੁਸੀਂ ਕੀ ਕਰੋਗੇ ਉਸ ਸਿਚੁਏਸ਼ਨ ਚ ਜਾ ਕੇ?
3: ਨਹੀਂ ਮੈਂ ਕਹੂੰ ਜਾ ਆਪਣਾ ਆਨੰਦ ਲੈ, ਜਿੱਥੇ ਮਰਜ਼ੀ ਆਪਣਾ, ਤੇਰਾ ਕੋਈ ਲੈਣ ਦੇਣ ਨਹੀਂ ਆ, ਠੀਕ ਆ?
0: ਜਦੋਂ ਅਗਰ ਤੁਸੀਂ ਬੱਚਿਆਂ ਨੂੰ ਕਹੋਗੇ ਵੀ ਤੇਰਾ ਤੇ ਮੇਰਾ ਹੁਣ ਕੋਈ ਲੈਣ ਦੇਣ ਨਹੀਂ, ਬੱਚੇ ਨਾਲ ਸਾਰਾ ਨਾਤਾ ਹੀ ਤੋੜ ਦੋਗੇ?
3: ਜੇ ਬੱਚਾ, ਬੱਚੇ ਨੂੰ ਮਾਂ ਪਿਓ ਚਾਹੀਦੇ ਆ, ਬੱਚੇ ਨੂੰ ਮਾਂ ਪਿਓ ਦੀ ਖੁਸ਼ੀ ਵੇਖ, ਬੱਚਾ ਨੀ ਵੇਖ ਸਕਦਾ, ਮੈਂ ਨੀ ਕਹਿੰਦਾ, ਠੀਕ ਆ ਫਿਰ ਜ਼ਿੰਦਗੀ ਜੀ ਆਪਣੀ ਆਨੰਦ ਲੈ।
0: ਚਲੋ ਠੀਕ ਹੈ, ਨਹੀਂ ਤੁਹਾਡਾ ਆਪਦਾ ਓਪੀਨੀਅਨ ਹੈ।
3: ਨਹੀਂ ਦੇਖੋ, ਜਿੱਦਾਂ ਹੁਣ ਤੁਸੀਂ ਓਪੀਨੀਅਨ ਰੱਖੀ ਹੈ ਨਾ, ਕੁਛ ਲੋਕਾਂ ਦਾ ਵਧੀਆ ਵਾ ਵੀ ਐਗਰੀ ਓਪੀਨੀਅਨ ਹੋ ਸਕਦਾ, ਠੀਕ ਆ, ਵਧੀਆ ਲੱਗਦਾ ਉਹਨਾਂ ਨੂੰ, ਆਪਾਂ ਦਾ ਡਿਸਐਗਰੀ ਓਪੀਨੀਅਨ ਆ।
0: ਹਾਂਜੀ, ਨਹੀਂ ਨਹੀਂ ਠੀਕ ਹੈ, ਤੁਸੀਂ ਆਪਣੇ ਤਾਂ ਸਹੀ ਹੋ, ਠੀਕ ਹੈ, ਨਹੀਂ ਨੋ ਪ੍ਰੋਬਲਮ।
3: ਮਾਪਿਆਂ ਨੂੰ ਝੁਕਣਾ ਪੈਣਾ ਵਾ ਵੀ ਮਾਪੇ ਐਗਰੀ ਕਰਨ, ਨਹੀਂ ਨਹੀਂ ਮੈਨੂੰ, ਮੈਂ ਵੀ ਇਹਦੇ ਬਰਖਲਾਫ ਆ, ਮੈਂ ਨੀ ਚਾਹੁੰਦਾ ਵੀ ਏਦਾਂ ਹੋਵੇ, ਮੈਂ ਈਵਨ ਆਪਣੇ ਘਰ ਚ ਵੀ ਫੁੱਲ ਸਟੈਂਡ ਆ ਵੀ ਏਦਾਂ ਹੋਊ ਤੇ ਮੈਂ ਨੀ ਐਗਰੀ ਕਰੂੰਗਾ।
0: ਠੀਕ ਹੈ, ਨਹੀਂ ਥੈਂਕ ਯੂ
3: ਕਰਨਾ, ਫਿਰ ਆਨੰਦ ਲਵੇ ਬੱਚੇ।
0: ਠੀਕ ਹੈ, ਠੀਕ ਹੈ ਭਾਜੀ, ਥੈਂਕ ਯੂ, ਸ਼ੁਕਰੀਆ ਤੁਹਾਡਾ, ਥੈਂਕ ਯੂ। ਪਰ ਨਹੀਂ ਯਾਰ ਦੇਖੋ, ਤੁਹਾਡਾ ਆਪਦਾ ਓਪੀਨੀਅਨ ਹੈ, ਬਟ ਮੇਰਾ ਓਪੀਨੀਅਨ ਇਹ ਹੈ ਤੁਸੀਂ ਇੰਨੀ ਗੱਲ ਖਾਤਰ ਬੱਚੇ ਨਾਲ ਸਾਰਾ ਰਿਲੇਸ਼ਨਸ਼ਿਪ ਹੀ ਤੋੜ ਦੋਗੇ। ਠੀਕ ਹੈ ਤੁਹਾਡਾ ਓਪੀਨੀਅਨ ਹੈ, ਬਟ ਮੈਂ ਬਿਲਕੁਲ ਡਿਸਐਗਰੀ ਕਰਦਾ। ਹੁਣ ਜੇ ਕੋਈ ਸਪੋਜ਼ ਕਰੋ ਤੁਹਾਡੀ ਬੇਟੀ ਹੈ ਤੇ ਉਹ ਕਿਸੇ ਗੋਰੇ ਨਾਲ ਵਿਆਹ ਕਰਾ ਰਹੀ ਹੈ ਤੇ ਉਹ ਗੋਰਾ ਕਿਸੇ ਵੱਡੀ ਕੰਪਨੀ ਦਾ CEO ਹੈ, ਵਧੀਆ ਦੇਖੋ ਪੜ੍ਹਿਆ ਲਿਖਿਆ, ਪਰਿਵਾਰ ਵਧੀਆ ਹੈ, ਤਾਂ ਤੁਸੀਂ ਐਂ ਥੋੜ੍ਹਾ ਕਹੋਗੇ ਕਿ ਤੂੰ ਜਾ ਆਨੰਦ ਲੈ, ਤੂੰ ਜੋ ਮਰਜ਼ੀ ਕਰ, ਅਸੀਂ ਤਾਂ ਤੇਰੇ ਨਾਲ ਮਿਲਣਾ ਵਰਤਣਾ ਨਹੀਂ ਹੈਗਾ। ਸੋ ਠੀਕ ਹੈ ਤੁਹਾਡੀ ਗੱਲ, ਚਲੋ, ਬਟ ਮੈਨੂੰ ਇੰਨਾ ਕੁ ਲੱਗਦਾ ਕਿ ਯਾਰ ਇਹ ਫਿਊਚਰ ਦੇ ਵਿੱਚ ਪ੍ਰੋਬਲਮਸ ਕ੍ਰੀਏਟ ਹੋਣਗੇ ਜੇ ਆਪਾਂ ਨਹੀਂ ਥੋੜ੍ਹਾ ਜਿਹਾ ਇੱਕ ਖੁੱਲ੍ਹੀ ਸੋਚ ਲੈ ਕੇ ਚੱਲਾਂਗੇ। 5 Rivers ਡਕਟ ਕਲੀਨਿੰਗ ਨੂੰ ਯਾਦ ਰੱਖੋ, ਜੇ ਤੁਸੀਂ ਡਕਟ ਕਲੀਨਿੰਗ ਹਜੇ ਵੀ ਨਹੀਂ ਕਰਾਈ, ਡਿਲੇ ਨਾ ਕਰੋ ਇੰਨਾ ਯਾਰ, ਕਰਾ ਲਓ ਚੁੱਪ ਕਰਕੇ, ਕਰਾਉਣੀ ਤਾਂ ਹੈਗੀ ਹੁਣ, ਇੰਨੀ ਡਸਟ ਮਿੱਟੀ ਘੱਟਾ ਇੰਨਾ ਆਪਣੇ ਵੈਂਟਸ ਦੇ ਵਿੱਚ। 5 Rivers ਡਕਟ ਕਲੀਨਿੰਗ ਨੂੰ ਕਾਲ ਕਰੋ 437-688-7750 437-688-7750 5 Rivers ਡਕਟ ਕਲੀਨਿੰਗ। ਇੱਕ ਮੈਂ ਤੁਹਾਨੂੰ ਮੈਸੇਜ ਦੇ ਦਵਾਂ ਫੈਸ਼ਨ IQ ਦਾ, ਉਹ ਬੱਲੇ ਬੱਲੇ ਬੱਲੇ, ਫੈਸ਼ਨ IQ ਤੇ ਐਸੀਆਂ ਡੀਲਾਂ ਲੱਗ ਗਈਆਂ, ਵਾਹ ਬਈ ਵਾਹ, ਲੇਡੀਜ਼ ਰੱਖੜੀ ਸਪੈਸ਼ਲ। ਸੋ ਇੱਕ ਲੇਡੀਜ਼ ਦਾ ਸੂਟ ਲਓ ਤੇ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦਾ ਜੁਐਲਰੀ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਵਾਹ, ਤੇ ਸਾਡੇ ਵੀਰਾਂ ਲਈ ਕੁੜਤੇ ਪਜਾਮੇ, ਕੋਟ ਪੈਂਟ, ਜੁੱਤੀਆਂ, ਇੱਕ ਲਓ ਦੂਜੀ 25% ਆਫ 3 ਪੀਸ ਲਗੇਜ ਟੈਚੀਆਂ ਦਾ ਸੈੱਟ 149 ਦਾ, 6 ਬੈੱਡਸ਼ੀਟ ਦਾ ਸੈੱਟ $99 ਟੇਲਰ ਇੱਥੇ ਅਵੇਲੇਬਲ ਨੇ 258 ਕੁਈਨ ਸਟਰੀਟ ਈਸਟ ਏਅਰਪੋਰਟ ਸੋਰੀ ਕੁਈਨ ਐਂਡ ਕੈਨੇਡੀ ਬਰੈਂਪਟਨ ਜਾਂ 7071 ਏਅਰਪੋਰਟ ਰੋਡ ਏਅਰਪੋਰਟ ਡੇਰੀ ਮਿਸੀਸਾਗਾ ਮਾਲਟਨ 1155 ਮਕਵੀਨ ਡਰਾਈਵ ਮੇਫੀਲਡ ਮਕਵੀਨ 509 ਵਿਲਸਨ ਐਵਨਿਊ ਕਿਚਨਰ ਫੈਸ਼ਨ ਆਈ ਕਿਊ 3440 ਹੈਲੋ
4: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
4: ਹਾਂਜੀ ਦੇਖੋ ਧਰਮ ਲੈ ਕੇ ਕਿੰਨੀ ਕੱਟੜਤਾ ਲਾਸਟ ਕਾਲ ਦੇ ਦੋ ਜਾਂ ਉਸ ਤੋਂ ਪਹਿਲਾਂ ਵੀ ਗੁਰੂ ਨਾਨਕ ਦੇਵ ਜੀ ਦਾ ਇੱਕ ਉਦਾਹਰਣ ਦੇ ਕੇ ਗਏ ਆ ਗੁਰੂ ਨਾਨਕ ਦੇਵ ਜੀ ਦੇ ਫੇਰੇ ਤਾਂ ਬੇਦੀ ਦੇ ਫੇਰੇ ਹੋਏ ਸੀ ਉਦੋਂ ਤਾਂ ਆਨੰਦ ਕਾਰਜ ਦੀ ਰਸਮ ਹੀ ਹੈ ਨਹੀਂ ਸੀਗੀ ਸਿੱਖ ਧਰਮ ਚ ਹਾਂਜੀ ਬਾਕੀ ਦੂਜੇ ਦੇ ਧਰਮ ਸਥਾਨ ਤੇ ਜਾਣ ਨਾਲ ਜੇ ਧਰਮ ਭ੍ਰਿਸ਼ਟ ਹੁੰਦਾ ਗੁਰੂ ਨਾਨਕ ਦੇਵ ਜੀ ਮੱਕੇ ਗਏ ਸਿੱਧਾਂ ਕੋਲੇ ਗਏ ਕਿੱਥੇ ਕਿੱਥੇ ਨਹੀਂ ਉਹ ਜਾ ਕੇ ਆਏ ਉਹਨਾਂ ਦਾ ਧਰਮ ਤਾਂ ਹੋ ਜਾਂਦਾ ਭ੍ਰਿਸ਼ਟ ਮੁੜ ਕੇ ਆਪਣਾ ਕਹਿ ਲਓ ਬਈ ਜੇ ਕਹਿੰਦੇ ਆ ਬਈ ਦੂਜੇ ਦੇ ਧਰਮ ਚ ਜਾਣ ਦੇ ਨਾਲ ਏਦਾਂ ਹੁੰਦਾ ਬੱਚਿਆਂ ਦੀ ਖੁਸ਼ੀ ਹੈਗੀ ਆ ਨਾ ਗੋਰਿਆਂ ਦੇ ਵਿੱਚ ਓਨੈਸਟੀ ਆਪਣੇ ਨਾਲੋਂ ਕਿੰਨੀ ਵੱਧ ਜਿਹੜੇ ਹੁਣ ਮਾਂ ਪਿਓ ਦੀ ਮਰਜ਼ੀ ਨਾਲ ਵੀ ਵਿਆਹ ਕਰਾ ਕੇ ਹੁੰਦੇ ਉਹਨਾਂ ਘਰਾਂ ਚ ਆਪਣੇ ਘਰਾਂ ਚ ਲੜਾਈ ਝਗੜੇ ਕਿੰਨੇ ਆ
0: ਬਿਲਕੁਲ ਹੁਣ ਭਾਜੀ ਦੇਖੋ ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਦੇਖੋ ਜਿਹਨਾਂ ਦੇ ਵੀ ਰਿਸ਼ਤੇ ਹੋਰ ਧਰਮਾਂ ਚ ਹੋਏ ਆ ਉਹ ਟੁੱਟੇ ਨੇ ਮੈਂ ਕਿਹਾ ਨਹੀਂ ਭਾਜੀ ਹੁਣ ਆਪਣੇ ਘਰਾਂ ਚ ਕਿਹੜਾ ਕੋਈ ਡਿਵੋਰਸ ਨਹੀਂ ਹੁੰਦੇ ਬਥੇਰੇ ਹੁੰਦੇ ਆ ਆਪਾਂ ਨੂੰ ਪਤਾ ਨੀ
4: ਬਿਲਕੁਲ ਹਾਂਜੀ ਹੁਣ ਹੋ ਰਹੇ ਆ ਜ਼ਿਆਦਾ ਹੀ ਹੋ ਰਹੇ ਆ ਸਾਡੇ ਦੂਜੇ ਧਰਮ ਵਾਲੇ ਜੇ ਕਰਨਗੇ ਤਾਂ ਪਿਆਰ ਨਾਲ ਹੀ ਜੇ ਵਿਆਹ ਕਰ ਰਹੇ ਆ ਪਿਆਰ ਨਾਲ ਰਹਿੰਦੇ ਵੀ ਚਲੋ ਹੋ ਜਾਂਦੇ ਆ ਡਿਵੋਰਸ ਤਾਂ ਕਿਤੇ ਕਿਸੇ ਵੀ ਜਗ੍ਹਾ ਤੇ ਹੋ ਸਕਦਾ ਉਹ ਚੀਜ਼ ਨੀ ਹੈਗੀ ਪਰ ਇਹਨਾਂ ਦੇ ਬਲੱਡ ਚ ਜ਼ਿਆਦਾ ਜਾਣੀ ਓਨੈਸਟੀ ਆਪਣੇ ਨਾਲੋਂ ਵੱਧ ਦੇਖੀ ਦੀ ਆ ਆਪਣੇ ਦੇਖ ਦੋ ਵੀ ਹਰ ਕੰਮ ਚ ਹਰ ਠੱਗੀ ਠੋਰੀ ਵਾਲਾ ਕੰਮ ਜ਼ਿਆਦਾ
0: ਆ ਜੀ
4: ਐਨੀਵੇ ਧੰਨਵਾਦ
0: ਚਲੋ ਥੈਂਕ ਯੂ ਸਰ ਬਹੁਤ ਸ਼ੁਕਰੀਆ ਤੁਹਾਡਾ 5786 ਹੈਲੋ
5: ਹਾਂਜੀ ਨਵੀਂ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
5: ਹਾਂ ਨਵੀਂ ਮੈਂ ਤਾਂ ਤੁਹਾਡੀ ਗੱਲ ਨਾਲ ਐਗਰੀ ਕੀ ਹੋਣ ਲੱਗਾ ਯਾਰ ਪਤਾ ਨੀ ਕਿਹੜੇ ਕੱਟੜਤਾ ਦੇ ਵਿੱਚ ਪਏ ਆ ਪਹਿਲੀ ਗੱਲ ਤਾਂ ਉਹਦੇ ਮਾਂ ਪਿਓ ਦਾ ਹੀ ਤਾਂ ਫੇਲੀਅਰ ਆ ਇਹ ਜੇ ਤੁਸੀਂ ਇੰਨੇ ਕੱਟੜ ਸੀ ਤਾਂ ਤੁਹਾਡਾ ਬੱਚਾ ਦੂਜੇ ਧਰਮ ਵੱਲ ਕਿੱਦਾਂ ਆਕਰਸ਼ਕ ਹੋ ਗਿਆ ਪਹਿਲੀ ਗੱਲ ਤਾਂ ਇਹ ਇਹ ਜੇ ਬੱਚੇ ਥੋੜੇ ਕਸੂਰ ਆ ਕੋਈ ਜੀ ਉਹ ਕਿਸੇ ਦੇ ਨਾਲ ਅਟੈਚਮੈਂਟ ਹੋ ਗਈ ਮੈਨੂੰ ਤਾਂ ਬਸ ਇੱਕ ਗੱਲ ਮੈਨੂੰ ਕੁਐਸਚਨ ਸੀਗਾ ਉਹ ਮੁੰਡਾ ਮੈਂ ਬਾਹਰ ਥੋੜਾ ਦੇਰ ਤੋਂ ਬਾਅਦ ਚਲਾਇਆ ਰੇਡੀਓ ਮੁੰਡਾ ਕੰਮ ਕਰ ਕੇ ਗੱਲ ਦੱਸ ਸਕਦੇ ਮੁੰਡੇ ਜਾ
0: ਮੁੰਡਾ ਹੁਣ ਮੈਨੂੰ ਇਹ ਨੀ ਪਤਾ ਕੀ ਪਰ ਵਧੀਆ ਪੜ੍ਹਿਆ ਲਿਖਿਆ
5: ਬਸ ਬਸ ਇੰਨਾ ਹੀ ਪੁੱਛਣਾ ਸੀ ਮੈਂ ਇਹ ਭਾਜੀ ਜਿਨ੍ਹਾਂ ਦੇ ਨਿਆਣੇ ਵਧੀਆ ਆ ਪੜ੍ਹੇ ਲਿਖੇ ਆ ਕਹਿਣਾ ਮੰਨਦੇ ਆ ਮਾਂ ਪਿਓ ਨੂੰ ਪੁੱਛਦੇ ਆ ਨਾ ਐਟੀਟਿਊਡ ਵੀ ਜ਼ਿਆਦਾ ਉਹਨਾਂ ਚ ਹੀ ਆ ਇੱਥੇ ਜਾਂਦਾ ਨੂੰ ਹੋਰ ਬਾਹਰ ਨਿਕਲ ਕੇ ਦੇਖੋ ਜਿਹੜੇ ਧੂਆ ਨੀ ਮਾਰਦੇ ਹਨਾ ਆਪਣੇ ਮਾਂ ਪਿਓ ਦਾ ਉਹ ਤਾਂ ਮਾਂ ਪਿਓ ਤਾਲੜੇ ਕਰਦੇ ਸਾਡੇ ਕੋਲ ਬਹਿ ਕੇ ਦੋ ਮਿੰਟ ਰੋਟੀ ਖਾ ਲਵੇ ਜਦੋਂ ਪੁੱਛਦੇ ਆ ਧੀ ਪੁੱਤ ਪੁੱਛ ਰਿਹਾ ਆ ਪੜ੍ਹਿਆ ਲਿਖਿਆ ਆ ਸੰਸਕ੍ਰਿਤੀ ਆ ਉਹਦਾ ਸ਼ੁਕਰ ਮਨਾ
0: ਬਿਲਕੁਲ ਨਹੀਂ ਉਹੀ ਮੈਂ ਭਾਜੀ ਹੁਣ ਕਿਹਾ ਕਿ ਯਾਰ ਜੇ ਤੁਹਾਡਾ ਜੇ ਦੇਖੋ ਜੇ ਤੁਹਾਡੀ ਬੇਟੀ ਪੜ੍ਹੀ ਲਿਖੀ ਹੈ ਗਾ ਉਹਨੇ ਮੁੰਡਾ ਵਧੀਆ ਪਰਿਵਾਰ ਵਾਲਾ ਵਧੀਆ ਪੜ੍ਹਿਆ ਲਿਖਿਆ ਵਧੀਆ ਜੋਬ ਕਰਦਾ ਲੱਭਿਆ ਤੁਹਾਨੂੰ ਹੋਰ ਕੀ ਚਾਹੀਦਾ
5: ਨਵੀਂ ਜੇ ਯਾਰ ਉਹ ਕਰਾ ਕੇ ਬਾਹਰ ਆ ਕੇ ਘਰ ਆ ਕੇ ਕਹਿੰਦੇ ਵੀ ਹਾਂ ਵੀ ਮੈਂ ਕਰਾ ਲਿਆ ਵੀ ਫੇਰ ਕੀ ਹੋਜੂਗਾ ਉਹਨੂੰ ਛੋਟੇ ਹੁੰਦੇ ਧਰਮ ਉਹਦੇ ਦਿਮਾਗ ਚ ਏਦਾਂ ਪਾਇਆ ਹੁੰਦਾ ਉਹਦਾ ਸੋਚਦਾ ਬਿਨਾਂ ਕਿੱਦਾਂ ਹੋਰ ਪਾਸੇ ਨੂੰ ਦੇਖਣ ਵਾਲੇ ਇਹ ਨੀ ਹੋਣੀ ਚਾਹੀਦੀ ਗੱਲ ਜੋ ਹੋ ਗਿਆ ਠੀਕ ਆ ਬਾਬੇ ਨਾਨਕ ਦੀ ਬੜੀ ਸੋਹਣੀ ਬੰਦਾ ਉਦਾਹਰਨ ਦੇ ਕੇ ਗਿਆ ਭਰਾ ਆਪਣਾ ਪਰ ਮੈਂ ਬਾਰ ਬਾਰ ਉਹ ਗੱਲਾਂ ਨਹੀਂ ਦੁਹਰਾਉਣਾ ਚਾਹੁੰਦਾ ਪਰ ਮੇਰੇ ਹਿਸਾਬ ਨਾਲ ਇੱਦਾਂ ਨੀ ਨਾ ਬੱਚੇ ਨੀ ਛੱਡ ਹੁੰਦੇ ਹੁੰਦੇ ਗੱਲਾਂ ਆ ਹੁਣ ਛੱਡ ਲਉਂਗੇ ਫਿਰ ਮੁੰਡਾ ਬੁਲਾਉਣੋਂ ਫਟ ਗਿਆ ਆਉਣੋਂ ਫਟ ਗਿਆ ਫਿਰ ਮਾਂ ਨੇ ਰੋ ਕੇ ਫਿਰ ਆਪ ਅੜੀਕਣਾ ਫੋਨ ਵੀ ਹੁਣ ਕਰ ਦੇਵੇ
0: ਬਿਲਕੁਲ ਉਹੀ ਤਾਂ ਹੈ ਨੀ ਤੁਸੀਂ ਇੰਨੀਆਂ ਕੁ ਗੱਲਾਂ ਕਰਕੇ ਕਹਿ ਰਹੇ ਹੋ ਕਿ ਮੈਂ ਬੱਚੇ ਨਾਲ ਵਰਤਣਾ ਹੀ ਨੀ ਮੈਂ ਬੱਚੇ ਨੂੰ ਬੁਲਾਉਣਾ ਹੀ ਨੀ ਯਾਰ ਇਹ ਹੁਣ ਪਤਾ ਨੀ ਮੈਨੂੰ ਇਹ ਗੱਲ ਠੀਕ ਨੀ ਲੱਗਦੀ
5: ਮੈਨੂੰ ਤਾਂ ਆਪ ਨੀ ਇਹ ਭਾਜੀ ਇਹ ਥੋੜੇ ਟਾਈਮ ਨਾਲ ਹੁੰਦਾ ਦੋ ਚਾਰ ਹਨਾ ਅਡਵਾਈਸਾਂ ਦੇਣ ਵਾਲੇ ਯਾਰ ਦੋਸਤ ਓਦਾਂ ਦੇ ਹੁੰਦੇ ਆ ਨਾ ਲੈ ਲੈ ਤੇਰਾ ਮੁੰਡਾ ਏਦਾਂ ਕਰਨ ਲੱਗਾ ਤੂੰ ਏਦਾਂ ਕਰ ਤੂੰ ਕਦੇ ਜਾਣਾ ਉਹ ਛੱਡ ਭਰਾਵਾ ਕਿਸੇ ਦੀ ਹਰੇਕ ਬੰਦਾ ਡੱਬਾ ਚੱਕ ਕੇ ਸਵੇਰ ਨੂੰ ਕੰਮ ਤੇ ਹੁੰਦਾ ਕੋਈ ਕਿਸੇ ਦਾ ਨੀ ਖੜਦਾ ਫੋਟੋ ਜਾਣਾ ਘਰੋਂ ਤੁਹਾਡਾ ਜਾਣਾ ਆ ਰਾਈਟ ਅਗਲੇ ਨੇ ਆਪਣਾ ਲਾਈਫ ਜੀ ਪਾਰਟਨ ਲੱਭ ਲਿਆ ਆ ਹੁਣ ਤਾਂ ਉਹਨੂੰ ਹੀ ਫੋਲੋ ਕਰਦਾ
0: ਆਪਣੀ ਨੂੰਹ ਨੂੰ ਵਧੀਆ ਮਿਲਦੇ ਬੁਲਾਉਂਦੇ ਆ ਯਾਰ ਸਾਰਾ ਕੁਛ ਠੀਕ ਆ ਆਪਾਂ ਨੂੰ ਲੱਗਦਾ ਹੁੰਦਾ ਪਤਾ ਨੀ ਵੀ ਕੀ ਹੋ ਜਾਣਾ
5: ਨਵੀਂ ਵੀਰ ਪੁੱਛਦੇ ਹੀ ਨੀ ਜਨਤਾ ਤਾਂ ਆ ਕੇ ਦੱਸਦੀ ਆ ਵੀ ਅਸੀਂ ਕਰਾ ਲਿਆ ਆ ਇਹ ਤਾਂ ਫੇਰ ਚੰਗਾ ਹੈ ਜਿਹੜਾ ਪੁੱਛਿਆ ਸਾਰਾ ਕੁਝ, ਆਨੰਦ ਕਾਰਜ ਨੂੰ ਵੀ ਤਿਆਰ ਆ, ਸਾਰਾ ਕੁਝ ਸਹੀ ਆ, ਐਡੀ ਕਿਹੜੀ ਗੱਲ ਹੋ ਗਈ ਹੈ ਨਾ।
0: ਚਲੋ ਠੀਕ ਹੈ, ਧੰਨਵਾਦ ਵੀਰੇ, ਥੈਂਕ ਯੂ ਬਹੁਤ ਤੁਹਾਡਾ। ਬਟ ਕਈ ਲੋਕਾਂ ਦੀ ਹੈਗੀ ਹੈ ਯਾਰ ਇੱਕ ਬੜੀ ਸੋਚ ਐਸੀ ਕਿ ਨਹੀਂ ਅਸੀਂ ਤਾਂ ਅਲਾਓ ਹੀ ਨਹੀਂ ਕਰਨਾ ਹੈਗਾ, ਜੇ ਸਾਡਾ ਬੱਚਾ ਕਰੇ ਕਰਕੇ ਦੇਖੇ ਸਹੀ। ਸੋ ਇੱਕ ਤੁਸੀਂ ਮਨਪ੍ਰੀਤ ਢੀਂਡ ਸਾਨੂੰ ਫੋਨ ਕਰਨਾ। ਮਨਪ੍ਰੀਤ ਨੇ ਸਾਡੇ ਇੰਨੇ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ ਨਾ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਵਿੱਚ ਵਧੀਆ ਰੇਟ ਚਾਹੁੰਦੇ ਹੋ ਤਾਂ ਮਨਪ੍ਰੀਤ ਢੀਂਡ ਸਾਨੂੰ ਫੋਨ ਕਰ ਲਓ। ਮਨਪ੍ਰੀਤ ਦਾ ਫੋਨ ਨੰਬਰ ਹੈ 416-500-1818-416-500-1818। ਮਨਪ੍ਰੀਤ ਢੀਂਡ ਸਾ ਤੁਹਾਡੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਮਾਹਰ ਮਾਹਰ, ਅਤੇ ਤੁਸੀਂ ਜ਼ਰੂਰ ਗੱਲਬਾਤ ਇਹਨਾਂ ਨਾਲ ਕਰੋ। ਇੱਕ ਤੁਸੀਂ ਹਮੇਸ਼ਾ ਪੁੱਛਦੇ ਹੋ ਕਿ ਨਵੀਂ, ਅੱਜ ਵੀ ਮੈਨੂੰ ਮੈਸੇਜ ਆਇਆ ਕਿ ਨਵੀਂ ਨਸ਼ਾ ਛਡਾਉਣ ਵਾਲਿਆਂ ਦਾ ਪਲੀਜ਼ ਦਿਓ ਨੰਬਰ, ਅਤੇ ਆ ਲਓ ਫਿਰ
6: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਓ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548
0: ਠੀਕ ਹੈ, ਕਾਲ ਕਰ ਲਓ ਤੁਸੀਂ ਤੇ ਆਸ ਦੀ ਕਹਿਣ ਵਾਲੇ ਬਿਲਕੁਲ ਤੁਹਾਡੇ ਲਈ ਅਵੇਲੇਬਲ ਨੇ। ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਇੰਡੀਅਨ ਫਰੂਟਲੈਂਡ ਨੂੰ, ਨਾਲੇ ਗਰੋਸਰੀ ਸਟੋਰ ਹੈ ਨਾਲੇ ਰੈਸਟੋਰੈਂਟ ਹੈ। ਇੰਡੀਅਨ ਫਰੂਟਲੈਂਡ ਕਮਾਲ ਦੀ ਟੀਮ ਹੈ ਯਾਰ, ਤੁਸੀਂ ਗਰੋਸਰੀ ਕਰੋ ਜਾ ਕੇ ਮਲਟੀਪਲ ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਆ, ਵਧੀਆ ਡੀਲਾਂ ਨੇ। ਅਤੇ ਇਹਨਾਂ ਦੀਆਂ ਲੋਕੇਸ਼ਨਸ ਮੇਫੀਲਡ ਕ੍ਰੈਡਿਟ ਵਿਊ ਮਕਵੀਨ ਮੇਫੀਲਡ ਸੋਰੀ ਮੇਫੀਲਡ ਕ੍ਰੈਡਿਟ ਵਿਊ ਮਕਵੀਨ ਕੈਸਲ ਮੋੜ ਬਵੇੜ ਚਿਕਿਊਜ਼ੀ ਕੁਈਨ ਚਿੰਕਿਊਜ਼ੀ 33 ਫਾਰਲੀ ਡਰਾਈਵ ਗੋਲਫ 600 ਹੈਸਪਿਲਰ ਰੋਡ ਕੇਮਬ੍ਰਿਜ ਅਤੇ ਸੈਂਡਲਵੁੱਡ ਹਰਨਟੇਰੀਓ ਬਰੈਂਪਟਨ 'ਤੇ ਤੁਸੀਂ ਜਾਣਾ। 4300 ਹੈਲੋ
7: ਹਾਂਜੀ ਰਵੀ ਜੀ।
0: ਹਾਂਜੀ ਹਾਂਜੀ
7: ਸ਼ਰਮਾ ਕਾਲ ਕਰ ਰਿਹਾ
0: ਜੀ। ਬਹੁਤ ਵਧੀਆ ਜੀ, ਕਿਵੇਂ ਹੋ?
7: ਵਾਹ ਬਹੁਤ ਵਧੀਆ ਵਾ ਨਵੀਂ ਜੀ, ਮੈਂ ਪਹਿਲੀ ਵਾਰੀ ਕਾਲ ਕਰਨ ਲੱਗਾ ਕਾਫੀ ਚਿਰਾਂ ਬਾਅਦ, ਪਰ ਮੈਂ ਦੇਖਿਆ ਵੀ ਤੁਹਾਡਾ ਜਿਹੜਾ ਵਾ ਟੌਪਿਕ ਬੜਾ ਵਧੀਆ ਵਾ, ਕਿਉਂਕਿ ਇਹ ਜਿਹੜਾ ਕਿ ਨਹੀਂ ਕਿਸੇ ਮਾਂ ਪਿਓ ਨੇ ਇੰਨਾ ਕੱਟੜ ਹੋਣਾ ਨੀ ਚਾਹੀਦਾ, ਜੋ ਕਿਉਂਕਿ ਬੱਚੇ ਅਡਲਟ ਹੋ ਜਾਂਦੇ ਜਦੋਂ ਨਾ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾਉਣਾ, ਉਹਨਾਂ ਨੇ ਰਹਿਣਾ ਮਾਂ ਪਿਓ ਨੇ ਉਹਨਾਂ ਨਾਲ ਉਹਦੀ ਵਾਈਫ ਦੇ ਨਾਲ ਰਹਿਣਾ ਕੋਈ, ਇਹਨਾਂ ਮਾਂ ਪਿਓ ਨੂੰ ਜਿਹੜਾ ਵਾ ਬੱਚਿਆਂ ਦੀ ਖੁਸ਼ੀ ਦੇ ਨਾਲ ਚੱਲਣਾ ਚਾਹੀਦਾ, ਜਿਹੜੇ ਸਿਆਣੇ ਆ ਨਾ ਕੋਈ ਕੱਟੜਵਾਦ ਨੀ ਹੋਣਾ ਚਾਹੀਦਾ ਧਰਮ ਦੇ ਵਿੱਚ ਬਹੁਤਾ ਨਹੀਂ, ਕਿਉਂਕਿ ਫਿਰ ਬੱਚੇ ਆਪਣੀ ਮਰਜ਼ੀ ਦੇ ਨਾਲ ਕਰਾ ਲੈਣਗੇ, ਮਾਂ ਪਿਓ ਕਹਿੰਦੇ ਅਸੀਂ ਛੱਡ ਦਾਂਗੇ, ਛੱਡ ਕੇ ਕਿੱਥੇ ਜਾਓਗੇ, ਇੰਨੀਆਂ ਪ੍ਰੋਪਰਟੀਆਂ ਨਹੀਂ, ਉਹ ਕਿਹਨੂੰ ਦੇਣੀਆਂ ਵਾ। ਨਾਲੇ ਕਈ ਚੀਜ਼ਾਂ ਜਿਹੜੀਆਂ ਬੜੀਆਂ ਸਮਝਦਾਰੀ ਦੇ ਨਾਲ ਚੱਲਣਾ ਪੈਣਾ, ਜਿੱਥੇ ਬੱਚਿਆਂ ਦੀ ਖੁਸ਼ੀ ਆ ਉਹੀ ਕੰਮ ਕਰਨਾ ਚਾਹੀਦਾ, ਜਾਤ ਪਾਤ ਸਾਰਾ ਕੁਛ। ਜਦੋਂ ਜਿਹੜੇ ਹੁਣ ਕੱਚੇ ਆਉਂਦੇ ਆ ਜਦੋਂ ਜਰਮਨ ਜਾਂਦੇ ਆ ਉਦੋਂ ਕਹਿੰਦੇ ਗੋਰੀ ਦੇ ਨਾਲ ਵਿਆਹ ਕਰ ਲਓ, ਕਿਸੇ ਨਾਲ ਵੀ ਕਰ ਲਓ, ਅਸੀਂ ਪੱਕੇ ਹੋ ਜਾਈਏ। ਜਿਹੜੇ ਇੱਥੇ ਹੁਣ ਤੁਰੇ ਫਿਰਦੇ ਰਿਫਿਊਜੀ ਉਹ ਕਹਿੰਦੇ ਅਸੀਂ ਪੱਕੇ ਹੋ ਜਾਈਏ, ਉਦੋਂ ਕਿਉਂ ਧਰਮ, ਉਦੋਂ ਨੀ ਵੇਖਦੇ ਕੋਈ ਜਾਤ ਪਾਤ ਹਨਾ। ਇਸ ਕਰਕੇ ਮੇਰੇ ਖਿਆਲ ਦੇ ਵਿੱਚ ਇਹੋ ਓਪੀਨੀਅਨ ਹੈ ਵੀ ਹਰ ਇੱਕ ਧਰਮ ਦੀ ਇੱਜ਼ਤ ਕਰਨੀ ਚਾਹੀਦੀ ਆ, ਬੱਚੇ ਦੀ ਕੁੜੀ ਮੁੰਡੇ ਦੀ ਖੁਸ਼ੀ ਜਿੱਥੇ ਆ ਉੱਥੇ ਕਰ ਲਓ, ਜਿਹਦੇ ਨਾਲ ਉਹ ਕਰਨਾ ਚਾਹੁੰਦਾ ਵਿਆਹ ਉਹਨੇ ਆਪਣੀ ਖੁਸ਼ੀ ਉਹਨੇ ਰਹਿਣਾ ਵਾ, ਆਪਾਂ ਆਪਣੇ ਨਾਲ ਇੱਥੇ ਬੱਚਿਆਂ ਨੇ ਨਹੀਂ ਰਹਿਣਾ। ਇਹ ਇਹਨਾਂ ਮਾਂ ਪਿਓ ਨੂੰ ਪਹਿਲਾਂ ਸੋਚਣਾ ਚਾਹੀਦਾ, ਇਹਨਾਂ ਨੂੰ ਸਮਝਦਾਰ ਬਣਨਾ ਚਾਹੀਦਾ, ਕਿਉਂਕਿ ਬੱਚੇ ਜਿਹੜੇ ਵੱਧ ਤੋਂ ਵੱਧ ਤੁਹਾਡੇ ਨਾਲ ਰਹਿਣਗੇ 6-7 ਮਹੀਨੇ,
0: ਤੁਸੀਂ
7: ਨਾਲੇ ਜਾ ਕੇ ਫਿਰ ਤੁਸੀਂ ਆਪੇ ਉਹਦੇ ਮਿੰਨਤਾਂ ਪਾ ਕੇ ਉਹਨੂੰ ਬੁਲਾਉਣਾ ਕਿ ਮੈਨੂੰ ਤੇਰੇ ਨਾਲ ਤੂੰ ਬੋਲ, ਬੱਚੇ ਨੇ ਚੱਲ ਜਾਣਾ ਉਹ, ਕਿਉਂਕਿ ਉਸ ਟਾਈਮ ਤੇ ਯੰਗ ਬਲੱਡ ਆ, ਜਿੱਦਾਂ ਹੁਣ ਤੁਹਾਡਾ ਬਲੱਡ ਆ ਇਸ ਵੇਲੇ ਤੁਸੀਂ ਯੰਗ ਆ, ਤੁਹਾਨੂੰ ਪਿਆਰ ਦੇ ਨਾਲ ਸਮਝਾ ਸਕਦੇ, ਜੇ ਤੁਹਾਨੂੰ ਗੁੱਸੇ ਨਾਲ ਸਮਝਾਓਗੇ ਤੁਸੀਂ ਮੰਨਣਾ ਹੀ ਨੀ ਕੋਈ ਗੱਲ
0: ਜੀ,
7: ਏਦਾਂ ਹੀ ਬੱਚੇ ਆ। ਇਸ ਕਰਕੇ ਮਾਂ ਪਿਓ ਨੂੰ ਸਮਝਦਾਰ ਬਣਨਾ ਚਾਹੀਦਾ ਇਸ ਕੰਟਰੀ ਚ, ਇਹ ਇੰਡੀਆ ਵਾਲੀਆਂ ਗੱਲਾਂ ਛੱਡਣੀਆਂ ਚਾਹੀਦੀਆਂ ਵਾ। ਇੱਥੇ ਸਾਰੇ ਧਰਮ ਦੀ ਇੱਜ਼ਤ ਕਰਨੀ ਚਾਹੀਦੀ, ਧਰਮ ਹੈ ਕਿ ਬਲੱਡ ਤੇ ਹਰ ਇੱਕ ਦਾ ਰੈਡੀ ਹੈ, ਕਲਰ ਹੀ ਆ ਕਿਸੇ ਦੇ, ਜਾਂ ਸਿੱਖ ਹੋ ਗਿਆ ਜਾਂ ਕੋਈ ਹਿੰਦੂ ਹੋ ਗਿਆ ਪੰਡਤ ਹੋ ਗਿਆ, ਕੀ ਉਹ ਚ ਫਰਕ ਕੀ ਆ,
0: ਬਿਲਕੁਲ
7: ਇਹ ਆਪਣੀ ਸੋਚਣੀ ਚ ਫਰਕ ਆ।
0: ਬਿਲਕੁਲ ਬਿਲਕੁਲ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ ਵੀ, ਧੰਨਵਾਦ, ਥੈਂਕ ਯੂ ਫੋਰ ਯੋਰ ਕਾਲ। ਐਂਡ ਇੱਕ ਮੈਸੇਜ ਹੈ ਤੇ ਫਿਰ ਅਗਲੀ ਕਾਲ ਤੁਹਾਡੀ ਜ਼ਰੂਰ ਲੈਂਦੇ ਹਾਂ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477169876 6477169876 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477169877 ਨੰਬਰ ਹੈ। ਵੈਰੀ ਗੁੱਡ, ਬਿਲਕੁਲ ਤੁਸੀਂ ਜੇ ਗਿੱਲ ਸਾਹਿਬ ਦੇ ਨਾਲ ਗੱਲਬਾਤ ਕਰ ਸਕਦੇ ਹੋ। ਇੱਕ ਮੈਂ ਤੁਹਾਨੂੰ ਪ੍ਰਦੀਪ ਭਾਈ ਦਾ ਮੈਸੇਜ ਦੇਵਾਂ, ਤੁਹਾਡੇ ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ ਹੋ ਗਿਆ, ਤਾਂ ਪ੍ਰਦੀਪ 6476222303 ਮੱਲੀ ਟੈਂਟ ਸਰਵਿਸਿਸ, ਵਿਆਹ ਸ਼ਾਦੀ ਦਾ ਫੰਕਸ਼ਨ ਹੈ ਨਾ, ਮੱਲੀ ਟੈਂਟ ਤੋਂ ਲਵਾਇਆ ਹੋਵੇ ਟੈਂਟ, ਯਾਰ ਤੁਹਾਡਾ ਘਰ ਬੈਂਕਟ ਹਾਲ ਹੀ ਬਣਾ ਦੇਣਗੇ। ਮੱਲੀ ਟੈਂਟ ਸਰਵਿਸਿਸ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਇਹਨਾਂ ਕੋਲ ਨੇ, ਟੈਂਟ, ਟੇਬਲ, ਚੇਅਰਾਂ, ਡਾਂਸ ਫਲੋਰ, ਬਾਰ, ਲਾਈਟਾਂ, ਸਭ ਕੁਝ। ਮੱਲੀ ਟੈਂਟ 6479999, ਯਾਨੀ ਕਿ 6479992569 6479992569 ਮੱਲੀ ਟੈਂਟ ਸਰਵਿਸਿਸ ਨੂੰ ਯਾਦ ਰੱਖੋ। ਅਤੇ ਵੀਕਐਂਡ ਹੈ, ਵੀਕਐਂਡ 'ਤੇ ਵਧੀਆ ਹਰੀਆਂ ਤਾਜ਼ੀਆਂ ਸਬਜ਼ੀਆਂ ਲੈਣੀਆਂ, ਗਿੱਲ ਫਾਰਮ 'ਤੇ ਤੁਸੀਂ ਪਹੁੰਚੋ। ਗਿੱਲ ਫਾਰਮ ਰੋਜ਼ ਆਪਣੀਆਂ ਸਬਜ਼ੀਆਂ ਫਰੈਸ਼ ਪਿੱਕ ਕਰਦੇ ਨੇ, ਸਾਗ, ਪਾਲਕ, ਮੇਥੇ, ਕੱਦੂ, ਗੋਭੀ, ਬੈਂਗਣ, ਦੇਸੀ ਖੀਰੇ, ਮਿੱਠੇ, ਵਾਟਰਮੈਲਨ, ਖਰਬੂਜੇ, ਦੇਸੀ ਫਾਰਮ ਦੇ ਆਂਡੇ, ਇਹਨਾਂ ਦਾ ਆਟਾ ਜਿਹੜਾ ਹਰ ਰੋਜ਼ ਪੱਥਰ ਦੀ ਚੱਕੀ ਨਾਲ ਫਰੈਸ਼ ਪੀਸਿਆ ਜਾਂਦਾ, ਵਧੀਆ ਟੌਪ ਦੇ ਨਿਊਟ੍ਰੀਐਂਟ ਜਿਹੜੇ ਨੇ ਪ੍ਰਿਜ਼ਰਵ ਕੀਤੇ ਜਾਂਦੇ ਨੇ। ਸੋ ਗਿੱਲ ਫਾਰਮ ਡਿਕਸੀ ਐਂਡ ਆਪਣਾ ਕਿੰਗ, 14085 ਡਿਕਸੀ ਰੋਡ, ਡਿਕਸੀ ਕਿੰਗ, 3631। ਹੈਲੋ,
8: ਹਾਂਜੀ ਨਵੀ, ਸਤਿ ਸ੍ਰੀ ਅਕਾਲ, ਮੈਂ ਅਮਰਜੀਤ ਚੀਮਾ ਬੋਲ ਰਿਹਾ।
0: ਜੀ ਚੀਮਾ ਸਾਹਿਬ, ਕੀ ਆ?
8: ਅੱਛਾ ਨਵੀ, ਇਹ ਪ੍ਰੋਬਲਮ ਆਪਣੀ ਕਮਿਊਨਿਟੀ ਵਿੱਚ ਥੋੜੀ ਜਿਹੀ ਹੈਗੀ ਆ। ਆਪਣਾ ਮੁੰਡਾ ਕਿਸੇ ਗੋਰੀ ਨਾਲ ਵਿਆਹ ਕਰਾ ਲੈ ਤੇ ਉਹ ਗੁਰਦੁਆਰੇ ਫੇਰੇ ਲਾਉਣ ਲੈ ਲੈ ਤੇ ਕੋਈ ਪ੍ਰੋਬਲਮ ਨੀ ਹੁੰਦੀ। ਮੈਂ ਬਹੁਤ ਦੇਖੇ ਆ ਫੈਮਿਲੀਆਂ ਦੇ ਨਾ ਇਸ ਤਰ੍ਹਾਂ ਦੇ, ਤੇ ਜਦੋਂ ਗੱਲ ਆਉਂਦੀ ਆਪਣੀ ਕੁੜੀ ਦੀ, ਕੁੜੀ ਕਿਸੇ ਗੋਰੇ ਨਾਲ ਜਾਵੇ ਤੇ ਉਹ ਕਹੇ ਮੈਂ ਚਰਚ ਵਿੱਚ ਕਰਨਾ ਸਾਰਾ, ਆਪਣੇ ਜਿਹੜੇ ਆ ਜਾਂਦੀ ਕਹਿਣਾ ਯਾਰ ਮੈਂ ਆਪਣੇ ਰਿਸ਼ਤੇਦਾਰ ਨੂੰ ਚਰਚ ਸੱਦੂਗਾ, ਮੈਂ ਜਿਹਨੂੰ ਕਹੂੰਗਾ ਤੁਸੀਂ ਵੀ ਉੱਥੇ ਚਰਚ ਚ ਜਾਣਾ ਸਾਡੀ ਕੁੜੀ ਨੇ ਵਿਆਹ ਕਰਾ, ਉਹ ਵੀਹ ਗੱਲਾਂ ਕਰੂਗਾ ਉਹ ਰਿਸ਼ਤੇਦਾਰ, ਉਹ ਯਾਰ ਦੋਸਤ ਸੱਜਣ ਸਦਾ ਉਹ ਤੁਹਾਨੂੰ ਜੀ ਨੀ ਦਿੰਦੇ। ਮੈਂ ਏਦਾਂ ਦੀ ਇੱਕ ਫੈਮਿਲੀ ਦੇਖੀ ਆ, ਚਲੋ ਮੈਂ ਇਹ ਨੀ ਦੱਸਣਾ ਮੈਂ ਕਿੱਥੇ ਆ, ਤੇ ਉਹਦੇ ਮਾਂ ਪਿਓ ਨੇ ਕੁੜੀ ਨੂੰ ਕਿਹਾ ਠੀਕ ਆ ਤੂੰ ਉਹਨਾਂ ਗੋਰੇ ਨਾਲ ਵਿਆਹ ਕਰਨਾ, ਅਸੀਂ ਤੇਰੀਆਂ ਦੋਨੇ ਮਾਂ ਤੇ ਰਸਮਾਂ ਰੁਸਮਾਂ ਜੋ ਉਹਨਾਂ ਦੀ ਹੈਗੀ ਉੱਥੇ ਕਰੇ ਆਵਾਂਗੇ, ਤੇ ਅਸੀਂ ਆਪਣੇ ਕਮਿਊਨਿਟੀ ਦਾ ਬੰਦਾ ਕੋਈ ਉਹਦੇ ਚਰਚ ਤੇ ਨੀ ਵਾੜਨਾ ਤੇ ਉਹਨਾਂ ਵਾੜਿਆ ਵੀ ਨੀ। ਪ੍ਰੋਬਲਮ ਆਪਣੀ ਕਮਿਊਨਿਟੀ ਇਹ ਹੁੰਦੀ ਨਾ, ਆਪਣਾ ਮੁੰਡਾ ਚਾਹ ਜਾਵੇ ਠੀਕ ਆ, ਆਪਣੀ ਕੁੜੀ ਵਾਹ ਜਾਵੇ ਕਿਤੇ ਨਾ ਫੇਰ ਆਪਾਂ ਨੂੰ ਉਹ ਦੁੱਖ ਲੱਗਣਾ। ਹਾਲਾਂਕਿ ਮਾੜੀ ਗੱਲ ਕੋਈ ਨੀ, ਆਪਾਂ ਤਾਂ ਕੰਟਰੀਆਂ 'ਚ ਰਹਿੰਦੇ ਹਾਂ, ਆਪਾਂ ਰੋਕ ਲਵਾਂਗੇ ਇੱਕ ਜਨਰੇਸ਼ਨ, ਦੂਜੀ ਜਨਰੇਸ਼ਨ ਨੇ ਨੀ ਰੁਕਣਾ, ਉਹਨਾਂ ਨੇ ਇਹੀ ਕਰਨਾ ਹੀ ਆ ਨਾ।
0: ਬਿਲਕੁਲ,
8: ਸੋ ਕੁਐਸਚਨ ਤਾਂ ਪਿਆ ਜਦੋਂ ਆਪਣੇ ਘਰ ਤੇ ਗੱਲ ਆਉਂਦੀ ਹੈ ਨਾ, ਨਵੀਂ ਤੂੰ ਵੀ ਸੋਚ ਕੇ ਦੇਖ ਕਿੱਦਾਂ ਮਤਲਬ ਆਪਣੇ ਦੇ ਫੇ ਹੁੰਦੀ ਹੈ ਨਾ।
0: ਨਹੀਂ ਠੀਕ, ਵੀ ਸੁਣ ਲੱਗਦਾ ਕੁੜੀਆਂ ਦੇ ਚੱਕਰਾਂ ਚ ਆਪਾਂ ਥੋੜੇ ਰੋਕ ਟੋਕ ਵੱਧ ਲਾਉਂਦੇ ਹਾਂ, ਮੁੰਡੇ ਨੂੰ ਆਪਾਂ ਕੁਛ ਨੀ ਕਹਿੰਦੇ ਹੈਗੇ,
8: ਮੁੰਡੇ ਨੂੰ ਕੁਛ ਨੀ ਕਹਿੰਦੇ, ਮੁੰਡੇ ਕਹਿੰਦਾ ਸਾਡੇ ਮੁੰਡੇ ਨੇ ਵੀ ਗੋਰੀਆਂ ਵਿਆਹ ਕਰਾਇਆ, ਗੁਰਦੁਆਰੇ ਲਾਵਾਂ ਹੋਣੀਆਂ ਤੇ ਬਹੁਤ ਮੈਂ ਦੇਖੀਆਂ ਖਰੇ ਆਪਣੀ ਜ਼ਿੰਦਗੀ 15-20 ਸ਼ਾਦੀਆਂ ਤੇ ਦੇਖੀਆਂ ਜਿਹੜੀਆਂ ਆਪਣੇ ਮੁੰਡੇ ਗੋਰੀਆਂ ਨੇ ਵਿਆਹ
0: ਕਰਾਇਆ,
8: ਲੇਕਿਨ ਕੁੜੀਆਂ ਬਹੁਤ ਘੱਟ ਮੈਂ ਦੇਖੀਆਂ, ਬਹੁਤ ਕਿਤੇ ਕਿਤੇ ਟਰਨਿੰਗ ਤਾਂ ਵੀ ਹੋਊਗੀ, ਤੁਸੀਂ ਦੇਖਿਆ ਤੇ ਕੁੜੀ ਕੇ ਗੋਰੇ ਮੁੰਡੇ ਵਿਆਹ ਕਰਾਉਂਦਾ।
0: ਚਲੋ ਨਹੀਂ ਹੁੰਦੇ ਨੇ, ਥੈਂਕ ਯੂ, ਇੱਡੀ ਕੋਈ ਗੱਲ ਨੀ, ਥੈਂਕ ਯੂ। ਹੁਣ ਕਈ ਕੁੜੀਆਂ ਡਿਫਰੈਂਟ ਡਿਫਰੈਂਟ ਕਲਚਰ ਦੇ ਵਿੱਚ ਵੀ ਕਰਾਉਂਦੀਆਂ ਨੇ, ਆਏ ਨੀ ਵੀ ਨਹੀਂ ਕਰਾਉਂਦੀ ਹੈ, ਚਲੋ ਗਿਣਤੀ ਥੋੜ੍ਹੀ ਬਹੁਤੀ ਘੱਟ ਹੋ ਸਕਦੀ ਹੈ ਡਰ ਖਾਤਰ, ਮੇ ਬੀ। ਨਿਊ ਹਾਈਟਸ ਕਿਚਨ, ਕਿਚਨ ਐਸੀ ਤਿਆਰ ਕਰਾਓ ਕਿ ਜਿਹੜਾ ਬੰਦਾ ਤੁਹਾਡੇ ਘਰ ਆਵੇ ਨਾ, ਉਹ ਤਾਰੀਫ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਪੰਜ ਪੰਜ ਦਸ ਦਸ ਵਾਰ ਤਾਰੀਫ ਕਰੇ ਕਿ ਭਾਜੀ ਭੈਣ ਜੀ ਤੁਹਾਡੀ ਇੰਨੀ ਸੋਹਣੀ ਕਿਚਨ ਹੈ, ਜੀ ਕਰਦਾ ਕਿ ਕਿਚਨ 'ਚ ਬੈਠੇ ਰਹੀਏ। ਸੋ ਨਿਊ ਹਾਈਟਸ ਕਿਚਨ, ਜਸਪਾਲ ਰਾਏ ਜੀ ਨੂੰ ਕਾਲ ਕਰੋ, ਇਹਨਾਂ ਦਾ ਕੀਤਾ ਹੋਇਆ ਕੰਮ ਦੇਖ ਲਓ, देख के आप कहोगे वाह वाह वाह वाह क्या बात है। सो न्यू हाइट्स किचन 416-859-1920 416-859-1920 ते कॉल करो। 3914 हेलो
9: हेलो
0: जी
9: हाँ जी सत्या नवी जी
0: सत श्रीकाल जी
9: हाँ जी मेरा ते तो कहना है वे कि देखो पल्ले ज्ञान ते पल्ले मैं तानू कहांगी कि सारे बनते हैं ठीक है लेकिन जो तो अपने ते गल आंदी है फिर गल्ला कुछ होर हो जांदी है
0: ओके
9: तो क्योंकि मैं मेरे भी बेटे हैगे ने इत्थे ने कनाडा च हैगे ने ठीक है मैं समझ सकती है मैं भी मदर हैगी हां पर लेकिन इस वक्त बहुत ज्यादा ब्रॉड माइंड होना पैंदा तानू तानू बहुत अलग सोच के तानू ए गल दसनी पे एक्सेप्टेंस ते तानू देनी पेगी दोनों पासे होनी चाहिए। अगर तुसी कहंदे हो कि साडे धर्म नू मंदे ओ लोकी गुरुद्वारे आए ओ साडे धर्म दा रिस्पेक्ट करदे ते असीं उहनां दा क्यों ना करिए ਸਾਨੂੰ ਇਹ ਤੇ ਨੀ ਸਿਖਾਇਆ ਨਾ ਕਿ ਅਸੀਂ ਉਹਨਾਂ ਦਾ ਰਿਸਪੈਕਟ ਨਾ ਕਰੀਏ ਅਗਰ ਤੁਸੀਂ ਜਿਹੜੀ ਅੱਗੇ ਕੁੜੀ ਦੇ ਵਿਆਹ ਵਾਸਤੇ ਉੱਥੇ ਜਾਣਾ ਹੈ ਸੋ ਵਟ ਕੀ ਹੋ ਗਿਆ ਤੁਸੀਂ ਚਲੇ ਜਾਓ ਇਹਦੇ ਚ ਬਾਕੀ ਰਹੀ ਦੁਨੀਆਦਾਰੀ ਦੀ ਗੱਲ ਦੇਖੋ ਜੀ ਦੁਨੀਆਦਾਰੀ ਤੇ ਤੁਸੀਂ ਨਹੀਂ ਵੀ ਜਾਓਗੇ ਦੁਨੀਆ ਨੇ ਤੇ ਫਿਰ ਵੀ ਜਿੰਨੇ ਕਹਿਣਾ ਉਹਨੇ ਤੇ ਕਹਿਣਾ ਹੀ ਹੈ ਜੀ ਕੁੜੀ ਨੇ ਜੀ ਕ੍ਰਿਸਚਨ ਨਾਲ ਵਿਆਹ ਕਰ ਲਿਆ ਅਗਰ ਤੁਸੀਂ ਕੋ ਸੋਚੋ ਜੀ ਮੈਂ ਅਸੀਂ ਦੁਨੀਆ ਨੂੰ ਜਵਾਬ ਦੇ ਦਾਂਗੇ ਜੀ ਕੋਈ ਨੀ ਜੀ ਵਿਆਹ ਕੀਤਾ ਅਸੀਂ ਨੀ ਗਏ ਉਹਨਾਂ ਨੇ ਕਿਹਾ ਜੀ ਤੁਸੀਂ ਨਹੀਂ ਗਏ ਪਰ ਕੁੜੀ ਨੇ ਤੇ ਵਿਆਹ ਕੀਤਾ ਨਾ ਕੱਲ ਨੂੰ ਬੱਚੇ ਤੇ ਤੁਹਾਡੇ ਜਿਹੜੇ ਨੇ ਦੇਖੋ ਕ੍ਰਿਸਚਨ ਹੋ ਗਏ ਚਰਚ ਵਿੱਚ ਹੀ ਜਾਣਗੇ ਨਾ ਗੋਰੇ ਹੀ ਹੋਣਗੇ ਨਾ ਬੱਚੇ ਉਹ ਕੋਈ ਕੇਸ ਉਹ ਤੇ ਨੀ ਕਰਨਗੇ ਨਾ ਕੇਸ ਤੇ ਨੀ ਰੱਖਣਗੇ ਨਾ ਗੋਰਾ ਇੱਥੇ ਨੀ ਕਹੇਗਾ ਨਾ ਤੂੰ ਕੇਸ ਰੱਖ ਲੈ ਤੂੰ ਸਾਰੇ ਜਪਜੀ ਸਾਹਿਬ ਕਰ ਲੈ ਨਹੀਂ ਉਹ ਤੇ ਨੀ ਕਰੇਂਗੇ ਨਾ ਸੋ ਇਹਦੇ ਵਿੱਚ ਐਸੇ ਕੋਈ ਮੇਰੇ ਖਿਆਲ ਵਿੱਚ ਅਗਰ ਮੇਰਾ ਬੇਟਾ ਅਗਰ ਇਸ ਨੂੰ ਜਾਂ ਮੇਰੀ ਬੇਟੀ ਕਰਦੀ ਤੇ ਟੂ ਬੀ ਫਰੈਂਕ ਮੈਂ ਤੇ ਇਸ ਚੀਜ਼ ਨੇ ਐਕਸੈਪਟੈਂਸ ਦੇ ਦਿੰਦੀ ਠੀਕ ਹੈ ਨਾ ਤੁਸੀਂ ਕੀ ਕਹਿੰਦੇ ਹੋ
0: ਨਹੀਂ ਦੇਖੋ ਐਕਸੈਪਟੈਂਸ ਦੇਣੀ ਪੈਣੀ ਆਪਣੇ ਕੋਲ ਕੋਈ ਹੋਰ ਯੂ نو ਹੋਰ ਰਸਤਾ ਹੀ ਨਹੀਂ ਹੈਗਾ ਹੁਣ ਆਏ ਹੁਣ ਮੈਂ ਤਾਂ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਆ ਕਿ ਬੱਚੇ ਕਹਿਣ ਤਾਂ ਆਪਾਂ ਉਹਨਾਂ ਨੂੰ ਕਹਿ ਦਈਏ ਵੀ ਚੱਲ ਬਈ ਮੈਂ ਤਾਂ ਤੈਨੂੰ ਬੁਲਾਉਣਾ ਨਹੀਂ ਹੈਗਾ ਬੱਚੇ ਨੂੰ ਤੁਸੀਂ ਐਂ ਕਿਵੇਂ ਛੱਡ ਦੋਗੇ
9: ਬਿਲਕੁਲ ਇਹ ਗੱਲ ਜ਼ਰੂਰ ਮੈਂ ਕਹਿੰਦੀ ਹਾਂ ਕਿ ਅੱਜ ਅਸੀਂ ਸਿੱਖ ਹੈਗੇ ਹਾਂ ਅਸੀਂ ਖੁਦ ਚਾਹਾਂਗੇ ਕਿ ਸਾਡਾ ਬੱਚਾ ਸਿੱਖ ਫੈਮਿਲੀ ਵਿੱਚ ਹੀ ਵਿਆਹ ਕਰੇ ਉਸੇ ਕਲਚਰ ਵਿੱਚ ਆਏ ਸਾਡੀ ਆਉਣ ਵਾਲੀ ਜਨਰੇਸ਼ਨ ਸਾਡੇ ਕਲਚਰ ਸਾਡੇ ਧਰਮ ਵਾਲੀ ਹੋਏ ਇਹ ਅਸੀਂ ਜ਼ਰੂਰ ਚਾਹਵਾਂਗੇ ਪਰ ਲੇਕਿਨ ਜੋ ਭਾਗਾਂ ਦਾ ਲੇਖ ਹੈ ਜੋ ਸੰਜੋਗ ਹੈ ਅਗਰ ਉਹ ਫਿਰ ਉੱਥੇ ਨਹੀਂ ਤੇ ਕੋਈ ਨਾ ਫਿਰ ਉੱਥੇ ਨਹੀਂ ਹੋਣੇ ਚਾਹੀਦੇ ਹਾਂ ਬੱਚਾ ਅੱਛਾ ਕਮਾਉਂਦਾ ਖਾਣਾ ਪੀਣਾ ਵਾਲਾ ਜਿਹੜਾ ਮੁੰਡਾ ਉਹ ਹੋਣਾ ਚਾਹੀਦਾ ਕਿ ਕੱਲ ਨੂੰ ਤੁਸੀਂ ਸਿੱਖ ਦੇ ਨਾਲ ਵਿਆਹ ਦੋ ਲੇਕਿਨ ਉਹ ਨਸ਼ੇ ਕਰਦਾ ਲੇਕਿਨ ਹੈਗਾ ਸਿੱਖ ਹੈ ਜੀ ਅਸੀਂ ਕੁੜੀ ਵਿਆਹਤੀ ਉਹਦਾ ਕੀ ਫਾਇਦਾ ਬਈ ਕੱਲ ਨੂੰ ਕੁੜੀ ਨੂੰ ਕੁੱਟੇ ਮਾਰੇ ਨਸ਼ੇ ਕਰੇ ਕੁੜੀ ਪਰੇਸ਼ਾਨ ਡਿਵੋਰਸ ਹੋ ਗਿਆ ਉਹਦਾ ਕੀ ਫਾਇਦਾ ਇਹਦਾ ਕੋਈ ਫਾਇਦਾ
0: ਨਹੀਂ ਬਿਲਕੁਲ ਨਹੀਂ ਉਹੀ ਹੈ ਦੇਖੋ ਆਪਣੀ ਮੇਨ ਗੱਲ ਇਹ ਹੈ ਕਿ ਸਾਡੇ ਬੱਚੇ ਨੂੰ ਚਾਹੇ ਮੁੰਡਾ ਚਾਹੇ ਕੁੜੀ ਹੈ ਪਾਰਟਨਰ ਵਧੀਆ ਦੇਖੋ ਰਿਸਪੈਕਟਫੁਲ ਮਿਲੇ ਪਰਿਵਾਰ ਵਧੀਆ ਰਿਸਪੈਕਟਫੁਲ ਹੋਵੇ ਅਗਲੇ ਚਲੋ ਵਧੀਆ ਇੱਕ ਦੂਜੇ ਨੂੰ ਸਪੋਰਟ ਕਰਨ ਤੇ ਪਿਆਰ ਤੋਂ ਵੱਧ ਕੇ ਹੋਰ ਕੀ ਹੈ ਹੁਣ ਜਿਵੇਂ ਤੁਸੀਂ ਗੱਲ ਕੀਤੀ ਜੇ ਕੋਈ ਪੰਜਾਬੀ ਮਿਲ ਗਿਆ ਤੇ ਪੰਜਾਬੀ ਬਸ 24 ਘੰਟੇ ਗਾਲਾਂ ਕੱਢੀ ਜਾਵੇ ਉਹਦਾ ਵੀ ਕੀ ਫਾਇਦਾ
9: ਕੀ ਫਾਇਦਾ ਕੱਲ ਨੂੰ ਤੁਸੀਂ ਬੋਲੋ ਕੁੜੀ ਬੋਲੇ ਕਿ ਆਲੋ ਜੀ ਵਿਆਹ ਤਾਂ ਮੈਨੂੰ ਪੰਜਾਬੀ ਨਾਲ ਉਹ ਕੱਲ ਨੂੰ ਗੋਰਾ ਹੀ ਵਧੀਆ ਆਪਣੀ ਵਾਈਫ ਰੱਖਿਆ ਫਿਰ ਤੁਸੀਂ ਕਹੋਗੇ ਜੀ ਯਾਰ ਸਾਡੀ ਕੁੜੀ ਚੰਗੀ ਭਲੀ ਇੱਥੇ ਵਿਆਹ ਰਹੀ ਸੀ ਕੱਲ ਨੂੰ ਉਹਦੇ ਬੱਚੇ ਸਿਕਿਓਰ ਸੀ ਸਭ ਕੁਛ ਸੀ ਕੱਲ ਨੂੰ ਕੁੜੀ ਡਿਵੋਰਸ ਹੋ ਕੇ ਆਵੇ ਉਸ ਤੋਂ ਬਾਅਦ ਤੁਸੀਂ ਉਹਦੇ ਬੱਚਿਆਂ ਨੂੰ ਕਰੋ ਕੁੜੀ ਦਾ ਦੂਜਾ ਵਿਆਹ ਤੁਸੀਂ ਕਰੋ ਕੁੜੀ ਨਾ ਕਰੇ ਕਿੰਨੀ ਹੈਸਲ ਤੁਹਾਡੇ ਵਾਸਤੇ
0: ਬਿਲਕੁਲ ਨਹੀਂ ਉਹ ਤਾਂ ਹੈਗਾ ਹੀ

0: ਇੰਸਟਾਲ ਹੋ ਰਿਹਾ ਪਰਿਵਾਰਾਂ ਵਾਸਤੇ। ਸੋ ਫਰਾਈਡੇ, ਸੈਚਰਡੇ, ਸੰਡੇ ਤੁਸੀਂ 3 ਦਿਨ ਸਾਡੇ ਕੋਲ ਪਹੁੰਚ ਸਕਦੇ ਹੋ, ਨਾਲ ਦੀ ਨਾਲ ਤੋਹਫੇ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਯਾਦ ਰੱਖਣਾ। ਤੇ ਨਿਊ ਅਰਾਈਵਲ, ਜਿਹੜਾ ਨਿਊ ਅਰਾਈਵਲ ਸਾਡੇ ਕੋਲ ਬੈਡਸੈਟ ਹੁਣੇ ਡਿਸਪਲੇ ਦੇ ਵਿੱਚ ਲੱਗਾ, ਉਹਦੀ ਡੀਲ ਦਿੰਦੇ ਹਾਂ ਕੜਾਕੇ ਕੱਢ ਵੀ ਪ੍ਰਾਈਸ ਵੀਕਐਂਡ ਲਈ। ਕਿੰਗ ਸਾਈਜ਼ ਦਾ ਬੈੱਡ, ਲਾਈਟ ਗ੍ਰੇ ਕਲਰ ਦਾ ਹੈੱਡਬੋਰਡ ਦੇ ਵਿੱਚ, ਲਾਈਟ ਗ੍ਰੇ ਕਲਰ ਦਾ ਲੈਦਰ ਨਾਲ ਮੈਚਿੰਗ ਲੱਗਾ ਹੋਇਆ। ਸੋ ਕਿੰਗ ਸਾਈਜ਼ ਦਾ ਬੈੱਡ ਵਿਦ ਹਾਈਡ੍ਰੋਲਿਕ ਸਟੋਰੇਜ, ਡ੍ਰੈਸਰ ਦੇ ਡਰੋਰ ਸੌਫਟ ਕਲੋਥਰ, ਸਿਲਵਰ ਕਲਰ ਦੇ ਹੈਂਡਲ ਲੱਗੇ ਹੋਏ ਨੇ, ਮਿਰਰ ਦੇ ਵਿੱਚ ਜਗਮਗ ਕਰ ਰਹੀ ਐਲਈਡੀ ਲਾਈਟ ਲੱਗੀ ਹੋਈ ਆ, ਨਾਈਟ ਸੈਂਡ ਦੇ ਉੱਪਰ ਸਟੀਲ ਦੇ ਹੈਂਡਲ ਲੱਗੇ ਹੋਏ ਨੇ, ਤੇ ਵਾਇਰਲੈਸ ਚਾਰਜਰ। ਸੋ ਲਾਈਟ ਗ੍ਰੇ ਦਾ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰ ਦੇ ਨਾਲ, ਜਿਹਦੀ ਰੈਗੂਲਰ ਕੀਮਤ 4,445 ਸੀ, ਸਿਰਫ 1999 ਡਾਲਰ ਦਾ। ਜੀ ਹਾਂ, ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈਡਰੂਮ ਸੈੱਟ, ਲਾਈਟ ਗ੍ਰੇ ਕਲਰ ਦੇ ਵਿੱਚ, ਲੈਕਰ ਫਿਨਿਸ਼ ਦਾ ਕਿੰਗ ਸਾਈਜ਼ ਬੈੱਡ, ਡ੍ਰੈਸਰ ਮਿਰਰ ਨਾਲ ਸਾਈਟੇਬਲ, ਕੰਪਲੀਟ ਬੈਡਰੂਮ ਸੈੱਟ, 1999 ਡਾਲਰ ਦਾ ਪੂਰਾ ਬੈਡਰੂਮ ਸੈੱਟ, ਤੇ ਨਾਲ ਕਿੰਗ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਫ੍ਰੀ। ਤੇ ਫਿਰ ਤੁਸੀਂ ਕਹਿਣਾ ਪੰਜਾਬੀ ਲਹਿਰਾ ਸੁਣ ਕੇ ਆਏ ਆ, ਨਾਲ ਟੈਲੀਵਿਜ਼ਨ ਟੀਵੀ ਫ੍ਰੀ। ਲੈਕਰ ਫਿਨਿਸ਼ ਦਾ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਦੇ ਨਾਲ, 1999 ਡਾਲਰ ਦਾ, 2000 ਡਾਲਰ ਦਾ ਕਿੰਗ ਸਾਈਜ਼ ਦਾ ਮੈਟਰਸ ਫ੍ਰੀ, ਟੈਲੀਵਿਜ਼ਨ ਟੀਵੀ ਫ੍ਰੀ। ਆਉਣਾ ਕਿੱਥੇ ਹੁਣ ਤੁਸੀਂ, ਗੱਡੀਆਂ ਘੁਮਾਉਣੀਆਂ ਕਿੱਧਰ ਨੂੰ ਆ, 6685 ਟੋਮਗਨ ਰੋਡ ਦੇ ਉੱਪਰ, ਜੇ ਮੇਫੀਲਡ ਵਾਲੀ ਸਾਈਡ ਤੋਂ ਆ ਰਹੇ ਹੋ, ਸੈਂਡਲਵੁੱਡ ਵਾਲੀ ਸਾਈਡ ਤੋਂ ਆ ਰਹੇ ਹੋ, ਬਵੇਡ ਸਟਰੀਟ ਵਾਲੇ ਪਾਸਿਓਂ ਆ ਰਹੇ ਹੋ, ਤੇ ਹਾਈਵੇ 410 ਲੈ ਲੈਣਾ ਤੁਸੀਂ ਸਿੱਧਾ, ਹਾਈਵੇ 410 ਲੈ ਕੇ ਡੈਰੀ ਰੋਡ ਦੀ ਐਗਜ਼ਿਟ ਕੱਢ ਲੈਣੀ ਆ, ਡੈਰੀ ਰੋਡ ਤੋਂ ਲੈਫਟ ਮਾਰ ਕੇ, ਜੀ ਹਾਂ ਡੈਰੀ ਰੋਡ ਤੋਂ ਲੈਫਟ ਮਾਰ ਕੇ ਟੋਮਗਨ ਰੋਡ ਦੇ ਉੱਪਰ ਰਾਈਟ ਕਰ ਲੈਣੀ ਆ, ਬਿਲਕੁਲ ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਮਿਲ ਰਹੀ ਹੈ ਇਸ ਵੀਕਐਂਡ ਦੇ ਉੱਪਰ, ਲੋਐਸਟ ਪ੍ਰਾਈਸਿਸ ਫਰਨੀਚਰ ਦੇ ਉੱਪਰ, ਤੇ ਨਾਲ ਵੱਡੇ ਵੱਡੇ ਤੋਹਫੇ। ਫਰਾਈਡੇ, ਸੈਚਰਡੇ, ਸੰਡੇ ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ, 6685 ਟੋਮਗਨ ਰੋਡ ਨਵੀਂ ਬਾਜੀ।
1: ਕੀ ਬਾਤ ਹੈ, 6685 ਟੋਮਗਨ ਰੋਡ ਡੇਰੀ ਐਂਡ ਟੋਮਗਨ, 6685 ਟੋਮਗਨ ਰੋਡ ਡੇਰੀ ਐਂਡ ਟੋਮਗਨ ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੇੜਾ ਮਾਰੋ, ਵਧੀਆ ਟੌਪ ਦੀਆਂ ਨੰਬਰ 1 ਡੀਲਾਂ ਲਓ ਤੇ ਸਾਡਾ ਨਾਮ ਲੈ ਦਿਓ ਤੇ ਤੋਹਫਾ ਤੁਹਾਨੂੰ ਪੱਕਾ ਮਿਲੇਗਾ। ਦੇਖੋ, ਇੱਕ ਬਾਈ ਜੀ ਆਏ ਤੇ ਟੀਵੀ ਗਿਫਟ ਉਹਨਾਂ ਦੇ ਗੱਡੀ ਦੇ ਵਿੱਚ ਰਖਾਇਆ ਗਿਆ। ਵਾਹ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਤੇ ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ, ਜੋ ਕਿ ਤੁਹਾਡੇ ਲਈ ਲੋਕੇਟਡ ਹੈ ਸਟੀਲਸ ਅਤੇ ਜੇਮਸ ਨੋ ਪਾਰਕ ਵਿਦੇ ਕੋਰਨਰ ਤੇ, 10874 ਸਟੀਲਸ ਐਵਨਿਊ ਈਸਟ, 401 ਤੋਂ ਉੱਤਰਨ ਸਾਰ ਤੁਹਾਡੇ ਲਈ ਹਾਜ਼ਰ ਹੈ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਤੇ ਤੁਸੀਂ ਪਹੁੰਚਣਾ ਜ਼ਰੂਰ ਹੈ। ਮਨੂ ਭਾਅ ਜੀ ਹੋਣਗੇ ਤੇ ਗ੍ਰੈਂਡ ਓਪਨਿੰਗ ਦੇ ਮੌਕੇ ਤੇ ਤੁਹਾਡੇ ਸਾਰਿਆਂ ਲਈ ਡਿਸਕਾਊਂਟ ਹੀ ਡਿਸਕਾਊਂਟ ਹੀ ਡਿਸਕਾਊਂਟ ਦਿੱਤੇ ਜਾ ਰਹੇ ਨੇ। 6472 6497 2394 6296 ਹੈਲੋ, ਗੁੱਡ ਈਵਨਿੰਗ ਜੀ, ਵਧੀਆ ਜੀ, ਕਿਵੇਂ ਹੋ?
2: ਵਧੀਆ ਵਧੀਆ ਵੀਰ ਜੀ, ਵਧੀਆ। ਵੀਰੇ ਮੈਂ ਦੋ ਗੱਲਾਂ ਸ਼ੇਅਰ ਕਰਨੀਆਂ ਜੀ, ਬੜਾ ਟਾਈਮ ਨੀ ਲਾਉਂਗਾ ਮੈਂ
1: ਜੀ।
2: ਸਭ ਤੋਂ ਪਹਿਲਾਂ ਤਾਂ ਆਪਣੇ ਧਰਮ ਦਾ ਨਾਮ ਹੈਗਾ ਜੀ ਸਿੱਖ, ਹੈ ਨਾ ਵੀਰੇ, ਸਿੱਖ ਰਿਲੀਜਨ
1: ਤੇ
2: ਆਪਣੇ ਸਿੱਖ ਦੇ ਫੇਰ ਕੁਛ ਨੀ। ਬਾਬਾ ਜੀ ਤਾਂ ਕਹਿ ਗਏ ਮਾਨਸ ਕੀ ਜੱਟ ਭੇਕ ਪਹਿਚਾਨ ਗੋ, ਕਿ ਨਹੀਂ ਜੀ? ਇਹ ਤਾਂ ਜੇ ਪੇਰੈਂਟਸ ਇਹ ਜਿਹੀਆਂ ਗਲਤੀਆਂ ਕਰ ਰਹੇ ਆ ਫਿਰ ਤਾਂ ਗੱਲ ਡਿਫਰੈਂਟ ਹੈ ਜੀ। ਬੰਦੇ ਨੂੰ ਬੰਦਾ ਦੇ ਕੇ ਚੱਲੋ ਨਾ ਜੀ, ਡਜ਼ਨਟ ਮੈਟਰ ਕਿਹੜਾ ਰਿਲੀਜਨ ਹੈ, ਜਿਹਨੇ ਵੱਡੋ ਆਪਣਾ ਭੈਣ ਜੀ ਆਏ ਸੀਗੇ ਪਹਿਲਾਂ, ਜਿਹਨੇ ਵੱਡੋ ਜੇ ਮਤਲਬ ਕਿ ਫਾਦਰ ਸਾਹਿਬ ਉਹਨਾਂ ਦੇ ਚਰਚ ਚ ਜਾਂਦੇ ਤੇ ਮਦਰ ਉਹਨਾਂ ਦੇ ਜਪਜੀ ਸਾਹਿਬ ਪਾਠ ਕਰਦੇ ਆ, ਇਹਨੇ ਫਿਰ ਨੋ ਜੇ ਦੋ ਇੱਕ ਮੁੰਡਾ ਇੱਕ ਕੁੜੀ ਹੁੰਦਾ, ਇੱਕ ਮੁੰਡਾ ਸਿੱਖ ਬਣ ਜਾਏ ਜਾਂ ਕੁੜੀ ਸਿੱਖ ਬਣ ਜਾਏ, ਇਹਨੇ ਫਿਰ ਨੋ ਆਪਾਂ ਕਿਹੜਾ ਕੱਲ ਦੇਖਿਆ ਜੀ ਉਹਨਾਂ ਨੂੰ, ਇਹ ਨਹੀਂ ਵੀਰੇ। ਮੈਂ ਵੀ ਵੀਰੇ ਇਹੀ ਚੱਕਰ ਚ ਫਸਿਆ ਸੀਗਾ, ਮੇਰੇ ਮੈਂ 10 ਸਾਲ ਮੇਰਾ ਰਿਸ਼ਤਾ ਰਿਹਾ ਜੀ, 10 ਸਾਲ ਚ ਮੇਰੇ ਤੇ 6 ਵਾਰੀ ਪੁਲਿਸ ਆਈ ਹੈ ਤੇ ਮੈਂ ਧਰਮ ਚੋਂ ਬਾਹਰ ਜਾ ਕੇ ਵਿਆਹ ਕਰਾਇਆ ਜੀ।
1: ਹੁਣ ਜਦੋਂ ਤੁਸੀਂ ਧਰਮ ਚੋਂ ਬਾਹਰ ਜਾ ਕੇ ਵਿਆਹ ਕਰਾਇਆ, ਹੁਣ ਤੁਹਾਡਾ ਐਕਸਪੀਰੀਅੰਸ ਠੀਕ ਹੈ?
2: ਬਿਲਕੁਲ ਵੀਰੇ, ਮੈਂ ਸਾਰਾ ਕੁਝ ਹੋਈ ਕੁਝ ਕਰਦਾ ਜੀ, ਪੈਗ ਪੁੱਗ ਵੀ ਲਾਈਦਾ ਆ ਜੀ, ਕੰਮ ਵੀ ਕਰਦਾ ਮੈਂ, ਪੈਸੇ ਵੀ ਉਹਨੇ ਬਣਾਉਂਦਾ ਆ, ਉਹ ਬੰਦਾ ਰੱਬ ਵਾਂਗੂ ਪੂਜਦਾ ਜੀ। ਬੰਦੇ ਬੰਦੇ ਦਾ ਫਰਕ ਹੁੰਦਾ ਵੀਰ ਜੀ, ਇਹ ਆਪਾਂ ਹੁਣ ਕਿਵੇਂ ਕਰੀਏ ਵੀਰੇ? ਇੰਡੀਆ ਸਾਰਾ ਵੱਡਿਆ ਹੀ ਧਰਮਾਂ ਚ ਗਿਆ ਬਾਈ ਜੀ, ਨਹੀਂ ਇੰਡੀਆ ਦੇ ਵਿੱਚ ਜਿੰਨਾ ਪੋਟੈਂਸ਼ੀਅਲ ਆ, ਮੈਂ ਨੀ ਬਿਲੀਵ ਕਰਦਾ ਕਿ ਹੋਰ ਕਿਸੇ ਕੰਟਰੀ ਦੇ ਵਿੱਚ ਪੋਟੈਂਸ਼ੀਅਲ ਆ। ਇੰਡੀਆ ਲੋਕੀ ਦੂਜੀਆਂ ਕੰਟਰੀਆਂ ਦੇ ਵਿੱਚ ਜਾ ਕੇ, ਤੁਸੀਂ ਆਪ ਦੇਖ ਲਓ ਵੀਰ ਜੀ, ਤੁਹਾਡੇ ਫਾਦਰ ਸਾਹਿਬ ਨੂੰ ਦੇਖ ਲਓ,

0: ਬਹੁਤ ਸਾਰਾ ਰਿਸਪੈਕਟ, ਬਹੁਤ ਸਾਰਾ ਪਿਆਰ, ਬਹੁਤ ਤੁਹਾਨੂੰ ਸਤਿਕਾਰ, ਐਂਡ ਥੈਂਕ ਯੂ ਐਜ ਆਲਵੇਜ, ਐਂਡ ਬਹੁਤ ਸ਼ੁਕਰੀਆ. ਸੋ ਪ੍ਰੋਗਰਾਮ ਹੈ ਪੰਜਾਬੀ ਰਾਤ ਤੇ 905-673-3337 ਇੱਕ ਮੈਂ ਤੁਹਾਨੂੰ ਲੈ ਕੇ ਚੱਲਣਾ ਜ਼ਰੂਰ ਕੈਲਡਨ ਮਿਤਸੂਬਿਸ਼ੀ ਤੇ ਜੀਵਨ ਹੁਣੇ ਸਾਡੇ ਨਾਲ ਜੁੜ ਜਾਣ. ਜੀਵਨ ਸੀਈਓ ਨੇ ਕੈਲਡਨ ਮਿਤਸੂਬਿਸ਼ੀ ਦੇ ਤੇ ਜੀਵਨ ਸਾਡੇ ਨਾਲ ਨੇ. ਜੀਵਨ ਕਿਵੇਂ ਹੋ?
1: ਬਹੁਤ ਵਧੀਆ ਜੀ, ਤੁਸੀਂ ਦੱਸੋ.
0: ਬਹੁਤ ਵਧੀਆ, ਬਹੁਤ ਵਧੀਆ. ਬੈਕ ਟੂ ਸਕੂਲ ਬਸ ਕੁਝ ਕੁ ਵੀਕਾਂ ਦੇ ਵਿੱਚ, ਸੋ ਐਂਡ ਆਫ ਸਮਰ ਦੀਆਂ ਕੀ ਕੀ ਡੀਲਾਂ ਨੇ?
1: ਆਪਾਂ ਮੰਡੇ ਤੱਕ ਡੀਲ ਲਾਈਏ ਜੀ. ਸੋ ਫਰਾਈਡੇ ਸੈਟਰਡੇ ਸੰਡੇ ਮੰਡੇ, ਸੋ ਫਰਾਈਡੇ ਲੰਘ ਗਿਆ, ਸੈਟਰਡੇ ਸੰਡੇ ਐਂਡ ਮੰਡੇ ਤਿੰਨ ਦਿਨ ਆਪਾਂ ਓਪਨ ਹੈਗੇ ਆ. ਸੋ ਜੇ ਕਿਸੇ ਨੇ ਬ੍ਰੈਂਡ ਨਿਊ ਗੱਡੀ ਲੈਣੀ ਹੈ, ਚਾਹੇ 24998 ਵਾਲੀ ਲੈਣੀ ਆ, ਚਾਹੇ 50,000 ਵਾਲੀ ਲੈਣੀ ਆ, ਵਿੰਟਰ ਟਾਇਰ ਪੈਕੇਜ ਪਲੱਸ ਰਿਮੋਟ ਸਟਾਰਟਰ ਬਿਲਕੁਲ ਫ੍ਰੀ ਦੇਵਾਂਗੇ ਜੀ ਪੰਜਾਬੀ ਲਹਿਰਾਂ ਦੇ ਲਿਸਨਰ ਨੂੰ. ਸੋ ਟੋਟਲ ਵੈਲਿਊ 2500 ਤੋਂ ਉੱਪਰ ਦੀ ਬਣ ਰਹੀ ਆ. ਤੇ ਜਿਹੜਾ ਰਿਮੋਟ ਸਟਾਰਟਰ ਅਸੀਂ ਲਾ ਰਹੇ ਹਾਂ ਮਿਤਸੂਬਿਸ਼ੀ ਦਾ ਪ੍ਰੋਡਕਟ ਆ, ਤੇ 5 ਸਾਲ ਦੀ ਵਾਰੰਟੀ ਦੇ ਰਹੇ ਹਾਂ ਜੀ ਉਹਦੇ ਤੇ. ਸੋ ਵਿੰਟਰ ਟਾਇਰ ਪੈਕੇਜ ਦੇ ਵਿੱਚ 4 ਨਵੇਂ ਟਾਇਰ ਹੋਣਗੇ, 4 ਸਟੀਲ ਰਿਮਸ ਹੋਣਗੇ, 4 ਸੈਂਸਰ ਹੋਣਗੇ, ਇੰਸਟੋਲੇਸ਼ਨ ਬਿਲਕੁਲ ਫ੍ਰੀ ਹੋਗੀ. ਸੋ 24998 ਤੋਂ ਗੱਡੀਆਂ ਸ਼ੁਰੂ ਹੋ ਜਾਂਦੀਆਂ ਜੀ. ਐਸ ਯੂ ਵੀ ਮਿਲੂਗਾ ਇੰਨੀ ਪ੍ਰਾਈਸ ਦੇ ਵਿੱਚ, ਮੇਡ ਇਨ ਜਪਾਨ, ਜਿਹਦੀ ਇੰਜਨ ਟਰਾਂਸਮਿਸ਼ਨ ਦੀ ਵਾਰੰਟੀ ਮਿਲਦੀ ਆ 10 ਸਾਲ ਜਾਂ ਫਿਰ 1,60,000 ਕਿਲੋਮੀਟਰ ਦੀ. ਨਾਲ ਦੀ ਨਾਲ ਪਹਿਲੇ 5 ਸਾਲ ਅਨਲਿਮਿਟਡ ਕਿਲੋਮੀਟਰ ਤੁਹਾਨੂੰ ਰੋਡ ਸਾਈਡ ਅਸਿਸਟੈਂਸ ਬਿਲਕੁਲ ਫ੍ਰੀ ਮਿਲਦੀ ਆ. ਸੋ ਇਹ ਗੱਡੀ ਤੇ ਜੇ ਆਪਾਂ 36 ਮਹੀਨੇ ਤੇ ਫਾਈਨੈਂਸ ਕਰਦੇ ਇੰਟਰਸਟ ਹੈਗਾ ਜੀ 0%, ਜੇ 7 ਸਾਲ ਦਾ ਆਪਾਂ ਫਾਈਨੈਂਸ ਕਰਦੇ ਹਾਂ ਤਾਂ ਇੰਟਰਸਟ ਹੈਗਾ ਸਿਰਫ 1.99. ਐਂਡ ਜੇ ਕਿਸੇ ਕੋਲੇ ਸੇਮ ਐਡਰੈਸ ਤੇ ਮਿਤਸੂਬਿਸ਼ੀ ਦੀ ਕੋਈ ਵੀ ਗੱਡੀ ਹੈਗੀ ਆ ਤਾਂ ਤੁਹਾਡਾ ਇੰਟਰਸਟ ਹੋਜੂਗਾ ਸਿਰਫ 0.99. ਸੋ ਬਹੁਤ ਸੋਲਿਡ ਗੱਡੀ ਹੈਗੀ ਆ, ਪ੍ਰਾਈਸ ਸਾਰਿਆਂ ਤੋਂ ਘੱਟ ਆ ਜੈਪਨੀਜ਼ ਦੀ. ਸੋ ਸਾਰੀਆਂ ਗੱਡੀਆਂ ਆਪਣੀਆਂ ਸਿੱਧੀਆਂ ਜਪਾਨ ਤੋਂ ਬਣ ਕੇ ਆਉਂਦੀਆਂ. ਐਂਡ ਜੇ ਕਿਸੇ ਨੇ ਲੈਣਾ ਆਊਟਲੈਂਡਰ ਜੀ 7-ਸੀਟਰ ਐਸ ਯੂ ਵੀ, ਪ੍ਰਾਈਸ ਸਿਰਫ ਸ਼ੁਰੂ ਹੋ ਜਾਂਦਾ 36,400 ਤੋਂ. ਸੋ ਸੇਮ ਵਾਰੰਟੀ ਤੁਹਾਨੂੰ ਮਿਲਦੀ ਆ 10 ਸਾਲਾਂ ਦੀ, 1,60,000 ਕਿਲੋਮੀਟਰ ਦੀ. ਟੋਪ ਦੇ ਫੀਚਰ ਮਿਲਣਗੇ, ਯਾਮਾਹਾ ਦਾ ਮਿਊਜ਼ਿਕ ਸਿਸਟਮ ਮਿਲੂਗਾ ਹਰੇਕ ਆਊਟਲੈਂਡਰ ਦੇ ਵਿੱਚ. ਸੋ ਬੈਸਟ ਟ੍ਰੇਡ ਇਨ ਵੈਲਿਊ ਮਿਲੂ ਜੇ ਕਿਸੇ ਨੇ ਗੱਡੀ ਆਪਦੀ ਟ੍ਰੇਡ ਵੀ ਕਰਨੀ ਆ. ਸੋ ਹਰੇਕ ਗੱਡੀ ਦੇ ਉੱਤੇ ਤੁਹਾਨੂੰ 1% ਲੋਇਲਟੀ ਮਿਲੂ ਜੇ ਤੁਹਾਡੇ ਕੋਲ ਆਲਰੇਡੀ ਮਿਤਸੂਬਿਸ਼ੀ ਹੈਗੀ ਆ ਸੇਮ ਐਡਰੈਸ ਤੇ. ਐਂਡ ਬਾਕੀ ਅਸੀਂ ਵਿੰਟਰ ਟਾਇਰ ਪੈਕੇਜ ਨਾਲ ਨਾਲ ਰਿਮੋਟ ਸਟਾਰਟਰ ਹਰੇਕ ਨਵੀਂ ਗੱਡੀ ਦੇ ਫ੍ਰੀ ਦੇ ਰਹੇ ਹਾਂ ਜੀ ਅੰਟਿਲ ਮੰਡੇ. ਸੋ ਕੱਲ ਦਾ ਵੀ ਦਿਨ ਖੁੱਲੇ ਆ, ਸੰਡੇ ਵੀ ਖੁੱਲੇ ਆ, ਮੰਡੇ ਵੀ ਖੁੱਲੇ ਆ, ਜਦੋਂ ਮਰਜ਼ੀ ਕਾਲ ਕਰ ਲਓ. ਫੋਨ ਨੰਬਰ ਹੈਗਾ ਜੀ 6476782754-647-678-5754 ਤੇ ਪ੍ਰਾਈਸ ਤੇ ਕਸਟਮਰ ਸਰਵਿਸ ਦੀ ਆਲਵੇਜ਼ ਆਪਾਂ ਇੱਕ ਚੀਜ਼ ਕਹਿੰਦੇ ਹਾਂ ਜੀ, ਸਾਡੀ ਪ੍ਰਾਈਸ ਪੂਰੇ ਕੈਨੇਡਾ 'ਚ ਤੁਹਾਨੂੰ ਬੈਸਟ ਮਿਲੂਗੀ ਤੇ ਸਾਡੀ ਕਸਟਮਰ ਸਰਵਿਸ ਪੂਰੇ ਕੈਨੇਡਾ 'ਚ ਤੁਹਾਨੂੰ ਬੈਸਟ ਮਿਲੂਗੀ. ਚਾਹੇ ਸਿੱਧਾ ਆ ਜਾਓ, ਚਾਹੇ ਕੋਰਟ ਲੈ ਕੇ ਆ ਜਾਓ, ਕੈਲਡਨ ਮਿਤਸੂਬਿਸ਼ੀ ਦੀ ਪ੍ਰਾਈਸ ਤੁਹਾਨੂੰ ਸਾਰਿਆਂ ਨਾਲੋਂ ਘੱਟ ਮਿਲੂਗੀ.
0: ਤੇ ਤੁਹਾਡੀ ਸਰਵਿਸ ਵਾਕਈ ਨਹੀਂ ਕੋਈ ਬੀਟ ਕਰ ਸਕਦਾ. ਜਿਹੜਾ ਵੀ ਸਾਡਾ ਲਿਸਨਰ ਗਿਆ, ਜਿਨ੍ਹਾਂ ਨੇ ਵੀ ਗੱਡੀਆਂ ਕੈਲਡਨ ਮਿਤਸੂਬਿਸ਼ੀ ਤੋਂ ਲਈਆਂ ਨੇ, ਮੈਂ ਓਨੈਸਟਲੀ ਪੂਰਾ ਐਨ ਤੁਹਾਨੂੰ ਟਰੂਥਫੁਲੀ ਕਹਿ ਰਿਹਾ ਕਿ ਹਰੇਕ ਦੀ ਕਾਲ ਆਉਂਦੀ ਹੈ ਤੇ ਕਹਿੰਦੇ ਨਵੀ ਯਾਰ ਥੈਂਕ ਯੂ ਸੋ ਮੱਚ, ਸਾਡਾ ਇੰਨਾ ਸਤਿਕਾਰ, ਸਾਡੀ ਇੰਨੀ ਰਿਸਪੈਕਟ, ਸਾਡਾ ਇੰਨਾ ਮਾਣ ਕੀਤਾ ਕੈਲਡਨ ਮਿਤਸੂਬਿਸ਼ੀ ਦੀ ਟੀਮ ਨੇ ਕਿ ਅਸੀਂ ਗਾਹਾਂ ਦੀ ਗਾਹਾਂ ਹੋਰ ਵੀ ਯਾਰਾਂ ਦੋਸਤਾਂ ਨੂੰ ਦੱਸਿਆ ਕਿ ਯਾਰ ਗੱਡੀ ਲੈਣੀ ਇੱਥੋਂ ਲਓ. ਸੋ ਜੀਵਨ ਨੂੰ ਕਾਲ ਕਰ ਲਓ, ਤੁਹਾਨੂੰ ਮੈਂ ਕਹਿੰਦਾ ਕਿ ਪੂਰਾ ਐਨ ਤਸੱਲੀ ਨਾਲ ਵਧੀਆ ਡੀਲ ਦਵਾ ਕੇ ਦਿੱਤੀ ਜਾਵੇਗੀ. 6476782754 ਕੈਲਡਨ ਮਿਤਸੂਬਿਸ਼ੀ. ਜੀਵਨ ਹੈਵ ਅ ਗੁੱਡ ਵੀਕਐਂਡ ਬ੍ਰਦਰ, ਥੈਂਕ ਯੂ.
1: ਥੈਂਕ ਯੂ ਜੀ,
0: ਥੈਂਕ ਯੂ ਸਰ. ਚੱਕ ਦਿਓ ਫੱਟੇ, ਤੇ ਤੁਸੀਂ ਵੀ ਜਿਨ੍ਹਾਂ ਨੇ ਡੀਲਾਂ ਲੈਣੀਆਂ ਤੁਸੀਂ ਵੀ ਚੱਕ ਦਿਓ ਫੱਟੇ ਤੇ ਲੈ ਆਓ ਆਪਣੀ ਮਨਪਸੰਦ ਦੀ ਡੀਲ. ਤੇ ਜੀਵਨ ਤੇ ਜੀਵਨ ਹੁਣ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ. ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ. ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6476074-1557 6475415 ਐਂਡ ਵੀਕਐਂਡ ਹੈ, ਵੀਕਐਂਡ ਤੇ ਮੈਂ ਤਾਂ ਤੁਹਾਨੂੰ ਇਹੀ ਸਲਾਹ ਦਿੰਦਾ, ਟੋਰਾਂਟੋ ਜਾਓ ਤੇ ਆਪਣੀ ਪ੍ਰਾਈਵੇਟ ਵਾਟਰ ਟੈਕਸੀ, ਇੱਕ ਐਂ ਲੱਗੂ ਜਿਵੇਂ ਤੁਹਾਡੀ ਪ੍ਰਾਈਵੇਟ ਬੋਟ ਹੈ, ਤੁਸੀਂ ਟੀ ਡਾਟ ਵਾਟਰ ਟੈਕਸੀ ਲੈ ਕੇ ਸੈਂਟਰ ਆਈਲੈਂਡ ਨੂੰ ਜਾਓ. ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੋਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਓਕੇ, ਇੱਕ ਰਿਕੁਐਸਟ ਆਈ ਹੈ ਤੇ ਉਹ ਲਾਉਣੇ ਆ ਬਾਈ ਜੀ। ਕਹਿੰਦੇ ਨਵੀਂ ਵੀਕਐਂਡ ਹੈ, ਵੀਕਐਂਡ ਦੇ ਥੋੜੇ ਆ, ਫਿਰ ਸੁਣਾਈ ਦੋ ਗਿੱਪੀ ਗਰੇਵਾਲ ਸਾਹਿਬ ਦਾ ਗੀਤ ਕਿ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

0: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੋਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
0: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
0: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905 621-4100, 905-621-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100, 901-4100,

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਓਰਬਨ ਕਰੋਲ ਬਾਗ ਪਲਾਜ਼ਾ 905-799-0333
3: ਵੈਰੀ ਗੁੱਡ ਓਕੇ ਬਹੁਤ ਸਾਰੀਆਂ ਸਾਡੀਆਂ ਕਾਲਸ ਹੋਰ ਤੇ ਨੇ ਸੋ ਸਾਰੇ ਹੀ ਕਾਲਰਸ ਨੂੰ ਲਾਈਨ ਬਾਈ ਲਾਈਨ ਲੈ ਰਹੇ ਹਾਂ 1542 ਹਾਂਜੀ ਜੀ ਸਵਾਗਤ ਹੈ ਜੀ ਵੈਲਕਮ ਜੀ ਕੀ ਕਹਿਣਾ ਚਾਹੁੰਦੇ ਹੋ ਚਲੋ ਓਕੇ ਖੈਰ ਮੂਵ ਔਨ ਕਰੀਏ ਕੀ ਕਹਿਣਾ ਚਾਹੁੰਦੇ
5: ਮੈਂ ਕਿਹਾ ਜੀ ਉਹਨਾਂ ਦੀ ਮਾਪਿਆਂ ਨੂੰ ਥੋੜਾ ਜਿਹਾ ਸਮਝਣਾ ਚਾਹੀਦਾ ਵੀ ਹੁਣ ਬੱਚਿਆਂ ਦੀ ਸਭ ਤੋਂ ਮੇਨ ਗੱਲ ਆ ਵੀ ਬੱਚਿਆਂ ਨੂੰ ਫਿਰ ਤਲੀਮ ਹੀ ਏਦਾਂ ਦੀ ਦਓ ਜੇ ਮਾਪੇ ਨਹੀਂ ਸਮਝਦੇ ਫਿਰ ਤਲੀਮ ਹੀ ਏਦਾਂ ਦੀ ਦਓ ਵੀ ਬੱਚੇ ਆਪਣੀ ਮਰਜ਼ੀ ਨਾ ਕਰਨ ਤੇ ਜੇਕਰ ਅਸੀਂ ਚਾਹੁੰਦੇ ਹਾਂ ਵੀ ਬੱਚੇ ਇਸ ਤਰ੍ਹਾਂ ਕਰਦੇ ਆ ਤੇ ਜਾਂ ਇਹਨਾਂ ਕਰਨ ਫਿਰ ਤਲੀਮ ਨਹੀਂ ਦੇ ਸਕਦੇ ਵੀ ਇਹ ਦੇਸ਼ ਛੱਡ ਕੇ ਆਪਣੇ ਦੇਸ਼ ਚਲ ਜਾਂਦੇ ਤੇ ਦੂਜੀ ਗੱਲ ਆ ਵੀ ਕਿਸੇ ਵੀਰ ਨੇ ਵਿੱਚ ਕਿਹਾ ਵੀ ਬਾਬੇ ਬਾਬੇ ਨਾਨਕ ਦੇ ਹੋਰ ਵੀ ਬੜਾ ਕੁਝ ਕਿਹਾ ਉਹ ਤੇ ਮੰਨਦੇ ਹੀ ਨੀ ਤੇ ਏਦਾਂ ਕਰਕੇ ਕਿਸੇ ਵੀ ਚਲੋ ਧਰਮ ਨੂੰ ਆਪਾਂ ਮਾੜਾ ਨਹੀਂ ਕਹਿਣਾ ਚਾਹੀਦਾ ਪਰ ਸਭ ਤੋਂ ਮੇਨ ਆ ਵੀ ਮਾਪਿਆਂ ਦੀ ਤਲੀਮ ਹੀ ਏਦਾਂ ਦੀ ਹੋਣੀ ਚਾਹੀਦੀ ਵੀ ਬੱਚੇ ਇਸ ਪਾਸੇ ਜਾਣ ਹੀ ਨਾ ਉਹਨਾਂ ਦੀ ਮਰਜ਼ੀ ਤੋਂ ਬਿਨਾਂ
3: ਨਹੀਂ ਪਰ ਮਰਜ਼ੀ ਕਿਵੇਂ ਨਾ ਕਰਨ ਜੇ ਕੋਈ ਬੱਚਾ ਵੱਡਾ ਹੋ ਗਿਆ ਬੱਚਾ ਐਡਲਟ ਹੋ ਗਿਆ ਬੱਚੇ ਨੇ ਕਿਤੇ ਨਾ ਕਿਤੇ ਆਪਦੀ ਸੋਚ ਵੀ ਚਲਾਉਣੀ ਆ ਕਿਤੇ ਨਾ ਕਿਤੇ
5: ਨਹੀਂ ਆਪਣੀ ਸੋਚ ਵਿੱਚ ਲਾਉਣੀ ਵੀ ਬੱਚੇ ਹੁਣ ਮਾਪੇ ਆਪਣੇ ਆਉਣ ਅਸੀਂ ਆਪਣੇ ਅਸੀਂ ਆ ਮੇਰੀ 50-55 ਸਾਲ ਦੀ ਉਮਰ ਹੋ ਗਈ ਆ ਸਾਡੇ ਵੀ ਮਾਪਿਆਂ ਨੇ ਸਾਨੂੰ ਵਿਆਹ ਹੋਣਾ ਆਪੇ ਫਿਰ ਤੇ ਆਪੇ ਵਿਆਹ ਦੇਣਗੇ ਫਿਰ ਵੀ ਕਿਹੜੀ ਗੱਲ ਵੀ ਜੇ ਆਪਾਂ ਮਾਪਿਆਂ ਦੀ ਖੁਸ਼ੀ ਚਾਹੁੰਦੇ ਜੇ
3: ਫਿਰ ਵੀ ਤੁਸੀਂ ਜੇ ਹੁਣ ਫਿਊਚਰ ਤੁਹਾਡੇ ਕਦੇ ਬੱਚੇ ਤੁਹਾਨੂੰ ਕਹਿਣ ਕਿ ਡੈਡੀ ਅਸੀਂ ਸਾਡਾ ਕੋਈ ਪਾਰਟਨਰ ਅਸੀਂ ਚੁਣਿਆ ਤੇ ਉਹ ਗੋਰਾ ਜਾਂ ਕੋਈ ਕੁਛ ਵੀ ਆ ਤੁਸੀਂ ਮਨਾ ਕਰੋਗੇ ਫਿਰ
5: ਬਿਲਕੁਲ ਜੀ ਵੀਰ ਜੀ ਸਭ ਤੋਂ ਮੇਨ ਗੱਲ ਤਲੀਮ ਹੀ ਇੰਨੀ ਬੱਚਿਆਂ ਨੂੰ ਆ ਤੁਹਾਨੂੰ ਕਿਤੇ ਬੱਚਾ ਮਿਲੇ ਤੁਸੀਂ ਬੱਚਾ ਸਾਰਾ ਕੈਨੇਡਾ ਹੀ ਵੇਦਾ ਬੱਚਾ ਇਹਦੇ ਕੰਮ ਕਰਦਾ ਪਰ ਇਹ ਗੱਲ ਆ ਵੀ ਆਪਣਾ
3: ਇੰਨੀ ਤਰੱਕੀ ਕਰ ਚੁੱਕੇ ਆ ਕਿ ਪੁੱਛੋ ਹੀ ਨਾ, ਤੇ ਉਹਨਾਂ ਨੇ ਵੀ ਕਿਸੇ ਨੇ ਗੋਰੀ ਨਾਲ ਵਿਆਹ ਕਰਾਇਆ, ਕਿਸੇ ਨੇ ਕੋਈ ਚਾਈਨੀਜ਼ ਨਾਲ ਵਿਆਹ ਕਰਾਇਆ, ਤਾਂ ਮਤਲਬ ਇਹ ਥੋੜਾ ਵੀ ਤੁਸੀਂ ਗਲਤ ਤਲੀਮ ਦਿੱਤੀ ਹੈ ਬੱਚੇ ਨੂੰ।
5: ਆਪਾਂ ਮਾੜਾ ਨਹੀਂ ਕਿ ਤੁਸੀਂ ਗੱਲ ਸਮਝੇ ਨੀ, ਮੈਂ ਵੀ ਜਾਂ ਤੇ ਮੈਂ ਤਲੀਮ ਹੀ ਏਦਾਂ ਦੀ ਆਪਾਂ ਬੱਚਿਆਂ ਨੂੰ ਦਈਏ ਵੀ ਬੱਚੇ ਆਪਣੇ ਕਹਿਣੇ ਤੋਂ ਬਾਹਰ ਜਾਣ ਨਾ, ਤੇ ਜੇਕਰ ਆਪਾਂ ਨੂੰ ਕਿਉਂਕਿ ਇਹਦੇ ਮਰਸੀ ਕਲਚਰ ਇੱਥੇ ਆਪਾਂ ਨਹੀਂ ਆ, ਜੇ ਆਪਾਂ ਨੂੰ ਮੁਸ਼ਕਿਲ ਆਉਂਦੀ ਫਿਰ ਆਪਾਂ ਦੇਸ਼ ਛੱਡ ਕੇ ਆਪਣੇ ਦੇਸ਼ ਚੱਲ ਜਾਈਏ, ਉੱਥੇ ਜੋ ਮਰਜ਼ੀ ਕਰਨ ਚਾਹੇ ਆਪਣੀ। ਮੈਂ ਤੇ ਹਾਂ, ਮੈਂ ਤੇ ਸਹਿਮਤ ਆ ਵੀ ਲੜਕੀ ਨਾਲ ਵੀ ਸਹਿਮਤ ਆ ਵੀ ਲੜਕੀ ਨੇ ਤੇ ਕਰਨਾ, ਪਰ ਮਾਪਿਆਂ ਦੀ ਕੀ ਪਤਾ ਕੀ ਵੀ ਇੱਦੀ ਮਜਬੂਰੀ ਆ ਜਿਹਨਾਂ ਨੇ ਆਖਿਆ ਅਸੀਂ ਚਰਚ ਦੇ ਵਿੱਚ ਨੀ ਜਾਣਾ, ਤੇ ਜੇ ਹੁਣ ਆਪਣੇ ਸਿੱਖ ਧਰਮ ਦਾ ਉੱਥੇ ਜਿਹਨਾਂ ਦੀ ਫਿਰ ਜ਼ਮੀਰ ਜਾਗਦੀ ਵੀਰ ਜੀ, ਉਹ ਜੇ ਲੜਕੀ ਦੀ ਗੱਲ ਸੁਣਦੇ ਆ ਤੇ ਫਿਰ ਉਹ ਲੜਕੀ ਦਾ ਗਲਾ ਵੀ ਵੱਢ ਦਿੰਦੇ ਆ।
3: ਚਲੋ ਠੀਕ ਆ, ਚਲੋ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ। ਤੇ ਖੈਰ ਦੇਖੋ, ਬੱਚਾ ਹੁਣ ਇੱਕ ਬੱਚੀ ਹੈ, ਬੱਚੀ 28 ਸਾਲ ਦੀ ਉਮਰ ਹੈ ਉਹਦੀ, ਬੱਚੀ ਨੇ MBA ਵੀ ਲਈ ਹੋਈ ਹੈ, ਬੱਚੀ ਹੁਣ ਬਹੁਤ ਹੀ ਵੱਡੀ ਕੰਪਨੀ ਦੇ ਵਿੱਚ CFO CMO CEO ਹੈ, ਹੁਣ ਉਹ ਕਿਉਂ ਨਾ ਆਪਦੀ ਮਰਜ਼ੀ ਕਰੇਗੀ ਯਾਰ, ਜੇ ਉਹਨੂੰ ਆਪਣੀ ਕੰਪਨੀ 'ਚ ਉਸ ਤੋਂ ਵੀ ਕਿਤੇ ਹਾਇਰ ਰੈਂਕ ਵਾਲਾ ਕੋਈ ਮੁੰਡਾ ਮਿਲਦਾ, ਉਹਨਾਂ ਦੀ ਆਪਸ ਵਿੱਚ ਬਣਦੀ ਹੈ, ਮੁੰਡਾ ਰਿਸਪੈਕਟ ਕਰਦਾ, ਮੁੰਡਾ ਚਾਹੇ ਜਿਹੜੀ ਮਰਜ਼ੀ ਧਰਮ ਦਾ ਹੋਵੇ, ਜ਼ਰੂਰੀ ਥੋੜ੍ਹਾ ਵੀ ਆਪਾਂ ਤਲੀਮ ਹੈ ਅਸੀਂ ਦਈਏ ਵੀ ਤੁਹਾਡੇ ਕਹਿਣੇ 'ਚੋਂ ਬਾਹਰ ਨਾ ਜਾਣ। ਹੁਣ ਕਹਿਣੇ 'ਚੋਂ ਬਾਹਰ ਕਿਵੇਂ ਨਹੀਂ ਯਾਰ, ਹੁਣ ਕੋਈ ਕੁੜੀਆਂ ਨੇ ਵਧੀਆ ਯਾਰ, ਉਹਨਾਂ ਨੇ ਆਪਦੀ ਵੀ ਇੱਕ ਆਪਦਾ ਵੀ ਦਿਮਾਗ ਚਲਾਉਣਾ ਨਾ, ਉਹਨਾਂ ਨੇ ਹੁਣ ਜੇ ਬ੍ਰੇਨ ਆਪਾਂ ਨੂੰ ਦਿੱਤੀ ਹੈ ਰੱਬ ਨੇ, ਤਾਂ ਹੀ ਦਿੱਤੀ ਹੈ ਵੀ ਆਪਾਂ ਚਲਾਈਏ। ਸੋ HK ਮੂਵਰਸ ਨੂੰ ਯਾਦ ਰੱਖੋ, ਜੇ ਤੁਸੀਂ ਵਧੀਆ ਟੋਪ ਟੋਪ ਟੋਪ ਦੀ ਕੰਪਨੀ ਤੋਂ ਮੂਵਿੰਗ ਕਰਾਉਣੀ ਹੈ, HK ਮੂਵਰਸ ਯਾਦ ਰੱਖੋ ਤੁਸੀਂ ਨਾਮ, 30 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ HK ਮੂਵਰਸ ਵਾਲਿਆਂ ਨੂੰ, ਅਤੇ ਨੰਬਰ ਹੈ 416-500-6604 HK ਮੂਵਰਸ
6: 4165 2465
3: ਬਹੁਤ ਸ਼ੁਕਰੀਆ ਸਰ, ਬਹੁਤ ਧੰਨਵਾਦ ਤੁਹਾਡਾ। ਤੇ ਪ੍ਰੋਗਰਾਮ ਹੈ ਪੰਜਾਬੀ ਲਹਿਰ 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਤੁਹਾਡੇ ਨਾਲ। ਤੇ ਅਗਲੀ ਕਾਲ ਲੈਣ ਤੋਂ ਪਹਿਲਾਂ ਲੈ ਚੱਲੀਏ ਤੁਹਾਨੂੰ ਲਾਈਵ ਔਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ ਤੇ, ਤੇ ਸਾਡੇ ਨਾਲ ਸੁਖਬਾਈ ਜੀ ਤੇ ਪ੍ਰਭ ਹੁਣੇ ਜੁੜ ਚੁੱਕੇ ਨੇ, ਤੇ ਵਧੀਆ ਟੋਪ ਦੀਆਂ ਗ੍ਰੈਂਡ ਹੋਮ ਫਰਨੀਚਰ ਤੋਂ ਤੁਹਾਨੂੰ ਡੀਲਾਂ ਮਿਲ ਰਹੀਆਂ ਨੇ। ਕਿਸੇ ਨੇ ਵੀ ਟੋਪ ਟੋਪ ਟੋਪ ਫਰਨੀਚਰ ਲੈਣਾ, ਵਧੀਆ ਸੇਲਾਂ ਲੈਣੀਆਂ, ਤਾਂ 6685 ਟੌਮਕਨ ਰੋਡ ਗ੍ਰੈਂਡ ਹੋਮ ਜੀ, ਵੈਲਕਮ।
7: ਥੈਂਕ ਯੂ ਸੋ ਮਚ ਨਵੀ ਵੀਰੇ, ਮੈਂ ਤਾਂ ਅੱਜ ਪੰਜਾਬੀ ਲਹਿਰਾਂ ਵਾਲੇ ਸਰੋਤਿਆਂ ਨੂੰ, ਸਾਡੇ ਜਿੰਨੇ ਵੀ ਸੁਣ ਕੇ ਇਸ ਟਾਈਮ ਸਾਨੂੰ ਪਹੁੰਚ ਰਹੇ ਨਾ, ਮੈਂ ਤਾਂ ਉਹਨਾਂ ਨੂੰ ਖੁਸ਼ ਕਰ ਰਿਹਾ। ਮੈਂ ਹਰ ਬੰਦੇ ਨੂੰ ਆਪਣੇ ਹੱਥ ਨਾਲ ਤੋਹਫੇ ਦੇ ਰਿਹਾ, 6685 ਟੌਮਕਨ ਰੋਡ, ਅਸੀਂ ਪੰਜਾਬੀ ਲਹਿਰਾਂ ਦੇ ਲਿਸਨਰਸ ਨੂੰ ਅੱਜ ਖੁਸ਼ ਕਰਕੇ ਭੇਜਣਾ, ਕਿਉਂਕਿ ਜਿੱਥੇ ਤੁਹਾਡੀ ਬਹੁਤ ਸਾਰੀ ਸੇਵਿੰਗ ਕਰਾ ਰਹੇ ਹਾਂ, ਨਾਲ ਦੀ ਨਾਲ ਤੁਹਾਨੂੰ ਮੈਂ ਹੱਥ ਆਪਣੇ ਹੱਥ ਨਾਲ, ਮੈਂ ਸੁਖਬਾਈ ਨੂੰ ਕਿਹਾ ਬਾਈ ਜੀ ਦੋ ਦੋ ਤੋਹਫੇ, ਇੱਕ ਨਹੀਂ ਕਿਉਂਕਿ ਪੰਜਾਬੀ ਲਹਿਰਾਂ ਆਏ ਆ, ਇੱਕ ਪੰਜਾਬੀ ਲਹਿਰਾਂ ਵੱਲੋਂ, ਇੱਕ ਮੇਰੇ ਵੱਲੋਂ, ਸੋ ਆਪਾਂ ਸਰੋਤਾਂ ਨੂੰ ਖੁਸ਼ ਕਰਕੇ ਭੇਜ ਦੇਣਾ।
8: ਹੁਣ ਪੰਜਾਬੀ ਲਹਿਰਾਂ ਵੱਲੋਂ, ਇੱਕ ਤੁਹਾਡੇ ਵੱਲੋਂ, ਇੱਕ ਨਵੀਂ ਬਾਈ ਜੀ ਸਟੂਡੀਓ ਬੈਠੇ ਉਹਨਾਂ ਵੱਲੋਂ ਅੱਜ ਤਿੰਨ ਤਿੰਨ ਤੋਹਫੇ, ਜਿਹੜੇ ਪਰਿਵਾਰ ਅੱਜ ਸਾਡੇ ਕੋਲ ਆ ਜਾਣਗੇ ਤਿੰਨ ਤਿੰਨ ਤੋਹਫੇ।
7: ਇੱਕ ਮਿੰਟ ਭੈਣ ਜੀ, ਚਲੋ ਮੈਂ ਹੁਣ ਸਰੋਤਿਆਂ ਵੱਲ ਜਾਣਾ, ਤੁਸੀਂ ਇੱਕ ਡੀਲ ਦੇ ਦਿਓ ਸੋਹਣੀ ਜੀ, ਕਿਉਂਕਿ ਮੈਂ ਚਾਹੁੰਦਾ ਕਿ ਅੱਜ ਤੋਹਫੇ ਮੈਂ ਆਪਣੇ ਹੱਥੀ ਦੇਣੇ।
8: ਬਿਲਕੁਲ ਸੰਧੂ ਸਾਹਿਬ, ਮੈਂ ਡਾਇਰੈਕਸ਼ਨ ਵੀ ਦਿੰਦਾ ਤੇ ਡੀਲਾਂ ਵੀ ਦਿੰਦਾ ਪਰਿਵਾਰਾਂ ਨੂੰ। ਪਹਿਲਾਂ ਤਾਂ ਜਿੰਨੇ ਵੀ ਪਰਿਵਾਰ ਸਾਡੇ ਨਾਲ ਇਸ ਟਾਈਮ ਜੁੜੇ ਹੋਏ ਨੇ, ਅੱਜ ਅਸੀਂ 8 ਵਜੇ ਤੱਕ ਓਪਨ ਹੈ, ਕੱਲ ਨੂੰ ਸਵੇਰੇ ਸ਼ਾਰਪ 11 ਵਜੇ ਦਰਵਾਜ਼ੇ ਸਾਡੇ ਓਪਨ ਹੋ ਜਾਣੇ ਨੇ, ਤੇ ਨਾਲ ਦੀ ਨਾਲ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, ਤੇ ਲੋਐਸਟ ਪ੍ਰਾਈਸਿਸ ਜਿਹੜੀਆਂ ਫਰਨੀਚਰ ਦੇ ਉੱਪਰ ਮਿਲਣੀਆਂ ਵਿਕਣ ਦੇ ਉੱਪਰ, ਤੇ ਨਾਲ ਵੱਡੇ ਵੱਡੇ ਤੋਹਫੇ ਨਵੀਂ ਬਾਈ ਜਿਹੜੇ ਪਰਿਵਾਰਾਂ ਨੂੰ ਮਿਲ ਰਹੇ ਆ, ਤੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਉਹ ਵੀ ਨਵੇਕਲੇ ਕਿਸਮ ਦਾ ਨਿਊ ਰਾਈਫਲ ਆਪਣੇ ਘਰ ਲੈ ਕੇ ਜਾਣੇ ਆ, ਕਸਟਮਾਈਜ਼ ਜਿਹੜੇ ਐਲ ਸ਼ੇਪ ਸੈਕਸ਼ਨ ਨਵੀਂ ਭਾਜੀ, ਬਹੁਤ ਜਿਹੜੇ ਨਵੇਕ ਨੇਕਲੇ ਕਿਸਮ ਦੇ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗੇ ਹੋਏ ਨੇ, ਤੇ ਨਾਲ ਦੀ ਨਾਲ ਜਿਹੜੇ ਪਰਿਵਾਰ ਸਾਡੇ ਕੋਲ ਸੈਂਡਲਵੁੱਡ ਮੇਫੀਲਡ ਵਾਲੀ ਸਾਈਡ ਤੋਂ ਆ ਰਹੇ ਹੋ, ਬਵੇੜ ਵਾਲੀ ਸਾਈਡ ਤੋਂ, ਸਟੀਲ ਵਾਲੇ ਪਾਸਿਓਂ ਆ ਰਹੇ ਹੋ, ਹਾਈਵੇ 410 ਲੈ ਲੈਣਾ ਤੁਸੀਂ, ਡੈਰੀ ਰੋਡ ਦੀ ਐਗਜ਼ਿਟ ਕੱਢ ਕੇ ਡੈਰੀ ਰੋਡ ਤੋਂ ਲੈਫਟ ਮਾਰ ਕੇ, ਜੀ ਹਾਂ ਡੈਰੀ ਰੋਡ ਤੋਂ ਲੈਫਟ ਮਾਰ ਕੇ ਟੋਮਗਨ ਰੋਡ ਦੇ ਉੱਪਰ ਰਾਈਟ ਕਰ ਲੈਣੀ ਹੈ, ਬਿਲਕੁਲ ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ 6685 ਟੋਮਗਨ ਰੋਡ ਦੇ ਉੱਪਰ ਪਹੁੰਚਣਾ, ਤੇ ਬਹੁਤ ਸਾਰੇ ਪਰਿਵਾਰਾਂ ਦੀ ਡਿਮਾਂਡ ਸੀ ਕੈਨੇਡੀਅਨ ਮੇਡ ਸੋਫਾ ਸੈੱਟ ਦੀ ਡੀਲ, ਬਿਲਕੁਲ ਕੜਾਕੇ ਕੱਢਵੀਂ ਪ੍ਰਾਈਸ ਲੈ ਕੇ ਆਏ ਹਾਂ, ਕੈਨੇਡੀਅਨ ਮੇਡ ਸੋਫਾ ਸੈੱਟ, 3-seater ਸੋਫਾ, 2-seater ਲਪਸਿਡ, ਚੋਇਸ ਆਫ ਕਲਰ ਦੇ ਨਾਲ ਕੈਨੇਡੀਅਨ ਮੇਡ ਸੋਲਿਡ ਵੁੱਡ ਫਰੇਮ ਦੇ ਨਾਲ ਜਿਹੜਾ ਮਰਜ਼ੀ ਕਲਰ ਬਣਵਾ ਸਕਦੇ ਹੋ, ਫੁੱਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਐਂਡ ਲਪਸਿਡ, 5 seats ਕੈਨੇਡੀਅਨ ਮੇਡ, ਜਿਹਦੀ ਰੈਗੂਲਰ ਕੀਮਤ $2,220 ਸੀ, ਇਸ ਵੀਕਐਂਡ ਲਈ $799 ਕੈਨੇਡੀਅਨ ਮੇਡ ਸੋਫਾ ਐਂਡ ਲਪਸਿਡ, ਚੋਇਸ ਆਫ ਕਲਰ ਦੇ ਨਾਲ ਜਿਹੜਾ ਮਰਜ਼ੀ ਕਲਰ ਬਣਾ ਸਕਦੇ ਹੋ, $799 ਦਾ, ਤੇ ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਬਿਲਕੁਲ ਫ੍ਰੀ ਮਿਲਣਾ, ਇੱਕ ਪੰਜਾਬੀ ਲਹਿਰਾਂ ਵੱਲੋਂ ਤੁਹਾਨੂੰ ਤੋਹਫਾ ਮਿਲਣਾ, ਸੋ ਬਹੁਤ ਸਾਰੀਆਂ ਡੀਲਾਂ, ਬਹੁਤ ਸਾਰੇ ਤੋਹਫੇ ਇਸ ਵੀਕਐਂਡ ਦੇ ਉੱਪਰ ਤੁਹਾਡਾ ਇੰਤਜ਼ਾਰ ਕਰ ਰਹੇ ਆ, ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਤੇ ਇਸ ਵੀਕਐਂਡ ਨੂੰ ਮਿਸ ਨਹੀਂ ਕਰਨਾ, ਕਿਉਂਕਿ ਘੱਟ ਕੀਮਤਾਂ ਤੇ ਵੱਡੇ ਵੱਡੇ ਤੋਹਫੇ ਮਿਲਣੇ ਆ, ਸੋ ਪਹੁੰਚਣਾ ਕਿੱਥੇ ਆ ਜੀ, 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ, ਸੰਧੂ ਸਾਹਿਬ
7: ਕੀ ਬਾਤ ਹੈ ਜੀ, ਕੀ ਬਾਤ ਹੈ ਸਰ, ਜ਼ਰੂਰ ਪਹੁੰਚੋ ਜੀ, 6685 ਟੋਮਗਨ ਰੋਡ, ਗ੍ਰੈਂਡ ਹੋਮ ਫਰਨੀਚਰ।
3: ਵੈਰੀ ਗੁੱਡ, ਸੋ ਜ਼ਰੂਰ 6685 ਟੋਮਗਨ ਰੋਡ ਤੇ ਤੁਸੀਂ ਆ ਜਾਓ। ਥੈਂਕ ਯੂ ਸਰ, ਤੇ 4984 ਹਾਂਜੀ ਵੀਰੇ।
6: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ,
3: ਕਿਵੇਂ ਹੋ?